0: ਫਸਟ ਪ੍ਰਾਇਓਰਿਟੀ ਆਰਈਐਸਪੀ ਜਾਂ ਤੁਹਾਡਾ ਕੋਈ ਹੋਰ ਤੁਸੀਂ ਸਾਈਡ ਤੇ ਸੇਵਿੰਗ ਕਰਨੀ ਹੈ, ਬਸ਼ਰਤੇ ਉਹ ਜਿਹੜੀ ਸੇਵਿੰਗ ਤੁਸੀਂ ਆਰਈਐਸਪੀ ਤੋਂ ਬਾਅਦ ਕਰੋ, ਨੋ ਡਾਊਟ। ਬਟ ਆਰਈਐਸਪੀ ਤੋਂ ਜਿਹੜਾ ਲਾਈਫ ਇੰਸ਼ੋਰੈਂਸ ਹੈ ਉਹ ਸੈਕਿੰਡ ਸਟੈਪ ਹੈ। ਸੋ ਤੁਸੀਂ ਅਗਰ ਲਾਈਫ ਇੰਸ਼ੋਰੈਂਸ ਐਜ਼ ਆ ਗਿਫਟ ਦੇਣਾ ਚਾਹ ਰਹੇ ਹੋ ਤੁਸੀਂ ਜ਼ਰੂਰ ਕਰਵਾ ਸਕਦੇ ਹੈਗੇ ਹੋ, ਬਟ ਰਿਪਲੇਸ ਨਹੀਂ ਕਰਨਾ ਆਰਈਐਸਪੀ ਨੂੰ ਕਦੀ ਵੀ। ਅਗਰ ਤੁਹਾਡੇ ਮਨ ਚ ਵੀ ਕੋਈ ਕੁਐਸਚਨ ਕੰਸਰਨ ਨਹੀਂ ਹੈ ਜਾਂ ਤੁਸੀਂ ਇਸ ਤਰ੍ਹਾਂ ਕੀਤਾ ਹੋਇਆ ਹੈ ਕਿ ਲਾਈਫ ਇੰਸ਼ੋਰੈਂਸ ਲਈ ਹੈ, ਐਜੂਕੇਸ਼ਨ ਪਲਾਨ ਨਹੀਂ ਲਿਆ, ਤਾਂ ਡੈਫੀਨੇਟਲੀ ਤੁਸੀਂ ਕਾਲ ਕਰਨੀ ਹੈ। ਨੰਬਰ ਹੈ ਜੀ 416-994-7272, 416-994-7272। ਕੋਈ ਵੀ ਕੁਐਸਚਨ ਹੈ ਤੁਹਾਡਾ, ਪਰਸਨਲ ਇੰਸ਼ੋਰੈਂਸ ਹੋ ਗਈ, ਲਾਈਫ ਕ੍ਰਿਟੀਕਲ ਡਿਸੇਬਿਲਿਟੀ, ਜਾਂ ਇਸ ਟਾਈਮ ਸੁਪਰ ਵੀਜ਼ਾ ਵਿਜ਼ਟ ਟਰੈਵਲ ਇੰਸ਼ੋਰੈਂਸ ਚਾਹੀਦੀ ਹੈ, ਕੋਈ ਪੁਰਾਣੀ ਪਾਲਿਸੀਜ਼ ਨੂੰ ਰਿਵਿਊ ਕਰਨਾ ਹੈ, ਜਾਂ ਤੁਸੀਂ ਕੋਈ ਕੰਪਨੀ ਰਨ ਕਰ ਰਹੇ ਹੋ ਆਪਣੇ ਇੰਪਲੋਈਜ਼ ਦੇ ਲਈ, ਟਰੱਕਰਸ ਦੇ ਲਈ ਡਿਸੇਬਿਲਿਟੀ ਗਰੁੱਪ ਪਲਾਨ ਲੈਣਾ ਚਾਹ ਰਹੇ ਹੈਗੇ ਹੋ, ਜਾਂ ਸਟੇਟ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ। ਸੋ ਅਗਰ ਤੁਹਾਡੀ ਕਾਰਪੋਰੇਸ਼ਨ ਹੈ, ਕਾਰਪੋਰੇਸ਼ਨ 'ਚ ਰਿਟੇਨ ਅਰਨਿੰਗ ਹੈ, ਟੈਕਸ ਕਿੱਦਾਂ ਸੇਵ ਕਰਨਾ ਹੈ, ਆਪਣੀ ਜਿਹੜੇ ਬਿਜ਼ਨਸ ਨੂੰ ਆਪਣੀ ਅਗਲੀ ਫੈਮਿਲੀ 'ਚ ਕਿੱਦਾਂ ਤੁਸੀਂ ਜਿਹੜਾ ਹੈਗਾ ਟ੍ਰਾਂਸਫਰ ਕਰਨਾ ਹੈਗਾ, ਸੋ ਇੰਸ਼ੋਰੈਂਸ ਤੋਂ ਲੈ ਕੇ ਸਟੇਟ ਪਲੈਨਿੰਗ ਤੱਕ ਕੋਈ ਵੀ ਕੁਐਸਚਨ ਹੈ ਤੁਹਾਡਾ, ਤੁਸੀਂ ਮੈਨੂੰ ਆਫਿਸ ਆ ਕੇ ਵੀ ਮਿਲ ਸਕਦੇ ਹੋ, ਏਅਰਪੋਰਟ ਰੋਡ ਐਂਡ ਕੁਈਨ ਸਟ੍ਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੂ ਵਾਲੇ ਪਲਾਜ਼ੇ ਦੇ ਬਿਲਕੁਲ ਨਾਲ। ਔਰ ਮੇਰਾ ਨੰਬਰ ਅਗੇਨ ਸੇਮ ਹੈ ਜੀ 416-996-7272, 416-994-7272.
1: ਇੱਕ ਇੱਕ ਨੰਬਰ ਹੈ ਸਿਮਰਨ ਦਾ, ਜ਼ਰੂਰ ਕਾਲ ਕਰੋ, ਇੱਕ ਵਾਰ ਮਿਲੋ ਸਿਮਰਨ ਤੋਂ, ਸਮਝੋ ਕਿ ਤੁਹਾਡੇ ਲਈ ਕੀ ਬੈਸਟ ਹੈ, ਤੁਹਾਡੇ ਪਰਿਵਾਰ ਲਈ। 416-994-7272 ਨੰਬਰ ਹੈ, 416-994-7272। ਸਿਮਰਨ ਥੈਂਕ ਯੂ ਸੋ ਮਚ।
0: ਥੈਂਕ ਯੂ ਨਵੀਨ।
1: ਥੈਂਕ ਯੂ ਜੀ। 3370 ਹਾਂਜੀ, ਤੁਹਾਡੀ ਕਾਲ ਹੁਣ ਵੀ ਨੀ, ਤੁਸੀਂ ਕਿਹੜੇ ਸ਼ਹਿਰ ਤੋਂ ਕਾਲ ਕਰ ਰਹੇ ਹੋ?
2: ਮੈਂ ਤੇ ਬ੍ਰੈਂਪਟਨ ਤੋਂ ਹੀ ਆ।
1: ਬ੍ਰੈਂਪਟਨ ਜੀ, ਪਤਾ ਨਹੀਂ, ਬ੍ਰੈਂਪਟਨ ਦੀ ਕਨੈਕਸ਼ਨ ਤਾਂ ਵਧੀਆ ਹੁੰਦੀ ਆ ਯਾਰ।
2: ਯਾ ਤੁਸੀਂ ਮੈਨੂੰ ਹੁਣ ਦੱਸਿਆ, ਆ ਡੋਨ
1: ਹੁਣ ਠੀਕ ਹੈ, ਹੁਣ ਥੋੜੀ ਜੀ ਹੋ ਗਈ ਕਨੈਕਸ਼ਨ ਕੈਮ ਥੋੜੀ।
2: ਅੱਛਾ ਅੱਛਾ
1: ਹਾਂਜੀ।
2: ਉਹ ਐਕਚੁਅਲੀ ਨਾ ਦੇਖੋ, ਜਿਸ ਤਰ੍ਹਾਂ ਵੀ ਹੁਣ ਕ੍ਰਿਕਟ ਦੇ ਵਿੱਚ ਅਸੀਂ ਪਹਿਲਾਂ ਮੈਚ ਦੇਖਦੇ ਸੀ, ਖੇਡਦੇ ਵੀ ਸੀ, ਪਰ ਹੁਣੀ ਹੁੰਦੇ ਸੀ, ਡਰਾਵਟ ਹੁੰਦੇ ਸੀ, ਉਹਨਾਂ ਪਲੇਅਰਾਂ ਦੀ ਇੰਨੀ ਵਧੀਆ ਬੇਸ ਬਣਾਈ ਹੋਈ ਹੁੰਦੀ ਸੀ ਕਿ ਉਹ ਵਿਚਾਰਿਆਂ ਨੂੰ ਇੰਨਾ ਨਹੀਂ ਸੀ ਹੁੰਦਾ ਕਿ ਉਹ ਕੰਪਿਊਟਰ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਸਨੂੰ ਸਿਗਟਾਂ ਦੀ ਤੇ ਇੰਨਾ ਐਡ ਦੀ ਉਹ ਬੰਦੇ ਨੇ ਕੀਤੀ ਨੀ, ਕਹਿੰਦਾ ਵੀ ਮੈਂ ਇਹ ਚੀਜ਼ਾਂ ਦੀ ਐਡ ਨਹੀਂ ਕਰ ਸਕਦਾ, ਉਹ ਕਰੋੜਾਂ ਰੁਪਏ ਬਣਾ ਸਕਦਾ ਸੀ। ਹੁਣ ਇਹ ਪਲੇਅਰ ਜਿਹੜੇ ਦਿਨੇ ਵੀ ਆ, ਇੱਕ ਤਾਂ ਇਹਨਾਂ ਨੂੰ ਟੀ ਟਵੰਟੀ ਦੇ ਜਿਸ ਬੰਦੇ ਨੇ ਚਾਰ ਓਵਰ ਕਰਨੇ ਆ, ਚਾਰ ਓਵਰਾਂ ਦੇ ਵਿੱਚ ਉਹ ਬੰਦੇ ਨੂੰ ਕਰੋੜਾਂ ਰੁਪਈਆ ਮਿਲ ਰਿਹਾ, ਉਹਦਾ ਫੋਕਸ ਤਾਂ ਆਪਣੇ ਆਪ ਖਰਾਬ ਹੋ ਜਾਂਦਾ। ਇਹਨਾਂ ਨੂੰ ਪੈਸੇ ਇੰਨੇ ਮਿਲ ਰਹੇ ਆ, ਅਸੀਂ ਵੀ ਪਹਿਲਾਂ ਇਹੋ ਜਿਹੇ ਪੰਜਾਬੀ ਦਾ ਖੁਸ਼ ਸੀਗੇ ਜਿੱਦਾਂ ਖੇਡਣਾ ਇਹਨਾਂ ਨੇ ਸ਼ੁਰੂ, ਬਾਅਦ ਵਿੱਚ ਭਾਜੀ ਚਾਰ ਲਗਾਤਾਰ ਦੇਖੋ।
1: ਤੁਹਾਡੀ ਭਾਜੀ ਆਵਾਜ਼ ਬਹੁਤ ਘੱਟ ਰਹੀ ਹੈ, ਮੈਂ ਚਲੋ ਸਮਝ ਗਿਆ ਤੁਹਾਡੀ ਗੱਲ ਨੂੰ, ਤੇ ਥੈਂਕ ਯੂ ਤੁਹਾਡਾ ਕਾਲ ਕਰਨ ਲਈ।
2: ਕੋਈ ਗੱਲ ਨਹੀਂ, ਓਕੇ,
1: ਥੈਂਕ ਯੂ। ਪਤਾ ਨਹੀਂ ਕੀ ਹੈ, ਰਿਸੈਪਸ਼ਨ ਦਾ ਇਸ਼ੂ ਹੈ ਹੁਣ, ਮੇ ਬੀ ਕੀ ਹੋ ਗਈ ਹੁੰਦੀ ਹੈ ਲੋਕੇਸ਼ਨਸ। ਪਰ ਖੈਰ, ਸਟੂਡੀਓ ਦਾ ਆਪਣਾ ਨੰਬਰ ਹੈ 905-673-3337, 905-673-3337। ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਬਾਈ ਜੀ ਦਾ ਨੰਬਰ ਦੇਈਏ ਪਹਿਲਾਂ ਤੁਹਾਨੂੰ, ਜੇ ਤੁਹਾਡੀ ਬੇਸਮੈਂਟ ਲੀਕ ਹੋ ਗਈ,
3: ਬੇਸਮੈਂਟ ਲੀਕ ਕਰਦੀ ਹੈ ਤਾਂ ਅਸੀਂ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਜੀ ਦਾ ਨਾਮ ਹੀ ਰਿਕਮੈਂਡ ਕਰਦੇ ਹਾਂ। 416-451-4565। ਕੰਕਰੀਟ ਦਾ ਕੋਈ ਵੀ ਕੰਮ ਕਰਵਾਉਣ ਲਈ ਜਾਂ ਫਿਰ ਬੇਸਮੈਂਟ ਦੀ ਲੀਕੇਜ ਨੂੰ ਪ੍ਰੋਪਰ ਅਤੇ ਗਰੰਟਿਡ ਬੰਦ ਕਰਨ ਵਾਸਤੇ 416-451-4565।
1: ਵੈਰੀ ਗੁੱਡ, ਜ਼ਰੂਰ ਜ਼ਰੂਰ ਤੁਸੀਂ ਸਤਵਿੰਦਰ ਜੀ ਨੂੰ ਕਾਲ ਕਰੋ। ਬ੍ਰੈਂਪਟਨ ਕ੍ਰੈਮੇਟੋਰੀਅਮ ਦੀ ਜਾਣਕਾਰੀ ਤੁਹਾਨੂੰ ਦਿੰਦੇ ਹੁੰਦੇ ਹਾਂ, ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰੋ। ਫਿਊਨਰਲ ਦੀ ਪ੍ਰੀ ਪਲੈਨਿੰਗ ਨਾਲ ਤੁਹਾਨੂੰ ਅੱਜ ਦਾ ਰੇਟ ਲੋਕ ਹੋ ਰਿਹਾ, ਡਜ਼ਨਟ ਮੈਟਰ ਹੁਣ ਇਨਫਲੇਸ਼ਨ ਹੋਊਗੀ, ਆਪਣੇ ਪ੍ਰਾਈਸਿਸ ਵਧਣਗੀਆਂ, ਬਟ ਤੁਸੀਂ ਅੱਜ ਪ੍ਰਾਈਸ ਲੋਕ ਕਰ ਲਈ ਤਾਂ ਲੋਕ ਕਰ ਲਈ। ਸੋ ਫਿਊਨਰਲ ਦੀ ਪ੍ਰੀ ਪਲੈਨਿੰਗ ਲਈ ਨੰਬਰ ਵੰਸ ਅਗੇਨ 905-458-2222, 905-458-2222। ਬਾਈ ਜੀ ਦਾ ਮੈਸੇਜ ਆਇਆ, ਕਹਿੰਦੇ ਭਾਅ ਜੀ ਜ਼ਰੂਰ ਡਿਸਟਰੈਕਸ਼ਨ ਹੁੰਦੀ ਆ, ਕਹਿੰਦੇ ਮੇਰੇ ਭਾਅ ਜੀ 9th ਕਲਾਸ ਤੱਕ ਸੈਕਿੰਡ ਥਰਡ ਪੋਜੀਸ਼ਨ ਆਉਂਦੀ ਸੀ ਕਲਾਸ 'ਚ, ਕਹਿੰਦੇ ਜਦੋਂ 10th 'ਚ ਗਰਲਫ੍ਰੈਂਡ ਬਣ ਗਈ ਤਾਂ 60% ਹੀ ਰਹਿ ਗਈ ਪੋਜੀਸ਼ਨ ਬਾਈ ਜੀ। ਸੋ ਇਹ ਕਹਿੰਦੇ ਪੜ੍ਹਾਈ 'ਤੇ ਵੀ ਅਸਰ ਪੈਂਦਾ, ਮੇਰਾ ਚਿੱਤ ਨਹੀਂ ਪੜ੍ਹਾਈ ਵਿੱਚ ਲੱਗਦਾ ਹੈ ਜਦੋਂ ਦਾ ਮੈਨੂੰ ਤੂੰ ਮਿਲਿਆ, ਕੋਈ ਸੀਗਾ ਨਾ ਇੱਦਾਂ ਦਾ ਗਾਣਾ 1-3-2-3। ਹੈਲੋ
4: ਹੈਲੋ
1: ਹਾਂਜੀ, ਕਿਵੇਂ ਹੋ?
4: ਹਾਂਜੀ ਹਾਂਜੀ ਭਾਜੀ, ਵਧੀਆ ਜੀ,
1: ਠੀਕ
4: ਠਾਕ। ਅੱਛਾ ਭਾਜੀ, ਫਰਕ ਪੈਣਾ ਹੈ ਉਹਨੂੰ,
1: ਫਰਕ ਪੈਣਾ?
4: ਹਾਂਜੀ ਹਾਂਜੀ, ਇਹ ਚੀਜ਼ ਨਾਲ ਬਹੁਤ ਫਰਕ ਪੈਣਾ ਜੀ।
1: ਅੱਛਾ, ਕੀ ਫਰਕ?

0: ਪੈਣਾ,
1: ਠੰਡਾ ਪੈ ਜਾਣਾ ਭਾਜੀ ਉਹਨੇ,
0: ਠੰਡਾ ਪੈਣ ਬਸ ਕੁੜੀ ਦੇ ਆਉਣ ਕਰਕੇ।
1: ਭਲਵਾਨ
0: ਭਲਵਾਨੀ ਵੀ ਛੱਡ ਜਾਂਦੇ ਆ।
1: ਹਾਂਜੀ ਹਾਂਜੀ,
0: ਫਿਰ ਕੀ ਕਰੇ, ਨਾ ਪਿਆਰ ਹੀ ਨਾ ਕਰੇ ਜ਼ਿੰਦਗੀ ਚ ਕਦੇ।
1: ਰੋਨਾਲਡੋ
0: ਵਰਗੇ, ਮੈਸੀ ਵਰਗੇ ਏਡੇ ਵੱਡੇ ਵੱਡੇ ਫੁੱਟਬਾਲਰ ਨੇ, ਉਹਨਾਂ ਨੇ ਵਿਆਹ ਕਰਾਏ ਹੋਏ, ਉਹਨਾਂ ਨੂੰ ਤਾਂ ਫਰਕ ਕੋਈ ਪਿਆ ਨੀ।
1: ਦੇਖ ਲਿਓ ਤੁਸੀਂ ਭਾਜੀ, ਦੇਖੋ ਅੱਗੇ।
0: ਚਲੋ ਦੇਖਦੇ ਆ ਫਿਰ, ਅਰਸ਼ਦੀਪ ਨੂੰ ਕਹਿੰਦੇ ਆ ਵੀ ਛੱਡ ਦੇ ਕੁੜੀ ਨੂੰ। ਹੈ ਬੇਚਾਰੀ ਯਾਰ, ਕੁੜੀ ਦਾ ਕੀ ਬਣੂਗਾ। ਤੁਸੀਂ ਕਹਿ ਰਹੇ ਹੋ ਕਿ ਦੇਖੋ, ਕਹਿੰਦੇ ਕਿ ਬਾਅਦ ਚੋਂ ਜਾ ਕੇ ਆਸ਼ਕੀ ਕਰੇ। ਦੱਸ ਜੇ ਕਿਸੇ ਨੇ 35-40 ਉਦੋਂ ਨੂੰ ਤਾਂ ਯਾਰ ਬੱਚੇ ਬੁੱਚੇ ਵੀ ਹੋ ਜਾਣੇ। ਤੁਸੀਂ ਕਹਿੰਦੇ ਕਿ ਹਜੇ ਉਹ ਆਸ਼ਕੀ ਨਾ ਕਰੇ। ਆਸ ਦੀ ਕਿਰਨ ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਊ ਕੇਂਦਰ ਹੈ। ਨਸ਼ੇ ਦੀ ਅਡਿਕਸ਼ਨ ਹੋ ਗਈ ਹੈ ਨਾ ਕਿਸੇ ਨੂੰ ਵੀ, ਤਾਂ ਆਸ ਦੀ ਕਿਰਨ ਵਾਲਾ ਇਹਨੂੰ ਕਾਲ ਕਰੋ। ਨਸ਼ਾ ਛਡਾਉਣ ਦੇ ਵਿੱਚ ਮਾਹਰ ਨੇ 99-154-5548 ਆਸ ਦੀ ਕਿਰਨ। ਐਚ ਕੇ ਮੂਵਰਸ, ਨੰਬਰ 1 ਮੂਵਿੰਗ ਕੰਪਨੀ ਆ ਆਪਣੇ ਸ਼ਹਿਰ ਦੀ। ਤੁਸੀਂ ਅਗਰ ਘਰ ਨਵਾਂ ਲੈ ਲਿਆ, ਮੂਵ ਹੋ ਰਹੇ ਹੋ, ਚਾਹੇ ਦੂਰ ਵੀ ਮੂਵ ਹੋ ਰਹੇ ਹੋ, ਟੋਰਾਂਟੋ ਛੱਡ ਕੇ ਵੈਨਕੂਵਰ ਜਾ ਰਹੇ ਹੋ, ਕੈਲਗਰੀ ਜਾ ਰਹੇ ਹੋ, ਬਹੁਤ ਵਧੀਆ ਮੂਵਿੰਗ ਕੰਪਨੀ ਐਚ ਕੇ ਮੂਵਰਸ, 416-524-6704। ਸਟੋਰੇਜ ਵੀ ਅਵੇਲੇਬਲ ਹੈ, ਤੁਹਾਡੀ ਕਲੋਜ਼ਿੰਗ 6-7-8 ਮਹੀਨਿਆਂ ਨੂੰ ਹੈ, ਨੋ ਪ੍ਰੋਬਲਮ। ਕਲੋਜ਼ਿੰਗ ਇਜ਼ ਆਲਸੋ ਅਵੇਲੇਬਲ। ਨੰਬਰ ਹੈ ਇੱਕ ਵਾਰ ਫਿਰ 416, ਕਲੋਜ਼ਿੰਗ ਨਹੀਂ ਸੋਰੀ, ਸਟੋਰੇਜ ਵੀ ਅਵੇਲੇਬਲ ਹੈ। ਨੰਬਰ ਹੈ 416-524-6704 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ। ਸੋ ਸਟੂਡੀਓ ਦਾ ਨੰਬਰ ਹੈ ਆਪਣਾ 905-673-3337। ਆਉਣੇ ਆ ਵਾਪਸ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: physical locations in GTA. For more information, visit rajdhanisweets.ca.
1: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੁਆਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337655984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
2: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ

0: ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਪੰਜਾਬੀ ਰਾਣਾ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।

0: effects of famous masala chai by Navigator's Cafe.
1: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहेंगे
4: S&S Lawyers को इन सारे सवालों के जवाब ते तुहाडे हक ले लड़न वास्ते लियाकत है अपने हक जानने लई या सलाह लैण लई आज ही S&S Lawyers नु कॉल करो 416-655-2000
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਬਹੁਤ ਵਧੀਆ ਯਾਰ ਕਲੀਨਿਕ ਹੈ ਕਿਸੇ ਨੇ ਅੱਖਾਂ ਦੀ ਸਰਜਰੀ ਕਰਾਉਣੀ ਹੈ ਤੁਸੀਂ ਆਪਣੇ ਪੇਰੈਂਟਸ ਦੀ ਸਰਜਰੀ ਕਰਾਉਣੀ ਹੈ ਨਾ ਤਾਂ ਲੂਮੀਆ ਵਾਲਿਆਂ ਨੂੰ ਕਾਲ ਕਰੋ ਡਾਕਟਰ ਸੰਘੇੜਾ ਹੋਣਾ ਨੂੰ 2899829597 2899829597 ਦੇ ਨਾਲ ਸੰਪਰਕ ਕਰ ਲਓ ਐਂਡ ਜਸਪਾਲ ਰਾਏ ਬਾਈ ਜੀ ਨਿਊ ਹਾਈਟਸ ਕਿਚਨ ਵਾਲੇ ਨਵੀਂ ਕਿਚਨ ਤਿਆਰ ਕਰਾਉਣੀ ਹੈ ਨਾ ਬਾਈ ਜੀ ਉਹਨੇ ਫੱਟੇ ਚੱਕ ਦੇਣਗੇ ਕਿਚਨ ਵਾਲੇ ਨੰਬਰ ਹੈ 4168591920 ਬਹੁਤ ਸੋਹਣਾ ਯਾਰ ਕਿਚਨ ਦਾ ਕੰਮ 4168591920 ਤੇ ਕਾਲ ਕਰ ਲਓ ਇੱਕ ਅਸੀਂ ਤੁਹਾਨੂੰ ਮੈਸੇਜ ਦਿੰਦੇ ਹੁੰਦੇ ਹਾਂ ਮਿਸਟਰ ਸਿੰਘ ਪੀਜ਼ੇ ਦਾ ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜੀਟੇਰੀਅਨ ਪੀਜ਼ਾ ਮਿਸਟਰ ਸਿੰਘ ਪੀਜ਼ਾ ਇਹਨਾਂ ਨੇ ਡੀਲ ਲਾਈ ਆ ਬੜੀ ਟੌਪ ਦੀ ਦੋ ਲਾਰਜ ਪੀਜ਼ੇ ਚਾਰ ਚਾਰ ਟੋਪਿੰਗ ਚਾਰ ਡਿਪ 2 ਲੀਟਰ ਕੋਕ ਦੀ ਬੋਤਲ ਫਰੀ ਸਿਰਫ $40 ਸਾਰਾ ਸਮਾਨ 905-500-4000 ਟੋਟਲ 30 ਲੋਕੇਸ਼ਨ ਹੈ ਮਿਸਟਰ ਸਿੰਘ ਪੀਜ਼ੇ ਦੀਆਂ 9594 ਹਾਂਜੀ
6: ਹੈਲੋ
5: ਹੈਲੋ ਜੀ
6: ਸਤਿ ਸ਼੍ਰੀ ਅਕਾਲ ਬੇਟੇ
5: ਸਤਿ ਸ਼੍ਰੀ ਅਕਾਲ ਜੀ
6: ਮੈਨੂੰ ਨੰਬਰ ਚਾਹੀਦਾ ਸੀ ਉਹ ਤੁਸੀਂ ਇੱਕ ਦਿਖਾਉਂਦੇ ਹੋ ਲੋਏ ਦਾ ਜਿਹੜਾ ਕਿ ਤੁਹਾਨੂੰ ਘਰ ਖਰੀਦ ਲਓ ਤੇ ਤੁਸੀਂ ਉਹਨੂੰ ਕਲੋਜ਼ ਨਹੀਂ ਕਰ ਸਕਦੇ ਤੋ
5: ਹੈਲਪ ਨੰਬਰ ਹੈ ਜੀ
6: 647-716-1987 ਥੈਂਕ ਯੂ ਵੈਰੀ
5: ਕੋਈ ਗੱਲ ਨਹੀਂ ਇਹਨੂੰ ਕਹਿ ਦਿਓ ਕਿ ਨਵੀਂ ਤੋਂ ਮਿਲਿਆ ਨੰਬਰ
7: ਕਿੱਥੇ ਲੱਗਣ ਜਾ ਰਹੀ ਆ 6085 ਟੌਮਕਨ ਰੋਡ ਦੇ ਉੱਪਰ 6685 ਟੌਮਕਨ ਰੋਡ ਦੇ ਉੱਪਰ ਤੇ ਨਵੀ ਬਾਈ ਜੀ ਮੈਂ ਇੱਕ ਡੀਲ ਦੇਣ ਲੱਗਾ ਜਿਹਨਾਂ ਪਰਿਵਾਰਾਂ ਨੇ ਗਲਾਸ ਦਾ ਮਾਡਰਨ ਕੌਫੀ ਟੇਬਲ ਬਾਏ ਕਰਨਾ ਜਿਹਦੀ ਵਰਥ $400-500 ਸੀ ਪਰ ਲੌਂਗ ਵੀਕਐਂਡ ਵਿਕਟੋਰੀਆ ਡੇ ਸਪੈਸ਼ਲ ਗਲਾਸ ਦਾ ਮਾਡਰਨ ਕੌਫੀ ਟੇਬਲ $500-600 ਵਾਲਾ ਸਿਰਫ $299 ਦਾ ਜੀ ਹਾਂ ਗਲਾਸ ਦਾ ਮਾਡਰਨ ਕੌਫੀ ਟੇਬਲ $299 ਦਾ ਤੇ ਨਾਲ ਤੋਹਫਾ ਸੁਣ ਲਿਓ ਬਹੁਤ ਵਾਰੀ ਤੁਸੀਂ ਸੁਣਿਆ ਹੋਣਾ ਕਿ ਤੁਸੀਂ ਸੋਫਾ ਸੈੱਟ ਬਾਏ ਕਰੋ ਕੌਫੀ ਟੇਬਲ ਫਰੀ ਪਰ ਇਹ ਗ੍ਰੈਂਡ ਫਰਨੀਚਰ ਆ ਗਲਾਸ ਦਾ ਮਾਡਰਨ ਕੌਫੀ ਟੇਬਲ ਬਾਏ ਕਰੋ $299 ਦਾ ਤੇ ਨਾਲ ਐਲ ਸ਼ੇਪ ਦਾ ਸੋਫਾ ਸੈੱਟ ਫਰੀ ਤੁਸੀਂ ਗਲਾਸ ਦਾ ਮਾਡਰਨ ਕੌਫੀ ਟੇਬਲ ਬਾਏ ਕਰਨਾ $299 ਦਾ ਤੇ ਐਲ ਸ਼ੇਪ ਦਾ ਸੋਫਾ ਸੈੱਟ ਫਰੀ ਮਿਲੂਗਾ ਮਿਲਣਾ ਕਿੱਥੋਂ 6085 ਟੌਮਕਨ ਰੋਡ ਦੇ ਉੱਪਰੋਂ 6685 ਟੌਮਕਨ ਰੋਡ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ ਡੈਰੀ ਐਂਡ ਟੌਮਕਨ ਦੀ ਮੇਨ ਮੇਨ ਮੇਨ ਇੰਟਰਸੈਕਸ਼ਨ 6685 ਟੌਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਨਵੀ ਭਾਜੀ

0: ਬੱਲੇ ਹੋਲਸਟਰ ਉੱਤੇ ਬੱਲੀਏ ਹੈ 0777 ਹੈਲੋ।
1: ਹਾਂਜੀ ਬਾਈ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜਵਾਨੀ ਇੱਕ ਵਾਰ ਆਉਂਦੀ ਹੈ ਤੇ ਉਹ ਵੀ ਖਰਾਬ ਕਰਨ ਨੂੰ ਫਿਰਦੇ ਸਾਰੇ।
1: ਸਹੀ ਗੱਲ, ਸਾਰਿਆਂ ਨੂੰ ਆਪਣੀ ਤੇ ਲੱਗਦੀ ਖੰਡ ਮਿਸ਼ਰੀ।
0: ਸਹੀ ਗੱਲ ਹੈ, ਦੂਜੇ ਦੀ ਲੱਗਦੀ ਹੈ, ਉਹੀ ਤਾਂ ਹੈ। ਪਤਾ ਨੀ ਹੁਣ ਇੱਕ ਬਾਈ ਕਹਿੰਦਾ ਕਿ ਜਦੋਂ ਕ੍ਰਿਕਟ ਖੇਡ ਆ ਕੇ ਉਦੋਂ ਕਰ ਲਵੇ ਆਸ਼ਕੀ ਦੱਸ ਹੈ।
1: ਸਹੀ ਗੱਲ ਉਹੀ ਤਾਂ ਹੈ, ਨਾਲੇ ਉਹ ਬਈ ਦੇਖੋ ਜਿਹੜੀਆਂ ਗੱਲਾਂ ਹੁੰਦੀਆਂ ਕਿ ਕੈਚ ਛੱਡਣਾ, ਹੁਣ ਦੇਖੋ ਗੱਲ ਪਲੈਨ ਦੇ ਕਿਹੜਾ ਆ ਗਿਆ ਦੇ ਹੱਥਾਂ ਦੇ
0: ਪੱਪੀਆਂ ਦੇ ਰਹੀ ਆ। ਸਹੀ
1: ਗੱਲ, ਚਲੋ ਬੋਲਿੰਗ ਆਈਪੀਐਲ ਬਣਿਆ ਐਂਟਰਟੇਨਮੈਂਟ
0: ਖਿਡਾਰੀ ਨੇ ਉਹਨਾਂ ਦੇ ਕਿਹੜਾ ਵਿਆਹ ਨੀ ਹੋਏ।
1: ਸਹੀ ਗੱਲ ਆ, ਉਹਨਾਂ ਦੇ ਵੀ ਦੇਖ ਲੋ ਤੁਸੀਂ, ਚਾਰ ਚਾਰ ਬੱਚੇ ਵੀ।
0: ਹਾਂ ਉਹੀ ਤਾਂ, ਚਾਰ ਚਾਰ ਬੱਚੇ ਵੀ ਨੇ। ਹੁਣ ਇਹਦਾ ਜੇ ਕੋਈ ਬੱਚਾ ਬੁੱਚਾ ਹੋ ਗਿਆ ਉਹਨੂੰ ਵੀ ਕਹਿ ਦੇਣਗੇ ਵੀ ਤੇਰੇ ਬੱਚੇ ਕਰਕੇ ਤੂੰ ਖੇਡ ਨੀ ਰਿਹਾ ਹੈ। ਲੋਕਲ ਸੋ ਰੋਜ ਰੋਜ ਘਰੇ ਆ ਜਾਂਦੇ ਹੋ ਹੈ। ਚਲੋ ਵੈਰੀ ਗੁੱਡ ਬ੍ਰਦਰ, ਕਰੋ ਮਿਹਨਤ ਤੇ ਚੱਕੀ ਚਲੋ ਕੰਮ ਨੂੰ। ਓਕੇ ਵੀਰੇ, ਥੈਂਕ ਯੂ ਸੋ ਮਚ। ਸੋ ਪ੍ਰੋਗਰਾਮ ਪੰਜਾਬੀ ਰਾ ਤੇ 905-673-3337 ਆਪਣਾ ਨੰਬਰ ਹੈ, 905-673-3337। ਮੇਕ ਸ਼ੁਰ ਕਰ ਲਈ ਸਾਰੇ ਨੰਬਰ ਤੁਹਾਨੂੰ ਅਸੀਂ ਦੇ ਦਿੱਤੇ। ਇੰਡੀਅਨ ਫੂਡ ਖਾਣਾ ਟੌਪ ਦਾ, ਤਾਂ ਫਿਰ ਪਹੁੰਚੋ ਸਿੰਪਲੀ ਇੰਡੀਅਨ, ਬਾਏ ਵਨ ਗੇਟ ਵਨ ਫ੍ਰੀ ਡੀਲਾਂ ਲਈ।
2: अपनी फैमिली और दोस्तों के साथ जरूर आएं। वेज थाली, चना भटूरा, अमृतसरी कुलचे का स्वाद बाय वन गेट वन ऑफर के साथ जरूर उठाएं। फ्रॉम 10 AM टू 8 PM सिंपली इंडियन स्वीट्स एंड रेस्टोरेंट सर्विंग यू फ्रॉम 3 लोकेशन, 15 फैंडर वे, 85 मॉन्टपेलियर स्ट्रीट, 275 गार्डन ब्रूक ट्रेल इन ब्रैम्पटन।
0: वेरी गुड, जरूर। एंड एक असी तुम्हें मैसेज दे दिए फिर तो ਫੈਸ਼ਨ IQ ਦਾ, ਕੋਟ ਪੈਂਟ ਲੜੇ ਆ, ਕੁੜਤੇ ਪਜਾਮੇ ਲੈਣੇ ਆ, ਹੁਣ ਵੈਡਿੰਗ ਸੀਜ਼ਨ ਚੱਲ ਰਿਹਾ, ਤੁਸੀਂ ਯਾਦ ਰੱਖੋ ਫੈਸ਼ਨ IQ, ਏਅਰਪੋਰਟ ਡੇਰੀ, ਕੁਈਨ ਕੈਨੇਡੀ ਮਕਵੀਨ, ਮੇਫੀਲਡ। ਨੰਬਰ ਹੈ 905-453-2225 ਫੈਸ਼ਨ IQ, ਫੈਸ਼ਨ IQ, ਫੈਸ਼ਨ IQ ਨੂੰ ਤੁਸੀਂ ਜ਼ਰੂਰ ਯਾਦ ਰੱਖੋ। ਅਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਅਸੀਂ ਮੈਸੇਜ ਦੇ ਦਈਏ ਰਾਜਵੰਤ ਕੌਰ ਦਾ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਤਾਂ ਰਾਜਵੰਤ ਕੌਰ, ਰਾਜਵੰਤ ਹੁਣੇ ਤੁਹਾਨੂੰ ਡਿਸਕਾਊਂਟ ਲੈ ਕੇ ਦੇ ਰਿਹਾ, ਕਿੰਨੇ ਦਾ, 30% ਦਾ, ਤੇ 25 ਤੋਂ ਵੱਧ ਕੰਪਨੀਆਂ ਨਾਲ ਰਾਜਵੰਤ ਜੀ ਡੀਲ ਕਰਦੇ ਆ। 6476744735 ਰਾਜਵੰਤ ਕੌਰ। ਹੋਰ ਕਿਹੜਾ ਗਾਣਾ ਲਾਈਏ ਐਸਾ ਕਿ ਬਸ, ਓ ਹਾਂ ਮੈਂ ਲਾਉਣਾ ਸੀ ਕਿ ਮੇਰਾ ਚਿੱਤ ਨਹੀਂ ਪੜ੍ਹਾਈ ਵਿੱਚ ਲੱਗਦਾ ਵੇ ਅੱਖਰਾਂ 'ਚ ਤੂੰ ਦਿਸਦਾ, ਚਿੱਤ ਨਹੀਂ ਪੜ੍ਹਾਈ ਵਿੱਚ ਲੱਗਦਾ। ਅੱਛਾ ਦਿਲਜੀਤ ਦਾ ਗਾਣਾ ਸੀ, ਹੈ ਮੈਨੂੰ ਪਤਾ ਨਹੀਂ ਸੀ, ਮੈਂ ਕਿਸੇ ਹੋਰ ਦਾ ਦੇਖਿਆ। ਗਾਣੇ ਵੀ ਬਣੇ ਹੋਏ ਆ ਹੈ ਇਹਨਾਂ ਗੱਲਾਂ ਉੱਤੇ ਕਿ ਬੰਦਾ ਬਸ ਨਾ ਪੜ੍ਹਦਾ ਲਿਖਦਾ। ਇੱਕ ਮੈਨੂੰ ਵੀਰ ਦਾ ਸੱਚੀ ਹੁਣੇ ਮੈਸੇਜ ਆਇਆ, ਉਹ ਕਹਿੰਦਾ ਕਿ ਬਾਈ ਮੈਂ ਫਸਟ ਆਉਂਦਾ ਰਿਹਾ ਪੜ੍ਹਾਈ 'ਚ, ਜਦੋਂ ਫਿਰ ਆਸ਼ਕੀ ਹੋ ਗਈ ਫਿਰ ਕਹਿੰਦਾ ਮੇਰੇ ਭਾਅ ਜੀ ਸਾਰੇ ਨੰਬਰ ਨੰਬਰ ਘੱਟ ਗਏ ਤੇ ਬਸ ਫਿਰ ਉਸ ਤੋਂ ਬਾਅਦ ਪੰਗਾ ਪਿਆ। ਚਲੋ ਠੀਕ ਹੈ, ਹੋ ਜਾਂਦਾ ਵੈਸੇ ਯਾਰ, ਬੰਦਾ ਥੋੜ੍ਹਾ ਜਿਹਾ ਡਾਈਵਰਟ ਤਾਂ ਕਿਤੇ ਨਾ ਕਿਤੇ ਹੈ। ਸੋ ਬਟ ਇਹਦਾ ਮਤਲਬ ਇਹ ਨਹੀਂ ਵੀ ਆਸ਼ਕੀ ਕਰਨੀ ਵੀ ਨਹੀਂ। ਦੁਆਬਾ ਟਰੈਵਲ ਨੂੰ ਯਾਦ ਰੱਖੋ, ਇੰਡੀਆ ਦੀਆਂ ਟਿਕਟਾਂ ਲੈਣੀਆਂ ਦੁਆਬਾ ਟਰੈਵਲ ਦੇ, ਅਮਨ ਬਾਈ ਜੀ, ਸੌਰਵ ਬਾਈ ਜੀ ਹਾਜ਼ਰ ਨੇ ਦੁਆਬਾ ਟਰੈਵਲ। 905-796-7800 ਦੁਆਬਾ, ਦੁਆਬਾ, ਦੁਆਬਾ ਟਰੈਵਲ ਦੇ ਅਮਨ ਤੇ ਸੌਰਵ ਜੀ ਤੁਹਾਡੇ ਲਈ ਹਾਜ਼ਰ ਨੇ। ਗਰੋਸਰੀ ਕਰਨੀ ਹੈ ਫਰੈਸ਼ ਫੂਡ ਸੈਂਟਰ, 12,570 ਕੈਨੇਡੀ ਰੋਡ, ਕੈਨੇਡੀ ਡੂਗਲ, ਕੈਨੇਡੀ ਮੇਫੀਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ। ਫਰੈਸ਼ ਫੂਡ ਸੈਂਟਰ ਨੂੰ ਯਾਦ ਤੁਸੀਂ ਜ਼ਰੂਰ ਰੱਖੋ। ਇੱਕ ਮੈਂ ਤੁਹਾਨੂੰ ਪ੍ਰਦੀਪ ਭਾਈ ਦੇ ਨੰਬਰ ਫਿਰ ਤੋਂ ਦੇ ਦਵਾਂ। ਪ੍ਰਦੀਪ ਭਾਜੀ ਸਾਡੇ ਅਪਲਾਈਂਸ ਰਿਪੇਅਰ ਕਰਨ ਦੇ ਮਾਹਰ ਨੇ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ, ਕੋਈ ਵੀ ਅਪਲਾਈਂਸਿਸ ਦੀ ਰਿਪੇਅਰ ਤਾਂ ਪ੍ਰਦੀਪ ਜੀ 647-622-3203 ਮਿਸਟਰ ਪ੍ਰਦੀਪ ਨੂੰ ਤੁਸੀਂ ਜ਼ਰੂਰ ਯਾਦ ਰੱਖੋ। ਅਤੇ ਸ਼ੈਲਜਾ ਓਜਾ, ਸ਼ੈਲਜਾ ਜੀ ਯਾਰ ਬਹੁਤ ਹੀ ਐਕਸਪੀਰੀਅੰਸ, ਬੜੇ ਕਮਾਲ ਦੇ ਅਕਾਊਂਟੈਂਟ ਨੇ। ਕਹਿੰਦੇ ਆ ਕਿ ਦਿਲ ਚੋਰੀ ਹੋ ਜਾਂਦਾ ਹੈ ਜਦੋਂ ਟੈਕਸ ਰੀਫੰਡ ਸਾਡਾ ਘੱਟ ਜਾਂਦਾ ਹੈ, ਸੋ ਪਰ ਹੁਣ ਨਹੀਂ, ਹੁਣ ਸ਼ੈਲਜਾ ਓਜਾ CPA ਦੇ ਨਾਲ ਤੁਹਾਡੇ ਹੱਕ ਦੇ ਪੈਸੇ ਵਾਪਸ ਮਿਲਣਗੇ। ਪਰਸਨਲ ਟੈਕਸ ਹੋਵੇ, ਬਿਜ਼ਨਸ ਫਾਈਲਿੰਗ ਹੋਵੇ, ਬਿਜ਼ਨਸ ਇਨਕੋਰਪੋਰੇਟ ਕਰਨਾ, HST, GST ਫਾਈਲਿੰਗ, CRA ਦਾ ਕੋਈ ਨੋਟਿਸ ਆ ਗਿਆ, ਹਰ ਪ੍ਰੋਬਲਮ ਦਾ ਸਲੂਸ਼ਨ ਸ਼ੈਲਜਾ ਓਜਾ। ਟਰੱਕ ਡਰਾਈਵਰ, ਊਬਰ ਡਰਾਈਵਰ, ਡਾਕਟਰ, ਡੈਂਟਿਸਟ, ਰੀਅਲਟਰ, ਅੱਜ ਹੀ ਫੋਨ ਕਰੋ, ਆਪਣੀ ਮਿਹਨਤ ਦੀ ਕਮਾਈ ਨੂੰ ਬਚਾਓ, ਆਪਣੇ ਟੈਕਸਿਸ ਫਾਈਲ ਕਰੋ ਸਹੀ ਤਰੀਕੇ ਨਾਲ। ਮੈਕਸੀਮਮ ਰੀਫੰਡ ਲਈ ਸ਼ੈਲਜਾ ਓਜਾ 416-409-3252 416-409-3252

ਕਿਆ ਬਾਤ ਹੈ ਜੀ, ਅੱਖਰਾਂ 'ਚ ਤੂੰ ਦਿਸਦੀ ਦਲਜੀਤ ਵੀ, ਕਮਾਲ ਆ ਬਈ ਕਮਾਲ ਆ। ਦਿਸਣ ਤੋਂ ਯਾਦ ਆਇਆ ਕਿ ਅੱਜ ਬਈ ਵਿਜੀਬਿਲਿਟੀ ਘੱਟ ਆ, ਸੋ ਗੱਡੀਆਂ ਧਿਆਨ ਨਾਲ ਚਲਾਓ, ਸਪੀਡ ਕੰਟਰੋਲ ਦੇ ਵਿੱਚ ਰੱਖੋ ਅਤੇ ਸੇਫਲੀ ਆਪਣੇ ਘਰਾਂ ਅਤੇ ਆਪਣੇ ਕੰਮਾਂ 'ਤੇ ਪਹੁੰਚੋ। ਸੋ ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਲਹਿਰਾਂ ਖੂਬਸੂਰਤ ਰੇਡੀਓ ਪ੍ਰੋਗਰਾਮ ਅਤੇ ਆਪਣੇ ਇੱਕ ਖੂਬਸੂਰਤ ਹੋਸਟ ਪ੍ਰਭ ਸੰਤ ਦੇ ਨਾਲ। ਸੋ ਕੀ ਹਾਲ ਚਾਲ ਆ ਦੋਸਤ, ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਗੱਲਾਂ ਬਾਤਾਂ ਚੱਲ ਰਹੀਆਂ ਬਹੁਤ ਹੀ ਖੂਬਸੂਰਤ, ਔਰ ਤੁਸੀਂ ਇੰਜੋਏ ਕਰ ਰਹੇ ਹੋਵੋਗੇ ਇਸ ਖੂਬਸੂਰਤ ਖੂਬਸੂਰਤ ਸ਼ਾਮ ਨੂੰ।

ਕਿਆ ਬਾਤ ਹੈ। ਸੋ ਦੁਨੀਆ ਮਤਲਬ ਦੀ ਹੈ ਕਿ ਨਹੀਂ ਵਾਕਿਆ? ਬਸ ਏਦਾਂ ਲੋਕੀ ਕਹਿ ਦਿੰਦੇ ਆ ਕਿ ਦੁਨੀਆ ਵਾਕਿਆ ਹੀ ਮਤਲਬ ਦੀ ਆ। ਇੱਥੇ ਵੀ ਗੱਲਬਾਤ ਕਰਾਂਗੇ 905-673-3337 905-673-3337। ਸੋ ਜਿੱਥੇ ਪਹਿਲਾਂ ਇਸ਼ਕ ਮਜਾਜੀ ਗੱਲਾਂ ਹੋ ਰਹੀਆਂ ਸੀ, ਹੁਣ ਥੋੜ੍ਹੀਆਂ ਜਿਹੀਆਂ ਕੰਮ ਦੀਆਂ ਗੱਲਾਂ ਵੀ ਕਰ ਲਈਏ। ਸਾਰੀਆਂ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ, ਸਾਰੇ ਹਿੱਸੇ ਜਿਹੜੇ ਆ ਨਾ ਉਹ ਆਪਣੇ ਆਪਣੇ ਤਰ੍ਹਾਂ ਪਰਫੈਕਟ ਆ। ਸੋ ਸਿਆਣੀਆਂ ਗੱਲਾਂ ਵੀ ਕਰਨੀਆਂ ਚਾਹੀਦੀਆਂ, ਅੱਜ ਥੋੜ੍ਹੀਆਂ ਜਿਹੀਆਂ ਸਿਆਣੀਆਂ ਗੱਲਾਂ ਕਰਾਂਗੇ।

0: ਕਿਆ ਬਾਤ ਆ ਜੀ। ਕਹਿੰਦੇ ਕਿ ਦਰਦਾਂ ਦੀ ਭੱਠੀ ਵਿੱਚ ਮੈਂ ਦਾਣੇ ਭੁੱਜੇ ਵੇਖੇ ਨੇ, ਸੱਟ ਕੋਈ ਵੀ ਲੱਗੀ ਨਾ ਪਰ ਜ਼ਖਮ ਮੈਂ ਗੁੱਝੇ ਵੇਖੇ ਨੇ। ਓਏ ਹੋਏ। 905-673-3337 ਜ਼ਖਮ, ਜ਼ਰੂਰੀ ਨਹੀਂ ਕਿ ਕਈ ਵਾਰ ਜ਼ਖਮ ਤੁਹਾਨੂੰ ਦੇਖਣ, ਕਈ ਜ਼ਖਮ ਨਹੀਂ ਵੀ ਦਿਖਦੇ। ਸੋ 905-673-3337 905-673-3337 ਗੱਲਾਂ ਬਾਤਾਂ ਕਰਾਂਗੇ ਪੰਜਾਬੀ ਲਹਿਰ ਨਾਲ ਤੁਸੀਂ ਜੁੜੇ ਹੋਇਓ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਜੀ। ਸਤਿ ਸ਼੍ਰੀ ਅਕਾਲ ਕਰਨਵੀਰ ਸਿੰਘ ਜੀ, ਤੁਸੀਂ ਆਉਣੇ ਰਹੋ।
1: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ?
0: ਸਤਿ ਸ਼੍ਰੀ ਅਕਾਲ ਭਾਈ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ ਠੀਕ ਹੋ? ਦਿਸਣ ਤੋਂ ਯਾਦ ਆਇਆ ਕਿ ਮੈਂ ਵੀ ਹੌਲੀ ਹੌਲੀ ਵੇਖ ਕੇ ਆਇਆ ਵਾਈਪਰ ਉੱਪਰ ਜੇ ਚਲਾ ਕੇ ਵਿਜੀਬਿਲਟੀ ਘੱਟ ਆ।
1: ਭਾਜੀ ਆਪਾਂ ਨੂੰ ਗਾਣੇ ਨਾਲ ਤਾਂ ਮਤਲਬ ਨੀ, ਆਪਾਂ ਤੁਹਾਡੇ ਵੀ ਤੁਹਾਡਾ ਦਿੱਲੀ ਲੱਗਦਾ ਸੱਚੀ
0: ਆ ਇੱਥੇ ਰੱਖ। ਕਿਆ ਬਾਤ,
1: ਤੁਹਾਡੇ ਨਾਲ ਵੀ ਕਿਤੇ ਗੱਲ ਨਾ ਹੋਵੇ ਦਿਨ ਚ, ਮੈਂ ਕਹਿੰਦਾ
0: ਠੀਕ ਹੈ, ਛਕਦੇ ਨੀ ਪਰ ਛਕ ਲਈ ਕਦੇ ਕਦੇ ਫੂਕ ਚੰਗੀ ਹੁੰਦੀ ਆ। ਸੋ 905-673-3337 ਜੀ ਵੀਰੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ। ਬਸ ਸੇਫਲੀ ਜਾਓ, ਆਰਾਮ ਨਾਲ ਡਰਾਈਵ ਕਰੋ ਅਤੇ ਬਸ ਸੇਫਲੀ ਕੰਮਾਂ ਕਾਰਾਂ 'ਤੇ ਔਰ ਸੇਫਲੀ ਆਪਣੇ ਘਰਾਂ ਨੂੰ ਪਹੁੰਚੋ ਤੁਸੀਂ, ਅਤੇ ਇਹੀ ਸਾਡੀ ਦੁਆ ਆ, ਇਹੀ ਸਾਡੀ ਅਰਦਾਸ ਆ, ਅਤੇ ਇੱਦਾਂ ਹੀ ਗੱਲਾਂ ਬਾਤਾਂ ਪਿਆਰ ਮੁਹੱਬਤ ਦੀਆਂ ਕਰਦੇ ਰਹੀਏ ਅਤੇ ਫੁੱਕਾ ਇੱਕ ਦੂਜੇ ਨੂੰ ਸਿਖਾਉਂਦੇ ਰਹੀਏ ਅਤੇ ਬਸ ਚੜ੍ਹਦੀ ਕਲਾ ਦੇ ਨਾਅਰੇ ਲਾਉਂਦੇ ਰਹੀਏ। ਸੋ 905-673-3337 ਕਿਆ ਬਾਤ ਆ।

0: ਇਹ ਤਾਂ ਫਿਰ ਉਹ ਗੱਲ ਕੀਤੀ ਕਿ ਖੰਭ ਵੀ ਕੱਟ ਦਿੱਤੇ ਤੇ ਉੱਡਣਾ ਵੀ ਛੱਡ ਦਿੱਤਾ, ਖੰਭ ਵੀ ਕੱਟ ਦਿੱਤੇ ਤੇ ਉੱਡਣਾ ਵੀ ਛੱਡ ਦਿੱਤਾ, ਜਾਨ ਵੀ ਕੱਢ ਲਈ ਤੇ ਜਿੰਦਾ ਵੀ ਛੱਡ ਦਿੱਤਾ। ਇੱਥੇ ਬਾਈ ਜੀ ਆਹ ਕੰਮ ਕਰ ਗਏ ਫੂਕ ਛਕਾ ਕੇ। ਸੋ 905-673-33-37 ਬਾਈ ਜੀ ਹੁਣ ਪੂਰਾ ਘੰਟਾ ਪ੍ਰੋਗਰਾਮ ਕਰਨਾ, ਇਸ ਤੋਂ ਬਾਅਦ 9 ਤੋਂ 10 ਹੀ। ਤੁਸੀਂ ਹੁਣੇ ਮੈਨੂੰ ਥੋੜ੍ਹਾ ਜਿਹਾ ਅਪ ਹਾਈ ਲੈਵਲ ਕਰ ਗਏ ਹੋ ਅਤੇ ਹੁਣ ਫਿਰ ਅੱਗੇ ਅੱਗੇ ਤਾਂ ਫਿਰ ਕੰਮ ਚੱਕ ਕੇ ਰੱਖਣਾ ਪੈਣਾ। ਸੋ 905-673-33-37 ਓਕੇ। ਗੱਲਬਾਤ ਆਪਾਂ ਇਹ ਕਰਨੀ ਸੀ, ਸਿਆਣੀ ਗੱਲ ਤੋਂ ਗੱਲਬਾਤ ਯਾਦ ਆਈ, ਐਂ ਗੱਲਾਂ 'ਚੋਂ ਗੱਲਾਂ ਯਾਦ ਆਉਂਦੀਆਂ। ਮੈਂ ਇੱਕ ਸੱਜਣ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਮੈਨੂੰ ਸਲਾਹ ਪੁੱਛੀ। ਅੱਛਾ, ਮੈਨੂੰ ਸਲਾਹਾਂ ਬਹੁਤ ਪੁੱਛਦੇ ਆ ਕਿ ਬਾਈ ਕਿੱਦਾਂ, ਪਤਾ ਨਹੀਂ ਲੋਕਾਂ ਨੂੰ ਲੱਗਦਾ ਕਿ ਮੈਂ ਬਹੁਤ ਸਿਆਣਾ, ਚਲੋ ਐਨੀ ਇੰਨਾ ਹੈ ਨਹੀਂ ਆ। ਸੋ ਕਹਿੰਦੇ ਕਿ ਬਾਈ ਜੀ ਤੁਸੀਂ ਮੈਨੂੰ ਦੱਸੋ ਕਿ ਮੇਰੇ ਨਾਲ ਇੱਕ ਸੱਜਣ 3 ਸਾਲ ਪਹਿਲਾਂ ਉਹਨੇ ਮੇਰੇ ਨਾਲ ਗੱਲ ਕੀਤੀ ਸੀ, ਹੈਲੋ ਠੀਕ ਠਾਕ ਹੋ ਸੱਜਣੋ ਮਿੱਤਰੋ ਪਿਆਰਿਓ, ਅਤੇ ਮੈਂ ਕਿਹਾ ਜੀ ਠੀਕ ਠਾਕ ਹਾਂ। ਅਤੇ ਕਹਿੰਦਾ ਹੁਣ 3 ਸਾਲ ਬਾਅਦ ਉਹਨੂੰ ਮੇਰੀ ਯਾਦ ਆਈ ਅਤੇ 3 ਸਾਲ ਬਾਅਦ ਮੈਂ ਪਹਿਲਾਂ ਉਹਦੀ ਹੈਲਪ ਕੀਤੀ ਸੀ ਇੱਕ ਕੰਮ ਕਾਰ ਸੈਟਅਪ ਕਰਨ ਦੇ ਵਿੱਚ। 3 ਸਾਲ ਪਹਿਲਾਂ ਮੈਂ ਉਹਦੀ ਹੈਲਪ ਕੀਤੀ ਸੀ ਕੰਮ ਕਾਰ ਸੈਟਅਪ ਕਰਨ ਦੇ ਵਿੱਚ ਅਤੇ ਮੈਂ ਇੱਧਰ ਆ ਗਿਆ। ਸੋ 3 ਸਾਲ ਉਹ ਆਪਣਾ ਬਿਜ਼ਨਸ ਕੀਤਾ, ਉਹਨੇ ਤਰੱਕੀਆਂ ਕੀਤੀਆਂ ਅਤੇ ਉਹ ਹੁਣ 3 ਸਾਲਾਂ ਬਾਅਦ ਮੈਨੂੰ ਉਹਦਾ ਮੈਸੇਜ ਆਇਆ ਕਿ ਮੈਂ ਭਾਈ ਹੁਣ ਫਿਰ ਤੇਰੇ ਕੋਲ ਆ ਰਿਹਾ। 3 ਸਾਲ ਉਹ ਮੈਨੂੰ ਭੁੱਲਿਆ ਰਿਹਾ, ਹੈਲੋ ਨਹੀਂ, ਹਾਏ ਨਹੀਂ, ਚੇਤੇ ਨਹੀਂ, ਥੈਂਕ ਯੂ ਨਹੀਂ, ਸ਼ੁਕਰੀਆ ਨਹੀਂ। ਸੋ 3 ਸਾਲਾਂ ਬਾਅਦ, ਮਾਫ਼ ਕਰਨਾ, 4 ਸਾਲਾਂ ਬਾਅਦ ਕਿਹਾ ਸੀ ਉਹਨੇ ਮਾਫ਼ ਕਰਨਾ। ਜੇ ਬਾਈ ਜੀ ਸੁਣਦੇ ਹੋਣਗੇ ਤੇ ਮੈਂ ਸਾਲ ਉੱਪਰ ਨੀਚੇ ਨਾ ਕਰਦਾ ਤੇ ਬਾਈ ਜੀ ਨੇ ਕਹਿਣਾ ਯਾਰ ਤੁਸੀਂ ਤਾਂ 12 ਮਹੀਨੇ ਖਾ ਗਏ। 4 ਸਾਲਾਂ ਬਾਅਦ ਬੰਦੇ ਦਾ ਮੈਸੇਜ ਆਇਆ ਕਿ ਮੈਂ ਭਾਈ ਮੈਨੂੰ ਫਿਰ ਤੇਰੀ ਮਦਦ ਦੀ ਲੋੜ ਆ ਅਤੇ ਮੈਂ ਆ ਰਿਹਾ ਅਤੇ ਬਸ ਮੈਨੂੰ ਤੂੰ ਸਾਂਭਣਾ। ਹੁਣ ਉਹ ਬੰਦਾ ਕਹਿ ਰਿਹਾ ਕਿ ਮੈਂ ਸਾਂਭਣ ਨੂੰ ਤਿਆਰ ਹਾਂ ਅਤੇ ਮੇਰੀ ਵਾਈਫ ਮੈਨੂੰ ਕਹਿ ਰਹੀ ਆ ਕਿ ਜਿਸ ਬੰਦੇ ਨੇ 4 ਸਾਲ ਤੈਨੂੰ ਇਗਨੋਰ ਕੀਤਾ, 4 ਸਾਲ ਤੇਰੇ ਤੋਂ ਮਤਲਬ ਲੈ ਕੇ ਤੂੰ ਉਹਦੀ ਇੰਨੀ ਹੈਲਪ ਕੀਤੀ ਅਤੇ 4 ਸਾਲਾਂ ਬਾਅਦ ਉਹ ਬੰਦਾ ਆ ਕੇ ਫਿਰ ਤੇਰੇ ਤੋਂ ਹੈਲਪ ਮੰਗ ਰਿਹਾ ਇੱਕ ਨਵੀਂ ਹੈਲਪ, ਹਾਲਾਂਕਿ ਤੇਰੇ ਨਾਲ ਕਨੈਕਸ਼ਨ ਤੋੜ ਲਿਆ ਸੀ ਉਹਨੇ ਆਪਣਾ, ਉਹਨੂੰ ਫਿਰ ਮਤਲਬ ਪਿਆ ਅਤੇ ਫਿਰ ਕਨੈਕਸ਼ਨ ਜੋੜਿਆ। ਹੁਣ ਉੱਥੇ ਉਸ ਇਨਸਾਨ ਨੂੰ ਕੀ ਕਰਨਾ ਚਾਹੀਦਾ, ਕੀ ਉਹਨੂੰ ਕਹਿ ਦੇਣਾ ਚਾਹੀਦਾ? ਵੈਸੇ ਆਪਣੇ ਨਾ ਏਸ਼ੀਅਨ ਲੋਕਾਂ ਦੀ ਪ੍ਰੋਬਲਮ ਆ, ਆਪਾਂ ਵੈਸੇ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਹਾਂ ਪਰ ਆਪਾਂ ਮੂੰਹ 'ਤੇ ਬੋਲਣ ਦੀ ਹਿੰਮਤ ਨਹੀਂ ਰੱਖਦੇ। ਮੈਂ ਇੱਕ ਗੋਰੇ ਦੀ ਗੱਲ ਸੁਣਾਉਣਾ, ਇੱਕ ਗੋਰਾ ਸੱਜਣ ਸੀ ਸਾਡਾ ਦੋਸਤ, ਅਤੇ ਇੱਦਾਂ ਹੀ ਜਦੋਂ ਤੁਸੀਂ ਡਿਲੀਵਰੀਜ਼ ਐਨ ਇਹ ਵਨਸ ਵਾਇਲ ਚਲੋ ਐਨੀਵੇ ਕਿਸੇ ਵੀ ਜੋਬ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਅਤੇ ਜਦੋਂ ਤੁਸੀਂ ਕੰਟੀਨਿਊ ਹੈਲੋ ਹਾਏ ਓਕੇ ਹੁੰਦੀ ਆ ਅਤੇ ਤੁਸੀਂ ਸਡਨਲੀ ਜਾ ਕੇ ਕੁਛ ਮਹੀਨਿਆਂ ਬਾਅਦ ਕਹਿੰਦੇ ਕਿ ਯਾਰ ਤੂੰ ਮੇਰਾ ਬੈਸਟ ਫਰੈਂਡ ਆ ਜਾਂ ਤੂੰ ਯਾਰ ਆਹ ਕੰਮ ਕਰ ਦੇ, ਅਤੇ ਉਹ ਲੋਕ ਇੰਨੇ ਸਟੇਟ ਫੋਰਡ ਕਹਿੰਦੇ ਨਹੀਂ ਤੂੰ ਸਿਰਫ ਮਤਲਬ ਲਈ ਲੈ ਰਿਹਾ, ਮੈਂ ਤੂੰ ਮੇਰੇ ਤੋਂ ਫੇਵਰ ਮੰਗ ਪਰ ਮੇਰੇ ਨਾਲ ਰਿਸ਼ਤਾ ਨਾ ਜੋੜ, ਤੂੰ ਮੈਨੂੰ ਇਹ ਨਾ ਕਹਿ ਕਿ ਤੂੰ ਮੇਰਾ ਸੱਜਣ ਆ, ਤੂੰ ਮੇਰੇ ਤੋਂ ਫੇਵਰ ਮੰਗ ਸਕਦਾ, ਮੇਰੇ ਨਾਲ ਰਿਸ਼ਤਾ ਜੋੜਨ ਦੀ ਕੋਸ਼ਿਸ਼ ਨਾ ਕਰੋ। ਸੋ ਹੋ ਜੇ ਤੁਹਾਡੇ ਨਾਲ ਮੇਰਾ ਰਿਸ਼ਤਾ ਪਿਆਰ ਦਾ ਮੁਹੱਬਤ ਦਾ ਹੁੰਦਾ ਤਾਂ ਮੈਂ ਤੁਹਾਨੂੰ ਕਹਿ ਦਿੰਦਾ ਕਿ ਹਾਂਜੀ ਆਪਣਾ ਬਹੁਤ ਪਿਆਰਾ ਰਿਸ਼ਤਾ ਆ। ਹਾਂ ਕਹਿੰਦਾ ਪਰ ਤੁਸੀਂ ਇੱਦਾਂ ਨਾ ਰਿਸ਼ਤਾ ਜੋੜੋ ਸਿਰਫ ਮਤਲਬ ਲਈ, ਤੁਸੀਂ ਮੈਨੂੰ ਇਹ ਕਹੋ ਕਿ ਜੋਰਜ ਮੈਨੂੰ ਤੇਰੇ ਤੱਕ ਇਹ ਕੰਮ ਆ, ਤੂੰ ਮੇਰੀ ਹੈਲਪ ਕਰ ਦੇ, ਕਹਿੰਦਾ ਦੈਨ ਆਈ ਵਿਲ ਥਿੰਕ ਅਬਾਊਟ ਇਟ, ਆਈ ਵਿਲ ਆਊਟ ਆਫ ਦਾ ਵੇ ਆਈ ਕੈਨ ਹੈਲਪ ਯੂ ਔਰ ਨੋਟ, ਰਾਈਟ? ਸੋ ਆਪਾਂ ਲੋਕ ਸਟੇਟ ਫਾਰਵਰਡ ਨਹੀਂ ਹੈਗੇ, ਆਪਾਂ ਕਿਸੇ ਨੂੰ ਮੂੰਹ 'ਤੇ ਜਵਾਬ ਨਹੀਂ ਦੇ ਸਕਦੇ। ਆਪਾਂ 9 ਤੋਂ 10 ਗੱਲਾਂ ਬਾਤਾਂ ਕਰਾਂਗੇ ਇਸ ਵਿਸ਼ੇ 'ਤੇ ਕਿ ਤੁਹਾਨੂੰ ਲੱਗਦਾ ਕਿ ਜੇ ਕੋਈ 4 ਸਾਲ ਬਾਅਦ ਫਿਰ ਤੁਹਾਨੂੰ ਮਤਲਬ ਲਈ ਕਾਲ ਕਰਕੇ ਕਹਿੰਦਾ ਕਿ ਮੈਨੂੰ ਸਾਹ ਮੈਨੂੰ ਤੇਰੀ ਲੋੜ ਆ, ਫਿਰ ਮਦਦ ਦੀ ਲੋੜ ਆ, ਜਿਹੜੇ ਬੰਦੇ ਨੇ ਤੁਹਾਨੂੰ 4 ਸਾਲ ਇਗਨੋਰ ਕੀਤਾ ਹੋਵੇ ਜਾਂ ਤੁਹਾਡੇ ਨਾਲ ਕਨੈਕਸ਼ਨ ਕੱਟ ਲਿਆ ਹੋਵੇ ਮਤਲਬ ਪੈਣ 'ਤੇ, ਫਿਰ ਉਹਨੇ ਤੁਹਾਨੂੰ ਪਲਟ ਕੇ ਮਦਦ ਕੀਤੀ, ਤਾਂ ਕੀ ਤੁਹਾਨੂੰ ਕਰਨੀ ਚਾਹੀਦੀ ਆ ਉੱਥੇ? ਕੀ ਤੁਹਾਨੂੰ ਆਪਣਾ ਚੰਗਾਪਣ ਵਿਖਾਉਣਾ ਚਾਹੀਦਾ? ਜਾਂ ਉਹ ਆਪਣੀ ਵਾਈਫ ਨਾਲ ਗੱਲਬਾਤ ਕਰ ਰਿਹਾ, ਕਹਿੰਦਾ ਨਹੀਂ ਯਾਰ ਇਟਸ ਓਕੇ, ਜੇ ਕਿਸੇ ਨੇ ਆਪਾਂ ਨੂੰ ਇਗਨੋਰ ਕੀਤਾ, ਬੁਰਾ ਕੀਤਾ ਤਾਂ ਉਹ ਜਾਣੇ, ਆਪਾਂ ਤਾਂ ਚੰਗਾ ਕਰ ਰਹੇ ਹਾਂ। ਪਰ ਉਹ ਕਹਿੰਦਾ ਕਿ ਮੇਰੀ ਵਾਈਫ ਕਹਿੰਦੀ ਕਿ ਨਹੀਂ, ਜੇ ਤੂੰ ਉਹਦੀ ਮਦਦ ਕਰੇਗਾ ਤਾਂ ਤੈਨੂੰ ਉਹ ਬੇਵਕੂਫ ਸਮਝੂਗਾ ਔਰ ਤੂੰ ਬੇਵਕੂਫ ਬਣੇਗਾ, ਕਿ ਉਹਦੇ ਤੈਨੂੰ ਉਸਨੇ ਬਿਲਕੁਲ ਕੱਟ ਆਫ ਕਰਕੇ ਜਦੋਂ ਲੋੜ ਪਈ ਉਹਨੇ ਕਹਿਣਾ ਕਿੱਡਾ ਬੇਵਕੂਫ ਬੰਦਾ, ਜਦੋਂ ਇਹਨੂੰ ਤਾਂ ਜਦੋਂ ਮਰਜ਼ੀ ਯੂਜ਼ ਕਰ ਲਓ। ਸੋ ਕੀ ਵਾਕਈ ਇਹ ਹੁੰਦਾ ਜੇ ਕਿਸੇ ਦੇ ਇਗਨੋਰ ਕਰਨ ਤੋਂ ਬਾਅਦ ਵੀ ਤੁਸੀਂ ਉਹਦੀ ਹੈਲਪ ਕਰਦੇ ਹੋ, ਕਿਸੇ ਦੇ ਕੋਈ ਤੁਹਾਨੂੰ ਚੰਗਾ ਸਮਝਣ ਤੋਂ ਮਾੜਾ ਸਮਝੇ ਔਰ ਉਸ ਤੋਂ ਬਾਅਦ ਫਿਰ ਤੁਹਾਡੀ ਲੋੜ ਪੈਣ 'ਤੇ ਤੁਹਾਨੂੰ ਮਦਦ ਮੰਗੇ, ਕਿ ਤੁਹਾਨੂੰ ਮਦਦ ਕਰ ਦੇਣੀ ਚਾਹੀਦੀ ਆ? ਮੈਂ ਸਮਝਿਆ ਨਹੀਂ, ਆਪਾਂ ਨੂੰ ਬਹੁਤ ਵਾਰ ਇੱਦਾਂ ਹੁੰਦਾ ਕਿ ਕਈ ਵਾਰ ਤੁਸੀਂ ਬਹੁਤ ਆਊਟ ਆਫ ਦਾ ਵੇ ਜਾ ਕੇ ਲੋਕਾਂ ਦੀ ਮਦਦ ਕਰਦੇ ਹੋ ਅਤੇ ਤੁਹਾਨੂੰ ਉਹਦਾ ਐਪਰੀਸ਼ੀਏਸ਼ਨ ਨਹੀਂ ਮਿਲਦਾ ਅਤੇ ਫਿਰ ਉਹੀ ਲੋਕ ਦੁਬਾਰਾ ਆ ਕੇ ਤੁਹਾਡੇ ਤੋਂ ਹੈਲਪ ਦੀ ਉਮੀਦ ਕਰਦੇ ਆ, ਅਤੇ ਕੀ ਤੁਸੀਂ ਉਹ ਫਿਰ ਤੁਸੀਂ ਇਹ ਕਹਿੰਦੇ ਹੋ ਕਿ ਚਲੋ ਕੋਈ ਨਾ ਇਟਸ ਓਕੇ, ਮਦਦ ਕਰਨਾ ਚੰਗੀ ਗੱਲ ਹੁੰਦੀ, ਤੁਸੀਂ ਮਦਦ ਕਰ ਦਿੰਦੇ ਹੋ? 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸਤਿ ਸ਼੍ਰੀ ਅਕਾਲ ਭਾਈ ਜੀ, ਤੁਸੀਂ ਆਉਣੇ ਰਹੋ।
1: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ?
1: ਬਸ ਵਧੀਆ ਜੀ, ਤੁਸੀਂ ਦੱਸੋ ਕਿਵੇਂ ਹੋ?
0: ਚੜ੍ਹਦੀ ਕਲਾ ਭਾਜੀ, ਆਲ ਗੁੱਡ ਆਲ ਗੁੱਡ
1: ਜੀ। ਭਾਜੀ ਤੁਹਾਡੇ ਟੋਪਿਕ ਤੇ ਇੱਕ ਚੀਜ਼ ਆ ਕਿ ਜੇ ਤਾਂ ਆਪਾਂ ਅੱਜ ਦੀ ਅਕੋਰਡਿੰਗਲੀ ਚੱਲਾਂਗੇ ਤਾਂ ਆਪਾਂ ਕਦੇ ਨੀ ਹੈਲਪ ਕਰਾਂਗੇ, ਬਟ ਜੇਕਰ ਆਪਾਂ ਆਪਣੇ ਕਲਚਰ ਨੂੰ ਤੇ ਜਿਹੜੀ ਆਪਣੀ ਪਰਵਰਿਸ਼ ਹੋਈ ਆ, ਕਿਉਂਕਿ ਆਪਣੇ ਇੰਡੀਆ ਚ ਕਹਿੰਦੇ ਨੇ ਤੀਖੀ ਦੇਵੋ ਬਵ, ਕਹਿੰਦੇ ਭਾਵੇਂ ਘਰ ਆਇਆ ਹੋਇਆ ਚੋਰ ਕਿਉਂ ਨਾ ਹੋਵੇ ਪਰ ਉਹਦਾ ਸਤਿਕਾਰ ਕਰਨਾ।
0: ਪਰ ਕੀ ਸਮਾਜਿਕ ਤੌਰ ਤੇ ਤੁਹਾਨੂੰ ਲੋਕ ਬੁੱਧੂ ਬੇਵਕੂਫ ਸਮਝਣਗੇ ਕਿ ਯਾਰ ਵੇਖ ਕੇ ਬੰਦਾ ਕਿੱਡਾ ਬੇਵਕੂਫ, ਫਿਰ ਹੈਲਪ ਕਰ ਰਿਹਾ, ਮੈਂ ਤੁਹਾਨੂੰ ਯੂਜ਼ ਕੀਤਾ ਸੀ।
1: ਭਾਜੀ ਇੱਕ ਚੀਜ਼ ਦਾ ਮੈਂ ਕਿਤੇ ਪੜ੍ਹਿਆ ਸੀਗਾ, ਕਹਿੰਦੇ ਜੇ ਤੁਹਾਡਾ ਕੋਈ ਫਾਇਦਾ ਵੀ ਚੱਕ ਰਿਹਾ ਨਾ ਤਾਂ ਤੁਸੀਂ ਕਿਸ ਨੂੰ ਤਾਲਿਓ ਕਿ ਕਿਸੇ ਦੇ ਕੰਮ ਆ ਰਹੇ ਹੋ?
0: ਹਾਂ, ਸੋ ਹੈਲਪ ਕਰ ਦੇਣੀ ਚਾਹੀਦੀ, ਤੁਹਾਨੂੰ ਲੱਗਦਾ ਕਿ ਹੈਲਪ ਕਰ ਦੇਣੀ ਚਾਹੀਦੀ ਹੈ?
1: ਦੇਖੋ ਜੇ ਆਪਣਾ ਕੁਛ ਨੀ ਜਾ ਰਿਹਾ ਤੇ ਅੱਗੇ ਤਾਂ ਬਹੁਤ ਕੁਛ ਹੋ ਰਿਹਾ, ਫਿਰ ਆਪਾਂ ਨੂੰ ਕਰਨੀ ਚਾਹੀਦੀ ਹੈ, ਪਰ ਆਪਣਾ ਨੁਕਸਾਨ ਹੋ ਰਿਹਾ ਫਿਰ ਤਾਂ ਮੇਰੇ ਹਿਸਾਬ ਨਾਲ ਨਹੀਂ ਕਰਨੀ ਚਾਹੀਦੀ
0: ਜੀ। ਔਰ ਜੇ ਉਹ ਬੰਦਾ ਇੱਥੇ ਆ ਕੇ ਉਹਨੇ ਸੇਮ ਉਹੀ ਕੀਤਾ, ਆਪ ਤੁਹਾਨੂੰ ਯੂਜ਼ ਕੀਤਾ, ਤੁਹਾਡੇ ਕੋਲ ਰਿਹਾ, ਉਸ ਤੋਂ ਬਾਅਦ ਉਹਨੂੰ ਜੋਬ ਮਿਲ ਗਈ, ਤੁਹਾਨੂੰ ਲੱਤ ਮਾਰ ਕੇ ਪਾਸੇ ਚਲਾ ਗਿਆ, ਤੇ ਦੈਨ ਤੁਹਾਡਾ ਫਿਰ ਵੀ ਜਵਾਬ ਇਹੀ ਹੋਊਗਾ?
1: ਭਾਜੀ ਉਹ ਤਾਂ ਦੇਖੋ ਫਿਰ ਕਹਿੰਦੇ ਨੇ ਲੱਕੜ ਦੀ ਹਾਂਡੀ ਇੱਕ ਵਾਰੀ ਚੜ੍ਹਦੀ ਆ, ਬਾਰ ਬਾਰ ਤਾਂ ਚੜ੍ਹਦੀ ਨਹੀਂ।
0: ਹਾਂ, ਇੱਥੇ ਰੱਖ, ਕਿਆ ਬਾਤ ਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਆਹ ਹੁਣ ਕੀਤੀ ਤੁਸੀਂ ਗੱਲ, ਸੋ 905-673-3337 ਸਾਡੇ ਨਾਲ ਗ੍ਰੈਂਡ ਹੋਮ ਫਨੀ ਸੁੱਖ ਭਾਈ ਜੀ ਜੁੜ ਚੁੱਕੇ ਆ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਪਰ ਕਾਲਸ ਹੁਣ ਬਹੁਤ ਸਾਰੀਆਂ, ਕੁਇਕਲੀ ਸ਼ਾਰਟ ਸ਼ਾਰਟ ਗੱਲਾਂ ਬਾਤਾਂ ਕਰਾਂਗੇ ਜੀ। ਸਤਿ ਸ਼੍ਰੀ ਅਕਾਲ ਕਮਲ ਜੀ, ਤੁਸੀਂ ਆਉਣੇ ਰਹੋ।
2: ਹੈਲੋ
0: ਜੀ ਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
2: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ?
0: ਚੜ੍ਹਦੀ ਕਲਾ ਭਾਈ ਜੀ, ਆਲ ਗੁੱਡ।
2: ਨਹੀਂ, ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਜੀ।
0: ਕਿਆ ਭਾਈ,
2: ਅੱਜ ਕੱਲ ਮਾਹੌਲ ਹੀ ਏਦਾਂ ਦਾ ਬਣ ਗਿਆ ਜੀ, ਪਹਿਲ ਤਾਂ ਭਾਈ ਹੈਲਪ ਕਰ ਦੇਣੀ ਚਾਹੀਦੀ ਹੈ, ਚਲੋ ਜਿੱਦਾਂ ਦਾ ਵੀ ਕੋਈ ਹੋਵੇ
0: ਕਰ ਦੇਣੀ ਚਾਹੀਦੀ
2: ਆਪਾਂ ਨੂੰ। ਹਾਂ ਜੀ, ਹੈਲਪ ਕਰ ਦੇਣੀ ਚਾਹੀਦੀ ਆ।
0: ਜੇ ਤੁਹਾਨੂੰ ਕੋਈ ਲਗਾਤਾਰ ਦੋ ਵਾਰੀ ਬੇਵਕੂਫ ਬਣਾ ਦੇ, ਤਿੰਨ ਵਾਰੀ ਬਣਾ ਜੇ, ਉਸ ਤੋਂ ਬਾਅਦ ਵੀ ਬਿਲਕੁਲ, ਬਹੁਤ ਸ਼ੁਕਰੀਆ। ਆਪਾਂ ਕਰਾਂਗੇ ਗੱਲਾਂ ਬਾਤਾਂ, ਕਿਉਂਕਿ ਖਬਰਾਂ ਦਾ ਵੀ ਸਮਾਂ ਹੋ ਗਿਆ ਔਰ ਸਾਡੇ ਨਾਲ ਸੁੱਖ ਬਾਈ ਜੀ ਜੁੜ ਚੁੱਕੇ ਆ ਜੀ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਅਛਾਈ ਕਰਦੇ ਚੱਲੋ ਕਹਿੰਦੇ ਤੇ ਬਸ ਬੇਵਕੂਫ ਬਣਦੇ ਚੱਲੋ ਤੇ ਕੋਈ ਪ੍ਰਵਾਹ ਨਹੀਂ। 905-673-3337 ਪ੍ਰਹਾਰ ਸਾਹਿਬ ਭਲਵਾਨ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
2: ਚਲੋ
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ, ਇੱਕ ਕਾਲ ਲਊਂਗਾ ਬਸ ਮੈਂ, ਬਾਕੀ ਸਾਰੀਆਂ ਕਾਲਾਂ 9-10 ਲਵਾਂਗੇ, ਗੱਲਾਂ ਬਾਤਾਂ 9-10 ਕਰਾਂਗੇ, ਤਾਂ ਲੰਬਾ ਚੱਲਣਾ ਟੋਪਿਕ। ਸੋ ਬੈਟੀ ਦੋਸਾਂਝ ਜੀ, ਕਿਆ ਬਾਤ ਆ, ਬੜਾ ਖੂਬਸੂਰਤ ਨਾਮ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਬੇਵਕੂਫ ਬਣਾਵੇ ਤਾਂ
3: ਬੇਵਕੂਫ ਜਿਹੜਾ ਬਣਾਉਂਦਾ ਬਣਾਈ ਜਾਵੇ, ਪਰ ਜੇ ਤੁਹਾਡੇ ਕਿਸਮਤ ਦੇ ਵਿੱਚ ਕਿਸੇ ਦਾ ਭਲਾ ਲਿਖਿਆ ਆ, ਤੁਸੀਂ ਕਰਨਾ ਹੀ ਆ। ਮੈਂ ਤਾਂ ਬਹੁਤ ਲੋਕਾਂ ਦੇ ਭਲੇ ਕੀਤੇ ਕਰਦੀ ਰਹੂੰਗੀ, ਪਰ ਤੁਸੀਂ ਇੱਕ ਦੋ ਵਾਰੀ ਤਿੰਨ ਵਾਰੀ ਤੁਹਾਡੇ ਨਾਲ ਕੋਈ ਏਦਾਂ ਦਾ ਹੋ ਜੇ, ਤੁਹਾਨੂੰ ਬੇਵਕੂਫ ਬਣਾਵੇ, ਤੁਸੀਂ ਹੈਲਪ ਕਰੋਗੇ ਪਰ ਪਰੋਠੀ ਦੇ ਕੇ ਨਹੀਂ ਕਰੋਗੇ।
0: ਤੁਸੀਂ ਕਹਿੰਦੇ ਕੀਪ ਡੂਇੰਗ ਗੁੱਡ ਵਰਕ, ਪਰ ਲੋਕ ਚੰਗੇ ਮਾੜੇ ਮਿਲਦੇ ਰਹਿਣਗੇ, ਪਰ ਤੁਸੀਂ ਆਪਣੇ ਜੋ ਤੁਹਾਡਾ ਆਪਣਾ ਨੇਮ ਤੁਸੀਂ ਉਹ ਨਾ ਛੱਡੋ, ਤੁਸੀਂ ਥੋੜਾ ਕਹਿਣ ਦਾ ਮਤਲਬ ਇਹ ਆ?
3: ਹਾਂਜੀ, ਤੇ ਆਪਾਂ ਤਾਂ ਮੈਂ ਤੁਸੀਂ ਮੈਂ ਬਰਲਿੰਗਟਨ ਦੇ ਵਿੱਚ ਰਹਿੰਦੀ ਆ, ਮੈਂ ਜਾਣਦੀ ਇਸੇ ਕਰਕੇ ਆ ਵੀ ਪ੍ਰਦੀਪ ਨੂੰ ਕਦੇ ਵੀ ਕਾਲ ਕਰ ਦੋ, ਪ੍ਰਦੀਪ ਘਰੇ ਬੈਠੀ
0: ਜਾਬ
3: ਕੋਈ ਵੀ ਕੰਮ ਆ ਕਰ ਦੂਗੀ। ਮੇਰੇ ਤਾਂ ਖੂਨ ਦੇ ਵਿੱਚ ਰਗਾਂ ਰਗਾਂ ਦੇ ਵਿੱਚ ਬੈਠਿਆ ਆ ਲੋਕ ਸੇਵਾ।
0: ਕਿਆ ਬਾਤ ਆ ਜੀ, ਇਹ ਇਹ ਚੰਗੇ ਇਨਸਾਨ ਦੀ ਨਿਸ਼ਾਨੀ ਆ। ਬਹੁਤ ਸ਼ੁਕਰੀਆ ਪ੍ਰਦੀਪ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਚੰਗੇ ਇਨਸਾਨ ਦੀ ਨਿਸ਼ਾਨੀ। ਸੋ ਤੁਸੀਂ ਹੈਲਪ ਕਰਦੇ ਰਹੋ, ਬਸ ਇਨਸਾਨ ਹੋਣ ਦਾ ਸਬੂਤ ਸਭ ਤੋਂ ਵੱਡਾ ਨਿਸ਼ਾਨ ਆ ਕਿ ਤੁਸੀਂ ਦੂਸਰਿਆਂ ਦੀ ਹੈਲਪ ਕਰਨਾ। ਸੋ 905-673-3337 ਲੈ ਜੀ ਤੁਹਾਨੂੰ ਤੋਹਫਿਆਂ ਦੀ ਖਜ਼ਾਨ 'ਚ, ਅਤੇ ਸਾਡੇ ਸੈਂਟੇ ਬਾਬੇ ਕੋਲ ਜੀ। ਸਤਿ ਸ਼੍ਰੀ ਅਕਾਲ ਸੁੱਖ ਬਾਈ ਜੀ, 6685 ਟੋਮਕਨ ਰੋਡ, ਗ੍ਰੈਂਡ ਹੋਮ ਫਰਨੀ ਸੁੱਖ ਬਾਈ ਸਾਡੇ ਨਾਲ ਜੁੜ ਚੁੱਕੇ ਨੇ, ਆ ਜਾਓ ਬਾਈ ਜੀ।
4: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੰਧੂ ਸਾਹਿਬ। ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਲੱਗਣ ਜਾ ਰਹੀ ਆ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਜਿਹੜੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਲੱਗਣ ਜਾ ਰਹੀ ਹੈ। ਤੇ ਬਾਈ ਜੀ ਡੀਲ ਦਿੰਦੇ ਆ ਕਿ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਬਾਏ ਕਰਨਾ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ, ਹਜ਼ਾਰ ਹਜ਼ਾਰ ਡਾਲਰ ਦਾ
0: ਬਾਤ ਆ
4: ਕੌੜਾ ਕਿੱਥੇ ਆ 6885 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਹੈ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ
0: ਕੀ ਬਾਤ ਆ ਜੀ 6885 ਟੋਮਗਨ ਰੋਡ 6885 ਟੋਮ ਕਨ ਰੋਡ ਤੇ ਤੁਸੀਂ ਪਹੁੰਚ ਜਾਣਾ ਹੈ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਸੋ ਖਬਰਾਂ ਵੱਲ ਚੱਲੀਏ। ਮਦਦ ਕਰਨਾ ਕਿਸੇ ਨੂੰ ਹੱਥ ਅੱਗੇ ਵਧਾ ਕੇ ਉਹਦਾ ਹੱਥ ਫੜਨਾ, ਤੇ ਜੇ ਉਹ ਬੰਦਾ ਤੁਹਾਡੇ ਨਾਲ ਗਦਾਰੀ ਕਰਦਾ, ਤੁਹਾਨੂੰ ਧੋਖਾ ਦਿੰਦਾ, ਤੁਹਾਡਾ ਨਮਕ ਖਾ ਕੇ ਹਰਾਮ ਕਰਦਾ, ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਜਿਨ੍ਹਾਂ ਨੂੰ ਅਸੀਂ ਸਮੁੰਦਰ ਦੇਣ ਵਾਲੇ ਸੀ ਉਹਨਾਂ ਨੇ ਛੋਟਾ ਜਿਹਾ ਤਲਾਬ ਮਿਲਣ 'ਤੇ ਬੇਈਮਾਨੀ ਕਰਤੀ। ਸੋ 905-673-3337 ਸਮਾਂ ਹੋ ਗਿਆ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ, ਪਰ ਰੇਡੀਓ ਉਡਾਨ ਲੈ ਕੇ ਹਾਜ਼ਰ ਹੋਵਾਂਗੇ 9-10 ਜੁੜੇ ਰਹੋ ਸਟੇ ਟਿਊਨਡ AM 530 ਦੀਆਂ ਸੁਪਰ ਹਿੱਟ ਤਰੰਗਾਂ ਦੇ ਨਾਲ। ਸੋ ਗਏ ਤੇ ਆਏ, ਬਸ ਹੁਣ ਸਮਾਂ ਹੋ ਗਿਆ। ਪ੍ਰੋਫੈਸਰ ਸੁਦੀਪ ਸਿੰਘ ਚਲੋਂ ਖਬਰਾਂ ਲੈ ਕੇ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ। ਸੋ 9-10 ਆਵਾਂਗੇ, ਗੱਲਾਂ ਬਾਤਾਂ ਕਰਾਂਗੇ, ਹੱਸਾਂਗੇ, ਮੁਸਕਰਾਵਾਂਗੇ ਤੇ ਰੇਡੀਓ ਉਡਾਨ 'ਤੇ ਮਹਿਫਲਾਂ ਲਾਵਾਂਗੇ। ਸਟੇ ਟਿਊਨਡ। ਹੁਣ ਚੱਲਦੇ ਹਾਂ ਜੀ ਪੰਜਾਬ ਦੀ ਧਰਤੀ ਤੋਂ, ਪ੍ਰੋਫੈਸਰ ਸੁਦੀਪ ਸਿੰਘ ਢਿਲੋਂ
5: ਸਭ ਤੋਂ ਪਹਿਲਾਂ ਤੁਹਾਨੂੰ ਖਬਰ ਸੁਣਾਉਂਦੇ ਹਾਂ ਪੰਥਕ ਮਾਹੌਲ ਦੀ, ਕਿਉਂਕਿ ਬੇਦਬੀਆਂ ਵਿਰੋਧੀ ਕਾਨੂੰਨ ਜੋ ਪੰਜਾਬ ਸਰਕਾਰ ਵੱਲੋਂ ਲਿਆਂਦਾ ਗਿਆ ਸੀ ਉਸ ਨੂੰ ਲੈ ਕੇ ਲਗਾਤਾਰ ਸ਼੍ਰੋਮਣੀ ਕਮੇਟੀ ਵੱਲੋਂ ਸਵਾਲ ਉਠਾਏ ਜਾ ਰਹੇ ਨੇ। ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਤੋਂ ਬਾਅਦ ਹੁਣ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਗ੍ਰੰਥੀ ਸਾਹਿਬਾਨ ਨੇ ਵੀ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਉੱਤੇ ਸਵਾਲ ਚੁੱਕੇ ਨੇ। ਉਹਨਾਂ ਨੇ ਇਸ ਨੂੰ ਗ੍ਰੰਥੀਆਂ, ਪਾਠੀ ਸਿੰਘਾਂ ਅਤੇ ਹੋਰਨਾਂ ਨੂੰ ਭੈ ਭੀਤ ਕਰਨ ਵਾਲਾ ਕਾਨੂੰਨ ਦੱਸਦਿਆਂ ਇਸ ਵਿੱਚ ਤੁਰੰਤ ਸੋਧ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਦੇ ਸੈਕਟ ਵਿਰੁੱਧ ਸਿੱਖ ਕੌਮ ਦੇ ਇਤਰਾਜ਼ਾਂ ਨੂੰ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਸਮੂਹ ਸਿੰਘ ਸਾਹਿਬਾਨ, ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਐਡੀਸ਼ਨਲ ਮੁੱਖ ਗ੍ਰੰਥੀ ਨੇ ਲੰਘੇ ਕੱਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਹੈ ਅਤੇ ਮੀਟਿੰਗ ਵਿੱਚ ਇਸ ਮਸਲੇ ਉੱਤੇ ਗੰਭੀਰ ਵਿਚਾਰ ਵਟਾਂਦਰਾ ਗ੍ਰੰਥੀ ਸਿੰਘਾਂ ਵੱਲੋਂ ਕੀਤਾ ਗਿਆ। ਇਸ ਦਰਮਿਆਨ ਸਮੂਹ ਗ੍ਰੰਥੀ ਸਿੰਘਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦਾ ਕਾਨੂੰਨ ਕੌਮ ਦੇ ਹੱਕ ਵਿੱਚ ਹੈ, ਪਰ ਮਰਿਆਦਾ ਸੰਬੰਧੀ ਮਾਮਲਿਆਂ ਵਿੱਚ ਗ੍ਰੰਥੀ ਸਿੰਘਾਂ, ਗੁਰਦੁਆਰਾ ਕਮੇਟੀਆਂ ਤੇ ਸੰਗਤਾਂ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣਾ ਇਤਰਾਜ਼ਯੋਗ ਹੈ। ਉਹਨਾਂ ਜ਼ੋਰ ਦਿੱਤਾ ਕਿ ਗ੍ਰੰਥੀ ਸਿੰਘ ਕੌਮ ਦੀ ਰੀੜ੍ਹ ਦੀ ਹੱਡੀ ਨੇ, ਉਹਨਾਂ ਨੂੰ ਕਾਨੂੰਨ ਨਾਲ ਡਰਾਉਣਾ ਨਹੀਂ ਚਾਹੀਦਾ। ਸਰਕਾਰ ਨੂੰ ਇਸ ਸੰਜੀਦਾ ਮਾਮਲੇ ਉੱਤੇ ਸਿੱਖ ਭਾਵਨਾਵਾਂ ਮੁਤਾਬਕ ਸੋਧਾਂ ਕਰਨੀਆਂ ਚਾਹੀਦੀਆਂ। ਗ੍ਰੰਥੀ ਸਿੰਘਾਂ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਤੋਂ ਮੰਗ ਕੀਤੀ ਗਈ ਹੈ ਕਿ ਕਾਨੂੰਨ ਵਿੱਚੋਂ ਗ੍ਰੰਥੀ ਸ਼੍ਰੇਣੀ, ਸਿੱਖ ਸੰਸਥਾਵਾਂ ਅਤੇ ਸੰਗਤਾਂ ਦੇ ਵਿਰੁੱਧ ਜਾਂਦੀਆਂ ਮੱਦਾਂ ਨੂੰ ਤੁਰੰਤ ਖਤਮ ਕੀਤਾ ਜਾਵੇ। ਚੇਤੇ ਰਹੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਨੇ ਪਹਿਲਾਂ ਹੀ ਸਰਕਾਰ ਨੂੰ 15 ਦਿਨਾਂ ਦਾ ਸਮਾਂ ਦਿੱਤਾ ਹੋਇਆ ਕਿ ਇਹਨਾਂ ਇਤਰਾਜ਼ਯੋਗ ਮੱਦਾਂ ਨੂੰ ਕਾਨੂੰਨ ਵਿੱਚੋਂ ਹਟਾਇਆ ਜਾਵੇ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਆਪਣੀ ਗ੍ਰਿਫਤਾਰੀ ਦੇ 2 ਦਿਨਾਂ ਬਾਅਦ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਹਨਾਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ED ਦੀ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੀ ਸਭ ਤੋਂ ਵੱਡੀ ਮਿਸਾਲ ਦੱਸਦਿਆਂ ਆਪਣੀ ਹਿਰਾਸਤ ਨੂੰ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਿਕ ਕਰਾਰ ਦਿੰਦਿਆਂ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਲਾਗੂ ਅਤੇ ਜਸਟਿਸ ਸੰਜੀਵ ਬੇਰੀ ਦੇ ਬੈਂਚ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਭਲਕੇ ਭਾਰਤੀ ਸਮੇਂ ਮੁਤਾਬਕ 14 ਮਈ ਨੂੰ ਨਿਰਧਾਰਿਤ ਕੀਤੀ ਹੈ। ਅਦਾਲਤ ਵਿੱਚ ਮੰਤਰੀ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ ਸੰਜੀਵ ਅਰੋੜਾ ਨੂੰ ਸਵੇਰੇ 7 ਵਜੇ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ, ਜਦਕਿ ਗ੍ਰਿਫਤਾਰੀ ਦੇ ਅਧਿਕਾਰਤ ਕਾਗਜ਼ 4:00 ਦਿੱਤੇ ਗਏ। ਉਹਨਾਂ ਕਿਹਾ ਕਿ ਜਾਂਚ ਅਧਿਕਾਰੀ ਨੇ ਦੁਪਹਿਰ 3:25 ਉੱਤੇ ਅਰੋੜਾ ਦੇ ਬਿਆਨ ਪੜ੍ਹਨੇ ਸ਼ੁਰੂ ਕੀਤੇ ਅਤੇ ਮਹਿਜ 35 ਮਿੰਟਾਂ ਵਿੱਚ 17 ਪੰਨਿਆਂ ਦੀ ਤਫਸੀਲੀ ਰਿਪੋਰਟ ਤਿਆਰ ਕਰਕੇ ਗ੍ਰਿਫਤਾਰੀ ਵਿਖਾ ਦਿੱਤੀ। ਅਰੋੜਾ ਦੇ ਵਕੀਲ ਮੁਤਾਬਕ ਇੰਨੇ ਘੱਟ ਸਮੇਂ ਵਿੱਚ ਆਜ਼ਾਦ ਤੌਰ ਉੱਤੇ ਬਿਆਨ ਪੜ੍ਹਨਾ ਅਤੇ ਇੰਨੀ ਲੰਮੀ ਰਿਪੋਰਟ ਤਿਆਰ ਕਰਨਾ ਅਸੰਭਵ ਹੈ ਤੇ ਇਸ ਨੂੰ ਵੀ ਉਹਨਾਂ ਆਪਣਾ ਇੱਕ ਪ੍ਰਮੁੱਖ ਨੁਕਤਾ ਬਣਾਇਆ ਹੈ। ਇਸ ਦਰਮਿਆਨ ਸੰਜੀਵ ਅਰੋੜਾ ਨੇ ਕਿਹਾ ਕਿ ਉਹ ਹੈਮਟਨ ਸਕਾਈ ਰਿਐਲਿਟੀ ਲਿਮਿਟਡ ਦੇ ਸਾਬਕਾ ਚੇਅਰਮੈਨ ਰਹੇ ਨੇ ਅਤੇ ਉਹਨਾਂ ਦੀ ਕੰਪਨੀ ਦਾ ਮੋਬਾਈਲ ਨਿਰਯਾਤ ਦਾ ਕਾਰੋਬਾਰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਕਾਨੂੰਨੀ ਸੀ। ਸੰਜੀਵ ਅਰੋੜਾ ਨੇ ਵੀ ਕਿਹਾ ਕਿ ਵਿਧਾਇਕ ਤੇ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਹ ਕੰਪਨੀ ਦੇ ਰੋਜ਼ਾਨਾ ਦੇ ਕੰਮਾਂ ਵਿੱਚ ਸ਼ਾਮਿਲ ਨਹੀਂ ਸਨ। ਉਹਨਾਂ ਨੇ ਈਡੀ ਵੱਲੋਂ ਕੋਈ ਵੀ ਇਤਰਾਜ਼ਯੋਗ ਚੀਜ਼ ਬਰਾਮਦ ਨਾ ਹੋਣ ਦਾ ਦਾਅਵਾ ਕਰਦਿਆਂ ਗੁਰੂ ਗ੍ਰਾਮ ਅਦਾਲਤ ਵੱਲੋਂ ਦਿੱਤੇ ਗਏ 16 ਮਈ ਤੱਕ ਦੇ ਰਿਮਾਂਡ ਨੂੰ ਵੀ ਰੱਦ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਵਿੱਚ ਸਥਾਨਕ ਚੋਣਾਂ ਦਾ ਐਲਾਨ ਹੋਣ ਦੇ ਨਾਲ ਹੀ ਸਾਰੀਆਂ ਸਿਆਸੀ ਪਾਰਟੀਆਂ ਯਾਨੀ ਕਿ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਤਿਆਰੀਆਂ ਵਧ ਦਿੱਤੀਆਂ ਨੇ। ਪੰਜਾਬ ਅੰਦਰ ਚੋਣਵੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਸਥਾਨਕ ਚੋਣਾਂ ਲਈ ਸਿਆਸੀ ਪਾਰਟੀਆਂ ਵੱਲੋਂ ਮੀਟਿੰਗਾਂ ਕਰਕੇ ਚੋਣਾਂ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਚੇਤੇ ਰਹੇ ਕਿ ਪੰਜਾਬ ਵਿੱਚ ਸਥਾਨਕ ਚੋਣਾਂ ਵਿਧਾਨ ਸਭਾ ਚੋਣਾਂ ਤੋਂ ਕੁਛ ਸਮੇਂ ਪਹਿਲਾਂ ਹੁਣ ਜਾ ਰਹੀਆਂ ਨੇ, ਇਸ ਲਈ ਸਾਰੀਆਂ ਸਿਆਸੀ ਧਿਰਾਂ ਵੱਲੋਂ ਇਹਨਾਂ ਚੋਣਾਂ ਨੂੰ ਮਜ਼ਬੂਤੀ ਨਾਲ ਲੜਿਆ ਜਾਵੇਗਾ, ਕਿਉਂਕਿ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਣ ਵਾਲੀਆਂ ਸਥਾਨਕ ਚੋਣਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਤੇ ਅਸਰ ਪਾ ਸਕਦੀਆਂ ਨੇ। ਪੰਜਾਬ ਵਿੱਚ ਚੱਲਦੇ ਆਰਮੀ ਪਬਲਿਕ ਸਕੂਲਾਂ ਵਿੱਚ ਸੰਸਕ੍ਰਿਤ ਨੂੰ ਲਾਜ਼ਮੀ ਵਿਸ਼ੇ ਅਤੇ ਪੰਜਾਬੀ ਨੂੰ ਇੱਕ ਵਾਧੂ ਵਿਸ਼ੇ ਵਜੋਂ ਪੜ੍ਹਾਉਣ ਦੇ ਫੈਸਲੇ ਨੇ ਸੂਬੇ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਪਿਛਲੇ ਦਿਨੀ ਆਰਮੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਭੇਜੇ ਗਏ ਸੁਨੇਹੇ ਵਿੱਚ ਕਿਹਾ ਗਿਆ ਹੈ ਕਿ ਸਾਲ 2026-27 ਦੇ ਸੈਸ਼ਨ ਲਈ ਸੰਸਕ੍ਰਿਤ ਪੜ੍ਹਨੀ ਲਾਜ਼ਮੀ ਹੋਵੇਗੀ, ਜਦਕਿ ਪੰਜਾਬੀ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਤੋਂ ਸਹਿਮਤੀ ਪੱਤਰ ਲਿਆਉਣਾ ਪਵੇਗਾ। ਕਈ ਸਿਆਸੀ ਅਤੇ ਸੱਭਿਆਚਾਰਕ ਜਥੇਬੰਦੀਆਂ ਨੇ ਇਸ ਕਦਮ ਨੂੰ ਪੰਜਾਬੀ ਭਾਸ਼ਾ ਐਕਟ 2008 ਦੀ ਉਲੰਘਣਾ ਦੱਸਿਆ ਹੈ, ਜੋ ਸੂਬੇ ਦੇ ਸਾਰੇ ਸਕੂਲਾਂ ਵਿੱਚ 10ਵੀਂ ਜਮਾਤ ਤੱਕ ਪੰਜਾਬੀ ਪੜ੍ਹਾਉਣਾ ਲਾਜ਼ਮੀ ਬਣਾਉਂਦਾ ਹੈ। ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ ਫੌਜੀਆਂ ਦੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ ਨੇ, ਇਸ ਲਈ 6ਵੀਂ ਤੋਂ 8ਵੀਂ ਜਮਾਤ ਤੱਕ ਅੰਗਰੇਜ਼ੀ, ਹਿੰਦੀ ਅਤੇ ਸੰਸਕ੍ਰਿਤ ਵਰਗੀਆਂ ਭਾਸ਼ਾਵਾਂ ਪੜ੍ਹਾਉਣੀਆਂ ਜ਼ਰੂਰੀ ਨੇ ਅਤੇ ਜੇਕਰ ਕਾਫੀ ਗਿਣਤੀ ਵਿੱਚ ਵਿਦਿਆਰਥੀ ਚਾਹੁੰਣ ਤਾਂ ਸਕੂਲ ਚੌਥੀ ਖੇਤਰੀ ਭਾਸ਼ਾ ਵਜੋਂ ਪੰਜਾਬੀ ਪੜ੍ਹਾ ਸਕਦੇ ਨੇ। ਆਰਮੀ ਪਬਲਿਕ ਸਕੂਲ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵੱਲੋਂ ਚਲਾਏ ਜਾਂਦੇ ਨੇ ਅਤੇ ਇਹ CBSE ਨਾਲ ਸੰਬੰਧਿਤ ਨੇ। ਦੂਜੇ ਬੰਨੇ ਪੰਜਾਬ ਚੇਤਨਾ ਮੰਚ ਅਤੇ ਹੋਰ ਲੇਖਕਾਂ ਨੇ ਇਸ ਫੈਸਲੇ ਨੂੰ ਮਨਮਾਨੀ ਕਰਾਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕੌਮੀ ਸਿੱਖਿਆ ਨੀਤੀ 2020 ਦੇ ਉਲਟ ਹੈ, ਜੋ ਮਾਂ ਬੋਲੀ ਵਿੱਚ ਸਿੱਖਿਆ ਉੱਤੇ ਜ਼ੋਰ ਦਿੰਦੀ ਹੈ। ਉਧਰ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਫੋਕਲੋਰ ਰਿਸਰਚ ਅਕੈਡਮੀ ਅਤੇ ਹੋਰ ਸਿਆਸੀ ਪਾਰਟੀਆਂ ਨੇ ਵੀ ਇਸ ਕਦਮ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹੀ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ਼ ਕਰਨਾ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। ਰੁੱਖਾਂ ਦੀ ਬੇਰਹਿਮ ਕਟਾਈ ਦਾ ਮਾਮਲਾ ਵੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਆਇਆ, ਜਿੱਥੇ ਇੱਕ ਬੰਨੇ ਗਰਮੀ ਬਹੁਤ ਪੈ ਰਹੀ ਹੈ, ਤਾਪਮਾਨ ਵੱਧ ਰਿਹਾ ਹੈ ਅਤੇ ਪੰਜਾਬ ਅੰਦਰ ਦਰਖਤਾਂ ਦੀ ਗਿਣਤੀ ਲਗਾਤਾਰ ਘਟੀ ਹੈ, ਉਸ ਨਾਲ ਗਰਮੀ ਲਗਾਤਾਰ ਵਧੀ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਰੋਪੜ ਜ਼ਿਲ੍ਹੇ ਦੇ ਸੁਰੱਖਿਅਤ ਜੰਗਲਾਂ ਵਿੱਚ ਕੀਮਤੀ ਖੈਰ ਦੇ ਰੁੱਖਾਂ ਦੀ ਵੱਡੇ ਪੱਧਰ ਉੱਤੇ ਹੋਈ ਗੈਰ ਕਾਨੂੰਨੀ ਕਟਾਈ ਦਾ ਗੰਭੀਰ ਨੋਟਿਸ ਲਿਆ। ਦੋਸ਼ ਲੱਗੇ ਨੇ ਕਿ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਟਿੰਬਰ ਮਾਫੀਆ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਰੁੱਖਾਂ ਉੱਤੇ ਕੁਹਾੜਾ ਚਲਾਇਆ ਹੈ। ਟ੍ਰਿਬਿਊਨਲ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਅਗਲੀ ਸੁਣਵਾਈ 5 ਅਗਸਤ ਲਈ ਤੈਅ ਕੀਤੀ ਹੈ। ਸਮਾਜਿਕ ਕਾਰਕੁਨ ਅਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਦਾਇਰ ਪਟੀਸ਼ਨ ਵਿੱਚ ਦੱਸਿਆ ਗਿਆ ਹੈ ਕਿ ਜੰਗਲ ਖੇਤਰਾਂ ਵਿੱਚ ਇਹ ਗੈਰ ਕਾਨੂੰਨੀ ਖੇਡ ਖੇਡੀ ਗਈ ਹੈ। ਸ਼ੁਰੂਆਤੀ ਜਾਂਚ ਵਿੱਚ ਵਿਭਾਗ ਨੇ ਸਿਰਫ 150 ਰੁੱਖਾਂ ਦੀ ਕਟਾਈ ਦੀ ਗੱਲ ਕਹੀ ਸੀ, ਪਰ ਸਥਾਨਕ ਸੂਤਰਾਂ ਮੁਤਾਬਕ ਗਿਣਤੀ 2000 ਤੋਂ 5000 ਦੇ ਵਿਚਕਾਰ ਹੋ ਸਕਦੀ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 24 ਦਸੰਬਰ 2025 ਨੂੰ ਸੂਬੇ ਵਿੱਚ ਰੁੱਖਾਂ ਦੀ ਕਟਾਈ ਉੱਤੇ ਮੁਕੰਮਲ ਪਾਬੰਦੀ ਲਾਈ ਸੀ, ਜਿਸ ਦੀ ਇਸ ਮਾਮਲੇ ਵਿੱਚ ਸ਼ਰੇਆਮ ਉਲੰਘਣਾ ਹੋਈ ਹੈ। ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਹੋਈ ਇਸ ਕਟਾਈ ਨਾਲ ਵਾਤਾਵਰਨ ਨੂੰ ਵੱਡਾ ਨੁਕਸਾਨ ਪਹੁੰਚਿਆ। ਰੁੱਖਾਂ ਦੇ ਖਤਮ ਹੋਣ ਨਾਲ ਜੰਗਲੀ ਜੀਵਾਂ ਦੇ ਰਹਿਣ ਬਸੇਰੇ ਉੱਜੜ ਗਏ ਨੇ ਅਤੇ ਜ਼ਮੀਨ ਖੁਰਨ ਦਾ ਖਤਰਾ ਵੀ ਵੱਧ ਗਿਆ। ਪਟੀਸ਼ਨ ਜ਼ਰੀਏ ਮੰਗ ਕੀਤੀ ਗਈ ਹੈ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕੇਂਦਰੀ ਜੰਗਲਾਤ ਮੰਤਰਾਲੇ ਦੇ ਅਧਿਕਾਰੀਆਂ ਦੀ ਇੱਕ ਸੁਤੰਤਰ ਕਮੇਟੀ ਬਣਾ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਰੁੱਖਾਂ ਦੀ ਕਟਾਈ ਕਰਨ ਵਾਲੇ ਲੋਕਾਂ ਅਤੇ ਦੋਸ਼ੀ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਖਬਰਾਂ ਦੇ ਬੁਲੇਟਿਨ ਵਿੱਚ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਮੈਡੀਕਲ ਦੇ ਗ੍ਰੈਜੂਏਟ ਕੋਰਸਾਂ ਵਿੱਚ ਦਾਖਲੇ ਨਾਲ ਜੁੜੀ ਪ੍ਰੀਖਿਆ ਨੀਟ UG ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਵੱਡੇ ਪੱਧਰ ਉੱਤੇ ਇਸ ਪ੍ਰੀਖਿਆ ਨੂੰ ਦੇ ਚੁੱਕੇ ਵਿਦਿਆਰਥੀਆਂ ਅੰਦਰ ਵੱਡਾ ਗੁੱਸਾ ਹੁਣ ਇਸ ਗੱਲ ਨੂੰ ਲੈ ਕੇ ਹੈ ਕਿ ਪੇਪਰ ਲੀਕ ਦੀ ਪੁਸ਼ਟੀ ਹੋ ਗਈ ਹੈ ਅਤੇ ਪਿਛਲੇ ਦਿਨੀ ਜੋ NEET UG ਦੀ ਪ੍ਰੀਖਿਆ ਹੋਈ ਸੀ ਉਸਨੂੰ ਰੱਦ ਕਰ ਦਿੱਤਾ ਗਿਆ। ਮਾਮਲੇ ਦੀ CBI ਜਾਂਚ ਵੀ ਸ਼ੁਰੂ ਹੋ ਗਈ ਹੈ ਅਤੇ ਦੇਸ਼ ਭਰ ਤੋਂ 17 ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ। ਇਹ ਪ੍ਰੀਖਿਆ ਹੁਣ ਦੁਬਾਰਾ ਲਈ ਜਾਵੇਗੀ। ਇਸ ਕਰਕੇ 22 ਲੱਖ ਤੋਂ ਵੱਧ ਪੇਪਰ ਦੇਣ ਵਾਲੇ ਵਿਦਿਆਰਥੀ ਪ੍ਰਭਾਵਿਤ ਹੋਣਗੇ ਜਿਨ੍ਹਾਂ ਨੂੰ ਦੁਬਾਰਾ ਪ੍ਰੀਖਿਆ ਦੇਣੀ ਪਵੇਗੀ। ਇਸ ਦਰਮਿਆਨ ਵਿਦਿਆਰਥੀਆਂ ਨੇ ਦੇਸ਼ ਅੰਦਰ ਵੱਡੇ ਪੱਧਰ ਉੱਤੇ ਰੋਸ ਪ੍ਰਦਰਸ਼ਨ ਵੀ ਸ਼ੁਰੂ ਕੀਤੇ ਨੇ। 2 ਸਾਲ ਪਹਿਲਾਂ ਵੀ NEET UG ਦੀ ਪ੍ਰੀਖਿਆ ਇਸੇ ਤਰ੍ਹਾਂ ਪੇਪਰ ਲੀਕ ਹੋਣ ਕਰਕੇ ਵਿਵਾਦਾਂ ਦੇ ਘੇਰੇ ਵਿੱਚ ਆਈ ਸੀ। CBI ਵੱਲੋਂ ਪੰਜਾਬ ਵਿਜੀਲੈਂਸ ਬਿਊਰੋ ਰਿਸ਼ਵਤ ਮਾਮਲੇ ਵਿੱਚ ਵਿਚੋਲੇ ਪਿਓ ਪੁੱਤ ਤੇ ਡਰਾਈਵਰ ਸਣੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ। 24 ਘੰਟੇ ਇਹ ਛਾਪੇਮਾਰੀ ਦੀ ਕਾਰਵਾਈ ਚੱਲੀ ਹੈ ਤੇ 22 ਲੱਖ ਦੀ ਨਕਦੀ ਬਰਾਮਦ ਕੀਤੀ ਗਈ ਹੈ। ਇਸ ਦਰਮਿਆਨ ਵਿਜੀਲੈਂਸ ਬਿਊਰੋ DGP ਦਾ ਰੀਡਰ ਫਰਾਰ ਦੱਸਿਆ ਜਾਂਦਾ ਹੈ। ਗ੍ਰਿਫਤਾਰ ਕੀਤੇ ਗਏ 3 ਜਣਿਆਂ ਵਿੱਚੋਂ 2 ਜਣੇ ਭਾਜਪਾ ਨਾਲ ਸੰਬੰਧਿਤ ਦੱਸੇ ਜਾਂਦੇ ਨੇ। ਸਕਾਲਰਸ਼ਿਪ ਘੁਟਾਲੇ ਵਿੱਚ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਹਾਈਕੋਰਟ ਨੇ ਤਲਬ ਕੀਤਾ ਤੇ ਪੁੱਛਿਆ ਕਿ ਮਾਮਲਾ ਦਰਜ ਕਰਨ ਵਿੱਚ 6 ਸਾਲ ਕਿਉਂ ਲਾ ਦਿੱਤੇ ਗਏ। ਪੰਜਾਬ ਪੁਲਿਸ ਦੇ ਸਾਬਕਾ DIG ਹਰਚਰਨ ਭੁੱਲਰ ਨੇ CBI ਦੀ ਕਾਰਵਾਈ ਨੂੰ ਚੁਣੌਤੀ ਦਿੱਤੀ ਹੈ ਅਤੇ ਕਿਹਾ ਕਿ ਇਸ ਮਾਮਲੇ ਵਿੱਚ FIR ਤੇ ਜਾਂਚ ਗੈਰ ਸੰਵਿਧਾਨਕ ਹੈ ਤੇ ਇਸ ਆਧਾਰ ਉੱਪਰ ਰਾਹਤ ਦੀ ਮੰਗ ਅਦਾਲਤ ਕੋਲੋਂ ਕੀਤੀ ਹੈ। ਬਾਬਾ ਬੰਦਾ ਸਿੰਘ ਬਹਾਦਰ ਤੇ ਖਾਲਸਾ ਫੌਜਾਂ ਵੱਲੋਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਅਤੇ ਜਿੱਤ ਪ੍ਰਾਪਤ ਕਰਨ ਦੇ ਦਿਵਸ ਸਰਹੰਦ ਫਤਿਹ ਦਿਵਸ ਮੌਕੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਅਸਾਮ ਸੂਬੇ ਵਿੱਚ ਹਿਮੰਤ ਬਿਸਵਾ ਸ਼ਰਮਾ ਨੇ ਲਗਾਤਾਰ 2 ਵਾਰ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਪੰਜਾਬ ਦੇ ਮੌਸਮ ਤਹਿਤ ਅੱਜ ਇੱਕ ਵਾਰ ਫਿਰ ਧੂੜ ਭਰੀ ਹਨੇਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। IPL ਦੇ ਤਾਜ਼ਾ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 82 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਤੇ ਇਸ ਜਿੱਤ ਨਾਲ ਗੁਜਰਾਤ ਟਾਈਟਨਸ ਦੀ ਟੀਮ ਹੁਣ IPL ਅੰਕ ਸੂਚੀ ਵਿੱਚ ਪਹਿਲੇ ਨੰਬਰ ਤੇ ਪਹੁੰਚ ਗਈ ਹੈ। IPL ਵਿੱਚ ਅੱਜ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਦੇ ਨਾਲ ਹੋਵੇਗਾ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਇਜਾਜ਼ਤ ਦਿਓ ਸਭ।
6: Last night, you went out drinking and you did the right thing. You left the car at home. Thank you. But even though you slept, do you think you're okay to drive? If you drank a lot the night before, you could still be intoxicated. Only time, not a cold shower, a hot coffee, or a big meal can lower your blood alcohol concentration. Plan ahead for your night out and the next morning. You'll be helping to keep our roads safe. A message from SmartServe Ontario and Arrive Alive, Drive Sober.
7: This is AM 530, CHLO AM, serving Brampton, Mississauga, Toronto, the GTA, and the world at am530.ca.

ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦਾ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ

0: ਪ੍ਰੋਪਰਟੀ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, ਬਿਲਟਨ ਅਪਲਾਈਂਸਿਸ, ਫ੍ਰਿਜਸ, ਡਿਸ਼ਵਾਸ਼ਰਸ, ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ, ਬੈਸਟ ਡੀਲ, ਬੈਸਟ ਪ੍ਰਾਈਜ਼, ਪ੍ਰਾਈਜ਼ ਕਹਿੰਦੇ ਮੈਚ ਨਹੀਂ, ਬੀਟ ਕਰਕੇ ਦਿਆਂਗੇ, 2915 ਅਰਜੈਂਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਂਸਿਸ, 905-805-3000, 905-805-3000, ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ।
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
2: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
1: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।

0: at 647-539-4499. Akal Mortgages.
1: ਤੁਸੀਂ ਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂਹੋਰਾ ਨੂੰ 437-870-0001 437-870-0001।
2: ਦੇਖੋ ਜੀ, ਕਰਤਾ ਹੈ ਆਪਣਾ ਨੰਬਰ ਬੰਦ, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
3: ਬਸ ਇੰਨੀ ਗੱਲ ਹੋ ਘਰ

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

ਉਮੀਦ ਕਰਦੇ ਹਾਂ ਕਿ ਅੱਜ ਦਾ ਤੁਹਾਡਾ ਦਿਨ ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਚੜ੍ਹਦੀ ਕਲਾ ਰਿਹਾ ਹੋਏਗਾ। ਤੁਹਾਡੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਜੁੜ ਚੁੱਕੇ ਹਾਂ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ। ਮੈਂ ਤੁਹਾਡਾ ਆਪਣਾ ਹੋਸਟ ਦੋਸਤ ਮੇਜ਼ਬਾਨ ਪ੍ਰਭ ਸੰਧੂ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ। 10 ਵਜੇ ਤੱਕ ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ 9:07 ਹੋ ਚੁੱਕੇ ਆ। ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ, ਸੁਝਾਵ ਔਰ ਤੁਹਾਡੇ ਨਾਲ ਜਿਹੜਾ ਇੱਕ ਘੰਟੇ ਦਾ ਸਫ਼ਰ ਆ ਨਾ, ਇਹ ਬਹੁਤ ਖੂਬਸੂਰਤ ਹੋਣ ਵਾਲਾ। ਕਿਉਂਕਿ ਜਦੋਂ ਕਹਿੰਦੇ ਹੁੰਦੇ ਨੇ ਕਿ ਮਿਲ ਬੈਠਣ 'ਤੇ

0: ਤੁਸੀਂ ਮੈਂ ਤੇ ਰੇਡੀਓ ਫਿਰ ਏਮ 530 ਤੇ ਕਿਆ ਬਾਤ ਆ। ਅੱਛਾ ਇਹ ਇੱਕ ਐਡ ਆਉਂਦੀ ਹੁੰਦੀ ਸੀਗੀ, ਮੈਨੂੰ ਲੱਗਦਾ ਕਿ 80-90s ਵਾਲੇ ਇਸ ਚੀਜ਼ ਨਾਲ ਰਿਲੇਟ ਕਰਨਗੇ, ਮਿਲ ਬੈਠੇਗੇ 3000, ਅਜੇ ਫਰਾਈਡੇ ਆਇਆ ਨਹੀਂ। ਸੋ 905-673-3337, 905-673-3337। ਅੱਛਾ ਇਹ ਐਡ ਇੱਦਾਂ ਹੀ ਕੁਦਰਤੀ ਅੱਖਾਂ ਨਹੀਂ ਦਿਮਾਗ 'ਚ ਆ ਗਈ, ਸੋ ਮੈਂ ਕਹਿਤੀ। ਅੱਛਾ ਇਹ ਐਡ ਹੈ ਕੀ ਸੀ, ਮਿਲ ਬੈਠੇਗੇ 3000 ਸਮਥਿੰਗ ਲਾਈਕ ਦੈਟ, ਕਿਸੇ ਨੂੰ ਯਾਦ ਆ? 905-673-3337 ਲੈ ਵੇਖੋ ਆਪਾਂ ਕਿੱਥੋਂ ਕੀ ਸ਼ੁਰੂ ਕਰ ਦਿੱਤਾ। 905-673-3337 ਤੁਹਾਡਾ ਆਪਣਾ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇੱਕ ਘੰਟਾ ਬਸ ਇੱਦਾਂ ਦੀਆਂ ਗੱਲਾਂ ਬਾਤਾਂ ਹੋਣੀਆਂ ਤੁਹਾਡੇ ਨਾਲ। ਤੁਹਾਨੂੰ ਐਂ ਲੱਗਣਾ ਕਿ ਸੰਧੂ ਸਾਹਿਬ ਨਾਲ ਦੀ ਸੀਟ 'ਤੇ ਆ ਕੇ ਬਹਿ ਗਿਆ ਅਤੇ ਮੈਨੂੰ ਐਂ ਲੱਗਾ ਜੇ ਤੁਸੀਂ ਮੇਰੇ ਨਾਲ ਦੀ ਸੀਟ 'ਤੇ ਬੈਠੇ ਹੋ। ਇਹ ਹੀ ਹੈ ਨਾ ਗੱਲਾਂ ਬਾਤਾਂ ਦਾ ਸਵਾਦ। ਫਿਰ 905-673-3337 ਆ, ਜਲਦੀ ਦੇ ਨਾਲ ਦੱਸਿਓ ਖਾਂ ਕਿ ਮਿਲ ਬੈਠੇਗੇ 3000 ਅਤੇ ਕਿਹੜੇ ਕਿਹੜੇ 3000 ਸੀ। 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ AM 530 ਤੇ ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ। ਲੈ AM 530 ਦੋ ਵਾਰੀ ਆ ਗਿਆ। ਕਹਿੰਦੇ ਕਿ ਤੇਰਾ ਰਾਹ ਵੱਖਰਾ ਤੇ ਮੇਰਾ ਰਾਹ ਵੱਖਰਾ, ਤੇਰਾ ਰਾਹ ਵੱਖਰਾ ਮੇਰਾ ਰਾਹ ਵੱਖਰਾ, ਤੇਰੀ ਖੁਸ਼ੀ ਵੱਖਰੀ ਤੇ ਮੇਰਾ ਚਾਹ ਵੱਖਰਾ, ਤੇਰੀ ਫਿਤਰਤ ਵੱਖਰੀ ਤੇ ਮੇਰਾ ਸੁਭਾਅ ਵੱਖਰਾ, ਤੇਰੀ ਪ੍ਰਤੀਤ ਵੱਖਰੀ ਤੇ ਮੇਰਾ ਵਿਸਾਹ ਵੱਖਰਾ। 905-673-3337 ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੀ ਕਚਹਿਰੀਆਂ ਦੇ ਵਿੱਚ, ਅਤੇ ਕਾਲਸ ਕਿਆ ਬਾਤ ਆ, ਤੁਹਾਡਾ ਪਿਆਰ ਮੁਹੱਬਤ ਇੱਦਾਂ ਹੀ ਬਸ ਬਣੀ ਰਹੇ ਅਤੇ ਮੈਂ ਕਹਿਣਾ ਫਿਰ ਜ਼ਿੰਦਗੀ ਜ਼ਿੰਦਾਬਾਦ ਹੀ ਆ। ਜੀ ਸਤਿ ਸ਼੍ਰੀ ਅਕਾਲ ਮਨਦੀਪ ਜੀ, ਤੁਹਾਡੀ ਤੁਸੀਂ ਆਉਣੇ ਰਹੋ ਜੀ। ਜੀ ਭਾਈ ਜੀ
1: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ।
1: ਮੈਕਡੋਨਲਡਸ ਸੋਡੇ ਦੀ ਐਡ ਸੀਗੀ ਭਾਜੀ।
0: ਅੱਛਾ ਸੋਡੇ ਦੀ ਐਡ ਸੀ ਮੈਕਡੋਨਲਡ ਦੀ? ਮੈਕਡੋਨਲਡ ਅਜੇ ਫਰਾਈਡੇ ਬਹੁਤ ਦੂਰ ਆ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਨੈਕਸਟ ਕਾਲ ਜੀ, ਥੋੜਾ ਨੰਬਰ ਨਹੀਂ ਆਇਆ, ਸੋ ਨੋ ਨੰਬਰ ਜੀ, ਤੁਸੀਂ ਆਉਣੇ ਰਹੋ। ਚਲੋ ਐਨੀਵੇ 905-673-3337 ਕਰੀਏ ਫਿਰ ਅੱਜ ਦੀ ਗੱਲਬਾਤ ਉੱਥੋਂ ਸ਼ੁਰੂ ਜਿੱਥੋਂ ਆਪਾਂ ਛੱਡੀ ਸੀ। ਸੋ ਆਪਾਂ ਗੱਲਬਾਤ ਕਰ ਰਹੇ ਸੀ, ਮੈਂ ਜਿਹੜੀਆਂ ਦੋ ਲਾਈਨਾਂ ਬੋਲੀਆਂ ਸੀ ਨਾ, ਮੈਂ ਇਸੇ ਕਰਕੇ ਬੋਲੀਆਂ ਸੀ ਕਿ ਤੇਰਾ ਰਾਹ ਵੱਖਰਾ ਅਤੇ ਮੇਰਾ ਰਾਹ ਵੱਖਰਾ, ਤੇਰੀ ਖੁਸ਼ੀ ਵੱਖਰੀ ਅਤੇ ਮੇਰਾ ਚਾਅ ਵੱਖਰਾ, ਤੇਰੀ ਫਿਤਰਤ ਵੱਖਰੀ ਅਤੇ ਮੇਰਾ ਸੁਭਾਅ ਵੱਖਰਾ, ਤੇਰੀ ਪ੍ਰਤੀਤ ਵੱਖਰੀ ਅਤੇ ਮੇਰਾ ਵਿਸਾਹ ਵੱਖਰਾ, ਤੇਰੀ ਨੇੜਤਾ ਵੱਖਰੀ ਅਤੇ ਮੇਰਾ ਲਗਾਅ ਵੱਖਰਾ, ਤੇਰੀ ਵਹਿਣੀ ਵੱਖਰੀ ਅਤੇ ਮੇਰਾ ਵਹਾਅ ਵੱਖਰਾ। ਕਈ ਵਾਰ ਤੁਹਾਡੇ ਸੋਚ ਸਮਝ ਵਿਚਾਰ ਨਹੀਂ ਮਿਲਦੇ, ਬਹੁਤ ਵਾਰ ਨਹੀਂ ਮਿਲਦੇ। ਸੋ 905-673-3337 ਤੁਹਾਨੂੰ ਕੋਈ ਇੱਕ ਵਾਰ ਬੰਦਾ ਬੇਵਕੂਫ ਬਣਾ ਗਿਆ, ਦੂਜੀ ਵਾਰੀ ਉਹਦੀ ਮਦਦ ਕਰੋਗੇ? ਦੂਜੀ ਵਾਰੀ ਫਿਰ ਉਹਨੇ ਤੁਹਾਨੂੰ ਬੇਵਕੂਫ ਬਣਾਤਾ, ਤੀਜੀ ਵਾਰ ਤੁਸੀਂ ਉਹਦੀ ਮਦਦ ਕਰੋਗੇ? 905-673-3337 ਬੰਦਾ ਵੇਟ ਕਰ ਰਿਹਾ, ਰੇਡੀਓ ਸੁਣ ਰਿਹਾ ਇਸ ਟਾਈਮ, ਉਹ ਕਹਿੰਦਾ ਕਿ ਤੁਸੀਂ ਮੈਨੂੰ ਸੁਝਾਅ ਦੱਸਿਓ, ਮੈਂ ਫਿਰ ਅਗਲੀ ਹੈਲਪ ਕਰਨੀ ਆ। 905-673-3337 ਕਹਿੰਦੇ ਮੈਨੂੰ ਪਤਾ ਲੱਗ ਗਿਆ ਸੀ ਇਸ ਬੰਦੇ ਮੈਨੂੰ ਬੇਵਕੂਫ ਬਣਾਇਆ, ਹੁਣ ਮੈਂ ਉਹਦੀ ਹੈਲਪ ਕਰਾਂ ਕਿ ਨਾ ਕਰਾਂ। 905-673-3337 ਰੇਡੀਓ ਪ੍ਰੋਗਰਾਮ ਉਡਾਉਣ ਦੇ ਨਾਲ ਤੁਸੀਂ ਜੁੜੇ ਹੋਏ ਹੋ। ਸੋ ਗੱਲਾਂ ਬਾਤਾਂ ਆਪਣੀਆਂ ਚੱਲੀ ਜਾਣੀਆਂ ਆ। ਸੋ ਅੱਛਾ ਆਪਾਂ ਨਾ ਸ਼ੋਰਟ ਜਿਹਾ ਰੱਖਣਾ, ਸ਼ੋਰਟ ਜਿਹੀਆਂ ਗੱਲਾਂ ਰੱਖਣੀਆਂ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ 1625।
2: ਹੈਲੋ
0: ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
2: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਬੈਕ ਪਾਈਪਰ ਦੀ ਐਡ ਸੀਗੀ, ਜਬ ਖੂਬ ਜਮੇਗਾ ਰੰਗ, ਜਬ ਮਿਲ ਬੈਠੇਗੇ 3000, ਮੈਂ ਔਰ ਮੇਰੀ ਬੈਕ ਪਾਈਪਰ।
0: ਅੱਛਾ ਬੈਕ ਪਾਈਪਰ ਦੀ ਸੀ ਉਹ, ਬਾਈ ਜੀ ਕਹਿੰਦੇ ਤਾਂ ਮੈਕਡੋਨਲਡ ਦੀ ਸੀ।
2: ਨਹੀਂ
0: ਮੈਕਡੋਨਲਡ, ਹਾਂਜੀ ਮੈਕਡੋਨਲਡ ਉਹਨਾਂ ਨੇ ਕਿਹਾ ਸੀ ਜੀ, ਮੈਂ ਮੈਕਡੋਨਲਡ ਕਿਹਾ ਸੀ
2: ਛੋਟੇ ਹੁੰਦੇ ਸੀ।
0: ਜੀ ਜੀ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਓਕੇ। ਦਿਲਰਾਜ ਬਾਈ ਜੀ ਧਾਲੀਵਾਲ ਸਾਹਿਬ ਦੁਬਾਰਾ ਕਾਲ ਕਰ ਲਓ, ਕਾਲ ਤੁਹਾਡੀ ਕੱਟ ਗਈ ਆ। ਸੋ 6125-24 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
3: ਹੈਲੋ ਸਤਿ ਸ਼੍ਰੀ ਅਕਾਲ ਭਾਜੀ, ਉਹ ਏਦਾਂ ਸੀਗੀ ਮਿਲ ਬੈਠੇਗੇ 3000 ਮੈਂ ਔਰ ਮੇਰਾ ਬੈਗ ਪਾਈਪਰ।
0: ਹਾਂ ਇੱਥੇ ਰੱਖ ਕੇ ਬੈਗ ਪਾਈਪਰ। ਅੱਛਾ ਬੈਗ ਪਾਈਪਰ ਕੀ ਹੈ, ਬੈਗ ਸ਼ੇਕ ਸੀ ਕਿ ਕੋਈ ਹੋਰ ਸੀ ਸਿਸਟਮ?
3: ਦਾਰੂ ਸੀ ਭਾਜੀ।
0: ਅੱਛਾ ਦਾਰੂ ਸੀ ਭੈਣ ਜੀ ਕਹਿੰਦੇ, ਸੋਡਾ ਸੀ?
3: ਨਹੀਂ ਨਹੀਂ ਭਾਜੀ ਦਾਰੂ ਸੀ।
0: ਅੱਛਾ ਬਾਈ ਜੀ ਨੇ ਕਿਹਾ ਸੀ ਸੋਡਾ, ਆਈ ਥਿੰਕ ਭੈਣ ਜੀ ਉਹਨਾਂ ਨੇ ਕਿਹਾ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਵਦੀਪ ਸਿੰਘ ਜੀ।
4: ਸਤਿ ਸ਼੍ਰੀ ਅਕਾਲ ਭਾਈ,
0: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ?
4: ਬੈਗ ਪਾਈਪਰ ਦੀ ਸੀਗੀ ਜੀ।
0: ਅੱਛਾ ਬੈਗ ਪਾਈਪਰ ਦੀ ਸੀ, ਆਪਾਂ ਤਾਂ ਯਾਰ ਟਿਊਜ਼ਡੇ ਵਾਲੇ ਦਿਨ ਆਪਾਂ ਤਾਂ ਕੰਮ ਹੀ ਹੋਰ ਛੇੜ ਲਿਆ। ਤੁਸੀਂ ਤਾਂ ਹੋਰ ਕੁਛ ਚੇਤਾ ਕਰਾਤਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਬਹੁਤ ਬਹੁਤ ਪਾਪੂਲਰ ਸੀ ਹਨਾ, ਇਹਦੇ ਚੁਟਕਲੇ ਵੀ ਬਣੇ, ਗੱਲਾਂ ਬਾਤਾਂ ਵੀ ਬਣੀਆਂ। ਇਹ ਤਾਂ ਵੈਸੇ ਆਪਾਂ ਟੌਪਿਕ ਕੋਈ ਹੋਰ ਆ, ਅੱਗੇ ਕੁਛ ਹੋਰ ਹੀ ਆ ਗਿਆ, ਸੋ ਸਾਰੇ ਆਪਾਂ ਬਿਗ ਪੇਪਰ ਹੀ ਕਰਨ ਲੱਗ ਗਏ ਹਾਂ। ਚਲੋ ਬਾਈ ਜੀ, ਚਲੋ ਤੁਸੀਂ ਹੁਣ ਕਾਲ ਕਰ ਹੀ ਲਈ ਆ, ਅਤੇ ਮੈਨੂੰ ਦੱਸੋ ਕੋਈ ਤੁਹਾਨੂੰ ਪਹਿਲੀ ਵਾਰੀ ਬੇਵਕੂ ਬਣਾ ਕੇ ਤੁਹਾਨੂੰ ਪਤਾ ਲੱਗ ਗਿਆ, ਦੂਜੀ ਵਾਰੀ ਫਿਰ ਉਹ ਬੰਦਾ ਤੁਹਾਡੇ ਤੋਂ ਹੈਲਪ ਮੰਗ ਰਿਹਾ, ਕਰੋਗੇ?
1: ਨਹੀਂ
0: ਪਰ ਜਦੋਂ ਬੰਦੇ ਨੇ ਤੁਹਾਨੂੰ ਬੇਵਕੂ ਬਣਾਤਾ, ਚਲੋ ਮੰਨ ਲਓ ਪਹਿਲੀ ਵਾਰ ਤੁਹਾਨੂੰ ਬੇਵਕੂ ਬਣਾਤਾ, 4 ਸਾਲਾਂ ਬਾਅਦ ਫਿਰ ਆ ਗਿਆ, 4 ਸਾਲਾਂ ਬਾਅਦ ਤੁਹਾਨੂੰ ਫਿਰ ਬੇਵਕੂ ਬਣਾ ਗਿਆ, ਫਿਰ ਉਹ ਬੇਵਕੂ ਬਣਾਉਣ ਤੋਂ ਬਾਅਦ ਤੁਹਾਨੂੰ ਹੈਲੋ ਹਾਏ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੇ ਦੈਨ ਤੁਸੀਂ ਉਹਦੇ ਨਾਲ ਕਨੈਕਸ਼ਨ ਰੱਖੋਗੇ, ਰਿਸ਼ਤਾ ਰੱਖੋਗੇ?
1: ਨਹੀਂ, ਪਰ ਹੁਣ ਤਾਂ ਆਪਾਂ ਇੰਨੇ ਮੈਚੋਰ ਹੋ ਚੁੱਕੇ ਆ ਵੀ,
0: ਹਾਂ ਤੋੜ ਕੇ ਜਵਾਬ ਹੈ, ਤੋੜ ਕੇ ਜਵਾਬ ਦੇ ਦੋਗੇ?
1: ਕਿਆ
0: ਬਾਤ ਆ, ਮੈਨੂੰ ਲੱਗਦਾ ਕਿ ਅਸਲੀ ਬੰਦੇ ਦੀ ਕਹਾਣੀ। ਆਪਾਂ ਨਾ ਇਸ ਲੋਕ ਨਾ ਆਪਾਂ ਪ੍ਰੋਪਰ ਗੱਲ ਮੂੰਹ ਤੇ ਠੋਕ ਕੇ ਕਰ ਨਹੀਂ ਸਕਦੇ, ਆਪਣੀ ਪ੍ਰੋਬਲਮ ਹੈ ਇਹ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਾਈ ਜੀ। 905-673-3337 ਤੇ ਗੱਲਾਂ ਬਾਤਾਂ ਕਰਨ ਦੇ ਨਾਲ ਮੈਂ ਤੁਹਾਨੂੰ ਦੱਸ ਦਾਂ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੌਂਸਰ ਕਰ ਰਹੇ ਨੇ ਡ੍ਰੀਮ ਹੋਮ ਅਪਲਾਈਸਿਸ। ਤੁਸੀਂ ਘਰ ਵਾਸਤੇ ਅਪਲਾਈਸਿਸ ਲੈਣੇ ਆ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸ ਦੇ ਇੱਕ ਗੇੜਾ ਜ਼ਰੂਰ ਮਾਰ ਕੇ ਹੋ। ਬਾਈ ਜੀ ਕਹਿੰਦੇ ਕਿ ਜਿੰਨੀਆਂ ਵੀ ਐਡਾ ਚੱਲਦੀਆਂ ਆ ਬ੍ਰੈਂਪਟਨ, ਮਿਸੀਸਾਗਾ, ਇੱਧਰ ਉੱਧਰ ਸਾਰੀਆਂ ਇਕੱਠੀਆਂ ਕਰਕੇ ਸਾਡੇ ਕੋਲ ਲੈ ਕੇ ਆ ਜਾਓ ਡੀਲਾਂ। ਮੈਚ ਨਹੀਂ ਕਰਾਂਗੇ, ਬੀਟ ਕਰਾਂਗੇ, ਗਰੰਟੀਡ। ਜਦੋਂ ਬਾਈ ਜੀ ਨੇ ਕਹਿੰਦਾ ਗਰੰਟੀਡ, ਬਸ ਗੱਲ ਖਤਮ। ਤੁਸੀਂ ਕੋਈ ਵੀ ਫਲਾਇਰ, ਡੀਲਸ, ਕੋਈ ਵੀ ਰਿਕਾਰਡਿੰਗ ਕਰਕੇ ਲੈ ਜਾਓ ਕਿ ਆਹ ਦੇਖੋ ਬਾਈ ਜੀ ਆਹ ਬੋਲੀ ਆ। ਬਾਈ ਜੀ ਕਹਿੰਦੇ ਆ ਜਾਓ 2915 ਅਰਜੈਂਟੀਆ ਰੋਡ ਮਿਸੀਸਾਗਾ, ਬੀਟ ਵੀ ਕਰਾਂਗੇ ਤੇ ਰੇਡੀਓ ਉਡਾਨ ਦਾ ਰੈਫਰਜੈਂਟ ਤੇ ਤੋਹਫਾ ਵੀ ਦਿਆਂਗੇ। ਪਹੁੰਚੋ ਫਿਰ ਡ੍ਰੀਮ ਹੋਮ ਅਪਲਾਈਸਿਸ। ਬੇਸਮੈਂਟ ਵਾਸਤੇ ਅਪਲਾਈਸਿਸ ਲੈਣੇ ਆ ਤੁਸੀਂ, ਜਾਂ ਘਰ ਵਾਸਤੇ, ਜਾਂ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਬਸ ਨਾਮ ਇੱਕੋ ਹੀ ਆ, ਡ੍ਰੀਮ ਹੋਮ ਅਪਲਾਈਸਿਸ। ਡ੍ਰੀਮ ਹੋਮ ਅਪਲਾਈਸਿਸ, ਬਸ ਅਪਲਾਈਸਿਸ ਲੈਣੇ ਆ ਤਾਂ ਇੱਕ ਗੇੜਾ ਲਾ ਕੇ ਆਇਓ, ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ। ਦੇਖੋ ਬਾਈ ਜੀ ਕਿੰਨੀ ਮੁਹੱਬਤ, ਕਿੰਨੀ ਪਿਆਰ ਕਰਦੇ। ਕੱਲ੍ਹ ਬਾਈ ਜੀ ਆਏ ਸੀ ਇੰਟਰਵਿਊ 'ਤੇ, ਬਾਈ ਜੀ ਕਹਿੰਦੇ ਬਸ ਵਾਅਦੇ ਨਹੀਂ ਕਰਨੇ, ਤੁਸੀਂ ਆ ਜਾਓ, ਖੁਸ਼ ਕਰਕੇ ਤੋਰਾਂਗੇ, ਤੁਸੀਂ ਵੇਖਣਾ ਆਓਗੇ, ਅਸੀਂ ਤੁਹਾਨੂੰ ਅਪਲਾਈਸਿਸ ਦੇ ਕੇ ਤੋਰਾਂਗੇ, ਕਿਉਂਕਿ ਪ੍ਰਾਈਜ਼ ਤੁਹਾਨੂੰ ਐਸੇ ਦੇ ਦੇਣੇ ਆ। ਸੋ ਡ੍ਰੀਮ ਹੋਮ ਅਪਲਾਈਸਿਸ 905-805-3000, 905-805-3000, ਤੇ ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ।

0: ਦਾ 905-673-3300 ਗੱਡੀਆਂ ਘੁਮਾਈਏ, ਗੇਅਰ ਪਾਈਏ, ਟਾਪੋ ਟਾਪ ਅਤੇ ਚੱਲਦੇ ਹਾਂ ਗ੍ਰੈਂਡ ਹੋਮ ਫਰਨੀਚਰ। ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਹੈ ਪਰ ਨਾਮ ਇੱਕੋ ਇੱਕ ਆ, ਗ੍ਰੈਂਡ ਹੋਮ ਫਰਨੀਚਰ। ਜੀ ਸਤਿ ਸ਼੍ਰੀ ਅਕਾਲ ਸੁੱਖ ਬਾਈ ਜੀ, ਤੁਸੀਂ ਆਉਣੇ ਰਹੋ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੰਧੂ ਸਾਹਿਬ। ਬਿਲਕੁਲ ਫਰਨੀਚਰ ਦੀ ਕੋਈ ਵੀ ਬਾਇੰਗ ਕਰਨੀ ਹੈ ਤਾਂ ਨਾਮ ਇੱਕੋ ਯਾਦ ਰੱਖੋ, ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਤੇ ਡਰੈਸ ਇੱਕੋ ਯਾਦ ਰੱਖੋ, ਸ਼ਰਟ 85 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਲੱਗਣ ਜਾ ਰਹੀ ਹੈ। ਤੇ ਬਾਈ ਜੀ ਟਰਾਲਾ ਨੇ ਭਰ ਕੇ ਗਿਫਟਾਂ ਦਾ, ਪਰਚੇ ਦੇ ਨਾਲ ਵੱਡੇ ਵੱਡੇ ਡਿਸਕਾਊਂਟ, ਰੇਡੀਓ ਉਡਾਨ ਦਾ ਰੈਫਰੈਂਸ ਦੇ ਨਾਲ, ਟੀਵੀ ਫ੍ਰੀ, ਮਾਈਕ੍ਰੋਵੇਵ ਫ੍ਰੀ, PS5 ਫ੍ਰੀ, ਏਅਰਪੋਰਟਸ ਫ੍ਰੀ,
0: ਕੀ ਬਾਤ ਹੈ।
1: ਬਹੁਤ ਸਾਰੇ ਤੋਹਫੇ ਜਿਹੜੇ ਲਏ ਆ ਅਸੀਂ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਲਈ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ ਲੈਣਾ ਸਿਰਫ 199 ਦਾ। ਜੀ ਹਾਂ, ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ 199 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ।
0: ਕੀ ਬਾਤ ਹੈ।
1: ਆਉਣ ਵਾਲੇ ਏਅਰਪੋਰਟਸ ਫ੍ਰੀ, ਇਹਨੂੰ ਕਹਿੰਦੇ ਆ ਗ੍ਰੈਂਡ। ਐਡਰੈਸ ਜ਼ਰੂਰ ਨੋਟ ਕਰ ਲਓ, 6685 ਟੋਮਕਨ ਰੋਡ 6685 ਟੋਮਕਨ ਰੋਡ 6085 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ।
0: ਕੀ ਬਾਤ ਹੈ ਜੀ। 6085 ਟੋਮਕਨ ਰੋਡ ਤੁਸੀਂ ਪਹੁੰਚਣਾ, 199 ਦਾ ਕੁਈਨ ਸਾਈਜ਼ ਦਾ ਪਲੇਟਫਾਰਮ ਬੈੱਡ ਤੁਸੀਂ ਲੈ ਕੇ ਆਉਣਾ ਆ, ਤੇ ਨਾਲ ਬਾਈ ਜੀ ਕਹਿੰਦੇ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ, ਔਰ ਨਾਲ ਬਾਈ ਜੀ ਕਹਿੰਦੇ ਏਅਰਪੋਰਟ ਬਿਲਕੁਲ ਫ੍ਰੀ। ਬਾਈ ਜੀ ਕਮਾਲ ਕਰਦੇ ਆ, ਜਦੋਂ ਵੀ ਸੁੱਖ ਬਾਈ ਆਉਂਦੇ ਨਾ ਬਸ ਫਿਰ ਤੋਹਫਿਆਂ ਦੀ ਲੜੀ ਲੈ ਕੇ ਆਉਂਦੇ ਆ। ਸੋ ਤੁਸੀਂ 6085 ਟੋਮਕਨ ਰੋਡ 'ਤੇ ਸਵੇਰੇ ਪਹੁੰਚ ਜਾਣਾ ਆ, ਅਤੇ ਜਾ ਕੇ ਬਸ ਕਹਿਣਾ ਹੈ ਕਿ ਰੇਡੀਓ ਡਾਂਸ ਸੁਣ ਕੇ ਆਏ ਹਾਂ, ਨਾਲ ਦੀ ਨਾਲ ਬੈੱਡ ਮੈਟਰਸ ਅਤੇ ਨਾਲ ਦੀ ਨਾਲ ਫਿਰ ਏਅਰਪੋਰਟ ਚੱਕ ਲਿਓ। ਫਿਰ 905-673-3300 ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ। ਸੋ ਗੱਲਾਂ ਬਾਤਾਂ ਕਰ ਰਹੇ ਆਪਾਂ ਕਿ ਜੇ ਤੁਹਾਨੂੰ ਕੋਈ ਇੱਕ ਵਾਰੀ ਮਦਦ ਤੁਸੀਂ ਕਿਸੇ ਦੀ ਕੀਤੀ ਅਤੇ ਬੰਦੇ ਨੇ ਤੁਹਾਨੂੰ 5 ਸਾਲ 4 ਸਾਲ ਬਿਲਕੁਲ ਕੋਈ ਕੰਟੈਕਟ ਨਹੀਂ ਕੀਤਾ, ਕੋਈ ਥੈਂਕ ਯੂ ਨਹੀਂ, ਕੋਈ ਐਪਰੀਸ਼ੀਏਟ ਨਹੀਂ, ਅਤੇ ਉਹੀ ਬੰਦਾ ਤੁਹਾਨੂੰ 5-6 ਸਾਲਾਂ ਬਾਅਦ ਫਿਰ ਆ ਕੇ ਕਹਿੰਦਾ ਕਿ ਬਾਈ ਜੀ ਫਿਰ ਮਦਦ ਚਾਹੀਦੀ ਆ, ਮੇਰੀ ਫਿਰ ਮਦਦ ਕਰ, ਤੁਸੀਂ ਫਿਰ ਮਦਦ ਕੀਤੀ, ਉਸ ਬੰਦੇ ਨੇ ਫਿਰ ਤੁਹਾਡੇ ਲੱਤ ਮਾਰੀ, ਦੁਬਾਰਾ ਤੁਸੀਂ ਉਸ ਬੰਦੇ ਨਾਲ ਰਿਲੇਸ਼ਨ ਰੱਖਣਾ ਚਾਹੋਗੇ ਜਾਂ ਤੁਸੀਂ ਦੁਬਾਰਾ ਉਸ ਦੀ ਮਦਦ ਕਰੋਗੇ। 905-673-3300 905-673-3337 ਵੈਸੇ ਤੁਸੀਂ ਜੇ ਮਦਦ ਵਾਲੇ ਨੇਚਰ ਤੋਂ ਕਹਿ ਦਿੰਦੇ ਆ ਨਾ ਕਿ ਜੇ ਤੁਹਾਨੂੰ ਇੱਕ ਵਾਰੀ ਕੋਈ ਬੇਵਕੂਫ ਬਣਾ ਗਿਆ ਤਾਂ ਤੁਸੀਂ ਉਸਦੀ ਦੁਬਾਰਾ ਮਦਦ ਕਰ ਦਿਓ, ਦੁਬਾਰਾ ਹੈਲਪ ਕਰ ਦਿਓ, ਤਾਂ ਕਹਿੰਦੇ ਤੁਹਾਡੇ ਵਰਗਾ ਕੋਈ ਬੇਵਕੂਫ ਬੰਦਾ ਕੋਈ ਨਹੀਂ ਹੈ। ਸੋ 905-673-3337 905-673-3337 ਤੁਸੀਂ ਸਟੂਡੀਓ 'ਚ ਕਾਲ ਕਰਕੇ ਦੱਸ ਸਕਦੇ ਹੋ ਕਿ ਤੁਸੀਂ ਵਾਰ ਵਾਰ ਐਸੇ ਇਨਸਾਨਾਂ ਦੀ ਮਦਦ ਕਰੋਗੇ ਜਿਹੜੇ ਤੁਹਾਨੂੰ ਵਾਰ ਵਾਰ ਵਾਰ ਵਾਰ ਯੂਜ਼ ਕਰਦੇ ਆ, ਤੁਹਾਨੂੰ ਵਾਰ ਵਾਰ ਵਾਰ ਇਸਤੇਮਾਲ ਕਰਦੇ ਆ, ਤੁਹਾਨੂੰ ਪਤਾ ਵੀ ਲੱਗ ਜਾਂਦਾ, ਤੁਸੀਂ ਫਿਰ ਵੀ ਉਸਦੀ ਮਦਦ ਕਰੋਗੇ ਇਹ ਸਮਝ ਕੇ ਕਿ ਯਾਰ ਇਸ ਹਾਲਾਂਕਿ ਉਸ ਬੰਦੇ ਦੇ ਹੋਰ ਵੀ ਆਸੇ ਪਾਸੇ ਕੰਟੈਕਟ ਹੁੰਦੇ ਆ, ਪਰ ਉਹ ਫਿਰ ਵੀ ਤੁਹਾਡੇ ਵੱਲ ਆਉਂਦਾ, ਉਹਨਾਂ ਨੂੰ ਪਤਾ ਕਿ ਇਹੀ ਬੰਦਾ ਬੁੱਧੂ ਬਣੂ, ਇਹੀ ਬੰਦਾ ਬੇਵਕੂਫ ਬਣੂ, ਹੋਰ ਕਿਸੇ ਨੇ ਮੈਨੂੰ ਮੂੰਹ ਨਹੀਂ ਲਾਉਣਾ, ਮੇ ਬੀ ਕਈ ਵਾਰ ਇਹ ਵੀ ਹੋ ਸਕਦਾ। ਸੋ 905-673-3337 ਤੁਸੀਂ ਐਸੇ ਇਨਸਾਨਾਂ ਦੀ ਮਦਦ ਕਰੋਗੇ ਜਿਹੜੇ ਤੁਹਾਨੂੰ ਵਾਰ ਵਾਰ ਯੂਜ਼ ਕਰਦੇ, ਵਾਰ ਵਾਰ ਇਸਤੇਮਾਲ ਕਰਦੇ ਆ, ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ। 905-673-3337 ਇਹ ਉਹੀ ਲੋਕ ਕਹਿੰਦੇ ਆ। ਮੈਂ ਤਾਂ ਫਿਰ ਐਂ ਕਹੂੰਗਾ।

905-673-3337 ਇੱਕ ਬੜੇ ਖੂਬਸੂਰਤ ਜਿਹਾ ਮੈਸੇਜ ਤੁਹਾਨੂੰ ਦਈਏ, ਤੁਹਾਡੇ ਵਾਲ ਝੜ ਰਹੇ ਆ, ਤੁਹਾਡੇ ਵਾਲਾਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਹ ਹੁਣ ਜਾ ਰਹੇ ਆ, ਜਾਂਦੀ ਵਾਰ ਦਾ ਸਲਾਮ ਕਹਿ ਰਹੇ ਆ, ਗੰਜੇ ਹੋਣ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਸੀਂ ਫਰੈਸ਼ ਹੇਅਰ ਟੋਨਿਕ, ਵਾਲਾਂ ਦੀ ਕਿਸੇ ਵੀ ਸਮੱਸਿਆ ਦੇ ਨਾਲ ਜੂਝ ਰਹੇ ਹੋ ਤਾਂ ਫਰੈਸ਼ ਹੇਅਰ ਟੋਨਿਕ ਨੂੰ ਯਾਦ ਰੱਖੋ। ਜਫਰ ਮਲਕ ਉਹਨਾਂ ਨੂੰ ਕਾਲ ਕਰ ਲਓ। ਜਫਰ ਮਲਕ ਜੀ ਕਹਿੰਦੇ ਆ ਕਿ ਤੁਸੀਂ ਇੱਕ ਫੋਟੋ ਖਿੱਚਣੀ ਆ ਮੇਰਾ ਤੇਲ, ਮੇਰਾ ਇਹ ਜਿਹੜਾ ਟੋਨਿਕ ਇਸਤੇਮਾਲ ਕਰਨ ਤੋਂ ਪਹਿਲਾਂ, ਕਿਉਂਕਿ ਮਲਕ ਸਾਹਿਬ ਉਹਨਾਂ ਨੂੰ 21 ਸਾਲ ਦਾ ਤਜ਼ਰਬਾ ਆ। ਕਹਿੰਦੇ ਅਰਕ ਕੱਢ ਕੇ ਬਣਾਇਆ ਹੋਇਆ ਇਹ ਟੋਨਿਕ ਆ, ਅਤੇ 100% ਕਹਿੰਦੇ ਵਰਕ ਕਰੂਗਾ। ਇੱਕ ਫੋਟੋ ਖਿੱਚਣੀ ਆ ਲਾਉਣ ਤੋਂ ਪਹਿਲਾਂ, ਅਤੇ 10 ਦਿਨਾਂ ਬਾਅਦ ਕਿਹਾ ਸੀਗਾ, 10 ਦਿਨ ਮੈਂ ਆਪਣੇ ਕੋਲੋਂ ਪਾ ਲਿਆ। ਕਹਿੰਦੇ 20 ਦਿਨਾਂ ਬਾਅਦ ਤੁਸੀਂ ਮੈਨੂੰ ਰਿਜ਼ਲਟ ਆਪ ਆ ਕੇ ਦੱਸੋਗੇ, ਆਪ ਕਾਲ ਕਰੋਗੇ। ਕਾਲ ਕਰ ਲਓ ਜੇ ਵਾਲਾਂ ਦੀ ਸਮੱਸਿਆ ਦੇ ਨਾਲ ਜੂਝ ਰਹੇ ਹੋ, ਵਾਲ ਝੜ ਰਹੇ ਆ, ਚਿੱਟੇ ਹੋ ਰਹੇ ਆ, ਪਤਲੇ ਹੋ ਰਹੇ ਆ, ਇਹਤੋਂ ਪਹਿਲਾਂ ਕਿ ਤੁਸੀਂ ਗੰਜੇ ਹੋਣ ਦੀ ਕਤਾਰ ਵਿੱਚ ਖੜ੍ਹੇ ਹੋ ਜਾਓ, ਤਾਂ ਫਰੈਸ਼ ਹੇਅਰ ਟੋਨਿਕ ਨੂੰ ਰਾਈਟ ਵੇ ਕਾਲ ਕਰ ਲਓ। 647-521-5159 ਜਫਰ ਮਲਕ ਸਾਹਿਬ ਹੁਣ ਦਾ ਨੰਬਰ ਆ, 647-521-5159 ਫਰੈਸ਼ ਹੇਅਰ ਟੋਨਿਕ। ਅਤੇ ਜੇ ਵਾਲਾਂ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਫਿਰ ਕਰ ਲਓ ਕਾਲ ਜਫਰ ਮਲਕ ਹੁਣਾਂ ਨੂੰ।

0: ਕਹਿੰਦੇ ਕਿ ਸੁਰਗਾਂ ਜੇਡ ਛਲਾਵਾ ਹੈ ਨੀ, ਨਰਕਾਂ ਜੇਡ ਡਰਾਵਾ, ਤੇ ਜ਼ਿੰਦਗੀ ਜੇਡ ਦਾ ਧੋਖਾ ਹੈ ਨੀ, ਤੇ ਮੌਤ ਜੇਡ ਨਾ ਦਾਵਾ, ਸੂਰਜ ਜੇਡ ਦਾਤਾ ਹੈ ਨੀ, ਧਰਤੀ ਜੇਡ ਨਾ ਮਾਤਾ, ਹਵਾ ਜੇਡ ਦਾ ਹਾਨੀ ਹੈ ਨੀ, ਕੁਦਰਤ ਜੇਡ ਨਾ ਨਾਤਾ, ਤੇ ਬਚਪਨ ਜੇਡ ਬੇਪਰਵਾਹੀ ਹੈ ਨੀ। ਬਚਪਨ ਜਿੱਡੀ ਤੁਸੀਂ, ਮੈਂ ਸ਼ਬਦਾਂ ਦੀ ਕੱਲ੍ਹ ਗੱਲਬਾਤ ਕਰ ਰਹੇ ਸੀਗੇ, ਬਹੁਤ ਸਾਰੇ ਐਸੇ ਜਿਹੜੇ ਪੰਜਾਬੀ ਦੇ ਠੇਠ ਸ਼ਬਦ ਹੈ ਨਾ, ਆਪਾਂ ਉਹਨਾਂ ਨੂੰ ਭੁੱਲਦੇ ਜਾਂਦੇ ਹਾਂ, ਵਿਸਾਰਦੇ ਜਾਂਦੇ ਹਾਂ, ਵਿੱਚੋਂ ਵਿੱਚ ਆਪਾਂ ਉਹਨਾਂ ਦਾ ਤੜਕਾ ਵੀ ਲਾਵਾਂਗੇ। ਅਤੇ ਬਚਪਨ ਜੇਡ ਬੇਪਰਵਾਹੀ ਹੈ ਨਹੀਂ ਨਾ ਜ਼ੋਰ, ਜਵਾਨੀ ਜੇਡਾ, ਅਤੇ ਬੁਢਾਪੇ ਜੇਡ ਲਾਚਾਰੀ ਹੈ ਨਹੀਂ, ਬਿਮਾਰੀ ਜੇਡ ਨਾ ਠੇਡਾ, ਅਤੇ ਚਿੰਤਾ ਜੇਡ ਚਿਤਾ ਹੈ ਨਹੀਂ। ਚਿੰਤਾ ਇਹ ਵੀ ਕਹਿ ਸਕਦੇ ਕਿ ਚਿੰਤਾ ਵਰਗੀ, ਚਿੰਤਾ ਜਿੱਡੀ ਸ਼ਬਦਾਂ ਦੇ ਵਿੱਚ ਹੈ ਨਾ, ਸੋ ਚਿੰਤਾ ਜਿੱਡੀ ਚਿਤਾ ਹੈ ਨਹੀਂ। ਈਰਖ ਜੇੜ ਤਬਾਹੀ, ਅਤੇ ਸਿਆਣਪ ਜੇੜ ਸਹਾਰਾ ਹੈ ਨਹੀਂ, ਅਤੇ ਹਾਸੇ ਜੇੜ ਦਵਾਈ, ਸੋ ਹਾਸੇ ਵਰਗੀ ਦਵਾਈ ਨਹੀਂ ਆ, ਹੱਸਿਆ ਕਰੋ, ਹੱਸਣਾ ਨਾ ਛੱਡੋ, ਹੱਸੋ, ਬਸ ਹਾਸੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਹੋ ਜਾਣਾ। ਪਰ ਹਾਂ, ਹਾਸੇ ਨਾਲ ਇੱਕ ਹੋਰ ਕੰਮ ਹੋਣਾ, ਤੁਹਾਡੇ ਜਿਹੜੇ ਆਸ ਪਾਸ ਤੁਹਾਡੇ ਆਪਣੇ ਬੰਨ ਦਾ ਵਿਖਾਵਾ ਕਰਦੇ ਯਾਰ, ਉਹਨਾਂ ਨੇ ਸੜ ਭੁੱਜ ਮੱਚ ਮਰ ਮੁੱਕ ਜਾਣਾ ਆ। ਸੋ ਹਾਸਾ ਤੁਹਾਡੇ ਵਾਸਤੇ ਚੰਗਾ, ਪਰ ਤੁਹਾਡੇ ਉਹਨਾਂ ਵਾਸਤੇ ਨਹੀਂ ਚੰਗਾ। ਹਾਂ, ਸੁੱਚਾ ਸਾਹਿਬ ਫੌਜ 'ਚ ਭਰਤੀ ਹੋ ਕੇ ਸਾਰੇ ਕਾਰਨਾਮੇ ਕੀਤੇ ਸੁੱਚਾ ਸਿਉਣ ਨੇ, ਬਿਲਕੁਲ ਜੀ। ਨਾਲ ਦੀ ਨਾਲ ਤੁਹਾਨੂੰ ਇੱਕ ਹੋਰ ਖੂਬਸੂਰਤ ਨੰਬਰ ਦੇ ਦਈਏ, ਬੀਡੀਸ ਹੋਮ ਪੇਂਟਿੰਗ ਦਾ। ਤੁਸੀਂ ਘਰ ਨੂੰ ਪੇਂਟ ਕਰਵਾਉਣਾ, ਬੇਸਮੈਂਟ ਨੂੰ ਪੇਂਟ ਕਰਵਾਉਣਾ ਆ, ਜਾਂ ਤੁਸੀਂ ਇੰਟੀਰੀਅਰ ਐਕਸਟੀਰੀਅਰ ਤੁਹਾਡੀ ਕਮਰਸ਼ੀਅਲ ਯੂਨਿਟ ਆਪਣੇ ਬਿਜ਼ਨਸ 'ਤੇ ਤੁਸੀਂ ਵਧੀਆ ਚਮਕਦਾਰ ਪੇਂਟ ਕਰਵਾਉਣਾ ਚਾਹੁੰਦੇ ਹੋ, ਤਾਂ 12 ਸਾਲਾਂ ਦਾ ਤਜ਼ਰਬਾ ਆ ਬਾਈ ਉਹਨਾਂ ਨੂੰ, ਜਗਰਾਜ ਸਿੰਘ ਉਹਨਾਂ ਨੂੰ ਕਾਲ ਕਰ ਲਓ ਪੇਂਟਿੰਗ ਦੀਆਂ ਸੇਵਾਵਾਂ ਲੈਣ ਲਈ। ਇੱਕ ਨੰਬਰ ਦਾ ਟਿਪ ਟੌਪ ਪੇਂਟ ਕਰਕੇ ਦੇਣਗੇ। ਇਹ ਨਹੀਂ ਹੈਗਾ ਕਿ ਅੱਧੇ ਪੈਸੇ ਲੈ ਕੇ ਬੁਰਸ਼ ਬਰਸ਼ ਉੱਥੇ ਛੱਡ ਕੇ ਭੱਜਣਗੇ। ਤੁਸੀਂ ਕਾਲ ਕਰ ਲਓ BDS ਹੋਮ ਪੇਂਟਿੰਗ ਦੇ ਜੁਗਰਾਜ ਸਿੰਘ ਉਹਨਾਂ ਨੂੰ, 905-965-6311 905-965-6311। ਬਾਈ ਜੀ ਕਹਿੰਦੇ ਕਿ ਹੋ ਸਕਦਾ ਕਿ ਡਿਸਕਾਊਂਟ ਘੱਟ ਦਈਏ, ਪਰ ਕੰਮ ਤੁਹਾਡਾ ਤਸੱਲੀ ਬਖਸ਼ ਇੱਕਦਮ ਟੋਪੋ ਟੋਪ ਕਰਕੇ ਦਿਆਂਗੇ। BDS ਹੋਮ ਪੇਂਟਿੰਗ ਦੇ ਜੁਗਰਾਜ ਬਾਈ ਨੂੰ ਕਾਲ ਕਰ ਲਿਓ, ਪੇਂਟਿੰਗ ਦੀਆਂ ਸੇਵਾਵਾਂ ਲਈ, ਬੇਸਮੈਂਟ ਫਿਨਿਸ਼ ਲਈ, ਫਲੋਰਿੰਗ ਦੇ ਲਈ। BDS ਹੋਮ ਪੇਂਟਿੰਗ, ਜੁਗਰਾਜ ਸਿੰਘ, 905-965-6311 905-965-6311। ਜੀ 905-673-3337 ਗੱਲਾਂ ਬਾਤਾਂ ਹੋ ਰਹੀਆਂ। ਜੀ ਵਿਪਨ ਸ਼ਰਮਾ ਜੀ, ਤੁਸੀਂ ਆਉਂਦੇ ਹੋ, ਸਤਿ ਸ਼੍ਰੀ ਅਕਾਲ ਜੀ।
1: ਥੋੜੀ ਜਿਹੀ ਪੁਰਾਣੀ ਗੱਲ ਦੱਸਣੀ ਚਾਹੁੰਦਾ ਹਾਂ।
0: ਜੀ ਸਰ,
1: ਇਹ ਤਾਂ ਇਸ ਜਵਾਨੀ ਬਿਲਕੁਲ ਨਹੀਂ ਧੁਕਦੀ। ਤੁਹਾਡੀ ਗੱਲ ਪਹਿਲਾਂ ਸੱਚੀ ਆ
0: ਜੀ,
1: ਜਿਹੜੀ ਤੁਸੀਂ ਕਹਿੰਦੇ ਆ, ਇਹ ਗਾਣੇ ਦੇ ਅਕੋਰਡਿੰਗ ਵੀ ਠੀਕ ਆ, ਪਰ ਉਹ ਇੱਕ ਕਬੀਰ ਸਾਹਿਬ ਦੀ ਗੱਲ ਸੀਗੀ, ਉਹ ਕਹਿੰਦੇ ਵੀ ਇੱਕ ਕੋਲ ਸਾਧੂ ਬੈਠਾ ਸੀਗਾ
0: ਜੀ,
1: ਤੇ ਕਬੀਰ ਸਾਹਿਬ ਉਹ ਕੱਛ ਨੂੰ ਆਪਣੇ ਜਿਹੜਾ ਡੰਗ ਦਾ ਹੁੰਦਾ ਆ, ਡੇਂਗੂ ਆ ਕਹਿੰਦੇ, ਕੀ ਕਹਿੰਦੇ ਉਹਨੂੰ, ਕੱਛੂ ਆਪਣੇ
0: ਬਿੱਛੂ,
1: ਬਿੱਛੂ, ਹਾਂਜੀ,
0: ਉਹ
1: ਡੰਗ ਮਾਰੀ ਜਾਂਦਾ ਸੀ, ਉਹ ਚੱਕ ਕੇ ਵਿੱਚ ਵੀ ਰੱਖੀ ਜਾਂਦੇ ਸੀ, ਫੇਰ ਡੰਗ ਮਾਰੀ ਜਾਂਦੇ, ਫੇਰ ਰੱਖੀ ਜਾਂਦੇ ਸੀ। ਉਹ ਸਾਧੂ ਕਹਿੰਦਾ ਵੀ ਐਡਾ ਬੇਵਕੂਫ ਆ ਵੀ ਇਹ ਡੰਗ ਮਾਰੀ ਜਾਂਦਾ, ਤੁਸੀਂ ਚੱਕ ਕੇ ਵਿੱਚ ਰੱਖੀ ਜਾਂਦਾ, ਫੇਰ ਰੱਖੀ ਇਹ ਡੰਗ, ਕਹਿੰਦਾ ਜੇ ਆਪਣਾ ਆਪਣਾ ਨਹੀਂ ਤਿਆਗਦਾ, ਮੈਂ ਆਪਣਾ ਚੰਗੇ ਹੋਣ ਦਾ ਸੁਭਾਅ ਕਿਉਂ ਨਾ ਤਿਆਗਾ
0: ਜੀ,
1: ਤੇ ਜੇ ਕੋਈ ਡੰਗ ਮਾਰਦਾ ਤੇ ਉਹ ਆਪਣਾ ਕੰਮ, ਉਹ ਆਪਣਾ ਕੰਮ ਕਰ ਰਿਹਾ, ਤੁਸੀਂ ਆਪਣਾ ਕੰਮ ਕਰਦੇ, ਤੁਹਾਡੇ ਕੋਲ ਸੱਚਾਈ ਹੈ ਕੀ ਆ
0: ਜੀ,
1: ਤੁਹਾਨੂੰ ਪ੍ਰੂਫ ਕਰਨ ਦੀ ਲੋੜ ਨੀ, ਤੁਸੀਂ ਇਹਨੂੰ ਆਪਣਾ ਕੰਮ ਕਰ ਦਿਓ, ਇੱਕ ਨਾ ਇੱਕ ਦਿਨ ਤੁਹਾਡੇ ਮੂਹਰੇ ਆਜੂਗੀ ਸੱਚਾਈ ਉਹਦੀ
0: ਜੀ।
1: ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜੇ ਤੁਹਾਡੇ ਕੋਲ ਚੰਗਿਆਈ ਹੈਗੀ, ਤੁਸੀਂ ਆਪਣੀ ਆਪਣੀ ਚੰਗਿਆਈ ਕਿਉਂ ਗਵਾਉਣੀ ਆ।
0: ਕਿਆ ਬਾਤ ਹੈ ਜੀ,
1: ਠੀਕ ਹੈ ਜੀ।
0: ਸੋ ਤੁਸੀਂ ਕਹਿੰਦੇ ਹੋ ਕਿ ਤੁਸੀਂ ਹੈਲਪ ਕਰਦੇ ਚੱਲੋ,
1: ਮੈਂ ਕਹਿੰਦਾ ਛੱਡ ਦਿਓ ਮਾਲਕ ਦੇ ਡੋਰਾ, ਮਾਲਕ ਦੇ ਡੋਰਾ ਆਪਣਾ ਛੱਡੀ ਨਾ,
0: ਕਿਆ ਬਾਤ ਹੈ,
1: ਉਹ ਕਹਿੰਦਾ ਆਪੇ ਦੇਖੂਗਾ ਉਹ,
0: ਕਿਆ ਬਾਤ ਆ। ਸੋ ਬਿਲਕੁਲ
1: ਹੈਗਾ ਆ ਨਾ ਪੇਸ਼ੈਂਸ, ਪੇਸ਼ੈਂਸ ਆ ਇਹ, ਇਹ ਜੇ ਤੁਹਾਡੇ ਕੋਲ ਪੇਸ਼ੈਂਸ ਹੈਗੀ, ਇਹਦਾ ਮਤਲਬ ਜੇ ਤੁਸੀਂ ਆਪਣਾ ਆਪਣਾ ਹੀ ਕਿਸੇ ਨੂੰ ਦੇਖ ਕੇ ਤੁਸੀਂ ਵੀ ਬੁਰੇ ਬਣ ਗਏ, ਫਿਰ ਤਾਂ ਤੁਹਾਡੇ
0: ਜੀ। ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ, ਤੁਹਾਡਾ ਮੈਸੇਜ ਪਹੁੰਚ ਗਿਆ। ਸੋ ਬਿਲਕੁਲ ਤੁਸੀਂ ਕਹਿੰਦੇ ਹੋ ਕਿ ਅੱਛਾਈ ਕਰਦੇ ਚਲੋ, ਕ੍ਰਿਸ਼ਨ ਜੀ ਕਹਿ ਕੇ ਗਏ ਸੀ ਨਾ ਕਿ ਬਸ ਅੱਛਾਈ ਕਰੋ ਅਤੇ ਫਲ ਕੀ ਇੱਛਾ ਨਾ ਕਰੋ, ਫਿਰ ਇੱਦਾਂ ਹੀ ਆ ਬਸ। 905-673-3337 905-673-3337 ਤੇ ਜੁੜੇ ਹੋਏ ਰੇਡੀ ਪ੍ਰੋਗਰਾਮ ਉਡਾਣ ਦੇ ਨਾਲ।
2: ਪਾਣੀ ਵਿੱਚ ਮਾਰਾ ਡੀਟਾ ਕਰਦੀ ਪਈ ਰੋਜ਼ ਉਡੀਕ ਰਾਂਝਣ ਮਿਲਵਾ ਦੇ।

ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਇੱਕ ਹੋਰ ਬੜਾ ਪਿਆਰਾ ਮੈਸੇਜ ਦੇ ਦਈਏ, ਲਰਨ ਫ੍ਰੈਂਚ ਵਿਦ ਨਿਤਿਕਾ। ਜੇ ਤੁਸੀਂ ਆਪਣੇ ਬੱਚਿਆਂ ਨੂੰ ਫ੍ਰੈਂਚ ਸਿਖਾਉਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਲੇਬਰ ਦੀਆਂ ਜੌਬਾਂ ਦੀਆਂ ਕਤਾਰਾਂ ਦੇ ਵਿੱਚ ਨਾ ਲੱਗਣ, ਤੁਸੀਂ ਆਪਣੇ ਛੋਟੇ ਬੱਚਿਆਂ ਨੂੰ ਜਾਂ ਤੁਹਾਡੇ ਟੀਨੇਜ ਬੱਚਿਆਂ ਨੂੰ ਤੁਸੀਂ ਫ੍ਰੈਂਚ ਸਿਖਾ ਕੇ ਉਹਨਾਂ ਦਾ ਸਕਿੱਲ ਡਿਵੈਲਪ ਕਰਨਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਕਿ ਜਿਹੜੀ ਫ੍ਰੈਂਚ ਆ ਹੁਣ ਅੱਗੇ ਅੱਗੇ ਬਹੁਤ ਸਾਰੇ ਸਟੂਡੈਂਟ ਵੀਰ ਸਾਡੇ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਜਿੱਥੇ ਹੁਣ ਫ੍ਰੈਂਚ ਦੀ ਬਹੁਤ ਜ਼ਰੂਰਤ ਆ, ਉੱਥੇ ਇੱਥੋਂ ਦੇ ਬਾਹਰਨ ਬੱਚੇ ਜਿਹੜੇ ਇੱਥੇ ਸਾਡੇ ਸਕੂਲਿੰਗ ਕਰਦੇ ਆ, ਉਹਨਾਂ ਵਾਸਤੇ ਵੀ ਫ੍ਰੈਂਚ ਬਹੁਤ ਜ਼ਰੂਰੀ ਆ। ਤੁਸੀਂ ਫ੍ਰੈਂਚ ਦੀ ਪੜ੍ਹਾਈ ਕਰਨਾ ਚਾਹੁੰਦੇ ਹੋ, ਵਨ ਔਨ ਵਨ ਟ੍ਰੇਨਿੰਗ, ਬਹੁਤ ਜ਼ਿਆਦੀਆਂ ਵੱਡੀਆਂ ਕਲਾਸਾਂ ਨਹੀਂ, ਬਹੁਤ ਛੋਟੇ ਗਰੁੱਪਾਂ ਦੇ ਵਿੱਚ ਨਿਤਿਕਾ ਜੀ ਤੁਹਾਨੂੰ ਟ੍ਰੇਨ ਕਰਨਗੇ। 4 ਤੋਂ ਵੱਧ ਸਾਲਾਂ ਦਾ ਤਜਰਬਾ ਹੈ ਇਹਨਾਂ ਨੂੰ। ਕੱਲ੍ਹ ਆਏ ਸੀ ਕਿਵੇਂ ਫਟਾਫਟ ਐਂ ਵੱਢ ਵੱਢ ਕੇ ਕੱਟ ਕੱਟ ਕੇ ਰੱਖਦੇ ਸੀ ਨਾ ਫ੍ਰੈਂਚ ਨੂੰ, ਮੈਂ ਤਾਂ ਉਹਨਾਂ ਤੋਂ ਇੰਨਾ ਪ੍ਰਭਾਵਿਤ ਹੋਇਆ, ਮੈਂ ਕਿਹਾ ਵੀ ਮੈਨੂੰ ਵੀ ਤੁਸੀਂ ਫ੍ਰੈਂਚ ਸਿਖਾਓ। ਸੋ ਨਿਤਿਕਾ ਜੀ 4 ਤੋਂ ਵੱਧ ਸਾਲਾਂ ਦਾ ਤਜਰਬਾ ਆ, ਅਤੇ ਹੁਣ ਤੱਕ ਬਹੁਤ ਸਾਰੇ ਬੱਚਿਆਂ ਨੂੰ ਫ੍ਰੈਂਚ ਸਿਖਾ ਚੁੱਕੇ ਆ। ਅਤੇ ਕਹਿੰਦੇ ਅਸੀਂ ਲੈਵਲਾਂ ਦੇ ਚੱਕਰ 'ਚ ਨਹੀਂ ਪਾਉਂਦੇ ਕਿ ਤੁਹਾਡੇ ਸਾਲ ਅਤੇ ਸਮਾਂ ਖਰਾਬ ਨਹੀਂ ਕਰਨਾ, ਅਸੀਂ ਤਾਂ ਬਸ ਤੁਹਾਡਾ ਪੈਸਾ ਅਤੇ ਸਮਾਂ ਦੋਨੋਂ ਬਚਾਉਣੇ ਆ। ਤੁਸੀਂ ਕਾਲ ਕਰ ਲਓ, ਫਟਾਫਟ ਕੁਇਕ ਫ੍ਰੈਂਚ ਸਿੱਖਣੀ ਆ ਤਾਂ ਤੁਸੀਂ ਲਰਨ ਫ੍ਰੈਂਚ ਵਿਦ ਨਿਤਿਕਾ ਨੂੰ ਕਾਲ ਕਰ ਲਓ। ਨੰਬਰ ਮੈਂ ਤੁਹਾਨੂੰ ਦੇ ਦਿੰਦਾ, ਰੇਡੀਓ ਉਡਾਣ ਦਾ ਰੈਫਰੈਂਸ ਦਿਓਗੇ ਅਤੇ 15 ਤੋਂ ਲੈ ਕੇ 20% ਡਿਸਕਾਊਂਟ ਵੀ ਤੁਹਾਨੂੰ ਮਿਲ ਜਾਣਾ ਆ। ਕਾਲ ਕਰ ਲਿਓ ਬਸ, 647-594-9093, 647-594-9093। ਫ੍ਰੈਂਚ ਸਿੱਖੋ, ਆਪਣੀ PR ਵਰਕ ਪਰਮਿਟ ਤਾਂ ਆਓ ਹੀ ਆਓ, ਤੁਹਾਡਾ ਸਕਿੱਲ ਵੀ ਡਿਵੈਲਪ ਹੋਊ, ਅੱਗੇ ਜਾ ਕੇ ਚੰਗੀਆਂ ਜੌਬਾਂ ਤੁਸੀਂ ਹਾਸਲ ਕਰ ਸਕੋ। ਤੁਹਾਨੂੰ ਲੇਬਰ ਜੌਬ ਵਾਲੀ ਲਾਈਨ 'ਚ ਲੱਗਣ ਦੀ, ਚਾਹੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ, ਚਾਹੇ ਤੁਸੀਂ ਇੱਥੋਂ ਦੇ ਟੀਨੇਜਰ ਤੁਹਾਡੇ ਬੱਚੇ ਆ, ਫ੍ਰੈਂਚ ਜ਼ਰੂਰ ਸਿਖਾਓ। ਸਕੂਲਾਂ ਦੇ ਵਿੱਚ ਜਿਹੜੀ ਫ੍ਰੈਂਚ ਪੜ੍ਹਾਈ ਜਾਂਦੀ ਇਸ ਨੋਟ ਇਨਫ, ਉਹਨਾਂ ਨੇ ਉਨੇ ਕੁ ਤੁਹਾਨੂੰ ਸਬਜੈਕਟ ਦੇਣੇ ਆ। ਸੋ ਜੇ ਵਧੀਆ ਫ੍ਰੈਂਚ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਹੋ ਅਤੇ ਉਹਨਾਂ ਦਾ ਸਮਾਂ ਵੇਸਟ ਨਹੀਂ ਕਰਨਾ ਚਾਹੁੰਦੇ, ਇੱਧਰ ਉੱਧਰ ਤੁਸੀਂ ਦੋਨੋਂ ਪਾਸੇ, ਕਈ ਵਾਰ ਹੁੰਦਾ ਕਿ ਲੈਵਲ ਪਹਿਲਾਂ ਇੱਕ ਲੈਵਲ ਫਿਰ ਦੋ ਲੈਵਲ ਸਾਰੇ ਭੁੱਲ ਜਾਓ। ਨਿਤਿਕਾ ਜੀ ਕਹਿੰਦੇ ਕਿ ਸਾਨੂੰ ਇੱਕ ਵਾਰੀ ਕਾਲ ਕਰੋ, ਤੁਹਾਨੂੰ ਅਸੀਂ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਟ੍ਰੇਨ ਕਰ ਦਾਂਗੇ। ਲਰਨ ਫ੍ਰੈਂਚ ਵਿਦ ਨਿਤਿਕਾ, 647-594-9093। ਸੋ ਫ੍ਰੈਂਚ ਇਟਸ ਨੋਟ ਅ ਲੈਂਗੁਏਜ, ਇਹ ਇੱਕ ਸਕਿੱਲ ਆ ਜਿਹਨਾਂ ਤੁਸੀਂ ਆਪਣਾ ਫਿਊਚਰ ਸਵਾਰ ਸਕਦੇ ਹੋ, ਤੁਹਾਡੇ ਬੱਚਿਆਂ ਦਾ ਫਿਊਚਰ ਸਵਾਰ ਸਕਦੇ ਹੋ। ਸੋ ਕਰ ਲਓ ਕਾਲ ਨਿਤਿਕਾ ਜੀ ਨੂੰ, 647-594-9093। ਲਰਨ ਫ੍ਰੈਂਚ ਵਿਦ ਨਿਤਿਕਾ।

0: ਬਿਲਕੁਲ ਜੀ, ਸਾਡੇ ਨਾਲ ਸਟੂਡੀਓ ਵਿੱਚ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਜੀ। ਨਾਗਪਾਲ ਜੀ ਹੁਣ ਤੱਕ ਬਹੁਤ ਸਾਰੇ ਪਰਿਵਾਰਾਂ ਦੀ ਹੈਲਪ ਕਰ ਚੁੱਕੇ ਨੇ, ਲੱਖਾਂ ਹੀ ਡਾਲਰ, ਲੱਖਾਂ ਹੀ ਪਰਿਵਾਰਾਂ ਨੂੰ, ਲੱਖਾਂ ਪਰਿਵਾਰਾਂ ਨੂੰ ਨਹੀਂ, ਹਜ਼ਾਰਾਂ ਕੁ ਪਰਿਵਾਰਾਂ ਨੂੰ ਤਾਂ ਦਵਾ ਚੁੱਕੇ ਹੋਣੇ ਆ, ਕਿਉਂਕਿ 7 ਸਾਲ ਤੋਂ ਇਹ ਐਜੂਕੇਸ਼ਨਲ ਕੰਸਲਟੈਂਟ ਨੇ। ਸੋ ਬਹੁਤ ਸਾਰੇ ਪਰਿਵਾਰਾਂ ਦਾ ਇਹ ਐਜੂਕੇਸ਼ਨਸ ਫੰਡਿੰਗ ਦਵਾ ਚੁੱਕੇ ਨੇ, ਉਹਨਾਂ ਦਾ ਫਾਇਦਾ ਕਰਵਾ ਚੁੱਕੇ ਨੇ, ਔਰ ਜੁਲਾਈ ਦੇ ਵਿੱਚ ਜਾ ਕੇ, ਜੁਲਾਈ ਐਂਡ ਦੇ ਵਿੱਚ ਜਾ ਕੇ ਇਹ ਰੂਲ ਚੇਂਜ ਹੋ ਰਹੇ ਨੇ, ਫਿਰ ਤੁਹਾਨੂੰ ਫੰਡਿੰਗ ਨਹੀਂ ਮਿਲਣੀ, ਫਿਰ ਸਿਰਫ ਲੋਨ ਰਹਿ ਜਾਣਾ। ਸੋ ਜੇ ਤੁਸੀਂ $30,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਲੈਣਾ ਚਾਹੁੰਦੇ ਹੋ, ਪੜ੍ਹ ਕੇ ਆਪਣਾ ਸਕਿੱਲ ਡਿਵੈਲਪ ਕਰਨਾ ਚਾਹੁੰਦੇ ਹੋ, ਤਾਂ ਫਿਰ ਯੂਨੀ ਗਲੋਬਲ ਐਡਵਾਈਜ਼ਰੀ ਦੇ ਨਾਗਪਾਲ ਸਰ ਉਹਨਾਂ ਨੂੰ ਕਾਲ ਕਰ ਲਓ, ਅਤੇ ਅਗਲੀ ਜਾਣਕਾਰੀ ਆਪਾਂ ਨਾਗਪਾਲ ਜੀ ਹੁਣ ਤੋਂ ਲੈਂਦੇ ਹਾਂ। ਨਾਗਪਾਲ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਤੁਸੀਂ ਦੱਸੋ ਜੀ।
0: ਵਧੀਆ ਜੀ, ਚੜ੍ਹਦੀ ਕਲਾ। ਨਾਗਪਾਲ ਸਰ, ਜਦੋਂ ਆਪਾਂ ਗ੍ਰਾਂਟਸ ਦੀ ਗੱਲਬਾਤ ਕਰਦੇ ਹਾਂ, ਅਤੇ ਇਹ ਜਿਹੜੀ ਗ੍ਰਾਂਟ ਕਿਹਨੂੰ ਸੂਟ ਨਹੀਂ ਕਰਦੀ, ਇਹ ਜਿਹੜੇ ਇਹ ਪ੍ਰੋਗਰਾਮ ਆ ਕਿਹਨੂੰ ਸੂਟ ਨਹੀਂ ਕਰਦਾ?
1: ਬਿਲਕੁਲ ਜੀ, ਗ੍ਰਾਂਟ ਕਾ ਵਰਡ ਸੁਣ ਕੇ ਹਮੇ ਲਗਤਾ ਹੈ ਭਾਈ ਸਾਹਿਬ ਕੁਛ ਕਹਿਣ ਚ ਹੋਗਾ, ਇੱਕ ਹਿਚਕ ਹੋਤੀ ਹੈ, ਹੋਣੀ ਵੀ ਚਾਹੀਏ, ਬਟ ਹਮ ਜੋ ਕਾਮ ਕਰ ਰਹੇ ਹੈ ਐਜੂਕੇਸ਼ਨ ਕੰਸਲਟਿੰਗ ਕਾ, ਇਸਮੇ ਲਾਈਕ ਐਜੂਕੇਸ਼ਨ ਕੇ ਲਈ ਗਵਰਨਮੈਂਟ ਆਪਕੋ ਫੰਡਸ ਦੇਤੀ ਹੈ, ਨਾ ਕਿ ਆਪ ਕਿਸੀ ਬੈਂਕ ਸੇ ਸੈਟਿੰਗ ਕਰਕੇ ਅਪਰੋਚ ਲਗਾ ਕੇ ਕਾਗਜ਼ ਲਾ ਕੇ ਫੰਡਿੰਗ ਲੈ ਰਹੇ, ਵੋ ਹਮ ਕਾਮ ਹਮ ਕਰਤੇ ਹੀ ਨਹੀਂ ਹੈ, ਹਮ ਕੁਛ ਔਰ ਕਾਮ ਕਰਤੇ ਹੀ ਨਹੀਂ ਐਜੂਕੇਸ਼ਨ ਫੰਡਿੰਗ ਕੇ ਇਲਾਵਾ, ਜਿਸਮੇ ਕੈਚ ਹੋਤਾ ਹੈ, ਇਸ ਲਈ ਹਮ ਥੋੜੇ ਸਾ ਅਲਗ ਤਰੀਕੇ ਸੇ ਕਾਮ ਕਰ ਰਹੇ, ਤੋ ਲੋਕ ਜੋ ਇਹ ਹਿਚਕ ਹੋਤੀ ਹੈ ਵੋ ਨਾ ਰੱਖੇ। ਔਰ ਇਸਮੇ ਕਿਸਕੋ ਸੂਟ ਨਹੀਂ ਕਰਤਾ, ਇਹ ਬੜਾ ਅੱਛਾ ਪ੍ਰਸ਼ਨ ਹੈ। ਅਗਰ ਆਪ ਸਿੰਗਲ ਹੈ ਯਾ ਆਪ ਮੰਨ ਕੇ ਮਤਲਬ ਯਾ ਡਿਵੋਰਸਡ ਹੈ, ਤੋ ਆਪਕੋ ਗਵਰਨਮੈਂਟ ਕੀ ਫੰਡਿੰਗ ਕਿਤਨੀ ਜ਼ਿਆਦਾ ਨਹੀਂ ਆਤੀ, ਗ੍ਰਾਂਟ ਸੇ ਕਾਲਜ ਕੀ ਫੀਸ ਤੋ ਕਵਰ ਹੋ ਜਾਏਗੀ, ਲੋਨ ਆਪਕੋ ਮਿਲ ਜਾਏਗਾ 15,000-16,000 ਕਾ, ਤੋ ਇਸ ਲਈ ਨਹੀਂ ਕਰੇਗਾ। ਔਰ ਆਪ ਮੰਨ ਕੇ ਚਲੇ, ਅਗਰ ਆਪਕੀ ਫੈਮਿਲੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਪੇ $80-90,00,000 ਹੈ, ਆਪਕੋ ਤਬ ਵੀ ਸੂਟ ਨਹੀਂ ਕਰੇਗਾ ਜੀ ਇਹ, ਤੋ ਆਪ ਹਮੇ ਫੋਨ ਕਰੇਂਗੇ, ਆਪਕੋ ਯਹੀ ਸੁਣਨੇ ਕੋ ਮਿਲੇਗਾ ਜੋ ਯਹਾਂ ਸੁਣਨੇ ਕੋ ਮਿਲ ਰਹਾ ਹੈ। ਆਜ ਮੈਂ ਕਮ ਸੇ ਕਮ 7-8 ਕਾਲੇ ਇਸ ਲਈ ਆਈ ਥੀ ਕਿ ਇਨਕਮ $100,000 ਤੱਕ ਥੀ, ਹੈ ਨਾ, ਤੋ ਸੂਟ ਨਹੀਂ ਕਰਤਾ। ਇਨ ਡਿਸਟ੍ਰੀ ਮੈਂ ਪਤਾ ਹੀ ਆਪਕੋ ਲਾਈਕ, ਅਗਰ ਜਿੱਥੇ ਆਪਣੀ ਇਨਕਮ ਕਰਤਾ ਕਮ ਹੈ, ਉੱਥੇ ਜ਼ਿਆਦਾ ਗਵਰਨਮੈਂਟ ਆਪਕੋ ਸਪੋਰਟ ਕਰਤੀ ਹੈ। ਸੋ ਆਪ ਅਗਰ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਗਵਰਨਮੈਂਟ ਫੰਡਿਡ ਪ੍ਰੋਗਰਾਮਸ ਕਰੇ, ਸਕਿੱਲ ਡਿਵੈਲਪ ਕਰੇ, ਈ ਤੋਂ ਲੈ ਕੇ $100,000 ਦੀ ਫੰਡਿੰਗ ਨੂੰ ਆਪਣੇ ਖਾਤੇ ਵਿੱਚ ਹਾਸਿਲ ਕਰੇ, ਜਿਹਦੇ ਵਿੱਚ ਹਾਫ ਪੈਸਾ ਕਿਆ ਹੈ ਗ੍ਰਾਂਟ ਜੋ ਵਾਪਿਸ ਨਹੀਂ ਕਰਨਾ, ਰੈਸਟ ਕਿਆ ਹੈ ਆਪਸ਼ਨਲ ਲੋਨ ਜੋ ਕਿ 0% ਤੋਂ ਜਬ ਤੱਕ ਆਪ ਇਨਰੋਲਡ ਹੈ, ਅਗਰ 1 ਸਾਲ ਦਾ ਕੋਰਸ ਹੈ ਤਾਂ 0% ਪੇ ਵੋ ਲੋਨ, ਔਰ 1.5 ਸਾਲ ਬਾਅਦ ਲੁਟਾਨਾ ਸਟਾਰਟ ਕਰਨਾ, 1.5 ਇਅਰ ਬਾਅਦ ਲੁਟਾਨਾ ਸਟਾਰਟ ਕਰਨਾ ਹੈ, ਕੋਈ ਕੈਚ ਨਹੀਂ ਹੈ। ਕਾਲ ਆਪ ਹਮੇ ਅਭੀ ਵੀ ਕਰ ਸਕਤੇ ਹੈ, ਆਫਿਸ ਆਪ ਹਮਾਰੇ ਕੱਲ ਵੀ ਆ ਸਕਤੇ ਹੈ, ਨੰਬਰ 437-264-3175, 437-264-3175।
0: ਨਾਗਪਾਲ ਸਰ, ਗ੍ਰਾਂਟ ਦੀ ਜਦੋਂ ਗੱਲਬਾਤ ਕਰ ਰਹੇ ਹਾਂ, ਸੋ ਇਸ ਗ੍ਰਾਂਟ ਸਿੱਧੀ ਤੁਹਾਡੇ ਅਕਾਊਂਟ ਵਿੱਚ ਆਊ ਜਾਂ ਇੱਕ ਕਲਾਇੰਟ ਦੇ ਅਕਾਊਂਟ ਵਿੱਚ ਆਊ?
1: ਦੇਖੋ ਜੀ, ਬੜਾ ਟ੍ਰਾਂਸਪੇਰੈਂਟ ਸਿਸਟਮ ਹੈ ਗਵਰਨਮੈਂਟ ਕਾ, ਆਜ ਆਪ ਇਨਰੋਲ ਕਰਤੇ ਹੈ, ਆਪਕੋ ਇੱਕ ਹਫਤੇ ਕੇ ਅੰਦਰ ਲਿੰਕ ਆਪਕੀ ਈਮੇਲ ਆਈਡੀ ਪੇ ਆਤਾ ਹੈ, ਆਪ ਆਪਣਾ ਘਰ ਪੇ ਖੁਦ ਬੈਂਕ ਖੁਦ ਸੈਟਅਪ ਕਰਤੇ ਹੈ ਜੀ, ਹਮ ਨਹੀਂ ਕਰਤੇ, ਆਪ ਆਪਣਾ ਆਫਿਸ ਮੇ ਬੈਂਕ ਸੈਟਅਪ, ਆਪ ਖੁਦ ਬੈਂਕ ਸੈਟਅਪ ਕਰਤੇ ਆਪਣਾ ਘਰ ਪੇ, ਆਪਕੋ ਈਮੇਲ ਆਤੀ ਹਮੇ ਨਹੀਂ ਆਤੀ
0: ਜੀ।
1: ਉਸਕੇ ਬਾਅਦ 30-90 ਡੇਜ਼ ਕੇ ਬੀਚ ਮੇ, ਡਿਪੈਂਡਿੰਗ ਔਨ ਕਾਲਜ ਪ੍ਰੋਗਰਾਮ, ਆਪਕੋ ਜੋ ਪਹਿਲੇ ਬਤਾ ਦੇਤੇ ਹੈ, ਆਪਕੇ ਅਕਾਊਂਟ ਮੇ ਪਹਿਲੀ ਕਿਸ਼ਤ ਗਵਰਨਮੈਂਟ ਡਾਲ ਦੇਤੀ ਹੈ। ਮਤਲਬ ਅਗਰ ਹਮਨੇ ਆਪਕੋ ਬੋਲਾ ਹੈ ਕਿ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਫੈਮਿਲੀ ਆਫ 4 ਹੈ, ਬੱਚੇ ਹੈ ਆਪਕੇ, ਕਾਲਜ ਯੂਨੀਵਰਸਿਟੀ ਜਾਤੇ ਹੈ, ਦੋ ਬੱਚੇ ਅਗਰ ਆਪਕੇ ਹੈ, ਔਰ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਸੌਖੇ ਜਿਹੇ ਕੋਰਸਿਸ ਕਰਦੇ ਹੈ, ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, 2-3 ਘੰਟੇ ਲਗਾ ਰਹੇ ਹੈ। ਅਗਰ ਹਮਨੇ ਆਪਕੋ ਕਹਾ ਕਿ 80,000 ਫੰਡਿੰਗ ਆਪਕੇ ਖਾਤੇ ਮੇ ਆਤੀ ਹੈ, ਤੋ ਇੱਕ ਦਿਨ ਮੇ ਨਹੀਂ ਆਏਗੀ, ਨਾ ਦੋ ਦਿਨ ਮੇ ਆਏਗੀ, 30-90 ਦਿਨ ਕੇ ਬੀਚ ਮੇ ਆਏਗੀ, ਦੋ ਕਿਸ਼ਤੋਂ ਮੇ, ਦੋ ਇੰਸਟਾਲਮੈਂਟਸ ਮੇ, ਇੱਕ ਵਿਦਿਨ 30-90 ਡੇਜ਼, ਇੱਕ ਉਸਕੇ 5 ਮਹੀਨੇ ਬਾਅਦ, ਸਾਲ ਮੇ ਪੂਰਾ $80,000 ਆਪਕੇ ਖਾਤੇ ਮੇ ਗਿਰਤਾ ਹੈ। ਇਸਕਾ ਆਧਾ ਪੈਸਾ ਕਿਆ ਹੈ ਅਪਰੋਕਸੀਮੇਟਲੀ ਗ੍ਰਾਂਟ ਜੋ ਵਾਪਿਸ ਹੀ ਨਹੀਂ ਕਰਨਾ, ਆਧਾ ਜੋ ਵਾਪਿਸ ਕਰਨਾ ਕਬ 1.5 ਸਾਲ ਬਾਅਦ ਵਾਪਿਸ ਕਰਨਾ ਸਟਾਰਟ ਕਰਨਾ, ਤੋ ਕੋਈ ਕੈਚ ਨਹੀਂ ਹੈ ਜੀ ਇਸਮੇ, ਔਰ ਹਮਾਰੀ ਫੀਸ ਆਪਨੇ ਆਪਣੀ ਇਮਾਨਦਾਰੀ ਸੇ ਆਪਕੇ ਜਬ ਅਕਾਊਂਟ ਮੇ ਫੰਡਿੰਗ ਆ ਰਹੀ ਤਬ ਦੇਣੀ ਹੋਤੀ ਹੈ, ਹਮ ਪਹਿਲੇ ਲੈ ਸਕਤੇ ਹੈ ਫੀਸ, ਬਟ ਹਮ ਕੋਈ ਆਪਕੋ ਮਤਲਬ ਕੁਛ ਬੋਝ ਰੱਖਣਾ ਹੀ ਚਾਹਤੇ ਹਮ, ਚਾਹੇ ਆਪ ਜੈਸੇ ਲਾਸਟ ਵੀਕ 30 ਬੰਦੋ ਕੇ ਕਲਾਇੰਟ 30 ਕਲਾਇੰਟਸ ਕੇ ਖਾਤੋ ਮੇ ਪੈਸੇ ਗਿਰੇ ਹਮਾਰੇ, 25 ਕੇ ਪੈਸੇ ਮੁਝੇ ਆ ਚੁੱਕੇ, ਮੇਰੀ ਫੀਸ $199 ਜੋ ਹੈ, 5 ਬੰਦੇ ਫੋਨ ਨਹੀਂ ਉਠਾ ਰਹੇ, ਤੋ ਮਤਲਬ ਯੇ ਮੇਰੇ ਤੋਂ ਮਨਜ਼ੂਰ ਹੈ, ਲੇਕਿਨ ਯੇ ਮਨਜ਼ੂਰ ਨਹੀਂ ਬੰਦੇ ਕਹਤੇ ਭਾਈ ਪੈਸੇ ਲੈ ਰੱਖੇ ਹੈ, ਕਿਉਂਕਿ ਹਮਨੇ ਕਿਸੇ ਕੇ ਲਈ ਨਹੀਂ ਰੱਖੇ, ਉਲਟਾ ਬਾਅਦ ਮੈਂ ਮਾਰੀ ਲੋ ਪੈਸੇ ਜ਼ਰੂਰ ਮਾਰ ਜਾਤੇ ਹੈ।
0: ਸੋ ਗ੍ਰਾਂਟਸ ਲੈਣ ਵਾਸਤੇ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟਸ ਦੀ ਜ਼ਰੂਰਤ ਹੁੰਦੀ ਆ?
1: ਹਾਂਜੀ, ਨੋਟਿਸ ਆਫ ਅਸੈਸਮੈਂਟ ਹੋ ਗਿਆ, ਬੱਚੋ ਕਾ ਬਰਥ ਸਰਟੀਫਿਕੇਟ ਹੋ ਗਿਆ, ਮੈਰਿਜ ਸਰਟੀਫਿਕੇਟ ਹੋ ਗਿਆ, ਆਪਕੀ 10th ਹੈ, ਕਹੀਂ ਸੇ ਵੀ ਹੈ, ਦੇਰ ਇਜ਼ ਨੋ ਰਿਸਟ੍ਰਿਕਸ਼ਨ ਕਿ ਕੈਨੇਡਾ ਸੇ ਹੋਣੀ ਚਾਹੀਏ
0: ਜੀ।
1: ਔਰ ਬੈਸਟ ਸੂਟ ਕਰਤਾ ਹਾਊਸ ਵਾਈਫ ਕੋ, Uber driver, truck driver, self-employed, saloon owner, हमारे इतने wide range of clients हैं, small business owner, और जितना ज्यादा family size उतनी ज्यादा funding, उतनी ज्यादा grant, हमें लगता नहीं कि grant government क्यों दे रही है, क्यों दे रही है, तो उनका उनका भी सपना सच होने वाला है, क्यों? एक वर्ष के बाद government grants में cut कर रही है, जो government दोनों हाथों से कॉन्गो, नाइजीरिया, क्यूबा और कहते हैं टेंजानिया, मोजाम्बिक को 183 मिलियन की ग्रांट दे चुकी है, जिस गवर्नमेंट का 1 बिलियन डॉलर का जेंडर इक्वालिटी का बजट है स्पेंड करने का, कनाडा में नहीं, कनाडा के बाहर, जैसे 8.2 बिलियन गवर्नमेंट ने किस लिए दिया है, वियतनाम में राइस की फार्मिंग में जेंडर इक्वालिटी के लिए डोनेट करा है, तो जब गवर्नमेंट इतनी चीज में इन्वेस्ट कर सकती है, गवर्नमेंट वैसे एजुकेशन में इन्वेस्ट करती है, कोई कैच नहीं है, तो कॉल करें, हमारे ऑफिस आए, और बाकी कुछ इसमें फुली ऑनलाइन कोर्सेज हैं जी, फुली ऑनलाइन कोर्सेज हैं, इजी कोर्सेज हैं, मैनेजमेंट के कोर्सेज हैं, और आप स्किल हासिल करते हैं, फंडिंग तीन लेके लाख डॉलर अपने अकाउंट हासिल करते हैं, 7 ईयर्स से बिजनेस में है, बहुत सारे क्लाइंट्स को असिस्ट कर चुके हैं, अभी इनरोल करें, बहुत कम लोग ही रह गए हैं, अब 2 से 3 बैच ही रह गए हैं जी, 437 264 3175, ਤੁਸੀਂ ਸਾਨੂੰ ਹੁਣੇ ਵੀ ਕਾਲ ਕਰ ਸਕਦੇ ਹੋ 437-264-3175 200 ਐਕਸਪਰਟ ਬੁਲੇਵਰਡ, ਆਫਿਸ ਹਮਾਰਾ, ਆਪ ਕੱਲ ਵੀ ਆ ਸਕਦੇ ਹੈ,
0: ਸੋ 437-264-3175 ਤੁਸੀਂ ਰਾਈਟ ਵੇ ਕਾਲ ਕਰ ਲਓ, ਕੋਈ ਵੀ ਸਵਾਲ ਆ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੁਸੀਂ ਲੈਣੀ ਇਹਨਾਂ ਤੋਂ ਗ੍ਰਾਂਟਸ ਦੇ ਮੁਤਾਲਿਕ, ਤਾਂ ਤੁਸੀਂ 218 ਐਕਸਪਰਟ ਬੁਲਵਰਡ ਯੂਨਿਟ ਨੰਬਰ 212 'ਤੇ ਪਹੁੰਚ ਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਤੁਸੀਂ ਹੁਣੇ ਕਾਲ ਕਰ ਲਓ, ਸੋ ਤੁਹਾਨੂੰ ਸਾਰੀ ਜਾਣਕਾਰੀ ਇਹ ਦੇ ਦੇਣਗੇ, 437-264-3175, ਬਹੁਤ ਬਹੁਤ ਸ਼ੁਕਰੀਆ ਨਾਗਪਾਲ ਸਰ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ,
1: ਥੈਂਕ ਯੂ ਜੀ,
0: ਕਿਆ ਬਾਤ ਹੋ ਜੀ, 905-673-3337। ਤੁਸੀਂ ਮਾਫ ਕਰਨਾ, ਇੱਕ ਤਾਂ ਕਾਲਸ ਬਹੁਤ ਸਾਰੀਆਂ ਆਈਆਂ ਸੀਗੀਆਂ ਅਤੇ ਉਹ ਸਾਡੀ ਇੰਟਰਵਿਊ ਲੰਬੀ ਹੋਣ ਦੇ ਕਾਰਨ ਤੁਸੀਂ ਮੈਨੂੰ ਲੱਗਦਾ ਡਿਸਕਨੈਕਟ ਕਰਤਾ, ਆਪਾਂ ਗੱਲਬਾਤ ਕਰ ਰਹੇ ਸੀ ਕਿ ਤੁਹਾਡੇ ਮੈਨੂੰ ਲੱਗਦਾ ਕਿ ਤੁਸੀਂ ਇਸੇ ਰਿਗਾਰਡਿੰਗ ਕਾਲ ਕੀਤੀ ਆ, ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਤੁਸੀਂ ਹਰ ਇੱਕ ਇਨਸਾਨ ਨੇ, ਜਿੱਦਾਂ ਬਾਈ ਜੀ ਨੇ ਕਿਹਾ ਕਿ ਤੁਸੀਂ ਆਪਣੀ ਚਾਲ ਚੱਲਦੇ ਜਾਓ, ਤੁਸੀਂ ਹੈਲਪ ਕਰਦੇ ਜਾਓ, ਤੁਹਾਡਾ ਕੰਮ ਆ ਹੈਲਪ ਕਰਨਾ, ਸੋ ਤੁਸੀਂ ਹੈਲਪ ਕਰਦੇ ਜਾਓ, ਲੋਕਾਂ ਦਾ ਕੰਮ ਆ ਵਿੱਛੂ ਦੀ ਤਰ੍ਹਾਂ ਡੰਗ ਮਾਰਨਾ, ਧੋਖੇ ਦੇਣੇ, ਤੁਹਾਨੂੰ ਯੂਜ਼ ਕਰਨਾ, ਇਸਤੇਮਾਲ ਕਰਨਾ, ਉਹਨਾਂ ਦਾ ਕੰਮ ਆ, ਪਰ ਕੀ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਤੁਹਾਨੂੰ ਇਸਤੇਮਾਲ ਕਰਕੇ ਛੱਡਦੇ ਆ, ਵਾਰ ਵਾਰ ਤੁਹਾਨੂੰ ਇਸਤੇਮਾਲ ਕਰਨਗੇ, ਫਿਰ ਅੱਗੇ ਕਿਸੇ ਨੂੰ ਇਸਤੇਮਾਲ ਕਰਨਗੇ, ਇਹਨਾਂ ਲੋਕਾਂ ਦੀ ਫਿਤਰਤ ਹੁੰਦੀ ਆ ਕਿ ਇਹਨਾਂ ਲੋਕਾਂ ਨੂੰ ਲੈਸਨ ਦੇਣਾ, ਜਾਂ ਇਹਨਾਂ ਲੋਕਾਂ ਨੂੰ ਇਗਨੋਰ ਕਰਨਾ, ਜਾਂ ਇਹਨਾਂ ਨੂੰ ਇਹਨਾਂ ਦੀ ਬਣਦੀ ਜਗ੍ਹਾ 'ਤੇ ਰੱਖਣਾ, ਇਹ ਕੀ ਗੱਲ, ਆਪਾਂ ਨਹੀਂ ਕਰ ਸਕਦੇ? ਠੀਕ ਆ, ਤੁਸੀਂ ਚੰਗੇ ਹੋ, ਤੁਸੀਂ ਵਧੀਆ ਇਨਸਾਨ ਹੋ, ਤੁਸੀਂ ਹੈਲਪ ਕਰੋ, ਪਰ ਜਦੋਂ ਤੁਹਾਨੂੰ ਇੱਕ ਇਨਸਾਨ ਦੀ ਫਿਤਰਤ ਪਤਾ ਲੱਗ ਗਈ ਕਿ ਇਸ ਬੰਦੇ ਨੇ ਮੈਨੂੰ ਯੂਜ਼ ਕੀਤਾ ਦੇ ਕੀਪ ਟਰਾਇੰਗ ਟੂ ਯੂਜ਼ ਮੀ ਇਨ ਫਿਊਚਰ ਐਜ਼ ਵੈਲ, ਤੁਸੀਂ ਫਿਰ ਵੀ ਉਹਦੀ ਹੈਲਪ ਕਰੋਗੇ? ਆਈ ਡੋਂਟ ਅੰਡਰਸਟੈਂਡ, ਮੈਨੂੰ ਲੱਗਦਾ ਕਿ ਤੁਸੀਂ, ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਚੰਗੇ, ਉਹਦੇ ਵਿੱਚ ਤੁਹਾਡੀ ਅੱਛਾਈ ਦੇ ਵਿੱਚ ਤੁਹਾਡੇ ਕਿਸੇ, ਮੈਨੂੰ ਨਹੀਂ ਲੱਗਦਾ ਕਿ ਪਰਮਾਤਮਾ ਜਾਂ ਤੁਹਾਨੂੰ ਕੁਦਰਤ ਜਾਂ ਤੁਹਾਨੂੰ ਆਪਣੇ ਆਪ, ਤੁਹਾਨੂੰ ਗਿਲਟ ਫੀਲ ਹੋਣਾ ਚਾਹੀਦਾ ਜੇ ਇੱਕ ਤੁਸੀਂ ਮਤਲਬੀ ਇਨਸਾਨ ਨੂੰ ਅਵੋਇਡ ਕਰਦੇ ਹੋ ਕਿ ਛੱਡੋ ਯਾਰ ਇਹਦਾ ਨਾਤਾ, ਛੱਡੋ, ਟੋਟਲੀ ਅਵੋਇਡ, ਕੱਟ ਆਫ ਕਰੋ, ਮੈਂ ਕਰਦਾ ਹਾਂ, ਪਹਿਲਾਂ ਮੈਂ ਨਹੀਂ ਕਰਦਾ ਸੀ, ਮੈਂ ਬੁਰਾ ਬਣਦਾ ਸੀ, ਤੁਸੀਂ ਮਦਦ ਵੀ ਕਰੋ, ਬੇਵਕੂਫ ਵੀ ਬਣੋ, ਮੈਂ ਹੁਣ ਕੱਟ ਆਫ ਕਰਦਾ, ਮੈਂ ਇਸ ਇਨਸਾਨਾਂ ਦੇ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ, ਦੈਟਸ ਆਲ, ਟੋਟਲੀ ਕੱਟ ਆਫ, ਮੈਂ ਕੋਈ ਮਿਡਲ ਵਾਲਾ ਰਸਤਾ ਨਹੀਂ ਅਪਣਾਊਂਗਾ ਕਿ ਥੋੜ੍ਹੀ ਜਿਹੀ ਗੱਲ ਕਰ ਲਓ, ਚਲ ਹੈਲੋ ਹਾਈ ਕਰ ਲਓ, ਓਕੇ ਬਾਏ ਕਰ ਲਓ, ਅੰਦਰ ਆਪਣੇ ਨਫ਼ਰਤ ਰੱਖੀ ਰੱਖੋ, ਨਹੀਂ, ਜੇ ਤੁਹਾਨੂੰ ਕੋਈ ਇਨਸਾਨ ਪਸੰਦ ਨਹੀਂ ਤਾਂ ਨਹੀਂ, ਮਿਡਲ ਵਾਲਾ ਰਸਤਾ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਬਹੁਤਾ ਚੰਗਾ ਰਸਤਾ, ਪਰ ਆਪਣੇ ਆਪਣੇ ਵਿਚਾਰ ਆ, ਤੁਹਾਡੇ ਵਿਚਾਰ ਆ ਕਿ ਮਦਦ ਕਰਦੇ ਰਹੋ, ਅਤੇ ਅਫਕੋਰਸ ਕਰਦੇ ਰਹੋ, ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਕਿ ਬੰਦਾ ਸਾਨੂੰ ਬੇਵਕੂਫ ਬਣਾ ਰਿਹਾ ਸਾਹਮਣੇ ਵਾਲਾ, ਤੁਸੀਂ ਫਿਰ ਵੀ ਉਹਦੀ ਮਦਦ ਕਰੋਗੇ? 905-673-3337 905-673-3337 ਰੇਡੀਓ ਪ੍ਰੋਗਰਾਮ ਉਡਾਨ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

0: ਜੀ ਬਿਲਕੁਲ ਨੰਬਰ ਤੁਹਾਨੂੰ ਇੱਕ ਵਾਰ ਫਿਰ ਦੇ ਦਈਏ, ਲਰਨ ਫਰੈਂਚ ਵਿਦ ਨਿਤਿਕਾ। ਜੇ ਤੁਸੀਂ ਆਪਣੇ ਬੱਚਿਆਂ ਨੂੰ ਫਰੈਂਚ ਸਿਖਾਉਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਗ੍ਰੈਜੂਏਸ਼ਨ ਕਰਕੇ ਕਾਲਜ ਕਰਕੇ ਉਹ ਲੇਬਰ ਦੀਆਂ ਜੋਬਾਂ ਵਾਲੀ ਕਤਾਰ ਦੇ ਵਿੱਚ ਨਾ ਲੱਗਣ, ਤਾਂ ਇੱਕ ਤਰ੍ਹਾਂ ਦੀ ਫਰੈਂਚ ਵੀ ਸਕਿੱਲ ਮੰਨਿਆ ਜਾਂਦਾ ਆ। ਅਤੇ ਵੈਸੇ ਵੀ ਜੇ ਆਪਾਂ ਇੰਟਰਨੈਸ਼ਨਲ ਬੱਚਿਆਂ ਦੀ ਗੱਲ ਕਰ ਲਈਏ, ਉਹਨਾਂ ਵਾਸਤੇ ਤਾਂ ਭਾਈ ਅੱਜ ਕੱਲ੍ਹ ਫਰੈਂਚ ਕੰਪਲਸਰੀ ਕਰ ਦਿੱਤੀ ਗਈ ਆ। ਫਰੈਂਚ ਸਿੱਖਣਗੇ ਤਾਂ ਵਰਕ ਪਰਮਿਟ ਐਕਸਟੈਂਡ ਹੋਣਗੇ, ਫਰੈਂਚ ਸਿੱਖਣਗੇ ਤਾਂ PR ਇਲੀਜੀਬਲ ਹੋਣਗੇ। ਸੋ ਜਿੰਨੇ ਵੀ ਇੰਟਰਨੈਸ਼ਨਲ ਵੀਰ ਜੇ ਕੋਈ ਫਰੈਂਚ ਸਿੱਖਣੀ ਚਾਹੁੰਦਾ ਤਾਂ ਲਰਨ ਫਰੈਂਚ ਵਿਦ ਨਿਤਿਕਾ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਨੇ। 6474990093 6474-5949093 ਨਿਤਿਕਾ ਜੀ ਨੂੰ ਕਾਲ ਕਰ ਲਓ। ਸੋ 905-673-3337 ਸਾਡੇ ਨਾਲ ਜੁੜ ਚੁੱਕੇ ਨੇ ਅਕਾਲ ਮੌਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ। ਮੌਰਗੇਜ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਤੁਸੀਂ ਚਾਹੁੰਦੇ ਹੋ ਕਿ ਤੁਸੀਂ ਪਹਿਲਾਂ ਹੀ ਆਪਣੀ ਡਿਲੀਜੈਂਸ ਕਰ ਲਓ, ਫਸਟ ਟਾਈਮ ਹੋਮ ਬਾਇਰ ਹੋ, ਤੁਹਾਡੀ ਰੀਨਿਊਅਲ ਆਉਣ ਵਾਲੀ ਆ, ਬਹੁਤ ਸਾਰੇ ਸਵਾਲ ਤੁਹਾਡੇ ਮਨਾਂ ਦੇ ਵਿੱਚ ਹੋਣਗੇ, ਤਾਂ ਰਾਈਟ ਪਰਸਨ ਰਾਈਟ ਨੰਬਰ ਤੁਹਾਨੂੰ ਦੇ ਦਈਏ। ਰਸ਼ਮੀਤ ਜੀ ਪ੍ਰਿੰਸੀਪਲ ਬ੍ਰੋਕਰ ਨੇ ਅਕਾਲ ਮੌਰਗੇ ਦੇ। ਸੋ ਕਾਲ ਕਰ ਲਓ, ਨੰਬਰ ਨੋਟ ਕਰ ਲਓ, ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇ, 6475349449। ਅਤੇ ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ, ਦੇਖਦੇ ਹਾਂ ਅੱਜ ਕਿਹੜੇ ਮੁੱਦੇ 'ਤੇ ਚਾਨਣ ਪਾ ਰਹੇ ਨੇ, ਕਿਹੜੇ ਮੁੱਦੇ 'ਤੇ ਸਾਨੂੰ ਅਵੇਅਰ ਕਰ ਰਹੇ ਨੇ। ਮੈਂ ਜ਼ਿਆਦਾ ਇਹ ਕਹੂੰਗਾ ਕਿ ਅਵੇਅਰ ਕਰਨਾ, ਅਸੀਂ ਅਵੇਅਰ ਹੀ ਨਹੀਂ ਹੁੰਦੇ ਬਹੁਤ ਸਾਰੀਆਂ ਚੀਜ਼ਾਂ ਤੋਂ, ਫਿਰ ਐਨ ਮੌਕੇ 'ਤੇ ਆ ਕੇ ਅਸੀਂ ਲੱਭਦੇ ਕਿ ਹੁਣ ਅਵੇਅਰ ਕਰੇ ਤੁਹਾਨੂੰ, ਉਦੋਂ ਭਾਈ ਵੇਲਾ ਲੰਘ ਜਾਂਦਾ, ਉਦੋਂ ਅਵੇਅਰ ਨਹੀਂ, ਉਦੋਂ ਤਾਂ ਹੈਲਪ ਹੁੰਦੀ ਆ ਦੋਨੋਂ ਹੱਥਾਂ ਨਾਲ ਕਿਤੋਂ ਮਿਲ ਜੇ ਤਾਂ। ਸੋ ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
1: ਬਹੁਤ ਬਹੁਤ ਧੰਨਵਾਦ ਪ੍ਰਭ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਵੈਰੀ ਗੁੱਡ ਈਵਨਿੰਗ।
1: ਬਿਲਕੁਲ ਜੀ, ਜਿੱਦਾਂ ਤੁਸੀਂ ਮੈਂਸ਼ਨ ਕਰ ਰਹੇ ਹੈਗੇ ਹੋ, ਬਹੁਤ ਜ਼ਰੂਰੀ ਹੈਗਾ ਕਿ ਅਸੀਂ ਪ੍ਰੀ ਪਲਾਨਿੰਗ ਨਾਲ ਚੱਲੀਏ। ਜੇ ਅਸੀਂ ਘਰ ਲੈ ਰਹੇ ਹੈਗੇ ਹਾਂ, ਪ੍ਰੋਪਰ ਪ੍ਰੀ ਅਪਰੂਵਲ ਕਰਾਈਏ। ਜੇ ਸਾਡਾ ਰਿਨਿਊਅਲ ਆਉਣ ਵਾਲਾ, ਟਾਈਮ ਸਿਰ ਜਿਹੜਾ ਹੈਗਾ, ਗੱਲ ਕਰ ਲਈਏ ਇੱਕ ਮੌਰਗੇਜ ਪ੍ਰੋਫੈਸ਼ਨਲ ਦੇ ਨਾਲ। ਸੋ ਕਿਸੇ ਵੀ ਸਿਚੁਏਸ਼ਨ 'ਚ ਹੈਗੇ ਹੋ ਕਿ ਤਿਆਰੀ ਨਾਲ ਚੱਲਾਂਗੇ ਤਾਂ ਕਿ ਲੇਟਰ ਔਨ ਕੋਈ ਡਿਸਅਪੋਇੰਟਮੈਂਟਸ ਨਾ ਹੋਣ। ਅੱਜ ਪਰਟੀਕੁਲਰਲੀ ਜੀ ਗੱਲਬਾਤ ਕਰਾਂਗੇ ਪ੍ਰੀ ਅਪਰੂਵਲ ਬਾਰੇ। ਸੋ ਜੇ ਤੁਸੀਂ ਘਰ ਲੈਣ ਦੀ ਸੋਚ ਰਹੇ ਹੋ, ਸਪੈਸ਼ਲੀ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਹਮੇਸ਼ਾ ਆਪਣਾ ਇੱਕ ਪ੍ਰੀ ਅਪਰੂਵਲ ਜ਼ਰੂਰ ਕਰਾਓ ਤਾਂ ਕਿ ਲੇਟਰ ਔਨ ਕਲੋਜ਼ਿੰਗ ਵੇਲੇ ਕੋਈ ਇਸ਼ੂਜ਼ ਨਾ ਆਉਣ। ਜਦੋਂ ਅਸੀਂ ਅਕਾਲ ਮੌਰਗੇਜਸ 'ਤੇ ਤੁਹਾਡਾ ਪ੍ਰੀ ਅਪਰੂਵਲ ਕਰਨਾ, ਤੁਹਾਡੀ ਇਨਕਮ ਵੇਖ ਕੇ, ਕ੍ਰੈਡਿਟ ਵੇਖ ਕੇ, ਸਾਰੇ ਕਰਜ਼ੇ ਲਾਇਬਿਲਟੀਜ਼ ਵੇਖਦੇ ਹੋਏ, ਤੁਹਾਡੇ ਕੋਲ ਡਾਊਨ ਪੇਮੈਂਟ ਕਿੰਨੀ ਹੈਗੀ ਹੈ, ਉਹਦੇ ਹਿਸਾਬ ਦੇ ਨਾਲ ਅਸੀਂ ਤੁਹਾਨੂੰ ਦੱਸ ਸਕਦੇ ਹੈਗੇ ਹਾਂ ਐਗਜੈਕਟਲੀ ਕਿ ਤੁਸੀਂ ਕਿੰਨੇ ਪ੍ਰੋਪਰਟੀ ਪ੍ਰਾਈਸ ਦੀ ਜਿਹੜਾ ਹੈਗਾ ਕੁਆਲੀਫਾਈ ਕਰੋਗੇ। ਕਿਉਂਕਿ ਕਈ ਵਾਰ ਕੀ ਹੁੰਦਾ ਪ੍ਰਭ ਜੀ, ਉਹੀ ਗੱਲ ਆ ਗਈ ਕਿ ਸਾਨੂੰ ਪਤਾ ਨਹੀਂ ਹੁੰਦੇ ਕਈ ਵਾਰ ਰੂਲਸ। ਮੈਂ ਅੱਗੇ ਵੀ ਇਸ ਬਾਰੇ ਆਈ ਥਿੰਕ ਗੱਲ ਕੀਤੀ ਹੋਈ ਹੈਗੀ ਹੈ ਕਿ ਇੱਕ ਕਲਾਇੰਟ ਮੇਰੇ ਕੋਲ ਆਏ ਸੀਗੇ, ਫਸਟ ਟਾਈਮ ਹੋਮ ਬਾਇਰ ਸੀਗੇ, ਇਹ ਸੋਚਦੇ ਹੋਏ ਕਿ ਉਹਨਾਂ ਨੇ 5% ਦੇ ਕੁਆਲੀਫਾਈ ਕਰ ਜਾਣਾ। ਉਹਨਾਂ ਨੇ ਪ੍ਰੋਪਰਟੀ ਬੁੱਕ ਕਰਾ ਲਈ, ਰਹਿੰਦੇ ਓਨਟੈਰੀਓ ਵਿੱਚ ਸੀਗੇ ਅਤੇ ਘਰ ਬੁੱਕ ਕਰਾਇਆ ਜਿਹੜਾ ਅਲਬਰਟਾ ਵਿੱਚ। ਦੈਟ ਬੀਇੰਗ ਸੈਡ, ਜਦੋਂ ਅਸੀਂ 5%, 10% ਜਾਂ ਮਿਨੀਮਮ ਡਾਊਨ ਪੇਮੈਂਟ ਦੇ ਨਾਲ ਘਰ ਲੈਣਾ ਚਾਹੁੰਦੇ ਹੈਗੇ ਹਾਂ, ਉਸ ਵੇਲੇ ਅਸੀਂ ਉਹ ਘਰ ਨੂੰ ਓਨਰ ਆਕੂਪਾਈਡ ਬਣਾ ਸਕਦੇ ਹਾਂ, ਰੈਂਟਲ ਨਹੀਂ ਹੋ ਸਕਦਾ। ਜੇ ਅਸੀਂ ਦੂਜੀ ਪ੍ਰੋਵਿੰਸ ਵਿੱਚ ਲੈ ਰਹੇ ਹੈਗੇ ਹਾਂ, ਉਹਦਾ ਮਤਲਬ ਕਿ ਉਹ ਰੈਂਟਲ ਹੋਏਗਾ, ਤਾਂ ਮਿਨੀਮਮ ਡਾਊਨ ਪੇਮੈਂਟ 20% ਹੀ ਆ ਜਾਂਦੀ ਹੈ, ਈਵਨ ਇਫ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ। ਅਗੇਨ, ਇਹੋ ਜਿਹੀ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੈ। ਕਈ ਵਾਰ ਸਾਨੂੰ ਇਹ ਚੀਜ਼ਾਂ ਨਹੀਂ ਪਤਾ ਹੁੰਦੀਆਂ, ਰੂਲਸ ਨਹੀਂ ਪਤਾ ਹੁੰਦੇ। ਸੋ ਕਾਲ ਕਰ ਸਕਦੇ ਹੋ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499, 6475349449, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ।
0: ਰਸ਼ਮੀ ਜੀ ਬਹੁਤ ਬਹੁਤ ਸ਼ੁਕਰੀਆ। ਜਾਂਦੇ ਜਾਂਦੇ ਇਹ ਦੱਸ ਕੇ ਜਾਓ ਕਿ ਤੁਸੀਂ, ਆਪਾਂ ਸਮਾਜ ਦੇ ਵਿੱਚ ਰਹਿੰਦੇ ਹਾਂ ਅਤੇ ਸਾਡੇ ਆਸ ਪਾਸ ਬਹੁਤ ਸਾਰੇ ਐਸੇ ਸੱਜਣ ਮਿੱਤਰ ਯਾਰ ਦੋਸਤ ਭੁੱਲੇ ਭਟਕੇ ਐਸੇ ਲੋਕ ਹੁੰਦੇ ਆ, ਤੁਹਾਨੂੰ ਕਿਸੇ ਇਨਸਾਨ ਨੇ 4-5 ਸਾਲਾਂ ਬਾਅਦ ਤੁਸੀਂ ਕਿਸੇ ਦੀ ਹੈਲਪ ਕੀਤੀ, 4-5 ਸਾਲ ਬਾਅਦ ਉਹ ਫਿਰ ਇਨਸਾਨ ਤੁਹਾਡੇ ਕੋਲ ਆਇਆ, ਪਹਿਲਾਂ 4-5 ਸਾਲ ਤੁਹਾਡੇ ਨਾਲ ਕੋਈ ਵਾਰਤਾਲਾਪ ਨਹੀਂ ਹੋਈ, ਫਿਰ ਤੁਹਾਡੇ ਕੋਲ ਆਇਆ, ਤੁਸੀਂ ਫਿਰ ਹੈਲਪ ਕਰਤੀ, ਫਿਰ ਉਹ ਤੁਹਾਨੂੰ ਛੱਡ ਕੇ ਚਲਾ ਗਿਆ, ਫਿਰ ਕੋਈ ਗੱਲਬਾਤ ਨਹੀਂ, ਕੋਈ ਐਪਰੀਸ਼ੀਏਸ਼ਨ ਨਹੀਂ। ਜਿਹੜੇ ਲੋਕ ਵਾਰ ਵਾਰ ਸਾਨੂੰ ਯੂਜ਼ ਕਰਦੇ ਆ, ਵਾਰ ਵਾਰ ਸਾਨੂੰ ਇਸਤੇਮਾਲ ਕਰਦੇ, ਕਈ ਵਾਰੀ ਸਾਨੂੰ ਅਹਿਸਾਸ ਹੋ ਜਾਂਦਾ ਕਿ ਸਿਰਫ ਲੋੜ 'ਤੇ ਹੀ ਆਉਂਦੇ ਆ, ਕਿ ਸਾਨੂੰ ਕੀਪ ਹੈਲਪਿੰਗ ਦੈਮ, ਸਾਨੂੰ ਹਰ ਵਾਰ ਹੈਲਪ ਕਰਨੀ ਚਾਹੀਦੀ ਹੈ ਜਾਂ ਸਾਨੂੰ ਅਵੇਅਰ ਹੋ ਜਾਣਾ ਚਾਹੀਦਾ?
1: ਪਹਿਲਾਂ ਤੇ ਮੈਂ ਪ੍ਰਭ ਜੀ ਕਨਫਿਊਜ਼ ਹੋ ਗਈ ਹੈ, ਤੁਸੀਂ ਮੇਰੇ ਬਿਜ਼ਨਸ ਬਾਰੇ ਗੱਲ ਕਰ ਰਹੇ ਹੋ ਕਿ ਪਰਸਨਲ?
0: ਅੱਛਾ, ਇਹ ਅੱਛਾ ਬੜੀ ਖੂਬਸੂਰਤ ਗੱਲ ਆ ਇਹ ਰਸ਼ਮੀਤ ਜੀ, ਇਹ ਪਰਸਨਲ ਲਾਈਫ ਤੇ ਵੀ ਐਸੇ ਲੋਕ ਤੁਹਾਡੇ ਨਾਲ ਹੁੰਦੇ ਆ ਆਸ ਪਾਸ ਤੁਹਾਡੇ, ਔਰ ਬਿਜ਼ਨਸ ਵਿੱਚ ਤਾਂ ਬਹੁਤ ਸਾਰੇ ਲੋਕ ਹੁੰਦੇ ਆ।
1: ਬਿਜ਼ਨਸ ਦੇ ਵਿੱਚ ਦੇਖੋ ਜਿਹਦੇ ਅਗਰ ਅਗੇਨ ਮੈਨੂੰ ਲੱਗਦਾ ਕਿ ਮੈਂ ਸ਼ਾਇਦ ਸਮਝੀ ਨਹੀਂ ਹੈ ਜਾਂ ਮੈਂ ਪਹਿਲਾਂ ਸੁਣਦੀ ਨਹੀਂ ਪਈ ਸੀ ਤੁਹਾਡਾ ਰੇਡੀਓ, ਪਰ ਜਦੋਂ ਅਸੀਂ ਕਲਾਇੰਟ ਦੀ ਗੱਲ ਕਰਦੇ ਹੈਗੇ ਆ ਉਸ ਵੇਲੇ ਤੇ ਕਲਾਇੰਟ ਅਗਰ 4-5 ਸਾਲ ਬਾਅਦ ਦਾ ਆਏ ਤੇ ਮੈਂ ਤੇ ਬਹੁਤ ਖੁਸ਼ੀ ਨਾਲ ਉਹਨਾਂ ਨੂੰ ਮਿਲਾਂਗੀ ਕਿ ਉਹਨਾਂ ਨੇ ਮੈਨੂੰ ਯਾਦ ਰੱਖਿਆ ਤੇ ਟਰੱਸਟ ਕੀਤਾ ਤੇ ਵਾਪਿਸ ਆਏ।
0: ਨਹੀਂ ਚਲੋ ਆਪਾਂ ਇਹ ਥੋੜਾ ਜਿਹਾ ਬਿਜ਼ਨਸ ਤੋਂ ਹਟ ਕੇ ਗੱਲ ਹੋ ਗਈ, ਇਹ ਆਪਾਂ ਕਹਿ ਰਹੇ ਕਿ ਕੋਈ ਬੰਦਾ ਤੁਹਾਨੂੰ ਯੂਜ਼ ਕਰ ਰਿਹਾ, ਤੁਹਾਡੇ ਤੋਂ ਕੋਈ ਮਤਲਬ ਲੈਣਾ ਆ, ਤੁਹਾਨੂੰ ਪਤਾ ਲੱਗ ਗਿਆ ਕਿ ਬੰਦਾ ਯਾਰ ਮੇਰਾ ਕਲੋਜ਼ ਨਹੀਂ ਹੈ, ਸਿਰਫ ਆਪਣੇ ਮਤਲਬ ਤੱਕ ਹੀ ਸੀਮਤ ਆ। ਸੋ ਬੰਦਾ ਵਾਰ ਵਾਰ ਤੁਹਾਡੇ ਕੋਲ ਆ ਰਿਹਾ, ਮਤਲਬ ਕੱਢ ਕੇ ਜਾ ਰਿਹਾ, ਫਿਰ ਆ ਰਿਹਾ। ਸੋ ਆਪਾਂ ਕਈ ਵਾਰ ਬਹੁਤ ਸਾਰੇ ਐਸੇ ਰਿਸ਼ਤੇ ਹੁੰਦੇ ਨਾ, ਬਹੁਤ ਸਾਰੇ ਐਸੇ ਲੋਕ ਹੁੰਦੇ ਜਿਹੜੇ ਸਿਰਫ ਤੁਹਾਨੂੰ ਮਤਲਬ 'ਤੇ ਯਾਦ ਕਰਦੇ ਆ, ਅੱਗੇ ਪਿੱਛੇ ਦੁੱਖ ਸੁੱਖ ਦੇ ਸਹਾਈ ਨਹੀਂ ਹੁੰਦੇ। ਸੋ ਆਪਣਾ ਮਤਲਬ ਕੱਢਦੇ ਚਲੇ ਜਾਂਦੇ ਆ ਜੇ ਆਪਾਂ ਨੂੰ ਪਤਾ ਲੱਗ ਗਿਆ ਕਿ ਬੰਦਾ ਮਤਲਬੀ ਆ। ਸੋ ਕੀ ਆਪਾਂ ਉਹਦੀ ਹਰ ਵਾਰ ਮਦਦ ਕਰਾਂਗੇ ਪਤਾ ਲੱਗ ਜਾਣ ਦੇ ਬਾਵਜੂਦ ਵੀ?
1: ਇਹ ਵੀ ਬੜਾ ਔਖਾ ਕੁਐਸਚਨ ਹੈ ਪ੍ਰਭ ਜੀ। ਮੈਂ ਕਹਾਂਗੀ ਜਿੱਦਾਂ ਮੇਰਾ, ਮੈਂ ਹਮੇਸ਼ਾ ਕਹਿੰਦੀ ਹਾਂ ਕਿ ਹਰ ਕਲਾਇੰਟ ਦੀ ਸਿਚੁਏਸ਼ਨ ਵੱਖਰੀ ਆਈ ਥਿੰਕ ਸਿਚੁਏਸ਼ਨ ਬੇਸਡ ਹੋਏਗਾ ਵੀ
0: ਸਿਚੁਏਸ਼ਨ ਬੇਸਡ ਹੋਏਗਾ
1: ਹੋ ਜੀ ਹੈਗੀ ਹੈ ਕਿ ਕਿੱਥੇ ਹੈਗੇ ਆ। ਬੜੀ ਮੇ ਵੀ ਡਿਪਲੋਮੈਟਿਕ ਹੋ ਰਹੀ ਹਾਂ ਪਰ ਮੈਂ ਇਹਦਾ ਆਨਸਰ ਮੈਨੂੰ ਪਤਾ ਨਹੀਂ ਹੈਗਾ।
0: ਹਾਂ ਨਹੀਂ ਆਫ ਕੋਰਸ, ਕਿਉਂਕਿ ਬਹੁਤ ਸਾਰੇ ਦੋਸਤਾਂ ਨੇ ਵੀ ਇਹੀ ਕਿਹਾ ਕਿ ਸਾਡਾ ਕੰਮ ਹੈ ਹੈਲਪ ਕਰਨਾ। ਇੱਕ ਦੋਸਤ ਨੇ ਤਾਂ ਬਹੁਤ ਵਧੀਆ ਐਗਜ਼ਾਮਪਲ ਵੀ ਦਿੱਤੀ, ਕਹਿੰਦੇ ਕਿ ਕੋਈ ਪੁਰਾਣੀ ਕਹਾਵਤ ਆ, ਕਹਿੰਦੇ ਕਿ ਕੋਈ ਬੰਦਾ ਬਿੱਛੂ ਪਾਣੀ 'ਚੋਂ ਚੱਕ ਕੇ ਬਾਹਰ ਰੱਖ ਰਿਹਾ ਸੀ, ਉਹ ਫਿਰ ਡੰਗ ਮਾਰਦਾ ਸੀਗਾ, ਉਹ ਫਿਰ ਪਾਣੀ ਡਿੱਗ ਪੈਂਦਾ ਸੀ, ਉਹ ਫਿਰ ਕੱਢਦਾ ਸੀ, ਫਿਰ ਬਿੱਛੂ ਬਾਹਰ ਆਉਂਦਾ ਸੀ, ਫਿਰ ਡੰਗ ਮਾਰਦਾ ਸੀ। ਅਤੇ ਕਿਸੇ ਨੇ ਕਿਹਾ ਯਾਰ ਤੂੰ ਪਾਗਲ ਆ ਵੀ ਤੂੰ ਬਿੱਛੂ ਨੂੰ ਬਚਾ ਰਿਹਾ ਉਹਦੇ ਨੂੰ ਡੰਗ ਮਾਰ ਰਿਹਾ। ਕਹਿੰਦਾ ਨਹੀਂ, ਮੇਰਾ ਕੰਮ ਆ ਬਚਾਉਣਾ, ਉਹਦਾ ਕੰਮ ਹੈ ਉਹਦੀ ਫਿਤਰਤ ਡੰਗ ਮਾਰਨਾ।
1: ਬਿਲਕੁਲ।
0: ਸੋ ਕਈ ਇਨਸਾਨਾਂ ਦੀ ਫਿਤਰਤ ਹੁੰਦੀ, ਉਹ ਕਹਿੰਦੇ ਤੁਸੀਂ ਆਪਣੇ ਰਾਹ ਚੱਲਦੇ ਚੱਲੋ, ਤੁਸੀਂ ਉਹਨਾਂ ਦੇ ਵਿੱਚੋਂ ਕੀਪ ਹੈਲਪਿੰਗ ਦੈਮ ਪੀਪਲ, ਔਰ ਜਾਂ ਫਿਰ ਤੁਸੀਂ ਕਹੋਗੇ ਨਹੀਂ ਯਾਰ ਡੰਗ ਮਾਰਿਆ ਚੱਕ ਕੇ ਪਰੋਂ ਸੁੱਟੋ, ਜਾਂ ਤੁਸੀਂ ਮੇਰੇ ਵਰਗੇ।
1: ਆਈ ਥਿੰਕ ਉਹ ਆਪਣੀ ਨੇਚਰ ਤੇ ਵੀ ਡਿਪੈਂਡ ਕਰਦਾ, ਤਾਂ ਹੀ ਮੈਂ ਔਨ ਦਾ ਸਪੌਟ ਆਈ ਥਿੰਕ ਡਿਸਾਈਡ ਹੀ ਨਹੀਂ ਕਰ ਸਕਦੀ ਜਦ ਤੱਕ ਮੈਨੂੰ ਸਿਚੁਏਸ਼ਨ ਨਹੀਂ ਪਤਾ ਹੋਏਗੀ।
0: ਜੀ ਬਿਲਕੁਲ, ਬਹੁਤ ਸ਼ੁਕਰੀਆ, ਥੈਂਕ ਯੂ ਸੋ। ਮੈਨੂੰ ਪਤਾ ਸੀ ਤੁਹਾਡਾ ਜਵਾਬ ਕਨਫਿਊਜ਼ ਕਰਨ ਵਾਲਾ ਹੋਣਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ 905-673-3337 ਦੇਖੋ ਰਸ਼ਮੀਤ ਜੀ ਹੁਣ ਜਦੋਂ ਵੀ ਜਵਾਬ ਦਿੰਦੇ ਨਾ ਇੱਧਰ ਦਾ ਨਾ ਉੱਧਰ ਦਾ 50-50 ਕਰ ਜਾਂਦੇ ਆ, ਸਗੋਂ ਸਵਾਲ ਪੁੱਛਣ ਵਾਲੇ ਨੂੰ ਕਨਫਿਊਜ਼ ਕਰ ਜਾਂਦੇ ਆ।

0: ਪਰ ਫਿਰ ਤੁਹਾਨੂੰ ਨੰਬਰ ਦੇ ਦਈਏ ਗ੍ਰੈਂਡ ਹੋਮ ਫਰਨੀਚਰ ਦਾ। ਫਰਨੀਚਰ ਦੀ ਬਾਇੰਗ ਵਾਸਤੇ ਤੁਸੀਂ ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ 647-262-00 ਨਾਲ ਦੀ ਨਾਲ ਫੈਸ਼ਨ IQ ਨੂੰ ਨਹੀਂ ਭੁੱਲਣਾ। ਫੈਸ਼ਨ IQ ਦੇ ਜਿੱਥੇ 20-50% ਔਫ ਲੱਗਿਆ ਹੋਇਆ ਭੈਣਾਂ ਵਾਸਤੇ ਲਹਿੰਗੇ ਗਰਾਰੇ ਸ਼ਰਾਰੇ, ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਲੈਣਾ ਆ 20-50% ਔਫ ਭੈਣਾਂ ਵਾਸਤੇ, ਮੇਲੇ ਆ ਰਹੇ ਬਹੁਤ ਸਾਰੇ, ਸੋ ਭੈਣੋ ਨੋਟ ਕਰ ਲਓ। ਸੋ ਫੈਸ਼ਨ IQ 'ਤੇ ਪਹੁੰਚਣਾ, ਬਾਕੀ ਤੁਸੀਂ ਲਹਿੰਗੇ ਗਰਾਰੇ ਸ਼ਰਾਰਿਆਂ ਦੇ ਨਾਲ ਨਾਲ ਵਿਆਹ ਦੀ ਸ਼ੋਪਿੰਗ ਕਰਨੀ ਆ, ਜੇ ਘਰ ਵਿਆਹ ਆ ਗਿਆ ਪਾਰਟੀ ਆ ਗਈ ਆ ਤਾਂ ਵੀ ਤੁਸੀਂ ਫੈਸ਼ਨ IQ ਨੂੰ ਯਾਦ ਰੱਖੋ। ਥੀਮ ਮੈਰਿਜ ਕਰਵਾਉਣੀ ਆ, ਥੀਮ ਵੈਡਿੰਗ ਪਲਾਨ ਕਰ ਰਹੇ ਹੋ ਤਾਂ ਵੀ ਤੁਸੀਂ ਫੈਸ਼ਨ IQ ਨੂੰ ਯਾਦ ਰੱਖਣਾ ਆ। ਜੇ ਤੁਸੀਂ ਘੁੰਮਣ ਫਿਰਨ ਜਾ ਰਹੇ ਹੋ ਤਾਂ ਲਗਜ਼ ਦੀ ਵੱਡੀ ਕਲੈਕਸ਼ਨ ਆ ਤਾਂ ਵੀ ਤੁਸੀਂ ਫੈਸ਼ਨ IQ ਨੂੰ ਯਾਦ ਰੱਖਣਾ ਆ। ਸੋ ਫੈਸ਼ਨ IQ ਹੋਈ ਪਈ ਆ ਚਾਰੇ ਪਾਸੇ 905-453-2225, ਵੱਡੀ ਕਲੈਕਸ਼ਨ, ਕੋਟ ਪੈਂਟ ਸੂਟ ਬਲੈਜ਼ਰ ਇਨ ਹਾਊਸ ਟੇਲਰ ਟੀਮ ਇਹਨਾਂ ਕੋਲ ਅਵੇਲੇਬਲ ਆ। ਸੋ ਪਹੁੰਚੋ ਫੈਸ਼ਨ IQ, ਇੱਕ ਗੇੜਾ ਜ਼ਰੂਰ ਲਾ ਕੇ ਆਓ ਫੈਸ਼ਨ IQ 'ਤੇ 905-453-2225, 905-453-2225 ਫੈਸ਼ਨ IQ। ਜੀ ਸਰ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜਤਿੰਦਰ ਜੀ? ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ ਜੀ? ਜੀ ਆਪਣਾ ਰੇਡੀਓ ਥੋੜ੍ਹਾ ਜਿਹਾ ਘੱਟ ਕਰ ਲਓ। ਜਤਿੰਦਰ ਸਿਹਰਾ, ਆਈ ਐਮ ਨੋਟ ਸ਼ੋਰ, ਆਵਾਜ਼ ਥੋੜ੍ਹਾ ਨਾਮ ਪਿਛਲਾ ਥੋੜ੍ਹਾ ਜਿਹਾ ਇੱਦਾਂ ਦਾ ਆ ਰਿਹਾ। ਜਤਿੰਦਰ ਜੀ ਤੁਸੀਂ ਓਨਰ ਹੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਮੇਰੀ ਆਵਾਜ਼ ਸੁਣ ਨਹੀਂ ਪਾ ਰਹੇ ਲੱਗਦਾ, ਦੁਬਾਰਾ ਕਾਲ ਕਰ ਲਿਓ 905-673-3337, 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ। ਸੋ ਲੈ ਲਈਏ ਦੋ ਕੁ ਮੈਸੇਜ, ਬਸ ਗਏ ਅਤੇ ਆਏ। ਯਾਦ ਰੱਖੋ ਬਿਲਟਨ ਅਪਲਾਈਸਿਸ, ਫਰਿਜਸ, ਡਿਸ਼ਵਾਸ਼ਰਸ, ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ। ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ, ਬੈਸਟ ਡੀਲ, ਬੈਸਟ ਪ੍ਰਾਈਜ਼। ਪ੍ਰਾਈਜ਼ ਕਹਿੰਦੇ ਮੈਚ ਨਹੀਂ, ਬੀਟ ਕਰਕੇ ਦਿਆਂਗੇ। 2915 ਅਰਜੈਂਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਸਿਸ, 905-805-3000, 905-805-3000। ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ ਖੂਬਸੂਰਤ ਗਿਫਟ ਵੀ ਪਾਓ। ਕਿਆ ਬਾਤ ਹੈ ਜੀ, ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ।
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ, 905-965-6311, 905-965-3311।
0: ਕਿਆ ਬਾਤ ਹੈ ਜੀ, ਸੋ 905-673-3337, 905-673-3337। ਸੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ 6643।
2: ਹਾਂਜੀ ਸੰਧੂ ਸਾਹਿਬ, ਤੁਹਾਨੂੰ ਤੁਹਾਡੇ ਰੱਬ ਸੱਤਿਆਂ ਸਤਿ ਸ਼੍ਰੀ ਅਕਾਲ ਤੇ ਗੁੱਡ ਈਵਨਿੰਗ, ਚੜ੍ਹਦੀ ਕਲਾ ਜੀ।
0: ਕਿਆ ਬਾਤ ਹੈ ਜੀ, ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਠੀਕ ਠਾਕ ਹੋ?
2: ਮੈਂ ਹਾਂਜੀ ਬਹੁਤ ਵਧੀਆ, ਕਿਰਪਾ ਮਾਲਕ ਦੀ। ਮੈਂ ਕਿਹਾ ਮੌਸਮ ਥੋੜ੍ਹਾ ਜਿਹਾ ਖਰਾਬ ਆ, ਪਰ ਉਡਾਨ ਆਪਣੀ ਪੂਰੀ ਚੜ੍ਹਾਈਆਂ ਤੇ ਆ।
0: ਕਿਆ ਬਾਤ ਹੈ ਜੀ, ਬਿਲਕੁਲ। ਸੋ ਮੌਸਮ ਮੈਂ ਅੱਗੇ ਵੀ ਮੈਸੇਜ ਦੇ ਕੇ ਹਟਿਆ ਕਿ ਅੱਜ ਥੋੜ੍ਹੀ ਜਿਹੀ ਵਿਜ਼ੀਬਿਲਟੀ ਘੱਟ ਆ, ਸੋ ਗੱਡੀਆਂ ਪਿਆਰ ਨਾਲ ਚਲਾਓ, ਅੱਜ ਥੋੜ੍ਹਾ ਜਿਹਾ ਵਿਜ਼ੀਬਿਲਟੀ ਦਾ ਚੱਕਰ ਆ। ਸੋ ਵਿਜ਼ੀਬਿਲਟੀ ਮੈਂ ਜਦੋਂ ਆ ਰਿਹਾ ਸੀ ਤਾਂ ਬਹੁਤ ਘੱਟ ਸੀਗੀ, ਹੁਣ ਕਿਵੇਂ ਬਾਹਰ ਵੈਦਰ ਠੀਕ ਹੈ ਵਿਜ਼ੀਬਿਲਟੀ ਕਿ ਅੱਜ ਵੀ ਘੱਟ ਆ?
2: ਮੈਂ ਵੀ ਹੁਣ ਜਾ ਰਿਹਾ ਸੀ ਘਰ ਨੂੰ, ਇੱਥੇ ਲੋਕਲੀ ਕਿਚਨ ਵਾਟਰਲੂ, ਮੈਂ ਤਾਂ ਕੈਬ ਚਲਾਉਣਾ ਤੁਹਾਨੂੰ ਪਤਾ, ਇੱਥੇ ਤਾਂ ਠੀਕ ਆ ਪਰ ਫਿਰ ਵੀ ਰਾਤ ਤਾਂ ਰਾਤ ਹੀ ਆ, ਜਦ ਮੀਂਹ ਪੈਂਦਾ ਹੋਵੇ ਨਾ।
0: ਨਹੀਂ ਮੈਂ ਵੀ ਐਕਚੁਅਲੀ ਮੈਂ ਉਧਰੋਂ ਹੀ ਆਇਆ ਤੇ ਹਾਈਵੇ ਤੇ ਵਿਜ਼ੀਬਿਲਟੀ ਬਹੁਤ ਘੱਟ ਸੀ, ਜਦੋਂ 7-8 ਵਜੇ ਦੇ ਵਿਚਕਾਰ ਤਾਂ ਸਮਾਂ ਥੋੜਾ ਜਿਹਾ ਇਦਾਂ ਦਾ, ਉਦੋਂ ਤਾਂ ਘੱਟ ਸੀ। ਆਈ ਐਮ ਨੋਟ ਸ਼ੋਰ ਕਿ ਹੁਣ ਮੈਂ ਵੈਦਰ ਥੋੜਾ ਜਿਹਾ ਸਾਫ ਲੱਗ ਰਿਹਾ ਮੈਨੂੰ ਬਾਹਰ, ਪਰ ਪਹਿਲਾਂ ਬਹੁਤ ਘੱਟ ਸੀ।
2: ਫਿਰ ਵੀ ਬਚ ਬਚਾ ਕੇ ਜਿੱਦਾਂ ਹਨਾ।
0: ਜੀ ਬਿਲਕੁਲ ਬਿਲਕੁਲ, ਡਰਾਈਵ ਆਲਵੇਜ਼ ਸਲੋ ਕਰੋ, ਆਰਾਮ ਨਾਲ ਕਰੋ, ਪਹੁੰਚ ਹੀ ਜਾਣਾ ਘਰੇ, 2 ਮਿੰਟ ਲੇਟ ਪਹੁੰਚ ਜਾਓਗੇ, ਪਰ ਸੇਫਲੀ ਪਹੁੰਚਣਾ ਬਹੁਤ ਜ਼ਰੂਰੀ ਹੈ।
2: ਸੇਫਲੀ ਪਹੁੰਚਣਾ ਜ਼ਰੂਰੀ ਹੈ, ਕੋਈ ਨਾ ਕੋਈ ਉਡੀਕ ਰਿਹਾ ਆਪਾਂ ਨੂੰ।
0: ਜੀ ਬਿਲਕੁਲ ਜੀ ਬਿਲਕੁਲ।
2: ਤੇ ਤੁਹਾਡਾ ਟੌਪਿਕ ਬਹੁਤ ਵਧੀਆ, ਮੈਂ 2 ਤਰੀਕੇ ਨਾਲ ਆਨਸਰ ਦੇਵਾਂਗਾ ਜੀ।
0: ਜੀ
2: ਜਿਹੜੇ ਤਾਂ ਚਾਹੇ ਕੋਈ ਮੇਰੇ ਮਿੱਤਰ ਆ, ਚਾਹੇ ਰਿਸ਼ਤੇਦਾਰ ਆ, ਚਾਹੇ ਕਿੰਨਾ ਵੀ ਮੇਰਾ ਕਲੋਜ਼ ਆ, ਜਿਹੜਾ ਤਾਂ ਮੇਰੇ ਨਾਲ ਸੀਰੀਅਸ ਰਿਲੇਸ਼ਨ ਰੱਖਣਾ ਚਾਹੁੰਦਾ ਜਾਂ ਰੱਖ ਰਿਹਾ, ਉਹਦੇ ਲਈ ਤਾਂ ਹਾਜ਼ਰ ਆਪਾਂ, ਅੱਧੀ ਰਾਤ ਵੀ ਹੈਗਾ ਕੁਛ ਨਹੀਂ ਹੈਗਾ, ਨੰਗੇ ਪੈਰੀ ਜਿੱਦਾਂ ਜੁੱਤੀ
0: ਭਲਾ ਕਰੀ ਚੱਲੇ, ਯੂਜ਼ ਜਿੰਨਾ ਮਰਜ਼ੀ ਕਰੀ ਚੱਲੇ,
2: ਹਾਂ ਜਿਹੜਾ ਸੀਰੀਅਸ ਆ, ਜਿਹੜਾ ਸੀਰੀਅਸ ਗੱਲ ਸਮਝੋ, ਜਿਹੜਾ ਜਿਹੜਾ ਮਤਲਬ ਮਿਲੇ ਆਉਂਦਾ ਉਹਦਾ ਮੈਂ ਜ਼ਰੂਰ ਕਰੂੰਗਾ, ਪਰ ਆਪਦਾ ਖਰਾਬ ਕਰਕੇ ਨਹੀਂ, ਫਿਰ ਵੀ ਹੈਲਪ ਕਰੂੰਗਾ ਉਹਦੀ, ਉਹਦੇ ਉੱਤੇ ਭਾਗ ਨੇ ਉਹ ਪਰਮਾਤਮਾ ਜੋ ਕੁਛ ਆਪਾਂ ਕਰ ਸਕਦੇ ਹਾਂ,
0: ਪਰ ਆਪਣਾ ਖਰਾਬ ਕਰਕੇ ਜਿੱਦਾਂ
2: ਕਹਿੰਦੇ ਆਪਣਾ ਖਰਾਬ ਕਰਕੇ ਨੀ, ਕਿਉਂਕਿ ਜਿਹੜੇ ਮੇਰੇ ਨਾਲ ਸੀਰੀਅਸ ਨੇ ਜਿਹਨਾਂ ਨੂੰ ਮੈਂ ਕਾਊਂਟ ਕਰ ਸਕਦਾ ਵੀ ਅੱਧੀ ਰਾਤ ਨੂੰ ਵੀ ਹੱਕ ਮਾਰਾ ਖੜਨਗੇ
0: ਜੀ, ਕਈ ਵਾਰ
2: ਖਰਾਬ ਕਰਕੇ,
0: ਬਿਲਕੁਲ ਮੈਂ ਸਮਝ ਗਿਆ ਬਾਈ ਜੀ, ਕਈ ਵਾਰ ਕੀ ਹੁੰਦਾ ਕਿ ਹਰ ਜਗ੍ਹਾ ਤੇ ਕਈ ਵਾਰ ਪੈਸਾ ਇਨਵੋਲਵ ਨਹੀਂ ਹੁੰਦਾ, ਤੁਹਾਡੀ ਇਮੋਸ਼ਨਲ ਇਨਵੈਸਟਮੈਂਟ ਵੀ ਬਹੁਤ ਹੁੰਦੀ ਹੈ, ਤੁਸੀਂ ਕਿਸੇ ਦੀ ਹੈਲਪ ਕਰਦੇ ਹੋ, ਤੁਸੀਂ ਬਹੁਤ ਸਾਰੇ ਇਮੋਸ਼ਨ ਵਿੱਚ ਪਾਉਂਦੇ ਹੋ ਕਿ ਯਾਰ ਮੈਂ ਦੇਖੇ ਦੀ ਹੈਲਪ ਕਰ ਰਿਹਾ, ਹੈ ਨਾ, ਇੱਕ ਨਵਾਂ ਰਿਸ਼ਤਾ ਬਣੂਗਾ, ਦੋਸਤੀ ਦਾ ਰਿਸ਼ਤਾ ਜਾਂ ਵਟ ਐਵਰ ਕੁਛ ਵੀ ਆ, ਪਰ ਜਦੋਂ ਤੁਸੀਂ ਤੁਹਾਨੂੰ ਅੱਗੋਂ ਐਪਰੀਸ਼ੀਏਸ਼ਨ ਨਹੀਂ ਮਿਲਦਾ ਔਰ ਅੱਗੋਂ ਇੱਕ ਤਰ੍ਹਾਂ ਦਾ ਬਿਟਰੇ ਧੋਖਾ ਮਿਲਦਾ, ਫਿਰ ਉਹ ਚੀਜ਼ ਤੁਹਾਨੂੰ ਹਰਟ ਕਰਦੀ, ਕਿਤੇ ਨਾ ਕਿਤੇ ਪੈਸਾ ਤੁਸੀਂ ਭੁੱਲ ਜਾਂਦੇ ਹੋ, ਪਰ ਉਹ ਜਿਹੜੀ ਇਮੋਸ਼ਨਲ ਇਨਵੈਸਟਮੈਂਟ ਸਮੇਂ ਦੀ ਕੀਤੀ ਹੋਈ ਆ ਉਹ ਤੁਹਾਨੂੰ ਇਹ ਚੀਜ਼ਾਂ ਭੁੱਲਣ ਨਹੀਂ ਦਿੰਦੀ, ਔਰ ਤੁਸੀਂ ਕਈ ਵਾਰ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਈ ਮਦਦਗਾਰ ਐਸੇ ਹੁੰਦੇ ਜਿਹਨੂੰ ਐਕਚੁਅਲ ਦੇ ਵਿੱਚ ਮਦਦ ਦੀ ਲੋੜ ਹੁੰਦੀ ਆ, ਫਿਰ ਉਦੋਂ ਤੁਹਾਡਾ ਸਿਆਣੇ ਕਹਿੰਦੇ ਹੁੰਦੇ ਨੇ ਨਾ ਕਿ ਮਨ ਖੱਟਾ ਹੋ ਗਿਆ, ਹੁਣ ਨਹੀਂ ਬੰਦਾ ਕਿਸੇ ਦੀ ਹੈਲਪ ਕਰਦਾ,
2: ਤੁਸੀਂ ਦਿਲ ਦੀ ਗੱਲ ਜਿੱਦਾਂ ਮੇਰੇ ਮੂੰਹ ਚੋਂ ਲਫ਼ਜ਼ ਉਹ ਖਿੱਚ ਲਏ, ਬਈ ਕਈ ਵਾਰੀ ਨਾ ਉਹ ਜਿਹੜਾ ਪੁਰਾਣਾ ਕੋਈ ਬੈਡ ਐਕਸਪੀਰੀਅੰਸ ਹੋਇਆ ਹੋਇਆ ਉਹ ਕੋਈ ਨਾ
0: ਜੀ
2: ਤਾਂ ਉਹ ਆਸਾਨ ਵੀ ਚੱਲੇਗਾ ਤੇ ਕਰੇਗਾ,
0: ਹਾਂ ਬਿਲਕੁਲ ਬਿਲਕੁਲ,
2: ਪਰ ਉਹਦੇ ਨਾਲ ਵੀ ਉਹ ਬਿਤਕਰਾ ਹੋ ਜਾਣਾ ਕਿਉਂਕਿ ਤੁਹਾਡਾ ਬੈਡ ਐਕਸਪੀਰੀਅੰਸ ਹੋਇਆ।
0: ਦੇਖੋ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜਿਹੜਾ ਅਸਲੇ ਦਾ ਜਿਹੜਾ ਅਸਲੀ ਖੂਨ ਆ ਜਿਹਦੇ ਵਿੱਚ ਗੈਰਤ ਦਾ ਜੇ ਚੰਗੇ ਖਾਨਦਾਨ ਦਾ ਖੂਨ ਆ ਉਹ ਤਾਂ ਅਹਿਸਾਨ ਇੱਕ ਵਾਰੀ ਵੀ ਕਰ ਦਿਓ ਨਾ, ਪਾਣੀ ਵੀ ਪਿਆ ਦਿਓ, ਕਹਿੰਦੇ ਉਹ ਮਰਦੇ ਦਮ ਤੱਕ ਨਹੀਂ ਭੁੱਲਦਾ,
2: ਜ਼ਿੰਦਗੀ 'ਚ ਨਹੀਂ ਭੁੱਲੂਗਾ, ਬਹੁਤ ਸੋਹਣਾ ਲਾਫੀ।
0: ਸੋ ਬਾਕੀ ਬੇਗੈਰਤ ਇਨਸਾਨਾਂ ਦਾ ਕੀ ਆ, ਕਹਿੰਦੇ ਕਿ ਉਹਨਾਂ ਦਾ ਤਾਂ ਸਰੀ ਜਾਂਦਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ,
2: ਬਿਲਕੁਲ ਬਿਲਕੁਲ ਕਰਤਾ ਤੁਸੀਂ ਸਮੁੰਦਰ,
0: ਕੀ ਬਾਤ ਆ, ਕੁੱਝੇ ਇਕੱਠਾ ਕਰਤਾ, ਬਿਲਕੁਲ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-33-37 ਕੁੱਝੇ 'ਚ ਸਮੁੰਦਰ ਬੰਦ ਕਰਨੀ ਆਏ ਆਪਾਂ ਗੱਲਾਂ ਨਾਲ। ਸੋ 0169 ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਉਂਦੇ ਹੋ
3: ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਸਰ ਜੀ, ਕੀ ਹਾਲ ਜੀ
3: ਆਪਣਾ ਜੀ? ਦੇਖੋ ਬਿੱਛੂ ਦੀ ਗੱਲ ਹੋ ਰਹੀ ਸੀ, ਬਿੱਛੂ ਤਾਂ ਇਹ ਕਿ ਡੁੱਬ ਰਿਹਾ ਤੇ ਚਲੋ ਉਹਨੂੰ ਕੋਈ ਸੱਜੇ ਖੱਬੇ ਕਰ ਛੱਡਿਆ, ਲੇਕਿਨ ਜਿਹੜੇ ਫਰਾਡ ਕਰਨ ਵਾਲੇ, ਧੋਖਾਦੇਈ ਕਰਨ ਵਾਲੇ, ਤੁਹਾਡੇ ਇਤਮਾਦ ਦੇ ਆਪਣਾ ਠੇਸ ਪਹੁੰਚਾਉਣੇ ਵਾਲੇ ਬਿੱਛੂ,
0: ਉਹਨਾਂ ਨੂੰ ਪਛਾਣ ਨਹੀਂ ਸਕਦੇ,
3: ਬਚਣ ਦੀ ਇੱਕ ਜ਼ਰੂਰਤ ਹੈ
0: ਕਈ ਵਾਰੀ। ਅੱਛਾ, ਬੜੀ ਤੁਸੀਂ ਖੂਬ ਗੱਲ ਕੀਤੀ ਭਾਈ ਜਾਨ ਕਿ ਦੇਖੋ ਬਿੱਛੂ ਨੂੰ ਤਾਂ ਸਾਨੂੰ ਪਤਾ ਇਹਨੇ ਡੰਗ ਮਾਰਨਾ, ਉਹ ਤਾਂ ਦਿਖਦਾ ਆ, ਔਰ ਜਿਹੜੇ ਇਨਸਾਨ ਬਿੱਛੂ ਬਣੇ ਫਿਰਦੇ ਆ ਬਿਨਾਂ ਡੰਗ ਤੋਂ, ਇਹਨਾਂ ਦੇ ਡੰਗੇ ਦਾ ਪਾਣੀ ਵੀ ਨਹੀਂ ਮੰਗਦਾ ਬੰਦਾ।
3: ਹਾਂਜੀ ਹਾਂਜੀ ਹਾਂਜੀ, ਉਹ ਪਾਣੀ ਵੀ ਨਹੀਂ ਮੰਗਦਾ, ਤੇ ਬੰਦਾ ਆਦਾ ਵੀ ਇਹ ਕਿ ਹੁਣ ਮੈਂ ਆਪਣੇ ਨਾਲ
0: ਕਿੱਧਰ ਜਾ,
3: ਨੈਕਸਟ ਟਾਈਮ ਇਹ ਕਿ ਆਪਣੇ ਜਿਹੜਾ ਕਸਾਚਾ ਵੀ ਹੁੰਦਾ ਨਾ,
0: ਜਿਹਨੂੰ
3: ਮਦਦ ਦੀ ਜ਼ਰੂਰਤ ਹੋਵੇ, ਬੰਦਾ ਇਹ ਕਿ ਸੋਚੋ ਵਿਚਾਰ ਜੇ ਕੇ ਪੈ ਜਾਂਦੇ। ਦੇਖੋ ਪਰਮਾਤਮਾ ਦੇ ਨਾਲ ਇਹ ਕਿ ਕਿਤਨੇ ਅਸੀਂ ਧੋਖੇ ਦੇਈ ਕਰਨੇ ਆ, ਫਰਾਡ ਕਰਨੇ ਆ, ਅਸੀਂ ਵਾਅਦੇ ਕਰਨੇ ਆ, ਲੇਕਿਨ ਉਹ ਸਾਡਾ ਨੁਕਸਾਨ ਨਹੀਂ ਕਰਦੇ
0: ਜੀ,
3: ਉਹ ਪਰਮਾਤਮਾ ਸਾਡੇ ਨਾਲ ਨੁਕਸਾਨ ਨਹੀਂ ਕਰਦੀ, ਲੇਕਿਨ ਜੋ ਇਨਸਾਨ ਹੈ ਇਹ ਥੱਲੇ ਇਸ ਜ਼ਮੀਨ ਤੇ ਜਿਹਨੇ ਖਾਲੀ ਹੱਥ ਹੀ ਜਾਣਾ ਵੇ, ਉਹ ਕਿਤਨੀ ਕਿਤਨੀ ਇੱਕ ਵੱਡਾ ਕੁੱਟੀ ਕਰਦਾ ਇਹੋ ਜਿਹੇ ਬਿੱਛੂ। ਮੈਂ ਖਤਮ ਕਰ ਦਿਆਂਗਾ, ਮੈਂ ਆਪਣੇ ਰਿਹਾਇਸ਼ ਤੇ ਆਪਣੇ ਗਰੀਬ ਖਾਨੇ ਦੇ ਬਾਹਰ ਵੀ ਇਹ ਲਿਖਿਆ ਕਿ ਹੱਕ ਦੀ ਰੋਜ਼ੀ ਰੋਟੀ,
0: ਕੀ ਬਾਤ ਆ,
3: ਇਹ ਬੜੀ ਵੱਡੀ ਇੱਕ ਇਬਾਦਤ ਹੈ,
0: ਬਿਲਕੁਲ
3: ਆਪਣੀ ਗੱਡੀ ਤੇ ਵੀ ਲਿਖੇ ਆ, ਤੇ ਮੁਖਤਲਿਫ ਕਿਸਮ ਦੇ ਬਿੱਛੂ ਜਿਹੜੇ ਨਾ, ਚਾਹੇ ਮੇਰੇ ਆਪਣੇ ਪਿੱਛੇ ਨੇ ਇਲਾਕੇ ਚ, ਉਹ ਮੈਨੂੰ ਵੱਢਣ ਨੂੰ ਇੱਕ ਖਾਂਦੇ ਨੇ ਕਿ ਲਿਖੇ ਆ ਕਿਉਂ ਇਹਨੇ, ਮੈਂ ਤਾਂ ਉਸ ਪਰਮਾਤਮਾ ਵਾਸਤੇ ਲਿਖੇ ਆ ਵੈ, ਉਹ ਮੇਰੀ ਇੱਕ ਜਾਣ ਦਾ ਵੈ,
0: ਕੀ ਬਾਤ
3: ਕੁਛ ਹੈ, ਰੱਬ ਤੁਹਾਡਾ ਪਤਾ ਕਰੇ, ਖਾਲੀ ਹੱਥ ਇੱਕ ਜਾਣਾ ਕਿ ਜਿਹੜੇ ਠੱਗੀਆਂ ਕਰਨ ਵਾਲੇ ਬਿੱਛੂ ਨੇ ਉਹਨਾਂ ਨੂੰ ਵੀ ਇਹ ਕਿ ਆਪਣਾ ਨਾ ਸਮਝ ਆ ਜਾਣੀ ਚਾਹੀਦੀ ਹੈ ਕਿ ਲੈ ਕੇ ਚੁੱਕੋ ਨੀ ਜਾਣਾ,
0: ਕੀ ਬਾਤ,
3: ਖਾਲੀ ਇੱਕ ਜਾਣਾ ਵੈ,
0: ਬਹੁਤ ਸ਼ੁਕਰੀਆ ਬਾਈ ਜੀ,
3: ਔਰ ਨੰਗੇ ਹੀ ਉੱਥੇ ਚਲਾ ਜਾਣਾ ਬਾਈ ਜੀ,
0: ਕੀ ਬਾਤ ਆ, ਬਹੁਤ ਸ਼ੁਕਰੀਆ, ਬੰਦੇ ਤੋਂ ਬਚੀਏ ਬਸ, ਬਾਕੀ ਤਾਂ ਇੱਧਰ ਉੱਧਰ ਵੱਜਣਾ, ਬੰਦੇ ਦੇ ਹਥਿਆਰ ਤੋਂ ਵੱਜਣਾ ਚਾਹੀਦਾ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਕੀ ਬਾਤ ਆ, ਬਾਇਆ ਖੂਬ ਕਹਿ ਗਏ ਬਾਈ ਜੀ। ਜੀ ਸਰ ਲੰਡਨ ਵਾਲਿਓ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਸਲਾਮ ਅਲੈਕਮ,
4: ਸਤਿ ਸ਼੍ਰੀ ਅਕਾਲ, ਕੈਸੇ, ਵਾਲਿਮ ਸਲਾਮ, ਖੁਸ਼ ਰਹੀਏ
0: ਜੀ,
4: ਬਸ ਉਹ ਕੰਮ ਬਿਲਕੁਲ ਵਕਤ ਕਮ ਹੈ, ਇੰਪੋਰਟੈਂਟ ਚੀਜ਼ ਸੀ, ਬਿੱਛੂ ਪੇ ਬਾਤ ਹੋ ਰਹੀ ਹੈ
0: ਜੀ,
4: ਰਾਈਟ, ਤੋ ਬਿੱਛੂ ਯਾਦ ਰੱਖੀਏਗਾ, ਦੁਨੀਆ ਮੇ ਹਰ ਕੌਮ ਮੇ ਹਰ ਮਜ਼ਹਬ ਮੇ ਇਸਕੋ ਬੁਰਾ ਮਾਨਾ ਜਾਤਾ ਹੈ, ਬੇਇੰਤਿਹਾ ਸਾਂਪ ਸੇ ਵੀ ਖਤਰਨਾਕ, ਵਜ੍ਹਾ ਕਿਆ ਹੈ, ਇੱਕ ਹੀ ਵਜ੍ਹਾ, ਜਬ ਬਿੱਛੂ ਪੈਦਾ ਹੋਤਾ ਹੈ ਤੋ ਯਾਦ ਰੱਖੀਏਗਾ, ਉਹ ਸਭ ਸੇ ਪਹਿਲੇ ਆਪਣੀ ਮਾਂ ਕੋ ਮਾਰ ਡਾਲਤਾ, ਉਹ
0: ਓਕੇ,
4: ਯੇ ਕੋਈ ਨਹੀਂ ਬਤਾਤਾ ਆਪਕੋ, ਯੇ ਬੜੀ ਕਾਮ ਕੀ ਬਾਤੇ ਬਤਾਤਾ ਹੂੰ ਮੈਂ, ਹਰ ਇਨਸਾਨ ਕੋ ਵੋ ਚੀਜ਼ ਲਾ ਕੇ ਦੇਤਾ ਹੂੰ ਜੋ ਕਹੀਂ ਨਹੀਂ ਮਿਲਤੀ, ਵੋ ਯੇ ਕਿ ਏਕ ਸਾਥ ਇਨਕੇ 8 ਯਾ 10 ਬੱਚੇ ਹੋਤੇ ਔਰ ਮਾਂ ਕੀ ਪੀਟ ਫਟ ਕੇ ਪੈਦਾ ਹੋਤਾ ਹੈ, ਜੈਸੀ ਉਸਕੀ ਪੀਟ ਫਟਤੀ ਉਸਕਾ ਦਮ ਨਿਕਲ ਜਾਤਾ ਔਰ ਯੇ ਬੱਚੇ ਸਾਰੇ ਬਾਹਰ ਆਤੇ ਛੋਟੇ ਛੋਟੇ, ਔਰ ਪੂਰੇ ਦੇਖ ਲੇਤੇ, یا مر گئی تو چھوڑ کے چلے جاتے. تو بے وفائی کی سب سے بڑی ثبوت یہ ہے. اور دنیا میں ایسے شخص کو بہت برا مانا جاتا ہے جو پیدائش کے وقت اپنی ماں کو مار دے. یاد رکھیے گا یہ ہر سماج میں بھی ایسی بہت سی چیزیں ان تانترک ودیا میں بھی لکھا گیا ہے. ایسا بچہ بڑا خطرناک ہوتا, ملک کے لیے دیش کے لیے نقصان ہوتا بول کے, کیونکہ پیدا ہوتے ماں کو مار دیا نا. کیا قصور ہے؟ قصور آپ کا نہیں ہے, قصور اس کا نہیں ہے. قصور یہ ہے یہ جو پرتھوی چلا رہا ہے یہ اس کا نظام ہے. یہ اشارہ دے رہا ہوں نے بس یہ بات بولنا.
0: تھینک یو جی. ان کی ایسے لوگوں کی فطرت ایسی ہوں بچھو ورگی, کیا بات,
4: ایسی فطرت ہوتی وہ تبدیل ہو ہی نہیں سکتی. یاد رکھیے گا 12 سال کتے کی جو ہے نالی میں رکھتے بولتے سیدھا نکالتے پھر ٹیڑھی ہو جاتی کتے کی. بولے ارے یار بولے یار میری تو فطرت ہی ہے میں کی کیا
0: بات ہے. بہت شکریہ, تھینک یو سو مچ, بہت محبت بہت پیار, کیا بات, بہت شکریہ, تھینک یو سو مچ. ہوں آپ بہت گلا باتیں کر لیا, ہوں تھوڑا جہا ایک گیڑا امبرسر دل آئیے
5: بندہ مک دم.

0: ਕਿਆ ਬਾਤ ਆ।
1: ਮੈਂ ਤਾਂ ਇੱਦਾਂ ਹੀ ਕਹੂੰਗਾ ਕਿ ਜਿਹੜੇ ਲੋਕ ਕਿਸੇ ਨੂੰ ਇਸਤੇਮਾਲ ਕਰਦੇ ਆ, ਯੂਜ਼ ਕਰਦੇ ਆ, ਅਤੇ ਤੁਸੀਂ ਯੂਜ਼ ਹੋ ਵੀ ਜਾਂਦੇ ਹੋ ਅਤੇ ਤੁਸੀਂ ਬੜੇ ਸ਼ਰਾਫਤ ਵਾਲੇ ਇਨਸਾਨ ਹੋ ਜੇ ਯੂਜ਼ ਹੋ ਜਾਂਦੇ ਹੋ, ਬੜੇ ਸਿੰਪਲ ਹੋ। ਬਸ ਮੈਂ ਤਾਂ ਕਹੂੰਗਾ ਕਿ ਤੁਸੀਂ ਝੱਲੇ ਹੋ। ਅਤੇ ਮੈਂ ਝੱਲਿਆਂ ਨੂੰ ਇੱਕ ਹੋਰ ਗੱਲ ਵੀ ਕਹੂੰਗਾ ਕਿ ਅਕਲਾਂ ਵਾਲੇ ਤੁਰ ਗਏ ਇੱਥੋਂ, ਕਿਉਂਕਿ ਜਿਹੜੇ ਤੁਹਾਨੂੰ ਯੂਜ਼ ਕਰਦੇ ਇਸਤੇਮਾਲ ਕਰਦੇ ਉਹ ਕਹਿੰਦੇ ਆ ਕਿ ਉਹ ਸਮਝਦੇ ਆ ਕਿ ਅਸੀਂ ਬਹੁਤ ਚਲਾਕ ਹਾਂ, ਅਸੀਂ ਇਹਨੂੰ ਯੂਜ਼ ਕਰ ਲਿਆ, ਇਸਤੇਮਾਲ ਕਰ ਲਿਆ। ਪਰ ਮੈਂ ਕਹਿ ਦੇਣਾ ਚਾਹੁੰਦਾ ਕਿ ਅਕਲਾਂ ਵਾਲੇ ਤੁਰ ਗਏ ਇੱਥੋਂ ਖਾਲੀ ਲੈ ਕੇ ਪੱਲਿਆਂ ਨਾਲ, ਅਕਲਾਂ ਵਾਲੇ ਤੁਰ ਗਏ ਇੱਥੋਂ ਲੈ ਕੇ ਖਾਲੀ ਪੱਲਿਆਂ ਨਾਲ। ਰੱਬ ਮੈਂ ਘੁੰਮਦਾ ਵੇਖਿਆ ਬੰਦਿਆਂ ਚੱਲ ਵਲੱਲਿਆਂ ਨਾਲ, ਬੰਦਿਆਂ ਚੱਲ ਵਲੱਲਿਆਂ ਨਾਲ।
2: ਮੇਰੇ ਗੇਟ ਤੇ ਪੰਗਾ ਜਿਹਾ ਕੋਈ ਪੈ ਗਿਆ ਲੱਗਦਾ ਏ।
1: ਸੋ ਸਮਾਂ ਸਾਡਾ ਇੱਥੇ ਹੋ ਚੱਲਿਆ ਜੀ, ਫਿਰ ਮਿਲਦੇ ਹਾਂ ਕੱਲ੍ਹ ਨੂੰ 9 to 10 ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋਵਾਂਗੇ, ਗੱਲਾਂ ਬਾਤਾਂ ਅਤੇ ਪਿਆਰ ਮੁਹੱਬਤ ਦੀਆਂ ਤੁਹਾਡੇ ਨਾਲ ਸਾਂਝਾ ਪਾਵਾਂਗੇ ਕੱਲ੍ਹ ਨੂੰ 9 to 10। ਇੱਥੇ ਮੈਨੂੰ ਦਿਓ ਇਜਾਜ਼ਤ, ਮੈਂ ਥੋੜ੍ਹਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਰੇਡੀਓ ਉਡਾਨ ਇੰਸਟਾਗ੍ਰਾਮ RJ ਪ੍ਰਭ ਸੰਧੂ 'ਤੇ ਮੈਨੂੰ ਜ਼ਰੂਰ ਉੱਥੇ ਤੁਸੀਂ ਉੱਥੇ ਮੇਰੇ ਨਾਲ ਜੁੜੋ, ਗੱਲਾਂ ਬਾਤਾਂ ਕਰੀਏ। ਰੇਡੀਓ ਉਡਾਨ ਦਾ ਪੇਜ ਫੋਲੋ ਕਰੋ ਅਤੇ ਆਪਾਂ ਉੱਥੇ ਹੋਰ ਬੜੀਆਂ ਖੂਬਸੂਰਤ ਗੱਲਾਂ ਬਾਤਾਂ ਕਰਿਆ ਕਰਾਂਗੇ। ਸੋ ਤੁਸੀਂ ਆਪਣਾ ਬਿਜ਼ਨਸ, ਤੁਹਾਡਾ ਕੋਈ ਸੱਜਣ ਮਿੱਤਰ ਭੈਣ ਭਰਾ ਦਾ ਆਪਣਾ ਰੈਸਟੋਰੈਂਟ ਦਾ ਬਿਜ਼ਨਸ ਆ, ਕੋਈ ਇੰਸ਼ੋਰੈਂਸ ਦਾ ਬਿਜ਼ਨਸ ਕਰਦਾ, ਕੋਈ ਆਟੋ ਇੰਸ਼ੋਰੈਂਸ, ਇਮੀਗ੍ਰੇਸ਼ਨ, ਤਾਂ ਜ਼ਰੂਰ ਤੁਸੀਂ ਰੈਫਰੈਂਸ ਦਿਓ। ਸਾਡੇ ਕੋਲ ਬਹੁਤ ਸਾਰੇ ਸਲੋਟਸ ਅਵੇਲੇਬਲ ਆ, ਤੁਹਾਡੇ ਬਿਜ਼ਨਸ ਨੂੰ ਐਡਵਰਟਾਈਜ਼ ਕਰਾਂਗੇ, ਰਲ ਮਿਲ ਕੇ ਅੱਗੇ ਵਧਾਂਗੇ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਸ਼ੁਭ ਰਾਤਰੀ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਮਿਲਦੇ ਹਾਂ ਜਲਦੀ ਬ੍ਰੇਕ ਤੋਂ ਬਾਅਦ।

0: ਅੱਜਕਲ ਕਿਸੇ ਵੀ ਚੀਜ਼ ਚ ਵੈਲਿਊ ਨਹੀਂ ਮਿਲਦੀ, ਸਾਡੀਆਂ ਆਇਲਾਂ ਵਿੱਚ ਵੈਲਿਊ ਮਿਲੂਗੀ।
1: ਉਹ ਕਿੱਦਾਂ?
0: ਜਿੱਥੇ ਤੁਸੀਂ ਸਿਰਫ 22.49 ਵਿੱਚ ਹੈਲਮਨਸ ਮੇਅਨੀਜ਼ 4 ਲੀਟਰ ਕਲੱਬ ਪੈਕ ਖਰੀਦੋ ਤੇ 3000 ਪੀਸੀ ਆਪਟੀਮਮ ਪੁਆਇੰਟਸ ਹਾਸਲ ਕਰੋ।
1: ਔਰ ਪੀਸੀ ਆਪਟੀਮਮ ਹੈ
0: ਔਰ ਬਿਜ਼ਨਸ ਮੈਂਬਰਸ਼ਿਪ ਫੀਸ
2: ਬਿਲਕੁਲ ਜ਼ੀਰੋ।
3: ਤੁਸੀਂ ਹੋ ਕੌਣ?
0: ਹੋਲਸੇਲ ਕਲੱਬ, ਜਿੱਥੇ ਫੂਡ ਸਰਵਿਸ ਮਿਲੇ ਵੈਲਿਊ ਨਾਲ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ। ਪੀਸੀ ਆਪਟੀਮਮ ਐਪ ਖੋਲ ਕੇ ਉਪਲਬਧ ਆਫਰ ਨੋਟ ਕਰੋ। ਆਫਰ 23 April ਤੋਂ 13 May ਤੱਕ ਰਹਿੰਦਾ ਹੈ।
4: ਹੋਲਸੇਲ ਕਲੱਬ, whole lot of value.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।
1: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਡਿਕ ਰੋਡ, ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ ਸੇਵਾ2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।

ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲਵੇ ਲਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ।

ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਪੰਜਾਬ ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜੇ ਹੋਏ ਸਾਰੇ ਹੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ

ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ ਔਰ ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰਾਂ ਲੈ ਕੇ ਰੇਡੀਓ ਪ੍ਰੋਗਰਾਮ ਜੋ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਵਿਸ਼ਵ ਪੰਜਾਬੀ ਸਭਾ ਦੁਆਰਾ ਚਲਾਇਆ ਜਾਂਦਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਭਾ ਦੁਆਰਾ ਆਨਲਾਈਨ ਵਿਸ਼ਵ ਪੰਜਾਬੀ ਸਾਂਝ

0: ਅਖਬਾਰ ਵੀ ਤੁਸੀਂ ਸੁਬਾ ਪੜ੍ਹ ਸਕਦੇ ਹੋ ਇਹਨਾਂ ਦੀ ਐਪ ਡਾਊਨਲੋਡ ਕਰਕੇ VPS24.ch 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਅਗਰ ਕਿਸੇ ਕਾਰਨ ਤੁਸੀਂ ਇਸ ਵੇਲੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਜੁੜ ਸਕੇ ਕਿਸੇ ਰਜੇਵੇਂ ਦੇ ਕਾਰਨ, ਤਾਂ ਅਗਲੇ ਦਿਨ ਸ਼ਾਮ ਨੂੰ 6 ਤੋਂ 6:30 ਫਿਰ ਅਸੀਂ ਅੱਜ ਦੇ ਇਸ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ ਹਾਂ ਤੇ ਤੁਸੀਂ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਕਥੂਰੀਆ ਸਾਹਿਬ ਦੁਆਰਾ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਆਡੀਟੋਰੀਅਮ ਜੋ ਉਹਨਾਂ ਨੇ ਪੰਜਾਬੀਆਂ ਨੂੰ ਹੀ ਸਮਰਪਿਤ ਕੀਤਾ ਹੋਇਆ ਹੈ। ਤੁਸੀਂ ਕਿਸੇ ਦੋਸਤ ਮਿੱਤਰ ਭੈਣ ਭਰਾ ਨੇ ਕੋਈ ਵੀ ਕਿਸੇ ਕਿਸਮ ਦਾ ਫੰਕਸ਼ਨ ਤੁਸੀਂ ਆਰਗੇਨਾਈਜ਼ ਕਰਨਾ ਹੋਵੇ ਤਾਂ ਤੁਸੀਂ ਉਸ ਦੀਆਂ ਸਰਵਿਸਿਜ਼ ਜਿਹੜੀਆਂ ਫ੍ਰੀ ਆਫ ਕਾਸਟ ਲੈ ਸਕਦੇ ਹੋ। ਸੋ ਅੱਜ ਦੋਸਤੋ ਮੌਸਮ ਬਹੁਤ ਖੂਬਸੂਰਤ ਹੈ। ਅੱਜ 12 ਮਈ ਮੰਗਲਵਾਰ ਦਾ ਦਿਨ ਹੋ ਗਿਆ ਤੇ ਇਸ ਵੇਲੇ 6 ਡਿਗਰੀ ਟੈਂਪਰੇਚਰ ਹੈ ਬਾਹਰ ਤੇ ਬਾਹਰ ਮੌਸਮ ਤਾਂ ਕਿਆ ਖੂਬਸੂਰਤ ਹੈ। ਜਿੱਦਾਂ ਉਹ ਕਹਿੰਦੇ ਹੁੰਦੇ ਨਾ ਕਿ ਪੱਛੋਂ ਦੀਆਂ ਪੈਣ ਕਣੀਆਂ ਮੇਰਾ ਭਿੱਜ ਗਿਆ ਵਰੀ ਦਾ ਲਹਿੰਗਾ। ਇਸ ਵੇਲੇ ਬਹੁਤ ਬੂੰਦਾਬਾਂਦੀ ਹੋ ਰਹੀ ਹੈ, ਥੋੜੀ ਥੋੜੀ ਬਾਰਿਸ਼ ਵੀ ਹੋ ਰਹੀ ਹੈ ਔਰ ਇਹ ਬਾਰਿਸ਼ ਸਾਰੀ ਰਾਤ ਚੱਲਦੀ ਰਹਿਣੀ ਹੈ ਤੇ ਕੱਲ 13 ਮਈ ਨੂੰ ਬੁੱਧਵਾਰ ਨੂੰ ਟੈਂਪਰੇਚਰ ਹੋਏਗਾ 13 ਤੇ 5:56 ਤੇ ਸਵੇਰੇ ਸੂਰਜ ਨੇ ਦਰਸ਼ਨ ਦੇਣੇ ਨੇ ਤੇ 8:35 ਤੇ ਜੇ ਮੌਸਮ ਸਾਫ਼ ਰਿਹਾ ਤੇ ਸ਼ਾਮ ਨੂੰ ਉਸਨੇ ਆਪਣੇ ਘਰ ਵਾਪਸ ਚਲੇ ਜਾਣਾ। ਲੇਕਿਨ ਹਵਾ ਜਿਹੜੀ ਆ 25 ਤੋਂ 30 ਕਿਲੋਮੀਟਰ ਦੀ ਕੱਲ ਚੱਲੇਗੀ ਤੇ 40% ਕੱਲ ਨੂੰ ਵੀ ਬਾਰਿਸ਼ ਦੀ ਸੰਭਾਵਨਾ ਹੈ। ਸੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਸਾਡੇ ਸਟੂਡੀਓ ਦਾ ਨੰਬਰ ਹੈ 1-647-357-5353। ਸੋ ਅੱਜ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਲਈ ਸਾਡੇ ਲਈ ਬਹੁਤ ਖੁਸ਼ੀ ਦਾ ਇੱਕ ਸਬੱਬ ਹੈ ਕਿ ਸਾਡੇ ਇੱਕ ਬਹੁਤ ਪੁਰਾਣੇ ਦੋਸਤ ਪੰਜਾਬ ਤੋਂ ਔਰ ਜਿਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਦੇ ਵਿੱਚ ਆਪਣਾ ਬਹੁਤ ਨਾਮ ਕਮਾਇਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਉਹਨਾਂ ਦਾ ਸੰਬੰਧ ਹੈ, ਉੱਥੇ ਉਹ ਪੜ੍ਹੇ ਨੇ ਤੇ ਇੱਕ ਕਾਬਲ ਵੈਟਰਨਰੀ ਡਾਕਟਰ ਦੇ ਤੌਰ ਤੇ ਉਹਨਾਂ ਨੇ ਸਾਰੀ ਉਮਰ ਉੱਥੇ ਸੇਵਾ ਕੀਤੀ ਹੈ ਪੰਜਾਬ ਦੇ ਵਿੱਚ ਤੇ ਰਿਟਾਇਰਮੈਂਟ ਤੋਂ ਬਾਅਦ ਅੱਜ ਕੱਲ੍ਹ ਉਹ ਆਪਣੇ ਬੱਚਿਆਂ ਦੇ ਕੋਲ ਇੱਥੇ ਮਿਲਣ ਵਾਸਤੇ ਆਏ ਹੋਏ ਨੇ। ਉਹਨਾਂ ਦਾ ਨਾਮ ਦੱਸਣ ਤੋਂ ਪਹਿਲੇ ਮੈਂ ਥੋੜੀ ਜਿਹੀ ਉਹਨਾਂ ਦੀ ਇੰਟਰੋਡਕਸ਼ਨ ਤੁਹਾਡੇ ਨਾਲ ਕਰਵਾ ਦੇਵਾਂਗਾ। ਹੋ ਸਕਦਾ ਹੈ ਕਿ ਤੁਸੀਂ ਉਹਨਾਂ ਦੀ ਇੰਟਰੋਡਕਸ਼ਨ ਤੋਂ ਇਹਨਾਂ ਦਾ ਨਾਮ ਜਾਣ ਜਾਓ। 4 ਕੈਸਟਾਂ ਉਹਨਾਂ ਦੀਆਂ ਇਸ ਵੇਲੇ ਪੰਜਾਬੀ ਸੰਗੀਤ ਜਗਤ ਨੂੰ ਜਿਹੜੀਆਂ ਉਹਨਾਂ ਨੇ ਦਿੱਤੀਆਂ ਹੋਈਆਂ ਨੇ, ਉਹਨਾਂ ਦੇ ਵਿੱਚ ਪਿਆਲਾ ਇਸ਼ਕ ਦਾ ਪ੍ਰੋਫੈਸਰ ਮੋਹਨ ਸਿੰਘ ਦੇ ਗੀਤ ਔਰ ਗਜ਼ਲਾਂ ਨੂੰ ਉਹਨਾਂ ਨੇ ਸੰਗੀਤਬੱਧ ਕਰਕੇ ਨਾ ਪਿਆਲਾ ਇਸ਼ਕ ਦਾ ਇੱਕ ਕੈਸਟ ਦੇ ਵਿੱਚ ਉਹਨਾਂ ਨੇ ਬਹੁਤ ਖੂਬਸੂਰਤ ਲਿਟਰੇਰੀ ਕੈਸਟ ਜਿਹੜੀ ਨਾ ਪੰਜਾਬੀ ਸੰਗੀਤ ਜਗਤ ਦੀ ਝੋਲੀ ਦੇ ਵਿੱਚ ਪਾਈ ਹੈ। ਸੱਸੀ ਪੁੰਨੂ ਦੋ ਜਾਣੇ ਨਰਿੰਦਰ ਬੀਬਾ ਦੇ ਨਾਲ ਉਹਨਾਂ ਦੀ ਇੱਕ ਕੈਸਟ ਉਹ ਵੀ ਰਿਲੀਜ਼ ਹੋਈ ਸੀ ਔਰ ਉਸ ਤੋਂ ਸ਼ੁਰੂ ਸਭ ਤੋਂ ਸ਼ੁਰੂਆਤ ਜਿਹੜੀ ਉਹਨਾਂ ਨੇ ਕੀਤੀ ਨਾ, ਜਿਹੜੀ ਇੱਕ ਹਿੰਦੁਸਤਾਨ ਦੀ ਸਰਕਾਰ ਵੱਲੋਂ ਇੱਕ ਕੈਸਟ ਤਿਆਰ ਕਰਵਾਈ ਗਈ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ, ਜਿਹਦੇ ਉਹਨਾਂ ਨੇ ਬੱਲੀਏ ਕਣਕ ਦੀ ਜਿਹੜਾ ਟਾਈਟਲ ਸੌਂਗ ਹੈ ਨਾ ਉਹ ਗਾਉਣ ਦਾ ਉਹਨਾਂ ਨੂੰ ਮੌਕਾ ਮਿਲਿਆ। ਗੋਰਾ ਚਿੱਟਾ ਮੁੱਖ HMV ਦੁਆਰਾ, ਜਿਹਦੇ ਵਿੱਚ ਬਾਬੂ ਸਿੰਘ ਮਾਨ ਤੇ ਹੋਰ ਜਿੰਨੇ ਵੀ ਸਾਡੇ ਪਾਪੂਲਰ ਗੀਤਕਾਰ ਨੇ ਉਹਨਾਂ ਦੇ ਗੀਤ ਉਸ ਕੈਸਟ ਦੇ ਵਿੱਚ ਉਹਨਾਂ ਦੇ ਤੇ ਚੌਥੀ ਕੈਸਟ ਉਹਨਾਂ ਦੀ 2004 ਦੇ ਵਿੱਚ ਨਾ ਜਿਹੜੀ ਉਹਨਾਂ ਨੇ ਲੱਛੀ ਕੈਸਟ ਜਿਹੜੀ ਉਹਨਾਂ ਦੀ ਰਿਲੀਜ਼ ਹੋਈ ਸੀ ਪੰਜਾਬੀ ਸੰਗੀਤ ਜਗਤ ਨੂੰ ਜਿਹੜੀ ਉਹਨਾਂ ਨੇ ਦਿੱਤੀ। ਸੋ ਬਾਕੀ ਹੋਰ ਵੀ ਇੰਟਰੋਡਕਸ਼ਨ ਮੈਂ ਤੁਹਾਡੀ ਉਹਨਾਂ ਨਾਲ ਕਰਾਉਣਾ, ਬਹੁਤ ਕਾਬਿਲ ਇਨਸਾਨ ਨੇ। ਇੱਕ ਸਾਡੀ ਕਾਲ ਆ ਰਹੀ ਹੈ, ਸਤਿ ਸ਼੍ਰੀ ਅਕਾਲ ਜੀ। ਦੋਸਤੋ ਮੈਂ ਗੱਲ ਕਰ ਰਿਹਾ ਸੀ ਕਿ ਉਹਨਾਂ ਦੇ ਪੁਰਾਣੇ ਬਹੁਤ ਬਹੁਤ ਮਸ਼ਹੂਰ ਗੀਤ ਜਿਹੜੇ 80 ਤੋਂ 90 ਦੇ ਦੌਰਾਨ ਅਸੀਂ ਪੰਜਾਬ ਦੇ TV ਦੇ ਉੱਪਰ ਅਸੀਂ ਅਕਸਰ ਹੀ ਸੁਣਦੇ ਰਹੇ ਹਾਂ। ਲੱਛੀ ਤੂੰ ਨੱਚ, ਜੱਟ ਲਲਕਾਰੇ ਮਾਰਦਾ, ਗੋਰਾ ਚਿੱਟਾ ਮੁੱਖ, ਤੇਰੇ ਬਿਨਾਂ ਵੀ ਕੱਲੇ ਹਾਂ, ਤੇ ਹੁਣ ਦੋ ਤਿੰਨਾਂ ਦੇ ਨਵੇਂ ਨਵੇਂ ਜਿਹੜੇ ਗੀਤ ਰਿਲੀਜ਼ ਹੋਏ ਨੇ ਨਾ, ਕਿ ਜੇ ਪੁੱਛਦਾ ਏ ਹਾਲ ਗੁਆ ਨਾ ਲਵੀ ਜਾਂ ਸਾਂਝ, ਪਿਛਲੇ ਸਾਲ ਉਹਨਾਂ ਦਾ ਇੱਕ 13 ਰੁਸਨਾ ਹੋਰ ਗੀਤ ਜਿਹੜਾ ਰਿਲੀਜ਼ ਹੋਇਆ। ਸੋ ਮੇਰੀ ਮੁਰਾਦ ਹੈ ਡਾਕਟਰ ਸੁਖਨੈਨ ਉਹਨਾਂ ਦਾ ਨਾਮ ਹੈ, ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਸੰਬੰਧ ਰੱਖਦੇ ਨੇ। ਸੋ ਡਾਕਟਰ ਸਾਹਿਬ, ਸਾਡੇ ਰੇਡੀਓ ਪ੍ਰੋਗਰਾਮ ਸਭ ਰੰਗ ਦੀ ਸਮੁੱਚੀ ਟੀਮ ਜਿਹਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਹੋ, ਬਹੁਤ ਬਹੁਤ ਤੁਹਾਨੂੰ ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਦਰਸ਼ਨ ਜੀ, ਬਹੁਤ ਚੰਗਾ ਲੱਗਾ ਸਟੂਡੀਓ 'ਚ ਆ ਕੇ। ਸਭ ਤੋਂ ਪਹਿਲਾਂ ਮੈਂ ਆਪਣੇ ਸਭ ਰੰਗ ਪ੍ਰੋਗਰਾਮ ਤੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ। ਔਰ ਮੈਂ ਬੜਾ ਹੀ ਖੁਸ਼ ਨਸੀਬ ਹਾਂ ਕਿ ਅੱਜ ਸਟੂਡੀਓ 'ਚ ਆ ਕੇ, ਕਿਉਂਕਿ ਦਲਬੀਰ ਸਿੰਘ ਕਥੂਰੀਆ ਉਹਨਾਂ ਨਾਲ ਬੜਾ ਮੇਰਾ ਪਹਿਲਾਂ ਵੀ ਪਿਆਰ ਹੈ ਜੀ, ਬੜਾ ਪੁਰਾਣਾ, ਔਰ ਜਿਸ ਤਰੀਕੇ ਨਾਲ ਉਹ ਸੇਵਾ ਕਰ ਰਹੇ ਨੇ ਪੰਜਾਬੀ ਦੀ, ਉਹ ਵੀ ਮੈਂ ਕਹਾਂਗਾ ਕਿ ਇੱਕ ਬੜੀ ਕਾਬਲੇ ਤਾਰੀਫ ਹੈ ਇੱਥੇ, ਬਲਕਿ ਇੱਥੇ ਨਹੀਂ ਉਹ ਪੂਰੇ ਇੰਡੀਆ 'ਚ, ਪਾਕਿਸਤਾਨ, ਹੋਰ ਜਗ੍ਹਾ ਵੀ ਉਹ ਜਾ ਕੇ ਜਿੱਥੇ ਜਿੱਥੇ ਉਹਨਾਂ ਨੂੰ ਮੌਕਾ ਮਿਲਦਾ ਹੈ ਉਹ ਪੰਜਾਬੀ ਦਾ ਫੈਲਾਅ ਕਰ ਰਹੇ ਨੇ। ਸੋ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਔਰ ਮੈਂ ਬੇਨਤੀ ਕਰਾਂਗੇ ਜਾਂ ਤੁਸੀਂ ਮੈਨੂੰ ਬੁਲਾਇਆ ਜੋ ਵੀ ਤੁਸੀਂ ਸੁਣਨਾ ਹੈ ਤੇ ਮੈਂ ਹਾਜ਼ਰ ਹਾਂ ਤੁਹਾਡੇ ਨਾਲ।
0: ਬਾਕੀ ਕਥੂਰੀਆ ਸਾਹਿਬ ਦੀ ਜੇ ਤੂੰ ਗੱਲ ਕੀਤੀ ਹੈ, ਦੇਖੋ 6 ਵਿਸ਼ਵ ਪੰਜਾਬੀ ਕਾਨਫਰੰਸਸ ਉਹਨਾਂ ਨੇ ਕਰਵਾ ਦਿੱਤੀਆਂ।
1: ਜੀ ਜੀ,
0: 3 ਕਰਵਾ ਦਿੱਤੀਆਂ ਉੱਥੇ ਪਾਕਿਸਤਾਨ ਦੇ ਵਿੱਚ,
1: ਹਾਂਜੀ
0: ਦੁਬਈ ਦੇ ਵਿੱਚ, 2 ਇੱਥੇ ਹੋ ਗਈਆਂ ਹੋਈਆਂ ਕੈਨੇਡਾ ਦੇ ਵਿੱਚ, ਤੇ 7ਵੀਂ ਹੁਣ 2-3-4 ਅਕਤੂਬਰ ਨੂੰ ਫਿਰ ਉਹਨਾਂ ਨੇ ਡੇਟ ਡਿਕਲੇਅਰ ਕੀਤੀ ਹੋਈ ਹੈ ਤੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਜਿਹੜੀ ਅਸੀਂ ਵਿਸ਼ਵ ਪੰਜਾਬੀ ਕਾਨਫਰੰਸ ਨਾਲ ਫਿਰ ਕਰਵਾ ਰਹੇ
1: ਹਾਂ।
0: ਤੇ ਕਥੂਰੀਆ ਸਾਹਿਬ ਨੂੰ ਤਾਂ ਮੈਂ ਕਹਿੰਦਾ ਹੁੰਦਾ ਉਹ ਪੰਜਾਬੀ ਦੇ ਬ੍ਰਾਂਡ ਅੰਬੈਸਡਰ ਹੈ ਕੈਨੇਡਾ ਦੇ ਵਿੱਚ। ਦੇਖੋ ਇੰਨਾ ਅਸਟੈਬਲਿਸ਼ਡ ਜਿਹੜਾ ਬਿਜ਼ਨਸਮੈਨ ਹੋਏ ਜਿਹਨੂੰ ਪਤਾ ਨਾ ਹੋਏ ਕਿ ਕਿੰਨਾ ਕਾਰੋਬਾਰ ਹੈ, ਇਹਦੇ ਬਾਵਜੂਦ ਵੀ ਉਹ ਆਪਣੇ ਤਨ ਮਨ ਧਨ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਵਿੱਚ ਦਿਨ ਰਾਤ ਲੱਗੇ ਰਹਿੰਦੇ ਹੈ ਤੇ ਹਰ ਮਹੀਨੇ 1.5 ਮਹੀਨੇ ਬਾਅਦ ਉਹਨਾਂ ਨੇ ਪੰਜਾਬ ਦੇ ਵਿੱਚ ਜਾਣਾ ਹੈ ਪੰਜਾਬੀ ਦੇ ਪ੍ਰਚਾਰ ਦੇ ਨਾਲ ਨਾਲ ਹੋਰ ਵੀ ਬਹੁਤ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਉਹ ਪਾਰਟਿਸਿਪੇਟ ਕਰਦੇ ਆ। ਮੈਂ ਉਹਨਾਂ ਨੂੰ ਕਈ ਵਾਰੀ ਕਹਿੰਦਾ ਤੁਸੀਂ ਦੱਸਦਾ ਜਿਵੇਂ ਇੰਡੀਆ ਦਾ ਪਾਸ ਬਣਾਇਆ ਜਹਾਜ਼ ਦੇ ਉੱਤੇ, ਤੁਸੀਂ ਮਹੀਨੇ 1.5 ਮਹੀਨੇ ਬਾਅਦ ਉੱਥੇ ਤੁਰੇ ਰਹਿੰਦੇ ਹੋ। ਸੋ ਡਾਕਟਰ ਸਾਹਿਬ ਤੁਹਾਡੇ ਨਾਲ, ਤੁਹਾਡੇ ਸੰਗੀਤਕ ਸਫ਼ਰ ਦੀਆਂ, ਤੁਹਾਡੀ ਸਟਰਗਲ ਦੀਆਂ, ਤੁਹਾਡੇ ਮਿਊਜ਼ਿਕ ਦੇ ਨਾਲ ਪਿਆਰ ਦੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ। ਸੋ ਪਹਿਲਾਂ ਤੁਹਾਡਾ ਹੀ ਗਾਇਆ ਹੋਇਆ ਇੱਕ ਗੀਤ ਸਾਡੇ ਸਰੋਤਿਆਂ ਦੇ ਨਾਲ ਅਸੀਂ ਸ਼ੇਅਰ ਕਰਦੇ ਹਾਂ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਜਿਹੜੀ ਆਪਾਂ ਕੰਟੀਨਿਊ ਜਿਹੜੀ ਰੱਖਾਂਗੇ।

0: ਲੋ ਡਾਕਟਰ ਸਾਹਿਬ, ਤੁਹਾਡੇ ਨਾਲ ਜੇ ਅਸੀਂ ਰਿਕਾਰਡਡ ਗਾਣੇ ਜਿਹੜੇ ਨਾ ਘੱਟ ਸੁਣਾਂਗੇ, ਤੇ ਅਸੀਂ ਕੋਸ਼ਿਸ਼ ਕਰਾਂਗੇ ਲਾਈਵ ਤੁਹਾਡੇ ਨਾਲ ਗੱਲਬਾਤ ਕਰੀਏ, ਤੇ ਲਾਈਵ ਹੀ ਤੁਹਾਡੇ ਗਾਣਿਆਂ ਦੀ ਜਿਹੜੀ
1: ਜ਼ਰੂਰ
0: ਝਲਕ ਹੈ ਨਾ
1: ਜ਼ਰੂਰ
0: ਆਪਾਂ
1: ਜ਼ਰੂਰ
0: ਸਰੋਤਿਆਂ ਨੂੰ ਸ਼ੇਅਰ ਕਰੀਏ।
1: ਜੀ ਜੀ
0: ਸੋ ਅੱਜ ਦੀ ਜਿਹੜੀ ਤੁਹਾਡੇ ਨਾਲ ਆਪਾਂ ਪੋਡਕਾਸਟ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਤੁਹਾਡੇ ਪ੍ਰੋਫੈਸ਼ਨ ਮੈਂ ਸੋਚ ਰਿਹਾ ਸੀ ਕਿ ਤੁਸੀਂ ਵੈਟਰਨਰੀ ਦੇ ਵਿੱਚ ਰਹੇ ਹੋ
1: ਜੀ,
0: ਤੇ ਪਸ਼ੂਆਂ ਦੇ ਨਾਲ ਉਹਨਾਂ ਦੀ ਪੂਰੀ ਸਟੱਡੀ ਕੀਤੀ, ਉਹਨਾਂ ਦਾ ਇਲਾਜ ਵੀ ਕੀਤਾ ਸਾਰੀ ਉਮਰ। ਦੇਖੋ ਉਹ ਸਟੱਡੀ ਹੋਰ ਤਰ੍ਹਾਂ ਦੀ ਹੈ,
1: ਬਿਲਕੁਲ
0: ਸਾਇੰਸ ਦੀ ਬੜੀ ਟਫ ਸਟੱਡੀ, ਤੇ ਮਿਊਜ਼ਿਕ ਦੇਖੋ ਇੱਕ ਸੂਖਮ ਜੀ ਇੱਕ ਕਲਾ
1: ਜੀ,
0: ਤੇ ਤੁਸੀਂ ਉਸ ਸਟੱਡੀ ਨੂੰ ਕਰਦੇ ਕਰਦੇ ਐਡੀ ਟਫ ਸਟੱਡੀ ਦੇ ਵਿੱਚ ਰਹਿੰਦੇ ਰਹਿੰਦੇ ਐਡੀ ਸੂਖਮ ਕਲਾ ਦੇ ਨਾਲ ਤੁਹਾਡਾ ਸੰਬੰਧ ਜਿਹੜਾ ਨਾ ਉਹ ਸਥਾਪਿਤ ਕਿੱਦਾਂ ਹੋਇਆ?
1: ਇਹ ਡਾਕਟਰ ਸਾਹਿਬ ਇੱਕ ਬੜੀ ਲੰਬੀ ਸਟੋਰੀ ਹੈ। ਅਸਲ ਦੇ ਵਿੱਚ ਕੀ ਕਿ ਜੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਕਿ ਜਦੋਂ ਮੈਂ ਛੋਟਾ ਸੀ ਨਾ, ਕੋਈ 6-7 ਸਾਲ ਦਾ ਹੋਵਾਂਗਾ
0: ਜੀ ਜੀ,
1: ਤੇ ਉਦੋਂ ਪਿੰਡ ਦੇ ਵਿੱਚ ਉਦੋਂ ਰੇਡੀਓ ਹੀ ਉਪਲਬਧ ਹੁੰਦਾ ਸੀ ਘਰਾਂ ਦੇ ਵਿੱਚ, ਤੇ ਮੈਂ ਜਦੋਂ ਵੀ ਮੇਰੇ ਵੱਡੇ ਭਾਈ ਸਾਹਿਬ ਸੀ, ਉਹਨਾਂ ਨੇ ਜੇ ਬ੍ਰਦਰ, ਉਹਨਾਂ ਨੇ ਆਲ ਇੰਡੀਆ ਰੇਡੀਓ ਤੇ ਗਾਣੇ ਸੁਣਨੇ ਸਾਡੇ, ਤੇ ਮੈਂ ਉਹਨੂੰ ਮੈਨੂੰ ਪਤਾ ਸੀ ਵੀ ਪਾਕਿਸਤਾਨ ਕਿੱਥੇ ਲੱਗਦਾ ਹੈ
0: ਜੀ ਜੀ,
1: ਤੇ ਮੈਂ ਉਹਨਾਂ ਅੱਗੇ ਪਿੱਛੇ ਹੋਣਾ, ਤੇ ਮੈਨੂੰ ਉਧਰ ਨੂੰ ਘੁਮਾ ਕੇ, ਤੇ ਪਾਕਿਸਤਾਨ ਦੀ ਜਿਹੜੀ ਆਵਾਜ਼ ਸੀ ਨਾ
0: ਜੀ ਜੀ,
1: ਉਹ ਮੇਰੇ ਕੰਨਾਂ ਨੂੰ ਬੜੀ ਚੰਗੀ ਲੱਗਦੀ ਸੀ। ਖੈਰ ਚਲੋ, ਉਸ ਤੋਂ ਬਾਅਦ ਪੜ੍ਹਦੇ ਗਏ, DAV ਕਾਲਜ ਜਲੰਧਰ ਆ ਗਏ, ਉੱਥੇ ਵੀ ਸਾਇੰਸ ਸਟੱਡੀ ਸੀ ਜਿਹੜੀ ਸੀ, ਤੇ ਉਹ ਸਟੱਡੀ ਦੇ ਹੋਣ ਕਰਕੇ
0: ਸਾਡੇ ਕਥੂਰੀਆ ਸਾਹਿਬ ਆਨਲਾਈਨ ਹੈ।
1: ਅੱਛਾ ਜੀ,
0: ਤੇ ਕਥੂਰੀਆ ਸਾਹਿਬ ਤੁਸੀਂ? ਹਾਂਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਤੁਸੀਂ ਉਹਦੇ ਸਟੂਡੀਓ ਵਾਲੇ ਤੇ ਨੰਬਰ ਤੇ ਕਰਨਾ ਸੀ ਫੋਨ।
2: ਕਿਹੜੇ ਨੰਬਰ ਤੇ? ਕੀ ਨੰਬਰ
0: ਹੈ? 647-367-5353। ਹਾਂ ਉਹ ਤੇ ਕਰੋ। ਹਾਂਜੀ ਹਾਂਜੀ
1: ਜੀ, ਕੰਟੀਨਿਊ। ਤੇ ਉਹ DAV ਕਾਲਜ ਜਲੰਧਰ ਆ ਗਏ, ਉੱਥੇ ਫਿਰ ਉਹ ਪ੍ਰੀ ਮੈਡੀਕਲ ਸਾਇੰਸ ਦੀ ਸਟੱਡੀ, ਪਰ ਇੱਕ ਮਨ ਦੇ ਵਿੱਚ ਉੱਥੇ ਜਦੋਂ ਆਪਣੇ ਇਹਨਾਂ ਨੇ ਇੰਟਰ ਕਾਲਜ ਜਦੋਂ ਹੁੰਦਾ ਸੀ ਤੇ ਉੱਥੇ ਰਿਹਰਸਲਾਂ ਹੋਣੀਆਂ, ਤੇ ਅਸੀਂ ਵੀ ਦੇਖਣਾ, ਤੇ ਮੇਰਾ ਵੀ ਦਿਲ ਕਰਨਾ ਕਿ ਯਾਰ ਗਾਇਆ ਗਾਉਣ ਨੂੰ ਦਿਲ ਕਰਦਾ, ਪਰ ਉੱਥੇ ਕਿਉਂਕਿ ਉਸ ਹਿਸਾਬ ਨਾਲ ਸੀ ਉਹਨਾਂ ਦਾ ਪ੍ਰੋਗਰਾਮ ਸਾਰਾ, ਤੇ ਉਹ ਫਿਰ
0: ਕਥੂਰੀਆ ਸਾਹਿਬ ਨੂੰ ਲੈ ਲਈਏ
1: ਨਾਲ। ਜੀ ਜ਼ਰੂਰ ਜੀ ਜ਼ਰੂਰ ਜ਼ਰੂਰ।
0: ਕਥੂਰੀਆ ਸਾਹਿਬ ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
0: ਵਧੀਆ ਜੀ ਵਧੀਆ। ਡਾਕਟਰ ਸੁਖਨੈਨ ਹੋਣੀ ਸਾਡੇ ਸਟੂਡੀਓ ਦੇ ਵਿੱਚ ਹੈ, ਤੇ ਮੈਂ ਤੁਹਾਡੇ ਵੱਲੋਂ ਤਾਂ ਉਹਨਾਂ ਨੂੰ ਵੈਲਕਮ ਕਰਤਾ, ਤੇ ਤੁਸੀਂ ਖੁਦ ਆਪਣੀ ਜ਼ੁਬਾਨ ਦੇ ਵਿੱਚ ਵੀ ਕਰੋ ਉਹਨਾਂ ਨਾਲ ਗੱਲ।
3: ਮੇਰਾ ਖਿਆਲ ਮੈਂ ਆਨਲਾਈਨ ਨਹੀਂ ਹੈਗਾ ਸ਼ਾਇਦ।
0: ਨਹੀਂ ਨਹੀਂ ਨਹੀਂ, ਆਨਲਾਈਨ ਆਨ ਏਅਰ ਹੋ ਜੀ, ਤੁਸੀਂ ਆਨ ਏਅਰ ਹੋ, ਤੁਹਾਡੀ ਆਵਾਜ਼ ਆ ਰਹੀ ਹੈ
3: ਆਨ ਏਅਰ। ਸਭ ਤੋਂ ਪਹਿਲਾਂ ਰਿਪਰੋਂ ਸੋਦੇ ਸਾਰੇ ਸਟੂਡੈਂਟਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਡਾਕਟਰ ਸੁਖਨੈਨ ਵੀ ਸਾਡੇ ਸਟੂਡੀਓ ਪਹੁੰਚੇ ਹੈ, ਉਹਨਾਂ ਨੂੰ ਮੈਂ ਟੋਰਾਂਟੋ ਪਹੁੰਚਿਆ ਤੇ ਉਸ ਤੋਂ ਬਾਅਦ ਸਟੂਡੀਓ ਪਹੁੰਚੇ ਤੇ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦਾ ਜੀ, ਬਹੁਤ ਬਹੁਤ ਜੀ ਆਇਆਂ ਨੂੰ।
1: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਮੇਰੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਜੀ।
3: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਅੱਜ ਤਾਂ ਕਮਾਲ ਹੋਈ ਵੀ ਤੁਸੀਂ ਵੀ ਸਟੂਡੀਓ ਆਏ ਹੋਏ ਹੋ ਤੇ ਕਿੰਨੇ ਚਾਰ ਚੰਨ ਲੱਗੇ ਹੋਏ ਆ, ਤੁਸੀਂ ਆਪਣੇ ਕਿੰਨੇ ਹੁੰਦੇ ਆ ਉਹਨਾਂ ਦੀ ਮਹਿਕ ਬਖੇਰ ਰਹੇ ਹੋ
1: ਜੀ, ਬੜਾ ਚੰਗਾ ਲੱਗ ਰਿਹਾ ਜੀ ਬਹੁਤ। ਪਰ ਤੁਸੀਂ ਇੱਥੇ ਹੁੰਦੇ ਤੇ ਹੋਰ ਵੀ ਚੰਗਾ ਲੱਗਣਾ ਸੀ, ਤੇ ਕੋਈ ਨੀ ਤੁਸੀਂ ਆ ਜਾਣਾ ਫਿਰ ਮਿਲ ਰਿਹਾ ਤੁਹਾਨੂੰ ਅਸੀਂ।
3: ਮੈਂ ਜ਼ਰੂਰ ਜੀ, ਮੈਂ ਤੇ ਕੈਲਗਰੀ ਆਇਆ ਸੀ, ਅੱਜ ਐਡਮਿੰਟਨ ਆਇਆ
1: ਜੀ,
3: ਤੇ ਕੱਲ ਨੂੰ ਵਾਪਸ ਪਹੁੰਚ ਜਾਣਾ, ਕੱਲ ਸ਼ਾਮ ਦੀ ਫਲਾਈਟ ਹੈਗੀ ਹੈ, ਤੇ ਫਿਰ ਆਪਾਂ ਨੈਕਸਟ ਵੀਕ ਮਿਲਦੇ ਆ ਕਿਸੇ ਵੇਲੇ
1: ਜੀ। ਬਿਲਕੁਲ ਜੀ ਬਿਲਕੁਲ।
3: ਫਿਰ ਬਹੁਤ ਵਧੀਆ ਜੀ, ਮੈਂ ਤੁਹਾਨੂੰ ਸੁਣਦਾ, ਤੁਸੀਂ ਕਰੋ ਗੱਲਾਂ ਬਾਤਾਂ, ਮੈਂ ਤੁਹਾਨੂੰ ਸੁਣਦਾ ਰੇਡੀਓ ਤੇ।
0: ਚਲੋ ਸ਼ੁਕਰੀਆ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ
3: ਸਾਰਿਆਂ ਨੂੰ, ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ
0: ਅਕਾਲ। ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਵੇ ਤੇ ਕਰ ਸਕਦੇ ਹੋ ਸਾਡੇ ਨਾਲ, 647-367-5353 ਸਾਡੇ ਸਟੂਡੀਓ ਦੇ ਨੰਬਰ ਹੈ। ਮੇਰੇ ਨਾਲ ਨੇ ਡਾਕਟਰ ਸੁਖਨੈਨ ਜੀ, ਜਿਹੜੇ ਪੰਜਾਬੀ ਸੰਗੀਤ ਜਗਤ ਦੇ ਵਿੱਚ ਬਹੁਤ ਹੀ ਜਾਣਿਆ ਪਹਿਚਾਣਿਆ ਇੱਕ ਨਾਮ ਹੈ। ਸੋ ਡਾਕਟਰ ਸਾਹਿਬ, ਤੁਹਾਡਾ ਉਹ ਆਨਸਰ ਪੂਰਾ ਹੋ ਗਿਆ ਸੀ, ਅਗਲਾ ਸਵਾਲ ਚੱਲੀਏ।
1: ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਹੋਇਆ ਕਿ ਤੁਸੀਂ ਉਹ ਗੱਲ ਉੱਥੇ ਸੀ ਅਜੇ ਕਿ ਅਸੀਂ
0: ਸਾਡੇ ਕਾਲੋਂ ਸਾਹਿਬ ਹੈ ਜੀ, ਇਹ ਵੀ ਤੁਹਾਡੇ ਗੱਲ ਇਹਨਾਂ ਨਾਲ ਹੋਈ ਸੀ। ਕਾਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ, ਕਾਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ, ਆਉਂਦੇ ਰਹੋ ਤੁਸੀਂ।
3: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਅਰੋੜਾ ਸਾਹਿਬ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
3: ਬੜੀ ਖੁਸ਼ੀ ਆ ਜੀ ਤੇ ਅੱਜ ਡਾਕਟਰ ਸੁਖਨੈਨ ਤੁਹਾਡੇ ਨਾਲ ਸਟੂਡੀਓ ਚ ਆਏ ਨੇ
0: ਜੀ ਜੀ,
3: ਤੇ ਸੁਖਨੈਣ ਸਾਡੇ ਬਹੁਤ ਪਿਆਰੇ ਤੇ ਸੁਰੀਲੇ ਗਾਇਕ ਨੇ ਔਰ ਤੁਸੀਂ ਬਹੁਤ ਵਧੀਆ ਇਹਨਾਂ ਦੀ ਜਿਹੜੀ ਜਾਣਕਾਰੀ ਆ ਇਹਨਾਂ ਸੰਬੰਧੀ ਉਹ ਆਪਣੇ ਸਰੋਤਿਆਂ ਨਾਲ ਸਾਂਝੀ ਕੀਤੀ ਆ
0: ਜੀ ਜੀ
3: ਤੇ ਮੈਂ ਵੀ ਡਾਕਟਰ ਸੁਖਨੈਣ ਹੋਰਾਂ ਨੂੰ ਵੈਲਕਮ ਕਹਿੰਦਾ ਬਈ ਇਹ ਸਾਡੇ ਇੱਥੇ ਕੈਨੇਡਾ ਚ ਆਏ ਨੇ ਤੇ ਅੱਜ ਆਪਣੇ ਸਟੂਡੀਓ ਚ ਆਏ ਨੇ ਤੇ ਸੁਖਨੈਣ ਜੀ ਤੁਹਾਨੂੰ ਜੀ ਆਇਆਂ ਨੂੰ
1: ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਜੀ ਮਿਹਰਬਾਨੀ ਥੈਂਕ ਯੂ ਜੀ
3: ਪਰਮਪਾਲ ਸੰਧੂ ਦਾ ਲਿਖਿਆ ਹੋਇਆ ਗੀਤ ਇੰਨੇ ਪਿਆਰ ਨਾਲ ਤੁਸੀਂ ਗਾਇਆ ਔਰ ਮੈਂ ਤੁਹਾਨੂੰ ਉਹਦੀ ਵੱਖਰੇ ਤੌਰ ਤੇ ਵੀ ਵਧਾਈ ਦਿੱਤੀ ਸੀਗੀ
1: ਮਿਹਰਬਾਨੀ
3: ਹੁਣ ਅਰੋੜਾ ਸਾਹਿਬ ਨੇ ਤੁਹਾਡੀ ਜਿਹੜੀ ਗਾਇਕੀ ਆ ਹੈਂ ਉਹਦੇ ਰੰਗ ਸਾਨੂੰ ਬਹੁਤ ਸਾਰੇ ਦਿਖਾਉਣੇ ਨੇ ਤੇ ਨਾਲ ਦੀ ਨਾਲ ਇਹ ਆ ਵੀ ਅਰੋੜਾ ਸਾਹਿਬ ਵੀ ਬੜੀਆ ਬਹੁਤ ਵਧੀਆ ਕਾਰਗੁਜ਼ਾਰੀ ਕਰ ਰਹੇ ਹੈਗੇ ਆ ਸਭ ਰੰਗ ਰੇਡੀਓ ਤੇ ਦਸ ਵਜੇ ਤੋਂ ਗਿਆਰਾਂ ਵਜੇ ਤੱਕ ਰੌਣਕਾਂ ਲਾਉਂਦੇ ਆ ਤੇ ਅੱਜ ਸੁਖਨੈਣ ਜੀ ਨਾਲ ਰੌਣਕਾਂ ਲੱਗ ਰਹੀਆਂ ਨੇ
0: ਕੱਲ ਸਭ ਤੁਸੀਂ ਵੀ ਆਉਣਾ ਕਿਸੇ ਦਿਨ
3: ਹਾਂ ਜਰੂਰ ਜੀ ਜਰੂਰ ਆਵਾਂਗੇ ਅਸੀਂ ਤੇ ਅੱਜ ਮੈਂ ਸਮਝਣਾ ਵੀ ਕਥੂਰੀਆ ਸਾਹਿਬ ਦੇ ਸੰਬੰਧ ਚ ਤੁਸੀਂ ਬਹੁਤ ਕੁਝ ਦੱਸ ਦਿੱਤਾ
0: ਜੀ ਜੀ
3: ਤੇ ਹੁਣ ਅਸੀਂ ਮੈਂ ਚਾਹਾਂਗਾ ਕਿ ਮੈਂ ਬਹੁਤੀ ਲੰਮੀ ਗੱਲਬਾਤ ਨਾ ਕਰਾਂ ਬਲਕਿ ਸੁਖਨੈਣ ਹੋਰਾਂ ਦੀਆਂ ਜਿਹੜੀਆਂ ਜੀ ਆਪਣੀਆਂ ਗਾਈਆਂ ਹੋਈਆਂ ਰਚਨਾਵਾਂ ਹੈ ਨਾ ਉਹਨਾਂ ਦਾ ਆਨੰਦ
0: ਸੁਖਨੈਣ ਉਹਨਾਂ ਨਾਲ ਕਰਨੀ ਹੋਈ 647-357-53 ਸਾਡੇ ਸਟੂਡੀਓ ਦਾ ਨੰਬਰ ਹੈ ਕੋਈ ਤੁਹਾਨੂੰ ਉਹਨਾਂ ਦਾ ਗਾਣਾ ਤੁਹਾਡੇ ਦਿਮਾਗ ਦੇ ਵਿੱਚ ਹੋਏ ਤੁਸੀਂ ਉਹਨਾਂ ਦੀ ਜ਼ੁਬਾਨੀ ਸੁਣਨਾ ਚਾਹੁੰਦੇ ਹੋ ਤਾਂ ਉਹ ਵੀ ਜੀ ਆਇਆਂ ਨੂੰ ਸੁਖਨੈਣ ਜੀ ਇੱਕ ਅਗਲਾ ਮੈਂ ਕੁਐਸਚਨ ਮੇਰੇ ਹੋਰ ਦਿਮਾਗ ਚ ਆ ਰਿਹਾ
1: ਜੀ
0: ਕਿ ਮੈਂ ਗਾ ਸਕਦਾ
1: ਜੀ
0: ਇਹ ਅਹਿਸਾਸ ਤੁਹਾਨੂੰ ਕਦੋਂ ਹੋਇਆ ਤੇ ਮੈਨੂੰ ਗਾਉਣਾ ਚਾਹੀਦਾ ਹੈ ਇਹ ਫੈਸਲਾ ਕਦੋਂ ਕੀਤਾ ਤੁਸੀਂ
1: ਇਹ ਜਦੋਂ ਅਸੀਂ ਫਿਰ ਮੈਂ ਖੇਤੀਬਾੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਆਇਆ ਨਾ
0: ਜੀ ਜੀ
1: ਤੇ ਉੱਥੇ ਹੋਸਟਲ ਦੇ ਵਿੱਚ ਰਾਤ ਨੂੰ ਸ਼ੁਗਲ ਦੇ ਤੌਰ ਤੇ
0: ਅਕਸਰ ਹੁੰਦਾ ਹੀ
1: ਹੁੰਦਾ ਤੇ ਮੈਂ ਗਜ਼ਲਾਂ ਗੁਲਾਮ ਅਲੀ ਸਾਹਿਬ ਦੀਆਂ ਸੁਣਦਾ ਸੀ ਉਹਨਾਂ ਨੂੰ ਗੁਣਗੁਣਾਉਂਦਾ ਵੀ ਸੀ
0: ਜੀ ਜੀ
1: ਤੇ ਉਹ ਜਦੋਂ ਫਿਰ ਇੰਟਰ ਕਾਲਜ ਫੈਸਟੀਵਲ ਸਾਡੇ ਹੁੰਦੇ ਨੇ ਉੱਥੇ ਤੇ ਉਹ ਕਹਿਣ ਦੀ ਵੀ ਇਸ ਵਾਰੀ ਕਿਹੜੇ ਕਿਹਨੂੰ ਗਵਾਈਏ
0: ਜੀ ਜੀ
1: ਤੇ ਉਹ ਵਿੱਚੋਂ ਇੱਕ ਕਹਿੰਦੇ ਮੁੰਡੇ ਸਾਡੇ ਸੀਨੀਅਰ ਸੀ ਉਹ ਕਹਿੰਦੇ ਯਾਰ ਇੱਕ ਮੁੰਡਾ ਆਇਆ ਆਪਣੇ ਸੁਖਨੈਣ ਉਹਦਾ ਨਾਂ ਹੈ ਉਹ ਗਾਉਂਦਾ ਉਹਨੂੰ ਬੁਲਾਓ ਜੀ
0: ਜੀ ਜੀ ਜੀ
1: ਤੇ ਉਹ ਮੈਨੂੰ ਬੁਲਾਇਆ ਮੈਨੂੰ ਕਹਿੰਦੇ ਜੀ ਤੁਸੀਂ ਫੋਕ ਵੀ ਗਾਣਾ ਹੈ ਤੁਸੀਂ ਗਜ਼ਲ ਵੀ ਗਾਣੀ ਹੈ ਮੈਂ ਕਿਹਾ ਜੀ ਮੇਰਾ ਤਾਂ ਕੋਈ ਤਜਰਬਾ ਹੀ ਹੈ ਨਹੀਂ ਕਿ ਮੈਂ ਸਿੱਖਿਆ ਨਹੀਂ ਕੁਛ ਨਹੀਂ ਉਹ ਕਹਿੰਦੇ ਅਸੀਂ ਆਪੇ ਤਿਆਰ ਕਰਵਾ ਦਾਂਗੇ
0: ਜੀ ਜੀ ਜੀ
1: ਤੇ ਖੈਰ ਉੱਥੋਂ ਫਿਰ ਉਹਨਾਂ ਨੇ ਸਾਨੂੰ ਬੁਲਾ ਕੇ ਤੇ ਫਿਰ ਉਦੋਂ ਮੈਨੂੰ ਪਹਿਲਾ ਜਿਹੜਾ ਮੈਂ ਉਹਦੇ ਚ ਪਹਿਲੇ ਹੀਰ ਗਾਈ ਉਸ ਤੋਂ ਬਾਅਦ ਇੱਕ ਗਜ਼ਲ ਗਾਈ ਉਹ ਦੋਨੇ ਫਸਟ ਆ ਗਏ ਤੇ ਉਸ ਟਾਈਮ ਇੱਕ ਚੰਚਲ ਜਿਹਾ ਮਨ ਹੁੰਦਾ ਬੜੀ ਖੁਸ਼ੀ ਜੀ ਸਵੇਰੇ ਸਾਰੀ ਯੂਨੀਵਰਸਿਟੀ ਗਏ ਜੀ ਸੁਖਨੈਣ ਫਸਟ ਆ ਗਿਆ
0: ਸੁਖਨੈਣ ਬਿਲਕੁਲ ਬਿਲਕੁਲ
1: ਸੋ ਉੱਥੋਂ ਫਿਰ ਇਹ ਮਤਲਬ ਸ਼ੁਰੂ ਹੋ ਗਿਆ ਜਿਸ ਤਰ੍ਹਾਂ ਇੱਕ
0: ਮਨ ਹੌਸਲਾ ਵੱਧ ਜਾਂਦਾ
1: ਹਾਂ ਇੱਕ ਰੁਚੀ ਲੱਗ ਗਈ ਤੇ ਬਸ ਫਿਰ ਉਹ ਨਿਰੰਤਰ ਫਿਰ ਚੱਲਦਾ ਚੱਲਦਾ ਹੀ
0: ਤੇ ਤੁਹਾਨੂੰ ਡਾਕਟਰ ਸਾਹਿਬ ਪਹਿਲੀ ਜਿਹੜੀ ਇੱਕ ਪਹਿਚਾਨ ਮਿਲੀ ਪੂਰੇ ਪੰਜਾਬ ਦੇ ਵਿੱਚ ਇਹ ਤਾਂ ਯੂਨੀਵਰਸਿਟੀ ਦੀ ਤੁਸੀਂ ਗੱਲ ਕੀਤੀ ਸੀ ਯੂਥ ਫੈਸਟੀਵਲ ਦੇ ਵਿੱਚ ਪ੍ਰਾਈਜ਼ ਆਇਆ ਤੁਹਾਡਾ
1: ਹਾਂਜੀ ਹਾਂਜੀ
0: ਤੇ ਪੰਜਾਬ ਦੇ ਵਿੱਚ ਤੁਹਾਨੂੰ ਐਜ਼ ਏ ਸਿੰਗਰ ਇੱਕ ਪਹਿਚਾਨ ਜਿਹੜੀ ਉਹ ਕਦੋਂ ਕਿਸ ਗਾਣੇ ਦੇ ਨਾਲ ਕਦੋਂ ਮਿਲੀ ਭਲਾ
1: ਉਹ ਫਿਰ ਇਸ ਤਰ੍ਹਾਂ ਚੱਲਦਾ ਰਿਹਾ ਜੀ ਫਿਰ ਅਸੀਂ ਕੁਝ ਯੂਨੀਵਰਸਿਟੀ ਦੀਆਂ ਕੈਸਟਾਂ ਬਣੀਆਂ ਬੀਬਾ ਜੀ ਨਾਲ ਗਾਣਾ ਗਾਣਾ ਮੌਕਾ ਮਿਲਿਆ ਫਿਰ ਉਸ ਤੋਂ ਬਾਅਦ ਰੇਡੀਓ ਟੀਵੀ ਤੇ ਜਾਣਾ ਸ਼ੁਰੂ ਕਰ ਦਿੱਤਾ ਆਹਿਸਤਾ ਸਾਰੇ ਸਟੈਪ ਜੇ ਬੜੇ ਓਵਰਲੈਪ ਸੀ ਫਿਰ ਇੱਕ ਗੋਰਾ ਚਿੱਟਾ ਮੁੱਖ ਚੁੰਨੀ ਲਾਲ ਰੰਗ ਦੀ ਮਿਊਜ਼ਿਕ ਜੈਦੇਵ ਕੁਮਾਰ ਹੋਣਾ ਦਾ ਸੀ ਬਾਬੂ ਸਿੰਘ ਮਾਨ ਹੋਣਾ ਦਾ
0: ਹਾਂਜੀ
1: ਇਹ ਬੰਬੇ HMV ਇਹਨਾਂ ਨੇ ਕੀਤਾ
0: ਜੀ ਜੀ
1: ਫਿਰ ਉਸ ਤੋਂ ਬਾਅਦ ਗੋਇਲ ਮਿਊਜ਼ਿਕ ਸੀ ਬਠਿੰਡੇ ਤੋਂ ਉਹਨਾਂ ਨੇ ਲੱਛੀ ਮੇਰੀ ਕੀਤੀ ਉਹਦੇ ਚ ਇੱਕ ਗਾਣਾ ਸੀ ਅੱਧੀ ਅੱਧੀ ਰਾਤੀ ਉੱਠ ਕੇ ਅਸੀਂ ਤਾਰਿਆਂ ਨੂੰ ਹਾਲ ਸੋ ਇਸ ਤਰੀਕੇ ਨਾਲ ਫਿਰ ਉਹ ਨਿਰੰਤਰ ਚੱਲਦਾ ਹੀ ਰਿਹਾ ਸਾਰਾ ਚੱਲ ਪਿਆ ਫਿਰ
0: ਜੀ ਜੀ ਜੀ ਸੋ ਦੋਸਤੋ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਤੇ ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ ਤੇ ਸਾਡੇ ਨਾਲ ਨੇ ਅੱਜ ਡਾਕਟਰ ਸੁਖਨੈਣ ਜੀ ਪੰਜਾਬੀ ਸੰਗੀਤ ਜਗਤ ਦੇ ਜਾਣੇ ਪਛਾਣੇ ਇੱਕ ਨਾਮ ਸੋ ਮੈਂ ਉਹਨਾਂ ਦੇ ਬਾਰੇ ਤੁਹਾਨੂੰ ਜਿਸ ਤਰ੍ਹਾਂ ਦੱਸ ਰਿਹਾ ਸੀ ਪਹਿਲਾਂ ਉਹਨਾਂ ਦੇ ਕੈਸਟਾਂ ਦੇ ਬਾਰੇ ਜਾਣਕਾਰੀ ਦਿੱਤੀ ਸੀ ਇਸ ਤੋਂ ਇਲਾਵਾ ਹੋਰ ਵੀ ਉਹਨਾਂ ਨੇ ਜਾਪਾਨ ਦਾ ਇੱਕ ਦੌਰਾ ਕੀਤਾ ਜਿਹਦੇ ਵਿੱਚ ਉਹਨਾਂ ਨੇ ਇੰਡੀਆ ਨੂੰ ਰਿਪ੍ਰੈਜ਼ੈਂਟ ਕੀਤਾ ਜਿਹਦੇ ਵਿੱਚ 12 ਮੁਲਕਾਂ ਦੇ ਨੌਜਵਾਨ ਸਨ ਤੇ ਪੰਜਾਬ ਦੇ ਵਿੱਚੋਂ ਉਹਨਾਂ ਨੂੰ ਮੌਕਾ ਮਿਲਿਆ ਤੇ ਜਾਪਾਨ ਦੇ ਵਿੱਚ ਉਹਨਾਂ ਨੂੰ ਜਿਹੜਾ ਹੁੰਦਾ ਨਾ ਕਲਚਰਲ ਐਕਸਚੇਂਜ ਮੇਰੇ ਖਿਆਲ ਪ੍ਰੋਗਰਾਮ ਉਹਦੇ ਤਹਿਤ ਤੁਸੀਂ ਗਏ ਸੀ ਉਹ ਐਕਸਪੀਰੀਅੰਸ ਤੁਹਾਡਾ ਉੱਥੇ ਕਿੱਦਾਂ ਦਾ ਰਿਹਾ ਭਲਾ ਜਾਪਾਨ ਦੇ ਵਿੱਚ ਜਾ ਕੇ ਇੱਕ ਪੰਜਾਬੀ
1: ਉਹ ਤੇ ਜੀ ਬੜਾ ਮੈਂ ਕਹਿੰਦਾ ਜੀ
0: ਸਾਡੇ ਕਾਲਰ ਹੈ ਡਾਕਟਰ ਸਾਹਿਬ ਉਹਨਾਂ ਨੂੰ ਲੈ ਲਈਏ
1: ਜੀ।
0: ਬੀਬੀ ਗੋਸਲ ਜੀ ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਡਾਕਟਰ ਜੀ, ਦੂਸਰੇ ਜੇ ਡਾਕਟਰ ਆਏ ਨਾ ਇਹਨਾਂ ਨੇ ਸੁਖਨੈਣ ਪਤਾ ਨੀ ਮੈਨੂੰ ਠੀਕ ਲਿਆ
0: ਤੇ ਤੁਸੀਂ ਮੇਰਾ ਖਿਆਲ ਬੀਬੀ ਜੀ ਤੁਸੀਂ ਲੁਧਿਆਣੇ ਤੋਂ ਨਾ ਤੁਸੀਂ ਵੀ ਸ਼ਾਇਦ ਬਹੁਤ ਵਧੀਆ ਸਿੰਗਰ ਹੈ ਜੀ ਇਹਨਾਂ ਦਾ। ਤੁਸੀਂ ਕੋਈ ਵੀ ਗਾਣਾ ਐਸਾ ਨੀ ਜਿਹੜਾ ਪਰਿਵਾਰ ਦੇ ਵਿੱਚ ਫੈਮਿਲੀ ਦੇ ਵਿੱਚ ਬੈਠ ਕੇ ਨਾ ਸੁਣ ਸਕਦੇ ਹੋ। ਮੈਂ ਤਾਂ ਇੱਕ ਸਵਾਲ ਵੀ ਉਹਨਾਂ ਨੂੰ ਇਹੀ ਪੁੱਛੂਗਾ ਇਹਦੇ ਨਾਲ ਰਿਲੇਟਡ ਅੱਗੇ ਆਪਾਂ, ਤੇ ਤੁਸੀਂ ਸੁਣਦੇ ਰਹੋ ਸਾਡਾ ਪ੍ਰੋਗਰਾਮ। ਬਹੁਤ
4: ਖੁਸ਼ੀ
0: ਹੋਈ ਡਾਕਟਰ ਸਾਹਿਬ ਗੱਲ ਆਪਾਂ ਕਰ ਰਹੇ ਸੀ ਜਪਾਨ ਦਾ ਤੁਹਾਡਾ ਜਿਹੜਾ ਟੂਰ ਸੀ
1: ਉਹ ਤੇ ਜੀ ਬੜਾ ਉਹ ਤੇ ਤੁਸੀਂ ਮੈਂ ਤੇ ਇਹ ਕਹਾਂਗਾ ਕਿ ਉਹ ਬੇਸਿਕਲੀ ਕੀ ਸੀ ਕਿ ਉਸ ਟਾਈਮ ਇੰਟਰਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮ ਸੀ, ਉਹ ਈਅਰ ਮਨਾਇਆ ਜਾ ਰਿਹਾ ਸੀ 1985
0: ਚੱਲਦੇ ਹੁੰਦੇ ਸੀ
1: ਤੇ ਉਹ ਸਾਨੂੰ ਮੈਂ ਇੰਡੀਆ ਵੱਲੋਂ ਕਿਉਂਕਿ PAU ਚ ਮੈਨੂੰ ਮੇਰੇ ਵੱਲੋਂ ਅਪਲਾਈ ਕੀਤਾ ਸੀ ਕਿ ਸਾਡਾ ਵੀ ਇੱਕ ਸਟੂਡੈਂਟ ਹੈ ਤੇ ਪੂਰੇ ਇੰਡੀਆ ਦੇ ਵਿੱਚੋਂ ਸਿਰਫ 10 ਬੱਚੇ ਗਏ ਸੀ ਤੇ ਜਿਨ੍ਹਾਂ ਦੇ ਵਿੱਚ 3 ਲੜਕੀਆਂ ਸੀ ਤੇ 7 ਲੜਕੇ ਸੀ ਤੇ ਉਹਨਾਂ ਦੇ ਵਿੱਚ ਇੱਕ ਮੈਂ ਸੀ ਪੰਜਾਬ ਦੇ ਵਿੱਚੋਂ,
0: ਬਾਕੀ ਅਲੱਗ ਅਲੱਗ ਸਟੇਟਸ ਦੇ
1: ਹਾਂ ਬਾਕੀ ਸਾਰੇ ਇੰਡੀਆ ਚ ਟੋਟਲ 10 ਸੀ
0: ਜੀ ਜੀ ਜੀ ਜੀ,
1: ਕੋਈ ਪੂਨੇ ਤੋਂ ਕੋਈ ਅਸਾਮ ਤੋਂ ਕੋਈ ਕੇਰਲਾ ਤੋਂ ਇਸ ਤਰ੍ਹਾਂ ਸੀ ਤੇ ਉੱਥੇ ਜਿਹੜਾ ਪ੍ਰੋਗਰਾਮ ਸੀ ਉਹ ਬੇਸਿਕਲੀ ਇਹ ਸੀ ਕਿ ਜਿਹੜਾ ਸਾਡਾ ਕਲਚਰ ਹੈ ਸਾਡਾ ਗਾਣਾ ਸਾਡਾ ਸਕੂਲਿੰਗ ਸਾਡੀ ਜਿਹੜੇ ਟ੍ਰੈਡੀਸ਼ਨਸ ਨੇ ਉਹਨਾਂ ਨੂੰ ਉਹ ਹਰ ਸਾਲ ਇੱਕ ਵਾਰੀ ਉਹ ਸਾਊਥ ਏਸ਼ੀਅਨ ਐਂਡ ਓਸ਼ੀਅਨ ਕੰਟਰੀ ਨੂੰ ਬੁਲਾਉਂਦੇ ਸੀ ਤੇ ਇੱਕ ਵਾਰੀ ਉਹ ਬੁਲਾਉਂਦੇ ਸੀ ਨਾਰਥ ਅਮਰੀਕਾ ਨੂੰ।
0: ਜੀ ਜੀ, ਇੱਕ ਕਾਲਰ ਨੂੰ ਹੋਰ ਲੈ ਲਈਏ ਆਪਾਂ ਨਾਲ
1: ਜੀ।
0: ਸਤਿ ਸ੍ਰੀ ਅਕਾਲ ਜੀ, ਚਰਨ ਪ੍ਰਹਾਰ ਜੀ ਸਤਿ ਸ੍ਰੀ ਅਕਾਲ।
3: ਨਹੀਂ,
0: ਬਹੁਤ ਇਹਨਾਂ ਦੇ ਪਾਪੂਲਰ ਗਾਣੇ ਹੋਏ, ਇੱਕ ਤੁਹਾਨੂੰ ਮੈਂ ਸੁਣਾਇਆ, ਇੱਕ ਦੋ ਹੋਰ ਤੁਹਾਨੂੰ ਅਸੀਂ ਸੁਣਾਉਣੇ। ਅੱਛਾ ਅੱਛਾ ਅੱਛਾ ਅੱਛਾ, ਫਿਰ ਤੁਹਾਡਾ ਟੇਸਟ ਥੋੜਾ ਜਿਹਾ ਕਲਾਸੀਕਲ ਵੱਲ ਜ਼ਿਆਦਾ ਹੋ ਗਿਆ ਨਾ। ਚਲੋ ਬਹੁਤ ਬਹੁਤ ਸ਼ੁਕਰੀਆ ਜੀ ਚਰਨ ਪ੍ਰਹਾਰ ਜੀ ਕਾਲ ਕਰਨ ਵਾਸਤੇ, ਬਹੁਤ ਬਹੁਤ
3: ਸਤਿ ਸ੍ਰੀ ਅਕਾਲ
0: ਜੀ। ਸੋ ਡਾਕਟਰ ਸਾਹਿਬ ਸਾਡੀ ਗੱਲ ਚੱਲ ਰਹੀ ਸੀ,
1: ਉਹ ਉੱਥੇ ਬੇਸਿਕਲੀ ਇਹ ਚੀਜ਼ਾਂ ਉਹਨਾਂ ਨੇ ਐਕਸਚੇਂਜ ਕਰਦੇ ਨੇ ਤੇ ਮੈਂ ਉਸ ਟੀਮ ਦਾ ਇੱਕ ਹਿੱਸਾ ਸੀ ਤੇ 42 ਡੇਜ਼ ਯਾਨੀ ਕਿ ਉਹਨਾਂ ਨੇ ਸਾਨੂੰ ਰੱਖਿਆ ਸੀ।
0: ਅੱਛਾ ਜੀ ਜੀ,
1: 42 ਡੇਜ਼ ਉਹਦੇ ਚ ਅਸੀਂ ਜਾਪਾਨ ਦੇ ਜਿਹੜੇ ਕਿੰਗ ਸੀ ਉਹਨਾਂ ਨਾਲ ਪ੍ਰਿੰਸ ਨਾਲ ਮੁਲਾਕਾਤ ਸਾਡੀ ਕਰਵਾਈ, ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਨਾਲ ਔਰ ਜਿਹੜੇ ਸਟੇਟ ਜਾਂਦੇ ਉੱਥੇ ਦੇ ਗਵਰਨਰ ਨਾਲ ਸਾਡੀ ਹੁੰਦੀ ਸੀ, ਤੋਂ ਬੜਾ ਇਹ ਹਾਈ ਮੈਂ ਤੇ ਇਹ ਕਹਿੰਦਾ ਹੁੰਦਾ ਸੀ ਕਿ ਇੰਨੇ ਉਹ ਜਿਹੜਾ ਟੂਰ ਸੀ ਮੈਂ ਜ਼ਿੰਦਗੀ ਜਿੰਨੇ ਮਰਜ਼ੀ ਪੈਸੇ ਖਰਚ ਲਾਂ ਪਰ ਉਹ ਜਿਹੜਾ ਟੂਰ ਉਸ ਤਰ੍ਹਾਂ ਦਾ ਨਹੀਂ ਮੈਂ ਲਾ ਸਕਦਾ।
0: ਹਾਂ, ਉਹ ਤਾਂ ਫਿਰ ਇੱਕ ਉਹਦਾ ਟੇਸਟ ਵੱਖਰਾ, ਉਹਦਾ ਸੁਭਾਅ ਹੀ ਵੱਖਰਾ ਸੀ ਨਾ ਉਸ ਟੂਰ ਦਾ ਜਿਹੜਾ। ਸੋ ਆਪਾਂ ਇੱਕ ਲੈਨੇ ਛੋਟੀ ਜੀ ਬ੍ਰੇਕ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਉਹਨੂੰ ਕੰਟੀਨਿਊ ਆਪਾਂ ਕਰਾਂਗੇ ਉਸ ਤੋਂ ਬਾਅਦ ਅੱਗੇ।
5: ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲਸ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ ਸਭ ਇੱਕੋ ਥਾਂ ਤੇ ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ 100 ਕੈਨੇਡੀ ਰੋਡ ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ, ਬੁਫੇ, ਡਾਇਨਿੰਗ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ, ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ 114 ਕੈਨੇਡੀ ਰੋਡ ਸਾਊਥ ਬ੍ਰੈਂਪਟਨ। ब्यूटी इंडस्ट्री दी दुनिया विच अपना करियर बनाउन बारे सोच रहे हो ता हो जाओ टेंशन फ्री। अमायरा एकेडमी हेयर एंड एस्थेटिक्स तुहाडे ऐसे करियर ते ड्रीम्स नु दिखाउन के सही राह जो प्रोवाइड करदे हन सब तो बेहतरीन ते कंप्लीट कोर्स पैकेज पूरे कैनेडा विच। हेयर स्टाइलिंग डिप्लोमा, मेडिकल एस्थेटिक डिप्लोमा, ए सब दे नाल नाल अमायरा एकेडमी अपने यूनिक ते सुपर सैटिस्फाइंग हेयर सर्विसेज एंड स्पा ले वी जाने जाते हन। हुणे कॉल करो 9053996110 ते और विजिट 114 कैनेडी रोड यूनिट 2 ब्रैम्पटन ओंटारियो।
6: ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ। ਮਈ 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ। ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਨਿਕ ਰੋਡ ਕੈਲਡਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲਏ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000 6474481000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
0: ਸੋ ਦੋਸਤੋ, ਬ੍ਰੇਕ ਤੋਂ ਬਾਅਦ ਫਿਰ ਅਸੀਂ ਤੁਹਾਡੇ ਨਾਲ ਹਾਜ਼ਰ ਹਾਂ। 6473653553 ਸਾਡੇ ਸਟੂਡੀਓ ਦਾ ਨੰਬਰ ਹੈ। ਸਾਡੇ ਸਟੂਡੀਓ 'ਚ ਇਸ ਵੇਲੇ ਹਾਜ਼ਰ ਨੇ ਡਾਕਟਰ ਸੁਖਨੈਣ ਜੀ, ਪੰਜਾਬੀ ਸੰਗੀਤ ਜਗਤ ਦਾ ਜਾਣਿਆ ਪਹਿਚਾਣਿਆ ਨਾਮ। ਡਾਕਟਰ ਸਾਹਿਬ, ਅਗਲੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਨਾ ਇੱਕ ਥੋੜੀ ਜਿਹੀ ਕੋਈ ਝਲਕ ਆਪਣੇ ਕਿਸੇ ਵੀ ਗਾਣੇ ਦੀ, ਇੱਕ ਸਥਾਈ ਅੰਤਰਾ ਜਿਹੜਾ ਤੁਹਾਡਾ ਮਨਪਸੰਦ ਹੋਏ।
1: ਜੀ ਜੀ ਜੀ, ਜ਼ਰੂਰ, ਕਿਉਂ ਨਹੀਂ। ਮੇਰਾ ਇੱਕ ਕੈਸਟ ਆਈ ਸੀ 2004 ਦੇ ਵਿੱਚ।
0: ਜੀ ਜੀ,
1: ਉਹਦਾ ਨਾਂ ਸੀ ਲੱਛੀ
0: ਲੱਛੀ,
1: ਤੇ ਉਹਦੇ 'ਚ ਇੱਕ ਗੀਤ ਸੀ, ਸੁਖਵਿੰਦਰ ਅੰਮ੍ਰਿਤ ਜੀ ਨੇ ਇਹ ਗਾਣਾ
0: ਜੀ ਜੀ ਜੀ
1: ਮੇਰੇ ਵਾਸਤੇ ਪਾਤਰ ਸਾਹਿਬ ਦੇ ਕਹਿਣ ਤੇ ਲਿਖਿਆ ਸੀ।
0: ਕੀ ਬਾਤ ਹੈ, ਕੀ ਬਾਤ।
1: ਮੈਂ ਤੇ ਪਾਤਰ ਸਾਹਿਬ ਕੋ ਗਿਆ ਸੀ, ਮੈਂ ਕਿਹਾ ਪਾਤਰ ਸਾਹਿਬ ਵੀ ਮੈਨੂੰ ਗਾਣਾ ਚਾਹੀਦਾ। ਪਾਤਰ ਸਾਹਿਬ ਨਾਲ ਪਿਆਰ ਰਹਿੰਦਾ ਸੀ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਸਾਡੇ ਉੱਥੇ ਸੀ, ਤੇ ਮੈਨੂੰ ਬੜਾ ਪਿਆਰ ਕਰਦੇ ਸੀ ਜਦੋਂ ਅਸੀਂ ਐਜ਼ ਅ ਸਟੂਡੈਂਟ ਸੀ ਉਹਨਾਂ ਕੋਲ।
0: ਕਲਾਕਾਰ ਸੀ ਨਾ ਉਹ ਵੀ।
1: ਹਾਂਜੀ,
0: ਉਹ ਵੀ ਸਾਹਿਤਕਾਰ, ਕਲਾਕਾਰ ਤੇ ਕਲਾਕਾਰਾਂ ਦਾ, ਕਲਾਕਾਰਾਂ ਦੇ ਨਾਲ ਮੋਹ ਆਟੋਮੈਟਿਕਲੀ ਹੋ ਜਾਂਦਾ।
1: ਬਹੁਤ ਜ਼ਿਆਦਾ ਪਿਆਰ ਕਰਦੇ ਸੀ
0: ਜੀ ਜੀ।
1: ਤੇ ਫਿਰ ਮੈਂ ਉਹਨੂੰ ਜਦੋਂ ਕੈਸਟ ਬਣਾਉਣ ਲੱਗਾ ਤੇ ਮੈਂ ਉਹਨਾਂ ਕੋਲ ਗਿਆ, ਮੈਂ ਕਿਹਾ ਜੀ ਸਰ ਮੇਰੇ ਨੂੰ ਇੱਕ ਗਾਣਾ ਚਾਹੀਦਾ। ਉਹ ਉਹਨਾਂ ਨੂੰ ਪਤਾ ਸੀ ਵੀ ਜਿਹੜਾ ਮੈਂ ਲਿਖਣਾ ਹੈ ਉਹ ਇਹਦੇ ਵਾਸਤੇ ਕਮਰਸ਼ੀਅਲ ਐਂਗਲ ਤੋਂ ਨਹੀਂ ਹੋਣਾ,
0: ਨਹੀਂ ਹੋਣਾ।
1: ਉਹ ਮੈਨੂੰ ਫਿਰ ਲੈ ਗਏ ਸੁਖਵਿੰਦਰ ਅੰਮ੍ਰਿਤ ਉਹਨਾਂ ਕੋਲ।
0: ਜੀ ਜੀ,
1: ਤੇ ਉਹਨਾਂ ਨੂੰ ਕਿਹਾ ਵੀ ਸੁਖਨੈ ਨੇ ਆਪਣਾ ਬੱਚਾ ਹੈ ਤੇ ਇਹਨੂੰ ਗਾਣਾ ਲਿਖ ਕੇ ਦੇ। ਉਹ ਫਿਰ ਗਾਣਾ ਜਿਹੜਾ ਲਿਖਿਆ ਉਹ ਮੈਂ ਉਦੋਂ ਕਾਫੀ ਮਕਬੂਲ ਹੋਇਆ ਸੀ, ਮੈਂ ਸਾਡੇ ਆਪਣੇ ਸਰੋਤੇ ਦੀ ਨਜ਼ਰ ਕਰ ਰਿਹਾ।
0: ਜੀ ਜੀ ਜੀ।

0: ਅੱਧੀ ਅੱਧੀ ਰਾਤੀ ਉੱਠ ਕੇ ਤਾਰਿਆਂ ਨੂੰ ਹਾਲ ਸੁਣਾਇਆ, ਤਾਰਿਆਂ ਨੂੰ ਹਾਲ ਸੁਣਾ।
1: ਬਹੁਤ ਵਧੀਆ ਜੀ, ਬਹੁਤ ਖੂਬਸੂਰਤ ਡਾਕਟਰ ਸਾਹਿਬ, ਬਹੁਤ ਵਧੀਆ ਗਾਣਾ ਸੁਖਵਿੰਦਰ ਅਮਰਤ ਨੇ ਲਿਖਿਆ ਵੀ ਔਰ ਉਸ ਤੋਂ ਵਧੀਆ ਗਾਇਆ ਵੀ ਤੁਸੀਂ, ਬਹੁਤ ਵਧੀਆ। ਸਾਡੇ ਕਾਲਰ ਨੇ ਸੰਦੀਪ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
2: ਸਤਿ ਸ੍ਰੀ ਅਕਾਲ ਜਨਾਬ, ਕੀ ਹਾਲ ਚਾਲ ਆ ਜੀ?
1: ਵਧੀਆ ਜੀ ਵਧੀਆ, ਬਹੁਤ ਵਧੀਆ, ਤੁਸੀਂ ਸੁਣਾਓ।
2: ਮੈਂ ਇੱਕ ਬੇਨਤੀ ਕਰਨੀ ਸੀ ਜੀ, ਰੇਡੀਓ ਦੇ ਵਿੱਚ ਡਿਸਟਰਬੈਂਸ ਬਹੁਤ ਆ ਰਹੀ ਹੈ, ਜੇ ਕੁਝ ਦੇਖ ਸਕਦੇ ਹੋ ਤੁਸੀਂ ਤਾਂ।
1: ਨਹੀਂ ਹੁਣ ਪਹਿਲਾਂ ਦੋ ਤਿੰਨ ਕਾਲਰ ਤੁਹਾਡੇ ਤੋਂ ਪਹਿਲੇ ਹੈ, ਉਹਨਾਂ ਨੇ ਤਾਂ ਕੋਈ ਇਸ ਤਰ੍ਹਾਂ ਦੀ ਕੰਪਲੇਂਟ ਨਹੀਂ ਕੀਤੀ, ਤੁਹਾਨੂੰ ਆਈ ਹੈ? ਤੁਹਾਡੇ ਰੇਡੀਓ ਦੀ ਆਵਾਜ਼ ਮੈਨੂੰ ਸੁਣ ਰਹੀ ਹੈ ਤੁਸੀਂ ਹੁਣ ਕਰ ਰਹੇ ਹੋ ਤੇ।
2: ਹਾਂਜੀ, ਪਰ ਵਿੱਚ ਡਿਸਟਰਬੈਂਸ ਬਹੁਤ ਆ, ਫਿਰ ਪਤਾ ਨਹੀਂ ਕੀ ਕਾਰਨ ਹੋਊਗਾ।
1: ਨਹੀਂ ਤੁਸੀਂ ਆਪਣੀ ਉਹਦੀ ਆਵਾਜ਼, ਤੁਸੀਂ ਫੋਨ ਕਰ ਰਹੇ ਹੋ ਮੋਬਾਈਲ ਤੋਂ ਭਲਾ, ਤੇ ਰੇਡੀਓ ਲੱਗਾ ਹੋਇਆ ਕੋਲ?
2: ਨਹੀਂ ਮੈਂ ਤਾਂ ਲੈਂਡਲਾਈਨ ਤੋਂ ਕਰ ਰਿਹਾ ਜੀ। ਹਾਂ ਰੇਡੀਓ ਤਾਂ ਲੱਗਾ ਹੈ, ਮੈਂ ਬਹੁਤ ਛੋਟੀ
1: ਆਵਾਜ਼ ਤੁਹਾਡੀ ਜ਼ਿਆਦਾ ਹੈ, ਉਹਦੀ ਆਵਾਜ਼ ਘੱਟ ਕਰੋਗੇ ਨਾ ਤਾਂ ਤੁਹਾਨੂੰ ਸੁਣੇਗਾ ਪ੍ਰੋਪਰ।
2: ਨਹੀਂ ਮੈਂ ਤਾਂ ਜੀ ਬਹੁਤ ਘੱਟ ਕੀਤੀ ਆ।
1: ਹਾਂ ਚਲੋ ਚੈੱਕ ਕਰਦਾ, ਮੈਂ ਚੈੱਕ ਕਰਦਾ, ਕੋਈ ਗੱਲ ਨਹੀਂ। ਥੈਂਕ ਯੂ,
2: ਥੈਂਕ ਯੂ ਜੀ, ਥੈਂਕ ਯੂ,
1: ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਤੁਸੀਂ ਗੱਲਬਾਤ ਤੋਂ ਕੋਈ ਕਰਨੀ ਹੋਵੇ, ਕੋਈ ਹੋਰ ਵੀ ਦੱਸਿਓ ਦੋਸਤ, ਜਿਸਦਾ ਸਾਡੇ ਦੋਸਤ ਸੰਦੀਪ ਹੋਰ ਨੇ ਦੱਸਿਆ ਕੋਈ ਡਿਸਟਰਬੈਂਸ ਆ ਰਹੀ ਹੈ, ਕੋਈ ਆਵਾਜ਼ ਦੇ ਵਿੱਚ ਡਿਸਟਰਬੈਂਸ ਆ ਰਹੀ ਹੈ ਤੁਹਾਨੂੰ ਮਹਿਸੂਸ ਹੋ ਰਿਹਾ, ਤੇ ਜ਼ਰੂਰ ਸਾਡੇ ਨਾਲ ਸੰਪਰਕ ਕਰੋ। ਜੇ ਕੋਈ ਆਵਾਜ਼ ਕਲੀਅਰ ਨਹੀਂ ਆ ਰਹੀ ਤੇ ਅਸੀਂ ਇੱਥੋਂ ਆਪਣੇ ਸਟੂਡੀਓ ਦੇ ਵਿੱਚੋਂ ਕੋਈ ਚੈੱਕ ਕਰਾਂਗੇ। ਸੋ ਡਾਕਟਰ ਸਾਹਿਬ, ਤੁਸੀਂ ਇੰਨੀਆਂ ਤੁਹਾਡੀਆਂ ਕੈਸਟਸ ਵੀ ਚਾਰ ਆਈਆਂ, ਇੰਨੀ ਤੁਹਾਨੂੰ ਐਜ਼ ਏ ਸਿੰਗਰ ਰੈਕੋਗਨੀਸ਼ਨ ਵੀ ਮਿਲ ਗਈ, ਪਹਿਚਾਣ ਵੀ ਤੁਹਾਡੀ ਬਣ ਗਈ, ਤੁਸੀਂ ਚਾਰ ਪੰਜ ਕੰਟਰੀਜ਼ ਦਾ ਸੰਗੀਤ ਦੇ ਜ਼ਰੀਏ ਦੌਰਾ ਵੀ ਕੀਤਾ ਹੈ, ਤੁਹਾਨੂੰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਸੁਰ ਸ਼ਹਿਜ਼ਾਦਾ ਦਾ ਅਵਾਰਡ ਵੀ ਮਿਲ ਗਿਆ, ਤੇ ਇਸ ਦੇ ਬਾਵਜੂਦ ਤੁਸੀਂ ਕਦੇ ਐਜ਼ ਏ ਪ੍ਰੋਫੈਸ਼ਨ ਇਸ ਨੂੰ ਅਪਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੰਗੀਤ ਨੂੰ? ਕਿਉਂਕਿ ਅੱਜ ਕੱਲ ਤਾਂ ਤੁਸੀਂ ਦੇਖੋ ਨਾ ਕਿ ਇੱਕ ਗਾਣਾ ਕਿਸੇ ਦਾ ਹਿੱਟ ਹੋ ਜੇ ਤੇ ਬੱਲੇ ਬੱਲੇ ਹੋ ਜਾਂਦੀ ਹੈ, ਤੇ ਇੱਕ ਨੰਬਰ ਕਿਸੇ ਦਾ ਹੋ ਜੇ, ਤੁਸੀਂ ਕਦੇ ਸੋਚ ਨਹੀਂ ਆਈ ਇਦਾਂ ਦੀ?
0: ਅਸਲ ਦੇ ਵਿੱਚ ਇਹ ਸੀ ਕਿ ਮੈਂ ਸਹੀ ਮਾਇਨੇ ਚ ਤੁਹਾਨੂੰ ਲੱਗਾ ਦੱਸਣ ਕਿ 2000 ਦੇ ਵਿੱਚ ਜਦੋਂ ਮੈਂ ਬੰਬੇ, ਮੇਰਾ ਵੀਡੀਓ ਸ਼ੂਟ ਹੋਇਆ
1: ਜੀ,
0: ਤੇ ਉਹ ਪੂਰਾ ਇੱਕ ਫਿਲਮ ਫਾਰਮੈਟ ਤੇ ਵੀਡੀਓ ਸ਼ੂਟ HME ਨੇ ਕੀਤਾ ਸੀ
1: ਜੀ ਜੀ ਜੀ,
0: ਤੇ ਉਹ ਬੜੀ ਜਗ੍ਹਾ ਮੈਨੂੰ ਬੜੀ ਵਧੀਆ ਜਗ੍ਹਾ ਮਿਲੀ ਸੀ, ਮੈਂ ਸ਼ੂਟ ਕਰਕੇ ਗਾਣਾ ਵਾਪਸ ਆ ਗਿਆ, ਜੌਬ ਕਰਦਾ ਸੀ ਮੈਂ ਉਦੋਂ, ਤੇ ਮੇਰੀ ਮੈਰਿਜ ਵੀ ਹੋਈ ਸੀ, ਬੱਚੇ ਵੀ ਸੀ
1: ਜੀ,
0: ਸੋ ਮੇਰੇ ਵਾਸਤੇ ਦੋ ਮਤਲਬ ਦੁਬਦਾ ਸੀ ਕਿ ਜਾਂ ਤੇ ਮੈਂ ਆਪਣੀ ਜੌਬ ਛੱਡ ਕੇ ਤੇ ਉੱਥੇ ਚਲਾ ਜਾਵਾਂ
1: ਜੀ,
0: ਠੀਕ ਹੈ ਜੀ, ਤੇ ਇੱਕ ਪਾਸੇ ਇਹ ਸੀ ਕਿ ਘਰਦਿਆਂ ਨੇ ਪੜ੍ਹਾਇਆ ਤੇ ਉਹਨਾਂ ਨੂੰ ਆਸਾਂ ਨੇ, ਮੇਰਾ ਵਿਆਹ ਵੀ ਕਰ ਦਿੱਤਾ, ਮੇਰੇ ਬੱਚੇ ਵੀ ਹੋ ਗਏ, ਮੇਰੇ ਮਾਂ ਪਿਓ ਵੀ ਨੇ, ਭੈਣ ਭਰਾ ਵੀ ਨੇ, ਤੋ ਉਹ ਫਿਰ ਮੈਂ ਉਸ ਟਾਈਮ ਉਹ ਜੂਆ ਨਹੀਂ ਖੇਡ ਸਕਿਆ, ਜੇ ਸਹੀ ਮੇਰੀ ਗੱਲ ਤੁਸੀਂ ਮੈਂ ਕਹਿ ਸਕਾਂ।
1: ਨਹੀਂ ਨਹੀਂ ਮੈਂ ਸਮਝ ਗਿਆ, ਇੱਕ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗਾ, ਮੈਨੂੰ ਵੀ ਨਾ ਸ਼ੌਂਕ ਰਿਹਾ ਗਾਉਣ ਦਾ, ਮੈਂ ਵੀ ਕਾਲਜ ਲੈਵਲ ਤੱਕ ਯੂਥ ਫੈਸਟੀਵਲ ਦੇ ਵਿੱਚ ਪਾਰਟਿਸਿਪੇਟ ਕੀਤਾ, ਗਾਉਂਦਾ ਵੀ ਰਿਹਾ
0: ਜੀ,
1: ਤੇ ਉਦੋਂ ਵੈਸੇ ਗਾਇਕੀ ਨੂੰ ਇੱਕ ਵਧੀਆ ਪ੍ਰੋਫੈਸ਼ਨ ਦੇ ਤੌਰ ਤੇ ਜਾਣਿਆ ਵੀ ਨਹੀਂ ਜਾਂਦਾ ਸੀ
0: ਜੀ ਜੀ ਜੀ,
1: ਉਦੋਂ ਪੇਰੈਂਟਸ ਨਾ ਬੜਾ ਅਜੀਬ ਜਿਹਾ ਇੱਕ ਲਫ਼ਜ਼ ਇਸਤੇਮਾਲ ਕਰਦੇ ਹੁੰਦੇ ਸੀ ਵੀ ਇਹ ਕੰਮ ਕਿਹੜਾ ਫੜ ਲਿਆ ਭਾਈ ਤੁਸੀਂ।
0: ਇਹਦੇ ਨਾਲ ਜੁੜੀ ਇੱਕ ਤੁਹਾਨੂੰ ਗੱਲ ਜ਼ਰੂਰ ਸਾਂਝੀ ਕਰਾਂਗਾ
1: ਜੀ ਜੀ,
0: ਤੇ
1: ਸਾਡੇ ਕਾਲਰ ਨੇ
0: ਹਾਂਜੀ ਹਾਂਜੀ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਖਲੀਲ ਜੀ।
3: ਜੀ ਸਤਿ ਸ੍ਰੀ ਅਕਾਲ, ਬਸ ਆਪਕੋ ਬੋਲਨੇ ਕੇ ਲਿਏ ਆਇਆ, ਇੱਕ ਤੋਂ ਆਪਕੋ ਵੀ ਸਤਿ ਸ੍ਰੀ ਅਕਾਲ, ਔਰ ਜੋ ਆਪਕੇ ਮਹਿਮਾਨ ਹੈ ਗੈਸਟ, ਮਾਸ਼ਾਅੱਲਾ ਬਹੁਤ ਉਮਦਾ ਆਵਾਜ਼ ਹੈ, ਉਨਕੋ ਵੀ ਸਤਿ ਸ੍ਰੀ ਅਕਾਲ, ਔਰ ਦੂਸਰੀ ਵਾਰ ਸਤਿ ਸ੍ਰੀ ਅਕਾਲ ਜੀ। ਔਰ ਮੇਰਾ ਇਹ ਬੋਲਣਾ ਥਾ ਜਨਾਬ, ਆਨੇ ਕੀ ਵਜਹ ਹੈ ਕਿ ਕ੍ਰਿਸਟਲ ਕਲੀਅਰ ਇੱਕ ਲਫ਼ਜ਼ ਹੈ, ਵੈਸੀ ਆਵਾਜ਼ ਆਪਕੀ ਆ ਰਹੀ ਹੈ, ਮੈਂ ਦੋਨੋਂ ਵੀ ਚੈੱਕ ਕਰਾ, ਰੇਡੀਓ ਵਿੱਚ ਵੀ ਚੈੱਕ ਕਰਾ ਸੀ ਔਰ ਮੈਂ ਫੋਨ ਮੈਂ ਵੀ ਚੈੱਕ ਕਰਾ, ਦੋਨੋਂ ਮੈਂ ਆ ਰਹੀ। ਜਿਨ ਸਾਹਿਬ ਕੀ ਕੰਪਲੇਨ ਹੈ ਉਨਕੇ, ਪਹਿਲੇ ਸੁਣ ਲੀਜੀਏ, ਜਿਨ ਸਾਹਿਬ ਕੀ ਕੰਪਲੇਨ ਹੈ ਉਨਕੇ ਘਰ ਕੇ ਉਪਰ ਸੇ ਸਖਤ ਬਾਦਲ ਗੁਜ਼ਰ ਰਹੇ, ਉਸਕੀ ਵਜਹ ਸੇ ਆਤਾ ਹੈ। ਥੈਂਕ ਯੂ ਸੋ ਮਚ ਜੀ, ਸਤਿ ਸ੍ਰੀ ਅਕਾਲ, ਗੁਫ਼ਤਗੂ ਸੁਣਨਾ ਚਾਹਤਾ ਹੂੰ, ਗੁਫ਼ਤਗੂ ਸੁਣਨਾ ਚਾਹਤਾ ਹੂੰ, ਬਾਤਚੀਤ ਸੁਣਨਾ ਚਾਹਤਾ ਹੂੰ, ਆਪਣਾ ਐਕਸਪੀਰੀਅੰਸ ਬੋਲ ਰਹੇ, ਮੁਝੇ ਮੇਰੀ ਯਾਦੇ ਆ ਰਹੇ, ਮੇਰਾ ਬੰਬਈ ਯਾਦ ਆ ਰਹਾ। ਥੈਂਕ ਯੂ ਸੋ ਮਚ,
0: ਥੈਂਕ ਯੂ,
1: ਮਿਹਰਬਾਨੀ। ਹਾਂਜੀ, ਕੰਟੀਨਿਊ ਤੁਸੀਂ ਕਰੋ।
0: ਸੋ ਉਹ ਚੀਜ਼ ਮੇਰੇ ਜ਼ਿਹਨ ਦੇ ਵਿੱਚ ਉਸ ਟਾਈਮ ਸੀ, ਤੇ ਫਿਰ ਮੈਂ ਸੋਚਿਆ ਵੀ ਨਹੀਂ ਮੈਂ ਛੱਡ ਨਹੀਂ ਸਕਦਾ, ਤੇ ਪਰ ਮੈਂ ਆਪਣੇ ਜੋ ਮੇਰੇ ਇੱਕ ਅੰਦਰ ਮੇਰੇ ਜਿਹੜੀ ਫਾਇਰ ਹੈ ਉਹ ਮੈਂ ਇਸ ਤਰ੍ਹਾਂ ਹੀ ਜਾਰੀ ਰੱਖਾਂਗਾ।
1: ਮੈਂ ਇੱਕ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਨਾ, ਉਦੋਂ ਗਾਇਕੀ ਨੂੰ ਆਮ ਤੌਰ ਤੇ
0: ਜੀ ਹਾਂ
1: ਐਡਾ ਵਧੀਆ ਨਹੀਂ ਸਮਝਦੇ
0: ਸੀ। ਅਸਲ ਚ ਮੈਂ ਜਦੋਂ ਡਿਗਰੀ ਖਤਮ ਕਰਕੇ ਤੇ ਅਸੀਂ ਪਿੰਡ ਹੋਸਟਲ ਖਾਲੀ ਕਰਨੇ ਸੀ, ਉਹ ਬੜਾ ਇੰਟਰਸਟਿੰਗ ਵਾਕਿਆ ਹੈ, ਤੇ ਕੋਲ ਤੇ ਇੱਕ ਟੈਚੀ ਹੁੰਦਾ ਸੀ ਤੇ ਛੋਟਾ ਜਿਹਾ, ਤੇ ਇੱਕ ਸੀ ਕਿਤਾਬਾਂ, ਤੇ ਉਹ ਵੀ ਟੈਚੀ ਦੇ ਵਿੱਚ ਹੀ, ਤੇ ਜਿਹੜਾ ਸੀ ਜਿਹੜਾ ਬਿਸਤਰਾ ਹੁੰਦਾ ਸੀ ਉੱਥੇ ਉਹਨਾਂ ਨੂੰ ਦੇ ਦਿੱਤਾ ਟੈਨਰ ਨੂੰ, ਤੇ ਇੱਕ ਮੇਰੇ ਕੋਲ ਹਾਰਮੋਨੀਅਮ ਸੀ
1: ਜੀ ਜੀ,
0: ਹਾਰਮੋਨੀਅਮ ਤੇ ਇੱਕ ਮੈਂ ਆਪਣਾ ਅਟੈਚੀ ਲੈ ਕੇ ਤੇ ਘਰ ਚਲਾ ਗਿਆ ਘਰਦਿਆਂ ਨੂੰ ਇਸ ਬਾਰੇ ਬਿਲਕੁਲ ਬੇਖਬਰ ਕੇ ਵੀ ਇਹ ਮੁੰਡਾ ਸਾਡਾ ਗਾਉਂਦਾ ਜਾਂ ਕੁਛ ਕਰਦਾ ਸਵੇਰੇ ਉੱਠੇ ਸਵੇਰੇ ਉੱਠ ਕੇ ਹਾਰਮੋਨੀਅਮ ਰੱਖਿਆ ਖਾਣੇ ਤੋਂ ਪਹਿਲਾਂ ਨਾਸ਼ਤੇ ਤੋਂ ਪਹਿਲਾਂ ਮੈਂ ਆਪਣਾ ਰਿਆਜ਼ ਸ਼ੁਰੂ ਕਰ ਦਿੱਤਾ
1: ਜੀ ਜੀ
0: ਅੱਛਾ ਮੇਰੇ ਫਾਦਰ ਸਾਹਿਬ ਅਸੀਂ ਪਿੰਡ ਚ ਸੀ ਰਹਿੰਦੇ ਉਦੋਂ ਜ਼ਹੂਰਾ ਪਿੰਡ ਜੀ ਮੇਰਾ
1: ਜੀ ਜੀ
0: ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਤੇ ਉਸ ਉਹਨਾਂ ਨੇ ਇੱਕ ਦਿਨ ਦੇਖਿਆ ਦੋ ਦਿਨ ਦੇਖਿਆ ਤਿੰਨ ਦਿਨ ਦੇਖਿਆ ਤੇ ਉਹ ਕਹਿੰਦੇ ਇੱਕ ਦਿਨ ਕਹਿੰਦੇ ਚੌਥੇ ਇੱਕ ਦਿਨ ਕਹਿੰਦੇ ਮੇਰੇ ਮਦਰ ਨੂੰ ਮੇਰੇ ਮਾਤਾ ਜੀ ਨੂੰ ਉਹਨਾਂ ਦਾ ਨਾਂ ਪ੍ਰਕਾਸ਼ ਕੌਰ ਸੀ ਕਹਿੰਦੇ ਪ੍ਰਕਾਸ਼ ਇਹਨੂੰ ਪੁੱਛ ਵੀ ਇਹਨੂੰ 5 ਸਾਲ ਹੋ ਗਏ ਉੱਥੇ ਪੜ੍ਹਨੇ ਪਾਇਆ ਸੀ ਲੁਧਿਆਣੇ ਇਹ ਕੋਈ ਡਿਗਰੀ ਵੀ ਲੈ ਕੇ ਆਇਆ ਕਿ ਵਾਜਾ ਚੁੱਕ ਲਿਆ ਉਹ ਫਿਰ ਥੋੜੇ ਚਿਰ ਦਿਨ ਬਾਅਦ ਨਾ ਮੇਰੇ ਟੀਵੀ ਤੇ ਗਾਣਾ ਆਇਆ ਤੇ ਉਹ ਤੁਹਾਨੂੰ ਪਤਾ ਪਿੰਡਾਂ 'ਚ ਸਿਰਫ ਇੱਕ ਟੀਵੀ ਹੁੰਦਾ ਜਿਹੜਾ ਜਿੱਥੇ ਪ੍ਰੋਗਰਾਮ ਆਉਂਦੇ ਕੱਚ ਦੀਆਂ ਮੁੰਦਰਾਂ ਜੀ ਤੇ ਉਹ ਫਿਰ ਜਦੋਂ ਪਿੰਡ ਵਾਲੇ ਨੇ ਕਿਹਾ ਜੀ ਤੁਹਾਡਾ ਮੁੰਡਾ ਦੇਖਿਆ ਜੀ ਆਹ ਦੇਖਿਆ ਗਾਣਾ ਫਿਰ ਉਹਨਾਂ ਨੂੰ ਲੱਗਣ ਲੱਗ ਪਿਆ ਵੀ ਚਲੋ ਇਹ ਠੀਕ ਹੈ ਇੰਨੇ ਚਿਰ ਨੂੰ ਮੇਰੀ ਜੌਬ ਮਿਲ ਗਈ ਸੋ ਤੁਹਾਡੀ ਗੱਲ ਸੀ ਕਿ ਉਹ ਬਹੁਤਾ ਇੰਨਾ ਚੰਗਾ ਨਹੀਂ ਸਮਝਦੇ ਸੀ
1: ਸਮਝਦੇ ਸੀ ਬਿਲਕੁਲ ਨਹੀਂ ਸਮਝਦੇ ਸੀ
0: ਪਰ ਹੌਲੀ ਹੌਲੀ
1: ਮੈਂ ਲਫ਼ਜ਼ ਇਸਤੇਮਾਲ ਇੱਥੇ ਔਨ ਏਅਰ ਕਰ ਨਹੀਂ ਸਕਦਾ ਤੇ ਆਮ ਤੌਰ ਤੇ ਘਰਾਂ 'ਚ ਕਹਿੰਦੇ ਆ ਕਿਹੜਾ ਕੰਮ ਤੁਸੀਂ ਉਹਨਾਂ ਵਾਲਾ ਫੜ ਲਿਆ
0: ਬਿਲਕੁਲ ਬਿਲਕੁਲ
1: ਇਦਾਂ ਕਹਿੰਦੇ ਸੀ ਤੇ
0: ਪਰ ਅੱਜ ਤੇ ਅੱਜ ਦਾ ਸਮਾਂ ਦੇਖੋ ਵੀ ਹਰ ਬੰਦਾ ਕਹਿੰਦਾ ਮੇਰਾ ਬੱਚਾ ਕਿ
1: ਸਿੰਗਰ ਬਣੇ ਕਿਉਂਕਿ ਪਲੇਟਫਾਰਮ ਬੜਾ ਉੱਚਾ ਹੋ ਗਿਆ ਨਾ
0: ਉੱਚਾ ਹੋ ਗਿਆ
1: ਸੋ ਆਪਾਂ ਗੱਲਾਂ ਬਾਤਾਂ ਨੂੰ ਕੰਟੀਨਿਊ ਕਰਾਂਗੇ ਤੇ ਇੱਕ ਆਪਾਂ ਤੁਹਾਡਾ ਡਾਕਟਰ ਸਾਹਿਬ ਸੁਣਦੇ ਆ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਕੰਟੀਨਿਊ ਕਰਾਂਗੇ।

0: ਇਹ ਸੀ ਡਾਕਟਰ ਸੁਖਨੈਣ ਦੀ ਆਵਾਜ਼ ਦੇ ਵਿੱਚ ਗੀਤ, ਤੇ ਅੱਜ ਮੇਰੀ ਕੋਸ਼ਿਸ਼ ਥੋੜੀ ਜੀ ਇਹ ਹੈ ਕਿ ਅਸੀਂ ਉਹਨਾਂ ਦੀ ਜ਼ੁਬਾਨੀ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਨਾ, ਤੇ ਮੇਰਾ ਖਿਆਲ ਹੈ ਤਾਂ ਯੂਟਿਊਬ ਤੇ ਗਾਣੇ ਤੁਸੀਂ ਸਭ ਸੁਣ ਸਕਦੇ ਹੋ। ਸਾਡੇ ਕਾਲਰ ਨੇ, ਸਤਿ ਸ਼੍ਰੀ ਅਕਾਲ ਜੀ, 8788। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ। ਅੰਮ੍ਰਿਤਸਰ ਤੋਂ ਸਤਵੀਰ ਸਿੰਘ ਜੀ, ਕੀ ਹਾਲ ਚਾਲ? ਠੀਕ ਠਾਕ ਹੋ?
1: ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਤੁਸੀਂ ਸੁਣਾਓ?
0: ਤੁਹਾਨੂੰ ਮੁਬਾਰਕਾਂ ਬਹੁਤ ਬਹੁਤ, ਤੁਹਾਡਾ ਅਹੁਦਾ ਕਥੂਰੀਆ ਸਾਹਿਬ ਨੇ ਬਹੁਤ ਵੱਡਾ ਕਰ ਦਿੱਤਾ ਹੈ। ਤੁਹਾਨੂੰ ਬੈਸਟ ਵਿਸ਼ਸ ਵੀ ਤੇ ਤੁਹਾਨੂੰ ਮੁਬਾਰਕਾਂ ਵੀ, ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ। ਤੁਸੀਂ ਵਾਕਿਆ ਤੁਸੀਂ ਕਥੂਰੀਆ ਸਾਹਿਬ ਵਾਂਗੂ ਤਨ ਮਨ ਤੇ ਧਨ ਦੇ ਨਾਲ ਵਿਸ਼ਵ ਪੰਜਾਬੀ ਸਭਾ ਦੇ, ਹਾਂ, ਸਾਡੇ ਅੱਜ ਡਾਕਟਰ ਸੁਖਨੈਣ ਜੀ ਆਪਣੇ ਲੁਧਿਆਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਜਿਹੜੇ ਪੜ੍ਹੇ ਆ ਤੇ ਜਿਹੜੇ ਸੰਗੀਤ ਜਗਤ ਦੇ ਵਿੱਚ ਉਹਨਾਂ ਦਾ ਬੜਾ ਨਾਮ ਹੈ, ਉਹ ਸਾਡੇ ਸਟੂਡੀਓ ਦੇ ਵਿੱਚ ਆਏ।
1: ਬਹੁਤ ਬਹੁਤ ਇਹਨਾਂ ਦਾ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਵੈਲਕਮ ਇਹਨਾਂ ਦਾ।
2: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ
2: ਸਤਿ ਸ੍ਰੀ ਅਕਾਲ ਜੀ
1: ਪ੍ਰੋਗਰਾਮ ਤੇ। ਸਾਰੇ ਕੈਨੇਡਾ ਚ ਇੰਡੀਆ ਜਿੱਥੇ ਵੀ ਪੂਰੀ ਵਰਲਡ ਸੁਣਦੇ ਪਏ ਰੇਡੀਓ, ਸਾਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ,
2: ਸਤਿ ਸ੍ਰੀ ਅਕਾਲ,
1: ਸਵਾਗਤ ਤੁਹਾਡਾ ਡਾਕਟਰ ਸੁਖਨੈਣ ਜੀ ਦਾ।
2: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
0: ਸੁਖਬੀਰ ਸਿੰਘ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਤੇ ਦੇਖੋ 13-14,000 ਕਿਲੋਮੀਟਰ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ ਸਟੂਡੀਓ ਦੇ ਵਿੱਚ ਅੱਜ।
1: ਹਾਂਜੀ ਹਾਂਜੀ ਹਾਂਜੀ,
0: ਜੁੜਦੇ ਰਿਹਾ ਕਰੋ, ਜੁੜਦੇ ਰਿਹਾ ਕਰੋ, ਬੜਾ ਅੱਛਾ ਲੱਗਦਾ ਸਾਡਾ ਹੌਸਲਾ ਵੱਧਦਾ, ਮੋਰਲੀ ਸਪੋਰਟ ਮਿਲਦੀ ਹੈ ਜਦੋਂ ਏਦਾਂ ਕਾਲਰਸ ਦੇ ਕਾਲ ਆਉਂਦੇ ਨੇ, ਔਰ ਖਾਸ ਤੌਰ ਤੇ ਤੁਹਾਡੇ ਵਰਗੇ ਦੋਸਤ ਆਉਂਦੇ ਜੀ। ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ। ਤੇ ਡਾਕਟਰ ਸਾਹਿਬ ਇੱਕ ਸਵਾਲ ਹੋਰ, ਕਿ ਜਦੋਂ ਵੀ ਮੈਨੂੰ ਵੀ ਥੋੜਾ ਜਿਹਾ ਸ਼ੌਕ ਰਿਹਾ ਨਾ, ਮੈਂ ਤੁਹਾਨੂੰ ਦੱਸਿਆ ਸਿੰਗਿੰਗ ਦਾ, ਤੇ ਕੋਈ ਨਾ ਕੋਈ ਜਦੋਂ ਬੰਦਾ ਇਸ ਲਾਈਨ ਦੇ ਵਿੱਚ ਆਉਂਦਾ ਨਾ, ਤਾਂ ਉਹਦਾ ਆਈਡੀਅਲ ਹੁੰਦਾ ਕੋਈ ਨਾ ਕੋਈ, ਜਿਹਨੂੰ ਦੇਖ ਕੇ ਨਾ ਬੜਾ ਉਹਨੂੰ ਪ੍ਰੇਰਣਾ ਉਹਨੂੰ ਮਿਲਦੀ ਹੈ, ਤੇ ਉਹਨੂੰ ਲੱਗਦਾ ਵੀ ਮੈਂ ਇਹਨੂੰ ਦੇਖ ਕੇ ਮੈਂ ਇਸ ਲਾਈਨ ਦੇ ਵਿੱਚ ਆਇਆ ਯਾਰ, ਮੈਂ ਬਹੁਤ ਅੱਛਾ ਲੱਗਦਾ ਸੀ ਮੈਨੂੰ ਇਹ ਸਿੰਗਰ।
2: ਅਸਲ ਚ ਮੈਂ ਸਹੀ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਮੈਂ ਇੱਕ ਸਿਰਫ ਰਫੀ ਸਾਹਿਬ ਸੀ
0: ਜੀ ਜੀ ਜੀ,
2: ਮੁਹੰਮਦ ਰਫੀ ਜੀ, ਜਿਨ੍ਹਾਂ ਦਾ ਮੈਨੂੰ, ਕਿਉਂਕਿ ਇੱਕ ਵਰਸੇਟੈਲਿਟੀ ਸੀ ਜਿਹੜੀ ਉਹਨਾਂ ਦੀ,
0: ਹਾਂ ਹਾਂ ਹਾਂ,
2: ਉਹ ਮੈਨੂੰ ਬਹੁਤ ਹੀ ਚੰਗੀ ਲੱਗਦੀ ਸੀ
0: ਜੀ ਜੀ,
2: ਕਿਉਂਕਿ ਜੇ ਮੈਂ ਵੀ, ਮੈਂ ਖੈਰ ਉਹ ਤੇ ਬਹੁਤ ਉਹਨਾਂ ਦੇ ਹਜ਼ਾਰਾਂ ਰਫੀ ਸਾਹਿਬ ਬਣ ਜਾਂਦੇ ਅਸੀਂ ਨਹੀਂ, ਉਸ ਪੈਰਾਂ ਵਰਗੇ ਤੋਂ ਉਹਨਾਂ ਦੀ ਮਿੱਟੀ ਵੀ ਨਹੀਂ, ਪਰ ਮੇਰੇ ਮਨ ਚ ਹੁੰਦਾ ਸੀ ਕਿ ਮੈਂ ਉਸ ਤਰ੍ਹਾਂ ਦਾ ਸਿੰਗਰ ਬਣਾ ਕਿ ਮੈਂ ਇੱਕ ਟਾਈਪਡ ਸਿੰਗਰ ਨਾ ਬਣਾ, ਮੈਂ ਗਜ਼ਲ ਵੀ ਗਾ ਸਕਾਂ, ਮੈਂ ਫੋਕ ਵੀ ਗਾਵਾਂ। ਸੋ ਉਸ ਚੀਜ਼ ਨੂੰ ਮੈਂ ਕੰਟੀਨਿਊ ਰੱਖਿਆ ਤੇ ਉਹਦੇ ਹਿਸਾਬ ਨਾਲ ਮੇਰਾ, ਤੇ ਉਹ ਮੈਨੂੰ ਚੰਗੇ ਲੱਗਦੇ ਨੇ, ਮੈਂ ਜਦੋਂ ਵੀ ਕਿਤੇ ਗੱਲ ਮੇਰੇ ਮਨ ਚ ਉਹੀ ਹੁੰਦੇ ਨੇ ਜਦੋਂ ਮੈਂ ਸੁਣਦਾ।
0: ਸੋ ਦੋਸਤੋ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਤੁਸੀਂ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੋਵੇ 647-367-3653-5353। ਡਾਕਟਰ ਸਾਹਿਬ, ਅਗਲਾ ਸਵਾਲ ਪੁੱਛਣ ਤੋਂ ਪਹਿਲੇ ਇੱਕ ਕਿਸੇ ਹੋਰ ਵੀ ਆਪਣੇ ਵਧੀਆ ਜੇ ਗੀਤ ਦੀ ਕੋਈ ਇੱਕ ਸਥਾਈ ਅੰਤਰਾ ਸਾਡੇ ਨਾਲ ਸ਼ੁਰੂ ਸ਼ੁਰੂ ਕਰੋ, ਸਾਡੇ ਸਰੋਤਿਆਂ ਦੇ ਨਾਲ ਜਿਹੜਾ ਤੁਹਾਡਾ ਮਨਪਸੰਦ ਹੋਏ, ਤੁਹਾਨੂੰ ਜਿਹੜਾ ਅੱਛਾ ਲੱਗਦਾ ਹੋ। ਵੈਸੇ ਤਾਂ ਦੇਖੋ, ਪਰ ਇੱਕ ਸਵਾਲ ਇਹਦੇ ਵਿੱਚੋਂ ਵੀ ਨਿਕਲਦਾ, ਵੈਸੇ ਉਹ ਕਹਿੰਦੇ ਮਾਂ ਨੂੰ ਸਾਰੇ ਪੁੱਤ ਜਿਹੜੇ ਨਾ ਪਿਆਰੇ ਹੁੰਦੇ ਆ, ਪਰ ਫਿਰ ਵੀ ਕੋਈ ਨਾ ਕੋਈ ਇੱਕ ਪੁੱਤ ਜਿਹੜਾ ਨਾ ਲਾਡਲਾ ਜ਼ਰੂਰ ਹੁੰਦਾ, ਤੇ ਤੁਸੀਂ ਕੋਸ਼ਿਸ਼ ਕਰੋ ਅੱਜ ਲਾਡਲਾ ਪੁੱਤ ਜਿਹੜਾ ਤੁਹਾਡਾ ਨਾ, ਵੈਸੇ ਤਾਂ ਤੁਹਾਡੇ ਸਾਰੇ ਗੀਤ ਹੀ ਬੇਮਿਸਾਲ ਹੈ, ਆਪਣਾ ਜਿਹੜਾ ਲਾਡਲਾ ਪੁੱਤ ਤੁਹਾਨੂੰ ਅੱਛਾ ਲੱਗਦਾ ਨਾ, ਉਹਦਾ ਇੱਕ ਸਥਾਈ ਅੰਤਰਾ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ।
2: ਇੱਕ 2023 ਦੇ ਵਿੱਚ ਅਸੀਂ ਇੱਕ ਮੈਂ ਗੀਤ ਟਰੈਕ ਕੱਲਾ ਕੀਤਾ ਸੀ
0: ਜੀ,
2: ਉਹ ਪਰਮਪਾਲ ਸੰਧੂ ਇੱਥੇ ਹੀ ਨੇ
0: ਜੀ ਜੀ,
2: ਉਹ ਬਹੁਤ ਅੱਛਾ ਲਿਖਦੇ ਨੇ, ਉਹਨਾਂ ਦੇ ਮੈਂ 2-3-4 ਗਾਣੇ ਰਿਕਾਰਡ ਕੀਤੇ ਨੇ ਤੇ
0: ਅਜੀ ਦੀ ਕਾਲੋਂ ਸਭ ਗੱਲ ਕਰਦੇ।
2: ਹਾਂਜੀ ਹਾਂਜੀ ਹਾਂਜੀ
0: ਜੀ ਜੀ,
2: ਤੇ ਉਹ ਮੈਂ ਜਿਹੜਾ ਗਾਣਾ ਮੈਂ ਦੋ ਲੈਣਾ ਤੁਹਾਡੇ ਨਾਲ ਸਾਂਝਾ ਕਰਾਂ,
0: ਜ਼ਰੂਰ
2: ਜ਼ਰੂਰ। ਉਹਦਾ ਜਿਹੜਾ ਟਾਈਟਲ ਸੀ ਸਾਂਝ,
0: ਹਾਂ ਹਾਂ,
2: ਸਾਂਝ ਸੀ ਉਹਦਾ,
0: ਹਾਂ ਮੈਂ ਵੀ ਦੇਖਿਆ ਪੜਿਆ ਸੀ।

0: ਡਾਕਟਰ ਸਾਹਿਬ, ਇੱਕ ਸਵਾਲ ਮੇਰੇ ਮਨ ਦੇ ਵਿੱਚ ਤੁਹਾਡੇ, ਮੈਂ ਗੀਤ ਨਾ ਅੱਜ ਜਦੋਂ ਤੁਸੀਂ ਮੇਰੇ ਨਾਲ ਗੱਲਬਾਤ ਕੀਤੀ ਤੇ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਉਣਾ ਸੀ, ਤੇ ਮੈਂ ਸਰਚ ਕੀਤੀ ਯੂਟਿਊਬ ਦੇ ਉੱਪਰ, ਤੁਹਾਡੇ ਜਿੰਨੇ ਗਾਣੇ ਨਾ ਤਕਰੀਬਨ ਸਾਰਿਆਂ ਦਾ ਨਾ ਇੱਕ ਇੱਕ ਅੰਤਰਾ ਸੁਣਿਆ,
1: ਜੀ
0: ਮੈਂ ਮਹਿਸੂਸ ਕੀਤਾ ਕਿ ਅੱਜ ਦੀ ਜਿਹੜੀ ਗਾਇਕੀ ਹੈ ਨਾ,
1: ਜੀ
0: ਮੈਂ ਨਾ ਸੰਗੀਤ ਦੇ ਬਾਰੇ ਭਾਈ ਵੀਰ ਸਿੰਘ ਦੀਆਂ ਇੱਕ ਲਾਈਨਾਂ ਉਹਨੇ ਲਿਖੀਆਂ ਸੀ। ਉਹਨੇ ਲਿਖਿਆ ਸੀ ਕਿ ਉੱਚੇ ਭਾਵ ਵਲਵਲੇ ਸੋਹਣੇ ਸੂਖਮ ਰੰਗ ਸੁਹਾਵਨ, ਸਰਦ ਮਿਹਰ ਦੁਨੀਆ ਨੂੰ ਮਿਲ ਕੇ ਠਰ ਠਰ ਜਮ ਜਮ ਜਾਵਣ, ਰਾਗ ਇਹਨਾਂ ਨੂੰ ਨਿੱਘ ਪਚਾਵੇ ਮੁੜ ਸੁਰਜੀਤ ਕਰਾਵੇ, ਤਾਈਓ ਤੇ ਸੰਗੀਤ ਰਸੀਏ ਇਸ ਨੂੰ ਪੌੜੀ ਅਰਸ਼ ਸੁਦਾਵਣ।
1: ਜੀ
0: ਸੰਗੀਤ ਦੇ ਵਿੱਚ ਇੰਨੀ ਤਾਕਤ ਹੈ, ਸੰਗੀਤ ਮਨ ਨੂੰ ਸਕੂਨ ਦੇਣ ਵਾਲਾ ਹੁੰਦਾ ਹੈ, ਸੰਗੀਤ ਮਨ ਨੂੰ ਸ਼ਾਂਤੀ ਦੇਣ ਵਾਲਾ ਹੁੰਦਾ ਹੈ, ਸੰਗੀਤ ਤੁਹਾਨੂੰ ਆਨੰਦ ਦੇਣ ਵਾਲਾ ਹੁੰਦਾ ਹੈ। ਹੁਣ ਅੱਜ ਕੱਲ ਦਾ ਸੰਗੀਤ ਵੀ ਤੁਸੀਂ ਇੱਕ ਸੁਣਦੇ ਹੋ
1: ਜੀ
0: ਕਿ 18ਵੇਂ ਚ ਮੁੰਡਾ ਬਦਨਾਮ ਹੋ ਗਿਆ ਤੇ ਨਸ਼ਿਆਂ ਦੇ ਟੈਂਕਰ ਆ ਗਏ ਤੇ ਮੈਂ ਦਾਰੂ ਵਾਲੇ ਸਵੇਰ ਤੋਂ ਪੀ ਗਿਆ, 4-5 ਡਰੰਮ ਪੀ ਗਿਆ, ਤੇ ਤੁਹਾਨੂੰ ਕੀ ਫਰਕ ਲੱਗਦਾ ਹੈ ਕਿ ਇੱਕ ਇੱਕ ਇਹ ਸੰਗੀਤ ਹੈ ਜਿਹਦੇ ਵਿੱਚ ਨਸ਼ਿਆਂ ਦੇ ਬਾਰੇ, ਜਿਹਦੇ ਵਿੱਚ ਹਥਿਆਰਾਂ ਦੇ ਬਾਰੇ, ਜਿਹਦੇ ਵਿੱਚ ਰਿਸ਼ਤਿਆਂ ਨਾਤਿਆਂ ਦਾ ਘਾਣ ਕੀਤਾ ਹੋਇਆ ਉਹਦੇ ਬਾਰੇ, ਤੇ ਇੱਕ ਉਹ ਸੰਗੀਤ ਜਿਹਨੂੰ ਸੁਣ ਕੇ ਮਨ ਨੂੰ ਸਕੂਨ ਆਉਂਦਾ ਹੋਵੇ, ਮਨ ਨੂੰ ਆਨੰਦ ਆਉਂਦਾ ਹੋਵੇ? ਤੇ ਤੁਹਾਡਾ ਸੰਗੀਤ ਜ਼ਿਆਦਾਤਰ, ਤੁਹਾਡੇ ਗਾਣੇ ਨਾਲ ਜ਼ਿਆਦਾ, ਮੋਸਟਲੀ ਤਕਰੀਬਨ ਸਾਰੇ ਦੇ ਸਾਰੇ, ਕੋਈ ਐਸਾ ਗਾਣਾ ਨਹੀਂ ਹੈ ਜਿਹਦੇ ਵਿੱਚ ਕੋਈ ਗਲਤ ਮੈਸੇਜ ਸੁਸਾਇਟੀ ਵਾਸਤੇ ਹੋਵੇ।
1: ਦੇਖੋ, ਮੈਂ ਬੜਾ ਕਲੀਅਰ ਕੱਟ ਹਾਂ
0: ਜੀ
1: ਕਿ ਕਿਸੇ ਵੱਲ ਵੇਖ ਕੇ, ਕਿਸੇ
0: ਇੱਕ ਕਾਲਰ ਨੂੰ ਲੈ ਲਈਏ ਪਹਿਲਾਂ, ਆਪਾਂ ਫਿਰ ਗੱਲ ਕੰਟੀਨਿਊ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, 4444 ਤੁਹਾਡਾ ਨੰਬਰ ਹੈ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ,
2: ਮੈਂ ਕਮਲ ਸਿੰਘ ਬੋਲ ਰਿਹਾ।
0: ਹਾਂਜੀ,
2: ਮੈਂ ਨਾ ਕਮਲ ਸਿੰਘ ਹੈ।
0: ਕਮਲ ਸਿੰਘ, ਹਾਂਜੀ ਹਾਂਜੀ, ਜੀ ਆਇਆਂ ਨੂੰ, ਜੀ ਜੀ ਆਇਆਂ ਨੂੰ, ਤੁਸੀਂ ਆਉਂਦੇ ਰਹੋ, ਗੱਲ ਕਰੋ।
2: ਥੈਂਕ ਯੂ, ਮੈਂ ਆ ਗੱਲ ਸੁਣਿਆ ਸੀ ਤੁਹਾਡੇ ਮਹਿਮਾਨ
0: ਜੀ,
2: ਤੇ ਮੈਨੂੰ ਲੱਗਦਾ ਕਿ ਸ਼ਾਇਦ ਪਿਛੋਕੜ ਪਿੰਡ ਜਹੂਰਾ ਹੈ ਹੁਸ਼ਿਆਰਪੁਰ।
0: ਜੀ ਜੀ ਜੀ,
1: ਹਾਂਜੀ ਹਾਂਜੀ ਹਾਂਜੀ,
0: ਬਿਲਕੁਲ ਤੁਸੀਂ ਸਹੀ ਪਹੁੰਚ ਗਏ।
1: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਜੀ।
2: ਸਤਿ ਸ਼੍ਰੀ ਅਕਾਲ, ਤੁਹਾਡੇ ਨਾ ਉਹ ਹੈਗੇ ਨੇ ਸੁਦਾਗਰ ਸੀਗੇ ਪਹਿਲਵਾਨ।
1: ਹਾਂਜੀ ਹਾਂਜੀ ਹਾਂਜੀ,
2: ਮੇਰੇ ਭਾਈ ਸਾਹਿਬ ਦੇ ਸੰਧੂ ਦੇ ਬ੍ਰਦਰ ਨੇ।
1: ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ, ਓਕੇ ਜੀ ਓਕੇ। ਸਰਦਾਰ ਸੁਦਾਗਰ ਸਿੰਘ ਜੀ, ਹਾਂਜੀ ਹੈ ਸੀ ਜੀ, ਹਾਂਜੀ ਹਾਂਜੀ
2: ਹਾਂਜੀ ਹਾਂਜੀ, ਭਾ ਹੁਣ ਤਾਂ ਨਹੀਂ ਹੈ ਸ਼ਾਇਦ, ਉਹਨਾਂ ਦਾ ਬੇਟਾ ਸੀ ਸੁਖਦੇਵ ਸਿੰਘ।
1: ਹਾਂਜੀ ਹਾਂਜੀ ਹਾਂਜੀ,
2: ਉਹ ਤੁਹਾਡਾ ਹਾਂਜੀ ਇਕੱਠੇ ਜਰੂਰ ਨਹੀਂ ਗਏ।
1: ਜੀ ਜੀ ਜੀ ਜੀ ਜੀ,
2: ਮੈਨੂੰ ਜ਼ਿਕਰ ਕੀਤਾ ਤੁਸੀਂ ਪਿੰਡ ਦਾ।
0: ਮੈਂ ਜੀ, ਉਹ ਕਹਿੰਦੇ ਨਾ ਦੁਨੀਆ ਬੜੀ ਛੋਟੀ ਹੋ ਗਈ ਹੈ, ਦੁਨੀਆ ਇੱਕ ਪਿੰਡ ਬਣ ਗਈ ਹੈ, ਤੇ ਵੇਖ ਲਓ ਤੁਸੀਂ ਕਿੱਥੇ ਕਿੱਥੇ ਬੈਠੇ, ਕਿੱਥੇ ਮਿਲਾਪ ਹੋ ਜਾਂਦਾ ਹੈ।
2: ਬਿਲਕੁਲ ਜੀ, ਬੜਾ ਅੱਛਾ ਲੱਗਿਆ ਤੁਹਾਡੀ ਗੱਲਬਾਤ ਸੁਣ ਕੇ।
0: ਚਲੋ, ਬਹੁਤ ਬਹੁਤ ਸ਼ੁਕਰੀਆ
1: ਲੱਗਾ ਜੀ,
0: ਤੁਸੀਂ ਜੁੜੇ ਹੋ, ਤੁਸੀਂ ਗੱਲਬਾਤ ਸੁਣ ਕੇ ਤੁਸੀਂ ਸਾਡੇ ਨਾਲ ਇਨ ਟੱਚ ਹੋਏ, ਇਹਦਾ ਹੋਰ ਬਹੁਤ ਸ਼ੁਕਰੀਆ ਤੁਹਾਡਾ।
2: ਸਮਾਈ ਪਲੇਅਰ, ਸਾਡੇ ਵਾਸਤੇ ਬੜੇ ਮਾਣ ਦੀ ਗੱਲ ਹੈ ਜੀ।
0: ਥੈਂਕ ਯੂ।
1: ਮੈਂ ਗੱਲ ਕਰ ਰਿਹਾ ਸੀ ਕਿ ਕਿਸੇ ਵੱਲ ਹਰ ਇੱਕ ਬੰਦੇ ਦੀ ਜਿਹੜੀ ਟੋਨ ਏ, ਉਹਦਾ ਟੈਕਸਚਰ ਏ ਗਾਣੇ ਦਾ, ਉਹ ਹਰ ਇੱਕ ਦਾ ਅਲੱਗ ਅਲੱਗ ਏ।
0: ਜੀ ਜੀ,
1: ਕਿਸੇ ਵੱਲ ਵੇਖ ਕੇ ਜੇ ਤੁਸੀਂ ਆਪਣੇ ਆਪ ਨੂੰ ਇੱਕ ਵੱਖਰਾ ਰੱਖਣਾ ਚਾਹੁੰਦੇ ਹੋ, ਜੋ ਰੱਬ ਨੇ ਮੈਨੂੰ ਬਖਸ਼ਿਸ਼ ਦਿੱਤੀ ਏ, ਆਵਾਜ਼ ਦਿੱਤੀ ਏ, ਬੇਸਿਕਲੀ ਗਾਣਾ ਹੈ ਆਵਾਜ਼ ਤੇ ਰਿਆਜ਼ ਦਾ।
0: ਜੀ ਜੀ ਜੀ,
1: ਜੇ ਆਵਾਜ਼ ਤੇ ਰਿਆਜ਼ ਨੂੰ ਮੁਕੰਮਲ ਕੀਤਾ ਜਾਵੇ, ਹੁਣ ਮੇਰਾ ਜੇ ਤੁਸੀਂ ਕੁਛ, ਮੈਂ ਸਾਰੀ ਦੁਨੀਆਂ ਤੇ ਰਾਜ ਨਹੀਂ ਕਰ ਸਕਦਾ।
0: ਜੀ ਜੀ,
1: ਮੈਂ ਸਾਰੀ ਦੁਨੀਆਂ ਨੂੰ ਗਾਣਾ ਨਹੀਂ ਸੁਣਾ ਸਕਦਾ, ਪਰ ਮੈਂ ਕੁਛ ਕੁ ਲੋਕ ਜਿਹੜੇ ਜਿਹਨਾਂ ਦੇ ਕੰਨ ਰੱਸੀਏ ਨੇ ਜਾਂ ਜਿਹੜੇ ਇਹ ਚੀਜ਼ ਲਾਈ ਕਰਦੇ, ਉਹਨਾਂ ਨੂੰ ਤੇ ਕੋਈ ਨਾ ਕੁਝ ਹੋਣਾ ਚਾਹੀਦਾ ਕੈਟਰ ਕਰਨ ਦੇ।
0: ਜੀ ਜੀ ਜੀ,
1: ਦੱਸੋ, ਮੈਂ ਉਸ ਤਰ੍ਹਾਂ ਦਾ ਹੀ ਗਾਉਂਦਾ ਰਵਾਂਗਾ ਜਿੰਨੇ ਕੁ ਮੇਰੇ ਵਾਸਤੇ, ਭਾਵੇਂ ਮੈਂ 100 ਬੰਦਾ ਸੁਣੇ, ਮੈਨੂੰ 1000 ਸੁਣੇ, ਲੱਖ ਸੁਣੇ, ਮੈਂ ਉਹਨਾਂ ਨੂੰ ਉਹ ਆਪਣੀ ਆਵਾਜ਼ ਜੋ ਮੈਨੂੰ ਰੱਬ ਨੇ ਦਿੱਤੀ ਉਹਨੂੰ ਮੈਂ ਉਦਾਂ ਸੁਣਾਉਂਦਾ ਰਹਾਂਗਾ।
0: ਜੀ ਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
2: ਜੀ ਮੈਂ ਸਾਹਿਬ ਕੇ ਪਾਸ ਇਸ ਲਈ ਦੁਬਾਰਾ ਹਾਜ਼ਰ ਹੁਆ ਕਿ ਇਹ ਜੋ ਬਾਤ ਬੋਲੇ ਬੜੀ ਅੱਛੀ ਹੈ ਆਪਕੀ, ਕਿ ਗਜ਼ਲ ਔਰ ਕੀਰਤਨ ਔਰ ਜਿਤਨੇ ਵੀ ਚੀਜ਼ਾਂ ਆਪ ਗਾਏ, ਇਹ ਡਿਫਰੈਂਟ ਡਿਫਰੈਂਟ ਯਾਨੀ ਸਟਾਈਲ ਸੇ ਗਾਏ ਤੇ ਇਸ ਲਈ ਮਕਬੂਲੀ ਹੋਤੀ, ਔਰ ਰਫੀ ਸਾਹਿਬ ਕਾ ਜ਼ਿਕਰ ਕਰੇ ਤੋ ਮੈਂ ਇਨਕੇ ਨਜ਼ਰ ਇੱਕ ਸ਼ੇਰ ਕਰਨੇ ਕੇ ਲਈ ਆ ਗਿਆ ਕਿ ਬਤਾ ਬਿਹਾਰੀ ਸਾਹਿਬ ਕਾ ਸ਼ੇਰ ਇਤਨਾ ਚੰਗਾ ਹੈ ਕਿ ਸ਼ੇਰ ਕੇ ਉਪਰ ਜਨਾਬ ਮਜਰੂ ਸਾਹਿਬ ਬੋਲੇ ਤੇ ਮੇਰੇ ਪੂਰੇ ਸ਼ੇਰ ਲੈ ਲੇ, ਇਹ ਸ਼ੇਰ ਮੇਰੇ ਨਾਮ ਤੇ ਕਰ ਦੇ, ਬੋਲੇ ਨਹੀਂ ਕਰੂੰਗਾ, ਬੋਲੇ ਮਜਰੂ ਸੁਲਤਾਨਪੁਰੀ ਕੋ ਸ਼ੇਰ ਇਹ ਜਨਾਬ ਸੁਣ ਲੇ, ਫਿਰ ਆਪਕੀ ਬਾਤਚੀਤ ਸੁਣਨਾ ਚਾਹਤਾ ਹੂੰ, ਕਾਸ਼ ਇਹ ਪ੍ਰੋਗਰਾਮ ਔਰ 2 ਘੰਟੇ ਹੋਤਾ, ਆਪਕੀ ਬਾਤ ਮੇ ਬੜੀ ਲਜ਼ਤ ਹੈ, ਤੋ ਵੋ ਸ਼ੇਰ ਇਹ ਹੈ ਰਫੀ ਸਾਹਿਬ ਕੇ ਉਪਰ, ਬਤਾ ਹੈ ਜ਼ਿੰਦਗੀ ਯੇ ਰਾਸ ਕਿਆ ਹੈ, ਬਤਾ ਹੈ ਜ਼ਿੰਦਗੀ ਯੇ ਰਾਸ ਕਿਆ ਹੈ, ਯੇ ਜੀਨੇ ਕਾ ਨਯਾ ਅੰਦਾਜ਼ ਕਿਆ ਹੈ, ਅਗਰ ਖਾਮੋਸ਼ੀ ਹੈ ਮੌਤ ਆਦਮੀ ਕੀ ਤੋ ਹਰ ਤਰਫ ਰਫੀ ਕੀ ਆਵਾਜ਼ ਕਿਆ ਹੈ।
1: ਕਿਆ
2: ਸ਼ੇਰ ਹੈ, ਸਤਿ ਸ਼੍ਰੀ ਅਕਾਲ ਜਨਾਬ, ਸਤਿ ਸ਼੍ਰੀ ਅਕਾਲ,
1: ਮਿਹਰਬਾਨੀ ਜੀ, ਮਿਹਰਬਾਨੀ।
0: ਸੋ ਦੋਸਤੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਅੱਜ ਦੇ ਪ੍ਰੋਗਰਾਮ ਦੇ ਵਿੱਚ 7-8 ਮਿੰਟ ਬਾਕੀ ਹੈ। ਤੁਸੀਂ ਕੋਈ ਕਾਲ ਕਰਨੀ ਹੋਏ ਡਾਕਟਰ ਸੁਖਨੈਣ ਉਹਨਾਂ ਨਾਲ, ਕੋਈ ਗੱਲ ਕਰਨੀ ਹੋਏ, ਕੋਈ ਉਹਨਾਂ ਦਾ ਗੀਤ ਤੁਹਾਨੂੰ ਯਾਦ ਹੋਏ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਯੂ ਆਰ ਮੋਸਟ ਵੈਲਕਮ। ਅਤੇ ਡਾਕਟਰ ਸਾਹਿਬ ਇੱਕ ਮੈਂ ਤੁਹਾਡਾ ਬਾਇਓਡਾਟਾ ਪੜ੍ਹ ਰਿਹਾ ਸੀ, ਸ਼ੌਕਤ ਅਲੀ ਹੋਰਾਂ ਦੇ ਨਾਲ ਵੀ ਤੁਹਾਨੂੰ ਸਟੇਜ ਸਾਂਝਾ ਕਰਨ ਦਾ ਮੌਕਾ ਮਿਲਿਆ, ਪਾਕਿਸਤਾਨ ਦੇ ਬੜੇ ਕਮਾਲ ਦੇ ਜਿਹੜੇ ਨਾ ਮਰਹੂਮ ਸ਼ਾਇਰ, ਅੱਜ ਕੱਲ੍ਹ ਹੁਣ ਦੁਨੀਆਂ ਦੇ ਵਿੱਚ ਨਹੀਂ ਨੇ, ਲੇਕਿਨ ਉਹਨਾਂ ਦੀ ਆਵਾਜ਼ ਰਹਿੰਦੀ ਦੁਨੀਆਂ ਤੱਕ। ਮੇਰੇ ਖਿਆਲ ਜੋ ਇੱਕ ਕੁਆਲਿਟੀ ਸੀ ਨਾ ਉਹਨਾਂ ਦੀ ਆਵਾਜ਼ ਦੇ ਵਿੱਚ ਵੀ, ਉਹ ਵੀ ਇੱਕ ਵੱਖਰੀ ਹੈ ਸੀ।
1: ਅਸਲ ਦੇ ਵਿੱਚ ਇਹ ਵੀ ਇੱਕ ਸਬੱਬ ਹੁੰਦਾ ਹੈ, ਦੇਖੋ ਜਿਨ੍ਹਾਂ ਨੂੰ ਅਸੀਂ ਪਹਿਲਾਂ ਸੁਣਦੇ ਸੀ ਉਹਨਾਂ ਨੂੰ ਦੇਖਣ ਦੇਖ ਵੀ ਨਹੀਂ ਸਕਦੇ ਸੀ, ਉਹਨਾਂ ਨਾਲ ਬੈਠ ਕੇ। ਅਸਲ ਚ ਇੱਥੇ ਮੈਂ 2005 ਵਿੱਚ ਆਇਆ ਨਾ
0: ਜੀ,
1: ਤੇ ਇਕਬਾਲ ਮਾਲ ਜੀ ਕੋਲ ਉਹਨਾਂ ਦੇ ਬੜੇ ਦੋਸਤ ਨੇ ਤੇ ਉਹਨਾਂ ਦੇ ਪ੍ਰੋਗਰਾਮ ਕਰਵਾਉਂਦੇ ਸੀ
0: ਜੀ ਜੀ ਜੀ,
1: ਤੇ ਉਹ ਫਿਰ ਇੱਥੇ ਵੀ ਪ੍ਰੋਗਰਾਮ ਰੱਖਿਆ, ਕੈਲਗਰੀ ਵੀ ਰੱਖਿਆ, ਤੇ ਉਹਨਾਂ ਦੇ ਨਾਲ ਫਿਰ ਮੈਨੂੰ ਵੀ ਨਾਲ ਲੈ ਗਏ, ਇੱਥੇ ਵੀ ਗਵਾਇਆ, ਉੱਥੇ ਵੀ ਜਾ ਗਵਾਇਆ, ਤੇ ਉਹ ਬੜੇ ਪਿਆਰ, ਬਹੁਤ ਮੈਨੂੰ ਬੜਾ ਪਿਆਰ ਕਰਦੇ ਸੀ, ਤੇ ਉਹ ਮੈਨੂੰ ਬੁਲਾਉਂਦੇ ਵੀ ਇੱਦਾਂ ਸੀ ਉਹ ਡਾਕਟਰ, ਸੋ ਉਹ ਡਾਕਟਰ ਨੀ, ਉਹਨਾਂ ਨੂੰ ਉਹ ਡਾਕਟਰ ਚ ਉਹਨਾਂ ਦੀ ਕਹਿਣ ਦੇ ਚ ਇੱਕ ਪਿਆਰ ਦੀ ਲਹਿਜ਼ਾ ਸੀ,
0: ਉਹਨਾਂ ਦੀ ਆਵਾਜ਼ ਲੈਂਦੀ ਦੇ ਵਿੱਚ ਨਾ ਜਿਹੜਾ ਇੱਕ ਵੱਖਰਾ ਅੰਦਾਜ਼ ਹੈ,
1: ਤੇ ਉਹ ਬੜਾ ਜੀ ਬੜਾ ਉਹਨਾਂ ਦਾ ਕਿਆ ਜਵਾਬ ਹੈ ਜੀ।
0: ਸੋ ਦੋਸਤੋ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 647-367-5353। ਤੇ ਡਾਕਟਰ ਸਾਹਿਬ ਅੱਜ ਦੀ ਇਸ ਮੁਲਾਕਾਤ ਦਾ ਇੱਕ ਲਾਸਟ ਸਵਾਲ ਤੁਹਾਨੂੰ ਮੈਂ ਪੁੱਛਣਾ ਚਾਹੂੰਗਾ ਸਾਡੇ ਰੇਡੀਓ ਪ੍ਰੋਗਰਾਮ ਸਬਰਮ ਵੱਲੋਂ
1: ਜੀ,
0: ਤੁਹਾਡੀ ਕੋਈ ਫਰਦਰ ਆਉਣ ਵਾਲੇ ਸਮੇਂ ਚ ਕੋਈ ਪਲਾਨ, ਕਿਸੇ ਕਿਸਮ ਦੀ ਕੋਈ ਹੋਰ ਕੈਸਟ ਨਿਕਾਲਣ ਦੀ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਗੀਤ ਕੋਈ ਤੁਹਾਡੀ ਨਜ਼ਰ ਚ ਹੋਏ, ਤੁਸੀਂ ਸਿਲੈਕਟ ਕੀਤਾ ਹੋਏ, ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਕੋਈ ਚੱਲ ਰਿਹਾ ਆਉਣ ਵਾਲੇ ਸਮੇਂ?
1: ਅਜੇ ਤੇ ਹੁਣੇ ਆਪਣੇ ਡਾਕਟਰ ਸਾਹਿਬ ਹੁਣੇ ਮੇਰਾ ਇੱਕ ਹਫਤਾ ਹੋਇਆ, 4-5 ਦਿਨ ਹੋਏ ਨੇ
0: ਜੀ,
1: ਇੱਕ ਗੀਤ ਸੀ ਉਹ ਜਿਹੜਾ ਕਿ
0: ਗਵਾ ਨਾ ਲਵੀ, ਆਪਾਂ ਸਰੋਤਿਆਂ ਨਾਲ ਜਰੂਰ ਸ਼ੇਅਰ ਕਰਾਂਗੇ,
1: ਜੋ ਪੁੱਛਦਾ ਏ ਹਾਲ ਗਵਾ ਨਾ ਲਵੀ
0: ਜੀ,
1: ਜੋ ਰੱਖਦਾ ਖਿਆਲ ਗਵਾ ਨਾ ਲਵੀ, ਉਹ ਅਸੀਂ ਰਿਲੀਜ਼ ਕੀਤਾ ਹੈ ਔਰ ਬਹੁਤ ਹੀ ਹੁੰਗਾਰਾ ਮਿਲ ਰਿਹਾ ਮੈਨੂੰ ਫੇਸਬੁੱਕ ਯੂਟਿਊਬ ਤੋਂ ਸਾਰੇ ਸਰੋਤਿਆਂ ਨੂੰ, ਤੇ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਬਹੁਤ ਹੀ ਇੱਕ ਪਿਆਰਾ ਗੀਤ ਏ, ਇਹ ਪਰਮਪਾਲ ਸੰਧੂ ਹੁਣ ਨੇ ਇਹ ਵੀ ਲਿਖਿਆ, ਉਹਨਾਂ ਦਾ ਲਿਖਿਆ, ਛੋਟੀ ਬੈਰ ਦਾ ਗੀਤ ਏ, ਤੋ ਇਹ ਉਸ ਤੋਂ ਬਾਅਦ ਹੁਣ ਤੇ ਮੇਰੇ ਮਨ ਵਿਚ ਸਿਰਫ ਇੱਕੋ ਚੀਜ਼ ਏ ਕਿ ਜਿਹੜਾ ਬਾਕੀ ਦੀ ਜ਼ਿੰਦਗੀ ਦਾ ਸਮਾਂ ਹੈ ਜਦ ਤੱਕ ਆਵਾਜ਼ ਜਿਹੜੀ ਸਾਥ ਦੇਗੀ ਤੇ ਅਸੀਂ
0: ਕੁਝ ਨਾ ਕੁਝ
1: ਕਰਦੇ ਰਹਾਂਗੇ।
0: ਚਲੋ ਡਾਕਟਰ ਸਾਹਿਬ, ਤੁਹਾਡਾ ਰੇਡੀਓ ਪ੍ਰੋਗਰਾਮ ਸਬਰੰਗ ਵੱਲੋਂ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ, ਚੇਅਰਮੈਨ ਵਿਸ਼ਵ ਪੰਜਾਬੀ ਸਭਾ, ਉਹਨਾਂ ਵੱਲੋਂ ਤੇ ਮੇਰੇ ਵੱਲੋਂ ਔਰ ਸਾਡੀ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਲਈ ਇੱਕ ਘੰਟਾ ਅੱਜ ਸਪੇਅਰ ਕੀਤਾ, ਤੇ ਹੋ ਸਕਦਾ ਤੁਹਾਨੂੰ ਅਸੀਂ ਇੱਕ ਅੱਧਾ ਦਿਨ ਹੋਰ ਕਿਤੇ ਤਕਲੀਫ ਦੇਵਾਂਗੇ, ਇੱਥੇ ਬੁਲਾਵਾਂਗੇ, ਤੇ ਹੁਣ ਅੱਜ ਦੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ, ਤੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਫੋਨ ਕਰਨਾ ਹੋਏ ਕਰ ਸਕਦੇ ਹੋ। ਬਾਕੀ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਸਮੇਂ ਦੇ ਜਿਹੜੇ ਮੇਨ ਸਪੌਂਸਰ ਨੇ ਉਹ ਹੈ ਜੀ, ਤੁਸੀਂ ਬ੍ਰਮਟਨ ਕੈਸ਼ ਐਂਡ ਕੈਰੀ, ਕੋਈ ਤੁਸੀਂ ਗਰੋਸਰੀ ਲੈਣੀ ਹੋਵੇ ਆਪਣੀ ਘਰ ਦੀ ਕਿਚਨ ਵਾਸਤੇ, ਆਪਣੇ ਰੈਸਟੋਰੈਂਟ ਦੀ ਕਿਚਨ ਵਾਸਤੇ, ਕੋਈ ਬਰਤਨ ਲੈਣਾ ਹੋਏ ਘਰ ਦੀ ਕਿਚਨ ਵਾਸਤੇ, ਰੈਸਟੋਰੈਂਟ ਦੇ ਕਿਚਨ ਵਾਸਤੇ, ਜਾਂ ਕੋਈ ਤੁਹਾਨੂੰ ਡਿਸਪੋਜ਼ੇਬਲ ਸਮਾਨ ਚਾਹੀਦਾ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਵਿੱਚ, ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨਾਂ ਦੇ ਵਿੱਚ, ਤਰ੍ਹਾਂ ਤਰ੍ਹਾਂ ਦੇ ਸ਼ੇਪ ਦੇ ਵਿੱਚ ਤੁਹਾਨੂੰ ਚਾਹੀਦਾ ਤੇ ਤੁਸੀਂ ਪ੍ਰਾਪਤ ਕਰ ਸਕਦੇ ਹੋ। ਕੋਸਮੈਟਿਕਸ ਦਾ ਕੋਈ ਸਮਾਨ ਚਾਹੀਦਾ ਹੋਏ, ਕੋਈ ਘਰ ਦੇ ਵਿੱਚ ਵਰਤੀ ਜਾਣ ਵਾਲੀ ਛੋਟੀ ਮੋਟੀ ਮੈਡੀਸਨ ਜਿਹੜੀ ਅਕਸਰ ਅਸੀਂ ਪਿੰਡਾਂ ਦੇ ਵਿੱਚ ਫਸਟ ਏਡ ਦੌਰ ਤੇ ਘਰੇ ਰੱਖ ਲੈਂਦੇ ਸੀ, ਕੋਈ ਵੀ ਚਾਹੀਦੀ ਹੋਏ, ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਪੂਜਾ ਸਮੱਗਰੀ ਦੀ ਜ਼ਰੂਰਤ ਹੋਏ ਤਾਂ ਤੁਸੀਂ ਫੋਨ ਕਰ ਸਕਦੇ ਹੋ 905-230-4348-0, 905-230-4800। ਦੂਸਰੇ ਸਾਡੇ ਪ੍ਰਾਊਡ ਸਪੌਂਸਰ ਵਿਲੇਜ ਆਫ ਇੰਡੀਆ, ਤੁਸੀਂ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਪਿਛਲੇ 3 ਦਹਾਕਿਆਂ ਤੋਂ 40-50 ਆਈਟਮਾਂ ਦੇ ਨਾਲ ਸਜਿਆ ਉਹਨਾਂ ਦਾ ਵਫੇ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰੋ। ਸਟਰੀਟ ਫੂਡ ਖਾਣ ਦੇ ਸ਼ੌਕੀਨ ਤੁਸੀਂ ਉੱਥੇ ਆ ਸਕਦੇ ਹੋ, ਗਰਮਾ ਗਰਮ ਸਮੋਸੇ, ਜਲੇਬੀਆਂ, ਸਮੋਸੇ, ਹੋਰ ਜੋ ਵੀ ਸਟਰੀਟ ਫੂਡ ਦੇ ਸ਼ੌਕੀਨ ਨੇ ਤੁਸੀਂ ਆ ਸਕਦੇ ਹੋ। ਟਿਫਨ ਲਗਵਾਉਣਾ ਹੋਵੇ 7 ਦਿਨ ਵਾਸਤੇ, 6 ਦਿਨ ਵਾਸਤੇ, 5 ਦਿਨ ਵਾਸਤੇ, ਵਿਆਹ ਦੀ ਭਾਜੀ ਤੁਸੀਂ ਬਣਵਾਉਣੀ ਹੋਏ, ਲਾਈਵ ਕੇਟਰਿੰਗ ਕਰਵਾਉਣੀ ਹੋਏ, ਤੁਹਾਡੇ ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਕੋਈ ਤੁਸੀਂ ਹਾਲ ਬੁੱਕ ਕਰਵਾਉਣਾ ਹੋਵੇ 100-125 ਬੰਦਿਆਂ ਵਾਸਤੇ, ਲਾਈਟ ਐਂਡ ਡੀਜੇ ਵਗੈਰਾ ਦਾ ਫੁੱਲ ਇੰਤਜ਼ਾਮ ਹੈ, 100-125 ਗੱਡੀਆਂ ਦੀ ਪਾਰਕਿੰਗ ਵੀ ਹੈ। ਕੋਈ ਪ੍ਰੋਪਰਟੀ ਤੁਸੀਂ ਲੈਣੀ ਹੋਏ, ਕੋਈ ਪ੍ਰੋਪਰਟੀ ਵੇਚਣੀ ਹੋਏ, ਲੀਜ਼ ਤੇ ਲੈਣੀ ਹੋਏ, ਲੀਜ਼ ਤੇ ਦੇਣੀ ਹੋਏ ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ ਜੀ ਨੂੰ ਤੁਸੀਂ ਫੋਨ ਕਰ ਸਕਦੇ ਹੋ। ਬਿਲਕੁਲ ਟ੍ਰਾਂਸਪੇਰੈਂਟ ਤਰੀਕੇ ਦੇ ਨਾਲ ਡੀਲਿੰਗ ਉਹਨਾਂ ਦੀ ਹੈ, ਫੋਨ ਨੰਬਰ 416-525-7400। ਬਿਊਟੀ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਅਮਾਇਰਾ ਅਕੈਡਮੀ, ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਬੀਬੀਆਂ ਭੈਣਾਂ ਨੇ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ, ਤਾਂ ਫੋਨ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ 905-399-8110 905-399-6110। ਸੋ ਸਾਡੇ ਰੇਡੀਓ ਪ੍ਰੋਗਰਾਮ ਦੇ ਵਿੱਚ ਤੁਸੀਂ ਅਗਰ ਮੁਨਾਸਬ ਸਮਝੋ, ਤੁਸੀਂ ਤੁਹਾਡੇ ਕਿਸੇ ਪ੍ਰੋਫੈਸ਼ਨ ਦੀ, ਤੁਹਾਡੇ ਕਿਸੇ ਕਾਰੋਬਾਰ ਦੀ, ਤੁਹਾਡੇ ਕੋਲ ਕੋਈ ਹੁਨਰ ਹੈ, ਤੁਹਾਡੇ ਕੋਲ ਕੋਈ ਟੈਲੈਂਟ ਹੈ ਜਾਂ ਹੋਰ ਕੋਈ ਵੀ ਸਰਵਿਸ ਜਿਹੜੀ ਤੁਸੀਂ ਸੁਸਾਇਟੀ ਤੱਕ ਪਹੁੰਚਾਉਣੀ ਚਾਹੁੰਦੇ ਹੋ, ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਅਸੀਂ ਬੜੇ ਨੋਰਮਲ ਜੇ ਪੈਕੇਜ ਦੇ ਉੱਪਰ ਤੁਹਾਨੂੰ ਤੁਹਾਡੀ ਐਡਵਰਟਾਈਜ਼ਮੈਂਟ ਕਰਾਂਗੇ, ਤੇ ਹੋ ਸਕਦਾ ਤੁਹਾਡੇ ਕਾਰੋਬਾਰ ਦੇ ਵਿੱਚ ਸਾਡੀ ਐਡਵਰਟਾਈਜ਼ਮੈਂਟ ਕਰਨ ਦੇ ਨਾਲ ਕੋਈ ਬੜੋਤਰੀ ਹੋ ਜਾਵੇ। ਫੋਨ ਨੰਬਰ ਸਾਡੇ ਸਟੂਡੀਓ ਦਾ 647-367-5353, ਮੇਰਾ ਪਰਸਨਲ ਨੰਬਰ ਹੈ 437-243-3091। ਹੁਣ ਸਾਡਾ ਪ੍ਰੋਗਰਾਮ ਅੱਜ ਸਮਾਪਤੀ ਵੱਲ ਹੈ ਜੀ, ਤੇ ਡਾਕਟਰ ਸਾਹਿਬ ਹੁਣ ਆਪਾਂ ਲੈਂਦੇ ਹਾਂ ਸਾਡੇ ਸਰੋਤਿਆਂ ਤੋਂ ਇਜਾਜ਼ਤ, ਤੇ ਜਾਂਦੇ ਜਾਂਦੇ ਅਸੀਂ ਤੁਹਾਡਾ ਇੱਕ ਪਿਆਰਾ ਜਿਹਾ ਗੀਤ ਗਵਾਣਾ ਲਵੀ ਸਾਡੇ ਸਰੋਤਿਆਂ ਦੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਹੁਣ ਦੋਸਤੋ ਆਪਾਂ ਮਿਲਾਂਗੇ ਕੱਲ ਇਸੇ ਟਾਈਮ 10 ਵਜੇ, ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ

0: ਕਿਡਨੀਆਂ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6474-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
1: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहणगे
4: S&S Lawyers को इना सारे सवालां दे जवाब ते तुहाडे हक ले लड़न वास्ते लियाकत है अपने हक जानन लई या सलाह लैण लई आज ही S&S Lawyers नु कॉल करो 416-655-2000
5: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ

0: multiple locations in GTA. For more information, visit rajdhanisweets.ca.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040।

ਪ੍ਰੋਗਰਾਮ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ।

ਇਹਦਾ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਨਾਲ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਠੀਕ ਠਾਕ ਹੋ? ਬੱਲੇ ਬੱਲੇ, ਹੈਪੀ ਟਿਊਜ਼ਡੇ।

ਸਾਰੀ ਦੇ ਸ਼ਾਮ ਹੈ ਤੇ ਲੈ ਲਿਆ ਕੰਮ, ਮੰਡੇ ਡਨ, ਟਿਊਜ਼ਡੇ ਡਨ, ਪਰਸੋਂ ਫਰਾਈਡੇ ਜੂਨੀਅਰ ਤੇ ਫਿਰ ਫਰਾਈਡੇ ਵੀ ਨੇੜੇ ਆ, ਸੋ ਐਵੇਂ ਨਾ ਕਿਆ ਕਰੋ, ਹਫ਼ਤਾ ਬਹੁਤ ਲੰਬਾ, ਨਵੀਂ ਯਾਰ ਵੀਕ ਨਹੀਂ ਲੰਘਦਾ, ਨਵੀਂ ਯਾਰ ਦਿਨ ਬਹੁਤ ਕਹਿ ਲਓ ਕਿ ਸਲੋਲੀ ਸਲੋਲੀ ਲੰਘਦੇ, ਇੱਧਰ ਦੁਨੀਆ ਪਰੇਸ਼ਾਨ ਹੈ ਕਿ ਸਮਾਂ ਬਹੁਤ ਛੇਤੀ ਲੰਘ ਰਿਹਾ, ਤੇ ਆਪਾਂ ਜਦੋਂ ਟੈਨਸ਼ਨਾਂ 'ਚ ਹੁੰਦੇ ਹਾਂ ਆਪਾਂ ਕਹਿੰਦੇ ਯਾਰ ਸਮਾਂ ਬਹੁਤ ਸਲੋਲੀ ਲੰਘ ਰਿਹਾ, ਫਰਾਈਡੇ ਆਉਣ ਨੂੰ ਹੀ ਨਹੀਂ, ਕਹਿ ਲਓ ਕਿ ਫਰਾਈਡੇ ਆ ਹੀ ਨਹੀਂ ਰਿਹਾ, ਬਟ ਜੇ ਬੰਦਾ ਸੋਚੇ ਵੈ ਕਿ ਯਾਰ ਜੇ ਤੁਹਾਨੂੰ ਲੱਗਦਾ ਨਾ ਸਮਾਂ ਸਲੋਲੀ ਸਲੋਲੀ ਲੰਘ ਰਿਹਾ, ਤੁਸੀਂ ਸਗਾਂ ਤਾਂ ਕਰਮ ਵਾਲੇ ਹੋ, ਕਿਉਂਕਿ ਨਹੀਂ ਤਾਂ ਦੁਨੀਆਦਾਰੀ ਤਾਂ ਕਹਿ ਰਹੀ ਹੈ ਕਿ ਯਾਰ ਸਲੋ ਡਾਊਨ ਹੋ ਜਾਵੇ। ਹਰਭਜਨ ਮਾਨ ਜੀ ਦਾ ਇੱਕ ਬੜਾ ਸੋਹਣਾ ਗੀਤ ਸੀ ਕਿ ਕਿ ਜ਼ਰਾ ਠਹਿਰ ਜਿੰਦੜੀਏ, ਠਹਿਰ ਠਹਿਰ ਮੈਂ ਹੋਰ ਬੜਾ ਕੁਝ ਕਰਨਾ। ਸੋ ਦੁਨੀਆਂ ਤੇ ਲੋਕ ਕਹਿ ਰਹੇ ਕਿ ਠਹਿਰ ਠਹਿਰ ਠਹਿਰ, ਤੇ ਆਪਾਂ ਇੱਥੇ ਕਹਿ ਰਹੇ ਕਿ ਬਸ ਸਮਾਂ ਭੱਜਦਾ ਹੀ ਜਾਵੇ, ਭੱਜਦਾ ਹੀ ਜਾਵੇ। ਸੋ ਪ੍ਰੋਗਰਾਮ ਪੰਜਾਬੀ ਦਾ ਨਾ ਹਰ ਇੱਕ ਮੂਮੈਂਟ ਨੂੰ, ਹਰ ਇੱਕ ਪਲ ਨੂੰ, ਹਰ ਇੱਕ ਤੁਸੀਂ ਸੈਕਿੰਡ ਨੂੰ ਇੰਜੋਏ ਕਰਿਆ ਕਰੋ। ਨੰਬਰ ਹੈ ਆਪਣਾ 9059053337 ਦੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਸਟੂਡੀਓ ਦਾ ਨੰਬਰ ਵੈਸੇ ਤੁਹਾਨੂੰ ਯਾਦ ਹੀ ਹੈ, ਬਟ ਆਲਵੇਜ਼ ਮੈਂ ਕਹਿੰਦਾ ਹੁੰਦਾ ਕਿ ਜਦੋਂ ਜੀ ਕਰਦਾ ਕਾਲ ਕਰ ਲਿਆ ਕਰੋ, ਅਸੀਂ ਹਾਜ਼ਰ ਹਾਂ ਤੁਹਾਡੇ ਲਈ। ਨੰਬਰ ਹੈ ਆਪਣਾ 905-673-3337, 9059053337। ਕੋਈ ਗੀਤ ਸੰਗੀਤ ਸੁਣਨਾ, ਕੋਈ ਸਾਡੇ ਨਾਲ ਹੈਲੋ ਹਾਈ ਕਰਨੀ ਹੈ, ਕੋਈ ਸਾਡਾ ਹਾਲ ਚਾਲ ਪੁੱਛਣਾ, ਕੋਈ ਨੰਬਰ ਲੈਣਾ ਕਿਸੇ ਵੀ ਬਿਜ਼ਨਸ ਪਰਸਨ ਦਾ, ਜੋ ਵੀ ਹੈ ਅਸੀਂ ਤੁਹਾਡੇ ਲਈ ਹਾਜ਼ਰ ਹਾਂ। ਨੰਬਰ ਹੈ 905-673-3337। ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਵੀ 5 Rivers Duct Cleaning ਦੇ ਸਹਿਯੋਗ ਦੇ ਨਾਲ। 5 Rivers Duct Cleaning ਦੇ ਇਹ ਬਹੁਤ ਹੀ ਮਿਹਨਤੀ ਮੁੰਡੇ ਨੇ ਯਾਰ, ਇਹਨਾਂ ਨੇ ਅੱਜ ਤੋਂ ਮਤਲਬ 2-3 ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਸੀ ਪੰਜਾਬੀ ਲਹਿਰਾਂ ਦੇ ਨਾਲ ਹੀ, ਤੇ ਬੜਾ ਮਾਣ ਹੈ ਕਿ ਲਗਾਤਾਰ ਸਾਡੇ ਨਾਲ ਮੁੰਡੇ ਜੁੜੇ ਨੇ। ਸੋ ਮੈਂ ਖੁਦ ਇਹਨਾਂ ਤੋਂ ਡਕਟ ਕਲੀਨਿੰਗ ਕਰਾਈ ਹੈ, ਬਹੁਤ ਸੋਹਣਾ ਕੰਮ ਕਰਦੇ ਆ, ਡਕਟ ਕਲੀਨਿੰਗ, ਫਰਨਿਸ ਕਲੀਨਿੰਗ, ਏਸੀ ਕੋਇਲ ਕਲੀਨਿੰਗ, ਬਰਸ਼ਿੰਗ, ਡਰਾਇਰ ਵੈਂਟ ਕਲੀਨਿੰਗ ਅਤੇ ਸੈਨੀਟਾਈਜੇਸ਼ਨ, ਸਾਰਾ ਕੁਝ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ। ਸੋ ਆਪਣੀ ਡਕਟ ਕਲੀਨਿੰਗ ਤੁਸੀਂ ਕਰਵਾ ਲਓ ਟਾਈਮ ਸਿਰ, ਨੰਬਰ ਨੋਟ ਕਰ ਲਓ ਇਹਨਾਂ ਦਾ, 5 Rivers Duct Cleaning, 4376887750, 4376887750, 437-688-7750, 4376887750, 4375-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4377-688-7750, 4

ਬਈ ਵਾਕੋ ਨਾ ਨਸ਼ਤਰ ਗਿੱਲ ਸਾਹਿਬ ਯਾਰ ਦਾ ਕੋਈ ਨਾ ਕੋਈ ਗੀਤ ਅੱਜ ਜ਼ਰੂਰ ਲਾਵਾਂਗੇ ਐਂਡ ਵਾਂਸ ਅਗੇਨ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ ਬੱਦਲ ਬਾਈ ਹਲਕੀ ਫੁਲਕੀ ਹੋ ਚੁੱਕੀ ਹੈ ਤੇ ਕਣੀਆਂ ਪੈਣਗੀਆਂ ਬਟ ਕਣੀਆਂ ਤੋਂ ਬਾਅਦ ਕਹਿੰਦੇ ਗਰਮੀ ਆ ਜਾਣੀ ਆ ਸੋ ਰੇਨ ਦੋ ਤਿੰਨ ਦਿਨ ਤੇ ਫਿਰ ਫਰਾਈਡੇ 19 ਸੈਟਰਡੇ 26 ਫਿਰ 21 ਫਿਰ 27 ਫਿਰ 29 ਸਮਰ ਆ ਗਈ ਓਏ ਕਿਆ ਬਾਤ ਹੈ ਬੜੀ ਇੱਕ ਲੰਬੇ ਕਹਿ ਲਓ ਕਿ ਵੇਟ ਤੋਂ ਬਾਅਦ ਸਮਰ ਆ ਰਹੀ ਹੈ ਐਂਡ ਸਮਰ ਨੂੰ ਫਿਰ ਹੋ ਜਾਓ ਕੈਮ ਹੋ ਜਾਓ ਰੈਡੀ ਇੰਜੋਏ ਕਰ ਲਈ ਅੱਜ ਕੱਲ੍ਹ ਦਾ ਮੌਸਮ ਵੀ ਬੜਾ ਸੋਹਣਾ ਯਾਰ ਸਵੈਟਰ ਜੀ ਪਾ ਕੇ ਬਾਹਰ ਨਿਕਲੋ ਐਂਡ ਵਧੀਆ ਹਲਕੀ ਫੁਲਕੀ ਹਵਾ ਨਾ ਕੋਈ ਬੜੀ ਠੰਡ ਨਾ ਕੋਈ ਬੜੀ ਗਰਮੀ ਪਰਫੈਕਟ ਜਿਹਾ ਮੌਸਮ ਹੈ ਸੋ ਆਈ ਹੋਪ ਤੁਸੀਂ ਬਾਹਰ ਨਿਕਲ ਰਹੇ ਹੋ ਵਾਕਸ ਲਈ ਜਾ ਰਹੇ ਹੋ ਰਨਸ ਲਈ ਜਾ ਰਹੇ ਹੋ ਹੁਣ ਆਊਟਡੋਰ ਐਕਟੀਵਿਟੀਜ਼ ਬਹੁਤ ਸਾਰੀਆਂ ਸ਼ੁਰੂ ਹੋ ਗਈਆਂ ਨੇ ਸੋ ਇਹਨਾਂ ਨੂੰ ਇੰਜੋਏ ਕਰਿਆ ਕਰੋ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਬਹੁਤ ਹੀ ਜ਼ਿਆਦਾ ਕਮਾਲ ਦੀ ਟੀਮ ਹੈ ਜੇ ਤੁਹਾਡਾ ਨਾ ਕਾਰ ਵੈਨ ਟਰੱਕ ਦਾ ਐਕਸੀਡੈਂਟ ਹੋ ਗਿਆ ਇਹਨਾਂ ਨੂੰ ਇੱਕ ਵਾਰ ਕਾਲ ਕਰੋ ਬੜੀ ਜ਼ਬਰਦਸਤ ਟੀਮ ਹੈ ਇੰਸ਼ੋਰੈਂਸ ਕੰਪਨੀਆਂ ਨਾਲੇ ਫਾਈਟ ਕਰਕੇ ਤੁਹਾਨੂੰ ਵੱਧ ਤੋਂ ਵੱਧ ਕਲੇਮ ਵੱਧ ਤੋਂ ਵੱਧ ਸੈਟਲਮੈਂਟ ਲੈ ਕੇ ਦਿੰਦੇ ਆ ਇੱਕ ਇਹਨਾਂ ਦੇ ਕਲਾਇੰਟ ਸੀ ਉਹਨਾਂ ਦਾ ਐਕਸੀਡੈਂਟ ਹੋਇਆ ਇੰਸ਼ੋਰੈਂਸ ਕੰਪਨੀ ਉਹਨਾਂ ਨੂੰ ਕਹਿੰਦੀ ਕਿ ਸਾਡਾ ਹੀ ਡਾਕਟਰ ਹੈ ਉੱਥੇ ਜਾਓ ਸਾਡੀ ਸ਼ੌਪ ਹੈ ਉੱਥੇ ਜਾਓ ਸਾਰਾ ਕੁਝ ਸਾਡੇ ਮੁਤਾਬਕ ਕਰੋ ਉਹਨਾਂ ਨੂੰ ਥੋੜ੍ਹਾ ਸ਼ੱਕ ਹੋਇਆ ਯਾਰ ਇਹਨਾਂ ਦੇ ਡਾਕਟਰ ਕੋਲ ਕਿਉਂ ਜਾਣਾ ਇਹਨਾਂ ਨੇ ਵਕੀਲਾਂ ਨੂੰ ਫੋਨ ਕੀਤਾ ਇਹਨਾਂ ਨੂੰ ਬਰਾੜ ਟੈਂਬਰ ਲੋਇਰਸ ਨੂੰ ਉਹ ਵਕੀਲਾਂ ਨੇ ਸਮਝਾਇਆ ਕਿ ਐਵੇਂ ਨਾ ਤੁਸੀਂ ਇੰਸ਼ੋਰੈਂਸ ਕੰਪਨੀ ਦੇ ਆਖੇ ਲੱਗ ਕੇ ਫਸ ਜਾਓ ਸਾਡੀ ਗੱਲ ਮੰਨੋ ਆਹ ਚੱਕੋ ਐਵੇਂ ਐਵੇਂ ਕਰੋ ਤੇ ਉਹਨਾਂ ਨੂੰ ਲੱਖਾਂ ਡਾਲਰ ਦੀ ਸੈਟਲਮੈਂਟ ਦਵਾਈ ਹੈ ਸੋ ਤੁਸੀਂ ਇੱਕ ਵਾਰ ਫੋਨ ਕਰ ਲਓ ਜੇ ਤੁਹਾਡਾ ਐਕਸੀਡੈਂਟ ਹੋ ਗਿਆ ਤਾਂ ਬਰਾੜ ਟੈਂਬਰ ਲੋਇਰਸ 647-890-1437 ਨੰਬਰ ਹੈ ਮੇਰਾ ਨਾਮ ਜ਼ਰੂਰ ਲੈ ਦਿਓ ਇਹ ਕੋਈ ਪੈਸੇ ਨਹੀਂ ਲੈਂਦੇ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ ਠੀਕ ਹੈ ਨੰਬਰ ਹੈ 647-890-1437 647-890-1437 647-890-1437 647-890-1437 ਤੇ ਘੁਮਾਓ ਫੋਨ ਤੇ ਕਰ ਲਓ ਗੱਲਬਾਤ

0: ਵਾਹ ਵਾਸੋ ਹੌਲੀ ਹੌਲੀ ਜਿਹੜੇ ਆਪਣੇ ਸਪੋਰਟਸ ਨੇ ਖਤਮ ਹੋ ਰਹੇ ਆ, ਖਤਮ ਨਹੀਂ ਬਟ ਜਦੋਂ ਤੁਹਾਡੀ ਟੀਮ ਬਾਹਰ ਨਿਕਲ ਜਾਵੇ ਫਿਰ ਲੱਗਦਾ ਖਤਮ ਹੋ ਰਹੇ। ਕੱਲ ਮੇਰੇ ਐਲਏ ਲੇਕਰਸ ਲਾਸ ਐਂਜਲਸ ਵਾਲੇ ਐਲੀਮੀਨੇਟਡ ਹੋ ਗਏ, ਉਧਰੋਂ ਰੈਪਟਰਸ ਵੀ ਐਲੀਮੀਨੇਟਡ ਹੋ ਗਏ, ਤੇ ਹੁਣ ਦੇਖਦੇ ਆ ਫਿਰ ਕੀ ਬਣਦਾ। ਨਿਊਯਾਰਕ ਵਾਲੇ ਅੱਗੇ ਵੱਧ ਗਏ ਤੇ ਕਲੀਵਲੈਂਡ ਜਾਂ ਡੀਟਰੋਇਟ ਵਾਲੇ ਅੱਗੇ ਵਧਣਗੇ, ਹੁਣ ਦੂਜੇ ਪਾਸੇ ਓਕਲਾਹੋਮਾ ਵਾਲੇ ਅੱਗੇ ਵੱਧ ਗਏ ਤੇ ਫਿਰ ਸੈਨ ਐਂਟੋਨੀਓ ਤੇ ਮਿਨੇਸੋਟਾ ਦੇ ਵਿੱਚੋਂ ਇੱਕ ਟੀਮ ਵਧੇਗੀ ਤੇ ਦੈਟਸ ਇਟ। ਉਸ ਤੋਂ ਬਾਅਦ ਫਾਈਨਲਸ ਨੇ ਤੇ ਬਾਸਕਟਬਾਲ ਨੇ ਵੀ ਖਤਮ ਹੋ ਜਾਣਾ। ਤੇ ਐਨ ਐਚ ਐਲ ਦੀ ਜੇ ਗੱਲ ਕਰੀਏ ਤਾਂ ਐਨ ਐਚ ਐਲ ਵੀ ਹੁਣ ਅਖੀਰਲੇ ਆਲਮੋਸਟ ਸਟੇਜਸ ਤੱਕ ਪਹੁੰਚ ਰਿਹਾ ਐਂਡ ਕੁਝ ਕੀ ਟੀਮਸ ਬਚੀਆਂ ਨੇ, ਕੋਈ ਟੋਰਾਂਟੋ ਦੀ ਟੀਮ ਨਹੀਂ ਬਚੀ ਇੰਨਾ ਕੁ ਪੱਕਾ। ਸੋ ਹੁਣ ਕੋਲੋਰੈਡੋ ਮਿਨੇਸੋਟਾ ਵਾਲੇ ਖੇਡ ਰਹੇ ਆ ਤੇ ਲਾਸ ਵੇਗਿਸ ਐਨਾਹਾਈਮ ਦੂਜੇ ਪਾਸੇ ਕੈਰੋਲਾਈਨਾ ਅੱਗੇ ਵੱਧ ਗਿਆ ਤੇ ਕੈਰੋਲਾਈਨਾ ਹੁਣ ਮੈਨੂੰ ਲੱਗਦਾ ਕਿ ਫੇਸ ਕਰੇਗਾ ਬਫਲੋ ਜਾਂ ਮੌਂਟਰੀਅਲ ਨੂੰ, ਹਨਾ। ਹੋਪਫੁਲੀ ਕੋਈ ਕੈਨੇਡੀਅਨ ਟੀਮ ਅੱਗੇ ਵਧੇ ਯਾਰ, ਭਾਵੇਂ ਮੇਪਲ ਲੀਫਸ ਜਾਂ ਰੈਪਟਰਸ। ਚਲੋ ਰੈਪਟਰਸ ਤਾਂ ਇਕੱਲੀ ਕੈਨੇਡੀਅਨ ਟੀਮ ਹੈ ਬਟ ਹਾਕੀ ਦੇ ਵਿੱਚ ਹੁਣ ਮੌਂਟਰੀਅਲ ਵਾਲੇ ਬਚੇ ਆ, ਦੇਖਦੇ ਆ ਕਿ ਉਹ ਕੁਛ ਕਰਦੇ ਆ ਜਾਂ ਨਹੀਂ, ਟਾਈਮ ਵਿਲ ਟੈਲ। ਸੋ ਗੀਤ ਸੰਗੀਤ ਲਾਉਂਦੇ ਆ, ਪ੍ਰੋਗਰਾਮ ਨੂੰ ਇੰਜੋਏ ਕਰਦੇ ਆ, ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਅੱਗੇ ਜਾ ਕੇ ਜ਼ਰੂਰ ਜ਼ਰੂਰ ਜ਼ਰੂਰ ਹੋਣਗੀਆਂ। ਨੰਬਰ ਹੈ ਆਪਣਾ 9053 3337 9053 6733337 905 673 3337 9053 333 7 ਹੈਲੋ
1: ਹਾਂਜੀ ਨਵੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਬਸ ਠੀਕ ਠਾਕ ਹੈ। ਤੇ ਬਾਕੀ ਆਈਪੀਐਲ ਦੇ ਵਿੱਚ ਵੀ ਦੋ ਟੀਮਾਂ ਨਿਕਲ ਗਈਆਂ, ਮੁੰਬਈ ਇੰਡੀਅਨ ਤੇ ਐਲਐਸਸੀ।
0: ਆਈਪੀਐਲ ਚ ਯਾਰ ਹੁਣ ਆਈਪੀਐਲ ਵੀ ਆਪਣੇ ਪੰਜਾਬ ਵਾਲੇ ਨੇ ਤਾਂ ਬੇਇੱਜ਼ਤੀ ਕਰਾ ਲਈ।
1: ਕਿਹੜੀਆਂ
0: ਟੀਮਾਂ ਨਿਕਲ ਗਈਆਂ ਹੁਣ? ਐਲਐਸਜੀ ਤੇ ਮੁੰਬਈ,
1: ਆਪਣੇ ਆਪਣੇ ਗੁਜਰਾਤ ਟਾਈਟਨ ਹੈਗੀ ਆ ਤੇ ਆਰਸੀਬੀ ਹੈਗੀ ਆ ਕੋਹਲੀ ਹੋਣੀ, ਤੇ ਉਹ ਤੋਂ ਬਾਅਦ
0: ਹੈਦਰਾਬਾਦ ਵਾਲੇ ਆ।
1: ਹਾਂਜੀ ਹਾਂਜੀ, ਹੈਦਰਾਬਾਦ ਸਨਰਾਈਜ਼ ਹੈਦਰਾਬਾਦ ਹੈ
0: ਪੰਜਾਬ
1: ਨਾਲ ਇੱਕ। ਹਾਂਜੀ, ਇੱਥੇ ਨਾਲ ਪੰਜਾਬ ਆ, ਚੌਥੀ ਪੋਜੀਸ਼ਨ ਤੇ ਆ ਉਹ। ਦੇਖੋ ਵੀ ਸਟਿਲ ਹੋਪ ਨਾ, ਕੋਹਲੀ ਦਾ ਬਹੁਤ ਤਕੜਾ ਫੈਨ ਹੈ, ਲਵ ਕੋਹਲੀ, ਬਟ ਪੰਜਾਬ ਤੇ ਮੇਰੀ ਫਿਰ ਜਾਨ ਹੈ ਨਾ।
0: ਪੰਜਾਬ ਦਾ ਫਿਰ ਹੈ ਹੀ। ਦੇਖੋ ਬਹੁਤ ਉਮੀਦਾਂ ਸੀ ਜਦੋਂ ਪੰਜਾਬ ਵਾਲੇ ਲਗਾਤਾਰ 6 ਜਿੱਤੇ ਸੀ ਨਾ, ਫਿਰ ਸਾਰੇ ਕੈਮ ਜੇ ਹੋ ਗਏ, ਫਿਰ ਇੱਕ ਹਾਰੇ, ਦੋ ਹਾਰੇ, ਤਿੰਨ ਹਾਰੇ, ਫਿਰ ਜੋ ਚੌਥੀ ਲਗਾਤਾਰ ਹਾਰੇ, ਫਿਰ ਸਾਰਿਆਂ ਨੂੰ ਹੁਣ ਡਰ ਜਿਹਾ ਪੈ ਗਿਆ। ਬਟ ਦੇਖੋ ਜੇ ਟਰਨ ਅਰਾਊਂਡ ਕਰ ਸਕਦੇ ਆ।
1: ਜਿਹੜਾ ਲਾਸਟ ਮੈਚ ਹੈ ਨਾ, ਮੈਨੂੰ ਨੀ ਯਾਰ ਪਤਾ ਕਿੱਦਾਂ ਹਾਰ ਗਏ ਬ੍ਰੋ, ਉਹ ਨਾ ਦੇ ਸ਼ੁੱਡ ਬੀ ਵਿਨ ਰਾਈਟ, ਜਿੱਤਿਆ ਮੈਚ ਹੀ ਬਸ।
0: ਹੋ ਹੀ ਜਾਂਦਾ ਹੈ, ਦੇਖੋ ਸਪੋਰਟਸ ਦੇ ਵਿੱਚ ਇਹੀ ਤਾਂ ਫਿਰ ਸਪੋਰਟਸ ਦਾ ਸਵਾਦ ਹੈ ਕਿ ਕੁਛ ਨੀ ਪਤਾ ਕਦੋਂ ਕਿਹੜੀ ਟੀਮ ਨੇ ਅੱਗੇ ਵਧਣਾ। ਬਟ ਲੈਟਸ ਹੋਪ ਫੋਰ ਦਾ ਬੈਸਟ। ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ।
1: ਹਾਂਜੀ, ਜਿਹੜਾ ਨਾ ਅਸਦੀਪ ਆ, ਚਲੋ ਗੱਲ ਕਹਿਣੀ ਨੀ ਚਾਹੀਦੀ, ਉਹ ਜਦੋਂ ਦੀ ਉਹ ਗਰਲਫ੍ਰੈਂਡ ਦੇ ਨਾਲ ਘੁੰਮਣ ਲੱਗਾ, ਉਹਦਾ ਬੇੜਾ ਲੈ ਗਿਆ। ਕੱਲ ਨੂੰ ਭਾਵੇਂ ਕਾਲ ਲੈ ਕੇ ਪੁੱਛ ਲਿਓ ਲੋਕਾਂ।
0: ਚਲੋ ਕੋਈ ਨਾ, ਠੀਕ ਹੈ, ਥੈਂਕ ਯੂ। ਜਦੋਂ ਕੋਈ ਗਰਲਫ੍ਰੈਂਡ ਵਿੱਚ ਆ ਜਾਂਦੀ ਵਿਚਾਰੀ, ਉਹਦਾ ਕਸੂਰ ਹੀ ਕੱਢਦੇ ਆ। ਉਧਰੋਂ ਜਦੋਂ ਵਿਰਾਟ ਕੋਹਲੀ ਥੋੜੇ ਜਿਹਾ ਅਪ ਐਂਡ ਡਾਊਨ ਜਿਹਾ ਖੇਡਣ ਲੱਗ ਗਿਆ, ਤੇ ਫਿਰ ਉਦੋਂ ਵੀ ਕਹਿੰਦੇ ਕਿ ਯਾਰ ਅਨੁਸ਼ਕਾ ਸ਼ਰਮਾ ਦਾ ਕਸੂਰ ਹੈ, ਉਹਨੂੰ ਗਾਲਾਂ ਕੱਢਣ ਲੱਗ ਗਏ। ਹੁਣ ਅਰਸ਼ਦੀਪ ਦੀ ਗਰਲਫ੍ਰੈਂਡ ਆ ਗਈ, ਆਪਾਂ ਕਹਿੰਦੇ ਹਾਂ ਉਹਦੀ ਗਰਲਫ੍ਰੈਂਡ ਦਾ ਕਸੂਰ ਹੈ। ਵਿਚਾਰੀਆਂ ਯਾਰ, ਉਹ ਤਾਂ ਸਗਾ ਤੇ ਸਪੋਰਟ ਕਰਦੀਆਂ ਨੇ, ਹੁਣ ਤੁਸੀਂ ਉਹਨਾਂ ਦੇ ਮਗਰ ਪੈ ਜਾਂਦੇ ਹੋ। ਸੋ ਖੈਰ, ਪ੍ਰੋਗਰਾਮ ਪੰਜਾਬੀ ਰਾਤ ਤੇ ਸਾਡੇ ਨਾਲ ਹਰਮਨ ਜੁੜ ਚੁੱਕੇ ਨੇ। ਤੁਸੀਂ ਅਗਰ ਕਿਸੇ ਨੇ ਵੀ ਮੌਰਗੇਜ ਕਰਾਉਣੀ ਹੈ, ਘਰ ਨੂੰ ਆਪਣੇ ਨੂੰ ਰੀਫਾਈਨੈਂਸ ਕਰਵਾਉਣਾ, ਕੋਈ ਵੀ ਲੋਨ ਆਦਿ ਦੀ ਗੱਲਬਾਤ ਹੈ, ਤਾਂ ਵਨ ਐਂਡ ਓਨਲੀ ਇੱਕੋ ਇੱਕ ਟੀਮ, ਹਰਮਨ ਬੱਤਾ। ਟੀਮ ਹਰਮਨ ਬੱਤਾ 647-685-9000 ਟੀਮ ਹਰਮਨ ਬੱਤਾ। ਹਰਮਨ ਵੈਲਕਮ, ਕੀ ਹਾਲ?
2: ਥੈਂਕ ਯੂ ਨਵੀ, ਗੁੱਡ ਈਵਨਿੰਗ ਐਵਰੀਵਨ। ਨਵੀ, ਅੱਜ ਕੱਲ ਡੈਟ ਕੰਸੋਲੀਡੇਸ਼ਨ ਦਾ ਬਹੁਤ ਕੁਐਸਚਨਸ ਪੁੱਛੇ ਜਾ ਰਹੇ ਨੇ, ਕਿਉਂਕਿ ਯੂਟੀਲਾਈਜੇਸ਼ਨ ਕ੍ਰੈਡਿਟ ਕਾਰਡਸ ਦੀ ਤੇ ਲਾਈਨ ਆਫ ਕ੍ਰੈਡਿਟ ਦੀ ਕਾਫੀ ਹਾਈ ਆ, ਜਿਹਦੇ ਕਰਕੇ ਅਕਸਰ ਦੇਖਿਆ ਜਾਂਦਾ ਕਿ ਕ੍ਰੈਡਿਟ ਸਕੋਰ ਬਹੁਤ ਥੱਲੇ ਆ ਜਾਂਦਾ। ਜਾਂ ਕਲਾਇੰਟਸ ਮਿਨੀਮਮ ਪੇਮੈਂਟ ਪੇ ਕਰਦੇ ਨੇ, ਚਾਹੇ ਉਹ ਲਾਈਨ ਆਫ ਕ੍ਰੈਡਿਟ ਦੀਆਂ ਨੇ 8-9% ਤੇ ਜਾਂ ਕ੍ਰੈਡਿਟ ਕਾਰਡਸ ਦੀਆਂ 15-20-21%। ਸੋ ਜੇ ਤੁਹਾਡੇ ਘਰ ਚ ਐਕੁਇਟੀ ਹੈਗੀ ਉਹਨੂੰ ਟੈਪ ਕਰੋ, ਚਾਹੇ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਬਣਾ ਕੇ ਜਾਂ ਘਰ ਨੂੰ ਰੀਫਾਈਨੈਂਸ ਕਰ ਲਓ ਟੂ ਪੇ ਆਫ ਦੋਜ਼ ਡੈਟਸ। ਹਾਈ ਇੰਟਰਸਟ ਰੇਟ ਪੇ ਨਾ ਕਰੋ ਤੇ ਯੂਟੀਲਾਈਜੇਸ਼ਨ ਹਾਈ ਨਾ ਰੱਖੋ, ਬਿਕਾਜ਼ ਉਹਨਾਂ ਨੇ ਤੁਹਾਡਾ ਕ੍ਰੈਡਿਟ ਸਕੋਰ ਬਹੁਤ ਥੱਲੇ ਲੈ ਆਉਣਾ। ਰੀਸੈਂਟਲੀ ਜੋ ਦੇਖਣ ਨੂੰ ਮਿਲ ਰਿਹਾ 500, 550, 600 ਕ੍ਰੈਡਿਟ ਸਕੋਰ ਓਨਲੀ ਬਿਕਾਜ਼ ਆਫ ਹਾਈ ਯੂਟੀਲਾਈਜੇਸ਼ਨ। ਜੇ ਯੂਟੀਲਾਈਜੇਸ਼ਨ ਹਾਈ ਤੁਹਾਡੀ 7-8 ਮਹੀਨੇ ਰਹਿ ਗਈ ਤਾਂ ਉਹਨੇ ਤੁਹਾਡਾ ਕ੍ਰੈਡਿਟ ਸਕੋਰ ਬਹੁਤ ਹੀ ਡ੍ਰੌਪ ਕਰ ਦੇਣਾ। ਇਹਦੇ ਨਾਲ ਉਹ ਆਪਣੇ ਘਰ ਚੋਂ ਐਕੁਇਟੀ ਲੈ ਕੇ, ਚਾਹੇ ਤੁਸੀਂ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਬਣਾ ਲਓ ਜਾਂ ਤੁਸੀਂ ਘਰ ਨੂੰ ਰੀਫਾਈਨੈਂਸ ਕਰਕੇ ਉਹ ਸਾਰੇ ਡੈਟ ਪੇ ਕਰਕੇ ਇੱਕ ਸਿੰਗਲ ਪੇਮੈਂਟ ਬਣਾ ਲਓ। ਜੇ ਤੁਸੀਂ ਵੀ ਹਾਈ ਯੂਟੀਲਾਈਜੇਸ਼ਨ ਚੋਂ ਸਾਡੀ ਟੀਮ ਨਾਲ ਗੱਲ ਕਰ ਸਕਦੇ ਹੋ, ਅਸੀਂ ਤੁਹਾਨੂੰ ਨੰਬਰਸ ਰਨ ਕਰਕੇ ਐਗਜੈਕਟਲੀ ਮੈਥ ਤੁਹਾਡੇ ਸਾਹਮਣੇ ਰੱਖ ਸਕਦੇ ਕਿ ਕਿੰਨੇ ਡਾਲਰ ਤੁਸੀਂ ਮੰਥਲੀ ਸੇਵ ਕਰੋਗੇ। ਐਂਡ ਕਈ ਕੇਸਿਸ ਦੇ ਵਿੱਚ 1000-1200 ਡਾਲਰ ਪਰ ਮੰਥ ਵੀ ਸੇਵ ਹੋ ਰਿਹਾ ਕਲਾਇੰਟਸ ਦਾ। ਸੋ ਜ਼ਰੂਰ ਐਕਸਪਲੋਰ ਕਰੋ ਆਪਸ਼ਨਸ। ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਘਰ ਲੈਣਾ ਚਾਹੁੰਦੇ ਹੋ, ਚਾਹੇ ਨੈਕਸਟ ਈਅਰ ਘਰ ਲੈਣਾ, ਇੱਕ ਵਾਰ ਜ਼ਰੂਰ ਸਾਡੀ ਟੀਮ ਨਾਲ ਬੈਠੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ। ਐਂਡ ਕੰਸਲਟੇਸ਼ਨ ਦੀ ਕੋਈ ਫੀਸ ਨਹੀਂ, ਅਸੀਂ ਕੋਈ ਫੀਸ ਨਹੀਂ ਚਾਰਜ ਕਰਦੇ, ਵੀ ਗੈਟ ਪੇਡ ਬਾਏ ਦਾ ਬੈਂਕ। ਸੋ ਕੋਈ ਵੀ ਕੁਐਸਚਨ ਆ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ। ਟੀਮ ਹਰਮਨ ਬੱਤਾ 6476859000
0: ਹਰਮਨ ਤੋਂ ਹੀ ਮੋਰਗੇਜ ਕਰਾਓ। ਸੋ ਹਰਮਨ ਦਾ ਨੰਬਰ 6476859000 6476859000 ਟੀਮ ਹਰਮਨ ਬੱਤਾ ਪ੍ਰੋਗਰਾਮ ਪੰਜਾਬੀ ਦੇ ਨਾਲ। ਸਟੂਡੀਓ ਦਾ ਨੰਬਰ ਹੈ 9056733337। ਕੀ ਤੁਹਾਨੂੰ ਲੱਗਦਾ ਹੁਣ ਬਾਈ ਜੀ ਕਹਿ ਕੇ ਗਏ ਆ ਕਿ ਹੁਣ ਅਰਸ਼ਦੀਪ ਸਿੰਘ ਹੈ ਵੀ ਉਹਦੀ ਜਦੋਂ ਗਰਲਫ੍ਰੈਂਡ ਜੀ ਬਣੀ ਹੈ ਉਹਦੇ ਤੋਂ ਬਾਅਦ ਉਹਦੀ ਗੇਮ ਦੇ ਵਿੱਚ ਅਸਰ ਹੋਇਆ? ਤੁਹਾਨੂੰ ਲੱਗਦਾ ਕਿ ਕੋਈ ਬੰਦੇ ਦੀ ਜ਼ਿੰਦਗੀ 'ਚ ਕੋਈ ਲੇਡੀ ਆਉਂਦੀ ਹੈ, ਕੋਈ ਗਰਲਫ੍ਰੈਂਡ ਆਉਂਦੀ ਹੈ ਤਾਂ ਉਹਦਾ ਫੋਕਸ ਥੋੜ੍ਹਾ ਜਿਹਾ ਆਪਣੇ ਕੰਮ ਪ੍ਰਤੀ ਉਲਟ ਜਾਂਦਾ? ਨਾਲੇ ਤਾਂ ਕਹਿੰਦੇ ਆ ਬਿਹਾਈਂਡ ਐਵਰੀ ਕੀ ਕਹਿੰਦੇ ਆ, ਹੁਣ ਮੈਂ ਗਲਤ ਨਾ ਕਹਿ ਦਵਾਂ, ਬਿਹਾਈਂਡ ਐਵਰੀ ਮੈਨ ਕੋਟ ਕੀ ਹੈ, ਕਹਿੰਦੇ ਆ ਬਿਹਾਈਂਡ ਐਵਰੀ ਸਕਸੈਸਫੁਲ ਮੈਨ ਦੇਰ ਇਜ਼ ਅ ਵੂਮਨ। ਵੀ ਕੋਈ ਵੀ ਬੰਦਾ ਸਕਸੈਸਫੁਲ ਬਣ ਰਿਹਾ ਵੀ ਕੋਈ ਨਾ ਕੋਈ ਔਰਤ ਹੈ ਜਿਹੜੀ ਉਹਨੂੰ ਮੋਟੀਵੇਟ ਕਰਦੀ ਹੈ, ਉਹਨੂੰ ਇੰਸਪਾਇਰ ਕਰਦੀ ਹੈ, ਉਹਨੂੰ ਪੁਸ਼ ਕਰਦੀ ਹੈ ਕਿ ਤੂੰ ਹੋਰ ਵੀ ਮਿਹਨਤ ਕਰ। ਇੱਧਰ ਆਪਾਂ ਕਹਿ ਦਿੰਦੇ ਹਾਂ ਕਿ ਕੁੜੀ ਆ ਗਈ ਬੰਦੇ ਦੀ ਲਾਈਫ ਦੇ ਵਿੱਚ ਤਾਂ ਉਹਦਾ ਫੋਕਸ ਹੀ ਖਤਮ ਹੋ ਗਿਆ, ਉਹਦਾ ਟੈਲੈਂਟ ਹੀ ਖਤਮ ਹੋ ਗਿਆ, ਬੜਾ ਕੁਛ ਕਹਿੰਦੇ ਹੁਣ ਆਪਾਂ, ਖਾਸ ਤੌਰ 'ਤੇ ਬੋਲੀਵੁੱਡ ਹੋ ਗਿਆ, ਬੋਲੀਵੁੱਡ ਹੋ ਗਿਆ, ਇਹਦੇ ਵਿੱਚ ਤਾਂ ਜ਼ਿਆਦਾਤਰ ਹੀ ਆਪਾਂ ਕਹਿ ਦਿੰਦੇ ਹਾਂ। ਤੁਹਾਨੂੰ ਲੱਗਦਾ ਕਿ ਕੋਈ ਐਸਾ ਫਰਕ ਪੈਂਦਾ? ਨੰਬਰ ਹੈ ਆਪਣਾ 9056733337 9056733337 9056673333, ਆਪਣਾ ਫੋਨ ਨੰਬਰ ਹੈ। ਦੇਖਦੇ ਹਾਂ ਜੇ ਤੁਹਾਡਾ ਕੋਈ ਇਹਦੇ ਬਾਰੇ ਓਪੀਨੀਅਨ ਹੈ ਕਿ ਹਾਂ ਯਾਰ ਨਾ ਵੀ ਮੁੰਡੇ ਥੋੜ੍ਹੇ ਆ ਬਸ ਕੁੜੀਆਂ ਮਗਰ ਜਦੋਂ ਪੈ ਜਾਂਦੇ ਆ ਫਿਰ ਨਾ ਕੰਮ ਕਰਨ ਜੋਗੇ, ਨਾ ਇਹ ਕਰਨ ਜੋਗੇ, ਨਾ ਉਹ ਕਰਨ ਜੋਗੇ। ਸੋ 9056673337 ਨੰਬਰ ਹੈ ਆਪਣਾ 9056733337। ਦੁਆਬਾ ਟਰੈਵਲ ਨੂੰ ਜ਼ਰੂਰ ਯਾਦ ਰੱਖੋ ਅਗਰ ਕਿਸੇ ਨੇ ਵੀ ਇੰਡੀਆ ਜਾਣਾ, ਇੰਡੀਆ ਤੋਂ ਆਉਣਾ, ਪਾਕਿਸਤਾਨ ਜਾਣਾ, ਪਾਕਿਸਤਾਨ ਤੋਂ ਆਉਣਾ, ਦੁਆਬਾ ਟਰੈਵਲ ਰੇਟ ਸਭ ਤੋਂ ਘੱਟ ਤਾਂ ਮਿਲੇਗਾ ਹੀ ਮਿਲੇਗਾ, ਬਟ ਜੋ ਸਰਵਿਸ ਹੈ ਉਹ ਕਮਾਲ ਦੀ ਹੈ। ਇਹਨਾਂ ਦੀ ਸਰਵਿਸ ਬੀਟ ਕਰਨੀ ਬਹੁਤ ਮੁਸ਼ਕਿਲ ਹੈ। ਦੁਆਬਾ ਟਰੈਵਲ ਐਂਡ ਟੂਰ, ਅਮਨ ਅਤੇ ਸੌਰਵ ਬਾਈ ਜੀ ਨੂੰ ਫੋਨ ਕਰੋ 9057967800 9057967800 ਦੁਆਬਾ ਟਰੈਵਲ। ਮੈਂ ਨਾ ਜਿਹੜਾ ਨਾਲੇ ਸਵਾਲ ਤੁਹਾਨੂੰ ਪੁੱਛਿਆ, ਕੋਈ ਜੇ ਤੁਸੀਂ ਐਗਜ਼ਾਮਪਲ ਵੀ ਦੇ ਸਕਦੇ ਹੋ ਉਹ ਵੀ ਦਿਓ ਵੀ ਜੇ ਤੁਹਾਨੂੰ ਲੱਗਦਾ ਕਿ ਹਾਂ ਯਾਰ ਰਵੀ ਥੋੜ੍ਹੇ ਆ ਮੁੰਡਿਆਂ ਦੇ ਕੰਮ ਪ੍ਰਤੀ ਟੈਲੈਂਟ ਪ੍ਰਤੀ ਉਹ ਫੋਕਸ ਜਿਹਾ ਨਹੀਂ ਰਹਿੰਦਾ, ਤਾਂ ਥੋੜ੍ਹੀ ਜਿਹੀ ਐਗਜ਼ਾਮਪਲ ਵੀ ਦੋ ਚਾਰ ਦੇ ਦਿਓ ਵੀ ਕਿਹਨੂੰ ਕਿਹਨੂੰ ਤੁਸੀਂ ਦੇਖਿਆ ਜਿਹੜੇ ਥੋੜ੍ਹੇ ਆਪਣੇ ਕੰਮ ਦੇ ਵਿੱਚ ਵੀਕ ਹੋਣ ਲੱਗ ਗਏ ਕਿਸੇ ਉਹਨਾਂ ਦੀ ਲਾਈਫ ਦੇ ਵਿੱਚ, ਗਰਲਫ੍ਰੈਂਡ ਵਾਈਫ ਹੋਣ ਤੋਂ ਬਾਅਦ। 9056673337 ਨੰਬਰ ਹੈ, ਮੈਨੂੰ ਨਹੀਂ ਲੱਗਦਾ ਇਹ ਗੱਲ। ਸੋ ਲੇਡੀਜ਼ ਤੁਸੀਂ ਵੀ ਸ਼ੇਅਰ ਕਰਨਾ, ਤੁਸੀਂ ਵੀ ਕਰ ਸਕਦੇ ਹੋ ਜੀ। 9390 ਹਾਂਜੀ ਵੀਰੇ,
3: ਹਾਂਜੀ ਨਵੀਂ ਵੀਰੇ ਦੇਖੋ ਸ਼੍ਰੀ ਦੀ ਗੱਲ ਕਰ ਰਿਹਾ, ਪਰਫੋਰਮੈਂਸ ਵਿਚਾਰਾ ਵਧੀਆ ਕਰ ਰਿਹਾ, ਹੁਣ ਪਿਛਲੇ ਮੈਚ ਚ ਸਭ ਤੋਂ ਘੱਟ ਸਕੋਰ ਉਹਨੂੰ ਪਏ ਆ ਹਨਾ, ਬਾਕੀ ਜਿਹੜਾ ਫ੍ਰੀ ਟਾਈਮ ਉਹਨੇ ਉਹਦੀ ਗਰਲਫ੍ਰੈਂਡ ਹੋਵੇ ਉਹਦੀ ਵਾਈਫ ਹੋਵੇ ਉਹਨੇ ਘੁੰਮਣਾ ਹੀ ਆ, ਹਰ ਵੀ ਘੁੰਮਦਾ ਸਾਰੇ ਪਲੇਅਰ ਲੈ ਕੇ ਜਾਂਦੇ ਆ, ਜਦੋਂ ਵੀ ਕੋਈ ਟੂਰਨਾਮੈਂਟ ਵਰਲਡ ਸੀਰੀਜ਼ ਹੁੰਦੀ ਆ ਕਿਤੇ ਵੀ ਹੁੰਦੀ ਆ ਸਾਰੇ ਆਪਦੇ ਜੋ ਵੀ ਪਾਰਟਨਰ ਆ ਉਹਨੂੰ ਲੈ ਕੇ ਜਾਂਦੇ ਆ ਨਾਲ, ਤੇ ਆਪਣੇ ਤੇ ਤੁਹਾਨੂੰ ਪਤਾ ਹੀ ਕਹਿੰਦੇ ਹੀ ਆ ਫਿਰ ਐਵੇਂ ਚੱਕੀ ਫਿਰਦੇ ਨੇ ਵੀ ਉਹ ਪਰਫੋਰਮ ਉਹਦੀ ਘੱਟ ਗਈ ਤਾਂ ਕਿ ਕੁੜੀ ਮਗਰ ਲੱਗਾ ਵਾ, ਏਦਾਂ ਦੀ ਮੈਨੂੰ ਨੀ ਲੱਗਦਾ ਕੋਈ ਗੱਲ, ਆਪਾਂ ਵਿਨ ਐਜ਼ ਅ ਟੀਮ ਲੂਜ਼ ਐਜ਼ ਅ ਟੀਮ ਹੁੰਦੇ ਆ, ਤੇ ਬਾਕੀ ਜੇ ਤੁਸੀਂ ਇੰਡੀਵਿਜੁਅਲ ਤੇ ਜਾਣਾ ਉਹ ਪਰਫੋਰਮੈਂਸ ਆਪਣੀ ਵਧੀਆ ਕਰ ਰਿਹਾ ਵਾ।
0: ਤੁਹਾਨੂੰ ਨਹੀਂ ਲੱਗਦਾ ਕਿ ਕੋਈ ਬੰਦੇ ਦੀ ਲਾਈਫ ਦੇ ਵਿੱਚ ਕੋਈ ਲੇਡੀ ਆਉਂਦੀ ਹੈ, ਫੀਮੇਲ ਆਉਂਦੀ ਹੈ ਤਾਂ ਉਹ ਬੰਦਾ ਥੋੜੇ ਆ ਫਿਰ ਆਪਣੇ ਕੰਮ ਨੂੰ ਲੈ ਕੇ ਨਹੀਂ ਉਹਨਾਂ ਧਿਆਨ ਦਿੰਦਾ ਹੈ?
3: ਦੇਖੋ ਜੇ ਜਿਹੜਾ ਬੰਦੇ ਨੇ ਨਹੀਂ ਕਦੀ ਆਈ ਹੋਵੇ ਨੈਵਰ ਐਵਰ ਉਹਦੇ ਲਈ ਆਵੇ ਉਹ ਤਾਂ ਫਿਰ ਤੁਹਾਨੂੰ ਪਤਾ ਫਿਰ ਉਹਦਾ ਫੋਕਸ ਭੜਕ ਜਾਂਦਾ, ਇਹ ਤੁਹਾਨੂੰ ਪਤਾ ਪਾਪੂਲਰ ਹੈਗੇ ਆ ਏਦਾਂ ਥੋੜਾ ਵੀ ਇਹ ਕੁੜੀ ਆ ਗਈ ਲਾਈਫ ਦੇ ਆਪਣੇ ਫੋਕਸ ਤੋਂ ਭੜਕ ਜੂਗਾ ਏਦਾਂ ਮੈਨੂੰ ਨੀ ਲੱਗਦਾ। ਤੇ ਬਾਕੀ ਸਾਰੇ ਜਾਣੇ ਨਾ ਆਪਣੇ ਸਰਪੰਚ ਸਾਹਿਬ ਦੇ ਮਗਰ ਪਏ ਆ ਵੀ ਲੈ ਯਾਰ ਜੇ ਬੰਦੇ ਨੇ ਵਧੀਆ ਕੀਤਾ ਤੇ ਥੋੜਾ ਜਿਹਾ ਡਾਊਨਫਾਲ ਆਇਆ ਨਾ, ਵਧੀਆ ਚੜ੍ਹਦੇ ਸੂਰਜ ਨੂੰ ਤੇ ਹਰ ਕੋਈ ਸਲਾਮ ਕਰਦਾ, ਹਰ ਕੋਈ ਨਾਲ ਤੁਹਾਡੇ ਖੜਦਾ, ਪਰ ਜਦੋਂ ਡਾਊਨਫਾਲ ਆਉਂਦਾ ਨਾ ਉਦੋਂ
0: ਸਪੋਰਟ ਕਰਦੀ ਹੈ, ਆਪਾਂ ਕਦੇ ਰਿਸਪੈਕਟ ਤਾਂ ਦਿੰਦੇ ਨੀ।
3: ਹਾਂਜੀ ਤੇ ਹੁਣ ਦੇਖੋ ਠੀਕ ਹੈ ਆਪਾਂ ਤਿੰਨ ਮੈਚ ਹਾਰ ਗਏ ਚਾਰ ਲਗਾਤਾਰ, ਉਹਦਾ ਮਤਲਬ ਇਹ ਨੀ ਵੀ ਉਹ ਅਈਅਰ ਐਜ਼ ਏ ਕੈਪਟਨ ਉਹ ਮਾੜਾ ਵਾ ਜਾਂ ਐਜ਼ ਏ ਟੀਮ ਆਪਣੀ ਜਿਹੜੀ ਪੰਜਾਬ ਦੀ ਮਾੜੀ ਹੋ ਗਈ, ਠੀਕ ਹੈ ਨਹੀਂ ਆਪਾਂ ਓਨਾ ਜਦੋਂ ਤੁਸੀਂ ਹਾਰ ਜਾਂਦੇ ਨਾ ਮੈਚ ਲਗਾਤਾਰ ਵੀਰ ਜੀ ਉਹ ਤੁਹਾਡੇ ਨਾ ਜਿਹੜਾ ਤੁਹਾਡਾ ਮਾਰੋ ਕੀ ਉਹਨੂੰ ਕਹਿੰਦੇ ਜਿਹੜਾ ਤੁਹਾਡਾ ਟੀਮ ਦਾ ਬੈਲੈਂਸ ਆ
0: ਮੋਰਲ
3: ਅੰਦਰ ਮੋਰਲ ਉਹ ਵੀ ਥੋੜਾ ਡਾਵਾ ਡੋਲ ਹੋ ਜਾਂਦਾ।
0: ਚਲੋ ਮੈਂ ਚਲੋ ਆਪਾਂ ਪੰਜਾਬ ਦੀ ਗੱਲ ਨਹੀਂ ਕਰ ਰਹੇ, ਮੈਂ ਕੋਈ ਕ੍ਰਿਕਟ ਦੀ ਟੀਮ ਦੀ ਗੱਲ ਨਹੀਂ ਕਰ ਰਿਹਾ, ਆਪਾਂ ਬਸ ਗੱਲ ਕਰ ਰਹੇ ਹਾਂ ਜੋ ਇਹ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਵਹਿਮ ਜਿਹਾ ਪੈ ਜਾਂਦਾ ਕਿ ਕੋਈ ਕੁੜੀ ਆ ਗਈ ਬੰਦੇ ਦੀ ਲਾਈਫ ਦੇ ਵਿੱਚ ਵੀ ਉਹ ਤਾਂ ਨਹੀਂ ਵਧੀਆ ਕੰਮ ਕਰ ਰਿਹਾ, ਟੀਮ ਦੀ ਆ ਆਪਾਂ ਪੰਜਾਬ ਦੀ ਗੱਲ ਨਹੀਂ ਕਰ ਰਹੇ ਜਸ ਜਨਰਲ, ਪਰ ਠੀਕ ਹੈ ਥੈਂਕ ਯੂ। ਦੇਖਦੇ ਹਾਂ ਬਾਕੀ ਸਾਡੇ ਸੱਜਣ ਮਿੱਤਰ ਕੀ ਕਹਿੰਦੇ ਆ। ਸਵਾਲ ਇਹ ਹੈ ਕਿ ਇੱਕ ਬਾਈ ਜੀ ਕਹਿੰਦੇ ਕਿ ਹੁਣ ਅਰਸ਼ਦੀਪ ਸਿੰਘ ਕ੍ਰਿਕਟਰ ਹੈ ਵੀ ਜਦੋਂ ਉਹਦੀ ਗਰਲਫ੍ਰੈਂਡ ਬਣੀ ਹੈ ਉਦੋਂ ਦਾ ਉਹ ਵਧੀਆ ਨਹੀਂ ਖੇਡ ਰਿਹਾ, ਹੁਣ ਮੈਂ ਤੁਹਾਨੂੰ ਪੁੱਛ ਰਿਹਾ ਕੀ ਤੁਹਾਨੂੰ ਲੱਗਦਾ ਇਹਦਾ ਕੋਈ ਅਸਰ ਹੈ ਵੀ ਬੰਦੇ ਦੀ ਲਾਈਫ ਦੇ ਵਿੱਚ ਕੋਈ ਲੜਕੀ ਆ ਗਈ ਉਹ ਹੁਣ ਉਹਦੇ ਨਾਲ ਘੁੰਮ ਫਿਰ ਰਿਹਾ ਜਾਂ ਆਸ਼ਕੀ ਦੇ ਵਿੱਚ ਪੈ ਗਿਆ ਵੀ ਉਹਦੇ ਕਰਕੇ ਉਹ ਹੁਣ ਵਧੀਆ ਨਹੀਂ ਖੇਡ ਰਿਹਾ, ਤੁਹਾਨੂੰ ਲੱਗਦਾ ਇਸ ਚੀਜ਼ ਦਾ ਕੋਈ ਰਿਲੇਸ਼ਨ ਹੈ? ਜੇ ਹੁਣ ਕੋਈ ਐਕਟਰ ਹੈ ਉਹਦੀ ਕੋਈ ਗਰਲਫ੍ਰੈਂਡ ਬਣ ਜਾਵੇ ਵਾਈਫ ਬਣ ਜਾਵੇ ਵੀ ਬਸ ਉਸੇ ਕਰਕੇ ਉਹ ਹੁਣ ਵਧੀਆ ਮੂਵੀਆਂ ਨਹੀਂ ਦੇ ਰਿਹਾ, ਵਧੀਆ ਐਕਟਿੰਗ ਨਹੀਂ ਕਰ ਰਿਹਾ, ਕੋਈ ਗਾਇਕ ਹੈ ਜੇ ਕਿਸੇ ਗਾਇਕ ਦੇ ਗਰਲਫ੍ਰੈਂਡ ਵਾਈਫ ਬਣ ਜਾਵੇ ਤੁਹਾਨੂੰ ਲੱਗਦਾ ਕਿ ਜੇ ਉਹਦੇ ਬਣਨ ਦੇ ਨਾਲ ਉਹਦੇ ਗਾਣੇ ਨਹੀਂ ਵਧੀਆ ਆਉਣਗੇ, ਉਹ ਲਿਖਦਾ ਨਹੀਂ ਵਧੀਆ ਗਾਉਂਦਾ ਨਹੀਂ ਵਧੀਆ, ਆਪਾਂ ਰਿਲੇਟ ਕਿਉਂ ਕਰਦੇ ਹਾਂ ਰਿਲੇਸ਼ਨਸ਼ਿਪ ਨੂੰ ਤੇ ਕਰੀਅਰ ਨੂੰ? 905-600-3337 ਆਪਣਾ ਨੰਬਰ ਹੈ, ਤੇ ਜੇ ਕੋਈ ਤੁਸੀਂ ਐਗਜ਼ਾਮਪਲ ਵੀ ਦੇਣਾ ਚਾਹੋਗੇ ਤਾਂ ਜੀ ਸਦ ਕੇ ਦੇ ਸਕਦੇ ਹੋ। ਪ੍ਰਾਈਵੇਟ ਕਾਲਰ ਤੁਹਾਨੂੰ ਲੈਣਾ ਨਹੀਂ, ਐਵੇਂ ਟਾਈਮ ਨਾ ਵੇਸਟ ਕਰੋ, ਕਾਲ ਕਰਨਾ ਤੁਹਾਡਾ ਨਾਂ ਨੰਬਰ ਸਾਰਾ ਰਿਕਾਰਡ ਹੋਵੇ ਤੇ ਫਿਰ ਗੱਲਬਾਤ ਕਰਾਂਗੇ। ਨੰਬਰ ਹੈ ਆਪਣਾ 9056733337 ਯਾਦ ਰੱਖੋ ਜ਼ਰੂਰ। ਰੋਇਲ ਆਟੋ ਸੈਂਟਰ ਨੂੰ ਰਾਜ ਬਾਈ ਜੀ ਹਾਜ਼ਰ ਨੇ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਇਸ਼ੂ ਹੈ, ਗੱਲ ਕੀ ਗੱਡੀ ਦਾ ਕੋਈ ਪੰਗਾ ਪੈ ਗਿਆ, ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਕੋਰਨਰ ਤੇ, 9057991478 ਜੀ 4642 ਹੈਲੋ ਠੀਕ ਹੈ ਜੀ ਕਿਵੇਂ ਹੋ?
4: ਧਿਆਨ
0: ਤਾਂ ਭਟਕਿਆ ਲੱਗਦਾ
4: ਯਾਰ, ਮਤਲਬ ਕਿ ਦੋ ਤਿੰਨ ਮੈਚ ਹੋ ਗਏ ਲਗਾਤਾਰ।
0: ਤੁਹਾਨੂੰ ਲੱਗਦਾ ਵੀ ਉਹ ਥੋੜੇ ਆਸ਼ਕੀ ਚ ਜ਼ਿਆਦਾ ਪੈ ਗਿਆ ਤਾਂ ਧਿਆਨ ਉਹਦਾ ਉਧਰ ਨੂੰ ਹੋ ਗਿਆ?
4: ਪਤਾ ਨੀ ਕੀ ਗੱਲ ਹੈ, ਹੁਣ ਮੈਂ ਇੱਦਾਂ ਤਾਂ ਨਹੀਂ ਕਹਿਣਾ ਚਾਹੁੰਦਾ,
0: ਦੋ
4: ਤਿੰਨ ਮੈਚ ਲਗਾਤਾਰ ਹੀ ਹੋ ਗਿਆ ਬਈ, ਜਿੱਦਾਂ ਦੇਖੋ ਨਾ ਬਿਸ਼ੰਟਨ ਸੁੰਦਰ ਵਰਗੇ ਚਾਹੇ ਛੋਟੇ ਮੋਟੇ ਬੈਟਸਮੈਨਾਂ ਤੋਂ ਕੁੱਟ ਖਾ ਕੇ ਯਾਰ ਮੈਚ ਹਾਰ ਗਿਆ, ਪਿਛਲਾ ਮੈਚ ਤਾਂ ਪਤਾ ਹੀ ਨੀ ਲੱਗਾ ਕਿੱਦਾਂ ਹਾਰ ਗਿਆ।
0: ਤੁਹਾਨੂੰ ਲੱਗਦਾ ਕਿ ਆਸ਼ਕੀ ਦੇ ਚੱਕਰ ਦੇ ਵਿੱਚ ਇਹ ਪੰਗਾ ਪੈ ਰਿਹਾ?
4: ਉਹ ਆਸ਼ਕੀ ਦਾ ਚਲੇ ਹੁਣ ਪਤਾ ਨੀ ਹੈਗਾ ਵੀ ਉਹ ਕਿਹੜਾ ਕੱਲਾ ਅਰਸ਼ਦੀਪ ਖੇਡਦਾ ਬਾਕੀ ਵੀ ਖੇਡਦੇ ਆ, ਗੱਲ ਤਾਂ ਇਹ ਵੀ ਪੰਜਾਬ ਦੀ ਟੀਮ ਪਤਾ ਨੀ ਕੀ ਆ ਬਈ
0: ਮੈਂ ਹੁਣ ਤੁਸੀਂ ਇਹਦਾ ਜਵਾਬ ਦੇ ਦੋ ਜਿਹੜਾ ਆਪਾਂ ਆਸ਼ਕੀ ਦਾ ਤੇ ਕਰੀਅਰ ਦੀ ਗੱਲ ਕਰ ਰਹੇ ਹਾਂ ਤੇ ਠੀਕ ਹੈ, ਮੈਂ ਸਮਝਦਾ ਤੁਹਾਡੀ ਗੱਲ ਕਿ ਧਿਆਨ ਹੁਣ ਫਿਰ ਤੁਸੀਂ ਦੱਸੋ ਨਾ ਵੀ ਕਿਹੜੀ ਗੱਲ ਕਰਕੇ ਤੁਹਾਨੂੰ ਲੱਗਦਾ ਕਿ ਧਿਆਨ ਉਹਦਾ ਜਾਂ ਕਿਸੇ ਵੀ ਬੰਦੇ ਦਾ ਭਟਕਿਆ ਹੋ ਸਕਦਾ। ਸੋ ਇੱਕ ਤੁਸੀਂ ਏਰੀਅਨ ਮਿਲਸ ਐਕਿਰਾ ਨੂੰ ਪੱਕਾ ਯਾਦ ਰੱਖਣਾ, ਗੱਡੀ ਲੈਣੀ ਆ ਤਾਂ ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ, 9058285800 ਨੰਬਰ ਨੋਟ ਕਰੋ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ। ਸਾਡੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਜੋ ਮੈਨੇਜਰ ਨੇ ਐਕਿਰਾ ਦੇ ਜੀ 1303। ਹੈਲੋ
5: ਜੀ,
0: ਵੈਲਕਮ।
5: ਤੁਹਾਡਾ ਪ੍ਰੋਗਰਾਮ ਬਹੁਤ ਹੀ ਮੈਨੂੰ ਚੰਗਾ ਲੱਗਦਾ ਹੈ, ਸਪੈਸ਼ਲੀ ਮੈਂ ਤਾਂ ਵੀ ਸੁਣਦੀ ਹੁੰਦੀ ਹਾਂ ਜਿਵੇਂ ਕੰਮ ਤੋਂ ਆਉਂਦੀ
0: ਹੈ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਤੁਹਾਡਾ
5: ਚੰਗਾ ਸੀ, ਤੁਹਾਡਾ ਟੌਪਿਕ ਬਹੁਤ ਚੰਗਾ ਸੀ, ਸਪੈਸ਼ਲੀ ਤੁਸੀਂ ਦੱਸਿਆ ਕਿ ਲੇਡੀਜ਼ ਤੁਸੀਂ ਵੀ ਕਾਲ ਕਰੋ। ਸੋ ਆਈ ਵਾਸ ਲਾਈਕ ਓਕੇ, ਤੇ ਮੈਨੂੰ ਲੱਗਦਾ ਹੈ ਕਿ ਜਬ ਆਦਮੀ ਆਪਣਾ ਫੋਕਸ ਹੁੰਦਾ ਨਾ ਕੰਮ ਤੇ, ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਹੁਣ ਮੈਨੂੰ ਬੀਵੀ ਤੇ ਬੱਚੇ ਦਾ ਸਪੋਰਟ ਕਰਨਾ, ਉਹ ਹੋਰ ਦਿਲ ਲੱਗ ਕੇ ਨਾ ਕੰਮ ਕਰਦਾ। ਤੇ ਸਾਡਾ ਇਸਲਾਮ ਦੇ ਵਿੱਚ ਵੀ ਕੀ ਹੈਗਾ ਕਿ ਬੀਵੀ ਬੱਚੇ ਰਿਸਕ ਲੈ ਕੇ ਆਉਂਦੇ, ਤੇ ਅਗਰ ਸਹੀ ਇਨਸਾਨ ਹੋਏ ਨਾ ਤੇ ਮੈਨੂੰ ਲੱਗਦਾ ਉਹਦੇ ਵਿੱਚ ਬਰਕਤ ਆਉਂਦੀ ਹੈ। ਇਹ ਐਵੇਂ ਜੀ ਗੱਲ ਬਣੀ ਹੈ ਕਿ ਉਹੀ ਯੂ ਨੋ ਲਾਈਕ ਸਟੀਰੀਓਟਾਈਪਿਕਲ ਮਾਂ ਕਿ
0: ਕੁੜੀ ਦੇ ਮਗਰ ਲੱਗ ਗਿਆ ਤੇ ਉਹਦੇ ਥੱਲੇ ਲੱਗਿਆ ਹੋਇਆ, ਨਾ ਕੰਮ ਕਰਦਾ ਚੱਜ ਤਰ੍ਹਾਂ, ਨਾ ਕਿਸੇ ਦੀ ਹੋਰ ਗੱਲ ਸੁਣਦਾ, ਆਪਣੇ ਕਮਿਊਨਿਟੀਜ਼ ਦੇ ਵਿੱਚ ਵਾਕੀ ਸਟੀਰੀਓਟਾਈਪ ਬਣ ਜਾਂਦਾ।
5: ਬਿਲਕੁਲ ਬਿਲਕੁਲ।
0: ਪਰ ਤੁਹਾਨੂੰ ਨਹੀਂ ਲੱਗਦਾ, ਤੁਹਾਨੂੰ ਸਗਾ ਤੇ ਲੱਗਦਾ ਹੈ ਕਿ ਇੱਕ ਔਰਤ ਦੇ ਆਉਣ ਨਾਲ ਬੰਦਾ ਹੋਰ ਵੀ ਕੈਪੇਬਲ ਹੋ ਜਾਂਦਾ?
5: ਕਿਉਂਕਿ ਉਹਨੂੰ ਪਤਾ ਹੁੰਦਾ ਕਿ ਉਹਨਾਂ ਕੋਲ ਹੁਣ ਹੋਰ ਲੋਕ ਹੈਗੇ ਸਪੋਰਟ ਕਰਨ ਲਈ
0: ਜੀ,
5: ਕਿ ਉਹ ਇਸ ਤਰ੍ਹਾਂ ਹੁਣ ਗਹਿਰਾ ਲਾਈਕ ਯੂ ਨੋ ਕੈਨਟ ਲਾਈਕ ਰੋਮ ਅਰਾਊਂਡ ਲਾਈਕ ਜਸਟ ਫੋਕਸ, ਉਹਨਾਂ ਦੇ ਉੱਤੇ ਫੋਕਸ ਨਹੀਂ ਹੈਗਾ ਨਾ, ਵੀ ਹੈਵ ਟੂ ਫੋਕਸ ਔਨ ਹਿਸ ਇੰਟਾਇਰ ਫੈਮਿਲੀ ਐਂਡ ਫਿਊਚਰ ਟੂ।
0: ਨੋ ਬਿਲਕੁਲ, ਦੇਰਸ ਮੈਨੀ ਐਗਜ਼ਾਮਪਲਸ ਆਫ ਦੈਟ, ਵੀ ਜਿਹੜੇ ਬੜੇ ਸਕਸੈਸਫੁਲ ਬੰਦੇ ਨੇ ਉਹਨਾਂ ਦੇ ਕੋਲ ਬੜੇ ਲੰਬੇ ਸਮੇਂ ਤੋਂ ਦੇ ਹੈਵ ਯੂ ਨੋ ਵਾਈਵਸ ਜੋ ਉਹਨਾਂ ਨੂੰ ਸਪੋਰਟ ਕਰਦੇ ਨੇ। ਬਟ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ, ਥੈਂਕਸ ਫੋਰ ਯਰ ਕਾਲ, ਰੀਅਲੀ ਅਪਰੀਸ਼ੀਏਟ ਇਟ। ਐਂਡ ਸਾਡੇ ਨਾਲ ਸੁਖਪਾ ਜੀ ਵੀ ਜੁੜੇ ਆ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ। ਇਸ ਵੀਕਐਂਡ ਲੌਂਗ ਵੀਕਐਂਡ ਵਿਕਟੋਰੀਆ ਡੇ ਦੀ ਸੇਲ ਲੱਗ ਰਹੀ ਹੈ ਬਈ, ਫਰਾਈਡੇ ਸੈਟਰਡੇ ਸੰਡੇ ਤੇ, ਫਰਾਈਡੇ ਨੂੰ ਪੰਜਾਬੀ ਲਹਿਰਾਂ ਲਾਈਵ ਲੋਕੇਸ਼ਨ ਹੋਵੇਗਾ ਐਟ ਗ੍ਰੈਂਡ ਹੋਮ ਫਰਨੀਚਰ। ਭਾਜੀ ਵੈਲਕਮ,
6: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ। ਬਿਲਕੁਲ, ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਹੋਊਗਾ ਤੇ ਨਾਲ ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ 6685 ਟੌਮਕਨ ਰੋਡ ਦੇ ਉੱਪਰ। ਐਡਰੈਸ ਸਾਰੇ ਪਰਿਵਾਰ ਨੋਟ ਕਰ ਲੈਣਾ, 6685 ਟੌਮਕਨ ਰੋਡ ਦੇ ਉੱਪਰ ਤੁਸੀਂ ਪਹੁੰਚਣਾ, ਕਿਉਂਕਿ ਵੱਡੀ ਸੇਵਿੰਗ ਤੇ ਵੱਡੇ ਗਿਫਟ ਤੁਹਾਡਾ ਇੰਤਜ਼ਾਰ ਕਰ ਰਹੇ ਨੇ 6685 ਟੌਮਕਨ ਰੋਡ ਦੇ ਉੱਪਰ। ਚਾਹੇ ਤੁਸੀਂ ਹਾਈਡ੍ਰੋਨਿਕ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ ਨੇ, ਕੌਫੀ ਟੇਬਲ ਚਾਹੀਦੇ ਨੇ, ਡਿਸਕਾਊਂਟ ਤੇ ਮਿਲਣੇ ਹੀ ਆ ਲੌਂਗ ਵੀਕਐਂਡ ਦੇ, ਤੇ ਨਾਲ ਦੀ ਨਾਲ ਜਿਹੜੇ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਤੇ ਮੈਂ ਇੱਕ ਪੇਟੀ ਬੈਡਰੂਮ ਸੈੱਟ ਦੀ ਡੀਲ ਦਿੰਦਾ ਜਿਹਨਾਂ ਪਰਿਵਾਰਾਂ ਨੇ ਸਟੋਰੇਜ ਵਾਲਾ ਪੇਟੀ ਵਾਲਾ ਬੈਡਰੂਮ ਸੈੱਟ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਕੁਈਨ ਸਾਈਜ਼ ਦਾ ਪੇਟੀ ਵਾਲਾ ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $2000 ਸੀ, ਸਪੈਸ਼ਲ ਵਿਕਟੋਰੀਆ ਡੇ ਲੌਂਗ ਵੀਕਐਂਡ ਲਈ ਕੰਪਲੀਟ ਬੈਡਰੂਮ ਸੈੱਟ $699 ਦਾ, ਪੇਟੀ ਵਾਲਾ ਕੰਪਲੀਟ ਬੈਡਰੂਮ ਸੈੱਟ ਕੁਈਨ ਸਾਈਜ਼ ਦਾ $699 ਦਾ ਮਿਲੂਗਾ। ਪੰਜਾਬੀ ਲਹਿਰਾਂ ਦਾ ਆਖਿਰ ਰੈਫਰੈਂਸ ਦੇ ਦਿਓ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਪਹੁੰਚਣਾ ਕਿੱਥੇ ਆ ਜੀ, 6685 ਟੌਮਕਨ ਰੋਡ, 6685 ਟੌਮਕਨ ਰੋਡ ਦੇ ਉੱਪਰ, ਡੈਰੀ ਐਂਡ ਟੌਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੌਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ। ਥੈਂਕ ਯੂ ਵੈਰੀ ਮਚ ਨਵੀ,
0: ਥੈਂਕ ਯੂ ਸਰ, ਬਹੁਤ ਸ਼ੁਕਰੀਆ। ਸੇਲ ਸੇਲ ਸੇਲ ਲੱਗ ਚੁੱਕੀ ਹੈ, ਗੈਟ ਰੈਡੀ। ਤੇ ਸੇਲ ਜਦੋਂ ਲੱਗਦੀ ਹੈ ਡੀਲਾਂ ਤਾਂ ਤੁਹਾਨੂੰ ਅਸੀਂ ਵਧੀਆ ਦਵਾਵਾਂਗੇ ਦਵਾਵਾਂਗੇ। ਇੱਕ ਤੁਹਾਨੂੰ ਨਾਲ ਦੀ ਨਾਲ ਅਸੀਂ ਇਨਫੋਰਮੇਸ਼ਨ ਦਿੰਦੇ ਹੁੰਦੇ ਹਾਂ ਕਿ ਬਈ ਤੁਸੀਂ ਟੈਕਸੈਲ ਅਕਾਊਂਟਿੰਗ ਦੀ ਟੀਮ ਦੇ ਨਾਲ ਸੰਪਰਕ ਕਰੋ ਜੇ ਤੁਸੀਂ ਬਿਜ਼ਨਸ ਚਲਾਉਣੇ ਹੋ ਐਂਡ ਤੁਹਾਡੀ ਬੁੱਕ ਕੀਪਿੰਗ ਪਿੱਛੇ ਰਹਿ ਗਈ, ਪੇਰੋਲ, HST, ਕਾਰਪੋਰੇਟ ਟੈਕਸ ਜਾਂ CRA ਕੰਪਲਾਈਂਸ ਦੀ ਕੋਈ ਟੈਨਸ਼ਨ ਹੈ, ਟੈਕਸੈਲ ਅਕਾਊਂਟਿੰਗ ਤੁਹਾਡੇ ਬਿਜ਼ਨਸ ਲਈ, ਬੁੱਕ ਕੀਪਿੰਗ, ਪੇਰੋਲ, ਕਾਰਪੋਰੇਟ ਟੈਕਸ ਫਾਈਲਿੰਗ, HST ਸਪੋਰਟ ਤੇ ਪੂਰਾ ਸਾਲ ਟੈਕਸ ਪਲੈਨਿੰਗ ਵਿੱਚ ਪ੍ਰੋਫੈਸ਼ਨਲ ਮਦਦ ਕਰਦੇ ਨੇ, ਟਰੱਕਿੰਗ, ਕੰਸਟਰਕਸ਼ਨ, ਰੈਸਟੋਰੈਂਟ, ਰੀਟੇਲ, ਰੀਅਲ ਇਸਟੇਟ, IT ਕੰਸਲਟਿੰਗ ਜਾਂ ਕਿਸੇ ਵੀ ਸਮਾਲ ਬਿਜ਼ਨਸ ਲਈ ਤੁਹਾਡੇ ਅਕਾਊਂਟਸ ਕਲੀਨ, ਔਰਗਨਾਈਜ਼ ਤੇ CRA ਰੈਡੀ ਰੱਖਣ ਵਿੱਚ ਮਦਦ ਕਰਦੇ ਨੇ। ਅੱਜ ਹੀ ਆਪਣਾ ਬਿਲਕੁਲ ਫ੍ਰੀ 15-20 ਮਿੰਟ 30 ਮਿੰਟ ਟੈਕਸ ਰਿਵਿਊ ਬੁੱਕ ਕਰੋ, ਕਾਲ ਕਰੋ 647-461-0361 4398 ਹੈਲੋ
7: ਹੈਲੋ ਕਿਵੇਂ ਵੀਰੇ
0: ਠੀਕ ਵੀਰੇ ਕੀ ਹਾਲ
7: ਵਧੀਆ ਵਧੀਆ ਵੀਰੇ ਮੈਂ ਕਹਿੰਦਾ ਔਰਤਾਂ ਨਾਲ ਨਹੀਂ ਫਰਕ ਪੈਂਦਾ ਕੋਈ ਵੀ ਰਿਲੇਸ਼ਨ ਹੋਣ ਨਾਲ ਕਿਉਂਕਿ ਆਪਣੇ ਕੋਲ ਆਪਾਂ ਕਿਸੇ ਦੁਨੀਆਂ ਨਾਲ ਦੇਖਣ ਨਾਲ ਆਪਣੇ ਮਾਂ ਪਿਓ ਦੇ ਐਗਜ਼ਾਮਪਲ ਪਹਿਲਾਂ ਵਧੀਆ ਦੇਖ ਸਕਦੇ ਹੁੰਦੇ ਤੇ ਰਹੀ ਗੱਲ ਕ੍ਰਿਕਟ ਦੀ ਗਲਤੀ ਉਹ ਇਹ ਕਰੀ ਜਾਂਦੇ ਆ ਉਹ ਥੋੜਾ ਹਜੇ ਈਗੋ ਤੇ ਗੱਲ ਵਾਲੀ ਛੇਤੀ ਲੈ ਕੇ ਜਾਂਦਾ ਈਗੋ ਦੇ ਹੱਡ ਤੋਂ ਮੈਂ ਲਾਈਕ 8-9 ਮੈਚਾਂ ਤੋਂ ਦੇਖ ਲਿਆ ਅਰਸ਼ਦੀਪ ਨੂੰ ਨੋਟ ਓਨਲੀ ਅਰਸ਼ਦੀਪ ਇਹ ਨਵੇਂ ਖਿਡਾਰੀ ਹਜੇ ਈਗੋ ਹਰਟ ਹੋ ਜਾਂਦੀ ਇਹਨਾਂ ਦੀ ਛੇਤੀ ਕਿ ਜੇ ਮੈਚ ਖਰਾਬ ਹੋ ਗਿਆ ਬਾਕੀ ਬਲੋਗਿੰਗ ਬਲੂਗਿੰਗ ਆਹ ਚੰਗਾ ਕੀਤਾ BCCI ਨੇ ਅੱਜ ਕੱਲ ਬੰਦ ਕਰਵਾ ਦਿੱਤੀ ਆ ਹੁਣ ਇਹ ਬੰਦ ਹੋਣੀ ਚਾਹੀਦੀ ਗੇਮ ਤੇ ਫੋਕਸ ਕਰੋ
0: ਕਿਹੜੀ ਕੀ ਬੰਦ ਕਰਤੀ
7: ਬਣਾ ਦੇਣੀ
0: ਸਨੈਪਚੈਟ ਸਟੋਰੀਆਂ
7: ਬਲੌਗ ਬਣਾਈ ਜਾਂਦੇ ਆ ਫ੍ਰੈਂਡਲੀ ਇੱਕ ਥੋੜਾ ਮੈਂ ਆਪਦੇ ਯਾਰਾਂ ਦੋਸਤਾਂ ਨਾਲ ਲਾਈਕ ਇੱਕ ਮੈਂ ਮੈਚ ਖੇਡ ਰਿਹਾ ਨਾ ਬਟ ਜਦੋਂ ਮੈਂ ਮੈਚ ਖੇਡ ਰਿਹਾ ਉਹ ਅਟੈਕਿੰਗ ਮੋਡ ਚ ਹੁੰਦਾ ਵੀਰੇ ਆਪਾਂ ਪੰਜਾਬ ਲਈ ਯਾਰ ਮੈਂ 800 ਮੀਟਰ ਭਾਵੇਂ ਮੈਂ ਪੰਜਾਬ ਚ ਨਹੀਂ ਭਾਵੇਂ ਮੈਨੂੰ ਗੁਜਰਾਤ ਦੀ ਟੀਮ ਚ ਖੜਾ ਦੋ ਮੈਚ ਦੇ ਟਾਈਮ ਮੈਂ ਸੀਰੀਅਸ ਹੋਊਂਗਾ ਮੈਚ ਮੇਰੇ ਲਈ ਗੇਮ ਮੇਨ ਹੋਊਗੀ ਬਾਕੀ ਆਈ ਡੋਨਟ ਨੋ ਕਿਵੇਂ ਇਹਨਾਂ ਦਾ ਫਿਕਸ ਹੁੰਦੇ ਆ ਜਾਂ ਕਿਵੇਂ ਹੁੰਦੇ ਬਟ ਗੇਮ ਸੱਚੀ ਬਹੁਤ ਪੰਜਾਬ ਦੀ ਟੀਮ ਕਹਿਣਾ ਨੀ ਚਾਹੀਦਾ ਫਿਰ ਕਹਿ ਦਿੰਦੇ ਹਰੇਕ ਵਾਰੀ ਇਹਨਾਂ ਨੇ 2 ਸਾਲ ਪਹਿਲਾਂ ਪੇਜ ਤੇ ਬਹੁਤ ਪੋਸਟ ਪਾਈ ਸੀਗੀ ਸਾਡੇ ਆਪਦੇ ਬੰਦੇ ਨੀ ਸਾਨੂੰ ਸਪੋਰਟ ਕਰਦੇ ਬਟ ਸਪੋਰਟ ਕਰਨਗੇ ਐਵੇਂ ਇਹਨਾਂ ਨੂੰ ਕਹੋ ਕਿ ਪਬਲਿਕ ਓਪੀਨੀਅਨ ਆਨ ਕਰਵਾ ਦੇਣ ਸਾਡੇ ਆਮ ਬੰਦਾ ਮੈਂ ਵਧੀਆ ਫੀਲਡਿੰਗ ਕਰ ਲੂੰਗਾ ਉਹਨਾਂ ਨਾਲੋਂ ਜਿਹੜੀ ਚੀਜ਼ਾਂ ਤੇ ਇਹਨੂੰ ਫੋਕਸ ਕਰਨਾ ਉਹਨਾਂ ਨੂੰ ਕਰਨਾ ਚਾਹੀਦਾ ਜਿਹੜੀਆਂ ਤੇ ਸੁਣਨਾ ਚਾਹੀਦਾ ਸਾਨੂੰ ਇਹਨੂੰ ਰਨ ਪਏ ਸੀ ਮੈਂ ਤੁਹਾਨੂੰ ਦੱਸ ਦਿੰਦਾ ਨਿਊਜ਼ੀਲੈਂਡ ਨਾਲ ਮੈਚ ਹੋਈ ਜਾਂਦਾ ਸੀ ਆਪਣਾ ਫਾਈਨਲ ਇਹਨੂੰ ਰਨ ਪਏ ਸੀ ਇਹਨੇ ਡੈਰਨ ਮਿਚਲ ਦੇ ਬਿਨਾਂ ਗੱਲੋਂ ਬਾਲ ਮਾਰੀ ਅਰਸ਼ਦੀਪ ਨੇ
0: ਚਲੋ ਉਹ ਆਪਾਂ ਵੱਖਰੀ ਗੱਲ ਹੈ ਬਟ ਆਪਾਂ ਡਿਸਟਰੈਕਸ਼ਨਸ ਦੀ ਗੱਲ ਕਰ ਰਹੇ ਹਾਂ ਸੋ ਤੁਹਾਨੂੰ ਲੱਗਦਾ ਹੈ ਚਲੋ ਤੁਸੀਂ ਵਲੌਗਿੰਗ ਦੀ ਸਨੈਪਚੈਟ ਸਟੋਰੀਆਂ ਦੀ ਗੱਲ ਕੀਤੀ ਹੁਣ ਜੇ ਕੋਈ ਸਨੈਪਚੈਟ ਸਟੋਰੀਆਂ ਨਾਲ ਬੰਦੇ ਦਾ ਇੱਕ ਫੋਕਸ ਇੱਧਰ ਉੱਧਰ ਹੋ ਰਿਹਾ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਜੇ ਉਹਦੀ ਹੁਣ ਗਰਲਫ੍ਰੈਂਡ ਬਣੀ ਹੈ ਉਹਦੇ ਨਾਲ ਉਹ ਡੇਟਾਂ ਤੇ ਜਾ ਰਿਹਾ ਵੀ ਉਹਦੇ ਨਾਲ ਉਹਦਾ ਫੋਕਸ ਇੱਧਰ ਉੱਧਰ ਹੋ ਰਿਹਾ
7: ਨਹੀਂ
0: ਉਹਦੀ ਪਰਸਨਲ ਲਾਈਫ ਆ
7: ਜਿਹੜੀ ਉਹ ਬੱਸ ਤੇ ਟਰੈਵਲ ਕਰ ਰਹੇ ਆ ਕਿਤੇ ਉਹ ਲੋਕੇਸ਼ਨ ਤੇ ਗਏ ਉਹਦੀ ਸਟੋਰੀ ਪਾਤੀ ਆ ਬਟ ਉਹਦਾ ਤੁਸੀਂ ਕਦੇ ਸਨੈਪਚੈਟ ਅਕਾਊਂਟ ਜਾਂ ਪਲੇਅਰਾਂ ਦਾ ਦੇਖ ਲਿਓ ਤੁਹਾਨੂੰ ਆਪ ਹੀ ਆਪਦਾ ਕੁਐਸਚਨ ਦਾ ਜਵਾਬ ਮਿਲ ਜੂ ਹਰ ਚੀਜ਼ ਦੇ ਹਰ ਚੀਜ਼ ਨੂੰ ਫ੍ਰੈਂਡਲੀ ਲੈ ਕੇ ਜਾ ਰਹੇ ਨੇ
0: ਠੀਕ ਆ ਚਲੋ ਠੀਕ ਆ ਠੀਕ ਹੈ ਬਟ ਕੋਈ ਆਸ਼ਕੀ ਦੇ ਚੱਕਰ ਚ ਨਹੀਂ ਕੋਈ ਪੰਗਾ ਪੈ ਰਿਹਾ ਠੀਕ ਹੈ ਓਕੇ ਸੋ ਨੰਬਰ ਹੈ ਆਪਣਾ 9056733377 ਆਪਣਾ ਨੰਬਰ ਹੈ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਯਾਰ ਕਿ ਵਲੌਗਿੰਗ ਜਾਂ ਸਨੈਪਚੈਟ ਸਟੋਰੀਆਂ ਇਹ ਵੋ ਬੰਦ ਕਰ ਦਿਓ ਖੈਰ ਮੇ ਬੀ ਆਪਾਂ ਉਹਦੀ ਵੀ ਗੱਲ ਥੋੜ੍ਹੀ ਜਿਹੀ ਕਰ ਸਕਦੇ ਹਾਂ ਸੋ 905-673-3337 ਆਪਣਾ ਨੰਬਰ ਹੈ 9056733337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਤੁਹਾਡੀ ਕਾਲ ਆ ਰਹੀ ਹੈ ਜਸਟ ਹੋਲਡ ਕਰੋ ਲਾਈਨ ਨੂੰ ਸਭ ਨਾਲ ਗੱਲਬਾਤ ਕਰਾਂਗੇ ਥੋੜ੍ਹੇ ਬਸ ਹੋਲਡ ਕਰ ਲਿਆ ਕਰੋ ਤੇ ਗੱਲਬਾਤ ਪੱਕੀ ਹੋਵੇਗੀ ਟੀਮ ਡਾਇਮੰਡ ਤੋਂ ਰਵੀ ਮੈਨੀ ਜੀ ਰੀਮੈਕਸ ਗੋਲਡ ਰੀਅਲਟੀ ਦੇ ਨਾਲ ਇਹਨਾਂ ਕੋਲ ਬਹੁਤ ਸਾਰੀਆਂ ਨਵੀਆਂ ਪ੍ਰਾਪਰਟੀਆਂ ਆਈਆਂ ਬ੍ਰੈਂਪਟਨ ਮਿਸੀਸਾਗਾ ਦੇ ਆਸ ਪਾਸ ਮਲਟੀ ਅਵਾਰਡ ਵਿਨਿੰਗ ਟੀਮ ਹੈ 25 ਸਾਲ ਤੋਂ ਵੱਧ ਦਾ ਐਕਸਪੀਰੀਅੰਸ ਹੈ ਸਾਰੀਆਂ ਇਨਹਾਊਸ ਸੇਵਾਵਾਂ ਦਿੰਦੇ ਨੇ ਮੋਰਗੇਜ ਲੀਗਲ ਸਪੋਰਟ ਹੋਮ ਇਨਸਪੈਕਸ਼ਨ ਸਾਰਾ ਕੁਝ ਇਹ ਆਪ ਕਰਵਾ ਕੇ ਦੇਣਗੇ ਟੀਮ ਡਾਇਮੰਡ ਰਵੀ ਮੈਣੀ 416-471-4081 ਸਾਰੇ ਮਿੱਤਰ ਸੱਜਣ 6341008089 ਹੋਲਡ ਕਰੋ ਪਹਿਲਾਂ ਰਵੀ ਜੀ ਦਾ ਸੰਦੇਸ਼ ਸੁਣ ਲਈਏ
8: Hello everyone, agar aapko acche price mein ghar bechna ya khareedna hai then you know who to call Team Diamond Ravi Mani at 416-471-4081 416-471-4081 and Team Diamond lekar aaye hai kuch amazing listings pehla ghar hai is a detached bungalow in Mississauga with 3 bedrooms 4 washrooms a car garage 3-bedroom finished basement apartment and a separate entrance a beautiful home in Mississauga listed for $949,000. Dusra home is a semi-detached two-story home in Brampton with three bedrooms, three washrooms, a car garage, one bedroom finished basement apartment, and a separate entrance. A luxurious home in Brampton listed for $799,000. So for more information about these amazing properties, call Team Diamond Ravi Mani at 416-471-4081. 416-471-4081. Team Diamond has the best team available for mortgage consultants, lawyers, and home inspectors. Our in-house mortgage experts provide business loan, financing available for first-time buyers, self-employed, and new immigrants. Minimum down payment available. Down payment issues? No problem. Private funds available. Best interest rates guaranteed. Mortgage experts can help you with bad credit or any credit issues. Ask how. So for all your real estate needs under one roof, call Team Diamond Ravi Mani. 416-471-4081. 416-471-4081. Or visit teamdiamond.ca.
0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਆਹਾ 6341। ਹੈਲੋ
9: ਹੈਲੋ
0: ਹਾਂਜੀ ਵੈਲਕਮ
9: ਭਾਈ, ਕੀ ਹਾਲ ਚਾਲ ਹੈ ਜੀ?
0: ਵਧੀਆ ਜੀ, ਕਿਵੇਂ ਹੋ?
9: ਵਧੀਆ ਭਾਜੀ, ਵਧੀਆ ਜੀ, ਸੁਣਾਓ ਠੀਕ ਹੋ ਭਾਜੀ?
0: ਬਹੁਤ ਵਧੀਆ ਜੀ, ਬੱਲੇ ਬੱਲੇ ਆ
9: ਭਾਈ। ਆਪਾਂ ਆਸ਼ਰੀ ਬਾਰੇ ਗੱਲ ਕਰ ਰਹੇ ਸੀਗੇ ਭਾਈ, ਉਹ ਗੱਲ ਭਾਈ ਏਦਾਂ ਦੀ ਆ, ਆਸ਼ਕੀ ਚ ਪੈ ਕੇ ਬੰਦਾ ਕੰਮ ਖਰਾਬ ਹੀ ਹੋ ਜਾਂਦਾ ਭਾਜੀ, ਇਹਦੇ ਵੱਲ ਦਾ
0: ਆਸ਼ਕੀ ਚ ਪੈ ਕੇ ਖਰਾਬ ਹੁੰਦਾ। ਅੱਛਾ
9: ਦੇਖੋ ਭਾਈ, ਮਨਾਲੀ ਘੁੰਮ ਰਿਹਾ ਭਾਜੀ, ਦੇਖੋ ਹੁਣ ਤੁਸੀਂ ਚੈੱਕ ਕੀਤੇ ਨੀ ਰੀਲ ਉਹਦੀ ਪਿੱਛੇ, ਮਨਾਲੀ ਘੁੰਮ ਰਿਹਾ ਸੀ ਭਾਜੀ, ਉਹ ਮਾਲ ਰੋਡ ਘੁੰਮ ਰਿਹਾ ਸੀਗਾ, ਖੇਡਾਂ ਚ ਭਾਈ ਧਿਆਨ ਕਿੱਥੇ ਹੋਊਗਾ, ਜਿਆਦਾ ਵਾਲਾ ਆਪਣਾ ਧਿਆਨ ਹੀ ਆਸ਼ਕੀ ਕਰਨੀ ਹੋਊਗਾ ਭਾਜੀ।
0: ਅੱਛਾ, ਪਰ ਹੁਣ ਭਾਜੀ ਬਥੇਰੇ ਬੰਦੇ ਖੇਡਦੇ ਖੇਡਦੇ ਹੁਣ ਫੰਕਸ਼ਨ ਤਾਂ ਕਰਨਾ ਹੀ ਹੁੰਦਾ ਨਾਲ
9: ਭਾਜੀ, ਬੰਦੇ ਨੂੰ ਜੇ ਫੰਕਸ਼ਨ ਭਾਈ ਸਾਰੇ ਕਰਦੇ ਨੇ, ਫੰਕਸ਼ਨ ਦਾ ਬੰਦਾ ਕਹਿੰਦਾ ਲਿਮਿਟ ਦਾ ਭਾਜੀ, ਹੁਣ ਖੇਡਾਂ ਦੇ ਬੰਦੇ ਬਿਲਕੁਲ ਭਾਜੀ, ਛੁੱਟੀਆਂ ਲੈ ਕੇ ਬਾਹਰ ਘੁੰਮਣ ਜਾ ਰਹੇ ਹੋ, ਖੇਡਾਂ ਵੱਲ ਧਿਆਨ ਲੜਾ ਕੌਣ ਦਊਗਾ?
0: ਠੀਕ ਹੈ, ਸੋ ਆਸ਼ਕੀ ਦਾ ਬੰਦੇ ਦੇ ਉੱਤੇ ਫਿਰ ਫਰਕ ਪੈ ਰਿਹਾ।
9: ਹਾਂਜੀ ਭਾਈ, ਓਬਵੀਅਸਲੀ ਭਾਈ ਗੱਲ ਫਰਕ ਹੈ, ਮੇਰੀ ਗੱਲ ਸੁਣੋ। ਹੁਣ ਤੇ ਤੁਸੀਂ ਆਪਾਂ ਕੰਮ ਤੇ ਜਾ ਰਹੇ ਹਾਂ, ਜੋਬ ਤੇ ਆਪਾਂ ਰੋਜ਼ ਜੋਬ ਤੇ ਜਾ ਰਹੇ ਹਾਂ, ਤੇ ਆਪਾਂ ਕੋਈ ਆਪਣੀ ਕੋਈ ਸਹੇਲੀ ਬਣ ਜਾਊਗੀ, ਆਪਾਂ ਛੁੱਟੀ ਮਾਰਾਂਗੇ ਨਾ ਵਿਚਕਾਰ ਦੋ ਤਿੰਨ ਦਿਨ ਵਾਸਤੇ ਭਾਜੀ, ਆਟੋਮੈਟਿਕਲੀ ਭਾਜੀ ਫਰਕ ਪੈ ਜਾਂਦਾ। ਹੁਣ ਤੁਸੀਂ ਮਨਾਲੀ ਅਰਸ਼ਦੀਪ ਘੁੰਮ ਰਿਹਾ, ਅੱਜ ਦੀ ਤੁਸੀਂ ਸਨੈਪਚੈਟ ਦੇਖੀ ਹੋਣੀ, ਰੋਹਤਾਂਗ ਘੁੰਮ ਰਿਹਾ ਭਾਜੀ ਅਰਸ਼ਦੀਪ।
0: ਠੀਕ ਹੈ, ਚਲੋ ਠੀਕ ਹੈ। ਤੋ ਭਾਜੀ ਕਹਿੰਦੇ ਕਿ ਜ਼ਰੂਰ ਨਵੀਂ ਯਾਰ ਆਸ਼ਕੀ ਕਰਨੀ ਹੈ, ਆਸ਼ਕੀ ਕਰੋ, ਗੇਮ ਖੇਡਣੀ ਹੈ, ਗੇਮ ਖੇਡੋ। 0080 ਹਾਂਜੀ
10: ਨਹੀਂ ਵੀਰ, ਕੀ ਹਾਲ ਚਾਲ?
0: ਵਧੀਆ ਜੀ, ਕਿਵੇਂ ਹੋ? ਕੋਈ ਲੈਣਾ ਦੇਣਾ ਨੀ, ਆਸ਼ ਕੀ ਕਰ ਰਹੇ ਨਹੀਂ ਕਰ ਰਹੇ, ਕੀ ਕਹਿੰਦੇ ਯਾਰ ਵੀ ਘੁੰਮ ਫਿਰ ਰਹੇ, ਆਸ਼ ਕੀ ਕਰ ਰਹੇ, ਗਲਤ ਗੱਲ ਹੈ।
10: ਦੇਖੋ ਨਵੀ ਭਾਜੀ, ਦਾ ਥਿੰਗ ਆਈ ਵਾਂਟ ਯੂ ਟੂ ਐਪਰੀਸ਼ੀਏਟ ਕਿ ਆਪਾਂ ਨਾ ਦਿਲੋਂ ਪੰਜਾਬ ਨਾਲ ਬਹੁਤ ਪਿਆਰ ਕਰਦੇ, ਆਪਾਂ ਬੜੇ ਹਰਟ ਆਏ ਇਸ ਟਾਈਮ, ਆਪਾਂ ਚੌਥੇ ਨੰਬਰ ਤੇ ਆ ਗਏ ਤੇ ਉਹ ਵੀ ਆਪਾਂ ਪਹਿਲੇ ਤੋਂ, ਬਟ ਆਪਾਂ ਗੇਮ ਨੂੰ ਸਮਝੀਏ ਨਾ ਨਵੀ ਭਾਜੀ, ਆਪਾਂ ਇਹ ਦੇਖੀਏ ਨਾ ਵੀ ਜਿਹੜੇ ਪਹਿਲੇ ਨੰਬਰ ਤੇ ਗੁਜਰਾਤ ਦੇ ਬੈਠੇ ਨੇ, ਅੱਜ ਉਹਨਾਂ ਨੇ ਭਾਜੀ 168 ਉਹਨਾਂ ਨੇ 100 ਵੀ ਨਹੀਂ ਬਣਾਉਣ ਦਿੱਤਾ ਸਨਰਾਈਜ਼ ਹੈਦਰਾਬਾਦ ਨੂੰ, ਹਨਾ। ਤੇ ਹੁਣ ਹੁਣ ਤੁਸੀਂ ਦੇਖੋ ਨੈਕਸਟ ਦੋ ਗੇਮਾਂ ਨੇ ਆਪਣੀਆਂ ਪੰਜਾਬ ਨੇ, ਇੱਕ ਮੁੰਬਈ ਨਾਲ ਉਹ ਲੈ ਜਾਵਾਂਗੇ, ਅਗਲਾ ਫਸਵਾਂ ਮੁਕਾਬਲਾ ਹੁਣ ਆਰਸੀਬੀ ਨਾਲ ਆਪਣਾ ਨੈਕਸਟ ਦੂਜਾ, ਤੇ ਪਰ ਨੋ ਡਾਊਟ ਆਪਣੇ ਕੋਲ ਨਾ ਹਲੇ ਵੀ ਚਾਂਸ ਹੈ, ਆਪਾਂ ਫਾਈਨਲ ਤੱਕ ਜਾ ਸਕਦੇ ਹਾਂ। ਗੁਜਰਾਤ ਚਲੋ ਬੜਾ ਵਧੀਆ ਕਮ ਬੈਕ ਕੀਤਾ ਗੁਜਰਾਤ ਨੇ, ਬਟ ਪੰਜਾਬ ਆਪਾਂ ਫਾਈਨਲ ਤੱਕ ਜਾ ਸਕਦੇ ਹਾਂ, ਜਿਸ ਤਰ੍ਹਾਂ ਅੱਜ ਸਨਰਾਈਜ਼ ਦੀ ਪਰਫਾਰਮੈਂਸ ਹੋਈ ਹੈ ਨਾ, ਉਹਨਾਂ ਤੋਂ 100 ਵੀ ਨਹੀਂ ਬਣਿਆ ਅੱਜ, ਉਹਨਾਂ ਤੋਂ 20 ਓਵਰ ਖੇਡ ਵੀ ਨਹੀਂ, 90 ਵੀ ਨਹੀਂ ਬਣ ਹੋਏ, ਸੋ ਆਪਾਂ ਤੁਹਾਡੀ ਬੋਲਿੰਗ ਚੋਂ ਮਾਰ ਖਾ ਰਹੇ ਹਾਂ, ਤੇ ਆਪਾਂ ਥੋੜਾ ਬਾਈ ਨੂੰ ਇਸ ਤਰ੍ਹਾਂ ਕਹੀਏ ਵੀਰ ਛੇਲੀ ਨਾਲ ਵੀ ਘੁੰਮੀ ਚੱਲ, ਮੈਂ ਸਾਨੂੰ ਨਾ ਸੀਰੀਜ਼ ਜਿਤਾ ਦੇ ਯਾਰ।
0: ਬਟ ਤੁਹਾਡਾ ਕੀ ਖਿਆਲ ਹੈ ਵੀ ਬੰਦੇ ਦੀ ਪਰਫਾਰਮੈਂਸ ਉੱਤੇ ਕੀ ਇਹ ਆਸ਼ਕੀ ਦਾ ਕੋਈ ਚੱਕਰ ਪੈਂਦਾ ਜਾਂ ਨਹੀਂ?
10: ਨਵੀਂ ਭਾਜੀ ਜੇ ਤਾਂ ਸਿੰਗਲ ਮੈਨ ਗੇਮ ਹੋਵੇ ਨਾ ਫੇਰ ਫਰਕ ਪੈਂਦਾ, ਜੇ ਕੋਈ ਬਾਕਸਰ ਆ ਕੋਈ ਰੈਸਲਰ ਆ ਜਾਂ ਕੋਈ ਕੁਛ ਹੈ ਹਨਾ ਯਾਰ, ਇਹ 12 ਬੰਦਿਆਂ ਦੀ ਗੇਮ ਹੈ ਰਾਈਟ, ਤੇ ਜੇ ਉਹ 12 ਚੋਂ ਇੱਕ ਨੀ ਚੱਲ ਰਿਹਾ ਤਾਂ 11 ਕੀ ਕਰ ਰਿਹਾ, 11 ਦੀਆਂ ਸਹੇਲੀਆਂ ਕਿੱਥੇ ਨੇ, ਉਹਨਾਂ ਦੀਆਂ ਵੀ ਹੋਣੀਆਂ ਹੀ ਆ।
0: ਉਹੀ ਤਾਂ ਹੈ ਯਾਰ, ਬਿਲਕੁਲ ਸਹੀ ਗੱਲ।
10: ਹਾਂ ਸੋ ਇਸ ਕਰਕੇ ਆਈ ਥਿੰਕ ਮੈਨੂੰ ਨੀ ਲੱਗਦਾ ਸਹੇਲੀ ਕਰਕੇ ਕੋਈ ਫਰਕ ਪੈਂਦਾ, ਬਟ ਇਹ ਹੈ ਵੀ ਥੋੜਾ ਜਿਹਾ ਆਪਾਂ ਟੀਮ ਨੂੰ ਬੂਸਟ ਕਰਕੇ ਰੱਖੀਏ, ਆਪਣੀ ਸਪੋਰਟ ਬਣਾ ਕੇ ਰੱਖੀਏ।
0: ਚਲੋ ਟੀਮ, ਮੈਨੂੰ ਤੁਸੀਂ ਵਾਰ ਵਾਰ ਟੀਮ ਤੇ ਆ ਰਹੇ ਹੋ, ਬਟ ਸੋ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਆਪਾਂ ਵੀ ਬਿਨਾਂ ਕਿਸੇ ਗੱਲੋਂ ਕੁੜੀਆਂ ਨੂੰ ਕਹਿ ਰਹੇ ਹਾਂ ਵੀ ਉਹਦਾ ਕਸੂਰ ਹੈ, ਰਾਈਟ?
10: ਹਾਂ ਬਿਲਕੁਲ ਭਾਜੀ, ਕੁੜੀ ਦਾ ਕੋਈ ਕਸੂਰ ਨਹੀਂ, ਜੇ ਗੇਮ ਖੇਡਦਾ ਤਾਂ ਕੁੜੀ ਹੈਗੀ, ਕੱਲ ਨੂੰ ਜੇ ਗੇਮ ਜ਼ੀਰੋ ਹੋ ਗਈ ਨਾ ਉਹਨੇ ਕੁੜੀ ਨੇ ਵੀ ਛੱਡ ਜਾਣਾ।
0: ਠੀਕ ਹੈ, ਚਲੋ ਇਹੀ ਮੈਂ ਪੁੱਛਣਾ। ਠੀਕ ਹੈ ਵੀਰੇ, ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਸੋ ਮੱਚ। ਤੇ ਨੰਬਰ ਹੈ 9056733397 ਆਪਣਾ ਇੱਕ ਫੋਨ ਨੰਬਰ ਹੈ। ਦੋ ਕੁ ਨੰਬਰ ਤੁਹਾਨੂੰ ਹੋਰ ਦਿੰਦੇ ਹਾਂ, ਇੱਕ ਤਾਂ ਤੁਸੀਂ ਯਾਦ ਜ਼ਰੂਰ ਰੱਖੋ ਰਾਜਵੰਤ ਕੌਰ ਨੂੰ, ਤੁਹਾਡੇ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਡਿਸਕਾਊਂਟ ਚਾਹੀਦਾ, ਤੁਸੀਂ ਕਿੰਨੇ ਹੋ ਨਵੀਂ ਯਾਰ, ਸਾਨੂੰ ਕੋਈ ਨੰਬਰ ਦਿਓ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਤਾਂ ਘੱਟੇ ਸਾਡੇ, ਅਪ ਟੂ 30% ਡਿਸਕਾਊਂਟ, 30% ਤੱਕ ਦਾ ਡਿਸਕਾਊਂਟ, 25 ਤੋਂ ਵੱਧ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਆ, ਗੇਰੰਟੀਡ ਲੋਐਸਟ ਰੇਟਸ ਵਾਅਦਾ ਕਰਦੇ ਆ ਤੁਹਾਡੇ ਨਾਲ, ਬਹੁਤ ਸਿੰਪਲ, ਬੜਾ ਸੌਖਾ, ਹੈਸਲ ਫਰੀ ਪ੍ਰੋਸੈਸ ਹੈ। 6476744735 6476744735 6474735 ਦੇ ਉੱਤੇ ਕਾਲ ਤੁਸੀਂ ਕਰੋ, ਰਾਜਵੰਤ ਕੌਰ ਜੀ ਨੂੰ ਜ਼ਰੂਰ ਤੁਸੀਂ ਕਾਲ ਜਲਦੀ ਕਰੋ। 02852001619 ਹੋਲਡ ਕਰਿਓ ਪਲੀਜ਼। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987 6477161987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477161987 ਨੰਬਰ ਹੈ। 2001 ਹੈਲੋ ਜੀ।
11: ਹਾਂਜੀ, ਕੀ ਹਾਲ ਵੀਰ ਜੀ?
0: ਵਧੀਆ ਜੀ, ਕਿਵੇਂ ਹੋ?
11: ਵਧੀਆ, ਚੜ੍ਹਦੀ ਕਲਾ ਜੀ। ਅੱਜ ਤਾਂ ਵੀਰ ਕਹਿ ਕੇ ਗਿਆ ਨਾ, ਸਿੰਗਲ ਮੈਨ ਜਿਹੜਾ ਖੇਡ ਦੇ ਉੱਤੇ ਮਤਲਬ ਫਰਕ ਪੈ ਸਕਦਾ, ਚਲੋ ਟੀਮ ਵਰਕ ਦੇ ਵਿੱਚ ਤਾਂ ਨਹੀਂ ਕਹਿਣਾ ਪੈਂਦਾ
0: ਜੀ।
11: ਇੱਕ ਮੈਂ ਨਾ ਤੁਹਾਡੇ ਨਾ ਕੋਈ 45-50 ਸਾਲ ਪਹਿਲਾਂ ਦੀ ਸਟੋਰੀ ਹੈ, ਸਾਡੇ ਪਿੰਡ ਚੱਲਦੇ, ਚਲੋ ਮੇਰੀ ਤਾਂ ਉਮਰ ਅਜੇ ਤਕਰੀਬਨ 38-39 ਸਾਲ ਆ। ਇਹ ਨਾ ਸਾਡੇ ਪਿੰਡ ਦਾ ਬਹੁਤ ਵੱਡਾ ਭਲਵਾਨ ਸੀਗਾ, ਤੇ ਇੱਕ ਨਾ ਮਤਲਬ ਸਾਡੇ ਨਾ ਬਾਰਡਰ ਦੇ ਉੱਤੇ, ਪਾਕਿਸਤਾਨ ਦੇ ਬਾਰਡਰ ਤੇ ਇੱਕ ਮੇਲਾ ਲੱਗਦਾ, ਤੇ ਪਾਕਿਸਤਾਨ ਦੇ ਕਿਸੇ ਨਾ ਪਹਿਲਵਾਨ ਨੇ ਕਿਹਾ ਵੀ ਮੈਂ ਉਹਨੂੰ ਜੋਤੇ ਨੂੰ ਦੇਖ ਲੂੰਗਾ ਵੀ ਕਿੱਡਾ ਭਲਵਾਨ ਆ ਉਹ ਮੇਲੇ ਤੇ ਆਰ ਕੇ। ਤੇ ਉਹ ਜਦੋਂ ਉਹਦੇ ਮਤਲਬ ਭਲਵਾਨ ਦੇ ਪਿਓ ਨੂੰ ਪਤਾ ਲੱਗਾ ਵੀ ਆਹ ਗੱਲ ਹੋਈ ਆ, ਉਹਨੇ ਉਹਦੇ ਵਾਈਫ ਨੂੰ ਪੇਕੇ ਭੇਜਦਾ।
0: ਅੱਛਾ,
11: ਤੇ ਤੂੰ ਬੇਟਾ ਵੀ 2 ਮਹੀਨੇ ਵਾਸਤੇ ਜਾ, ਤੇ ਤੈਨੂੰ 2 ਮਹੀਨੇ ਬਾਅਦ ਲੈ ਕੇ ਆਵਾਂ।
0: ਅੱਛਾ,
11: ਹੈਲੋ,
0: ਹਾਂਜੀ ਹਾਂਜੀ ਸੁਣ ਰਹੇ ਹਾਂ।
11: ਹਾਂਜੀ, ਉਹ ਫਿਰ ਮਤਲਬ ਉੱਥੇ ਉਹਨਾਂ ਦਾ ਮੈਚ ਹੋਇਆ, ਮਤਲਬ ਕੋਈ ਨਾ ਕੋਈ ਵਿੱਚ ਗੱਲ ਤਾਂ ਹੈਗੀ ਵੀ ਜਿਹੜੇ ਉਹਨੇ ਐਵੇਂ ਕੀਤਾ।
0: ਠੀਕ ਹੈ, ਸੋ ਪਹਿਲੀਆਂ ਚ ਵੀ ਹੁਣ ਵੀ ਤੁਹਾਨੂੰ ਲੱਗਦਾ ਉਹਨਾਂ ਨੂੰ ਸੀਗਾ ਵੀ ਇਹ ਡਿਸਟਰੈਕਟਡ ਰਹੂਗਾ, ਜੇ ਇਹਨੇ ਲੜਨਾ ਹੀ ਆ ਤਾਂ ਘਰ ਵਾਲੀ ਨੂੰ ਪੇਕੇ ਭੇਜੋ 2 ਮਹੀਨੇ ਲਈ।
11: ਹਾਂਜੀ ਹਾਂਜੀ, ਉਹ ਮਤਲਬ ਬਜ਼ੁਰਗ ਬੰਦੇ ਜਾਣਦੇ ਹੋਣਗੇ, ਜੋਤਾ ਸਿੰਘ ਸਭਰਾ ਬਹੁਤ ਵੱਡਾ ਨਾਂ ਰਿਹਾ।
0: ਅੱਛਾ,
11: ਹਾਂਜੀ, ਕਬੱਡੀ ਦੇ।
0: ਚਲੋ ਠੀਕ ਹੈ, ਸੋ ਪੁਰਾਣੇ ਬਜ਼ੁਰਗਾਂ ਦੇ ਨਾਲ ਵੀ ਇੱਦਾਂ ਹੁੰਦਾ ਰਿਹਾ। ਓਕੇ, ਮੈਂ ਵੀ ਤੁਹਾਨੂੰ ਇੱਕ ਦੋ ਚੀਜ਼ਾਂ ਮੈਂ ਵੀ ਦੱਸ ਦੂੰਗਾ। ਮੈਂ ਇੱਕ ਸਟੋਰੀ ਪੜ੍ਹ ਰਿਹਾ ਸੀ, ਉਹ ਮੈਂ ਕਿਤੋਂ ਲੱਭ ਕੇ ਨਾ ਤੁਹਾਨੂੰ ਜ਼ਰੂਰ ਦੱਸਦਾ। ਇੱਕ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਗੇੜਾ ਮਾਰੋ, ਕਿਉਂਕਿ ਇਹਨਾਂ ਨੇ ਬਾਏ 1 ਗੇਟ 1 ਫ੍ਰੀ ਦੀਆਂ ਬੜੀਆਂ ਕਮਾਲ ਦੀਆਂ ਡੀਲਾਂ ਲਾਈਆਂ ਹੋਈਆਂ ਨੇ।

0: अपनी फैमिली और दोस्तों के साथ जरूर आएं। वेज थाली, चना भटूरा, अमृतसरी कुलचे का स्वाद बाय वन गेट वन ऑफर के साथ जरूर उठाएं। फ्रॉम 10 AM टू 8 PM सिंपली इंडियन स्वीट्स एंड रेस्टोरेंट सर्विंग यू फ्रॉम 3 लोकेशन 15 फेंडर वे 85 मॉन्टपेलियर स्ट्रीट 275 गार्डन ब्रूक ट्रेल इन ब्रैम्पटन।
1: क्या बात है 6179। हाँ जी
2: भाई,
1: जी
2: बात ठीक है? सुना जी
1: बढ़िया। कितने रहने हो?
2: वही रहने जी, मिसागे।
1: मिसागे ही रहने? चलो ठीक है। मैं क्या कहते इंडिया उंडिया तो नहीं मूव हो गए?
2: नहीं नहीं जी।
1: चलो होर सुनाओ।
2: बस ठीक है, मेरे हिसाब से तो कोई फर्क नहीं पाया जी। सगो पिछले मैच का हरशदीप ने सब तो बढ़िया बॉलिंग की है, सारे दोनों टीमों के बॉलर चो स्टैट सारे बढ़िया थी।
1: अच्छा
2: बाकी लॉस टीम गेम है,
1: ਰੈਪਟਰ ਵਾਲੇ ਹਾਰੇ ਆ ਤਾਂ ਸਕੌਟੀ ਬਾਰਨ ਹਾਰੇ ਆ ਤਾਂ ਉਹਦੀ ਘਰ ਵਾਲੀ ਕਰਕੇ ਹਾਰੇ ਆ, ਆਪਣੇ ਬੰਦੇ ਜਾ ਕੇ
2: ਗਰਲਫ੍ਰੈਂਡ ਕਿਤੇ ਘੁੰਮ ਰਿਹਾ ਸੀ ਤਾਂ ਪ੍ਰੋਫੈਸ਼ਨਲ ਪਲੇਅਰ ਨੇ, ਗੇਮ ਖੇਡਦੇ ਨੇ ਪੂਰੇ, ਉਹ ਪ੍ਰੋਫੈਸ਼ਨਲ ਹੀ ਖੇਡਦੇ, ਇੱਦਾਂ ਨਹੀਂ ਖੇਡਦੇ ਉਹ, ਡਿਸਟ੍ਰੈਕਸ਼ਨ ਨਹੀਂ ਹੁੰਦੀ ਅੱਜ ਕੱਲ ਪੂਰੇ ਅੱਗੇ ਰੱਖਦੇ ਨੇ।
1: ਨਹੀਂ ਹੁਣ ਉਹਨਾਂ ਨੂੰ ਵੀ ਪਤਾ ਯਾਰ ਕਿ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ ਤਾਂ ਆਪਾਂ ਆਪਣੇ ਚਲੋ ਹੁਣ ਪਿਆਰ ਵੀ ਕਰਨਾ, ਰਿਸ਼ਤੇ ਵੀ ਨਿਭਾਉਣੇ ਨੇ, ਬਟ ਚਲੋ ਆਪਣੀ ਖੇਡ ਨੂੰ ਵੀ ਧਿਆਨ ਦਿਓ। ਹੁਣ ਬੰਦੇ ਦਿੰਦੇ ਹੀ ਨੇ,
2: ਸਾਈਕੋਲੋਜੀਕਲੀ ਵੀ ਉਹਨਾਂ ਕੋਲ ਹੁੰਦੇ ਮਤਲਬ ਕਿ ਪ੍ਰੋਫੈਸ਼ਨਲ ਨਾਲ ਉਹ ਪੂਰੇ ਉਹ ਧਿਆਨ ਰੱਖਦੇ ਨੇ। ਮੈਂਟਲ ਹੈਲਥ ਵੀ ਜ਼ਰੂਰੀ ਹੈ ਜੀ, ਤੁਸੀਂ ਬਾਕੀ ਕੰਮ ਵੀ ਕਰਨੇ, ਲਾਈਫ ਵੀ ਇੰਜੋਏ ਕਰਨੀ ਆ।
1: ਬਿਲਕੁਲ,
2: ਇਹ ਥੋੜੇ ਥੋੜੇ ਗੇਮ ਚ ਬੜੇ ਰਹਿਣਾ ਜੀ।
1: ਸੋ ਤੁਹਾਨੂੰ ਵੀ ਨੀ ਐਸਾ ਕੋਈ ਲੱਗਦਾ ਕਿ ਯਾਰ ਬੰਦਾ ਜੇ ਚੰਗਾ ਨਹੀਂ ਖੇਡ ਰਿਹਾ ਤਾਂ ਕੋਈ ਪਿਆਰ ਪੂਰਾ ਆਸ਼ਕੀ ਦਾ
2: ਚੱਕਰ? ਚੰਗਾ ਖੇਡ, ਲਾਸਟ ਗੇਮ ਸਭ ਤੋਂ ਬੈਸਟ ਪਰਫਾਰਮੈਂਸ ਆ ਉਹਦੀ।
1: ਠੀਕ ਹੈ, ਸੋ ਤੁਸੀਂ ਵੀ ਕਹਿੰਦੇ ਕੋਈ ਰਿਲੇਸ਼ਨ ਨਹੀਂ। ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ ਤੁਹਾਡਾ। ਸੋ ਨੰਬਰ ਹੈ ਆਪਣਾ 905-673-3337। ਕੁਝ ਤੁਹਾਡੀਆਂ ਕਾਲਸ ਕੱਟੀਆਂ ਗਈਆਂ, ਦੁਬਾਰਾ ਤੋਂ ਕਰ ਲਿਓ। ਤੁਹਾਨੂੰ ਮੈਂ ਨਿਊ ਹਾਈਟਸ ਕਿਚਨ ਦੇ ਜਸਪਾਲ ਭਾਜੀ ਦਾ ਨੰਬਰ ਦਿੰਦਾ। ਕਿਚਨ ਤਿਆਰ ਕਰਾਓ ਟੋਪ ਆਫ ਦਾ ਲਾਈਨ, ਜਸਪਾਲ ਰਾਏ ਬਾਈ ਜੀ ਨੇ। ਅਸੀਂ ਕੱਲ੍ਹ ਵੀ ਘਰੇ ਬੈਠੇ ਇਹਨਾਂ ਦਾ ਕੰਮ ਦੇਖਦੇ ਸੀ, ਇੰਨਾ ਸੋਹਣਾ ਕੰਮ ਕਰਦੇ ਆ ਨਾ ਭਾਜੀ ਹੁਣੇ। ਮੈਂ ਕਹਿੰਦਾ ਛੱਡ ਹੀ ਗੱਲਾਂ ਦਿਓ, ਮੈਨੂੰ ਮੇਰੀ ਵਾਈਫ ਵੀ ਕਹਿੰਦੀ ਕਹਿੰਦੀ ਨਵੀਂ ਸਾਰਿਆਂ ਨੂੰ ਦੱਸੀ ਜ਼ਰੂਰ ਯਾਰ ਕਿ ਇਹਨਾਂ ਦਾ ਕੰਮ ਦੇਖਣ, ਬਹੁਤ ਹੀ ਹਾਈ ਐਂਡ ਮਾਡਰਨ ਸਟਾਈਲ ਦਾ ਕੰਮ ਹੈ। ਨਵੇਂ ਕਿਚਨ ਤਿਆਰ ਕਰਾਉਣੇ ਆ, ਬ੍ਰੈਂਡ ਨਿਊ ਕਿਚਨ, ਕਾਊਂਟਰ ਟੋਪ, ਵੈਨਿਟੀਜ਼, ਇੰਟਰਟੇਨਮੈਂਟ ਟੀਵੀ ਯੂਨਿਟ, ਬਾਰ ਕੋਈ ਰੈਡੀ ਕਰਾਉਣੇ ਆ ਜਾਂ ਕੋਈ ਵੀ ਵੁੱਡ ਵਰਕਿੰਗ ਦਾ ਕੰਮ ਹੈ, ਜਸਪਾਲ ਰਾਏ ਬਾਈ ਜੀ ਨੂੰ ਫੋਨ ਕਰ ਲਓ। ਹਾਈ ਐਂਡ ਕੰਮ ਕਰਦੇ ਆ, ਮੇਪਲ ਵੁੱਡ, ਐਚ ਡੀ ਐਫ ਵੁੱਡ, ਹਾਈ ਗਲੋਸ ਮਟੀਰੀਅਲ, ਓਕ, ਐਮ ਡੀ ਐਫ, ਪੀ ਵੀ ਸੀ। 416-859-1920 416-859-1920 ਤੁਹਾਡੀ ਸੈਟਿਸਫੈਕਸ਼ਨ ਇਹਨਾਂ ਦੀ ਪਹਿਲੀ ਪ੍ਰਾਇਓਰਟੀ ਹੈ। ਪਿਛਲੇ 15 ਸਾਲਾਂ ਤੋਂ ਇਸ ਕੰਮ ਦੇ ਵਿੱਚ ਨੇ ਬਾਈ ਜੀ ਹੁਣੇ। ਸੋ ਬਹੁਤ ਹੀ ਖਾਸ ਡਿਸਕਾਊਂਟ ਸਾਡੇ ਨਾਮ ਦੇ ਨਾਲ, ਐਂਡ ਅੰਡਰ ਮਾਊਂਟ ਬਿਲਕੁਲ ਫ੍ਰੀ ਡਬਲ ਸਿੰਕ ਦੇ ਰਹੇ ਨੇ। ਨੰਬਰ ਹੈ 416-859-1920 416-859-1920 ਦੇ ਉੱਤੇ ਸੰਪਰਕ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ, ਇਹਨਾਂ ਨਾਲ ਤੁਹਾਡੇ ਲਈ ਹਾਜ਼ਰ ਨੇ। ਐਚ ਕੇ ਮੂਵਰਸ ਨੰਬਰ 1 ਮੂਵਿੰਗ ਕੰਪਨੀ ਆਪਣੇ ਸ਼ਹਿਰ ਦੀ ਬਈ, ਤੇ ਬਹੁਤ ਪੁਰਾਣੇ ਬੰਦੇ ਨੇ, ਮੂਵਿੰਗ ਦੇ ਮਾਹਰ ਨੇ। ਐਚ ਕੇ ਮੂਵਰਸ ਨੂੰ ਯਾਦ ਰੱਖੋ ਅਗਰ ਕਿਸੇ ਨੇ ਵੀ ਹੁਣ ਨਵਾਂ ਘਰ ਲਿਆ, ਮੁਬਾਰਕਾਂ ਪਹਿਲਾਂ ਤਾਂ ਤੁਹਾਨੂੰ, ਐਂਡ ਤੁਸੀਂ ਹੁਣ ਵਧੀਆ ਮੂਵਰਸ ਦੀ ਭਾਲ ਚੋ ਤਾਂ ਨੰਬਰ ਹੈ 416-524-6704 ਜੀ 0285 ਹੈਲੋ
3: ਫਿਰ
1: ਤੁਸੀਂ ਰੋਜ਼ ਕਮਿਊਟ ਕਰਦੇ ਹੋ?
3: ਰੋਸ ਨਹੀਂ ਸਰ, ਮੇਰਾ ਅੱਧਾ ਹੁੰਦਾ ਹੈ, ਮੇਰਾ ਲਾਈਕ ਮਹੀਨੇ ਚੋ 1 ਵੀਕ ਮੈਂ ਉੱਥੇ ਹੁੰਦਾ, 3 ਵੀਕ ਮੈਂ ਇੱਥੇ ਹੁੰਦਾ।
1: ਠੀਕ ਹੈ, ਚਲੋ ਵੈਰੀ ਨਾਈਸ ਬ੍ਰਦਰ, ਵੈਲਕਮ। ਕੀ ਕਹਿਣਾ ਤੁਹਾਡਾ?
3: ਬਸ ਮੈਂ ਸਰ ਇਹੀ ਕਹਿੰਦਾ ਪਿਆ ਕਿ ਅਸੀਂ ਬਹੁਤ ਗਲਤ ਅਰਥਿੰਗ ਹਰਸ਼ਦੀਪ ਨੂੰ ਕਈ ਲੋਕੀ ਕਰਦੇ ਪਏ ਜੱਜ ਜੇ ਸਰ ਉਹ ਹੁਣ ਨੀ ਅਰਸ਼ਦੀਪ ਕਰੂਗਾ ਤੇ 65 ਸਾਲ ਦੀ ਉਮਰ ਜਾ ਕੇ ਕਰੂਗਾ ਅਰਸ਼ਦੀਪ ਰਾਈਟ ਹਨਾ ਉਹਦਾ ਉਹਦਾ ਟਾਈਮ ਇਹੀ ਹੈ ਤੇ ਇਟਸ I think ਉਹ ਬੋਲਿੰਗ ਅੱਛੀ ਕਰਦਾ ਪਾਏਗਾ ਪਹਿਲੇ ਵਾਲੇ ਮੈਚਾਂ ਚ ਨੀ ਬਟ ਹੀ ਵਾਜ ਅਨਲੱਕੀ ਮੰਨ ਲਓ ਕਿਸੇ ਕੈਚ ਡ੍ਰੌਪ ਕਰ ਰਹੇ ਐਜ ਲੱਗ ਕੇ ਚੌਕਾ ਚਲਾ ਗਏ ਜਾਂ ਵਟ ਐਵਰ ਤੇ ਨਾਲ ਦੇ ਬੋਲਰ ਵੀ ਨੀ ਅੱਛਾ ਪਰਫੋਰਮ ਕਰ ਰਹੇ ਜਿਸ ਕਰਕੇ ਪ੍ਰੈਸ਼ਰ ਬਿਲਟ ਅਪ ਹੋਵੇ ਤੇ ਬਿਕੋਜ਼ the next hunting periods ਬਾਕੀ I think we only lost 4 matches ਹਨਾ ਐਂਡ ਜੋ ਟੋਪ ਆਫ ਦ ਜੋ ਟੋਪ ਦੀ ਟੀਮ ਹੈ ਦੇ ਆਲਸੋ ਲੋਸਟ 4 ਮੈਚਸ so bas I think anybody koi gal nahi hai but they have to qualify in top 2 Punjab to have a chance at the trophy because they had 2-1 game extra than other people baki koi chakkar nahi I think we will win just have to be stay positive hun itto bura ki ho sakda agla
1: ਨਹੀਂ ਤੁਹਾਡੀ ਗੱਲ ਠੀਕ ਹੈ ਵੀ ਜੇ ਆਸ਼ਕੀ ਉਹ ਹੁਣ ਨਾ ਕਰੇ ਤਾਂ ਫਿਰ ਆਸ਼ਕੀ ਉਹਨੇ ਕਰਨੀ ਕਦੋਂ ਆ ਜਾ ਕੇ ਆਪਣੇ ਆਪਣੇ ਬੰਦਿਆਂ ਨੂੰ ਇਹ ਹੈ ਕਿ ਅਸੀਂ ਆਸ਼ਕੀ ਕਰੀ ਜਾਈਏ ਅਗਲਾ ਨਾ ਕਰੇ
3: ਨਹੀਂ ਸਰ ਜੋ ਜੋ ਬੋਲਦੇ ਆ ਨਾ ਉਹਨਾਂ ਨੂੰ ਆਪ ਨੀ ਮਿਲਦੀ ਤੇ ਉਹ ਕਿਸੇ ਹੋਰ ਦੀ ਵੀ ਨੀ ਵੇਖ ਸਕਦੇ
1: ਠੀਕ ਹੈ ਚਲੋ ਠੀਕ ਹੈ ਥੈਂਕ ਯੂ ਵੀਰੇ ਸੋ ਭਾਜੀ ਕਹਿੰਦੇ ਕਿ ਜਿਹਨਾਂ ਨੂੰ ਆਪ ਨੀ ਕੋਈ ਕਹਿ ਲਓ ਕਿ ਮਿਲਦੀ ਮਸ਼ੂਕ ਤਾਂ ਫਿਰ ਜਿਹਨਾਂ ਨੂੰ ਮਿਲ ਜਾਂਦੀ ਹੈ ਉਹਨਾਂ ਨੂੰ ਫਿਰ ਦੇਖ ਕੇ ਸੜਦੇ ਨੇ ਅੰਦਰੋਂ ਅੰਦਰ ਹੀ ਹੈ ਨਹੀਂ ਗੱਲ ਤਾਂ ਠੀਕ ਹੈ ਯਾਰ ਇਹ ਵੀ ਇਨਸਾਨ ਨੇ ਇਹਨਾਂ ਨੇ ਕੀ ਰਿਲੇਸ਼ਨਸ਼ਿਪਸ ਨਹੀਂ ਆਪਣੀਆਂ ਸ਼ੁਰੂ ਕਰਨੀ ਹੈ ਫੈਮਿਲੀਜ਼ ਨਹੀਂ ਸਟਾਰਟ ਕਰਨੀ ਆ ਆਪਾਂ ਨੂੰ ਬਸ ਇਹ ਹੈ ਕਿ ਅਸੀਂ ਕਰੀਏ ਚੱਲੀਏ ਮੌਜਾਂ ਤੇ ਅਗਲਾ ਨਾ ਕਰੇ ਸੋ ਨੰਬਰ ਹੈ ਆਪਣਾ 905-6733-3333-7905-673-3337 ਆਪਣਾ ਇੱਕ ਉਹ ਇੱਕ ਫੋਨ ਨੰਬਰ ਹੈ ਪ੍ਰੋਗਰਾਮ ਪੰਜਾਬੀ ਦਾ 905-6733-3337 905-6733-3337 ਆਪਣਾ ਫੋਨ ਨੰਬਰ ਹੈ ਤੇ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ ਕੁਝ ਕਾਲਾਂ ਕੱਟੀਆਂ ਗਈਆਂ 905-6733-3337 ਆਪਣਾ ਫੋਨ ਨੰਬਰ ਹੈ ਓਕੇ ਦੋ ਕੁ ਚੀਜ਼ਾਂ ਤੁਹਾਨੂੰ ਦੱਸ ਦਈਏ ਜ਼ਰੂਰੀ ਇੱਕ ਤਾਂ ਯਾਦ ਜ਼ਰੂਰ ਰੱਖੋ ਗਲੋਬਲ ਕੰਫਰਟ ਏਅਰ ਨਵਾਂ ਏਸੀ ਨਵਾਂ ਫਰਨੈਸ ਲਵਾਉਣਾ ਜਾਂ ਕੋਈ ਏਸੀ ਫਰਨੈਸ ਰਿਪੇਅਰ ਕਰਾਉਣਾ ਮੈਂ ਕਹਿੰਦਾ ਨਵਾਂ ਫਰਨੈਸ ਏਸੀ ਲਵਾ ਲਓ ਤੇ $1800 ਤੱਕ ਦਾ ਰੀਬੇਟ ਮਿਲ ਰਿਹਾ ਤੁਹਾਨੂੰ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਹਾਜ਼ਰ ਨੇ ਇਹ ਲੈਨਿਕਸ ਕੰਪਨੀ ਦੇ ਆਥੋਰਾਈਜ਼ ਡੀਲਰ ਨੇ 905-790-9080 ਨੰਬਰ ਹੈ 905-790-9080 ਦੇ ਉੱਤੇ ਗੱਲਬਾਤ ਤੁਸੀਂ ਜ਼ਰੂਰ ਕਰੋ ਇਹਨਾਂ ਨਾਲ ਯਾਦ ਜ਼ਰੂਰ ਰੱਖੋ ਸਬਜ਼ੀ ਮਾਰਕੀਟ ਨੂੰ ਜੋ ਕਿ ਰੈਸਟੋਰੈਂਟ ਵੀ ਹੈ ਨਾਲੇ ਗਰੋਸਰੀ ਸਟੋਰ ਵੀ ਹੈ 24 ਘੰਟੇ 7 ਦਿਨ ਸਬਜ਼ੀ ਮਾਰਕੀਟ ਓਪਨ ਹੈ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਜਾਂ 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ ਫਰੈਸ਼ ਸਬਜ਼ੀਆਂ ਫਰੂਟ ਹਰ ਕਿਸਮ ਦਾ ਫਰੈਸ਼ ਜੂਸ ਗੰਨੇ ਦਾ ਰਸ ਮਠਿਆਈਆਂ ਚਿਕਨ ਲੈਗ ਬਾਏ 1 ਗੇਟ 1 ਫਰੀ ਬਰਿਆਨੀ ਬਾਏ 1 ਗੇਟ 1 ਫਰੀ ਇੰਡੀਆ ਸਟਾਈਲ ਫਰੂਟ ਚਾਟ ਬਨ ਕੁਲਚਾ ਇੱਕ ਨਾਲ ਇੱਕ ਫਰੀ ਸਬਜ਼ੀ ਮਾਰਕੀਟ 24 ਘੰਟੇ ਓਪਨ ਤੇ ਪਹੁੰਚੋ ਤੇ ਵਧੀਆ ਡੀਲਾਂ ਲਓ 0777 ਹੈਲੋ
4: ਹਾਂਜੀ ਵੀਰੇ ਸਤਿ ਸ਼੍ਰੀ
1: ਅਕਾਲ ਸਤਿ ਸ਼੍ਰੀ ਅਕਾਲ ਜੀ
4: ਹਾਂਜੀ ਵੀਰੇ ਮੈਨੂੰ ਵੀ ਲੱਗਦਾ ਕਿ ਕੋਈ ਇਦਾਂ ਦਾ ਫਰਕ ਨਹੀਂ ਪੈਂਦਾ ਕਿਉਂਕਿ ਦੇਖੋ ਜੇ ਇੰਨਾ ਫਰਕ ਪੈਂਦਾ ਹੋਵੇ ਇਹਨਾਂ ਚੀਜ਼ਾਂ ਨਾਲ ਤੇ ਆਪਣਾ ਜਿਨ੍ਹਾਂ ਨੇ ਹੁਣ ਪ੍ਰੀਤੀ ਜੰਟਾ ਉਹਨੇ ਟੀਮ ਖਰੀਦੀ ਉਹਨੇ 18 ਕਰੋੜ ਰੁਪਇਆ ਇੱਕ ਬੰਦੇ ਤੇ ਲਾਇਆ
1: ਰਾਈਟ
4: ਤੇ ਉਹ ਨਾ ਰੋਕਦੇ ਕਿ ਨਹੀਂ ਜੀ ਤੁਸੀਂ ਲਿਆ ਸਕਦੇ ਮੈਂ ਚੀਜ਼ ਨੂੰ ਕਿਉਂਕਿ ਆਪਾਂ ਤਾਂ ਹੁਣ ਮੈਚ ਵੇਖਦੇ ਹੀ ਫਰੀ ਚ ਬਹਿ ਕੇ ਵੇਖਦੇ ਹਾਂ ਇੱਕ ਹਿਸਾਬ ਦਾ ਨਾ ਕਿੰਨੇ ਹੁਣ ਪੈਸਾ ਲਾਇਆ ਮੰਨ ਲਓ ਤੁਹਾਡੇ ਮੈਂ 18 ਕਰੋੜ ਲਾਇਆ ਜੇ ਮੈਨੂੰ ਇੰਨਾ ਪਤਾ ਹੋਵੇ ਕਿ ਹਾਂ ਵੀ ਇਹਦੇ ਨਾਲ ਫਰਕ ਪੈ ਰਿਹਾ ਉਹਦੀ ਗੇਮ ਤੇ ਤੇ ਉਹ ਮੈਂ ਤੇ ਫਿਰੇ ਕਹਿ ਦਾਂ ਕਿ ਨਹੀਂ ਅਸਲੀ ਚ ਖੇਡਣਾ ਭਾਈ
1: ਨਾਲੇ ਦੇਖੋ ਇਹ ਯਾਰ ਇਨਸਾਨੀਅਤ ਹੈ ਹਰੇਕ ਨੇ ਪਿਆਰ ਕਰਨਾ ਹਰੇਕ ਨੇ ਹੁਣ ਆਪਾਂ ਅਕਸਰ ਹਿਊਮਨ ਆ
4: ਇਹ ਤੇ ਇਮੋਸ਼ਨਸ ਨੇ ਇਹ ਤੇ ਹੁਣ ਇਦਾਂ ਹੁੰਦਾ ਕਿ ਆਪਾਂ ਮੰਨ ਲਓ ਕਿ ਆਪਾਂ ਸਪੋਰਟਰਾਂ ਤੇ ਆਪਾਂ ਉਹਨਾਂ ਦੀ ਲਾਈਫ ਸੀ ਉਹਨਾਂ ਨੂੰ ਕੇਕਾ ਲੈ ਲਿਆ ਕਿ ਨਹੀਂ ਬਾਈ ਤੁਸੀਂ ਸਾਡੀ ਮਰਜ਼ੀ ਨਹੀਂ
1: ਕਰਨਾ ਬਿਲਕੁਲ
4: ਉਹ ਅਗਲੇ ਪਲੇਅਰ ਨੇ ਪ੍ਰੋਫੈਸ਼ਨਲ ਨੇ ਯਾਰ ਇਹਨਾਂ ਚੀਜ਼ਾਂ ਨਾਲ ਫਰਕ ਨਹੀਂ ਪੈਂਦਾ ਜਿਹੜੀ ਗੇਮ ਨੂੰ ਇਸ ਲੈਵਲ
5: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
6: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
5: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
6: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
7: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
6: ਚਰਖਾ ਕੱਤਦੀਆਂ ਤੇ ਪਿੰਗਾਂ ਝੂਟਦੀਆਂ ਮੁਟਿਆਰਾਂ ਨੂੰ,
7: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
6: ਪ੍ਰੋਗਰਾਮ ਪੰਜਾਬੀ ਲਹਿਰਾਂ
7: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ

0: 620. Bring in touch your anime. 647-835-5294.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਵਧੇਂਦੀ ਆਰਜੂ, ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ। ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਭਾਈ ਅੰਮ੍ਰਿਤ ਵੇਲਾ ਹੋ ਗਿਆ, 4 ਵੱਜ ਗਏ, ਉੱਠੋ, ਇਸ਼ਨਾਨ ਪਾਣੀ ਕਰੋ, ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
1: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
2: ਕੁਆਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
1: 416-717-2939
2: 416-717-2929। ਕੁਆਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਾਰਡ, ਯੂਨਿਟ 4, ਇਟੋਬੀਕੋ।
3: ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
4: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
3: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ।

0: 4509 5533.
1: P&J's Spring Wheel Alignment.
2: Ladies and gentlemen, you are not ready for this.
3: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਵਿਕਿੰਗ ਗਿਰੀਸ਼ ਸ਼ਰਮਾ.
4: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੌਰਗੇਜਸ, ਪ੍ਰਾਈਵੇਟ ਫੰਡਸ.
3: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ. ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ. ਡੀਲਿੰਗ ਵਿਦ ਆਲ ਬੈਂਕ.
4: ਕਾਲ 6476068110
3: ਔਰ ਵਿਜ਼ਿਟ sharmamortgages.com.
5: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ.
6: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ.
5: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ. ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ.
6: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ. ਪਿਓਰ ਪੰਜਾਬੀ 647-338-9172. ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172.

0: ਹਾਈਐਸਟ ਕੁਆਲਿਟੀ ਦਾ ਮਟੀਰੀਅਲ ਯੂਜ ਕਰਕੇ ਬਣਾਉਂਦੇ ਹਾਂ। ਅਸੀਂ ਹਮੇਸ਼ਾ ਇਹ ਕਹਿੰਦੇ ਹੁੰਦੇ ਹਾਂ ਕਿ ਹੋ ਸਕਦਾ ਅਸੀਂ ਮਾਰਕੀਟ ਤੋਂ $500 ਮਹਿੰਗੇ ਹੋਈਏ, ਸੇਲਾਂ ਦਾ ਲਾਲਚ ਨਹੀਂ ਦਿੰਦੇ, ਪਰ ਕੁਆਲਿਟੀ ਦੇ ਵਿੱਚ ਰੱਤਾ ਭਰ ਵੀ ਫਰਕ ਨਹੀਂ ਹੋਊਗਾ। ਫੋਮ ਦੀ, ਸਪਰਿੰਗਾਂ ਦੀ, ਫਰੇਮ ਦੀ ਰਿਟਨ ਵਾਰੰਟੀ ਆ। ਟੋਰਬ੍ਰਮ ਅਤੇ ਕਲਾਰਕ ਆਪਣਾ ਮੇਜਰ ਇੰਟਰਸੈਕਸ਼ਨ ਆ, 8550 ਟੋਰਬ੍ਰਮ ਰੋਡ, ਯੂਨਿਟ ਨੰਬਰ 1, 905-799-8877, ਸੋਫਾ ਸਟੂਡੀਓ .ca। ਥੈਂਕ ਯੂ ਜੀ।
1: ਭਾਜੀ ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
2: ਹਾਈ ਗਾਇਜ਼, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
1: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9055562111, 9054519200, ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
3: ਨਾਲੇ ਚੋਪੜੀਆਂ, ਨਾਲੇ ਦੋ।
4: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ, ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
3: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
4: ਇੱਕ ਵਾਰ ਆਓਗੇ

0: सेरेमनी वेडिंग एनिवर्सरी जागो प्री वेडिंग बर्थडे और एनी इवेंट की वधिया वीडियोग्राफी ते फोटोग्राफ शूट कर ली याद रखो देसी सिनेमैटिक फिल्म अपने हाई एंड इक्विपमेंट्स ते क्रिएटिव आइडियाज दे नाल बेस्ट रिजल्ट प्रोवाइड कर देने बुकिंग ले आज ही कॉल करो जगदीश सिंह नो 416-930-1251
1: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5594-6478355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

ਡਰਦਾ ਵੀ ਚੰਗਾ ਲੱਗਦਾ ਪਰ ਨਾਰਾਜ਼ ਜਿਹਾ ਹੋ ਕੇ ਰਿਹਾ ਨਹੀਂ ਜਾਂਦਾ। ਕਹਿੰਦਾ ਲੜਨਾ ਵੀ ਚੰਗਾ ਲੱਗਦਾ ਪਰ ਨਾਰਾਜ਼ ਜਿਹਾ ਹੋ ਕੇ ਰਿਹਾ ਨਹੀਂ ਜਾਂਦਾ ਅਤੇ ਕਦੇ ਕਦੇ ਮੈਂ ਚੁੱਪ ਹੋ ਜਾਵਾਂ, ਤੈਨੂੰ ਗੁੱਸੇ ਵਿੱਚ ਵੀ ਕੁਝ ਕਿਹਾ ਨਹੀਂ ਜਾਂਦਾ। ਕੀ ਦੱਸਾਂ ਤੂੰ ਕਿੰਨਾ ਜ਼ਰੂਰੀ ਮੇਰੇ ਲਈ, ਤੇਰਾ ਰੁੱਸਣਾ ਵੀ ਸਾਥੋਂ ਸਿਹਾ ਨਹੀਂ ਜਾਂਦਾ। ਹਾਂ ਲੜਨਾ ਤਾਂ ਬੇਸ਼ੱਕ ਚੰਗਾ ਲੱਗਦਾ, ਕਹਿੰਦਾ ਹਾਂ ਲੜਨਾ ਤਾਂ ਬੇਸ਼ੱਕ ਚੰਗਾ ਲੱਗਦਾ ਪਰ ਨਾਰਾਜ਼ ਜਿਹਾ ਹੋ ਕੇ ਰਿਹਾ ਨਹੀਂ ਜਾਂਦਾ। ਕਿਆ ਬੋਲ।

0: ਨਾ ਸੁਣਿਆ ਤੇ ਇੰਨਾ, ਕਹਿੰਦਾ ਭਾਈ ਭਾਈ ਹੁਣ ਗਏ ਵੰਡੇ, ਭਾਈ ਭਾਈ ਹੁਣ ਗਏ ਵੰਡੇ, ਇੱਕੋ ਘਰ ਵਿੱਚ ਦੋ ਦੋ ਝੰਡੇ, ਜਿੰਦਾਬਾਦ ਦੇ ਲੱਗਣ ਨਾਰੇ, ਹੱਥਾਂ ਦੇ ਵਿੱਚ ਫੜ ਕੇ ਡੰਡੇ, ਭਗਤ ਭੇਡ ਭਮੱਕੜ, ਦੁਬਾਰਾ ਰਿਪੀਟ ਕਰਾਂ, ਭਗਤ ਭੇਡ ਭਮੱਕੜ ਵਾਲੇ ਇਹ ਚੱਲ ਪਏ ਨੇ ਕੈਸੇ ਫੰਡੇ, ਕਦਰ ਫਿਰ ਵੀ ਹੁੰਦੀ ਨਹੀਂ, ਛਿੱਤਰ ਵੀ ਖਾਂਦੇ ਛਿੱਤਰ ਵੀ ਖਾਧੇ ਖਾਧੇ ਗੰਢੇ, ਫੁੱਲਾਂ ਵਾਂਗੂ ਪਾਲੇ ਸੀ ਜੋ ਉਹ ਪੈਰਾਂ ਵਿੱਚ ਚਬੋਏ ਕੰਢੇ, ਹੱਕ ਰਹੇ ਨਾ ਮੱਝਾਂ ਨੂੰ ਅੱਜ ਉਹਨਾਂ ਕੋਲ ਨੇ ਮੋਟੇ ਡੰਡੇ, ਖੋ ਬੈਠਿਆ ਸਭ ਮਦਹੋਸ਼, ਖੋ ਬੈਠਿਆ ਸਭ ਮਦਹੋਸ਼, ਕਰਵਾ ਲਏ ਬਾਂਦਰ ਵੀ ਲੰਡੇ, ਕਰਵਾ ਲਏ ਬਾਂਦਰ ਵੀ ਲੰਡੇ। ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ, ਜਿਸ ਦਾ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ, ਬੁੱਧ ਕੰਮ ਸੁੱਧ, ਮਿਡ ਵੀਕ ਹੈ, ਲੈ ਲਿਆ ਕੰਮ ਗੇੜ 'ਚ। ਚਲੋ 13 ਮਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦਾ ਟੈਂਪਰੇਚਰ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸ ਹੈਗਾ ਮਾਲਟਨ ਦੇ ਵਿੱਚ, ਪੂਰੇ ਜ਼ੋਰਾਂ ਸ਼ੋਰਾਂ ਨਾਲ ਮੀਂਹ ਪੈ ਰਿਹਾ ਭਾਈ, ਮੀਂਹ ਬਹੁਤ ਪੈ ਰਿਹਾ ਰਾਤ ਦਾ ਬਾਈ, 7 ਟੈਂਪਰੇਚਰ ਆ, ਫੀਲ ਲਾਈਕ 1 ਕਰਦੇ ਹਾਂ, ਠੰਡ ਥੋੜ੍ਹੀ ਜਿਹੀ ਹੈਗੀ ਆ, ਪਰ ਫਿਰ ਵੀ ਤਾਂ ਕੋਟੀ ਸਵੈਟਰ ਪਾਉਣਾ ਹੀ ਪੈਣਾ, ਚੰਗੀ ਗੱਲ ਆ, ਜਾਕਟਾਂ ਕੋਟੀਆਂ ਕੋਟੀਆਂ ਤਾਂ ਨਹੀਂ ਉਰੇ ਪੈਂਦੀਆਂ ਹੋਣੀਆਂ, ਪੈਂਦੀਆਂ ਕੋਟੀਆਂ, ਮੈਨੂੰ ਤਾਂ ਨਹੀਂ ਲੱਗਦਾ ਕਿਸੇ ਨੇ ਕਦੇ ਪਾਈ ਹੋਵੇ, ਜਾਕਟਾਂ ਤਾਂ ਸੁਣਿਆ, ਜਾਕਟਾਂ ਸਾਰੇ ਹੀ ਪਾਉਂਦੇ ਆ ਨਾ, ਮੈਂ ਤਾਂ ਪਾ ਲੈਂਦਾ ਹੁਣ ਕਿਤੇ ਕਿਤੇ। 14 ਟੈਂਪਰੇਚਰ ਅੱਜ ਦੁਪਹਿਰ ਨੂੰ, ਸ਼ਾਮ ਨੂੰ 12, ਰਾਤ ਨੂੰ 8 ਟੈਂਪਰੇਚਰ ਆ, ਅਤੇ 5:55 ਦਾ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, ਮੀਂਹ ਕਰਕੇ ਸ਼ਾਇਦ ਨਾ ਦਿਖਣਾ, 8:35 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ, 6 ਵਜੇ ਤੱਕ ਮੀਂਹ ਆ, ਬਾਅਦ ਦੇ ਵਿੱਚ ਠੀਕ ਆ ਸਾਰਾ ਕੁਛ, ਐਵਰੀਥਿੰਗ ਓਕੇ ਆ ਸ਼ਾਮ ਤੱਕ, ਫਿਰ ਬੱਲੇ ਬੱਲੇ ਪੂਰੀ। 905-673-3337 905-673-3337 ਕੋਈ ਵੀ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹੋ, ਅਤੇ ਜੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਅਤੇ ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕੀਤੀ ਜਾ ਸਕਦੀ ਆ। ਤੁਸੀਂ ਮੈਸੇਜ ਪਾਉਣਾ ਕੋਈ ਫਿਰ ਪਾ ਲਿਓ ਭਾਈ, ਨੰਬਰ 647-835-5294 'ਤੇ ਆਪਣੀ ਮੈਸੇਜਾਂ ਦੇ ਜ਼ਰੀਏ, ਵਟਸਐਪ ਦੇ ਜ਼ਰੀਏ ਗੱਲਬਾਤ ਹੋ ਸਕਦੀ। 34 ਤੋਂ ਅਮਰਜੀਤ ਮਲਦਾਨੀ ਭਾਅ ਜੀ ਦਾ ਮੈਸੇਜ ਆ ਗਿਆ, ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ, ਪਰਿਵਾਰ 'ਚ ਸੁੱਖ ਅਤੇ ਢੇਰ ਖੁਸ਼ੀਆਂ ਦੇਵੇ, ਕਹਿੰਦੇ ਥੈਂਕ ਯੂ। ਸਤਨਾਮ ਭਾਅ ਜੀ, ਸਤਿ ਸ਼੍ਰੀ ਅਕਾਲ ਪਿਆਰ ਭਰੀ, ਤੁਹਾਨੂੰ ਵੀ ਲਵ ਜੋ, ਅਤੇ ਭੁਪਿੰਦਰ ਵੀਰ ਜੀ ਦਾ ਥੋੜ੍ਹਾ ਜਿਹਾ ਚਿਰ ਪਹਿਲਾਂ ਮੈਸੇਜ ਆ, ਇਹ ਗੀਤ ਸੀ ਪਰ ਮੈਨੂੰ ਗੀਤ ਲੱਭਿਆ ਨਹੀਂ ਕਿਹੜਾ ਸੀ, ਮੈਂ ਉਹਨਾਂ ਨੂੰ ਮੈਸੇਜ ਪਾਤਾ ਵੀ ਮਾੜਾ ਜੇ ਹੋ ਸਕੇ ਤਾਂ ਮੈਨੂੰ ਪੂਰੀ ਦੇ ਮਾੜੀ ਜੀ ਕੋਈ ਗੀਤ ਦੇ ਬੋਲ ਭੇਜ ਦਿਉ ਜਾਂ ਗਾਣੇ ਕਲਾਕਾਰ ਦੇ ਬੋਲ ਭੇਜੋ, ਕਿਉਂਕਿ ਇੱਦਾਂ ਸਮਝ ਨਹੀਂ ਆ ਰਹੀ ਉਹ ਗੀਤ ਦੀ। ਅਤੇ ਸੰਧੂ ਸਾਹਿਬ ਦਾ ਵੀ ਮੈਸੇਜ ਆ ਗਿਆ, ਗੁੱਡ ਮਾਰਨਿੰਗ ਦਾ ਸੰਧੂ ਸਾਹਿਬ, ਥੈਂਕ ਯੂ ਸੋ ਮਚ। 10:37 ਤੋਂ ਕੰਗ ਸਾਹਿਬ ਕਹਿੰਦੇ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਦਲਵੀਰ ਭਾਅ ਜੀ, ਕੀ ਕਹਿੰਦੇ ਨੇ, ਦਲਵੀਰ ਭਾਅ ਜੀ ਨੇ ਵੀ ਕੁਛ ਭੇਜਤਾ, ਦਲਵੀਰ ਭਾਅ ਜੀ ਕਹਿੰਦੇ ਅੱਜ ਦਾ ਵਿਚਾਰ 13 ਮਈ, ਇਮਾਨਦਾਰੀ ਨਾਲ ਕਮਾਈ ਕਰਨ ਵਾਲਿਆਂ ਦੇ ਸ਼ੌਂਕ ਭਾਵੇਂ ਪੂਰੇ ਨਾ ਹੋਣ ਪਰ ਨੀਂਦ ਜ਼ਰੂਰ ਪੂਰੀ ਹੁੰਦੀ ਹੈ, ਇਮਾਨਦਾਰੀ ਸਭ ਤੋਂ ਚੰਗੀ ਨੀਤੀ ਹੈ, ਮੇਰੀ ਤਾਂ ਆਪ ਨੀਂਦ ਪੂਰੀ ਹੁੰਦੀ ਹੈ, ਹੁਣ ਪਤਾ ਨਹੀਂ ਕੀ ਹੋਇਆ ਸੀ ਪਹਿਲਾਂ, ਪਹਿਲਾਂ ਬੇਈਮਾਨ ਨਹੀਂ ਕਰਦੇ ਜੀ। ਅੱਜ ਦੇ ਦਿਨ 13-5-1648 ਸ਼ਾਹਜਹਾਂ ਨੇ ਦਿੱਲੀ ਦਾ ਲਾਲ ਕਿਲ੍ਹਾ ਮੁਕੰਮਲ ਕਰਵਾਇਆ, 1939 ਬੱਬਰ ਕਰਤਾਰ ਸਿੰਘ ਦੀ ਕਿਰਤੀ ਅਤੇ ਗੁਰਦਿੱਤ ਸਿੰਘ ਦਲੇਰ ਮੰਡਲੀ ਨੂੰ ਮੁਲਤਾਨ ਜੇਲ੍ਹ 'ਚ ਫਾਂਸੀ ਹੋਈ ਸੀ, 1951 'ਚ ਇਨਕਲਾਬ ਦਾ ਨਾਅਰਾ ਦੇਣ ਵਾਲੇ ਹਸਰਤ ਮੋਹਣੀ ਸੈਯਦ ਫਜ਼ਲ ਉਲ ਹਸਨ ਦਾ ਦਿਹਾਂਤ ਹੋਇਆ ਸੀ ਜੀ ਅੱਜ ਦੇ ਦਿਨ। ਕਿਆ ਬਾਤ ਆ ਸਿੱਧੂ ਸਾਹਿਬ, ਬਹੁਤ ਸੋਹਣੀਆਂ ਤੁਸੀਂ ਚੀਜ਼ਾਂ ਭੇਜੀਆਂ। ਪ੍ਰਿੰਸਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਲੰਘਿਓ, ਭਰਤੇ ਹੋਣੇ ਆ, ਤੇ ਬਾਕੀ ਉਹ ਇਹ ਨੀ ਹੈਗਾ ਵੀ ਆਪਾਂ ਭਰ ਨੀ ਸਕਦੇ, ਤੁਸੀਂ ਅੱਜ ਵੀ ਭਰ ਸਕਦੇ ਹੋ, ਕੋਈ ਵੱਡੀ ਗੱਲ ਨੀ,
1: ਅੱਜ ਵੀ ਭਰ ਸਕਦੇ,
0: ਹਾਂ ਜੁਲਾਈ ਤੱਕ ਆ, ਜੁਲਾਈ ਤੱਕ ਭਰ ਸਕਦੇ ਆ, ਐਂਡ ਆਫ ਜੁਲਾਈ ਉਸ ਰਿਪੀਟ ਵੀ ਤੁਹਾਨੂੰ ਫੋਨ ਫਾਨ ਵੀ ਕਰ ਸਕਦੇ, ਤੁਹਾਡੇ ਘਰੇ ਵੀ ਆ ਸਕਦੇ ਵੀ ਭਾਈ ਭਰੇ ਕਿ ਨਹੀਂ ਭਰੇ, ਕਿਸੇ ਨੂੰ ਹੈਲਪ ਦੀ ਲੋੜ ਆ, ਉਹ ਕਹਿੰਦੇ ਹਨ
1: 500 ਦਾ ਜੁਰਮਾਨਾ ਵੀ,
0: ਹਾਂ ਜੇ ਜੁਲਾਈ ਤੋਂ ਬਾਅਦ ਉਹ ਹੁੰਦਾ ਫਿਰ ਕਹਿੰਦੇ ਆ, ਜੇ ਕੋਈ ਕਿਸੇ ਦੇ ਘਰੇ ਆਣਾ ਤੁਸੀਂ ਨਹੀਂ ਭਰੇ ਤਾਂ ਫਿਰ $500 ਦਾ ਫਾਈਨ ਕਹਿੰਦੇ ਹੈਗਾ, ਪਰ ਉਹ ਜ਼ਰੂਰੀ ਆ, ਕੀ ਕਹਿੰਦੇ ਹੁੰਦੇ ਆ, ਮੈਂਡੇਟਰੀ ਕਹਿੰਦੇ ਹੁੰਦੇ ਆ, ਕੰਪਲਸਰੀ ਕਹਿੰਦੇ ਹੁੰਦੇ ਆ, ਵੀ ਉਹ ਜ਼ਰੂਰੀ ਆ, ਜੇ ਭਰਿਆ ਜਾਵੇ ਤਾਂ ਚੰਗੀ ਗੱਲ ਆ,
1: ਚੰਗੀ ਗੱਲ ਆ, ਹਾਂਜੀ,
0: ਤੇ ਫਿਰ ਪਤਾ ਲੱਗ ਜਾਂਦਾ ਆਪਾਂ ਨੂੰ। ਤੇ
1: ਦੋ
0: ਫਾਰਮ ਨੇ, ਇੱਕ ਛੋਟਾ ਕਹਿੰਦੇ ਇੱਕ ਵੱਡਾ, ਸਾਡੇ ਤਾਂ ਘਰੇ ਛੋਟਾ ਜਿਹਾ ਫਾਰਮ ਆਇਆ ਸੀ, ਥੋੜੀ ਜਿਹੀ ਸੀਗੀਆਂ ਹਾਜ਼ਰੀਆਂ
1: ਜੀਆਂ, ਕੋਡ ਆ, ਕੋਡ ਕੋਡ ਲਾ ਕੇ ਭਰ ਦੋ ਬਸ।
0: ਹਾਂ ਤੇ ਉਹ ਮਤਲਬ ਉਮਰਾਂ ਪੁੱਛੀਆਂ ਉਹਨਾਂ ਨੇ, ਡੇਟ ਆਫ ਬਰਥਾਂ ਪੁੱਛੀਆਂ, ਕੀ ਰਿਸ਼ਤੇ ਆ ਤੁਹਾਡੇ, ਮਤਲਬ ਮੇਰਾ ਮੇਰੀ ਵਾਈਫ ਦਾ ਕੀ ਰਿਸ਼ਤਾ, ਮੇਰੇ ਬੱਚਿਆਂ ਦਾ ਕੀ ਰਿਸ਼ਤਾ, ਬਾਪੂ ਜੀ ਦਾ ਕੀ ਰਿਸ਼ਤਾ, ਹਨਾ। ਤੇ ਥੱਲੇ ਬੇਸਮੈਂਟ ਵਾਲੇ ਸੀਗੇ, ਉਹਨਾਂ ਦੇ ਮੰਮੀ ਡੈਡੀ ਕੁੜੀ ਦੇ ਆਏ ਹੋਏ ਸੁਪਰਵਾਈਜ਼ਰ ਦੇ, ਪਰ ਉਹਨਾਂ ਦਾ ਚੱਕਿਆ ਹੀ ਨਹੀਂ ਉਹਨੇ ਸਿਸਟਮ ਨੇ।
1: ਤੇ ਨਹੀਂ ਉਹ ਬੇਸਮੈਂਟ ਸਾਹਿਬ ਦੇ ਥੋੜੀ, ਉਹਨਾਂ ਦਾ ਆਪਾਂ ਭਰਨਾ
0: ਨਹੀਂ, ਆਪਾਂ ਭਰ ਸਕਦੇ ਆਪਣਾ ਘਰ ਨਾ, ਆਪਾਂ ਭਰਨਾ। ਹਾਂਜੀ ਉਹ ਚਿੱਠੀ ਤਾਂ ਇੱਕ ਆਈ ਹੈ ਨਾ ਆਪਣੇ ਘਰ ਚ। ਹਾਂਜੀ ਹਾਂ, ਟੈਨੈਂਟ ਦਾ ਆਪਾਂ ਭਰਨਾ ਜੇ ਉਹ ਪੀ ਆਰ ਨੇ, ਸਿਟੀਜ਼ਨ ਨੇ ਜਾਂ ਜਿੱਦਾਂ ਵੀ ਆ, ਪਰ ਉਹ ਸੁਪਰਵਾਈਜ਼ਰ ਵਾਲੇ ਤੇ ਆਏ ਹੋਏ ਨੇ, ਸੁਪਰਵਾਈਜ਼ਰ ਤਾਂ ਚੱਕਿਆ ਹੀ ਨਹੀਂ ਉਹਨਾਂ ਨੇ, ਸਿਸਟਮ ਨੇ ਚੱਕਿਆ ਹੀ ਨਹੀਂ ਗਾ।
1: ਨਾਲੇ ਨਾ ਉਹ ਇਹਦੇ ਨਾਲ ਉਹ ਵਧਣੀ ਹੈ ਨਾ, ਪਰ ਉਹਨਾਂ ਦੀ ਕਿਹੜਾ ਵੋਟ ਆ,
0: ਨਹੀਂ ਵੋਟ ਤਾਂ ਫਿਰ ਆਪਣੀ ਵੀ ਹੈ ਨੀ, ਸਾਡੀ ਕਿਹੜਾ ਵੋਟ ਆ, ਅਸੀਂ ਪੀ ਆਰ ਆ ਮੰਨ ਲਓ, ਵੋਟ ਤਾਂ ਸਾਡੀ ਵੀ ਹੈ ਨੀ, ਪਰ ਭਰਿਆ ਤਾਂ ਹੈ ਨਾ, ਆਪਾਂ ਰਹਿੰਦੇ ਤਾਂ ਹੈਗੇ ਨਾ ਉਸ ਏਰੀਏ ਚ, ਆਪਣਾ ਐਡਰੈਸ ਪਾਇਆ ਆਪਾਂ ਕਿੱਥੇ, ਉਹਦਾ ਜਨਸੰਖਿਆ ਗਿਣਨੀ ਉਹਨਾਂ ਨੇ।
1: ਹਾਂਜੀ ਜਨਗਣਨਾ ਗਿਣਨੀ ਆ, ਤੇ ਉਹਦੇ ਨਾਲ ਸੀਟ ਵੀ ਇੱਕ ਅੱਧੀ ਵੱਧ ਜਾਂਦੀ ਆ ਕਈ ਵਾਰ।
0: ਹਾਂ ਇਹ ਵੀ ਹੋ ਸਕਦਾ।
1: ਹਾਂਜੀ ਓਕੇ ਸਰ,
0: ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਲੰਘੇ ਹੋ,
2: ਸਰ ਕੀ ਹਾਲ ਜੀ,
0: ਕਿਰਪਾ ਜੀ ਤੁਸੀਂ ਰਣਾਓ।
2: ਅਸਲ ਚ ਸਰਕਾਰ ਦਾ ਇਹ ਮਕਸਦ ਹੁੰਦਾ ਆ ਕਿ ਜਿਹੜੇ ਵੀ ਇਲਾਕੇ ਚ ਕਿਹੜੀ ਕਮਿਊਨਿਟੀ ਆ, ਕਿੰਨੀ ਪਾਪੂਲੇਸ਼ਨ ਆ, ਕੱਲ ਨੂੰ ਉਸੇ ਤਹਿਤ ਉੱਥੇ ਸਹੂਲਤਾਂ ਤੈਅ ਕਰਨੀਆਂ ਹੁੰਦੀਆਂ, ਬਹੁਤ ਜ਼ਰੂਰੀ ਆ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਣਾ ਚਾਹੀਦਾ, ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਜੇ ਤੁਸੀਂ ਦੱਸਦੇ ਨਹੀਂ ਕਿ ਤੁਹਾਡੇ ਇਲਾਕੇ ਚ ਪਾਪੂਲੇਸ਼ਨ, ਜਿੱਦਾਂ ਬ੍ਰਹਮਪੁਰ ਦੀ ਪਾਪੂਲੇਸ਼ਨ ਦੇ ਸੁੱਖ ਨਾਲ 6-7 ਲੱਖ ਲਿਖੀ ਰਹਿੰਦੀ, 11-12 ਲੱਖ, ਫਿਰ ਅਸੀਂ ਕੰਪਲੇਂਟ ਕਰਦੇ ਕਿ ਸਾਡੇ ਕੋਲ ਹੋਸਪਿਟਲ ਹੈ ਨੀ, ਸਾਡੇ ਕੋਲ ਯੂਨੀਵਰਸਿਟੀ ਹੈ ਨੀ, ਸਾਡੇ ਕੋਲ ਕਾਲਜ ਹੈ ਨੀ, ਜਿਹੜੇ ਸਾਡੇ ਰਹਿਣ ਮਾਇਆ ਉਹ ਤੇ ਉੱਠਦੀ ਮਸਾਂ ਲੇਟ ਆ 10 ਵਜੇ ਹੈ, ਉੱਥੋਂ ਤੱਕ ਪ੍ਰੋਗਰਾਮ ਮੁੱਕ ਜਾਂਦੇ ਜਿਹੜੇ ਚੰਗੇ ਸੁਣਨ ਵਾਲੇ ਆ, ਮਜ਼ਾਕ ਨੀ ਕਰਦਾ, ਇਹੀ ਗੱਲ ਆ ਜਿਹੜੇ ਤੜਕੇ ਉੱਠ ਕੇ ਉਹ ਨਾ ਤੁਹਾਨੂੰ ਉੱਠਿਆ ਆਪਣਾ ਸਾਰਾ ਹਿਸਾਬ ਤਾਂ ਲਾਉਣਾ, ਦਿਨੇ ਕੀ ਕਰਨਾ, ਕਿੱਧਰ ਨੂੰ ਜਾਣਾ, ਜਿਹੜਾ ਸੂਰਜ ਉੱਠਣ ਤੋਂ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦਾ ਨਾ ਜੀ, ਉਹ ਤੋਂ ਤੁਸੀਂ ਉਮੀਦ ਕਰ ਸਕਦੇ ਕਿ ਵਾਕਿਆ ਜਿੰਨੀ ਅੱਗੇ ਜਾਊਗਾ।
0: ਅੱਛਾ
2: ਜਿਹੜਾ ਰਾਤ ਨੀ ਸੌਂਦਾ ਉਹਦੇ ਬਾਰੇ ਤੇ ਕਿਆ ਬਾਤਾਂ, ਉਹ ਤਾਂ ਫਿਰ ਦੇਖੋ ਨਾ, ਉਹ ਤਾਂ ਫਿਰ ਮਤਲਬ ਕੀ ਕਹਿ ਸਕਦੇ ਉਹਦੇ ਬਾਰੇ,
0: ਲਫ਼ਜ਼ ਹੈ ਨੀ ਕਹਿਣ ਨੂੰ, ਕਹਿ ਕੇ ਦਿਖਾਓ ਜੇ ਕੁਛ ਹੈਗਾ।
2: ਬਿਲਕੁਲ ਜੀ, ਦੇਖੋ ਮੈਂ ਯਕੀਨ ਕਰਾਂ, ਮੈਨੂੰ ਕੋਈ ਰਾਤ ਦਾ 10,000 ਡਾਲਰ ਵੀ ਦੇਣਾ, ਮੈਂ ਤਾਂ ਵੀ ਨੀ ਜਾਗ ਸਕਦਾ।
0: ਕਿਉਂ
2: ਨਹੀਂ ਆਦਤ ਸ਼ਾਮਿਲ ਨੀ ਰਾਤ ਨੂੰ ਜਾਗਣਾ, ਤੜਕੇ ਕਹੋਗੇ ਉੱਠੂਗਾ 2 ਵਜੇ, ਮੈਂ ਪੜ੍ਹਦਾ ਸਵੇਰੇ ਕਹਿੰਦਾ ਰਾਤ ਨੂੰ 2 ਵਜੇ ਸੌ ਕੇ 6 ਵਜੇ ਉੱਠ ਪੈਂਦਾ, ਸਮਝੋ ਬੰਦਾ ਵੱਗ ਗਿਆ ਜ਼ਿੰਦਗੀ ਚ ਕਿਤੇ ਕਿਤੇ ਪਹੁੰਚ ਜਾਊਗਾ।
0: ਅੱਛਾ
2: ਹਿੰਮਤ ਬੜੀ ਤਗੜੀ, ਕਹਿ ਰਹੀ ਨਾ, ਮੇਰੇ ਇੱਕ ਦੋਸਤ ਆ ਜੀ ਪੜ੍ਹਦੇ ਇਕੱਠੇ, ਅਸੀਂ ਮੇਰੀ ਭੈਣ ਮੈਂ ਤੇ 2 ਪੰਤਾਂ ਦੇ ਮੁੰਡੇ, ਕਾਫੀ ਕਲਾਸ ਚ ਇੰਟੈਲੀਜੈਂਟ ਸੀ, ਉਹਦਾ 4th ਨੰਬਰ ਸੀ, ਮੇਰਾ ਸੀ 2, ਨਹੀਂ ਮੇਰਾ 3 ਸੀ, ਭੈਣ ਦਾ 2 ਸੀ, ਉਹ ਬੰਦੇ ਨੇ ਜੀ ਸਭ ਤੋਂ ਵੱਧ ਪੜ੍ਹਿਆ ਸਾਡੇ ਤੋਂ, ਕਾਰਨ ਉਹ ਮਿਹਨਤੀ ਬੜਾ ਹੈ।
0: ਅੱਛਾ
2: ਉਹਨੇ ਐਮ ਐਸ ਸੀ ਅਪਲਾਈਡ ਸਾਇੰਸ ਸਾਈਕਲ ਤੇ ਕੀਤੀ, ਯੂਨੀਵਰਸਿਟੀ ਕੋਈ ਸਾਈਕਲ ਤੇ ਜਾਂਦਾ ਜੀ?
0: ਅੱਛਾ
2: ਯੂਨੀਵਰਸਿਟੀ ਕੋ ਕਹੋ ਕਿ ਬੱਚੇ ਨੂੰ ਕੋਈ ਸਾਈਕਲ ਤੇ ਜਾ ਕੇ ਖਾਵੇ, ਅੱਜ ਦੇ ਕਾਰ ਤੋਂ ਮੋਟਰਸਾਈਕਲ ਥੱਲੇ ਗੱਲ ਨੀ ਕਰਦੇ, ਬੁੱਢੇ ਥੱਲੇ
0: ਨਹੀਂ ਕਰਦੇ।
2: ਤੇ ਚਲੋ ਸੋਹਣਾ ਪ੍ਰੋਗਰਾਮ ਤੁਹਾਡੇ ਸੋਚਣ ਦੀ, ਬਾਕੀ ਗੱਲ ਕੀਤੀ ਕੋਟੀ ਸਵੈਟਰ, ਅੱਜ ਵੀ ਪਹਿਲੇ ਹੁਣ ਕੋਟੀ ਤੇ ਸਵੈਟਰ ਚ ਕਿੰਨਾ ਅੰਤਰ ਹੈ ਜੀ?
0: ਉਹਦੇ ਬਾਹਾਂ ਹੁੰਦੀਆਂ ਕਹਿੰਦੇ, ਉਹਦੇ ਬਾਹਾਂ ਨੀ ਹੁੰਦੀਆਂ, ਪਰ ਕੋਟੀਆਂ ਸਵੈਟਰ ਮੈਨੂੰ ਤਾਂ ਨੀ ਲੱਗਦਾ ਸੰਧੂ ਸਾਹਿਬ ਹੋਰ ਕੋਈ ਪਾਉਂਦਾ ਹੋਊਗਾ, ਪਾਉਂਦਾ ਕੋਈ
2: ਨਹੀਂ ਜੀ? ਮੈਂ ਹਾਂਜੀ ਨੇ ਬਿਲਕੁਲ, ਮੇਰੇ ਕੋਲ ਆਪਣੇ ਵੱਖ ਵੱਖ ਕਲਰ ਦੇ ਸਵੈਟਰ ਨੇ, ਵੱਖ ਵੱਖ ਕਲਰ ਦੀਆਂ ਕੋਟੀਆਂ ਨੇ, ਅਸਲ ਉਹ ਸਰੀਰ ਪਤਲਾ ਚਾਹੀਦਾ ਵਾ, ਹੁਣ ਢਿੱਡ ਕੱਢਿਆ ਹੋਵੇ ਤੁਹਾਡੇ ਵਾਂਗੂ ਸਵੈਟਰ ਕੋਟੀ ਕਿੱਥੇ ਚਾਹੀਦਾ ਜੀ?
0: ਆਹੋ ਗੱਲ ਤਾਂ ਸਹੀ ਹੈ, ਲਾ ਦੋ ਕੋਈ ਨੀ, ਖੁੱਲਾ ਹੀ ਹੈ ਕੰਮ, ਲਵ ਯੂ, ਥੈਂਕ ਯੂ ਸੋ ਮਚ, ਆਇਓ ਰੱਬ ਦਾਣਾ ਮੰਡੀ ਸੁਪਰ ਮਾਰਕੀਟ ਦਾ, ਫਿਰ ਵਧੀਆ ਵਧੀਆ ਖਾਣਾ ਖਾ ਕੇ ਆਇਓ। ਮੈਨੂੰ ਰਾਤ ਫੋਨ ਆਇਆ ਤਕਰੀਬਨ 10:15 ਭਾਅ ਜੀ ਦਾ, ਕਹਿੰਦੇ ਅਸੀਂ ਲੁਧਿਆਣੇ ਤੋਂ ਆਏ ਹੋਏ ਹਾਂ। ਮੈਂ ਕਿਹਾ ਜੀ ਬਹੁਤ ਵਧੀਆ ਜੀ, ਆਇਆਂ ਨੂੰ ਥੈਂਕ ਯੂ ਸੋ ਮਚ, ਕਿੱਥੇ ਸੀ ਨੰਬਰ? ਅੱਛਾ ਨਹੀਂ ਸਿੱਧਾ ਡਾਇਰੈਕਟ ਸੀ। ਹਾਂ ਅਤੇ ਕਹਿੰਦੇ ਦਾਣਾ ਮੰਡੀ ਵਾਲੇ ਤੋਂ ਬੋਲਦੇ ਹੋ? ਸਤਕਾਰ ਜਿੰਦਲ ਆਈ ਡੀ ਆ ਉਹਨਾਂ ਦੀ, ਸਤਕਾਰ ਜਿੰਦਲ ਸੀਗਾ, ਹੈ ਨਾ, 7007 ਨੰਬਰ ਸੀ ਲਾਸਟ ਡਿਜਿਟ, ਸ਼ਾਇਦ ਸੁਣਦੇ ਆ ਜਾਂ ਨਹੀਂ ਸੁਣਦੇ ਮੈਨੂੰ ਨਹੀਂ ਪਤਾ, 7007। ਕਹਿੰਦੇ ਤੁਹਾਡੀ ਵੀਡੀਓ ਦੇਖੀ ਦਾਣਾ ਮੰਡੀ, ਦਾਣਾ ਮੰਡੀ ਤੋਂ ਬੋਲਦੇ ਹੋ? ਮੈਂ ਕਿਹਾ ਨਹੀਂ ਭਾਅ ਜੀ, ਵੀ ਆਪਾਂ ਐਡ ਕੀਤੀ ਉਹਨਾਂ ਦੀ ਕਰਦੇ ਹਾਂ। ਕਹਿੰਦੇ ਵੀ ਸਾਨੂੰ ਫਲਾਨੀ ਚੀਜ਼ ਹੈ ਨਾ ਥੋੜ੍ਹੀ ਜਿਹੀ ਮਹਿੰਗੀ ਲਾ ਤੀ, ਵੀ ਤੁਸੀਂ ਫਲੈਟ ਦੇ ਉੱਪਰ ਅਤੇ ਫਲਾਨਾ ਚੀਜ਼ ਆ ਸਾਨੂੰ ਮਤਲਬ ਇੰਨੇ ਨੂੰ ਤੁਸੀਂ ਬੋਲੀ ਆ, ਵੀ ਉੱਥੇ ਥੋੜ੍ਹਾ ਰੇਟ ਵੱਧ ਲੱਗਿਆ ਹੋਇਆ। ਮੈਂ ਕਿਹਾ ਭਾਅ ਜੀ ਵੀ ਹੁਣ ਤਾਂ ਚਲੋ ਮੈਨੂੰ ਪਤਾ ਨੀਗਾ ਵੀ ਆਪਾਂ ਸਵੇਰੇ ਕਨਫਰਮ ਵੀ ਕਰ ਲੂੰਗਾ ਮੈਂ ਵੀ ਬਾਕੀ ਜੇ ਫਲੈਟ ਦੇ ਫਿਰ ਤਾਂ ਤੁਸੀਂ ਜਾ ਕੇ ਹੋ ਸਕਦਾ ਉੱਥੇ ਸਿਸਟਮ 'ਚ ਉਹਨਾਂ ਦੇ ਹੋ ਸਕਦਾ ਚੇਂਜ ਨਾ ਕੀਤਾ ਹੋਵੇ, ਬਾਈ ਦਾ ਮਿਸਟੇਕ ਹੋ ਸਕਦੀ ਹੈ, ਕੋਈ ਵੱਡੀ ਗੱਲ ਨਹੀਂ। ਜਾਂ ਕਈ ਵਾਰ ਇੱਥੇ ਕਾਊਂਟਰ ਦੇ ਜਿਹੜੇ ਕੁੜੀਆਂ ਖੜੀਆਂ ਹੁੰਦੀਆਂ ਹੋ ਸਕਦਾ ਉਹਨਾਂ ਤੋਂ ਕੋਈ ਅੱਖਰ ਇੱਧਰ ਦੱਬ ਹੋ ਗਿਆ ਹੋਵੇ, ਵੀ ਤੁਸੀਂ ਕਰ ਲਿਓ ਹੈ ਨਾ। ਉਹਨੇ ਭਾਈ ਉਹਨਾਂ ਨੇ ਭਾਜੀ ਉਹਨਾਂ ਨੇ ਬੜੀ ਤਾਰੀਫ ਫਿਰ ਕੀਤੀ, ਕਹਿੰਦੇ ਯਾਰ ਹੋਰ ਗੱਲਾਂ ਦੀਆਂ ਗੱਲਾਂ ਵੀ ਮੈਨੂੰ ਤੇਰੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ। ਮੈਂ ਕਿਉਂ? ਕਹਿੰਦੇ ਵੀ ਅਸੀਂ ਨਾ ਲੁਧਿਆਣੇ ਤੋਂ ਆਏ ਹਾਂ। ਮੈਂ ਕਿਹਾ ਆਟਾ ਕਿਆ ਸੱਚ ਉਹਨਾਂ ਨੇ ਹੁਣ ਚੇਤਾ ਗਿਆ? ਕਹਿੰਦੇ ਆਟਾ। ਮੈਂ ਕਿਹਾ ਆਟਾ ਲੁਧਿਆਣੇ ਨੂੰ ਲੈ ਕੇ ਜਾਣਾ? ਕਹਿੰਦੇ ਨਹੀਂ ਨਹੀਂ ਲੁਧਿਆਣੇ ਤਾਂ ਨਹੀਂ ਆਟਾ ਲੈ ਕੇ ਜਾਣਾ, ਬਟ ਕਹਿੰਦੇ ਵੀ ਇੱਦਾਂ ਇੱਦਾਂ ਕਰਕੇ ਅਸੀਂ ਹਾਂ। ਮੈਂ ਕਿਹਾ ਤੁਸੀਂ ਐਂ ਕਹੋ ਵੀ ਅਸੀਂ ਬ੍ਰੈਂਪਟਨ ਤੋਂ ਜਾਂ ਮਿਸਾ ਕਦੋਂ ਇੱਥੋਂ ਬੋਲਦੇ ਹਾਂ ਨਾ ਵੀ ਇੱਥੇ ਆਹ ਪ੍ਰੋਬਲਮ ਆਈਏ। ਨਹੀਂ ਕਹਿੰਦੇ ਮੈਂ ਤਾਂ ਬੈਸਿਕ ਹੈ। ਮੈਂ ਕਿਹਾ ਚਲੋ, ਜਾਣੀ ਮਤਲਬ ਉਹਨਾਂ ਨੇ ਮੇਰੀ ਤਾਰੀਫ ਬਹੁਤ ਕੀਤੀ, ਪਰ ਮੈਂ ਇਹਨੇ ਜੋਗਾ ਹੈ ਤਾਂ ਇੰਨੀ ਤਾਰੀਫ ਜੋਗਾ ਅਤੇ ਚੰਗੀ ਗੱਲ ਆ ਚੰਗੇ ਲਫਜ਼ਾਂ ਲਈ ਹੈ ਨਾ ਉਹਨਾਂ ਦਾ। ਥੈਂਕ ਯੂ ਸੋ ਮੱਚ। ਅਤੇ ਭਾਅ ਜੀ ਥੈਂਕ ਯੂ ਸੋ ਮੱਚ, ਮੈਨੂੰ ਇਹ ਵੀ ਨਹੀਂ ਪਤਾ ਵੀ ਤੁਹਾਡਾ ਨਾਮ ਕੀ ਸੀ, ਇੱਥੇ ਮੈਂ ਤਾਂ ਫੋਨ 'ਤੇ ਹੁਣ ਦੇਖਿਆ ਅਤੇ ਨਾ ਮੈਂ ਪੁੱਛਿਆ ਜੀ ਉਹਨਾਂ ਨੂੰ, ਸੋਰੀ ਆ। ਅਤੇ ਚਲੋ ਕੋਈ ਨਹੀਂ, ਪਰ ਇੱਦਾਂ ਜੇ ਤੁਹਾਨੂੰ ਵੀ ਲੱਗਦਾ ਹੁੰਦਾ ਕਿਤੇ ਨਾ ਮਿਸਟੇਕ ਹੋ ਜਾਂਦੀ ਹੈ ਕਈ ਵਾਰ ਸਟੋਰਾਂ ਤੋਂ ਕਿਸੇ ਤੋਂ ਵੀ, ਅਤੇ ਦਾਣਾ ਮੰਡੀ ਵਾਲਿਆਂ ਦਾ ਤੁਸੀਂ ਜਾ ਕੇ ਆਇਓ। ਮੈਂ ਇੱਕ ਚੀਜ਼ ਸੱਚੀ ਕਹਿੰਦਾ ਹੁੰਦਾ, ਅੱਜ ਵੀ ਕਹਿੰਦਾ, ਅੱਗੇ ਵੀ ਕਈ ਵਾਰ ਕਿਹਾ ਹੋਊਗਾ, ਮੈਂ ਕਹਿੰਦਾ ਵੀ ਜਿਹੜੇ ਆਪਣੇ ਕੋਲ ਸਪੋਂਸਰ ਆ ਸਾਡੇ ਕੋਲ ਆਪਣੇ ਸਾਂਝਾ ਵਿਰਸਾ ਮੀਡੀਆ 'ਤੇ, ਕੋਈ ਵੀ ABC ਜੈੱਡ ਤੱਕ ਕੋਈ ਵੀ ਜਿੰਨੇ ਵੀ ਨੇ ਥੋੜ੍ਹੇ ਜਿਹਾ ਚਾਹੇ ਬਹੁਤੇ ਆ, ਉਹਨਾਂ ਦੇ ਕਿਸੇ ਵੀ ਬਿਜ਼ਨਸ ਦੀ ਗਰੰਟੀ ਨਹੀਂ ਆਪਾਂ ਕਰਦੇ। ਜਿਹੜੀਆਂ ਸੇਵਾਵਾਂ ਤੁਸੀਂ ਲੈਣੀਆਂ ਉਹ ਤੁਸੀਂ ਆਪ ਕਨਫਰਮ ਪੂਰਾ ਕਰਕੇ, ਆਪਣੀ ਤਸੱਲੀ ਕਰਕੇ, ਆਪਣੇ ਦੋਸਤ ਮਿੱਤਰ ਭੈਣ ਭਰਾ ਦੀ ਤਸੱਲੀ ਕਰਾ ਲਓ, ਆਪਣੇ ਰਿਸ਼ਤੇਦਾਰਾਂ ਦੀ ਤਸੱਲੀ ਕਰਾ ਲਓ, ਫਿਰ ਤੁਸੀਂ ਪ੍ਰੋਡਕਟ ਅਗਲਿਆਂ ਤੋਂ ਲਓ। ਹਰਜੀਤ ਜੰਜੂਏ ਦਾ ਜਾਂ ਸਾਂਝਾ ਵਿਰਸਾ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਕਿਸੇ ਵੀ ਸਪੋਂਸਰ ਨਾਲ। ਉਹ ਐਡਵਰਟਾਈਜ਼ਮੈਂਟ ਕਰਦੇ ਆ, ਆਪਾਂ ਉਹਨਾਂ ਦਾ ਸੰਦੇਸ਼ਾ ਦਿੰਦੇ ਹਾਂ। ਜ਼ਿੰਮੇਵਾਰ ਉਹ ਆਪ ਨੇ ਜਾਂ ਤੁਸੀਂ ਲੈਣੇ ਵਾਲੇ ਜਾਂ ਖਰੀਦਦਾਰ। ਕਹਿੰਦੇ ਸਵਾਰੀ ਆਪਣੇ ਸਵਾਨ ਦੀ ਆਪ ਜ਼ਿੰਮੇਵਾਰ ਹੁੰਦੀ ਹੈ ਨਾ, ਬਸ ਨੇ ਤਾਂ ਤੁਰੀ ਜਾਣਾ। ਉਹ ਚੀਜ਼ ਆ ਵੀ ਸੱਚੀ ਹੱਥ ਜੋੜ ਕੇ ਬੇਨਤੀ ਆ ਵੀ ਉਹਦੇ ਨਾਲ ਮੈਨੂੰ ਨਾ ਵਿੱਚ ਕਦੇ ਵੀ ਕਿਸੇ 'ਚ ਉਹ ਕਰਿਓ, ਅਤੇ ਤੁਸੀਂ ਆਪਣੇ ਕਿਸੇ ਵੀ ਸੇਵਾਵਾਂ ਲੈਣੀਆਂ ਕਿਸੇ ਵੀ ABC ਕੋਈ ਵੀ, ਤੁਸੀਂ ਆਪ ਖੁਦ ਜ਼ਿੰਮੇਵਾਰ ਹੋਵੋਗੇ ਅਤੇ ਜ਼ਿੰਮੇਵਾਰੀ ਆਪਣੀ ਤਸੱਲੀ ਕਰਕੇ ਕੋਈ ਵੀ ਚੀਜ਼ ਕਰਨੀ ਤਾਂ ਕਰੋ ਜੇ ਤੁਹਾਨੂੰ ਚੰਗਾ ਲੱਗਦਾ। ਦਾਣਾ ਮੰਡੀ ਵਾਲਿਆਂ ਦੇ ਪਰ ਇਹਨਾਂ ਦੀ ਚੀਜ਼ ਆ ਵੀ ਗਰੰਟੀ ਆ ਵੀ ਚੀਜ਼ਾਂ ਆਈਟਮਾਂ ਬਹੁਤ ਵਧੀਆ, ਸਫਾਈ ਆ ਪੂਰੀ ਸਟੋਰ 'ਚ, ਰੇਟ ਵਾਜਬ ਨੇ ਬਾਕੀ ਸਟੋਰਾਂ ਨਾਲੋਂ, ਇਹ ਚੀਜ਼ ਦੀ ਮੈਂ ਗਰੰਟੀ ਲੈਂਦਾ। ਦਾਣਾ ਮੰਡੀ ਸੁਪਰ ਮਾਰਕੀਟ ਜ਼ਰੂਰ ਜਾ ਕੇ ਆਇਓ। ਜਾਣਾ ਕਿੱਥੇ ਆ? ਕੁਈਨ ਐਂਡ ਬ੍ਰੈਮਲੀ ਦੇ ਖੁੰਜੇ 'ਤੇ। ਉਹ ਕਹਿੰਦੇ ਨੇ ਵੀ ਭਾਈ ਸਾਡੇ ਕੋਲੋਂ ਚਾਹੇ ਤੁਸੀਂ ਕੋਈ ਆਟੇ ਲੈਣੇ ਆ, ਦੁੱਧ ਲੈਣੇ ਆ, ਤੁਸੀਂ ਕੋਈ ਚੀਨੀ ਲੈਣੀ ਆ, ਦਾਲਾਂ ਲੈਣੀਆਂ, ਗੰਢੇ ਲੈਣੇ ਆ, ਪਿਆਜ਼ ਹੈ ਨਾ, ਗੰਢੇ ਪਿਆਜ਼ ਇੱਕੋ ਹੀ ਗੱਲ ਹੁੰਦੀ, ਇੱਕੋ ਹੀ ਹੁੰਦੀ ਆ, ਅਤੇ ਫਿਰ ਭਾਈ ਤੁਸੀਂ ਬੈਠ ਕੇ ਉੱਥੇ ਖਾ ਲਓ, ਘਰ ਲਿਜਾ ਕੇ ਖਾ ਲਓ, ਕੇਟਰਿੰਗ ਕਰਾ ਲਓ, ਅਤੇ ਜਾਂ ਤੁਸੀਂ ਫਿਰ ਉੱਥੋਂ ਕੱਚਾ ਮੀਟ ਲੈਣਾ, ਚਾਹੇ ਗੋਟ ਮੀਟ ਲੈਣਾ, ਫਿਸ਼ ਲੈਣੀ ਆ, ਤਾਂ ਵੀ ਤੁਸੀਂ ਦਾਣਾ ਮੰਡੀ ਸੁਪਰ ਮਾਰਕੀਟ 'ਤੇ ਜਾ ਕੇ ਆਇਓ। 1739 ਕੁਈਨ ਸਟਰੀਟ ਈਸਟ ਬ੍ਰੈਂਪਟਨ, 9052892957 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। 5686 ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਲੰਘਿਆ ਹੋ, ਸਵਾਗਤ ਆ।
3: ਸਤਿ
0: ਸ਼੍ਰੀ ਅਕਾਲ ਡਾਕਟਰ ਸਾਹਿਬ, ਕਿੱਦਾਂ ਸਿੱਧਾ?
3: ਚੜ੍ਹਦੀ ਕਲਾ ਜੀ ਮਾਰ,
0: ਬੱਲੇ ਬੱਲੇ ਪੂਰੀ
3: ਪੂਰੀ ਬੱਲੇ ਬੱਲੇ ਜੀ। ਹੋਰ ਸੁਣਾਓ? ਠੀਕ ਠਾਕ?
0: ਬਸ ਵਧੀਆ, ਮੈਂ ਕਿਰਪਾ ਬਸ ਰੋਜ਼ 2-3 ਨੰਬਰ ਤੁਹਾਡੇ ਤੁਹਾਡੇ ਮੰਗ ਲੈਂਦੇ ਆ, ਦੇ ਦੀਦਾ ਤੁਹਾਡਾ ਨੰਬਰ।
3: ਚਲੋ ਆਪਣਾ ਬੈਸਟ ਕਰੀਦਾ, ਜੋ ਵੀ ਬੈਸਟ ਕਰ ਸਕੀ।
0: ਬਿਲਕੁਲ
3: ਹੈਗਾ ਵੀ ਕੁਦਰਤ ਨੇ ਨੌਲੇਜ ਬਖਸ਼ੀ ਆ, ਬਲਕਿ ਆ, ਔਰ ਜਿੰਨੀ ਮਰਜ਼ੀ ਪੇਨ ਹੁੰਦੀ ਆ ਤੁਹਾਡੇ ਨੈਕ ਨੂੰ, ਬੈਕ ਨੂੰ, ਕਈ ਵਾਰ ਇੱਕ ਅੱਧਾ ਦਿਨ ਵੱਧ ਘੱਟ ਲੱਗ ਜਾਂਦਾ,
0: ਲੱਗ ਜਾਂਦਾ,
3: ਕਈ ਵਾਰ ਬਹੁਤ ਕਰੋਨਿਕ ਹੁੰਦੇ ਬੰਦੇ। ਪਰ ਮੋਸਟਲੀ ਇਹ ਨੀ ਗਾ ਮੈਂ ਕਿਸੇ ਨੂੰ ਇਹ ਕਹਾਂ ਕਿ ਤੂੰ ਮਹੀਨਾ ਤੁਰਿਆ ਜਾਂ ਤੂੰ 15 ਦਿਨ ਤੁਰਿਆ, ਕੋਈ ਪੇਸ਼ੈਂਟ ਇਹੋ ਜਿਹਾ ਨੀ। 2-3 ਦਿਨ ਚ ਜਿੰਨਾ ਮੇਰੇ ਵਾਸਤੇ ਹੋ ਗਿਆ ਮੈਂ 2-3 ਦਿਨ ਚ ਕੱਟ ਦੇਣਾ,
0: ਬਿਲਕੁਲ
3: ਇਹ ਤੋਂ ਵੱਧ ਨੀ ਲੱਗਦਾ। ਮੋਸਟਲੀ 2 ਦਿਨ ਚ ਨਿਕਲ ਜਾਂਦੇ ਸਾਰੇ, ਕਈ ਤੇ 1 ਦਿਨ ਤੋਂ ਬਾਅਦ ਚ ਨੀ ਆਉਂਦੇ।
0: ਅੱਛਾ,
3: ਡਿਪੈਂਡ ਕਰਦਾ ਜੀ, ਪਰਸਨ ਟੂ ਪਰਸਨ। ਜਿਹੜੇ ਬਿਲਕੁਲ ਜੰਗ ਏਜ ਵਾਲੇ ਉਹ ਤੇ 1 ਦਿਨ ਚ ਕਲੀਅਰ ਹੋ ਜਾਂਦੇ ਆ, ਪਰ ਹੁਣ ਕਈ 14-14 ਸਾਲ ਦੇ ਬੱਚੇ।
0: 84-75 ਲਾਸਟ ਡਿਜਿਟ ਸੀ ਭਾਜੀ ਉਹਨਾਂ ਦਾ, ਮੈਨੂੰ ਹੁਣ ਨਾਮ ਨੀ, ਚਲੋ ਇੱਧਰ ਮੈਸੇਜ 'ਚ ਸੀ, ਨਾਮ ਨੀ ਉਹਨਾਂ ਦਾ ਪਤਾ ਕੀ ਆ, ਅਤੇ ਉਹਨਾਂ ਦਾ ਮੈਸੇਜ ਸੀ ਪਰਸੋਂ ਚੌਥੇ ਦਾ, ਅਤੇ ਉਹ ਕਹਿੰਦੇ ਸੀ ਵੀ ਡਾਕਟਰ ਸਾਹਿਬ ਕੋਲ ਕਿਹੜੀ ਡਿਗਰੀ ਆ, ਹੈ ਨਾ, ਮੈਨੂੰ ਕਹਿੰਦੇ
3: ਆਸਟੀਪੈਥ,
0: ਅਤੇ ਹਾਂ, ਅਤੇ ਫਿਰ ਮੈਂ ਕਿਹਾ ਵੀ ਭਾਈ ਮੈਨੂੰ ਤਾਂ ਨਹੀਂ ਪਤਾ, ਵੀ ਤੁਸੀਂ ਆਪ ਕਾਲ ਕਰ ਲਓ ਡਾਕਟਰ ਸਾਹਿਬ ਨੂੰ, ਅਤੇ ਮੈਂ ਤੁਹਾਡਾ ਨੰਬਰ ਉਹਨਾਂ ਨੂੰ ਸੈਂਡ ਕੀਤਾ ਸੀ, ਮੈਨੂੰ ਨਾਮ ਨਹੀਂ ਪਤਾ ਉਹਨਾਂ ਦਾ ਕੀ ਹੈ। 84-75 ਲਾਸਟ ਡਿਜਿਟ ਸੀ।
3: ਸਾਰੀਆਂ ਚੀਜ਼ਾਂ ਡਿਗਰੀਆਂ ਨਾਲ ਨਹੀਂ ਆਉਂਦੀਆਂ ਜੀ,
0: ਬਿਲਕੁਲ 100%
3: ਡਿਗਰੀਆਂ ਸਾਰੇ ਲਈ ਫਿਰਦੇ ਆ, ਤੁਹਾਨੂੰ ਐਕਸਟਰਾ ਬਹੁਤ ਕੁਛ ਕਰਨਾ ਪੈਂਦਾ। ਡਿਗਰੀਆਂ ਫੜ ਕੇ ਤੇ ਇੱਥੇ ਬ੍ਰਹਮਟਨ ਚ ਥਾਂ ਥਾਂ ਤੇ ਡਿਗਰੀਆਂ ਵਾਲੇ ਬੈਠੇ ਆ। ਕੁਛ ਚੀਜ਼ਾਂ ਕੁਦਰਤ ਵੀ ਤੁਹਾਨੂੰ ਦਿੰਦੀ ਆ, ਬਾਕੀ ਜਿੰਨਾ ਤੁਸੀਂ ਇਸ ਫੀਲਡ ਚ ਇਨਵੋਲਵ ਹੋਗੇ ਤੁਹਾਡਾ ਟੀਚਰ ਕਿਸ ਤਰ੍ਹਾਂ ਦੇ ਕਿੰਨੇ ਕੁ ਚੰਗੇ ਰਹਿਣ ਕਿੰਨੇ ਕੁ ਹੱਥ ਭੰਨੇ ਉਹਨਾਂ ਨੇ, ਉਹ ਹਰ ਬੰਦੇ ਤੇ ਡਿਪੈਂਡ ਕਰਦਾ।
0: ਸੱਚੀ ਗੱਲ,
3: ਹੁਣ ਮੈਡੀਕਲ ਕਾਲਜ ਚ ਸਾਰੇ ਡਾਕਟਰ ਇੱਕੋ ਜਿੱਥੇ ਨਿਕਲਦੇ ਆ, ਉਹਨਾਂ ਚ ਜ਼ਮੀਨ ਅਸਮਾਨ ਦਾ ਫਰਕ ਹੈ।
0: ਬਿਲਕੁਲ ਬਿਲਕੁਲ ਬਿਲਕੁਲ, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ, ਕਹਿੰਦੇ ਡਾਕਟਰ ਸਾਹਿਬ ਕਹਿੰਦੇ ਵੀ ਆ ਜਾਓ ਫਿਰ ਇੱਕ ਵਾਰ, ਫਿਰ ਇਲਾਜ ਕਰਾ ਕੇ ਜਾਓ, ਦੂਜੀ ਵਾਰ ਆਉਣ ਦੀ ਲੋੜ ਪਈ ਤਾਂ ਆ ਜਾਓ, ਨਹੀਂ ਤਾਂ ਕਹਿੰਦੇ ਠੀਕੇ ਹੋ ਜਾਣਾ। ਅੱਬਲ ਤਾਂ ਤਿੰਨ ਵਜੇ ਤਾਂ ਡਾਕਟਰ ਸਾਹਿਬ ਕਹਿੰਦੇ ਹੁਣ ਤੁਸੀਂ?
3: ਹਾਂ, ਦੋ ਤਿੰਨ ਵਾਰ ਤਾਂ ਲੱਗ ਜਾਂਦੇ,
0: ਦੋ ਤਿੰਨ ਵਾਰ ਲੱਗ ਜਾਂਦਾ, ਜਾਣੀ ਪਹਿਲੀ ਵਾਰ ਪਤਾ ਲੱਗਣ ਲੱਗ ਜਾਂਦਾ ਬੰਦੇ ਨੂੰ ਵੀ ਠੀਕ ਆ,
3: ਪਹਿਲੀ ਵਾਰ ਹੀ ਪਤਾ ਲੱਗ ਜਾਂਦਾ ਆ।
0: 416-884-86 ਡਾਕਟਰ ਸਾਹਿਬ ਕਿਹੜੇ ਏਰੀਏ 'ਚ ਆਉਣ ਤੇ ਕਿੱਥੇ ਕਿੱਥੇ ਡਾਇਮੰਡ ਕੀ ਆ?
3: ਜੀ ਵਿਲੀਅਮ ਪਾਰਕ ਵਿੱਚ ਚੰਕੂ ਜੀ, ਸਾਰੀਆਂ ਇੰਸ਼ੋਰੈਂਸਾਂ ਕਵਰ ਕਰਦੇ ਆ, ਕੋਈ ਝਟਕਾ ਨਹੀਂ ਮਾਰਦੇ, ਕੋਈ ਮਾਲਚ ਨਹੀਂ ਕਰਦੇ, ਤੇ ਬਸ ਨਰਵ ਰਿਲੀਜ਼ ਕਰਨੀ ਆ ਤੇ ਬੰਦਾ ਫਿੱਟ।
0: ਬੰਦਾ ਜਾਵੇ ਆਪਣਾ ਕਮਾਵੇ, ਟਰੱਕ ਤੇ ਜਾਵੇ ਚਾਹੇ ਭਾਈ,
3: ਜੋ ਮਰਜ਼ੀ ਕਰੋ,
0: ਘੁੰਮਣ ਵਾਲੀ ਕੁਰਸੀ ਤੇ ਬੈਠੇ
3: ਜੋ ਮਰਜ਼ੀ ਕਰੋ।
0: ਸੱਚੀ
3: ਅਰੇ ਅੰਨਾ ਕਰਨ ਪ੍ਰੇਤ ਕਰਨ ਨੂੰ ਆਖੀ ਦਾ ਥੋੜਾ ਜਿਹਾ ਭਾਈ ਵੇਟ ਬੁੱਟ ਨਾ ਚੁੱਕਿਓ, ਕਿਉਂਕਿ ਵੇਟ ਚੁੱਕਿਆ ਨਾ ਫੇਰ ਕਈ ਵਾਰ ਪੇਨ ਆ ਜਾਂਦੀ, ਫੇਰ ਅੰਦਰ ਟੈਂਡਨ ਜਿਹੜਾ ਹੁੰਦਾ ਨਾ ਉਹ ਹੀਲ ਨਹੀਂ ਹੋਇਆ ਹੁੰਦਾ ਪੂਰੀ ਤਰ੍ਹਾਂ।
0: ਖਾਣ ਪੀਣ ਦਾ ਤਾਂ ਕੋਈ ਚੱਕਰ ਨਹੀਂ,
3: ਇਹ ਤਾਂ ਖਾਣ ਪੀਣ ਨਾਲ ਹੀ ਮਕੈਨੀਕਲ ਚੀਜ਼ਾਂ ਹੁੰਦੀਆਂ ਜੀ, ਜੋ ਮਰਜ਼ੀ ਖਾਈ ਜਾਓ, ਖਾਣ ਪੀਣ ਨਾਲ ਕਦੀ ਠੀਕ ਨਹੀਂ ਹੁੰਦਾ ਹੈ।
0: ਲਿਆ ਜਾ ਸਕਦਾ। ਥੈਂਕ ਯੂ ਸਰ, ਥੈਂਕ ਯੂ। ਅਮਰਜੀਤ ਮਲਦਾਨੀ ਭਾਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
4: ਹਾਂਜੀ ਜੰਜੂਆ ਭਾਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਤੁਹਾਨੂੰ।
4: ਬਾਕੀ ਜੰਜੀਵਾ ਸਾਹਿਬ ਸਲੂਟ ਹੈ ਤੁਹਾਨੂੰ, ਬਾਈ ਗੋਡ ਤੁਸੀਂ ਜਿਹੜੀ ਸਿਆਹੀ ਬੋਲੀ ਹੈ ਨਾ, ਬਈ ਮੈਨੂੰ ਕੋਈ ਮਤਲਬ ਨੀ, ਮੈਨੂੰ ਸਿਰਫ ਇੱਕ ਐਡ ਦਾ ਮਤਲਬ ਆ ਵੀ ਐਡ ਮੈਂ ਦਿੰਦਾ ਹਾਂ ਵੀ ਮੇਰੀ ਗਰੰਟੀ ਨੀ, ਮਤਲਬ ਇਹ ਕੋਈ ਕੋਈ ਭਾਜੀ ਬਿਰਲਾ 100 ਦੇ ਵਿੱਚੋਂ 1% ਇਹੋ ਜਿਹੇ ਲੋਕ ਨੇ ਤੁਹਾਡੇ ਵਰਗੇ ਭਾਜੀ, 100% ਮਤਲਬ ਕਹਿੰਦਾ ਤੁਹਾਡੀ ਤਾਰੀਫ ਕਰਨਾ ਭਾਜੀ, ਇਹ ਜਿਹੜੀ ਚੀਜ਼ ਤੁਸੀਂ ਦੱਸੀ ਨਾ ਅੱਜ ਬਹੁਤ ਵਧੀਆ ਚੀਜ਼ ਗਈ ਆ।
0: ਅੱਧਿਆਂ ਨੇ ਇਹਨੂੰ ਨੈਗੇਟਿਵ ਲੈ ਲੈਣਾ,
4: ਗਾਹ ਮੇਰੀ ਮਰਜ਼ੀ ਆ, ਮੈਂ ਜਾਵਾਂ ਜਾਂ ਨਾ ਜਾਵਾਂ।
0: ਹਾਂ ਸਿੱਧੀ ਗੱਲ ਆ, ਜਿਹਨੂੰ ਜਿਹਨੂੰ ਕਹਿੰਦੇ ਨੀ ਮਾਂ ਵਾਦੀ ਕਿਸੇ ਨੂੰ ਸਵਾਦੀ।
4: ਹਾਂਜੀ ਤੁਸੀਂ ਔਕਾ ਦੇਤਾ, ਠੀਕ ਹੈ। ਬਾਕੀ ਰਹਿੰਦੀ ਖੁੰਦੀ ਜਿਹੜੀ ਦੁਕਾਨਦਾਰ ਜਿਹੜਾ ਸਮਾਨ ਵੇਚਦਾ ਜਾਂ ਬਿਜ਼ਨਸਮੈਨ ਕਰਦਾ ਜਾਂ ਕੋਈ ਚੋਰੀ ਟਰੱਕ ਚੁੱਕਦਾ ਜਾਂ ਚੋਰੀ ਕਾਰਾਂ ਚੁੱਕਦਾ, ਇਹ ਇੱਕ ਉਹਨਾਂ ਦੀ ਇਮਾਨਦਾਰੀ ਇਨਸਾਨੀਅਤ ਆ,
0: ਬਿਲਕੁਲ
4: ਉਹਨਾਂ ਲੋਕਾਂ ਦੀ ਭਾਜੀ,
0: ਕੋਈ ਸ਼ੱਕ ਨੀ।
4: ਦੁਨੀਆਂ ਤੇ ਕੁਛ ਨੀ ਲੈ ਜਾਣਾ ਭਾਜੀ, ਇੱਥੇ ਆ ਜਾਣਾ ਸਾਰਾ ਕੁਛ, ਪਤਾ ਨੀ ਕਦੋਂ ਫੂਕ ਨਿਕਲ ਜਾਣੀ।
5: ਤੁਹਾਡੀ ਜਿੰਨੀ ਕੁ ਇੱਜ਼ਤ ਮਾਨ ਹੈ ਨਾ, ਉਹ ਕਹਿਣ ਦੇ ਕੁ ਲੋਕ ਜਾਗੀ ਆਪਣੇ ਆਪੇ ਰੱਬ ਜਾਣਦਾ ਤੇ ਲੋਕ ਜਾਣਦੇ।
0: ਅੱਛਾ,
5: ਮੈਂ 97 ਚ ਆਇਆ ਸੀਗਾ ਤੇ ਮਈ 97 ਚ,
0: ਹਾਂਜੀ,
5: ਤੇ ਡੇਰਾ ਫਤੀ ਫਾਟਕ ਤੇ ਇੱਕ ਇੰਟਰਨੈਸ਼ਨਲ ਹੋਇਆ ਤਾਂ ਇੰਸੀਡੈਂਟ ਮੈਂ ਤੁਹਾਨੂੰ ਦੱਸੂ ਕਿਤੇ ਬਾਅਦ ਚ। ਅੱਜ ਮੈਂ ਗੱਲ ਹੋਰ ਕਰਨੀ ਹੈ ਕਿ ਤੁਸੀਂ, ਮੈਂ ਇੱਕ ਚੀਜ਼ ਦੇਖੀ ਹੈ, ਲੋਕ ਬਹੁਤ ਰੌਲਾ ਪਾਉਂਦੇ, ਅਸੀਂ ਜੀ ਆਮ ਪਾਰਟੀ ਨੂੰ ਆਹ ਕਰਿਆ, ਫਲਾਨੀ ਪਾਰਟੀ ਨੂੰ ਆਹ ਕਰਿਆ ਆਹ ਕਰਿਆ, ਪਰ ਜਦੋਂ ਗੱਲ ਕਰਦੇ ਹਾਂ ਵੀ ਤੁਸੀਂ ਲੱਗਦਾ ਜਿਹੜਾ ਆਪਣੇ ਅਕਾਲੀ ਦਲ ਨਾਲ ਕਹਿਣਾ ਵੀ ਹਾਂ ਮੈਂ ਪਾਰਟੀ ਮੈਂਬਰ ਹੈ ਪਰ ਮੈਂ ਪਾਰਟੀ ਪਿੱਛੇ ਹੋਰ ਵਿਕਦਾ ਨੀ ਹੈਗਾ, ਇਹੋ ਜਿਹੇ ਕਦੋਂ ਬੰਦੇ ਹੋਰ ਵੀ ਹੋਣਗੇ। ਪਰ ਮੈਂ ਹੁਣ ਪਰਮਿੰਦਰ ਜੀ ਤੁਹਾਨੂੰ ਕਹਿ ਹੁਣ ਜੇ ਸੁਣਦੇ ਹੋ ਯਾਦ ਕਰਿਓ, ਇੱਥੋਂ ਹੁਣ ਅਗਲੀ ਇਲੈਕਸ਼ਨ ਚ ਜੰਜੂਆ ਸਾਹਿਬ ਨੂੰ ਭੇਜਣਾ ਬਕਾਇਦਾ ਟਿਕਟ ਦੇਣਾ ਅਕਾਲੀ ਦਲ ਦਾ।
0: ਅੱਛਾ, ਕਿੱਥੋਂ?
5: ਇਹ ਜਿੱਥੇ ਮੰਗੂਗਾ ਜੰਜੂਆ
0: ਉਹ ਬੱਲੇ। ਅੱਛਾ,
5: ਪਰ ਉਹ ਪੈਸੇ ਦੀ ਮਦਦ ਵੀ ਕਰੇਗਾ, ਉਹਨੇ ਵੋਟਾਂ ਦੀ ਮਦਦ ਵੀ ਕਰਨਗੇ, ਇਹ ਨੀ ਕਰਨਾ ਅਸੀਂ ਵੀ ਸਰਕਾਰ ਬਣੀ ਲੱਡੂ ਪਹਿਲੇ ਬਣ ਦੋ।
0: ਅੱਛਾ,
5: ਉਹ ਕੰਮ ਨੀ ਅਸੀਂ ਕਰਨਾ ਹੁਣ, ਜੰਜੂਆ ਜਿਹੜਾ ਕਹਿੰਦਾ ਰਿਹਾ ਮੈਂ ਸੌਂਦਾ ਰਹਾਂ 15-20 ਸਾਲ ਦਾ, ਹੁਣ ਇਹ ਦੇਖਣਾ ਵੀ ਕਿੰਨਾ ਕੁ ਪੂਰਾ ਉਤਰੂਗਾ, ਜਿੱਤੂਗਾ ਪੱਕਾ, ਇਹ ਮੈਂ ਕਹਿ ਦਿੰਦਾ।
0: ਉਹ ਤੁਹਾਡੀ, ਮੈਨੂੰ ਤਾਂ ਘਰਦਿਆਂ ਨੇ ਨੀ ਵੋਟ ਪਾਉਣੀ,
5: ਘਰਦਿਆਂ ਦੀ ਲੋੜ ਹੀ ਸਾਨੂੰ ਵੋਟਾਂ ਦੀ,
0: ਵੋਟਾਂ ਪੈਣੀਆਂ ਕਿੱਥੋਂ ਨੇ?
5: ਇੱਕ ਬਾਪੂ ਹੈ, ਬਾਪੂ ਨਾ ਪਾਵਾ, ਬਾਕੀ ਬੱਚੇ ਨੇ ਪਾ ਦੇਣੇ।
0: ਮੈਂ ਕਹਿੰਦਾ ਬਾਪੂ ਪਾ ਦੂ, ਹੋਰ ਨੇ ਨੀ ਪਾਉਣੀ। ਆਪਣੇ ਨਾਲ ਗਰੇਸ਼ ਸ਼ਰਮਾ ਜੀ ਜੁੜ ਗਏ ਮੋਰਗਜ ਤੋਂ, ਮੋਰਗਜ ਜੀ 647-600-6681 10। ਸ਼ਰਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ।
6: ਜੰਜੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ, ਤੁਹਾਨੂੰ ਵੀ ਕਿੱਦਾਂ?
6: ਜੰਜੂ ਸਾਹਿਬ ਬਹੁਤ ਵਧੀਆ, ਤੁਹਾਡੀ ਮੈਂ ਗੱਲ ਸੁਣਿਆ ਸੀ ਗਰੰਟੀ ਦੀ, ਤੇ ਸਾਨੂੰ ਇੱਕ ਕਾਲ ਆ ਗਈ 2-3 ਵੀਕ ਪਹਿਲਾਂ ਵੀ ਫਾਈਲ ਥੋੜੀ ਇੰਟਰਸਟਿੰਗ ਸੀਗੀ, ਟਫ ਸੀਗੀ। ਕਹਿੰਦੇ ਭਾਜੀ ਗਰੰਟੀ ਆ ਫਾਈਲ ਹੋ ਜਾਊਗੀ। ਮੈਂ ਕਿਹਾ ਭਾਜੀ ਗੱਲ ਇੱਕ ਹੈ, ਗਰੰਟੀ ਇੱਕੋ ਚੀਜ਼ ਦੀ ਹੈ ਵੀ ਉਹ ਹੈ ਵੀ ਆਪਾਂ ਇੱਕ ਵਾਰ ਪਰਮਾਤਮਾ ਨੂੰ ਜਾ ਕੇ ਉੱਪਰ ਮਿਲਣਾ,
0: ਬਸ ਇੰਨੀ ਗਰੰਟੀ ਹੈ, ਤੋਂ ਵੱਧ ਹੋਰ ਕੋਈ ਗਰੰਟੀ ਹੈ ਨੀ।
6: ਇਸ ਤੋਂ ਵੱਧ ਹੋਰ ਕੋਈ ਗਰੰਟੀ ਨੀ, ਔਰ ਇਸ ਚੀਜ਼ ਵੀ ਗਰੰਟੀ ਨੀ ਕਦੋਂ ਮਿਲਣਾ,
0: ਕਦੋਂ ਮਿਲਣਾ, ਮਿਲਣਾ ਹੈਗਾ ਪਰ ਕਦੋਂ ਮਿਲਣਾ ਹੀ ਨੀ ਪਤਾ,
7: ਸਰੋਤਿਆਂ
0: ਲਈ ਮੇਰੇ ਕੱਲੇ ਲਈ ਜਰੂਰ ਪਰ ਬੈਠਾਂਗੇ ਉੱਥੇ, ਸਾਰਾ ਤੁਹਾਡਾ ਰੈਸਟੋਰੈਂਟ ਵੀ ਦੇਖਣਾ ਹਲੇ, ਫਿਰ ਤੁਹਾਡੇ ਫੂਡ ਦੀ ਵੀ ਦੇਖਾਂਗੇ, ਕੁਆਲਿਟੀ ਚੈੱਕ ਕਰਾਂਗੇ, ਜਿਵੇਂ ਡਿਗਰੀ ਜੀ ਲਾ ਕੇ ਨੀ ਕਰਦੇ ਹੁੰਦੇ ਵੀ ਟੇਸਟੀ ਹੈ ਜਾਂ ਨਹੀਂ, ਤਾਂ ਹੀ ਸਰੋਤਿਆਂ ਨੂੰ ਆਪਾਂ ਦੱਸ ਸਕਦੇ ਹਾਂ ਵੀ ਹਾਂ ਭਾਈ ਅਸੀਂ ਖਾਧਾ, ਨਾਲੇ ਆਪਾਂ ਤਾਂ ਇਹੋ ਜਿਹਾ ਵੀ ਜੇ ਚੰਗਾ ਲੱਗਿਆ ਤਾਂ ਚੰਗਾ ਕਹਿ ਦੇਣਾ, ਨਾ ਲੱਗਿਆ ਤਾਂ ਸਤਿ ਸ੍ਰੀ ਅਕਾਲ ਆ ਫਿਰ।
7: ਜੇ ਤੁਸੀਂ ਕੋਈ ਵੀ ਰੈਪ, ਚਾਹੇ ਚਿਕਨ ਰੈਪ ਹੋਊਗਾ, ਚਾਹੇ ਸੀਖ ਕਬਾਬ ਰੈਪ ਹੋਊਗਾ, ਫਿਸ਼ ਰੈਪ, ਚਾਹੇ ਅਫਗਾਨੀ ਰੈਪ, ਐਗ ਰੈਪ, ਪਨੀਰ ਟਿੱਕਾ ਰੈਪ, ਸਾਰਿਆਂ ਦੇ ਨਾਲ ਤੁਹਾਨੂੰ ਇੱਕ ਕੈਨ ਪੌਫ ਫ੍ਰੀ ਮਿਲੂਗਾ। ਤੇ ਜਿਹੜਾ ਸਾਡਾ ਚਿਕਨ ਟਿੱਕਾ ਰੈਪ, ਉਹਦੇ ਵਿੱਚ ਚਿਕਨ ਅਸੀਂ ਮਤਲਬ ਸਾਰਾ ਉਹ ਚਿਕਨ ਹੁੰਦਾ ਬਹੁਤ ਜ਼ਿਆਦਾ ਹੈਲਦੀ ਹੁੰਦਾ, ਕਾਇੰਡ ਆਫ ਐਵੇਂ ਨਹੀਂ ਹੁੰਦਾ ਕਿ ਹੈਵੀ ਹੁੰਦਾ। ਉਹ ਚਿਕਨ ਜਿਹੜਾ ਉਹ ਚਿਕਨ ਹੁੰਦਾ, ਲੈਟਸ ਹੁੰਦੀ ਹੈ, ਕੈਬਜ ਹੁੰਦੀ ਹੈ, ਸਾਰੀਆਂ ਉਹਦੇ ਵਿੱਚ ਵੈਜੀਆਂ ਹੁੰਦੀਆਂ ਜਿਹੜੀਆਂ ਕਿ ਹੈਲਦੀ ਹੁੰਦੀਆਂ, ਪ੍ਰੋਟੀਨ ਨਾਲ ਭਰਿਆ ਹੁੰਦਾ ਉਹ ਚਿਕਨ ਵੀ, ਤੇ ਜਿਹੜਾ ਪਨੀਰ ਵੀ ਹੈ। ਤੇ ਜਿਹੜੇ ਆਪਣੇ ਮਤਲਬ ਮੁੰਡੇ ਜਿਮ ਵਗੈਰਾ ਜਾਂਦੇ ਆ ਹਨਾ, ਉਹ ਕਹਿੰਦੇ ਆ ਕਿ ਥੋੜਾ ਪ੍ਰੋਟੀਨ ਵਗੈਰਾ, ਆਇਰਨ ਵਗੈਰਾ ਲਈਏ, ਤਾਂ ਉਹਨਾਂ ਲਈ ਬੈਸਟ ਚੀਜ਼ ਆ, ਕਿਉਂਕਿ ਅਸੀਂ ਜਿਹੜਾ ਪਨੀਰ ਤੇ ਚਿਕਨ ਸਭ ਕੁਛ ਭਰ ਭਰ ਕੇ ਪਾਉਂਦੇ ਹਾਂ, ਤੇ ਵੈਜਿਸ ਪਾਉਂਦੇ ਹਾਂ, ਸਪੈਸ਼ਲੀ ਵੈਜਿਸ ਸਪੈਸ਼ਲ ਪਾਉਂਦੇ, ਉਹਦੇ ਵਿੱਚ ਜਿਵੇਂ ਲੈਟਸ ਵਗੈਰਾ, ਕੁਕੰਬਰ ਵਗੈਰਾ, ਸਾਰੀਆਂ ਵੈਜਿਸ ਜਾਂਦੀਆਂ, ਤਾਂ ਬਹੁਤ ਜ਼ਿਆਦਾ ਹੈਲਦੀ ਚੀਜ਼ ਆ, ਤੇ ਉਹਦੇ ਨਾਲ ਇੱਕ ਕੈਨ ਵੀ ਫ੍ਰੀ ਹੈ। ਉਸ ਤੋਂ ਬਾਅਦ ਮੈਂ ਗੱਲ ਕਰਦੀ ਹਾਂ ਫਿਰ ਤੋਂ ਦੁਬਾਰਾ ਸਾਡੇ ਅੰਮ੍ਰਿਤਸਰੀ ਕੁਲਚੇ ਦੀ, ਜਿਹਦੇ ਡੀਲ ਚੱਲ ਰਹੀ ਆ
0: ਜੀ,
7: ਉਹਤੇ ਵੀ ਡੀਲ ਚੱਲ ਰਹੀ ਹੈ ਜੀ ਆਪਣੇ, ਜੇ ਤੁਸੀਂ ਦੋ ਲੈਣੇ ਤੁਹਾਨੂੰ $13 ਦੇ ਵਿੱਚ ਪੈਣਗੇ। ਸਾਡੇ ਚਟਪਟੇ ਚਨੇ ਜ਼ਰੂਰ ਟਰਾਈ ਕਰਕੇ ਜਾਇਓ ਚਨਿਆਂ ਦੇ ਨਾਲ, ਜੇ ਸਾਡੇ ਅੰਮ੍ਰਿਤਸਰੀ ਕੁਲਚੇ ਦੇ ਨਾਲ, ਜਿਹੜਾ ਪੂਰਾ ਇੱਕ ਗਿੱਠ ਦਾ ਅੰਮ੍ਰਿਤਸਰੀ ਕੁਲਚਾ, ਬਹੁਤ ਵੱਡਾ ਕੁਲਚਾ ਹੁੰਦਾ ਹੈ। ਉਸ ਤੋਂ ਇਲਾਵਾ ਸਾਡਾ ਚਨੇ ਭਟੂਰੇ ਜ਼ਰੂਰ ਟਰਾਈ ਕਰਕੇ ਜਾਇਓ, ਉਹਦੇ ਨਾਲ ਕੋਈ ਸਾਡੇ
0: ਚਨੇ। ਇਹ ਗਿੱਠ ਕਿਹੜੀ ਮਿਲਦੀ ਹੈ ਤੁਸੀਂ, ਕੁੜੀਆਂ ਵਾਲੀ ਜਾਂ ਬੰਦਿਆਂ ਵਾਲੀ?
7: ਬੰਦਿਆਂ ਵਾਲੀ, ਜਿਹੜੀ ਵੱਡੀ ਜਿਹੜੀ ਧਾਰਾ ਸਿੰਘ, ਧਾਰਾ ਸਿੰਘ ਵਾਲੀ ਹੋਈ
0: ਹੈ, ਠੀਕ ਹੈ,
7: ਧਾਰਾ ਸਿੰਘ ਹੀ ਫੇਮਸ ਹੈ,
0: ਠੀਕ ਹੈ।
7: ਹਾਂਜੀ, ਤੇ ਸਾਡਾ ਜਿਹੜਾ ਚਨੇ ਭਟੂਰੇ ਹੁੰਦੇ ਆ, ਉਹ ਖਾ ਕੇ ਤੁਹਾਨੂੰ ਕਦੇ ਵੀ ਬਲੋਟਿੰਗ ਨਹੀਂ ਹੁੰਦੀ ਹੈਗੀ, ਬਹੁਤ ਜ਼ਿਆਦਾ ਹਲਕੇ ਹੁੰਦੇ ਆ ਹਮੇਸ਼ਾ। ਚੇਂਜ ਸਾਡਾ ਜਿਹੜਾ ਆਇਲ ਆ, ਅਸੀਂ ਰੋਜ਼ ਚੇਂਜ ਕਰਕੇ ਬਣਾਉਂਦੇ ਹਾਂ, ਕੋਈ ਉਹਦੇ ਨਾਲ ਬਲੋਟਿੰਗ ਨਹੀਂ ਹੁੰਦੀ, ਕੋਈ ਮਤਲਬ ਚਨੇ ਬਹੁਤ ਵਧੀਆ ਹੁੰਦੇ ਆ, ਫਰੈਸ਼ ਚਨੇ, ਤੇ ਖੁਦ ਜਿਹੜੇ ਉਹਦੇ ਵਿੱਚ ਮਸਾਲੇ ਪਾਉਂਦੇ ਆ ਉਹ ਵੀ ਅਸੀਂ ਖੁਦ ਬਣਾਉਂਦੇ ਹਾਂ। ਉਸ ਤੋਂ ਇਲਾਵਾ ਅੱਜ ਮੈਂ ਆਪਣੇ ਅਚਾਰ ਦਾ ਜ਼ਰੂਰ ਕਹਿਣਾ ਚਾਹੂੰਗੀ ਕਿ ਸਾਡਾ ਅਚਾਰ ਆ ਜਿਹੜਾ ਉਹ ਹੋਮਮੇਡ ਅਚਾਰ ਹੁੰਦਾ, ਤਾਂ ਉਹ ਵੀ ਜ਼ਰੂਰ ਟੇਸਟ ਕਰਕੇ ਜਾਇਓ। ਸਾਰੇ ਕਾਸੇ ਦਾ ਅਚਾਰ ਹੁੰਦਾ, ਜਿਵੇਂ ਕਿਸੇ ਨੂੰ ਸ਼ੂਗਰ ਵਗੈਰਾ ਦੀ ਪ੍ਰੋਬਲਮ ਹੁੰਦੀ ਤਾਂ ਉਹਨਾਂ ਨੂੰ ਹੁੰਦਾ ਕਿ ਅਸੀਂ ਕਰੇਲਿਆਂ ਦਾ ਸਬਜ਼ੀ ਵਗੈਰਾ ਖਾਈਏ, ਤਾਂ ਸਾਡੇ ਕੋਲ ਕਰੇਲਿਆਂ ਦਾ ਅਚਾਰ ਵੀ ਹੈਗਾ ਹੈ ਸਪੈਸ਼ਲ ਉਹਨਾਂ ਵਾਸਤੇ। ਤੇ ਉਸ ਤੋਂ ਇਲਾਵਾ ਸਾਡਾ ਅੰਬ ਦਾ ਅਚਾਰ, ਨਿੰਬੂ ਦਾ, ਮਿਰਚਾਂ ਦਾ, ਸਾਰੇ ਕਾਸੇ ਦਾ ਅਚਾਰ ਆ, ਉਹ ਵੀ ਜ਼ਰੂਰ ਟਰਾਈ ਕਰਕੇ ਜਾਇਓ, ਹੋਮਮੇਡ ਅਚਾਰ ਹੈ ਜੀ।
0: ਸਤਨਾਮ ਭਾਜੀ, ਇੱਕ ਦਿਨ ਮੈਨੂੰ ਪੁੱਛਦੇ ਸਤਨਾਮ ਭਾਜੀ ਅੰਬ ਦਾ ਅਚਾਰ ਹੈਗਾ, ਕਹਿੰਦੇ ਜਾ ਕੇ ਲਿਆਇਓ ਅੱਜ 6 ਵਜੇ ਤੱਕ, ਜੇ ਹੁਣ ਉੱਠ ਗਏ ਨਹੀਂ ਫਿਰ 10 ਵਜੇ ਤੋਂ ਬਾਅਦ।
7: ਹਾਂਜੀ ਹਾਂਜੀ,
0: ਤਵਾ ਕਿਚਨ ਵਾਲੇ 50 ਸਨੀਵੈਲ ਗੇਟ ਬਰੈਂਪਟਨ ਏਅਰਪੋਰਟ ਵਾਲੀ ਸਾਈਡ ਤੋਂ ਦੂਜੀਆਂ ਲਾਈਟਾਂ ਲੈਫਟ ਮੁੜ ਜਿਓ, ਸੱਜੇ ਪਾਸੇ ਨੂੰ ਨਹੀਂ ਮੁੜਨਾ, ਤੇ ਜੇ ਟੋਰਬਰਮ ਵਾਲੀ ਸਾਈਡ ਤੇ ਬਵੇੜ ਤੇ ਆਉਂਦੇ ਫਿਰ ਰਾਈਟ, ਪਹਿਲੀਆਂ ਲਾਈਟਾਂ ਰਾਈਟ ਨੂੰ, ਤੇ ਤਵਾ ਕਿਚਨ ਵਾਲੇ ਸੱਜੇ ਪਾਸੇ ਫਲਾਜੇ ਚ ਨੇ 905-790-1699। ਕੋਈ ਸਪੈਸ਼ਲ ਡੀਲ ਲਾ ਦੋ ਅੱਜ ਅਨਮੋਲ ਜੀ। ਚਨਾ ਭਟੂਰਾ ਕੀ ਰੇਟ ਆ, ਆਮ ਆਮ ਰੈਗੂਲਰ ਕੀ ਰੇਟ ਆ?
7: ਚਨੇ ਭਟੂਰਿਆਂ ਦਾ ਸਰ ਰੇਟ $8.5 ਤੱਕ ਹੈ, ਬਟ ਓਦਾਂ ਅਸੀਂ $13 ਦੇ ਵਿੱਚ ਦੋ ਦੇ ਰਹੇ ਹਾਂ।
0: $13 ਚ ਦੋ ਕਿੰਨੇ ਬਣ ਗਏ, ਮਤਲਬ $6.5 ਦੇ, $6.5 ਦੇ। ਅੱਜ ਤੁਸੀਂ $4.99 ਕਰ ਦੋ ਜੀ ਸਾਰਾ ਦਿਨ।
7: ਹਾਂਜੀ ਓਕੇ।
0: ਕਿਸੇ ਇੱਕ ਪਲੇਟ ਕਿਸੇ ਨੂੰ ਲੈ ਕੇ ਜਾਣੀ ਹੈ, ਚਾਹੇ ਚਾਰ ਲੈ ਕੇ ਜਾਣੀ ਹੈ, ਚਾਹੇ 10 ਲੈਣੀ ਹੈ, $4.99 ਨੂੰ ਦੇਈ ਚੱਲਿਓ।
7: ਠੀਕ ਹੈ ਸਰ, ਅਗਰ ਮੈਨੂੰ ਕੋਈ ਕਹੂਗਾ ਕਿ
0: ਹਾਂ, ਕਹਿਣਾ ਪੈਣਾ ਵੀ ਰੇਡੀਓ ਸਾਂਝਾ ਵਰਸਾ ਸੁਣ ਕੇ ਆਏ ਜਾਂ ਹਰਜੀਤ ਜੰਜੂ ਨੂੰ,
7: ਮੈਂ ਜੋ ਵੀ ਤੁਸੀਂ ਬੋਲਿਆ ਸੀਗਾ
0: ਬਿਲਕੁਲ
7: ਕਰਕੇ ਰੇਡੀਓ ਤੇ,
0: ਬਿਲਕੁਲ
7: ਉਹਨਾਂ ਨੂੰ ਜ਼ਰੂਰ ਜਿਵੇਂ ਤੁਸੀਂ ਕਹਿ ਰਹੇ ਹੋ ਉਵੇਂ ਹੀ ਡੀਲ ਦੇ ਦੂੰਗੀ।
0: ਬਸ ਠੀਕ ਆ, ਕੱਲ ਸਵੇਰ ਤੱਕ 6 ਵਜੇ ਤੱਕ ਕਿਸੇ ਨੇ ਵੀ ਕੋਈ ਚਨਾ ਭਟੂਰਾ ਖਾਣਾ ਚਾਹੁੰਦੇ ਹੋ ਤੇ ਭਾਈ $4.99 ਨੂੰ ਅੱਜ ਬੈਠ ਕੇ ਖਾਓ, ਚਾਹੇ ਘਰੇ ਜਾ ਕੇ ਖਾਓ। ਠੀਕ ਆ, ਚਲੋ 905-790-1699 ਤੇ ਸੰਪਰਕ ਕਰ ਲਿਓ। ਅਨਮੋਲ ਜੀ ਹੁਣੀ ਹੋਣਗੇ ਉੱਥੇ, ਦੱਸ ਦਿਓ ਵੀ ਅਨਮੋਲ ਨੇ ਬੋਲਿਆ ਸੀ ਰੇਡੀਓ 'ਤੇ। ਤਵਾ ਕਿਚਨ 50-50 ਸਨੀਵੈਲ ਗੇਟ ਬ੍ਰੈਂਪਟਨ ਦੇ ਵਿੱਚ ਨੇ। ਤਾਂ ਅਨਮੋਲ ਜੀ ਥੈਂਕ ਯੂ ਸੋ ਮਚ,
7: ਥੈਂਕ
0: ਯੂ, ਬਾਏ ਬਾਏ। ਆਪਣੇ ਸ਼ਰਮਾ ਸਾਹਿਬ ਆ ਜਾਓ ਫਿਰ ਖਬਰਾਂ ਕਰੀਏ, ਮੈਂ ਕਹਿੰਦਾ ਜੀ ਤੁਹਾਡੇ ਨਾਲ ਹੀ ਖਬਰਾਂ ਕਰ ਲੈਂਦੇ ਹਾਂ। ਤੁਸੀਂ ਐਂ ਦੱਸੋ ਵੀ ਹਰ ਘੰਟੇ ਦੇ ਵਿੱਚ 17 ਬੰਦਿਆਂ ਦੇ ਸਿਰ, 17 ਬੰਦੇ ਮਤਲਬ ਕੀ ਕਹਿੰਦੇ ਹੁੰਦੇ ਆ ਬੈਂਕ, ਉਹ ਕੀ ਕਹਿੰਦੇ ਹੁੰਦੇ ਆ ਕਰਜ਼ਾ ਚੜ੍ਹ ਰਿਹਾ, ਡਿਫਾਲਟਰ ਹੋ ਰਹੇ ਆ।
8: ਇੱਥੇ ਸ਼ੁਰੂ ਕਰ ਲੈਣੇ, ਦੋ ਪਿਛਲੇ ਵੀ ਕੀਕੋ ਬੈਂਕ ਦੀ ਰਿਪੋਰਟ ਆਈ ਸੀ, ਡੈਲੀਕੁਐਂਸੀ ਕਹਿੰਦੇ ਇਹਨੂੰ, ਡੈਲੀਕੁਐਂਸੀ ਰੇਟ। ਡੈਲੀਕੁਐਂਸੀ ਦਾ ਮਤਲਬ ਇਹ ਹੈ ਜਿਹੜੀਆਂ ਤੁਹਾਡੀਆਂ ਮੋਰਗੇਜ ਦੀ ਪੇਮੈਂਟਾਂ 3 ਮਹੀਨਿਆਂ 90 ਦਿਨਾਂ ਤੋਂ ਉੱਪਰ ਹੋ ਗਈਆਂ ਤੇ ਉਹ ਤੁਹਾਡੀ ਡੈਲੀਕੁਐਂਟ ਮੋਰਗੇਜ ਹੋ ਜਾਂਦੀ ਹੈ, ਤੇ ਬ੍ਰੈਂਪਟਨ ਦਾ ਨੰਬਰ ਸਭ ਤੋਂ ਉੱਪਰ ਆਇਆ। ਉਹਦੇ 2-3 ਕਾਰਨ ਹੈ ਜੰਜੂਆ ਸਾਹਿਬ। ਪਹਿਲਾਂ ਤੇ ਅਸੀਂ ਓਵਰ ਬਿਡਿੰਗ ਚ ਪ੍ਰਾਈਸਾਂ ਚ ਘਰ ਬਹੁਤ ਲਏ ਆ, ਪਹਿਲੀ ਗੱਲ। ਦੂਸਰੀ ਗੱਲ, ਇੱਕ ਇੱਕ ਘਰਾਂ ਤੇ 2-2, 3-3 ਮੋਰਗੇਜਾਂ ਲਈਆਂ ਹੋਈਆਂ ਸੀ, ਇੱਕ ਕਰਜ਼ਾ ਪੇ ਕਰਨ ਲਈ ਦੂਜੀ ਮੋਰਗੇਜ, ਦੂਜਾ ਕਰਜ਼ਾ ਪੇ ਕਰਨ ਲਈ ਤੀਜੀ ਮੋਰਗੇਜ। ਠੀਕ ਹੈ, ਇਸ ਲਈ ਕੈਲਕੂਲੇਸ਼ਨ ਸਾਡੇ ਕੋਲ ਹੋਈ ਨੀ ਪੂਰੀ, ਤੇ ਉੱਪਰੋਂ ਜੋ ਸਾਡੀ ਟਰਕਿੰਗ ਦੇ ਹਾਲਾਤ ਹੈ ਜਾਂ ਇਕਨੋਮੀ ਦੇ ਹਾਲਾਤ ਹੈ ਜਾਂ ਜੋਬਾਂ ਦੇ ਹਾਲਾਤ ਹੈ, ਉਹਦੇ ਕਾਰਨ ਸਾਡੇ ਖਰਚੇ ਉੱਥੇ ਹੀ ਖੜੇ ਰਹੇ, ਖਰਚੇ ਵੱਧ ਗਏ, ਕੈਸ਼ ਫਲੋ ਸਾਡਾ ਕਾਫੀ ਘੱਟ ਗਿਆ। ਇਸ ਲਈ ਇਹ ਬੜਾ ਸ਼ੋਕਿੰਗ ਡਾਟਾ ਜਿਹੜਾ ਇਕੋਫੈਕਸ ਦਾ ਆਇਆ ਸੀਗਾ, ਔਰ 2027 ਤੱਕ ਇਹ ਡਾਟਾ ਏਦਾਂ ਹੀ ਚੱਲਣ ਦੀ ਉਮੀਦ ਹੈ। ਉਹਦਾ ਸਿੰਪਲ ਜਿਹਾ ਕਾਰਨ ਹੈ, 2021-22 ਦੀ ਜਿਹੜੀ ਮੋਰਗੇਜ ਆ 1.5% ਤੇ 2% ਦੇ, ਉਹ ਹੁਣ ਰੀਨਿਊ ਹੋਣੀ ਹੈ 3.8 ਤੇ 4% ਤੇ, ਕਿ ਕੈਸ਼ ਫਲੋ ਸਾਰਿਆਂ ਦਾ ਘੱਟ ਹੈਗਾ। ਔਰ ਦੂਸਰਾ, ਜਿਹੜਾ ਬਿਲਡਰਾਂ ਦੀ ਕਲੋਜ਼ਿੰਗ ਆ ਰਹੀ ਹੈ, ਉਹਨਾਂ ਦੀ ਅਪਰੇਜ਼ਲ ਨਹੀਂ ਆ ਰਹੀ, ਬਹੁਤ ਸਾਰੇ ਬਿਲਡਰ ਤੁਹਾਨੂੰ ਕ੍ਰੈਡਿਟ ਵੀ ਦੇ ਰਹੇ ਜੰਜੂਆ ਸਾਹਿਬ, ਬਹੁਤ ਸਾਰੇ ਬਿਲਡਰ ਤੁਹਾਨੂੰ ਵੀਟੀਬੀ ਵੀ ਦੇ ਰਹੇ ਆ। ਵੀਟੀਬੀ ਦਾ ਮਤਲਬ ਵੈਂਡਰ ਟੇਕ ਬੈਟ ਮੋਰਗੇਜ। ਉਹਦੇ ਚ 2-3 ਚੀਜ਼ਾਂ ਬਹੁਤ ਜ਼ਰੂਰੀ ਦੇਖਣ ਵਾਲੀਆਂ, ਉਹ ਤੁਹਾਨੂੰ 1 ਸਾਲ ਦੀ ਦੇ ਰਹੇ ਆ, 2 ਸਾਲ ਦੀ ਦੇ ਰਹੇ ਆ, ਕਿਹੜਾ ਰੇਟ ਆਫ ਇੰਟਰਸਟ ਦੇ ਰਹੇ ਆ, ਇਹ ਚੀਜ਼ਾਂ ਦੇਖਣ ਵਾਲੀਆਂ। ਕਈ ਕੇਸਾਂ ਦੇ ਵਿੱਚ ਵੈਂਡਰ ਟੇਕ ਬੈਟ ਮੋਰਗੇਜ ਦਾ ਫਾਇਦਾ ਵੀ ਆ, ਜਿਨ੍ਹਾਂ ਦੀ ਪ੍ਰੇਜ਼ਲ 1-1.5-2 ਲੱਖ ਘੱਟ ਗਈ ਆ, ਉਹ ਜੇ ਵੈਂਡਰ ਟੇਕ ਬੈਕ ਮੋਰਗੇ 2-3 ਸਾਲ ਹੀ ਲੈ ਲੈਂਦੇ ਆ, ਤੇ ਉਦੋਂ ਤੱਕ ਹੋ ਸਕਦਾ 2 ਸਾਲ ਬਾਅਦ ਜਾਂ 3 ਸਾਲ ਬਾਅਦ ਜਾ ਕੇ ਤੁਹਾਡੀ ਪ੍ਰੋਪਰਟੀ ਦੀ ਪ੍ਰਾਈਸ ਥੋੜੀ ਜਿਹੀ ਵੱਧ ਜਾਵੇ ਤੇ ਤੁਹਾਡੀ ਅਪਰੇਜ਼ਲ ਥੋੜੀ ਜਿਹੀ ਘੱਟ ਜਾਵੇ ਆ। ਇਸ ਲਈ ਹਰ ਇੱਕ ਕੇਸ ਡਿਪੈਂਡ ਕਰਦਾ, ਤੁਸੀਂ ਵੈਂਡਰ ਟੇਕ ਬੈਕ ਮੋਰਗੇ ਲੈਣਾ ਚਾਹੁੰਦੇ ਹੋ ਉਹ 'ਚ ਤੁਹਾਡਾ ਫਾਇਦਾ ਹੈ, ਜਾਂ ਤੁਸੀਂ ਬਿਲਡਰ ਕੋਲ ਕ੍ਰੈਡਿਟ ਲੈਣਾ ਚਾਹੁੰਦੇ ਹੋ, ਤੁਹਾਡੀ ਨੈਗੋਸ਼ੀਏਸ਼ਨ ਕਿੱਦਾਂ ਹੈਗੀ ਹੈ।
0: ਪਰ ਕਹਿੰਦੇ ਜੇ ਮੰਨ ਲਓ ਐਗਜ਼ਾਮਪਲ ਵੀ ਹੁਣ ਮਿਲੀਅਨ ਦਾ ਘਰ ਆ, ਹੈ ਨਾ, 10 ਲੱਖ ਦਾ ਘਰ ਆ, ਤਾਂ ਬੈਂਕ ਨੇ 7.5 ਲੱਖ ਤੱਕ ਕੇ ਲੋਨ ਦੇਣਾ 75% ਤੱਕ, ਇਹ ਵੀ ਖਬਰ ਆ।
8: ਜਿਹੜੇ GTH ਹੈਗੇ ਆ, GTH ਅੱਜ ਵੀ ਬੈਂਕਾਂ 80% ਤੱਕ 8 ਲੱਖ ਤੱਕ ਜਾ ਰਹੀਆਂ, ਜਿਹੜੇ ਆਪਾਂ ਆਊਟਰ ਏਰੀਆ ਚੱਲ ਜਾਈਏ GTH ਤੋਂ ਬਾਹਰ, ਉਦੋਂ ਜਾ ਕੇ ਆਪਣਾ ਲੋਨ ਅਮਾਊਂਟ ਘਟਾ ਦਿੰਦੀ ਹੈ, ਕਿਉਂਕਿ ਉੱਥੇ ਜਾ ਕੇ ਪ੍ਰਾਈਸਾਂ ਦਾ ਫਰਕ ਹੋਰ ਜ਼ਿਆਦਾ ਪੈ ਜਾਂਦਾ। ਇਸ ਲਈ ਬੈਂਕ ਆਪਣਾ ਪੈਸਾ ਹਮੇਸ਼ਾ ਸਿਕਿਓਰ ਮੋਰਗੇਜ ਦਿੰਦੀ ਹੈ ਤੁਹਾਨੂੰ। ਬਿਲਕੁਲ ਠੀਕ ਹੈ, ਇਸ ਲਈ ਅੱਜ ਕੱਲ੍ਹ ਹੁਣ ਕੰਸਰਨ ਇਹੀ ਹੈ। ਪਿੱਛੇ HSBC ਇਹੀ ਕਹਿੰਦਾ ਵੀ 1 ਅਪ੍ਰੈਲ ਨੂੰ ਇਹਨਾਂ ਨੇ HSC ਅਨਾਊਂਸ ਕੀਤੀ ਹੈ, ਤੇ 1 ਅਪ੍ਰੈਲ ਨੂੰ ਇਸ ਲਈ ਕੀਤੀ ਜਿੰਜੋ ਸਾਹਿਬ ਲੋਕਾਂ ਨੂੰ ਇਹਨਾਂ ਨੇ ਬਣਾਇਆ April Fool, ਜਿਹੜਾ ਕਿਸੇ ਨੂੰ ਕੋਈ ਫਾਇਦਾ ਹੋਣ ਨਹੀਂ ਜਾ ਰਿਹਾ। ਸਿਰਫ 2 ਚੀਜ਼ਾਂ ਦਾ ਫਾਇਦਾ ਹੋਣ ਜਾ ਰਿਹਾ, ਜਿਹੜੇ ਬਿਲਡਰ ਹੈ ਉਹਨਾਂ ਨੂੰ ਫਾਇਦਾ ਹੋਣ ਜਾ ਰਿਹਾ, ਜਾਂ ਜਿਹੜੀ ਕੰਸਟਰਕਸ਼ਨ ਦੀਆਂ ਜੋਬਾਂ ਹੈਗੀਆਂ ਉਹ ਦੁਬਾਰਾ ਮਾਰਕੀਟ 'ਚ ਸਟੇਨ ਕਰ ਜਾਊਗੀਆਂ ਦੁਬਾਰਾ।
0: ਚਲੋ ਅੱਜ ਸ਼ਾਰਟ ਲਈ ਰੱਖ ਲੈਂਦੇ ਹਾਂ 2 ਨੰਬਰ ਤੇ, ਜੇ ਕਿਸੇ ਨੇ ਮੋਰਗੇਜ ਹੁਣ ਜਿਹਨਾਂ ਨੇ 1.5% ਤੇ ਜਾਂ 1-2% ਤੇ ਕਰਾਈਆਂ, ਉਹਨਾਂ ਦੀਆਂ 4-4 ਤੱਕ 3.5 ਤੱਕ 3 ਤੱਕ ਵੀ ਚੱਲ ਗਈਆਂ, ਉਹ ਚਲੋ ਸੇਵਿੰਗ ਤਾਂ ਉਹਨਾਂ ਨੇ ਸੋਹਣੀ ਕਰ ਲਈ ਹੋਊਗੀ, ਹੈ ਨਾ, ਪਰ ਹੁਣ ਇੱਕਦਮ ਝਟਕਾ ਤਾਂ ਲੱਗਣਾ ਹੀ ਆ ਨਾ।
8: ਬਿਲਕੁਲ, ਪੈਸੇ ਤੇ ਘਰੋਂ ਹੀ ਜਾਣਾ ਜੀ, ਮੋਰਗੇਜ ਡਬਲ ਹੋ ਜਾਣੀ।
0: ਹਾਂ ਚਲੋ, ਤੁਹਾਡੇ ਤੋਂ ਹੋ ਸਕਦਾ ਮਸਲਾ ਹੱਲ ਹੋ ਜਾਵੇ, ਘੱਟ ਘੁੱਟ ਕਰਾ ਦਵਾਂ, ਦੱਸੋ ਤਾਂ ਕੀ ਨੰਬਰ ਆ ਤੁਹਾਡਾ?
8: ਬਿਲਕੁਲ ਜੰਜੂ ਸਾਹਿਬ, ਦੇਖੋ ਸੋਲੂਸ਼ਨ ਦੇਣ ਦੀ ਕੋਸ਼ਿਸ਼ ਕਰੀ ਦੀ ਹੈ। 2 ਆਫਿਸ ਨੇ ਬ੍ਰੈਂਪਟਨ, ਇੱਕ ਬ੍ਰੈਂਪਟਨ ਚ ਤੇ ਮਿਸਾਗਾ ਦੇ ਵਿੱਚ ਹੈ। ਕਾਲ ਕਰਕੇ ਅਪੋਇੰਟਮੈਂਟ ਲੈ ਕੇ ਆ ਸਕਦੇ ਆ,
0: 647-606-8110 647-606-8110 ਤੇ ਸੰਪਰਕ ਸ਼ਰਮਾ ਸਾਹਿਬ ਨਾਲ ਕਰ ਲਿਓ। ਸ਼ਰਮਾ ਸਾਹਿਬ ਥੈਂਕ ਯੂ ਸੋ ਮਚ।
9: ਮੈਨੂੰ
0: ਖਬਰ ਦੇਖਣੀ ਪੈਣੀ ਇਧਰੋਂ, ਮੈਨੂੰ ਤੇ ਇੰਜ ਨੀ, ਜੇ ਤੁਹਾਡੇ ਕੋਲ ਹੈਗੀ ਕਰ ਦੋ ਅਪਡੇਟ ਮਾੜੀ ਜੀ।
9: ਨਹੀਂ ਦੇਖੋ ਜੀ ਤੁਸੀਂ ਮੇਰੇ ਕੋਲ ਤਾਂ ਹੈ, ਮੈਂ ਪੁੱਛ ਰਿਹਾ ਜੀ, ਦੱਸ ਨੀ ਰਿਹਾ ਤੁਹਾਨੂੰ, ਦੱਸਿਓ ਪਲੀਜ਼।
0: ਚਲੋ ਆਪਾਂ ਪੁੱਛ ਲੈਂਦੇ, ਥੈਂਕ ਯੂ ਭਾਜੀ, ਥੈਂਕ ਯੂ। ਆਪਾਂ ਜੇ ਸਰੋਤਿਆਂ ਕੋਲ ਹੈਗੀ ਭਾਈ ਕਿਸੇ ਕੋਲ ਦੱਸ ਦੋ, ਮੇਰੇ ਕੋਲ ਅਪਡੇਟ ਨਹੀਂ ਉਹਦੀ ਕੋਈ। ਅਰਸ਼ਵੀਰ ਭਾਜੀ ਜੀ ਆਨੂੰ ਸਤਿ ਸ਼੍ਰੀ ਅਕਾਲ।
10: ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕਿੱਦਾਂ?
10: ਹਾਂਜੀ ਠੀਕ ਹੈ ਜੀ। ਆਪਾਂ ਕਰਾਈ ਸੀ ਮੋਰਗੇਜ ਦੋ ਸਾਲ ਹੋਣ ਵਾਲੇ ਆ, ਤੇ ਉਹ ਪੁੱਛਦੇ ਹੁੰਦੇ ਆ ਵੀ ਤੁਸੀਂ ਨਾ ਆਪਣੀ ਘਰ ਦੀ ਵੈਲਿਊ ਕਿੰਨੀ ਪਾਉਣਾ ਚਾਹੁੰਦੇ ਹੋ, ਬੈਂਕ ਵਾਲੇ ਪੁੱਛਦੇ ਹੁੰਦੇ ਆ ਤੁਹਾਨੂੰ।
0: ਹਾਂਜੀ
10: ਵੀ ਮਾਰਕੀਟ ਵੈਲਿਊ ਕਿੰਨੀ ਪਾਉਣਾ ਚਾਹੁੰਦੇ ਹੋ? ਮੈਂ ਕਿਹਾ ਮੈਂ ਤਾਂ ਉੱਨੀ ਪਾਉਣਾ ਚਾਹੁੰਦਾ ਜਿੰਨੀ ਇੰਪੈਕ ਅਸੈਸਮੈਂਟ ਭੇਜਦਾ ਮੈਨੂੰ ਹਰੇਕ ਸਾਲ, ਹਰੇਕ ਦੋ ਸਾਲ ਬਾਅਦ ਇੰਪੈਕ।
0: ਉਹਨੂੰ ਆਪ ਨੂੰ ਪੁੱਛਦੇ ਬੰਦੇ ਨੂੰ ਜਿਹਦਾ ਘਰ?
10: ਹਾਂਜੀ
0: ਤੁਸੀਂ ਬੈਂਕ ਤੁਹਾਨੂੰ ਕਹਿੰਦੀ ਆ ਵੀ ਦੱਸੋ ਤੁਹਾਡੇ ਘਰ ਦੀ ਕਿੰਨੀ ਕੀਮਤ ਪਾ ਦੀ, ਏਦਾਂ ਹੀ ਆ ਨਾ ਤੁਸੀਂ ਕਿਹਾ?
10: ਹਾਂਜੀ ਉਹ ਪੁੱਛਦੀ ਆ। ਹਾਂਜੀ
0: ਤੁਸੀਂ ਕਿਹਾ ਵੀ ਨਹੀਂ ਮੈਨੂੰ ਉਹਦੇ ਇੰਪੈਕ ਦੇ ਉਹਦੇ ਹਿਸਾਬ ਨਹੀਂ ਪਾਓ, ਹਨਾ?
10: ਹਾਂਜੀ ਕਿਉਂ ਮੈਂ ਹੁਣ ਵੈਸੇ ਤਾਂ ਉਹ ਕਹਿੰਦੇ ਮਾਰਕੀਟ ਵੈਲਿਊ ਹੈਗੀ ਆ 12 ਲੱਖ।
0: ਹਾਂ ਕੁਛ ਤਾਂ ਉਹ ਕਹਿੰਦੀ,
10: ਮੈਂ ਕਹਿੰਦੀ ਨਹੀਂ ਤਾਂ ਮੇਰੀ ਤਾਂ ਇੰਪੈਕ ਦੇ ਅਸੈਸਮੈਂਟ ਮੈਨੂੰ ਚਿੱਠੀ ਆਈ ਆ, ਉਹ 47 ਕਹਿੰਦੇ ਆ, ਸੋ ਇਸ ਲਈ 47 ਹੀ ਪਾਓ। ਹਾਂਜੀ ਤੇ ਦੂਜੀ ਮੈਂ ਇੱਕ ਦੋ ਗੱਲਾਂ ਹੋਰ ਸ਼ੇਅਰ ਕਰਨੀਆਂ ਸੀ, ਯਾਨੀ ਕਿ ਜਿਹੜਾ ਸੈਂਸਸ ਦਾ ਫਾਰਮ ਆ ਨਾ, ਇਹ ਵੀ ਐਕਸਟੈਂਸ਼ਨ ਜ਼ਰੂਰ ਮਿਲੂਗੀ ਆਪਾਂ ਨੂੰ?
0: ਨਹੀਂ ਹੈਗਾ ਜੀ, ਜੁਲਾਈ ਤੱਕ ਹੈਗਾ, ਹੁਣ ਵੀ ਅੱਜ ਵੀ ਭਰ ਸਕਦੇ ਆ, ਕੋਈ ਐਡਾ ਨਹੀਂ ਬੰਦ ਥੋੜੀ ਕਰਤਾ ਉਹਨਾਂ ਨੇ, ਉਹ ਖੋਲ ਭਰ ਸਕਦੇ।
10: ਹਾਂਜੀ
0: ਉਹ ਜਾਨੀ ਕੱਲ ਲਾਸਟ ਡੇਟ ਸੀ ਵੀ ਕੱਲ ਤੱਕ ਜੋ ਹੋ ਜਾਂਦਾ ਚੰਗਾ ਸੀ, ਜਿਹੜੇ ਰਹਿ ਗਏ ਤਾਂ ਬਾਅਦ ਚ ਵੀ ਭਰ ਸਕਦੇ ਕਹਿੰਦੇ,
10: ਕਿਉਂਕਿ ਇਹ ਚ ਆਪਸ਼ਨ ਇਹ ਵੀ ਆ ਨਾ ਜਿਹੜੇ ਕੰਪਿਊਟਰ ਤੇ ਨਹੀਂ ਭਰ ਸਕਦੇ ਉਹ ਪੇਪਰ ਫਾਰਮ ਵੀ ਰਿਕੁਐਸਟ ਕਰ ਸਕਦੇ,
0: ਉਹਦੇ ਰਿਕੁਐਸਟ ਕਰ ਸਕਦੇ, ਬਿਲਕੁਲ ਬਿਲਕੁਲ, ਜਾਂ ਉਹਨਾਂ ਦੀ ਹੈਲਪ ਲੈ ਸਕਦੇ ਫੋਨ ਲਾ ਕੇ, ਹਨਾ?
10: ਬਿਲਕੁਲ ਬਿਲਕੁਲ ਹਾਂਜੀ, ਜਿਹੜੇ ਹੇਅਰ ਇੰਪੇਅਰਡ ਹੀਅਰਿੰਗ ਇੰਪੇਅਰਡ ਆ ਜਾਂ ਲੈਂਗੁਏਜ ਇਸ਼ੂ ਆ ਰਿਹਾ। ਤੇ ਲਾਸਟਲੀ ਮੈਂ ਇਹ ਕਹਿਣਾ ਸੀਗਾ ਵੀ ਮੈਨੂੰ ਨਾ ਇੱਕ ਫਾਇਰ ਫਾਈਟਰ ਦੇ ਨਾਲ ਮਿਲਣ ਦਾ ਮੌਕਾ ਮਿਲਿਆ, ਜਿਹੜੇ ਉਹ ਬੂਥ ਲਾਉਂਦੇ ਹੁੰਦੇ ਆਪਣਾ, ਉਹ ਕਹਿੰਦੇ ਇਹਨਾਂ ਨੇ ਲਾ ਬਣਾਇਆ ਸੀਗਾ ਵੀ ਜਿਹੜਾ ਵੀ ਘਰ 2000 ਤੋਂ ਸਨ 2000 ਤੋਂ ਬਾਅਦ ਬਣਿਆ ਜਾਂ 2000 ਚ ਬਣਿਆ, ਉਹਦੀ ਸਾਰੀ ਫਾਇਰ ਅਲਾਰਮ ਦੀ ਵਾਇਰਿੰਗ ਹੋਣੀ ਚਾਹੀਦੀ ਆ, ਯਾਨੀ ਕਿ ਉਹ ਸਾਰੇ ਇੰਟਰਕਨੈਕਟਡ ਹੋਣੇ ਚਾਹੀਦੇ ਆ ਬਿਲਡਰ ਵੱਲੋਂ ਹੀ। ਤੇ ਮੈਂ ਕਿਹਾ ਮੈਂ ਤਾਂ ਘਰ ਲਿਆ 2007 ਚ, ਤੇ ਮੇਰੇ ਮੈਂ ਬਾਅਦ ਚ ਮੈਨੂੰ ਬਾਅਦ ਚ ਕਰਵਾਉਣੀ ਪਈ ਸਾਰੀ ਵਾਇਰਿੰਗ, ਕਹਿੰਦਾ ਨਹੀਂ ਐਵੇਂ ਹੋ ਨੀ ਸਕਦਾ। ਸੋ ਕਹਿੰਦੇ ਜਦੋਂ ਫਾਇਰ ਅਲਾਰਮ 10 ਸਾਲ ਬਾਅਦ ਐਕਸਪਾਇਰ ਹੋ ਜਾਂਦੇ ਆ ਤਾਂ ਜ਼ਿਆਦਾਤਰ ਲੋਕ ਕੀ ਕਰਦੇ ਆ, ਉਹ ਨਵੇਂ ਇੰਸਟਾਲ ਕਰਵਾਉਣ ਤੋਂ ਵੱਧ ਖਰਚਾ ਦੇਣ ਤੋਂ ਉਹ, ਕਿਉਂਕਿ ਉਹ ਬਰੈਕਟ ਤਾਂ ਲੱਗੀ ਹੁੰਦੀ ਆ ਉੱਤੇ, ਉਹਨੂੰ ਬੈਟਰੀ ਵਾਲਾ ਲਾ ਦਿੰਦੇ ਆ, ਉਹ ਵਾਇਰਿੰਗ ਜੀ ਪਿੱਛੇ ਰੂਫ ਚ ਧੱਕ ਦਿੰਦੇ ਆ, ਉਹਦੇ ਨਾਲ ਉਹ ਫਿਰ ਵਾਇਲੇਸ਼ਨ ਹੋ ਜਾਂਦੀ ਆ। ਸੋ ਇਹ ਗੱਲ ਥੋੜੀ ਜਿਹੀ ਧਿਆਨ ਚ ਰੱਖਣ ਆਪਣੇ ਬੰਦੇ ਵੀ ਆ, ਕੁਛ ਪੈਸੇ ਸੇਵ ਕਰਨ ਲਈ ਜਿਹੜੀ ਫਾਇਰ ਦੀ ਹੁਣ ਜਿਹੜੀ ਵਾਇਲੇਸ਼ਨ ਦੀ ਟਿਕਟ ਆ ਉਹ ਘੱਟੋ ਘੱਟ ਤਕਰੀਬਨ 1000 to 3000 ਦੇ ਵਿੱਚ ਵਿੱਚ ਤੁਹਾਨੂੰ ਮਿਲ ਸਕਦੀ ਆ, ਜੇ ਵਾਇਲੇਸ਼ਨ ਨਿਕਲਿਆ ਹੈ ਉਹ ਫਾਇਰ ਕੋਡ ਦੀ ਵਾਇਲੇਸ਼ਨ
0: ਨਿਕਲਿਆ।
10: ਬਾਕੀ ਆਲਵੇਜ਼ ਗੁੱਡ ਇਨਫੋਰਮੇਸ਼ਨ ਜਿਹੜਾ ਤੁਹਾਡਾ ਨਿਊਜ਼ ਦਾ ਸਾਂਝਾ ਕਰਨ ਦਾ ਤਰੀਕਾ ਹੈਗਾ ਵਿਦ ਲਿਟਲ ਬਿਟ ਲਾਈਟ ਫਨ ਐਂਡ ਇੰਟਰਟੇਨਮੈਂਟ, ਥੋੜੀ ਜਿਹੀ ਗਾਣੇ ਨਾਲ ਰਿਜ਼ੈਂਬਲੈਂਸ ਹੋ ਜਾਂਦੀ ਹੈ ਨਿਊਜ਼, ਵੈਰੀ ਨਾਈਸ।
0: ਥੈਂਕ ਯੂ,
10: ਬਾਕੀ ਤੁਹਾਡਾ ਧੰਨਵਾਦ ਬਹੁਤ।
0: ਥੈਂਕ ਯੂ। ਬਿਲਕੁਲ ਜੀ, ਮੈਂ ਹੁਣ ਖਬਰਾਂ ਲਵਾਂ ਕਿ ਇਧਰੋਂ ਕਾਲਾਂ ਲਵਾਂ, ਮੈਨੂੰ ਦੱਸ ਦਿਓ ਕੋਈ ਜਾਣਾ। ਜਤਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
11: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
0: ਜੀ,
11: ਮੈਂ ਕਿਹਾ ਜੀ ਕਹਿੰਦੇ ਟਰੱਕਾਂ ਦਾ ਭੱਠਾ, ਮੈਂ ਕਿਹਾ ਜੀ ਧੜਾ ਧੜ ਤਾਂ ਟਰੱਕ ਟ੍ਰੇਲਰ ਨਵੇਂ ਆ ਰਹੇ ਕੰਪਨੀਆਂ 'ਚ, ਜਿਹੜੀ ਮਰਜ਼ੀ ਕੰਪਨੀ 'ਚ ਦੇਖ ਲਓ ਜੀ, ਹੈ ਨਾ, ਕੰਮ ਵੀ ਓਨਾ ਹੀ ਚੱਲੀ ਜਾਂਦਾ, ਕੋਈ ਟ੍ਰੇਲਰ ਵੀ ਨਹੀਂ ਖਾਲੀ ਹੁੰਦੇ।
0: ਕਹਿੰਦੇ ਅਮਰੀਕਾ ਨੂੰ ਚੰਗਾ ਕੰਮ ਖੁੱਲਿਆ, ਮੈਂ ਤਾਂ ਸੁਣਿਆ।
11: ਹਾਂ ਭਾਜੀ, ਹੁਣ ਤਾਂ ਬੈਨਦਰ ਵਾਟਰ ਵੀ ਖੁੱਲ ਗਿਆ, ਹੁਣ ਤਾਂ ਕੰਮ ਪੂਰਾ ਬਿਜੀ ਆ ਜੀ। ਜੇ ਹੁਣ ਦੇਖੋ ਘਰ ਨੀ ਵੇਖਦੇ ਤਾਂ ਆਪਾਂ ਘਰ ਲੈਂਦੇ ਨੀ, ਰਾਈਟ,
0: ਹੈਨਾ?
11: ਤੇ ਜੇ ਕੰਮ ਨਾ ਹੋਵੇ ਤਾਂ ਫਿਰ ਟਰੱਕ ਟ੍ਰੇਲਰ ਕਿੱਦਾਂ
0: ਲਈ ਜਾਣਾ, ਹੈਨਾ?
11: ਜਿਹੜੀ ਮਰਜ਼ੀ ਕੰਪਨੀ ਚ ਮਾਰ ਲਓ ਨਿਗਾਹ, ਨਾ ਧੜਾ ਧੜ ਟਰੱਕ ਤੇ ਟ੍ਰੇਲਰ ਨਵੇਂ ਆ ਰਹੇ ਆ, ਉਹ ਸਿਰਫ ਡਰਾਈਵਰ ਨੂੰ ਨੀ ਕੁਛ ਦੇਣਾ ਤਾਂ ਕਰਕੇ ਆ ਇਹ ਰੌਲਾ ਇੰਨਾ ਵਧਾਉਂਦੇ ਆ। ਮੋਸਟਲੀ ਹੁਣ ਕਿਉਂਕਿ ਟਰੱਕਿੰਗ ਆਪਣੇ ਕੋਲ ਹੀ ਰਹਿ ਗਈ ਆ, ਹੋਰ ਹੈ ਹੀ ਨੀ, ਉਹ ਤਾਂ ਬ੍ਰੋਕਰ ਬਣ ਗਏ ਵੀ ਇਹਨਾਂ ਤੋਂ ਬੈਠਿਆ ਨੂੰ ਬਸ ਲੋਡ ਦੇ ਕੇ ਤੇ ਵਿੱਚੋਂ 500-400 ਕੱਢੀ ਜਾਓ।
0: ਕੋਈ ਸ਼ੱਕ ਨੀ, ਥੈਂਕ ਯੂ ਭਾਜੀ, ਬਹੁਤ ਸੋਹਣਾ। ਸੰਧੂ ਸਾਹਿਬ ਤੁਹਾਡੇ ਕੋਲ 10 ਸਕਿੰਟ ਦੇਣੇ ਆ, ਸਿੱਧੇ ਹੀ ਆ ਜਾਓ।
12: ਨਹੀਂ ਸਰ, ਮੈਂ ਟੈਕਨੀਕਲ ਗੱਲ ਨੀ, ਵੀਰ ਜੀ ਹੁਣੇ ਆਏ ਸੀ ਨਾ, ਇਲੈਕਟ੍ਰੀਕਲ ਦੀ ਗੱਲ ਕਰਕੇ ਗਏ ਸੀ। ਅਸਲ ਚ ਘਰ ਚ ਇੱਕ ਸਮੋਕ ਤੇ ਇੱਕ CO2 ਦੋ ਇਕੱਠੇ ਹੁੰਦੇ ਆ ਜਿਹੜੇ ਡਿਟੈਕਟਰ ਲੱਗੇ ਹੁੰਦੇ ਆ, ਤੇ ਮੋਸਟਲੀ ਮੈਂ ਇਲੈਕਟ੍ਰੀਕਲ ਦਾ ਵੀ ਕੀਤਾ ਹੋਇਆ ਕੋਰਸ। ਇਹ ਨਾ ਜੀ ਸੀਰੀਜ਼ ਚ ਲੱਗੇ ਹੁੰਦੇ। ਫਾਰ ਐਗਜ਼ਾਮਪਲ, ਜੇ ਤੁਹਾਡੀ ਬੇਸਮੈਂਟ ਦੇ ਵਿੱਚ ਕਿਤੇ ਸਮੋਕ ਆ ਗਈ, ਤੁਹਾਡੇ ਸਾਰੇ ਘਰ ਦੇ ਜਿਹੜੇ ਅਲਾਰਮ ਵੱਜਣਗੇ। ਉਹ ਅਲਟਰਨੇਟਿਵ ਨਹੀਂ ਕਨੈਕਸ਼ਨ ਹੁੰਦੇ, ਉਹ ਸੀਰੀਜ਼ ਚ ਕਨੈਕਸ਼ਨ ਹੁੰਦੇ ਵੀ ਇੱਕ ਕਿਤੇ ਪ੍ਰੋਬਲਮ ਆਈ ਤੇ ਸਾਰੇ ਘਰ ਚੋ ਮਤਲਬ ਰੌਲਾ ਪਾਉਣਗੇ, ਤੇ ਕਦੀ ਨਾ ਕਦੀ ਤੁਹਾਨੂੰ ਘਰ ਚ ਆਪਣੇ ਕੋਈ ਨਾ ਕੋਈ ਸਮੋਕ ਕਰਕੇ ਜਾਂ ਸਮਥਿੰਗ ਕਦੀ ਕਦੀ ਚੈੱਕ ਕਰ ਲੈਣੇ ਚਾਹੀਦੇ। ਮੈਂ ਤਾਂ ਫੋਨ ਕੀਤਾ ਜੀ, ਬਾਕੀ 30 ਸੈਕਿੰਡ ਨਾ ਜਾਇਆ ਕਰੋ, ਮੈਂ ਤਾਂ ਕੋਈ ਚੰਗੀਆਂ ਗੱਲਾਂ ਕਰਨੀਆਂ ਹੁੰਦੀਆਂ। ਬਾਕੀ ਡੀਲ ਦੇ ਦਈਏ ਤੁਹਾਨੂੰ ਅੱਜ ਵਧੀਆ ਜੀ। ਤੁਹਾਡਾ ਕੋਈ ਵੀ ਸਰੋਤਾ ਮੈਨੂੰ ਕਾਲ ਕਰਦਾ, ਜਿਹੜਾ ਮੈਂ $2300 ਦਾ ਟੈਂਕ ਲਾਉਣਾ, ਅੱਜ ਮੈਂ 2000 ਤੇ ਇਨਕਲੂਡਿੰਗ ਟੈਕਸ ਐਵਰੀਥਿੰਗ ਲਾ ਕੇ ਜਾਊਂਗਾ ਜੀ।
0: ਸਿੱਧਾ ਹੀ 3-400 ਲੈਸ,
12: ਉਹ ਵੀ ਤੁਹਾਡਾ ਦੇਖੋ ਤੁਸੀਂ ਸੁੱਤੇ ਹੁੰਦੇ ਹੋ, ਤੁਹਾਡਾ ਫੋਨ ਕਰਾਉਣਾ ਜ਼ਰੂਰੀ ਨੀ ਵੈਸੇ।
0: ਨੌ ਹੀ ਲੈ ਦੇ ਵੇਖ ਲੈ।
12: ਹਾਂ ਨਾ ਨੀ ਦੇਖੋ ਤੁਸੀਂ ਹੁਣ ਸੁੱਤੇ ਹੋ,
0: ਮੇਰੇ ਨਾਂ ਦੀ ਕੀ ਲੋੜ ਆ, ਹੁਣ ਦੁਨੀਆਂ ਤਾਂ ਤੁਹਾਨੂੰ ਜਾਣਦੀ ਆ।
12: ਦੂਜੀ ਗੱਲ ਏ ਸੀ ਦੇ ਅੱਜ ਕੱਲ ਕਾਫੀ ਮੇਰੇ ਕੋਲ ਇਵੈਂਟ,
0: ਤੁਹਾਨੂੰ ਇਹ ਪਤਾ ਵੀ ਕੱਲ ਆਪਣੀ ਖਬਰ ਨੇ ਮੋਦੀ ਸਾਹਿਬ ਦਾ ਕਾਫਲਾ ਘਟਾਤਾ ਅੱਜ, ਜਿੰਨੀ ਕਾਰਵਾਈ ਉਹਨਾਂ ਨਾਲ ਚੱਲਦੀ ਸੀ। ਅੱਜ ਮੋਦੀ ਸਾਹਿਬ ਕਹਿੰਦੇ ਵੀ ਉਹਨਾਂ ਨੇ ਪ੍ਰੋਗਰਾਮ ਚ ਗੱਲ ਚੱਲੀ ਸੀ 50% ਆਫ ਕਰ ਦੋ ਮੇਰੀ ਕਾਰਵਾਈ, ਕਹਿੰਦੇ ਸਾਰੀ।
12: ਭਾਜੀ ਇਹ ਨਾ ਕੋਈ ਫਰਕ ਨੀ ਪੈਣਾ, ਅਸਲ ਵਿੱਚ ਨਾ ਜਿਹੜੇ ਤੁਹਾਡੇ ਤਾਇਆ ਜੀ ਹੈ ਨਾ, ਤੁਹਾਡੇ ਗੁਆਂਢੀ, ਉਹਨਾਂ ਨੂੰ ਸਮਝਾਓ।
0: ਥੈਂਕ ਯੂ, ਲਵ ਯੂ,
12: ਬਾਏ।
0: ਜੰਗ ਸਟੀਲ ਫੋਟੋ ਲੈਂਦੇ ਚਲ ਜਾਓ, ਪਿੱਕਾ ਲੈ ਲਿਓ ਭਾਈ, ਤੁਸੀਂ ਜੇ ਲੈਣਾ ਚਾਹੁੰਦੇ ਹੋ, ਲੈਣਾ ਚਾਹੁੰਦਾ ਕਿ ਲੈ ਲਿਓ ਯਾਰ, ਵਧੀਆ ਗੱਲ ਆ। 150 F-150 ਨਾਲੇ ਥੋੜੇ ਜੇ ਪੈਸਿਆਂ ਚ ਹਨਾ, 0 ਡਾਊਨ ਪੇਮੈਂਟ ਤੇ, $125 ਤੇ, $125 ਵੀਕਲੀ ਕਿਸ਼ਤ ਸਾਰੀ ਬਣਨੀ ਆ। ਕਿੰਨੀ ਕੁ ਬਣਨੀ ਆ? ਬਰਨਕੋ ਗੱਡੀਆਂ ਲੈਣੀਆਂ ਸਪੋਰਟਸ ਦੀਆਂ, ਉਹਦੀ ਵੀ ਥੋੜ੍ਹੀ ਜਿਹੀ ਕਿਸ਼ਤ ਆ। ਲਿੰਕਨ ਦੀਆਂ ਗੱਡੀਆਂ ਚੱਕ ਲਓ ਉੱਥੋਂ, ਮੇਰੀ ਜੇ ਟਿਕਟੋਕ 'ਤੇ, ਫੇਸਬੁੱਕ 'ਤੇ, ਯੂਟਿਊਬ 'ਤੇ, ਇੰਸਟਾਗ੍ਰਾਮ 'ਤੇ ਵੀਡੀਓ ਪਈਆਂ ਨੇ, ਉੱਥੇ ਚੱਕ ਲਿਓ ਰੇਟ। 416-704-4049 'ਤੇ ਸੰਪਰਕ ਕਰ ਲਿਓ, ਅਤੇ ਆਪਾਂ ਹੁਣ ਚੱਲ। ਪਰਮਿੰਦਰ ਜੀ, ਜੀ ਆਇਆਂ ਨੂੰ ਲੰਘਿਓ, ਸਤਿ ਸ਼੍ਰੀ ਅਕਾਲ, ਇੱਧਰੋਂ ਹੋ ਜਾਓ ਸਿੱਧੇ ਹੁਣ।
13: ਜੀ ਹਰਜੀਤ ਜੀ, ਸਾਂਝਾ ਪ੍ਰਸਾਦ, ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਭਰੀ ਸਤਿ ਸ਼੍ਰੀ ਅਕਾਲ ਜਸਪ੍ਰੀਤ ਭਾਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਬੂਟਾ ਸਿੰਘ ਭਾਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। 2396 ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ, ਤੁਹਾਨੂੰ ਵੀ ਪਿਆਰ ਭਰੀ, ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਨ੍ਹਾਂ ਨੂੰ ਵੀ ਨਹੀਂ ਅਜੇ ਉਹ ਹੋਏ। ਪਰਮਿੰਦਰ ਜੀ, ਤੁਸੀਂ ਪਹਿਲਾਂ ਐਂ ਦੱਸੋ ਵੀ ਲੱਥੇ ਕੀ ਕਹਿੰਦੇ, ਊਠ ਤੋਂ ਛਾਣਨੀ ਕੀ ਹੋ ਗਿਆ? ਪੈਟਰੋਲ ਡੀਜ਼ਲ ਬਚਾਉਣ ਲਈ ਅੱਧਾ ਘਟੇਗਾ PM ਮੋਦੀ ਦਾ ਕਾਫਲਾ, ਮੈਂ ਪਹਿਲਾਂ ਹੀ ਕਹਿ ਕੇ ਹਟਿਆ ਆਪਣੀ ਖਬਰ ਕੱਲ੍ਹ ਦੀ ਸੁਣ ਲਈ।
13: ਪਰ ਮੋਦੀ ਸਾਹਿਬ ਕਹਿੰਦੇ ਪੈਂਦਾ ਆ, ਸੋ ਦੇਖਦੇ ਆ ਕਿ ਪੈਂਦਾ ਕਿ ਨਹੀਂ ਪੈਂਦਾ, ਆਪਾਂ ਇਸ ਗੱਲ ਚ ਨੀ ਪੈਣਾ। ਪਰ 24 ਘੰਟਿਆਂ ਦੇ ਦੌਰਾਨ 2 ਵਾਰ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਪੈਟਰੋਲ ਡੀਜ਼ਲ ਘੱਟ ਫੂਕੋ ਭਾਈ, ਸੋਨਾ ਨਾ ਖਰੀਦੋ, ਆਹ ਨਾ ਕਰੋ, ਵਿਦੇਸ਼ ਨਾ ਜਾਓ, ਉਹ ਨਾ ਕਰੋ। ਸੋ ਹੁਣ ਪਹਿਲ ਕੀਤੀ ਆ, ਜਿਵੇਂ ਤੁਸੀਂ ਦੱਸਿਆ ਕਿ ਪੈਟਰੋਲ ਡੀਜ਼ਲ ਬਚਾਉਣ ਲਈ ਅੱਧਾ ਘਟੇਗਾ PM ਮੋਦੀ ਦਾ ਕਾਫਲਾ। ਜਿਹੜੀ ਉਹਨਾਂ ਦੀ ਸਿਕਿਉਰਿਟੀ ਏਜੰਸੀ ਆ SPG, ਉਹਨੂੰ ਹੁਕਮ ਦੇ ਦਿੱਤੇ ਗਏ ਨੇ ਕਿ ਉਹਨਾਂ ਦੀ ਕਾਨਵਾਈ ਦੇ ਵਿੱਚੋਂ 50% ਵਾਹਨ ਜਿਹੜੇ ਘਟਾਏ ਜਾਣ। ਇੱਥੇ ਗੱਲ ਨੀ ਰੁਕਦੀ ਤੁਹਾਡੀ ਖਬਰ ਦਾ ਅਸਰ UP ਦੇ ਮੁੱਖ ਮੰਤਰੀ, MP ਦੇ ਮੁੱਖ ਮੰਤਰੀ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਕੇਂਦਰੀ ਮੰਤਰੀ CR ਪਾਟਿਲ, ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਦਰਤ ਤੇ ਵੀ ਹੋਇਆ। ਉਹਨਾਂ ਨੇ ਵੀ ਕਹਿਤਾ ਕਿ ਅਸੀਂ ਹੁਣ ਪਬਲਿਕ ਟਰਾਂਸਪੋਰਟ ਵਰਤਨੀ ਆ, ਕੋਈ ਹਵਾਈ
0: ਜਹਾਜ਼।
13: ਜੀ ਮਾਨ ਸਾਹਿਬ ਦਾ ਹਾਲੇ ਇਸ ਮਾਮਲੇ ਤੇ ਕੋਈ ਰਿਐਕਸ਼ਨ ਨਹੀਂ ਆਇਆ। ਪਰ ਜਿਹੜੀ ਇੱਕ ਹੋਰ ਐਕਸ਼ਨ ਹੋ ਗਿਆ ਮੋਦੀ ਸਰਕਾਰ ਦੇ ਐਕਸ਼ਨ ਨਾਲ, ਫਿੱਕੀ ਪਈ ਸੋਨੇ ਤੇ ਚਾਂਦੀ ਦੀ ਚਮਕ। ਜਿਹੜੀ ਇੰਪੋਰਟ ਡਿਊਟੀ ਆ ਉਹ 6% ਤੋਂ ਵਧਾ ਕੇ 15% ਕਰ ਦਿੱਤੀ ਆ ਭਾਈ। ਹੁਣ ਬਿਸਕੁਟ ਲਿਆਉਣ ਵਾਲੇ ਜਰਾ ਖਿਆਲ ਦੇ ਨਾਲ, ਕਿਉਂਕਿ ਪਲੈਟੀਨਮ ਤੇ ਗਹਿਣਿਆਂ ਦੇ ਉੱਪਰ ਵੀ 10% ਟੈਕਸ ਲਾ ਦਿੱਤਾ। ਸੋ ਹੁਣ ਪਹਿਲ ਤਾਂ ਕੀਤੀ ਆ ਕਿ ਓਪੋਜੀਸ਼ਨ ਵੀ ਇਸ ਗੱਲ ਨੂੰ ਅੱਗੇ ਰਨ ਕਰੂਗੀ। ਪਰ ਹਰਜੀਤ ਜੀ, ਇਸ ਮਾਮਲੇ ਦਾ ਕੋਈ ਬਹੁਤਾ ਫਰਕ ਨਹੀਂ ਪੈਣਾ। ਅਸਲ ਦੇ ਵਿੱਚ ਲੋਕਾਂ ਦੀ ਜਿਹੜੀ ਖਪਤ ਆ ਉਹਨੂੰ ਜ਼ਿਆਦਾ ਕਰਨ ਦੀ ਲੋੜ ਆ। ਪਰ ਇੱਕ ਗੱਲ ਹੋਰ ਵੀ ਆਪਾਂ ਦੱਸ ਦਈਏ ਕਿ ਹਰਦੀਪ ਪੁਰੀ ਨੇ, ਭਾਰਤ ਦੇ ਪੈਟਰੋਲੀਅਮ ਮਿਨਿਸਟਰ, ਉਹ ਕਹਿੰਦੇ ਸਿਰਫ 60 ਦਿਨ ਦਾ ਪੈਟਰੋਲ ਰਹਿ ਗਿਆ ਸਾਡੇ ਕੋਲ, 45 ਦਿਨ ਦੀ LPG ਰਹਿ ਗਈ ਆ। ਉਹ ਇੱਕ ਵੱਖਰਾ ਸੰਕਟ ਵੀ ਜਿਹੜਾ ਸਾਹਮਣੇ ਮੂੰਹ ਅੱਡ ਕੇ ਖੜਾ।
0: ਕੁਆਲਿਟੀ ਲੋਜਿਸਟਿਕ ਅੰਕਲ ਵਾਲਿਆਂ ਨਾਲ ਸੰਪਰਕ ਕਰ ਲਿਓ, ਤੁਸੀਂ ਟਰੱਕਾਂ ਦੀ ਡਰਾਈਵਰੀ ਕਰਨੀ ਚਾਹੁੰਦੇ ਹੋ, ਟ੍ਰੇਲਰਾਂ ਦੇ ਕੰਟੇਨਰਾਂ ਦੇ ਕੰਮ ਕਰਨਾ ਚਾਹੁੰਦੇ ਹੋ, 1497 ਬੁਲੇਵਾਰਡ ਯੂਨਿਟ ਨੰਬਰ 4 ਈਟੋਵਿਕ ਦੇ ਵਿੱਚ ਨੇ, 416-717-2829। ਜਸਵੀਰ ਭਾਜੀ ਨਾਲ ਸੰਪਰਕ ਕਰ ਲਿਓ, ਜਾਂ ਫਿਰ 416-455-9913 ਦੇ ਜਗਤਾਰ ਸਿੰਘ ਚਿੱਠਾ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਹੌਰਨਬਿਲ ਇੰਸ਼ੋਰੈਂਸ ਬ੍ਰੋਕਰੇਜ ਆ, ਤੁਸੀਂ ਇੰਸ਼ੋਰੈਂਸ ਦਾ ਲਾਇਸੈਂਸ ਲਿਆ ਹੋਇਆ ਜਾਂ ਲੈਣਾ ਚਾਹੁੰਦੇ ਹੋ, ਉਹ 'ਚ ਹੈਲਪ ਕੀਤੀ ਜਾਊਗੀ। 200 ਬਿਲਕਨਸਨ ਰੋਡ ਯੂਨਿਟ ਨੰਬਰ 7 ਡਿਕਸੀ ਐਂਡ ਐਡਵਾਂਸ ਦਾ ਏਰੀਆ ਬਣਦਾ, 647-237-3131 'ਤੇ ਸੰਪਰਕ ਕਰ ਲਿਓ ਰਮਨਦੀਪ ਨਾਲ, ਉੱਥੇ ਹੋਣਗੇ, ਮੇਰੇ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਕੋਈ ਇੰਸ਼ੋਰੈਂਸ ਦਾ ਪੋਲਿਸੀ ਲੈਣੀ ਆ, 647-237-3131। ਅਤੇ ਨਾਲ ਦੀ ਨਾਲ ਆਪਾਂ ਜੇ ਤੁਹਾਡੇ ਗਰਾਜ ਰਿਪੇਅਰ ਦਾ ਕੋਈ ਕੰਮ ਹੋਣੇ ਵਾਲਾ, ਓਪਨ ਡੋ ਓਪਨਰ ਲਗਾਉਣਾ ਚਾਹੁੰਦੇ ਹੋ, ਜਾਂ ਤੁਸੀਂ ਸਪਰਿੰਗਾਂ ਦਾ ਕੋਈ ਕੰਮ ਆ, ਡਨੀ ਡੋ ਟੁੱਟ ਗਿਆ ਸਿੱਧੀ ਗੱਲ ਮੁਕਾਓ ਜੀ, ਉਹਨੂੰ ਰਿਪੇਅਰ ਕਰਾਉਣਾ ਤਾਂ ਸਨੀ ਬਾਈ ਨਾਲ ਕਰ ਲਿਓ ਸੰਪਰਕ, 647-470-1245 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਆ। ਤੰਦੂਰੀ ਬੋਇਜ਼ 905-956-2111 'ਤੇ ਸੰਪਰਕ ਕੀਤਾ ਜਾ ਸਕਦਾ, ਤੁਸੀਂ ਵਧੀਆ ਟੋਪ ਦਾ ਖਾਣਾ ਖਾਣਾ ਚਾਹੁੰਦੇ ਹੋ ਤਾਂ ਜ਼ਰੂਰ ਜਾ ਕੇ ਆਇਓ। ਪਰਮਿੰਦਰ ਜੀ ਕਹਿੰਦੇ ਵਿਜੀਲੈਂਸ ਦੇ ਹੈੱਡਕੁਆਟਰ 'ਚ CBI ਰੇਡ ਦਾ ਮਾਮਲੇ ਨੇ ਨਵਾਂ ਮੋੜ ਲੈ ਲਿਆ, ਜਿਹੜੇ ਨੂੰ ਬੰਦੇ ਨੂੰ ਫੜਨ ਗਏ ਸੀ ਕਹਿੰਦੇ ਉਹਨੂੰ ਭਜਾਤਾ ਪੁਲਿਸ ਨੇ CBI ਨੇ, ਕੀ ਹੋ ਗਿਆ?
13: ਹਕੀਕ ਜੀ, ਐਡਾ ਵੱਡਾ ਮਾਮਲਾ ਹੋਵੇ ਔਰ ਜਿਹੜੀ ਜਿਹੜੀ ਪੰਜਾਬ ਦੀ ਭਾਜਪਾ ਪੰਜਾਬ 'ਚ ਪੈਰ ਲਾਉਣ ਜਾ ਰਹੀ ਹੈ, ਜੇ ਉਹ ਮਸਲਾ ਨਾ ਚੱਕੇ ਤਾਂ ਇਹ ਸਮਝਣੀ ਚਾਹੀਦੀ। ਆਪਾਂ ਕੱਲ ਗੱਲ ਕਰ ਗਏ ਸੀ, ਸੋ ਰਾਘਵ ਗੋਇਲ ਸਮੇਤ ਉਹਨਾਂ ਦੇ ਬਾਪੂ ਵਿਕਾਸ ਗੋਇਲ ਔਰ ਇੱਕ ਹੋਰ ਜਿਹੜਾ ਵਿਅਕਤੀ ਆ ਅੰਕਿਤ ਵਧਵਾ, ਇਹ ਤਾਂ ਤਿੰਨ ਗ੍ਰਿਫਤਾਰ ਹੋ ਗਏ ਸੀ। ਪਰ ਮੇਨ ਕੁੰਡੀ ਕਨੈਕਸ਼ਨ ਵਿਜੀਲੈਂਸ ਨਾਲ ਤਾਂ ਗੱਲ ਜੋੜਨੀ ਆ ਕਿ ਉਹ ਵਿਜੀਲੈਂਸ ਚੀਫ ਦਾ ਜਿਹੜਾ POP ਰਾਣਾ ਜੇ ਗ੍ਰਿਫਤਾਰ ਹੁੰਦਾ, ਪਰ ਹੋਇਆ ਕੀ ਆ, ਹਾਈ ਪ੍ਰੋਫਾਈਲ ਡਰਾਮਾ ਹੋਇਆ ਇਸ ਮਾਮਲੇ 'ਚ। ਵਿਜੀਲੈਂਸ ਦੇ ਹੈੱਡਕੁਆਟਰ 'ਚ CBI ਦੀ ਟੀਮ ਆਵੇ ਔਰ ਉਸ ਮੌਕੇ ਜਿਹੜਾ ਰਾਘਵ ਗੋਇਲ ਆ, ਜਿਹੜੇ ਉਹਨੂੰ ਗੰਨਮੈਨ ਮਿਲੇ ਹੋਏ ਨੇ, ਕਹਿੰਦੇ ਸੈਂਟਰ ਸਰਕਾਰ ਨੇ ਦਿੱਤੇ ਹੋਏ ਨੇ, ਉਹਨਾਂ ਗੰਨਮੈਨਾਂ ਨੇ ਹਥਿਆਰਾਂ ਦੇ ਜ਼ੋਰ ਦੇ ਉੱਪਰ ਜਿਹੜਾ OP ਰਾਣਾ ਉੱਥੋਂ ਭਜਾ ਦਿੱਤਾ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਮਤਲਬ ਹਾਈ ਪ੍ਰੋਫਾਈਲ ਡਰਾਮਾ ਹੀ ਬੀਤ ਗਿਆ ਕਿ ਵਿਜੀਲੈਂਸ ਦੀ ਹਾਜ਼ਰੀ 'ਚ ਵਿਜੀਲੈਂਸ ਹੈੱਡਕੁਆਟਰ 'ਚੋਂ ਮੇਨ ਮੁਲਜ਼ਮ ਹੀ ਫਰਾਰ ਹੋ ਗਿਆ। ਹਾਲਾਂਕਿ ਤਿੰਨ ਮੁਲਜ਼ਮ ਜਿਹੜੇ ਨੇ ਪਿਓ ਪੁੱਤਰ ਰਾਘਵ ਤੇ ਵਿਕਾਸ ਗੋਇਲ ਔਰ ਅੰਕਿਤ ਵਾਲਾ, ਉਹਨਾਂ ਨੂੰ ਜੇਲ੍ਹ ਜਾਂ ਰਿਮਾਂਡ 'ਤੇ ਭੇਜਿਆ ਗਿਆ। ਪਰ ਮੈਨੂੰ ਲੱਗਦਾ ਕਿ ਇਹ ਮਾਮਲਾ ਹੁਣ ਠੁੱਸ ਹੋ ਜਾਣਾ, ਕਿਉਂਕਿ ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਵੀ ਇਸ ਮਾਮਲੇ 'ਚ ਇਨਵੋਲਵ ਜਿਹੜਾ ਉਹਦੇ ਵੀ ਖਦਸ਼ੇ ਨੇ, ਪਰ ਭਾਜਪਾ ਵੀ ਕੋਈ ਦੁੱਧ ਧੋਤੀ ਇਸ ਮਾਮਲੇ 'ਚ ਨਜ਼ਰ ਨਹੀਂ ਆਉਂਦੀ, ਕਿਉਂਕਿ ਰਾਘਵ ਗੋਇਲ ਦੀਆਂ ਤਸਵੀਰਾਂ ਤਾਂ ਕੱਲ੍ਹ ਦੀਆਂ ਹੀ ਜਨਤਕ ਹੋਈਆਂ ਫਿਰਦੀਆਂ ਨੇ
0: ਜੀ। ਕਹਿੰਦੇ ਚੀਨ ਦੀ ਏਜੰਟ ਨਿਕਲੀ, ਅਮਰੀਕੀ ਮੇਅਰ ਦੋਸ਼ ਕੀਤਾ ਸਵੀਕਾਰ, ਚੱਕ ਦੋ ਫੱਟੇ। ਅਤੇ ਨਾਲ ਦੀ ਨਾਲ ਕਹਿੰਦੇ ਸਕਾਟਲੈਂਡ ਕੈਲੀਫੋਰਨੀਆ ਦੇ ਪੰਜਾਬੀ ਡੈਵਲਸ ਮੋਟਰਸਾਈਕਲ ਕਲੱਬ ਦੇ ਫਾਊਂਡਰ ਨੂੰ ਗੈਰ ਕਾਨੂੰਨੀ ਹਥਿਆਰਾਂ ਅਤੇ ਵਪਾਰ ਅਤੇ ਮਸ਼ੀਨ ਗਨ ਰੱਖਣ ਦੇ ਦੋਸ਼ ਵਿੱਚ 5 ਸਾਲ ਦੀ ਕੈਦ ਹੋ ਗਈ ਹੈ ਜੀ। ਹਰ ਘੰਟੇ 17 ਕੈਨੇਡੀਅਨ ਕਰਜ਼ਾ ਚੁਕਾਉਣ ਤੋਂ ਹੋ ਰਹੇ ਨੇ ਅਸਮਰੱਥ। ਅਤੇ ਨਾਲ ਦੀ ਨਾਲ ਨਵੇਂ ਬਹੁਰਾਸ਼ਟਰੀ ਰੱਖਿਆ ਬੈਂਕ ਦੇ ਮੁੱਖ ਦਫ਼ਤਰ ਲਈ ਟੋਰਾਂਟੋ ਸਭ ਤੋਂ ਉੱਤਮ ਸ਼ਹਿਰ ਫੋਰਡ ਸਾਹਿਬ ਕਹਿੰਦੇ ਨੇ। ਪਰਮਿੰਦਰ ਜੀ ਕਰ ਲਓ ਫਿਰ ਹੈਡਲਾਈਨਸ ਹੁਣ ਤੋਂ, ਬਸ ਇਹੀ ਕੁਛ ਅੱਜ ਤਾਂ।
13: ਗਾਇਕ ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ਉੱਤੇ ਫਾਇਰਿੰਗ, ਹਰਿਆਣਾ ਦੇ ਪਿੰਡ ਗੋਂਡਰ 'ਚ ਗੁਰਪ੍ਰਤਾਪ ਸਿੰਘ ਕੰਗ ਦੇ ਘਰ ਉੱਤੇ ਚੱਲੀਆਂ ਗੋਲੀਆਂ। ਗੈਂਗਸਟਰ ਲਾਰੈਂਸ ਵਿਸ਼ਰੋਈ ਨੇ ਚੁੱਕੀ ਫਾਇਰਿੰਗ ਕਰਨ ਦੀ ਜ਼ਿੰਮੇਵਾਰੀ, ਪੱਕੀ ਸਿਆਸਤ, ਆਪ ਆਗੂਆਂ ਨੇ ਭਾਜਪਾ ਉੱਤੇ ਲਾਏ ਸੰਗੀਨ ਇਲਜ਼ਾਮ। ਗੁਰਦਾਸਪੁਰ ਦੇ ਪਿੰਡ ਨੈਣੇ ਕੋਟ 'ਚ ਜ਼ਮੀਨ ਵਿਵਾਦ ਬਣਿਆ ਜਾਨਲੇਵਾ। 9 ਏਕੜ ਜ਼ਮੀਨ ਦੇ ਝਗੜੇ 'ਚ ਵੱਡੇ ਭਰਾ ਨੇ ਛੋਟੇ ਭਰਾ ਭਰਜਾਈ ਨੂੰ ਗੋਲੀਆਂ ਨਾਲ ਭੁੰਨਿਆ। ਕੋਟਕਪੂਰਾ ਫਾਇਰਿੰਗ ਮਾਮਲਾ, ਸੁਖਵੀਰ ਬਾਦਲ ਵੀਡੀਓ ਕਾਨਫਰੰਸਿੰਗ ਜ਼ਰੀਏ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ 'ਚ ਪੇਸ਼। ਪਰਮਰਾਜ ਸਿੰਘ ਉਮਰਾਂ ਨੰਗਲ, ਚਰਨਜੀਤ ਸ਼ਰਮਾ, ਅਮਰ ਸਿੰਘ ਚਹਿਲ ਤੇ ਸੁਖਵਿੰਦਰ ਸਿੰਘ ਮਾਨ ਨਿੱਜੀ ਤੌਰ 'ਤੇ ਹੋਏ ਪੇਸ਼। ਮਾਣਹਾਨੀ ਕੇਸ, ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ 'ਚ ਵਿਕਰਮ ਮਜੀਠੀਆ ਨੇ ਲਵਾਈ ਹਾਜ਼ਰੀ। ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਸੁਰੱਖਿਆ ਮਾਮਲੇ 'ਚ ਪੰਜਾਬ ਹਰਿਆਣਾ ਹਾਈਕੋਰਟ 'ਚ ਸੁਣਵਾਈ। ਭਗਵੰਤ ਮਾਨ ਸਰਕਾਰ ਨੇ ਸੁਰੱਖਿਆ ਸੰਬੰਧੀ ਜਵਾਬ ਦੇਣ ਲਈ ਹਾਈਕੋਰਟ ਤੋਂ ਮੰਗਿਆ 3 ਹਫ਼ਤੇ ਦਾ ਸਮਾਂ। ਮੰਤਰੀ ਸੰਜੀਵ ਅਰੋੜਾ ਨੇ ਗ੍ਰਿਫਤਾਰੀ ਨੂੰ ਪੰਜਾਬ ਹਰਿਆਣਾ ਹਾਈਕੋਰਟ 'ਚ ਦਿੱਤੀ ਚੁਣੌਤੀ, ਨਹੀਂ ਮਿਲੀ ਰਾਹਤ, ਅਗਲੀ ਸੁਣਵਾਈ 14 ਮਈ ਨੂੰ। CM ਭਗਵੰਤ ਮਾਨ ਅੱਜ ਦਿੱਲੀ 'ਚ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਜਾਰੀ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਗੇ ਵੀ ਉਠਾਉਣਗੇ ਪੰਜਾਬ ਦੇ ਖੇਤੀ ਮਸਲੇ। ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੇਂ ਜਵਾਬ ਦੇ ਨਤੀਜਿਆਂ 'ਚ ਕੁੜੀਆਂ ਨੇ ਬੱਲੇ ਬੱਲੇ। ਮਾਨਸਾ ਦੀ ਸੁਪਨੀਤ ਪਹਿਲੇ, ਲੁਧਿਆਣਾ ਦੀਆਂ ਸੁਹਾਨੀ ਚੌਹਾਨ ਤੇ ਦਿਵਾਂਸ਼ੀ ਰਹੀਆਂ ਕਰਮਵਾਰ ਦੂਜੇ ਅਤੇ ਤੀਜੇ ਨੰਬਰ ਉੱਤੇ ਜੀ।
0: ਅਮਰੀਕਾ ਕੈਨੇਡਾ ਵਿੱਚ ਟਰੱਕਾਂ ਦੀ ਵੱਡੇ ਪੱਧਰ 'ਤੇ ਚੈਕਿੰਗ ਆਰੰਭ ਹੋ ਗਈ ਹੈ ਜੀ, ਟਰੰਪ ਦੇ ਆਉਣ ਮਗਰੋਂ ਪਹਿਲੀ ਬਾਹਰ ਵਧੇ ਕਨੇਡਾ ਵਾਲਿਆਂ ਦੇ ਅਮਰੀਕਾ 'ਚ ਗੇੜੇ, ਕਨੇਡਾ ਵਾਲਿਆਂ ਦੇ ਸਿਰ ਚੜਿਆ 2.6 ਟ੍ਰਿਲੀਅਨ ਡਾਲਰ ਦਾ ਕਰਜ਼ਾ, ਪਰ ਕਹਿੰਦੇ ਅਸੀਂ ਉੱਧਰ ਪੈਸੇ ਦੇਣੇ ਨਹੀਂ ਹਟਣਾ। ਪ੍ਰਵੀਰ ਜੋ ਸੋ ਮਚ, ਥੈਂਕ ਯੂ, ਨੂੰ ਜੋੜਦੇ ਹਾਂ ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ। ਬਿਲਕੁਲ ਲਵ ਜੂ ਸਾਰਿਆਂ ਨੂੰ ਭਾਈ, ਲਓ ਨਜ਼ਾਰੇ, ਖਾਓ ਪਿਓ ਮਿੱਤਰੋ, ਦਿਲ ਕਿਸੇ ਦਾ ਦਿਖਾਇਓ ਨਾ, ਦਾਰੂ ਪੀ ਕੇ ਗੱਡੀ ਚਲਾਇਓ ਨਾ, ਡੋ ਨੋਟ ਡਰਿੰਕ ਐਂਡ ਡਰਾਈਵ, ਅਤੇ ਆਪਾਂ ਚੱਲੀਏ ਘਰਾਂ ਨੂੰ, ਬੁਲਾਈਏ ਫਤਿਹ, ਕੱਲ੍ਹ ਨੂੰ ਮਿਲਦੀ ਉਮੀਦ ਨਾਲ, ਦੋ ਇਜਾਜ਼ਤ। ਭੁਪਿੰਦਰ ਭਾਅ ਜੀ, ਕੱਲ੍ਹ ਨੂੰ ਪੱਕਾ ਤੁਹਾਡਾ ਗੀਤ ਲਾਊਂਗਾ, ਕੱਢਿਆ ਹੋਇਆ ਮਹਾਰਾਜ। ਥੈਂਕ ਯੂ ਸੋ ਮਚ, ਜੁੜਦੇ ਹਾਂ ਪ੍ਰੋਗਰਾਮ 'ਚ, ਬਹੁਤ ਵਧੀਆ।

0: ਕਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਛਹ ਪਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763

0: ਤੁਹਾਡੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
1: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
0: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: ਜੀ ਹਾਂ ਦੋਸਤੋ, ਤੁਸੀਂ ਹੁਣ ਜੁੜੇ ਹੋਏ ਹੋ ਸੱਜਣੀ ਸਵੇਰ ਵਿਦ ਸ਼ੰਭੀ ਭੱਠਲ ਦੇ ਨਾਲ, ਤੇ ਸਾਡੇ ਨਾਲ ਆ ਚੁੱਕੇ ਨੇ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਕੌਰ ਜੀ। ਮੋਰਗੇ ਬਾਬਤ ਕੋਈ ਵੀ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ ਤਾਂ ਰਸ਼ਮੀਤ ਜੀ ਹੋਰਾਂ ਦੇ ਨਾਲ ਸਹੀ ਜੈਨੂਅਨ ਐਡਵਾਈਸ ਵਾਸਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਨੰਬਰ ਹੈ ਜੀ 6475394499, 6475349449। ਰਸ਼ਮੀ ਕੌਰ ਜੀ, ਵੈਲਕਮ ਜੀ ਆਇਆਂ ਨੂੰ, ਵੈਰੀ ਗੁੱਡ ਮਾਰਨਿੰਗ ਜੀ।
1: ਬਹੁਤ ਬਹੁਤ ਧੰਨਵਾਦ ਸ਼ਮੀ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ।
0: ਜੀ ਵੈਰੀ ਗੁੱਡ ਮਾਰਨਿੰਗ ਰਸ਼ਮੀ ਜੀ। ਰਸ਼ਮੀ ਜੀ, ਅੱਜ ਥੋੜੀ ਆਪਾਂ ਗੱਲ ਕਰਾਂਗੇ ਅਪਰੇ

0: की ਹੈਗੀ ਹੈ। ਸੋ ਅਪਰੇਸਡ ਵੈਲਿਊ ਬੇਸਿਕਲੀ ਡਿਫਰੈਂਟ ਵੀ ਹੋ ਸਕਦੀ ਹੈ ਐਸ ਕੰਪੇਅਰ ਟੂ ਸਾਡਾ ਜਿਹੜਾ ਪਰਚੇਸ ਪ੍ਰਾਈਸ ਹੈਗਾ।
1: ਜੀ ਜੇ ਤਾਂ ਜਿੱਦਾਂ ਤੁਸੀਂ ਦੱਸਿਆ ਅਪਰੇਜ਼ਲ ਵੈਲਿਊ ਹੈ, ਜੇ ਵੱਧ ਆ ਜਾਵੇ ਪ੍ਰਾਪਰਟੀ ਉਹ ਤਾਂ ਚਲੋ ਵਧੀਆ ਗੱਲ ਹੈ, ਪਰ ਅੱਜ ਕੱਲ ਜੋ ਇਸ ਟਾਈਮ ਗਰਾਊਂਡ ਰਿਐਲਿਟੀ ਹੈ, ਜਿਹੜੇ ਪਹਿਲਾਂ ਪ੍ਰਾਪਰਟੀਆਂ ਪ੍ਰੀ ਕੌਨ ਪ੍ਰੋਜੈਕਟਸ ਹੈ ਜਿਹੜੇ ਜਾਂ ਪ੍ਰਾਪਰਟੀਜ਼ ਹੈ ਜਿਹੜੀਆਂ ਬਾਏ ਕੀਤੀਆਂ ਹੋਈਆਂ, ਅੱਜ ਕੱਲ ਉਹਨਾਂ ਦੀ ਜਿਹੜੀ ਅਪਰੇਜ਼ਲ ਵੈਲਿਊ ਹੈ ਜਿਹੜੀ ਉਹ ਘੱਟ ਆ ਰਹੀ ਹੈ ਜੀ।
0: ਜੀ
1: ਸੋ ਰਸ਼ਮੀ ਜੀ, ਜੀ
0: ਬਿਲਕੁਲ ਜੀ, ਵੈਰੀ ਟਰੂ ਕਿ ਇਹ ਜਿਹੜਾ ਕਾਫੀ ਇਸ਼ੂ ਆ ਰਿਹਾ ਹੈਗਾ ਰੀਸੈਂਟਲੀ ਵੇਖਣ ਚ ਆ ਰਿਹਾ। ਜਿੱਦਾਂ ਤੁਸੀਂ ਕਿਹਾ ਜੇ ਤੇ ਵੈਲਿਊ ਵੱਧ ਕੇ ਆਏ, ਉਹ ਜੀ ਵੀ ਮਾਰਕੀਟ ਸੀਗੀ, ਹੁਣ ਵੀ ਅਗਰ ਓਦਾਂ ਹੁੰਦਾ ਹੈ ਤੇ ਪ੍ਰੋਡਕਟ ਹੈਗੇ ਨੇ ਕਿ ਕੁਝ ਬੈਂਕ ਕੀ ਕਰਦੇ ਨੇ, ਐਗਜ਼ਾਮਪਲ ਦੇ ਤੌਰ ਤੇ ਕਿ 8 ਲੱਖ ਦਾ ਘਰ ਕਿਸੇ ਨੇ ਬੁੱਕ ਕੀਤਾ ਸੀ, $1 million ਦੀ ਮੇਰੀ ਵੈਲਿਊ ਆਈ, ਤੇ ਅਸੀਂ $1 million ਦੇ ਹਿਸਾਬ ਦੇ ਨਾਲ 80% ਲੋਨ, ਮਤਲਬ 8 ਲੱਖ ਤੱਕ ਦਾ ਲੋਨ ਲੈ ਦਿੱਤਾ, 100% ਇੱਕ ਤਰ੍ਹਾਂ ਨਾਲ ਲੋਨ ਕੀਤਾ ਸੀਗਾ ਕਲਾਇੰਟ ਵਾਸਤੇ। ਬਟ ਅੱਜ ਕੱਲ ਜਿਵੇਂ ਮਾਰਕੀਟ ਡਾਊਨ ਹੈਗੀ ਹੈ ਤੇ ਅਪਰੇਜ਼ਲ ਜਿਹੜੇ ਨੇ ਘਟ ਕੇ ਆ ਰਹੇ ਨੇ, ਬਹੁਤ ਹੀ ਜਿਹੜਾ ਕਾਮਨ ਹੋਇਆ ਹੋਇਆ। ਕਈ ਵਾਰ ਦੇਖਣ ਚ ਆਉਂਦਾ ਹੈਗਾ ਕਿ ਕਲਾਇੰਟ ਜਿਹੜਾ ਆਪਣੇ ਘਰ ਵੀ ਜਿਹੜਾ ਕਲੋਜ਼ ਨਹੀਂ ਕਰ ਰਹੇ ਹੈਗੇ ਨੇ, ਆਪਣਾ ਡਿਪੋਜ਼ਿਟ ਲੂਜ਼ ਕਰ ਰਹੇ ਨੇ। ਸੋ ਅਗਰ ਇਹੋ ਜਿਹੀ ਸਿਚੁਏਸ਼ਨ ਵਿੱਚ ਹੈਗੇ ਹੋ ਤੇ ਹਮੇਸ਼ਾ ਇੱਕ ਸਲਾਹ ਲਓ ਇਹ ਵੇਖਣ ਵਾਸਤੇ ਕਿ ਕੀ ਆਪਸ਼ਨਸ ਬਣ ਸਕਦੀਆਂ। ਹੁਣ ਆਪਸ਼ਨਸ ਕੀ ਹੋ ਸਕਦੀਆਂ ਸ਼ਮੀ ਜੀ, ਕਿ ਜੇ ਤੇ ਸਾਡੇ ਕੋਲ ਐਗਜ਼ਿਸਟਿੰਗ ਘਰ ਹੈਗਾ ਔਰ ਉਸ ਘਰ 'ਚ ਐਕੁਇਟੀ ਹੈਗੀ ਹੈ, ਤੇ ਅਸੀਂ ਕੀ ਕਰ ਸਕਦੇ ਹਾਂ, ਇੱਕ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖ ਸਕਦੇ ਹਾਂ ਜਾਂ ਪ੍ਰੋਪਰਟੀ ਨੂੰ ਰੀਫਾਈਨਾਂਸ ਕਰਕੇ ਰੱਖ ਸਕਦੇ ਹਾਂ ਕਿ ਉਸ ਘਰ 'ਚੋਂ ਪੈਸੇ ਕੱਢ ਲਈਏ ਤਾਂ ਕਿ ਦੂਜੇ ਘਰ 'ਚ ਪਾ ਸਕੀਏ। ਬਟ ਇਹ ਵੀ ਆਪਸ਼ਨ ਤਾਂ ਹੋ ਸਕਦੀ ਹੈ ਜੇ ਸਾਡੇ ਕੋਲ ਆਲਰੇਡੀ ਘਰ ਹੈਗਾ। ਇਸ ਵੇਲੇ ਦੂਜੀ ਚੀਜ਼ ਕੀ ਦੇਖਣ ਚ ਆ ਰਹੀ ਹੈਗੀ ਹੈ ਕਿ ਕਾਫੀ ਬਿਲਡਰ ਬੈਂਕਾਂ ਨਾਲ ਕੋਲੈਬੋਰੇਟ ਕਰ ਰਹੇ ਨੇ ਕਿ ਬੈਂਕ ਕੀ ਹੈਗਾ, ਈਵਨ ਇਫ ਤੁਹਾਡਾ ਘਰ ਦੀ ਵੈਲਿਊ ਘੱਟ ਆ ਰਹੀ ਹੈ ਅਪਰੇਜ਼ਲ ਵੈਲਿਊ, ਉਹ ਪਰਚੇਸ ਪ੍ਰਾਈਸ ਨੂੰ ਓਨਰ ਕਰਨਗੇ ਤੇ ਤੁਹਾਨੂੰ ਜਿਹੜਾ ਹੈਗਾ ਮੋਰਗੇਜ ਦੇਣਗੇ। ਬਟ ਉਹਦੇ ਵਿੱਚ ਕੀ ਹੈ ਕਿ ਮੇਕ ਸ਼ੋਰ ਕਰਨਾ ਪਏਗਾ ਕਿ ਕਲਾਇੰਟ ਉਹਨਾਂ ਬੈਂਕ ਦੀ ਟਰਮਸ ਐਂਡ ਕੰਡੀਸ਼ਨਸ ਦੇ ਨਾਲ ਕੁਆਲੀਫਾਈ ਕਰਦਾ ਹੈਗਾ। ਜੇ ਆਪਸ਼ਨ ਨਹੀਂ ਬਣਦੀ ਫਿਰ ਆਪਣੇ ਐਗਜ਼ਿਸਟਿੰਗ ਘਰ ਚੋਂ ਅਗਰ ਅਸੀਂ ਪੈਸੇ ਕੱਢ ਸਕਦੇ ਹਾਂ, ਅਗਰ ਇਹ ਆਪਸ਼ਨ ਵੀ ਨਹੀਂ ਹੈਗੀ ਹੈ ਤੇ ਪਹਿਲੀ ਗੱਲ ਤੇ ਅਗਰ ਤੁਹਾਨੂੰ ਪਤਾ ਇਹੋ ਜਿਹੀ ਸਿਚੁਏਸ਼ਨ ਆ ਸਕਦੀ ਹੈ, ਹਮੇਸ਼ਾ ਸਲਾਹ ਕਰੋ ਤਾਂ ਕਿ ਅਗਰ ਤੁਸੀਂ ਕਿਸੇ ਤੋਂ ਗਿਫਟ ਲੈਣਾ ਹੈਗਾ, ਬੈਕ ਹੋਮ ਤੋਂ ਪੈਸੇ ਮੰਗਾਣੇ ਹੈਗੇ ਨੇ, ਤੇ ਤੁਸੀਂ ਮੋਰਗੇਜ ਰੈਡੀ ਰਹੋ ਸਾਰੇ ਪ੍ਰੋਸੈਸ ਦੇ ਨਾਲ। ਹਮੇਸ਼ਾ ਐਮਫਸਾਈਜ਼ ਕਰਦੀ ਆ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ, 6475394499, 647-549-4499। ਧੰਨਵਾਦ
1: ਜੀ, ਬਹੁਤ ਬਹੁਤ ਧੰਨਵਾਦ ਰਸ਼ਮੀਤ ਜੀ, ਥੈਂਕ ਯੂ ਜੀ।
2: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ।
3: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
4: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
5: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
3: ਕਾਲ ਕਰੋ JN ਗੈਰੀ ਨੂੰ
5: 9054595533,
3: 9054595533 ਤੇ।
5: PNJ ਸਪ੍ਰਿੰਗ ਵੀਲ ਅਲਾਈਨਮੈਂਟ।
6: ਥੈਂਕ ਯੂ ਟਾਈ ਸਤਨਾਮ ਟੱਟਾ ਪੂਰੇ ਨੇ ਪੋ ਨੇ ਵੇ ਅਤਾਲ ਮੂਰੇ ਦੁਨੀ ਸੇਪਨ ਦੁਪ੍ਰਸਾਦ ਜਪ ਆਸਸ ਗੁਆਸਸ ਹੈਬੀਸਸ ਨਾਦਿਤ ਹੋਸੀ ਬੀਸਸ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ।
7: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਿਟਰ ਵੀਜ਼ਾ ਵੀ ਲਗਵਾਉਣਾ ਹੈ, ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
8: ਸ਼ਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
9: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪੱਠਲ।
10: ਸੁਪਰ ਵੀਜ਼ਾ ਤੇ ਵਿਜ਼ਿਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
11: 416-917-7763, 416-917-7763। Life insurance, visitor insurance, super visa insurance, critical illness, disability insurance, RESP, travel insurance, convert expensive mortgage insurance to term insurance.

ਜੀ ਹਾਂ, ਵੈਰੀ ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਵੈਡਨਸਡੇ। ਕਿਨਮਿਨ ਦੇ ਇਸ ਸਵੇਰ ਦੇ ਵਿੱਚ ਆਪ ਸਭ ਦਾ ਨਿੱਘਾ ਨਿੱਘਾ ਸਵਾਗਤ ਹੈ। ਇਸ ਟਾਈਮ ਪੀਅਰਸਨ ਏਅਰਪੋਰਟ 'ਤੇ 8 degrees Celsius ਹੈ ਜਿਹੜਾ ਦਰਜ ਕੀਤਾ ਗਿਆ, ਅਤੇ ਅੱਜ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ 15 degrees ਨੂੰ ਛੂਹੇਗਾ। ਇਹ ਜਿਹੜੀ ਕਿਨਮਿਨ ਹੈ ਹੋਰ 1-2 ਘੰਟੇ ਪੈਣੀ ਹੈ, ਉਸ ਤੋਂ ਬਾਅਦ ਹੈ ਜਿਹੜਾ ਬੱਦਲਵਾਈ ਰਹੇਗੀ, ਪਰ ਸੂਰਜ ਵੀ ਹੈ ਜਿਹੜਾ ਦੁਪਹਿਰ ਨੂੰ ਦਰਸ਼ਨ ਦੇਣਗੇ। ਸੋ ਅੱਜ ਦਾ ਮੌਸਮ ਦਾ ਹਾਲ ਚਾਲ ਇਹ ਰਿਹਾ, ਅਤੇ ਬਾਕੀ ਅੱਜ ਬੁੱਧਵਾਰ ਦਿਨ ਹੈ, ਬੁੱਧਵਾਰ ਨੂੰ ਇਹੀ ਹੁੰਦਾ ਵੀ ਲਓ ਜੀ ਵਿਗੜੇ ਗਿਆ। ਹਾਂਜੀ, ਬਸ ਹੁਣ ਮੈਜੋਰਿਟੀ ਹੈ ਜਿਹੜਾ ਲੰਘ ਜਾਂਦੇ ਆ ਟਾਈਮ, ਅਤੇ ਫਿਰ ਕੀ ਹੈ ਵੀ ਫਿਰ ਆਉਣ ਵਾਲਾ ਟਾਈਮ ਹੈ ਜਿਹੜਾ ਉਹ ਇੱਦਾਂ ਹੁੰਦਾ ਵੀ ਵੀਕਐਂਡ ਹੈ ਜਿਹੜਾ ਆਉਣ ਵਾਲਾ, ਨਾਲੇ ਇਸ ਵਾਰ ਤਾਂ ਲੌਂਗ ਵੀਕਐਂਡ ਹੈ ਜਿਹੜਾ ਉਹ ਆ ਰਿਹਾ। ਜ਼ਰੂਰੀ ਨਹੀਂ ਕਿ ਹਰ ਸਮੇਂ ਜ਼ੁਬਾਨ 'ਤੇ ਰੱਬ ਦਾ ਨਾਂ ਹੀ ਆਵੇ, ਉਹ ਸਮਾਂ ਵੀ ਭਗਤੀ ਤੋਂ ਘੱਟ ਨਹੀਂ ਜਦ ਇੱਕ ਇਨਸਾਨ ਦੂਜੇ ਇਨਸਾਨ ਦੇ ਕੰਮ ਆਵੇ। ਠੀਕ ਹੈ, ਪਰ ਮੈਂ ਕਈ ਵਾਰ ਕਹਿੰਦੇ ਜੀ ਹੈਲਪ ਬੜੀ ਕੀਤੀ ਸੀਗੀ, ਉਂਗਲੀ ਫੜਾਈ ਸੀ, ਅਗਲੇ ਨੇ ਬਾਂਹ ਫੜ ਲਈ, ਇਹਦਾ ਆਮ ਹੈ ਜਿਹੜਾ ਸੁਣਨ ਨੂੰ ਮਿਲਦਾ ਹੈ। ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰੋ ਜਿਨ੍ਹਾਂ ਨੇ ਤੁਹਾਡੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੈਲਪ ਕੀਤੀ ਹੈ, ਅਤੇ ਸ਼ੁਕਰਾਨਾ ਕਰੋ ਵੀ ਤੁਸੀਂ ਹੈ ਜਿਹੜੀ ਸਾਡੀ ਹੈਲਪ ਕੀਤੀ ਹੈ, ਕੋਈ ਜ਼ਰੀਆ ਬਣ ਕੇ ਤੁਸੀਂ ਸਾਡੀ ਹੈਲਪ ਕੀਤੀ ਹੈ, ਅਤੇ ਜਿੰਨੀ ਕੁ ਹੈਲਪ ਮਿਲ ਜਾਵੇ ਉਹਦੇ ਵਿੱਚ ਹੀ ਹੈ ਜਿਹੜਾ ਖੁਸ਼ ਰਹਿਣਾ ਚਾਹੀਦਾ ਹੈ। ਧੰਨ ਗੁਰੂ ਰਾਮਦਾਸ ਜੀ, ਰੱਖਣਾ ਗਰੀਬ ਦੀ ਲਾਜ ਜੀ, ਨਾ ਕਰਿਓ ਕਿਸੇ ਦਾ ਮੁਹਤਾਜ ਜੀ, ਮੈਨੂੰ ਆਸਰਾ ਤੁਹਾਡਾ ਮੇਰੇ ਧੰਨ ਗੁਰੂ ਰਾਮਦਾਸ ਜੀ। ਕਿਆ ਬਾਤ ਹੈ, ਬੰਦੇ ਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਰੱਬ ਬਿਨਾਂ ਖੰਭਾਂ ਤੋਂ ਵੀ ਹੈ ਜਿਹੜਾ ਉੱਚੀਆਂ ਉਡਾਰੀਆਂ ਲਵਾ ਦਿੰਦਾ ਹੈ। ਜੇ ਕੋਈ ਤੁਹਾਡੇ ਨਾਲ ਚਾਲਾਂ ਚੱਲਦਾ ਹੈ ਤਾਂ ਘਬਰਾਇਆ ਨਾ ਕਰੋ, ਕਿਉਂਕਿ ਸੱਚੇ ਬੰਦੇ ਦੀ ਬਾਜ਼ੀ ਹਮੇਸ਼ਾ ਪਰਮਾਤਮਾ ਦੇ ਹੱਥ ਹੁੰਦੀ ਹੈ। ਸਬਰ ਰੱਖ ਕੇ ਉਸ ਦੀ ਕਲਾ ਵਰਤਦੀ ਦੇਖੋ, ਭਾਵੇਂ ਦੇਰੀ ਨਾਲ ਹੀ ਅਹਿਸਾਸ ਹੋਵੇ, ਪਰ ਤੁਸੀਂ ਦੇਖੋਗੇ ਕਿ ਉਸ ਪਰਮਾਤਮਾ ਦੇ ਫੈਸਲੇ ਬਹੁਤ ਹੀ ਸੋਹਣੇ ਹੁੰਦੇ ਨੇ। ਚਲਾਕੀਆਂ ਕਰਨਾ ਸਮਝਦਾਰੀ ਦੀਆਂ ਨਹੀਂ ਮਾੜੀ ਕਿਸਮਤ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਰੱਬ ਕਿਸੇ 'ਤੇ ਵੀ ਮਾੜਾ ਸਮਾਂ ਨਹੀਂ ਲਿਆਉਂਦਾ, ਉਹ ਤਾਂ ਬੰਦੇ ਨੂੰ ਕੁਝ ਘੜੀਆਂ ਔਖੇ ਸਮੇਂ ਵਿੱਚ ਪਾ ਕੇ ਆਪਣੇ ਬੇਗਾਨਿਆਂ ਦੀ ਪਹਿਚਾਣ ਹੈ ਜਿਹੜੀ ਉਹ ਕਰਵਾਉਂਦਾ ਹੈ। ਕਿਆ ਬਾਤ ਹੈ ਜੀ, ਅਤੇ ਕੱਲ੍ਹ ਜਿਹੜੇ ਤੁਹਾਡੇ ਸਾਰਿਆਂ ਦੇ ਮੈਸੇਜਸ ਹੈ ਜਿਹੜੇ ਉਹ ਰਹਿ ਗਏ ਸੀਗੇ, ਅਤੇ ਮੈਂ ਮਾਫ਼ੀ ਮੰਗਦਾ। ਹਰਮਨ ਜੀ ਹੋਣਾ ਦਾ ਮੈਸੇਜ ਆ, ਖੁਸ਼ੀਆਂ ਵੀ ਉਹਨਾਂ ਨਾਲ ਸਾਂਝੀਆਂ ਕਰੋ ਜੋ ਤੁਹਾਡੀਆਂ ਖੁਸ਼ੀਆਂ ਵੇਖ ਖੁਸ਼ ਹੋਣ। ਕਿਆ ਬਾਤ ਹੈ, ਸੱਜਰੀ ਸਵੇਰ ਮੁਬਾਰਕ ਹੋਵੇ ਜੀ, ਵਾਹਿਗੁਰੂ ਮੇਰ ਕਨ। ਬਹੁਤ ਬਹੁਤ ਧੰਨਵਾਦ ਹਰਮਨ ਜੀ। ਕਹਿੰਦੇ ਕਿਸੇ ਅੰਨੇ ਨੂੰ ਅੱਖਾਂ ਦੇ ਦੇਣਾ ਵੱਡੀ ਗੱਲ ਹੈ, ਪਰ ਉਸ ਤੋਂ ਵੀ ਵੱਡੀ ਗੱਲ ਹੈ, ਰਾਜ਼ ਦੀ ਗੱਲ ਇਹ ਹੈ, ਅੱਖਾਂ ਵਾਲਿਆਂ ਨੂੰ ਵੇਖਣ ਦੀ ਕਲਾ ਦੇ ਦੇਣੀ। ਇਹ ਓਸ਼ੋ ਸਾਹਿਬ ਹੈ ਜਿਹੜਾ ਇਹ ਕਹਿੰਦੇ ਸੀਗੇ। ਅਹਿਸਾਸ, ਜਿਨ੍ਹਾਂ ਨੂੰ ਅਹਿਸਾਸ ਹੁੰਦਾ ਉਹ ਚੁੱਪ ਵਿੱਚ ਵੀ ਦਰਦ ਪੜ ਲੈਂਦੇ ਨੇ, ਅਤੇ ਜਿਨ੍ਹਾਂ ਨੂੰ ਪਰਵਾਹ ਨਹੀਂ ਹੁੰਦੀ ਉਹਨਾਂ ਲਈ ਚੀਕਾਂ ਵੀ ਸਿਰਫ ਆਵਾਜ਼ ਬਣ ਕੇ ਰਹਿ ਜਾਂਦੀਆਂ ਨੇ। ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ। ਅਮਨਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਸਰ। ਤੁਹਾਡੇ ਜਿਹੜੇ ਮੈਸੇਜ ਆ ਰਹੇ ਨੇ, ਮੁਲਤਾਨੀ ਸਾਹਿਬ ਦਾ ਮੈਸੇਜ ਆਇਆ, ਕਹਿੰਦੇ ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ, ਪਰਿਵਾਰ ਵਿੱਚ ਸੁੱਖ ਅਤੇ ਢੇਰ ਸਾਰੀਆਂ ਖੁਸ਼ੀਆਂ ਦੇਵੇ। ਬਹੁਤ ਬਹੁਤ ਧੰਨਵਾਦ ਮੁਲਤਾਨੀ ਸਾਹਿਬ, ਥੈਂਕ ਯੂ ਸੋ ਮੱਚ ਜੀ। ਰੇਸ਼ਮ ਭਾਅ ਜੀ ਹੋਣਾ ਦਾ ਮੈਸੇਜ ਆਇਆ, ਗੁੱਡ ਮਾਰਨਿੰਗ, ਹੈਪੀ ਵੈਡਨਸਡੇ, ਮੇ ਯੋਰ ਵੈਡਨਸਡੇ ਬੀ ਫਿਲਡ ਵਿਦ ਗੋਡਸ ਗ੍ਰੇਸ, ਯੋਰ ਹਾਰਟ ਬੀ ਫਿਲਡ ਵਿਦ ਗ੍ਰੈਟੀਟਿਊਡ, ਐਂਡ ਯੋਰ ਡੇ ਬੀ ਫਿਲਡ ਵਿਦ ਬਲੈਸਿੰਗਸ। ਤੁਹਾਡਾ ਵੀ ਸਾਰਿਆਂ ਦਾ ਇਸੇ ਤਰ੍ਹਾਂ ਦਿਨ ਲੰਘੇ ਜੀ। ਵਰਿੰਦਰ ਜੀ, ਕਿਆ ਬਾਤ ਹੈ ਵਰਿੰਦਰ ਜੀ, ਬੜੀ ਦੇਰ ਬਾਅਦ ਹੈ ਜਿਹੜਾ ਤੁਹਾਡਾ ਮੈਸੇਜ ਆਇਆ। ਗੁੱਡ ਮਾਰਨਿੰਗ ਭਾਅ ਜੀ, ਲਿਸਨਿੰਗ ਟੂ ਦਾ ਪ੍ਰੋਗਰਾਮ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਅਤੇ ਲਖਵਿੰਦਰ ਭਾਅ ਜੀ ਹੋਣਾ ਦਾ ਗੁੱਡ ਮਾਰਨਿੰਗ ਦਾ ਮੈਸੇਜ, ਮੈਂ ਕਹਿੰਦਾ ਲਖਵਿੰਦਰ ਭਾਅ ਜੀ ਹੈ ਜਿਹੜਾ ਬਿਨਾਂ ਨਾਗੇ ਆ ਜਿਹੜੇ, ਇਹਨਾਂ ਦੇ ਗੁੱਡ ਮਾਰਨਿੰਗ ਦਾ ਮੈਸੇਜ ਆਉਂਦਾ ਹੀ ਆਉਂਦਾ ਆ। 32-19 ਤੋਂ ਵੀ ਆਇਆ ਜੀ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਸਰ। 0981, ਗੁੱਡ ਮਾਰਨਿੰਗ ਜੀ। ਵਿਕਰਮ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭਾਅ ਜੀ, ਬਹੁਤ ਬਹੁਤ ਧੰਨਵਾਦ। ਗਗਨਜੀਤ ਹੋਣਾ ਦਾ ਮੈਸੇਜ ਹੁਣੀ ਆਇਆ, ਸਤਿ ਸ਼੍ਰੀ ਅਕਾਲ ਭਾਅ ਜੀ, ਕੀਪ ਲਿਸਨਿੰਗ ਜੀ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ ਜਿੰਨੇ ਵੀ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ। ਅੱਜ ਬੁੱਧਵਾਰ ਹੈ, ਬੁੱਧਵਾਰ ਵਾਲੇ ਦਿਨ ਹੈ ਜਿਹੜਾ, ਕੋਸ਼ਿਸ਼ ਹੁੰਦੀ ਹੈ ਵੀ ਸੱਭਿਆਚਾਰ ਦੀ ਪਟਾਰੀ ਦੇ ਵਿੱਚੋਂ ਕੁਛ ਨਾ ਕੁਛ ਲੈ ਕੇ ਆਵੇ, ਹਲਕੀ ਫੁਲਕੀ ਗੱਲਬਾਤ, ਅਤੇ ਨਾਲ ਦੀ ਨਾਲ ਜਿਹੜੀਆਂ ਸਾਡੇ ਆਲੇ ਦੁਆਲੇ ਜਾਂ ਲੋਕਲ ਦੀਨ ਦੁਨੀਆ ਦੀਆਂ ਖਬਰਾਂ, ਉਹਨਾਂ ਦੀਆਂ ਹੈਡਲਾਈਨਸ ਦੇ ਉੱਤੇ ਹੈ ਜਿਹੜਾ ਮੈਂ ਚਾਨਣਾ ਪਾਉਂਦਾ। 1-2 ਵਿਸ਼ੇ ਹੈ ਉਹਦੇ 'ਤੇ ਵੀ, ਜੇ ਤੁਸੀਂ ਚਾਹੋ ਤਾਂ ਆਪਣੀ ਆ ਜਿਹੜੇ ਵਿਚਾਰ ਹੈ ਜਿਹੜੇ ਉਹ ਆਪਣੇ ਰੱਖ ਸਕਦੇ ਹੋ। ਸੋ ਉਹਨਾਂ ਵਿਸ਼ਿਆਂ ਦੇ ਉੱਤੇ ਵੀ ਹੈ ਜਿਹੜੀ ਮੈਂ ਗੱਲਬਾਤ ਕਰਾਂਗਾ। ਮੈਂ ਹੈਰਾਨ ਹੋ ਗਿਆ, ਕਹਿੰਦੇ ਸਟੈਟ ਕੈਨੇਡਾ ਦੇ ਵੱਲੋਂ ਆ ਜਿਹੜੇ ਅੰਕੜੇ ਜਾਰੀ ਕੀਤੇ ਗਏ ਵੀ ਕਿਹੜਾ ਇਹੋ ਜਿਹਾ ਪ੍ਰੋਵਿੰਸ ਹੈ ਜਿਸ ਦੇ ਲੋਕ ਆ ਜਿਹੜਾ ਕਹਿ ਰਹੇ ਨੇ ਵੀ ਭਾਈ ਅਸੀਂ ਆ ਜਿਹੜੇ ਪੂਰੇ ਸੈਟਿਸਫਾਈਡ ਹੈ ਆਪਣੀ ਜ਼ਿੰਦਗੀ ਤੋਂ। ਹਾਂਜੀ, ਅਤੇ ਉਹ ਪ੍ਰੋਵਿੰਸ ਹੈ ਜਿਹੜਾ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਇਹ ਕੱਲ੍ਹ ਦੀ ਆ ਜਿਹੜੀ ਰਿਪੋਰਟ ਜਾਰੀ ਕੀਤੀ ਗਈ ਹੈ। ਸੋ ਇਹੋ ਜਿਹਾ ਇੱਕ ਪ੍ਰੋਵਿੰਸ ਜਿਹਦੇ ਮਤਲਬ ਪਰਸੈਂਟੇਜ ਆ ਜਿਹੜੀ ਸਭ ਤੋਂ ਜ਼ਿਆਦਾ ਆ ਉਸ ਪ੍ਰੋਵਿੰਸ ਦੀਆਂ,
ਉਹਦੇ ਵਿੱਚ ਆ ਜਿਹੜੇ ਲੋਕਾਂ ਨੇ ਕਿਹਾ ਵੀ ਅਸੀਂ ਆ ਜਿਹੜੇ ਲਾਈਫ ਸੈਟਿਸਫੈਕਸ਼ਨ ਦੇ ਮਾਮਲੇ ਦੇ ਵਿੱਚ ਅਸੀਂ ਆ ਜਿਹੜੇ ਬਹੁਤ ਜ਼ਿਆਦਾ ਸੈਟਿਸਫਾਈਡ ਹਾਂ। ਤੁਸੀਂ ਗੈਸ ਵਰਕ ਕਰ ਸਕਦੇ ਹੋ ਵੀ ਉਹ ਕਿਹੜਾ ਪ੍ਰੋਵਿੰਸ ਹੈ, ਅਤੇ ਅੱਛਾ ਇੱਕ ਤਾਂ ਜਿਹੜਾ ਹਾਈਐਸਟ, ਠੀਕ ਹੈ ਜੀ, ਇੱਕ ਲੋਐਸਟ ਹੈ, ਜਿਸ ਸੂਬੇ ਦੇ ਲੋਕ ਕਹਿ ਰਹੇ ਹੈ ਵੀ ਉਹਨਾਂ ਨੇ ਸਭ ਤੋਂ ਵੱਧ ਪਰਸੈਂਟੇਜ ਇਹ ਆਈ ਹੈ ਵੀ ਭਾਈ ਅਸੀਂ ਆ ਜਿਹੜੀ ਆਪਣੀ ਜ਼ਿੰਦਗੀ ਤੋਂ ਆ ਜਿਹੜੇ ਸੰਤੁਸ਼ਟ ਨਹੀਂ ਹੈਗੇ ਇਸ ਸੂਬੇ ਦੇ ਵਿੱਚ, ਲਾਈਫ ਸੈਟਿਸਫੈਕਸ਼ਨ ਹੈ ਜਿਹੜੀ ਉਹ ਕਹਿੰਦੇ ਵੀ ਸਾਡੀ ਨਹੀਂ ਹੈਗੀ ਇੰਨੀ। ਸੋ ਦੋ ਇਹ ਸੂਬੇ ਹੈ ਜਿਨ੍ਹਾਂ 'ਤੇ ਤੁਸੀਂ ਗੈਸ ਵਰਕ ਕਰ ਸਕਦੇ ਹੋ, ਤਾਂ ਮੋਰ ਦੈਨ ਵੈਲਕਮ, ਸਟੂਡੀਓ 'ਚ ਕਾਲ ਕਰ ਸਕਦੇ ਹੋ 905-673-3337 ਦੇ ਉੱਤੇ। ਸੋ ਸਟੈਟ ਕੈਨੇਡਾ ਦੀ ਰਿਪੋਰਟ ਹੈ ਜਿਹੜੀ ਇਹ ਪਬਲਿਸ਼ ਹੋਈ ਹੈ, ਅਤੇ ਕੰਪੈਰੀਜ਼ਨ ਹਰ ਸਾਲ ਦੇ ਨਾਲ ਕੀਤਾ ਜਾਂਦਾ, ਸੈਕਿੰਡ ਕੁਆਟਰ ਆਫ 2024 ਅਤੇ ਸੈਕਿੰਡ ਕੁਆਟਰ ਆਫ 2025 ਦੇ ਵਿੱਚ ਹੈ ਜਿਹੜਾ ਲੋਕਾਂ ਤੋਂ ਆ ਜਿਹੜੇ ਇਹ ਪੋਲਿੰਗ ਲਈ ਗਈ ਵੱਖ ਵੱਖ ਸੂਬੇ ਜਿੰਨੇ ਵੀ ਓਨਟਾਰੀਓ ਦੇ ਹੈਗੇ ਆ, ਵੀ ਦੇਖੀਏ ਭਾਈ ਕਿਸ ਪ੍ਰੋਵਿੰਸ ਦੇ ਲੋਕ ਹੈ ਜਿਹੜੇ ਉਹ ਆਪਣੇ ਆਪ ਨੂੰ ਸਭ ਤੋਂ ਵੱਧ ਸੁਖੀ ਅਤੇ ਸੰਤੁਸ਼ਟ ਹੈ ਜਿਹੜਾ ਉਹ ਮੰਨਦੇ ਨੇ। ਬਾਕੀ US ਨੇ ਹੁਣ ਤੱਕ 35 ਬਿਲੀਅਨ ਡਾਲਰ ਦੇ ਜਿਹੜੇ ਟੈਰਿਫ ਹੈ ਜਿਹੜੇ ਰੀਫੰਡ ਵਾਸਤੇ ਆ ਜਿਹੜੇ ਉਹ ਫਾਈਨਲਾਈਜ਼ ਆ ਜਿਹੜੇ ਕਰ ਦਿੱਤੇ ਨੇ। ਚਲੋ ਜੀ, ਕਿਆ ਬਾਤ ਹੈ। ਕਮਰਸ਼ੀਅਲ ਟਰੱਕ ਟ੍ਰੇਨਿੰਗ ਅਤੇ ਲਾਈਸੈਂਸਿੰਗ ਇੱਕ ਬਹੁਤ ਵੱਡੀ ਪ੍ਰੋਬਲਮੈਟਿਕ ਓਨਟਾਰੀਓ ਦੇ ਵਿੱਚ ਹੈ, ਇਸ ਦਾ ਖੁਲਾਸਾ ਆਡੀਟਰ ਜਨਰਲ ਦੀ ਰਿਪੋਰਟ ਦੇ ਵਿੱਚ ਕੀਤਾ ਗਿਆ। ਅੰਡਰ ਕਵਰ ਹੈ ਜਿਹੜੇ ਬਣ ਕੇ ਆਡੀਟਰ ਜਨਰਲ ਦੇ ਜਿਹੜੇ ਅਧਿਕਾਰੀ ਹੈ ਉਹ ਲਾਈਸੈਂਸ ਲੈਣ ਵਾਸਤੇ ਓਨਟਾਰੀਓ ਦੇ ਵੱਖ ਵੱਖ ਜਿਹੜੇ ਪ੍ਰਾਈਵੇਟ ਕਾਲਜਸ ਹੈ ਉਹਨਾਂ ਦੇ ਵਿੱਚ ਪਹੁੰਚੇ, ਅਤੇ ਉੱਥੇ ਬਹੁਤ ਸਾਰੀਆਂ ਬੇਨਿਜ਼ਮੀਆਂ ਜਿਹੜੀਆਂ ਉਹ ਪਾਈਆਂ ਗਈਆਂ ਜੋ ਫਿਲਹਾਲ ਵੀ ਚੱਲ ਰਹੀਆਂ ਨੇ। ਇਸ 'ਤੇ ਟਰਾਂਸਪੋਰਟ ਮਿਨਿਸਟਰ ਜਿਹੜੇ ਓਨਟਾਰੀਓ ਦੇ ਪ੍ਰਮੇਸ਼ ਸਰਕਾਰੀ ਆ ਉਹਨਾਂ ਨੇ ਵੀ ਆਪਣੀ ਟਿੱਪਣੀ ਕੀਤੀ ਹੈ ਵੀ ਠੀਕ ਹੈ, ਆਡੀਟਰ ਜਨਰਲ ਦੀ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਕਈ ਇਹੋ ਜਿਹੀਆਂ ਚੀਜ਼ਾਂ ਨੇ ਜੋ ਕਹਿ ਲਓ ਵੀ ਬਹੁਤ ਵੱਡੇ ਸਵਾਲ ਖੜ੍ਹੇ ਕਰਦੇ ਆ, ਅਤੇ ਅਸੀਂ ਆ ਜਿਹੜਾ ਉਹਨਾਂ ਚੀਜ਼ਾਂ ਦੇ ਉੱਤੇ ਆ ਜਿਹੜਾ ਉਹ ਕੰਮ ਕਰ ਰਹੇ ਨੇ। ਸੋ ਇਹ ਉਹਨਾਂ ਦਾ ਬਿਆਨ ਹੈ, ਅਤੇ ਉੱਥੇ ਹੀ ਆ ਜਿਹੜਾ ਅਪੀਲ ਪੁਲਿਸ ਵੱਲੋਂ ਆ ਜਿਹੜਾ ਜਨਹਿਤ ਦੇ ਵਿੱਚ ਆ ਜਿਹੜਾ ਜਾਰੀ ਕੀਤਾ ਗਿਆ ਸੰਦੇਸ਼, ਕਹਿੰਦੇ ਵੀ ਬਹੁਤ ਸਾਡੀਆਂ ਸਾਨੂੰ ਕਾਲਸ ਆ ਜਿਹੜੀਆਂ ਆਈਆਂ ਵੀ ਸਾਨੂੰ ਪੀਲ ਰੀਜਨਲ ਪੁਲਿਸ ਵੱਲੋਂ ਆ ਜਿਹੜੀਆਂ ਕਾਲਸ ਆਈਆਂ, ਅਤੇ ਅੱਛਾ ਉਹਨਾਂ ਤੋਂ ਜਦ ਪੁੱਛਿਆ ਗਿਆ ਵੀ ਕਿਹੜੇ ਨੰਬਰ ਤੋਂ ਕਾਲਾਂ ਆਈਆਂ, ਅਤੇ ਉਹਨਾਂ ਨੇ ਕਿਹਾ ਜੀ 905-453-3311 ਜੋ ਕਿ ਨੌਨ ਐਮਰਜੈਂਸੀ ਨੰਬਰ ਹੈਗਾ ਆ ਪੀਲ ਪੁਲਿਸ ਦਾ। ਅਤੇ ਇਹ ਜਿਹੜਾ ਨੰਬਰ ਆ ਓਬਵੀਅਸਲੀ ਆ ਜਿਹੜਾ ਇਸ ਨੂੰ ਆ ਜਿਹੜਾ ਕਹਿ ਲਓ ਵੀ ਸਪੂਫਡ ਹੈ ਜਿਹੜਾ ਕੀਤਾ ਗਿਆ ਕੰਪਿਊਟਰ ਰਾਹੀਂ ਆ ਜਿਹੜਾ ID ਜਾਂ ਇਹ ਨੰਬਰ ਆ ਜਿਹੜਾ ਚੋਰੀ ਕਰਕੇ ਆ ਜਿਹੜਾ ਵੱਖ ਵੱਖ ਜਿਹੜੇ ਪੀਲ ਰੈਜੀਡੈਂਟਸ ਹੈ ਉਹਨਾਂ ਨੂੰ ਫੋਲ ਕਰਕੇ ਇਹ ਦੱਸਿਆ ਜਾ ਰਿਹਾ ਵੀ ਭਾਈ ਅਸੀਂ ਔਫਿਸਰ ਹੈ, ਤੁਹਾਡੀ ਕੋਈ ਟਿਕਟ ਹੈ ਜਾਂ ਕੁਛ ਕਹਿ ਕੇ ਆ ਜਿਹੜਾ ਡਰਾਇਆ ਧਮਕਾਇਆ ਜਾ ਰਿਹਾ। ਸੋ ਇਸ ਕਰਕੇ ਜਿਹੜੇ ਮੋਸਟ ਵਲਨਰੇਬਲ ਨੇ ਉਹ ਪੁਲਿਸ ਸਾਵਧਾਨ ਰਹਿਣ, ਜਾਗਰੂਕ ਰਹਿਣ, ਜੇ ਇੱਦਾਂ ਦੀ ਕੋਈ ਪੀਲ ਪੁਲਿਸ ਵੱਲੋਂ ਕਾਲ ਆ ਰਹੀ ਹੈ ਉਹ ਕਹਿੰਦੇ ਵੀ ਤੁਸੀਂ ਆ ਜਿਹੜਾ ਸਾਨੂੰ ਆ ਜਿਹੜਾ ਸਾਡੇ ਨੰਬਰਾਂ 'ਤੇ ਕਾਲ ਕਰੋ ਅਤੇ ਇਸ ਚੀਜ਼ ਦੀ ਆ ਜਿਹੜੀ ਪੁਸ਼ਟੀ ਜ਼ਰੂਰ ਕਰੋ। ਇੱਕ ਕੌਂਡੋ ਡਿਵੈਲਪਰ ਹੈ ਜਿਹੜੇ ਉਹ ਬਾਇਰਸ ਲਈ ਆ ਇੱਕ ਨਵਾਂ ਪਲਾਨ ਲੈ ਕੇ ਆਏ ਨੇ, ਹੈਮਿਲਟਨ ਦੇ ਵਿੱਚ ਇਹ ਜਿਹੜਾ ਇਹ ਪ੍ਰੋਜੈਕਟ ਹੈ, ਅਤੇ 23-story ਇਹ ਬਿਲਡਿੰਗ ਹੈ ਹੈਮਿਲਟਨ ਦੇ ਡਾਊਨਟਾਊਨ ਦੇ ਵਿੱਚ, ਅਤੇ ਉਹ ਜਿਹੜਾ ਬਿਲਡਰ ਕਹਿ ਰਿਹਾ ਵੀ ਤੁਸੀਂ ਹਰ ਮਹੀਨੇ ਦਾ $1,000 ਦੇਣਾ ਅਗਲੇ 4 ਸਾਲ ਵਾਸਤੇ ਫੋਰ ਏ 1-bedroom ਹੈ ਜਿਹੜਾ ਇਹ ਇਹੋ ਜਿਹੀਆਂ ਸਕੀਮਸ ਹੈ ਜਿਹੜੀਆਂ ਹੁਣ ਬਿਲਡਰਸ ਲੈ ਕੇ ਆ ਰਹੇ ਨੇ, ਕਿਉਂਕਿ ਬਹੁਤ ਸਾਰੇ ਜਿਹੜੇ ਕੌਂਡੋ ਪ੍ਰੋਜੈਕਟਸ ਨੇ ਉਹ ਆ ਜਿਹੜੇ ਮਾਰਕੀਟ ਦੇ ਵਿੱਚ ਆ ਰਹੇ ਨੇ ਪਰ ਵਿਕ ਨਹੀਂ ਰਹੇ। ਅਤੇ ਇੱਕ ਕੰਪਨੀ ਹੈ ਜੈਸਟਾ, ਉਸਨੇ ਜਿਹੜਾ 30 million ਦੇ ਕਰੀਬ ਹੈ ਜਿਹੜੇ ਟੋਰੋਂਟੋ ਡਾਊਨਟਾਊਨ ਦੇ ਵਿੱਚ ਕੌਂਡੋ ਯੂਨਿਟਸ ਹੈ ਜਿਹੜੇ ਬਾਏ ਕੀਤੇ ਆ, ਅਤੇ ਉਹਨਾਂ ਨੇ ਆਪਣਾ ਬਜਟ 500 million ਰੱਖਿਆ ਹੋਇਆ ਵੀ ਅਸੀਂ $500 million ਦੇ ਜਿਹੜੇ ਕੌਂਡੋਸ ਹੈ ਜਿਹੜੇ ਉਹ ਟੋਰੋਂਟੋ ਏਰੀਆ ਦੇ ਵਿੱਚ ਬਾਏ ਕਰਨੇ ਆ। ਸੋ ਜੇ ਵੱਡੀਆਂ ਕੰਪਨੀਆਂ ਜਿਹੜੀਆਂ ਕੌਂਡੋਸ ਬਾਏ ਕਰ ਰਹੇ ਆ, ਅਤੇ ਆਉਣ ਵਾਲਾ ਸਮਾਂ ਜਿਹੜਾ ਕੌਂਡੋਸ ਮਾਰਕੀਟ ਵਾਸਤੇ ਕਿੱਦਾਂ ਦਾ ਹੋਵੇਗਾ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਕੀ ਕੈਨੇਡਾ ਜਿਹੜਾ ਆ ਆਪਣੇ ਬ੍ਰੇਕਿੰਗ ਪੁਆਇੰਟ 'ਤੇ ਪਹੁੰਚ ਰਿਹਾ ਆ, ਕੈਨੇਡਾ ਕਹਿ ਲਓ ਜਾਂ ਕੈਨੇਡੀਅਨਸ ਕਹਿ ਲਓ, ਕਿਉਂਕਿ ਆ ਇਨਸੋਲਵੈਂਸੀ ਦੇ ਜਿਹੜੇ ਡਾਟਾ ਜਿਹੜੇ ਆ ਉਹ ਆਏ ਨੇ ਫਸਟ ਕੁਆਟਰ ਆਫ 2026, ਮਤਲਬ ਜੈਨ ਫੈਬ ਮਾਰਚ ਤੱਕ। ਹਾਂਜੀ, ਸੋ ਫਸਟ ਕੁਆਟਰ ਦੇ ਵਿੱਚ ਜਿਹੜੇ 37,121 ਕੈਨੇਡੀਅਨਸ ਹੈ ਜਿਹੜੇ ਉਹਨਾਂ ਨੇ ਇਨਸੋਲਵੈਂਸੀ ਹੈ ਜਿਹੜੀ ਉਹ ਫਾਈਲ ਕੀਤੀ ਹੈ, ਅਤੇ 2009 ਤੋਂ ਵੱਧ ਇਹ ਨੰਬਰਸ ਹੈ ਜਿਹੜੇ ਪਹੁੰਚੇ ਨੇ। ਅਤੇ ਉੱਥੇ ਹੀ ਹੈ, ਇੰਨੀ ਕੁ ਚੀਜ਼ ਦੇਖ ਕੇ ਕਈ ਵਾਰ ਜਿਹੜਾ ਹਾਈਲਾਈਟ ਕਰ ਦਿੱਤਾ ਜਾਂਦਾ ਵੀ ਭਾਈ ਬੈਂਕਰਪਸੀਆਂ ਜਿਹੜੀਆਂ ਬਹੁਤ ਹੋ ਰਹੀਆਂ ਨੇ,
ਪਰ ਜਦੋਂ ਇਸ ਰਿਪੋਰਟ ਨੂੰ ਆ ਜਿਹੜਾ ਪੂਰੀ ਤਰ੍ਹਾਂ ਪੜ੍ਹੋਗੇ ਤਾਂ ਉਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਵੀ ਜਿਹੜੀਆਂ 2009 ਦੇ ਵਿੱਚ ਜਿਹੜੀਆਂ ਉਸ ਵਕਤ ਰਿਸੈਸ਼ਨ ਆਇਆ ਸੀਗਾ ਵੀ ਜਿਹੜੀਆਂ ਬੈਂਕਰਪਸੀਜ਼ ਹੋਈਆਂ ਸੀ ਉਸ ਵਕਤ ਜਿਹੜੀਆਂ ਪਾਪੂਲੇਸ਼ਨ ਸੀਗੀਆਂ ਅਤੇ ਹੁਣ ਜਿੰਨੀ ਪਾਪੂਲੇਸ਼ਨ ਹੈ ਜੇ ਕੰਪੈਰੀਜ਼ਨ ਕੀਤਾ ਜਾਵੇ ਤਾਂ ਸਭ ਤੋਂ ਵੱਧ ਜਿਹੜੀਆਂ ਬੈਂਕਰਪਸੀਜ਼ ਹੈ ਜਿਹੜੀਆਂ ਉਹ 2009 ਦੇ ਵਿੱਚ ਹੀ ਆ ਜਿਹੜੀਆਂ ਹੋਈਆਂ ਸੀ ਜੇ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਜਿਹੜਾ ਚੈੱਕ ਕੀਤਾ ਜਾਵੇ। ਸੋ ਇਰਾਨ ਅਤੇ US ਦੇ ਵਿੱਚ ਜੋ ਇਸ ਟਾਈਮ ਹੈ ਜਿਹੜੀ ਹਜੇ ਜੰਗਬੰਦੀ ਚੱਲ ਰਹੀ ਹੈ ਪਰ ਉਹ ਹੈ ਜਿਹੜੀ ਬੜੀ ਹੀ ਕਹਿ ਲਓ ਵੀ ਇੱਕ ਬਰੀਕ ਲਾਈਨ ਦੇ ਉੱਤੇ ਟਿਕੀ ਹੋਈ ਹੈ। ਹਾਲੇ ਵੀ ਆ ਜਿਹੜੇ ਅਟੈਕ ਹੈ ਜਿਹੜੇ ਕਿਤੇ ਨਾ ਕਿਤੇ ਹੋ ਰਹੇ ਹੈ। ਕਹਿ ਰਹੇ ਸੀ ਪੈਂਟਾਗਨ ਓਫੀਸ਼ੀਅਲਸ ਹੈ ਜਿਹੜੇ ਉਹਨਾਂ ਦਾ ਬਿਆਨ ਆਇਆ ਵੀ 29 billion ਹੈ ਜਿਹੜਾ ਸੋ ਫਾਰ ਜਿਹੜਾ ਉਸ ਜੰਗ ਦੇ ਵਿੱਚ ਅਮੈਰੀਕਾ ਦਾ ਖਰਚਾ ਆ ਚੁੱਕਾ। ਪਹਿਲਾਂ ਜਿਹੜਾ ਆ ਉਹਦਾ 25 billion ਕਿਹਾ ਗਿਆ ਸੀਗਾ, ਸੋ ਮਤਲਬ 4 billion ਹੋਰ। ਅਤੇ ਜਿਹੜੇ ਕੁਛ ਕੁ ਜਿਹੜੇ ਖਾਸ ਜਿਹੜੀ ਇਸ ਜੰਗ ਬਾਰੇ ਜਾਣਕਾਰੀ ਰੱਖਦੇ ਨੇ ਉਹ ਕਹਿੰਦੇ ਵੀ ਜਦੋਂ ਤੱਕ ਜੰਗ ਰੁਕੇਗੀ ਇਹ ਜਿਹੜਾ ਖਰਚਾ ਆ ਜਿਹੜਾ ਤਕਰੀਬਨ ਹੈ ਜਿਹੜਾ US ਨੂੰ 1 trillion ਦੇ ਕੋਲ ਪਵੇਗਾ। ਇਹੀ ਇਹੋ ਚੀਜ਼ ਹੈ ਜਿਹੜੀ ਇਰਾਕ ਦੇ ਦੌਰਾਨ ਵੀ ਹੋਈ ਸੀਗੀ। ਉਸ ਟਾਈਮ ਬੁਸ਼ ਸਾਹਿਬ ਸੀਗੇ ਅਤੇ ਉਹਨਾਂ ਨੇ ਆਪਣੇ ਇੱਕ ਸੈਕਟਰੀ ਨੂੰ ਆ ਜਿਹੜਾ ਫਾਇਰ ਕਰ ਦਿੱਤਾ ਸੀਗਾ ਕਿਉਂਕਿ ਸੈਕਟਰੀ ਨੇ ਅੰਦਾਜ਼ਾ ਲਾਇਆ ਸੀ ਵੀ ਭਾਈ ਜੇ ਆਪਾਂ ਇਰਾਕ 'ਤੇ ਜੰਗ ਕਰਦੇ ਹਾਂ ਇਰਾਕ ਦੇ ਉੱਤੇ ਹਮਲਾ ਕਰਦੇ ਹਾਂ ਅਤੇ ਉਹਦਾ ਜਿਹੜਾ US ਦਾ ਖਰਚਾ $200 billion ਆਵੇਗਾ। ਪਰ ਹੋਇਆ ਉਸ ਤੋਂ ਉਲਟ, ਉਹ ਜਿਹੜਾ ਖਰਚਾ ਸੀਗਾ ਉਹ US ਦੇ ਟੈਕਸ ਪੇਅਰਸ ਨੂੰ ਹੈ ਜਿਹੜਾ $5 trillion ਦਾ ਪਿਆ ਸੀਗਾ। ਸੋ ਇਹ ਉੱਦਾਂ ਤਾਂ ਜਿਹੜੇ US ਦੇ ਸਦਰ ਹੈ ਟਰੰਪ ਸਾਹਿਬ ਹੈ ਜਿਹੜੇ ਇਸ ਟਾਈਮ ਹੈ ਜਿਹੜੇ ਚਾਈਨਾ ਪਹੁੰਚਣ ਵਾਲੇ ਨੇ ਅਤੇ ਉਹਨਾਂ ਨੇ ਹੈ ਜਿਹੜਾ ਫਿਰ ਇੱਕ ਸੋਸ਼ਲ ਮੀਡੀਆ ਪੋਸਟ ਹੈ ਜਿਹੜੀ ਉਹ ਕੀਤੀ ਹੈ ਅਤੇ ਉਹਦੇ ਵਿੱਚ ਵੈਨਜ਼ੂਏਲਾ ਦੇ ਉੱਤੇ ਹੈ ਜਿਹੜਾ ਅਮੈਰੀਕਨ ਝੰਡਾ ਜਿਹੜਾ ਆ ਪਾਇਆ ਹੋਇਆ ਅਤੇ ਕਿਹਾ ਵੀ ਵੈਨਜ਼ੂਏਲਾ ਨੂੰ ਹੈ ਜਿਹੜਾ 51 states ਹੈ ਜਿਹੜਾ ਉਹ ਬਣਾਉਣਗੇ। ਮਤਲਬ ਉਹੀ ਚੀਜ਼ ਹੈ ਜਿਹੜੀ ਉਹਨਾਂ ਨੇ ਦੁਬਾਰਾ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ। ਸੋ ਆਓ ਅੱਜ 2 ਕੁ ਵਿਸ਼ੇ ਉਹਨਾਂ ਵੱਲ ਚੱਲਦੇ ਹਾਂ। ਪਹਿਲਾਂ ਤਾਂ ਮੇਰਾ ਇਹ ਹੈ ਕਿ ਤੁਸੀਂ ਆ ਜਿਹੜਾ ਇਹ ਬੁੱਝ ਸਕਦੇ ਹੋ ਵੀ ਕੈਨੇਡਾ ਦਾ ਕਿਹੜਾ ਜਿਹੜਾ ਪ੍ਰੋਵਿੰਸ ਹੈ, ਕਿਹੜਾ ਇਹੋ ਜਿਹਾ ਸੂਬਾ ਆ ਜਿਹਦੇ ਲੋਕ ਆ ਜਿਹੜੇ ਸਭ ਤੋਂ ਵੱਧ ਤੁਹਾਨੂੰ ਲੱਗਦਾ ਵੀ ਸੰਤੁਸ਼ਟ ਰਹਿਣ ਹੋਣਗੇ ਜਾਂ ਫਿਰ ਜਿਹੜਾ ਉਹ ਆ ਜਿਹੜਾ ਜੋ ਉੱਥੇ ਲਾਈਫ ਸਟਾਈਲ ਜੀ ਰਹੇ ਨੇ ਉਹਦੇ ਵਿੱਚ ਖੁਸ਼ ਨੇ। ਸੋ ਤੁਸੀਂ ਇਹ ਜਿਹੜਾ ਅੰਦਾਜ਼ਾ ਲਾ ਸਕਦੇ ਹੋ ਵੀ ਕੈਨੇਡਾ ਦਾ ਇਹੋ ਜਿਹਾ ਕਿਹੜਾ ਪ੍ਰੋਵਿੰਸ ਹੈ ਜਿਹਦੇ ਲੋਕ ਹੈ ਸਭ ਤੋਂ ਵੱਧ ਹੈ ਜਿਹੜੇ ਸੈਟਿਸਫਾਈਡ ਨੇ ਆਪਣੀ ਲਾਈਫ ਨੂੰ ਲੈ ਕੇ, ਅਤੇ ਇਹੋ ਜਿਹਾ ਕਿਹੜਾ ਸੂਬਾ ਆ ਜਿਹਦੇ ਵਿੱਚ ਸਭ ਤੋਂ ਵੱਧ ਡਿਸਸੈਟਿਸਫੈਕਸ਼ਨ ਹੈ ਜਿਹੜੀ ਪਾਈ ਗਈ ਹੈ। ਸੋ ਤੁਸੀਂ ਅਜੇ ਅੰਦਾਜ਼ਾ ਲਾਉਣਾ ਤਾਂ ਜ਼ਰੂਰ ਲਾ ਸਕਦੇ ਹੋ ਆਪਣੇ ਹਿਸਾਬ ਦੇ ਨਾਲ, ਆਪਣੀ ਜਾਣਕਾਰੀ ਦੇ ਨਾਲ, ਜੋ ਆਪਣੀ ਤੁਹਾਡੀ ਸੋਚ ਹੈ ਜਾਂ ਸੂਝ ਬੂਝ ਕਹਿੰਦੀ ਹੈ ਉਹਦੇ ਮੁਤਾਬਕ ਹੈ ਜਿਹੜਾ ਤੁਸੀਂ ਇਹ ਜਿਹੜਾ ਅੰਦਾਜ਼ਾ ਲਾ ਸਕਦੇ ਹੋ। ਸਟੂਡੀਓ ਨੰਬਰ 905-673-3337 9056733337 'ਤੇ ਤੁਸੀਂ ਕਾਲ ਕਰਕੇ ਜਿਹੜਾ ਦੱਸ ਸਕਦੇ ਹੋ। ਅਤੇ ਇੱਕ ਪਿੱਛੇ ਜਿਹੇ ਪ੍ਰੋਜੈਕਟ ਸਾਊਥ ਨੂੰ ਲੈ ਕੇ ਆ ਜਿਹੜੀ ਇੱਕ ਗੱਲਬਾਤ ਹੈ ਜਿਹੜੀ ਉਹ ਸਾਹਮਣੇ ਆਈ ਸੀ, ਹੁਣ ਆ ਜਿਹੜੀ ਹੋਰ ਇਹ ਆ ਰਹੀ ਹੈ ਵੀ ਪ੍ਰੋਜੈਕਟ ਸਾਊਥ ਜਿਹੜੀ ਕਰਪਸ਼ਨ ਹੈ ਜਿਹੜੀ ਪੁਲਿਸ ਸਰਵਿਸਿਸ ਦੇ ਵਿੱਚ ਹੈ ਜਿਹੜੇ ਬਹੁਤ ਵੱਡੇ ਘੁਟਾਲੇ ਹੈ ਜਿਹੜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਉਜਾਗਰ ਹੋ ਸਕਦੇ ਨੇ। ਅਤੇ ਜੋ ਪ੍ਰੋਜੈਕਟ ਸਾਊਥ ਦੇ ਵਿੱਚ ਇਸ ਟਾਈਮ 7 ਐਕਟਿੰਗ ਜਿਹੜੇ ਪੁਲਿਸ ਅਫਸਰਸ ਨੇ ਜਿਨ੍ਹਾਂ ਨੂੰ ਦੋਸ਼ੀ ਪਾਇਆ ਗਿਆ, ਜੇ ਕਹਿੰਦੇ ਵੀ ਉਹਨਾਂ ਨੂੰ ਹੈ ਜਿਹੜੀ ਬਣਦੀ ਸਜ਼ਾ ਨਹੀਂ ਦਿੱਤੀ ਗਈ ਅਤੇ ਕਰਪਸ਼ਨ ਹੈ ਜਿਹੜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੇਗੀ ਅਤੇ ਅੱਗੇ ਤੋਂ ਹੈ ਜਿਹੜੇ ਲੋਕ ਹੈ ਜਿਹੜੇ ਜੇ ਕਰਪਸ਼ਨ ਜੇ ਪੁਲਿਸ ਵਿੱਚ ਹੁੰਦੀ ਹੈ ਉਸ ਨੂੰ ਹੈ ਜਿਹੜਾ ਰਿਪੋਰਟ ਕਰਨ ਤੋਂ ਗੁਰੇਜ਼ ਕਰਨਗੇ। ਹਾਲਾਂਕਿ ਹੈ ਜਿਹੜੇ ਇਹਨਾਂ ਦੇ ਜਿਹੜੇ ਆਪਾਂ ਰਿਆਨ ਟੈਸ਼ਨਰ ਹੈ ਓਨਟਾਰੀਓ ਇੰਸਪੈਕਟਰ ਆਫ ਜਨਰਲ ਹੈ ਜਿਹੜੇ ਉਹਨਾਂ ਨੇ ਫਾਰਮਰ ਓਨਟਾਰੀਓ ਜੱਜ ਨੇ ਵਿਲੀਅਮ ਸਾਹਿਬ ਹਾਂਜੀ ਉਹਨਾਂ ਨੂੰ ਆ ਜਿਹੜਾ ਅਪੁਆਇੰਟ ਕੀਤਾ ਵੀ ਭਾਈ ਤੁਸੀਂ ਆ ਜਿਹੜੀ ਇੰਡੀਪੈਂਡੈਂਟ ਪ੍ਰੋਵਿੰਸ ਵਾਈਡ ਇੰਸਪੈਕਸ਼ਨ ਕਰੋ ਜਿਹੜੀ ਕਿ ਤਕਰੀਬਨ 45 ਪੁਲਿਸ ਫੋਰਸਸ ਨੂੰ ਆ ਜਿਹੜੀ ਇਨ ਦਾ ਪ੍ਰੋਵਿੰਸ ਓਨਟਾਰੀਓ ਦੇ ਵਿੱਚ ਹੈ ਉਹਨਾਂ ਦੇ ਉੱਤੇ ਆ ਜਿਹੜਾ ਉਹ ਤਹਿਕੀਕਾਤ ਕਰਨਗੇ, ਤਫਤੀਸ਼ ਕਰਨਗੇ ਵੀ ਭਾਈ ਇਹਨਾਂ ਫੋਰਸਸ ਦੇ ਵਿੱਚ ਕਿੰਨੀ ਕੁ ਕਰਪਸ਼ਨ ਹੈ ਅਤੇ ਕਿਹੜੇ ਕਿਹੜੇ ਨੇ ਜਿਹੜੇ ਦਾਗੀ ਅਫਸਰ ਨੇ। ਸੋ ਇੱਦਾਂ ਦੀਆਂ ਜਦੋਂ ਇਨਵੈਸਟੀਗੇਸ਼ਨਸ ਹੁੰਦੀ ਹੈ ਸਿਰਫ ਇੱਕ ਰੈਕਮੈਂਡੇਸ਼ਨਸ ਦੇ ਸਕਦੇ ਆ। ਆਡੀਟਰ ਜਨਰਲ ਦੀ ਵੀ ਜਿਹੜੀ ਰਿਪੋਰਟ ਆਈ ਹੈ ਉਹਨੇ ਵੀ ਸਰਕਾਰ ਨੂੰ ਆ ਜਿਹੜੀ ਆਪਣੀ ਰੈਕਮੈਂਡੇਸ਼ਨਸ ਦਿੱਤੀਆਂ ਨੇ ਵੀ ਤੁਸੀਂ ਆ ਜਿਹੜੀਆਂ ਜੇ ਆਹ ਚੀਜ਼ਾਂ 'ਤੇ ਅਮਲ ਕਰਦੇ ਹੋ
ਤਾਂ ਸੁਧਾਰ ਹੈ ਜਿਹੜਾ ਵੱਖ ਵੱਖ ਖੇਤਰਾਂ ਦੇ ਵਿੱਚ ਹੈ ਜਿਹੜਾ ਹੋ ਸਕਦਾ ਹੈ। ਸੋ ਸਟੂਡੀਓ ਨੰਬਰ 905-673-3337 'ਤੇ ਦੋਸਤੋ ਤੁਸੀਂ ਕਾਲ ਕਰ ਸਕਦੇ। ਖੂਬਸੂਰਤ ਗੀਤ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ, ਉਸ ਤੋਂ ਬਾਅਦ ਇੱਕ ਛੋਟਾ ਜਿਹਾ ਮੈਂ ਕਿੱਸਾ ਤੁਹਾਡੇ ਨਾਲ ਸਾਂਝਾ ਕਰਾਂਗਾ ਅਤੇ ਫਿਰ ਆਪਾਂ ਥੋੜ੍ਹਾ ਜਿਹਾ ਅੱਜ ਸੱਭਿਆਚਾਰ ਦੀ ਜਿਹੜੀ ਖੇਤ ਪਟਾਰੀ ਹੈ ਉਹਨੂੰ ਵੀ ਅੱਜ ਖੋਲ੍ਹਾਂਗੇ।

0: ਜੀ ਹਾਂ ਵੈਲਕਮ ਦੋਸਤੋ। ਅੱਛਾ ਅਤੇ ਜਿਹੜੇ ਇੱਕ ਤਾਂ ਮੈਂ ਵਿਸ਼ੇ ਆ ਜਿਹੜੇ ਮੈਂ ਜਿੱਦਾਂ ਤੁਹਾਨੂੰ ਕਿਹਾ ਸੀਗਾ ਸਟਾਰਟਿੰਗ ਦੇ ਵਿੱਚ, ਦੋ ਵਿਸ਼ੇ ਆਪਣੇ ਕੋਲ ਜੋ ਅੱਜ ਸੱਭਿਆਚਾਰ ਦੀ ਪਟਾਰੀ ਦੇ ਵਿੱਚ ਖੋਲ੍ਹਾਂਗੇ, ਅਤੇ ਬਾਕੀ ਜਿਹੜਾ ਮੈਂ ਸ਼ੁਰੂਆਤ ਦੇ ਵਿੱਚ ਜਿਹੜਾ ਤੁਹਾਡੇ ਕੋਲੋਂ ਸਵਾਲ ਪੁੱਛਿਆ ਅਤੇ ਉਹ ਤੁਸੀਂ ਆ ਜਿਹੜਾ ਦੱਸ ਸਕਦੇ ਹੋ, ਜੇ ਤੁਸੀਂ ਇਹ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਕਰਨਾ ਚਾਹੁੰਦੇ ਹੋ, ਕਿਉਂਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਆ ਜਿਹੜੀ ਸਾਇਲੈਂਟ ਲਿਸਨਰਸ਼ਿਪ ਵੀ ਆ ਜਿਹੜੀ ਪ੍ਰੋਗਰਾਮ ਦੇ ਨਾਲ ਜੁੜੀ ਹੈ, ਤਾਂ ਤੁਸੀਂ 416-917-3 'ਤੇ ਤੁਸੀਂ ਆ ਜਿਹੜੇ ਆਪਣੇ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਵੀ ਆ ਜਿਹੜੇ ਉਹ ਕਰ ਸਕਦੇ ਹੋ। ਅੱਛਾ, ਜੇ ਤੁਸੀਂ ਇਹ ਸੁਣਿਆ ਡਾਕ ਬੰਗਲਾ, ਇਹਦੇ 'ਤੇ ਆ ਜਿਹੜਾ ਇੱਕ ਗੀਤ ਵੀ ਬਣਿਆ ਹੋਇਆ, ਮੈਂ ਮੰਨ ਜਾਊਂਗਾ ਜੇ ਤੁਸੀਂ ਆ ਜਿਹੜਾ ਮੈਨੂੰ ਇਹ ਦੱਸ ਦੂੰਗੇ ਵੀ ਡਾਕ ਬੰਗਲਾ ਜਿਹੜਾ ਆ ਉਹ ਦੋ ਤਰ੍ਹਾਂ ਦੇ ਹੁੰਦੇ ਆ। ਡਾਕ ਬੰਗਲਾ ਜੇ ਤੁਸੀਂ ਸੁਣਿਆ ਪਹਿਲਾਂ ਤਾਂ ਇਹ ਸਵਾਲ ਹੈ ਵੀ ਡਾਕ ਬੰਗਲਾ ਜਿਹੜੀ ਚੀਜ਼ ਹੈ ਜਿਹੜੀ ਹੁੰਦੀ ਕੀ ਹੈ। ਹੁਣ ਤਾਂ ਪਤਾ ਨਹੀਂ ਇਹ ਡਾਕ ਬੰਗਲਾ ਜਿਹੜਾ ਆ ਉਹ ਹੁੰਦੇ ਆ ਜਾਂ ਨਹੀਂ ਹੁੰਦੇ, ਪਰ ਇੱਕ ਟਾਈਮ ਹੈ ਜਿਹੜਾ ਇਹ ਜਗ੍ਹਾ ਜਿਹੜੀ ਹੈ ਬੜੀ ਪ੍ਰੋਮੀਨੈਂਟ ਹੁੰਦੀ ਸੀਗੀ। ਸੋ ਡਾਕ ਬੰਗਲਾ ਜਿਹੜਾ ਆ ਕਿਸ ਚੀਜ਼ ਨੂੰ ਕਿਹਾ ਜਾਂਦਾ? ਸੋ ਦੋ ਤਰ੍ਹਾਂ ਦੇ ਡਾਕ ਬੰਗਲੇ ਹੁੰਦੇ ਨੇ। ਜੇ ਤੁਸੀਂ ਬੁੱਝ ਗਏ, ਮੈਂ ਮੰਨ ਲੂੰਗਾ ਵੀ ਤੁਸੀਂ ਬਹੁਤ ਜਾਣਕਾਰੀ ਰੱਖਦੇ ਹੋ ਸੱਭਿਆਚਾਰ ਪੱਖ ਤੋਂ। ਇੱਕ ਤਾਂ ਮੈਨੂੰ ਲੱਗਦਾ ਤੁਸੀਂ ਬੁੱਝ ਜਾਓਗੇ ਵੀ ਡਾਕ ਬੰਗਲਾ ਕੀ ਹੁੰਦਾ, ਅਤੇ ਇੱਕ ਹੋਰ ਤਰ੍ਹਾਂ ਦਾ ਇੱਕ ਡਾਕ ਬੰਗਲਾ ਹੁੰਦਾ ਆ, ਅਤੇ ਉਹ ਆ ਜਿਹੜਾ ਜ਼ਰੂਰ ਦੱਸਿਓ ਵੀ ਕਿਸ ਤਰ੍ਹਾਂ ਦੇ ਆ ਜਿਹੜੇ ਇਹ ਦੋ ਡਾਕ ਬੰਗਲੇ ਹੁੰਦੇ ਨੇ। ਅਤੇ ਦੋਸਤੋ, ਪਹਿਲਾਂ ਭਲੇ ਜ਼ਮਾਨੇ ਦੇ ਵਿੱਚ ਨਾ ਤਵੀਤ ਹੈ ਜਿਹੜੇ ਕਈ ਲੋਕ ਆ ਜਿਹੜੇ ਉਹ ਪਾਉਂਦੇ ਹੁੰਦੇ ਸੀਗੇ, ਤਵੀਤ ਹੈ ਜਿਹੜਾ ਉਹ ਤਾਂ ਪਾਉਂਦੇ ਹੁੰਦੇ ਸੀਗੇ, ਕਹਿੰਦੇ ਵੀ ਉਹ ਜਿਹੜੀਆਂ ਕਈ ਤੁਹਾਨੂੰ ਬਦਰੂਹਾਂ ਤੋਂ ਬਚਾ ਕੇ ਰੱਖਦਾ, ਜਾਂ ਫਿਰ ਉਹਦਾ ਕੋਈ ਹੋਰ ਕੰਮ ਵੀ ਹੁੰਦਾ ਸੀਗਾ। ਅਤੇ ਕਈ ਆ ਜਿਹੜਾ ਫਿਰ ਕਹਿ ਲਓ ਵੀ ਇੱਕ ਰਿਵਾਜ਼ ਵੀ ਆ ਜਿਹੜਾ ਚੱਲਣ ਲੱਗ ਪਿਆ ਗੀਤਾਂ ਦੇ ਵਿੱਚ ਵੀ, ਆਪਾਂ ਜਿਹੜਾ ਕਈ ਦੇਖਿਆ ਵੀ ਲੋਕਾਂ ਨੇ ਆ ਜਿਹੜੇ ਜਾਂ ਫਿਰ ਜਿਹੜੇ ਲੀਡ ਐਕਟਰਸ ਹੁੰਦੇ ਸੀਗੇ ਉਹਨਾਂ ਦੇ ਗਲਾਂ ਦੇ ਵਿੱਚ ਜਾਂ ਡੌਲਿਆਂ ਦੇ ਉੱਤੇ ਆ ਜਿਹੜੇ ਤਵੀਤ ਆ ਜਿਹੜੇ ਉਹ ਪਾਏ ਜਾਂਦੇ ਹੁੰਦੇ ਸੀਗੇ। ਤਵੀਤ ਇਹ ਨਹੀਂ ਹੈ ਵੀ ਇਕੱਲਾ ਤਵੀਤ ਹੀ ਹੁੰਦਾ ਸੀਗਾ, ਪਰ ਉਹਦੇ ਨਾਲ ਇੱਕ ਖਾਸ ਰਸਮ ਹੈ ਜਿਹੜੀ ਉਹ ਜੁੜੀ ਹੁੰਦੀ ਸੀਗੀ। ਸੋ ਇੱਕ ਡਾਕ ਬੰਗਲਾ ਅਤੇ ਇੱਕ ਤਵੀਤ, ਕੀ ਆ ਜਿਹੜਾ ਇਹਨਾਂ ਦੇ ਨਾਲ ਕਿਹੜੇ ਕਿਹੜੀਆਂ ਰਸਮ ਜਾਂ ਰਿਵਾਜ਼ ਜਿਹੜੇ ਜੁੜੇ ਹੋਏ ਨੇ ਉਹਦੇ 'ਤੇ ਆ ਜਿਹੜਾ ਤੁਸੀਂ ਆ ਜਿਹੜਾ ਚਾਨਣਾ ਪਾ ਸਕਦੇ ਹੋ। ਅਤੇ ਇੱਕ ਨਾ ਜੇ ਖੇਤਾਂ ਦੇ ਵਿੱਚ ਬਲਦਾਂ ਦੇ ਨਾਲ ਜਿਹੜੀ ਖੇਤੀ ਕੀਤੀ ਹੈ, ਅਤੇ ਉਸ ਵਕਤ ਜਿਹੜਾ ਸੁਹਾਗਾ ਜਿਹੜਾ ਆ ਉਹ ਚਲਾਇਆ ਜਾਂਦਾ ਸੀਗਾ, ਅਤੇ ਉਹ ਸੁਹਾਗਾ ਜਿਹੜਾ ਆ ਜਿਹੜਾ ਚਲਾਇਆ ਜਾਂਦਾ ਸੀ ਉਹਦਾ ਇੱਕ ਖਾਸ ਕਾਰਨ ਹੁੰਦਾ ਸੀਗਾ, ਉਹ ਇੱਕ ਖਾਸ ਚੀਜ਼ ਕਰਕੇ ਆ ਜਿਹੜਾ ਜਦੋਂ ਫਸਲ ਬੀਜ ਦਿੱਤੀ ਜਾਂਦੀ ਸੀਗੀ ਅਤੇ ਉਸ ਤੋਂ ਬਾਅਦ ਜਿਹੜਾ ਖੇਤ ਨੂੰ ਪੱਧਰਾ ਕੀਤਾ ਜਾਂਦਾ ਸੀਗਾ, ਉਹ ਖਾਸ ਰੀਜ਼ਨ ਹੁੰਦਾ ਸੀਗਾ। ਇੱਦਾਂ ਨਹੀਂ ਵੀ ਹਾਂ ਵੀ ਪੱਧਰਾ ਖੇਤ ਹੈ ਜਿਹੜਾ ਵਧੀਆ ਲੱਗਦਾ, ਜਾਂ ਫਿਰ ਜਿਹੜੇ ਉਹ ਜਿਹੜੇ ਬੀਜ ਬੋਏ ਹੈ ਉਹ ਪੰਛੀਆਂ ਤੋਂ ਆ ਜਿਹੜੇ ਲੁਕੋਏ ਜਾਂਦੇ ਸੀ, ਉਹਦਾ ਇੱਕ ਹੋਰ ਵੀ ਖਾਸ ਕਾਰਨ ਹੁੰਦਾ ਸੀਗਾ ਜਿਹੜਾ ਸੁਹਾਗਾ ਫੇੜਿਆ ਜਾਂਦਾ ਸੀ, ਉਹਦਾ ਕੀ ਕਾਰਨ ਹੁੰਦਾ ਸੀਗਾ। ਸੋ ਇਹ ਦੋ ਤਿੰਨ ਮੈਂ ਸਵਾਲ ਹੈ ਜਿਹੜੇ ਤੁਹਾਡੇ ਅੱਗੇ ਰੱਖੇ ਆ। ਸੋ ਸਟੂਡੀਓ 'ਚ ਕਾਲ ਕਰਕੇ ਜਿਹੜਾ ਵੀ ਤੁਹਾਨੂੰ ਲੱਗਦਾ ਵੀ ਮੈਨੂੰ ਜਵਾਬ ਆਉਂਦਾ ਆ ਜ਼ਰੂਰ ਦੱਸ ਸਕਦੇ ਹੋ। 905-673-3337 9056733337। ਅੱਛਾ, ਬਲਦਾਂ ਦੇ ਨਾਲ ਜਦੋਂ ਖੇਤੀ ਕੀਤੀ ਜਾਂਦੀ ਸੀ ਉਹ ਫੱਟੇ ਦੇ ਉੱਤੇ ਉਹ ਸੁਹਾਗੇ ਦੇ ਉੱਤੇ ਬੈਠ ਕੇ ਕਿਹਨਾਂ ਨੇ ਆ ਜਿਹੜੇ ਝੂਟੇ ਲਿੱਤੇ ਆ, ਕਿਹਨਾਂ ਨੇ ਆ ਜਿਹੜੇ ਉਹ ਪੁਰਾਣੀਆਂ ਯਾਦਾਂ, ਹਾਂਜੀ ਅੱਜ ਵੀ ਆ ਜਿਹੜੀ ਆ ਤੁਹਾਡੇ ਚੇਤਿਆਂ ਦੇ ਵਿੱਚ ਆ ਜਾਂਦੀਆਂ ਨੇ ਵੀ ਜਦੋਂ ਬਚਪਨ ਦੇ ਵਿੱਚ ਜਦੋਂ ਬਲਦਾਂ ਦੇ ਨਾਲ ਖੇਤੀ ਕੀਤੀ ਜਾਂਦੀ ਸੀ, ਹਾਲਾਂਕਿ ਉਦੋਂ ਟਰੈਕਟਰ ਵੀ ਹੁੰਦੇ ਸੀਗੇ, ਅਸੀਂ ਨਾਨਕੇ ਪਿੰਡ ਜਾਂਦੇ ਸੀਗੇ ਅਤੇ ਖਾਸ ਸਾਡੀ ਫਰਮਾਇਸ਼ 'ਤੇ ਬਲਦ ਦੇ ਨਾਲ ਆ ਜਿਹੜੀ ਉਸ ਵਕਤ ਆ ਜਿਹੜੇ ਖੇਤੀ ਕੀਤੀ ਜਾਂਦੀ ਸੀ, ਅਤੇ ਅਸੀਂ ਸੁਹਾਗੇ 'ਤੇ ਬੈਠ ਕੇ ਆ ਜਿਹੜੇ ਬਹੁਤ ਮਜ਼ੇ ਲੈਂਦੇ ਹੁੰਦੇ ਸੀਗੇ, ਝੂਟੇ ਮਾਟੇ ਲੈਂਦੇ ਹੁੰਦੇ ਸੀਗੇ। ਅੱਛਾ, ਕਈ ਵਾਰ ਬਲਦਾਂ ਨੇ ਆ ਜਿਹੜਾ ਮਲ ਮੂਤਰ ਕਰ ਦੇਣਾ, ਕਈ ਵਾਰ ਉਹ ਆ ਜਿਹੜਾ ਉੱਪਰ ਪੈ ਜਾਣਾ, ਫਿਰ ਆ ਜਿਹੜੇ ਸੁਹਾਗੇ ਤੋਂ ਪਿੱਛੇ ਡਿੱਗ ਵੀ ਪੈਂਦੇ ਸੀਗੇ, ਉਹ ਆਪਣਾ ਹੀ ਇੱਕ ਹਾਸਾ ਠੱਠਾ ਹੁੰਦਾ ਸੀਗਾ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਕਹਿ ਲਓ ਵੀ ਯਾਦਾਂ ਜਿਹੜੀਆਂ ਨੇ ਉਹ ਸਾਡੇ ਕੋਲ ਜੁੜੀਆਂ ਹੋਈਆਂ ਨੇ। ਸੋ ਇਹ ਤਿੰਨ ਵੱਖ ਵੱਖ ਵਿਸ਼ੇ ਆ ਜਿਹੜੇ ਮੈਂ ਤੁਹਾਡੇ ਅੱਗੇ ਰੱਖੇ ਆ, ਜਿਸ ਵਿਸ਼ੇ ਦੇ ਉੱਤੇ ਵੀ ਆ ਜਿਹੜੀ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ। ਡਾਕ ਬੰਗਲਾ ਦੋ ਤਰ੍ਹਾਂ ਦਾ ਹੁੰਦਾ ਉਹ ਦੱਸ ਦਿਓ, ਤਵੀਤ ਹੈ ਜਿਹੜਾ ਉਹਦੇ ਮਗਰ ਆ ਜਿਹੜੇ ਰਸਮੋ ਰਿਵਾਜ਼ ਕੁਝ ਜੁੜੇ ਹੋਏ ਨੇ, ਪਰ ਅੱਜ ਦੇ ਯੁੱਗ ਦੇ ਵਿੱਚ ਉਹ ਚੀਜ਼ ਹੈ ਜਿਹੜੀ ਬਿਲਕੁਲ ਘੱਟ ਗਈ ਹੈ। ਅਤੇ ਤੀਸਰਾ ਇਹ ਸੁਹਾਗਾ ਜਦੋਂ ਖੇਤਾਂ ਨੂੰ ਪੱਧਰਾ ਕੀਤਾ ਜਾਂਦਾ ਸੀਗਾ, ਬਲਦਾਂ ਦੇ ਨਾਲ ਖੇਤੀ ਕੀਤੀ ਜਾਂਦੀ ਸੀਗੀ, ਅਤੇ ਉਸ ਵਕਤ ਜਿਹੜਾ ਉਹ ਸੁਹਾਗਾ ਸੀਗਾ ਉਹਦਾ ਕਿਹਦਾ ਕਿਹਦਾ ਕਿਹਨਾਂ ਕਿਹਨਾਂ ਨੇ ਜਿਹੜਾ ਲੁਤਫ ਆ ਜਿਹੜਾ ਉਹ ਚੁੱਕਿਆ ਹੋਇਆ। ਸੋ ਲਾਈਨਸ ਆ ਜਿਹੜੀਆਂ ਉਹ ਫਲੈਸ਼ ਕਰ ਰਹੀਆਂ ਨੇ ਸਾਰੀਆਂ, ਅਤੇ ਆਪਾਂ ਜਿਹੜੀਆਂ ਵਨ ਬਾਏ ਵਨ ਆ ਜਿਹੜੀਆਂ ਕਾਲਸ, ਆਓ ਤੁਹਾਡੀਆਂ ਜਿਹੜੀਆਂ ਪੁਰਾਣੀਆਂ ਯਾਦਾਂ ਉਹਨਾਂ ਨੂੰ ਆਪਾਂ ਤਰੋ ਤਾਜ਼ਾ ਕਰਦੇ ਹਾਂ। ਸਟੂਡੀਓ 'ਚ ਕਾਲ ਕਰਨ ਵਾਸਤੇ ਨੰਬਰ ਦੋਸਤੋ 905-673-3337 9056633337 'ਤੇ ਕਾਲ ਕਰਕੇ ਆਓ, ਥੋੜ੍ਹੀਆਂ ਜਿਹੀਆਂ ਪੁਰਾਣੀਆਂ ਯਾਦਾਂ ਨੂੰ ਆ ਜਿਹੜੀਆਂ ਉਹ ਤਾਜ਼ਾ ਕਰਦੇ ਹਾਂ। ਇੱਕ ਮੈਂ ਸ਼ੁਰੂਆਤ ਦੇ ਵਿੱਚ ਸਵਾਲ ਪੁੱਛਿਆ ਸੀਗਾ, ਜੇ ਉਹਦਾ ਤੁਹਾਨੂੰ ਜਵਾਬ ਹੋਇਆ, ਤੁਹਾਨੂੰ ਕੀ ਲੱਗਦਾ ਕੈਨੇਡਾ ਦੇ ਕਿਸ ਪ੍ਰੋਵਿੰਸ ਦੇ ਲੋਕ ਆ ਜਿਹੜੇ ਸਭ ਤੋਂ ਵੱਧ ਸੰਤੁਸ਼ਟ ਨੇ, ਸਭ ਤੋਂ ਵੱਧ ਖੁਸ਼ ਨੇ, ਅਤੇ ਇਹੋ ਜਿਹਾ ਵੀ ਪ੍ਰੋਵਿੰਸ ਦੱਸ ਦਿਓ ਜਿਸ ਜਿੱਥੇ ਦੇ ਲੋਕ ਆ ਜਿਹੜੇ ਇਸ ਵਕਤ ਆ ਜਿਹੜੇ ਕਹਿ ਰਹੇ ਨੇ ਵੀ ਭਾਈ ਅਸੀਂ ਖੁਸ਼ ਨਹੀਂ ਹੈਗੇ ਇਸ ਵਕਤ। ਉਹ ਸੂਬਾ ਉਹ ਹੈ ਜਿੱਥੇ ਬਹੁਤ ਸਾਰੇ ਆ ਜਿਹੜੇ ਇੱਥੋਂ ਗਏ ਸੀਗੇ ਵੀ ਭਾਈ ਉੱਥੇ ਘਰ ਸਸਤੇ ਨੇ, ਮੈਂ ਹਿੰਟ ਦੇ ਦਿੱਤਾ ਇਹ ਉਹ ਸੂਬਾ ਆ। ਸੋ 905-673-3337 'ਤੇ ਆਪਾਂ ਤੁਸੀਂ ਇਹ ਜਿਹੜੇ ਆਪਣੇ ਵਿਚਾਰ ਰੱਖ ਸਕਦੇ ਹੋ। ਚਲੋ ਜੀ, ਵਨ ਬਾਏ ਵਨ ਤੁਹਾਡੀਆਂ ਜਿਹੜੀਆਂ ਕਾਲ ਸੇਵ 'ਤੇ ਕਰਦੇ ਹਾਂ। 6643 ਜੀ ਸਵਾਗਤ ਹੈ ਜੀ।
1: ਹਾਂਜੀ ਸ਼ਮੀ ਭਾਜੀ, ਤੁਹਾਨੂੰ ਤੁਹਾਡੇ ਨਾਲ ਬਾਈ ਸੁੱਤੇ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਚੜ੍ਹਦੀ ਕਲਾ ਜੀ।
0: ਸਤਿ ਸ਼੍ਰੀ ਅਕਾਲ ਕੁਲਦੀਪ ਭਾਜੀ, ਗੁੱਡ ਮਾਰਨਿੰਗ ਜੀ ਆਇਆਂ ਨੂੰ ਭਾਜੀ।
1: ਥੈਂਕ ਯੂ ਜੀ, ਤੁਸੀਂ ਥੋੜ੍ਹਾ ਜਿਹਾ ਕਨਫਿਊਜ਼ ਜਿਹਾ ਕਰਤਾ ਹਿੰਟ ਦੇ ਕੇ। ਚੱਲ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਹਾਂ ਬਈ। ਮੇਰਾ ਖਿਆਲ ਜਿਹੜੇ ਸੈਟਿਸਫਾਈਡ ਨਹੀਂ ਹੈਗੇ, ਦੁਖੀ ਕਹਿ ਲਓ ਪੰਜਾਬੀ, ਉਹ ਤਾਂ ਅੰਟਾਰੀਓ ਵਾਲੇ ਲੱਗਦੇ ਆ ਮੈਨੂੰ।
0: ਹਾਂਜੀ ਹਾਂਜੀ, ਠੀਕ ਹੈ ਜੀ।
1: ਮੇਰਾ ਪਹਿਲਾਂ ਗੈਸ ਸੀਗਾ ਵੀ ਜਿਹੜੇ ਸੈਟਿਸਫਾਈਡ ਹੋਣਗੇ, ਮੈਂ ਵੀ ਕਿਊਬਕ ਵਾਲੇ ਆ ਲੱਗ ਗਏ, ਉਹਨਾਂ ਦਾ ਬਾਲੀ ਪਰਵਾਹ ਨਹੀਂ ਕਰਦੇ ਹੈਗੇ, ਪਰ ਹੁਣ ਸੂਈ ਵੱਲ ਵਾਢੇ ਵੱਲ ਨੂੰ ਵੀ ਜਾਂਦੀ ਆ, ਉੱਧਰ ਲੋਕਾਂ ਨੇ ਹੁੰਦੇ ਘਰ ਘੁਰ ਸਸਤੇ, ਉੱਧਰ ਨੂੰ ਮੇਰਾ ਖਿਆਲ ਜ਼ਿਆਦਾ ਲੋਕ ਜਾਂਦੇ ਸੀਗੇ।
0: ਤੁਹਾਨੂੰ ਲੱਗਦਾ ਵੀ ਉਸ ਸੂਬੇ ਦੇ ਸਭ ਤੋਂ ਵੱਧ ਸੈਟਿਸਫਾਈ ਹੈ, ਹਨਾ ਜੀ, ਅਲਬਰਟਾ ਦੇ?
1: ਹਾਂ ਕਹਿ ਸਕਦੇ ਹਾਂ, ਕਿਉਂਕਿ ਉਹਨਾਂ ਕੋਲ ਤਿਲ ਤੁਲ ਵੀ ਹੈਗਾ, ਉਦਾਂ ਵੀ ਅੱਡ ਅੱਡ ਹੋਣ ਨੂੰ ਫਿਰਦੇ, ਝੰਡਾ ਅੱਡਾ ਕਿਉਂ ਕਲਾਂਗੂ ਉਹਨਾਂ ਦਾ ਗੱਡਾ, ਗਲਤ ਵੀ ਹੋ ਸਕਦਾ, ਹੁਣ ਆਪਾਂ ਆਪਣਾ ਗੈਸ ਮਾਰਿਆ, ਇੰਨੀ ਨੌਲੇਜ ਆਪਾਂ ਨੂੰ ਹੈ ਨੀ। ਅੱਛਾ ਹੁਣ ਆ ਜੀ, ਦੂਜਾ ਸਵਾਲ ਤੁਹਾਡਾ ਸੀਗਾ ਮੇਰਾ ਖਿਆਲ ਬਈ ਸੁਹਾਗੇ ਵਾਲਾ, ਹਨਾ।
0: ਹਾਂਜੀ
1: ਦੇਖੋ ਜੀ, ਮੈਂ ਤਾਂ ਕਹਿੰਦੇ ਹੁੰਦੇ ਵੀ ਗਰੋਈ ਉਸ ਟਾਈਮ ਹੋਇਆ ਜਦੋਂ ਬਲਦਾਂ ਦੀ ਖੇਤੀ ਸੀਗੀ, ਪੁਰਾਣੇ ਖੁੰਡਾਂ ਤੇ ਪ੍ਰੇਣੀਆਂ ਵੀ ਖਾਧੀਆਂ, ਜਹਾਲ ਸਿੱਖਿਆ, ਸਵਾਗਤੇ ਵੀ ਬੈਠੇ, ਲੱਤਾਂ ਫੜ ਕੇ ਬਾਪੂ ਦੀਆਂ। ਹੈ ਮੇਰਾ ਖਿਆਲ ਆ ਜੀ ਵੀ ਜ਼ਮੀਨ ਨੂੰ ਪੱਧਰ ਕਰਨ ਨੂੰ ਤਾਂ ਕੜਾਹ ਕਹਿ ਦਿੰਦੇ ਸੀ, ਕੜਾਹੀ ਵੀ ਜਾਂ ਕੜਾਹ ਬਲਦਾਂ ਨਾਲ ਵੀ ਲੱਗਦਾ ਰਿਹਾ ਪਹਿਲਾਂ, ਹੁਣ ਟਰੈਕਟਰਾਂ ਨਾਲ ਹੋ ਗਿਆ।
0: ਜੀ ਜੀ,
1: ਉਹ ਸ਼ਮੀ ਜੀ ਜਿੱਦਾਂ ਨਾ ਜਦ ਕੋਈ ਫਸਲ ਬੀਜੀ ਆ ਵਗੈਰਾ, ਉਹਦੇ ਉੱਤੇ ਸੁਹਾਗੀ ਮਾਰਦੇ ਸੀ, ਸੁਹਾਗਾ ਜਾਂ ਸੁਹਾਗੀ ਬਈ, ਉਹ ਇੱਕ ਤਾਂ ਉੱਤੋਂ ਢਕਿਆ ਜਾਵੇ ਥੋੜੀ ਜਿਹਾ ਪੱਧਰੇ ਜੀ, ਉਹ ਰੋੜੀ ਰਾੜੀ ਮਰ ਜਾਵੇ ਜਿੱਦਾਂ, ਹਨਾ।
0: ਜੀ ਜੀ,
1: ਪਰ ਇੱਕ ਉਹਦੀ ਹੋਰ ਵੀ ਮੇਰਾ ਖਿਆਲ ਚੀਜ਼ ਸੀ ਵੀ ਜਿਹੜੀ ਉਹਦੀ ਜੇ ਨਾ ਓਪਨ ਰਹਿ ਜਾਂਦੀ ਆ ਧਰਤੀ ਉਹ ਖੇਤ, ਫਿਰ ਉਹਦੀ ਹਵਾ ਨਾ ਜਾਂ ਧੁੱਪ ਨਾ ਉਹਦੀ ਗਿੱਲ ਸੁੱਕਦੀ ਆ, ਵੀ ਗਿੱਲ ਗਿੱਲ ਦੱਬੀ ਰਹੇ, ਗਿੱਲ ਗਿੱਲ ਨਾ ਉਹ ਚੋਂ ਖਤਮ ਹੋ ਜਾਵੇ, ਮੇਰਾ ਖਿਆਲ ਇਹ ਆ ਜੀ। ਤੇ ਬਸ ਦੋ ਹੀ ਸੀ ਜੀ, ਹੋਰ ਵੀ ਆ ਕੋਈ ਹਜੇ ਕੁਐਸਚਨ?
0: ਇੱਕ ਡਾਕ ਬੰਗਲੇ ਬਾਰੇ ਮੈਂ ਪੁੱਛਿਆ,
1: ਡਾਕ ਬੰਗਲੇ ਵਾਲੋਂ ਹੱਥ ਤੰਗ ਆ
0: ਉਦਾਂ ਭਾਜੀ, ਤੁਸੀਂ ਸੁਣਿਆ ਡਾਕ ਬੰਗਲੇ ਜਿਹੜੇ ਹੁੰਦੇ ਸੀਗੇ?
1: ਦੇਖੋ ਸੁਣਿਆ ਜਰੂਰ ਆ ਜੀ, ਮੈਂ ਥੋੜੀ ਜਿਹੀ ਐਡ ਕਰ ਦਿੰਦਾ, ਹੁਣ ਤੁਹਾਡਾ ਟਾਈਮ ਜ਼ਿਆਦਾ ਲੱਗਿਆ, ਸੋਰੀ।
0: ਨਹੀਂ ਕੋਈ ਨਾ ਜੀ,
1: ਸਾਡੇ ਨਾ ਇੱਕ ਸਾਡੇ ਘਰਾਂ ਚੋਂ ਹੀ ਬਾਬਾ ਇੱਕ ਸੀ ਬਾਪੂ, ਉਹਨਾਂ ਦਾ ਭਰਾ ਮਤਲਬ ਤਾਇਆ ਸੀ ਸਾਡਾ।
0: ਅੱਛਾ ਜੀ।
1: ਤੇ ਉਹਨਾਂ ਨੇ ਕੱਖ ਚ ਪਹਿਲਾਂ ਹੀ ਪਤਾ ਨੀ ਕੋਈ ਸੱਟ ਸੁੱਟ ਲੱਗੀ ਸੀ ਜਾਂ ਕਿੱਦਾਂ, ਕੱਖ ਤੇ ਦਿੰਦਾ ਸੀ ਉਹਨਾਂ ਨੂੰ, ਉਹਨੂੰ ਬਾਪੂ ਜੀ ਹੁਣੇ ਜਰੂਰ ਕਹਿੰਦੇ ਹੁੰਦੇ ਸੀਗੇ, ਜਾਂ ਕਹਿੰਦਾ ਵੀ ਤਾਇਆ ਇੰਦਰ ਸਿਉਂ, ਹਨਾ, ਤੈਨਾ ਤਾਇਆ ਬਹਾਲ ਸਿਉਂ, ਉਹਨੂੰ ਡਾਕ ਕਹਿੰਦੇ ਹੁੰਦੇ ਸੀ, ਇੰਨਾ ਤੇਜ਼ ਤੁਰਦਾ ਸੀ ਨਾ।
0: ਅੱਛਾ ਜੀ।
1: ਰਹੇ ਰੱਬ ਦਾ ਨਾ, ਦੂਜਾ ਬੰਦਾ ਹਜੇ ਖੇਤ ਲੈ ਕੇ ਰੋਟੀ ਪਹੁੰਚਦਾ ਨੀ ਸੀ ਉਹਨੇ ਟਾਈਮ ਚ, ਦੇ ਕੇ ਆ ਕੇ ਕੋਈ ਕੰਮ ਵੀ ਕਰ ਲੈਂਦਾ ਸੀ, ਬਹੁਤ ਤੇਜ਼ ਤੁਰਦੇ ਸੀ।
0: ਅੱਛਾ, ਕੁਛ ਨਾ ਕੁਛ ਭਾਜੀ ਇਹੋ ਜਿਹੀਆਂ ਸ਼ਖਸੀਅਤਾਂ ਹੁੰਦੀਆਂ ਸੀਗੀਆਂ ਜੋ ਚੇਤਿਆਂ ਦੇ ਵਿੱਚ ਵਸੀਆਂ ਹੋਈਆਂ ਨੇ, ਹਨਾ ਜੀ, ਉਹਨਾਂ ਦੀ ਖਾਸ ਪਰਸਨੈਲਿਟੀ ਹੁੰਦੀ ਸੀਗੀ।
1: ਬਿਲਕੁਲ ਖਾਸ, ਕਦੇ ਉਹਨਾਂ ਨੂੰ ਗੁੱਸਾ ਨੀ ਆਇਆ ਸੀ, ਕਦੇ ਉਹਨਾਂ ਨੇ ਲੜਨਾ ਨੀ ਸੀ, ਬਾਪੂ ਦਾ ਸਾਡੇ ਗਰਮ ਸਵਾਦੇ ਸੀ, ਤੇ ਜੇ ਉਹਨਾਂ ਕਦੇ ਪੁੱਛਣਾ ਹਾਂ ਬਾਪੂ ਜੀ ਆਹ ਕੰਮ ਕਰ ਲਈਏ, ਉਹ ਡਾਕ ਕਿੱਥੇ ਆ ਬਈ ਤੇਰਾ, ਤਾਇਆ ਡਾਕ ਵਾਲਾ, ਡਾਕ ਤਾਇਆ ਕਿੱਥੇ?
0: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ, ਸੋ ਨਾਈਸ ਆਫ ਯੂ। ਪਰਮਜੀਤ ਜੀ, ਪਰਮਜੀਤ ਜੀ ਤੁਹਾਡੀ ਕਾਲ ਡ੍ਰੌਪ ਹੋ ਗਈ, ਦੁਬਾਰਾ ਕਾਲ ਕਰ ਲਿਓ। ਰੇਸ਼ਮ ਭਾਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
2: ਮਿੰਦਗੀ ਦਾ ਸੰਗੀਤ ਸੁਣਿਆ ਸੀ ਮੈਂ, ਉਹ ਜਾਦਾ ਨਾ ਖਾਂਦਾ ਹੋਵੇ, ਪਰ ਜਾਦਾ ਲਾਉਂਦੇ ਹੁੰਦੇ ਬਾਈ ਜੀ ਨਾ,
0: ਠੀਕ,
2: ਇਹ ਡਿਪੈਂਡ। ਹੁਣ ਮੈਂ ਉਹ ਮੂਵੀ ਦੇਖੀ ਸੀ, ਉਹ ਕੁੜੀ ਕਹਿੰਦੀ ਵੀ ਝੋਨਾ ਕੇ ਬੀਜਣਾ, ਝੋਨਾ ਵੀ ਲਾਉਣਾ ਹੁੰਦਾ
0: ਜੀ,
2: ਬੋਲੀ ਦਾ ਫਰਕ ਆ ਪਤਾ ਨੀ, ਪਰ ਬੋਲੀ ਦਾ ਫਰਕ ਤਾਂ ਇਹਦਾ ਨੀ,
0: ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ,
2: ਕਹਿਣ ਚ ਕਿਵੇਂ ਹੋ ਜਾਂਦਾ ਜੀ।
0: ਹਾਂਜੀ, ਇਹ ਵੀ ਹੋ ਸਕਦਾ,
2: ਲਿਖਣ ਚ।
0: ਅੱਛਾ, ਤੁਸੀਂ ਇਹ ਦੱਸੋ ਝੂਟੇ ਲਏ ਆ ਤੁਸੀਂ ਬਲਦਾਂ ਦੇ ਪਿੱਛੇ? ਬੈਠ ਕੇ ਕਿੱਦਾਂ ਦਾ ਉਹ ਤਜਰਬਾ ਰਿਹਾ, ਕਿੱਦਾਂ ਦਾ ਐਕਸਪੀਰੀਅੰਸ ਰਿਹਾ?
2: ਉਹ ਤਾਂ ਨਜ਼ਾਰਾ ਹੀ ਵਾਹਵਾ ਜੀ, ਬਹੁਤ 70-80 ਸਾਲ ਪਿੱਛੇ ਲੱਗੇ ਜੀ।
0: ਸਹੀ ਗੱਲ ਹੈ ਜੀ, ਸਹੀ ਗੱਲ ਹੈ।
2: ਨਹੀਂ ਬਹੁਤ ਵਧੀਆ, ਤੇ ਚਲ ਦਿਨੇ ਸੋਚਦੇ ਵਿਚਾਰ ਥੋੜੇ ਬਿਜੀ ਸੀਗੇ
0: ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਰੇਸ਼ਮ ਭਾਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ, ਓਹ ਲਾਈਨਾਂ ਡਰੋਪ ਹੋ ਗਈਆਂ ਮੇਰੀਆਂ, ਸੋ ਤੁਸੀਂ ਆ ਜਿਹੜੀ ਆ ਦੁਬਾਰਾ ਕਾਲ ਕਰ ਦਿਓ। ਕਮਲ ਜੀ ਦੀ ਤੁਹਾਡੀ ਲਾਈਨ ਡਰੋਪ ਹੋ ਗਈ, ਫਿਰ ਮੇਰੇ ਖਿਆਲ ਪਰਮ ਜੀ ਦੀ ਤੁਹਾਡੀ ਲਾਈਨ ਡਰੋਪ ਹੋ ਗਈ, ਪਲੀਜ਼ ਦੁਬਾਰਾ ਕਾਲ ਕਰ ਲਿਓ। ਮੈਨੂੰ ਲੱਗਦਾ ਕਈ ਵਾਰ ਜਿਹੜੇ ਸਾਡੇ ਜਿਹੜਾ ਫੋਨ ਆ ਉਹਦੇ ਵਿੱਚ ਵੀ ਕੋਈ ਨਾ ਕੋਈ ਇਸ਼ੂ ਆ ਜਾਂਦਾ, ਆਵਾਜ਼ ਨਹੀਂ ਤੁਹਾਡੇ ਤੱਕ ਆਉਂਦੀ, ਸੋ ਪਲੀਜ਼ ਥੋੜ੍ਹੀ ਦੇਰ ਹੋਲਡ ਕਰ ਲਿਆ ਕਰੋ। ਸੋ ਸਟੂਡੀਓ ਨੰਬਰ 905-673-3337 'ਤੇ ਤੁਸੀਂ ਕਾਲ ਕਰ ਸਕਦੇ ਹੋ। 7603 ਜੀ, ਸਵਾਗਤ ਹੈ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਜੀ, ਹਾਂਜੀ ਸਿੱਧੂ ਸਾਹਿਬ ਜੀ, ਹੈ ਜੀ ਬਿਲਕੁਲ ਜੀ ਜੀ ਜੀ, ਫਤਿਹ ਤਾਂ ਬੁਲਾਣੀ ਬੁਲਾਤੀ ਤੁਸੀਂ, ਨਾਲੇ ਥੋੜੀ ਜਿਹੀ ਗੱਲ ਵੀ ਕਰੋ ਸਾਡੇ ਨਾਲ। ਕੋਈ ਨਾ ਕੋਈ, ਹਾਂਜੀ ਹਾਂਜੀ ਸਭ ਵਧੀਆ ਜੀ ਜੀ, ਥੈਂਕ ਯੂ ਜੀ ਜੀ ਜੀ, ਥੈਂਕ ਯੂ ਜੀ, ਥੈਂਕ ਯੂ ਸਿੱਧੂ ਸਾਹਿਬ, ਬਹੁਤ ਬਹੁਤ ਧੰਨਵਾਦ। ਅੱਛਾ ਦੋਸਤੋ, ਡਾਕ ਬੰਗਲਾ ਹੈ ਜਿਹੜਾ, ਤੁਸੀਂ ਆ ਜਿਹੜਾ ਇਹਦੇ ਬਾਰੇ ਸ਼ਾਇਦ ਸੁਣਿਆ ਵੀ ਹੋਵੇ, ਅਤੇ ਕਈਆਂ ਨੇ ਆ ਜਿਹੜਾ ਨਾਂ ਵੀ ਸੁਣਿਆ ਹੋਵੇ ਵੀ ਡਾਕ ਬੰਗਲੇ ਆ ਜਿਹੜੇ ਹੁੰਦੇ ਸੀਗੇ। ਪਰ ਮੈਂ ਜਿੱਦਾਂ ਕਿਹਾ ਵੀ ਡਾਕ ਬੰਗਲਾ ਜਿਹੜਾ ਆ ਇਹ ਦੋ ਤਰ੍ਹਾਂ ਦੇ ਹੁੰਦੇ ਸੀਗੇ, ਤੋ ਕਿਹੜੇ ਕਿਹੜੇ ਤਰ੍ਹਾਂ ਦੇ ਇਹ ਨਹੀਂ। ਅੱਛਾ, ਇੱਕ ਮੇਰੇ ਕੋਲ ਹਜੇ ਤੱਕ ਸਹੀ ਜਵਾਬ ਨਹੀਂ ਆਇਆ, ਮੇਰੇ ਕੋਲ ਮੈਸੇਜ ਵੀ ਆਇਆ, ਉਹ ਵੀ ਮੈਂ ਥੋੜ੍ਹਾ ਜਿਹਾ ਪੜ੍ਹ ਲੈਂਦਾ ਹਾਂ। ਵੀ ਕੈਨੇਡਾ ਦਾ ਸਭ ਤੋਂ ਵੱਧ ਸੈਟਿਸਫਾਈਡ ਜਿਸ ਦੇ ਲੋਕ ਆ ਜਿਹੜੇ, ਕਹਿ ਲਓ ਖੁਸ਼ ਕਹਿ ਲਓ ਜਾਂ ਖੁਸ਼ਹਾਲ ਕਹਿ ਲਓ, ਕਿਹੜਾ ਸੂਬਾ ਤੁਹਾਡੇ ਹਿਸਾਬ ਨਾਲ ਹੋ ਸਕਦਾ ਆ ਜਿਸ ਦੇ ਲੋਕ ਆ ਜਿਹੜੇ ਉਹ ਇਹ ਕਹਿ ਰਹੇ ਹੋਣ ਵੀ ਅਸੀਂ ਖੁਸ਼ਹਾਲ ਆ ਇਸ ਸੂਬੇ ਦੇ ਵਿੱਚ? ਅਤੇ ਇੱਕ ਆ ਜਿਹੜਾ ਕੈਨੇਡਾ ਦਾ ਸੂਬਾ ਇਹੋ ਜਿਹਾ ਆ ਜਿਹਦੇ ਵਿੱਚ ਸਭ ਤੋਂ ਵੱਧ ਲੋਕ ਆ ਜਿਹੜੇ ਇਹ ਕਹਿ ਰਹੇ ਆ ਵੀ ਭਾਈ ਸਾਡਾ ਜਿਹੜਾ ਆ ਇਸ ਸੂਬੇ ਦੇ ਵਿੱਚ ਹਾਲ ਆ ਜਿਹੜਾ ਬੇਹਾਲ ਹੋਇਆ ਪਿਆ ਆ। ਅੱਛਾ, ਇਹ ਦੋਨੇ ਹੀ ਆ ਜਿਹੜੇ, ਇੱਕ ਤਾਂ ਮੈਂ ਸਭ ਤੋਂ ਪਹਿਲਾਂ ਜਿਹੜਾ ਨੰਬਰ 'ਤੇ ਹੈ, ਦੂਸਰਾ ਜਿਹੜਾ ਸਭ ਤੋਂ ਥੱਲੇ ਵਾਲਾ ਨੰਬਰ ਹੈ, ਇਹ ਦੋਨਾਂ ਹੀ ਨੰਬਰਾਂ 'ਤੇ ਹੈ। ਮੈਂ ਇਹ ਦੱਸ ਦੇਵਾਂ ਇਸ ਟਾਈਮ ਆਪਣਾ ਪਿਆਰਾ ਓਨਟਾਰੀਓ ਹੈ ਜਿਹੜਾ ਨਹੀਂ ਆਉਂਦਾ ਪਿਆ, ਹਾਂ ਇਹਨਾਂ ਦੇ ਲਾਗੇ ਜ਼ਰੂਰ ਹੈਗਾ ਆ, ਪਰ ਜਿਹੜਾ ਇਹਨਾਂ ਦੋਨਾਂ ਨੰਬਰਾਂ 'ਤੇ ਆਪਣਾ ਓਨਟਾਰੀਓ ਸੂਬਾ ਨਹੀਂ ਆ ਰਿਹਾ। ਸੋ ਦੇਖਦੇ ਆ। 1335 ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ, ਐਨੂ ਜੀ।
3: ਪਹਿਲੇ ਸਵਾਲ ਦਾ ਜਵਾਬ ਹੈ ਜੀ, ਅਨਸੈਟਿਸਫਾਈਡ ਹੈਗੇ, ਅਨਵਾਂਟਡ ਵੱਧ ਤੋਂ ਵੱਧ ਸੈਟਿਸਫਾਈਡ ਹੈਗੇ ਓਨਟਾਰੀਓ ਚ।
0: ਸੈਟਿਸਫਾਈਡ ਹੈਗੇ ਆ ਓਨਟਾਰੀਓ ਦੇ ਵਿੱਚ, ਅਨਸੈਟਿਸਫਾਈਡ ਹੈਗੇ ਅਲਬਰਟਾ ਦੇ ਵਿੱਚ। ਹਾਂਜੀ
3: ਹਾਂਜੀ। ਦੂਜਾ ਜਿਹੜਾ ਤੁਹਾਡਾ ਇੱਕ ਹੁੰਦੀ ਸੀ ਸੁਹਾਗੀ, ਉਹ ਦੋ ਬਲਦਾਂ ਨਾਲ ਚੱਲਦੀ ਸੀ, ਜਿਹੜਾ ਸੁਹਾਗਾ ਹੁੰਦਾ ਸੀ ਉਹ ਚਾਰ ਬਲਦ ਫੇਰਦੇ ਸੀ।
0: ਭਾਜੀ ਚਾਰ ਬਲਦ ਵੀ ਆ ਜਿਹੜੇ ਚੱਲਦੇ ਹੁੰਦੇ ਸੀਗੇ? ਇਹ ਤਾਂ ਮੈਂ ਨੀ ਕਦੇ, ਮੈਂ ਦੋ ਤਾਂ ਦੇਖੇ ਆ ਆਪਣੀ
3: ਲਾਈਫ ਤੇ। ਸੁਹਾਗੇ ਨੂੰ ਚਾਰ ਹੁੰਦੇ ਸੀ ਜੀ, ਸੁਹਾਗੀ ਨੂੰ ਦੋ ਹੁੰਦੇ ਸੀ।
0: ਅੱਛਾ ਅੱਛਾ ਜੀ, ਠੀਕ ਹੈ ਠੀਕ ਹੈ ਜੀ।
3: ਇਹਦੇ ਵਿੱਚ ਬਾਕੀ ਸਿਆਣੇ ਸਰੋਤੇ ਜਿਹਨਾਂ ਨੇ ਖੇਤੀ ਕਰੀ ਆ ਉਹਨਾਂ ਨੂੰ ਪਤਾ ਹੋਊ, ਜਾਂ ਜਿਹਨਾਂ ਨੇ ਆਪਣੇ ਬਜ਼ੁਰਗ ਦੇਖੇ ਨੇ, ਜਿਹੜੀ ਛੋਟੀ ਹੁੰਦੀ ਸੀ ਉਹਨੂੰ ਦੋ ਬਲਦ ਚਲਾਉਂਦੇ ਸੁਹਾਗੀ ਹੁੰਦੀ ਸੀ।
0: ਅੱਛਾ ਜੀ।
3: ਅਸਲ ਮੇਨ ਰੀਜਨ ਜੀ ਉਹਦੇ ਦੋ ਹੁੰਦੇ ਸੀ, ਸੁਹਾਗੀ ਜਾਂ ਸੁਹਾਗਾ ਮਾਰਨ ਦੇ।
0: ਜੀ।
3: ਇੱਕ ਤਾਂ ਬਈ ਉਹਦੀ ਗਿੱਲ ਦੱਬੀ ਜਾਵੇ, ਬੀਜ ਛੇਤੀ ਉੱਗ ਰਿਹਾ ਹੋਵੇ, ਦੂਜਾ ਜਦੋਂ ਪਾਣੀ ਆਪਾਂ ਲਾਉਂਦੇ ਸੀ ਨਾ ਬਹੁਤ ਛੇਤੀ, 15-1 ਸਾਲ ਪਾਣੀ ਲੱਗਦਾ ਸੀ।
0: ਅੱਛਾ, 1 ਸਾਲ ਲੱਗਦਾ ਹੁੰਦਾ ਸੀ ਪਾਣੀ, ਠੀਕ ਹੈ। ਇਹ ਵੀ ਇੱਕ ਕਾਰਨ ਹੁੰਦਾ ਸੀਗਾ ਸੁਹਾਗਾ ਸੁਹਾਗੀ ਦਾ। ਹਾਂਜੀ, ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ ਦੋਸਤੋ। ਸੋ ਬਹੁਤ ਜਿਹੜੀਆਂ ਜਾਣਕਾਰੀਆਂ ਤੁਸੀਂ ਜਿਹੜੇ ਦੇ ਰਹੇ ਹੋ, ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਅਤੇ ਇਹ ਵੀ ਦੱਸਿਓ, ਅੱਛਾ ਹਜੇ ਤੱਕ ਵੀ ਹੈ ਜਿਹੜਾ ਸਹੀ ਜਵਾਬ ਨਹੀਂ ਆਇਆ, ਖੁਸ਼ਹਾਲ ਸੂਬਾ ਜਿਹੜਾ ਆ ਕਿਹੜਾ ਆ ਕੈਨੇਡਾ ਦਾ, ਜਿਹਦੇ ਲੋਕ ਆ ਜਿਹੜੇ ਕਹਿਣ ਵੀ ਹਾਂਜੀ ਆਹ ਜਿਹੜਾ ਸੂਬਾ ਆ ਜਿਹੜਾ ਸਾਡਾ ਸੂਬਾ ਜਿਹੜਾ ਸਭ ਤੋਂ ਵੱਧ ਖੁਸ਼ਹਾਲ ਹੈ। ਚਲੋ ਭਾਜੀ ਹੋਣਾਂ ਨੇ ਕਿਹਾ ਵੀ ਓਨਟਾਰੀਓ ਹੈ ਜਿਹੜਾ ਸਭ ਤੋਂ ਵੱਧ ਖੁਸ਼ਹਾਲ ਹੈ ਸੂਬਾ, ਹੈ ਨਾ ਜੀ। ਚਲੋ ਆਪਾਂ ਪਿਆਰ ਕਰਦੇ ਆਪਣੇ ਸੂਬੇ ਨੂੰ, ਆਪਾਂ ਤਾਂ ਕਹਿੰਦੇ ਹਾਂ, ਪਰ ਇਹਨਾਂ ਦੋਨਾਂ ਨੰਬਰਾਂ 'ਤੇ ਆ ਜਿਹੜਾ ਓਨਟਾਰੀਓ ਨਹੀਂ ਆ ਰਿਹਾ। ਮੈਂ ਪਹਿਲੀ ਆ ਜਿਹੜਾ ਤੁਹਾਨੂੰ ਹਿੰਟ ਦਿੱਤਾ, ਫਿਰ ਵੀ ਆ ਜਿਹੜੇ ਤੁਸੀਂ ਕੋਈ ਅੰਦਾਜ਼ਾ ਲਾਉਣਾ ਚਾਹੁੰਦੇ ਹੋ ਤਾਂ ਮੋਰ ਦੈਨ ਵੈਲਕਮ। ਅਤੇ ਬਾਕੀ ਆ ਜਿਹੜਾ ਦੋਸਤੋ, ਇੱਕ ਆਡੀਟਰ ਜਨਰਲ ਦੀ ਜਿਹੜੀ ਰਿਪੋਰਟ ਆਈ ਹੈ, ਹਾਂਜੀ, ਜਿਹੜਾ ਡਰਾਈਵ AZ AZ ਕਹਿ ਲਓ ਜਾਂ AZ ਕਹਿ ਲਓ, ਲਾਇਸੈਂਸ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਧਾਂਦਲੀਆਂ ਪਈਆਂ ਗਈਆਂ, ਬੇਨਿਜ਼ਮੀਆਂ ਪਈਆਂ ਗਈਆਂ। ਮੇਰੇ ਖਿਆਲ 101 ਜਾਂ 103 ਇੱਦਾਂ ਕੁ ਜਿਹੜੇ ਆਵਰਸ ਆ ਜਿਹੜੇ ਮੈਂਡੇਟੋਰੀ ਆ ਜਿਹੜੇ ਕੀਤੇ ਗਏ ਸੀਗੇ, ਪਰ ਉਹਦੇ ਵਿੱਚੋਂ ਕਈ ਸਕੂਲ ਆ ਜਿਹੜੇ ਸਿਰਫ ਕਹਿ ਲਓ ਵੀ 55 ਆਵਰਸ ਹੀ ਆ ਜਿਹੜੇ ਉਹ ਵਿਦਿਆਰਥੀਆਂ ਨੂੰ ਦੇ ਰਹੇ ਨੇ। ਸੋ ਕਈ ਜਗ੍ਹਾ ਤਾਂ ਵਿਦਿਆਰਥੀਆਂ ਨੂੰ ਆ ਜਿਹੜਾ ਲੈਫਟ ਟਰਨ ਆ ਜਿਹੜਾ ਕਿਸ ਤਰ੍ਹਾਂ ਕਰਨਾ ਉਹਦੇ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ ਗਈ, ਆਡੀਟਰ ਜਨਰਲ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ। ਅਤੇ ਉਹਨਾਂ ਨੇ ਇਹ ਵੀ ਖੁਲਾਸੇ ਕੀਤੇ ਵੀ ਜਿਹੜੇ ਇੰਨੇ ਰੋਡ ਐਕਸੀਡੈਂਟ ਆ ਜਿਹੜੇ ਵੱਡੇ ਟਰੱਕਾਂ ਦੇ ਕਮਰਸ਼ੀਅਲ ਦੇ ਵਧੇ ਆ, ਉਹ ਵੀ ਇੱਕ ਸਭ ਤੋਂ ਵੱਧ ਇਹ ਕਾਰਨ ਹੈ ਵੀ ਕੁਛ ਕੁ ਜਿਹੜੇ ਡਰਾਈਵਰਸ ਨੇ ਜਿਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਹੈਗੀ ਰੋਡ ਸੇਫਟੀ ਨੂੰ ਲੈ ਕੇ ਜਾਂ ਕਮਰਸ਼ੀਅਲ ਟਰੱਕ ਟ੍ਰੇਲਰ ਚਲਾਉਣ ਦੀ ਜਾਣਕਾਰੀ ਪੂਰੀ ਨਾ ਹੋਣ ਕਰਕੇ ਇਹ ਵੀ ਇੱਕ ਕਾਰਨ ਹੈ ਵੀ ਜਿਹੜੇ ਬਹੁਤ ਵੱਡੀ ਤਾਦਾਦ ਦੇ ਵਿੱਚ ਪਿਛਲੇ ਕੁਝ ਕੁ ਸਾਲਾਂ ਤੋਂ ਜਿਹੜੇ ਰੋਡ ਐਕਸੀਡੈਂਟਸ ਆ ਜਿਹੜੇ ਉਹ ਵਧੇ ਨੇ। ਅਗਲੀ ਕਾਲ ਚੱਲਦੇ ਆ ਜੀ, ਚਰਨ ਧਾਲੀਵਾਲ ਸਾਹਿਬ ਜੀ ਆਏ ਨੂੰ, ਸਤਿ ਸ਼੍ਰੀ ਅਕਾਲ ਭਾਜੀ। ਜੀ
4: ਹਾਂਜੀ, ਇਹ ਜਿਹੜਾ ਹੈਗਾ ਉਹ ਸਫਾਈ ਤਾਂ ਹੈਗਾ ਆਪਣੇ
0: ਕਿਊਬੈਕ, ਹਾਂਜੀ ਜੀ, ਤੇ ਡਿਸਸੈਟੀਸਫਾਈਡ ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ,
4: ਚਲੋ
0: ਓਕੇ ਜੀ, ਓਕੇ ਠੀਕ ਹੈ ਭਾਜੀ।
4: ਫ੍ਰੈਂਚ ਲੋਕ ਬਹੁਤ ਹੈਪੀ ਰਹਿੰਦੇ, ਮਤਲਬ ਕੀ ਕਹਿੰਦੇ ਹੁੰਦੇ ਉਦਾਂ ਤਾਂ ਵੈਸੇ ਜਿਹੜੇ ਸਟਾਰਟਕ ਹੈਗੇ ਜਿਵੇਂ ਆਪਣੇ ਨਿਊ ਫਾਊਂਡਲੈਂਡ ਹੈਗਾ,
0: ਹਾਂਜੀ ਹਾਂਜੀ, ਖੁਸ਼ਹਾਲ ਆ ਥੋੜੇ ਜਿਹਾ, ਬਿਲਕੁਲ ਜੀ ਜੀ ਜੀ ਠੀਕ ਹੈ ਜੀ।
4: ਜਿਹੜਾ ਸੁਹਾਗਾ ਹੁੰਦਾ ਬਾਕੀ ਦੂਜਾ ਚਾਰ ਬਾਲ ਹੁੰਦੇ ਤੇ ਪਾਸੇ ਆਪਣਾ ਕੈਮਲ ਬੋਤਾ ਉਹਨੂੰ ਜੋੜਿਆ ਹੁੰਦਾ, ਮਤਲਬ ਮੈਂ ਵਾਹਿਆ, ਮਤਲਬ
0: ਓਹੋ ਕਿਆ ਬਾਤ ਹੈ, ਕਿਆ ਬਾਤ ਹੈ, ਤੁਸੀਂ ਤਾਂ ਭਲੇ ਜਮਾਨਿਆਂ ਦੀ ਗੱਲ ਕਰ ਦਿੱਤੀ। ਅੱਛਾ, ਬੋਤੇ ਦੇ ਨਾਲ ਵੀ ਹੈ ਜਿਹੜੀ ਖੇਤੀ ਕੀਤੀ ਹੈ ਜੀ?
4: ਦੋ ਬੋਲਦਾ ਜੀ,
0: ਹਾਂ ਕਿਆ ਬਾਤ ਹੈ ਜੀ। ਅੱਛਾ, ਇਹ ਜੋੜੇ ਕਿੱਦਾਂ ਜਾਂਦੇ ਸੀ, ਬੋਤਾ ਜਿਹੜਾ ਸਭ ਤੋਂ ਪਹਿਲਾਂ ਹੁੰਦਾ ਸੀਗਾ ਫੇਰ ਬਲ ਦੇ ਜੋੜੇ?
4: ਉਪਲੀ ਸਾਈਡ ਤੇ ਹੁੰਦਾ ਜੀ, ਰਾਈਟ ਸਾਈਡ ਤੇ।
0: ਅੱਛਾ, ਰਾਈਟ ਸਾਈਡ ਤੇ, ਠੀਕ ਹੈ ਜੀ, ਠੀਕ ਹੈ ਜੀ,
4: ਲੈਫਟ ਸਾਈਡ ਤੇ ਮਤਲਬ ਬੋਲ ਦਿੰਦੇ ਸੀਗੇ, ਮਤਲਬ।
0: ਅੱਛਾ ਅੱਛਾ ਜੀ, ਠੀਕ ਹੈ ਠੀਕ ਹੈ ਠੀਕ ਹੈ ਜੀ।
4: ਨਹੀਂ ਵੈਸੇ ਜੀ ਅਸੀਂ ਕੋਲ ਨਹੀਂ ਹੋਵੇ ਉਹ ਚਾਰ ਬੋਲ ਦਿੰਦੇ ਸੀਗੇ, ਚਾਰ ਬੋਲ ਦਿੰਦੇ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ।
4: ਇਹ ਤਾਂ ਇੱਕ ਤਾਂ ਇਹਨੂੰ ਬੀਜਣ ਤੋਂ ਪਹਿਲਾਂ ਵੀ ਸੁਹਾਗਾ ਚੰਗਾ ਫੇਰਦੇ ਸੀਗੇ, ਬੀਜਣ ਤੋਂ ਪਹਿਲਾਂ, ਬਾਅਦ ਵਿੱਚ ਜਦੋਂ ਬੀਜੀ ਜਾਂਦੀ ਕਣਕ ਜਾਂ ਕਈ ਵਾਰੀ ਕੇਰਦੇ ਹੁੰਦੇ ਸੀ ਆਪਣੇ।
0: ਅੱਛਾ ਜੀ,
4: ਜਿਹੜਾ ਪੋਲ ਨਾਲ ਉਹ ਪੋਲ ਹੁੰਦੇ ਸੀ ਜੀ, ਇੱਥੇ ਪਿੱਛੇ ਬੰਦਾ ਕੇਰਦਾ ਹੁੰਦਾ ਸੀਗਾ।
0: ਅੱਛਾ ਜੀ,
4: ਉਹ ਜਿਹੜੇ ਦਾਣੇ ਚੌਕ ਨਾਲ ਲੈਣ ਜਾਨਵਰ ਉਹਦੇ ਕਰਕੇ ਸੁਹਾਗਾ ਜਾਂ ਸੁਹਾਗੀ ਫੇਰਨੀ ਜੀ ਬਾਅਦ।
0: ਬਿਲਕੁਲ ਬਿਲਕੁਲ, ਸਹੀ ਗੱਲ ਕਹੀ ਜੀ, ਸਹੀ ਗੱਲ ਕਹੀ ਜੀ, ਕਿਆ ਬਾਤ ਹੈ ਜੀ, ਕਿਆ ਬਾਤ ਹੈ, ਠੀਕ ਹੈ ਜੀ। ਥੈਂਕ ਯੂ ਧਾਲੀਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਜੀ।
4: ਓਕੇ
0: ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਆਪਾਂ ਕੁਇਕ ਕੁਇਕ ਹੈ ਜਿਹੜੀਆਂ ਹੁਣ ਕਾਲਸ ਲੈਣਾ, ਸਾਰੀਆਂ ਲਾਈਨਸ ਆ ਜਿਹੜੀਆਂ ਫਲੈਸ਼ ਹੋ ਰਹੀਆਂ ਨੇ। 7028 ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ ਜੀ,
5: ਭਾਜੀ ਆਡਿਟ ਜਰਨਲ ਦੀ ਜਿਹੜੀ ਰਿਪੋਰਟ ਆ ਉਹ ਜਿਹੜੇ ਟਰਾਂਸਪੋਰਟੇਸ਼ਨ ਆ ਖਾਸ ਕਰਕੇ ਟਰੱਕਿੰਗ ਇੰਡਸਟਰੀ ਵਿੱਚ ਐਕਸੀਡੈਂਟ ਹੋਇਆ ਉਹਦੇ ਆਧਾਰ ਤੇ ਕੱਢੀ ਗਈ ਹੈ ਜੀ।
0: ਇਹ
5: ਸਿਰਫ 3% ਟਰੱਕਿੰਗ ਇੰਡਸਟਰੀ ਆ ਜਿਹੜੀ ਰੋਡ ਤੇ ਆ ਜੀ, ਓਨਲੀ ਆਲ ਓਵਰ ਕੈਨੇਡਾ ਦੀ ਗੱਲ ਕਰਦਾ ਜੀ ਮੈਂ
0: ਜੀ ਜੀ।
5: ਤੇ 12% ਇਹਨਾਂ ਦੇ ਐਕਸੀਡੈਂਟ ਇਕੱਲੇ ਆਮ ਮਾਈਨਰ ਨੀ ਹੈਗੇ, ਜਿਹਨਾਂ ਦੇ ਵਿੱਚ ਡੈਥਾਂ ਹੋਈਆਂ ਨੇ ਉਹਨੇ ਇਹਨਾਂ ਨੂੰ ਮਜਬੂਰ ਕੀਤਾ ਇਸ ਚੀਜ਼ ਦੇ ਕਹਾਣੀਆਂ ਕੱਢਣੇ ਆ, ਜਿਹਨੂੰ ਕਹਿੰਦੇ ਪੰਜਾਬੀ ਦੇ ਵਿੱਚ ਬੜਾ ਗੰਦ ਪਾਇਆ ਬਾਈ ਜੀ, ਇਸ ਚੀਜ਼ ਨੇ ਬਹੁਤ ਗੰਦ ਪਾਇਆ ਹੋਇਆ
0: ਜੀ, ਠੀਕ
5: ਹੈ ਜੀ। ਟਰੱਕ ਇੰਡਸਟਰੀ ਨੂੰ ਸਭ ਜਿਵੇਂ ਪੰਜਾਬੀ ਕਹਿੰਦਾ ਬੇੜਾ ਕਰਕ ਕਰਕੇ ਰੱਖਦਾ ਇਹਨਾਂ ਨੇ, ਸਭ ਵਿੱਚੇ ਸਟੂਡੈਂਟ ਜਿਹੜੇ ਉਹ ਕਰਦੇ ਸੀਗੇ ਸਿੱਖਦੇ ਸੀ ਵਿੱਚੇ ਜਿਹੜੇ ਸਿਖਾਉਂਦੇ ਸੀ ਉਹਨਾਂ ਨੇ। ਥੈਂਕ ਯੂ ਬ੍ਰਦਰ ਸਮਾਂ ਦੇਣ ਲਈ
0: ਜੀ, ਧੰਨਵਾਦ ਭਾਜੀ, ਧੰਨਵਾਦ। ਨੋ ਡਾਊਟ ਜੀ, ਸੋ ਉਸ ਦੇ ਨਾਲ ਕੀ ਹੋਇਆ ਤੁਸੀਂ ਦੇਖੋ ਵੀ ਐਕਸੀਡੈਂਟਸ ਆ ਜਿਹੜੇ ਪਿਛ ਕੁਝ ਸਮੇਂ ਕਈ ਵਾਰ ਰੈਂਪ ਤੇ ਆ ਜਿਹੜੇ ਟਰੱਕ ਟ੍ਰੇਲਰ ਜਿਹੜੇ ਉਹ ਪਲਟੇ ਆ ਉਹਨਾਂ ਦੀ ਖਬਰ ਆ ਜਾਂਦੀ ਸੀਗੀ, ਕਈ ਵਾਰ ਆ ਜਿਹੜੇ ਰੀਅਰ ਐਂਡ ਆ ਜਿਹੜੇ ਬੜੀ ਬੁਰੀ ਤਰ੍ਹਾਂ ਹੋਏ, ਨੋ ਡਾਊਟ ਇਹ ਸਹੀ ਗੱਲ ਹੈ ਭਾਜੀ। ਤਾਂ ਹੀ ਇਹ ਚੀਜ਼ਾਂ ਜਿਹੜੀਆਂ ਹੁਣ ਸਾਹਮਣੇ ਆ ਰਹੀਆਂ ਨੇ ਵੀ ਗਲਤ ਨੀਤੀਆਂ ਜਿਹੜੀਆਂ ਉਹ ਸਰਕਾਰਾਂ ਦੀਆਂ ਸੀਗੀਆਂ, ਸਰਕਾਰਾਂ ਨੇ ਖੁੱਲ੍ਹ ਦਿੱਤੀ ਤਾਂ ਹੀ ਫਿਰ ਜਿਹੜੇ ਪ੍ਰਾਈਵੇਟ ਕਾਲਜ ਹੈ ਉਹਨਾਂ ਨੇ ਇਸ ਤਰ੍ਹਾਂ ਮਤਲਬ ਉਹ ਹੋ ਗਏ ਵੀ ਭਾਈ ਸਾਡੇ ਉੱਤੇ ਤਾਂ ਕੋਈ ਇਹੋ ਜਿਹੀ ਅਥਾਰਟੀ ਨਹੀਂ ਹੈਗੀ ਜਿਹੜੀ ਚੈੱਕ ਕਰਦੀ ਪਈ ਹੈ। ਸੋ ਇਸ ਕਰਕੇ ਖੁੱਲ੍ਹ ਕੇ ਆ ਜਿਹੜੇ ਉਹ ਕਰਨ ਲੱਗ ਪਏ, ਉਹਨਾਂ ਨੂੰ ਇਹ ਸੀਗੇ ਵੱਧ ਤੋਂ ਵੱਧ ਆ ਜਿਹੜੇ ਅਸੀਂ ਸਟੂਡੈਂਟ ਪਾਸ ਕਰੀਏ ਅਤੇ ਮੋਟੀ ਕਮਾਈ ਹੈ ਜਿਹੜੀ ਉਹ ਕਰੀਏ। ਗੋਸਲ ਸਾਹਿਬ ਜੀ ਆਇਆਂ ਨੂੰ।
6: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ।
6: ਭਾਜੀ ਐਡਮਿੰਟਨ ਹੋ ਸਕਦਾ ਜੀ?
0: ਐਡਮਿੰਟਨ ਅਲਬਰਟਾ ਜੀ ਆ ਗਿਆ ਜੀ ਉਹ।
6: ਹਾਂਜੀ, ਉਹ ਸਸਤਾ ਆ ਉਧਰ ਜੀ, ਬਹੁਤ ਜ਼ਿਆਦਾ ਚੀਪ ਆ।
0: ਅੱਛਾ ਜੀ, ਸੋ ਉਹ ਲੋਕ ਆ ਜਿਹੜੇ ਉਹ ਸਭ ਤੋਂ ਵੱਧ ਖੁਸ਼ਹਾਲ ਹੋ ਸਕਦੇ
6: ਕਿਉਂਕਿ ਜਿਹੜੇ ਪਿਓਰ ਗੋਰੇ ਆ ਜੀ ਉਧਰ ਹੀ ਆ ਜ਼ਿਆਦਾ ਜੀ, ਹੈਨਾ। ਉਹ ਮੌਜ ਮਸਤੀ ਦੀ ਜ਼ਿੰਦਗੀ ਜੀਂਦੇ ਆ ਛੋਟੇ ਛੋਟੇ ਘਰਾਂ 'ਚ ਜੀ।
0: ਅਸੀਂ ਨਹੀਂ ਜੀਂਦੇ ਭਾਜੀ,
6: ਸਾਡੇ ਤਾਂ ਹੁਣ ਤੁਸੀਂ ਰੀਅਲ ਸਟੇਟ ਜੇ ਤੁਹਾਨੂੰ ਪਤਾ ਹੀ ਹੈ ਕਿੰਨੀ ਵਧੀਆ ਜ਼ਿੰਦਗੀ ਲੋਕਾਂ ਨੇ ਆਪਣੀ ਨਰਕ ਬਣਾ ਲਈ। ਤੁਸੀਂ ਹੁਣੇ ਖਬਰ ਪੜ੍ਹੀ ਸੀ ਕਿ 2009 ਤੋਂ ਬਾਅਦ ਲੋਕਾਂ ਨੇ ਭਾਜੀ ਹਰ ਮਿੰਟ 17 ਬੰਦੇ ਭਾਜੀ ਬੈਂਕਰਪਸੀ ਕਰ ਰਹੇ ਆ। ਹਾਂਜੀ,
0: ਹਰ ਮਿੰਟ, ਹਰ ਦਿਨ ਭਾਜੀ, ਹਰ ਦਿਨ, ਹਰ ਮਿੰਟ ਨੀ।
6: ਦੇਖੋ ਇਹ ਇਹ ਲੋਕੀ ਕੌਣ ਆ ਭਾਜੀ? ਇਹ ਉਹੀ ਆ ਜਿਹੜੇ ਅਮੀਰ ਹੋਣ ਨੂੰ ਰਾਤੋ ਰਾਤ ਭੱਜੇ ਸੀ ਮੋਹਰੇ ਹੋ ਕੇ ਲੈਣਾ ਚ, ਹਾਂਜੀ, ਆਮ ਬੰਦਾ ਤਾਂ ਠੀਕ ਹੈ, ਆਮ ਬੰਦੇ ਨੂੰ ਤਾਂ ਬਹੁਤਾ ਨੀ ਹੈਗਾ, ਚਲੋ ਗਰੋਸਰੀ ਆ ਥੋੜੀ ਬਹੁਤੀ, ਉਹਦੇ ਚੱਲੀ ਜਾਂਦੀ ਜ਼ਿੰਦਗੀ ਹੈ ਨਾ।
0: ਉਹ ਵੀ ਮਹਿੰਗਾਈ ਹੋਈ ਹੈ ਭਾਜੀ, ਉਹ ਵੀ ਮਹਿੰਗਾਈ ਹੋਈ ਹੈ।
6: ਹਾਂਜੀ ਉਹ ਵੀ ਮਹਿੰਗਾਈ ਆਪਾਂ ਮੰਨਦੇ ਹਾਂ ਹੋਈ ਆ, ਪਰ ਗੌਰਮੈਂਟ ਲੱਗੀ ਉਹ ਕੰਟਰੋਲ ਕਰਨ ਹੈ ਨਾ।
0: ਪਰ ਟਰੰਪ ਸਾਹਿਬ ਕਿੱਥੇ ਹੋਣ ਦਿੰਦੇ ਆ ਭਾਈ, ਗੈਸਾਂ ਦੀ ਪ੍ਰਾਈਸਿਸ ਆ ਦੇਖੋ ਕਿੱਥੇ ਚਲੇ ਗਈਆਂ
6: ਭਾਜੀ। ਅਮਰੀਕਾ ਨੇ 40 ਸੈਂਟ ਮਾਫ ਕਰਤਾ ਫੈਡਰਲ ਟੈਕਸ, ਜਿਹੜਾ ਅਮਰੀਕਾ ਚ ਅਸੀਂ ਤੇਲ ਭਰਾਉਣੇ ਟਰੱਕਾਂ ਚ ਨਾ
0: ਜੀ ਜੀ,
6: ਹੁਣ ਸਾਨੂੰ 40 ਸੈਂਟ ਹੋਰ ਸਸਤਾ ਮਿਲਿਆ ਕਰਨਾ ਇੱਧਰ
0: ਭਾਜੀ। ਉਹਨਾਂ ਨੂੰ ਕਰਨਾ ਪੈਣਾ ਕਿਉਂਕਿ ਆ ਜਿਹੜਾ ਉੱਥੇ ਦੀ ਇਨਫਲੇਸ਼ਨ 3.8% ਤੇ ਪਹੁੰਚ ਗਈ ਉੱਥੇ ਉਹਨਾਂ ਤੋਂ ਕੱਲ ਆ ਜਿਹੜਾ ਸੋਰੀ ਗੋਸ ਮੈਂ ਬਸ ਇੱਕ ਹੀ ਲਾਈਨ ਐਡ ਕਰਾਂਗਾ, ਕੱਲ ਜਦੋਂ ਉਹ ਚਾਈਨਾ ਨੂੰ ਜਾ ਰਹੇ ਸੀਗੇ ਤੇ ਨਾਲ ਤੁਹਾਨੂੰ ਪਤਾ ਰਿਪੋਰਟਰ ਤਾਂ ਹੁੰਦੇ ਆ, ਉਹ ਰਿਪੋਰਟਰਾਂ ਨੇ ਪੁੱਛਿਆ ਵੀ ਮਹਿੰਗਾਈ ਆ ਜਿਹੜੀ ਇਸ ਟਾਈਮ US ਦੇ ਵਿੱਚ ਬਹੁਤ ਵੱਧ ਰਹੀ ਹੈ, ਤੁਸੀਂ ਆ ਜਿਹੜੇ US ਸਿਟੀਜ਼ਨਸ ਹੈ ਉਹਨਾਂ ਵਾਸਤੇ ਫਿਕਰਮੰਦ ਹੋ, ਤੇ ਸਾਫ਼ ਹੈ ਜਿਹੜਾ ਮਨਾ ਕਰਤਾ ਕਹਿੰਦੇ ਮੈਨੂੰ ਉਹਨਾਂ ਦਾ ਫਿਕਰ ਨਹੀਂ ਹੈਗਾ। ਮੈਂ ਇਹ ਸਮਝਦਾ ਵੀ US ਵਾਲੇ ਆ ਜਿਹੜੇ ਇਸ ਚੀਜ਼ ਤੋਂ ਚਿੰਤਤ ਨੇ ਵੀ ਈਰਾਨ ਦੇ ਕੋਲ ਆ ਜਿਹੜੇ ਨਿਊਕਲੀਅਰ ਵੈਪਨਸ ਨਹੀਂ ਆਉਣੇ ਚਾਹੀਦੇ, ਗੱਲ ਹੀ ਹੋਰ ਪਾਸੇ ਮੋੜ ਦਿੱਤੀ।
6: ਭਾਜੀ ਇਹ ਚੱਕਰ ਪਤਾ ਕੀ ਆ, ਆਪਾਂ ਅੱਗੇ ਬਹੁਤ ਵਾਰ ਗੱਲ ਕੀਤੀ, ਮੈਂ ਗੁਰਮੁਖ ਭਾਈ ਨਾਲ ਵੀ ਇੱਕ ਦੋ ਵਾਰੀ ਗੱਲਬਾਤ ਕੀਤੀ ਹੈ ਨਾ, ਇਹਨਾਂ ਨੇ ਇਰਾਨ ਦਾ ਤਖਤਾ ਪਲਟਣਾ ਹੀ ਪਲਟਣਾ, ਉੱਥੇ ਕਬਜ਼ਾ ਕਰਨਾ ਹੀ ਕਰਨਾ, ਕਿਉਂਕਿ ਇਹਨਾਂ ਨੇ ਯੂਰਪ ਨੂੰ ਤੇਲ ਵੇਚਣਾ ਸਾਰੇ ਮਿਡਲ ਈਸਟ ਦਾ, ਇਹਨਾਂ ਦੀ ਅੱਖ ਤੇਲ ਦੇ ਉੱਤੇ ਆ, ਇਰਾਨ ਦੇ ਸਾਰੇ ਦੇ।
0: ਵੈਨਜ਼ੁਏਲਾ ਦਾ ਭਾਜੀ ਕਰ ਲਿਆ ਇਹਨਾਂ ਨੇ, ਦੇਖੋ ਸਭ ਤੋਂ ਵੱਡਾ ਜਿਹੜਾ ਤੇਲ ਦਾ ਖਜ਼ਾਨਾ ਉੱਥੇ ਪਿਆ ਆ, ਉਹ ਤਾਂ ਆ ਹੀ ਗਿਆ ਇਹਨਾਂ ਕੋਲ
6: ਆ ਗਈ ਜੀ, ਉਹ ਤਾਂ ਇਹਨਾਂ ਦੀਆਂ ਕੰਪਨੀਆਂ ਜਾ ਬੜੀਆਂ ਜੀ, ਟਰੰਪ ਸਾਹਿਬ ਨੇ ਕੰਪਨੀਆਂ ਭੇਜਤੀਆਂ ਨਾ।
0: ਬਿਲਕੁਲ,
6: ਹਾਲੇ ਜਿਹੜਾ ਕਿਊਬਾ ਨੂੰ ਕਹਿ ਰਿਹਾ ਕਿ ਮੈਂ ਟੇਕ ਓਵਰ ਕਰਨਾ, ਵਿੱਚੇ ਮੈਕਸੀਕੋ ਤੇ ਕੈਨੇਡਾ ਵੱਲੋਂ ਵੀ ਆ ਰਿਹਾ, ਗ੍ਰੀਨਲੈਂਡ ਵੱਲੋਂ ਵੀ ਅੱਖ ਦੁਆਰਾ ਵੀ ਘੁੰਮ ਰਹੀ ਖਬਰ ਕੱਲ ਦੀ ਹੈ ਨਾ।
0: ਜੀ ਜੀ ਜੀ ਜੀ,
6: ਇਹ ਜਿੰਨਾ ਚਿਰ ਇਹ ਬੰਦਾ ਜੀ ਇਹੀ ਕੁਛ ਹੋਣਾ ਜੀ ਇੱਥੇ, ਹੈ ਨਾ।
0: ਨੋ ਡਾਊਟ,
6: ਬਾਕੀ ਆਪਣਾ ਧਿਆਨ ਰੱਖੋ ਜੀ, ਆਪ ਅਵੇਅਰ ਰਹੋ, ਬਸ ਕਰਜ਼ੇ ਕੁਰਜ਼ੇ ਤੋਂ ਬਚੋ ਜੀ, ਐਵੇਂ ਨਾ ਅੱਖਾਂ ਮੀਟ ਕੇ ਸੈਨ ਕਰੀ ਜਾਇਆ ਕਰੋ ਜੀ, ਹੈ ਨਾ।
0: ਬਿਲਕੁਲ ਬਿਲਕੁਲ, ਨਹੀਂ ਬਿਲਕੁਲ ਜੀ, ਚਾਦਰ ਦੇ ਕੇ ਪੈਰ ਪਸਾਰਨੇ ਚਾਹੀਦੇ ਆ ਗੁੱਸੇ ਦਾ, ਬਹੁਤ ਬਹੁਤ
6: ਜੀ। ਉਹ ਡਲੇ, ਹਾਂਜੀ ਸਵਾਗਾ ਡਲੇ ਭੰਨਣ ਲਈ ਹੁੰਦਾ ਸੀ ਖੇਤ ਚ ਜੀ।
0: ਜੀ ਜੀ, ਤੁਸੀਂ ਬੈਠੇ ਹੋ
6: ਡਲਾ
0: ਬੈਠੇ ਸਾਗੇ ਦੇ ਝੂਟੇ ਲੈ ਕੇ,
6: ਉਹ ਭਾਜੀ ਜਿਹੜੇ ਚਾਰ ਕਹਿ ਕੇ ਗਏ ਸਾਡੇ ਚੱਲ ਜਾਂਦਾ ਜੀ।
0: ਅੱਛਾ ਅੱਛਾ,
6: ਚਾਰ ਬੋਲਦ ਜੋੜ ਕੇ ਚਲਾਉਂਦੇ ਹੁੰਦੇ ਬਜ਼ੁਰਗ ਜੀ, ਭਾਰਾ ਹੁੰਦਾ ਸੀ ਥੋੜਾ ਜਿਹਾ ਜੀ।
0: ਅੱਛਾ ਅੱਛਾ ਜੀ, ਠੀਕ ਹੈ ਜੀ, ਠੀਕ ਹੈ।
6: ਹਾਂਜੀ ਉਹ ਚਾਰ ਜੋੜ ਕੇ ਤੇ ਬਜ਼ੁਰਗਾਂ ਨੇ ਫੇਰਨਾ, ਦੋ ਜਣਿਆਂ ਨੇ ਚਲਾਉਣਾ ਉਹਨੂੰ।
0: ਅੱਛਾ,
6: ਦੋ ਤਿੰਨ ਨਿਆਣੇ ਅਸੀਂ ਉੱਪਰ ਬਹਿ ਜਾਣੇ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਉਹ ਵੀ ਆਪਣਾ ਨਜ਼ਾਰਾ ਹੁੰਦਾ ਸੀ। ਥੈਂਕ ਯੂ ਭਾਜੀ, ਥੈਂਕ ਯੂ
6: ਜੀ
0: ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਕੈਪਟਨ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
7: ਬਟਲ ਸਾਹਿਬ ਸਰੋਤਿਆਂ ਨੂੰ ਤੁਹਾਨੂੰ ਸਤਿ ਸ਼੍ਰੀ ਅਕਾਲ। ਤੁਸੀਂ ਡਾਕ ਬੰਗਲੋ ਕਹਿ ਰਹੇ ਸੀ, ਅੰਗਰੇਜ਼ੀ ਰਾਜ ਵੇਲੇ ਨਹਿਰਾਂ ਦੇ ਕਿਨਾਰਿਆਂ ਤੇ ਜਿਹੜੇ ਰੈਸਟ ਹਾਊਸ ਹੁੰਦੇ ਸੀ 10-10, 15-15 ਮੀਲ ਤੋਂ ਬਾਅਦ, ਉਹਨੂੰ ਕਹਿੰਦੇ ਸੀ ਡਾਕ ਬੰਗਲੋ। ਉਹ ਅੰਗਰੇਜ਼ਾਂ ਦੇ ਠਹਿਰਨ ਵਾਸਤੇ ਜਗ੍ਹਾ ਹੁੰਦੇ ਸੀ ਤੇ ਉੱਥੇ ਹਮੇਸ਼ਾ ਮੁਲਾਜ਼ਮ ਹੀ ਰਹਿੰਦੇ ਸੀ, ਜਿਹਨਾਂ ਨੂੰ ਤਨਖਾਹ ਮਿਲਦੀ ਸੀ। ਤੇ ਸਾਡੀਆਂ ਸਰਕਾਰਾਂ ਨੇ ਤਾਂ ਹੌਲੀ ਹੌਲੀ ਟਾ ਟੂ ਕੇ ਸਭ ਕੁਛ ਉਹਦੇ ਚ ਵੱਟ ਲਿਆ ਹੈਗਾ। ਉਹਨੂੰ ਕਹਿੰਦੇ ਸੀ ਮੇਰੇ ਖਿਆਲ ਚ ਡਾਕ ਬੰਗਲੋ। ਹੋਰ ਕੋਈ ਕੀ ਸਵਾਲ ਸੀਗਾ?
0: ਇੱਕ ਤਵੀਤ ਦਾ ਲਿਆ ਸੀਗਾ ਮੈਂ ਸਵਾਲ, ਤੇ ਇੱਕ ਮੈਂ ਸਵਾਲ ਇਹ ਲਿਆ ਸੀਗਾ ਵੀ ਕੈਨੇਡਾ ਦਾ ਸਭ ਤੋਂ ਖੁਸ਼ਹਾਲ ਸੂਬਾ ਜਿਸਦੇ ਲੋਕ ਕਹਿਣ ਵੀ ਅਸੀਂ ਸੈਟਿਸਫਾਈ ਹੈ, ਤੇ ਇੱਕ ਉਹ ਸੂਬਾ ਜਿਹਦੇ ਵਿੱਚ ਲੋਕ ਕਹਿ ਰਹੇ ਆ ਜੀ ਭਾਈ ਅਸੀਂ ਸੈਟਿਸਫਾਈ ਨਹੀਂ ਹੈ, ਸਭ ਤੋਂ ਜ਼ਿਆਦਾ ਲੋਕ ਉਸ ਸੂਬੇ ਦੇ ਕਿਹੜੇ ਕਿਹੜਾ ਕਿਹੜਾ ਸੂਬਾ ਹੋ ਸਕਦਾ ਉਹ ਜੀ?
7: ਸੂਬੇ ਦਾ ਤਾਂ ਨੀ ਮੈਨੂੰ ਪਤਾ, ਤਵੀਤ ਜਿਹੜਾ ਇਹ ਕੁਛ ਲੋਕ ਤਾਂ ਆਪਦੇ ਜੋੜੇ ਤੇ ਬਣਦੇ ਹੁੰਦੇ ਸੀ, ਕੁਛ ਗੱਲ ਚ ਪਾਉਂਦੇ ਹੁੰਦੇ ਸੀ, ਉਹ ਐਵੇਂ ਵਹਿਮ ਜਿਹਾ ਹੀ ਹੁੰਦਾ ਸੀ ਵੀ ਇਹਦੇ ਨਾਲ ਸਾਡਾ ਸਭ ਕੁਛ ਠੀਕ ਠਾਕ ਹੋਊਗਾ। ਵੈਸੇ ਹੈ ਕੁਝ ਨੀ ਸੀ ਹੁੰਦਾ, ਉਹ ਕਈਆਂ ਦੇ ਡੋਲੇ ਤੇ ਕਈਆਂ ਦੇ ਗੱਲ ਤੇ ਉਹ ਤਾਂਬੇ ਜੇ ਦਾ ਹੁੰਦਾ ਸੀ ਤਵੀਤ ਜੀ ਨੂੰ ਕਹਿੰਦੇ
0: ਹੁੰਦੇ। ਜੀ ਜੀ ਬਿਲਕੁਲ ਬਿਲਕੁਲ। ਅੱਛਾ ਕੈਪਟਨ ਸਾਹਿਬ, ਇਸ ਤੋਂ ਬਾਅਦ ਤੁਸੀਂ ਇੱਕ ਤਾਂ ਡਾਕ ਬੰਗਲਾ ਦੱਸਤਾ, ਇੱਕ ਹੋਰ ਵੀ ਡਾਕ ਬੰਗਲਾ ਹੁੰਦਾ ਸੀ ਹੋਰ ਤਰ੍ਹਾਂ ਦਾ?
7: ਅਸੀਂ ਤਾਂ ਜ਼ਿੰਦਗੀ ਚ ਇਹੀ ਡਾਕ
0: ਬੰਗਲਾ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਕੈਪਟਨ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਤੇ ਉੱਥੇ ਹੀ ਦੋਸਤੋ ਕੋਈ ਵੀ ਅਪਲਾਇੰਸਿਸ ਤੁਸੀਂ ਆ ਜਿਹੜਾ ਖਰੀਦਣਾ ਚਾਹੁੰਦੇ ਹੋ ਤਾਂ ਫਿਰ ਡਰੀਮ ਹੋਮ ਅਪਲਾਇੰਸਿਸ ਦੀ ਟੀਮ ਹੈ ਜਿਹੜੀ, ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ। 905-805-3000 905-805-3000 ਤਿੰਨ ਅਪਲਾਇੰਸਿਸ ਤੇ $600, 5 ਅਪਲਾਇੰਸਿਸ ਤੇ ਤੁਹਾਡੇ $1200 ਦੀ ਹੈ ਜਿਹੜੀ ਬੱਚਤ ਹੋ ਸਕਦੀ ਹੈ, ਪਲੱਸ ਹੋਰ 10% ਐਡੀਸ਼ਨਲ ਆਫ ਹੈ ਜਿਹੜਾ ਤੁਹਾਨੂੰ ਮਿਲੇਗਾ। ਤੁਸੀਂ ਡਰੀਮ ਹੋਮ ਅਪਲਾਇੰਸਿਸ ਦੀ ਜਿਹੜਾ ਵੇਅਰ ਹਾਊਸ ਹੈ ਉੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਸਟੇਟ ਆਫ ਦਾ ਆਰਟ ਜਿਹੜੀ ਅਪਲਾਇੰਸਿਸ ਉੱਥੇ ਨੇ ਤੇ ਵੇਅਰ ਹਾਊਸ ਬਣਿਆ ਹੋਇਆ, ਟੌਪ ਆਫ ਦਾ ਲਾਈਨ ਅਪਲਾਇੰਸਿਸ ਹੈ ਜਿਹੜੀ ਬਿਲਟ ਇਨ ਅਪਲਾਇੰਸਿਸ ਹੈ ਜੋ ਤੁਸੀਂ ਬੇਸਮੈਂਟ ਵਾਸਤੇ ਲੈ ਰਹੇ ਹੋ ਉਹਨਾਂ ਦੇ ਡਿਫਰੈਂਟ ਪੈਕੇਜ ਹੈ, ਕਿਚਨ ਅਪਗ੍ਰੇਡ ਕਰਾ ਰਹੇ ਹੋ ਉਹਨਾਂ ਦੇ ਡਿਫਰੈਂਟ ਪੈਕੇਜ ਹੈ, ਤੁਸੀਂ ਜਿਹੜੇ ਬਹੁਤ ਸਾਰੇ ਡਾਲਰਾਂ ਦੀ ਬੱਚਤ ਕਰਾ ਸਕਦੇ ਹੋ। ਕਿੱਥੇ ਜਾਣਾ? ਡ੍ਰੀਮ ਹੋਮ ਅਪਲਾਇੰਸ 2915 ਅਰਜਨਟੀਆ ਰੋਡ ਤੁਸੀਂ ਵਿਜ਼ਿਟ ਕਰ ਸਕਦੇ ਹੋ, ਯੂਨਿਟ ਨੰਬਰ 2 ਜਾਂ ਫਿਰ 905-805-3000 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰ, ਟਰੱਕਾਂ ਟਰੇਲਾਂ ਦਾ ਕੋਈ ਵੀ ਕੰਮ ਕਰਾਉਣਾ, ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਨੂੰ ਯਾਦ ਰੱਖੋ। ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਹੈ ਜਿਹੜੇ ਜਿੱਤਦੇ ਆ ਰਹੇ ਨੇ। ਕਈ ਵਾਰ ਜਿਹੜਾ ਗਾਹੇ ਮੈਨੂੰ ਕਾਲਸ ਆਉਂਦੀਆਂ, ਬਾਈ ਅਸੀਂ ਕੰਮ ਕਰਾਇਆ ਸੀ ਟਰੱਕ ਦਾ, ਉਹ ਮਕੈਨਿਕ ਹੀ ਇੱਦਾਂ ਦਾ ਵੀ ਸਾਡੇ ਟਰੱਕ ਦਾ ਹੀ ਆ ਜਿਹੜਾ ਪੱਠਾ ਬਿਠਾ ਦਿੱਤਾ। ਸੋ ਇੱਦਾਂ ਦੀਆਂ ਚੀਜ਼ਾਂ ਤੋਂ ਬਚੋ। ਇੱਕ ਕੁਆਲੀਫਾਈਡ ਜਿਹੜੇ ਕਹਿ ਲਓ ਵੀ ਮਕੈਨਿਕਸ ਹੈ ਉਹਨਾਂ ਤੋਂ ਆਪਣਾ ਕੰਮ ਕਰਾਇਆ ਕਰੋ। ਅਤੇ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰ ਇੱਕ ਜਾਣਿਆ ਪਹਿਚਾਣਿਆ ਅਤੇ ਮੋਸਟ ਟਰੱਸਟਡ ਨੇਮ ਹੈ ਜਿਹੜਾ ਕਮਿਊਨਿਟੀ ਦੇ ਵਿੱਚ ਬਣ ਚੁੱਕਾ ਹੈ। ਐਨੂਅਲ ਸੇਫਟੀ ਕਰਾਉਣਾ ਚਾਹੁੰਦੇ, ਆਇਲ ਚੇਂਜ, ਇੰਜਨ ਰਿਪੇਅਰ ਕਰਾਉਣੀ ਹੈ ਜਾਂ ਫਿਰ ਟਾਇਰ ਸਰਵਿਸ ਕਰਾਉਣੀ ਹੈ, ਤੁਸੀਂ ਆ ਜਿਹੜਾ ਟਰਾਂਸਮਿਸ਼ਨ ਡੈਫ ਰੀਬਿਲਟ ਕਰਾਉਣੇ ਹੈ, ਗੱਲ ਕੀ ਹਰ ਤਰ੍ਹਾਂ ਦਾ ਕੰਮ ਹੈ ਜਿਹੜਾ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰ 'ਤੇ ਕਰਵਾ ਸਕਦੇ ਹੋ। ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰ, ਜਿਹੜੇ ਗੱਡੀਆਂ ਹੌਲ ਕਰਦੇ ਨੇ ਉਹਨਾਂ ਟਰੱਕਾਂ ਟਰੇਲਾਂ ਦੇ ਵਿੱਚ ਵੀ ਇਹ ਜਿਹੜੀ ਸਪੈਸ਼ਲਾਈਜ਼ ਹੈ ਇਹ। ਸੋ ਤੁਸੀਂ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਹੈ ਜਿਹੜਾ ਵਿਜ਼ਿਟ ਕਰ ਸਕਦੇ ਹੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਨੂੰ। ਅਤੇ ਉੱਥੇ ਹੀ ਦੋਸਤੋ ਘਰ ਦੇ ਵਿੱਚ ਕੰਸਟਰਕਸ਼ਨ ਦਾ ਕੋਈ ਵੀ ਕੰਮ ਕਰਾਉਣਾ, ਰੈਨੋਵੇਸ਼ਨ ਦਾ ਕੰਮ ਕਰਾਉਣਾ, 416-272-8214। ਅਤੇ ਜੇ ਹੋਮ ਆਟੋ ਇੰਸ਼ੋਰੈਂਸ ਦੀ ਲੋੜ ਪੈ ਗਈ ਹੈ ਤਾਂ ਫਿਰ ਮਨਵੀਰ ਸਿੰਘ ਨੂੰ ਨੰਬਰ ਕਮਾ ਲਿਓ, ਕਹਿ ਲਿਓ ਵੀ ਸ਼ੋਪ ਅਰਾਊਂਡ ਕਰਦੇ ਪਏ ਆ, ਕੱਢੋ ਫਿਰ ਕੋਈ ਇਹੋ ਜਿਹਾ ਪ੍ਰੀਮੀਅਮ ਜਿੱਥੇ ਅਸੀਂ ਖੁਸ਼ ਹੋ ਜਾਈਏ ਅਤੇ ਤੁਹਾਡੇ ਤੋਂ ਅਸੀਂ ਇਹ ਜਿਹੜਾ ਬਿਜ਼ਨਸ ਤੁਹਾਡੇ ਨਾਲ ਹੋਰ ਕਰੀਏ। 647-247-2897 2870 'ਤੇ ਤੁਸੀਂ ਇਹ ਜਿਹੜਾ ਮਨਵੀਰ ਸਿੰਘ ਜੀ ਦੇ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਮਯੰਕ ਭਟਨਾਗਰ ਜੀ, ਹਾਂਜੀ, ਮੌਰਗੇਜ ਬਾਬਤ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਮੌਰਗੇਜ ਬਾਬਤ ਕੋਈ ਸਲਾਹ ਮਸ਼ਵਰਾ ਲੈਣਾ ਚਾਹੁੰਦੇ ਹੋ, ਲੰਬਾ ਤਜਰਬਾ ਆ, ਕਾਫੀ ਸਮੇਂ ਤੋਂ ਹੈ ਜਿਹੜਾ ਕਮਿਊਨਿਟੀ ਦੇ ਵਿੱਚ ਵਿਚਰਨੇ ਨੇ, ਬਹੁਤ ਸਾਰੀਆਂ ਫਾਈਲਸ ਹੈ ਜਿਹੜੀਆਂ ਉਹਨਾਂ ਨੇ, ਕੰਪਲੈਕਸ ਫਾਈਲਸ ਹੈ ਜਿਹੜੀਆਂ ਕੱਢੀਆਂ ਨੇ, ਸੋ ਮਯੰਕ ਭਟਨਾਗਰ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਪ੍ਰੋਗਰਾਮ ਤੋਂ ਬਾਅਦ ਕੋਈ ਬਿਜ਼ਨਸ ਪ੍ਰਮੋਟ ਕਰਨਾ ਜਾਂ ਫਿਰ ਰੀਅਲ ਸਟੇਟ ਜਾਂ ਫਿਰ ਕੋਈ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਅਤੇ ਦਾਸ ਦੇ ਨਾਲ ਸੰਪਰਕ ਕੀਤਾ ਜਾ ਸਕਦਾ। 416-917-3416-9179-7763। ਹੈਵ ਏ ਵੰਡਰਫੁਲ ਡੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

0: ਵੀ ਟਾਈਮ ਨਹੀਂ
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ ਬੱਲੇ ਬੱਲੇ ਹੋ ਜਾਂਦੀ ਹੈ
0: ਓ ਯੈਸ ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ
1: ਬਸ ਸਵੇਰ ਸ਼ਾਮ ਇਹ 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ ਟਿਊਨ ਇਨ ਨਵੀਂ ਸਿੱਧੂ ਸ਼ੋਅ
0: ਜੀ ਹਾਂ ਇਨਫੋਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼
1: ਪੰਜਾਬੀ ਲਹਿਰਾ ਨਵੀਂ ਸਿੱਧੂ ਸ਼ੋਅ
0: ਇੰਸਟਾਗ੍ਰਾਮ ਪੰਜਾਬੀ ਲਹਿਰਾ ਕਾਲ 6475041557 6475041557 ਔਰ ਵਿਜ਼ਿਟ punjabilehra.com
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ
3: ਇੰਸ਼ੋਰੈਂਸ ਕਿਥੋਂ ਕਰਵਾਉਂਦਾ ਯਾਰ
4: ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
5: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
4: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
6: ਇੰਸ਼ੋਰੈਂਸ ਫੋਰ ਯੂ

0: 9687 8176500.
1: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਤੁਸੀਂ ਬਣ ਚੁੱਕੇ ਹੋ ਏ ਐਮ 530 ਤੇ 13 ਮਈ 2026 ਦਿਨ ਜੀ ਬੁੱਧਵਾਰ। ਮੈਂ ਰੁਪਿੰਦਰ ਕੌਰ ਜੀ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਅਤੇ ਬਹੁਤ ਪਿਆਰੀ ਬਹੁਤ ਨਿੱਘੀ ਗੁੱਡ ਮੋਰਨਿੰਗ ਜੀ ਆਇਆਂ ਨੂੰ ਆਖਦੀ ਹਾਂ ਜੀ। ਸੋ ਜੋ ਨਵਾਂ ਦਿਨ ਸ਼ੁਰੂ ਅਸੀਂ ਕਰ ਰਹੇ ਹਾਂ, ਹਫ਼ਤੇ ਦਾ ਮਿਡ ਜੋ ਹੈ ਹੌਲੀ ਹੌਲੀ ਆ ਹੀ ਗਿਆ, ਅਤੇ ਆਓ ਇਸ ਦਿਨ ਦੀ ਸ਼ੁਰੂਆਤ ਕਰੀਏ। ਅਤੇ ਸਭ ਤੋਂ ਪਹਿਲਾਂ ਜੀ ਉਸ ਪਰਮਾਤਮਾ ਦਾ ਜੋ ਸਾਡਾ ਸਾਡੇ ਸਿਰ 'ਤੇ ਜੋ ਸਾਥ ਹੈ ਜੋ ਹੱਥ ਹੈ ਜੀ ਉਸ ਨੂੰ ਮਹਿਸੂਸ ਕਰੀਏ। ਅਤੇ ਆਓ ਸਰਵਣ ਕਰਦੇ ਹਾਂ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।
2: ਸਤਨਾਮ

ਸਵਾਗਤ ਜੀ ਫਿਰ ਤੋਂ ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਤੇ ਅੱਜ ਦੇ ਦਿਨ ਦੀਆਂ ਤੁਹਾਨੂੰ ਸਾਰਿਆਂ ਨੂੰ ਜੀ ਢੇਰ ਸਾਰੀਆਂ ਬੈਸਟ ਵਿਸ਼ਸ। ਜੋ ਨਵਾਂ ਦਿਨ ਅਸੀਂ ਸ਼ੁਰੂ ਕਰ ਰਹੇ ਹਾਂ ਜੀ, ਬੁੱਧ ਕੰਮ ਸ਼ੁੱਧ ਜੀ, ਇਹੀ ਮਨ ਦੇ ਵਿੱਚ ਆਉਂਦਾ ਕਿ ਸਭ ਕੰਮ ਜੋ ਨੇ ਉਹ ਸ਼ੁਭ ਹੋਣ ਅਤੇ ਕੰਮਕਾਰ ਜੋ ਨੇ ਉਹ ਸਿਰੇ ਚੜ੍ਹਨ, ਕਿਉਂਕਿ ਨਵਾਂ ਦਿਨ ਜਦੋਂ ਸ਼ੁਰੂ ਕਰੀਦਾ ਅਤੇ ਜੇ ਮਨ ਦੇ ਵਿੱਚ ਬਹੁਤ ਸਾਰੀਆਂ ਉਮੀਦਾਂ ਹੋਣ, ਚੰਗੀਆਂ ਥੋਟਸ ਹੋਣ, ਚੰਗੀਆਂ ਜੋ ਚੀਜ਼ਾਂ ਮਨ ਦੇ ਵਿੱਚ ਹੋਣ ਕਿ ਅੱਜ ਇਹ ਚੀਜ਼ ਜੋ ਹੈ ਉਹ ਜ਼ਰੂਰ ਕਰ ਲੈਣੀ, ਅਤੇ ਫਿਰ ਪਰਮਾਤਮਾ ਵੀ ਸਾਡਾ ਸਾਥ ਜੋ ਹੈ ਉਸ ਦੇ ਵਿੱਚ ਜ਼ਰੂਰ ਦਿੰਦਾ। ਸੋ ਨਵਾਂ ਦਿਨ ਜੀ, ਮੌਸਮ ਜੋ ਹੈ ਅੱਜ ਮੀਂਹ ਵਾਲਾ, ਅਤੇ ਹਾਲਾਂਕਿ ਸੂਰਜ ਜੋ ਹੈ ਇਸ ਵੇਲੇ ਚੜ੍ਹ ਚੁੱਕਾ, ਦਿਨ ਜੋ ਹੈ ਸ਼ੁਰੂ ਜੋ ਹੈ ਹੋ ਚੁੱਕਾ, ਪਰ ਮੀਂਹ ਦੇ ਨਾਲ ਜੋ ਲੱਗਦਾ ਕਿ ਹਾਲੇ ਥੋੜ੍ਹਾ ਸਮਾਂ ਹੋਰ ਹੈ। ਸੋ 8 ਕੁ ਡਿਗਰੀ 6 ਕੁ ਡਿਗਰੀ ਦਾ ਤਾਪਮਾਨ, ਅਤੇ ਦਿਨ ਭਰ ਅੱਜ ਚਲੋ ਕੱਲ੍ਹ ਵਰਗਾ ਹੀ ਟੈਂਪਰੇਚਰ ਹੋਣਾ, 1 ਡਿਗਰੀ ਦਾ ਫਰਕ ਕਹਿ ਸਕਦੇ ਹਾਂ ਕਿ 14 ਕੁ ਡਿਗਰੀ ਅੱਜ ਰਹਿਣਗੇ, ਅਤੇ ਦਿਨੇ ਜੋ ਹੈ ਸਾਰਾ ਦਿਨ ਅੱਜ ਬੱਦਲਵਾਈ, ਅਤੇ ਉਮੀਦ ਹੈ ਕਿ ਹੁਣ ਅਗਲਾ ਸਨੀ ਡੇ ਜੋ ਹੈ ਉਹ ਸ਼ੁੱਕਰਵਾਰ ਆਉਣਾ ਜੀ, ਅਤੇ ਸ਼ੁੱਕਰਵਾਰ ਫਿਰ ਕਿਆ ਸਨੀ ਡੇ ਆਉਣਾ, ਕਿਉਂਕਿ ਫਿਰ 20 ਕੁ ਡਿਗਰੀ ਟੈਂਪਰੇਚਰ ਹੋਣਗੇ, ਅਤੇ ਫਿਰ ਵੀਕਐਂਡ ਜੋ ਹੈ ਜੋ ਉਸ ਦੀ ਪੂਰੀ ਫੀਲਿੰਗ ਹੋਣੀ ਹੈ। ਸੋ ਫਿਰ ਉਹ ਅਲੱਗ ਹੀ ਜੋ ਹੈ ਇੱਕ ਪਲ ਹੋਣਾ। ਪਰ ਜੀ ਬੁੱਧਵਾਰ ਦੇ ਦਿਨ ਦੀ ਗੱਲ ਕਰੀਏ, ਸੋ ਅੱਜ ਦਾ ਜੋ ਦਿਨ ਚੜ੍ਹਿਆ, ਸੋ ਉਮੀਦ ਕਰਦੇ ਹਾਂ ਕਿ ਸਾਰਿਆਂ ਦੇ ਲਈ ਇਹ ਦਿਨ ਜੋ ਹੈ ਬਹੁਤ ਹੀ ਵਧੀਆ ਸਾਬਤ ਹੋਣਾ। 8:30 ਵਜੇ ਸ਼ਾਮੀ ਜਾ ਕੇ ਜੀ ਸੂਰਜ ਡੁੱਬਣਾ। ਸੋ ਬਹੁਤ ਸਾਰਾ ਸਮਾਂ ਜੀ ਪਰਮਾਤਮਾ ਨੇ ਜੋ ਸਾਨੂੰ ਅੱਜ ਦੇ ਦਿਨ ਦੇ ਵਿੱਚ ਬਖਸ਼ਿਆ, ਉਮੀਦ ਕਰਦੇ ਹਾਂ ਕਿ ਇਹ ਸਮਾਂ ਸਾਰਿਆਂ ਦਾ ਚੰਗਾ ਹੀ ਹੋਵੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ, ਅਤੇ ਸਾਡੇ ਸਟੂਡੀਓ ਦੇ ਨੰਬਰ ਜੀ 905-673-3337-905-673-3337 ਜੀ ਤੁਸੀਂ ਨੋਟ ਰੱਖੋ, ਅਤੇ ਨਾਲ ਹੀ ਮੈਂ ਨੋਟ ਤੁਹਾਨੂੰ ਇਹ ਜ਼ਰੂਰ ਕਰਵਾਉਣੇ ਨੇ ਨੰਬਰ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਖ਼ਬਰਾਂ ਦੇ ਵਿੱਚ 1-2 ਕਾਲਸ ਜੋ ਨੇ ਹੋਲਡ 'ਤੇ ਹੁੰਦੀਆਂ ਨੇ, ਅਤੇ ਤੁਸੀਂ ਨੰਬਰ ਜੀ ਫੋਨ 'ਤੇ ਪ੍ਰੋਗਰਾਮ ਨੂੰ ਸੁਣਨ ਲਈ ਤੁਸੀਂ ਨੋਟ ਕਰਨਾ 416-477-2040। ਸੋ 416-477-2040 ਇਹ ਨੰਬਰ ਹੈ, ਅਤੇ US ਦੇ ਵਿੱਚ ਵੀ ਫੋਨ ਰਾਹੀਂ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ। ਨੰਬਰ 641-741-0860 ਤੁਸੀਂ ਡਾਇਲ ਕਰਨਾ, 641-741-0860। ਅਤੇ ਨਾਲ ਹੀ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੀ ਜੋ ਐਪ ਹੈ, ਜੇਕਰ ਐਪ ਤੁਹਾਡੇ ਕੋਲ ਹੈ ਫਿਰ ਤਾਂ ਤੁਸੀਂ ਕਿਤੇ ਵੀ

ਸਕਦੇ ਹੋ। ਸੋ ਐਪ ਅੱਜ ਹੀ ਡਾਊਨਲੋਡ ਕਰੋ ਤਾਂ ਜੋ ਕਿ ਤੁਸੀਂ ਸਾਨੂੰ ਪੂਰੇ 3 ਘੰਟੇ ਸਵੇਰੇ ਅਤੇ ਫਿਰ 3 ਘੰਟੇ ਸ਼ਾਮੀ 6 ਤੋਂ 9 ਦਾ ਟਾਈਮ ਪੰਜਾਬੀ ਲਹਿਰਾਂ ਦਾ ਟਾਈਮ ਜੀ ਤੁਸੀਂ ਸਾਨੂੰ ਸੁਣ ਸਕਦੇ ਹੋ। ਅਤੇ ਜੀ ਅੱਜ ਜੋ ਤਰੀਕ 13 ਮਈ ਦੀ ਹੈ, ਕੱਲ੍ਹ ਦੀ ਜੋ ਡੈਡਲਾਈਨ ਸੈਂਸਸ ਦੀ ਸੀ, ਉਮੀਦ ਕਰਦੇ ਹਾਂ ਕਿ ਸਾਰਿਆਂ ਨੇ ਜੋ ਹੈ ਆਪਣਾ ਸੈਂਸਸ ਹੈ ਇਹ ਸਬਮਿਟ ਜ਼ਰੂਰ ਕਰ ਦਿੱਤਾ ਹੋਵੇਗਾ, ਕਿਉਂਕਿ ਫਿਰ ਨਹੀਂ ਤਾਂ ਫਾਈਨਸ ਜੋ ਨੇ ਉਹ ਕਾਫੀ ਸਨ। ਮੇਰੇ ਖਿਆਲ $500 ਦਾ ਫਾਈਨ ਜੋ ਸੀ ਜੇਕਰ ਅਸੀਂ ਨਹੀਂ ਸਬਮਿਟ ਕਰਦੇ। ਸੋ ਇਹ ਕੁਝ ਕੁਝ ਡੈਡਲਾਈਨਸ ਨੇ, ਕੁਝ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਨੇ ਵਸਨੀਕ ਹੋਣ ਦੇ ਨਾਤੇ ਜੋ ਅਸੀਂ ਪੂਰੀਆਂ ਕਰਨੀਆਂ ਹੁੰਦੀਆਂ। ਸੋ ਉਮੀਦ ਹੈ ਕਿ ਤੁਸੀਂ ਪੂਰੀ ਕੀਤੀ ਹੋਵੇਗੀ। ਸੋ ਜੀ ਇਸ ਦੇ ਨਾਲ ਹੀ ਆਓ ਸਰਵਣ ਕਰਦੇ ਹਾਂ ਇੱਕ ਸ਼ਬਦ। ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਇਸ ਵੇਲੇ ਜੀ ਬਣੇ ਹੋਏ ਹੋ।

0: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਜੀ ਤੁਹਾਡੇ ਸਫ਼ਰ ਦਾ ਸਾਥੀ ਅਤੇ ਸਾਡੇ ਸਟੂਡੀਓ ਦੇ ਨੰਬਰ ਜੀ 905-673-3337 ਤੁਸੀਂ ਨੋਟ ਜੀ ਬਿਲਕੁਲ ਰੱਖੋ। ਸੋ ਨਵਾਂ ਦਿਨ ਜੋ ਸ਼ੁਰੂ ਕੀਤਾ ਅਤੇ ਜਦੋਂ ਮਨ ਦੇ ਵਿੱਚ ਜੋ ਗੁਰਬਾਣੀ ਦੇ ਬੋਲ ਹੋਣ ਵਾਕ ਹੋਣ ਅਤੇ ਫਿਰ ਜੋ ਦਿਨ ਜੋ ਹੈ ਆਪਣੇ ਆਪ ਦੇ ਵਿੱਚ ਹੀ ਬਿਲਕੁਲ ਬਣ ਜਾਂਦਾ। ਸੋ ਉਮੀਦ ਹੈ ਜੀ ਤੁਹਾਡੇ ਅੱਜ ਦੇ ਦਿਨ ਦੀ ਸ਼ੁਰੂਆਤ ਜੋ ਹੈ ਇਹ ਵੀ ਚੰਗੀ ਹੋਈ ਹੈ ਅਤੇ ਪੂਰਾ ਦਿਨ ਜੋ ਆਉਣ ਵਾਲਾ ਸਮਾਂ ਜੋ ਹੈ ਜੀ ਇਹ ਵੀ ਚੰਗਾ ਹੀ ਹੋਵੇਗਾ। ਸੋ ਜਦੋਂ ਅਸੀਂ ਦਿਨ ਨੂੰ ਸ਼ੁਰੂ ਕਰਦੇ ਹਾਂ ਅਤੇ ਪਲੈਨਿੰਗ ਜੋ ਹੈ ਮਨ ਦੇ ਵਿੱਚ ਉਹ ਬਿਲਕੁਲ ਰਹਿੰਦੀ ਹੈ, ਪੂਰਾ ਟਾਈਮ ਟੇਬਲ ਜੋ ਹੈ ਉਹ ਬਿਲਕੁਲ ਮਨ ਦੇ ਵਿੱਚ ਰਹਿੰਦਾ ਅਤੇ ਪਰ ਜੇ ਉਹਨਾਂ ਦੇ ਵਿੱਚ ਸਾਡੀਆਂ ਪ੍ਰਾਇਰਿਟੀਜ਼ ਸਾਨੂੰ ਪਤਾ ਹੋਣ ਅਤੇ ਉਹਨਾਂ ਤੋਂ ਅਸੀਂ ਜੋ ਹੈ ਆਪਣਾ ਕੰਮ ਸ਼ੁਰੂ ਕਰੀਏ ਅਤੇ ਮੇਰੇ ਖਿਆਲ ਕਾਫੀ ਆਸਾਨੀ ਹੁੰਦੀ ਹੈ ਫਿਰ ਕਿ ਅਸੀਂ ਆਪਣੇ ਗੋਲਸ ਜੋ ਨੇ ਉਹ ਪੂਰੇ ਕਰ ਸਕੀਏ। ਕਈ ਵਾਰ ਕੀ ਹੁੰਦਾ ਕਿ ਟਾਈਮ ਟੇਬਲ ਇੰਨਾ ਲੰਮਾ ਹੁੰਦਾ ਉਸ ਦੇ ਵਿੱਚ ਹੀ ਸਾਡੀਆਂ ਪ੍ਰਾਇਰਿਟੀਜ਼ ਜੋ ਨੇ ਉਹ ਕਿਤੇ ਨਾ ਕਿਤੇ ਗਵਾਚ ਜਾਂਦੀਆਂ ਨੇ। ਸੋ ਪਹਿਲਾਂ ਮੈਂ ਇਹ ਕਰਨਾ, ਚਲੋ ਮੈਂ ਫਿਰ ਉਹ ਕੰਮ ਜੋ ਹੈ ਉਹ ਕਰਨਾ। ਸੋ ਹੌਲੀ ਹੌਲੀ ਜੇਕਰ ਅਸੀਂ ਆਪਣੀ ਪ੍ਰਾਇਰਿਟੀਜ਼ ਨੂੰ ਮੈਨੇਜ ਕਰੀਏ, ਉਹਨਾਂ ਨੂੰ ਟੌਪ 'ਤੇ ਰੱਖੀਏ ਅਤੇ ਮੇਰੇ ਖਿਆਲ ਫਿਰ ਥੋੜ੍ਹੀ ਆਸਾਨੀ ਜੋ ਹੈ ਉਹ ਜ਼ਰੂਰ ਹੁੰਦੀ ਹੈ। ਸੋ ਇਹ ਸਾਰੀ ਪਲੈਨਿੰਗਸ, ਮਨ ਦੀਆਂ ਸੋਚਾਂ ਜੀ, ਸਵੇਰ ਦਾ ਹੀ ਤਾਂ ਸਮਾਂ ਹੁੰਦਾ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ। ਸੋ ਆਪਣੇ ਲਈ ਥੋੜ੍ਹਾ ਜਿਹਾ ਸਮਾਂ, ਕਿਉਂਕਿ ਮੈਂ ਜਾਣਦੀ ਹਾਂ ਜੋ ਸਵੇਰ ਦੀ ਚਹਿਲ ਪਹਿਲ ਹੁੰਦੀ ਹੈ, ਕਿਤੇ ਤਿਆਰੀਆਂ ਹੁੰਦੀਆਂ ਨੇ ਜਾਣ ਦੀਆਂ, ਕਿਤੇ ਬੱਚਿਆਂ ਨੂੰ ਰੈਡੀ ਕਰਨਾ ਹੁੰਦਾ, ਕਿਤੇ ਟਿਫਿਨ ਪੈਕ ਹੁੰਦੇ ਨੇ, ਪਰ ਉਸ ਦੇ ਵਿੱਚ ਜੇ ਥੋੜ੍ਹਾ ਜਿਹਾ ਸਮਾਂ ਜੀ ਆਪਣੇ ਲਈ ਕੱਢੀਏ, ਆਪਣੀ ਪਲੈਨਿੰਗ ਲਈ ਕੱਢੀਏ ਅਤੇ ਪੂਰੇ ਦਿਨ ਨੂੰ ਅਸੀਂ ਸਵੇਰ ਵੇਲੇ ਹੀ ਪਲੈਨ ਜ਼ਰੂਰ ਕਰ ਸਕਦੇ ਹਾਂ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਤੁਹਾਡੇ ਨਾਲ ਹੈ ਅਤੇ ਨਾਲ ਹੀ ਮੈਂ ਤੁਹਾਨੂੰ ਇਹ ਸੰਦੇਸ਼ ਜੋ ਹੈ ਜ਼ਰੂਰ ਦੇ ਦੇਵਾਂ, ਜਿੱਥੇ ਤੁਸੀਂ ਨੋਟ ਕਰਨਾ ਕਿ ਟੈਕਸ ਦਾ ਕੰਮ ਹੋਵੇ, ਟੈਕਸਿੰਗ ਦਾ ਕੰਮ ਹੋਵੇ, ਅਕਾਊਂਟਿੰਗ ਦਾ ਕੰਮ ਹੋਵੇ ਅਤੇ ਜੀ ਟੈਕਸੈਲ ਅਕਾਊਂਟਿੰਗ। ਸੋ ਨਾਂ ਕਿੰਨਾ ਮਿਲਦਾ ਜੁਲਦਾ ਕਿ ਤੁਹਾਡੇ ਮੂੰਹ 'ਤੇ ਇਹ ਨਾਂ ਹੋਵੇ ਅਤੇ ਤੁਹਾਨੂੰ ਪਤਾ ਕਿ ਕਾਲ ਕਿੱਥੇ ਕਰਨੀ ਹੈ। ਟੈਕਸੈਲ ਅਕਾਊਂਟਿੰਗ 604-6461-0361 'ਤੇ ਤੁਸੀਂ ਟੈਕਸੈਲ ਅਕਾਊਂਟਿੰਗ ਨੂੰ ਆਪਣੀ ਕਾਲ ਕਰ ਸਕਦੇ ਹੋ ਅਤੇ ਜੀ 50% ਤੁਹਾਨੂੰ ਡਿਸਕਾਊਂਟ ਆਪਣੇ ਕੰਮਾਂ 'ਤੇ। ਪੰਜਾਬੀ ਲਹਿਰਾ ਰੇਡੀਓ ਦੇ ਲਿਸਨਰਸ ਹੋਣ ਦੇ ਨਾਤੇ ਤੁਹਾਨੂੰ ਟੈਕਸੈਲ ਅਕਾਊਂਟਿੰਗ ਪਾਸੋਂ ਜ਼ਰੂਰ ਮਿਲਣਾ। ਸੋ ਪਰਸਨਲ ਟੈਕਸ ਫਾਈਲਿੰਗ ਦੀ ਗੱਲ ਅਸੀਂ ਕਰੀਏ, ਕਾਰਪੋਰੇਟ ਟੈਕਸੇਸ਼ਨ ਦੀ ਗੱਲ ਕਰੀਏ, ਬੁੱਕ ਕੀਪਿੰਗ ਦੀ ਗੱਲ ਕਰੀਏ, ਸੋ ਇੱਕ ਭਰੋਸੇਮੰਦ ਨਾਂ ਹੈ ਅਤੇ ਤਜਰਬੇਕਾਰ ਜੋ ਨਾਂ ਹੈ ਅਤੇ ਨੰਬਰ 604-6461-0361 ਜੀ ਟੈਕਸੈਲ ਅਕਾਊਂਟਿੰਗ ਦੇ ਲਈ ਤੁਸੀਂ ਨੋਟ ਬਿਲਕੁਲ ਰੱਖੋ ਜੀ। ਅਤੇ ਨਾਲ ਹੀ ਜੀ ਅੱਜ ਦੀਆਂ ਕੁਛ ਲੋਕਲ ਖਬਰਾਂ ਵੀ ਪਹਿਲਾਂ ਬਿਲਕੁਲ ਦੇਖ ਲਈਏ, ਜਿੱਥੇ ਹੈਂਟਾ ਵਾਇਰਸ ਦੇ ਜੋ ਕੇਸਿਸ ਨੇ, ਚਲੋ ਸ਼ੁਕਰ ਹੈ ਕਿ ਕੇਸਿਸ ਤਾਂ ਸਾਡੇ ਕੋਲ ਨਹੀਂ ਨੇ, ਪਰ ਹਾਈ ਰਿਸਕ ਕੋਂਟੈਕਟ ਅਤੇ ਲੋਅ ਰਿਸਕ ਕੋਂਟੈਕਟ ਇਹਨਾਂ ਨੂੰ ਜ਼ਰੂਰ ਆਈਸੋਲੇਟ ਕਰਨ ਨੂੰ ਕਿਹਾ ਜਾ ਰਿਹਾ। ਸੋ ਪਹਿਲਾਂ 3 ਜਣਿਆਂ ਨੂੰ ਜੀ ਆਈਸੋਲੇਸ਼ਨ ਦੇ ਵਿੱਚ ਰੱਖਿਆ ਗਿਆ ਸੀ ਜੋ ਕਿ ਵਾਇਰਸ ਤੋਂ ਐਕਸਪੋਜ਼ ਹੋਏ ਸੀ ਜਦੋਂ ਉਹਨਾਂ ਨੇ ਟਰੈਵਲ ਕੀਤਾ। ਸੋ ਇਹ ਆਈਸੋਲੇਸ਼ਨ 45 ਦਿਨਾਂ ਦੀ ਹੈ ਅਤੇ ਹੁਣ ਇਸ ਦੇ ਵਿੱਚ 7 ਲੋਕਾਂ ਦਾ ਹੋਰ ਨਾਂ ਜੁੜਿਆ ਜੋ ਕਿ ਕਹਿੰਦੇ ਨੇ ਕਿ ਹਾਲਾਂਕਿ ਖੈਰ ਇਹ ਲੋਅ ਰਿਸਕ ਕੋਂਟੈਕਟਸ ਨੇ, ਪਰ ਕੋਈ ਵੀ ਰਿਸਕ ਜੋ ਹੈ ਸਰਕਾਰ ਇਸ ਦੇ ਵਿੱਚ ਲੈਣਾ ਨਹੀਂ ਚਾਹੁੰਦੀ। ਅਤੇ ਜੀ ਇਹ 7 ਕੇਸਿਸ ਜੋ ਨੇ ਇਹ ਓਨਟੈਰੀਓ ਮਿਨਿਸਟਰੀ ਨੇ ਇਹਨਾਂ ਨੂੰ ਵੀ ਆਈਸੋਲੇਸ਼ਨ ਦੇ ਵਿੱਚ ਜਾਣ ਦੇ ਵਿੱਚ ਕਿਹਾ ਅਤੇ ਹੋਰ 6 ਜੋ ਨੇ ਐਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੇ। ਅਤੇ ਹਾਲਾਂਕਿ ਇੱਕ ਜੋ ਵਿਅਕਤੀ ਜੋ ਕਿਊਬੈਕ ਦੇ ਵਿੱਚ ਜੋ ਆਈਸੋਲੇਸ਼ਨ ਵਿੱਚ ਸੀ ਅਤੇ ਹੁਣ ਉਸ ਨੂੰ ਆਈਸੋਲੇਸ਼ਨ ਤੋਂ ਬਾਹਰ ਜਾਣ ਨੂੰ ਜ਼ਰੂਰ ਕਹਿ ਦਿੱਤਾ ਗਿਆ ਕਿਉਂਕਿ ਇੱਕ ਲੋਅ ਰਿਸਕ ਕੋਂਟੈਕਟ ਸੀ। ਹਾਲਾਂਕਿ ਚਲੋ ਲੋਅ ਰਿਸਕ ਕੋਂਟੈਕਟ ਸੀ ਅਤੇ ਪਰ ਫਿਰ ਵੀ ਕਈਆਂ ਨੂੰ ਜੋ ਹੈ ਇਹ ਹੁਣ 7 ਜਣਿਆਂ ਨੂੰ ਜੋ ਆਈਸੋਲੇਸ਼ਨ ਦੇ ਵਿੱਚ ਜਾਣ ਨੂੰ ਕਿਹਾ ਕਿਉਂਕਿ ਇਹ ਜੋ ਵਾਇਰਸ ਹੈ ਇਸ ਨਾਲ ਜੀ ਜਾਨ ਵੀ ਜਾ ਸਕਦੀ ਹੈ ਅਤੇ ਕਾਫੀ ਜੋ ਮਾੜਾ ਜੋ ਅਸਰ ਜੋ ਹੈ ਉਹ ਬੋਡੀ 'ਤੇ ਜੋ ਹੁੰਦਾ ਖਾਸ ਤੌਰ 'ਤੇ ਰੈਸਪੀਰੇਟਰੀ ਸਿਸਟਮ 'ਤੇ। ਸੋ ਇਸ ਦਾ ਖਿਆਲ ਪ੍ਰੀਕੋਸ਼ਨਸ ਜੋ ਨੇ ਜੋ ਸਰਕਾਰ ਲੈ ਰਹੀ ਹੈ ਅਤੇ ਉਮੀਦ ਕਰਦੇ ਹਾਂ ਕਿ ਕੇਸਿਸ ਕੋਈ ਨਾ ਹੀ ਆਉਣ ਇਸ ਮੁਲਕ ਦੇ ਵਿੱਚ। ਅਤੇ ਜੀ ਗੱਲ ਅਗਲੀ ਤੋਰੀਏ ਜਿੱਥੇ TTC ਅਤੇ ਯੂਨੀਅਨ ਦੇ ਵਿਚਕਾਰ ਜੋ ਹੁਣ ਮਤਭੇਦ ਨੇ, ਕੋਈ ਨੈਗੋਸੀਏਸ਼ਨ ਜੋ ਹੈ ਉਹ ਨਹੀਂ ਹੋ ਰਹੀ। ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ ਕਿਉਂਕਿ ਕਾਫੀ ਤੌਰ 'ਤੇ ਅਸੀਂ ਇਹ ਦੇਖਿਆ ਕਿ ਜਦੋਂ ਕੰਮਾਕਾਰਾਂ ਅਤੇ ਜੋ ਯੂਨੀਅਨ ਹੈ ਅਤੇ ਜੋ ਕੰਪਨੀ ਹੈ ਉਹਨਾਂ ਦੇ ਵਿਚਕਾਰ ਜੋ ਹੈ ਕੋਈ ਨੈਗੋਸੀਏਸ਼ਨ ਪਹੁੰਚਣ ਤੱਕ ਕਈ ਵਾਰੀ ਸਮਾਂ ਬਹੁਤ ਲੱਗ ਜਾਂਦਾ, ਕਈ ਵਾਰੀ ਸਟ੍ਰਾਈਕ ਵੀ ਹੁੰਦੀ ਹੈ। ਸੋ ਨੌਬਤ ਜੋ ਹੈ ਉਹ ਸਟ੍ਰਾਈਕ ਦੀ ਇਸ ਕੇਸ ਦੇ ਵਿੱਚ ਵੀ ਆ ਸਕਦੀ ਹੈ, ਪਰ ਕਿਉਂਕਿ ਫੀਫਾ ਵਰਲਡ ਕੱਪ ਜੋ ਹੈ ਉਹ ਸਿਰ 'ਤੇ ਹੈ, ਮਹੀਨੇ ਕੁ ਦਾ ਸਮਾਂ ਹੀ ਜੋ ਰਹਿ ਗਿਆ, ਅਤੇ ਹੁਣ ਪ੍ਰੀਮੀਅਰ ਡਕ ਫੋਰਡ ਨੂੰ ਇਹ ਫਿਕਰ ਜੋ ਹੈ ਜ਼ਰੂਰ ਹੈ ਕਿ ਹੁਣ ਜੇ ਇੱਥੇ ਸਟ੍ਰਾਈਕ ਹੁੰਦੀ ਹੈ 700 ਵਰਕਰਸ ਦੀ ਅਤੇ ਟ੍ਰਾਂਜ਼ਿਟ ਤਾਂ ਫਿਰ ਇਫੈਕਟ ਹੋਣੀ ਹੈ, ਉਹ ਵੀ ਵਰਲਡ ਕੱਪ ਦੇ ਦਿਨਾਂ ਦੇ ਵਿੱਚ। ਸੋ ਉਹਨਾਂ ਨੇ ਇਹ ਇੱਕ ਹਦਾਇਤ ਜੋ ਹੈ ਇਹ TTC ਅਤੇ ਜੀ ਵਰਕਰਸ ਦੀ ਯੂਨੀਅਨ ਨੂੰ ਜ਼ਰੂਰ ਦਿੱਤੀ ਹੈ ਵੀ ਤੁਸੀਂ ਲੋਕਾਂ ਨੂੰ, ਤੁਸੀਂ ਟੋਰੋਂਟੋ ਨੂੰ ਆਪਣੀਆਂ ਹੁਣ ਨੈਗੋਸੀਏਸ਼ਨ ਦੇ ਉੱਤੇ ਰੱਖੋ ਕਿ ਇਹ ਜੋ ਸਮਾਂ ਹੈ ਇਹ ਹੁਣ ਇੱਕ ਸਿੱਟੇ 'ਤੇ ਪਹੁੰਚਣ ਦੀ ਗੱਲ ਹੈ ਕਿ ਅਸੀਂ ਜਲਦੀ ਇਸ ਨੂੰ ਫਿਨਿਸ਼ ਕਰੀਏ, ਖਤਮ ਕਰੀਏ, ਤਾਂ ਜੋ ਕਿ ਕੋਈ ਮੁਸ਼ਕਿਲ ਜੋ ਹੈ ਉਹ ਫਿਰ ਅਗਲੇ ਮਹੀਨੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਦੋਂ ਵਰਲਡ ਕੱਪ ਹੋਣਾ ਕਿ ਉਹਨਾਂ ਦਿਨਾਂ ਦੇ ਵਿੱਚ ਨਾ ਹੋਵੇ ਕਿ ਟ੍ਰਾਂਜ਼ਿਟ ਜੋ ਹੈ ਫਿਰ ਉਹਨਾਂ ਦਿਨਾਂ ਦੇ ਵਿੱਚ ਜੀ ਮੁਸ਼ਕਿਲ ਦੇ ਵਿੱਚ ਹੋਵੇ। ਵੈਸੇ ਗੱਲ ਤਾਂ ਇਹ ਬਿਲਕੁਲ ਸਹੀ ਹੈ। ਸੋ ਦੇਖਦੇ ਹਾਂ ਕਿ ਹੁਣ TTC ਅਤੇ ਯੂਨੀਅਨ ਜੋ ਹੈ ਉਹ ਕਿੰਨਾ ਚਿਰ ਲਾਉਂਦੇ ਨੇ ਜੀ ਨੈਗੋਸੀਏਸ਼ਨ ਕਰਨ ਦੇ ਵਿੱਚ। ਅਤੇ ਨਾਲ ਹੀ ਜੀ ਤੋਰੀਏ ਗੱਲ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਵੀ। ਸੋ ਇਨ੍ਹੀਂ ਦਿਨੀ ਜੀ ਖਬਰ ਹੈ ਇਹਨਾਂ ਨੇ ਇੱਕ ਮੈਪ ਗ੍ਰਾਫਿਕ ਜੋ ਹੈ ਆਪਣੇ ਸੋਸ਼ਲ ਪਲੈਟਫਾਰਮ 'ਤੇ ਜੋ ਪੋਸਟ ਕੀਤਾ, ਅਤੇ ਹੁਣ ਇਸ ਦੇ ਵਿੱਚ ਇਹਨਾਂ ਨੇ ਵੈਨੇਜ਼ੁਏਲਾ ਨੂੰ ਆਪਣਾ 51ਵਾਂ ਸਟੇਟ ਲੇਬਲ ਕਰਕੇ ਉਸ 'ਤੇ ਅਮੈਰੀਕਾ ਦਾ ਝੰਡਾ ਲਾ ਦਿੱਤਾ। ਸੋ ਚਲੋ ਜੋ ਸੋਚਣੀ ਹੈ ਇਹ ਕੋਈ ਨਵੀਂ ਗੱਲ ਨਹੀਂ ਹੈ, ਪਰ ਹਾਲਾਂਕਿ ਹੁਣ ਜੋ ਵੈਨੇਜ਼ੁਏਲਾ ਦੇ ਇੰਟਰਿਮ ਪ੍ਰੈਜ਼ੀਡੈਂਟ ਨੇ ਡੈਲਸੀ ਰੋਡਰਿਗਸ, ਉਹਨਾਂ ਨੇ ਤਾਂ ਬਿਲਕੁਲ ਮਨਾਹੀ ਕੀਤੀ ਹੈ ਕਿ ਅਸੀਂ ਤਾਂ ਕਦੇ ਨਹੀਂ ਕਿਹਾ ਕਿ ਅਸੀਂ 51ਵੇਂ ਸਟੇਟ ਆ, ਅਤੇ ਚਲੋ ਇਹ ਗੱਲ ਤਾਂ ਸੋਸ਼ਲ ਪਲੈਟਫਾਰਮ ਦੀ ਹੋਈ। ਸੋ ਜੀ ਇਸ ਦੇ ਨਾਲ ਹੀ ਸਮਾਂ ਥੋੜ੍ਹਾ ਜਿਹਾ ਲਵਾਂਗੇ ਇੱਕ ਦੋ ਸੰਦੇਸ਼, ਅਤੇ ਉਸ ਤੋਂ ਬਾਅਦ ਜੀ ਸਾਡੇ ਨਾਲ ਰਮੇਸ਼ ਜੀ ਹੋਣਗੇ, ਅਤੇ ਨਾਲ ਹੀ ਅੱਜ ਦੀਆਂ ਤਾਜ਼ਾ ਤਰੀਨ ਖਬਰਾਂ ਜੀ ਭਾਰਤ ਦੀਆਂ। ਅਤੇ ਤੁਸੀਂ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੋ ਬਣੇ ਹੋਏ ਹੋ ਬਿਲਕੁਲ ਇਸੇ ਤਰ੍ਹਾਂ ਜੀ ਤੁਸੀਂ ਬਣੇ ਰਹਿਣਾ।
1: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
2: ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

0: 1509 or visit insuranceforyou.ca.
1: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਤੇ ਅੱਜ ਦੀਆਂ ਖਬਰਾਂ ਦਾ ਜੀ ਪਹਿਲਾ ਭਾਗ ਸ਼ੁਰੂ ਕਰਦੇ ਆ। ਰਮੇਸ਼ ਜੀ ਸਾਡੇ ਨਾਲ ਨੇ। ਰਮੇਸ਼ ਜੀ ਸਵਾਗਤ ਜੀ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ।
2: ਰੁਪਿੰਦਰ ਜੀ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
1: ਜੀ। ਰਮੇਸ਼ ਜੀ, ਤੇ ਸਭ ਤੋਂ ਪਹਿਲਾਂ ਜੀ ਅੱਜ ਇੱਕ ਬਹੁਤ ਹੀ ਚੰਗੀ ਖਬਰ ਤੋਂ ਜੀ ਸ਼ੁਰੂਆਤ ਕਰਾਂਗੇ। ਤੇ ਰਮੇਸ਼ ਜੀ, 10ਵੀਂ ਨਤੀਜੇ ਜੋ ਨੇ ਅਸੀਂ ਬੀਤੇ ਦਿਨਾਂ ਦੇ ਵਿੱਚ ਸਾਂਝੇ ਕੀਤੇ, ਤੇ ਅੱਜ ਜੀ 12ਵੀਂ ਜਮਾਤ ਦਾ ਨਤੀਜਾ ਵੀ ਆ ਚੁੱਕਾ। ਸੋ ਜੋ ਬੱਚਿਆਂ ਨੂੰ ਲੰਮੇ ਸਮੇਂ ਤੋਂ ਉਡੀਕ ਸੀ ਕਿ ਨਤੀਜਾ ਆਵੇ ਤੇ ਫਿਰ ਅੱਗੇ ਅਸੀਂ ਕੀ ਕਰਨਾ, ਤੇ ਅੱਗੇ ਅਸੀਂ ਕਾਲਜ ਜੋ ਹੈ ਉਹ ਜ਼ਿੰਦਗੀ ਜੋ ਹੈ ਸ਼ੁਰੂ ਕਰੀਏ ਜੋ ਸਾਨੂੰ ਇੱਕ ਕਰੀਅਰ ਦੇਵੇਗਾ। ਸੋ ਕਿਹੋ ਜਿਹੇ ਨਤੀਜੇ ਜੀ ਅੱਜ ਰਹੇ 12ਵੀਂ ਜਮਾਤ ਦੇ?
2: ਰੁਪਿੰਦਰ ਜੀ, ਨਤੀਜੇ ਜਦੋਂ ਕਿਸੇ ਵੀ ਜਮਾਤ ਦੇ ਆਉਣ, ਖਾਸ ਕਰਕੇ ਜਦੋਂ ਅਸੀਂ 10ਵੀਂ 12ਵੀਂ ਦੀਆਂ ਗੱਲਾਂ ਕਰਦੇ ਹਾਂ
1: ਜੀ,
2: ਇਹ ਬੀਤੇ ਸਮੇਂ ਤੋਂ ਨਜ਼ਰ ਮਾਰ ਲਓ, ਬੜੇ ਮਹੱਤਵਪੂਰਨ ਹੁੰਦੇ ਆ। ਬੜੀ ਉਤਸੁਕਤਾ ਨਾਲ ਇਹਨਾਂ ਦਾ ਇੰਤਜ਼ਾਰ ਹੁੰਦਾ ਹੈ
1: ਜੀ।
2: ਮੈਂ ਉਹ ਵੀ ਨਤੀਜੇ ਵੇਖੇ ਆ ਜਦੋਂ ਨਤੀਜਾ ਅਧਿਆਪਕ ਐਲਾਨ ਕਰਦੇ ਹੁੰਦੇ ਸੀ, ਵਿਦਿਆਰਥੀ ਘਰਾਂ ਤੋਂ ਲਿਫਾਫਿਆਂ ਚ ਫੁੱਲ ਲੈ ਕੇ ਜਾਂਦੇ ਸੀ। ਜਦੋਂ ਟੀਚਰ ਨਤੀਜਾ ਐਲਾਨ ਕਰਦੇ ਸੀ ਤੇ ਵਿਦਿਆਰਥੀ ਉਹਨਾਂ ਦੇ ਉੱਪਰ ਫੁੱਲਾਂ ਦੀ ਵਰਖਾ ਕਰਦੇ ਸੀ, ਕਿਉਂਕਿ ਵਿਦਿਆਰਥੀਆਂ ਨੂੰ ਪਤਾ ਹੁੰਦਾ ਸੀ ਅਸੀਂ ਪਾਸ ਹੋ ਜਾਣਾ, ਉਹ ਘਰੋਂ ਹੀ ਲੈ ਕੇ ਜਾਂਦੇ ਸੀ, ਇੰਨਾ ਚਾਅ ਹੁੰਦਾ
1: ਜੀ ਸਰ।
2: ਤੇ ਅੱਜ 12ਵੀਂ ਜਮਾਤ ਦਾ ਨਤੀਜਾ ਆਇਆ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜ਼ਿਕਰ ਕਰ ਰਹੇ ਹਾਂ। ਵੈਸੇ ਤੇ ਭਾਰਤ ਵਿੱਚ ICSE ਦਾ ਨਤੀਜਾ ਪਹਿਲਾਂ ਆ ਚੁੱਕਾ, CBSE ਦਾ ਵੀ ਅੱਜ ਆ ਗਿਆ ਪਲੱਸ ਟੂ ਦਾ। ਤੇ ਗੱਲ ਮੈਂ ਕਰ ਰਿਹਾ ਹੈਗਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ, ਜਿਹੜਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਬਹੁਤ ਸਾਰੇ ਵਿਦਿਆਰਥੀ ਇਸ ਬੋਰਡ ਦੇ ਵਿੱਚ ਪੜ੍ਹਦੇ ਨੇ, ਔਰ ਉਹਨਾਂ ਦਾ ਨਤੀਜਾ ਅੱਜ ਆਇਆ। 500 ਨੰਬਰ ਦਾ ਪੇਪਰ ਹੁੰਦਾ, 500 ਨੰਬਰ ਦੇ ਵਿੱਚੋਂ ਮੇਰੇ ਤੁਹਾਡੇ ਵਰਗੇ ਬੜੇ ਸਨੇ ਸੋਚਦੇ ਕਿ ਇੰਨੇ ਪ੍ਰਤੀਸ਼ਤ ਬਣ ਜਾਣੇ, ਇੰਨੇ ਪ੍ਰਤੀਸ਼ਤ ਬਣ ਜਾਣਾ। ਪਰੰਤੂ ਜੇ ਕਦੇ ਅਸੀਂ ਕਹੀਏ ਕਿ 100%, ਉਹ ਬੜੀ ਅਚੰਭੇ ਵਾਲੀ ਬੜੀ ਵੱਡੀ ਗੱਲ ਹੁੰਦੀ ਹੈ। ਤੁਸੀਂ ਨਤੀਜੇ ਦਾ ਪੁੱਛਿਆ, ਤਿੰਨ ਪੰਜਾਬ ਦੀਆਂ ਧੀਆਂ ਨੇ 500 ਚੋਂ 500 ਨੰਬਰ ਪ੍ਰਾਪਤ ਕੀਤੇ ਆ, ਤਿੰਨਾਂ ਕੁੜੀਆਂ ਨੇ। ਬੜਾ ਵੱਡੀ ਕਮਾਲ ਹੈ ਕਿ 500 ਚੋਂ 500 ਨੰਬਰ ਪ੍ਰਾਪਤ ਕਰ ਲੈਣੇ
1: ਜੀ।
2: ਉਹ ਕਿਹੋ ਜਿਹੀਆਂ ਲੜਕੀਆਂ ਹੋਣਗੀਆਂ, ਉਹਨਾਂ ਦੀ ਬੁੱਧੀ ਤੇ ਵਿਵੇਕ ਕਿਹੋ ਜਿਹਾ ਹੋਵੇਗਾ, ਉਹਨਾਂ ਦਾ ਕਿੰਨੀ ਉਹਨਾਂ ਦੀ ਅਕਲ ਹੋਵੇਗੀ, ਕਿੰਨਾ ਉਹਨਾਂ ਦੇ ਪਰਿਵਾਰਾਂ ਦਾ ਯੋਗਦਾਨ ਹੋਵੇਗਾ, ਕੀ ਮਾਹੌਲ ਹੋਵੇਗਾ। ਬੜੀ ਕਮਾਲ ਦੀ ਗੱਲ ਹੋਵੇਗੀ ਕਿ ਰੱਬ ਨੇ ਉਹਨਾਂ ਦੇ ਹੱਥ ਵਿੱਚ ਕਿਹੜੀ ਤਾਕਤ ਬਖਸ਼ੀ ਹੈ ਕਿ ਜਦੋਂ ਲਿਖਦੇ ਹੋਣਗੇ, ਜਿਵੇਂ ਅਸੀਂ ਕਹਿ ਦਈਦਾ ਨਾ ਕਿ ਲਿਖਦਾ ਤੇ ਬਸ ਮੋਤੀ ਕਰਦੇ ਆ, ਇਹ ਮੋਤੀ ਕਰਦੇ ਹੋਣਗੇ ਤਾਂ ਹੀ 500 ਚੋਂ 500 ਮਿਲੇ ਆ।
1: ਬਿਲਕੁਲ,
2: ਕਿਉਂਕਿ ਇੱਕ ਬਿੰਦੀ ਟਿੱਪੀ ਦੀ ਗਲਤੀ ਤੇ ਵੀ ਅਧਿਆਪਕ ਨੰਬਰ ਕੱਟ ਲੈਂਦੇ ਆ। 100% ਅਧਿਆਪਕ ਲਈ ਨੰਬਰ ਦੇਣੇ ਬੜੇ ਔਖੇ ਹੁੰਦੇ
1: ਜੀ।
2: ਜੇ ਕਿਸੇ ਦੇ ਥੋੜੇ ਹੋਣ ਨਾ, 33% ਪਾਸ ਲਈ ਚਾਹੀਦੇ ਆ, 25-28% ਆ ਜਾਂਦਾ, ਟੀਚਰ ਆਪਣੇ ਕੋਲੋਂ ਤੇ 2-3 ਜੋੜ ਦਿੰਦਾ ਹੈ। ਪਰੰਤੂ ਜਦੋਂ ਗੱਲ 100 ਦੇ ਨੇੜੇ ਆ ਜਾਏ ਤੇ ਅਧਿਆਪਕ 2 ਵਾਰ ਪੇਪਰ ਚੈੱਕ ਕਰਦਾ ਕਿ ਕਿਤੇ ਗਲਤ ਨਾ ਹੋ ਜਾਏ। ਕਮਾਲ ਦੀਆਂ ਪੰਜਾਬ ਦੀਆਂ ਧੀਆਂ ਨੇ ਜਿਹਨਾਂ ਨੇ 500 ਚੋਂ 500 ਨੰਬਰ ਪ੍ਰਾਪਤ ਕੀਤੇ। ਇੱਕ ਸਰਕਾਰੀ ਸਕੂਲ ਦੀ ਹੈ ਤੇ 2 ਹੋਰ ਵੱਖ ਵੱਖ ਸਕੂਲਾਂ ਦੀਆਂ ਨੇ
1: ਜੀ।
2: 2 ਲੁਧਿਆਣੇ ਤੋਂ ਹੈ, 1 ਮਾਨਸੇ ਤੋਂ ਹੈ। ਮਾਨਸੇ ਦਾ ਸਕੂਲ ਪਿੰਡ ਉੱਭਾ ਪਿੰਡ ਹੈ। ਉੱਭੇ ਦੀ ਸੁਖਨੀਤ ਕੌਰ ਪਹਿਲੇ ਨੰਬਰ ਤੇ ਹੈ। ਪਹਿਲੇ ਨੰਬਰ ਤੋਂ ਭਾਵ ਕਿ ਜਦੋਂ 500-500 ਸਾਰਿਆਂ ਦੇ ਬਰਾਬਰ ਹੈ, ਜਿਹੜੀ ਉਮਰ ਵਿੱਚ 2-4 ਦਿਨ ਛੋਟੀ ਹੋਵੇਗੀ ਉਹ ਪਹਿਲੇ ਨੰਬਰ ਤੇ ਹੈ, ਜਿਹੜੀ ਭੋਰਾ ਕਬੱਡੀ ਉਹ ਦੂਜੇ ਤੇ ਜਿਹੜੀ ਉਹ ਤੋਂ ਵੱਡੀ ਉਹ ਤੀਜੇ ਨੰਬਰ ਤੇ ਹੈ। ਸੁਹਾਨੀ ਚੌਹਾਨ ਜਿਹੜੀ ਲੁਧਿਆਣੇ ਨਾਲ ਸੰਬੰਧਿਤ ਹੈ ਉਹ ਦੂਜੇ ਤੇ ਹੈ। ਦਵਾਂਸ਼ੀ ਜਿਹੜੀ ਹੈ ਉਹ ਵੀ ਲੁਧਿਆਣੇ ਦੇ ਨਾਲ ਸੰਬੰਧਿਤ ਹੈ, ਉਹ ਤੀਜੇ ਤੇ ਹੈ। 3 ਬੱਚੀਆਂ ਨੇ ਮੱਲ ਮਾਰੀ ਹੈ। ਬੜਾ ਕਮਾਲ ਦਾ ਨਤੀਜਾ ਹੈ, ਵੱਡੀ ਗਿਣਤੀ ਬੱਚੇ ਪਾਸ ਹੋਏ ਹੈ, ਖੁਸ਼ੀਆਂ ਮਨਾਈਆਂ ਜਾ ਰਹੀਆਂ ਹੈ। ਹਾਲਾਂਕਿ ਪ੍ਰੀਖਿਆ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮੈਂ ਬੀਤੇ ਕੱਲ ਇੱਕ ਮਸਲਾ ਨੀਟ ਦਾ ਵੀ ਸਾਂਝਾ ਕੀਤਾ ਸੀ। ਨੀਟ ਭਾਵ ਕੋਈ ਉਹ ਪ੍ਰੀਖਿਆ ਜਿਹਦੇ ਵਿੱਚ ਡਾਕਟਰਾਂ ਦੀ ਚੋਣ ਹੋਣੀ ਹੁੰਦੀ, ਡਾਕਟਰਾਂ ਦੇ ਲਈ ਇੰਟਰੈਂਸ ਟੈਸਟ ਹੁੰਦਾ
1: ਜੀ,
2: ਉਹ ਲੈ ਕੇ ਇਸ ਵੇਲੇ ਖਰੂਦ ਪਿਆ ਹੋਇਆ। ਉਹਦਾ ਕਾਰਨ ਇਹ ਹੈ ਕਿ ਕਹਿੰਦੇ ਪੇਪਰ ਲੀਕ ਹੋ ਗਿਆ, ਉਹਦੇ ਵਿੱਚ ਇਸ ਵੇਲੇ ਭਰਥੂ ਪਿਆ ਹੋਇਆ। ਹਾਲਾਂਕਿ ਮਾੜਾ ਜਿਹਾ ਇਸ਼ਾਰਾ ਤੇ ਨੀਟ ਵਾਲਿਆਂ ਨੇ, ਮਾਫ਼ ਕਰਨਾ, ਜਿਹੜੀ ਨੈਸ਼ਨਲ ਟੈਸਟਿੰਗ ਏਜੰਸੀ ਉਹਨਾਂ ਨੇ ਦੇ ਦਿੱਤਾ ਕਿ 8-10 ਦਿਨ ਚ ਦੁਬਾਰਾ ਪੇਪਰ ਪਵੇਗਾ। ਪਰੰਤੂ ਜਿਨ੍ਹਾਂ ਨੇ ਪਹਿਲਾਂ ਚਾਵਾਂ ਨਾਲ ਮਿਹਨਤ ਕੀਤੀ ਹੁੰਦੀ ਉਹਨਾਂ ਲਈ ਉਹ ਝਟਕਾ ਸੀ, ਕਿਉਂਕਿ ਪੇਪਰ ਪ੍ਰੀਖਿਆ ਹਮੇਸ਼ਾ ਹੀ ਬਹੁਤ ਵੱਡੀ ਚੀਜ਼ ਹੁੰਦੀ ਹੈ ਵਿਦਿਆਰਥੀਆਂ ਲਈ, ਇਹੀ ਵਿਦਿਆਰਥੀਆਂ ਲਈ ਸਾਰਾ ਕੁਛ ਹੁੰਦਾ ਹੈ। ਸੋ ਅੱਜ ਭਾਈ ਜਿਹੜੇ ਵੀ ਨਤੀਜੇ ਆਏ ਆ, ਜਿਹੜੇ ਬੱਚਿਆਂ ਨੇ ਮੱਲਾਂ ਮਾਰੀਆਂ, ਜਿਹੜੇ ਬੱਚੇ ਮੈਰਿਟ ਵਿੱਚ ਆਏ ਆ, ਅਸੀਂ ਉਹਨਾਂ ਨੂੰ, ਉਹਨਾਂ ਦੇ ਅਧਿਆਪਕਾਂ ਨੂੰ, ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦੇ ਹਾਂ।
1: ਜੀ ਬਿਲਕੁਲ ਸਰ, ਜੋ ਮਿਹਨਤ ਦਾ ਜੋ ਫਲ ਮਿਲਿਆ, ਬਹੁਤ ਹੀ ਖੁਸ਼ੀ ਹੋਈ ਹੈ ਜੀ ਇਹ ਨਤੀਜੇ ਸੁਣ ਕੇ। ਅਤੇ ਅਰਦਾਸ ਕਰਦੇ ਹਾਂ ਜੀ ਬੱਚਿਆਂ ਨੂੰ ਇੱਕ ਚੰਗੀ ਦਿਸ਼ਾ ਜੋ ਹੈ ਅੱਗੇ ਲਈ ਵੀ ਮਿਲੇ ਅਤੇ ਭਵਿੱਖ ਉਹਨਾਂ ਦਾ ਬਸ ਸੁਨਹਿਰੀ ਹੋਵੇ। ਰਮੇਸ਼ ਜੀ, ਇਸ ਦੇ ਨਾਲ ਹੀ ਗੱਲ ਅਗਲੀ ਸਾਂਝੀ ਕਰਾਂਗੇ। ਉਸ ਤੋਂ ਪਹਿਲਾਂ ਚਲੋ ਇੱਕ ਸੰਦੇਸ਼ ਜੋ ਹੈ ਇਹ ਵੀ ਲੈ ਲਈਏ। ਅਤੇ ਜੀ ਟੈਰਿਕਸ ਕੌਨਕ੍ਰੀਟ ਸਰਵਿਸਿਜ਼ ਵਾਲਿਆਂ ਦਾ ਮੈਂ ਸੰਦੇਸ਼ ਜ਼ਰੂਰ ਸਾਂਝਾ ਕਰ ਦੇਵਾਂ, ਕਿਉਂਕਿ ਹੁਣ ਮੌਸਮ ਜੋ ਅੱਛਾ ਆ ਰਿਹਾ, ਦਿਨ ਖੁੱਲ੍ਹ ਗਏ ਨੇ ਅਤੇ ਤੁਸੀਂ ਘਰ ਆਪਣਾ ਡਰਾਈਵੇ ਹੁਣ ਨਵਾਂ ਬਣਵਾਉਣਾ, ਤੁਸੀਂ ਪੈਟੀਓ ਆਪਣਾ ਪਿੱਛੇ ਬੈਕਯਾਰਡ ਰੈਡੀ ਅੱਛਾ ਸੋਹਣਾ ਕਰਵਾਉਣਾ, ਅਤੇ ਸੋਹਣੇ ਸੋਹਣੇ ਡਿਜ਼ਾਈਨਸ ਹੋਣ, ਖੂਬਸੂਰਤ ਰੰਗ ਹੋਣ ਅਤੇ ਕੰਮ ਵੀ ਸਮੇਂ ਸਿਰ ਹੋਵੇ, ਕਿਉਂਕਿ ਇਹ ਵੀ ਜ਼ਰੂਰੀ ਹੁੰਦਾ, ਅਤੇ ਰੀਜ਼ਨੇਬਲ ਪ੍ਰਾਈਜ਼ ਹੋਵੇ, ਅਤੇ ਫਿਰ ਸਾਰੀਆਂ ਗੱਲਾਂ ਜੋ ਨੇ ਟੈਰਿਕਸ ਕੌਨਕ੍ਰੀਟ ਸਰਵਿਸਿਜ਼ ਵਾਲੇ ਜੀ ਪੂਰੇ ਕਰਦੇ ਨੇ। ਕੁਲਵਿੰਦਰ ਧਾਲੀਵਾਲ ਜੀ ਨੂੰ ਤੁਸੀਂ ਕਾਲ ਆਪਣੀ ਕਰਨੀ ਹੈ, ਨੰਬਰ 647-526-2372 'ਤੇ, 647-526-2372 ਟੈਰਿਕਸ ਕੌਨਕ੍ਰੀਟ ਸਰਵਿਸਿਜ਼ ਦਾ ਇਹ ਨੰਬਰ ਹੈ। ਤੁਸੀਂ ਕਾਲ ਕਰੋ ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਹਵਾਲਾ ਜ਼ਰੂਰ ਦਿਓ, ਅਤੇ ਨਾਲ ਹੀ ਨੋਟ ਕਰਵਾ ਦੇਵਾਂ ਕਿ ਕੰਮ ਕੌਨਕ੍ਰੀਟ ਦਾ ਹੋਵੇ, ਇਸ ਦੇ ਨਾਲ ਨਾਲ ਬੇਸਮੈਂਟ ਲੀਕੇਜ ਰਿਪੇਅਰਿੰਗ ਦਾ ਕੰਮ ਵੀ ਇਹ ਖਾਸ ਜੀ ਕਰਦੇ ਨੇ। ਸੋ ਪ੍ਰਾਇਰਿਟੀ 'ਤੇ ਤੁਸੀਂ ਆਪਣੀ ਲੀਕੇਜ ਰਿਪੇਅਰ ਕਰਵਾਉਣੀ ਹੈ ਬੇਸਮੈਂਟ ਲਈ। ਸੋ 647-526-2372 ਨੰਬਰ ਜੀ ਟੈਰਿਕਸ ਕੌਨਕ੍ਰੀਟ ਸਰਵਿਸ ਲਈ ਨੋਟ ਬਿਲਕੁਲ ਰੱਖੋ ਜੀ। ਰਮੇਸ਼ ਜੀ, ਪਿਛਲੇ ਦਿਨਾਂ ਦੇ ਵਿਵਾਦ ਜੀ ਅਸੀਂ ਜਾਣਦੇ ਹਾਂ, ਪਰ ਦਲਜੀਤ ਦੁਸਾਂਝ ਦੇ ਮੈਨੇਜਰ ਦੇ ਘਰ ਰਮੇਸ਼ ਜੀ ਗੋਲੀ ਚੱਲੀ ਹੈ, ਅਤੇ ਕਾਫੀ ਹੈਰਾਨੀ ਵਾਲੀ ਇਹ ਖਬਰ ਹੈ, ਅਤੇ ਮੁੱਖ ਮੰਤਰੀ ਪੰਜਾਬ ਨੇ ਖਬਰ ਹੈ ਕੋਈ ਵੱਡਾ ਬਿਆਨ ਇਸ ਦੇ ਵਿੱਚ ਦਿੱਤਾ ਜੀ, ਕੀ ਪੂਰੀ ਗੱਲ ਹੈ ਜੀ, ਕੀ ਪੂਰੀ ਰਿਪੋਰਟ ਹੈ?
2: ਰੁਪਿੰਦਰ ਜੀ, ਜਿਹੜਾ ਤੇ ਮਸਲਾ ਗੋਲੀ ਵਾਲਾ
1: ਜੀ,
2: ਕਿ ਗੁਰਪ੍ਰਤਾਪ ਹੋਣਾ ਦੇ ਘਰ ਗੋਲੀ ਚੱਲੀ ਹੈ, ਜਿਹੜੇ ਉੱਗੇ ਕਲਾਕਾਰ, ਉੱਗੇ ਗਾਇਕ ਦਲਜੀਤ ਦੁਸਾਂਝ ਦੇ ਮੈਨੇਜਰ ਹੈ, ਲੰਬੇ ਸਮੇਂ ਤੋਂ ਉਹਨਾਂ ਦੇ ਨਾਲ ਹੈ, ਉਹ ਧਮਾਕੇ ਦੀ ਆਵਾਜ਼ ਤੇ ਬਹੁਤੀ ਨਹੀਂ ਜਿਹੜੀ ਗੂੰਜੀ ਹੈ। ਗੋਲੀ ਚੱਲੀ ਜਾਂ ਨਹੀਂ ਚੱਲੀ, ਉਹ ਵੀ ਅਜੇ ਤੱਕ ਘੁੰਮਣ ਘੇਰੀਆਂ ਚ ਗੱਲ ਫਸੀ ਹੈ। ਕੋਈ ਕਹਿੰਦਾ ਚੱਲੀ ਹੈ, ਕੋਈ ਕਹਿੰਦਾ ਨਹੀਂ ਚੱਲੀ। ਜੇ ਤੇ ਅਸੀਂ ਗੱਲ ਕਰਨਾਲ ਪੁਲਿਸ ਦੀ ਕਰੀਏ, ਕਿਉਂਕਿ ਕਰਨਾਲ ਵਿੱਚ ਪਿੰਡ ਪੈਂਦਾ ਹੈ, ਹਰਿਆਣੇ ਦੇ ਵਿੱਚ, ਪਿੰਡ ਦਾ ਨਾਮ ਗੌਂਡਰ ਹੈ। ਉਸ ਪਿੰਡ ਦੇ ਵਿੱਚ ਜਦੋਂ ਜਿਹੜਾ ਘਰ ਹੈ ਮੈਨੇਜਰ ਹੋਣਾ ਦਾ, ਜਿਹੜੇ ਮੈਨੇਜਰ ਨੇ ਦਲਜੀਤ ਦੁਸਾਂਝ ਦੇ, ਉਹਦੇ ਵਿੱਚ ਪੁਲਿਸ ਪਹੁੰਚ ਗਈ ਤੇ ਪੁਲਿਸ ਨੇ ਮੁੱਢਲੇ ਤੌਰ ਤੇ ਜਾਣਕਾਰੀ ਦਿੱਤੀ ਕਿ ਸਾਨੂੰ ਖਾਲੀ ਖੋਲ ਹੀ ਨਹੀਂ ਕੋਈ ਬਰਾਮਦ ਹੋਇਆ। ਤੇ ਜਦੋਂ ਖਾਲੀ ਖੋਲ ਬਰਾਮਦ ਨਹੀਂ ਹੋਇਆ ਤੇ ਅਸੀਂ ਕਿਵੇਂ ਮੰਨ ਲਈਏ ਕਿ ਗੋਲੀ ਚੱਲੀ ਹੈ? ਪਿੰਡ ਦੇ ਕੁਛ ਲੋਕਾਂ ਦਾ ਵੀ ਪੁਲਿਸ ਨੇ ਜ਼ਿਕਰ ਕਰਤਾ ਜੀ, ਅਸੀਂ ਫਲਾਨੇ ਲੋਕਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਅਸੀਂ ਵੀ ਆਵਾਜ਼ ਕੋਈ ਨਹੀਂ ਸੁਣੀ। ਦੂਜੇ ਪਾਸੇ ਜਿਹੜਾ ਸੋਸ਼ਲ ਮੀਡੀਆ ਹੈ, ਸੋਸ਼ਲ ਮੀਡੀਆ ਤੇ ਕਹਿੰਦੇ ਕਿ ਲਾਇਰੈਂਸ ਧੜੇ ਨੇ, ਜਿਹੜਾ ਲਾਇਰੈਂਸ ਗੈਂਗਸਟਰ ਗਰੁੱਪ ਹੈ, ਉਹਨਾਂ ਨੇ ਜ਼ਿੰਮੇਵਾਰੀ ਵੀ ਚੁੱਕ ਲਈ ਹੈ ਗੋਲੀ ਦੀ। ਖੈਰ, ਇਹ ਮਸਲੇ ਵਿੱਚ ਗੋਲੀ ਚੱਲੀ ਜਾਂ ਨਹੀਂ ਚੱਲੀ ਇੱਕ ਕਾਨੂੰਨੀ ਉਲਝਣ ਦਾ ਮਸਲਾ ਹੈ, ਇਹ ਗੱਲ ਸਾਫ਼ ਹੋ ਜੂਗੀ, ਕੋਈ ਬਹੁਤ ਵੱਡਾ ਮੁੱਦਾ ਨਹੀਂ। ਪਰੰਤੂ ਜਿਹੜੀ ਦੂਸਰੀ ਗੂੰਜ ਹੈ, ਜਿਹੜੀ ਸਿਆਸੀ ਗੂੰਜ ਹੈ, ਉਹ ਵਾਹਵਾ ਵਧੀ ਹੈ
1: ਜੀ।
2: ਉਹਦੇ ਧਮਾਕੇ ਇਸ ਵੇਲੇ ਜ਼ਿਆਦਾ ਪਏ ਹੈ। ਦਿੱਲੀ ਗਏ ਹੋਏ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ, ਹੁਣ ਉੱਥੋਂ ਉਹਨਾਂ ਨੇ ਵਾਪਸੀ ਰਵਾਨਗੀ ਕੀਤੀ ਹੈ। ਉੱਥੇ ਇੱਕ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰਨੀ ਸੀ, ਮੁਲਾਕਾਤ ਕਰਕੇ ਆਏ ਹੈ। ਮੁਲਾਕਾਤ ਤੋਂ ਬਾਅਦ ਸਾਂਝਾਂ ਪਾਈਆਂ ਜੋ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਉਹਨਾਂ ਨੇ ਸਾਂਝਾਂ ਪਾਈਆਂ, ਜੋ ਪੰਜਾਬ ਦੀਆਂ ਸੜਕਾਂ ਨੂੰ ਲੈ ਕੇ, ਪੰਜਾਬ ਦੇ ਪੁਲਾਂ ਨੂੰ ਲੈ ਕੇ ਗੱਲਾਂ ਕੀਤੀਆਂ, ਉਹ ਤੇ ਸਾਂਝਾਂ ਪਾਈਆਂ ਹੀ ਪਾਈਆਂ। ਉਹ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਜੀ, ਗੱਲ ਇਹ ਹੈ ਕਿ ਜਿਹੜਾ ਦਲਜੀਤ ਦੁਸਾਂਝ ਹੈ, ਭਾਰਤੀ ਜਨਤਾ ਪਾਰਟੀ ਉਹਨੂੰ ਭਾਜਪਾ ਵਿੱਚ ਆਉਣ ਲਈ ਦਬਾਅ ਪਾ ਰਹੀ ਹੈ, ਸਿਆਸਤ ਵਿੱਚ ਆਉਣ ਲਈ ਦਬਾਅ ਪਾ ਰਹੀ ਹੈ। ਕਹਿੰਦੇ ਅਗਲੇ ਦੀ ਮਰਜ਼ੀ ਆ, ਉਹ ਨਹੀਂ ਮੰਨਦਾ, ਤੇ ਆਹ ਸਾਰਾ ਕੁਛ ਕਹਿੰਦੇ ਉਹਨੂੰ ਡਰਾਉਣ ਧਮਕਾਉਣ ਲਈ ਕੀਤਾ ਜਾ ਰਿਹਾ, ਇਹ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ
1: ਜੀ।
2: ਪੰਜਾਬ ਦੇ ਮੁੱਖ ਮੰਤਰੀ ਦੀ ਕਹਿਣ ਦੀ ਦੇਰ ਸੀ, ਇੱਧਰੋਂ ਜਿਵੇਂ ਤਿਆਰ ਬਾਰ ਤਿਆਰ ਹੀ ਬੈਠੇ ਸੀ। ਚੀਮਾ ਸਾਹਿਬ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਹੈ, ਐਡਵੋਕੇਟ ਹਰਪਾਲ ਸਿੰਘ ਚੀਮਾ, ਉਹ ਕਹਿੰਦੇ ਭਾਜਪਾ ਦਾ ਕੰਮ ਹੀ ਇਹੋ ਹੈ, ਭਾਜਪਾ ਡਰਾ ਧਮਕਾ ਕੇ ਸਾਰਾ ਕੁਛ ਕਰਾਉਂਦੀ ਹੈ। ਦਲਜੀਤ ਦੁਸਾਂਝ ਦੇ ਮੈਨੇਜਰ ਦੇ ਘਰ ਗੋਲੀ ਚਲਾਈ ਗਈ, ਉੱਥੇ ਕਹਿੰਦੇ ਲਾਇਰੈਂਸ ਬਿਸ਼ਨੋਈ ਧੜੇ ਨੇ ਜ਼ਿੰਮੇਵਾਰੀ ਚੁੱਕੀ ਆ, ਦਲਜੀਤ ਦੁਸਾਂਝ ਨੂੰ ਭਾਜਪਾ ਵਿੱਚ ਆਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਜਿਹੜੇ ਪੰਜਾਬ ਦੇ ਮੁੱਖ ਬੁਲਾਰੇ ਬਣਾਏ ਹੋਏ ਨੇ ਕੁਲਦੀਪ ਧਾਲੀਵਾਲ, ਉਹ ਵੀ ਕਹਿੰਦੇ ਕਹਿੰਦੇ ਕਿ ਭਾਜਪਾ ਉੱਤੇ ਦਬਾਅ ਪਾ ਰਹੀ ਹੈ। ਦੂਜੇ ਪਾਸੇ ਭਾਜਪਾ ਦੇ ਜਿਹੜੇ ਸੁਨੀਲ ਜਾਖੜ ਜੀ ਹੈ, ਉਹ ਕਹਿੰਦੇ ਹੁਣ ਇਹਨਾਂ ਨੂੰ ਦਲਜੀਤ ਦੋਸਾਂਝ ਦੀ ਯਾਦ ਆ ਕੇ ਐਵੇਂ ਰੌਲਾ ਪਾਈ ਜਾਂਦੇ। ਹੁਣ ਐਵੇਂ ਕੌਣ ਰੌਲਾ ਪਾਉਂਦਾ ਜੀ, ਸਾਨੂੰ ਨਹੀਂ ਪਤਾ, ਪਰੰਤੂ ਗੱਲ ਬੜੀ ਸਾਫ਼ ਹੈ ਰੁਪਿੰਦਰ ਜੀ ਕਿ ਪਿਛਲੇ 5-7 ਦਿਨ ਤੋਂ ਇਹ ਰੌਲਾ ਕਈ ਵਾਰ ਪੈ ਹਟਿਆ।
1: ਜੀ,
2: ਹਾਲਾਂਕਿ ਦਲਜੀਤ ਦੋਸਾਂਝ ਉਹਨਾਂ ਨੇ ਬੜਾ ਸਿਆਣਪ ਭਰਿਆ ਇੱਕ ਜਵਾਬ ਪਹਿਲਾਂ ਹੀ ਦੇ ਦਿੱਤਾ ਸੀ। ਉਹ ਕਹਿੰਦੇ ਜੀ ਮੈਂ ਸਿਆਸਤ 'ਚ ਨਹੀਂ ਆ ਰਿਹਾ, ਸਿਆਸਤ ਸਾਡੇ ਲਈ ਨਹੀਂ ਬਣੀ, ਮੈਂ ਮਨੋਰੰਜਨ ਦੀ ਦੁਨੀਆ ਦਾ ਬੰਦਾ ਹੈ ਤੇ ਮੈਂ ਉੱਥੇ ਰਹਿ ਕੇ ਬੜਾ ਖੁਸ਼ ਹਾਂ। ਦਲਜੀਤ ਦੋਸਾਂਝ ਨੇ ਥੋੜੇ ਸ਼ਬਦਾਂ 'ਚ ਬੜੀ ਵੱਡੀ ਗੱਲ ਕਹਿ ਦਿੱਤੀ ਸੀ ਕਿ ਜਿੱਥੇ ਮੈਂ ਹੈਗਾ ਮੈਂ ਬੜਾ ਖੁਸ਼ ਹਾਂ, ਮੈਂ ਸਿਆਸਤ ਵਾਲੇ ਪਾਸੇ ਨਹੀਂ ਆਉਣਾ। ਹੁਣ ਦਲਜੀਤ ਦੋਸਾਂਝ ਦੀ ਇੱਕ ਫਿਲਮ ਹੈ ਪੰਜਾਬ 95, ਉਹ ਫਿਲਮ ਕਦੇ ਇਸ ਕਰਕੇ ਰੌਲਾ ਪੈ ਜਾਂਦਾ ਜੀ ਭਾਜਪਾ ਵਾਲੇ ਕੇਂਦਰ ਵਾਲੇ ਨਹੀਂ ਚੱਲਣ ਦਿੰਦੇ, ਕਦੇ ਕਿਸੇ ਕਰਕੇ ਰੌਲਾ ਪੈ ਜਾਂਦਾ। ਬੀਤੇ ਸਮੇਂ ਦੇ ਵਿੱਚ ਦਲਜੀਤ ਸਾਹ ਦੇ ਜਿੱਥੇ ਜਿੱਥੇ ਸ਼ੋਅ ਹੋਏ ਉੱਥੇ ਵੀ ਖੌਰੂ ਖੱਪਾ ਪੈ ਗਿਆ। ਹੁਣ ਖੌਰੂ ਖੱਪਾ ਪਾਉਣ ਵਾਲੇ ਵੀ ਕੋਈ ਦੂਰ ਦੇ ਦੀ ਲੋਕ ਸੀ, ਉਹ ਵੀ ਤੇ ਆਪਣੇ ਪੰਜਾਬੀ ਭਰਾ ਸੀਗੇ, ਉਹ ਵੀ ਕਈ ਤਰ੍ਹਾਂ ਦੇ ਰੌਲੇ ਹੈ। ਉਹਦੇ ਵਿੱਚ ਦਲਜੀਤ ਦੋਸਾਂਝ ਪਹਿਲਾਂ ਤੇ ਚੁੱਪੀ ਧਾਰੀ ਰਹੇ, ਬਾਅਦ ਵਿੱਚ ਉਹਨਾਂ ਨੇ ਵੀ ਦਬਕਾ ਮਾਰਿਆ ਕਿ ਭਾਈ ਜੇ ਮੇਰੇ ਸ਼ੋਅ ਖਰਾਬ ਕਰੂੰਗੇ ਤੇ ਅਸੀਂ ਸਖ਼ਤੀ ਨਾਲ ਨਜਿੱਠਾਂਗੇ। ਹੁਣ ਉੱਪਰੋਂ ਪੰਜਾਬ ਦੇ ਮੁੱਖ ਮੰਤਰੀ ਦਾ ਏਡਾ ਵੱਡਾ ਬਿਆਨ ਜਿਹਦੇ ਵਿੱਚ ਉਹਨਾਂ ਨੇ ਸਿੱਧਾ ਹੀ ਕਹਿ ਤਾ ਕਿ ਭਾਜਪਾ ਦਲਜੀਤ ਦੋਸਾਂਝ ਨੂੰ ਸਿਆਸਤ ਵਿੱਚ ਲਿਆਉਣਾ ਚਾਹੁੰਦੀ ਸੀ, ਉਹ ਮੰਨਦਾ ਨਹੀਂ, ਹੁਣ ਉਹਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਹਾਲਾਂਕਿ ਇਹ ਬੜਾ ਹੈਰਾਨੀਜਨਕ ਵਰਤਾਰਾ ਆ ਕਿ ਇਸ ਢੰਗ ਦੇ ਨਾਲ ਵੀ ਆ ਸਾਰਾ ਕੁਛ ਚੱਲ ਸਕਦਾ। ਹੁਣ ਕਿੰਨਾ ਕੁ ਭਗਵੰਤ ਮਾਨ ਜੀ ਨੇ ਸੱਚਾ ਬਿਆਨ ਦਿੱਤਾ ਹੈ, ਕਿੰਨਾ ਕੁ ਨਹੀਂ ਦਿੱਤਾ ਸਾਨੂੰ ਨਹੀਂ ਪਤਾ, ਪਰੰਤੂ ਉਹ ਜਿਹੜਾ ਧਮਾਕੇ ਦੀ ਗੱਲ ਸੀਗੀ ਜਿਹੜਾ ਕਿਹਾ ਜਾ ਰਿਹਾ ਕਿ ਮੈਨੇਜਰ ਦੇ ਘਰ ਗੋਲੀ ਚਲੀ, ਉਹ ਤੇ ਗੋਲੀ ਮੈਨੂੰ ਲੱਗਦਾ ਕਿ ਆਵਾਜ਼ ਸ਼ਾਇਦ ਗੁਆਂਢੀਆਂ ਨੇ ਵੀ ਨਹੀਂ ਸੁਣੀ ਹੋਣੀ ਬਹੁਤੀ, ਪਰੰਤੂ ਜੋ ਭਗਵੰਤ ਮਾਨ ਜੀ ਨੇ ਜਾਂ ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਲੈ ਕੇ ਦਲਜੀਤ ਦੋਸਾਂਝ ਨੂੰ ਲੈ ਕੇ ਇੱਕ ਨਵੀਂ ਚਰਚਾ ਛੇੜ ਦਿੱਤੀ, ਉਹ ਇਸ ਵੇਲੇ ਕਾਫੀ ਪਟਾਕੇ ਪੈ ਰਹੇ।
1: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਇਸ ਦੀ ਅਸੀਂ ਨੋਟ ਕਰਵਾਵਾਂਗੇ ਕਿ ਤੁਸੀਂ ਮੂਵਿੰਗ ਦਾ ਕੰਮ ਜੋ ਕਰਵਾਉਣਾ, ਕਿਤੇ ਵੀ ਮੂਵ ਹੋਣਾ, ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਜਾਣਾ, ਕੋਈ ਸ਼ਹਿਰ ਹੀ ਚਲੋ ਚੇਂਜ ਕਰਨਾ, ਜਾਂ ਫਿਰ ਨੌਰਥ ਅਮਰੀਕਾ ਦੇ ਵਿੱਚ ਤੁਸੀਂ ਆਪਣਾ ਮੁਲਕ ਬਦਲਣਾ, HK ਮੂਵਰਸ ਜੀ ਤੁਹਾਡੀ ਮਦਦ ਬਿਲਕੁਲ ਕਰਨਗੇ। ਨੰਬਰ 416-524-6604 416-524-6704 ਤੁਸੀਂ ਨੋਟ ਕਰੋ ਜੀ। ਸੇਫ ਐਂਡ ਸਾਊਂਡ, ਤੁਹਾਡਾ ਪੂਰਾ ਸਮਾਨ, ਗੱਡੀਆਂ ਕਾਰਾਂ ਵੀ ਨਾਲ ਹੀ, ਅਤੇ ਜੀ ਸਾਰੀ ਜ਼ਿੰਮੇਵਾਰੀ ਇਹਨਾਂ ਦੀ। HK ਮੂਵਰਸ ਤੋਂ ਹਰਮਿੰਦਰ ਜੀ ਨੂੰ ਆਪਣਾ ਫੋਨ ਤੁਸੀਂ ਕਰਨਾ, ਨੰਬਰ 416-524-6604 416-524-6704 'ਤੇ ਜੀ। ਅਤੇ ਨਾਲ ਹੀ ਜੀ ਮੈਂ ਨੋਟ ਇਹ ਵੀ ਕਰਵਾ ਦੇਵਾਂ, ਕਿਉਂਕਿ ਵੀਕਐਂਡ ਬਹੁਤ ਜਲਦੀ ਆ ਜਾਣਾ, ਅਤੇ ਵੀਕਐਂਡ ਫਿਰ ਆਪਣੇ ਲਈ ਲੌਂਗ ਵੀਕਐਂਡ ਵਾਲਾ ਜੋ ਇਹ ਮੌਕਾ ਇਸ ਵਾਰੀ ਲੈ ਕੇ ਆਉਣਾ, ਅਤੇ ਜੀ ਲੌਂਗ ਵੀਕਐਂਡ ਮੌਕੇ ਅਪਲਾਈਨਸ ਜੰਕਸ਼ਨ ਪਾਸ ਜੀ ਤੁਹਾਡੇ ਲਈ ਡੀਲਸ ਬਿਲਕੁਲ ਤਿਆਰ ਨੇ। ਤੁਸੀਂ ਘਰ ਫਰਿੱਜ, ਸਟੋਵ, ਵਾਸ਼ਰ, ਡਰਾਇਰ ਨਵੇਂ ਲੈ ਕੇ ਆਉਣੇ, ਜਾਂ ਪੂਰਾ ਬੰਡਲ ਜੋ ਹੈ ਉਹ ਖਰੀਦਣਾ, ਬੇਸਮੈਂਟ ਲਈ ਬੰਡਲ ਲੈਣਾ, ਅਤੇ ਅੱਛੇ ਰੀਜ਼ਨੇਬਲ ਪ੍ਰਾਈਜ਼ਸ, ਅੱਛੇ ਡਿਸਕਾਊਂਟਸ ਅਪਲਾਈਨਸ ਜੰਕਸ਼ਨ ਪਾਸ ਤੁਹਾਨੂੰ ਮਿਲਣਗੇ। ਸੋ ਮਿਸੀ ਸਾਗਾ ਸਟੀਲਸ 'ਤੇ ਪਹਿਲੀ ਇਹਨਾਂ ਦੀ ਲੋਕੇਸ਼ਨ ਨੋਟ ਕਰੋ, ਅਤੇ ਏਅਰਪੋਰਟ 'ਤੇ ਕਲਾਰਕ 'ਤੇ ਜੀ ਨਵੀਂ ਲੋਕੇਸ਼ਨ ਵੀ ਹੈ, ਅਤੇ ਨਾਲ ਹੀ ਤੁਹਾਨੂੰ ਨੰਬਰ ਵੀ ਦੇ ਦਈਏ ਤਾਂ ਜੋ ਕਿ ਤੁਸੀਂ ਫੋਨ ਰਾਹੀਂ ਵੀ ਜੋ ਡੀਲਸ ਬਾਰੇ ਪੂਰੀ ਜਾਣਕਾਰੀ ਲੈ ਸਕੋ। ਨੰਬਰ 905-450-0054 ਹੈ, 905-450-0054 ਜੀ ਅਪਲਾਈਨਸ ਜੰਕਸ਼ਨ ਦੇ ਲਈ ਨੋਟ ਬਿਲਕੁਲ ਰੱਖੋ ਜੀ। ਰਮੇਸ਼ ਜੀ ਚੱਲਾਂਗੇ ਜੀ ਅੱਜ ਦੀ ਅਗਲੀ ਖਬਰ ਵੱਲ, ਤੇ ਗੱਲ ਜੀ ਪ੍ਰਧਾਨ ਮੰਤਰੀ ਦੇ ਕਾਫਲੇ ਦੀ ਕਰੀਏ। ਖਬਰ ਹੈ ਵੱਡੀ ਕਟੌਤੀ ਇਸ ਦੇ ਵਿੱਚ ਹੋਈ ਹੈ ਜੀ, ਕੀ ਕਾਰਨ ਨੇ, ਕੀ ਖਾਸ ਰਿਪੋਰਟ ਹੈ?
2: ਕੱਲੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਾਫਲੇ ਚ ਕਟੌਤੀ ਨਹੀਂ, ਹੋਰ ਵੀ ਕਈ ਚੀਜ਼ਾਂ ਪਿਛਲੇ ਇੱਕ ਅੱਧੇ ਦਿਨ ਤੋਂ ਬੜੀਆਂ ਵਿਸ਼ੇਸ਼ ਜਿਹੀਆਂ ਵਾਪਰ ਰਹੀਆਂ ਨੇ
1: ਜੀ।
2: ਉਹਦਾ ਕਾਰਨ ਇਹ ਆ ਕਿ 2-3 ਦਿਨ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉੱਪਰ ਥੱਲੇ ਦੋ ਥਾਵਾਂ ਤੇ ਵੱਖ ਵੱਖ ਥਾਵਾਂ ਤੇ ਬੜੇ ਅਹਿਮ ਬਿਆਨ ਸਲਾਹਾਂ ਜਾਰੀ ਕੀਤੀਆਂ। ਉਹਦੇ ਵਿੱਚ ਉਹ ਕਹਿੰਦੇ ਜੀ ਗੱਲ ਇਹ ਆ ਕਿ ਦੇਸ਼ ਇਸ ਵੇਲੇ ਨਾ ਆਰਥਿਕ ਤੌਰ ਤੇ ਥੋੜਾ ਜਿਹਾ ਪ੍ਰਭਾਵਿਤ ਹੋ ਸਕਦਾ ਜੇ ਭਾਰਤੀ ਲੋਕ ਮੇਰੀਆਂ ਕੁਛ ਸਲਾਹਾਂ ਮੰਨਣ ਤੇ ਅਸੀਂ ਤਕੜੇ ਹੋ ਕੇ ਟੱਕਰ ਦੇ ਸਕਦੇ
1: ਜੀ।
2: ਸਲਾਹਾਂ ਉਹਨਾਂ ਨੇ ਦਿੱਤੀਆਂ ਕਿ ਤੇਲ ਜਿਹਨੂੰ ਪੈਟਰੋਲ ਡੀਜ਼ਲ ਆਖਦੇ ਆ, ਗੈਸਾਂ ਆਖਦੇ ਆ, ਇਹਦੀ ਖਪਤ ਘੱਟ ਕਰੋ। ਉਹਦੇ ਉਹਨਾਂ ਨੇ ਨੁਕਤੇ ਵੀ ਦੱਸੇ ਕਿ ਕਿਵੇਂ ਅਸੀਂ ਸਾਂਝੀ ਕਾਰ ਵਿੱਚ ਸਵਾਰ ਹੋ ਸਕਦੇ ਹਾਂ, ਐਵੇਂ ਰੋਜ਼ ਹੀ ਆਪਣੀਆਂ ਕਾਰਾਂ ਚੁੱਕ ਕੇ ਨਾ ਦੌੜੇ ਰਹੋ। ਔਨਲਾਈਨ ਮੀਟਿੰਗਾਂ ਦੀ ਸਲਾਹ ਦੇ ਦਿੱਤੀ, ਔਨਲਾਈਨ ਕਲਾਸਾਂ ਦੀ ਸਲਾਹ ਦੇ ਦਿੱਤੀ। ਸੋਨਾ 1 ਸਾਲ ਲਈ ਖਰੀਦੋ ਨਾ, ਖਾਣ ਵਾਲਾ ਤੇਲ ਜਿਹੜਾ ਵਿਦੇਸ਼ਾਂ ਤੋਂ ਇੰਪੋਰਟ ਕਰਦੇ ਹਾਂ ਉਹਦੇ ਵਿੱਚ ਸੰਜਮ ਨਾਲ ਵਰਤੋਂ, ਖਾਦਾਂ ਜਿਹੜੀਆਂ ਅਸੀਂ ਵਿਦੇਸ਼ਾਂ ਤੋਂ ਇੰਪੋਰਟ ਕਰਦੇ ਹਾਂ, ਮੰਗਾਉਂਦੇ ਹਾਂ, ਉਹਨੂੰ ਸੰਜਮ ਦੇ ਨਾਲ ਕਿਸਾਨ ਵਰਤਣ, ਕਈ ਸਲਾਹਾਂ ਦੇ ਦਿੱਤੀਆਂ। ਉਹਦਾ ਕੇਂਦਰ ਬਿੰਦੂ ਇੱਕੋ ਹੀ ਸੀ ਸਾਰੀਆਂ ਸਲਾਹਾਂ ਦਾ, ਕੇਂਦਰ ਬਿੰਦੂ ਸੀ ਕਿ ਵਿਦੇਸ਼ੀ ਮੁਦਰਾ ਭੰਡਾਰ ਨੂੰ, ਜਿਹੜਾ ਵਿਦੇਸ਼ੀ ਮੁਦਰਾ ਭੰਡਾਰ ਜਿਸ ਨੂੰ ਅਸੀਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਫੋਰੈਕਸ ਰਿਜ਼ਰਵ ਵੀ ਆਖਦੇ ਹਾਂ, ਉਹਨੂੰ ਸੇਵ ਕਰਨਾ, ਉਹਨੂੰ ਬਚਾਉਣਾ, ਉਹਨੂੰ ਮਜ਼ਬੂਤ ਕਰਨਾ ਦੇਸ਼ ਦੇ, ਕਿਉਂਕਿ ਸੱਚਾਈ ਹੈ ਕਿ ਪਿਛਲੇ 1 ਮਈ ਦੇ ਜਿਹੜੇ ਅੰਕੜੇ ਆ ਇਸੇ ਮਹੀਨੇ ਦੇ, ਜਦੋਂ ਅਪ੍ਰੈਲ ਮਹੀਨਾ ਖਤਮ ਹੋਇਆ, ਤੇ ਜਿਹੜਾ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ ਉਹ ਹੇਠਾਂ ਨੂੰ ਖਿਸਕ ਗਿਆ ਹੈ ਸੰਸਾਰ ਵਿਆਪੀ ਘਟਨਾਕ੍ਰਮ ਦੇ ਚੱਲਦੇ। ਹੁਣ ਉਹ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸਲਾਹਾਂ ਦੇ ਦਿੱਤੀਆਂ, ਤੇ ਸਲਾਹਾਂ ਹੁਣ ਗੱਲ ਹੈ ਕਿ ਵਿਰੋਧੀ ਤੇ ਪੈ ਗਏ ਫਿਰ ਅਲੀ ਅਲੀ ਕਰਕੇ ਕਿ ਅੱਜ ਤੁਸੀਂ ਸਲਾਹਾਂ ਦਿੰਦੇ ਆ, ਕੱਲ ਤੱਕ ਤੁਸੀਂ ਕਹਿੰਦੇ ਅਸੀਂ ਦੁਨੀਆ ਦੀ ਆਰਥਿਕ ਵੱਡੀ ਸ਼ਕਤੀ ਬਣ ਜਾਣਾ, ਤੇ ਅੱਜ ਤੁਹਾਨੂੰ ਯਾਦ ਆ ਗਿਆ ਕਿ ਦੇਸ਼ ਇਹਨਾਂ ਹਾਲਾਤਾਂ ਵਿੱਚੋਂ ਦੀ ਲੰਘ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਰਾਹੁਲ ਗਾਂਧੀ ਤੋਂ ਲੈ ਕੇ ਕਈਆਂ ਨੇ ਟਿੱਚਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪ੍ਰਧਾਨ ਮੰਤਰੀ ਦੇ ਉਹਨਾਂ ਸ਼ਬਦਾਂ ਨੂੰ ਲੈ ਕੇ, ਤੇ ਉਹ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨੇ ਪਹਿਲਾ ਕਦਮ ਜਿਹੜਾ ਆਪ ਪੁੱਟਿਆ, ਜਿਹੜਾ ਉਹਨਾਂ ਦਾ ਇੱਕ ਵੱਡਾ ਕਾਫਲਾ, ਪ੍ਰਧਾਨ ਮੰਤਰੀ ਨੇ ਘਰ ਤੋਂ ਨਿਕਲ ਕੇ ਵੀ ਕਿਸੇ ਥੋੜਾ ਜਿਹਾ ਦੂਰ ਜਾਣਾ ਤੇ ਇੱਕ ਲੰਬਾ ਚੌੜਾ ਕਾਫਲਾ ਚੱਲਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗੱਡੀਆਂ ਦਾ, ਪੰਜਾਬ ਦੇ ਮੁੱਖ ਮੰਤਰੀ ਨਾਲ ਹੀ 25-30 ਗੱਡੀਆਂ ਹੁੰਦੀਆਂ ਉਹਨਾਂ ਨਾਲ, ਤੇ ਮੈਨੂੰ ਲੱਗਦਾ ਹੋ ਸਕਦਾ 50 ਗੱਡੀਆਂ ਹੋਣ, ਤੇ ਉਹਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਕਹਿਤਾ ਕਿ 50% ਕਟੌਤੀ। ਵੈਸੇ ਤੇ ਸਦਾ ਲਈ ਹੋ ਜੇ ਚੰਗੀ ਗੱਲ ਹੈ, ਠੀਕ ਹੈ ਤੁਸੀਂ ਭਾਈ 2-4-5 ਗੱਡੀਆਂ ਲੈ ਲਓ, ਇੱਥੇ ਕੀ ਮੁੱਖ ਮੰਤਰੀ ਕੀ ਪ੍ਰਧਾਨ ਮੰਤਰੀ ਉਹਨੀਆਂ, ਇੱਕ ਸ਼ਹਿਰ ਵਿੱਚ ਗੱਡੀਆਂ ਨਹੀਂ ਹੁੰਦੀਆਂ ਜਿੰਨਾ ਇਹਨਾਂ ਦਾ ਕਈ ਵਾਰੀ ਕਾਫਲਾ ਨਾਲ ਤੁਰਿਆ ਹੁੰਦਾ, ਐਵੇਂ ਬੇਲੋੜ ਆਈ। ਪ੍ਰੋਟੋਕੋਲ ਹੈ, ਕਾਹਦਾ ਪ੍ਰੋਟੋਕੋਲ ਹੈ? ਠੀਕ ਹੈ ਪ੍ਰੋਟੋਕੋਲ, ਤੁਸੀਂ ਸੁਰੱਖਿਆ ਦੀਆਂ ਗੱਡੀਆਂ ਦਾ ਇੱਦਾਂ ਦਾ ਪ੍ਰਬੰਧ ਕਰ ਲਓ ਜਿਹੜੀਆਂ 2-4-5 ਕਰਨੀਆਂ, ਬਾਕੀ ਤੇ ਸਾਰੀ ਡਰਾਮੇਬਾਜ਼ੀ ਹੈ। ਹੁਣ ਉਹ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ, ਕੁਛ ਹੋਰ ਸੂਬਿਆਂ ਵਿੱਚੋਂ ਵੀ ਇਹੋ ਜਿਹੀਆਂ ਖਬਰਾਂ ਆਈਆਂ ਕਿ ਅਸੀਂ ਖਰਚ ਘਟਾਵਾਂਗੇ, ਤੇ ਖਬਰ ਇਹ ਵੀ ਹੈ ਕਿ ਭਾਰਤ ਦੀ ਸਰਕਾਰ ਨੇ ਇੱਕ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ, ਸੋਨਾ ਚਾਂਦੀ ਉਹਦੇ ਨਾਲ ਮਹਿੰਗੇ ਹੋ ਜਾਣੇ ਕਿਉਂਕਿ ਦਰਾਮਦ ਡਿਊਟੀ ਵਧਾ ਦਿੱਤੀ ਹੈ। ਭਾਵ ਕਿ ਜੇ ਤੁਸੀਂ ਅੱਜ ਭਾਰਤ ਆਉਂਦੇ ਹੋ, ਸੋਨਾ ਖਰੀਦ ਕੇ ਲੈ ਕੇ ਆਉਂਦੇ ਹੋ, ਤੇ ਤੁਹਾਡੇ ਕੋਲ ਕਸਟਮ ਡਿਊਟੀ ਜਿਹੜੀ ਹੈ, ਪਹਿਲਾਂ ਜੇ 9% ਸੀ ਤੇ ਹੁਣ 15 ਲਵਾਂਗੇ, 6% ਕਸਟਮ ਡਿਊਟੀ ਵਧਾ ਦਿੱਤੀ ਹੈ। ਹਾਲਾਂਕਿ ਕੇਂਦਰ ਬਿੰਦੂ ਉੱਥੇ ਜਾ ਕੇ ਹੈ ਕਿ ਤੁਸੀਂ ਘੱਟ ਵਿਦੇਸ਼ ਵਿੱਚ ਪੈਸਾ ਜਿਹੜਾ ਵਿਦੇਸ਼ੀ ਮੁਦਰਾ ਤੁਸੀਂ ਭਾਰਤ ਲੈ ਕੇ ਆਓ, ਨਾ ਕਿ ਤੁਸੀਂ ਖਰਚ ਕੇ ਦੂਸਰੇ ਦੇਸ਼ ਦੀ ਝੋਲੀ ਵਿੱਚ ਪਾ ਕੇ ਆ ਜਾਓ। ਇੱਕੋ ਇੱਕ ਟਾਰਗੇਟ ਹੈ ਕਿ ਭਾਰਤੀ ਲੋਕ, ਕਿਉਂਕਿ ਭਾਰਤ ਦਾ ਜਿਹੜਾ ਸੋਨੇ ਦਾ ਬਾਜ਼ਾਰ ਜਿਹਨੂੰ ਮੰਨਿਆ ਜਾਂਦਾ ਹੈ ਭਾਰਤ ਦਾ, ਦੁਨੀਆ ਦੇ ਵਿੱਚ ਜਿਹੜਾ ਭਾਰਤ ਹੈ ਇਹ ਸੋਨੇ ਦਾ ਇੱਕ ਵੱਡਾ ਬਾਜ਼ਾਰ ਹੈ
1: ਜੀ,
2: ਕੁਛ ਰਵਾਇਤੀ ਕਲਚਰ ਕਰਕੇ, ਕੁਛ ਹੋਰ ਚੀਜ਼ਾਂ ਕਰਕੇ। ਵੈਸੇ ਵੀ ਭਾਰਤ ਇੱਕ ਵੱਡੀ ਮੰਡੀ ਹੈ ਆਬਾਦੀ ਕਰਕੇ, ਤੇ ਆਬਾਦੀ ਤੋਂ ਇਲਾਵਾ ਜਿਹੜਾ ਇੱਥੋਂ ਦਾ ਕਲਚਰ ਹੈ ਉਹਦੇ ਵਿੱਚ ਜਿਹੜਾ ਸੋਨਾ ਆ ਇਹ ਦੁਨੀਆ ਦੇ ਵਿੱਚ ਇੱਕ ਵੱਡੀ ਮਾਰਕੀਟ ਮੰਨਿਆ ਜਾਂਦਾ ਹੈ ਭਾਰਤ ਨੂੰ। ਔਰ ਬੀਤੇ ਸਮੇਂ ਦੇ ਵਿੱਚ 2024-25 ਦੇ ਵਿੱਚ ਆਖਦੇ ਆ ਕਿ ਸੋਨੇ ਕਰਕੇ ਬਹੁਤ ਵੱਡੇ ਪੱਧਰ ਤੇ ਜਿਹੜੀ ਕਰੰਸੀ ਭਾਰਤ ਆਉਣੀ ਸੀ, ਵੱਖ ਵੱਖ ਕਰੰਸੀਆਂ ਦੁਨੀਆ ਦੇ ਵੱਖ ਵੱਖ, ਉਹ ਇਸ ਕਰਕੇ ਨਹੀਂ ਆਈਆਂ ਕਿਉਂਕਿ ਉਹ ਸੋਨਾ ਖਰੀਦ ਕੇ ਲਿਆਏ। ਹੁਣ ਉਹ ਸੋਨੇ ਤੇ ਕਸਟਮ ਡਿਊਟੀ ਵਧਾ ਦਿੱਤੀ ਹੈ ਭਾਰਤ ਨੇ। ਉਹਦਾ ਕੇਂਦਰ ਬਿੰਦੂ ਇਹੀ ਹੈ ਕਿ ਸਿੱਧੀ ਭਾਰਤ ਵਿੱਚ ਵਿਦੇਸ਼ੀ ਕਰੰਸੀ ਆਵੇ, ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਲਗਾਤਾਰ ਸਲਾਹਾਂ ਦੇ ਰਹੇ ਹੈ ਉਹ ਸਲਾਹਾਂ ਦਾ ਕੇਂਦਰ ਬਿੰਦੂ ਇੱਕ ਹੀ ਆ ਕਿ ਭਾਰਤ ਦੀ ਜਿਹੜੀ ਵਿਦੇਸ਼ੀ ਮੁਦਰਾ ਭੰਡਾਰ ਹੈ ਭਾਰਤ ਦਾ, ਉਹਨੂੰ ਮਜ਼ਬੂਤ ਕਰਨਾ, ਜਿਹੜਾ ਹੇਠਾਂ ਨੂੰ ਭੋਰਾ ਖਿਸ ਗਿਆ ਹੈਗਾ। ਤੇ ਹੁਣ ਬਾਕੀ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ। ਮੈਂ ਬਹੁਤ ਵਾਰ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਦੇ ਜਿਹੜੇ ਕਹੇ ਸ਼ਬਦ ਹੈ ਇਹ ਸਧਾਰਨ ਸ਼ਬਦ ਨਹੀਂ ਹੈ, ਇਹਦੇ ਵਿੱਚ ਕਈ ਵਾਰੀ ਤੇ ਇੱਥੇ ਤੱਕ ਵੀ ਗੱਲਾਂ ਹੋ ਹਟੀਆਂ ਕਿ ਕਿਤੇ ਵੇਖੀਏ ਲੋਕਡਾਊਨ ਵਰਗੀ ਕੋਈ ਵਿਸ਼ੇਸ਼ ਸਥਿਤੀ ਨਾ ਆ ਜਾਏ। ਇਹ ਤੇ ਬੜੀ ਸਾਫ਼ ਹੀ ਗੱਲ ਹੈ ਕਿ ਮਹਿੰਗਾਈ ਵਧਣੀ ਵਧਣੀ ਹੈ, ਕਿਉਂਕਿ ਪ੍ਰਧਾਨ ਮੰਤਰੀ ਜੀ ਇਸ਼ਾਰਾ ਦੇ ਚੁੱਕੇ ਹੈ। ਸੋ ਕਿੱਥੇ ਕੁ ਤੱਕ ਵੱਧਦੀ ਹੈ ਗੱਲ, ਕਿੱਧਰ ਨੂੰ ਜਾਂਦੀ ਹੈ, ਸਮਾਂ ਦੱਸੇਗਾ। ਪਰੰਤੂ ਪ੍ਰਧਾਨ ਮੰਤਰੀ ਜੀ ਦੇ ਦਿੱਤੇ ਗਏ ਬਿਆਨ, ਦਿੱਤੀਆਂ ਸਲਾਹਾਂ ਇਹ ਵੱਡੇ ਇਸ਼ਾਰੇ ਕਰਦੀਆਂ ਹੈ, ਤਾਂਹੀਓ ਵਿਰੋਧੀ ਪਾਰਟੀਆਂ ਹੁਣ ਉਹਨਾਂ ਦੇ ਉੱਪਰ ਸ਼ਕਤੀ ਪਾਰ ਕਰ ਰਹੀਆਂ
1: ਜੀ। ਜੀ ਰਮੇਸ਼ ਜੀ, ਬਿਲਕੁਲ ਸਹੀ ਜੀ। ਅਤੇ ਜੀ ਇਸ ਦੇ ਨਾਲ ਅਸੀਂ ਜ਼ਿਕਰ ਜੋ ਹੈ ਇਹ ਜ਼ਰੂਰ ਕਰਦੀ ਹੈ ਜੀ, ਤੁਸੀਂ ਨੋਟ ਕਰੋ ਹਰਪ੍ਰੀਤ ਸੈਣੀ ਜੀ ਦਾ ਨੰਬਰ ਟੌਪ ਚੋਇਸ ਇੰਸ਼ੋਰੈਂਸ ਤੋਂ, ਕਿਉਂਕਿ ਇੰਸ਼ੋਰੈਂਸ ਜੇਕਰ ਕੋਲ ਹੋਵੇ ਕੱਲ ਦਾ ਜੋ ਸਾਨੂੰ ਨਹੀਂ ਪਤਾ ਜੀ ਉਸ ਦੀ ਤਿਆਰੀ ਅਸੀਂ ਪਹਿਲਾਂ ਕੀਤੀ ਹੋਵੇ ਤੇ ਇੱਕ ਮਨ ਦਾ ਰਿਲੀਫ ਜੋ ਹੈ ਮਨ ਦੀ ਸ਼ਾਂਤੀ ਸਾਡੇ ਨਾਲ ਜ਼ਰੂਰ ਹੁੰਦੀ ਹੈ। ਸੋ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਅੱਛੀਆਂ ਜੋ ਪਾਲਿਸੀਜ਼ ਨੇ ਤੇ ਨਾਲ ਜੀ ਫਾਈਨੈਂਸ਼ੀਅਲ ਪਲੈਨਿੰਗ ਕਿਸ ਤਰ੍ਹਾਂ ਕਰਨੀ ਹੈ ਇਸ ਦੀ ਚੰਗੀ ਸਲਾਹ ਤੁਸੀਂ ਹਰਪ੍ਰੀਤ ਸੈਣੀ ਜੀ ਪਾਸੋਂ ਲੈ ਸਕਦੇ ਹੋ ਟੌਪ ਚੋਇਸ ਇੰਸ਼ੋਰੈਂਸ ਤੋਂ ਜੀ। ਨੰਬਰ ਨੋਟ ਕਰੋ 416-817-6500 416-817-6500 ਨੰਬਰ ਤੇ ਕਾਲ ਜ਼ਰੂਰ ਹੋ ਸਕਦੀ ਹੈ ਜੀ। ਰਮੇਸ਼ ਜੀ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਗੱਲ ਹੁਣ ਕਰਾਂਗੇ ਤੇ ਖਬਰ ਹੈ ਹਸਪਤਾਲਾਂ ਦੇ ਪ੍ਰਬੰਧ ਨੂੰ ਲੈ ਕੇ ਹਾਈ ਕੋਰਟ ਨੇ ਕੁਝ ਸਖਤ ਹੁਕਮ ਜਾਰੀ ਕਰ ਦਿੱਤੇ ਨੇ ਜੀ। ਕੀ ਹੁਕਮ ਹੋਏ ਨੇ ਜੀ, ਕੀ ਪੂਰੀ ਖਾਸ ਇਸ ਬਾਰੇ ਜਾਣਕਾਰੀ ਹੈ?
2: ਦੇਖੋ ਵੈਸੇ ਤੇ ਬਹੁਤ ਸਾਰੇ ਮਸਲੇ ਬੀਤੇ ਸਮੇਂ ਚ ਹਾਈ ਕੋਰਟ ਲੋਕ ਲੈ ਕੇ ਗਏ, ਚਾਹੇ ਮੁਲਾਜ਼ਮ ਆਪਣਾ ਮਸਲਾ ਲੈ ਕੇ ਗਏ ਕਿ ਸਰਕਾਰ ਸਾਨੂੰ ਮਹਿੰਗਾਈ ਵੱਧ ਰਹੀ ਹੈ ਪਰੰਤੂ ਵਧਿਆ ਹੋਇਆ ਮਹਿੰਗਾਈ ਪੱਤਾ ਦੇ ਹੀ ਨਹੀਂ ਰਹੀ। ਇਹ ਤੋਂ ਇਲਾਵਾ ਕਿਸਾਨ ਆਪਣੇ ਮੁੱਦੇ ਲੈ ਕੇ ਗਏ, ਚਾਹੇ ਉਹ ਪਰਾਲੀ ਨੂੰ ਅੱਗ ਲਾਉਣ ਵਾਲੀ ਗੱਲ ਸੀ ਉੱਥੇ ਵੀ ਅਦਾਲਤਾਂ ਕਿਸਾਨਾਂ ਦੇ ਹੱਕ ਵਿੱਚ ਭੁਗਤੀਆਂ, ਚਾਹੇ ਸੜਕੀ ਪ੍ਰਬੰਧ ਦੀ ਗੱਲ ਸੀ ਉੱਥੇ ਵੀ ਸਰਕਾਰਾਂ ਲੋਕਾਂ ਦੇ ਹੱਕ ਵਿੱਚ ਭੁਗਤੀਆਂ
1: ਜੀ।
2: ਹੁਣ ਆ ਮੈਡੀਕਲ ਢਾਂਚੇ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਹਸਪਤਾਲਾਂ ਦਾ, ਸਰਕਾਰੀ ਹਸਪਤਾਲਾਂ ਦਾ, ਉਹਦੇ ਵਿੱਚ ਵੀ ਹਾਈ ਕੋਰਟ ਨੇ ਬੜਾ ਵਿਸ਼ੇਸ਼ ਹੁਕਮ ਦਿੱਤਾ ਹੈ। ਹਾਈ ਕੋਰਟ ਕਹਿੰਦਾ ਕਿ 2 ਮਹੀਨੇ ਵਿੱਚ ਜਿਹੜੇ ਜ਼ਿਲ੍ਹਾ ਪੱਧਰ ਦੇ ਹਸਪਤਾਲ ਹੈ ਜਿਹਨਾਂ ਨੂੰ ਆਪਾਂ ਡਿਸਟ੍ਰਿਕਟ ਹੋਸਪਿਟਲ ਆਖਦੇ ਹਾਂ ਸਰਕਾਰੀ, ਉਹਦੇ ਵਿੱਚ ਉਹ ਕਹਿੰਦੇ ਜੀ ਕਿ MRI ਮਸ਼ੀਨਾਂ, CT ਸੈਨ ਮਸ਼ੀਨਾਂ ਤੇ ICU ਸੈਂਟਰ ਜਿਹੜੇ ਚੱਲਣੇ ਚਾਹੀਦੇ। ਹੁਣ ਗੱਲ ਇਹ ਹੈ ਕਿ ਹੁਕਮ ਹਾਈ ਕੋਰਟ ਨੇ ਕਰ ਦਿੱਤਾ ਹੈ, ਲਾਗੂ ਤੇ ਪੰਜਾਬ ਦੀ ਸਰਕਾਰ ਨੇ ਕਰਨਾ ਹੈ, ਕਿਉਂਕਿ ਹਾਈ ਕੋਰਟ ਨੇ ਹੁਕਮ ਤੇ ਹੋਰ ਵੀ ਬਥੇਰੇ ਦਿੱਤੇ, ਉਹ ਕਿਹੜੇ ਪੰਜਾਬ ਦੀ ਸਰਕਾਰ ਨੇ ਮੰਨੇ ਹੈ। ਹੁਣ ਪਹਿਲਾਂ ਤੇ ਦੇਖੋ ਇਹ ਚ ਵੱਡੀ ਚੀਜ਼ ਆਹ ਹੀ ਨਿਕਲ ਕੇ ਸਾਹਮਣੇ ਆ ਗਈ ਕਿ ਗੱਲਾਂ ਇੱਥੇ ਏਡੀਆਂ ਏਡੀਆਂ ਆ ਤੇ ਹੁਕਮ ਹਾਈ ਕੋਰਟਾਂ ਨੂੰ ਦੇਣੇ ਪੈ ਰਹੇ ਆ ਕਿ ਭਾਈ ਹਸਪਤਾਲਾਂ ਚ, ਉਹ ਵੀ ਜ਼ਿਲ੍ਹਾ ਪੱਧਰ ਤੇ, ਕਿ MRI ਮਸ਼ੀਨ, CT ਸਕੈਨ ਮਸ਼ੀਨ ਤੇ ICU ਸੈਂਟਰ ਹੋਣਾ ਚਾਹੀਦਾ। ਇਹਦਾ ਅਰਥ ਹੈ ਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਚ, 23 ਜ਼ਿਲ੍ਹੇ ਹੈ, ਬਹੁਤ ਸਾਰੇ ਜ਼ਿਲ੍ਹਿਆਂ ਚ ਰੁਪਿੰਦਰ ਜੀ ਨਹੀਂ ਹੈਗਾ। ਟਾਵੇਂ ਜ਼ਿਲ੍ਹੇ ਚ ਠੀਕ ਹੈ, ਜੇ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਉੱਥੇ ਤੇ ਚਲੋ ਮੈਡੀਕਲ ਕਾਲਜ ਹੈ, ਪੰਜਾਬ ਸਰਕਾਰ ਉਹਦੇ ਨਾਲ ਗੱਲ ਜੋੜ ਸਕਦੀ ਹੈ। ਪਟਿਆਲੇ ਵਿੱਚ ਵੀ ਅਸੀਂ ਕਹਿ ਸਕਦੇ ਰਜਿੰਦਰਾ ਮੈਡੀਕਲ ਕਾਲਜ ਹੈ, ਫਰੀਦਕੋਟ ਚ ਵੀ ਹੈਗਾ ਆ, ਗੱਲ ਉੱਥੇ ਜੋੜ ਸਕਦੀ ਹੈ। ਬਹੁਤ ਸਾਰੇ ਜ਼ਿਲ੍ਹੇ ਆ ਜਿੱਥੇ ਫੈਸਿਲਿਟੀ ਨਹੀਂ ਹੈਗੀ, ਰਾਤ ਨੂੰ ਕੋਈ ਬੰਦਾ ਬਿਮਾਰ ਹੋ ਜਾਏ ਤੇ ਭਾਵੇਂ ਉਹ ਸਰਕਾਰੀ ਇਲਾਜ ਲਈ ਜਾਂਦਾ ਹੈ ਪਰੰਤੂ ਬਹੁਤ ਸਾਰੇ ਇਲਾਜ ਉਹਨੂੰ ਪ੍ਰਾਈਵੇਟ ਲੈਣੇ ਪੈਂਦੇ ਆ ਕਿਉਂਕਿ ਸਰਕਾਰ ਦੇ ਕੋਲ ਉਹ ਢਾਂਚਾ ਨਹੀਂ ਹੈਗਾ। MRI ਮਸ਼ੀਨਾਂ, CT ਸਕੈਨ ਮਸ਼ੀਨ ਪੰਜਾਬ ਦੇ ਸਰਕਾਰੀ ਢਾਂਚੇ ਚ ਮੈਡੀਕਲ ਕਾਲਜਾਂ ਚ ਤੇ ਹੋਵੇਗੀ, ਦੂਜੀ ਕਿੱਥੇ ਆ? ਕਿਤੇ ਵੀ ਨਹੀਂ ਹੈਗੀ ਹੈ। ਜੇ ਕਿਤੇ ਆ ਥੋੜਾ ਬਹੁਤਾ ਲੈਬੋਰਟਰੀਆਂ ਦਾ ਪ੍ਰਬੰਧ ਕੀਤਾ ਹੈ ਬਹੁਤ ਸਾਰੇ ਸਰਕਾਰੀ ਹਸਪਤਾਲਾਂ ਚ, ਉਹ ਵੀ ਤੇ ਨਿੱਜੀਕਰਨ ਅਦਾਰਿਆਂ ਦੇ ਨਾਲ ਰਲ ਕੇ ਕੀਤਾ, ਉਹਦਾ ਤੇ ਨਰੋਲ ਇਹੀ ਹੈ ਕਿ ਸਰਕਾਰ ਨੇ ਆਪਣਾ ਕੁਛ ਨਹੀਂ ਵਿਕਸਿਤ ਕੀਤਾ, ਜਿਹਨੂੰ PPA ਮੋਡ ਆਖਿਆ ਜਾਂਦਾ, ਉਸ ਮੋਡ ਦੇ ਤਹਿਤ ਭਾਵ ਕਿ ਇੱਕ ਭਾਈਵਾਲਤਾ ਦੇ ਤਹਿਤ ਉਹ ਸਾਰਾ ਕੁਛ ਕੀਤਾ। ਹੁਣ ਇਹ ਹਾਈ ਕੋਰਟ ਦੇ ਹੁਕਮ ਬੜੇ ਵੱਡੇ ਆ, ਬੜੇ ਵਿਸ਼ੇਸ਼ ਹੈ, ਪੰਜਾਬ ਲਈ ਲੜੀਂਦੇ ਆ ਤੇ ਹੁਣ ਭਗਵੰਤ ਮਾਨ ਸਰਕਾਰ ਦੀ ਮਰਜ਼ੀ ਹੈ ਕਿ ਇਹਨਾਂ ਨੂੰ ਮੰਨਦੀ ਕਿ ਨਹੀਂ ਮੰਨਦੀ, ਜਾਂ ਹੋਰ ਇਹਦੇ ਵਿੱਚ ਕੁਛ ਨਾ ਕਿਸੇ ਢੰਗ ਦੇ ਨਾਲ ਅੜਚਨ ਪਾ ਦਿੰਦੀ ਹੈ, ਇਹ ਹੁਣ ਭਗਵੰਤ ਮਾਨ ਸਰਕਾਰ ਵੇਖਦੇ ਆ ਕੀ ਕਰਦੀ ਹੈ। ਚਲੋ ਪੰਜਾਬ ਦੇ ਵਿੱਚ ਮੈਡੀਕਲ ਕਾਲਜ ਤਾਂ ਨੀ ਭਗਵੰਤ ਮਾਨ ਸਰਕਾਰ ਬਣਾ ਸਕੀ, ਜੇ ਇੰਨੇ ਕੁ ਹੁਕਮ ਹਾਈ ਕੋਰਟ ਦੇ ਮੰਨ ਲਵੇ ਤੇ ਮੈਂ ਸਮਝਦਾ ਬਹੁਤ ਸਾਰੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ
1: ਜੀ। ਬਿਲਕੁਲ ਜੀ, ਤੇ ਗੱਲ ਰਮੇਸ਼ ਜੀ ਅਗਲੀ ਤੋਰੀ ਹੈ ਜੀ ਹਰਭਜਨ ਸਿੰਘ ਦੀ ਤੇ ਖਬਰ ਹੈ ਸੁਰੱਖਿਆ ਮਾਮਲੇ ਦੇ ਵਿੱਚ ਕੋਈ ਵੱਡਾ ਖੁਲਾਸਾ ਹੋਇਆ ਜੀ, ਇਸ ਬਾਰੇ ਕੀ ਜਾਣਕਾਰੀ ਹੈ?
2: ਅਸਲ ਵਿੱਚ ਤਾਂ 2 ਚੀਜ਼ਾਂ ਹਾਈ ਕੋਰਟ ਵਿੱਚ ਨਿਰੰਤਰ ਚੱਲਦੀਆਂ ਸੀ। ਇੱਕ ਮਸਲਾ ਹਾਈ ਕੋਰਟ ਨੇ ਵੈਸੇ ਹੀ ਪੰਜਾਬ ਦੇ ਵਿੱਚੋਂ ਇੱਕ ਰਿਪੋਰਟ ਮੰਗੀ ਹੋਈ ਹੈ ਕਿ ਕਿਹਨੂੰ ਕਿੰਨੀ ਕੁ BA BVIP ਜਾਂ BIP ਸੁਰੱਖਿਆ ਮਿਲੀ ਹੋਈ ਹੈ, ਇਹਦਾ ਡਾਟਾ ਪੇਸ਼ ਕਰੋ। ਉਹ ਮਸਲਾ ਚੱਲ ਰਿਹਾ ਕਿਉਂਕਿ ਇਹ ਵੀ ਪਟੀਸ਼ਨਾਂ ਅਦਾਲਤਾਂ ਚ ਬੀਤੇ ਸਮੇਂ ਚ ਗਈਆਂ ਕਿ ਮੇਰੇ ਵਰਗੇ ਐਵੇਂ ਇੱਕ ਇੱਕ 2 ਸੁਰੱਖਿਆ ਕਰਮਚਾਰੀ ਲਈ ਫਿਰਦੇ ਆ ਜਿਹਨਾਂ ਨੂੰ ਟੱਬਰ ਦਾ ਵੀ ਨਹੀਂ ਕੋਈ ਜੀ ਜਾਣਦਾ, ਤੇ 2-2 ਸੁਰੱਖਿਆ ਗਾਰਡ ਲਈ ਫਿਰਦੇ ਆ ਕਿਉਂਕਿ ਅਗਲਿਆਂ ਦੀ ਸਰਕਾਰ ਦੇ ਵਿੱਚ ਪੌਂਬਾਰਾਂ ਸਰਕਾਰ ਚ ਚੱਲਦੀ ਹੈ। ਇਹ ਤੋਂ ਇਲਾਵਾ ਇਹ ਵੀ ਚੀਜ਼ ਬੀਤੇ ਸਮੇਂ ਚ ਅਦਾਲਤ ਵਿੱਚ ਗਈ, ਜਦੋਂ ਹਰਭਜਨ ਸਿੰਘ ਦੀ ਗੱਲ ਕਰੀਏ ਉਹ ਭਾਜਪਾ ਚ ਚਲੇ ਗਏ ਤੇ ਪੰਜਾਬ ਦੀ ਸਰਕਾਰ ਨੇ ਜਲੰਧਰ ਉਹਨਾਂ ਦੀ ਕੋਠੀ ਤੋਂ ਸੁਰੱਖਿਆ ਕਾਫੀ ਸਾਰੀ ਵਾਪਸ ਲੈ ਲਈ
1: ਜੀ।
2: ਉਹ ਵੀ ਹਾਈ ਕੋਰਟ ਗਏ ਕਿ ਮੇਰੇ ਨਾਲ ਧੱਕਾ ਹੈ, ਹੁਣ ਹਾਈ ਕੋਰਟ ਦੇ ਵਿੱਚ ਜਿਹੜਾ ਅੱਜ ਇੱਕ ਖੁਲਾਸਾ ਹੋਇਆ, ਦੇਖੋ ਕਿੰਨਾ ਹੈਰਾਨੀਜਨਕ ਹੈ। ਮੈਂ ਰੁਪਿੰਦਰ ਜੀ ਤੁਹਾਡੇ ਕੰਨਾਂ 'ਚ ਪਾਉਂਦਾ, ਪਤਾ ਇਹ ਲੱਗਾ ਹੈ ਕਿ ਹਰਭਜਨ ਸਿੰਘ ਨੂੰ ਜਿਹੜੀ ਸੁਰੱਖਿਆ ਅਲਾਟ ਹੋਈ ਸੀ ਪੰਜਾਬ ਦੀ ਸਰਕਾਰ ਵੱਲੋਂ ਦਸਤਾਵੇਜ਼ਾਂ ਦੇ ਹਿਸਾਬ ਦੇ ਨਾਲ, ਕਾਨੂੰਨ ਦੇ ਹਿਸਾਬ ਦੇ ਨਾਲ, ਕਿਉਂਕਿ ਉੱਥੇ ਕਾਨੂੰਨ ਪਰਖ ਕਰਦਾ ਹੈ, ਏਜੰਸੀਆਂ ਪਰਖ ਕਰਦੀਆਂ, ਫਿਰ ਤੈਅ ਕਰਦੀਆਂ ਕਿ ਇਹਨੂੰ ਕਿਹੜੀ ਸੁਰੱਖਿਆ ਚਾਹੀਦੀ, ਕਿਸ ਕੈਟਾਗਰੀ ਦੀ ਚਾਹੀਦੀ ਹੈ। 8 ਪੁਲਿਸ ਦੇ ਜਿਹੜੇ ਜਵਾਨ ਉਹਨੂੰ ਅਲਾਟ ਸੀ ਕਿ 8 ਲੋਕ ਚਾਹੀਦੇ ਆ ਹਰਭਜਨ ਸਿੰਘ ਨੂੰ, ਪਰੰਤੂ ਮਿਲੇ ਉਹਨੂੰ ਪਤਾ ਕਿੰਨੇ ਸੀ ਰੁਪਿੰਦਰ ਜੀ? 23 ਜਣੇ। ਹੁਣ 8 ਜਣੇ ਦੀ ਸੁਰੱਖਿਆ ਅਲਾਟ ਸੀ, ਮਿਲੇ 23 ਜਣੇ ਸੀਗੇ। ਤੇ ਭਾਈ ਜਦੋਂ ਫਿਰ ਅਗਲੇ ਛਾਲ ਮਾਰ ਕੇ ਭਾਜਪਾ ਦੀ ਕਨੇਰੀ ਚੜ ਗਏ, ਉਹਨਾਂ ਨੇ ਵਾਪਸ ਲੈ ਲਏ ਆਪਣੇ ਜਿਹੜੇ ਉੱਪਰਲੇ ਸੀਗੇ। ਹੁਣ ਰੌਲਾ ਕੀ ਹੈ? ਹਰਭਜਨ ਸਿੰਘ ਕਹਿੰਦਾ ਕਿ ਮੇਰੀ ਸੁਰੱਖਿਆ ਦੀ ਕਟੌਤੀ ਹੋ ਗਈ ਹੈ। ਦੂਜੇ ਪਾਸੇ ਜੇ ਦਸਤਾਵੇਜ਼ਾਂ ਦੀ ਗੱਲ ਕਹੀਏ, ਉਹ ਕਹਿੰਦੇ ਤੇਰੇ ਕੋਲ 8 ਸੁਰੱਖਿਆ ਕਰਮਚਾਰੀ ਸੀ। ਹੁਣ ਤੇ ਇੱਥੇ ਦੇਖੋ ਕਿੱਡਾ ਵੱਡਾ ਖੁਲਾਸਾ ਹੋਇਆ ਕਿ ਕਿੱਡੇ ਵੱਡੇ ਪੱਧਰ ਤੇ ਧੋਖਾਧੜੀਆਂ ਨੇ ਸਰਕਾਰਾਂ ਕਰ ਕੀ ਰਹੀਆਂ ਨੇ, ਕਿੱਡੇ ਵੱਡੇ ਪੱਧਰ ਤੇ ਸਰਕਾਰਾਂ ਨੂੰ, ਜਿਹੜਾ ਲੋਕਾਂ ਨੂੰ, ਸਰਕਾਰੀ ਖਜ਼ਾਨੇ ਨੂੰ ਜਿਹੜਾ ਚੂਨਾ ਲੱਗ ਰਿਹਾ ਹੈ। ਹੁਣ ਆ ਜਿਹੜੇ 23 ਲੋਕ ਉਹਨੂੰ ਦਿੱਤੇ ਸੀ ਅਲਾਟ, 8 ਆ, ਜਿਹੜੇ ਵਾਧੂ 15 ਸੀਗੇ, ਹੁਣ ਉਹਦੀਆਂ ਤਨਖਾਹਾਂ, ਹੋਰ ਭੱਤੇ, ਦੂਜਾ ਤੀਜਾ, ਉਹ ਕਿਤੇ ਬੋਝ ਸੀ? ਉਹ ਸੂਬੇ ਦੇ ਲੋਕਾਂ ਤੇ ਬੋਝ ਹੀ ਸੀਗਾ। ਇਹ ਤੇ ਇੱਕ ਹਰਭਜਨ ਸਿੰਘ ਦੀ ਮੈਂ ਗੱਲ ਕੀਤੀ ਆ, ਇੱਦਾਂ ਤੇ ਪਤਾ ਨੀ ਕਿੰਨੇ ਕੁ ਹਰਭਜਨ ਸਿੰਘ ਹੈ ਇੱਥੇ। ਆ ਬੀਤੇ ਸਮੇਂ ਚ ਖੁਲਾਸੇ ਹੋਏ, ਰਾਘਵ ਚੱਡਾ ਨੂੰ ਇੱਥੇ ਪੰਜਾਬ ਪੁਲਿਸ ਦੀ ਪਤਾ ਨੀ ਕਿੰਨੀ ਕੁ ਸੁਰੱਖਿਆ ਛਤਰੀ ਦਿੱਤੀ ਹੋਈ ਸੀ, ਕੇਜਰੀਵਾਲ ਨੂੰ ਹੁਣ ਵੀ ਦਿੱਤੀ ਹੋਈ ਹੈ। ਉਹ ਸਾਰਾ ਤਾਂ ਸਾਰਾ ਲੋਕਾਂ ਤੇ ਬੋਝ ਹੈ, ਤੇ ਚਲੋ ਖੁਲਾਸਾ ਹੋ ਗਿਆ, ਪਤਾ ਲੱਗ ਗਿਆ, ਨਹੀਂ ਤੇ ਪਤਾ ਨੀ ਕਿੰਨਾ ਕੁ ਕੁਛ ਏਦਾਂ ਦਾ ਚੱਲ ਰਿਹਾ ਹੈਗਾ। ਕਹਿਣ ਨੂੰ ਠੀਕ ਹੈ ਮੌਕੇ ਦੀ ਸਰਕਾਰ ਬੜੀ, ਅਸੀਂ ਵੀ ਕਹਿੰਦੇ ਹਾਂ ਜੀ ਵੱਖਰੇ ਢੰਗ ਦੀ ਸਰਕਾਰ ਹੈ, ਲੋਕਾਂ ਨੇ ਵੀ ਬੜੀਆਂ ਆਸਾਂ ਉਮੀਦਾਂ ਕੀਤੀਆਂ, ਪਰ ਬਹੁਤ ਸਾਰੀਆਂ ਚੀਜ਼ਾਂ ਇਸ ਸਰਕਾਰ ਵਿੱਚ ਵੀ ਰੁਪਿੰਦਰ ਜੀ ਇਹੋ ਜਿਹੀਆਂ ਨੇ ਜਿਹੜੀਆਂ ਮਨ ਨੂੰ ਪਰੇਸ਼ਾਨ ਕਰਨ ਵਾਲੀਆਂ, ਜਿਹੜੀਆਂ ਸੂਬੇ ਦੇ ਖਜ਼ਾਨੇ ਨੂੰ ਖੋਰਾ ਲਾਉਣ ਵਾਲੀਆਂ
1: ਜੀ।
2: ਸੋ ਵੇਖਦੇ ਭਾਈ ਆਉਣ ਵਾਲੇ ਸਮੇਂ ਚ ਪੰਜਾਬ ਦੀ ਸਰਕਾਰ ਕੋਈ ਮੋੜਾ ਪਾਉਂਦੀ ਕਿ ਨਹੀਂ ਪਾਉਂਦੀ, ਜਾਂ ਇਸੇ ਚਾਲੇ ਚੱਲਦੀ ਹੈ।
1: ਜੀ ਬਿਲਕੁਲ ਜੀ, ਤੇ ਜੀ ਨਾਲ ਹੀ ਤੁਸੀਂ ਨੋਟ ਜ਼ਰੂਰ ਕਰੋ ਜੀ, ਨੰਬਰ ਤੁਸੀਂ ਨੋਟ ਕਰਨਾ ਹੈ ਕਿ ਅੱਛੀ ਇੰਸ਼ੋਰੈਂਸ ਤੁਸੀਂ ਆਪਣੇ ਟਰੱਕ, ਕਾਰ, ਘਰ ਲਈ ਜਾਂ ਫਿਰ ਬਿਜ਼ਨਸ ਲਈ ਲੈਣਾ ਚਾਹੁੰਦੇ ਹੋ, ਤੇ ਮੈਂਡੀ ਗਿੱਲ ਜੀ ਨੂੰ ਤੁਸੀਂ ਸੰਪਰਕ ਕਰੋ ਏਬਲ ਇੰਸ਼ੋਰੈਂਸ ਤੋਂ, ਜਿੱਥੇ ਜੀ ਇਹਨਾਂ ਕੋਲ ਅੱਛੇ ਪ੍ਰੋਗਰਾਮਸ ਓਨਰ ਆਪਰੇਟਰਸ ਤੇ ਫਲੀਟ ਓਨਰਸ ਦੇ ਲਈ ਨੇ, ਤੇ ਫਲੈਕਸੀਬਲ ਟਰੱਕਿੰਗ ਇੰਸ਼ੋਰੈਂਸ ਆਪਸ਼ਨਸ, ਤੇ ਨੰਬਰ 6479995099509 ਇਹ ਨੰਬਰ ਹੈ, ਤੁਸੀਂ ਡਾਇਲ ਕਰਕੇ ਪੰਜਾਬੀ ਲਹਿਰਾ ਰੇਡੀਓ ਦਾ ਹਵਾਲਾ ਦੇਣਾ, ਤੇ ਨਾਲ ਹੀ ਤੁਸੀਂ ਜੀ ਨੰਬਰ ਇਹ ਵੀ ਨੋਟ ਕਰਨਾ, ਨੰਬਰ 6478381899 6478381899 ਜੀ ਇਹ ਨੰਬਰ ਵੀ ਡਾਇਲ ਹੋ ਸਕਦਾ। ਤੇ ਜੀ ਨਾਲ ਹੀ ਤੁਹਾਨੂੰ ਅਸੀਂ ਨੋਟ ਇਹ ਵੀ ਬਿਲਕੁਲ ਕਰਵਾ ਦਈਏ ਕਿ ਤੁਸੀਂ ਜੀ ਅੱਛੇ ਅਪਲਾਈਂਸਿਸ ਲੈਣੇ ਤੇ ਅਪਲਾਈਂਸ ਜੰਕਸ਼ਨ ਜ਼ਰੂਰ ਪਹੁੰਚਣਾ, ਕਿਉਂਕਿ ਅੱਛੇ ਅਪਲਾਈਂਸਿਸ ਜਦੋਂ ਰੀਜ਼ਨੇਬਲ ਪ੍ਰਾਈਸਿਸ ਤੇ ਹੋਣ, ਜਦੋਂ ਤੁਹਾਨੂੰ ਚੰਗੇ ਡਿਸਕਾਊਂਟਸ ਵੀ ਮਿਲਣ, ਤੇ ਹੁਣ ਮੌਕਾ ਜੋ ਹੈ ਲੌਂਗ ਵੀਕਐਂਡ ਦਾ ਆ ਗਿਆ, ਤੇ ਇਹ ਮੌਕਾ ਤੁਸੀਂ ਨਹੀਂ ਗਵਾਉਣਾ, ਕਿਉਂਕਿ ਬੇਸ਼ੁਮਾਰ ਡੀਲਸ। ਤੇ ਜੀ ਪਤਾ ਨੋਟ ਕਰੋ, ਮਿਸੀਸਾਗਾ ਸਟੀਲਸ ਦੇ ਕੋਲ ਜੀ ਰਿਵਰਮੌਂਟ ਪਲਾਜ਼ਾ ਹੈ, ਤੇ ਏਅਰਪੋਰਟ ਤੇ ਕਲਾਰਕ ਦੇ ਕੋਲ ਦੂਸਰੇ ਕੋਨੇ ਦੇ ਵਿੱਚ ਜਾ ਕੇ ਇਹਨਾਂ ਦੀ ਨਵੀਂ ਲੋਕੇਸ਼ਨ ਵੀ ਹੈ। ਸੋ ਦੋਵੇਂ ਲੋਕੇਸ਼ਨਸ ਬ੍ਰੈਂਪਟਨ ਦੀਆਂ, ਤੇ ਕਿਤੇ ਵੀ ਤੁਸੀਂ ਪਹੁੰਚ ਕੇ ਡੀਲਸ ਬਾਰੇ ਪੂਰੀ ਜਾਣਕਾਰੀ ਲਓ, ਅੱਛੇ ਅਪਲਾਈਂਸਿਸ ਘਰੇ ਲੈ ਕੇ ਆਓ ਅਪਲਾਈਂਸ ਜੰਕਸ਼ਨ ਪਾਸੋਂ ਜੀ। ਸੋ ਰਮੇਸ਼ ਜੀ ਇਸ ਦੇ ਨਾਲ ਹੀ ਇੱਥੇ ਅਸੀਂ ਨਿੱਕਾ ਜਿਹਾ ਬ੍ਰੇਕ ਲਵਾਂਗੇ ਜੀ, ਬ੍ਰੇਕ ਤੋਂ ਬਾਅਦ ਜੋ ਕੁਝ ਖਬਰਾਂ ਹਲੇ ਸਾਡੇ ਕੋਲ ਪਈਆਂ ਨੇ ਸਾਂਝੀਆਂ ਕਰਾਂਗੇ, ਤੇ ਨਾਲ ਹੀ ਸਾਡੇ ਸਰੋਤਿਆਂ ਦੀਆਂ ਕਾਲਸ, ਨੰਬਰ ਜੀ 905-673-3337 905-673-3337 ਜੀ ਤੁਸੀਂ ਨੋਟ ਬਿਲਕੁਲ ਰੱਖੋ ਜੀ, ਤੇ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਜੋ ਤੁਸੀਂ ਬਣੇ ਹੋਏ ਹੋ ਬਿਲਕੁਲ ਜੀ ਬਣੇ ਰਹਿਣਾ।
0: ਅੱਜ ਕੱਲ ਕਿਸੇ ਵੀ ਚੀਜ਼ ਚ ਵੈਲਿਊ ਨਹੀਂ ਮਿਲਦੀ, ਸਾਡੀਆਂ ਆਇਲਾਂ ਵਿੱਚ ਵੈਲਿਊ ਮਿਲੂਗੀ।
3: ਉਹ ਕਿੱਦਾਂ?
0: ਜਿੱਥੇ ਤੁਸੀਂ ਸਿਰਫ 22.49 ਵਿੱਚ ਹੈਲਮਨਸ ਮੇਅਨੀਜ਼ 4 ਲੀਟਰ ਕਲੱਬ ਪੈਕ ਖਰੀਦੋ ਤੇ 3000 ਪੀਸੀ ਆਪਟੀਮਮ ਪੁਆਇੰਟਸ ਹਾਸਲ ਕਰੋ।
3: ਕੋਲ ਪੀਸੀ ਆਪਟੀਮਮ ਹੈ
0: ਪਰ ਬਿਜ਼ਨਸ ਮੈਂਬਰਸ਼ਿਪ ਫੀਸ
4: ਬਿਲਕੁਲ ਜ਼ੀਰੋ।
5: ਤੁਸੀਂ ਹੋ ਕੌਣ?
0: ਹੋਲਸੇਲ ਕਲੱਬ, ਜਿੱਥੇ ਫੂਡ ਸਰਵਿਸ ਮਿਲੇ ਵੈਲਿਊ ਨਾਲ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ।

0: am530.ca.
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ।

0: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6517-6500।

ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਤੇ ਜੀ ਮੈਂ ਰੁਪਿੰਦਰ ਕੌਰ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਪਿਆਰਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਦਾ ਇਹ ਦੂਸਰਾ ਘੰਟਾ ਸਮਾਂ ਹੋ ਗਿਆ ਜੀ 7:08 ਦਾ ਹੌਲੀ ਹੌਲੀ ਜੋ ਦਿਨ ਨੂੰ ਅਸੀਂ ਸ਼ੁਰੂ ਕਰ ਰਹੇ ਹਾਂ ਆਗਾਜ਼ ਹੋ ਰਿਹਾ ਅਤੇ ਕੰਮਕਾਰਾਂ ਨੂੰ ਚੱਲੇ ਹਾਂ ਕੰਮਕਾਰ ਸ਼ੁਰੂ ਕੀਤੇ ਨੇ ਜੀ ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਤੁਹਾਡੇ ਨਾਲ ਹੈ ਠੀਕ 9 ਵਜੇ ਤੱਕ ਅਤੇ ਸਾਡੇ ਸਟੂਡੀਓ ਦੇ ਨੰਬਰ 905-673-3337

0: ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕਿ ਤੁਸੀਂ ਇਸ ਲੌਂਗ ਵੀਕਐਂਡ ਚੰਗੇ ਜੋ ਫਰਨੀਚਰ ਦੇ ਜੋ ਦਾਮ ਨੇ, ਜੋ ਪ੍ਰਾਈਜ਼ ਨੇ, ਜੋ ਡਿਸਕਾਊਂਟ ਨੇ, ਉਹਨਾਂ ਨੂੰ ਅਵੇਲ ਕਰ ਸਕੋ, ਕਿਉਂਕਿ ਗ੍ਰੈਂਡ ਹੋਮ ਫਰਨੀਚਰ ਪਾਸ ਪੰਜਾਬੀ ਲਹਿਰਾ ਰੇਡੀਓ ਦੀ ਲਾਈਵ ਔਨ ਲੋਕੇਸ਼ਨ ਜੀ ਇਸ ਲੌਂਗ ਵੀਕਐਂਡ ਰਹਿਣ ਵਾਲੀ ਹੈ, ਤਾਂ ਜੋ ਕਿ ਪੂਰੀਆਂ ਡੀਲਸ ਜੋ ਨੇ ਫਰਨੀਚਰ 'ਤੇ, ਤੁਸੀਂ ਘਰ ਹੁਣ ਆਪਣਾ ਸੋਫਾ ਸੈੱਟ ਨਵਾਂ ਲੈ ਕੇ ਆਉਣਾ, ਡਾਇਨਿੰਗ ਟੇਬਲ ਤੁਸੀਂ ਸੋਚ ਰਹੇ ਹੋ ਕਿ ਨਵਾਂ ਹੋਣਾ ਚਾਹੀਦਾ, ਘਰ ਤੁਸੀਂ ਨਵਾਂ ਲਿਆ ਫਿਰ ਤਾਂ ਸਾਰਾ ਹੀ ਫਰਨੀਚਰ ਚਾਹੀਦਾ। ਸੋ ਫਰਨੀਚਰ ਜਦੋਂ ਮਜ਼ਬੂਤ, ਟਿਕਾਊ, ਸੋਹਣਾ ਹੋਵੇ ਕਿ ਜਦੋਂ ਰੂਮ ਦੇ ਵਿੱਚ ਰੱਖਿਆ ਹੋਵੇ ਤੇ ਤਾਂ ਹੀ ਇੱਕ ਪੂਰੀ ਦਿੱਖ ਜੋ ਹੈ ਉਹ ਬਣ ਜਾਵੇ। ਸੋ ਜੀ ਫਰਨੀਚਰ ਤੁਸੀਂ ਚਾਹੁੰਦੇ ਹੋ ਨਵਾਂ ਤੇ ਨਾਲ ਤੁਸੀਂ ਚਾਹੁੰਦੇ ਹੋ ਕਿ ਡਿਸਕਾਊਂਟਸ ਵੀ ਚੰਗੇ ਹੋਣ, ਸੋ ਗ੍ਰੈਂਡ ਹੋਮ ਫਰਨੀਚਰ ਬਾਰੇ ਤੁਹਾਨੂੰ ਅਸੀਂ ਜ਼ਰੂਰ ਦੱਸ ਦਈਏ ਕਿ ਤੁਸੀਂ ਇਸ ਲੌਂਗ ਵੀਕਐਂਡ ਪਹੁੰਚਣਾ ਜੀ ਟੋਮਕਿਨ ਰੋਡ 'ਤੇ, ਤਾਂ ਜੋ ਕਿ ਅੱਛੀਆਂ ਡੀਲਸ ਦਾ ਤੁਸੀਂ ਫਾਇਦਾ ਬਿਲਕੁਲ ਲੈ ਲਓ ਤੇ ਆਪਣੇ ਘਰੇ ਲੈ ਕੇ ਜਾਓ ਜੀ ਅੱਛਾ ਫਰਨੀਚਰ ਅੱਛੇ ਪ੍ਰਾਈਜ਼ਸ ਤੇ। ਸੋ ਡੀਲਸ ਬਾਰੇ ਥੋੜਾ ਜਿਹਾ ਵੇਰਵਾ ਜ਼ਰੂਰ ਹਰਦੀਪ ਜੀ ਪਾਸੋਂ ਲਵਾਂਗੇ। ਹਰਦੀਪ ਜੀ ਸਵਾਗਤ ਜੀ, ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ।
1: ਬਹੁਤ ਸ਼ੁਕਰੀਆ, ਧੰਨਵਾਦ ਰੁਪਿੰਦਰ ਜੀ। ਬਿਲਕੁਲ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ ਫਰਾਈਡੇ ਵਾਲੇ ਦਿਨ, ਕਿਉਂਕਿ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ ਜਿਹੜੇ ਸਪੈਸ਼ਲ ਡਿਸਕਾਊਂਟ ਤੇ ਸਪੈਸ਼ਲ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਚਾਹੇ ਤੁਸੀਂ ਬੈੱਡ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ, ਕਾਫੀ ਟੇਬਲ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ, ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਪ੍ਰਾਈਜ਼ ਜਿਹੜੇ ਆ ਵੱਡੇ ਵੱਡੇ ਡਿਸਕਾਊਂਟ ਤੇ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਪਹੁੰਚਣਾ ਕਿੱਥੇ ਆ ਪਰਿਵਾਰ ਦੇ, ਐਡਰੈਸ ਜ਼ਰੂਰ ਨੋਟ ਕਰ ਲਓ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਪਰਿਵਾਰ ਪਹੁੰਚ ਸਕਦੇ ਨੇ। ਤੇ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਲੌਂਗ ਵੀਕਐਂਡ ਵਿਕਟੋਰੀਆ ਡੇ ਨੂੰ ਮਿਸ ਨਾ ਕਰਿਓ, ਇੱਕ ਚੱਕਰ ਜ਼ਰੂਰ ਲਓ 6685 ਟੋਮਕਨ ਰੋਡ ਦੇ ਉੱਪਰ। ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ ਤੋਹਫੇ ਤਾਂ ਤੁਹਾਨੂੰ ਲਾਜ਼ਮੀ ਮਿਲਣੇ ਹੀ ਮਿਲਣੇ ਆ। ਤੇ ਮੈਂ ਇੱਕ ਡੀਲ ਦੇ ਰਹਿਣਾ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਔਰਥੋਪੈਡਿਕ ਡੀਲੈਕਸ ਮੈਟਰਸ ਬਾਈ ਕਰਨਾ। ਜੀ ਹਾਂ, ਕੁਈਨ ਸਾਈਜ਼ ਦਾ ਔਰਥੋਪੈਡਿਕ ਡੀਲੈਕਸ ਮੈਟਰਸ ਜਿਹਦੀ ਰੈਗੂਲਰ ਪ੍ਰਾਈਸ $400-500 ਸੀ, ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਸਿਰਫ $99 ਦਾ। ਜੀ ਹਾਂ, ਕੁਈਨ ਸਾਈਜ਼ ਦਾ ਮੈਟਰਸ $99 ਦਾ ਮਿਲੂਗਾ। ਸੋ ਜ਼ਰੂਰ ਇੱਕ ਚੱਕਰ ਲਓ 6685 ਟੋਮਕਰ ਰੋਡ ਦੇ ਉੱਪਰ, 6685 ਟੋਮਕਰ ਰੋਡ ਦੇ ਉੱਪਰ ਲੱਗਣ ਜਾਣੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ। ਥੈਂਕ ਯੂ ਵੈਰੀ ਮਚ ਰੁਪਿੰਦਰ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਤੁਹਾਡਾ, ਤੁਸੀਂ ਇਹਨਾਂ ਡੀਲਸ ਬਾਰੇ ਸਾਨੂੰ ਦੱਸਿਆ, ਤਾਂ ਜੋ ਕਿ ਅਸੀਂ ਆਪਣੀ ਪੂਰੀ ਤਿਆਰੀ ਜੋ ਹੈ ਉਹ ਪਹਿਲਾਂ ਹੀ ਰੱਖੀਏ ਕਿ ਮਨ ਦੇ ਵਿੱਚ ਰੱਖੀਏ ਕਿ ਹਾਂ ਅਸੀਂ ਲੈਣਾ ਕੀ ਹੈ ਤੇ ਫਿਰ ਪਹੁੰਚਣਾ ਕਿੱਥੇ ਹੈ। ਸੋ 6685 ਟੋਮਕਿਨ ਰੋਡ, ਗ੍ਰੈਂਡ ਹੋਮ ਫਰਨੀਚਰ, ਤੁਸੀਂ ਨੋਟ ਕਰ ਲਓ ਜੀ। ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਜੋ ਲਾਈਵ ਔਨ ਲੋਕੇਸ਼ਨ ਜੋ ਸ਼ੁੱਕਰਵਾਰ ਵਾਲੇ ਦਿਨ ਜੋ ਇੱਥੇ ਬਿਲਕੁਲ ਰਹੇਗਾ, ਤੇ ਜੀ ਪਹੁੰਚ ਕੇ ਤੁਸੀਂ ਡੀਲਸ ਬਾਰੇ ਪੂਰੀ ਇੱਕ ਦਾ ਜਾਣਕਾਰੀ ਲਓ ਤੇ ਫਿਰ ਅੱਛਾ ਫਰਨੀਚਰ ਬਿਲਕੁਲ ਘਰੇ ਲੈ ਕੇ ਆਓ। ਤੇ ਜੀ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਨੋਟ ਇਹ ਵੀ ਕਰਵਾਵਾਂਗੇ ਕਿ ਤੁਸੀਂ ਹੁਣ ਘਰੇ ਕੰਕਰੀਟ ਦਾ ਕੰਮ ਕਰਵਾਉਣਾ, ਤੁਸੀਂ ਚਾਹੁੰਦੇ ਹੋ ਕਿ ਘਰ ਜੋ ਹੈ, ਜੋ ਦਿੱਖ ਜੋ ਹੈ, ਐਕਸਟੀਰੀਅਰ ਦਿੱਖ ਜੋ ਹੈ ਘਰ ਦੀ, ਉਹ ਫਿਰ ਨਵੀਂ ਹੋਵੇ। ਜੇ ਕੋਈ ਘਰੇ ਆਵੇ ਤਾਂ ਫਿਰ ਕਹੇ ਕਿ ਵਾਹ ਕਿਆ ਬਾਤ ਹੈ। ਤੇ ਆਪਣੇ ਲਈ ਵੀ ਚਲੋ ਆਪ ਨੂੰ ਵੀ ਹੁੰਦਾ ਕਿ ਜਦੋਂ ਘਰ ਅਸੀਂ ਸਮਾਂ ਗੁਜ਼ਾਰੀਏ, ਸਮਾਂ ਸਪੈਂਡ ਕਰੀਏ, ਤੇ ਬਹੁਤ ਹੀ ਸੋਹਣਾ ਜੋ ਐਕਸਟੀਰੀਅਰ ਕੰਮ ਹੋਇਆ ਹੋਵੇ, ਤਾਂ ਜੋ ਕਿ ਬੱਚੇ ਜੋ ਖੇਡਦੇ ਵੀ ਸੋਹਣੇ ਲੱਗਣ। ਤੇ ਜੀ ਨਾਲ ਤੁਸੀਂ ਹੁਣ ਟੈਰਿਕਸ ਕੰਕਰੀਟ ਸਰਵਿਸਿਜ਼ ਦਾ ਇਹ ਨੰਬਰ ਨੋਟ ਕਰਨਾ, ਕੁਲਵਿੰਦਰ ਧਾਲੀਵਾਲ ਜੀ ਨੂੰ ਤੁਸੀਂ ਆਪਣੀ ਕਾਲ ਕਰ ਸਕਦੇ ਹੋ, ਨੰਬਰ 6475623272 ਤੇ 6475262372 ਇਹ ਨੰਬਰ ਹੈ। ਬੇਸਮੈਂਟ ਲੀਕੇਜ ਰਿਪੇਅਰਿੰਗ ਦਾ ਕੰਮ ਵੀ ਇਹਨਾਂ ਪਾਸੋਂ ਤੁਸੀਂ ਕਰਵਾ ਸਕਦੇ ਹੋ ਜੀ, 6475262372। ਤੇ ਨਾਲ ਹੀ ਨੋਟ ਕਰਨਾ ਜੀ, ਪੰਜਾਬੀ ਲਹਿਰਾ ਰੇਡੀਓ ਦਾ ਹਵਾਲਾ ਤੁਸੀਂ ਜ਼ਰੂਰ ਦੇਣਾ, ਤਾਂ ਜੋ ਕਿ ਤੁਹਾਨੂੰ ਫਿਰ ਚੰਗੇ ਡਿਸਕਾਊਂਟਸ ਵੀ ਮਿਲ ਸਕਣ। ਤੇ ਜੀ ਇਸ ਦੇ ਨਾਲ ਹੀ ਮੈਂ ਪ੍ਰੋਗਰਾਮ ਦੇ ਵਿੱਚ ਰਮੇਸ਼ ਜੀ ਦਾ ਫਿਰ ਤੋਂ ਸਵਾਗਤ ਕਰਦੀ ਹਾਂ। ਰਮੇਸ਼ ਜੀ ਮੁੜ ਸਵਾਗਤ ਹੈ ਜੀ।
2: ਜੀ ਸ਼ੁਕਰੀਆ ਜੀ।
0: ਤੇ ਨਾਲ ਹੀ ਜੀ ਤੁਹਾਨੂੰ ਸਾਰਿਆਂ ਨੂੰ ਸੱਦਾ, ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੀ ਕਾਲ ਇਸ ਵੇਲੇ ਜ਼ਰੂਰ ਕਰ ਸਕਦੇ ਹੋ, ਨੰਬਰ 905-673-3337, 905-673-3337 ਤੇ ਜੀ। ਰਮੇਸ਼ ਜੀ ਅਗਲੀ ਖਬਰ ਵੱਲ ਚੱਲਾਂਗੇ ਤੇ ਅਕਾਲੀ ਦਲ ਪੁਨਰ ਸੁਰਜੀਤ ਦੀ ਗੱਲ ਕਰੀਏ, ਤੇ ਖਬਰ ਹੈ ਇੱਕ ਹੋਰ ਝਟਕਾ ਜੋ ਹੈ ਪਾਰਟੀ ਨੂੰ ਮਿਲ ਸਕਦਾ ਜੀ, ਕੀ ਖਾਸ ਰਿਪੋਰਟ ਹੈ?
2: ਰੁਪਿੰਦਰ ਜੀ ਗੱਲ ਇਹ ਹੈ ਕਿ ਪੁਨਰ ਸੁਰਜੀਤ ਅਕਾਲੀ ਦਲ ਹੋ ਨਹੀਂ ਸਕਿਆ, ਨਾ ਤੇ ਜ਼ਰੂਰ ਉਹਨਾਂ ਨੇ, ਚਲੋ ਅਕਾਲੀ ਦਲ ਪੁਨਰ ਸੁਰਜੀਤ ਭਾਵ ਕੀ ਗਿਆਨੀ ਹਰਪ੍ਰੀਤ ਹੋਣਾ ਬੜਾ ਅਕਾਲੀ ਦਲ
0: ਜੀ,
2: ਜਿੰਨੇ ਕੁ ਸਿਆਸੀ ਝਟਕੇ ਉਹਨਾਂ ਨੂੰ ਲੱਗ ਗਏ ਆ, ਮੈਨੂੰ ਲੱਗਦਾ

0: ਕਿ ਉਹ ਅਕਾਲੀ ਦਲ ਵੈਸੇ ਹੁਣ ਅਕਾਲੀ ਦਲ ਨਾਂ ਦੇ ਰਹਿ ਗਿਆ, ਬਹੁਤਾ ਕੁਛ ਉਹ ਚ ਹੁਣ ਰਿਹਾ ਨਹੀਂ
1: ਜੀ,
0: ਕਿਉਂਕਿ ਕੁਛ ਝਟਕੇ ਸਾਨੂੰ ਨਜ਼ਰ ਆ ਗਏ ਹੈ, ਕੁਛ ਨਜ਼ਰ ਨਹੀਂ, ਪਰੰਤੂ ਝਟਕੇ ਕਾਫੀ ਲੱਗੇ ਹੈ। ਗਿਆਨੀ ਹਰਪ੍ਰੀਤ ਹੋਣਾ ਨੇ ਜਿਸ ਢੰਗ ਦੇ ਨਾਲ ਪਾਰਟੀ ਬਣਾਈ, ਬੜੇ ਸਾਰੇ ਉਹਨਾਂ ਦੇ ਨਾਲ ਉਸ ਵੇਲੇ ਵੀ ਸੀ ਤੇ ਕੁਛ ਹੁਣ ਵੀ ਨਾਲ ਹੈਗੇ ਆ, ਪਰੰਤੂ ਜਿਹੜੇ ਹੁਣ ਵੀ ਨਾਲ ਹੈ ਉਹ ਕਿੰਨਾ ਸਮਾਂ ਨਾਲ ਰਹਿੰਦੇ ਕਿਸੇ ਨੂੰ ਨਹੀਂ ਪਤਾ। ਜਿਹੜਾ ਤਾਜ਼ਾ ਤਰੀਨ ਝਟਕੇ ਦੀਆਂ ਖਬਰਾਂ ਕੰਨਾਂ ਚ ਪੈ ਰਹੀਆਂ ਨੇ ਰੁਪਿੰਦਰ ਜੀ, ਉਹ ਖਬਰ ਹੈਗੀ ਆ ਸੁਰਜੀਤ ਸੁਰੱਖੜੇ ਦੀ। ਸੁਰਜੀਤ ਸੁਰੱਖੜਾ
1: ਜੀ
0: ਉਕਾ ਲੀਡਰ ਹੈ ਪੰਜਾਬ ਦਾ। ਸੁਰਜੀਤ ਸੁਰੱਖੜੇ ਦੀ ਜੇ ਆਪਾਂ ਪਰਿਵਾਰਿਕ ਤੌਰ ਤੇ ਉਹਨਾਂ ਦੀ ਗੱਲ ਕਰੀਏ ਤੇ ਕਾਫੀ ਜਿਹਨੂੰ ਕਹਿੰਦੇ ਕਿ ਨਾਮੀ ਘਰਾਣਾ ਹੈ, ਪੈਸੇ ਧੇਲੇ ਵਾਲਾ ਘਰਾਣਾ ਹੈਗਾ ਆ। ਵਿਧਾਇਕ ਵੀ ਰਹੇ ਪੰਜਾਬ ਦੇ ਵਿੱਚ, ਹਾਲਾਂਕਿ ਕਾਫੀ ਸਮਾਂ ਪਹਿਲਾਂ ਹੁਣ ਤੇ ਕਈਆਂ ਨੂੰ ਯਾਦ ਵੀ ਨਹੀਂ ਹੋਣਾ ਕਿ ਉਹ ਵਿਧਾਇਕ ਰਹੇ ਜਾਂ ਨਹੀਂ ਰਹੇ। ਸ਼੍ਰੋਮਣੀ ਅਕਾਲੀ ਦਲ ਨੇ ਸੰਨ 2002 ਦੇ ਵਿੱਚ ਟਿਕਟ ਦਿੱਤੀ ਸੀ ਤੇ ਉਹ ਜਿੱਤ ਗਏ ਸੀ ਸਮਾਣਾ ਤੋਂ। ਉਹ ਸਮਾਣਾ ਜਿੱਥੇ ਹੁਣ ਚੇਤਨ ਸਿੰਘ ਜੋੜਾ ਮਾਜਰਾ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ। ਹੁਣ ਜਿਹੜੀਆਂ ਤਾਜ਼ਾ ਤਰੀਨ ਖਬਰਾਂ ਕੰਨਾਂ ਚ ਪੈ ਰਹੀਆਂ ਨੇ ਕਿ ਸੁਰਜੀਤ ਸਿੰਘ ਰੱਖੜਾ ਗਿਆਨੀ ਹਰਪ੍ਰੀਤ ਹੋਣਾ ਦੀ ਸਿਆਸੀ ਪਾਰਟੀ ਨੂੰ ਛੱਡ ਸਕਦੇ ਆ ਤੇ ਇੱਕ ਹੋਰ ਸਿਆਸੀ ਪਾਰਟੀ ਚ ਜਾ ਸਕਦੇ। ਛੱਡਣ ਵਾਲੀ ਪਾਰਟੀ ਤੇ ਸਭ ਨੂੰ ਪਤਾ ਲੱਗ ਗਈ ਕਿ ਇਹ ਹੈਗੀ ਹੈ, ਜਿਹੜੀ ਪਾਰਟੀ ਚ ਜਾ ਰਹੇ ਉਹ ਪਾਰਟੀ ਆਮ ਆਦਮੀ ਪਾਰਟੀ ਹੈ ਜਿਹੜੀਆਂ ਖਬਰਾਂ ਕੰਨਾਂ ਚ ਪੈ ਰਹੀਆਂ। ਹੁਣ ਗੱਲ ਇਹ ਹੈ ਕਿ ਜਦੋਂ ਇਹੋ ਜਿਹੀਆਂ ਖਬਰਾਂ ਨਾ ਸਿਆਸੀ ਤੌਰ ਤੇ ਕਿ ਫਲਾਨਾ ਫਲਾਨੇ ਚੋਂ ਜਾ ਰਿਹਾ ਫਲਾਨਾ ਫਲਾਨੇ ਚੋਂ ਆ ਰਿਹਾ, ਕੋਈ ਅਚੰਭੇ ਵਾਲੀਆਂ ਰਹੀਆਂ ਨੀ। ਕਦੇ ਸਮਾਂ ਹੁੰਦਾ ਸੀ ਕਿ ਜਦੋਂ ਨਾ ਕੋਈ ਲੀਡਰ ਪਾਰਟੀ ਬਦਲ ਲਏ ਤੇ ਉਹਨੂੰ ਵੀ ਭੋਰਾ ਕੇ ਕਿਤੇ ਨਾ ਕਿਤੇ ਚਿਹਰੇ ਦੇ ਉੱਪਰ ਸ਼ਰਮ ਆਉਂਦੀ ਸੀ, ਮਹਿਸੂਸ ਹੁੰਦੀ ਸੀ, ਜਾਂ ਲੋਕ ਵੀ ਸਾਡੇ ਤੁਹਾਡੇ ਵਰਗੇ ਕਹਿੰਦੇ ਹੁੰਦੇ ਸੀ ਕਿ ਇਹਨੇ ਕੀ ਕੀਤਾ ਪਾਰਟੀ ਦੇ ਵਿੱਚ, ਕੱਲ ਤੱਕ ਇਹ ਚ ਸੀ ਅੱਜ ਇਹ ਚ ਚਲਾ ਗਿਆ ਤੇ ਬੰਦਾ ਹੀ ਮਾੜਾ ਹੈ। ਹੁਣ ਨਾ ਤੇ ਜਾਣ ਵਾਲਿਆਂ ਨੂੰ ਕੋਈ ਬਹੁਤਾ ਫਰਕ ਹੈ, ਨਾ ਪਾਰਟੀ ਚ ਜਿਹੜੇ ਸ਼ਾਮਿਲ ਕਰਾਉਂਦੇ ਉਹਨਾਂ ਨੂੰ ਕੋਈ ਏਦਾਂ ਦੀ ਚੜੀ ਰੱਥੀ ਦੀ ਰਹੀ ਹੈ, ਤੇ ਨਾ ਜਿਹੜੇ ਸਾਡੇ ਤੁਹਾਡੇ ਵਰਗੇ ਲੋਕ ਹੈ ਇਹ ਬਹੁਤੀ ਹੁਣ ਪ੍ਰਵਾਹ ਕਰਦੇ, ਉਹਨਾਂ ਨੂੰ ਵੀ ਪਤਾ ਨੀ ਕਿ ਇਹ ਸਾਹਮਣੇ ਵਾਲਾ ਕਿੱਥੋਂ ਆਇਆ ਤੇ ਕਿੱਥੇ ਗਿਆ
1: ਜੀ।
0: ਇਹ ਰਵਾਇਤ ਇਸ ਵੇਲੇ ਭਾਰਤ ਵਿੱਚ ਬਹੁਤ ਵੱਡੇ ਪੱਧਰ ਤੇ ਵਧੀ ਹੈ, ਜਿਹੜੀ ਹੈ ਬਹੁਤ ਮਾੜੀ ਹੈ, ਬਹੁਤ ਮਾੜੀ ਹੈ। ਜਿਹਨੂੰ ਆਪਾਂ ਕਹਿੰਦੇ ਨਾ ਕਿ ਕਿਸੇ ਬੰਦੇ ਦਾ ਕੋਈ ਦੀਨ ਮੱਝ ਵੀ ਹੈ ਨੀ, ਅਸੀਂ ਕਈ ਵਾਰੀ ਮਿਹਣਾ ਦੇ ਦਈਦਾ ਕਿ ਜਾ ਤੇਰੇ ਨਾਲ ਕਦੀ ਗੱਲ ਕਰਨੀ, ਤੇਰਾ ਤੇ ਕੋਈ ਦੀਨ ਅਮਾਨ ਹੀ ਹੈ ਨੀ, ਤੇਰਾ ਤੇ ਕੋਈ ਧਰਮ ਹੀ ਹੈ ਨੀ, ਤੇਰੀ ਤੇ ਜਵਾਨ ਹੀ ਹੈ ਨੀ। ਆਹ ਜਿਹੜੀ ਅਸੀਂ ਅੱਜ ਖਬਰ ਸਾਂਝੀ ਕਰ ਰਹੇ ਇਹ ਸਾਰੀਆਂ ਚੀਜ਼ਾਂ ਨਾ ਲੀਡਰਾਂ ਤੇ ਲੱਗਦੀਆਂ ਨੇ, ਗੱਲਾਂ ਅਸੀਂ ਕਰਦੀਆਂ ਕਿਸੇ ਹੋਰ ਵਿਚਾਰਧਾਰਾ ਦੀ, ਤੇ ਜਿੱਦਣ ਸਾਨੂੰ ਲੱਗੇ ਕਿ ਭਾਈ ਇੱਧਰੋਂ ਹੁਣ ਕੁਰਸੀ ਨੀ ਮਿਲ ਰਹੀ, ਇੱਧਰੋਂ ਸ਼ਾਇਦ ਸੌਖਿਆ ਮਿਲ ਜਾਏ, ਤੇ ਉੱਧਰ ਛਾਲ ਮਾਰ ਕੇ ਚਲੇ ਜਾਂਦੇ
1: ਜੀ।
0: ਕੁਰਸੀ ਦੀ ਜਿਹੜੀ ਗੱਲ ਹੈ ਉਹਦੇ ਮਗਰ ਪੈਸਾ ਬੋਲਦਾ ਹੈ। ਮੈਂ ਸੁਰਜੀਤ ਸੁਰੱਖੜੇ ਦਾ ਜ਼ਿਕਰ ਕੀਤਾ, ਸੁਰਜੀਤ ਸੁਰੱਖੜੇ ਦੀ ਫੈਮਿਲੀ ਚੰਗੇ ਖਾਸੇ ਪੈਸੇ ਵਾਲੀ ਪਾਰਟੀ ਕਿਹਾ ਜਾਂਦਾ ਹੈ। ਹੁਣ ਸੁਰਜੀਤ ਸੁਰੱਖੜਾ ਜਾਂ ਦੁਨੀਆਂ ਦਾ ਕੋਈ ਵੀ ਬੰਦਾ ਹੋਵੇ ਜਿਹ ਚੋਂ ਚਾਰ ਪੈਸੇ ਆ, ਉਹਨੂੰ ਕੀ ਪਾਰਟੀ ਚੋਂ ਲੈਣਾ, ਉਹ ਤੇ ਟਿਕਟ ਲੈਣੀ ਆ, ਟਿਕਟ ਕਿਸੇ ਭਾਅ ਮਿਲ ਜਾਏ ਕਿੱਥੋਂ ਮਿਲ ਜਾਏ। ਬਸ ਸ਼ਰਤ ਇੱਕ ਹੋਣੀ ਚਾਹੀਦੀ ਕਿ ਜਿੱਤਣ ਦੇ ਚਾਂਸ ਹੋਣੇ ਚਾਹੀਦੇ ਆ ਅਗਲੇ ਟਿਕਟਾਂ ਲੈ ਰਹੇ ਆ। ਇਹ ਬੀਤੇ ਸਮੇਂ ਚ ਪੰਜਾਬ ਵਿੱਚ ਸਿਆਸਤ ਬਹੁਤ ਵੱਡੇ ਪੱਧਰ ਤੇ ਪੱਕੀ ਹੈ, ਸੀਟਾਂ ਨੂੰ ਖਰੀਦਣਾ, ਸੀਟਾਂ ਨੂੰ ਵੇਚਣਾ। ਹੁਣ ਸੁਰਜੀਤ ਸੁਰੱਖੜਾ ਜੇ ਰੁਪਿੰਦਰ ਜੀ ਇੱਧਰੋਂ ਜਾਂਦੇ ਨੇ
1: ਜੀ,
0: ਗਿਆਨੀ ਹਰਪ੍ਰੀਤ ਹੋਣਾ ਲਈ ਬੜਾ ਵੱਡਾ ਝਟਕਾ ਹੈ। ਪਰੰਤੂ ਜੇ ਮੈਂ ਕਵਾਂ ਕਿ ਆਮ ਆਦਮੀ ਪਾਰਟੀ ਨਾ ਜਿਸ ਤੋਰੇ ਚਲੀ ਹੋਈ ਹੈ ਕਿ ਕਦੇ ਭਾਜਪਾ ਚੋਂ ਲੈ ਆਉਂਦਾ ਉਹਨੂੰ ਟਿਕਟ ਦੇ ਦਿੱਤੀ, ਕਦੇ ਕਾਂਗਰਸ ਚੋਂ ਲੈ ਆਉਂਦਾ ਉਹਨੂੰ ਟਿਕਟ ਦਿੱਤੀ, ਠੀਕ ਹੈ ਬੀਤੇ ਸਮੇਂ ਆਮ ਆਦਮੀ ਪਾਰਟੀ ਨੇ ਤਾਂ ਖਾਸਾ ਲਾਹਾ ਲਿਆ ਆ, ਮਿਲਿਆ ਲਾਹਾ, ਚਾਹੇ ਆਪਾਂ ਹੁਸ਼ਿਆਰਪੁਰ ਵਾਲੀ ਸੀਟ ਤੇ ਜ਼ਿਕਰ ਕਰ ਲਈਏ, ਡਾਕਟਰ ਰਾਜ ਕੁਮਾਰ ਨੂੰ ਲੈ ਕੇ ਆਏ ਬਾਬਾ ਲਾਹਾ ਲਿਆ, ਕਦੇ ਸੁਸ਼ੀਲ ਰਿੰਕੂ ਦਾ ਵੀ ਲਿਆ, ਬਥੇਰੇ ਲਏ ਹੈ, ਕਦੇ ਮਹਿੰਦਰ ਭਗਤ ਦਾ ਲਿਆ। ਪਰੰਤੂ ਆਮ ਆਦਮੀ ਪਾਰਟੀ ਚੋਂ ਮੇਰਾ ਇਸ ਵੇਲੇ ਸਿਆਸੀ ਤਜਰਬਾ ਆਖ ਰਿਹਾ, ਆਮ ਆਦਮੀ ਪਾਰਟੀ ਨੂੰ ਇਸ ਗੱਲ ਤੇ ਬ੍ਰੇਕ ਲਾਉਣ ਦੀ ਜ਼ਰੂਰਤ ਹੈ, ਕਿਉਂਕਿ ਆ ਜਿਹੜਾ ਤਾਜ਼ਾ ਤਰੀਨ ਝਟਕਾ ਲੱਗਾ, 6 ਜਣੇ ਪੰਜਾਬ ਦੇ, ਇੱਕ ਦਿੱਲੀ ਵਾਲੇ, 7 ਜਣੇ ਛੱਡ ਕੇ ਗਏ, 7 ਰਾਜ ਸਭਾ ਮੈਂਬਰ
1: ਜੀ,
0: ਇਹ ਕੋਈ ਛੋਟਾ ਝਟਕਾ ਸੀ? ਜੇ ਇਹਚੋਂ ਵੀ ਨਾ ਸਿੱਖੇ ਤੇ ਫਿਰ ਸਿੱਖਣਾ ਕਦੋਂ ਨੂੰ ਹੈ? ਹੁਣ ਜੇ ਸੁਰਜੀਤ ਸਿੰਘ ਜਿਹੜਾ ਰੱਖੜਾ ਆ ਆਮ ਆਦਮੀ ਪਾਰਟੀ ਚਾਹੁੰਦਾ, ਇਹਦਾ ਸਿੱਧਾ ਅਰਥ ਹੈ ਕਿ ਸਮਾਣੇ ਤੋਂ ਟਿਕਟ ਦਾ ਦਾਅਵੇਦਾਰ ਹੈ, ਚੇਤਨ ਸਿੰਘ ਜੋੜੇ ਮਾਜਰੇ ਦੀ ਟਿਕਟ ਆਪਣੇ ਆਪ ਚ ਹੀ ਕੱਟੀ ਜਾਊਗੀ। ਫਿਰ ਹੁਣ ਗੱਲ ਇਹ ਨੀ ਕਿ ਚੇਤਨ ਸਿੰਘ ਜੋੜਾ ਮਾਜਰਾ ਬੜਾ ਸਾਊ ਹੈ, ਅਸੀਂ ਉਹਦੇ ਵੀ ਸਿਆਸੀ ਰੰਗ ਵੇਖੇ ਆ, ਜਿੱਦਣ ਉਹਦੇ ਕੋਲ ਕੁਰਸੀ ਸੀ ਹੁਣ ਵੀ ਜੋ ਕੁਛ ਇੱਥੇ ਪੰਜਾਬ ਚ ਕਰਕੇ ਦਿਖਾਇਆ, ਹੁਣ ਵੀ ਜੋ ਕੁਛ ਕੀਤਾ ਸਾਨੂੰ ਭੁੱਲਿਆ ਨੀ ਹੈ ਇਹ ਚੇਤਨ ਸਿੰਘ ਜੋੜੇ ਮਾਜਰੇ ਦਾ। ਪਰੰਤੂ ਅਸੀਂ ਇਹ ਕਹੀਏ ਕਿ ਹੁਣ ਚੇਤਨ ਸਿੰਘ ਚੌੜਾ ਮਾਜਰਾ ਦੀ ਥਾਂ ਤੇ ਕੋਈ ਹੋਰ ਪੈਸੇ ਧੇਲੇ ਵਾਲਾ ਬੰਦਾ ਲੈ ਆਈਏ, ਇਹ ਕੋਈ ਸਿਆਸਤ, ਖਰੀ ਸਿਆਸਤ ਨਹੀਂ ਹੈ। ਆਮ ਆਦਮੀ ਪਾਰਟੀ ਨੂੰ ਮੈਨੂੰ ਲੱਗਦਾ ਕਿ ਇਸ ਸਿਆਸਤ ਤੋਂ ਮੋੜਾ ਪਾਉਣ ਦੀ ਜ਼ਰੂਰਤ ਹੈ। ਤੇ ਜੇ ਆਮ ਆਦਮੀ ਪਾਰਟੀ ਨੂੰ ਹੁਣ ਵੀ ਇੰਝ ਲੱਗਦਾ ਕਿ ਦੂਸਰੀਆਂ ਪਾਰਟੀਆਂ ਚੋਂ ਪੁੱਟ ਕੇ ਲਿਆ ਕੇ ਜਾਂ ਪੈਸੇ ਧੇਲੇ ਵਾਲੇ ਲਿਆ ਕੇ ਉਹ 227 ਜਿੱਤ ਜਾਏਗੀ, ਤੇ ਮੇਰਾ ਤਜਰਬਾ ਇਹ ਕਹਿੰਦਾ ਕਿ ਆਮ ਆਦਮੀ ਪਾਰਟੀ ਦੀ ਇਹ ਵੱਡੀ ਗਲਤੀ ਹੋਵੇਗੀ, ਜਿਹਦਾ ਖਮਿਆਜਾ ਹੁਣ ਭੁਗਤਣਾ ਜਾਂ ਕਿੰਨਾ ਕੁ ਭੁਗਤਣਾ ਉਹ ਲੰਬਾ ਸਮਾਂ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ। ਹੋਰ 5-7 ਮਹੀਨੇ ਆ, ਉਹ ਗੱਲ ਅੱਗੇ ਆ ਜਾਣੀ ਹੈ, ਬਾਕੀ ਭਾਈ ਆਮ ਆਦਮੀ ਪਾਰਟੀ ਦੀ ਮਰਜ਼ੀ।
1: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਸਾਡੇ ਜੋ ਪਹਿਲੀ ਕਾਲ ਸ਼ਾਮਿਲ ਹੋਈ ਹੈ ਤੇ ਸਤਨਾਮ ਜੀ, ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
2: ਰਾਸ਼ਟਰਪਤੀ ਕੋਲ ਇੱਕ ਤਾਂ ਉਹਦਾ ਦੱਸੋ ਕੀ ਬਣਿਆ, ਤੇ ਨੰਬਰ 2 ਤੇ ਜਿਹੜੀ ਆਮ ਆਦਮੀ ਪਾਰਟੀ ਨੂੰ ਪੈਸੇ ਵਾਲੇ ਬੰਦਿਆਂ ਦੀ ਲੋੜ ਆ, ਰਾਸ਼ਨ ਵਾਲਿਆਂ ਤੋਂ ਕੀ ਕਰਾਉਣਾ ਇਹਨਾਂ ਨੇ ਜੀ, ਆਮ ਆਦਮੀ ਤੋਂ ਕੀ ਕਰਾਉਣਾ ਗਾ, ਕਿਉਂਕਿ ਪੈਸੇ ਵਾਲਿਆਂ ਦੀ ਲੋੜ ਆ, ਉਹਨੂੰ ਤਾਂ ਹੀ ਰੱਖਣਗੇ ਜੀ। ਸਮਾਂ ਦੇਣ ਦਾ ਧੰਨਵਾਦ ਜੀ।
1: ਜੀ ਸਰ, ਜੀ ਰਮੇਸ਼ ਜੀ,
0: ਚਲੋ ਤੰਜ ਕੱਸਿਆ ਜੀ ਕਿ ਪੈਸਿਆਂ ਦੀ ਲੋੜ ਹੈ, ਚਲੋ ਪੈਸਿਆਂ ਦੀ ਲੋੜ ਤੇ ਸਾਰੇ ਜਹਾਨ ਨੂੰ ਹੈ, ਪਰੰਤੂ ਕਿਸ ਭਾਅ ਪੈਸਾ ਆਉਂਦਾ ਉਹ ਵੀ ਨਾਲ ਮੈਨੂੰ ਲੱਗਦਾ ਕਿ ਮਹੱਤਵਪੂਰਨ ਹੈ। ਮੈਂ ਤੇ ਆਪਣਾ ਤਜਰਬੇ ਚੋਂ ਗੱਲ ਹੁਣੇ ਹੀ ਕਹਿ ਗਿਆ ਕਿ ਬੀਤੇ ਸਮੇਂ ਚ ਜੋ ਹੋ ਗਿਆ ਸੋ ਹੋ ਗਿਆ, ਆਮ ਆਦਮੀ ਪਾਰਟੀ ਅੱਜ ਵੀ ਮੋੜਾ ਪਾ ਲੈਣਾ ਤੇ ਹੋ ਸਕਦਾ ਆਮ ਆਦਮੀ ਪਾਰਟੀ ਪੰਜਾਬ ਦੀ 227 ਚ ਫਾਈਟ ਦੇ, ਤੇ ਜੇ ਹੁਣ ਵੀ ਨੀ ਮੋੜਾ ਪਾਉਣਾ ਤੇ ਅਸੀਂ ਉਹ ਕੁਛ ਹੀ ਕਰਨਾ, ਤੇ ਫਿਰ ਤੇ ਨਤੀਜੇ ਪਤਾ ਹੀ ਹੈ ਤੁਹਾਨੂੰ ਸਾਨੂੰ ਕੀ ਆ ਸਕਦੇ। ਰਹੀ ਗੱਲ ਰਾਸ਼ਟਰਪਤੀ ਵਾਲੀ, ਦੇਖੋ ਰਾਸ਼ਟਰਪਤੀ ਤੋਂ ਉਸ ਦਿਨ 2 ਅਲੱਗ ਅਲੱਗ ਟੀਮਾਂ ਗਈਆਂ, ਇੱਕ ਰਾਘਵ ਚੱਡਾ ਦੀ ਟੀਮ ਗਈ, ਇੱਕ ਭਗਵੰਤ ਮਾਨ ਹੁਣੀ ਗਏ। ਮੁੱਦਾ ਇੱਕੋ ਹੀ ਸੀ, ਉਹ ਕਹਿੰਦੇ ਸਾਡੇ ਨਾਲ ਪੰਜਾਬ ਦੀ ਸਰਕਾਰ ਵਧੀਕੀ ਕਰ ਰਹੀ ਹੈ, ਬਦਲਾਖੋਰੀ ਦੀ ਭਾਵਨਾ ਨਾਲ ਸਾਡੇ ਤੇ ਪਰਚੇ ਦਰਜ ਕੀਤੇ ਜਾ ਰਹੇ, ਸਾਡੀਆਂ ਫੈਕਟਰੀਆਂ ਦੇ ਪਾਣੀ ਦੇ ਕਨੈਕਸ਼ਨ ਕੱਟ ਦਿੱਤੇ, ਹੋਰ ਜੋ ਕੁਛ ਕਹਿਣਾ ਸੀ। ਭਗਵੰਤ ਮਾਨ ਜੀ ਕਹਿੰਦੇ ਕਿ ਇਹ ਸ਼ਿਆਂ ਨੂੰ ਇਹਨਾਂ ਦੀ ਮੈਂਬਰਸ਼ਿਪ ਖਾਰਜ ਕਰੋ, ਕਿਉਂਕਿ ਇਹਨਾਂ ਨੇ ਗਦਾਰੀ ਕੀਤੀ ਹੈ ਇਹਨਾਂ ਨੇ ਆਮ ਆਦਮੀ ਪਾਰਟੀ ਨਾਲ। ਮੈਂ ਉਦਣ ਹੀ ਸਰੋਤਿਓ ਬੜਾ ਸਿੱਧਾ ਕਹਿਤਾ ਸੀ ਕਿ ਨਹੀਂ ਝੋਲੀ ਖੈਰ ਪੈਣੀ, ਠੀਕ ਹੈ ਭਗਵੰਤ ਮਾਨ ਜੀ ਗਏ ਔਰ ਉਹਨਾਂ ਦਾ ਜਿਹੜਾ ਜਾਣਾ ਸੀ ਕੇਵਲ ਤੇ ਕੇਵਲ ਇੱਕ ਸ਼ਕਤੀ ਪ੍ਰਦਰਸ਼ਨ ਸੀ
1: ਜੀ,
0: ਨਾਲ ਜਿਸ ਢੰਗ ਦੇ ਨਾਲ ਲਾਮ ਲਸ਼ਕਰ ਲੈ ਕੇ ਗਏ, ਆਪਣੇ ਵਿਧਾਇਕ ਲੈ ਕੇ ਗਏ, ਉਹ ਨਰੋਲ ਇੱਕ ਉਹਨਾਂ ਦਾ ਪ੍ਰਦਰਸ਼ਨ ਸੀਗਾ, ਇੱਕ ਸੁਨੇਹਾ ਸੀ ਆਪਣੇ ਢੰਗ ਦੇ ਨਾਲ ਆਪਣੀ ਆਮ ਆਦਮੀ ਪਾਰਟੀ ਨੂੰ ਐਕਟਿਵ ਕਰਨ ਦਾ, ਪਰੰਤੂ ਕਾਨੂੰਨੀ ਤੌਰ ਤੇ ਉਹਨਾਂ ਦੀ ਝੋਲੀ ਖੈਰ ਨਹੀਂ ਪੈਣੀ, ਕਿਉਂਕਿ ਕਾਨੂੰਨ ਤੇ ਸਾਰਿਆਂ ਲਈ ਇੱਕ ਹੀ ਆ ਨਾ। ਕਾਨੂੰਨ ਦੇ ਲਿਹਾਜ਼ ਦੇ ਨਾਲ 7 ਜਿਹੜੇ 10 ਰਾਜ ਸਭਾ ਮੈਂਬਰ ਸੀ, 7 ਜਣੇ ਚਲੇ ਗਏ, ਵੱਡਾ ਹਿੱਸਾ ਵੱਡੀ ਤਾਕਤ ਉੱਧਰ ਚਲੇ ਗਈ ਤੇ ਪਾਰਟੀ ਫਿਰ ਉੱਧਰ ਹੀ ਚਲੇ ਗਈ, ਫਿਰ ਉਹ ਡਿਸੀਜਨ ਲੈਣਗੇ ਕਿ ਅਸੀਂ ਕਿਹੜੀ ਪਾਰਟੀ ਹਾਂ। ਹੁਣ ਇਸ ਕਰਕੇ ਉਹ ਜਿਹੜੇ 7 ਜਣੇ ਲੈ ਕੇ ਗਏ ਉਹ ਐਵੇਂ ਨੀ 7 ਲੈ ਕੇ ਗਏ, ਉਹਨਾਂ ਨੇ ਐਵੇਂ ਨੀ ਲੰਬਾ ਸਮਾਂ ਇੰਤਜ਼ਾਰ ਕੀਤਾ। ਰਾਘਵ ਚੱਡੇ ਨੂੰ ਖੜਨਾ ਹੁੰਦਾ ਤੇ ਪਹਿਲਾਂ ਲੈ ਜਾਣਾ ਸੀ ਉਹਨਾਂ ਨੇ 1 ਸਾਲ, ਜੇ ਸ਼ਵਾਤੀ ਮਾਲੀਵਾਲ ਨੂੰ ਖੜਨਾ ਹੁੰਦਾ ਤੇ ਪਹਿਲਾਂ ਲੈ ਜਾਣਾ ਸੀ 1 ਸਾਲ, ਉਹਨਾਂ ਨੇ ਇੰਤਜ਼ਾਰ ਕੀਤਾ। ਖਬਰਾਂ ਤੇ ਇਹ ਵੀ ਹੈ ਕਿ ਅਜੇ 7 ਹੀ ਗਏ ਆ, ਕਹਿੰਦੇ ਹੋਰ ਜਾਣੇ ਸੀਗੇ, ਉੱਥੇ ਬਾਲ ਬਾਲ ਬਚਾਅ ਹੋ ਗਿਆ, ਕਿਤੇ ਸਫਾਇਆ ਹੀ ਨਹੀਂ ਹੋ ਗਿਆ, ਆਮ ਆਦਮੀ ਪਾਰਟੀ ਲੱਭਦੀ ਰਹਿੰਦੀ ਉੱਥੇ। ਸੋ ਇਸ ਕਰਕੇ ਉਹ ਤਾਂ ਪਹਿਲਾਂ ਹੀ ਪਤਾ ਸੀ ਕਿ ਉਹ ਝੋਲੀ ਖੈਰ ਨਹੀਂ ਪੈਣੀ, ਕਿਉਂਕਿ ਕਾਨੂੰਨ ਦੇ ਮੁਤਾਬਕ ਜਿਹੜਾ ਉਹ ਪੈਂਤੜਾ ਵਰਤਿਆ ਉਹਨਾਂ ਸੱਤਾਂ ਨੇ ਉਹ ਉਹਨਾਂ ਦੇ ਹੱਕ ਵਿੱਚ ਹੈ।
1: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਨੰਬਰ ਨੋਟ ਕਰਵਾ ਦਈਏ ਜੀ ਐਚ ਕੇ ਮੂਵਰਸ ਵਾਲਿਆਂ ਦਾ, ਹਰਮਿੰਦਰ ਜੀ ਨੂੰ ਤੁਸੀਂ ਫੋਨ ਕਰਨਾ ਤਾਂ ਜੋ ਕਿ ਤੁਸੀਂ ਮੂਵ ਕਿਸੇ ਦੂਸਰੇ ਸ਼ਹਿਰ ਦੇ ਵਿੱਚ ਹੋਣਾ, ਨੌਰਥ ਅਮੈਰੀਕਾ 'ਚ ਮੁਲਕ ਬਦਲਣਾ ਜਾਂ ਫਿਰ ਕੈਨੇਡਾ ਦਾ ਕੋਈ ਪ੍ਰੋਵਿੰਸ ਚੇਂਜ ਕਰਨਾ, ਤੇ 416-524-6604 416-524-6704 ਇਹ ਨੰਬਰ ਹੈ, ਤੁਸੀਂ ਨੋਟ ਰੱਖੋ ਤੇ ਪੂਰੀ ਜ਼ਿੰਮੇਵਾਰੀ ਜੀ ਇਹਨਾਂ ਨੂੰ ਸੌਂਪ ਦਿਓ ਤੇ ਆਪਣੀ ਜ਼ਿੰਮੇਵਾਰੀ ਤੇ ਬਿਲਕੁਲ ਇਹ ਖਰੇ ਉੱਤਰਦੇ ਨੇ। ਨੰਬਰ 416-524-6604 ਨੰਬਰ ਐਚ ਕੇ ਮੂਵਰਸ ਦੇ ਲਈ ਹੈ ਜੀ। ਤੇ ਜੀ ਅਗਲੀ ਕਾਲ ਸਾਡੇ ਨਾਲ 8900 ਜੀ, ਵੈਲਕਮ ਜੀ।
3: ਪੈਸੇ ਦੇ ਕੇ ਇਗਜ਼ਾਮ ਪਾਸ ਕਰਾਏ ਜਾ ਰਹੇ ਨੇ, ਬੰਦੇ ਫੜੇ ਗਏ ਨੇ, ਤੇ ਗੱਲ ਆਪਾਂ ਕਰਦੇ ਹਾਂ ਭਾਰਤ ਦੀ ਜਿਹੜੀ ਗੰਧਲੀ ਰਾਜਨੀਤੀ ਦਾ ਤੁਸੀਂ ਗੱਲ ਕਰਦੇ ਹੋ ਉਹਦੇ ਬਾਰੇ ਮੇਰੇ ਅੱਜ ਸਿਰਫ 3-4 ਸਵਾਲ ਹੈ। ਪਹਿਲਾ ਸਵਾਲ ਤਾਂ ਇਹ ਹੀ ਹੈ, ਜਿਸਲੇ ਉਹਨੂੰ ਕੀ ਨਾ ਬੰਗਾਲ ਦੇ ਵਿੱਚ ਜਦੋਂ ਸਹੁੰ ਚੁਕਾਈ ਗਈ ਹੈ ਤੇ ਉਹਦੇ ਬਾਅਦ ਹੀ ਸ਼ੋਰ ਮੱਚ ਗਿਆ, ਹਜੇ 2 ਘੰਟੇ ਨੀ ਹੋਇਆ, ਵੀ ਤਾਮਿਲਨਾਡੂ ਦੀ ਸਹੁੰ ਕਿਉਂ ਨੀ ਚੁਕਾਈ ਗਈ, ਠੀਕ ਹੈ ਉਹ ਰਾਜਪਾਲ ਦਾ ਹੱਕ ਸੀ, ਉਹ ਕੋਲ ਸੰਵਿਧਾਨ ਹੱਕ ਸੀ ਵੀ ਆਪਣੇ 118 ਬੰਦਿਆਂ ਦੀ ਲਿਸਟ ਮੰਗਣ ਦਾ, ਉਹ ਜੇ ਨਹੀਂ ਦੇ ਪਾਉਂਦਾ ਤਾਂ ਜਿਹੜਾ ਸਭ ਤੋਂ ਵੱਡੀ ਪਾਰਟੀ ਸੀ ਉਹਨੂੰ ਉਹਨੇ ਸਹੁੰ ਚੁਕਾ ਦੇਣੀ ਸੀ, ਪਰ ਅਸੀਂ ਇੰਤਜ਼ਾਰ ਨਹੀਂ ਕੀਤਾ, ਅਸੀਂ ਕਹਿਣਾ ਸ਼ੁਰੂ ਕਰਤਾ ਵੀ ਇਹ ਹੋ ਗਿਆ ਉਹ ਕਰਤਾ ਕੇਂਦਰ ਸਰਕਾਰ ਫਲਾਨੀ ਸਰਕਾਰ, ਉਹ ਹੋਇਆ ਕਿ 12 ਘੰਟੇ ਦੇ ਵਿੱਚ ਉਹਨੂੰ ਸੱਦਾ ਵੀ ਆ ਗਿਆ ਤੇ ਉਹਨੇ ਸਹੁੰ ਵੀ ਅਗਲੇ ਦਿਨ ਚੁੱਕ ਲਈ। ਹੁਣ ਦੱਸੋ ਕੇਰਲਾ ਚ ਕੀ ਹੋ ਰਿਹਾ, ਇੱਥੇ ਤਾਂ ਕਾਂਗਰਸ ਪਾਰਟੀ ਨੂੰ ਪੂਰਾ ਸਮਰਥਨ ਸੀਟਾਂ ਮਿਲ ਗਈਆਂ, ਪੂਰੀਆਂ ਮੈਜੋਰਿਟੀ ਮਿਲ ਗਈ, 9 ਦਿਨ ਅੱਜ ਹੋ ਗਏ ਨੇ, ਸਰਕਾਰ ਹੀ ਨੀ ਬਣ ਰਹੀ ਇਹਨਾਂ ਦੀ, ਕਿਉਂ ਨੀ ਦੱਸਦੇ ਪਏ ਨੇ? ਹੁਣ ਇੱਥੇ ਰਾਜਪਾਲ ਕੋਲ ਨੇ ਰੋਕਿਆ ਜਾਂ ਕੇਂਦਰੀ ਸਰਕਾਰ ਨੇ ਰੋਕਿਆ? ਇੱਥੇ ਤਾਂ ਰਾਹੁਲ ਗਾਂਧੀ ਦੀ ਪੂਅਰ ਲੀਡਰਸ਼ਿਪ ਸਾਹਮਣੇ ਆ ਰਹੀ ਹੈ। ਹੁਣ ਜਾਂ ਇਹ ਕੋਈ ਪੰਡਿਤ ਦੀ ਇੰਤਜ਼ਾਰ ਕਰ ਰਿਹਾ, ਕੋਈ ਮੂਰਤ ਕੱਢਾ, ਜਿੱਦਾਂ ਕਿ ਤਾਮਿਲਨਾਡੂ ਦੇ ਵਿੱਚ ਤੁਹਾਨੂੰ ਇਹ ਵੀ ਖਬਰ ਪਤਾ ਹੋਣਾ, ਉਹਨਾਂ ਨੇ ਆਪਣਾ ਪੀਏ ਜਿਹੜਾ OSD ਬਣਾਇਆ, ਇੱਕ ਪੰਡਿਤ ਨੂੰ ਬਣਾਇਆ, ਜਿਹੜਾ ਅਸਟ੍ਰੋਲੋਜਰ ਆਇਆ ਅਸਟ੍ਰੋਲੋਜਰ ਉਹਨੂੰ ਬਣਾ ਲਿਆ, ਇਸ ਤੇ ਵੀ ਬੜਾ ਕਿੰਤੂ ਪਰੰਤੂ ਹੋ ਰਿਹਾ। ਤੀਜੀ ਗੱਲ ਇਹ ਹੈ ਜਿਹੜੀ ਮਮਤਾ ਬੈਨਰਜੀ ਨੇ 600-700 ਕਰੋੜ ਇਕੱਠਾ ਕੀਤਾ ਸੀ ਕਾਰਪੋਰੇਟ ਦੇ ਕੋਲ, ਉਹ ਪੈਸੇ ਨੇ ਕੰਮ ਕੀਤਾ ਨੇ ਇਲੈਕਸ਼ਨ ਦੇ ਵਿੱਚ? ਇਹਦੇ ਬਾਰੇ ਵੀ ਦੱਸੋ ਕਿ ਨੰਬਰ 1 ਦੇ ਸੀ ਨੀ ਅਪੋਜੀਸ਼ਨ ਪਾਰਟੀ ਚ ਪੈਸਾ ਇਕੱਠਾ ਕਰਨ ਦੇ ਵਿੱਚ, ਤੇ ਜਾਂ ਉੱਥੇ ਦੀਆਂ ਔਰਤਾਂ ਦੀ ਜਿੱਤ ਹੋਈ ਹੈ, ਮੈਂ ਤਾਂ ਕਹੂੰਗਾ ਉੱਥੇ ਦੀ ਮਾਤਰ ਸ਼ਕਤੀ ਦੀ ਜਿੱਤ ਹੋਈ ਹੈ, ਜਿਹਨਾਂ ਔਰਤਾਂ ਉੱਤੇ ਜ਼ੁਲਮ ਹੋ ਰਹੇ ਸੀ, ਜਿਹਨਾਂ ਦੇ ਸੁਹਾਗ ਉਜਾੜੇ ਜਾ ਰਹੇ ਸੀ, ਉਹਨਾਂ ਔਰਤਾਂ ਨੇ ਆਪਣੀ ਸ਼ਕਤੀ ਦਿਖਾਤੀ, ਕਿਉਂਕਿ ਮਮਤਾ ਬੈਨਰਜੀ ਨੇ ਇਹ ਕਿਹਾ ਸੀ ਵੀ 7 ਵਜੇ ਤੋਂ ਬਾਅਦ ਘਰ ਤੋਂ ਬਾਹਰ ਨਾ ਨਿਕਲੋ। ਥੈਂਕ ਯੂ ਸੋ ਮਚ, ਹੁਣ ਮੈਂ 4-5 ਦਿਨ ਦੀ ਬ੍ਰੇਕ ਲਵਾਂਗਾ। ਥੈਂਕ ਯੂ ਸੋ ਮਚ
1: ਜੀ, ਸ਼ੁਕਰੀਆ ਜੀ। ਜੀਰ ਮੇਰ ਜੀ,
0: ਪਹਿਲਾਂ ਤੇ ਜੀ ਜਿਹੜਾ ਆਖਰੀ ਸਵਾਲ ਦਾ ਜਵਾਬ ਤੁਹਾਡੇ ਹੱਕ ਵਿੱਚ ਨਹੀਂ ਹੈ, ਬ੍ਰੇਕ ਨਹੀਂ ਦਿੱਤੀ ਜਾ ਸਕਦੀ ਜੀ, ਬ੍ਰੇਕ ਐਮਰਜੈਂਸੀ ਹਾਲਾਤਾਂ ਵਿੱਚ ਹੀ ਲੱਗ ਸਕਦੀ ਹੈ, ਬਿਲਕੁਲ 4-5 ਦਿਨ ਦੀ ਬ੍ਰੇਕ ਨਹੀਂ ਹੈ, ਇਸ ਕਰਕੇ ਹੁਣ ਤੁਸੀਂ ਇਸ ਸਾਡੀ ਅਪੀਲ ਨੂੰ ਜਿਹੜਾ ਜ਼ਰੂਰ ਗੌਰ ਫਰਮਾਉਣੀ। ਰਹੀ ਗੱਲ ਤਾਮਿਲਨਾਡੂ ਤੋਂ ਸ਼ੁਰੂ ਹੁੰਦੇ ਹੈ, ਵਾਕਿਆ ਜੀ ਜਿਹੜਾ OST ਉਹਨਾਂ ਨੇ ਆਪਣਾ ਨਿਯੁਕਤ ਕੀਤਾ, ਐਕਟਰ ਵਿਜੇ ਦੀ ਗੱਲ ਕੀਤੀ ਤੁਸੀਂ, TVK ਪਾਰਟੀ ਦੇ ਮੁਖੀ, ਉਹ ਵਾਕਿਆ ਹੀ ਇਹ ਗੱਲ ਦਰੁਸਤ ਹੈ ਕਿ ਉਹ ਜਿਹਨੂੰ ਆਪਾਂ ਇੱਕ ਜੋਤਸ਼ੀ ਆਖਦੇ ਹਾਂ, ਕਹਿੰਦੇ ਉਹਨੂੰ ਭਵਿੱਖਬਾਣੀ ਵੀ ਕੀਤੀ ਸੀ, ਬੜਾ ਨੇੜਲਾ ਵਿਅਕਤੀ ਇਹਨਾਂ ਦਾ ਮੰਨਿਆ ਜਾਂਦਾ ਹੈ, ਜਿਹੜੇ ਇਸ ਵੇਲੇ ਉੱਥੇ ਮੁੱਖ ਮੰਤਰੀ ਨੇ ਵਿਜੇ ਹੋਣੀ। ਪਰੰਤੂ ਨਾਲ ਹੀ ਮੈਂ ਇੱਥੇ ਹੋਏ ਸੋਧ ਕਰਦਾ ਕਿ ਜਦੋਂ ਰੌਲਾ ਰੱਪਾ ਪਿਆ, ਵਿਰੋਧੀਆਂ ਨੇ ਵੀ ਵਿਰੋਧ ਕੀਤਾ, ਆਪਣਿਆਂ ਨੇ ਵੀ ਕੀਤਾ, ਉਹਦੀ OST ਸ਼ਿਪ ਜਾਂਦੀ ਰਹੀ ਹੈ, ਉਹ OST ਦੇ ਅਹੁਦੇ ਤੋਂ ਹਟਾਇਆ ਜਾ ਚੁੱਕਾ ਆ। ਇਹ ਤਾਮਿਲਨਾਡੂ ਦੀ ਤਾਜ਼ਾ ਤਰੀਨ ਖਬਰ ਹੈ ਕਿ ਜਿਹੜਾ ਉਹ ਵਿਅਕਤੀ ਰਾਧਨ ਪੰਡਿਤ, ਉਹਦਾ ਨਾਮ ਹੈ ਰਾਧਨ ਪੰਡਿਤ, ਉਹਨੂੰ ਜਿਹੜਾ OST ਤੋਂ ਅਹੁਦੇ ਤੋਂ ਹਟਾਇਆ ਜਾ ਚੁੱਕਾ ਹੈ। ਰਹੀ ਗੱਲ ਕੇਰਲ ਦੀ, ਮੈਂ ਬੀਤੇ ਕੱਲ ਹੀ ਬੜਾ ਸਿੱਧਾ ਕਹਿ ਦਿੱਤਾ ਸੀ, ਜੇ ਤੁਸੀਂ ਧਿਆਨ ਦਿੱਤਾ ਹੋਵੇ ਕਿ ਕਾਂਗਰਸ ਦੀਆਂ ਕੁਛ ਆਪਣੀਆਂ ਅੰਦਰੂਨੀ ਕਮਜ਼ੋਰੀਆਂ ਨੇ, ਉਹ ਕਮਜ਼ੋਰੀ ਕੇਰਲ ਵਿੱਚ ਵੀ ਉਜਾਗਰ ਹੋਈ ਹੈ, ਧੜੇਬੰਦੀ ਦੀ ਕਮਜ਼ੋਰੀ ਹੈ, ਲੀਡਰਸ਼ਿਪ ਦਾ ਫੈਸਲਾ ਨਾ ਲੈਣ ਦੀ ਕਮਜ਼ੋਰੀ ਹੈ। ਮੈਂ ਇਹਦੇ ਨਾਲ ਜੋੜ ਕੇ ਪੰਜਾਬ ਦੀ ਗੱਲ ਤੁਹਾਨੂੰ ਅੱਜ ਦੀ ਦੱਸਦਾ, ਪੰਜਾਬ ਦੇ ਇੱਕ ਕਾਂਗਰਸੀ ਲੀਡਰ ਨੇ ਚਿੱਠੀ ਲਿਖੀ ਹੈ ਰਾਹੁਲ ਗਾਂਧੀ ਨੂੰ, ਔਰ ਚਿੱਠੀ ਦੇ ਵਿੱਚ ਜੋ ਤੁਸੀਂ ਅਸੀਂ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਇੱਥੇ ਧੜੇਬੰਦੀ ਆ, ਇੱਥੇ ਸਾਰੇ ਮੁੱਖ ਮੰਤਰੀ ਬਣ ਨੂੰ ਫਿਰਦੇ, ਉਸ ਵਿਅਕਤੀ ਨੇ ਕਾਂਗਰਸ ਹਾਈ ਕਮਾਂਡ ਨੂੰ ਇਹ ਕਿਹਾ ਕਿ ਲੇਟ ਆ ਆਪਾਂ ਫੈਸਲਾ ਲਿਆ ਲੀਡਰਸ਼ਿਪ ਦੇ ਪ੍ਰਤੀ, ਪੰਜਾਬ ਦੀ ਲੀਡਰਸ਼ਿਪ ਤੇਰੀ ਇਸ ਵੇਲੇ ਉਗੜੀ ਦੁਗੜੀ ਪਈ ਹੈ, ਇੱਕ ਦੂਜੇ ਦਾ ਵਿਰੋਧ ਕਰ ਰਹੀ ਹੈ, ਲੱਤਾਂ ਖਿੱਚ ਰਹੀ ਹੈ, ਔਰ ਜੇ ਤੂੰ ਹੁਣ ਫੈਸਲਾ ਨਾ ਲਿਆ ਤੇ ਫਿਰ ਬਾਅਦ ਵਿੱਚ ਲਈ ਜਾਂ ਨਾ ਲਈ ਕੋਈ ਬਹੁਤਾ ਲਾਭ ਨਹੀਂ ਹੋਣਾ। ਮੈਂ ਬਿਲਕੁਲ ਇਸ ਗੱਲ ਦੀ ਪ੍ਰੋੜਤਾ ਕਰਦਾ ਉਸ ਵਿਅਕਤੀ ਦੀ ਚਿੱਠੀ ਦੀ, ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਕਾਂਗਰਸ ਦੇ ਹਾਲਾਤ ਹੈ, ਜੇ ਹਾਈ ਕਮਾਂਡ ਨੇ ਉਸ ਦੇ ਉੱਪਰ ਕੋਈ ਸਖ਼ਤ ਫੈਸਲਾ ਲੈ ਕੇ ਅੱਜ ਦੇ ਸਮੇਂ ਨਾ ਉੱਤੇ ਕੁਛ ਅੱਗੇ ਨੂੰ ਕਾਰਵਾਈ ਸ਼ੁਰੂ ਕੀਤੀ, ਜੇ ਅੱਜ ਤੋਂ 2-4 ਮਹੀਨੇ ਬਾਅਦ 6 ਮਹੀਨੇ ਬਾਅਦ ਲਿਆ ਤੇ ਉਹ ਨੁਕਸਾਨ ਹੀ ਨੁਕਸਾਨ। ਇਹ ਕਾਂਗਰਸ ਦੀਆਂ ਅੰਦਰੂਨੀ ਇੰਟਰਨਲ ਕਮੀਆਂ ਨੇ। ਧੜੇਬੰਦੀ ਦਾ ਤਾਂ ਕਾਂਗਰਸ ਬਹੁਤ ਸਮੇਂ ਪੰਜਾਬ ਵਿੱਚ ਤੇ ਖਾਸ ਕਰਕੇ ਧੜੇਬੰਦੀ ਦਾ ਸ਼ਿਕਾਰ ਰਹਿੰਦੀ ਹਮੇਸ਼ਾ ਕਾਂਗਰਸ, ਇਹ ਕਮੀਆਂ ਹੈਗੀਆਂ। ਬਾਕੀ ਜਿਹੜੀ ਮਮਤਾ ਬੈਨਰਜੀ ਦੀ ਗੱਲ ਹੈ, ਪੱਛਮੀ ਬੰਗਾਲ ਦੀ ਗੱਲ ਹੈ, ਦੇਖੋ ਸਰੋਤੇ, ਉੱਥੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਮਮਤਾ ਬੈਨਰਜੀ ਚਲੇ ਗਏ ਤੇ ਬੜੀ ਚੰਗੀ ਗੱਲ ਹੋਈ ਹੈ, ਭਾਜਪਾ ਆ ਗਈ ਤੇ ਬੜਾ ਕਮਾਲ ਹੋ ਗਿਆ। ਇਹ ਠੀਕ ਹੈ ਕਿ ਲੋਕਤੰਤਰ ਦਾ ਵਿੱਚ ਲੋਕਾਂ ਦਾ ਫਤਵਾ ਹੁੰਦਾ ਹੈ, ਅਸੀਂ ਉਹਨੂੰ ਜਿਹੜਾ ਲੋਕਾਂ ਦੇ ਫਤਵੇ ਨੂੰ ਜ਼ਰੂਰ ਜਿਹੜਾ ਸਲਿਊਟ ਕਰਾਂਗੇ, ਉਹ ਤੇ ਨਹੀਂ ਅਸੀਂ ਕੁਛ ਕਹਿ ਸਕਦੇ। ਹੁਣ ਤੇ ਸਮਾਂ ਹੀ ਦੱਸੇਗਾ ਨਾ ਕਿ ਭਾਜਪਾ ਕਿਹੋ ਜਿਹਾ ਰਾਜ ਪ੍ਰਬੰਧ ਉੱਥੇ ਦਿੰਦੀ ਹੈ। ਜੇ ਭਾਜਪਾ ਚੰਗਾ ਰਾਜ ਪ੍ਰਬੰਧ ਦੇ ਦਿੰਦੀ ਹੈ ਤੇ ਫਿਰ ਵਾਕਿਆ ਮਮਤਾ ਬੈਨਰਜੀ ਮਾੜੀ ਹੈ, ਤੇ ਜੇ ਭਾਜਪਾ ਉਹਦੇ ਨਾਲ ਨਿਕੰਮਾ ਰਾਜ ਪ੍ਰਬੰਧ ਉੱਥੇ ਦਿੰਦੀ ਹੈ ਤੇ ਫਿਰ ਤੇ ਅਸੀਂ ਭਾਜਪਾ ਦਾ ਵਿਰੋਧ ਕਰਾਂਗੇ। ਇਸ ਲਈ ਉਸ ਟਿੱਪਣੀ ਕਰਨ ਦੇ ਲਈ ਮੈਨੂੰ ਲੱਗਦਾ ਕਿ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ
1: ਜੀ। ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਨੋਟ ਕਰਵਾ ਦਈਏ ਜੀ, ਘਰ ਤੁਸੀਂ ਨਵਾਂ ਲੈਣਾ ਤੇ ਪਹਿਲਾ ਖਿਆਲ ਜੋ ਮੋਰਗੇਜ ਦਾ ਆਉਂਦਾ ਤੇ ਜੀ ਮੋਰਗੇਜ ਪਲੈਨਿੰਗ ਦੇ ਲਈ ਮੋਰਗੇਜ ਆਪਸ਼ਨਸ ਚੰਗੇ ਹੋਣ ਤੇ ਹਰਮਨ ਬੱਤਾ ਜੀ ਨੂੰ ਤੁਸੀਂ ਆਪਣੀ ਕਾਲ ਕਰਨੀ ਆ ਗੱਲ ਹੋਵੇ ਪਹਿਲੀ ਦੂਸਰੀ ਮੋਰਗੇਜ ਦੀ, ਗੱਲ ਹੋਵੇ ਮੋਰਗੇਜ ਦੀ ਰਿਨਿਊਅਲ ਆ ਗਈ ਹੈ ਤਾਂ ਵੀ ਸੰਪਰਕ ਕਰੋ ਨੰਬਰ 647-985-9000 647-685-9000 ਅਤੇ ਜੀ ਬਹੁਤ ਲੰਮੇ ਸਾਲ ਹੋ ਗਏ ਇਹਨਾਂ ਨੂੰ ਇਸ ਫੀਲਡ ਦੇ ਵਿੱਚ ਅਤੇ ਮਲਟੀਪਲ ਲੈਂਡਰਸ ਦੇ ਨਾਲ ਇਹ ਕੰਮ ਕਰਦੇ ਨੇ ਅਤੇ ਤੁਹਾਡਾ ਕੰਮ ਜੀ ਪੱਕਾ ਕਰਾਉਣ ਦੀ ਜ਼ਿੰਮੇਵਾਰੀ ਲੈਂਦੇ ਨੇ ਹਰਮਨ ਬੱਤਾ ਜੀ। ਨੰਬਰ 647-685-9000 647-685-9000 ਨੰਬਰ ਤੁਸੀਂ ਨੋਟ ਰੱਖੋ ਜੀ। ਅਤੇ ਰਮੇਸ਼ ਜੀ ਸਾਡੇ ਨਾਲ ਅਗਲੀ ਕਾਲ ਹੈ ਜੀ 4701 ਵੈਲਕਮ ਜੀ।
4: ਪਹਿਲਾਂ ਸਾਡੇ ਨਾ ਡਿਸਪੈਂਸਰੀਆਂ ਹੁੰਦੀਆਂ ਸੀ ਉੱਥੇ ਨਾ ਜੀ, ਜਿੱਥੇ ਮੈਂ ਸੀਗਾ ਸਾਡੇ ਪਿੰਡ ਨਾ ਡਿਸਪੈਂਸਰੀ ਦੇ ਕੋਲ ਡਾਕਟਰ ਸਾਹਿਬ ਦਾ ਨਾ ਆਪਣਾ ਕੁਆਟਰ ਵੀ ਹੁੰਦਾ ਸੀ, ਡਾਕਟਰ ਸਾਹਿਬ ਉੱਥੇ ਹੀ ਰਹਿੰਦੇ ਹੁੰਦੇ ਸੀ ਵੀ ਜੇ ਕਦੇ ਰਾਤ ਨੂੰ ਵੀ ਕਿਸੇ ਨੂੰ ਲੋੜ ਪਵੇ ਤਾਂ ਡਾਕਟਰ ਸਾਹਿਬ ਨੂੰ ਬੁਲਾਇਆ ਜਾ ਸਕਦਾ ਸੀ, ਉਹ ਆ ਜਾਂਦੇ ਸੀ। ਹੁਣ ਤੁਸੀਂ ਦੱਸੋ ਜਿਹੜੇ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਆਪਣੇ ਕਲੀਨਿਕ ਖੋਲਿਆ ਉਹਨਾਂ ਦੇ ਕੀ ਟਾਈਮ ਆ ਤੇ ਕਿੰਨੇ ਕੁ ਕੰਮ ਕਰਦੇ ਆ ਜੀ? ਜਿਵੇਂ ਹੁਣ ਡਾਕਟਰ ਸਾਹਿਬ ਉੱਥੇ ਰਹਿੰਦੇ ਆ 24 ਘੰਟੇ ਜਾਂ ਨਹੀਂ? ਪਰ ਪਲੀਜ਼ ਇਹਦਾ ਦੱਸੋਗੇ ਸਰ, ਮੈਂ ਅਪਡੇਟ ਸੁਣਦਾ। ਥੈਂਕ ਯੂ ਸਰ
1: ਜੀ। ਰਮੇਸ਼ ਜੀ
0: ਜਿਹੜਾ ਤੇ ਤੇਲ ਵਾਲੀ ਗੱਲ ਹੈ ਜੀ, ਕੱਲ ਦਾ ਬਿਆਨ ਹੈ ਕੇਂਦਰੀ ਮੰਤਰੀ ਦਾ ਕਿ 69 ਦਿਨ ਦਾ ਤੇਲ ਸਾਡੇ ਤੋਂ ਮੌਜੂਦ ਹੈ, 69 ਦਿਨ ਦਾ। ਅਸਲ ਵਿੱਚ ਮੈਨੂੰ ਉਹ ਲੱਗਦਾ ਕਿ ਉਹਦਾ ਕੋਈ ਫਿਕਸ ਫਾਰਮੂਲਾ ਨਹੀਂ ਹੋ ਸਕਦਾ, ਉਹ 2-4 ਦਿਨ ਉੱਪਰ ਥੱਲੇ ਵੀ ਹੋ ਸਕਦੇ ਆ, ਬਿਆਨਬਾਜ਼ੀ ਵਿੱਚ ਵੀ ਭੋਰਾ ਇੱਧਰ ਉੱਧਰ ਗੱਲ ਹੋ ਸਕਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਾਰਮਨ ਸਟਰੇਟ ਕਰਕੇ ਪ੍ਰਭਾਵਿਤ ਤੇਲ ਸਪਲਾਈ ਤੇ ਹੈਗੀ ਹੈ, ਪਰੰਤੂ ਜੇ ਹਾਰਮਨ ਸਟਰੇਟ ਨੂੰ ਭੁੱਲ ਜਾਈਏ ਤਾਂ ਵੀ ਜਿਹੜਾ ਕਾਲੇ ਮਾਲੇ ਹੋਰ ਵੀ ਹੈਗੇ ਆ, ਉਹ ਮਸਲਾ ਵੱਖਰਾ ਆ। ਸਵਾਲ ਦਾ ਜਵਾਬ ਇਹੀ ਹੈ ਕਿ ਭਾਰਤ ਦੀ ਸਰਕਾਰ ਦੇ ਮੁਤਾਬਕ ਉਹਦੇ ਕੋਲ 69 ਦਿਨ ਦਾ ਸਟਾਕ ਪਿਆ, ਤੇ ਇਹ ਨੀ ਕਿ 69 ਦਿਨ ਦਾ ਪਿਆ ਤੇ ਖਤਮ ਹੋ ਜਾਣਾ, ਨਾਲੋ ਨਾਲ ਨਿਰੰਤਰ ਆਈ ਵੀ ਜਾ ਰਿਹਾ, ਭਾਵ ਕਿ ਵਰਤਿਆ ਵੀ ਜਾ ਰਿਹਾ ਤੇ ਨਵਾਂ ਆ ਵੀ ਰਿਹਾ। ਇਹ ਠੀਕ ਹੈ ਕਿ 69 ਦਿਨ ਦੀ ਤਾਂ ਕੱਲ ਹੋ ਸਕਦਾ 70 ਦਿਨ ਦਾ ਸਟਾਕ ਹੋ ਜਾਏ, ਤੇ ਇਹ ਵੀ ਹੋ ਸਕਦਾ ਉਹ 65 ਦਿਨ ਦਾ ਰਹਿ ਜੇ ਵੱਧ ਵਰਤੋਂ ਹੋ ਜਾਂਦੀ ਹੈ ਜੇ ਪਿੱਛੋਂ ਘੱਟ ਆਉਂਦਾ ਹੈਗਾ। ਜਿਹੜੀ ਗੱਲ ਮਹੱਲਾ ਕਲੀਨਿਕਾਂ ਨਾਲ ਜੁੜ ਕੇ ਗੱਲ ਕੀਤੀ ਹੈ, ਸਰੋਤਿਓ ਤੁਹਾਡੀ ਭਾਵਨਾ ਸਿਆਸੀ ਤੌਰ ਤੇ ਹੋ ਸਕਦੀ ਕਿ ਤੁਸੀਂ ਸੱਚ ਲੋਕਾਂ ਸਾਹਮਣੇ ਰਖਾਉਣਾ ਚਾਹੁੰਦੇ ਹੋ ਜਾਂ ਹੋਰ ਮੰਤਵ, ਮੈਨੂੰ ਨਹੀਂ ਪਤਾ। ਮੈਂ ਇੱਥੇ ਦੱਸਦਾ ਕਿ ਜਿਹੜੇ ਡਿਸਪੈਂਸਰੀ ਢਾਂਚਾ ਹੁੰਦਾ ਆ ਉਹ ਸਰਕਾਰੀ ਢਾਂਚਾ ਸੀ, ਬੜਾ ਹੀ ਸ਼ਾਨਾ ਮਤੀ ਇੱਕ ਅਮੀਰ ਢਾਂਚਾ ਸੀ, ਅਮੀਰ ਤੋਂ ਭਾਵ ਕਿ ਇੱਕ ਕਾਮਯਾਬ ਇੱਕ ਬੜਾ ਤਾਕਤਵਰ ਢਾਂਚਾ ਸੀ, ਜਿਹਦੀ ਇੱਕ ਸ਼ਾਨਾ ਮਤੀ ਬਿਲਡਿੰਗ ਹੁੰਦੀ ਸੀ, ਮਿੰਨੀ ਬਿਲਡਿੰਗ, ਜਿਹਦੇ ਵਿੱਚ ਉਹ ਫੈਸਿਲਿਟੀਆਂ ਜਿਹੜੀਆਂ ਮਿਨੀਮਮ ਚਾਹੀਦੀਆਂ ਇੱਕ ਪੇਸ਼ੈਂਟ ਨੂੰ ਇੱਕ ਡਾਕਟਰ ਨੂੰ ਚੈੱਕਅਪ ਕਰਨ ਲਈ, ਉਹ ਸਾਰਾ ਕੁਛ ਸੀ, ਜਿਹੜਾ ਅੱਜ ਮਹੱਲਾ ਕਲੀਨਿਕਾਂ 'ਚ ਨਾ ਬਣਾਇਆ ਤੇ ਨਾ ਬਣਾਇਆ ਜਾ ਸਕਦਾ। ਮਹੱਲਾ ਕਲੀਨਿਕ ਤੇ ਜਾਂ ਡਿਸਪੈਂਸਰੀਆਂ ਵਿੱਚ ਖੋਲ ਦਿੱਤੇ ਜਾਂ ਕਿਤੇ ਹੋਰ ਖੋਲ ਦਿੱਤੇ ਹੈਗੇ। ਉਹ ਸਰਕਾਰੀ ਢਾਂਚੇ ਦੀ ਤਾਂ ਤੁਸੀਂ ਪੁੱਛੋ ਹੀ ਨਾ, ਉਹ ਤੇ ਤਬਾਹ ਆ ਜੀ ਪੂਰੇ ਭਾਰਤ ਵਿੱਚ। ਬਾਕੀ ਨਿੱਜੀਕਰਨ ਦੇ ਤਹਿਤ ਆ ਜਿਹੜੀ ਮਹੱਲਾ ਕਲੀਨਿਕਾਂ 'ਚ ਡਾਕਟਰ ਵਗੈਰਾ ਵੀ ਰੱਖੇ ਆ, ਠੇਕੇ ਵਾਲੇ ਆ, ਸਾਰਾ ਕੁਛ ਹੀ ਉੱਥੇ ਨਿੱਜੀਕਰਨ ਦਾ ਸਿਸਟਮ ਹੈ। ਔਰ ਮਹੱਲਾ ਕਲੀਨਿਕ ਤੇ ਮਹੱਲਾ ਕਲੀਨਿਕ ਰਹੇ ਹੀ ਨੀ, ਉਹਦਾ ਨਾਂ ਵੈਸੇ ਤੇ ਆਮ ਆਦਮੀ ਕਲੀਨਿਕ ਹੈ, ਆਮ ਆਦਮੀ ਕਲੀਨਿਕ ਨਾਂ ਵੀ ਹੋਵੇ ਅਸੀਂ ਤਾਂ ਵੀ ਮੰਨ ਲੈਂਦੇ, ਉਹ ਤੇ ਕੇਂਦਰ ਸਰਕਾਰ ਦੀ ਜਿਹੜੀ ਯੋਜਨਾ, ਮਾਫ਼ ਕਰਨਾ ਮੇਰੇ ਦਿਮਾਗ ਚੋਂ ਸਲਿਪ ਕਰ ਗਿਆ ਨਾਮ ਉਹਨਾਂ ਦਾ, ਬਦਲ ਕੇ ਕੇਂਦਰ ਸਰਕਾਰ ਦੀ ਉਸ ਯੋਜਨਾ ਵਾਲਾ ਨਾਮ ਰੱਖਿਆ ਜਾ ਚੁੱਕਾ ਆ, ਸ਼ਾਇਦ ਆਯੁਸ਼ਮਾਨ ਕੇਂਦਰ ਹੈ। ਹੁਣ ਮੈਂ ਕਈ ਵਾਰੇ ਪਹਿਲਾਂ ਵੀ ਟਿੱਪਣੀ ਕੀਤੀ ਕਿ ਜੇ ਅੱਜ ਤੋਂ 4 ਵਰੇ ਪਹਿਲਾਂ
1: ਜੀ
0: ਇਹ ਸਕੀਮ ਸਾਡੇ ਤੁਹਾਡੇ ਕੰਨਾਂ 'ਚ ਪੈਂਦੀ ਕਿ ਕੇਂਦਰ ਸਰਕਾਰ ਡਿਸਪੈਂਸਰੀਆਂ ਨੂੰ ਖਤਮ ਕਰਕੇ ਆਯੁਸ਼ਮਾਨ ਕੇਂਦਰ ਲਿਆਉਣ ਜਾ ਰਹੀ ਹੈ, ਤੇ ਮੇਰਾ 100% ਦਾਅਵਾ ਹੈ, ਤੁਸੀਂ ਮੇਰੀ ਗੱਲ ਕੋਈ ਕੱਟ ਸਕਦਾ ਜੇ ਮੇਰੀ ਗੱਲ ਗਲਤ ਹੋਵੇ ਤਾਂ, ਪੰਜਾਬੀਆਂ ਨੇ ਕਦੇ ਨਹੀਂ ਹੋਣ ਦੇਣਾ ਸੀ। ਜੇ ਪੰਜਾਬੀਆਂ ਦੇ ਕੰਨਾਂ 'ਚ ਇਹ ਗੱਲ ਪੈਂਦੀ ਕਿ ਕੇਂਦਰ ਸਰਕਾਰ ਇੱਕ ਯੋਜਨਾ ਲਿਆ ਰਹੀ ਹੈ ਜਿਹੜੀਆਂ ਡਿਸਪੈਂਸਰੀਆਂ ਉਹਦੀ ਥਾਂ ਤੇ ਹੁਣ ਲੱਗ ਜਾਣੇ ਆਯੁਸ਼ਮਾਨ ਕੇਂਦਰ ਦੇ ਬੋਰਡ, ਉੱਥੇ ਡਾਕਟਰ ਨਹੀਂ ਰਹਿਣਗੇ, ਉੱਥੇ ਨਰਸਾਂ ਨਹੀਂ ਸਰਕਾਰੀ ਰਹਿਣਗੀਆਂ, ਇੱਕ ਵੱਖਰੇ ਢੰਗ ਦਾ ਢਾਂਚਾ ਹੋਵੇਗਾ, ਅਸੀਂ ਕਦੇ ਨਹੀਂ ਆਉਣ ਲਾਗੂ ਹੋਣ ਦੇਣਾ ਸੀ। ਅਸੀਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਕੱਪੜੇ ਪਾੜਨ ਤੱਕ ਜਾਣਾ ਸੀ, ਅਸੀਂ ਧਰਨੇ ਲਾਉਣੇ ਸੀ। ਹੁਣ ਹੋਇਆ ਕੀ, ਇੱਕ ਨਵਾਂ ਡਿਵੈਲਪ ਦੇ ਨਾਂ, ਨਵੀਂ ਡਿਵੈਲਪਮੈਂਟ ਦੇ ਨਾਂ ਤੇ ਆਮ ਆਦਮੀ ਪਾਰਟੀ ਪੰਜਾਬੀਆਂ ਨੂੰ ਧੋਖਾ ਦੇ ਗਈ। ਆਮ ਆਦਮੀ ਕਲੀਨਿਕ ਖੋਲ ਲਏ ਤੇ ਉਹਨਾਂ ਨੇ ਫੰਡ ਬੰਦ ਕਰ ਦਿੱਤਾ, ਫੰਡ ਲੈਣ ਲਈ ਕਹਿੰਦੇ ਚੱਲ ਭਾਈ ਅੱਧੇ ਕੁ ਸਾਡੇ ਨਾਂ ਲਿਖ ਦੇ, ਅੱਧੇ ਕੁ ਤੂੰ ਲਿਖ ਲਾ, ਉੱਥੇ ਆਯੁਸ਼ਮਾਨ ਕੇਂਦਰ ਬਣਾ ਦਿੱਤੇ। ਬਾਕੀ ਬਣਿਆ ਬਣਾਇਆ ਢਾਂਚਾ ਬਣਾ ਕੇ ਅਸੀਂ ਉਹਨਾਂ ਦੀ ਝੋਲੀ ਪਾਤਾ, ਨਿੱਜੀਕਰਨ ਦੀ ਝੋਲੀ ਪਾਤਾ। ਔਰ ਇਹਦੇ ਲਈ 100% ਆਮ ਆਦਮੀ ਪਾਰਟੀ ਜ਼ਿੰਮੇਵਾਰ ਹੈ, ਚੀਟਿੰਗ ਕੀਤੀ ਹੈ। ਸੋ ਮੈਂ ਤਾਂਹੀਓ ਕਹਿੰਦਾ ਹੁੰਦਾ ਕਿ ਕਈ ਵਾਰ ਮੇਰੇ ਸ਼ਬਦ ਹੋਰ ਤਰ੍ਹਾਂ ਦੇ, ਮੈਂ ਵਕਤੀ ਤੌਰ ਤੇ ਗੱਲ ਨੂੰ ਨਹੀਂ ਵੇਖਦਾ। ਜਦੋਂ ਮਹੱਲਾ ਕਲੀਨਿਕ ਖੁੱਲੇ ਸੀ, ਲੋਕ ਕਹਿੰਦੇ ਸਿਫਤਾਂ ਕਰੋ, ਮੈਂ ਕਿਹਾ ਕਰਾਂਗੇ, ਸਮਾਂ ਆਉਣ ਤੇ ਕਰਾਂਗੇ। ਉਹ ਸਮਾਂ ਆਇਆ ਹੀ ਨਹੀਂ। ਜਦੋਂ ਆ ਸੱਚ ਉਜਾਗਰ ਹੋ ਰਹੇ ਹੈ, ਡਿਸਪੈਂਸਰੀਆਂ ਢਹਿ ਢੇਰੀ ਹੋ ਗਈਆਂ, ਸਰਕਾਰੀ ਢਾਂਚਾ ਢਹਿ ਢੇਰੀ ਹੋ ਗਿਆ, ਕੇਂਦਰ ਦੀ ਇੱਕ ਯੋਜਨਾ ਅਸੀਂ ਉੱਥੇ ਲਾਗੂ ਕਰਾਤੀ ਜਿਹੜੀ ਹੋ ਨਹੀਂ ਸਕਦੀ ਸੀਗੀ, ਜਿਹਦਾ ਅਸੀਂ ਵਿਰੋਧ ਕਰਨਾ ਸੀ ਨਿੱਜੀਕਰਨ ਕਰਕੇ। ਤੇ ਅੱਜ ਉਹ ਜੇ ਮਹੱਲਾ ਕਲੀਨਿਕ ਅਸੀਂ ਕਹੀਏ ਕਿ ਉਹ ਦਿਨ ਚ 5-4 ਘੰਟੇ ਖੁੱਲਦੇ ਆ, ਠੀਕ ਹੈ, ਡਾਕਟਰ ਹੈ, ਲਾਭ ਹੈ, ਪਰੰਤੂ ਮਾਫ ਕਰਨਾ, ਦੂਜਾ ਸੱਚ ਹੈ ਕਿ ਪੰਜਾਬ ਦਾ ਮੈਡੀਕਲ ਢਾਂਚਾ ਜਿਹੜਾ ਨਿੱਜੀ ਮੈਡੀਕਲ ਢਾਂਚਾ, ਜਿਹ ਚ RMP ਡਾਕਟਰ ਵੀ ਧਰਦੇ, ਤੁਸੀਂ ਆਪਣੇ ਜਿਹੜੇ ਮਰਜ਼ੀ ਪੰਜਾਬ ਦੇ ਕੋਨੇ ਚ ਫੋਨ ਕਰਕੇ ਵੇਖ ਲਓ, ਜਿਹੜੇ ਮਰਜ਼ੀ
1: ਜੀ,
0: ਉਹ ਪਿੰਡ ਜਿਹੜਾ ਆ ਉਹ ਸ਼ਿਵਾਲਕ ਦੇ ਪੈਰਾਂ ਵਿੱਚ ਹੋਊਗਾ, ਜਿੱਥੇ ਤੁਹਾਡੀ ਸ਼ਾਇਦ 4 ਪਹੀਆ ਗੱਡੀ ਵੀ ਨਾ ਜਾਵੇ, ਤੁਹਾਨੂੰ ਮੋਟਰਸਾਈਕਲ ਤੇ ਥੋੜਾ ਸਫ਼ਰ ਕਰਨਾ ਪਵੇ ਜਾਂ ਤੁਰ ਕੇ, ਉੱਥੇ ਵੀ RMP ਡਾਕਟਰ ਮਿਲ ਜਾਏਗਾ। ਪੰਜਾਬ ਵਿੱਚ ਤੇ ਪਹਿਲਾਂ ਹੀ ਇੱਕ ਕਿਸਮ ਦਾ ਮਹੱਲਾ ਕਲੀਨਿਕ ਸੀਗੇ, ਇੱਥੇ ਲੋੜ ਸੀ ਮੈਡੀਕਲ ਕਾਲਜਾਂ ਦੀ, ਪਰੰਤੂ ਇੱਥੇ ਵਾਹਵਾ ਖੱਟਣੀ ਸੀ, ਅਗਲਿਆਂ ਨੇ ਥੋੜੇ ਪੈਸੇ ਖਰਚ ਕੇ ਖੱਟ ਲਈ, ਅਸੀਂ ਕਈ ਜਣੇ ਵਾਹਵਾ ਆ। ਸੋ ਭਾਈ ਮੈਂ ਉਸ ਵਾਹਵਾ ਦੇ ਹੱਕ ਚ ਨਹੀਂ, ਵਾਹਵਾ ਤਾਂ ਕਰਨੀ ਸੀ ਜੇ ਵਾਕਿਆ ਪੰਜਾਬ ਦੇ ਵਿੱਚ 2 ਮੈਡੀਕਲ ਕਾਲਜ ਵੀ ਬਣਾਏ ਹੁੰਦੇ, 2 ਛੱਡੋ 1 ਵੀ ਬਣਾਇਆ ਹੁੰਦਾ, ਤੇ ਅਸੀਂ ਵਾਹਵਾ ਕਰਨੀ ਸੀ ਇੱਥੇ ਤੇ ਮੈਡੀਕਲ ਕਾਲਜਾਂ ਵਾਲੇ ਮਸਲੇ ਚ ਗੱਲ 0 ਤੇ ਹੈ
1: ਜੀ ਸਰ। ਤੇ ਸਾਡੇ ਨਾਲ ਜੀ ਹੋਲਡ ਤੇ ਅਗਲੀ ਕਾਲ ਹੈ 6647, ਪਰ ਮੇਰੇ ਖਿਆਲ ਕਾਲ ਇਹ ਵਿੱਚ ਕੱਟ ਗਈ ਹੈ। ਦੁਬਾਰਾ ਕੋਸ਼ਿਸ਼ ਜੀ ਤੁਸੀਂ ਜ਼ਰੂਰ ਕਰ ਸਕਦੇ ਹੋ 6647 ਜੀ, ਕਿਉਂਕਿ ਤੁਸੀਂ ਲੰਮੇ ਸਮੇਂ ਤੋਂ ਹੋਲਡ ਤੇ ਸੀ, ਮਾਫ਼ੀ ਚਾਹੁੰਦੇ ਹਾਂ, ਕਾਲ ਵਿੱਚ ਕੱਟ ਗਈ। ਰਮੇਸ਼ ਜੀ ਅਗਲੀ ਕਾਲ ਸਾਡੇ ਨਾਲ ਹੈ, ਤੇ ਜੀ ਨਵ ਜੀ ਵੈਲਕਮ ਜੀ।
5: ਸਤਿ ਸ਼੍ਰੀ ਅਕਾਲ ਤੁਹਾਨੂੰ ਜੀ ਤੇ ਆਪਣੇ ਸਰਪੂ ਜੀ, ਮੇਰਾ ਕੁਐਸਚਨ ਇਹ ਆ ਕਿ ਕੋਈ ਵੀ ਕੰਟਰੀ, ਨੇਸ਼ਨ ਜਾਂ ਕੋਈ ਸਟੇਟ ਆ, ਉਹਦੇ ਬੁਨਿਆਦੀ ਜਿਹੜੇ ਸਾਨੂੰ ਹੱਕ ਮਿਲੇ ਹੁੰਦੇ, ਜਿੱਦਾਂ ਮੈਂ ਐਗਜ਼ਾਮਪਲ ਦਿੰਦਾ ਪੰਜਾਬ ਦੀ ਸਰਕਾਰੀ ਸਕੂਲ, ਸਰਕਾਰੀ ਸਿਸਟਮ ਆ, ਜੇ ਹੁਣ ਤੱਕ ਆਪਾਂ ਸਾਰੇ ਪ੍ਰਾਈਵੇਟ ਦੌਰ ਚ ਚਲੇ ਗਏ ਆ ਸਕੂਲਾਂ ਦੇ ਲੈਵਲ ਤੇ ਮੈਡੀਕਲ ਸਹੂਲਤਾਂ ਚ, ਕੀ ਸਰਕਾਰਾਂ ਨੂੰ ਚਾਹੀਦਾ ਨੀ ਕਿ ਜਿਹੜਾ ਉਹਨਾਂ ਦਾ ਲੋਕਾਂ ਦਾ ਬੁਨਿਆਦੀ ਹੱਕ ਆ, ਲੋਕਾਂ ਦੇ ਬੱਚੇ ਜਿਹੜੇ ਗਰੀਬ ਆ, ਮੈਂ ਵੀ ਇੱਕ ਆਮ ਪਰਿਵਾਰ ਤੋਂ ਬੱਚਾ, ਮੈਂ ਸਰਕਾਰੀ ਸਕੂਲ ਚ ਪੜ੍ਹਿਆ ਜੀ, ਕੀ ਤੁਹਾਨੂੰ ਲੱਗਦਾ ਕਿ ਅੱਜ ਆਮ ਗਰੀਬ ਦਾ ਬੱਚਾ ਸਰਕਾਰੀ ਸਕੂਲ ਚ ਪੜ੍ਹ ਕੇ ਕਿਤੇ ਪਹੁੰਚ ਸਕਦਾ? ਅੱਜ ਅਸੀਂ ਮਾਡਰਨ ਯੁੱਗ ਦੀ ਗੱਲ ਕਰਦੇ ਹਾਂ, ਪਰ ਸਾਡੇ ਕੋਲ ਬੁਨਿਆਦੀ ਸਹੂਲਤਾਂ ਹੈ ਨੀ। ਇੱਕ ਤਾਂ ਮੇਰਾ ਕੁਐਸਚਨ ਇਹ ਆ ਜੀ। ਦੂਜਾ ਕੁਐਸਚਨ ਇਹ ਆ ਕਿ ਹੁਣ ਮੈਂ ਅੱਜ ਪੜ੍ਹ ਰਿਹਾ ਸੀ ਕਿ UK ਨੇ ਵੀ ਕਹਿ ਦਿੱਤਾ ਕਿ ਅਸੀਂ ਵਾਰਸ਼ਿਪ ਭੇਜਾਂਗੇ, ਸਟੇਟ ਆਫ ਹਾਰਮੋਨ ਚ ਆਪਣੇ ਜੈਟ ਭੇਜਾਂਗੇ, ਔਰ 4 ਨੇਸ਼ਨ ਇਕੱਠੀਆਂ ਹੋ ਰਹੀਆਂ ਵਾ, ਇਹ ਦੁਨੀਆਂ ਕਿੱਧਰ ਨੂੰ ਜਾ ਰਹੀ ਜੀ? ਮੈਂ ਤੁਹਾਨੂੰ ਵਿਚਾਰ ਸੁਣਨਾ ਚਾਹੁੰਦਾ। ਥੈਂਕ ਯੂ ਵੈਰੀ ਮਚ
1: ਜੀ ਰਮੇਸ਼ ਜੀ।
0: ਦੁਨੀਆਂ ਤੇ ਗਲਤ ਪਾਸੇ ਜਾ ਰਹੀ ਹੈ ਜੀ, ਦੁਨੀਆਂ ਤੇ ਇਹਦੇ ਵਿੱਚ ਤਾਂ ਕੋਈ ਰੌਲਾ ਹੀ ਨਹੀਂ ਹੈਗਾ, ਜਿੱਧਰਲੇ ਪਾਸੇ ਨੂੰ ਗੱਲ ਇਸ ਵੇਲੇ ਕੰਨਾਂ ਚ ਪੈ ਰਹੀ ਹੈ। ਸੋ ਦੁਨੀਆਂ ਕਿੱਧਰ ਨੂੰ ਜਾ ਰਹੀ ਹੈ, 1-2 ਦਿਨ ਇੰਤਜ਼ਾਰ ਕਰਦੇ ਹਾਂ, ਦੇਖਦੇ ਹਾਂ ਕਿ ਟਰੰਪ ਸਾਹਿਬ, ਪਤਾ ਲੱਗਿਆ ਕਿ ਚੀਨ ਦੇ ਦੌਰੇ ਤੇ ਰਵਾਨਾ ਹੋ ਗਏ ਆ ਜਾਂ ਹੋ ਗਏ ਹੋਣੇ ਆ ਜਾਂ ਹੋ ਜਾਣਗੇ, ਕਿਉਂਕਿ ਇਹ ਵੀ ਜਿਹੜੇ ਸਵਾਲ ਤੁਸੀਂ ਪੁੱਛਿਆ ਉਹਦੇ ਵਿੱਚ ਦੌਰਾ ਵੀ ਬੜਾ ਮਹੱਤਵਪੂਰਨ ਹੈ। ਉਹਦੇ ਵਿੱਚ ਜਾ ਕੇ ਉੱਥੇ ਕੀ ਪੱਖ ਰੱਖਦੇ ਆ, ਉਹ ਕੀ ਕਹਿੰਦੇ, ਕਿੰਨੇ ਕੁ ਦਿਨ ਰੁਕਦੇ ਆ, ਕਿਉਂਕਿ ਟਰੰਪ ਸਾਹਿਬ ਦਾ ਚੀਨ ਦਾ ਦੌਰਾ ਬੜਾ ਅੱਜ ਦੇ ਸਮੇਂ ਸਿਆਸੀ ਤੇ ਤੌਰ ਤੇ, ਮਤਲਬ ਸੰਸਾਰ ਦਾ ਜੋ ਸਿਆਸਤ ਆ ਉਹਦੇ ਵਿੱਚ ਬੜਾ ਮਹੱਤਵਪੂਰਨ ਹੈਗਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਸਵਾਲ ਦੇ ਜਵਾਬ ਲਈ ਅਸੀਂ ਕੱਲ੍ਹ ਤੱਕ ਇੰਤਜ਼ਾਰ ਕਰਦੇ ਹਾਂ, ਜਦੋਂ ਟਰੰਪ ਸਾਹਿਬ ਉੱਥੇ ਪਹੁੰਚ ਗਏ ਤੇ ਫਿਰ ਗੱਲਾਂ ਬਾਤਾਂ ਕਰਾਂਗੇ ਕਿ ਟਰੰਪ ਸਾਹਿਬ ਚੀਨ 'ਚ ਕੀ ਕਹਿ ਕੇ ਆਏ ਹੈ ਤੇ ਚੀਨ ਨੇ ਉਹਨਾਂ ਨੂੰ ਕੀ ਆਖਿਆ ਤੇ ਉਹ ਦੌਰਾ ਕਿੰਨੇ ਕੁ ਘੰਟੇ ਦਾ ਹੁੰਦਾ ਜਾਂ ਕਿੰਨੇ ਦਿਨ ਦਾ ਹੁੰਦਾ, ਇਹ ਸਾਰਾ ਕੁਛ ਉਹਦੇ ਨਾਲ ਜੋੜ ਕੇ ਹੈਗਾ। ਬਾਕੀ ਜਿਹੜੀਆਂ ਬੁਨਿਆਦੀ ਇੱਕ ਵਿਅਕਤੀ ਦੇ ਹੱਕ ਹੈ, ਮੁਫ਼ਤ ਸਿੱਖਿਆ, ਮੁਫ਼ਤ ਸਿਹਤ, ਉਹ ਭਾਰਤੀ ਸੰਵਿਧਾਨ ਦੀ ਬੜੀ ਚੰਗੀ ਚੀਜ਼ ਹੈ। ਜਿਹੜੇ ਪਹਿਲੇ ਲੋਕ ਜਿਹਨਾਂ ਨੂੰ ਆਪਾਂ ਅੱਜ ਨਿੰਦਦੇ ਆ ਜੀ, 70 ਸਾਲ 'ਚ ਕੁਛ ਨਹੀਂ ਹੋਇਆ, ਸਰੋਤਿਓ ਸੱਚ ਜਾਣਿਓ, ਜੇ ਅਸੀਂ ਕਹੀਏ ਤੇ ਇਹਨਾਂ ਨੇ ਸਾਡੇ ਗੱਲ ਵੀ ਪੈ ਜਾਣਾ, ਪਰੰਤੂ 70 ਸਾਲਾਂ ਦੇ ਵਿੱਚ ਜਾਂ 75 ਸਾਲਾਂ ਦੇ ਸ਼ੁਰੂਆਤੀ ਦੌਰ ਦੇ ਵਿੱਚ ਉਹ ਲੀਡਰਾਂ ਨੇ ਵਾਕਿਆ ਹੀ ਕਿਤੇ ਨਾ ਕਿਤੇ, ਚਾਹੇ ਕਿਸੇ ਕਾਰਨ, ਸਿਆਸੀ ਕਾਰਨ ਕਰਕੇ, ਚਾਹੇ ਡਰ ਕਰਕੇ, ਚਾਹੇ ਵੋਟਾਂ ਠੱਗਣ ਕਾਰਨ, ਜੋ ਇਮਾਨਦਾਰੀ ਦਿਖਾਈ ਹੈ ਤੇ ਉਹਦੇ 0% ਵੀ ਨਹੀਂ, ਇੱਕੋ ਜਿਹੀ ਸਿੱਖਿਆ ਭਾਰਤ ਦੇ ਵਿੱਚ ਉਹਨਾਂ ਦਾ ਫੈਸਲਾ ਸੀ। ਸਿਹਤ ਢਾਂਚਾ ਜਿਹਨੂੰ ਆਪਾਂ ਹਸਪਤਾਲ ਕਹਿੰਦੇ, ਉਹਨਾਂ ਪਹਿਲੀਆਂ 70 ਸਾਲ ਜਿਹਨਾਂ ਨੂੰ ਆਪਾਂ ਕਹਿੰਦੇ ਉਹਨਾਂ ਦੀ ਦੇਣ ਹੈ, ਠੀਕ ਹੈ, ਐਂਡ ਤੇ ਉਹ ਵੀ ਇਸੇ ਪਟੜੀ ਤੇ ਤੁਰ ਪਏ। ਮੈਂ ਇਹ ਨਹੀਂ ਕਹਿੰਦਾ ਕਿ ਉਹ ਕੋਈ ਬੜਾ ਸਾਰੀ ਉਮਰ ਸਿੱਧੇ ਰਹੇ, ਜਿਹੜੇ ਉਹਨਾਂ ਦੇ ਵਾਰਸ ਸੀਗੇ ਉਹਨਾਂ ਨੇ ਲਿਆਂਦਾ ਇੱਥੇ ਨਿੱਜੀਕਰਨ ਸਾਰਾ ਕੁਛ, ਪਰੰਤੂ ਜਿਹਨਾਂ ਨੂੰ ਅਸੀਂ ਭੰਡਦੇ ਹਾਂ ਰੋਜ਼ ਸਟੇਜ ਤੋਂ ਕਿ 70 ਸਾਲ ਪਹਿਲਾਂ ਵਾਲਿਆਂ ਨੇ ਕੀ ਕੀਤਾ, ਇਹ 70 ਸਾਲ ਪਹਿਲਾਂ ਵਾਲਿਆਂ ਨੇ ਹੀ ਇਹ ਕੁਛ ਦਿੱਤਾ ਸੀ ਜਿਹਦੇ ਵਿੱਚ ਤੁਸੀਂ ਅਸੀਂ ਪੜ੍ਹ ਕੇ ਇੱਕ ਮੁਕਾਮ ਤੱਕ ਪਹੁੰਚੇ ਹਾਂ। ਅੱਜ ਸਰਕਾਰੀ ਸਕੂਲਾਂ 'ਚ ਪੰਜਾਬੀ 'ਚ ਕਰੀਏ ਬੇੜਾ ਗਰਕ ਹੋਇਆ ਪਿਆ ਹੈ। 3 ਸਰਵੇ ਚੱਲਦੇ ਰੁਪਿੰਦਰ ਜੀ, 3 ਸਰਵੇ ਇਸ ਵੇਲੇ ਪੰਜਾਬ ਦੇ ਵਿੱਚ, ਜਿਹੜੇ ਮਰਜ਼ੀ ਪਿੰਡ ਜਿਹੜੇ ਮਰਜ਼ੀ ਭੈਣ ਵੀਰ ਸਿਆਸੀ ਲੀਡਰ ਨੂੰ ਫੋਨ ਕਰਕੇ ਪਤਾ ਕਰ ਲਿਓ, 19-21 ਵੀ ਸ਼ਬਦ ਵਿੱਚ ਮੇਰੇ ਗਲਤੀ ਹੋਵੇ ਤੇ ਮੈਨੂੰ ਤੁਸੀਂ ਕਹਿ ਦਿਓ ਰਮੇਸ਼ ਹੁਸ਼ਿਆਰਪੁਰੀ ਝੂਠ ਬੋਲ ਕੇ ਗਿਆ। 3 ਸਰਵੇ ਪੰਜਾਬ ਚੱਲ ਰਹੇ ਹੈ, 1 SIR BLO ਵੀ ਪੋਸਟ ਹੈ, BLO ਕਰਦੇ ਹੈ ਉਹ ਵੀ ਮਾਸਟਰ, 1 ਸੈਂਸਸ ਮਰਦਮਸ਼ੁਮਾਰੀ ਉਹ ਵੀ ਮਾਸਟਰ, 3 ਸਰਵੇ ਹੈਗਾ ਪੰਜਾਬ ਸਰਕਾਰ ਦਾ ਆਰਥਿਕ ਸਰਵੇਖਣ ਉਹ ਵੀ ਮਾਸਟਰ। ਤੇ ਮੈਨੂੰ ਦੱਸੋ ਇੱਕ ਪਿੰਡ ਵਿੱਚ, ਛੋਟੇ ਪਿੰਡ ਚ, ਵੱਡੇ ਪਿੰਡ ਚ ਤਾਂ ਇੱਕ ਪਿੰਡ ਚ 8-8 ਮਾਸਟਰ ਵੀ ਲੱਗੇ, 3-3 BLO ਵੀ ਹੈ, 5-5 ਮਰਦਮਸ਼ੁਮਾਰੀ ਵਾਲੇ ਵੀ ਹੈ, 1-1 ਪਿੰਡ ਵਿੱਚ ਮਾਸਟਰ ਹੈਗੇ ਆ ਇੰਨੇ। ਭਾਵ ਕਿ ਸਕੂਲਾਂ ਦੇ ਸਕੂਲ ਖਾਲੀ ਹੋ ਚੁੱਕੇ ਆ, ਸਾਰੇ ਸਰਵੇ ਤੇ ਲਾਏ ਪਏ ਆ। ਤੇ ਅਸੀਂ ਇੱਥੇ ਆਸ ਕਰੀਏ ਕਿ ਇੱਥੇ ਦੇ ਪੜ੍ਹੇ ਬੱਚੇ ਪੜ੍ਹਾਈ ਦੇ ਵਿੱਚ ਬਹੁਤ ਅੱਬਲ ਹੋ ਜਾਣਗੇ। ਠੀਕ ਹੈ ਅੱਬਲ ਹੈਗੇ ਨੇ, ਪਰੰਤੂ ਅੱਬਲ ਭਗਵੰਤ ਮਾਨ ਸਰਕਾਰ ਦੇ ਭਾਸ਼ਣ ਕਰਕੇ ਨਹੀਂ ਹੈ, ਇਹਨਾਂ ਦੀ ਉਹ ਸਿੱਖਿਆ ਕ੍ਰਾਂਤੀ ਕਰਕੇ ਨਹੀਂ। ਉਹ ਸਦਕੇ ਸਲਿਊਟ ਹੈ ਉਹਨਾਂ ਮਾਸਟਰਾਂ ਨੂੰ, ਉਹਨਾਂ ਮੈਡਮਾਂ ਨੂੰ, ਉਹਨਾਂ ਭੈਣਜੀਆਂ ਨੂੰ, ਉਹਨਾਂ ਗ੍ਰਾਮ ਪੰਚਾਇਤਾਂ ਨੂੰ, ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹਨਾਂ ਹਾਲਾਤਾਂ ਵਿੱਚ ਵੀ ਆਪਣੀ ਇਮਾਨਦਾਰੀ ਨੂੰ ਕਾਇਮ ਰੱਖਦੇ ਹੋਏ ਬੱਚਿਆਂ ਨੂੰ ਪੜ੍ਹਾ ਰਹੇ, ਉਹਨਾਂ ਨੂੰ ਸਲਿਊਟ ਹੈ। ਨਹੀਂ ਤੇ ਬਹਾਨੇ ਬੜੇ ਆ ਕਿ ਅਸੀਂ ਕਿੰਨਾ ਕੁ ਪੜ੍ਹਾ ਲਈਏ ਭਾਈ, ਕੰਮ ਤੇ ਅਸੀਂ ਵੀ ਬੰਦੇ ਹੀ ਆ ਨਾ, ਕਿੰਨਾ ਕਰ ਲਈਏ। ਪਰੰਤੂ ਬਹੁਤ ਸਾਰੇ ਲੋਕ ਹੈ ਜਿਹੜੇ ਡੈਡੀਕੇਸ਼ਨ ਅੱਜ ਵੀ ਪੜ੍ਹਾਉਂਦੇ ਆ, ਔਰ ਬਹੁਤ ਸਾਰੇ ਤੁਹਾਡੇ ਵਰਗੇ ਲੋਕ ਹੈ ਜਿਹੜੇ ਉਹਨਾਂ ਸਰਕਾਰੀ ਸਕੂਲਾਂ ਨੂੰ ਗਾਹੇ ਬਗਾਹੇ ਕੋਈ ਫਰਿੱਜ ਦਿੰਦਾ ਹੈ, ਕੋਈ ਪਾਣੀ ਦਿੰਦਾ ਹੈ, ਕੋਈ ਕੁਛ ਦਿੰਦਾ ਹੈ, ਭਾਵ ਕਿ ਫੰਡਿੰਗ ਕਰਦੇ ਹੋ ਤੁਸੀਂ, ਤੁਹਾਡੇ ਵਰਗੇ ਬਹੁਤ ਸਾਰੇ ਲੋਕ, ਟਾਵੀਆਂ ਪੰਚਾਇਤਾਂ, ਔਰ ਉਹ ਸਾਰੇ ਕਰਕੇ ਟਾਵੇਂ ਟਾਵੇਂ ਬੱਚੇ ਜਿਹਨਾਂ ਨੂੰ ਕੋਈ ਗੋਡ ਗਿਫਟਡ ਗੁਣ ਹੈ ਜਿਹਨਾਂ ਦੇ ਵਿੱਚ, ਪੜ੍ਹਾਈ ਜਿਹਨਾਂ ਦੇ ਵਿੱਚ ਤੁਨ ਤੁਨ ਕੇ ਭਰੀ ਸੀ, ਉਹ ਬੱਚੇ ਅੱਜ ਵੀ ਸ਼ਾਰਪ ਮਾਇੰਡ ਹੈਗੇ ਆ। ਸਰਕਾਰੀ ਸਕੂਲਾਂ ਚ ਬੱਚੇ ਚੰਗੇ ਹੈਗੇ ਨੇ, ਪਰੰਤੂ ਸਰਕਾਰ ਦੀ ਸਿੱਖਿਆ ਕ੍ਰਾਂਤੀ ਕਰਕੇ ਨਹੀਂ, ਉਹ ਅਧਿਆਪਕਾਂ ਦੀ, ਤੁਹਾਡੇ ਵਰਗੇ ਲੋਕਾਂ ਦੀ ਡੈਡੀਕੇਸ਼ਨ ਤੇ ਅਧਿਆਪਕ ਬੱਚਿਆਂ ਦੇ ਆਪਣੇ ਗੁਣ ਕਰਕੇ ਹੈਗੇ ਆ। ਸਰਕਾਰਾਂ ਨੇ ਤਬੀੜਾ ਕਰਨ ਚ ਕੋਈ ਕਸਰ ਨਹੀਂ ਛੱਡੀ
1: ਜੀ ਰਮੇਸ਼ ਜੀ। ਤੇ 10ਵੀਂ 12ਵੀਂ ਦੇ ਜੋ ਨਤੀਜੇ ਵੀ ਆਏ ਨੇ ਜੀ, ਇਹ ਵੀ ਬੱਚਿਆਂ ਦੀ ਮਿਹਨਤ ਹੈ, ਤੇ ਸਰਕਾਰ ਇਸ ਦੇ ਵਿੱਚ ਕੁਛ ਕਰੇ ਤਾਂ ਫਿਰ ਗੱਲ ਹੋਰ ਉੱਤੇ ਜਾਵੇ। ਰਮੇਸ਼ ਜੀ, ਅਗਲੀ ਕਾਲ ਤੋਂ ਪਹਿਲਾਂ ਜੀ ਬ੍ਰੈਂਪਟਨ ਕ੍ਰਿਮਟੋਰੀਅਮ, ਏਜਿਕਸ ਕ੍ਰਿਮਟੋਰੀਅਮ ਦਾ ਸੰਦੇਸ਼ ਦੇ ਦਈਏ ਜੀ। ਕ੍ਰਿਮੇਸ਼ਨ ਫਿਊਨਰਲ ਦੀਆਂ ਸੇਵਾਵਾਂ ਅਤੇ ਨਾਲ ਫਿਊਨਰਲ ਪ੍ਰੀ ਪਲੈਨਿੰਗ ਵੀ ਇਹਨਾਂ ਨੇ ਜੋ ਸ਼ੁਰੂ ਕੀਤੀ ਹੈ, ਜੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਜਾਣ ਵੇਲੇ ਵੀ ਆਪਣੇ ਪਰਿਵਾਰ 'ਤੇ ਕੋਈ ਬੋਝ ਨਾ ਬਣੀਏ ਅਤੇ ਪਹਿਲਾਂ ਹੀ ਜੋ ਹੈ ਸਭ ਪਲੈਨਿੰਗ ਕਰਕੇ ਜਾਈਏ। ਸੋ ਇਹ ਵੀ ਪੋਸੀਬਲ ਹੈ। ਸੋ ਨੰਬਰ 905-458-2222, 905-458-2222, ਬ੍ਰੈਂਪਟਨ ਕ੍ਰਿਮਟੋਰੀਅਮ, ਏਜਿਕਸ ਕ੍ਰਿਮਟੋਰੀਅਮ ਵਾਲਿਆਂ ਦਾ ਇਹ ਨੰਬਰ ਹੈ। ਅਤੇ ਜੀ ਨਾਲ ਹੀ ਮੈਂ ਨੋਟ ਕਰਵਾਵਾਂ ਜੀ, ਗੱਲ ਹੋਵੇ ਜੀ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ, ਕਿਸੇ ਹੋਰ ਪ੍ਰੋਵਿੰਸ ਦੇ ਵਿੱਚ, ਕਿਸੇ ਹੋਰ ਸ਼ਹਿਰ ਦੇ ਵਿੱਚ ਮੂਵ ਹੋਣਾ, HK ਮੂਵਰਸ ਨੂੰ ਜੀ ਤੁਸੀਂ ਕਾਲ ਕਰੋ, ਕੰਮ ਇਹਨਾਂ ਤੋਂ ਕਰਵਾਓ ਅਤੇ ਤੁਹਾਨੂੰ ਨਿਰਾਸ਼ਾ ਨਹੀਂ ਹੋਵੇਗੀ। ਨੰਬਰ 416-500-2467-4416-524-6704 ਨੰਬਰ ਹੈ। ਫੁੱਲਾਂ ਵਾਂਗ ਸੰਭਾਲ ਕੇ ਤੁਹਾਡਾ ਸਮਾਨ ਲੈ ਕੇ ਜਾਣਗੇ, ਅਤੇ ਗੱਡੀਆਂ, ਕਾਰਾਂ, ਵੈਨਾਂ ਇਹ ਵੀ ਆਪਣੇ ਮੂਵਿੰਗ ਟਰੱਕਸ ਦੇ ਵਿੱਚ ਹੀ ਲੈ ਕੇ ਜਾਣਗੇ ਜੀ। ਨੰਬਰ 416-500-2467-4 HK ਮੂਵਰਸ ਦਾ ਨੰਬਰ ਹੈ। ਪੰਜਾਬੀ ਲਹਿਰਾਂ ਰੇਡੀਓ ਦਾ ਰੈਫਰੈਂਸ ਇੱਕ ਵਾਰੀ ਤੁਸੀਂ ਜ਼ਰੂਰ ਦੇਣਾ ਹੈ। ਅਤੇ ਜੀ ਰਮੇਸ਼ ਜੀ, ਨਾਲ ਹੀ ਅਸੀਂ ਆਪਣੀ ਅਗਲੀ ਕਾਲ ਵੱਲ ਵਧੀਏ ਜੀ। 7028 ਜੀ, ਵੈਲਕਮ ਜੀ।
6: ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ। ਜੀ ਸਰ,
6: ਮੇਰਾ ਸਵਾਲ ਹੋਸਟ ਨੂੰ ਹੈ ਜੀ। ਮੈਂ ਤੁਹਾਡੇ ਨਾਲ ਆਫ ਈਅਰ ਗੱਲ ਕਰ ਜਾਂਦੀ ਹਾਂ, ਰੇਡੀਓ ਪ੍ਰੋਗਰਾਮ ਬਾਰੇ ਕਰਨਾ ਚਾਹੁੰਦਾ ਗੱਲ। ਪਰ ਕਈ ਵਾਰੀ ਕਾਲ ਕੀਤੀ ਹੈ, ਕਿਹੜਾ ਨੰਬਰ ਹੈ ਜਿਹਦੇ ਤੁਹਾਡੇ ਨਾਲ ਗੱਲ ਕਰ ਸਕਦੇ ਹਾਂ ਆਫ ਈਅਰ?
1: ਜੀ ਆਫ ਏਅਰ ਕਾਲ ਲਈ ਜੀ ਇਹੋ ਨੰਬਰ ਹੈ, ਅਤੇ ਮੈਂ ਤੁਹਾਨੂੰ ਹੋਲਡ 'ਤੇ ਰੱਖ ਲੈਂਦੀ ਹਾਂ, ਅਤੇ ਪ੍ਰੋਗਰਾਮ ਤੋਂ ਬਾਅਦ ਅਸੀਂ ਕਾਲ ਗੱਲ ਜੋ ਹੈ ਜ਼ਰੂਰ ਕਰ ਲਵਾਂਗੇ। ਸੋ ਥੋੜ੍ਹਾ ਜਿਹਾ ਹੋਲਡ 'ਤੇ ਤੁਹਾਨੂੰ ਜ਼ਰੂਰ ਰਹਿਣਾ ਪਵੇਗਾ ਜੀ। ਸ਼ੁਕਰੀਆ। ਅਤੇ ਜੀ ਸਾਡੇ ਨਾਲ ਅਗਲੀ ਕਾਲ ਜੋ ਇਸ ਵੇਲੇ ਹੈ 1870 ਜੀ, ਵੈਲਕਮ ਜੀ।
7: ਸਤਿ ਸ਼੍ਰੀ ਅਕਾਲ ਸਰਪਿੰਦਰ ਜੀ, ਅਤੇ ਹੁਸ਼ਿਆਰਪੁਰੀ ਜੀ ਨੂੰ ਵੀ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ
1: ਜੀ। ਅੰਕਲ ਜੀ, ਜੀ
7: ਮੈਂ ਇਨਫੋਰਮੇਸ਼ਨ ਲੈਣ ਵਾਸਤੇ ਕੀਤਾ ਜੀ। ਮੈਨੂੰ ਪਤਾ ਲੱਗਾ ਸੀ ਕਿ ਪੰਜਾਬ ਗਵਰਨਮੈਂਟ ਦੇ ਜਿਹੜੇ ਪੈਨਸ਼ਨਰ ਆ ਉਹਨਾਂ ਦੀਆਂ, ਜਿਹੜੇ ਖਾਸ ਤੌਰ ਤੇ ਬਾਹਰ ਰਹਿੰਦੇ ਆ, ਉਹਨਾਂ ਦੀਆਂ ਪੈਨਸ਼ਨਾਂ ਕੋਲ ਰੁਕੀਆਂ ਨੇ, ਉਹਨਾਂ ਦੀ ਇਨਫੋਰਮੇਸ਼ਨ ਇੱਦਾਂ ਦੀ ਕੋਈ? ਅਸੀਂ ਇੱਥੋਂ ਜਦੋਂ ਸਰਟੀਫਿਕੇਟ ਭੇਜਦੇ ਹਾਂ ਜੀ ਆਪਣੀ ਜਿੰਦਾ ਹੋਣ ਦੇ ਲਾਈਫ ਦੇ, ਉਹ ਅੰਬੈਸੀ ਕੋਲ ਕੌਂਸਲ ਜਨਰਲ ਦੇ ਟੈਸਟ ਕੀਟ ਚੋਂ ਭੇਜੇ ਜਾਂਦੇ ਆ। ਕੋਈ ਡਿਜੀਟਲ ਮੰਗਦੇ ਨੇ ਜਾਂ ਕੋਈ ਏਦਾਂ ਦੀ ਗੱਲ ਹੋਵੇ ਰਮੇਸ਼ ਜੀ ਕੋਲ, ਤਾਂ ਜ਼ਰੂਰ ਦੱਸਣ ਵੀ ਕੀ ਬੰਦ ਨੇ ਪੈਨਸ਼ਨਾਂ ਪੈਨਸ਼ਨਰਾਂ ਦੀਆਂ। ਮੈਂ ਐਜੂਕੇਸ਼ਨ ਮਹਿਕਮੇ ਨੂੰ ਬਿਲੋਂਗ ਕਰਦਾ ਜੀ।
1: ਜੀ
7: ਹਾਂਜੀ
1: ਜੀ ਰਮੇਸ਼ ਜੀ, ਇਸ ਬਾਰੇ ਜੀ ਕੋਈ ਜਾਣਕਾਰੀ ਸਾਡੇ ਕੋਲ?
0: ਕੋਈ ਪਰੇਸ਼ਾਨੀ ਨਹੀਂ ਜੀ। ਅੱਜ ਤੱਕ ਜਿਹਨਾਂ ਨੇ ਲਾਈਫ ਸਰਟੀਫਿਕੇਟ ਦੇ ਦਿੱਤਾ ਹੈ ਉਹਨਾਂ ਦੀਆਂ ਪੈਨਸ਼ਨਾਂ ਲਗਾਤਾਰ ਪੈ ਰਹੀਆਂ। ਬੀਤੀ ਪੈਨਸ਼ਨ ਜਿਹੜੀ ਅਪ੍ਰੈਲ ਵਾਲੀ ਕਾਫੀ ਲੇਟ ਹੋਈ ਸੀ, ਔਰ ਮੈਨੂੰ ਲੱਗਦਾ ਕਿ ਜੇ ਤੁਸੀਂ ਪੈਨਸ਼ਨਾਂ ਚੈੱਕ ਕਰਦੇ ਹੋ ਤੇ ਉਹਦੇ ਵਿੱਚ ਬਕਾਏ ਵੀ ਇੱਕ ਲਗਾਤਾਰ ਪਿਛਲੇ ਕੁਛ ਮਹੀਨਿਆਂ ਤੋਂ ਪੈ ਰਹੇ ਆ। ਉਹ ਵੱਖਰੀ ਗੱਲ ਹੈ ਕਿ ਮਹਿੰਗਾਈ ਭੱਤੇ ਦੀ ਕਿਸ਼ਤ ਨਹੀਂ ਜੁੜੀ, ਤੁਹਾਡਾ ਵੀ ਮਹਿੰਗਾਈ ਭੱਤਾ ਸ਼ਾਇਦ 18% ਮਹਿੰਗਾਈ ਭੱਤਾ ਪੈਨਸ਼ਨਰਾਂ ਦਾ ਬਕਾਇਆ ਖੜਾ ਹੈਗਾ, ਉਹ ਨੀ ਸਰਕਾਰ ਨੇ ਲਾਗੂ ਕੀਤਾ, ਉਹ ਕਿਸੇ ਤੇ ਵੀ ਨੀ ਹੈਗਾ, ਬਾਕੀ ਪੈ ਰਹੀ। ਜਿਹੜਾ ਡਿਜੀਟਲ ਸ਼ਬਦ ਆ ਗਿਆ ਨਾ ਇੱਕ, ਮੈਨੂੰ ਵੀ ਉੱਥੇ 100% ਜਾਣਕਾਰੀ ਨਹੀਂ, ਪਰੰਤੂ ਇੱਕ ਤੇ ਮੈਂ ਦੱਸਦਾ ਕਿ ਉਹ ਭੈਭੀਤ ਹੋਣ ਦੀ ਲੋੜ ਨਹੀਂ। ਉਹਦੇ ਵਿੱਚ ਜਿਹੜਾ ਟ੍ਰੇਜਰੀ ਹੈ, ਖਜ਼ਾਨਾ, ਜਿੱਥੋਂ ਤੁਹਾਡੀ ਜਿਹੜਾ ਸਥਾਨਕ ਜਿੱਥੇ ਤੁਸੀਂ ਰਹਿੰਦੇ ਹੋ, ਉਹ ਇੱਕ ਡਿਜੀਟਲ ਨੰਬਰ ਜਾਰੀ ਕਰ ਰਿਹਾ ਹੈ
1: ਜੀ।
0: ਉਹਦੇ ਵਿੱਚ ਪੈਨਸ਼ਨਰ ਜਾਂਦਾ, ਉਹ ਉੱਥੇ 2-4 ਮਿੰਟ ਦਾ ਕੰਮ ਹੈ, ਇੱਕ ਕੋਈ ਨੰਬਰ ਜਾਰੀ ਕਰਦਾ। ਮੈਂ ਚਲੋ ਪ੍ਰੋਮਿਸ ਇਹ ਕਰਦਾ ਕਿ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇਹਦੀ ਪੁਖਤਾ ਜਾਣਕਾਰੀ ਦੇਵਾਂਗਾ ਕਿ ਉਹ ਕਿਉਂ ਹੈ, ਕਿਵੇਂ ਹੈ, ਪਰੰਤੂ ਪੈਨਸ਼ਨ ਰੁਕਣ ਵਾਲੀ ਗੱਲ ਅਜੇ ਤੱਕ ਕੋਈ ਨਹੀਂ ਹੈ, ਉਹ ਨਾ ਤੁਸੀਂ ਘਬਰਾਓ। ਦੂਜਾ ਜਿਹੜਾ ਡਿਜੀਟਲ ਤੋਂ ਭਾਵ ਹੈ ਕਿ ਜਿਵੇਂ ਅੱਗੇ ਚਲੋ ਤੁਸੀਂ ਤੇ ਦੂਰ ਬੈਠੇ ਹੋ, ਤੁਸੀਂ ਤੇ ਬਕਾਇਦਾ ਕੈਂਪ ਵੀ ਲੱਗਦੇ ਆ ਬੈਂਕ ਵਿੱਚ ਜਾ ਕੇ ਦਸਤਖਤ ਕਰਕੇ ਜਾਂ ਕੌਂਸਲਰ ਦੇ ਕਾਊਂਟਰ ਸਾਈਨਾਂ ਦੇ ਨਾਲ ਭੇਜਦੇ ਹੋ ਆਪਣਾ ਲਾਈਫ ਸਰਟੀਫਿਕੇਟ। ਇੱਥੇ ਅਸੀਂ ਲੋਕ ਕੀ ਕਰਦੇ ਹਾਂ, ਬੈਂਕ ਵਿੱਚ ਜਾਂਦੇ ਆ, ਉੱਥੇ ਦਸਤਖਤ ਕਰਦੇ ਆ ਕਿ ਪੇਪਰ ਤੇ ਤਾਂ ਸਾਡੀ ਲਾਈਫ ਹੋ ਗਈ, ਸਾਡਾ ਲਾਈਫ ਸਰਟੀਫਿਕੇਟ ਹੋ ਗਿਆ। ਹੁਣ ਉਹਦੇ ਵਿੱਚ ਸਰਕਾਰ ਨੇ ਡਿਜੀਟਲ ਕਰ ਦਿੱਤਾ ਹੈ, ਜੀਵਨ ਪ੍ਰਮਾਣ ਐਪ ਦੇ ਵਿੱਚ ਤੁਸੀਂ ਆਪਣਾ ਬਕਾਇਦਾ ਜਿਹੜਾ ਫਿੰਗਰ ਪ੍ਰਿੰਟ ਜਾਂ ਅੱਖਾਂ ਦੇ ਇਸ਼ਾਰੇ ਨਾਲ, ਜਿਹਨੂੰ ਆਪਾਂ ਕਹਿੰਦੇ ਕਿ ਅੱਖਾਂ ਦੇ ਨਾਲ ਟੈਸਟਿੰਗ, ਉਹਦੇ ਨਾਲ ਤੁਸੀਂ ਉਸ ਐਪ ਵਿੱਚ ਆਪਣੇ ਆਪ ਨੂੰ ਲਾਈਫ ਪ੍ਰਮਾਣ ਦਾ ਸਰਟੀਫਿਕੇਟ ਦਿੰਦੇ ਹੋ, ਉਹ ਆਟੋਮੈਟਿਕ ਬੈਂਕ ਪਹੁੰਚ ਜਾਂਦਾ। ਉਹਦੇ ਫੀਡ ਕਰਨਾ ਹੁੰਦਾ ਹੈ ਫਲਾਨੀ ਬੈਂਕ ਹੈ, ਫਲਾਨਾ ਮੇਰਾ ਅਕਾਊਂਟ ਹੈ, ਉਹ ਆਟੋਮੈਟਿਕ ਪਹੁੰਚ, ਉਹ ਢੰਗ ਭਾਰਤ ਵਿੱਚ ਚੱਲ ਚੁੱਕਾ ਆ। ਬਹੁਤਾਤ ਹੁਣ ਉਹਦੀ ਹੈ, ਬੈਂਕਾਂ ਵੀ ਤੁਹਾਡੇ ਹੁਣ ਦਸਤਖਤ ਨਹੀਂ ਕਰਾਉਂਦੀਆਂ, ਤੁਸੀਂ ਬੈਂਕ ਜਾਓ ਤੇ ਉੱਥੇ ਵੀ ਇਸੇ ਢੰਗ ਦੇ ਨਾਲ ਤੁਹਾਨੂੰ ਸਾਹਮਣੇ ਖੜੇ ਕਰਕੇ ਤੁਹਾਨੂੰ ਸਕੈਨ ਕੀਤਾ ਜਾਂਦਾ ਤੁਹਾਡੀਆਂ ਅੱਖਾਂ ਨੂੰ ਜਾਂ ਤੁਹਾਡੇ ਫਿੰਗਰ ਨੂੰ। ਸੋ ਉਹ ਇੱਕ ਡਿਜੀਟਲ ਹੈਗਾ, ਉਹ ਲਾਗੂ ਹੋ ਚੁੱਕਾ ਹੈ, ਉਹ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜੋ ਭੇਜ ਰਹੇ ਹੋ ਤੁਹਾਡਾ ਉਹ ਬਿਲਕੁਲ ਨਹੀਂ ਕੱਟਿਆ ਜਾਵੇਗਾ, ਕਿਉਂਕਿ ਜੀਵਨ ਪ੍ਰਮਾਣ ਐਪ ਤੁਹਾਡੇ ਅਪਲਾਈ ਨਹੀਂ ਹੋਵੇਗੀ, ਉਹ ਭਾਰਤ ਦੀ ਹੈ, ਭਾਰਤ ਵਿੱਚ ਚੱਲਣੀ ਹੈ, ਤੁਸੀਂ ਨਹੀਂ ਚਲਾ ਸਕਦੇ। ਜਿਹੜਾ ਉਹ ਡਿਜੀਟਲ ਇੱਕ ਕੋਡ, ਇੱਕ ਸ਼ਬਦ ਹੈ, ਉਹ ਮੈਂ ਆਉਣ ਵਾਲੇ ਦਿਨਾਂ 'ਚ ਜ਼ਰੂਰ ਸਾਂਝਾ ਕਰਾਂਗਾ, ਜਿਹਦੇ ਬਾਰੇ ਮੈਨੂੰ ਵੀ ਥੋੜ੍ਹੀ ਜਿਹੀ ਬੀਤੇ ਸਮੇਂ 'ਚ ਜਾਣਕਾਰੀ ਮਿਲੀ ਸੀ ਕਿ ਇਹੋ ਜਿਹਾ ਕੁਛ ਖਜ਼ਾਨਾ ਦਫ਼ਤਰ ਤੋਂ ਜ਼ਰੂਰ ਜਾਰੀ ਕੀਤਾ ਜਾ ਰਿਹਾ ਹੈ।
1: ਜੀ ਸ਼ੁਕਰੀਆ ਰਮੇਸ਼ ਜੀ। ਅਤੇ ਜੀ ਟੈਕਸਲ ਅਕਾਊਂਟਿੰਗ ਤੋਂ ਤੁਸੀਂ ਇਹ ਨੰਬਰ ਨੋਟ ਕਰੋ ਜੀ, 6474610361, 647-461-0361 ਨੰਬਰ ਹੈ। ਕਾਰਪੋਰੇਟ ਟੈਕਸੇਸ਼ਨ ਬੁੱਕ ਕੀਪਿੰਗ ਲਈ ਜੀ ਭਰੋਸੇਮੰਦ ਨਾ ਅਤੇ 50% ਡਿਸਕਾਊਂਟ ਪੰਜਾਬੀ ਲਹਿਰਾਂ ਰੇਡੀਓ ਦੇ ਲਿਸਨਰਸ ਨੂੰ ਬਿਲਕੁਲ ਮਿਲਣਾ। 6474610361 ਟੈਕਸਲ ਅਕਾਊਂਟਿੰਗ ਦਾ ਨੰਬਰ ਜੀ ਨੋਟ ਰੱਖੋ। ਤੇ ਜੀ ਨਾਲ ਹੀ ਸਾਡੇ ਨੈਕਸਟ ਕਾਲਰ ਇਸ ਵੇਲੇ ਨੇ, ਅਮਰਜੀਤ ਜੀ। ਜੀ ਵੈਲਕਮ ਜੀ,
8: ਹਮਲਾ ਕੀਤਾ ਆ ਰਾਮ ਤੇ, ਜੇ ਇਹ ਗੱਲ ਸੱਚੀ ਆ ਫਿਰ ਤੋਂ ਆਪਣੇ ਰਾਜੇ ਚੋ ਕਾਮਯਾਬ ਹੋ ਹੀ ਜਾਣਾ ਵੇਖਣ, ਕਿ ਉਹ ਸ਼ਤਰੰਜ ਦੀ ਗੇਮ ਖੇਡਣੀ ਹੀ ਆਉਂਦੀ, ਖੇਡਦਾ ਹੀ ਆਲਵੇਜ, ਇਹਨਾਂ ਨੂੰ ਮੁਸਲਮਾਨਾਂ ਨੂੰ ਆਪੋ ਚ ਲੜਾ ਕੇ ਤੇ ਆਪੋ ਜੀ ਇਹਨਾਂ ਨੂੰ ਆਪਣਾ ਉਲੂ ਸਿੱਧਾ ਕਰ ਲੋ। ਦੱਸਿਆ ਇਹਦੇ ਬਾਰੇ
1: ਜੀ ਜੀ ਰਮੇਸ਼ ਜੀ, ਇਸ ਬਾਰੇ ਜੀ ਕੋਈ ਅਪਡੇਟ
0: ਨਹੀਂ ਮੇਰੇ ਕੋਲ, ਜਿੰਨਾ ਇੱਕ ਮੇਰੇ ਸਾਧਨ ਹੈ ਜਾਂ ਜਿੰਨਾ ਕੁ ਮੈਂ ਪੜ੍ਹ ਸਕਦਾ, ਕਿਉਂਕਿ ਮੈਨੂੰ ਇੱਦਾਂ ਦੀ ਕੋਈ ਰਿਪੋਰਟ ਮੇਰੇ ਕੋਲ ਨਹੀਂ ਹੈਗੀ ਜਿਹਦੇ ਲਿਹਾਜ਼ ਨਾਲ ਮੈਂ ਕੋਈ ਇੱਦਾਂ ਦੀ ਪੁਸ਼ਟੀ ਕਰ ਸਕਾਂ। ਜੇ ਕਿਸੇ ਸਰੋਤੇ ਤੋਂ ਹੋਵੇ ਤੇ ਉਹ ਜ਼ਰੂਰ ਕਰੇ। ਫਿਲਹਾਲ ਤੇ ਸ਼ਾਂਤੀ ਹੈ, ਟਰੰਪ ਸਾਹਿਬ ਨੇ ਚੀਨ ਵਾਲੇ ਪਾਸੇ ਨੂੰ ਆਪਣਾ ਗੱਡਾ ਮੋੜ ਲਿਆ, ਆਪਣਾ ਜਹਾਜ਼ ਮੋੜ ਲਿਆ, ਤੇ ਦੂਜੇ ਪਾਸੇ ਇਰਾਨ ਪ੍ਰਤੀ ਤੇ ਚਲੋ ਉਹ ਸ਼ਬਦ ਤਾਜ਼ਾ ਤਰੀਨ ਵੀ ਉਹਨਾਂ ਨੇ ਕੁਛ ਘੰਟੇ ਪਹਿਲਾਂ ਇਹੀ ਬੋਲੇ ਆ ਕਿ ਹਰ ਹਾਲਤ ਵਿੱਚ ਜਿੱਤਾਂਗੇ ਜੰਗ ਇਰਾਨ ਦੇ ਖਿਲਾਫ, ਉਹ ਸ਼ਬਦ ਉਹਨਾਂ ਦੇ ਲਗਭਗ ਹਮੇਸ਼ਾ ਹੀ ਇਹੋ ਰਹੇ ਆ। ਮੈਂ ਤਾਂਹੀਓ ਵਾਰ ਵਾਰ ਕਹਿ ਰਿਹਾ ਕਿ ਚੀਨ ਦਾ ਦੌਰਾ ਬੜਾ ਇਸ ਲਿਹਾਜ਼ ਵਿੱਚ ਇਸ ਵੇਲੇ ਨਾ ਮਹੱਤਵਪੂਰਨ ਹੈ। ਸੋ ਕੱਲ ਕਰਦੇ ਆ ਚਾਚੇ ਜੀ, ਚੀਨ ਕੀ ਕਹਿ ਕੇ ਆਉਂਦੇ ਆ ਤੇ ਚੀਨ ਇਹਨਾਂ ਨੂੰ ਕੀ ਕਹਿ ਕੇ ਭੇਜਦਾ ਹੈ
1: ਜੀ। ਜੀ ਰਮੇਸ਼ ਜੀ, ਤੇ ਅਗਲੀ ਕਾਲ ਹੈ ਜੀ, ਗਗਨ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
9: ਹਾਂਜੀ ਰਪਿੰਦਰ ਜੀ ਅਤੇ ਰਮੇਸ਼ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ। ਸਰ
9: ਰਮੇਸ਼ ਜੀ, ਕੱਲ ਮੈਂ ਸਵਾਲ ਪੁੱਛਿਆ ਸੀ ਖਾਲੜਾ ਜੀ ਦੀ ਮੂਵੀ ਬਾਰੇ, ਉਹ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਮਾਫੀ ਚਾਹੁੰਦਾ, ਮੇਰੇ ਉਹ ਗੱਲ ਬਾਹਲੀ ਜਿੱਦਾਂ ਕਹਿ ਲਓ ਵੀ ਹਜ਼ਮ ਜੀ ਨਹੀਂ ਹੋਈ, ਕਿਉਂਕਿ ਸੁਮੇਧ ਸੈਣੀ ਵਾਲੀ ਗੱਲ ਹੈ ਜਿਹੜੀ, ਉਹ ਅੱਜ ਕੱਲ੍ਹ ਦੀਆਂ ਗੱਲਾਂ ਨੇ, ਉੱਥੇ ਸਾਰੀਆਂ ਸਰਕਾਰਾਂ ਵਿੱਚ ਇਨਵੋਲਵ ਹੋ ਸਕਦੀਆਂ ਨੇ ਜਾਂ ਹੈਗੀਆਂ ਨੇ, ਪਰ ਉਦੋਂ ਮੇਰੇ ਗੱਲ ਉਹੀ ਸਵਾਲ ਨਹੀਂ ਸਮਝ ਚ ਆਉਂਦਾ ਕਿ ਉਦੋਂ ਭਾਜਪਾ ਕਿਤੇ ਨੇੜੇ ਤੇੜੇ ਵੀ ਨਹੀਂ ਸੀ ਨਾ ਸੈਂਟਰ 'ਚ ਨਾ ਪੰਜਾਬ 'ਚ। ਚਲੋ ਕੋਈ ਗੱਲ ਨਹੀਂ, ਕਈ ਵਾਰੀ ਨਹੀਂ ਸਮਝ ਆਉਂਦੀ ਗੱਲ। ਮੈਂ ਅੱਜ ਦਾ ਸਵਾਲ ਰਮੇਸ਼ ਜੀ ਪੁੱਛਦਾ, ਥੋੜਾ ਜਿਹਾ ਇਹਦੇ ਨਾਲ ਦਾ ਮਿਲਦਾ ਜੁਲਦਾ ਜਿਹਾ ਸਵਾਲ ਹੈ ਰਮੇਸ਼ ਜੀ। 2015 ਦੇ ਵਿੱਚ ਸ਼ਾਇਦ ਕੀ ਨਾਮ ਹੈ ਬਰਗਾੜੀ ਬਹਿਬਲ ਕੰਡਾ ਗੋਲੀ ਕਾਂਡ ਹੋਇਆ ਸੀ, ਉੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜਿਹੜਾ ਰੋਸ ਚ ਧਰਨਾ ਪ੍ਰਦਰਸ਼ਨ ਹੋ ਰਿਹਾ ਸੀ। ਅਕਾਲੀਆਂ ਦੀ ਸਰਕਾਰ ਸੀ, ਸੁਖਬੀਰ ਬਾਦਲ ਗ੍ਰਹਿ ਮੰਤਰੀ ਸੀ ਸ਼ਾਇਦ ਉਦੋਂ, ਤੇ ਉਹ ਸਾਰੇ ਪੰਜਾਬ ਨੂੰ ਕਹਿ ਲਓ ਵੀ ਉਹ ਤਾਂ ਪਤਾ ਹੀ ਹੈ ਵੀ ਉਹਦੀ ਆਗਿਆ ਤੋਂ ਬਿਨਾਂ ਨਹੀਂ ਹੋ ਸਕਦਾ ਕੁਛ, ਉਦੋਂ ਸਰਕਾਰ ਸੀ ਉਦੋਂ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੋ ਸਕਦੀ ਸੀ, ਅਣਪਛਾਤੇ ਪੁਲਿਸ ਵਾਲੇ ਉਹ ਸਾਰੀਆਂ ਗੱਲਾਂ ਹਨਾ। ਤੇ ਉਸ ਤੋਂ ਬਾਅਦ ਫਿਰ ਕਾਂਗਰਸ ਆਈ, ਕਾਂਗਰਸ ਦੇ ਵੀ ਦੋ ਮੁੱਖ ਮੰਤਰੀ ਚੇਂਜ ਹੋ ਗਏ ਤੇ ਉਹਨਾਂ ਤੋਂ ਕੋਈ ਇਨਸਾਫ ਨਹੀਂ ਮਿਲਿਆ। ਜਿੱਦਾਂ ਤੁਸੀਂ ਗੱਲਾਂ ਕਰਦੇ ਹੁੰਦੇ ਹੋ ਵੀ ਸਿੱਟ ਬਹੁਤ ਬਣੀਆਂ, ਮੈਨੂੰ ਲੱਗਦਾ ਵੀ ਸ਼ਾਇਦ 5-7 ਹੀ ਬਣ ਗਈਆਂ ਹੋਣਗੀਆਂ ਸ਼ਾਇਦ। ਤੇ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਸਰਕਾਰ ਆਈ, ਔਰ ਇਹਨਾਂ ਦਾ ਸਮਝ ਨਹੀਂ ਆਇਆ। ਕਾਂਗਰਸੀਆਂ ਨੂੰ ਤਾਂ ਚਲੋ ਅਸੀਂ ਇਹ ਕਹਿੰਦੇ ਹੁੰਦੇ ਸੀ ਜਾਂ ਪਿੰਡਾਂ 'ਚ ਗੱਲਾਂ ਚੱਲਦੀਆਂ ਹੁੰਦੀਆਂ ਸੀ ਵੀ ਇਹ ਰਲੇ ਮਿਲੇ ਆ ਯਾਰ, ਇਹ ਇਕੱਠੇ ਹੀ ਆ, ਫੋਟੋਆਂ ਵੀ ਇਹਨਾਂ ਦੀਆਂ ਆਉਂਦੀਆਂ ਸੀ, ਵਿਆਹ ਵੀ ਵਿਆਹ ਤੇ ਕਿਤੇ ਗਏ ਆ ਜਾਂ ਇਹਨਾਂ ਦੀਆਂ ਕੋਈ ਮਾੜੀ ਮੋਟੀਆਂ ਇੱਧਰ ਉੱਧਰੋਂ ਰਿਸ਼ਤੇਦਾਰੀਆਂ ਵੀ ਨਿਕਲਦੀਆਂ ਸੀ, ਤੇ ਉਹਨਾਂ ਦਾ ਸਮਝ ਆਉਂਦਾ ਸੀ। ਪਰ ਇਹ ਤਾਂ ਜ਼ਿਆਦਾਤਰ ਇਹਨਾਂ 'ਚੋਂ ਨਵੇਂ ਸੀਗੇ ਜਾਂ ਆਮ ਸੀਗੇ, ਔਰ ਖਾਸ ਕਰ ਇਹਨਾਂ ਦਾ ਜਿਹੜਾ ਮੁੱਦਾ ਸੀ, ਇੱਕ ਵੱਡਾ ਮੁੱਦਾ ਸੀ ਕਿ ਅਸੀਂ ਜਲਦੀ ਤੋਂ ਜਲਦੀ ਜਿਹੜੀ ਉਹ ਗੋਲੀਕਾਂਡ ਹੈ ਉਹਦੀ ਅਸੀਂ ਜਾਂਚ ਕਰਵਾ ਕੇ ਤੇ ਦੋਸ਼ੀਆਂ ਨੂੰ ਸਜ਼ਾ ਦਵਾਵਾਂਗੇ। ਤੇ ਉਸ ਤੋਂ ਬਾਅਦ ਜਿਹੜਾ ਕੁੰਵਰ ਵਿਜੇ ਪ੍ਰਤਾਪ ਸੀ, ਉਹ ਇੱਕ ਸ਼ਾਇਦ SID ਦਾ ਹੈੱਡ ਸੀ ਉਹ, ਤੇ ਉਹਨੇ ਵੀ ਇਸ ਮੁੱਦੇ ਤੇ ਚੋਣ ਲੜ ਕੇ ਜਿੱਤੀ ਤੇ ਉਹਨੂੰ ਇਹਨਾਂ ਨੇ ਸਾਈਡ ਕਰਤਾ। ਮੈਂ ਚਲੋ ਪੋਲੀਟੀਕਲ ਉਸ 'ਚ ਨਹੀਂ ਜਾਣਾ ਵੀ ਇਹਨਾਂ ਨੇ ਸਾਈਡ ਕਰਤਾ ਕਿਉਂ ਕਰਿਆ ਜੀ, ਗਲਤ ਹੈ ਇਹ ਉਹ, ਪਰ ਮੈਨੂੰ ਇਹੀ ਚੀਜ਼ ਨਹੀਂ ਸਮਝ ਆਉਂਦੀ ਵੀ ਕਰ ਸਕਦੇ ਸੀ, ਮਤਲਬ ਇਹਨਾਂ ਨੂੰ ਤਾਂ ਫਾਇਦਾ ਹੋਣਾ ਸੀ ਇਸ ਚੀਜ਼ ਦਾ ਪੋਲੀਟੀਕਲ ਤੌਰ ਤੇ, ਕਿ ਅਕਾਲੀਆਂ ਤੇ ਵੀ ਕਾਰਵਾਈ ਹੋ ਜਾਣੀ ਸੀ ਔਰ ਲੋਕਾਂ ਦੀਆਂ ਵੋਟਾਂ ਵੀ ਮਿਲ ਜਾਣੀਆਂ ਸੀ, ਪਰ ਫਿਰ ਵੀ ਉਹ ਪਤਾ ਨਹੀਂ ਸਮਝ ਨਹੀਂ ਆਉਂਦੀ। ਇਹ ਕੁਛ ਸਵਾਲ ਇਹੋ ਜਿਹੇ ਨੇ ਰਮੇਸ਼ ਜੀ, ਜੇ ਕੁਛ ਇਹਦੇ ਬਾਰੇ ਸਮਝਾ ਸਕਦੇ ਹੋ ਦੱਸਿਓ ਜੀ, ਕੁਛ ਉਹਦੀ ਅਪਡੇਟ ਹੈ, ਕੋਈ ਸਿੱਟ ਬਣੀ ਹੋਈ ਹੈ ਇਸ ਸਮੇਂ, ਕੋਈ ਕਾਰਵਾਈ ਚੱਲ ਰਹੀ ਹੈ ਜਾਂ ਉਹ ਬਸ ਕੋਈ ਠੰਡੇ ਪਾਸੇ ਜੀ ਪੈ ਗਈ ਗੱਲ। ਧੰਨਵਾਦ ਰਵਿੰਦਰ ਜੀ ਸਮਾਂ ਦੇਣ ਦਾ।
1: ਜੀ ਸ਼ੁਕਰੀਆ ਜੀ ਰਮੇਸ਼ ਜੀ।
0: ਜਿਹੜਾ ਨਾ ਬੀਤੇ ਕੱਲ ਬੜਾ ਨੁਕਤਾ, ਚਲੋ ਦੁਬਾਰਾ ਤਾਂ ਨੀ ਛੇੜਨਾ, ਉਹਦੇ ਵਿੱਚ ਇੱਕ ਮੈਂ ਸ਼ਬਦ ਨਵਾਂ ਜੋੜ ਦਿੰਦਾ, ਸ਼ਾਇਦ ਉਹਦੇ ਨਾਲ ਕਿਤੇ ਸੌਖ ਹੋ ਜਾਏ ਗੱਲ ਸਮਝਣ ਨੂੰ। ਇੱਕ ਸਰਕਾਰਾਂ ਹੁੰਦੀਆਂ, ਇੱਕ ਸਟੇਟ ਹੁੰਦੀ ਹੈ। ਸਰਕਾਰਾਂ ਦਾ ਨਾਮ ਭਾਜਪਾ ਵੀ ਹੋ ਸਕਦਾ, ਆਮ ਆਦਮੀ ਪਾਰਟੀ ਵੀ ਹੋ ਸਕਦਾ, ਕਾਂਗਰਸ ਵੀ ਹੋ ਸਕਦਾ, ਸਟੇਟ ਦਾ ਨਾਂ ਨਹੀਂ ਹੁੰਦਾ। ਤੇ ਮੈਂ ਬੀਤੇ ਕੱਲ ਇਹੀ ਕਹਿਣ ਦਾ ਯਤਨ ਕੀਤਾ ਕਿ ਅਸੀਂ ਮਤ ਇਹ ਭੁੱਲੀਏ ਕਿ ਸਰਕਾਰਾਂ ਹੀ ਸਾਰਾ ਕੁਛ ਕਰਾਉਂਦੀਆਂ, ਸਰਕਾਰਾਂ ਦੇ ਉੱਪਰ ਵੀ ਇੱਕ ਸਟੇਟ ਸ਼ਬਦ ਹੁੰਦਾ ਹੈ। ਉਹ ਜਿਹੜਾ ਸਟੇਟ ਸ਼ਬਦ ਹੈ ਉਹ ਆਪਣੀਆਂ ਉਂਗਲਾਂ ਤੇ ਸਾਰੇ ਕਾਸੇ ਨੂੰ ਨਚਾਉਂਦਾ ਹੈ। ਉਸ ਵੇਲੇ ਭਾਜਪਾ ਭਾਜਪਾ ਦੇ ਰੂਪ ਵਿੱਚ ਨਹੀਂ ਸੀ, ਪਰੰਤੂ ਭਾਜਪਾ ਦੀ ਆਈਡੀਓਲੋਜੀ ਤੇ ਭਾਰਤ ਵਿੱਚ ਸੀ ਨਾ। ਉਹ ਸਟੇਟ ਉਸ ਆਈਡੀਓਲੋਜੀ ਨੂੰ ਕਿੱਥੇ ਤੱਕ ਵਰਤਦੀ ਹੈ, ਕਿੱਥੇ ਤੱਕ ਉਹਨੂੰ ਫਾਇਦੇਮੰਦ ਹੈ, ਉਸ ਆਈਡੀਓਲੋਜੀ ਨੂੰ ਉਸਨੇ ਕਿੱਥੇ ਰੱਖਣਾ। ਇਸ ਕਰਕੇ ਉਹ ਗੱਲ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਇਹਨੂੰ ਆਪਾਂ ਭਾਜਪਾ ਪੂਜਾ ਭੁੱਲ ਜਾਈਏ, ਉਹ ਭਾਜਪਾ ਤੋਂ ਵੀ ਉੱਪਰੀਆਂ ਗੱਲਾਂ ਨੇ ਕਿ ਕਿਹੜੀ ਚੀਜ਼ ਅਸੀਂ ਲੋਕਾਂ 'ਚ ਭੇਜਣੀ ਹੈ, ਕਿਹੜੀ ਨਹੀਂ ਭੇਜਣੀ, ਕਿਹਦੇ ਨਾਲ ਸਟੇਟ ਨੂੰ ਨੁਕਸਾਨ ਹੁੰਦਾ ਹੈ। ਉੱਥੇ ਉਹ ਸਟੇਟ ਇਕੱਠੀ ਹੈ, ਉੱਥੇ ਚਾਹੇ ਕਾਂਗਰਸ ਅੱਗੇ, ਚਾਹੇ ਭਾਜਪਾ, ਚਾਹੇ ਆਮ ਆਦਮੀ ਪਾਰਟੀ, ਉਹ ਸਟੇਟ ਲਈ ਤਿੰਨੇ ਧਿਰਾਂ ਉੱਥੇ ਫਿਰ ਸਕੇ ਧੀਆਂ ਪੁੱਤਾਂ ਵਰਗੀਆਂ ਹੀ ਨੇ, ਜਿੱਥੇ ਉਹਨਾਂ ਨੂੰ ਆਪਣੇ ਹਿੱਤ ਲੱਗਦੇ ਨੇ, ਤੇ ਜਿੱਥੇ ਉਹਨਾਂ ਨੂੰ ਲੱਗਦਾ ਨਹੀਂ ਫਿਰ ਉੱਥੇ ਵਿਰੋਧੀ ਹੈ। ਜਿਹੜੀ ਹੁਣ ਤਾਜ਼ਾ ਤਰੀਨ ਬੜੀ ਮਹੱਤਵਪੂਰਨ ਨੁਕਤਾ ਆ, ਬਿਲਕੁਲ ਠੀਕ ਹੈ ਗੱਲ ਕਿ ਪਿਛਲਿਆਂ ਨੂੰ ਅਸੀਂ ਮੰਨ ਲਿਆ ਕਿ ਕੋਈ ਸਿਆਸੀ ਤੌਰ ਤੇ ਹੋ ਸਕਦਾ ਹੈ, ਕੁਛ ਲੈਣਾ ਹੋਵੇ, ਕੁਛ ਦੇਣਾ ਹੋਵੇ, ਕੋਈ ਸਿਆਸੀ ਜਰਾਨੇ ਹੋਣ। ਇਸ ਸਰਕਾਰ ਨੇ ਕਿਉਂ ਨੀ ਗੋਲੀਕਾਂਡ ਤੇ ਕੁਛ ਕੀਤਾ? ਸਰੋਤਿਓ ਦਾ ਜਵਾਬ ਜਿਹੜਾ ਮੈਂ ਨਾ, ਤੁਸੀਂ ਬੜੇ ਲੰਬੇ ਸਮੇਂ ਤੋਂ, ਮੈਂ ਵੀ ਇਸ ਲੰਬੇ ਸਮੇਂ ਤੋਂ, ਤੁਸੀਂ ਵੀ, ਜੇ ਕੋਈ ਸਰੋਤਾ ਇਸ ਗੱਲ ਨੂੰ ਯਾਦ ਹੋਵੇ, ਮੈਂ ਬਹੁਤ ਵਾਰ ਕਿਹਾ ਕਿ ਤੋਂ ਨਿਕਲਣਾ ਹੀ ਨਹੀਂ ਕੁਛ ਵੀ। ਉਹਦਾ ਕਾਰਨ ਇਹ ਨਹੀਂ ਹੈ ਕਿ ਮੈਂ ਕੱਢਣਾ ਨਹੀਂ ਚਾਹੁੰਦਾ ਜਾਂ ਮੈਨੂੰ ਦਰਦ ਨਹੀਂ ਹੈ। ਕਾਨੂੰਨੀ ਤੌਰ ਤੇ ਜਦੋਂ ਅਸੀਂ ਕਿਸੇ ਨੂੰ ਸਜ਼ਾ ਦਿਵਾਉਣੀ ਆ ਜਾਂ ਕਿਸੇ ਨੂੰ ਕਟਹਿਰੇ 'ਚ ਖੜਾ ਕਰਨਾ, ਤੇ ਉਹ ਮੇਰੇ ਤੁਹਾਡੇ ਸ਼ਬਦਾਂ ਨਾਲ ਨਹੀਂ ਹੋਣਾ, ਅਖਬਾਰਾਂ ਦੀਆਂ ਖਬਰਾਂ ਦੇ ਨਾਲ ਨਹੀਂ ਹੋਣਾ। ਸੁਖਬੀਰ ਬਾਦਲ ਗ੍ਰਹਿ ਮੰਤਰੀ ਸੀ, ਇਸ ਕਰਕੇ ਉਹ ਦੋਸ਼ੀ ਨਹੀਂ ਹੋ ਜਾਂਦਾ। ਸੁਮੇਧ ਸੈਣੀ DGP ਸੀ, ਇਸ ਕਰਕੇ ਨਹੀਂ ਦੋਸ਼ੀ ਹੋ ਜਾਂਦਾ। ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਮੌਕੇ ਦੇ SSP ਨੂੰ ਉਸ ਵੇਲੇ ਫੋਨ ਕਰਦੇ ਨੇ, ਇਸ ਕਰਕੇ ਉਹ ਦੋਸ਼ੀ ਨਹੀਂ ਹੋ ਜਾਂਦੇ। ਕਾਨੂੰਨ ਦੀਆਂ ਵੀ ਆਪਣੀਆਂ ਇੱਕ ਪਾਵਰਾਂ ਨੇ, ਸ਼ਕਤੀਆਂ ਨੇ, ਕਾਨੂੰਨ ਚਾਹੇ ਤੇ ਗੋਲੀ ਚਲਾ ਸਕਦਾ। ਹਾਲਾਂਕਿ ਮੈਂ ਉਸ ਗੱਲ ਨੂੰ ਕੰਡੈਮ ਕਰਦਾ ਜੋ ਉੱਥੇ ਹੋਇਆ, ਮੈਂ ਫਿਰ ਦੱਸਦਾ ਗਲਤ ਹੋਇਆ, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ, ਪਰੰਤੂ ਮੈਂ ਵਾਰ ਵਾਰ ਕਹਿੰਦਾ ਸੀ ਕਿ ਉਹ ਜੇ ਸਜ਼ਾ, ਜਿਹੜੀ ਸਜ਼ਾ ਵਾਲੀ ਗੱਲ ਹੈ ਨਾ, ਨਾ ਸਜ਼ਾ ਉਦੋਂ ਮਿਲਦੀ ਸੀ ਜਦੋਂ ਕਾਂਗਰਸੀ ਸੀ, ਨਾ ਅੱਜ ਤੇ, ਚਲੋ ਮਿਲੀ ਨੀ ਨਾ। ਉਹਦਾ ਕਾਰਨ ਸੀ ਕਿ ਕਾਨੂੰਨੀ ਤੌਰ ਤੇ ਉਹਦੇ ਵਿੱਚ ਜਿਹੜੇ ਮੌਕੇ ਤੇ ਕੁਛ ਲੋਕ ਹੈ ਜਿਹਨਾਂ ਨੇ ਗੋਲੀ ਚਲਾਈ, ਜਿਹੜੇ ਕਹਿੰਦੇ ਸੀ SDM ਦੇ ਕਹਿਣ ਤੇ ਚਲਾਈ, ਸਾਡੇ ਤੇ ਹਮਲਾ ਹੋਇਆ, ਇੱਕ ਬਕੂਆ ਬਣਾ ਲਿਆ, ਚਾਹੇ ਨਹੀਂ ਹੋਇਆ ਸੀ ਇਹਨਾਂ ਤੇ, SDM ਦੇ ਆਰਡਰ ਵੀ ਹੋ ਸਕਦਾ ਬਾਅਦ ਵਿੱਚ ਸਾਈਨ ਕਰਾਏ, ਉਹ ਵੀ ਚਰਚੇ ਹੋਏ, ਉਹ ਪੁਲਿਸ ਦੀਆਂ ਪਾਵਰਾਂ ਉਹਦੇ ਵਿੱਚ ਜਿੰਨੀ ਕੁ ਉਹਨਾਂ ਨੇ ਗਲਤੀ ਕੀਤੀ, ਜੇ ਤੁਹਾਨੂੰ ਯਾਦ ਹੋਵੇ ਜੇਲ੍ਹਾਂ ਵੀ ਜਾਏ ਨੇ SSP ਸ਼ਰਮੇ ਵਰਗੇ, ਕਈ ਹੋਰ ਫੜੇ ਗਏ, ਜਮਾਨਤਾਂ ਤੇ ਆਏ, ਨੌਕਰੀਆਂ ਭੁੱਖ, ਹੁਣ ਤੋਂ ਉਮਰ ਵੀ ਕਈਆਂ ਦੀ 5-5-7 ਸਾਲ, ਰਿਟਾਇਰਮੈਂਟ ਹੋਏ ਨੂੰ ਵੀ ਹੋ ਗਏ 5-5 ਸਾਲ। ਸੋ ਇਸ ਕਰਕੇ ਉਹ ਕਾਨੂੰਨੀ ਤੌਰ ਤੇ ਉਹਦੇ ਵਿੱਚ ਇੱਕ ਹੱਦ ਤੱਕ ਹੀ ਕਾਰਵਾਈ ਹੋਣੀ ਸੀ। ਸਾਨੂੰ ਤੁਹਾਨੂੰ ਇਹ ਸਿਆਸੀ ਲੀਡਰਾਂ ਨੇ ਉਸ ਵੇਲੇ ਜਚਾਇਆ ਕਿ ਪਤਾ ਨੀ ਹੁਣ ਸੁਖਬੀਰ ਸਿੰਘ ਬਾਦਲ ਨੂੰ ਉਸ ਬਦਲੇ ਫਾਂਸੀ ਹੋ ਜਾਣੀ, ਪਤਾ ਨੀ ਉਮਰ ਕੈਦ ਹੋਣੀ। ਮੈਂ ਉਦੋਂ ਵੀ ਕਹਿੰਦਾ ਸੀ ਕਿ ਕੁਛ ਨੀ ਨਿਕਲਣਾ ਪੈਣਾ, ਉਹ ਇੱਕ ਸਿਆਸੀ ਸਾਡੇ ਮੂਹਰੇ ਏਦਾਂ ਦੀ ਪਿਕਚਰ ਕ੍ਰੀਏਟ ਕਰ ਦਿੱਤੀ ਗਈ ਕਿ ਇਹ ਦੋਸ਼ੀ ਹੈ, ਗੋਲੀ ਸੁਖਬੀਰ ਸਿੰਘ ਬਾਦਲ ਨੇ ਪਤਾ ਨੀ ਜਿੱਦਾਂ ਬੰਦੂਕ ਫੜ ਕੇ ਚਲਾਈ ਹੁੰਦੀ, ਉਹ ਸਿਆਸੀ ਲਾਹੇ ਸੀ। ਹਾਲਾਂਕਿ ਜ਼ਿੰਮੇਵਾਰ ਉਹੀ ਹੈ, ਮੌਕੇ ਦੀ ਸਰਕਾਰ ਹੀ ਹੈ, ਪਰੰਤੂ ਓਡੇ ਉਸ ਗੱਲ ਨੂੰ ਏਡੇ ਵੱਡੇ ਪੱਧਰ ਤੇ ਮੌਕੇ ਦੀ ਸਿਆਸਤ ਨੇ ਵਧਾ ਚੜਾ ਕੇ ਕਾਂਗਰਸੀਆਂ ਨੇ ਪੇਸ਼ ਕੀਤਾ, ਨਿਕਲਿਆ ਪਿਆ ਕੁਛ ਵੀ ਨੀ। ਕੁਛ ਕਾਰਨ ਥੋੜਾ ਬਹੁਤਾ ਜਿੰਨਾ ਕੁ ਨਿਕਲ ਸਕਦਾ ਸੀ ਉਹ ਇਹਨਾਂ ਦੀਆਂ ਸਿਆਸੀ ਰਿਸ਼ਤੇਦਾਰੀਆਂ ਚ ਜਾਂਦਾ ਰਿਹਾ। ਹੁਣ ਜਿਹੜਾ ਤਾਜ਼ਾ ਤਰੀਨ ਹੈ ਉਹ ਕਾਨੂੰਨੀ ਤੌਰ ਤੇ ਜਿੰਨਾ ਕੁ ਭਾਈ ਚੱਲ ਸਕਦਾ, ਚਲਾਨ ਹੀ ਹੁੰਦਾ ਨਾ, ਸਰਕਾਰ ਨੇ ਚਲਾਨ ਪੇਸ਼ ਕਰ ਦਿੱਤਾ ਅਦਾਲਤ ਵਿੱਚ, ਫਿਰ ਮਸਲਾ ਇੱਥੇ ਖੜ ਗਿਆ। ਜਿਹੜੇ ਦੋਸ਼ੀ ਸੀ ਉਹ ਕਹਿੰਦੇ ਜੀ ਅਸੀਂ ਫਰੀਦਕੋਟ ਦੀ ਅਦਾਲਤ ਵਿੱਚ ਨਹੀਂ ਕੇਸ ਲੜਨਾ, ਇੱਥੇ ਸਾਨੂੰ ਖਤਰਾ ਹੈ, ਸਾਨੂੰ ਕਿਤੇ ਸਿੰਘ ਆ ਕੇ ਢਾਹ ਨਾ ਲੈਣ, ਸਾਡੇ ਖਾਲਸਾ ਕੋਈ ਸਾਨੂੰ ਆ ਕੇ ਕੋਈ ਢਾਹ ਨਾ ਲਵੇ। ਉਹ ਚੰਡੀਗੜ੍ਹ ਕੇਸ ਤਬਦੀਲ ਹੋ ਗਏ, ਉੱਥੇ ਹੁਣ ਤਰੀਕਾਂ ਪੈਣਗੀਆਂ, ਟ੍ਰਾਇਲ ਚਲੇਗਾ, ਟ੍ਰਾਇਲ ਵਿੱਚੋਂ ਦੇਖਦੇ ਕੀ ਨਿਕਲਦਾ। ਭਾਰਤੀ ਜੋ ਚ ਤੱਥ ਸਬੂਤ ਇਕੱਠੇ ਕਰਨੇ ਸੀ, ਜੋ ਚਲਾਨ ਸੀਗਾ ਉਹ ਬਕਾਇਦਾ ਪੇਸ਼ ਕੀਤਾ ਜਾ ਚੁੱਕਾ, ਚਾਹੇ ਉਹ ਸੁਖਬੀਰ ਬਾਦਲ ਦਾ ਉਹ ਚ ਨਾਮ ਹੈ, ਚਾਹੇ ਸਮੇਤ ਸੈਣੀ ਦਾ ਨਾਂ ਆ, ਚਾਹੇ ਕਿਸੇ ਹੋਰ ਦਾ ਨਾਮ ਹੈ, ਉਹ ਕਾਨੂੰਨੀ ਪ੍ਰਕਿਰਿਆ ਇਸ ਵੇਲੇ ਚੱਲ ਰਹੀ ਹੈ। ਤੇ ਭਾਰਤ ਵਿੱਚ ਕਾਨੂੰਨੀ ਪ੍ਰਕਿਰਿਆ ਬਾਰੇ ਤੇ ਇੱਥੇ ਕਵਿਤਾਵਾਂ ਲਿਖੀਆਂ ਜਾ ਚੁੱਕੀਆਂ ਕਿ ਇੱਥੇ ਤੇ ਜਿਹੜੇ ਰੁੱਖ ਹੈਗੇ ਆ ਉਹ ਜਿਹੜੀ ਸੁੱਕ ਜਾਂਦੇ ਆ, ਜਿਹੜੇ ਰੁੱਖ ਆ ਜਿਹਨਾਂ ਦੀ ਉਮਰਾਂ ਜਿਹੜੀਆਂ ਦਰਜਨਾਂ ਸਾਲ ਹੁੰਦੀਆਂ ਨੇ ਉਹ ਸੁੱਕ ਜਾਂਦੇ ਨੇ, ਤਰੀਕਾਂ ਪੈਂਦੇ ਪੈਂਦੇ। ਤੇ ਇਸ ਕੇਸ ਚੋਂ ਨਿਕਲਣਾ ਕੀ ਹੈ, ਜਦੋਂ ਮੰਨ ਲਓ ਪਹਿਲਾਂ ਹੀ ਇਹ ਸਾਲਾਂ ਬੱਧੀ ਲਟਕਾ ਕੇ ਬਹੁਤ ਸਾਰੇ ਤੱਥ ਸਬੂਤ ਪਹਿਲਾਂ ਹੀ ਨਸ਼ਟ ਹੋ ਗਏ, ਕੁਛ ਕਰ ਦਿੱਤੇ ਗਏ, ਜਾਣ ਕੇ ਕਾਨੂੰਨੀ ਘੁੰਡੀਆਂ ਵਿੱਚ ਕੇਸ ਨੂੰ ਉਲਝਾ ਦਿੱਤਾ ਗਿਆ, ਸੀਬੀਆਈ ਆਈ ਖਾਲੀ ਮੁੜ ਗਈ, ਫਿਰ ਆਈ ਆ ਜੋ ਕੁਛ ਵੱਖ ਵੱਖ ਜਾਂਚ ਕਮਿਸ਼ਨ ਆਪਣੇ ਆਪ ਚ ਹੀ ਸ਼ੱਕੀ ਬਣਾ ਦਿੱਤਾ ਗਿਆ ਕੇਸ ਨੂੰ। ਸੋ ਮਾਫ ਕਰਨਾ, ਮੇਰੇ ਸ਼ਬਦ ਇਹੀ ਹੈ ਕਿ ਉਹ ਕੇਸ ਵਿੱਚ ਵੱਡੇ ਪੱਧਰ ਤੇ ਉਹਨੂੰ ਵਧਾ ਚੜਾ ਕੇ ਪੇਸ਼ ਕੀਤਾ, ਜਿਹੜੇ ਮੌਕੇ ਤੇ ਗਲਤੀ ਸੀ ਉਹਨਾਂ ਨੂੰ ਨੱਥ ਪਾਈ ਨੀ, ਉਹ ਜਿਹੜਾ ਮਗਰ ਸਿਆਸਤ ਹੋਈ ਉਹ ਸਿਆਸਤ ਕਰਕੇ ਵੀ ਕੇਸ ਕਮਜ਼ੋਰ ਹੋ ਗਿਆ ਤੇ ਨਿਕਲਿਆ ਪਿਆ ਕੁਛ ਨੀ। ਹੁਣ ਤੇ ਟ੍ਰਾਇਲ ਚੱਲ ਰਿਹਾ ਚੰਡੀਗੜ੍ਹ ਦੀ ਅਦਾਲਤ ਵਿੱਚ ਹੈਗਾ ਆ, ਜਿਹੜਾ ਗੋਲੀ ਕਾਂਡ ਹੈ ਤੇ ਉਹਦੇ ਵਿੱਚੋਂ ਵੇਖਦੇ ਕੀ ਨਿਕਲਦਾ ਹੈ।
1: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਏਬਲ ਇੰਸ਼ੋਰੈਂਸ ਤੋਂ ਮੈਂਡੀ ਗਿੱਲ ਜੀ ਦਾ ਸੰਦੇਸ਼ ਦੇ ਦਈਏ ਜੀ। ਟਰੱਕ ਕਾਰ ਹੋਮ ਬਿਜ਼ਨਸ ਇੰਸ਼ੋਰੈਂਸ ਲਈ ਚੰਗੇ ਰੇਟਸ ਤੁਸੀਂ ਚਾਹੁੰਦੇ ਹੋ ਤੇ ਤੁਸੀਂ ਅੱਛੀਆਂ ਪਾਲਿਸੀਜ਼ ਜੋ ਨੇ ਇਹਨਾਂ ਪਾਸੋਂ ਲਓ, ਫਲੈਕਸੀਬਲ ਟਰੱਕਿੰਗ ਇੰਸ਼ੋਰੈਂਸ ਤੇ ਡਰਾਈਵਰਸ ਵੀ ਪਾਲਿਸੀ ਦੇ ਵਿੱਚ ਐਡ ਕਰ ਸਕਦੇ ਹੋ ਬਿਨਾਂ ਮੁਸ਼ਕਿਲ ਤੋਂ। ਸੋ ਓਨਰ ਆਪਰੇਟਰਸ, ਫਲੀਟ ਓਨਰਸ ਜ਼ਰੂਰ ਸੰਪਰਕ ਕਰਨ ਨੰਬਰ 6478995099 ਜਾਂ ਫਿਰ ਨੰਬਰ 6478838199 6478831899 ਤੇ ਆਪਣੀ ਕਾਲ ਤੁਸੀਂ ਜ਼ਰੂਰ ਕਰ ਸਕਦੇ ਹੋ ਜੀ। ਰਮੇਸ਼ ਜੀ, ਅੰਤ ਦੇ ਵਿੱਚ ਇੱਕ ਖਬਰ ਹੋਰ ਜਾਂਦੇ ਜਾਂਦੇ ਸਾਂਝੀ ਕਰਦੇ ਜਾਈਏ, ਗੱਲ ਪੰਜਾਬ ਦੀਆਂ ਸ਼ਹਿਰੀ ਚੋਣਾਂ ਦੀ ਕਰੀਏ ਤੇ ਜੀ ਨਾਮਜ਼ਦਗੀਆਂ ਸ਼ੁਰੂ ਹੋ ਚੁੱਕੀਆਂ ਨੇ, ਕੀ ਖਾਸ ਰਿਪੋਰਟ ਹੈ ਜੀ?
0: ਨਾਮਜ਼ਦਗੀਆਂ ਵੀ ਸ਼ੁਰੂ ਹੋ ਚੁੱਕੀਆਂ ਤੇ ਸਿਆਸੀ ਤੌਰ ਤੇ ਬਦਲੀਆਂ ਵੀ ਸ਼ੁਰੂ ਹੋ ਚੁੱਕੀਆਂ, ਕਹਿਣ ਤੋਂ ਭਾਵ ਕਿ ਕੋਈ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਜਾ ਰਿਹਾ ਤੇ ਕੋਈ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਜਾ ਰਿਹਾ
1: ਜੀ,
0: ਉਹ ਵੀ ਦੌਰ ਸ਼ੁਰੂ ਹੋ ਚੁੱਕਾ ਹੈ। ਪੰਜਾਬ ਦੇ 8 ਵੱਡੇ ਸ਼ਹਿਰ ਜਿਨ੍ਹਾਂ ਨੂੰ ਅਸੀਂ ਨਗਰ ਨਿਗਮ ਆਖਦੇ, ਜਿਹਦੇ ਵਿੱਚ ਮੋਹਾਲੀ ਹੈ, ਬਠਿੰਡਾ ਆ, ਅਬੋਹਰ ਹੈ, ਬਰਨਾਲਾ ਆ, ਕਪੂਰਥਲਾ, ਮੋਗਾ, ਬਟਾਲਾ ਤੇ ਪਠਾਨਕੋਟ ਹੈ
1: ਜੀ।
0: ਇਹ ਤੋਂ ਇਲਾਵਾ 76 ਵੱਡੇ ਸ਼ਹਿਰ ਜਿਹਨੂੰ ਅਸੀਂ ਨਗਰ ਕੌਂਸਲ ਆਖਦੇ ਤੇ ਛੋਟੇ ਛੋਟੇ ਸ਼ਹਿਰ, 21 ਸ਼ਹਿਰ ਹੈ ਜਿਹਨੂੰ ਆਪਾਂ ਨਗਰ ਪੰਚਾਇਤਾਂ ਆਖਦੇ ਹਾਂ। ਕਾਫੀ ਥਾਵਾਂ ਤੇ ਵੱਡੇ ਪੱਧਰ ਤੇ ਇਹ ਵੋਟਾਂ ਨੇ, ਹਾਲਾਂਕਿ ਵੋਟਾਂ 26 ਤਰੀਕ ਨੂੰ ਪੈਣੀਆਂ। ਅੱਜ ਨਾਮਜ਼ਦਗੀਆਂ ਦਾ ਪਹਿਲਾ ਦਿਨ ਸੀ, ਨਵੇਂ ਨਵੇਂ ਥਾਂ ਤੋਂ ਮੇਰੇ ਕੋਲ ਰਿਪੋਰਟਾਂ ਨੇ ਜਿੱਥੇ ਕੋਈ ਪੇਪਰ ਦਾਖਲ ਹੋਏ ਹੈ
1: ਜੀ।
0: 4 ਦਿਨ ਪੇਪਰ ਦਾਖਲ ਹੋਣੇ, 1 ਦਿਨ ਦਾ ਸਮਾਂ ਪੂਰਾ ਹੋ ਚੁੱਕਾ ਹੈ, ਨਵੇਂ ਪੇਪਰ ਜ਼ਰੂਰ ਦਾਖਲ ਹੋਏ ਨੇ। ਅਗਲੇ 3 ਦਿਨਾਂ 'ਚ ਮੈਨੂੰ ਲੱਗਦਾ ਕਿ ਕਾਫੀ ਵੱਡੇ ਪੱਧਰ ਤੇ ਪੇਪਰ ਦਾਖਲ ਹੋਣਗੇ। 26 ਤਰੀਕ ਨੂੰ ਵੋਟਾਂ ਪੈਣੀਆਂ ਤੇ ਸਿਆਸੀ ਅਖਾੜਾ ਇਸ ਵੇਲੇ ਸ਼ਹਿਰਾਂ 'ਚ ਭਖਿਆ ਹੋਇਆ ਹੈ। ਵੱਡੇ ਵੱਡੇ ਲੀਡਰ ਵੀ ਸ਼ਹਿਰਾਂ ਦੇ ਵਿੱਚ ਆਪਣੇ ਆਪਣੇ ਉਮੀਦਵਾਰ ਦੇ ਲਈ ਵੋਟਾਂ ਮੰਗਣ ਲੱਗੇ ਹੋਏ ਹੈ। ਬਾਕੀ ਨਤੀਜਾ 29 ਮਈ ਨੂੰ ਆਉਣਾ ਹੈ। 29 ਮਈ ਨੂੰ ਵੇਖਦੇ ਹਾਂ ਕਿ ਸ਼ਹਿਰੀ ਲੋਕ ਕਿਹਦੇ ਹੱਕ ਵਿੱਚ ਫਤਵਾ ਦਿੰਦੇ ਹੈ।
1: ਜੀ ਬਿਲਕੁਲ ਸਹੀ ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਅਸੀਂ ਮੌਰਗੇਜ ਦੇ ਕੰਮ ਲਈ ਹਰਮਨ ਬੱਤਾ ਜੀ ਦਾ ਨੰਬਰ ਜ਼ਰੂਰ ਦੇ ਦਈਏ ਜੀ। ਤੁਸੀਂ ਪਹਿਲੀ ਦੂਸਰੀ ਮੌਰਗੇਜ ਲਈ, ਮੌਰਗੇਜ ਰਿਨਿਊਅਲ ਲਈ, ਪ੍ਰੀ ਅਪਰੂਵਲ ਲਈ ਸੰਪਰਕ ਅੱਜ ਹੀ ਕਰੋ। ਮਲਟੀਪਲ ਲੈਂਡਰਸ ਦੇ ਨਾਲ ਇਹਨਾਂ ਦਾ ਕੰਮ ਹੈ ਤੇ ਤੁਹਾਡਾ ਕੰਮ ਜੀ ਬਿਲਕੁਲ ਬਣੇਗਾ। ਨੰਬਰ 6476589000 6476859000 ਹਰਮਨ ਬੱਤਾ ਜੀ ਲਈ ਇਹ ਨੰਬਰ ਨੋਟ ਜ਼ਰੂਰ ਰੱਖਣਾ। ਤੇ ਮੂਵਿੰਗ ਦਾ ਕੰਮ ਹੈ ਤੇ ਐਚ ਕੇ ਮੂਵਰਸ ਨੰਬਰ 4160524-6604-416524 6704 ਪ੍ਰੋਫੈਸ਼ਨਲ ਐਚ ਕੇ ਮੂਵਰਸ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ। ਸਮਾਨ ਸੰਭਾਲਣਾ ਇਹਨਾਂ ਦੀ ਜ਼ਿੰਮੇਵਾਰੀ ਹੋਣੀ ਹੈ ਤੇ ਇਹ ਬਖੂਬੀ ਆਪਣਾ ਕੰਮ ਕਰਦੇ ਨੇ। ਨੰਬਰ 416-524-6704 ਜੀ। ਰਮੇਸ਼ ਜੀ ਇਸ ਦੇ ਨਾਲ ਹੀ ਜੀ ਹੁਣ ਜਾਣ ਦਾ ਸਮਾਂ ਹੋ ਚੱਲਾ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਹਰ ਖਬਰ ਸਾਡੇ ਤੱਕ ਪਹੁੰਚਾਈ, ਬਹੁਤ ਬਹੁਤ ਧੰਨਵਾਦ।
0: ਮਿਹਰਬਾਨੀ ਜੀ, ਸ਼ੁਕਰੀਆ ਜੀ।
1: ਤੇ ਸਾਰੇ ਕਾਲਰਸ ਦਾ ਵੀ ਬਹੁਤ ਸਾਰਾ ਜੀ ਸ਼ੁਕਰੀਆ, ਤੁਸੀਂ ਸਾਡੇ ਨਾਲ ਬਣੇ, ਆਪਣੇ ਕੀਮਤੀ ਵਿਚਾਰ ਰੱਖੇ। ਤੇ ਇਸੇ ਤਰ੍ਹਾਂ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਬਣੇ ਰਹਿਣਾ, ਕਿਉਂਕਿ 8 ਵਜੇ ਹਾਜ਼ਰੀ ਹੋਣੀ ਹੈ ਨਵੀਂ ਸਿੱਧੂ ਦੀ। ਨੰਬਰ 905-673-3337 ਸਾਡੇ ਸਟੂਡੀਓ ਦੇ ਨੰਬਰ ਰਹਿਣਗੇ। ਮੈਨੂੰ ਰੁਪਿੰਦਰ ਕੌਰ ਨੂੰ ਫਿਲਹਾਲ ਜੀ ਇੱਥੇ ਇਜਾਜ਼ਤ ਦਿਓ। ਤੁਹਾਡਾ ਦਿਨ ਸ਼ੁਭ ਹੋਵੇ, ਹੱਸਦੇ ਵਸਦੇ ਰਹਿਣਾ ਜੀ। ਸਤਿ ਸ਼੍ਰੀ ਅਕਾਲ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी है दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
1: ये है राजधानी, राजधानी, राजधानी।
0: मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
2: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
3: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
4: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They're conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
4: S&S Lawyers को इन सारे सवालों के जवाब ते तुहाडे हक ले लड़न वास्ते लियाकत है अपने हक जानने ले या सलाह लेने ले आज ही S&S Lawyers नु कॉल करो 416-655-2000
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557

0: ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਪਿਆਰੀ ਮਿੱਠੀ ਸਵੇਰ ਨੂੰ। ਐਂਡ ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ ਮਿਡ ਵੀਕ। ਕੱਲ ਨੂੰ ਫਰਾਈਡੇ ਜੂਨੀਅਰ, ਪਰਸੋਂ ਫਰਾਈਡੇ ਤੇ ਲੌਂਗ ਵੀਕਐਂਡ ਆਇਆ ਹੀ ਲਓ। ਵਾਹ, ਦੇਖੋ ਇੱਕ ਤਾਂ ਖੁਸ਼ੀ ਹੁੰਦੀ ਹੈ ਕਿ ਵੀਕਐਂਡ ਆ, ਬਟ ਜਦੋਂ ਫਿਰ ਲੌਂਗ ਵੀਕਐਂਡ ਆ ਉਦੋਂ ਫਿਰ ਦੁੱਗਣੀ ਖੁਸ਼ੀ ਹੋ ਜਾਂਦੀ ਹੈ। ਸੋ ਚਾਹ ਐਕਸਾਈਟਮੈਂਟ ਤਾਂ ਕਹਿੰਦੇ ਹੁੰਦੇ ਨਾ ਕਿ ਸਾਂਭਿਆ ਨਹੀਂ ਜਾਂਦਾ ਜਦੋਂ ਲੌਂਗ ਵੀਕਐਂਡ ਆ ਜਾਂਦਾ। ਸੋ ਇਟਸ ਆਲਮੋਸਟ ਹੀਅਰ ਐਂਡ ਗੈਟ ਰੈਡੀ, ਪਲੈਨ ਸ਼ੈਨ ਕੀ ਹੈ ਫਿਰ ਲੌਂਗ ਵੀਕਐਂਡ ਦਾ? ਕਿੱਥੇ ਜਾ ਰਹੇ ਹੋ, ਕੀ ਕਰ ਰਹੇ ਹੋ? ਹੈ ਕੁਛ ਨਾ ਕੁਛ ਤਾਂ ਹੋਊਗਾ ਯਾਰ, ਐਵੇਂ ਆਪਾਂ ਲੋਕ ਲੌਂਗ ਵੀਕਐਂਡ 'ਤੇ ਸੁਣੇ ਰਹਿਣ ਵਾਲੇ ਤਾਂ ਹੈ ਨਹੀਂ ਗੇ। ਨਾਲੇ ਉੱਤੋਂ ਦੀ ਫਰਾਈਡੇ 19 ਡਿਗਰੀ, ਸੈਟਰਡੇ ਨੂੰ 24, ਸੰਡੇ ਨੂੰ 23, ਮੰਡੇ ਨੂੰ 28 ਅਤੇ ਟਿਊਜ਼ਡੇ ਨੂੰ ਫਿਰ 28। ਵਾਹ ਬਈ ਵਾਹ, ਕਿਆ ਬਾਤ ਹੈ! ਸੋ ਆਪਾਂ ਲੱਕੀ ਹੈ ਕਿ ਸੈਟਰਡੇ, ਸੰਡੇ ਐਂਡ ਮੰਡੇ ਤਿੰਨੇ ਦਿਨ ਬੜਾ ਖੂਬਸੂਰਤ ਮੌਸਮ ਹੈ। ਸੋ ਇਸ ਮੌਸਮ ਨੂੰ ਇੰਜੋਏ ਕਰੋ, ਆਨੰਦ ਲਓ ਐਂਡ ਲੌਂਗ ਵੀਕਐਂਡ ਦੀ ਤਿਆਰੀ ਫੁੱਲ ਬਟਾ ਫੁੱਲ ਹੈ। ਅੱਜ ਹਲਕੀ ਫੁਲਕੀ ਮਿੱਠੀ ਜੀ ਮਾਇਲਡਨੈਸ ਹੈ ਅਤੇ ਬੱਦਲਵਾਈ ਹੈ ਅੱਜ ਵੀ ਅਤੇ ਕੱਲ੍ਹ ਨੂੰ ਵੀ ਅਤੇ ਪਰਸੋਂ ਨੂੰ ਵੀ, ਅਤੇ ਫਿਰ ਹੋ ਜੂਗਾ ਕੰਮ ਕਾਇਮ। ਕਹਿੰਦੇ ਹਾਂ ਰੱਬ ਨੂੰ ਕਿ ਵੀ ਰੱਬਾ ਵੀਕਐਂਡ ਤਾਂ ਸਾਡਾ ਵਧੀਆ ਲੱਗ ਜਾਵੇ। ਸੋ ਪ੍ਰੋਗਰਾਮ ਪੰਜਾਬੀ ਦਾ ਸਵਾਗਤ ਹੈ, ਵੈਲਕਮ ਐਂਡ ਪ੍ਰੋਗਰਾਮ ਨੂੰ ਐਮਪਾਇਰ ਆਟੋ ਬੋਡੀ ਦੀ ਟੀਮ ਵੱਲੋਂ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ। ਸੋ ਕੋਈ ਵੀ ਗੱਡੀ ਦਾ ਬੋਡੀ ਵਰਕ ਕਰਵਾਉਣਾ, ਤੁਹਾਡੇ ਗੱਡੀ ਦਾ ਐਕਸੀਡੈਂਟ ਹੋ ਗਿਆ, ਕੋਈ ਫੈਂਡਰ ਟੁੱਟ ਗਿਆ, ਕੋਈ ਬੰਪਰ ਟੁੱਟ ਗਿਆ, ਕੋਈ ਡੋਰ ਦੇ ਵਿੱਚ ਡੈਂਟ ਪੈ ਗਿਆ, ਇਹ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਵੀ ਕਰਦੇ ਆ। ਕੋਈ ਵੀ ਗੱਡੀ ਦੀ ਪੇਂਟਿੰਗ, ਵੈਲਡਿੰਗ, ਹਰ ਤਰ੍ਹਾਂ ਦੀ ਪੇਂਟ ਜੋਬ, ਹਰ ਕਿਸਮ ਦੀ ਆਟੋ ਬੋਡੀ ਦੀ ਜੋਬ। ਸੋ ਨੰਬਰ ਇੱਕੋ ਇੱਕ ਹੈ, 181 ਰਦਰਫਰਡ ਰੋਡ ਸਾਊਥ ਤੇ, ਐਮਪਾਇਰ ਆਟੋ ਬੋਡੀ, 9054536780 9054536780 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੱਲਬਾਤ ਕਰੋ ਅਤੇ ਤੁਹਾਡੇ ਲਈ ਐਮਪਾਇਰ ਆਟੋ ਬੋਡੀ ਦੀ ਟੀਮ ਹਾਜ਼ਰ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਅਤੇ ਨੰਬਰ ਹੈ ਆਪਣਾ 905-673-3337। ਅਤੇ ਸੌਰਵ ਰਤਨ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਦੇਖੋ ਇੱਕ ਤਾਂ ਮੌਸਮ ਦੀ ਗੱਲ ਬੜੀ ਚਲੋ ਜ਼ਰੂਰੀ ਹੁੰਦੀ ਹੈ ਅਤੇ ਤੁਹਾਨੂੰ ਅਸੀਂ ਜ਼ਿੰਦਗੀ 'ਚ ਮੋਟੀਵੇਟ ਕਰਨ ਦੀ ਗੱਲ ਕਰਦੇ ਹਾਂ, ਬਟ ਪੈਸੇ ਬਿਨਾਂ ਜ਼ਿੰਦਗੀ ਹੈ ਕਾਹਦੀ ਹੈ? ਪੈਸਾ ਐਵੇਂ ਪਿਆ ਤੁਹਾਡਾ ਨਾ ਵੱਧਦਾ, ਅਗਲੇ 10-15 ਸਾਲਾਂ ਬਾਅਦ ਪਛਤਾਓਗੇ ਕਿ ਪਹਿਲਾਂ ਗੱਲ ਸੁਣੀ ਹੁੰਦੀ ਰਵੀ ਹੁਣਾਂ ਦੀ, ਸੌਰਵ ਜੀ ਦੀ, ਤਾਂ ਫਿਰ ਹੁਣ ਨੂੰ ਤਾਂ ਇੰਨੇ ਪਰਸੈਂਟ ਪੈਸੇ ਵਧੇ ਹੁੰਦੇ। ਸੋ ਡੋਂਟ ਪ੍ਰੋਕਰੈਸਟੀਨੇਟ। ਸੋ ਸੌਰਵ ਜੀ ਕਿਵੇਂ ਹੋ?
1: ਬਹੁਤ

0: ਨਵੀ ਥੈਂਕ ਯੂ ਵੈਰੀ ਮੱਚ ਆਈ ਥਿੰਕ ਬਿਲਕੁਲ ਸਹੀ ਕਿਹਾ ਤੁਸੀਂ
1: ਕਹਿੰਦੇ ਹੁੰਦੇ ਸੌਰਵ ਜੀ ਅੱਜ ਕੱਲ੍ਹ ਨਾ ਯੰਗਸਟਰ ਚਲੋ ਤੁਸੀਂ ਵੀ ਯੰਗ ਹੋ ਬਟ ਆਪਣੇ ਤੋਂ ਵੀ ਯੰਗ ਕਹਿੰਦੇ ਹੁੰਦੇ ਆ ਕਿ ਸਕੇਅਰਡ ਮਨੀ ਮੇਕਸ ਨੋ ਮਨੀ
0: ਦੈਟਸ ਟਰੂ ਨਵੀ ਐਂਡ ਯੂ ਨੋ ਐਵਰੀ ਚੈਲੰਜ ਮਾਰਕੀਟ ਪ੍ਰੈਜ਼ੈਂਟਸ ਟੂਡੇ ਬਿਕਮਸ ਐਨ ਓਪਰਚੁਨਿਟੀ ਫਾਰ ਟੁਮਾਰੋ ਸੋ ਇਸ ਕਰਕੇ ਗੱਲ ਇਹ ਹੈਗੀ ਹੈ ਕਿ ਯੂ ਕੈਨ ਨਾਟ ਫਿਸ਼ ਵਿਦ ਅ ਹੁੱਕ ਇਨ ਦਾ ਮਿਡਲ ਆਫ ਦਾ ਸੀ ਯੂ ਕੈਨ ਫਿਸ਼ ਵਿਦ ਅ ਹੁੱਕ ਔਨ ਦਾ ਔਨ ਦਾ ਔਨ ਦਾ ਸ਼ੋਰ ਬਟ ਉੱਥੇ ਤੁਸੀਂ ਫਿਰ ਇੱਕ ਹੀ ਫਿਸ਼ ਪਕੜ ਸਕਦੇ ਹੋ ਔਰ ਇਹੀ ਕਾਰਨ ਹੈਗਾ ਕਿ ਮਾਰਕੀਟ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਪਲੇਸ ਕਰਨਾ ਹੈਗਾ ਔਰ ਜਿਵੇਂ ਤੁਸੀਂ ਗੱਲ ਕਹੀ ਹੈਗੀ ਹੈ ਕਿ ਆਪਾਂ ਚਾਹੁੰਦੇ ਹਾਂ ਕਿ ਓਵਰ ਅ ਪੀਰੀਅਡ ਆਫ ਟਾਈਮ ਸਾਡੇ ਕੋਲ ਰਿਚਨੈਸ ਨਾ ਹੋਵੇ ਰਿਚੀਜ਼ ਹੋਣ ਮੀਨਸ ਕਿ ਪੈਸਾ ਜਿਹੜਾ ਹੈਗਾ ਤੁਹਾਡੀ ਅੱਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ ਇੱਕ ਲੈਗਸੀ ਇੱਕ ਇਨਹੈਰੀਟੈਂਸ ਦੇ ਰੂਪ ਦੇ ਵਿੱਚ ਇੱਕ ਚੰਗੇ ਯੂ ਨੋ ਵਟਸ ਦਾ ਡਿਫਰੈਂਸ ਬਿਟਵੀਨ ਜਿਵੇਂ ਕਹਿੰਦੇ ਨੇ ਅੰਬ ਦਾ ਦਰਖਤ ਤੇ ਤਰਬੂਜ ਦੀ ਬੇਲ ਅੰਬ ਦਾ ਦਰਖਤ ਇੱਕ ਵਾਰੀ ਲੱਗ ਗਿਆ ਤੇ ਤੁਹਾਨੂੰ ਹਰ ਦੂਜੇ ਸਾਲ ਅੰਬ ਮਿਲਣੇ ਆ ਅੱਜ ਵੀ ਮਿਲਣੇ ਆ ਤੇ ਤੁਹਾਡੀ ਜਨਰੇਸ਼ਨ ਨੂੰ ਵੀ ਮਿਲਣੇ ਆ ਪਰ ਤਰਬੂਜ ਦੀ ਬੇਲ ਆਪਾਂ ਨੂੰ ਹਰ ਵਾਰੀ ਨਵੀਂ ਲਾਣੀ ਪੈਂਦੀ ਹੈਗੀ ਆ ਸੋ ਇਸ ਕਰਕੇ ਇਹ ਅੰਡਰਸਟੈਂਡ ਕਰਨਾ ਪੈਣਾ ਹੈਗਾ ਵੈ ਕਿ ਆਪਾਂ ਆਪਣੇ ਆਪ ਨੂੰ ਮਾਰਕੀਟ ਦੇ ਵਿੱਚ ਪਲੇਸ ਕਿਵੇਂ ਕਰਨਾ ਅਨਵਾਰੰਟਿਡ ਰਿਸਕ ਤੋਂ ਕਿਵੇਂ ਬਚਣਾ ਕੈਲਕੂਲੇਟਿਵ ਰਿਸਕ ਕਿਵੇਂ ਲੈਣਾ ਹੈਗਾ ਤੇ ਸਭ ਤੋਂ ਵੱਡੀ ਗੱਲ ਨਵੀਂ ਡੈਟ ਜਿਹੜਾ ਹੈਗਾ ਨਾ ਜਿਹੜਾ ਆਪਾਂ ਜਿਹੜਾ ਮੀਡੀਆ ਐਂਡ ਆਲ ਗਵਰਨਮੈਂਟ ਸਾਰੇ ਗੱਲ ਕਰਦੇ ਨੇ ਕਿ ਡੈਟ ਵੱਧਦਾ ਜਾ ਰਿਹਾ ਹੈਗਾ ਕੈਨੇਡਾ ਦੇ ਵਿੱਚ ਉਸ ਚੀਜ਼ ਤੋਂ ਕਿਵੇਂ ਬਚਣਾ ਹੈਗਾ ਡੈਟ ਇਜ਼ ਯੋਰ ਲੈਡਰ ਟੂ ਗੋ ਅਪ ਮੇਕ ਮਨੀ ਲੇਕਿਨ ਲੈਡ ਕੈਨ ਆਲਸੋ ਬੀ ਯੋਰ ਪਾਸਪੋਰਟ ਟੂ ਗੋ ਬੈਂਕਰਪਟ ਸੋ ਇਸ ਕਰਕੇ ਡੈਟ ਜਿਹੜਾ ਹੈਗਾ ਵਾ ਤੁਹਾਡੀ ਜ਼ਿੰਦਗੀ ਤੋਂ ਹੌਲੀ ਹੌਲੀ ਬਿਲਕੁਲ ਖਤਮ ਹੋ ਜਾਣਾ ਚਾਹੀਦਾ ਹੈਗਾ ਕਾਰਨ ਕੀ ਹੈ ਕਿ ਇਫ ਯੂ ਹੈਵ ਯੋਰ ਓਨ ਮਨੀ ਵਾਈ ਡੂ ਯੂ ਨੀਡ ਡੈਟ ਇਫ ਯੂ ਹੈਵ ਇਨਫ ਰਿਸੋਰਸਿਸ ਟੂ ਟੇਕ ਕੇਅਰ ਆਫ ਹਾਂ ਐਕੂਮੂਲੇਸ਼ਨ ਦੀ ਜਦੋਂ ਏਜ ਹੈ ਯੰਗ ਏਜ ਹੈ ਤੁਸੀਂ ਬਿਜ਼ਨਸ ਦੇ ਵਿੱਚੋਂ ਜਾਂ ਤੁਸੀਂ ਇਨਵੈਸਟਮੈਂਟ ਦੇ ਵਿੱਚੋਂ ਕੀ ਤੁਸੀਂ ਡੈਟ ਦੇ ਨਾਲ ਆਪਣੀ ਇਨਵੈਸਟਮੈਂਟ ਨੂੰ ਮੈਗਨੀਫਾਈ ਕਰ ਰਹੇ ਹੋ ਯੈਸ ਬਟ ਡੂ ਯੂ ਕੈਰੀ ਔਰ ਡੂ ਯੂ ਨੀਡ ਟੂ ਕੈਰੀ ਡੈਟ ਥਰੂ ਆਊਟ ਯੋਰ ਲਾਈਫ ਇਹ ਵੀ ਜਾਣਨਾ ਜਿਹੜਾ ਹੈਗਾ ਬੜਾ ਜ਼ਰੂਰੀ ਹੈ ਲਾਸਟ ਬਟ ਨਾਟ ਲੀਸਟ ਟੈਕਸਿਸ ਜਿਹੜੇ ਹੈਗੇ ਨੇ ਨਵੀਂ ਟੈਕਸਿਸ ਆਰ ਵੈਰੀ ਇੰਪੋਰਟੈਂਟ ਟੂ ਮੈਨੇਜ ਟੈਕਸ ਮਿਟੀਗੇਟ ਕਰਨੇ ਬੜੇ ਜ਼ਰੂਰੀ ਨੇ ਔਰ ਉਹਦੇ ਵਿੱਚ ਜਿਹੜੀ ਪਲੈਨਿੰਗ ਹੈ ਉਹ ਆਮ ਤੌਰ ਦੇ ਉੱਪਰ ਆਈ ਵੁੱਡ ਸੇ ਸੈਕਿੰਡ ਲਾਸਟ ਜਿਹੜੀ ਇਨਿੰਗ ਹੁੰਦੀ ਹੈ ਲਾਈਫ ਦੀ ਉਦੋਂ ਜ਼ਿਆਦਾ ਹੈਵੀਲੀ ਤੇ ਐਕਟਿਵਲੀ ਸਟਾਰਟ ਹੁੰਦੀ ਹੈ ਸੋ ਇਸ ਕਰਕੇ ਏਜ 25 ਤੋਂ ਲੈ ਕੇ ਏਜ 55 ਦਾ ਜਿਹੜਾ ਪੀਰੀਅਡ ਆ ਜਿਵੇਂ ਹੁਣੇ ਤੁਸੀਂ ਗੱਲ ਕਹੀ ਹੈ ਇਹ ਬੜਾ ਇੰਪੋਰਟੈਂਟ ਐਕੂਮੂਲੇਸ਼ਨ ਦਾ ਪੀਰੀਅਡ ਹੈ ਇਹਦੇ ਵਿੱਚ ਮੈਕਸੀਮਮ ਪਲੈਨਿੰਗ ਮੋਡਰੇਟ ਰਿਸਕ ਐਂਡ ਗੁੱਡ ਰਿਟਰਨਸ ਇਹ ਤੁਹਾਡਾ ਮੰਤਰਾ ਬਣ ਜਾਣਾ ਚਾਹੀਦਾ ਲੇਕਿਨ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹਦੇ ਵਿੱਚ ਪਿਛੜ ਰਹੇ ਹੋ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈਲ ਡੈਫੀਨੇਟਲੀ ਗਿਵ ਯੂ ਇਨਫ ਐਜੂਕੇਸ਼ਨ ਟੂ ਮੇਕ ਅ ਚੇਂਜ ਇਨ ਯੋਰ ਫਾਈਨੈਂਸ਼ੀਅਲ ਲਾਈਫ 416-833-8533 416-833-8533 ਨਵੀ ਆਲਵੇਜ਼ ਥੈਂਕ ਯੂ
1: ਸਰ ਥੈਂਕ ਯੂ 416-833-8533 ਸੌਰਵ ਜੀ ਦੇ ਨਾਲ ਗੱਲਬਾਤ ਕਰੋ 416-833-8533 ਦੇ ਉੱਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-9053-7373-3337 ਫੋਨ ਨੰਬਰ ਹੈ 905-673-3337 ਦੇ ਉੱਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ ਐਂਡ ਉਸਦੇ ਨਾਲ ਨਾਲ ਤੁਹਾਨੂੰ ਕਿਉਂ ਨਾ ਯਾਰ ਆਪਾਂ ਥੋੜ੍ਹੀ ਜਿਹੀਆਂ ਟੌਪ ਦੀਆਂ ਰੋਜਰਸ ਦੀਆਂ ਡੀਲਾਂ ਵੀ ਦਵਾ ਦਈਏ ਅਤੇ ਵਕਾਰ ਖਾਨ ਜੀ ਵੀ ਸਾਡੇ ਨਾਲ ਨੇ ਖਾਨ ਸਾਹਿਬ ਵੈਲਕਮ ਸਰ
2: ਥੈਂਕ ਯੂ ਸੋ ਮੱਚ ਨਵੀ ਜੀ ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ ਮੇਰੇ ਕੋਲ 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ ਨੰਬਰ ਹੈ 647-864-8000 647-864-8000 ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ ਨੰਬਰ ਅਗੇਨ
1: 647-864-8000 ਇਹ ਹੈਂਟਾ ਵਾਇਰਸ ਦਾ ਡਰ ਬੜਾ ਪੈਦਾ ਹੋਇਆ ਪਿਆ, ਬੜੇ ਲੋਕ ਕਨਫਿਊਜ਼ ਨੇ ਕੀ ਹੋਇਆ, ਕਿਵੇਂ ਹੋਇਆ, ਕੀ ਕਰੀਏ। ਸੋ ਇੱਕ ਨਾ ਐਮ ਵੀ ਹੌਂਡੀਅਸ ਕਰੂਜ਼ ਸ਼ਿਪ ਹੈ ਅਤੇ ਉਹਦੇ 'ਤੇ ਇਹ ਹੈਂਟਾ ਵਾਇਰਸ ਦਾ ਆਊਟਬ੍ਰੇਕ ਹੋਇਆ। ਵਾਇਰਸ ਜਿਹੜੀ ਇਨਵੋਲਵਡ ਹੈ ਉਹਦਾ ਨਾਮ ਹੈ ਐਂਡਿਸ ਵਾਇਰਸ, ਜੋ ਅਰਜਨਟੀਨਾ ਚਿਲੇ ਦੇ ਵਿੱਚ ਲੱਭੀ ਜਾਂਦੀ ਹੈ। ਇੱਕੋ ਇੱਕ ਹੈਂਟਾ ਵਾਇਰਸ ਹੈ ਜਿਹੜੀ ਵਿਦ ਇਨ ਹਿਊਮਨ ਸਪਰੈਡ ਹੁੰਦੀ ਹੈ। 10 ਲੋਕ ਨੇ ਕੈਨੇਡਾ 'ਚ ਜਿਹੜੇ ਇਸ ਆਊਟਬ੍ਰੇਕ ਨਾਲ ਕਨੈਕਟਡ ਨੇ, ਕੁਝ ਕੁ ਪੈਸੰਜਰ ਸੀ ਅਤੇ ਕੁਝ ਕੁ ਲੋਕ ਜਿਹੜੇ ਫਲਾਈਟਸ 'ਤੇ ਐਕਸਪੋਜ਼ ਕੀਤੇ ਗਏ ਸੀ, ਕੁਝ ਕੁ ਜਿਹੜੇ ਕੈਨੇਡੀਅਨ ਨੇ ਵੈਨਕੂਵਰ ਆਈਲੈਂਡ 'ਚ ਆਈਸੋਲੇਟ ਕਰ ਰਿਹਾ, ਕੁਝ ਕੁ ਅੰਟੇਰੀਓ ਗ੍ਰੇ ਬਰੂਸ ਅਤੇ ਪੀਲ ਰੀਜਨ ਦੇ ਵਿੱਚ ਆਈਸੋਲੇਟ ਕਰ ਰਿਹਾ, ਕੁਝ ਕੁ ਐਲਬਰਟਾ, ਕੁਝ ਕੁ ਕੁਬੈਕ ਅਤੇ 7 ਹੋਰ ਲੋ ਰਿਸਕ ਕੋਂਟੈਕਟਸ ਨੂੰ ਵੀ ਆਈਸੋਲੇਟ ਕਰਨ ਨੂੰ ਕਿਹਾ ਗਿਆ। ਇਹ ਜੋ ਇਨਕਿਊਬੇਸ਼ਨ ਆਈਸੋਲੇਸ਼ਨ ਪੀਰੀਅਡ ਕਹਿ ਲਓ, ਸਿਮਟਮਸ ਕਿੰਨਾ ਚਿਰ ਰਹਿੰਦੇ ਆ, 8 ਵੀਕ, ਅਤੇ ਸਿਮਟਮਸ 2-3 ਵੀਕਾਂ ਦੇ ਵਿੱਚ ਵਿੱਚ ਆਉਂਦੇ ਨੇ। ਸੋ ਸੋਰੀ, ਕੁਆਰੰਟੀਨ ਨੇ ਟਾਈਮ 21 ਤੋਂ ਲੈ ਕੇ 45 ਦਿਨ ਕਿਹਾ ਜਾਂਦਾ ਵੀ ਤੁਸੀਂ ਕੁਆਰੰਟੀਨ ਕਰੋ, ਡਿਪੈਂਡਿੰਗ ਔਨ ਤੁਹਾਡੀ ਕੀ ਐਕਸਪੋਜ਼ਰ ਰਿਸਕ ਹੈ। ਅਤੇ ਲੋਕਾਂ ਨੂੰ ਟੈਸਟ ਕਰਨਾ ਸਿਮਟਮਸ ਤੋਂ ਪਹਿਲਾਂ ਵੀ ਬਹੁਤ ਔਖਾ, ਕਿਉਂਕਿ ਵਾਇਰਸ ਸ਼ਾਇਦ ਡਿਟੈਕਟ ਵੀ ਨਾ ਕੀਤੀ ਜਾ ਸਕੇ। ਸੋ ਫੀਵਰ, ਫਟੀਗ, ਹੈਡੇਕ, ਗੈਸਟਰੋ ਇੰਟੈਸਟੀਨਲ ਇਸ਼ੂਜ, ਕੋਲਡ ਲਾਈਕ ਸਿਮਟਮਸ ਆਦਿ, ਅਤੇ ਸਵੀਅਰ ਜਿਹੜੇ ਕੇਸਿਸ ਨੇ ਉਹ ਕੁਇਕਲੀ ਜਲਦੀ ਹੀ ਬਰੀਦਿੰਗ ਪ੍ਰੋਬਲਮਸ ਹੋਣ ਲੱਗ ਜਾਂਦੀਆਂ ਨੇ। ਇਹਦੀ ਮੋਰਟੈਲਿਟੀ ਰੇਟ ਤਕਰੀਬਨ 30% ਹੈ। ਹਜੇ ਤਾਂ ਕੋਈ ਕਿਓਰ ਜਾਂ ਕੋਈ ਐਂਟੀਵਾਇਰਲ ਮੈਡੀਕੇਸ਼ਨ ਹੈ ਨਹੀਂ, ਅਤੇ ਬਸ ਇਹੀ ਪੇਸ਼ੈਂਟਸ ਨੂੰ ਸਪੋਰਟ ਕੀਤਾ ਜਾਂਦਾ, ਬਰੀਦਿੰਗ ਦੇ ਵਿੱਚ ਮਦਦ ਕੀਤੀ ਜਾਂਦੀ ਹੈ। ਅਤੇ ਐਕਸਪਰਟਸ ਕਹਿ ਰਹੇ ਆ ਕਿ ਫਿਕਰ ਨਾ ਕਰੋ, ਇਹ ਕੋਈ ਕੋਵਿਡ ਸਟਾਈਲ ਦਾ ਪੈਂਡੇਮਿਕ ਨਹੀਂ ਹੋ ਸਕਦਾ, ਕਿਉਂਕਿ ਇਹ ਜੇ ਸਪਰੈਡ ਹੋਣਾ ਤਾਂ ਬਹੁਤ ਹੀ ਨੇੜਲਾ ਕੋਈ ਪ੍ਰੋਲੋਂਗਡ ਕੋਂਟੈਕਟ ਤੁਹਾਡਾ ਹੋਣਾ ਚਾਹੀਦਾ ਉਸ ਇਨਸਾਨ ਨਾਲ, ਤਾਂ ਹੀ ਸਪਰੈਡ ਹੋਊ। ਸੋ ਇਹਦੀ ਕੋਈ ਵੈਕਸੀਨ ਵੀ ਹੈ ਨਹੀਂ, ਐਂਡ ਕੈਨੇਡੀਅਨ ਰਿਸਰਚਰਸ ਵੈਕਸੀਨ ਦੇ ਉੱਤੇ ਕੰਮ ਕਰ ਰਹੇ ਨੇ। ਸੋ ਇਹ ਚੀਜ਼ਾਂ ਨੇ, ਆਪਾਂ ਕਈ ਵਾਰ ਕੁਝ ਕੁ ਐਵੇਂ ਚੀਜ਼ਾਂ ਸੁਣ ਕੇ ਮਨ ਦੇ ਵਿੱਚ ਡਰ ਜਿਹਾ ਪੈਦਾ ਹੋ ਜਾਂਦਾ, ਬਟ ਦਿਸ ਇਜ਼ ਵਾਟ ਇਟ ਇਜ਼, ਐਂਡ ਡੋਂਟ ਬੀ ਟੂ ਵਰੀ। ਜਸਟ ਜੇ ਕੋਈ ਗਿਆ ਉਸ ਸ਼ਿਪ 'ਤੇ, ਕਿਸੇ ਨੇ ਟਰੈਵਲ ਰੀਸੈਂਟਲੀ ਕੀਤਾ ਹੋਵੇ, ਤਾਂ ਥੋੜ੍ਹਾ ਜਿਹਾ ਆਪਣਾ ਸੇਫ ਸਾਈਡ ਤੁਸੀਂ ਰੱਖੋ ਜ਼ਰੂਰ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ। ਕੱਲ੍ਹ ਨੂੰ ਪੰਜਾਬ ਕਿੰਗਸ ਅਤੇ ਮੁੰਬਈ ਇੰਡੀਅਨਸ ਵਾਲੇ ਖੇਡ ਰਹੇ ਆ। ਕੱਲ੍ਹ ਅਸੀਂ ਥੋੜ੍ਹੀ ਜਿਹੀ ਡਿਸਕਸ਼ਨ ਕਰ ਰਹੇ ਸੀ ਵੀ ਕੀ ਕੋਈ ਐਥਲੀਟਸ, ਕੋਈ ਵੀ ਬੰਦਾ ਵੀ ਜਦੋਂ ਉਹਦੀ ਲਾਈਫ ਦੇ ਵਿੱਚ, ਖਾਸ ਤੌਰ 'ਤੇ ਅਸੀਂ ਬੰਦਿਆਂ ਦੀ ਗੱਲ ਕਰ ਰਹੇ ਸੀ, ਕੋਈ ਵੀ ਜਿਵੇਂ ਕ੍ਰਿਕਟਰ ਹੈ, ਜੇ ਉਹਦੀ ਜ਼ਿੰਦਗੀ 'ਚ ਕੋਈ ਲੜਕੀ ਆ ਜਾਵੇ, ਕੋਈ ਆਸ਼ਕੀ ਦੇ ਚੱਕਰਾਂ 'ਚੋਂ ਪੈ ਜਾਵੇ, ਤੁਹਾਨੂੰ ਲੱਗਦਾ ਕਿ ਉਹਦੇ ਗੇਮ ਦੇ ਉੱਤੇ ਕੋਈ ਨਾ ਕੋਈ ਫਰਕ ਪੈ ਜਾਂਦਾ? ਕੁਝ ਕੁ ਲੋਕ ਕਹਿੰਦੇ ਹਾਂ ਯਾਰ ਨਵੀਂ, ਹੁਣ ਦੇਖੋ ਕਈ ਮੁੰਡੇ ਵਧੀਆ ਨਹੀਂ ਖੇਡਦੇ, ਜਦੋਂ ਗਰਲਫ੍ਰੈਂਡ ਬਣਾ ਲੈਂਦੇ ਆ, ਘੁੰਮਦੇ ਫਿਰਦੇ ਆ, ਐਸ਼ ਕਰਦੇ ਆ, ਪ੍ਰੈਕਟਿਸ ਨਹੀਂ ਕਰਦੇ, ਫੋਕਸ ਨਹੀਂ ਕਰਦੇ। ਮੈਂ ਕਿਹਾ ਐਡੀ ਕਿਹੜੀ ਗੱਲ ਆ, ਹੁਣ ਲੋਕਾਂ ਨੇ ਪਿਆਰ ਵੀ ਕਰਨਾ, ਲੋਕਾਂ ਨੇ ਆਸ਼ਕੀ ਵੀ ਕਰਨੀ, ਹੁਣ ਕਿਸੇ ਨੇ 24 ਘੰਟੇ ਬਸ ਪ੍ਰੈਕਟਿਸ ਥੋੜ੍ਹਾ ਕਰਦੇ ਰਹਿਣਾ? ਹੁਣ ਜੇ ਹੁਣ ਇੱਕ ਬਾਈ ਜੀ ਕਹਿੰਦੇ ਕਿ ਨਵੀਂ ਇਹ ਆਸ਼ਕੀ ਬਾਅਦ 'ਚੋਂ ਕਰ ਲਵੇ ਜਦੋਂ ਕ੍ਰਿਕਟ ਦਾ ਕਰੀਅਰ ਖਤਮ ਹੋ ਜਾਵੇ। ਮੈਂ ਕਿਹਾ ਦੱਸ, ਇੱਕੋ ਇੱਕ ਜਵਾਨੀ ਹੁੰਦੀ ਹੈ ਜ਼ਿੰਦਗੀ 'ਚ, ਤੁਸੀਂ ਕਹਿੰਦੇ ਹੋ ਕਿ ਆਸ਼ਕੀ ਜਾ ਕੇ 40 ਸਾਲਾਂ ਦੀ ਉਮਰ 'ਚ ਕਰੇ ਇਹ? ਕਹਿੰਦੇ ਹਾਂ। ਮੈਂ ਕਿਹਾ ਦੱਸ, ਤੁਸੀਂ ਵੀ ਫਿਰ ਤੁਸੀਂ ਕਰ ਲਓ ਜਿੰਨੀ ਆਸ਼ਕੀ ਕਰਨੀ, ਅਗਲੇ ਨੂੰ ਆਪਾਂ ਕਰਨੀ ਦੇਣੀ ਹੈ। ਸੋ ਐਵੇਂ ਨਾ ਬਿਨਾਂ ਕਿਸੇ ਗੱਲੋਂ, ਅੱਛਾ ਇਹ ਵਧੀਆ ਨਹੀਂ ਖੇਡ ਰਿਹਾ ਜੀ, ਗਰਲਫ੍ਰੈਂਡ ਦਾ ਕਸੂਰ ਹੈ, ਇਹ ਵਧੀਆ ਨਹੀਂ ਖੇਡ ਰਿਹਾ, ਇਹ ਕਸੂਰ ਹੈ, ਉਹ ਆਪਾਂ ਬਲੇਮ ਬਹੁਤ ਕਰਦੇ ਹਾਂ। ਹੁਣ ਹਰੇਕ, ਮੈਂ ਫਿਰ ਇਗਜ਼ਾਮਪਲ ਵੀ ਦਿੱਤੇ ਕੁਝ, ਮੈਂ ਕਿਹਾ ਦੇਖੋ ਰੋਨਾਲਡੋ ਵਰਗੇ, ਮੈਸੀ ਵਰਗੇ ਐਡੇ ਤਕੜੇ ਤਕੜੇ ਫੁੱਟਬਾਲਰ ਨੇ ਦੁਨੀਆ 'ਤੇ, ਕਿ ਉਹਨਾਂ ਕੋਲ ਘਰ ਵਾਲੀਆਂ ਹੈ ਨਹੀਂ ਹੈਗੀਆਂ? ਕੀ ਉਹ ਬੰਦੇ ਆਸ਼ਕੀ ਨਹੀਂ ਕਰਦੇ? ਹੁਣ ਆਪਾਂ ਬਸ ਜਦੋਂ ਕੋਈ ਬੰਦਾ ਚੰਗਾ ਨਹੀਂ ਖੇਡ ਰਿਹਾ ਤਾਂ ਬਲੇਮ ਗੇਮ ਸ਼ੁਰੂ ਹੋ ਜਾਂਦੀ ਆ, ਜਦੋਂ ਬੰਦਾ ਚੰਗਾ ਖੇਡ ਰਿਹਾ ਉਦੋਂ ਆਪਾਂ ਕਦੇ ਆਹੀ ਨਹੀਂ ਕਹਿੰਦੇ ਵੀ ਹਾਂ ਯਾਰ, ਹੁਣ ਜਦੋਂ ਦੀ ਗਰਲਫ੍ਰੈਂਡ ਜੀ ਬਣੀ ਆ ਉਦੋਂ ਦਾ ਵਧੀਆ ਖੇਡਣ ਲੱਗਿਆ। ਸੋ ਕੋਈ ਅਸਰ ਨਹੀਂ ਪੈਂਦਾ ਯਾਰ ਐਸਾ, ਇਹਨਾਂ ਨੂੰ ਥੋੜ੍ਹਾ ਜਿਹਾ ਯੂਨੋ, ਇਹਨਾਂ ਨੇ ਆਊਟਲੈਟ ਵੀ ਇਹਨਾਂ ਨੂੰ ਕੋਈ ਚਾਹੀਦਾ। ਹੁਣ ਜ਼ਿੰਦਗੀ ਦੇ ਵਿੱਚ ਹੋ ਸਕਦਾ ਕੋਈ ਵਧੀਆ ਕੁੜੀ ਆ ਜਾਵੇ ਤਾਂ ਉਹ ਅੱਛਾ ਖੇਡਣ ਲੱਗ ਜਾਣ। ਸੋ ਤੁਹਾਡੇ ਤੋਂ ਵੀ 2-4 ਕਾਲਾਂ ਤੁਹਾਡੀਆਂ ਲੈ ਹੀ ਲੈਂਦੇ ਹਾਂ। ਹੁਣ ਕੁਝ ਕੁ ਸਾਡੇ ਲਿਸਨਰਸ ਕਹਿੰਦੇ ਕਿ ਨਾ ਵੀ ਜਦੋਂ ਕੋਈ ਵੀ ਐਥਲੀਟ ਹੈ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਲੜਕੀ ਆ ਜਾਂਦੀ ਹੈ, ਉਹਦੀ ਕੋਈ ਗਰਲਫ੍ਰੈਂਡ ਬਣ ਜਾਂਦੀ ਹੈ, ਫਿਰ ਉਹ ਬੰਦੇ ਥੋੜ੍ਹੇ ਜਿਹੇ ਆਪਣੀ ਗੇਮ ਤੋਂ ਭੜਕ ਜਾਂਦੇ ਨੇ ਅਤੇ ਉਹਨਾਂ ਦਾ ਉਹ ਫੋਕਸ ਨਹੀਂ ਰਹਿੰਦਾ। ਕੀ ਤੁਸੀਂ ਸਹਿਮਤ ਹੋ ਇਸ ਨਾਲ? ਤੁਹਾਨੂੰ ਲੱਗਦਾ ਵੀ ਬੰਦੇ ਦੇ ਕਰੀਅਰ 'ਤੇ ਕਿਸੇ ਕੁੜੀ ਦੇ ਆਉਣ ਨਾਲ ਕੋਈ ਅਸਰ ਪੈਂਦਾ? ਜੇ ਤੁਹਾਨੂੰ ਲੱਗਦਾ ਤਾਂ ਸ਼ੇਅਰ ਕਰੋ, ਨਹੀਂ ਲੱਗਦਾ ਤਾਂ ਵੀ ਸ਼ੇਅਰ ਕਰੋ। ਨੰਬਰ ਹੈ ਆਪਣਾ 9056733337। ਮੈਂ ਕਿਸੇ ਇੱਕ ਕ੍ਰਿਕਟਰ ਜਾਂ ਇੱਕ ਸਪੋਰਟ ਦੀ ਗੱਲ ਨਹੀਂ ਕਰ ਰਿਹਾ, ਇੱਕ ਕਿਸੇ ਟੀਮ ਦੀ ਗੱਲ ਨਹੀਂ ਕਰ ਰਿਹਾ, ਜੇ ਜਨਰਲੀ। ਹੁਣ ਜੇ ਕੋਈ ਐਕਟਰ ਹੈ ਵੀ ਉਹਦੀ ਕੋਈ ਗਰਲਫ੍ਰੈਂਡ ਬਣ ਜਾਵੇ, ਤੁਹਾਨੂੰ ਲੱਗਦਾ ਉਹਦੀਆਂ ਮੂਵੀਆਂ ਫਲੋਪ ਹੋਣ ਲੱਗ ਜਾਂਦੀਆਂ? ਕੋਈ ਸਿੰਗਰ ਹੈ, ਉਹਦੀ ਕੋਈ ਗਰਲਫ੍ਰੈਂਡ ਬਣ ਜਾਵੇ, ਤੁਹਾਨੂੰ ਲੱਗਦਾ ਉਹਦੇ ਗਾਣੇ ਚੱਲਣ ਬੰਦ ਹੋ ਜਾਂਦੇ ਆ? ਆਪਾਂ ਕਿਉਂ ਹਮੇਸ਼ਾ ਬਲੇਮ ਕਰਦੇ ਹਾਂ ਵੀ ਅਕਸ਼ੇਰ ਦੀ ਜ਼ਿੰਦਗੀ 'ਚ ਕਿ ਕੁੜੀ ਆ ਗਈ, ਇਹਨੇ ਸਾਰਾ ਕੰਮ ਖਰਾਬ ਕਰਤਾ? ਫਿਰ ਲੋਕ ਗਾਲਾਂ ਵੀ ਕੱਢਦੇ ਆ, ਬਲੇਮ ਵੀ ਕਰਦੇ ਆ। ਐਂਡ ਖੈਰ, ਨੰਬਰ ਹੈ 905-673-33-37। ਯਾਦ ਰੱਖੋ ਜ਼ਰੂਰ ਤੁਸੀਂ ਬਿਯੋਂਡ ਆਈਵਰ ਨੂੰ ਸਾਰੇ ਐਨਕਾਂ ਚਾਹੀਦੀਆਂ, ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ ਅਤੇ ਬਿਯੋਂਡ ਆਈਵਰ। ਰੋਮੀ ਬਾਈ ਜੀ ਅਤੇ ਰੋਮੀ ਦੀ ਟੀਮ ਨੂੰ ਕਾਲ ਕਰੋ ਬਿਯੋਂਡ ਆਈਵਰ ਅਤੇ 905-793-3937-905-793-3937 ਬਿਯੋਂਡ ਆਏ ਵੇਅਰ ਨੂੰ ਯਾਦ ਜ਼ਰੂਰ ਰੱਖੋ ਜੀ। 666-4 ਹੈਲੋ ਜੀ, ਤੁਸੀਂ ਸੁਣਾਓ।
3: ਕੋਈ ਪੰਜਾਬ ਦਾ ਪਿੰਡ ਹੈਗਾ, ਕੁੜੀ ਸੀ ਦਿੱਲੀ ਦੀ, ਉਹ ਰੀਲਸ ਵਗੈਰਾ ਬਣਾਉਂਦੀ ਸੀ, ਆਪਣੇ ਮਾਡਰਨ ਡਰੈਸਿਸ ਪਾਉਂਦੀ ਸੀ, ਹਨਾ, ਸਾਰਾ ਕੁਛ ਕਰਕੇ ਦਿੱਲੀ ਦੀ ਸੀ ਤੇ ਰਹਿਣ ਵਾਲੀ। ਇੱਕ ਪਿੰਡ ਦੇ ਮੁੰਡੇ ਨਾਲ ਉਹਨੂੰ ਪਿਆਰ ਹੋ ਗਿਆ, ਹਨਾ, ਤੇ ਦੋਨਾਂ ਨੇ ਵਿਆਹ ਕਰਾ ਲਿਆ ਤੇ ਪਿੰਡ ਆ ਗਈ ਉਹ ਰਹਿਣ। ਸੇਮ ਉਹ ਆਪਣਾ ਲਾਈਫ ਸਟਾਈਲ ਉਹਨੇ ਨਹੀਂ ਚੇਂਜ ਕੀਤਾ, ਸੇਮ ਉਹ ਆਪਣੇ ਇੱਕ ਲਾਈਫ ਸਟਾਈਲ ਜਿੰਦੀ ਰਹੀ ਹੈ ਤੇ ਕੱਪੜੇ ਪਾਉਂਦੀ ਰਹੀ ਹੈ ਉਵੇਂ ਜਿਵੇਂ ਮਾਡਰਨ ਕੱਪੜੇ ਪਾਉਂਦੀ ਸੀਗੀ। ਤੇ ਉਹਦੇ ਨਾਲ ਉਹਦੇ ਇਨ ਲੋਜ ਨੂੰ ਬਹੁਤ ਪ੍ਰੋਬਲਮ ਸੀ, ਉਹ ਕਹਿੰਦੇ ਸੀ ਕਿ ਤੂੰ ਸੂਟ ਪਾਇਆ ਕਰ, ਸਾੜੀ ਪਾਇਆ ਕਰ, ਤੇ ਉਹ ਕਹਿੰਦੀ ਨਹੀਂ ਮੈਂ ਨਹੀਂ ਪਾਉਣਾ, ਹਨਾ। ਤੇ ਉਸ ਤੋਂ ਬਾਅਦ ਇੰਨਾ ਜ਼ਿਆਦਾ ਕਲੇਸ਼ ਰਹਿਣ ਲੱਗ ਪਿਆ, ਇੰਨਾ ਜ਼ਿਆਦਾ ਉਹ ਹੋਣ ਲੱਗ ਗਈ। ਇਨ ਲੋਜ ਨੇ ਉਹਦੇ ਫਾਦਰ ਇਨ ਲੋ ਐਂਡ ਮਦਰ ਇਨ ਲੋ ਨੇ ਉਹਨੂੰ ਸੁਸਾਈਡ ਕਰ ਲਈ ਕਿ ਇਹ ਗੱਲ ਸਾਡੀ ਮੰਨਦੀ ਨੀ, ਸਾਡੀ ਪਿੰਡ ਵਿੱਚ ਬੇਸੀ ਹੋ ਰਹੀ ਹੈ, ਇਹ ਹੈ ਵੋ ਹੈ। ਬਟ ਇਹ ਮੈਨੂੰ ਇਹ ਸੀਗਾ ਕਿ ਇਹ ਗੱਲਾਂ ਪਹਿਲਾਂ ਨੀ ਸੀ ਪਤਾ, ਜਦ ਵਿਆਹ ਕੀਤਾ ਸੀ ਤਦ ਮੁੰਡੇ ਨੇ ਵੀ ਤਾਂ ਪੁੱਛਿਆ ਹੀ ਹੋਣਾ ਨਾ।
1: ਨਾਲੇ ਮੁੰਡੇ ਨੇ ਵਿਆਹ ਕਰਾਇਆ, ਤੁਹਾਨੂੰ ਕੀ ਤਕਲੀਫ ਹੈ, ਮਰਜ਼ੀ ਜੋ ਮਰਜ਼ੀ ਪਾਵੇ।
3: ਹਾਂ, ਤੁਸੀਂ ਅੱਡ ਕਰ ਦੋ, ਅੱਡ ਰਹਿਣ ਲੱਗ ਪੋ, ਇਸ
1: ਮੈਨੂੰ ਸਮਝ
3: ਨਹੀਂ ਆਈ ਉਹਨਾਂ ਨੇ ਸੁਸਾਈਡ ਕਰਨ ਦਾ ਮਤਲਬ ਕੀ ਸੀਗਾ ਉਹਨਾਂ ਦਾ, ਦੱਸੋ।
1: ਚਲੋ,
3: ਰਿਸ਼ਤੇਦਾਰ ਉਹਨਾਂ ਨੇ ਕਹਿ ਰਹੇ ਆ ਕਿ ਅਸੀਂ
1: ਬਾਕੀ ਕਾਲਸ ਲੈਣਾ। ਥੈਂਕ ਯੂ ਸੋ ਮਚ ਜੀ। 4020 ਹੈਲੋ,
4: ਸਤਿ
1: ਸ੍ਰੀ ਅਕਾਲ ਜੀ, ਕਿਵੇਂ ਹੋ?
4: ਮੈਂ ਸਰ ਇਹ ਕਹਿਣਾ ਸੀ ਕਿ ਕੋਰਿਲੇਸ਼ਨ ਡਸ ਨਾਟ ਮੀਨ ਕੋਜ਼ੇਸ਼ਨ, ਰਾਈਟ? ਇਹ ਤਾਂ ਸਟੇਟਮੈਂਟ ਬੜੀ ਕਹੀ ਜਾਂਦੀ ਆ। ਸਾਡਾ ਜਿਹੜਾ ਵੀ ਲਾਈਕ ਦਿਮਾਗੀ ਬਾਇਸ ਹੁੰਦਾ, ਸਾਈਕੋਲੋਜੀਕਲ ਬਾਇਸ ਹੁੰਦਾ, ਸਾਡਾ ਇੱਕ ਪਾਸਟ ਐਕਸਪੀਰੀਅੰਸ ਹੁੰਦੀ, ਉਹਨੂੰ ਲੈ ਕੇ ਨਾ ਲੋਕਾਂ ਦੀ ਲਾਈਫ ਚ ਲੋਜਿਕ ਜੋੜ ਕੇ ਇੱਕ ਪ੍ਰੋਬੇਬਿਲਿਟੀ ਜੀ ਅਸਿਊਮ ਕਰ ਲੈਂਦੇ ਹਾਂ ਕਿ ਇਹਦੇ ਕਰਕੇ ਇਹਦੀ ਪਰਫਾਰਮੈਂਸ ਘੱਟ ਹੋਊਗੀ, ਕਿਉਂਕਿ ਅਸੀਂ ਲਾਈਕ ਬਹੁਤ ਲਾਈਕ ਲੀਨੀਅਰ ਲੋਜਿਕ ਬਹੁਤ ਲਾਉਂਦੇ ਹਾਂ ਲਾਈਫ ਚ, ਸਾਨੂੰ ਉਹਦੀ ਲਾਈਫ ਦਾ ਪਤਾ ਕੁਛ ਵੀ ਨਹੀਂ ਹੁੰਦਾ ਹੈਗਾ। ਜਿੰਨੀ ਕੁ ਇਨਫੋਰਮੇਸ਼ਨ ਲੀਕ ਹੋਈ ਉਹਦੇ ਅਕੋਰਡਿੰਗ ਲੋਕ ਲਾ ਲੈਂਦੇ ਆ ਹਿਸਾਬ ਕਿਤਾਬ, ਉਹ ਆਹ ਚੀਜ਼ ਇਹਦੀ ਲਾਈਫ ਚ ਡਿਫਰੈਂਟ ਹੋਈ ਆ, ਮੇ ਬੀ ਬਿਕਾਜ਼ ਆਫ ਦੈਟ ਪਰਫਾਰਮੈਂਸ ਘੱਟ ਹੀ ਹੋਗੀ। ਬਟ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਦ ਫੈਕਟ ਦੈਟ ਕਿ ਕੋਈ ਇੱਦਾਂ ਦੀ ਸਟੇਟਮੈਂਟ ਦੇ ਰਿਹਾ, ਮੈਨੂੰ ਤਾਂ ਇਹ ਪਤਾ ਲੱਗ ਰਿਹਾ ਕਿ ਉਹਦੀ ਖੁਦ ਦੀ ਲਾਈਫ ਕੋਈ ਨੀ ਹੈਗੀ, ਦੇ ਹੈਵ ਨੋ ਲਾਈਫ ਆਫ ਦੇਅਰ ਓਨ, ਦੇ ਆਰ ਸੋ ਬਿਜ਼ੀ ਇਨ ਅਦਰ ਪੀਪਲਸ ਲਾਈਫ, ਰੀਡਿੰਗ ਦੇਅਰ ਲਾਈਫ, ਰੀਡਿੰਗ ਦੇਅਰ ਪਰਫਾਰਮੈਂਸ। ਇੱਥੋਂ ਇਹ ਵੀ ਪਤਾ ਲੱਗਦਾ ਸੋਸਾਇਟੀ 'ਚ ਕਿੰਨੇ ਵਿਹਲੇ ਲੋਕ ਨੇ, ਦੇ ਆਰ ਨੋਟ ਟ੍ਰਾਇੰਗ ਟੂ ਇੰਪਰੂਵ ਦੇਅਰ ਲਾਈਫ, ਦੇ ਜਸਟ ਲੁਕਿੰਗ ਐਟ ਅਦਰ ਪੀਪਲਸ ਪਰਫਾਰਮੈਂਸ, ਵੈਦਰ ਇਟ ਸਪੋਰਟਸ ਪਰਫਾਰਮੈਂਸ, ਵੈਦਰ ਦੇਅਰ ਰਿਲੇਸ਼ਨਸ਼ਿਪ। ਸੋ ਇਹ ਵੱਡਾ ਫਲੋ ਜਿਹੜਾ ਨਾ ਉਹ ਦਿਖ ਰਿਹਾ ਮੈਨੂੰ ਇਹਦੇ 'ਚ। ਬਾਕੀ ਸਹੀ ਹੈ ਗੱਲ, ਤਾਂ ਲੋਕੀ ਤਾਂ ਲਾਈਕ ਵਿਹਲੇ ਨੇ, ਲਾਈਕ ਕ੍ਰਿਕਟ ਪਲੇਅਰਸ ਨੂੰ ਐਡਮਾਇਰ ਕਰੀ ਜਾਂਦੇ ਆ, ਸਪੋਰਟਸ ਪਲੇਅਰ ਨੂੰ ਕਰੋ ਐਡਮਾਇਰ, ਪਰ ਉਹਨਾਂ ਦੇ ਫੈਨ ਫੂਨ ਨਾ ਬਣੋ, ਰਾਈਟ?
1: ਟੈਲੈਂਟ ਤੋਂ ਇੰਸਪਾਇਰਡ ਹੋ, ਉਹਦੇ ਵਿੱਚ ਕੋਈ ਬੁਰਾਈ ਨੀ ਹੈਗੀ। ਦਿਨ ਰਾਤ ਮਿਹਨਤ ਕਰਦੇ ਆ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇ ਉਹਨਾਂ ਦੀਆਂ ਕੋਈ ਹੈਬਿਟਸ ਲੈ ਕੇ ਆਉਂਦੇ ਹੋ ਦੈਨ ਆਈ ਥਿੰਕ ਬੀਇੰਗ ਅ ਫੈਨ ਇਜ਼ ਨਾਟ ਬੈਡ ਬਟ ਥੈਂਕ ਯੂ ਬ੍ਰਦਰ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਤੇ ਨੰਬਰ ਹੈ ਆਪਣਾ 9056733337 9056733337 905-600-7633 ਨੰਬਰ ਹੈ ਤੇ ਸਾਡੇ ਨਾਲ ਸੁੱਖ ਭਾਜੀ ਜੁੜ ਚੁੱਕੇ ਨੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਇਸ ਵੀਕਐਂਡ ਲੌਂਗ ਵੀਕਐਂਡ ਵਿਕਟੋਰੀਆ ਵੀਕਐਂਡ ਸੇਲ ਲੱਗ ਚੁੱਕੀ ਹੈ ਤੇ ਫਰਾਈਡੇ ਸੈਟਰਡੇ ਸੰਡੇ ਤਿੰਨ ਦਿਨ ਸੇਲ ਹੈ ਫਰਾਈਡੇ ਸ਼ਾਮੀ 6 ਵਜੇ ਤੋਂ ਲੈ ਕੇ ਅਸੀਂ ਲਾਈਵ ਹੋਵਾਂਗੇ ਤੇ ਸੁੱਖ ਜੀ ਸਾਡੇ ਨਾਲ ਨੇ ਜੀ ਭਾਜੀ ਵੈਲਕਮ
5: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਜਿਹੜੀ ਲੱਗਣ ਜਾ ਰਹੀ ਹੈ ਜੇ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ ਡਿਸਕਾਊਂਟ ਤਾਂ ਵੱਡੇ ਵੱਡੇ ਮਿਲਣੇ ਆ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਪਰਿਵਾਰ ਪਹੁੰਚ ਸਕਦੇ ਨੇ ਤੇ ਮੈਂ ਡੀਲ ਦੇਣਾ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ ਜੀ ਹਾਂ ਸੋਫਾ ਤੁਸੀਂ ਬਾਈ ਕਰਨਾ ਉਹ ਕਨਵਰਟ ਇਨਟੂ ਬੈੱਡ ਵੀ ਹੋ ਜਾਂਦਾ ਸੋਫਾ ਕਮ ਬੈੱਡ ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 1000-1200 ਡਾਲਰ ਸੀ ਕੰਟੇਨਰ ਲਏ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਲਈ ਸਪੈਸ਼ਲ ਸੋਫਾ ਕਮ ਬੈੱਡ 1000-1200 ਡਾਲਰ ਵਾਲਾ ਸਿਰਫ 299 ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ ਸੋਫਾ ਕਮ ਬੈੱਡ 299 ਦੇ ਵਿੱਚ ਮਿਲੂਗਾ ਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ ਤੇ ਤੋਹਫਾ ਤਾਂ ਤੁਹਾਨੂੰ ਮਿਲਣਾ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ ਜੇ ਬਵੇੜ ਵਾਲੀ ਸਾਈਡ ਸੈਂਡਲਵੁੱਡ ਵਾਲੀ ਸਾਈਡ ਜਾਂ ਮੇਫੀਲਡ ਵਾਲੀ ਸਾਈਡ ਤੋਂ ਆ ਰਹੇ ਹੋ ਤੇ ਹਾਈਵੇ 410 ਲੈ ਕੇ ਆ ਜਾਓ ਸਿੱਧਾ ਡੈਰੀ ਰੋਡ ਦੇ ਉੱਪਰ ਆ ਕੇ ਲੈਫਟ ਮਾਰ ਲਓ ਜੀ ਹਾਂ ਡੈਰੀ ਰੋਡ ਤੋਂ ਲੈਫਟ ਮਾਰ ਕੇ ਤੇ ਟੋਮਕਨ ਰੋਡ ਦੇ ਉੱਪਰ ਰਾਈਟ ਕਰਕੇ ਬਿਲਕੁਲ ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਹੈ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਨਵੀਂ ਭਾਜੀ
1: ਵੈਰੀ ਗੁੱਡ ਸੇਲ ਲੱਗਣ ਜਾ ਰਹੀ ਹੈ ਗੇਟ ਰੈਡੀ ਐਂਡ 6685 ਟੋਮਕਨ ਰੋਡ ਸੋ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਕੱਲ ਦੇ ਪ੍ਰੋਗਰਾਮ 'ਚ ਇੱਕ ਵੀਰ ਨੇ ਇੱਕ ਕਮੈਂਟ ਕੀਤਾ ਅਰਸ਼ਦੀਪ ਸਿੰਘ ਕ੍ਰਿਕਟਰ ਬਾਰੇ ਉਹ ਵੀਰ ਦਾ ਫੋਨ ਆਇਆ ਮੈਨੂੰ ਕਹਿੰਦੇ ਨਵੀਂ ਜਦੋਂ ਦੇ ਇਹਦੀ ਗਰਲਫ੍ਰੈਂਡ ਬਣੀ ਹੈ ਉਦੋਂ ਦਾ ਵਧੀਆ ਨਹੀਂ ਖੇਡ ਰਿਹਾ ਚਲੋ ਮੈਨੂੰ ਨਹੀਂ ਪਤਾ ਵੀ ਉਦੋਂ ਦਾ ਖੇਡ ਰਿਹਾ ਨਹੀਂ ਖੇਡ ਰਿਹਾ ਆਪਾਂ ਗੇਮ ਦੀ ਗੱਲ ਨਹੀਂ ਕਰਨੀ ਨਾ ਆਪਾਂ ਪੰਜਾਬ ਦੀ ਗੱਲ ਕਰਨੀ ਆ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਯਾਰ ਕੁੜੀ ਦੇ ਆਉਣ ਨਾਲ ਭਾਜੀ ਕੀ ਫਰਕ ਹੈ ਉਹ ਕਹਿੰਦੇ ਕਿ ਨਵੀਂ ਫਿਰ ਮੁੰਡਾ ਘੁੰਮਦਾ ਫਿਰਦਾ ਉਹਦਾ ਉਹਦੀ ਅਟੈਂਸ਼ਨ ਡਾਈਵਰਟ ਹੋ ਜਾਂਦੀ ਹੈ ਉਹਦਾ ਫੋਕਸ ਥੋੜ੍ਹਾ ਭੜਕ ਜਾਂਦਾ ਗੇਮ ਤੋਂ ਮੈਂ ਕਿਹਾ ਯਾਰ ਹੁਣ ਬਥੇਰੇ ਚੰਗੇ ਵੀ ਇਗਜ਼ੈਂਪਲ ਨੇ ਜਿਨ੍ਹਾਂ ਨੇ ਕੋਈ ਫੀਮੇਲ ਉਹਨਾਂ ਦੀ ਲਾਈਫ 'ਚ ਆਈ ਤਾਂ ਹੋਰ ਵੀ ਉਹ ਸਕਸੈਸਫੁਲ ਹੋਏ ਹੋਰ ਵੀ ਮਿਹਨਤ ਕੀਤੀ ਉਹਨਾਂ ਨੂੰ ਇੱਕ ਵਧੀਆ ਪੋਜ਼ਿਟਿਵ ਪੁਸ਼ ਮਿਲਿਆ ਸੋ ਸਵਾਲ ਇਹ ਹੈ ਕਿ ਤੁਹਾਨੂੰ ਲੱਗਦਾ ਕਿਸੇ ਕੋਈ ਐਥਲੀਟ ਹੈ ਕੋਈ ਐਕਟਰ ਹੈ ਕੋਈ ਸਿੰਗਰ ਹੈ ਉਹਨਾਂ ਦੀ ਲਾਈਫ ਦੇ ਵਿੱਚ ਕੋਈ ਗਰਲਫ੍ਰੈਂਡ ਆਉਂਦੀ ਹੈ ਵਾਈਫ ਆਉਂਦੀ ਹੈ ਜੇ ਆਪਾਂ ਮੇਲਸ ਦੀ ਗੱਲ ਕਰੀਏ ਜਾਂ ਵਾਈਸ ਵਰਸਾ ਵੀ ਉਹ ਇੱਕ ਲੜਕੀ ਆਉਣ ਦੇ ਨਾਲ ਉਹ ਬੰਦਾ ਉਨਾ ਫੋਕਸ ਨਹੀਂ ਕਰਦਾ ਆਪਣੇ ਸਕਿੱਲ ਦੇ ਉੱਤੇ ਆਪਣੇ ਟੈਲੈਂਟ ਦੇ ਉੱਤੇ ਡੂ ਯੂ ਥਿੰਕ ਵੀ ਇਹਦਾ ਕੋਈ ਕੋਰਿਲੇਸ਼ਨ ਹੈ ਜਾਂ ਤੁਹਾਨੂੰ ਲੱਗਦਾ ਨਹੀਂ ਯਾਰ ਨਵੀਂ ਐਵੇਂ ਲੋਕ ਬੋਲੀ ਜਾਂਦੇ ਆ ਇਹਦਾ ਕੀ ਲੈਣਾ ਦੇਣਾ ਵੀ ਗਰਲਫ੍ਰੈਂਡ ਹੈਗੀ ਹੈ ਨਹੀਂ ਹੈਗੀ ਹੁਣ ਕੱਲ੍ਹ ਮੈਨੂੰ ਕੋਈ ਕਹਿੰਦਾ ਨਵੀਂ ਉਹ ਜਦੋਂ ਗਰਲਫ੍ਰੈਂਡ ਬਣ ਦਿੰਦੀ ਹੈ ਫਿਰ ਘੁੰਮਦੇ ਫਿਰਦੇ ਆ ਵਕੇਸ਼ਨ 'ਤੇ ਜਾਂਦੇ ਛੁੱਟੀਆਂ 'ਤੇ ਜਾਂਦੇ ਮੈਂ ਕਿਹਾ ਫਿਰ ਕੀ ਹੋ ਗਿਆ ਛੁੱਟੀਆਂ ਤਾਂ ਲੈਣੀਆਂ ਨੇ ਲੋਕਾਂ ਨੇ ਹੁਣ ਵਕੇਸ਼ਨ 'ਤੇ ਵੀ ਜਾਣਾ ਆਪਾਂ ਘੁੰਮਣਾ ਫਿਰਨਾ ਵੀ ਆ ਵੀ ਐਡੀ ਕਿਹੜੀ ਗੱਲ ਹੋ ਗਈ ਸੋ ਨੰਬਰ ਹੈ ਆਪਣਾ 905-600-7633-37 9056733337 ਆਪਣਾ ਨੰਬਰ ਹੈ ਜੀ 0575 ਹਾਂਜੀ ਭਾਈ
6: ਹਾਂਜੀ ਨਵੀਂ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ
1: ਠੀਕ ਹੈ ਜੀ ਕਿਵੇਂ
6: ਵਧੀਆ ਜੀ ਵਧੀਆ ਕੋਈ ਫਰਕ ਨਹੀਂ ਪੜਦਾ ਇਹ ਤੋਂ ਨਾ ਬੰਦੇ ਪੇ ਡਿਪੈਂਡ ਕਰਦਾ ਕ੍ਰਿਕੇਟਰ ਹੋ ਗਿਆ ਜਾਂ ਕੋਈ ਵੀ ਐਥਲੀਟ ਹੋ ਗਿਆ ਉਹ ਡਿਸਟਰੈਕਟ ਕਿਸੇ ਵੀ ਚੀਜ਼ ਸੇ ਹੋ ਸਕਤਾ ਹੋਨੇ ਕੋ ਤੋਂ ਅਗਰ ਵੋ ਪ੍ਰੋਫੈਸ਼ਨਲ ਹੈ ਬੰਦਾ ਉਸਕੋ ਫਰਕ ਨਹੀਂ ਪੜਤਾ ਭਾਈ ਹਾਰਦਿਕ ਪਾਂਡਿਆ ਤਿੰਨ ਤਿੰਨ ਗਰਲਫ੍ਰੈਂਡ ਹੋ ਗਈ ਉਸਕੀ ਪਰਫਾਰਮੈਂਸ ਹਰ ਵਾਰ ਹੀ ਇਨਕਰੀਜ਼ ਹੋਈ ਹੈ
1: ਹਰ ਵਾਰ ਇਨਕਰੀਜ਼ ਹੋਈ ਹੈ ਠੀਕ ਹੈ
6: ਤਾਂ ਲੋਗੋ ਨੇ ਦਿੱਲੀ ਪੇ ਇਲਜ਼ਾਮ ਲਗਾ ਦਿਆ ਥਾ ਜਬ ਅਨੁਸ਼ਕਾ ਕੇ ਸਾਥ ਸਾਦੀ ਹੋਈ ਥੀ ਉਸਕੀ ਪਰਫਾਰਮੈਂਸ ਡਾਊਨ ਹੋਈ ਥੀ ਲੇਕਿਨ ਬਾਅਦ ਮੈਂ ਇਤਨੀ ਬੜ ਗਈ ਫਿਰ ਲੋਗ
1: ਬਿਲਕੁਲ
6: ਇਸ ਫਰਕ ਨਹੀਂ ਪੜਦਾ ਖੁਦ ਆਪਣਾ ਦੇਖਣਾ ਹੋਤਾ ਹੈ ਔਰ ਅਰਸ਼ਦੀਪ ਵੀ ਦੇਖ ਰਿਹਾ ਹੋਗਾ ਕਿਆ ਹੋ ਗਿਆ ਐਸੇ ਤਾਂ ਬੁਮਰਾਹ ਵੀ ਪਿੱਟ ਰਿਹਾ ਠੀਕ ਹੈ ਲੇਕਿਨ ਕੋਈ ਹੋਰ ਵੀ ਰੀਜ਼ਨ ਹੋ ਸਕਦਾ ਹੈ लड़की का जो रीजन था, ये तो एक नॉर्मल लाइफ है, ह्यूमन बीइंग्स है, सही होता है सबको, सबने अपनी जवानी एंजॉय करनी है, सबने करना है भाई, 40 साल के बाद थोड़ी ना करेगा।
1: हाँ वही तो है, हम जे तुम सोच दो कि अगला 65 साल की उम्र जाके आशकी करेगा तो फिर ओदी तो जिंदगी लंघ जानी है।
6: हाँ प्रोफेशन समझो ना, हम भी तो जैसे करते हैं, हम अपना मैनेज करते हैं, हम भी मेहनत करते हैं, सगो वो इंस्पिरेशन हो सकता है यार, मेरी रिस्पॉन्सिबिलिटी बढ़ रही है, मेरे को तो ज्यादा करना है।
1: बिल्कुल सो अपने लोग थोड़े ज्यादा कहते हैं, हमने वेस्टर्न वर्ल्ड दे विच तो कदे नहीं सुने भी लेब्रॉन जेम्स की घर वाली है ओदे करके चंगा नहीं खेल रहा, या रोनाल्डो की घर वाली है ओदे करके गोल नहीं होया। आप ही हाँ पता नहीं क्यों यार, थोड़ा मैं नोटिस करता हूं कि कुड़ियों के मगर पै जाने जल्दी, ब्लेम चाहिदा हुंदा वी अच्छा इहने साडी टीम नूं हराता ठीक है जी, तां इहनूं ब्लेम कर दो या उहनूं ब्लेम कर दो, ते चलो जी कई तां भैणां भरावां नूं मां बाप नूं वी ब्लेम करी जांदे रहिंदे आ, हुण देखो उहनां दा की लैणा देणा, उह कहिड़ा खेडदे आ। सो खैर नंबर है अपना 9056733 7905 673 3337, एंड गलबात थोड़े नाल हो रही है। क्वालिटी कार रिपेयर दे तुसीं कुलवंत बाई जी नूं याद रखो, गड्डी दी ऊबर या लिफ्ट दी सेफ्टी करवानी है, इंजन ट्रांसमिशन दा कोई काम है, गल की कोई भी पंगा पिया गड्डी दा तां 905-460-1111 9054601111 दे उत्ते कॉल जरूर करो। वधिया हाई एंड टॉप दी कमाल दी किचन रेडी करवानी है ना, मैं थानू न्यू हाइट्स किचन दे जसपाल भाई जी दा नंबर दिना, जसपाल भाई जी हुण यार बंदे बहुत वधिया ने, बहुत ज़्यादा सोहना काम करदे आ, ਤੁਸੀਂ ਅਗਰ ਕਿਚਨ ਰੈਡੀ ਕਰਾਉਣੀ ਹੈ ਇਹਨਾਂ ਨੂੰ ਇੱਕ ਵਾਰ ਕਾਲ ਕਰ ਲਓ, ਵੈਰੀ ਹਾਈ ਐਂਡ ਜੋਬ, ਬਹੁਤ ਹੀ ਰੀਜ਼ਨੇਬਲ ਰੇਟ, ਸਾਡਾ ਨਾਂ ਲੈ ਦਿਓ ਡਿਸਕਾਊਂਟ ਮਿਲੂਗਾ, ਸਾਡਾ ਨਾਂ ਲੈ ਦਿਓ ਇੱਕ ਅੰਡਰਮਾਊਂਟ ਡਬਲ ਸਿੰਕ ਫ੍ਰੀ ਮਿਲੂਗਾ, 416-859-1920 416-859-1920 ਨਵੀਂ ਕਿਚਨ ਲਈ 0579 ਹੈਲੋ
7: ਹਾਈ ਨਵੀ ਹਾਊ ਆਰ ਯੂ
1: ਗੁੱਡ ਹਾਊ ਆਰ ਯੂ
7: Very long time I haven't called.
1: Long time. Where you been?
7: I'm just busy. Navi, mass aajra conversation sports angle te leke jana chahunda. Like basically, like let's say example North American sports, 1% chance usi utthe tak pahunch sakde ha. So jada athlete da mindset has to be 100% determined on the game. Main example lena chahunda ke jada Kobe Bryant si, ohdi ek mentality hundi si, they called it Mamba mentality. That no matter what, during like the distractions on ya, when it came time to perform, when it performed kita. So I think I know, you know what I'm talking about, that basically you nothing can stop you at that moment. So aaj jehdi gallan are just things that are the own player's problems. And I just think things in life will come up, but these players wanted to perform, they did. And that's why they were special. So these are just gallan. At the end of the day, Jan, that player wants to do something, he's going to do it no matter what. Doesn't matter what happens in life.
1: You know, that's what I'm saying. We, you know, je koi ona de life de vich distraction hai, it's up to them. It's not, I don't think ki oh, koi girlfriend aa gayi, ghar wali ban gayi, vi ohda koi kasoor hai.
7: Nahi, eh ta like hun Ronaldo la lo, Messi la lo, LeBron James la, scandals da hone in all these players, but why they're special is jadon time came to perform, they perform regardless of anything. One of the training, everything, they're a perfect example. And these are just people just saying side things. It's their own performance. It has nothing to do with what's happening around.
1: Yeah, bilkul. Thank you, brother. Bahut shukriya. 5134, hello.
8: Haanji, sat sri akaal ji.
1: Sat sri akaal ji.
8: Main keh ji naale de pehlo theory chaldi hai vi har kamyabi piche aurat da hath hunda.
1: Haan.
8: Eh te manna pehna hai naturally la hai vi aurat vi kukho banda paida hunda te ohda hath hona hi hai na.
1: Bilkul.
8: Ek maa vi hai jadon bachcha paida hunda te pyaundi hai te oh ਉਹਦੇ ਮਨ ਚ ਧਾਰਨਾ ਹੁੰਦੀ ਮੇਰਾ ਪੁੱਤ ਡਾਕਟਰ ਬਣੇ, ਮੇਰਾ ਪੁੱਤ ਭਲਵਾਨ ਬਣੇ, ਮੇਰਾ ਪੁੱਤ ਵਧੀਆ ਪਲੇਅਰ ਬਣੇ
1: ਹਨਾ,
8: ਏਦਾਂ ਵੀ ਜਦੋਂ ਜਵਾਨ ਹੁੰਦਾ ਵੀ ਉਹਦੇ ਗਾਂਹ ਫਿਰ ਗਰਲਫ੍ਰੈਂਡ ਵੀ ਆਉਣੀ ਹੈ ਜੀ, ਉਹਨੇ ਗਾਂਹ ਆਪਣਾ ਸੰਤਾਨ ਤੋਰਨੀ ਹੈ ਹਨਾ,
1: ਬਿਲਕੁਲ ਬਿਲਕੁਲ
8: ਕੋਈ ਫਰਕ ਨੀ ਪੈਂਦਾ ਲੋਕਾਂ ਦੀਆਂ ਗੱਲਾਂ ਹੈ ਜੀ। ਹਾਂਜੀ ਜੇ ਹੁਣ ਵਧੀਆ ਖੇਡੀ ਜਾਵੇ ਫਿਰ ਕਿਹਨੇ ਗੱਲ ਕਰਨੀ।
1: ਹਾਂ ਨਹੀਂ ਉਹੀ ਤਾਂ ਮੈਂ ਕਹਿੰਦਾ, ਜਦੋਂ ਵਧੀਆ ਖੇਡਦੇ ਆ ਫਿਰ ਤਾਂ ਆਪਾਂ ਕਹਿੰਦੇ ਨੀ ਕਿ ਯਾਰ ਇਹ ਵਧੀਆ ਖੇਡਦਾ ਤਾਂ ਇਹਦੀ ਘਰ ਵਾਲੀ ਹੈ, ਇਹਦੀ ਗਰਲਫ੍ਰੈਂਡ ਹੈ, ਉਹ ਬੜਾ ਇਹਨੂੰ ਮੋਟੀਵੇਟ ਕਰਦੀ ਹੋਣੀ, ਇਹ ਤਾਂ ਕਦੇ ਆਪਾਂ ਕਹਿੰਦੇ ਨੀ।
8: ਬਾਕੀ ਲੋਕਾਂ ਦਾ ਮੂੰਹ ਨੀ ਫੜਿਆ ਜਾਂਦਾ ਜੀ, ਬਾਕੀ ਜੀ ਚੜ੍ਹਦੇ ਸੂਰਜ ਨੂੰ ਸਲਾਮਾਂ, ਜਿਹੜੀ ਚੜ ਚੜਾਈ ਆ ਉਹਦੀ ਬੱਲੇ ਬੱਲੇ,
1: ਸਹੀ ਗੱਲ, ਯਾਦ ਰੱਖੋ ਤੁਸੀਂ ਜ਼ਰੂਰ HK ਮੂਵਰਸ ਨੂੰ, ਮੂਵਿੰਗ ਕੰਪਨੀ ਲੱਭ ਰਹੇ ਹੋ, ਤੁਸੀਂ ਘਰ ਬਾਰ ਨਵਾਂ ਲੈ ਲਿਆ, ਸਭ ਤੋਂ ਟਰੱਸਟਵਰਦੀ ਰਿਲਾਇਬਲ ਤੇ ਨੰਬਰ 1 ਮੂਵਿੰਗ ਟੀਮ ਹੈ HK ਮੂਵਰਸ, 416-524-6704 ਮੂਵਰਸ, 416-524-6704 ਤੁਸੀਂ ਕੋਂਕਰੀਟ ਪਵਾਉਣੀ ਹੈ, ਨਵਾਂ ਡਰਾਈਵੇ ਤਿਆਰ ਕਰਾਉਣਾ, ਬੈਕਯਾਰਡ ਪੱਕੀ ਕਰਾਉਣੀ ਹੈ, ਘਰਾਂ ਦੇ ਸਾਈਡ ਤੇ ਕੋਂਕਰੀਟ ਪਵਾਉਣੀ ਹੈ, ਗੱਲ ਕੀ ਕੋਂਕਰੀਟ ਦਾ ਕੋਈ ਵੀ A to Z ਕੰਮ ਹੈ ਤਾਂ ਜਸਦੀਪ ਵੀਰ ਨੂੰ ਕਾਲ ਕਰੋ, ਨਾਓ ਐਂਡ ਦੈਨ ਕੋਂਕਰੀਟ, 437-777-4070 ਬਹੁਤ ਸੋਹਣਾ ਜਸਦੀਪ ਹੁਣੇ ਕੰਮ ਕਰਦੇ, ਇਹਨਾਂ ਦਾ ਕੀਤਾ ਕੰਮ ਵੀ ਦੇਖ ਲਿਓ, 437-777-4070 ਜੀ 1542 ਹੈਲੋ
9: ਹਾਂਜੀ ਰਵੀ ਜੀ, ਰੇਡੀਓ ਸੁਣਨ ਵਾਲੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ
9: ਫਤਿਹ। ਹਾਂਜੀ ਜੀ ਬਹੁਤ ਸੋਹਣਾ, ਤੇ ਟੋਪਿਕ ਮੈਂ ਸ਼ਾਮੀ ਵੀ ਗੱਡੀ ਤੇ ਗਿਆ ਸੀਗਾ, ਉਦੋਂ ਵੀ ਸੁਣਿਆ ਸੀ ਤੇ ਹੁਣ ਮੈਂ ਫੇਰ ਗੱਡੀ ਤੇ ਹੀ ਆ ਰਿਹਾ ਜੀ, ਤੇ ਤੁਹਾਡੀਆਂ ਬਹੁਤ ਸੋਹਣੇ ਵੀਰਾਂ ਦੇ ਸੁਝਾਅ ਸੁਣ ਲਿਆ, ਪਰ ਗੱਲ ਇਸ ਤਰ੍ਹਾਂ ਜੀ, ਮਤਲਬ ਕਿ ਉਮਰ ਦੇ ਲਿਹਾਜ ਦੇ ਨਾਲ ਸਾਰੇ ਆਪਣੇ ਪੜਾਅ ਆਉਂਦੇ, ਅੱਡੋ ਵੱਡੀ ਪੜਾਅ ਵਾ ਜ਼ਿੰਦਗੀ ਦੇ, ਤੇ ਗੱਲ ਇਸ ਤਰ੍ਹਾਂ ਵੀ ਕੋਈ ਫਰਕ ਨੀ ਪੈਂਦਾ ਜੇ ਕੋਈ ਆਪਣਾ ਕੋਈ ਗੇਮ ਖੇਡਦਾ ਜਾਂ ਸਪੋਰਟਸ ਦੇ ਵਿੱਚ ਜਾਂਦਾ ਤੇ ਉਹਨੂੰ ਆਪਣੀ ਮਤਲਬ ਕਿ ਜਿਹੜੇ ਨਿਸ਼ਾਨੇ ਤੇ ਪਹੁੰਚਣਾ ਉਸ ਨਿਸ਼ਾਨੇ ਨੂੰ ਹੀ ਮੁੱਖ ਰੱਖ ਕੇ ਆਪਾਂ ਤੁਰਨਾ, ਉਹ ਤੇ ਜ਼ਿੰਦਗੀ ਦੇ ਪੜਾਅ ਵਾ, ਤੇ ਕੋਈ ਜਿੱਦਾਂ ਫਰੈਂਡ ਬਣਨਾ ਜਾਂ ਉਹਦਾ ਮੈਰਿਜ ਹੋ ਜਾਣੀ, ਤੇ ਜੇਕਰ ਆਪਾਂ ਜ਼ਿਆਦਾ ਪੱਖ ਚ ਆਪਾਂ ਉਹ ਲੈ ਲੈਂਦੇ ਹਾਂ ਵੀ ਆਪਾਂ ਦੂਜੇ ਪੱਖ ਨੂੰ ਫਰੈਂਡ ਵਾਲੇ ਨੂੰ, ਤੇ ਫਿਰ ਬੰਦਾ ਜੀ ਉਹ ਵਾਕਿਆ ਹੀ ਰਹਿ ਜਾਂਦਾ, ਇਹ ਗੱਲ ਸੱਚੀ ਹੈ ਜੀ, ਮੇਰੇ 2-3 ਮੇਰੇ ਕੋ ਇਹ ਹੈਗੇ ਆ ਮਿਸਾਲ, ਪਰ ਮੈਂ ਉਹ ਇੱਥੇ ਸ਼ੇਅਰ ਨਹੀਂ ਕਰਨਾ ਚਾਹੁੰਦਾ ਵੀ ਜਿਹੜੇ ਬੰਦੇ ਇਸ ਚੱਕਰ ਚ ਪੈ ਕੇ ਆਪਣੀ ਗੇਮ ਗਵਾ ਬੈਠੇ ਆ ਤੇ ਉਹ ਮਤਲਬ ਕਿ ਉਹ ਨਾਮ ਹੀ ਉਹਨਾਂ ਦੇ ਮਿਟ ਗਿਆ, ਤੇ ਕਈ ਬੰਦੇ ਏਦਾਂ ਦੇ ਆ ਜਿਸ ਤਰ੍ਹਾਂ ਸਾਡੇ ਇਲਾਕੇ ਦਾ ਜੱਸਾ ਪੱਟੀ ਆ, ਉਹਦੀ ਵੀ ਮਿਹਨਤ ਹੋਈ ਆ ਤੇ ਹੁਣ ਸੰਨਿਆਸ ਲਿਆ ਤੇ ਵੱਡੇ ਵੱਡੇ ਮਹਾਰਥੀਆਂ ਨੂੰ ਉਹਨੇ ਰਾਇਆ, ਉਹਦੇ ਵੀ ਪਰਿਵਾਰਕ ਮੈਂਬਰ ਆ, ਕੋਈ ਗੱਲ ਹੀ ਨੀ ਇਹੋ ਜੀ, ਪਰ ਹਰੇਕ ਕੰਮ ਨੂੰ ਜਿਹੜੀ ਤੁਸੀਂ,
1: ਸੋ ਤੁਹਾਨੂੰ ਲੱਗਦਾ ਕਈ ਹੁੰਦੇ ਆ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਔਰਤ ਆ ਜਾਵੇ ਤਾਂ ਉਹ ਫਿਰ ਆਪਣੀ ਗੇਮ ਤੋਂ ਕਿਤੇ ਨਾ ਕਿਤੇ ਪਿੱਛੇ ਹਟ ਜਾਂਦੇ ਆ?
9: ਹਾਂਜੀ ਹਾਂਜੀ ਜੀ ਬਿਲਕੁਲ ਜੀ, ਬੰਦੇ ਜੀ ਬਿਲਕੁਲ ਇੱਕ ਹਿਸਾਬ ਨਾਲ ਜਿਸ ਤਰ੍ਹਾਂ ਨਕਾਰਾ ਹੋ ਜਾਂਦਾ, ਕਿਉਂਕਿ ਆਪਾਂ ਫਿਰ ਨਿਸ਼ਾਨਾ ਹੀ ਉੱਥੇ ਧਾਰ ਲਿਆ ਨਾ ਵੀ ਆਪਣੇ ਫਰੈਂਡ ਵਾਲੇ ਪਾਸੇ ਹੀ, ਤੇ ਜੇਕਰ ਆਪਣਾ ਫਰੈਂਡ ਇੱਕ ਮਤਲਬ ਕਿ ਉਹਨੂੰ ਆਪਣੇ ਸਾਈਡ ਤੇ ਰੱਖਣਾ ਜਾਂ ਆਪਣੀ ਗੇਮ ਦਾ ਨਿਸ਼ਾਨਾ ਵੀ ਮੇਰਾ ਮੇਨ ਮਕਸਦ ਗੇਮ ਆ, ਉਹ ਫਰੈਂਡ ਵੱਖਰੀ ਗੱਲ ਵੀ ਮੇਰਾ ਮੇਨ ਮਕਸਦ ਹੀ ਗੇਮ ਆ, ਤੇ ਮੈਂ ਗੇਮ ਤੇ ਪਹੁੰਚਣਾ ਹੀ ਪਹੁੰਚਣਾ, ਫਿਰ ਤੁਹਾਡੇ ਕੋਈ ਮਤਲਬ ਕਿ ਅਸਰ ਨਹੀਂ ਹੈਗਾ ਜਾਂ ਸਿਹਤ ਤੇ ਵੀ ਕਿੱਦਾਂ ਵੀ, ਜੇਕਰ ਤੁਸੀਂ ਇੱਕ ਹੀ ਚੀਜ਼ ਨੂੰ ਲੈ ਪੈਂਦੇ ਵੀ ਮੈਂ ਜਾਂ ਆਸ਼ਕੀ ਜਾਂ ਫਰੈਂਡ, ਤੇ ਫਿਰ ਤੁਸੀਂ ਵੇਖ ਲਓ ਜੀ ਇਹ ਚੀਜ਼ ਨੇ ਤੇ ਵੱਡੇ ਵੱਡੇ ਰਾਜੇ ਦਾ ਤੇ ਗੱਲ ਹੀ ਕੋਈ ਨਹੀਂ।
1: ਚਲੋ ਠੀਕ ਹੈ, ਥੈਂਕ ਯੂ। ਸੋ 905-673-3337 ਆਪਣਾ ਫੋਨ ਨੰਬਰ ਹੈ। ਸੋ ਇਹ ਵੀ ਕਹਿੰਦੇ ਆ ਕਿ ਕਈ ਬੰਦੇ ਹੈਗੇ ਆ ਜਿਹੜੇ ਆਪਣੇ ਕਰੀਅਰ ਤੋਂ ਖੱਬੇ ਸੱਜੇ, ਆਪਣੇ ਟੈਲੈਂਟ ਤੋਂ ਖੱਬੇ ਸੱਜੇ ਹੋ ਜਾਂਦੇ ਆ ਜਦੋਂ ਇੱਦਾਂ ਦੀ ਕੋਈ ਡਿਸਟਰੈਕਸ਼ਨ ਆ ਜਾਵੇ ਜ਼ਿੰਦਗੀ ਦੇ ਵਿੱਚ। ਚਲੋ ਓਕੇ, ਇੱਕ ਤਾਂ ਤੁਸੀਂ ਨਾਲ ਦੀ ਨਾਲ ਯਾਦ ਰੱਖੋ ਫਰੈਸ਼ ਫੂਡ ਸੈਂਟਰ ਨੂੰ, ਗਰੋਸਰੀ ਕਰਨੀ ਹੈ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਮੇਫੀਲਡ ਦੇ ਨਾਲ ਫਰੈਸ਼ ਫੂਡ ਸੈਂਟਰ ਹੈ। ਆਪਣੇ ਮਨਪਸੰਦ ਦੀ ਗਰੋਸਰੀ ਕਰੋ ਤੇ ਚੱਕ ਦਿਓ ਫੱਟੇ, ਜਾਓ 100 ਦਾ ਸਮਾਨ ਚੱਕਣਾ 200 ਦਾ ਚੱਕੋ, ਕਿਉਂਕਿ ਡੀਲਾਂ ਇੰਨੀਆਂ ਵਧੀਆ ਨੇ। ਸੋ ਫਰੈਸ਼ ਫੂਡ ਸੈਂਟਰ, ਗੱਡੀ ਲੈਣੀ ਹੈ ਐਕਿਰਾ ਏਰਨ ਮਿਲਸ, ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਸਾਡੇ ਮਿੱਤਰ ਨੇ, ਐਕਿਰਾ ਦੀਆਂ ਟੌਪ ਦੀਆਂ ਡੀਲਾਂ, ਐਕਿਰਾ ਦੀਆਂ ਟੌਪ ਦੀਆਂ ਗੱਡੀਆਂ, ਏਰਨ ਮਿਲਸ ਐਕਿਰਾ 905-828-5800 2926
10: ਹਾਂਜੀ ਗੁੱਡ ਮਾਰਨਿੰਗ ਨਵੀਸ਼, ਕੀ ਹਾਲ?
1: ਠੀਕ ਹੈ ਜੀ, ਕਿਵੇਂ ਹੋ?
10: ਬਸ ਬਸ ਵਧੀਆ। ਜਿਹੜੀ ਅਨਸਕਸੈਸਫੁਲ ਲੋਕਾਂ ਦੀ ਲਿਸਟ ਆ ਨਾ, ਉਹ ਬਹੁਤ ਛੋਟੀ ਹੈ ਇਸ ਰੀਜ਼ਨ ਦੇ ਕਰਕੇ, ਸੋ ਆਈ ਡੋਂਟ ਥਿੰਕ ਸਾਨੂੰ ਉਸੇ ਪਾਸੇ ਜਾਣਾ ਚਾਹੀਦਾ ਯਾਰ। ਬਾਕੀ ਜੇ ਉਹਦੀ ਪਰਫਾਰਮੈਂਸ ਵਧੀਆ ਹੋਈ ਨਹੀਂ, ਫੇਰ ਕਹਿਣਾ ਸੀ ਉਹਦੀ ਗਰਲਫ੍ਰੈਂਡ ਲੱਕੀ, ਦੇਖਿਆ ਕਿੰਨੀ ਹੈ ਉਹਦੇ ਲਈ।
1: ਪਰ ਭਰਾ ਜੀ ਪ੍ਰੋਬਲਮ ਇਹੀ ਹੈ ਨਾ, ਨਹੀਂ ਕਹਿੰਦੇ ਲੋਕੀ ਜਦੋਂ ਕਿਸੇ ਦਾ ਕਿਸੇ ਨੂੰ ਬਲੇਮ ਕਰਨਾ, ਫਿਰ ਮਿੰਟਾਂ ਚ ਕਿਸੇ ਦੀ ਤਾਰੀਫ ਕਰਨੀ ਤਾਂ ਕਰਦੇ ਨਹੀਂ।
10: No, who are we to judge someone's life, ਹੈ ਨਾ? ਤੇ ਬਾਕੀ ਤੁਹਾਨੂੰ ਪਤਾ ਗੇਮ ਦੇ ਵਿੱਚ ਪਰਫਾਰਮੈਂਸ ਜੇ ਹਮੇਸ਼ਾ ਹੀ 100% ਸਾਰਿਆਂ ਦੀ ਵਧੀਆ ਰਹੇ ਤੇ ਫਿਰ ਇੱਕੋ ਟੀਮ ਹੀ ਜਿੱਤਦੀ ਰਹੇ, ਬਾਕੀ ਟੀਮਾਂ ਤੇ ਫਿਰ ਹਾਰਦੀਆਂ ਰਹਿਣ।
1: ਬਿਲਕੁਲ
10: ਠੀਕ ਹੈ ਨਾ। ਸੋ ਇਟਸ ਅ ਗੇਮ, ਇਹਨੂੰ ਗੇਮ ਵਾਂਗੂ ਲਈਏ ਆਪਾਂ, ਪਰਸਨਲ ਲਾਈਫ ਕਿਸੇ ਦੇ ਵਿੱਚ ਜਾਣਾ ਵੀ ਨਹੀਂ ਚਾਹੀਦਾ। ਤੇ ਆਈ ਡੋਂਟ ਥਿੰਕ ਕੁਛ ਵੀ ਹੋਣਾ, ਪਹਿਲੇ 5 ਮੈਚ ਜਿੱਤੇ ਉਸ ਟੀਮ ਨੇ, ਏਦਾਂ ਥੋੜਾ ਹੈਗਾ। ਸੋ
1: ਠੀਕ ਹੈ ਸੋ ਸੋ ਤੁਹਾਨੂੰ ਨਹੀਂ ਲੱਗਦਾ ਕਿ ਕਿਸੇ ਯੰਗ ਮੇਲ ਕੋਈ ਖਿਡਾਰੀ ਹੈ ਉਹਦੇ ਉੱਤੇ ਇਦਾਂ ਦਾ ਕੋਈ ਅਸਰ ਪੈਂਦਾ?
11: ਬੜਾ ਹੀ ਵਧੀਆ ਰੇਟ ਆ 3.5% ਜੇ ਤੁਸੀਂ 20% ਡਾਊਨ ਕਰਦੇ ਹੋ ਦੈਨ 3.7 ਤੋਂ ਰੇਟ ਸਟਾਰਟ ਹੋ ਰਹੇ ਨੇ ਐਂਡ ਫਿਕਸਡ ਰੇਟ ਥੋੜੇ ਜੇ ਹਾਈ ਟ੍ਰੈਂਡ ਚ ਨੇ ਅਬਵ 4% ਸੋ 4.9-4.1 ਦੇ ਕਰੀਬ ਕਰੀਬ ਫਿਕਸਡ ਰੇਟ ਜੋ ਸਾਨੂੰ ਆਫਰ ਹੋ ਰਹੇ ਨੇ ਜੋ ਲਾਸਟ 2 ਮੰਥਸ ਦਾ ਟ੍ਰੈਂਡ ਦੇਖੀਏ ਹਲੇ ਵੀ ਜ਼ਿਆਦਾਤਰ ਕਲਾਇੰਟਸ ਇਨਕਲਾਈਨਡ ਟੁਵਰਡਸ ਵੇਰੀਏਬਲ ਰੇਟ ਨੇ ਬਿਕਾਜ਼ ਇਹੀ ਲੱਗ ਰਿਹਾ ਕਿ ਹਲੇ ਰੇਟ ਵਧਣ ਦੇ ਚਾਂਸ ਬਹੁਤ ਘੱਟ ਨੇ ਹੋ ਸਕਦਾ ਆਹ ਸਾਲ ਦੇ ਵਿੱਚ ਕੋਈ ਨਾ ਕੋਈ ਰੇਟ ਘੱਟ ਲੱਗ ਜਾਵੇ ਸਪੈਸ਼ਲੀ ਜਿਹੜਾ ਜੋਬ ਲੋਸ ਡੇਟਾ ਆਇਆ ਅਨਇੰਪਲੋਇਮੈਂਟ ਰੇਟ ਆ ਉਹ ਕੈਨੇਡਾ ਚ ਵੱਧ ਰਿਹਾ ਸੋ ਉਹ ਇਨਡਾਇਰੈਕਟਲੀ ਇਫੈਕਟ ਕਰਦਾ ਰੇਟਸ ਨੂੰ ਜੇ ਅਨਇੰਪਲੋਇਮੈਂਟ ਡੇਟਾ ਜਾਂ ਅਨਇੰਪਲੋਇਮੈਂਟ ਰੇਟ ਵੱਧਦਾ ਦੈਨ ਇੰਟਰਸਟ ਰੇਟ ਬੈਂਕ ਆਫ ਕੈਨੇਡਾ ਨੂੰ ਥੱਲੇ ਲੈ ਕੇ ਹੀ ਆਉਣੇ ਪੈਂਦੇ ਨੇ ਤੁਸੀਂ ਘਰ ਬਾਏ ਕਰ ਰਹੇ ਹੋ ਕੋਈ ਮੋਰਗੇਜ ਇਸ਼ੂ ਆ ਰਿਹਾ ਜਾਂ ਬੈਂਕ ਤੋਂ ਘੱਟ ਮੋਰਗੇਜ ਲਈ ਪ੍ਰੂਵ ਹੋ ਰਹੇ ਹੋ ਜਾਂ ਰੇਟ ਨਹੀਂ ਵਧੀਆ ਮਿਲ ਰਿਹਾ ਜਾਂ ਤੁਹਾਡੀ ਰਿਨੂਅਲ ਆ ਰਹੀ ਆ ਜਰੂਰ ਜਰੂਰ ਸਾਡੀ ਟੀਮ ਨਾਲ ਇੱਕ ਵਾਰ ਗੱਲ ਜਰੂਰ ਕਰੋ ਤਾਂ ਕਿ ਅਸੀਂ ਤੁਹਾਨੂੰ ਵਧੀਆ ਸਾਰੀ ਆਪਸ਼ਨਸ ਦੱਸ ਸਕੀਏ ਐਂਡ ਦੈਨ ਤੁਸੀਂ ਆਪਣਾ ਬੈਸਟ ਡਿਸੀਜਨ ਲੈ ਸਕੋ ਟੀਮ ਹਰਮਨ ਬੱਤਾ 6477-589000
1: ਤੁਸੀਂ ਨਿਰਾਸ਼ ਨਹੀਂ ਹੋਵੋਗੇ ਤੁਸੀਂ ਸਗਾ ਦੇ ਤਾਰੀਫ ਮੇਰੀ ਵੀ ਕਰੋਗੇ ਕਿ ਨਵੀਂ ਨੇ ਨੰਬਰ ਦਿੱਤਾ ਹਰਮਨ ਦਾ ਇੱਕ ਤੁਸੀਂ ਜ਼ਰੂਰ ਯਾਦ ਰੱਖੋ ਫੈਸ਼ਨ ਆਈਕਿਊ ਨੂੰ ਕੁੜਤੇ ਪਜਾਮੇ ਲੈਣੇ ਆ ਕੋਟ ਪੈਂਟ ਲੈਣੇ ਆ ਸਾਡੇ ਵੀਰਾਂ ਨੇ ਹੁਣ ਵੈਡਿੰਗ ਸੀਜ਼ਨ ਆ ਚੁੱਕਿਆ ਸੋ ਕੋਟ ਪੈਂਟ ਕੁੜਤਾ ਪਜਾਮਾ ਇੱਕ ਲਓ ਅਤੇ ਦੂਜਾ 25% ਡਿਸਕਾਊਂਟ ਦੇ ਉੱਤੇ ਫੈਸ਼ਨ ਆਈ ਕਿਊ 905-453-2225 ਇਹਨਾਂ ਦੀਆਂ ਮਲਟੀਪਲ ਲੋਕੇਸ਼ਨਸ ਨੇ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਇਹ ਕਸਟਮਾਈਜ਼ ਵੀ ਕਰਦੇ ਆ ਤੁਸੀਂ ਕਸਟਮ ਸੂਟ ਬਣਵਾਉਣਾ ਕੱਪੜਾ ਪਿੱਕ ਕਰ ਲਓ ਕਿੱਦਾਂ ਦਾ ਸਟਾਈਲ ਚਾਹੁੰਦੇ ਹੋ ਅਤੇ ਦੇਖਿਓ ਸਹੀ ਕੋਟ ਪੈਂਟ ਬਣਦਾ ਤੁਹਾਡੇ ਮਨ ਪਸੰਦ ਦਾ 905-453-2225 ਜੀ 1981 ਹੈਲੋ
12: ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ
12: ਮੈਂ ਕਿਹਾ ਵਾਹਵਾ ਦਿਨ ਹੋ ਗਏ 15-20 ਦਿਨ ਹੋ ਗਏ ਮੈਂ ਕਿਹਾ ਫੋਨ ਹੀ ਨਹੀਂ ਕੀਤਾ ਬਾਈ
1: ਕਰਿਆ ਕਰੋ ਯਾਰ ਕਿਉਂ ਨਹੀਂ ਸਾਰੇ ਕਰਿਆ ਕਰੋ ਜਦੋਂ ਵੀ ਮੌਕਾ ਲੱਗਦਾ
12: ਨਹੀਂ ਮੈਂ ਬਾਹਰ ਗਿਆ ਵੀਰੇ ਘੁੰਮਣ ਗਿਆ ਸੀ ਮੈਂ ਕੈਲਗਰੀ
1: ਉਹ ਕੀ ਬਾਤ ਹੈ ਕੈਲਗਰੀ ਕਿੱਦਾਂ ਰਿਹਾ ਕੈਲਗਰੀ
12: ਕੈਲਗਰੀ ਬਹੁਤ ਵਧੀਆ ਰਿਹਾ ਮੈਂ ਬੈਂਫ ਗਏ ਉਸ ਤੋਂ ਬਾਅਦ ਰੋਡ ਟ੍ਰਿਪ ਲਾਇਆ ਸੀ 800 ਕਿਲੋਮੀਟਰ ਗਏ
1: ਦਸ 15 ਸਾਲ ਦਿਓ ਵੀ ਹੋ ਜਾਣਗੇ ਥੋੜੇ ਕੈਮ
12: ਮੈਂ ਵਿਰਾਟ ਕੋਹਲੀ ਆ ਯੰਗ ਮੁੰਡਾ ਉਹਦੀ ਪਰਫਾਰਮੈਂਸ ਤਾਂ ਕੋਈ ਫਰਕ ਨੀ ਪਿਆ ਜਦੋਂ ਉਹ ਖੇਡ ਰਿਹਾ ਸੀਗਾ ਤੇ ਬਸ ਉਹ ਜਿਹੜੇ ਏਦਾਂ ਹੁੰਦੇ ਨੇ ਸੈਲੀਬ੍ਰਿਟੀ ਲਾਈਮ ਲਾਈਟ ਵਿੱਚ ਜ਼ਿਆਦਾ ਆ ਜਾਂਦੇ ਨੇ ਤੇ ਪਰਫਾਰਮੈਂਸ ਤੇ ਨੀ ਕੋਈ ਜ਼ਿਆਦਾ ਫਰਕ ਪੈਂਦਾ ਕਿਉਂਕਿ ਉਹਨਾਂ ਨੇ ਜੋ ਉਹਨਾਂ ਨੇ ਡਿਊਟੀ ਲੱਗੀਆਂ ਤਿਆਰੀ ਕਰਨ ਦੀ ਜੋ ਟਾਈਮ ਉਹਨਾਂ ਦਾ ਬੰਨਿਆ ਹੋਇਆ ਉਹ ਤਾਂ ਉਸ ਸਮੇਂ ਡਿਊਟੀ ਕਰ ਰਿਹਾ ਆਪਣੀ ਜਿੰਨਾ ਬੈਸਟ ਕਰ ਰਿਹਾ ਉਹ ਤਾਂ ਟੀਮ ਵਰਕ ਹੁੰਦਾ ਇੱਕ ਬੰਦੇ ਦੇ ਸਿਰ ਤੇ ਨੀ ਸਾਰੀ ਟੀਮ ਖੜ ਹੁੰਦੀ ਤੇ ਜਿੰਨੇ ਬੰਦੇ ਖੇਡਦੇ ਆ ਉਸ ਅਕੋਰਡਿੰਗਲੀ ਸਾਰਾ ਸਾਰਾ ਪਰਫਾਰਮੈਂਸ ਮੈਟਰ ਕਰਦੀ ਆ
1: ਜੀ ਬਿਲਕੁਲ
12: ਤੇ ਇਹ ਗੱਲ ਕਿਸਮਤ ਵੀ ਹੁੰਦੀ ਹੈ ਜੀ ਉਹ ਵੀ ਇੱਕ ਫੈਕਟਰ ਮੈਟਰ ਕਰਦਾ
1: ਤੁਸੀਂ ਤੁਸੀਂ ਕਦੇ ਯੰਗ ਉਮਰੇ ਆਸ਼ਕੀ ਕੀਤੀ ਹੈ ਜ਼ਰੂਰ ਕੀਤੀ ਹੋਣੀ ਹੈ ਨਾ ਤੇ ਤੁਹਾਡੀ ਪੜ੍ਹਾਈ ਦੇ ਉੱਤੇ ਥੋੜਾ ਬਹੁਤਾ ਕਦੇ ਕੋਈ ਅਸਰ ਪਿਆ ਜਾਂ ਨਹੀਂ
12: ਨਹੀਂ
1: ਨਹੀਂ ਪਿਆ ਅੱਛਾ ਠੀਕ ਹੈ ਮੈਨੂੰ ਇੱਕ ਕੱਲ ਮੈਸੇਜ ਆਇਆ ਇੱਕ ਵੀਰ ਦਾ ਉਹ ਕਹਿੰਦੇ ਕਿ ਉਹਨਾਂ ਨੇ ਮੈਨੂੰ ਲਿਖਿਆ ਕਹਿੰਦੇ ਭਾਜੀ ਜ਼ਰੂਰ ਫਰਕ ਪੈਂਦਾ ਕਹਿੰਦੇ ਮੇਰੇ 9th ਕਲਾਸ ਤੱਕ ਸੈਕਿੰਡ ਤੇ 3rd ਪੋਜੀਸ਼ਨ ਆਉਂਦੀ ਰਹੀ ਕਲਾਸ 'ਚ ਕਹਿੰਦੇ 10th ਦੇ ਵਿੱਚ ਗਰਲਫ੍ਰੈਂਡ ਬਣ ਗਈ ਤੇ ਨਾਲ ਹੀ ਕਹਿੰਦੇ ਕਿ 60% ਰਹਿ ਗਏ ਤੇ ਪੋਜੀਸ਼ਨ ਆਈ ਵੀ ਨਹੀਂ
12: ਉਹ ਤਾਂ ਬੈਲੈਂਸ ਨਹੀਂ ਕਰਨਾ ਆਇਆ ਉਹਨਾਂ ਨੂੰ ਬਈ ਦੋਵਾਂ ਚੀਜ਼ਾਂ 'ਚ ਬੈਲੈਂਸ ਕਿੱਦਾਂ ਕਰਾਂ ਬਾਹਰ ਕਰਨਾ ਹੁੰਦਾ ਤੇ ਉਹ ਇੱਕ ਸਾਈਡ ਜਿਵੇਂ ਕਹਿੰਦੇ ਨਾ ਤਕੜੀ ਵੱਲੋਂ ਇੱਕ ਸਾਈਡ ਭਾਰੀ ਹੋ ਗਈ ਫਿਰ ਉਹ ਆਟੋਮੈਟਿਕਲੀ ਉਹ ਫਰਕ ਪੈ ਜਾਂਦਾ
1: ਜੀ ਜੀ ਜੀ ਜੀ ਸੁਣੀ ਦਈਆ ਬਿਲਕੁਲ ਇਨਸਾਨ ਟੂ ਇਨਸਾਨ ਡਿਪੈਂਡ ਕਰਦਾ ਥੈਂਕ ਯੂ ਵੀਰੇ ਬਹੁਤ ਧੰਨਵਾਦ ਤੁਹਾਡੀ ਕਾਲ ਦੇ ਲਈ ਸੋ ਗੱਲ ਅਸੀਂ ਕਰ ਰਹੇ ਹਾਂ ਵੀ ਕੋਈ ਵੀ ਬੰਦਾ ਕੋਈ ਐਥਲੀਟ ਹੈ ਜਾਂ ਤੁਸੀਂ ਦਸਵੀਂ ਗਿਆਰਵੀਂ ਬਾਰਵੀਂ 'ਚ ਯੂਨੀਵਰਸਿਟੀ 'ਚ ਪੜ੍ਹ ਰਹੇ ਹੋ ਜਾਂ ਕੋਈ ਐਕਟਰ ਹੈ ਕੋਈ ਸਿੰਗਰ ਹੈ, ਵੀ ਜਦੋਂ ਤੁਹਾਡੀ ਲਾਈਫ ਦੇ ਵਿੱਚ ਆਸ਼ਕੀ ਐਂਟਰ ਕਰ ਜਾਂਦੀ ਹੈ, ਤੁਹਾਨੂੰ ਲੱਗਦਾ ਕਿ ਤੁਹਾਡੇ ਕਰੀਅਰ ਦੇ ਉੱਤੇ ਟੈਲੈਂਟ ਦੇ ਉੱਤੇ ਕੋਈ ਫਰਕ ਪੈਣ ਲੱਗ ਜਾਂਦਾ? ਹੁਣ ਕ੍ਰਿਕਟ ਦੀ ਜੇ ਗੱਲ ਕਰੀਏ, ਹੁਣ ਉਹੀ ਅਸੀਂ ਗੱਲ ਕਰ ਰਹੇ ਹਾਂ ਵੀ ਕੱਲ੍ਹ ਮੈਨੂੰ ਇੱਕ ਫੋਨ ਆਇਆ ਇੱਕ ਵੀਰ ਦਾ, ਉਹ ਕਹਿੰਦੇ ਨਾ ਵੀ ਜਦੋਂ ਦੀ ਅਰਸ਼ਦੀਪ ਸਿੰਘ ਜਿਹੜਾ ਕ੍ਰਿਕਟਰ ਹੈ ਉਹਦੀ ਗਰਲਫ੍ਰੈਂਡ ਬਣੀ ਹੈ, ਉਦੋਂ ਦਾ ਉਹ ਵਧੀਆ ਨਹੀਂ ਖੇਡ ਰਿਹਾ ਕਿਉਂਕਿ ਉਹ ਕੁੜੀ ਨਾਲ ਬਿਜ਼ੀ ਹੋ ਗਿਆ, ਘੁੰਮਦਾ ਫਿਰਦਾ ਕੁੜੀ ਨੂੰ ਟਾਈਮ ਦੇ ਰਿਹਾ। ਤੁਹਾਨੂੰ ਲੱਗਦਾ ਇੱਦਾਂ ਦਾ ਕੋਈ ਅਸਰ ਪੈਂਦਾ ਬੰਦੇ ਦੇ ਟੈਲੈਂਟ ਉੱਤੇ, ਸਕਿੱਲ ਉੱਤੇ, ਉਹਦੀ ਗੇਮ ਉੱਤੇ, ਵੀ ਜੇ ਕੋਈ ਗਰਲਫ੍ਰੈਂਡ ਬਣ ਗਈ ਬੰਦਾ ਆਸ਼ਕੀ ਦੇ ਚੱਕਰਾਂ 'ਚ ਪੈ ਜਾਂਦਾ, ਵੀ ਥੋੜ੍ਹਾ ਜਿਹਾ ਉਹ ਆਪਣੇ ਟੈਲੈਂਟ ਤੋਂ ਹਿੱਲ ਜਾਂਦਾ? ਸੋ ਇਹ ਅੱਜ ਦੀ ਗੱਲਬਾਤ ਹੋ ਰਹੀ ਹੈ ਅਤੇ ਨੰਬਰ ਹੈ ਆਪਣਾ 9056733337 905 673 33 ਆਪਣਾ ਨੰਬਰ ਹੈ 9056733337 905 673 33 37 'ਤੇ ਗੱਲਬਾਤ ਆਪਣੀ ਹੋ ਰਹੀ ਹੈ। ਯਾਦ ਰੱਖੋ ਜ਼ਰੂਰ ਤੁਸੀਂ ਬਰੋਲ ਟੈਂਬਰ ਪਰਸਨਲ ਇੰਜਰੀ ਲੋਇਰਸ ਨੂੰ ਕਦੇ ਵੀ ਕਾਰ ਵੈਨ ਟਰੱਕ ਦਾ ਐਕਸੀਡੈਂਟ ਹੋ ਜਾਵੇ ਟੈਂਸ਼ਨ ਨਾ ਲਓ, ਤੁਸੀਂ ਇਹਨਾਂ ਨੂੰ ਕਾਲ ਕਰੋ, ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਤੁਹਾਡੇ ਲਈ ਫਾਈਟ ਕਰਦੇ ਨੇ ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਕਲੇਮ, ਵੱਧ ਤੋਂ ਵੱਧ ਸੈਟਲਮੈਂਟ ਮਿਲੇ। ਕੋਈ ਫੀਸ ਨਹੀਂ ਚਾਰਜ ਕਰਦੇ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ, ਨੰਬਰ ਘੁਮਾ ਲਓ। ਇਹਨਾਂ ਨੇ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਦੀਆਂ ਸੈਟਲਮੈਂਟਾਂ ਦਵਾਈਆਂ। ਇੰਸ਼ੋਰੈਂਸ ਨੂੰ ਸਿੱਧਾ ਫੋਨ ਕਰੋਗੇ ਨਾ, ਇੰਸ਼ੋਰੈਂਸ ਕੰਪਨੀ ਨੇ ਤੁਹਾਨੂੰ ਕਹਿਣਾ ਸਾਡੇ ਡਾਕਟਰ ਕੋਲ ਜਾਓ, ਸਾਡੀ ਸ਼ਾਪ ਕੋਲ ਜਾਓ, ਸਾਡੀ ਗੱਲ ਮੰਨੋ। ਉਹਨੇ ਤਾਂ ਦੇਣਾ ਕੱਖ ਨਹੀਂ। ਇਹਨਾਂ ਨੂੰ ਕਾਲ ਕਰੋ, ਇਹ ਲੜਨਗੇ, ਇੰਸ਼ੋਰੈਂਸ ਕੰਪਨੀ ਦੀ ਬੱਸ ਕਰਾ ਦੇਣਗੇ, ਇੰਸ਼ੋਰੈਂਸ ਕੰਪਨੀ ਵੀ ਤੁਹਾਨੂੰ ਲੱਖਾਂ ਲੱਖਾਂ ਡਾਲਰ ਦਊਗੀ। ਸੋ ਕਾਲ ਕਰ ਲਓ 647-890-1437 9093 ਤੁਹਾਡੀ ਕਾਲ ਕੱਟੀ ਗਈ ਹੈ, ਦੁਬਾਰਾ ਤੋਂ ਕਰ ਲਿਓ ਫੋਨ। ਸਟੂਡੀਓ ਦਾ ਨੰਬਰ ਹੈ 905-673-33-37 9056-733-33-37। ਕੀ ਤੁਸੀਂ ਬਿਜ਼ਨਸ ਚਲਾਉਂਦੇ ਹੋ, ਬੁੱਕ ਕੀਪਿੰਗ ਪਿੱਛੇ ਰਹਿ ਗਈ, ਪੇਰੋਲ, HST, ਕਾਰਪੋਰੇਟ ਟੈਕਸ ਜਾਂ CRA ਕੰਪਲਾਈਂਸ ਦੀ ਟੈਂਸ਼ਨ ਹੈ, ਟੈਕਸਲ ਅਕਾਊਂਟਿੰਗ ਵਾਲੇ ਤੁਹਾਡੇ ਬਿਜ਼ਨਸ ਲਈ ਬੁੱਕ ਕੀਪਿੰਗ, ਪੇਰੋਲ, ਕਾਰਪੋਰੇਟ ਟੈਕਸ ਫਾਈਲਿੰਗ, HST ਸਪੋਰਟ ਅਤੇ ਪੂਰਾ ਸਾਲ ਟੈਕਸ ਪਲੈਨਿੰਗ ਵਿੱਚ ਪ੍ਰੋਫੈਸ਼ਨਲ ਮਦਦ ਕਰਦੇ ਨੇ। ਟਰੱਕਿੰਗ, ਕੰਸਟਰਕਸ਼ਨ, ਰੈਸਟੋਰੈਂਟ, ਰੀਟੇਲ, ਰੀਅਲ ਇਸਟੇਟ, IT ਕੰਸਲਟਿੰਗ ਜਾਂ ਕਿਸੇ ਵੀ ਸਮਾਲ ਬਿਜ਼ਨਸ ਲਈ ਟੈਕਸਲ ਅਕਾਊਂਟਿੰਗ ਤੁਹਾਡੇ ਅਕਾਊਂਟਸ ਨੂੰ ਕਲੀਨ, ਔਰਗਨਾਈਜ਼ ਅਤੇ CRA ਰੈਡੀ ਰੱਖਣ ਵਿੱਚ ਮਦਦ ਕਰਦੇ ਨੇ। ਅੱਜ ਹੀ ਆਪਣੀ ਬਿਲਕੁਲ ਮੁਫਤ 15-20 ਮਿੰਟ ਦੀ ਬਿਜ਼ਨਸ ਟੈਕਸ ਰਿਵਿਊ ਬੁੱਕ ਕਰੋ 647-461-0361 ਜੀ 9176 ਹੈਲੋ ਠੀਕ ਹੈ ਜੀ ਕਿਵੇਂ ਹੋ? ਜੇ ਤੁਸੀਂ ਆਪਣੀ ਗੱਲ ਕਰੋ, ਤੁਹਾਡੀ ਜ਼ਿੰਦਗੀ ਚ ਕੋਈ ਏਦਾਂ ਦਾ ਕੋਈ ਅਸਰ ਪਿਆ, ਕੋਈ ਆਸ਼ਕੀ ਦੇ ਚੱਕਰ ਚ ਤੁਸੀਂ ਪਏ ਹੋ?
13: ਮੈਨੂੰ ਪਤਾ ਕੀ ਹੈ, ਜਿਹੜੇ ਉਹ ਮੁਕਾਮ ਤੇ ਹੈਗਾ ਨਾ, ਉਹ ਜਿਹੇ ਮੁਕਾਮ ਤੇ ਅਸੀਂ ਕਦੇ ਪਹੁੰਚੀ ਨੀ। ਉਹਨੂੰ ਥੋੜੀ ਆਪਣਾ ਸੋਚਣਾ ਚਾਹੀਦਾ ਕਿ ਜਿਵੇਂ ਜਿਹੜੇ ਮੁਕਾਮ ਤੇ ਉਹ ਪਹੁੰਚਿਆ, ਜਿੱਥੋਂ ਪਹੁੰਚਿਆ, ਤੇ ਥੋੜਾ ਜਿਹਾ ਮਤਲਬ ਦੋਨੇ ਪਾਸੇ ਨੂੰ ਮਤਲਬ ਬੈਲੈਂਸ ਕਰਕੇ ਰੱਖੇ ਹੈ ਨਾ।
1: ਠੀਕ ਹੈ, ਚਲੋ। ਸੋ ਬਾਈ ਜੀ ਕਹਿੰਦੇ ਕਿ ਨਵੀਂ ਜ਼ਰੂਰ ਫਰਕ ਪੈਂਦਾ। 7927 ਹੈਲੋ
14: ਸਰ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ,
14: ਹਾਂਜੀ ਸਰ ਜੀ, ਮੇਰਾ ਮੰਨਣਾ ਇਹ ਇੱਕ ਹੁੰਦਾ ਆਪਣਾ ਲਾਈਫ ਪਾਰਟਨਰ, ਇੱਕ ਹੁੰਦੀ ਆਸ਼ਕੀ। ਲਾਈਫ ਪਾਰਟਨਰ ਦਾ ਉਹ ਚ ਕਾਮਯਾਬੀ ਦਾ ਫਰਕ ਹੁੰਦਾ ਵੀ ਆਪਣੀ ਵਾਈਫ ਆਪਾਂ ਨੂੰ ਕਾਮਯਾਬ ਕਰਦੀ ਹੈ, ਜਿਹੜੀ ਆਸ਼ਕੀ ਹੁੰਦੀ ਆ ਇਹ ਚ 99% ਲੋਕੀ ਫੇਲ ਹੁੰਦੇ ਆ। ਜਿਸ ਤਰ੍ਹਾਂ ਤੁਸੀਂ ਮਿਲਖਾ ਸਿੰਘ ਫਿਲਮ ਵੀ ਦੇਖੀ ਹੋਣੀ ਆ, ਪਹਿਲੀ ਦੌਰ ਦੇ ਵਿੱਚ ਮਿਲਖਾ ਸਿੰਘ ਹਾਰ ਕੇ ਆਇਆ ਸੀ, ਕਿਸੇ ਵਜ੍ਹਾ ਕਰਕੇ ਹਾਰ ਕੇ ਆਇਆ ਸੀ, ਆਸ਼ਕੀ ਦੀ ਵਜ੍ਹਾ ਕਰਕੇ। 100% ਉਹ ਸੱਚ ਆ।
1: ਸ਼ੁਕਰੀਆ ਸਰ, ਬਹੁਤ ਸ਼ੁਕਰੀਆ। ਸੋ ਅੱਛਾ, ਮੈਂ ਬਾਗ ਮਿਲਖਾ ਬਾਗ ਦੇਖੀ ਜ਼ਰੂਰ, ਮੈਨੂੰ ਯਾਦ ਨਹੀਂ, ਪਰ ਵੀ ਉਸ ਫਿਲਮ ਵਿੱਚ ਵੀ ਆਸ਼ਕੀ ਹੋਈ ਸੀ ਤੇ ਫਿਰ ਆਪਣਾ ਹਾਰੇ ਵੀ ਸੀਗੇ। ਸੋ ਓਕੇ, ਇੱਕ ਤਾਂ ਤੁਸੀਂ ਜੇ ਨਵਾਂ ਘਾਹ ਲਗਵਾਉਣਾ ਨਾ, ਸੋਲਡਿੰਗ ਕਰਵਾਉਣੀ ਹੈ, ਮੈਂ ਤੁਹਾਨੂੰ ਸਭ ਤੋਂ ਟੋਪ ਦਾ ਨੰਬਰ ਦਿੰਦਾ, ਡਿਸਕਾਊਂਟ ਮਿਲੂਗਾ, ਮੇਰਾ ਨਾਂ ਲੈ ਦਿਓ ਤੁਸੀਂ, ਐਸ ਐਸ ਲੋਨ ਕੇਅਰ ਨੂੰ ਕਾਲ ਕਰੋ, ਨਵਾਂ ਘਾਹ ਲਗਵਾਓ, 437-655-1984। ਹੁਣ ਟਾਈਮ ਹੈ, ਮੌਸਮ ਵਧੀਆ, ਗਰਮੀ ਆ ਰਹੀ ਹੈ, ਘਾਹ ਘੂ ਲਗਵਾ ਲਓ, 437-655-1984 ਤੇ ਤੁਸੀਂ ਕਾਲ ਜ਼ਰੂਰ ਕਰੋ। ਸਬਜ਼ੀ ਮਾਰਕੀਟ ਹੈ, ਨਾਲੇ ਰੈਸਟੋਰੈਂਟ ਹੈ, ਨਾਲੇ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਖੁੱਲਦਾ। ਦੋ ਲੋਕੇਸ਼ਨਾਂ ਨੇ, ਇੱਕ ਲੋਕੇਸ਼ਨ ਹੈ 10 ਲੋਰਮੈਲ ਗੇਟ ਸੈਂਡਲਵੁੱਡ ਮਕਲੋਗਲਨ, ਦੂਜੀ ਲੋਕੇਸ਼ਨ ਹੈ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ। ਫਰੈਸ਼ ਸਬਜ਼ੀਆਂ, ਫਰੂਟ ਹਰ ਕਿਸਮ ਦਾ, ਫਰੈਸ਼ ਜੂਸ, ਗੰਨੇ ਦਾ ਰਸ, ਮਠਿਆਈਆਂ, ਚਿਕਨ ਲੈਗ ਬਾਏ ਵਨ ਗੇਟ ਵਨ ਫਰੀ, ਬਿਰਿਆਨੀ ਬਾਏ ਵਨ ਗੇਟ ਵਨ ਫਰੀ, ਇੰਡੀਆ ਸਟਾਈਲ ਫਰੂਟ ਚਾਟ, ਬਨ ਕੁਲਚਾ ਇੱਕ ਨਾਲ ਇੱਕ ਫਰੀ। ਸਬਜ਼ੀ ਮਾਰਕੀਟ 24 ਘੰਟੇ 7 ਦਿਨ ਓਪਨ। ਨਾਲ ਦੀ ਨਾਲ ਐਮਪਾਇਰ ਆਟੋ ਬਾਡੀ ਐਂਡ ਰਿਪੇਅਰ, ਗੱਡੀ ਨੂੰ ਤੁਸੀਂ ਪੇਂਟ ਕਰਾਉਣਾ, ਪੂਰਾ ਪੇਂਟ ਜੋਬ ਦਾ ਕੰਮ ਹੈ, ਕੋਈ ਬੰਪਰ ਟੁੱਟ ਗਿਆ ਬੰਪਰ ਰਿਪੇਅਰ ਕਰਾਉਣਾ, ਫੈਂਡਰ ਟੁੱਟ ਗਿਆ ਫੈਂਡਰ ਰਿਪੇਅਰ ਕਰਾਉਣਾ, ਕੋਈ ਤੁਹਾਡੇ ਡੋਰ 'ਚ ਡੈਂਟ ਪੈ ਗਿਆ, ਗੱਲ ਕੀ, ਕੋਈ ਵੀ ਗੱਡੀ ਦਾ ਨਾ ਆਟੋ ਬਾਡੀ ਦਾ ਕੰਮ ਹੈ, ਤਾਂ ਐਮਪਾਇਰ ਆਟੋ ਬਾਡੀ ਦੇ ਬਾਈਆਂ ਨੂੰ ਕਾਲ ਕਰੋ, ਇਹ ਡਾਇਰੈਕਟ ਇੰਸ਼ੋਰੈਂਸ ਦੇ ਨਾਲ ਵੀ ਡੀਲ ਕਰਦੇ ਆ, ਜੇ ਐਕਸੀਡੈਂਟ ਵੀ ਹੋ ਗਿਆ ਕੋਲੀਜਨ ਰਿਪੇਅਰ ਵੀ ਕਰਦੇ ਆ। 181 ਰਦਰਫਰਡ ਰੋਡ ਸਾਊਥ, 905-453-6780, 905-453-6780। ਜੀ ਮੈਨੀ ਜੀ, ਕੀ ਹਾਲ?
15: ਮਾਰਨਿੰਗ ਨਵੀ।
1: ਗੁੱਡ ਮਾਰਨਿੰਗ
15: ਨਵੀ। ਮੇਰੀ ਓਪੀਨੀਅਨ ਆ ਵੀ ਇਹਦਾ ਆਨਸਰ ਯੈਸ ਵੀ ਨਹੀਂ ਹੈ ਤੇ ਨੋ ਵੀ ਨਹੀਂ ਹੈ। ਉਹਦਾ ਰੀਜ਼ਨ ਇਹ ਹੈਗਾ ਵੀ ਪਲੇਅਰ ਜਦੋਂ ਡਿਸਟਰੈਕਟ ਹੋ ਜਾਂਦੇ, ਇੱਕਦਮ ਪੀਕ ਤੇ ਜਦੋਂ ਪਹੁੰਚਦੇ ਨੇ ਨਾ, ਜਦੋਂ ਬਹੁਤ ਜ਼ਿਆਦਾ ਪੈਸਾ ਆ ਜਾਂਦਾ, ਸ਼ੋਹਰਤ ਆ ਜਾਂਦੀ ਹੈ, ਤੇ ਕੋਈ ਵੀ ਡਿਸਟਰੈਕਸ਼ਨ ਉਹਨਾਂ ਨੂੰ ਲੈ ਡੁੱਬਦੀ ਹੈ। ਸੋ ਉਹ ਕੁੜੀ ਦਾ ਨਾਮ ਦੇ ਦਿਓ, ਉਹਨੂੰ ਪਾਰਟੀਜ਼ ਦਾ ਨਾਮ ਦੇ ਦਿਓ, ਉਹਨੂੰ ਡਰੱਗਸ ਦਾ ਨਾਮ ਦੇ ਦਿਓ, ਉਹਨੂੰ ਜਿਹੜਾ ਮਰਜ਼ੀ ਨਾਮ ਦੇ ਦਿਓ। ਸੋ ਸਪੈਸੀਫਿਕਲੀ ਜੇ ਕੋਈ ਕੁੜੀ ਦੇ ਆਏ ਤੇ ਨਹੀਂ, ਉਹ ਪਲੇਅਰ ਡਿਪੈਂਡ ਕਰਦਾ ਵੀ ਉਹ ਕੁੜੀ ਕਰਕੇ ਡਿਸਟਰੈਕਟ ਹੋਇਆ ਕਿ ਨਹੀਂ ਹੋਇਆ। ਕੁੜੀ ਕਰਕੇ ਨਹੀਂ ਉਹ ਡਿਸਟਰੈਕਟ ਹੋਇਆ, ਉਹ ਆਪਣੇ ਕਰਕੇ ਡਿਸਟਰੈਕਟ ਹੋਇਆ। ਸੋ ਆਨਸਰ ਇਹਦਾ ਸਿੰਪਲ ਹੈ ਵੀ ਕਿਸੇ ਵੀ ਡਿਸਟਰੈਕਸ਼ਨ ਕਰਕੇ ਪਲੇਅਰ ਦੀ ਪਰਫਾਰਮੈਂਸ ਡਾਊਨਫਾਲ ਜਾਏਗੀ ਜਾਏਗੀ, ਉਹਨੂੰ ਜਿਹੜਾ ਮਰਜ਼ੀ ਨਾਮ ਦੇ ਦਿਓ।
1: ਠੀਕ ਹੈ। ਸੋ ਤੁਹਾਨੂੰ ਲੱਗਦਾ ਵੀ ਕੋਈ ਲੜਕੀ ਦੇ ਆਉਣ ਦੇ ਨਾਲ ਵੀ ਬੰਦੇ ਕੋਈ ਐਥਲੀਟ ਡਿਸਟਰੈਕਟ ਹੋ ਸਕਦਾ?
15: ਉਹ ਪਲੇਅਰ ਤੇ ਡਿਪੈਂਡ ਕਰਦਾ ਵੀ ਉਹ ਕੰਸਨਟ੍ਰੇਟ ਨਹੀਂ ਕਰ ਰਿਹਾ, ਆਪਣੀ ਪ੍ਰੈਕਟਿਸ ਮਿਸ ਕਰ ਰਿਹਾ, ਜਿਹੜਾ ਟਾਈਮ ਉਹਨੂੰ ਪ੍ਰੈਕਟਿਸ ਨੂੰ ਦੇਣਾ ਸੀ ਉਹਨੂੰ ਫੋਨ ਤੇ ਲੱਗਾ ਹੋਇਆ, ਜਾਂ ਪ੍ਰੈਕਟਿਸ ਕਰਦੇ ਵੀ ਹੈਡਫੋਨ ਲਗਾਏ ਹੋਏ, ਉਹਨੂੰ ਵੀ ਉਹਦੇ ਨਾਲ ਗੱਲ ਕਰੀ ਜਾਵਾਂਗੇ। ਸੋ ਬਿਲਕੁਲ ਬਿਲਕੁਲ ਪਲੇਅਰ ਤੇ ਡਿਪੈਂਡ ਕਰਦਾ, ਉਹ ਡਿਸਟਰੈਕਸ਼ਨ ਦਾ ਕੋਈ ਵੀ ਨਾਮ ਹੋ ਸਕਦਾ।
1: ਤੁਸੀਂ ਕਦੇ ਡਿਸਟਰੈਕਟਡ ਹੋਏ ਹੋ ਜ਼ਿੰਦਗੀ 'ਚ ਕੋਈ ਕੁੜੀ ਦੇ ਆਉਣ ਦੇ ਨਾਲ?
15: ਡਿਸਟਰੈਕਟ ਤਾਂ ਸਾਰੇ ਹੁੰਦੇ
1: ਨਹੀਂ, ਤੁਹਾਡੇ ਕਿਸੇ ਨਹੀਂ, ਪਰ ਤੁਹਾਡੇ ਕੋਈ ਪੜ੍ਹਾਈ ਤੇ ਕੋਈ ਕਰੀਅਰ ਤੇ ਕੋਈ ਨੈਗੇਟਿਵ ਅਸਰ ਪਿਆ?
15: ਨਵੀਂ ਬਹੁਤ ਅਸਰ ਪੈਂਦਾ ਯਾਰ, ਤੁਸੀਂ ਹੁਣ ਰੇਡੀਓ ਦੇ ਉੱਤੇ ਜਿਹੜਾ ਮਰਜ਼ੀ ਜੋ ਮਰਜ਼ੀ ਬੋਲੀ ਜਾਵੇ, ਬਟ ਜਦੋਂ ਤੁਸੀਂ ਡਿਸਟਰੈਕਟ ਹੁੰਦੇ ਹੋ, ਤੁਸੀਂ ਪੜ੍ਹਾਈ 'ਚ ਕੰਸਨਟ੍ਰੇਟ ਨਹੀਂ ਕਰਦੇ, ਤੁਸੀਂ ਆਪਣੇ ਲੋਕ ਰੂਮ 'ਚ ਪੜ੍ਹਨ ਜਾਂਦੇ ਹੋ, ਫੋਨ ਚੱਕ ਕੇ ਤੁਸੀਂ ਕਿਸੇ ਨਾਲ ਗੱਲਾਂ ਕਰਨ ਲੱਗ ਪਓ, ਦੈਟਸ ਡਿਸਟਰੈਕਸ਼ਨ, ਕਿਉਂਕਿ ਯੂ ਫੀਲ ਲਾਈਕ ਟਾਕਿੰਗ, ਤੁਹਾਡੀ ਉਹ ਏਜ ਇਹੋ ਜਿਹੀ ਹੁੰਦੀ ਹੈ, ਰਾਈਟ? ਸੋ ਡਿਸਟਰੈਕਸ਼ਨ ਨੂੰ ਜਿਹੜਾ ਮਰਜ਼ੀ ਨਾਮ ਦੇ ਦਿਓ, ਕੁੜੀ ਦਾ ਨਾਮ ਦੇ ਦਿਓ, ਪਾਰਟੀ ਦਾ ਨਾਮ ਦੇ ਦਿਓ, ਡਰੱਗਸ ਦਾ ਨਾਮ, ਜਿਹੜਾ ਮਰਜ਼ੀ ਨਾਮ ਦੇ ਦਿਓ, ਦੈਟਸ ਡਿਸਟਰੈਕਸ਼ਨ।
1: ਓਕੇ, ਠੀਕ ਹੈ, ਥੈਂਕ ਯੂ ਮੈਨੀ, ਬਹੁਤ ਧੰਨਵਾਦ ਤੁਹਾਡਾ। ਸੋ ਮੈਨੀ ਹੁਣੇ ਕਹਿੰਦੇ ਕਿ ਮੈਂ ਵੀ ਨਵੀਂ ਡਿਸਟਰੈਕਟ ਹੋਇਆ ਜ਼ਰੂਰ ਹੈ। ਸੋ ਜਿਹੜਾ ਬੰਦਾ ਆਸ਼ਕੀ 'ਚ ਪੈਂਦਾ, ਉਹ ਕਿਤੇ ਨਾ ਕਿਤੇ ਉਹਦਾ ਧਿਆਨ ਇੱਧਰ ਉੱਧਰ ਹੋ ਹੀ ਜਾਂਦਾ ਹੈ। ਚਲੋ ਠੀਕ ਹੈ, ਤੁਹਾਡੀ ਵੀ ਗੱਲ ਫਿਰ ਮੰਨ ਲੈਂਦੇ ਹਾਂ। ਹਾਰਡਵੁੱਡ ਜਾਇੰਟ, ਹਾਰਡਵੁੱਡ ਲੈਮੀਨੇਟ, ਵਾਈਨਲ ਟਾਈਲਾਂ, ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ, ਟੋਰਬਰਮ ਅਤੇ ਸਟੀਲਸ ਦੇ ਉੱਤੇ ਹਾਰਡਵੁੱਡ ਜਾਇੰਟ ਐਂਡ ਕੰਟਰੈਕਟਰਸ ਲਈ ਹਰੇਕ ਪ੍ਰਾਈਸ ਇਹ ਬੀਟ ਕਰ ਰਹੇ ਨੇ, ਹਾਰਡਵੁੱਡ ਜਾਇੰਟ, ਟੋਰਬਰਮ ਸਟੀਲਸ। ਕੈਲਡਿਨ ਮਿਤਸੂਬਿਸ਼ੀ, ਮਿਤਸੂਬਿਸ਼ੀ ਦੀ ਗੱਡੀ ਲੈਣੀ ਹੈ, ਮਿਤਸੂਬਿਸ਼ੀ ਦਾ ਕੋਈ ਐਸਯੂਵੀ ਲੈਣਾ, ਕੈਲਡਿਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਬਾਈ ਜੀ ਨੂੰ ਕਾਲ ਕਰੋ, 10 ਸਾਲ ਦੀ ਤੁਹਾਨੂੰ ਕੈਲਡਿਨ ਮਿਤਸੂਬਿਸ਼ੀ ਵਾਲੇ ਵਾਰੰਟੀ ਦੇ ਰਹੇ ਆ। ਨਹੀਂ ਤਾਂ ਕਿਹੜਾ ਕਾਰ ਮੇਕਰ ਹੈ ਜਿਹੜਾ 10 ਸਾਲ ਦੀ ਵਾਰੰਟੀ ਦਿੰਦਾ ਬਈ? ਸੋ ਜ਼ਰੂਰ ਤੁਸੀਂ ਯਾਦ ਰੱਖੋ, ਆਉਣ ਵਾਲੇ 16, 17, 18 ਤਰੀਕ ਨੂੰ ਮਹਾਨ ਕੀਰਤਨ ਦਰਬਾਰ ਹੋ ਰਿਹਾ, ਜੋ ਕਿ 5ਵੀਂ ਵਾਰ ਸਿੰਘ ਹਰਜੀਤ ਜੀ ਵੱਲੋਂ ਕਰਵਾਇਆ ਜਾ ਰਿਹਾ। ਸੋ ਤੁਸੀਂ ਜ਼ਰੂਰ ਸਭ ਨੇ ਪਰਿਵਾਰਾਂ ਸਮੇਤ ਪਹੁੰਚਣਾ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਆਓ ਅਤੇ ਇਸ ਮਹਾਨ ਕੀਰਤਨ ਦਰਬਾਰ ਨੂੰ ਇੱਕ ਵਾਰ ਫਿਰ ਤੋਂ ਆਪਾਂ ਸਕਸੈਸਫੁਲ ਬਣਾਈਏ। ਬ੍ਰੈਂਪਟਨ ਦੇ ਫੇਅਰ ਗਰਾਊਂਡਸ ਵਿਖੇ ਹੋ ਰਿਹਾ, 12942 ਹਾਰਟ ਲੇਕ ਰੋਡ, ਤੇ ਸੇਵਾ ਲਈ ਕੋਈ ਵੀ ਜਾਣਕਾਰੀ ਲਈ 647-448-1000 16-17-18 May ਨੂੰ ਮਹਾਨ ਪੰਜਵਾਂ ਕੀਰਤਨ ਦਰਬਾਰ ਤੇ 11 ਵਜੇ ਹਰਜੀਤ ਜੀ ਹੋਰ ਜਾਣਕਾਰੀ ਦੇਣਗੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504
16: Swing in the golf season with AM 530 at the MITPA 33rd Annual Golf Tournament, June 10th at Piper's Heath Golf Club. Sponsored by Betty Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee support community services and includes 18 holes of golf, power cart, prizes, lunch, and dinner. MITPA, meaningful interactions create benevolent acts. Register now or donate at micba.com.

0: ਕਿ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ ਚ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਿ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ, ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ, ਇਹੀ ਨਹੀਂ 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਵ, ਐਂਡ 905-671-2000।
1: You are listening to your favorite radio show, Radio Awaz, the voice, Zindabad, Zindabad. For advertising, please call 416-518-3200.
2: ਜੀ ਤੀਜਾ ਵਿਆਹ ਆ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
3: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
4: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੋਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699,
5: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ, ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਲੈ ਕੇ ਰਾਤ 10 ਵਜੇ ਤੱਕ, ਮਈ 18 ਦਿਨ ਸੋਮਵਾਰ 12 ਵਜੇ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਨਿਕ ਰੋਡ, ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਿਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲ ਏ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ, 647-448-1000, 647-448-1000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
6: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ and rear brake change at $750, and AC recharge is at just $180. So reach out to them, call at 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ਼ 905-452-9955।
7: ऑटो ओनर्स, क्या आप ज्यादा इंश्योरेंस प्रीमियम पे कर रहे हैं, या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या जी टू लाइसेंस है और कनाडा में 3 सालों का इंश्योरेंस एक्सपीरियंस है, तो टेंशन मत लीजिए।
8: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया, 6476562810, that is 6476562810।
9: ਹਾਂ ਵੀ ਰਣਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
10: ਉਹ ਭਾਜੀ, ਮੌਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
9: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੌਰਗੇਜ ਵਾਲੇ।
11: ਦੇਖ ਬਾਈ, ਜੇ ਤੂੰ ਲੈਣਾ ਮੌਰਗੇਜ ਜਾਂ ਲੋਨ, ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
10: ਅੱਛਾ ਜੀ,
12: ਆਹੋ ਜੀ, ਨੀਡ ਪ੍ਰਾਈਵੇਟ ਮੌਰਗੇਜ ਐਂਡ ਲੋਨਸ, ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 905-671-2000, ਮਿਸਟਰ ਸੰਧੂ।
13: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
14: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ, ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦਿਆਂ ਦੀ ਕੈਟਰਿੰਗ ਕਰਵਾਈ ਸੀ, ਅਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
4: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੋਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, TAWA Kitchen.ca। ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਲਡਰ ਹੋ ਆਪਣੇ ਦੋਸਤ ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200 9592200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ
15: ਰੁਪਿੰਦਰ ਗਰੇਵਾਲ ਲਾਅ ਆਫਿਸ ਰੀਅਲ ਇਸਟੇਟ ਟ੍ਰਾਂਜੈਕਸ਼ਨ ਵਿਲ ਬਣਾਉਣ ਲਈ ਫੈਮਿਲੀ ਲਾਅ ਜਾਂ ਫਿਰ ਪਾਵਰ ਆਫ ਅਟਾਰਨੀ ਆਲ ਸਰਵਿਸਿਜ਼ ਅੰਡਰ ਵਨ ਰੂਫ ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ ਬੈਰਿਸਟਰ ਸੋਲਿਸਟਰ ਐਂਡ ਨੋਟਰੀ ਪਬਲਿਕ ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ ਫਾਰ ਆਲ ਸਰਵਿਸਿਜ਼ ਕਾਲ 9054971211 9054971211
16: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ ਰੋਹਨ ਚੋਪੜਾ ਰਾਹੁਲ ਚੋਪੜਾ ਚੋਪੜਾ ਬ੍ਰਦਰਸ ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-316-4141 ਟੈਕਸ ਦਾ ਸੀਜ਼ਨ ਆ ਚੁੱਕਿਆ ਹੈ ਪੁਰਾਣੇ ਅਕਾਊਂਟੈਂਟ ਨਾਲ ਖੁਸ਼ ਨਹੀਂ ਹੋ ਜਾਂ ਟੈਕਸ ਦੇ ਵਿੱਚ ਤੁਹਾਡੀਆਂ ਬੱਚਤ ਕਿੱਥੇ ਹੋਈਆਂ ਕਿਹੜੇ ਕਿਹੜੇ ਲਿਮਿਟਸ ਤੁਹਾਡੇ ਲਈ ਸਰਕਾਰ ਨੇ ਸੈੱਟ ਕੀਤੇ ਹਨ ਲੋਨ ਮਿਲ ਸਕਦੇ ਨੇ ਜਾਂ ਕਿਤੇ ਵੀ ਤੁਹਾਡੀ ਕੰਪਨੀ ਦੀ ਸ਼ੇਪ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਪੰਜਾਬ ਟੈਕਸ ਸੋਲੂਸ਼ਨ ਦੇ ਜਗਜੀਤ ਸਾਚਾ ਜੀ ਮਿਸਿਸਾਗਾ ਤੇ ਕੈਂਬਰਿਜ ਦੀਆਂ ਦੋ ਲੋਕੇਸ਼ਨਸ ਤੋਂ ਨਵੀਆਂ ਫਾਈਲਸ ਜਿੱਥੇ ਲੈ ਰਹੇ ਨੇ ਉੱਥੇ ਤੁਹਾਨੂੰ ਸੁਚੇਤ ਕਰਦੇ ਹਨ ਆਉਣ ਵਾਲੇ ਸਮੇਂ ਲਈ ਟੈਕਸ ਦੀਆਂ ਸਰਵਿਸਿਸ ਲਈ ਪੰਜਾਬ ਟੈਕਸ ਸੋਲੂਸ਼ਨ 416-716-3642 416-720-3642 ਪੰਜਾਬ ਟੈਕਸ ਸੋਲੂਸ਼ਨ
17: ਰੀਅਲ ਇਸਟੇਟ ਦੀ ਦੁਨੀਆ ਵਿੱਚ ਆਓ ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ
18: ਰੀਅਲ ਇਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ
17: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ
18: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
17: 905-671-2000 9056712000
18: ਫੇਅਰਡੀਲ ਨਾਲ ਹੱਥ ਮਿਲਾਓ

ਮੈਂ ਕਲੀਆਂ ਤੇ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਅਤੇ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਿਆਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ ਅਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

سوکاس خوبصورت سویدا خوبصورت لوگ خوبصورت ملکن سی ایچ ایل او ڈیجیٹل اے ایم فریکوینسی رہیں ٹورنٹو پینسلوینیا نیو یارک واشنگٹن نیو جرسی تک سن سن رہے ہیں آپ سب دا ہاردک سواگت کرتے ہیں انٹاریو چ سارنیا تو لے کے لنڈن کچن واٹلو کیمبرج گولف ہوں جی ٹی انٹائر یا ਓਕਵਿਲ ਬਰਲਿੰਗਟਨ ਮਿਸਾਗਾ ਹੁੰਦੇ ਹੋਏ ਤੁਸੀਂ ਸਾਨੂੰ ਬ੍ਰੈਂਟਫੋਰਡ ਜਾਂ ਪੈਰਿਸ ਤੋਂ ਲੈ ਕੇ ਵੁੱਡਸਟਾਕ ਅਤੇ ਨੈਗਰਾ ਫਾਲ ਦੀ ਰੀਜਨ ਤੋਂ ਲੈ ਕੇ ਹੈਮਿਲਟਨ ਤੱਕ ਸੁਣ ਰਹੇ ਹੋ ਇਸ ਵਿੱਚ ਸਾਨੂੰ ਤੁਸੀਂ ਜੋ ਸੁਣ ਰਹੇ ਹੋ ਸਕਾਰਪਰੋ ਮਾਰਕਹਮ ਯੋਰਕ ਦੇ ਵਿੱਚ ਈਸਟ ਔਰ ਨੌਰਥ ਯੋਰਕ ਔਰ ਨਾਲ ਨਾਲ ਟੋਰੋਂਟੋ ਰੀਜਨ ਦੇ 14 ਸ਼ਹਿਰਾਂ ਦੇ ਵਿੱਚ ਅਤੇ ਡਰਮ ਦੇ ਵਿੱਚ ਸਾਨੂੰ ਤੁਸੀਂ ਸੁਣਦੇ ਹੋ ਜੋ ਪਿਕਰਿੰਗ ਏਜੈਕਸ ਵਿਟਬੀ ਓਸ਼ਵਾ ਕਰਟਸ ਬੋਮਨਵਿਲ ਨਿਊਟਨਵਿਲ ਨਿਊ ਕੈਸਲ ਤੋਂ ਲੈ ਕੇ ਕੋਬਰਗ ਤੱਕ ਔਰ ਨੌਰਥ ਈਸਟ ਦੇ ਵਿੱਚ ਸਾਨੂੰ ਸੁਣ ਰਹੇ ਹੋ ਤੁਸੀਂ ਹਾਈਵੇ 7 ਟੂਵਰਡਸ ਟੂ ਓਟਵਾ ਲਿੰਜੀ ਪੀਟਰ ਬਰੋ ਹੁੰਦੇ ਹੋਏ ਤੁਸੀਂ ਸਾਨੂੰ ਜੋ ਬਹੁਤ ਸਾਰੇ ਸ਼ਹਿਰ ਨੇ ਜਿਹਨਾਂ 'ਤੇ ਮੈਂ ਨਾ ਲਊਂਗਾ ਅਤੇ ਤੁਸੀਂ ਕਹੋਗੇ ਪਤਾ ਨਹੀਂ ਸੁਣਿਆ ਨਹੀਂ ਕਦੇ ਸੋ ਉਹਨਾਂ ਤੱਕ ਸੁਣਦੇ ਹੋ ਵਿੰਗਮ ਤੋਂ ਲੈ ਕੇ ਤੁਸੀਂ ਸਾਨੂੰ ਜੋ ਓਰੇਲੀਆ ਓਰੇਲੀਆ ਤੋਂ ਲੈ ਕੇ ਟੋਬਰਮਰੀ ਟੋਬਰਮਰੀ ਤੋਂ ਸਾਨੂੰ ਤੁਸੀਂ ਜੋ ਗ੍ਰੈਵਨ ਹਸ ਤੱਕ 11 ਅਤੇ ਜੋ ਸੋਰੀ 17 ਅਤੇ 400 ਹਾਈਵੇ ਦੇ ਉੱਪਰ ਸੁਣ ਰਹੇ ਹੈਗੇ ਹੋ ਬੈਰੀ ਅਤੇ ਬ੍ਰੈਂਟਫੋਰਡ ਅਤੇ ਬ੍ਰੈਂਟਫੋਰਡ ਦੇ ਨਾਲ ਨਾਲ ਜੋ ਮਿਡਲਨ ਤੋਂ ਲੈ ਕੇ ਜੋ ਮੈਰੀਟਾਈਮ ਆਈਲੈਂਡਸ ਨੇ ਇਹਨਾਂ ਦੇ ਉੱਪਰ ਵੀ ਸੁਣਦੇ ਹੋ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਉਮੀਦ ਦਿਨ ਖੁਸ਼ਗਵਾਰ ਰਹੇਗਾ ਚੜ੍ਹਦੀ ਕਲਾ ਵਾਲਾ ਨਿਰਪਾਓ ਨਿਰਵੈਰ ਮੁਸਕਰਾਹਟ ਚਿਹਰੇ ਦਾ ਪਾਠ ਰਹੇਗੀ ਰੋਸ਼ਨੀ ਰਸਤੇ ਦਿਖਾਵੇਗੀ ਤੁਸੀਂ ਚੱਲਦੇ ਰਹੋਗੇ ਇੱਕ ਵਾਰ ਫਿਰ ਤੋਂ ਕਾਮਯਾਬੀ ਦੇ ਨਾਲ ਜ਼ਿੰਦਗੀ ਚੱਲ ਰਹੀ ਹੈ ਛੋਟੀਆਂ ਮੋਟੀਆਂ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਨੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਪੀਅਰਸਨ ਦਾ ਟਰੈਕ 6 ਜਿੱਥੇ ਕੋਈ ਫਲਾਈਟ ਉਡਾਨ ਭਰ ਚੁੱਕੀ ਹੈ ਅਤੇ ਐਮਰਜੈਂਸੀ ਟਰੈਕ ਦੇ ਉੱਪਰ ਕੁਝ ਗੱਡੀਆਂ ਮੈਨੂੰ ਸਾਹਮਣੇ ਨਜ਼ਰ ਆ ਰਹੀਆਂ ਵੇਟ ਕਰ ਰਹੀਆਂ ਲੈਂਡਿੰਗ ਫੋਰ ਦ ਅਨਦਰ ਫਲਾਈਟ ਅਤੇ 401 ਮੈਨੂੰ ਇਸ ਸਮੇਂ ਈਸਟ ਪੌਂਡ ਦੇ ਵਿੱਚ ਮੂਵਿੰਗ ਲੈਟਵਰ ਸਲੋ ਅਗਰ ਬ੍ਰੈਮਲੀ ਦੇ ਉੱਪਰ ਆ ਰਹੇ ਹੋ ਸਾਊਥ ਪੌਂਡ ਦੇ ਵਿੱਚ ਸਟੀਲ ਦੇ ਕੋਲ ਵੱਡਾ ਟ੍ਰੈਫਿਕ ਜਾਮ ਅਗਰ ਟੋਰਬਰਮ 'ਤੇ ਆ ਰਹੇ ਹੋ ਤਾਂ ਵੀ ਕਿਉਂਕਿ ਸਵੇਰ ਹੁੰਦੇ ਹੀ ਰਸ਼ ਟਾਈਮ ਦੇ ਵਿੱਚ ਮੇਰੇ ਵੀਰ ਜਿਹੜੇ ਨੇ ਕੰਸਟਰਕਸ਼ਨ ਵਾਲੇ ਉਹ ਆ ਜਾਂਦੇ ਨੇ ਅਤੇ ਰਸ਼ ਆਵਰ ਦੇ ਵਿੱਚ ਫਿਰ ਉਹ ਖੜ੍ਹੇ ਹੁੰਦੇ ਨੇ ਅਤੇ ਲੋਕ ਆਪਣੇ ਕੰਮਾਂ 'ਤੇ ਲੇਟ ਹੋ ਰਹੇ ਨੇ ਜਾਂ ਇਰੀਟੇਟ ਹੋ ਰਹੇ ਨੇ ਦੇ ਡੋਂਟ ਗਿਵ ਡੈਮ ਬਿਕੋਜ ਦੇਰ ਇਜ਼ ਨੋ ਲੋਜਿਕ ਬਿਹਾਈਂਡ ਦਿਸ ਕੰਸਟਰਕਸ਼ਨ ਇਹ ਕੰਸਟਰਕਸ਼ਨ ਹੋਣੀ ਚਾਹੀਦੀ ਹੈ ਕਿ ਸਵੇਰੇ 6 ਵਜੇ ਸ਼ੁਰੂ ਕਰਨਗੇ ਇਹ ਅਤੇ 7:30 ਵਜੇ ਇਹ ਬ੍ਰੇਕ ਲੈਣਗੇ ਅਤੇ 9:30 ਵਜੇ ਫਿਰ ਸਟਾਰਟ ਕਰਨਗੇ ਨਹੀਂ ਤਾਂ ਇਹ ਸਟਾਰਟ ਹੀ ਉਸ ਟਾਈਮ ਨਾਲ ਕਰਨਗੇ ਇਹ ਸਭ ਕੁਝ ਜਿਹੜਾ ਹੋ ਰਿਹਾ ਤੁਹਾਡੇ ਸ਼ਹਿਰ ਦੇ ਆਸ ਪਾਸ ਖਬਰਾਂ ਦੇ ਵਿੱਚ ਇੱਕ ਮਦਰ ਨੂੰ ਅਰੈਸਟ ਕੀਤਾ ਗਿਆ ਟੋਡਲਰ ਬੱਚੇ ਨੂੰ ਹੋਸਪਿਟਲਾਈਜ਼ ਰਾਈਟ ਵੇ ਕੀਤਾ ਗਿਆ ਸਕਾਰਬਰੋ ਦੀ ਇਹ ਖਬਰ ਹੈ ਕੀ ਘਟਨਾ ਹੈ ਲੇਟਰ ਔਨ ਪਤਾ ਲੱਗ ਜਾਊਗੀ ਦੂਸਰੇ ਪਾਸੇ ਕਈ ਹੋਰ ਵੱਡੀਆਂ ਖਬਰਾਂ ਜਿਨ੍ਹਾਂ ਵਿੱਚੋਂ ਡੋਨਲਡ ਟਰੰਪ ਲੈ ਕੇ

0: ਇਹ ਅਪਸੈਟ ਹੈ ਜਿਹੜਾ ਹੈਗਾ ਸਟੇਟ ਆਫ ਹਾਰਮੋਨਸ ਨੂੰ, ਅਤੇ ਬਹੁਤ ਜ਼ਿਆਦਾ ਪਰੇਸ਼ਾਨ ਹੈਗਾ। ਲੈਟਸ ਸੀ ਕਿ ਉਹ ਕੀ ਕਰਦਾ ਅੱਗੇ। ਕੁਛ ਖਬਰਾਂ ਨੇ ਅਤੇ ਡਿਸਟਰਬੈਂਸ ਚੱਲ ਰਹੀ ਆ, ਅਤੇ ਡਿਸਟਰਬੈਂਸ ਚੱਲਦਿਆਂ ਇਸ ਲੌਂਗ ਵੀਕਐਂਡ 'ਤੇ $2 ਦੇ ਕਰੀਬ ਤੁਹਾਨੂੰ ਗੈਸ ਮਿਲੂਗੀ। ਕੱਲ੍ਹ ਅਤੇ ਅੱਜ ਸ਼ਾਮ ਤੱਕ 8 ਸੈਂਟ ਵੱਧ ਜਾਣੀਆਂ। ਜਿਨ੍ਹਾਂ ਨੇ ਪਵਾਉਣੀਆਂ ਪਵਾ ਕੇ ਆਪਣੀਆਂ ਗੱਡੀਆਂ ਫਿਲਅਪ ਕਰ ਲਓ। ਦੂਸਰੇ ਪਾਸੇ ਕਈ ਹੋਰ ਛੋਟੀਆਂ ਅਤੇ ਵੱਡੀਆਂ ਖਬਰਾਂ, ਜਿਨ੍ਹਾਂ ਵਿੱਚੋਂ TTC ਦੇ ਵਰਕਰਸ ਸਟ੍ਰਾਈਕ ਕਰਨਗੇ ਇਸ ਵੀਕਐਂਡ 'ਤੇ। ਟ੍ਰਾਂਜ਼ਿਟ ਸਿਸਟਮ ਜਿਹੜੇ ਯੂਜ਼ ਕਰ ਰਹੇ ਨੇ ਉਹ ਡਾਊਨਟਾਊਨ ਦੇ ਲਈ ਆਪਣੀ ਦੇਖਭਾਲ ਕਰ ਸਕਦੇ ਨੇ। ਡਾਕਟਰਸ ਦੇ ਇੱਕ ਪੂਲ ਨੇ ਕਿਹਾ ਕਿ AI ਦੀਆਂ ਰਿਪੋਰਟਸ ਦੇ ਵਿੱਚ ਟ੍ਰਾਂਸਕ੍ਰਿਪਟ ਬਹੁਤ ਜ਼ਿਆਦਾ ਗਲਤ ਹੈ, ਕਿਸੇ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਸਕਦਾ ਹੈ। AI ਨੂੰ ਤੁਸੀਂ ਲਿਆ ਕੇ ਸਿਰ ਦੇ ਉੱਤੇ ਬਿਠਾਇਆ ਹੋਇਆ ਜਿਹੜੇ ਸਾਰੇ ਕਿਤੇ, AI ਬੜੀ ਮਿਸਲੀਡਿੰਗ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਡਿਲੀਵਰ ਕਰ ਰਹੀ ਹੈਗੀ ਆ। ਸੋ AI ਦੀ ਜਿਹੜੀਆਂ ਟ੍ਰਾਂਸਕ੍ਰਿਪਟਸ ਨੇ ਮਰੀਜ਼ ਦੇ ਵਾਸਤੇ, ਹਰ ਡਾਕਟਰ ਨੂੰ AI ਵੱਲੋਂ ਤਿਆਰ ਕੀਤੀ ਟ੍ਰਾਂਸਕ੍ਰਿਪਟ ਨੂੰ ਦੇਖਣਾ ਪਊਗਾ। ਯਾਨੀ ਕਿ ਮੈਡੀਕਲ ਸਿਸਟਮ ਦੇ ਵਿੱਚ ਗਲਿਚ AI ਦੇ ਕਾਰਨ ਆ ਰਹੀ ਹੈ, ਜਿੱਥੇ ਅਸੀਂ AI ਦੀ ਦੁਨੀਆ ਨੂੰ ਦਿਖਾ ਰਹੇ ਹਾਂ ਕਿ ਅਗਲੀ ਦੁਨੀਆ ਹੀ AI ਦੀ ਹੈ, ਇਨਸਾਨਾਂ ਦੀ ਕਦਰ ਖਤਮ ਹੋ ਜਾਊ। ਧੁੰਦਲੇ ਪੈਂਦੇ ਇਨਸਾਨ ਜਿਹੜੇ ਨੇ AI ਦੀ ਦੁਨੀਆ 'ਚ ਦਿਖਾਏ ਜਾ ਰਹੇ ਹੈਗੇ ਨੇ। ਇਥੋਪੀਅਨ ਏਅਰਲਾਈਨ ਦਾ ਜਹਾਜ਼ ਜਿੱਥੇ ਉੱਤਰ ਚੁੱਕਿਆ, ਇੰਡੀਆ ਦੀ ਟਿਕਟ ਅਗਰ ਬਹੁਤ ਰੀਜ਼ਨੇਬਲ ਕੀਮਤ 'ਤੇ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਕੋਮਲ ਨੂੰ ਕਾਲ ਕਰੋਗੇ। ਆਲ ਲਿੰਕ ਟਰੈਵਲ ਦੇ ਕੋਮਲ ਪ੍ਰੋਗਰਾਮ ਦੇ ਇਸੇ ਸਪੋਂਸਰ ਨੇ। 905-239-7711 9052397711 ਦੇ ਉੱਤੇ ਆਲ ਲਿੰਕ ਟਰੈਵਲ ਦੀ ਕੋਮਲ ਨੂੰ ਕਾਲ ਕੀਤੀ ਜਾ ਸਕਦੀ ਹੈ। ਅਤੇ ਹਰਾ ਭਰਾ ਸਭ ਨਜ਼ਰ ਆ ਰਿਹਾ, ਪਰ ਹਰੇ ਹਰੇ ਨੂੰ ਹੋਰ ਵਧੀਆ ਕਰਨਾ, ਯਾਨੀ ਕਿ ਇੰਟਰਲੋਕਿੰਗ ਦਾ ਕੋਈ ਵੀ ਕੰਮ GTH ਕਰਾਉਣਾ ਚਾਹੁੰਦਾ ਕਿਸੇ ਵੀ ਸ਼ਹਿਰ 'ਚ, ਜਾਂ ਤੁਹਾਡਾ ਕੋਈ ਵੱਡਾ ਪਲਾਜ਼ਾ ਉਹਦੀ ਲੈਂਡਸਕੇਪਿੰਗ ਦਾ ਠੇਕਾ ਦੇਣਾ ਚਾਹੁੰਦੇ ਹੋ, ਵੱਡੀ ਪ੍ਰੋਪਰਟੀ ਹੈ ਜੋ AAA ਲੈਂਡਸਕੇਪਿੰਗ, ਵੱਡੇ ਵੱਡੇ ਪਲਾਜ਼ਾ ਜਿਹੜੇ ਨੇ ਉਹਨਾਂ ਦੀ ਲੈਂਡਸਕੇਪਿੰਗ ਕੰਪਨੀ ਹੈ। 647-84-12-13 ਦੇ ਉੱਤੇ ਤੁਸੀਂ AAA ਲੈਂਡਸਕੇਪਿੰਗ ਵਾਲਿਆਂ ਨੂੰ ਕੰਟੈਕਟ ਕਰ ਸਕਦੇ ਹੋ, ਘਾ ਲਗਾਉਣਾ ਤਾਂ ਵੀ ਗੱਲ ਹੋ ਸਕਦੀ ਹੈ। ਇਸੇ ਤਰ੍ਹਾਂ ਟਰੂ ਨੌਰਥ ਕੰਪਨੀ ਆ ਜਿਹੜੀ ਕਿ ਗ੍ਰੈਵਲ ਦਾ ਕੰਮ ਕਰਦੀ ਹੈ। ਅਗਰ ਕਿਸੇ ਨੂੰ ਵੀ ਗ੍ਰੈਵਲ ਦੀ ਜ਼ਰੂਰਤ ਹੈ, ਬਜਰੀ ਦੀ ਜ਼ਰੂਰਤ ਹੈ ਆਪਣੇ ਡਰਾਈਵ ਵਿੱਚ ਪਾਉਣੀ ਹੈ ਤੁਸੀਂ, ਤਾਂ ਓਪਨ ਟੂ ਪਬਲਿਕ ਹੈ। ਔਰ ਦੂਸਰੇ ਪਾਸੇ ਤੁਸੀਂ ਆਪਣਾ ਡਰਾਈਵ ਵੇ ਪਟਵਾ ਕੇ ਜਿਹੜੀ ਵੇਸਟ ਹੈ ਟਰੂ ਨੌਰਥ ਵਾਲਿਆਂ ਨੂੰ ਛੱਡ ਦਿਓ। ਅਗਰ ਕੋਈ ਕੌਂਕਰੀਟ ਦਾ ਕੰਮ ਕਰਦਾ ਜਾਂ ਡਰਾਈਵ ਵੇ ਬਣਾਉਣ ਦਾ ਕੰਮ ਕਰਦਾ, ਟਰੂ ਨੌਰਥ ਵਾਲਿਆਂ ਨੇ ਜਿਹੜੇ ਨੇ ਮਸ਼ੀਨਰੀ ਵੀ ਰੈਂਟ ਕਰਦੇ ਨੇ ਆਪਣੇ ਹੱਥਾਂ ਨਾਲ, ਤੁਸੀਂ ਡਰਾਈਵ ਵੇ ਪੱਟਦੇ ਹੋ, ਮਸ਼ੀਨਰੀ ਰੈਂਟ ਕਰ ਸਕਦੇ ਹੋ। ਨੰਬਰ ਟੂ ਕਾਲ ਟਰੂ ਨੌਰਥ ਦਾ ਜਿਹੜੇ ਕਿ ਡੇਰੀ ਐਂਡ ਕੈਨੇਡੀ ਦੇ ਉੱਪਰ ਲੋਕੇਟਡ ਨੇ, 416-803-0623 416-803-0623 416-803-0623 ਦੇ ਉੱਤੇ ਤੁਸੀਂ ਜਿਹੜਾ ਹੈਗਾ ਕਾਲ ਕਰਨੀ ਆ। ਇਸੇ ਤਰ੍ਹਾਂ ਕਈ ਦੋਸਤ ਨੇ ਜਿਹੜੇ ਡਰਾਈਵਿੰਗ ਦੀ ਜੋਬ ਲੱਭ ਰਹੇ ਨੇ, ਅਤੇ ਡਰਾਈਵਿੰਗ ਦੀ ਜੋਬ ਦੇ ਵਿੱਚ ਤੁਸੀਂ ਅਗਰ ਚਾਹੁੰਦੇ ਹੋ ਕਿ ਓਪਨ ਬੋਰਡ 'ਤੇ ਤੁਸੀਂ ਬਾਈਜ਼ਨ ਜਾਂ ਵੱਡੀਆਂ ਕੰਪਨੀਜ਼ ਨੇ ਤੁਸੀਂ ਉਹਨਾਂ 'ਚ ਕੰਮ ਕਰਨਾ ਹੈਗਾ, ਓਨਰ ਆਪਰੇਟਰ ਦੇ ਡਰਾਈਵਰ ਬਣਨਾ, ਅਤੇ ਤਨਖਾਹ ਤੁਹਾਡੀ ਪਿਛਲੇ 20 ਸਾਲ ਤੋਂ ਸਾਰਿਆਂ ਦੀ ਟਾਈਮ 'ਤੇ ਆ ਰਹੀ ਹੈ, ਔਨ ਟਾਈਮ ਸੈਲਰੀ, ਔਰ 25,000 ਮਾਈਲ ਮੰਥ ਦੇ ਹੋ ਜਾਣਗੇ ਟੀਮ ਨੂੰ, ਅਤੇ ਤੁਸੀਂ ਇੱਕ ਅੱਛਾ ਅਮਾਊਂਟ ਜੋ ਕਿ 8 ਤੋਂ ਲੈ ਕੇ 12,000 ਦੇ ਵਿੱਚ ਕਮਾ ਸਕਦੇ ਹੋ, ਡਿਪੈਂਡ ਔਨ ਮਾਈਲੇਜ। ਅਤੇ ਤੁਸੀਂ ਟੀਮ ਡਰਾਈਵਰ ਜਾਣਾ ਚਾਹੁੰਦੇ ਹੋ ਜਾਂ ਸਿੰਗਲ ਡਰਾਈਵਰ ਦੇ ਤੌਰ 'ਤੇ ਟੀਮ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, 2 ਸਾਲ ਦਾ ਸਾਫ ਐਕਸਪੀਰੀਅੰਸ ਚਾਹੀਦਾ, ਐਕਸੀਡੈਂਟ ਨਹੀਂ ਹੋਣਾ ਚਾਹੀਦਾ, ਕੋਈ ਟ੍ਰੈਫਿਕ ਟਿਕਟਸ ਨਹੀਂ, ਤਨਖਾਹ ਚੰਗੀ, ਅੱਜ ਹੀ ਜੋਬ ਸਟਾਰਟ ਕਰੋ। AZ ਲਾਇਸੈਂਸ ਲਈ 647-831-4930 ਦੇ ਉੱਤੇ ਤੁਸੀਂ ਕੰਟੈਕਟ ਕਰੋਗੇ। ਔਰ ਇਸੇ ਤਰ੍ਹਾਂ ਹਾਈਲੈਂਡ ਆਟੋ ਰਿਪੇਅਰ ਸੈਂਟਰ ਹੈ, ਤੁਸੀਂ ਰਿਪੇਅਰ ਕਰਾਉਣ ਲੱਗੇ ਡਰਦੇ ਹੁੰਦੇ ਹੋ ਕਿ ਵਰਕਸ਼ਾਪ ਜਾਵਾਂਗੇ ਪਤਾ ਨਹੀਂ ਕੀ ਕੱਢ ਦੇਣਗੇ, ਹੁੰਦਾ ਵੀ ਇੱਦਾਂ ਹੀ ਆ, ਵਰਕਸ਼ਾਪ ਗਿਆ ਤਾਂ ਪਤਾ ਨਹੀਂ ਕੀ ਰਿਪੇਅਰ 'ਚੋਂ ਕੱਢ ਦਿੱਤਾ ਜਾਂਦਾ। ਹਾਈਲੈਂਡ ਆਟੋ ਰਿਪੇਅਰ ਸੈਂਟਰ, ਨੰਬਰ ਟੂ ਕਾਲ 905-405-463-63-63 'ਤੇ, ਗੈਰੀ ਗਰੇਵਾਲ ਹੁਣ ਦੀ ਵਰਕਸ਼ਾਪ ਹੈ, 905-463-6363 ਦੇ ਉੱਤੇ ਤੁਸੀਂ ਜਿਹੜਾ ਹੈਗਾ ਕਾਲ ਕਰਨੀ ਹੈ। ਰੇਡੀ ਆਵਾਜ਼ ਨੂੰ ਸੁਣ ਰਹੇ AM 530 ਡਾਲ 'ਤੇ, ਔਰ ਤੁਸੀਂ ਸਟੂਡੀਓ ਦੇ ਵਿੱਚ। ਅੱਜ ਮੈਂ ਬੜਾ ਮਨ ਸੀਗਾ ਕਿ ਤੁਹਾਡਾ ਸਾਰਿਆਂ ਨਾਲ ਹੈਲੋ ਹਾਈ ਕਰੀਏ। ਹੈਲੋ ਹਾਈ ਕਰਨ ਲਈ ਨੰਬਰ ਹੈ ਸਟੂਡੀਓ ਦਾ ਜਿਹੜਾ ਤੁਸੀਂ ਕਾਲ ਕਰਦੇ, 905-673-33-37। ਇੱਕ ਨਾ ਆਪਾਂ ਐਨਰਜੀ ਬੂਸਟ ਡਿਲੀਵਰ ਕਰਦੇ ਹੁੰਦੇ ਹਾਂ ਸਾਰੇ ਇੱਕ ਦੂਜੇ ਨੂੰ, ਐਨਰਜੀ ਬੂਸਟ। ਐਨਰਜੀ ਬੂਸਟ ਕੀ ਹੁੰਦਾ? ਜਦੋਂ ਆਪਾਂ ਚੜ੍ਹਦੀ ਕਲਾ ਕਹਿੰਦੇ ਹਾਂ, ਹਰੇਕ ਸ਼ਬਦ ਹੈ ਜਿਹੜਾ ਸਿੱਖਜ਼ਮ ਦੇ ਸਿਧਾਂਤ ਦੇ ਮੁਤਾਬਕ ਉਹਦਾ ਇੱਕ ਵੈਲਿਊ ਹੈਗਾ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਤ, ਗੁਰੂ ਨਾਨਕ ਪਾਤਸ਼ਾਹ ਨੇ ਪਵਨ ਗੁਰੂ ਕਿਹਾ ਕਿ ਅਸੀਂ ਜ਼ਬਾਨ ਰਾਹੀਂ ਬੋਲ ਕੇ ਬਹੁਤ ਕੁਝ ਸਿੱਖ ਸਕਦੇ ਹਾਂ ਇੱਕ ਦੂਸਰੇ ਤੋਂ। ਅਤੇ ਸਿੱਖਣ ਦੀ ਗੱਲ ਦੇ ਵਿੱਚ ਆਉਂਦਾ ਕਿ ਚੜ੍ਹਦੀ ਕਲਾ, ਤੁਹਾਡੀ ਅੱਜ ਆਵਾਜ਼ ਸੁਣਨੀ ਹੈ ਕਿਹੜੇ ਕਿਹੜੇ ਸ਼ਹਿਰ 'ਚੋਂ। ਮੇਰੇ ਇੱਕ ਦੋਸਤ ਨੇ, ਉਹ ਸੁਣ ਰਹੇ ਨੇ ਇਸ ਸਮੇਂ ਤੁਹਾਨੂੰ ਇੰਡੀਆ ਤੋਂ, ਕਹਿੰਦੇ ਅਮਨ ਯਾਰ ਰੇਡੀਓ ਸੁਣਨਾ ਸੀ ਤੇਰਾ, ਸੁਣਿਆ ਤੂੰ ਰੇਡੀਓ ਕਰਦਾ, ਮੈਂ ਕਿਹਾ ਕਿਉਂ ਨਹੀਂ ਸੁਣਨਾ, ਸੁਣੋ। ਕਹਿੰਦੇ ਕਿੱਥੇ ਕਿੱਥੇ ਚੱਲਦਾ ਹੁੰਦਾ, ਕਿਵੇਂ ਸਿਸਟਮ ਹੈ? ਮੈਂ ਕਿਹਾ ਸਾਡੇ ਲੋਕ ਹਰ ਸ਼ਹਿਰ 'ਚੋਂ, ਬ੍ਰੈਂਪਟਨ 'ਚੋਂ ਪਹਿਲਾਂ ਮੈਨੂੰ ਅੱਜ ਕਾਲ ਕਰੋ ਜਿਹੜੇ ਇਸ ਸਮੇਂ ਬ੍ਰੈਂਪਟਨ 'ਚ ਸੁਣ ਰਹੇ ਹੋ, ਮਿਸਾਗਾ 'ਚੋਂ, ਈਟੋਬੀਕੋ 'ਚੋਂ, ਜਾਂ ਤੁਸੀਂ ਟੋਰੋਂਟੋ 'ਚ ਹੈਗੇ ਹੋ, ਤੁਸੀਂ ਚੜ੍ਹਦੀ ਕਲਾ ਕਹਿਣੀ ਹੈ ਅਤੇ ਬੂਸਟਰ ਲਗਾਉਣਾ। ਬੂਸਟਰ ਕਿ ਬੂਸਟਰ ਕੇਵਲ ਨਹੀਂ ਹੁੰਦਾ, ਬੈਟਰੀ ਡੈੱਡ ਹੋ ਗਈ ਹੁੰਦੀ ਹੈ, ਡੈੱਡ ਬੈਟਰੀ ਨਹੀਂ ਹੈਗੀ, ਆਪਾਂ ਐਨਰਜੀ ਨੂੰ ਟਰਾਂਸਫਾਰਮ ਕਰਨਾ ਹੁੰਦਾ ਇੱਕ ਦੂਜੇ ਦੇ ਵਿੱਚ। ਅਤੇ ਮੈਂ ਖੂਬਸੂਰਤ ਜਿਹੀ ਕਹਾਣੀ ਆ ਉਹ ਵੀ ਸ਼ੇਅਰ ਕਰੂੰਗਾ, ਬਟ ਫਸਟ ਆਫ ਆਲ ਚੜ੍ਹਦੀ ਕਲਾ, ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਜਿਹੜੇ ਨੇ, ਆਪਣੇ ਆਪਣੇ ਸ਼ਹਿਰ ਦਾ ਨਾਂ ਦੱਸਣਾ ਤੁਸੀਂ, ਨਾਲ ਨਾਲ ਚੜ੍ਹਦੀ ਕਲਾ ਕਹਿਣੀ। ਔਰ ਕਈ ਵਾਰੀ ਮੈਨੂੰ ਤੁਸੀਂ ਨਾ ਇੱਦਾਂ ਦੇ ਸ਼ਹਿਰਾਂ 'ਚ ਕਾਲ ਕਰਦੇ ਹੋ, ਮੈਂ ਨਾ ਫੀਲਿੰਗ ਕਰਨੀ ਸ਼ੁਰੂ ਕਰ ਦਿੰਦਾ, ਆਈ ਡੋ ਫੀਲ ਕਿ ਮੈਂ ਯਾਰ ਖੁਦ ਆਪ ਲੱਗਦਾ ਇਸ ਏਰੀਏ ਦੇ ਵਿੱਚ। ਮੈਨੂੰ ਯਾਦ ਆ ਇੱਕ ਦਿਨ ਨਾ ਮੈਨੂੰ ਕਿਸੇ ਨੇ ਕਾਲ ਕੀਤੀ, ਦਿੱਲੀ ਅਤੇ ਬੰਬੇ ਸ਼ਹਿਰ ਨੇ ਸਿਮਕੋ ਦੇ ਵਿੱਚ, ਮੈਨੂੰ ਐਂ ਲੱਗਿਆ ਕਿ ਮੈਂ ਸਿਮਕੋ 'ਚ ਉੱਥੇ ਪਹੁੰਚਿਆ ਹੋਇਆ, ਕਿਉਂਕਿ ਮੈਂ ਉੱਥੇ ਇੱਕ ਵਾਰ ਡਰਾਈਵ ਕੀਤੀ, ਮੈਨੂੰ ਬੜਾ ਮਹਿਸੂਸ ਹੋਇਆ। ਅਤੇ ਅੱਜ ਨਾ ਕੁਛ ਮੈਂ ਜਗ੍ਹਾ ਦੱਸੂੰਗਾ ਲੌਂਗ ਵੀਕਐਂਡ ਨੇ ਤੁਸੀਂ ਘੁੰਮਣ ਜਿੱਥੇ ਜਾਣਾ, ਇੱਕ ਉਹਦੇ ਲਈ ਜਿਹੜਾ ਪੁੱਛਣਾ ਚਾਹੁੰਦਾ, ਤੁਸੀਂ ਇਸ ਲੌਂਗ ਵੀਕਐਂਡ 'ਤੇ ਛੋਟਾ ਟ੍ਰਿਪ ਲਗਾ ਕੇ ਮੁੜ ਕੇ ਆਉਣਾ ਸ਼ਾਮ ਨੂੰ ਘਰੇ, ਬੜਾ ਖੂਬਸੂਰਤ ਜਿਹਾ ਟ੍ਰਿਪ ਹੋਵੇ, ਸਵੇਰੇ ਜਾਊਂ ਅਤੇ ਰਾਤ ਨੂੰ ਮੁੜ ਕੇ ਆਊਂ। ਤਾਂ ਇਹਦੇ ਲਈ ਜਾਂ ਤੁਹਾਨੂੰ ਕੋਈ ਜਗ੍ਹਾ ਪਤਾ ਉਹਦੇ ਲਈ ਚੜ੍ਹਦੀ ਕਲਾ, ਪਰ ਪਹਿਲਾਂ ਕਹਿਣਾ ਮੈਨੂੰ ਚੜ੍ਹਦੀ ਕਲਾ 905-600-7333 ਨੰਬਰ ਹੈ, ਲਾਈਨ ਬਲੈਂਕ ਹੋਣੇ ਸ਼ੁਰੂ ਹੋ ਗਏ ਨੇ, 905-673-3337। ਚੜ੍ਹਦੀ ਕਲਾ ਦੀ ਗੱਲ ਮੈਂ ਤੁਹਾਡੇ ਨਾਲ ਸੁਣੀ ਚਾਹੁੰਦਾ। ਫਸਟ ਕਾਲ ਮੇਰੇ ਨਾਲ ਸੀਗੀ ਹੋਲ ਤੇ, ਸਤਿ ਸ਼੍ਰੀ ਅਕਾਲ ਜੀ।
1: ਚੜ੍ਹਦੀ ਕਲਾ ਸਰ ਜੀ,
0: ਚੜ੍ਹਦੀ ਕਲਾ ਜੀ, ਕੌਣ ਬੋਲ ਰਹੇ ਤੁਸੀਂ?
1: ਸਰ ਮੇਰਾ ਨਾਮ ਦੇਵਨ ਆ, ਮੈਂ ਟੈਕਸਸ ਤੋਂ ਬੋਲ ਰਿਹਾ।
0: ਟੈਕਸਸ?
1: ਹਾਂਜੀ, ਮੈਂ ਕਿਹਾ ਤੁਹਾਡਾ ਪ੍ਰੋਗਰਾਮ ਸੀ, ਟੈਕਸਸ ਤੋਂ ਵੀ ਸੁਣੀਦਾ ਸੀ।
0: ਵਾਓ ਸਰ, ਆਈ ਰੀਅਲੀ ਅਪਰੀਸ਼ੀਏਟ ਸਰ, ਮੈਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਤੁਸੀਂ ਕੰਮ ਤੇ ਗਏ ਹੋਵੋਗੇ ਉਧਰ ਨੂੰ, ਹੈਨਾ?
1: ਹਾਂਜੀ ਹਾਂਜੀ,
0: ਚਲੋ ਗੋਡ ਬਲੈਸ ਯੂ ਤੇ ਸਟੇ ਟਿਊਨ ਤੇ ਡਰਾਈਵ ਸੀ।
1: ਲੱਗਦਾ ਤੁਸੀਂ ਨਿਊਜ਼ ਵੀ ਬਹੁਤ ਵਧੀਆ ਦਿੰਦੇ ਆ, ਅਪਡੇਟ ਵੀ ਕਰਦੇ ਰਹਿੰਦੇ
0: ਆ, ਜਿਹੜੀ
1: ਬੈਲੈਂਸ, ਸੋ ਬਹੁਤ ਵਧੀਆ ਲੱਗਦਾ ਮੈਨੂੰ ਪ੍ਰੋਗਰਾਮ ਤੁਹਾਡਾ।
0: ਜ਼ਰੂਰ, ਕੁਛ ਕੁਛ ਹੋਰ ਖਬਰਾਂ ਨੇ ਜਿਹਨਾਂ ਤੇ ਮੈਂ ਗੱਲ ਕਰੂੰਗਾ ਅੱਗੇ। ਹਾਂਜੀ, ਬਹੁਤ ਸ਼ੁਕਰੀਆ ਤੁਹਾਡਾ ਬਾਈ ਜੀ ਕਾਲ ਕਰਨ ਲਈ। ਟੈਕਸਸ ਤੋਂ ਜਿਹੜਾ ਕਾਲ ਸੀਗਾ, 905-600-7333, ਲਾਈਨ ਖਾਲੀ ਆ ਵੀ, ਦੋ ਹੋਰ ਮੇਰੇ ਕੋਲ ਆ ਜਾਓ ਆ ਜਾਓ ਪਿਆਰੇ ਹੋ, ਕਿੱਧਰ ਰੂਹਾਂ ਜਲਦੀ ਜਲਦੀ ਆ, ਰੂਹਾਂ ਕਨੈਕਟ ਹੋ ਜਾਂਦੀਆਂ ਨੇ। ਚੜ੍ਹਦੀ ਕਲਾ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ।
0: ਚੜ੍ਹਦੀ ਕਲਾ ਬਾਈ ਜੀ, ਕਿਹੜੇ ਸ਼ਹਿਰ 'ਚੋਂ, ਸ਼ਹਿਰ ਦਾ ਨਾਮ ਬੋਲ ਦਿਓ ਬਸ।
2: ਖੁੱਲੀਆਂ ਗਰਾਊਂਡਾਂ,
0: ਬ੍ਰੈਂਪਟਨ ਦੀਆਂ ਖੁੱਲੀਆਂ ਗਰਾਊਂਡਾਂ, ਭੀੜੇ ਡਰਾਈਵ ਹੈ, ਬਹੁਤ ਸਾਰੀਆਂ ਗੱਡੀਆਂ ਇੱਕ ਡਰਾਈਵ 'ਚ ਖੜੀਆਂ ਹੁੰਦੀਆਂ, ਹੈਨਾ?
2: ਹਾਂਜੀ, ਕੋਈ ਖੇਡੀ ਕਰਕੇ ਲਾਉਣੀ ਜਾਂਦੀ ਪੈਂਦੀ ਆ, ਕੋਈ ਗ੍ਰਹਿ 'ਚ, ਕੋਈ ਉੱਤੇ, ਕੋਈ ਥੱਲੇ, ਕੋਈ ਰਾਤ ਨੂੰ ਪਰਮਿਟ ਲੈ ਕੇ ਲਾਉਂਦਾ, ਬਹੁਤ ਇੱਥੇ
0: ਕੋਈ ਗੱਲ ਨਹੀਂ, ਕੋਈ ਰੌਣਕਾਂ ਲੱਗੀਆਂ ਸਰ ਆਪਣੇ ਘਰੇ, ਰੌਣਕਾਂ ਸਾਡੇ ਇੱਥੇ ਰੌਣਕਾਂ ਲੱਗੀਆਂ ਹੁੰਦੀਆਂ। ਸਾਡੀ ਬੀਬੀ ਕੋਲ ਨਾ ਫਾਰਮ 'ਤੇ ਜਾਣਾ ਸੀ, ਕਦੇ ਕਦੇ ਫਾਰਮ ਕਹਿੰਦੇ ਹੁੰਦੇ ਪਿੰਡ ਨੂੰ, ਰੌਣਕਾਂ ਲੱਗੀਆਂ ਹੋਣੀਆਂ, ਉੱਥੇ ਕੋਈ ਆ ਰਿਹਾ, ਕਿਹੜਾ ਆ ਗਿਆ ਭਾਈ, ਬੀਬੀ ਉਹ ਪਟਵਾਰੀ ਤੁਰਿਆ ਆਉਂਦਾ, ਉਹ ਬੀਬੀ ਉਹ ਫਲਾਣਾ, ਬੀਬੀ ਨੇ ਪੁੱਛਣਾ, ਇੱਕ ਬੰਦਾ ਦੇਖ ਕੇ ਦੱਸ ਦਿੰਦਾ ਸੀ ਕੌਣ ਤੁਰਿਆ, ਲੰਬਾ ਜਿਹਾ ਸਾਡਾ ਹੁੰਦਾ ਸੀਗਾ, ਸਾਡਾ ਜਿਹੜਾ ਉਹ ਪਹੀ ਹੁੰਦੀ ਸੀ ਪਿੰਡ ਦੀ, ਉਹਦੀ ਜ਼ਮੀਨ ਦੀ ਸਾਡੀ ਦੀ ਨਾ, ਘਰ ਪਿੱਛੇ ਸੀ, ਸੋ ਰੌਣਕਾਂ ਲੱਗੀਆਂ ਰਹਿਣੀਆਂ।
2: ਕਹਿੰਦੇ ਪਤੀਲਾ, ਚਾਹ ਵਾਲਾ ਪਤੀਲਾ ਭੱਠੀ ਤੇ ਹੀ ਰਹਿੰਦਾ ਸੀ,
0: ਹਰ ਵੇਲੇ ਹੁੰਦਾ ਸੀਗਾ ਜੀ, ਪਿੱਤਲ ਦਾ ਪਤੀਲਾ ਹੁੰਦਾ ਸੀ, ਉਹ 'ਚ ਇੱਕ ਡੋਲੀ ਹੁੰਦੀ ਸੀਗੀ, ਤੇ ਨਾਲ ਇੱਕ ਇੱਕ ਜਾਲੀ ਜੀ ਲਾ ਕੇ ਡੋਲੀ ਪੈਂਦੀ ਸੀ, ਉਹਦੇ 'ਚ ਭਰ ਭਰ ਕੇ ਸਭ ਨੂੰ ਪਿਲਾਈ ਜਾਣੀ, ਬਸ ਆਈ ਜਾਣਾ, ਪੀ ਜਾਣਾ, ਜਾਈ ਜਾਣਾ, ਸਭ ਨੂੰ ਗੁੜ ਵਾਲੀ ਚਾਹ। ਥੈਂਕ ਯੂ ਸੋ ਮਚ। 905-600-7333 ਚੜ੍ਹਦੀ ਕਲਾ ਬਈ, ਕਿੱਥੇ ਨੇ ਮੇਰੀਆਂ ਸਰਕਾਰਾਂ? 905-600-7333-37। ਬੂਸਟਰ ਬੂਸਟਰ ਬੂਸਟਰ, ਆਪਾਂ ਇਹਨੂੰ ਬੂਸਟਰ ਚੜ੍ਹਦੀ ਕਲਾ ਕਹਿੰਦੇ ਹੁੰਦੇ ਹਾਂ, ਜਦੋਂ ਆਪਾਂ ਇਹ ਚੜ੍ਹਦੀ ਕਲਾ ਕਹਿੰਦੇ ਹਾਂ, ਇੱਕ ਦੂਸਰੇ 'ਚ ਐਨਰਜੀ ਨੂੰ ਆਪਾਂ ਡਿਲੀਵਰ ਕਰ ਦਿੰਦੇ ਹਾਂ ਇੱਕ ਦੂਸਰੇ ਦੇ ਵਿੱਚ। ਔਰ ਯਕੀਨ ਮੰਨੋ ਕਿ ਤੁਸੀਂ ਅਗਰ ਸੱਚੇ ਮਨ ਨਾਲ, ਮੈਂ ਤੁਹਾਨੂੰ ਦੱਸਿਆ ਕਿ ਚਾਈਨਾ ਦੇ ਪੋਰਟ ਦੇ ਉੱਤੇ ਖੜ੍ਹੇ ਸੀ, ਮੈਂ ਕਿਹਾ ਵੀ ਸਾਰੀ ਜ਼ਿੰਦਗੀ ਜੇਬ ਖਾਲੀ ਨਹੀਂ ਹੋਈ, ਉਹ ਸਾਰੇ ਪੈਸੇ ਕਿਸੇ ਨੂੰ ਦੇ ਚੁੱਕੇ ਸੀ, ਅਤੇ ਜਦੋਂ ਮੈਂ ਇਹੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਕਿਹਾ, ਮੈਂ ਕਿਹਾ ਕਿਹੋ ਜਿਹਾ ਟਾਈਮ ਆ ਗਿਆ, ਜੇਬ ਹੀ ਖਾਲੀ ਹੋ ਗਈ ਲੱਗਦਾ, ਜਦੇ $1.50 ਟਣਕ ਪਿਆ, ਅਤੇ ਜਦੇ 200 ਜਿਹੜਾ ਯੈਨ ਆ, ਦੋ ਬੰਦੇ ਮੈਨੂੰ ਫੜਾ ਗਏ, ਅਤੇ ਉੱਥੋਂ ਹਾਂਗਕਾਂਗ ਉਤਰਿਆ, 400 ਯੈਨ ਉਹਨਾਂ ਨੇ ਫੜਾਤੇ ਸਾਨੂੰ ਟੈਕਸ ਰਿਪੇਟ ਦੇ, ਜੇਬ ਭਰ ਗਈ। ਫਿਰ ਅਰਦਾਸ ਦੁਨੀਆ 'ਚ ਕਿਤੇ ਵੀ ਖੜ੍ਹ ਕੇ ਤੁਸੀਂ ਕਰਿਓ, ਅਸਰ ਕਰਦੀ ਹੈ ਕੰਮ, ਪਰ ਸਾਡੀ ਬਿਰਤੀ ਕਿੱਥੇ ਆ, ਸਾਡੀ ਬਿਰਤੀ ਉੱਥੇ ਹੈਗੀ ਹੈ ਕਿ ਨਹੀਂ, ਉਹ ਦੇਖ ਕੇ ਪਤਾ ਲੱਗਦਾ ਹੈਗਾ। 905-600-7333 ਚੜ੍ਹਦੀ ਕਲਾ ਬਈ, 905-600-7333 ਲਾਈਨ ਖਾਲੀ ਨੇ, ਫਿਰ ਮੇਰੀ ਲਾਈਨ ਭਰ ਜਾਣੀਆਂ ਨੇ, ਸਪੋਂਸਰ 'ਤੇ ਕਾਲ ਆਉਣੇ ਸ਼ੁਰੂ ਹੋ ਜਾਣੇ ਆ ਜਲਦੀ ਤੋਂ ਪਹਿਲਾਂ। 905

0: ਅੱਜ ਬਈ ਸਾਡੇ ਨਾਲ ਜਲ ਚ ਤੁਸੀਂ ਵੀ ਫਸੋ 905-673-33 ਚੜ੍ਹਦੀ ਕਲਾ ਕਿਹੜੇ ਸ਼ਹਿਰ ਚੋਂ ਹੋਰ ਦੱਸੋ ਮੈਨੂੰ ਬਈ ਦਲਬੀਰ ਸਿੰਘ ਹੋਸ਼ ਵਾਲੇ ਹੋ ਜਾਂ ਨੈਗਰਾ ਫਾਲ ਦੀਆਂ ਖੁੱਲੀਆਂ ਗਰਾਊਂਡ ਵਾਲੇ ਹੋ ਲੰਡਨ ਜਾਂ ਕੋਈ ਹੋਰ ਸ਼ਹਿਰ ਜਿਹੜਾ ਹੋਵੇ ਜਿਹੜਾ ਅਸੀਂ ਕਹੀਏ ਵੀ ਵਾਹ ਕਿਆ ਬਾਤ ਹੈ ਬਈ ਘੁੰਮੇ ਆਏ ਜਾ ਕੇ ਆ ਕੇ ਮੈਨੂੰ ਯਾਦ ਹੈ ਇੱਕ ਦਿਨ ਕਿਸੇ ਨੇ ਮੈਨੂੰ ਇੱਕ ਹੋਰ ਕਾਲ ਕੀਤਾ ਸੀ ਇਹ ਬਰੂਸ ਪਲਾਂਟ ਹੈਗਾ ਨੌਰਥ ਦੇ ਵਿੱਚ ਓਵਨ ਸਾਊਂਡ ਦੇ ਏਰੀਆ ਦੇ ਵਿੱਚੋਂ ਮੈਨੂੰ ਕਾਲ ਆਈ ਸੀ ਅਤੇ ਮੈਂ ਬੜਾ ਦਿਲ ਕਰਿਆ ਵੀ ਯਾਰ ਉੱਥੇ ਗਏ ਸੀ ਉਦਣ ਘੁੰਮ ਕੇ ਆਏ ਸੀ ਕਿਆ ਬਾਤ ਹੈ ਕਿਆ ਬਾਤ ਹੈ ਘੁੰਮਣ ਨੂੰ ਬੜੀਆਂ ਵਧੀਆ ਵਧੀਆ ਜਗ੍ਹਾ ਨੇ ਵੀਕਐਂਡ ਦੇ ਸ਼ੋਅ 'ਤੇ ਮੈਂ ਘੁੰਮਣ ਲਈ ਦੱਸ ਰਿਹਾ ਸੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਘੁੰਮਣ ਵਾਸਤੇ ਪੁੱਛ ਰਹੇ ਸੀ ਵੀ ਅਸੀਂ ਕਿੱਥੇ ਘੁੰਮਣ ਜਾਈਏ ਵੀਕਐਂਡ ਆ ਪਲੈਨ ਨਹੀਂ ਹੁੰਦਾ ਕਿਉਂਕਿ ਪਤਾ ਹੀ ਹੁੰਦਾ ਗੁਆਂਢ 'ਚ ਬੜਾ ਦੀਵੇ ਥੱਲੇ ਹਨੇਰਾ ਪਿਆ ਹੁੰਦਾ ਅਤੇ ਗੁਆਂਢ 'ਚ ਚਾਨਣ ਹੋਇਆ ਹੁੰਦਾ ਜਸਲੀਨ ਚਾਵਲਾ ਚੀਮਾ ਜੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਭਾਜੀ ਚੜ੍ਹਦੀ ਕਲਾ ਤੇ ਇੱਕ ਹੋਰ ਗੱਲ ਆਪਣੀ ਕਮਿਊਨਿਟੀ ਨੂੰ ਸਿੱਖਣੀ ਚਾਹੀਦੀ ਹੈ ਵੀ ਸ਼ੁਕਰ ਕਰੋ
0: ਹਾਂਜੀ
1: ਬਸ ਸ਼ੁਕਰ ਕਰੋ ਜਦੋਂ ਤੁਹਾਡਾ ਕੰਮ ਨਹੀਂ ਵੀ ਬਣ ਰਿਹਾ ਉਦੋਂ ਵੀ ਪਰਮਾਤਮਾ ਦਾ ਸ਼ੁਕਰ ਕਰੋ ਉਹਨੂੰ ਗਾਲਾਂ ਨਾ ਕੱਢੋ ਤੇ ਚਲੋ ਜਦੋਂ ਬਣਦਾ ਉਦੋਂ ਤਾਂ ਸ਼ੁਕਰ ਹੀ ਕਰਦੇ
0: ਅੱਗੇ ਮੈਨੂੰ ਗੱਲ ਦੱਸੋ ਕਿਹੜੇ ਸ਼ਹਿਰ ਚੋਂ ਕਰ ਰਹੇ ਹੋ ਕਾਲ
1: ਮੈਂ ਜੀ ਕੈਨੇਡਾ ਚੋਂ
0: ਕੈਨੇਡਾ ਚੋਂ ਓਕੇ ਛੋਟੀ ਜਿਹੀ ਗੱਲ ਹੈ ਸਾਡੀ ਬੀਬੀ ਹੁੰਦੀ ਸੀ ਨਾ ਜੇ ਕਿਸੇ ਨੇ ਉਹਨੇ ਕੁਛ ਕਹਿਣਾ ਮਾੜਾ ਚੰਗਾ ਕਹਿਣਾ ਤੇਰਾ ਵੀ ਭਲਾ ਹੋ ਜਾਵੇ ਐ ਬੋਲਣਾ ਉਹਨਾਂ ਨੇ ਹੈ ਨਾ ਜਾਂ ਕਿਸੇ ਨੂੰ ਬੋਲਣਾ ਵੀ ਉੱਚੀ ਨਾ ਗੁੱਸਾ ਆ ਜਾਣਾ ਕਿਸੇ ਤੇ ਜਿਵੇਂ ਕੋਈ ਕਾਂ ਉਹਨੇ ਢੱਕਣ ਚੱਕਤਾ ਪਤੀ ਲੰਘਣਾ ਓਏ ਕਾਵਾਂ ਤੇਰਾ ਵੀ ਭਲਾ ਹੋ ਜਾਵੇ ਤੇ ਨਾਲੇ ਐ ਕਹਿ ਦੇਣਾ ਦੂਸਰਾ ਹਰ ਵੇਲੇ ਸ਼ੁਕਰ ਕਰੀ ਜਾਣਾ ਮੇਰੀ ਦਾਦੀ ਨੇ ਗੁੜ ਗੁੜ ਗੁੜ ਗੁੜ ਗੁੜ ਗੁੜ ਗੁੜ ਕਰਦੀ ਫਿਰੀ ਜਾਣਾ ਸ਼ੁਕਰ ਆ ਮੈਨੂੰ ਉਹ ਆਦਤ ਪੈ ਗਈ ਆ ਮੈਨੂੰ ਕਈ ਵਾਰੀ ਲੋਕ ਦੇਖਦੇ ਨੇ ਮੈਂ ਮੱਥਾ ਜਿਹਾ ਟਿਕਣਾ ਨਾ ਖੜ ਕੇ ਐ ਪਤਾ ਨਹੀਂ ਕਿਵੇਂ ਹੁੰਦਾ ਤੇ ਹੱਥ ਮਲਣੇ ਸ਼ੁਰੂ ਕਰ ਦਿੰਦਾ ਮੇਰੀ ਦਾਦੀ ਵਾਂਗੂ ਮੇਰੀ ਦਾਦੀ ਹੱਥ ਮਲਦੀ ਹੁੰਦੀ ਸੀ ਨਾਲ ਐ ਨਾਲ ਉਹਨੇ ਸ਼ੁਕਰ ਕਰੀ ਜਾਣਾ ਪਰਮਾਤਮਾ ਦਾ ਸ਼ੁਕਰ ਆ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਜੀ ਲਾਈਨ ਬਿਜ਼ੀ ਮਿਲ ਰਹੀ ਹੋਊਗੀ ਲਾਈਨ ਕਾਲ ਕਰ ਲਓ ਹੁਣ ਖਾਲੀ ਹੈ 905-673-33 6472055 ਨੰਬਰ ਹੈਲੋ ਸਤਿ ਸ਼੍ਰੀ ਅਕਾਲ
2: ਚੜ੍ਹਦੀ
0: ਕਲਾ ਜੀ ਚੜ੍ਹਦੀ ਕਲਾ ਕਿਹੜੇ ਸ਼ਹਿਰ ਚ ਪਿਆ ਰਹੇ ਹੋ
2: ਕਿਚਨਰ ਤੋਂ ਬੋਲ ਰਹੇ ਜੀ
0: ਸ਼ੁਭ ਨਾਮ
2: ਜੀ ਗੁਰਦੇਵ ਸਿੰਘ
0: ਜੀ ਚੜ੍ਹਦੀ ਕਲਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਲਈ ਤੇ ਕੁਛ ਕਹਿਣਾ ਚਾਹੋਗੇ
2: ਭਾਜੀ ਅਪੀਲ ਕਰਨੀ ਸੀਗੀ ਜੀ ਆਪਣੇ ਮਾਧਿਅਮ ਥਰੂ ਵੀ ਸਾਡਾ ਹੁਣ ਗਾਰਡਨ ਸੈਂਟਰ ਖੁੱਲ ਗਿਆ ਜੀ ਸਟਾਕ ਸਾਰਾ ਪੂਰਾ ਹੈਗਾ ਜੀ
0: ਮੈਂ ਸਾਰਿਆਂ ਨੂੰ ਕੁਛ ਦੱਸ ਦਵਾਂ ਆਪਣੇ ਜ਼ਬਾਨੀ ਤੁਹਾਡੇ ਬਾਰੇ
2: ਬਿਲਕੁਲ ਜੀ ਤੁਸੀਂ ਸਾਰਾ ਜਿੱਦਾਂ ਵੀ ਤੁਸੀਂ ਐਕਸਪਲੇਨ ਕਰ
0: ਸਕਦੇ ਹਰ ਚੀਜ਼ ਦੇ ਆਰ ਟਰੂ ਬਿਜ਼ਨਸ ਪੀਪਲ ਇਹ ਉਹ ਲੋਕ ਨੇ ਗੁਰਦੇਵ ਜੀ ਨੂੰ ਮੈਂ ਰੇਡੀਓ ਰਾਹੀਂ ਮਿਲਿਆ ਔਰ ਇਹਨਾਂ ਦਾ ਇੱਕ ਗਾਰਡਨ ਸੈਂਟਰ ਹੈ ਮੈਨੂੰ ਸੰਤੋਸ਼ ਦਾ ਟੈਕਸਟ ਮੈਸੇਜ ਆ ਗਿਆ ਉਹਦੇ ਬਾਰੇ ਦੱਸਣਾ ਚਾਹੂੰਗਾ ਕਿ ਗਾਰਡਨ ਸੈਂਟਰ ਕੀ ਆ ਜਿਹਦੇ ਵਿੱਚ ਇਹਨਾਂ ਨੇ ਸ਼ੌਂਕ ਪੈਦਾ ਕੀਤਾ ਹੋਇਆ ਮੈਂ ਇਹਨਾਂ ਨੂੰ ਦੱਸਿਆ ਕਿ ਮੇਰੇ ਘਰ ਮੇਰੇ ਬੈਟਰ ਹਾਫ ਆ ਜਿਹੜੀ ਉਹਨੂੰ ਗਾਰਡਨਿੰਗ ਦਾ ਬੜਾ ਸ਼ੌਂਕ ਆ ਮੈਂ ਇੱਕ ਦਿਨ ਓਸ਼ੋ ਨੂੰ ਸੁਣ ਰਿਹਾ ਸੀ ਓਸ਼ੋ ਕਹਿੰਦਾ ਜੇ ਰੀਅਲ ਜ਼ਿੰਦਗੀ ਦੇ ਵਿੱਚ ਤੁਸੀਂ ਸਕੂਨ ਲੈ ਕੇ ਆਉਣਾ ਕੁਛ ਸਮਾਂ ਆਪਣੇ ਸਾਰੀਆਂ ਚੀਜ਼ਾਂ ਨੂੰ ਸਾਈਡ 'ਤੇ ਰੱਖ ਦਿਓ ਸੈੱਲਫੋਨ ਤਾਂ ਹੈ ਨਹੀਂ ਸੀ ਜਦੋਂ ਓਸ਼ੋ ਸੀਗਾ ਮਤਲਬ ਤੁਸੀਂ ਸੈੱਲਫੋਨ ਨੂੰ ਵੀ ਸਾਈਡ 'ਤੇ ਰੱਖ ਦਿਓ ਅਤੇ ਤੁਸੀਂ ਨਾ ਮਿੱਟੀ ਦੇ ਨਾਲ ਕਨੈਕਸ਼ਨ ਬਣਾਓ ਜਦੋਂ ਮਿੱਟੀ ਨਾਲ ਕਨੈਕਸ਼ਨ ਬਣਾਓਗੇ ਨਾ ਮਿੱਟੀ ਤੁਹਾਡੀ ਜਿਹੜੀ ਤਕਲੀਫ ਆ ਅਤੇ ਤੁਹਾਡੀਆਂ ਜਿਹੜੀਆਂ ਡੈਫੀਸ਼ੈਂਸੀਜ਼ ਨੇ ਬੋਡੀ ਦੇ ਵਿੱਚ ਜਿਵੇਂ ਤੁਹਾਡੀ ਬੋਡੀ 'ਚ ਕਹਿੰਦੇ ਆ ਕਿ ਨੰਗੇ ਪੈਰ ਤੁਰਨਾ ਅੱਖਾਂ ਦੇ ਉੱਤੇ ਅਸਰ ਪੈ ਜਾਂਦਾ ਵੱਧ ਜਾਂਦੀ ਅੱਖਾਂ ਇਸੇ ਤਰ੍ਹਾਂ ਗ੍ਰੀਨ ਵੈਲੀ ਸੁਪਰ ਮਾਰਕੀਟ ਆ ਇਹਨਾਂ ਦੀ ਗਰੋਸਰੀ ਸਟੋਰ ਵੀ ਨੇ ਹੋਰ ਵੀ ਬਿਜ਼ਨਸ ਨੇ ਗੁਰਦੇਵ ਉਹਨਾਂ ਦੇ ਗ੍ਰੀਨ ਵੈਲੀ ਗਾਰਡਨ ਸੈਂਟਰ ਇਹਨਾਂ ਨੇ ਸ਼ੁਰੂ ਕੀਤਾ ਮਨਿੰਦਰ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਬੋਲਟਨ ਤੋਂ ਮਨਿੰਦਰ ਹੋਣਾ ਦੀ ਕਾਲ ਹੈ ਸਤਿ ਸ਼੍ਰੀ ਅਕਾਲ ਮਨਿੰਦਰ ਭਾਅ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਬੋਲਟਨ ਹੋਣੇ ਵਾਲੇ ਮਨਿੰਦਰ ਹੋਣੇ ਵੀ ਬਹੁਤ ਪਿਆਰੇ ਇਨਸਾਨ ਨੇ ਮੈਂ ਇੰਡੀਆ ਗਿਆ ਸੀ ਬਹੁਤ ਜ਼ੋਰ ਲਾਇਆ ਕਿ ਸਾਡੇ ਗੁਰਦੁਆਰਾ ਸਾਹਿਬ ਜਾ ਕੇ ਆਏ ਉੱਥੇ ਗੁਰਦੁਆਰਾ ਸਾਹਿਬ ਮਨਿੰਦਰ ਸਾਰੇ ਹੀ ਆਪਣੇ ਨੇ ਅੱਛਾ ਗ੍ਰੀਨ ਵੈਲੀ ਦੇ ਉੱਤੇ ਜਦੋਂ ਮੈਂ ਗਿਆ ਨਾ ਮੈਨੂੰ ਇਹਨਾਂ ਨੇ ਫੋਟੋ ਭੇਜੀ ਆਈ ਗੋਟ ਸ਼ੌਕਡ ਮੈਂ ਕਿਹਾ ਕਿਤੇ ਕਿਸੇ ਦੇ ਸੈਂਪਲ ਭੇਜਿਆ ਵੀ ਇੱਦਾਂ ਦਾ ਬਣਾਵਾਂਗੇ ਆਮ ਤੌਰ 'ਤੇ ਨਾ ਔਨਲਾਈਨ ਵੈਬਸਾਈਟਸ ਹੁੰਦੀਆਂ ਨੇ ਉਹ ਵੈਬਸਾਈਟ ਦੇ ਉੱਤੇ ਬਿਊਟੀਫਿਕੇਸ਼ਨ ਦੀਆਂ ਪਿਕਚਰਸ ਪਾਈ ਹੁੰਦੀਆਂ ਘਰਾਂ ਦੀਆਂ ਜਾਂ ਕੋਈ ਗ੍ਰੀਨਰੀ ਵਾਲੇ ਏਰੀਏ ਦੀਆਂ ਰੇਲ ਦੇ ਵਿੱਚ ਤੁਸੀਂ ਅਗਰ ਇੰਨੀ ਖੂਬਸੂਰਤੀ ਦੇਖਣੀ ਆ ਗ੍ਰੀਨ ਵੈਲੀ ਗਾਰਡਨ ਸੈਂਟਰ ਅਸੀਂ ਲਾਈਵ ਔਨ ਲੋਕੇਸ਼ਨ ਸ਼ੁਰੂ ਕਰ ਰਹੇ ਹਾਂ ਇਹਨਾਂ ਦੇ ਹੁਣ ਇਸ ਵੀਕਐਂਡ ਦੇ ਉੱਤੇ ਮੌਸਮ ਖੁੱਲ੍ਹਾ ਹੋਣਾ ਅਸੀਂ ਲਾਈਵ ਔਨ ਲੋਕੇਸ਼ਨ ਕਰਾਂਗੇ ਔਰ ਲਾਈਵ ਔਨ ਲੋਕੇਸ਼ਨ 'ਤੇ ਤੁਸੀਂ ਸਾਰਿਆਂ ਨੇ ਪਹੁੰਚਣਾ ਭਾਅ ਜੀ ਆਪਣੇ ਕੋਲ ਕਿਹੜੀ ਕਿਹੜੀ ਪਨੀਰੀ ਆ ਪਹਿਲਾਂ ਦੱਸਿਓ
2: ਭਾਜੀ ਆਪਣੇ ਕੋਲ ਸਾਰੀ ਜਿਹੜੀ ਇੰਡੀਅਨ ਵੈਜੀਟੇਬਲ ਪਲਾਂਟ ਜੋ ਅਸੀਂ ਘਰੇ ਆਮ ਨੋਰਮਲ ਲਾਉਂਦੇ ਹੈਗੇ ਆ ਹਰੀ ਮਿਰਚ ਹੋ ਗਈ ਸ਼ਿਮਲਾ ਮਿਰਚ ਹੋ ਗਈ ਕਲਰ ਪੈਪਰਸ ਹੋ ਗਈਆਂ ਉਸ ਤੋਂ ਇਲਾਵਾ ਬਤਾਊ ਹੋ ਗਏ ਤਰਾਂ ਕਰੇਲੇ ਕੋਈ ਵੀ ਨਾਮ ਲਓ ਸਾਡੇ ਕੋਲ ਸਾਰੀ ਇਨ ਹਾਊਸ ਗਰੋਨ ਜਿਹੜੀ ਆਪਣੀ ਸਪੈਸ਼ਲਾਈਜ਼ ਜਿਹੜੀ ਪਨੀਰੀ ਉਹ ਹੋਊਗੀ ਜੋ ਲਿਖਿਆ ਹੋਊਗਾ ਉਹੀ ਡਿਲੀਵਰ ਹੋਊਗਾ ਕੁਆਲਿਟੀ ਨੰਬਰ 1 ਹੋਊਗੀ ਔਰ ਉਸਦੇ ਨਾਲ ਨਾਲ ਆਪਣੇ ਕੋਲ ਸਾਰੀ ਸੋਇਲ ਵੀ ਆ ਚੁੱਕੀ ਹੈਗੀ ਆ ਜਿਹੜੀ ਤੁਸੀਂ ਆਮ ਮੇਨ ਸਟੋਰਾਂ ਤੋਂ ਲੈ ਕੇ ਆਉਂਦੇ ਹੈਗੇ ਆ ਸੇਮ ਬ੍ਰਾਂਡ ਸੇਮ ਸਟਫ ਬਟ ਬੈਟਰ ਕੁਆਲਿਟੀ ਬੈਟਰ ਪ੍ਰਾਈਸ
0: ਹਾਂਜੀ ਔਰ ਪ੍ਰਾਈਸਿਸ ਦੇ ਵਿੱਚ ਮੈਂ ਇਹ ਦੱਸੂਗਾ $2.49 ਤੋਂ ਜਿਹੜੇ ਪਲਾਂਟ ਸਟਾਰਟ ਹੋ ਜਾਂਦੇ ਨੇ ਇੱਕ ਪੋਟ ਦੇ ਵਿੱਚ 4 ਜਾਂ 5 ਜਾਂ ਕਿਸੇ 'ਚ 6 ਪਲਾਂਟ ਵੀ ਹੁੰਦੇ ਨੇ ਸੋ ਤੁਹਾਨੂੰ ਰੇਟ ਤੋਂ ਨਾਲ ਨਾਲ ਜਿਹੜੀ ਉਹ 'ਚ ਸਬਜ਼ੀ ਨਿਕਲਣੀ ਆ ਉਹ ਬਹੁਤ ਜ਼ਰੂਰੀ ਆ ਇਸੇ ਲਈ ਅਸੀਂ ਇਹਨਾਂ ਕੋਲ ਜਾ ਕੇ ਉੱਥੇ ਸਮਝ ਕੇ ਮੈਂ ਆਇਆ, ਇਹਨਾਂ ਕੋਲ ਮੈਂ ਗਰੋਸਰੀ ਸਟੋਰ ਵਾਲੇ ਪਾਸੇ ਬਹਿ ਕੇ ਆਇਆ, ਮਕਵੀਨ ਐਂਡ ਮੇਫੀਲਡ ਦੇ ਉੱਤੇ, ਗ੍ਰੀਨ ਵੈਲੀ ਸੁਪਰ ਮਾਰਕੀਟ ਆ, ਤੁਸੀਂ ਮਿਸ ਨਹੀਂ ਕਰੋਗੇ, ਮਕਵੀਨ ਵਾਲੇ ਪਲਾਜ਼ੇ ਦੇ ਵਿੱਚ ਐਂਟਰ ਹੋ ਜਾਓ ਜਿੱਥੇ ਐਨਡਬਲਿਊ ਹੈਗਾ, ਗ੍ਰੀਨ ਵੈਲੀ ਸੁਪਰ ਮਾਰਕੀਟ ਆ, ਉਹਦੇ ਮੂਹਰੇ ਗ੍ਰੀਨ ਹਾਊਸ ਲੱਗਿਆ, ਗ੍ਰੀਨ ਵੈਲੀ ਜਿਹੜਾ ਗਾਰਡਨ ਸੈਂਟਰ ਹੈ, ਦੂਸਰੀ ਲੋਕੇਸ਼ਨ ਜਿਹੜੀ ਹੈਗੀ ਆ ਹੈਰੀਟੇਜ ਐਂਡ ਐਂਬਲਟਨ ਦੇ ਉੱਤੇ ਆ। ਸਪੋਜ਼ ਤੁਸੀਂ ਹੈਰੀਟੇਜ ਸਟੀਲ ਤੋਂ ਲਈ ਆ, ਸਟੀਲ ਅਤੇ ਹੈਰੀਟੇਜ ਦੇ ਉੱਤੇ ਐਮਾਜ਼ੋਨ ਵਾਲਾ ਭਾਈ ਦਾ ਵੇਅਰ ਹਾਊਸ ਆ ਜਾਂਦਾ, ਉਹ ਟੱਪ ਜਾਣਾ, ਅਗਲਾ ਇੰਟਰਸੈਕਸ਼ਨ ਐਬਲਟਨ ਦਾ ਆ ਜਾਂਦਾ, ਉੱਥੇ ਲੈਫਟ ਹੈਂਡ ਦੇ ਉੱਤੇ ਤੁਸੀਂ ਮਿਸ ਨਹੀਂ ਕਰੋਗੇ, ਗ੍ਰੀਨ ਹਾਊਸ ਬਹੁਤ ਸੋਹਣਾ ਬਣਿਆ ਹੋਇਆ ਅਤੇ ਵੱਡੀ ਸਾਰੀ ਪਾਰਕਿੰਗ ਆ, ਚਾਹੇ 200 ਗੱਡੀ ਖੜ੍ਹੀ ਕਰ ਲਓ, ਐਡੀ ਵੱਡੀ ਪਾਰਕਿੰਗ, ਐਡਾ ਸੋਹਣਾ ਗ੍ਰੀਨ ਹਾਊਸ ਬਣਾਇਆ। ਬਾਈ ਜੀ ਫੁੱਲਾਂ ਦੇ ਵਿੱਚ ਸਾਡੇ ਕੋਲ ਕੀ ਹੈ?
2: ਫੁੱਲਾਂ ਦੇ ਵਿੱਚ ਭਾਅ ਜੀ ਆਪਣੇ ਕੋਲ ਸਾਰੇ ਤਰ੍ਹਾਂ ਦੀ ਵਰਾਇਟੀ ਹੈਗੀ ਆ, ਫਲਾਵਰ ਬੈਡ ਜਿਹੜੀਆਂ ਨੋਰਮਲੀ ਤੁਸੀਂ ਘਰਾਂ ਦੇ ਵਿੱਚ ਲਾਉਂਦੇ ਹੈਗੇ ਆ, ਜਾਂ ਜਿਹੜੇ ਫਲਾਵਰ ਪੋਟਸ ਵਾਸਤੇ ਤੁਸੀਂ ਤੁਹਾਨੂੰ ਆਪਣੇ ਐਨੁਅਲਸ ਚਾਹੀਦੇ ਹੈਗੇ ਆ, ਉਹ ਸਾਰੇ ਅਵੇਲੇਬਲ ਹੈਗੇ ਆ। ਈਵਨ ਪਰਨੀਅਲਸ ਦੇ ਵਿੱਚ ਜਿਹੜੇ ਆਲ ਈਅਰ ਰਾਊਂਡ ਜਿਹੜੇ ਤੁਹਾਡੇ ਲਗਾਤਾਰ ਚੱਲਦੇ ਹੈਗੇ ਆ, ਆਟੋਮੈਟ ਸਾਰੇ ਈਅਰ ਓਵਰ ਈਅਰ ਗਰੋ ਕਰਦੇ ਹੈਗੇ ਆ, ਉਹ ਸਾਰੇ ਪਲਾਂਟਸ ਅਵੇਲੇਬਲ ਹੈਗੇ ਆ ਜੀ।
0: ਮੈਂ ਸਭ ਤੋਂ ਵੱਡੀ ਗੱਲ ਗੁਰਦੇਵ ਭਾਅ ਜੀ ਤੋਂ ਮੈਂ ਰੁਕ ਕੇ ਕਹਿਣੀ ਚਾਹੂੰਗਾ, ਪਿੱਛੇ ਗੱਲ ਸਕਿੱਪ ਹੋਣੀ ਆ ਫਿਰ, ਬਹੁਤ ਸਾਰੇ ਲੋਕ ਫੁੱਲ ਲਾਉਣਾ ਚਾਹੁੰਦੇ ਆ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿਹੜਾ ਲਾਉਣਾ ਕਿਵੇਂ ਲਾਉਣਾ, ਉਹ ਵੱਡੇ ਸਟੋਰਾਂ 'ਚ ਚਲੇ ਜਾਂਦੇ, ਬਿਗ ਬਾਕਸ ਦੇ ਵਿੱਚ ਉੱਥੇ ਕੋਈ ਕੇਅਰ ਨਹੀਂ ਕਰਦਾ। ਪ੍ਰਾਈਜ਼ਿੰਗ ਜਿਹੜੀ ਹੈ ਬਿਗ ਬਾਕਸ ਸਟੋਰ ਦੀ ਉਹ ਹੁੰਦੀ ਹੈ ਜਿਹੜੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ, ਉਹ ਤੋਂ ਲੋਸਟ ਪ੍ਰਾਈਜ਼ ਦੇ ਵਿੱਚ ਜਿੱਥੇ ਗ੍ਰੀਨ ਵੈਲੀ ਤੁਹਾਨੂੰ ਦੇ ਰਿਹਾ, ਉੱਥੇ ਕੰਸਲਟਿੰਗ ਆ, ਇਹਨਾਂ ਦੇ ਐਕਸਪਰਟ ਨੇ ਜਿਹੜੇ ਪਨੀਰੀ ਉਗਾਉਂਦੇ ਨੇ, ਪਨੀਰੀ ਤੋਂ ਬੂਟੇ ਬਣਾ ਕੇ ਦਿੰਦੇ ਨੇ, ਇਹ ਕੰਸਲਟਿੰਗ ਸਟਾਰਟ ਕਰਨਗੇ ਆਹ 2-3 ਮਹੀਨੇ ਲੋਕਾਂ ਨਾਲ ਕਨੈਕਸ਼ਨ ਬਣਾਉਣ ਤੋਂ ਬਾਅਦ, ਗ੍ਰੀਨ ਹਾਊਸ ਕਿਵੇਂ ਸੈੱਟ ਕਰਕੇ ਦੇਣਾ ਫਾਰਮ ਹਾਊਸ 'ਚ। ਬਹੁਤ ਸਾਰੇ ਠੱਗ ਠਕੋਰੇ ਨੇ ਆਨਲਾਈਨ ਐਡਾ ਪਾ ਦਿੰਦੇ, ਕੋਟ ਪੈਂਟ ਪਾ ਕੇ ਕੁਰਸੀਆਂ 'ਤੇ ਬਹਿ ਜਾਂਦੇ ਨੇ, ਕੰਪਨੀਆਂ ਦੇ ਨਾਮ ਬਦਲ ਲੈਂਦੇ ਨੇ, ਫਿਰ ਉਹ ਲੋਕਾਂ ਨੂੰ ਦੱਸਦੇ ਨੇ ਵੀ ਕਿਵੇਂ ਤੁਸੀਂ 5-5 ਲੱਖ ਦੇ ਐਪਲ ਕੱਟ ਸਕਦੇ ਹੋ, 3-3 ਲੱਖ ਦੇ ਨਾਸ਼ਪਾਤੀਆਂ ਉਗਾ ਦਿੰਦੇ ਨੇ ਇੱਥੇ ਤੁਹਾਡੇ, ਫਿਰ ਉਹ ਕਹਿੰਦੇ ਨੇ 10,000 ਰੁਪਇਆ ਦੇ ਦਿਓ ਸਾਨੂੰ ਚੈੱਕ ਕਰਕੇ ਦੱਸਦੇ ਮਿੱਟੀ ਠੀਕ ਹੈ ਕਿ ਨਹੀਂ, ਉੱਥੇ ਕੰਮ ਖਤਮ ਹੋ ਜਾਂਦਾ, 5 ਲੱਖ ਵਾਲਾ ਮਹਿਲ 10,000 'ਚ ਢਹਿ ਜਾਂਦਾ। ਪਲੀਜ਼ ਜੇ ਕਿਸੇ ਨੇ ਫਿਊਚਰ 'ਚ ਕੰਸਲਟਿੰਗ ਕਰਨੀ ਹੋਗੀ, ਆਈ 100% ਰਿਕਮੈਂਡ ਦੈਮ, ਇਹਨਾਂ ਕੋਲ ਗ੍ਰੀਨ ਹਾਊਸ ਆ ਬੜਾ ਤਕੜਾ ਨੈਗਰਾਉਂਡ ਦਾ ਲੇਕ ਦੇ ਉੱਤੇ, ਲਾਈਵ ਆਪਣੇ ਗ੍ਰੀਨ ਹਾਊਸ 'ਚ, ਐਂ ਨਹੀਂ ਕਹਿਣਗੇ ਕਿ ਸਾਡਾ ਗ੍ਰੀਨ ਹਾਊਸ ਤਾਂ ਜੀ ਉਹ ਅਲਬਰਟਾ ਦੇ ਕਿਸੇ ਪਿੰਡ 'ਚ ਆ ਅਤੇ ਅਸੀਂ ਬੜਾ ਸਾਰੇ ਘੀਆ ਵੇਚਦੇ ਹਾਂ ਫਲਾਣੀਆਂ ਵੱਡੀਆਂ ਫਾਰਮਸ ਨੂੰ। ਸਾਫ਼ ਸੁਥਰਾ ਕਲੀਨ ਕੰਮ, ਤੁਹਾਡੇ ਵਿੱਚ ਰਹਿਣ ਵਾਲੇ ਲੋਕ ਤੁਹਾਡੇ 'ਚੋਂ ਹੀ ਗਰੋ ਹੋਏ ਹੋਏ, ਗ੍ਰੀਨ ਵੈਲੀ ਗਾਰਡਨ ਸੈਂਟਰ ਆ, ਸਾਡਾ ਮਕਸਦ ਆ ਤੁਹਾਨੂੰ ਸਾਰਿਆਂ ਨੂੰ ਖੇਤੀ 'ਚੋਂ ਪੈਸਾ ਬਣੇ, ਉਹ ਵੀ ਦੱਸਾਂਗੇ। ਪਰ ਫਿਲਹਾਲ 6472226501, ਗੁਰਦੇਵ ਜੀ ਹੋਰ ਦੱਸੋ ਕੀ ਕਹਿਣ ਲੱਗੇ ਸੀ?
2: ਬਸ ਧੰਨਵਾਦ ਭਾਅ ਜੀ, ਜਸਟ ਇਹੀ ਕਹਿਣਾ ਸੀ ਵੀ ਸਾਰੇ ਬੰਦੇ ਸਾਨੂੰ ਜੀ ਸੇਵਾ ਦਾ ਮੌਕਾ ਦਿਓ, ਤੁਹਾਡੀ ਹੌਸਲਾ ਅਫਜ਼ਾਈ ਕਰੋ। ਸੋ ਮਾਰਕੀਟ ਦੇ ਵਿੱਚ ਜਿਹੜੀ ਅਸੀਂ ਆਪਣੀ ਕਮਿਊਨਿਟੀ ਦੀ ਸਭ ਤੋਂ ਵੱਡੀ ਇੱਕ ਨਰਸਰੀ ਜਾਂ ਗਾਰਡਨ ਸੈਂਟਰ ਲੈ ਕੇ ਆਵਾਂਗੇ ਜੀ।
0: ਥੈਂਕ ਯੂ, ਥੈਂਕ ਯੂ ਸਰ। ਨੰਬਰ ਦੋ ਸਰ, ਕੋਈ ਜਿਹੜਾ ਜਿਹਦੇ ਕਨੈਕਟ ਕਰਨਾ ਲੋਕਾਂ ਨੇ?
2: 647-222-5601
0: ਗ੍ਰੀਨ ਵੈਲੀ ਗਾਰਡਨ ਸੈਂਟਰ। ਬਾਈ ਜੀ ਜ਼ਰੂਰ ਜਾਓ, ਬੂਟੇ ਲੈ ਕੇ ਆਓ, ਸਬਜ਼ੀਆਂ ਲੈ ਕੇ ਆਓ, ਨੰਗੇ ਪੈਰੀ ਬੈਠੋ, ਗੁੱਡੋ ਕਿਆਰੀਆਂ ਨੂੰ, ਪਿਆਰ ਕਰੋ ਕੁਦਰਤ ਨੂੰ, ਕੁਦਰਤ ਕੀ ਬਣਾ ਜਾਣੀ ਹੈ, ਵੱਡਾ ਬੇਪਰਵਾਹਾ ਬੇਪਰਵਾਹਾ ਬਖਸ਼ਿਸ਼ਾਂ ਕਰੂਗਾ। ਸ਼ਬਾਨੂ ਜੀ ਕਾਲ ਕਰੋ, ਸਟੂਡੀਓ ਮੇਂ ਲਾਈਨ ਖਾਲੀ ਅਭੀ ਆਪਕੇ ਲਈ ਇੱਕ। ਹਾਂਜੀ ਪਾਵਲਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ।
3: ਸਤਿ ਸ਼੍ਰੀ ਅਕਾਲ ਭਾਜੀ, ਚੜ੍ਹਦੀ ਕਲਾ।
0: ਕਿਹੜੇ ਸ਼ਹਿਰ 'ਚ ਮੇਰੀ ਜਾਨ ਲੱਡੂਆਂ ਦੀ ਦੁਕਾਨ?
3: ਬ੍ਰੈਂਪਟਨ ਭਾਜੀ, ਗੱਲ ਹੋਈ ਸੀਗੀ ਆਪਣੀ, ਉਹ ਫਿਰ ਮੈਂ ਥੋੜਾ ਬਿਜ਼ੀ ਹੋ ਗਿਆ ਸੀਗਾ।
0: ਅੱਛਾ,
3: ਤੁਸੀਂ ਕਿੱਥੇ ਸੀਗੇ ਨਾ ਸ਼ਾਮੀ?
0: ਆ ਮੈਨੂੰ ਦਿਮਾਗ 'ਚ ਨਹੀਂ ਆਇਆ, ਤੁਸੀਂ ਮੈਨੂੰ ਆਫਰ ਕਰ ਲਿਓ ਗੱਲ, ਮੈਨੂੰ ਹਜੇ ਵੀ ਦਿਮਾਗ 'ਚ ਨਹੀਂ ਆਇਆ। ਠੀਕ ਹੈ,
3: ਬੱਚੇ ਦੇ ਨਾਲ ਗੱਲ ਹੋਈ ਸੀਗੀ।
0: ਓ ਅੱਛਾ,
3: ਹਾਂ ਉਹੀ ਥੋੜਾ ਬਿਜ਼ੀ ਹੋ ਗਿਆ ਸੀਗਾ, ਉਹ ਰਾਈਟ ਵੇਟ ਹੋ ਗਿਆ ਸੀਗਾ ਕੁਝ,
0: ਮੈਨੂੰ ਪਤਾ ਨਹੀਂ ਲੱਗਿਆ ਹਜੇ ਵੀ ਭਾਜੀ, ਤੁਸੀਂ ਮੈਨੂੰ ਆਫਰ ਕਾਲ ਕਰ ਲਿਓ।
3: ਓਕੇ ਭਾਜੀ, ਕੋਈ ਚੱਕਰ ਨਹੀਂ।
0: ਹਾਂ ਆਫਰ ਕਰ ਲਿਓ ਕਾਈਂਡਲੀ, ਮੈਨੂੰ ਮੈਨੂੰ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਹੈ। ਹੋਰ ਤੁਸੀਂ ਚੜ੍ਹਦੀ ਕਲਾ 'ਚੋਂ?
3: ਚੜ੍ਹਦੀ ਕਲਾ ਫਸਟ ਕਲਾਸ ਭਾਜੀ।
0: ਚਲੋ ਠੀਕ ਹੈ, ਥੈਂਕ ਯੂ ਸੋ ਮਚ। ਜਿਹੜੇ ਵੀ ਤੁਸੀਂ ਚੀਜ਼ ਲਈ ਕਾਲ ਕੀਤਾ, ਆਈ ਐਮ ਸੋ ਸੌਰੀ, ਮੇਰੇ ਰਾਊਂਡ ਹੁੰਦੇ ਨੇ ਦਿਨ ਦੇ ਅਪਰੋਕਸੀਮੇਟ 90 ਤੋਂ ਲੈ ਕੇ 150 ਕਾਲ ਹੁੰਦਾ ਮੇਰਾ ਰੋਜ਼ ਦਾ, ਮਤਲਬ ਮੇਰੀ ਜਿਹੜੀ ਫੋਨ ਲਿਸਟ ਕੱਢੋਗੇ ਨਾ, ਅਤੇ ਮੈਨੂੰ 2 ਵਾਰ ਚਾਰਜਿੰਗ ਲਾਉਣੀ ਪੈਂਦੀ ਇੱਕ ਸੈੱਲਫੋਨ 'ਤੇ, 3 ਸੈੱਲਫੋਨ ਮੈਂ ਰੱਖਦਾ ਨਾਲ ਆਪਣੇ। ਅਤੇ ਬਹੁਤ ਸ਼ੁਕਰੀਆ ਤੁਹਾਡਾ। ਸ਼ਬਾਨੂ ਮੇਰੇ ਨਾਲ ਆ, ਉਹ ਗਾਣਾ ਥਾ ਨਾ, ਸ਼ਬਾਨੂ ਮੇਰੀ ਜਾਨ ਮੈਂ ਤੁਝ ਪੇ ਕੁਰਬਾਨ, ਰਾਈਟ?
4: ਹਾਂਜੀ ਹਾਂਜੀ ਹਾਂਜੀ।
0: ਆਗੇ ਕਿਆ ਥਾ?
4: ਤੂੰ ਮੇਰਾ ਮੈਂ ਤੇਰੀ ਜਾਨ ਹੈ ਸਾਰਾ ਹਿੰਦੁਸਤਾਨ।
0: ਆ ਕਿਆ ਬਾਤ ਆ, ਸ਼ਬਾਨੂ ਛਾ ਗਿਆ ਵੀ ਛਾ ਗਿਆ। ਸੋ ਮੈਂ ਨਾ ਇੱਕ ਮੈਸੇਜ ਦਊਂਗਾ ਸ਼ਿਵਾਨੂ, ਹਮੇ ਮਿਲੇ ਕਿਤਨਾ ਟਾਈਮ ਹੋ ਗਿਆ? 2 ਸਾਲ ਹੋ ਗਏ,
4: ਜ਼ਿਆਦਾ ਹੋ ਗਏ ਸਰ,
0: ਜ਼ਿਆਦਾ ਹੋ ਗਏ ਨੇ। ਸ਼ਿਵਾਨੂ ਦੀ ਮੈਨੂੰ ਕਾਲ ਆਈ ਕਿ ਮੈਂ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਚਾਹਤਾ ਹੂੰ ਆਪਕੇ ਸਾਥ। ਸ਼ਿਵਾਨੂ ਦਿੱਲੀ ਦਾ ਮੁੰਡਾ ਅਤੇ ਧਰਤੀ ਨਾਲ ਜੁੜਿਆ ਹੋਇਆ, ਮਿਹਨਤੀ ਬਹੁਤ ਹੈ, ਪ੍ਰੈਕਟੀਕਲ, ਔਨ ਟਾਈਮ, ਅਤੇ ਤੁਸੀਂ ਅਗਰ ਰਾਈਟ ਵਿੰਡੋ ਫਿੱਟ ਨੂੰ ਐਸਟੀਮੇਟਲੀ ਬੁਲਾਉਂਦੇ ਹੋ, ਸਪੋਜ਼ ਤੁਸੀਂ ਪੰਜ ਜਾਂ ਚਾਰ ਬੰਦੇ ਬੁਲਾ ਲਓ ਜਾਂ ਤਿੰਨ ਬੁਲਾ ਲਓ, ਐਟਲੀਸਟ ਬੁਲਾ ਲਿਓ, ਇਹ ਚੀਜ਼ ਜ਼ਰੂਰ ਕਹਾਂਗੇ ਸ਼ਬਾਨੀ, ਠੀਕ ਹੈ ਨਾ ਬਾਤ ਮੇਰੀ?
4: ਬਿਲਕੁਲ ਬਿਲਕੁਲ ਸਹੀ ਸਰ।
0: ਤੁਸੀਂ ਦੋ ਤਿੰਨ ਬੰਦੇ ਐਸਟੀਮੇਟਲੀ ਬੁਲਾ ਲਿਓ, ਐਂ ਨਾ ਕੱਲ ਨੂੰ ਕਿਹੋ ਕਿ ਜੀ ਅਸੀਂ ਤਾਂ ਇਕੱਲੇ ਇਹਨੂੰ ਬੁਲਾਇਆ ਸੀ, ਦੋ ਤਿੰਨ ਬੰਦੇ ਬੁਲਾ ਲਿਓ, ਸ਼ਬਾਨੂ ਵਿੰਡੋ ਨਾਲ ਲੈ ਕੇ ਆਊਗਾ ਜਿਹੜੀ ਇੰਸਟਾਲ ਹੋਣੀ ਹੈ, ਤੁਹਾਨੂੰ ਦਿਖ ਜਾਣੀ ਜਿੱਦਣ ਇੰਸਟਾਲੇਸ਼ਨ ਹੋਣੀ ਹੈ, ਨਾਲ ਟੈਕਨੋਲੋਜੀ, ਨਾਲ ਉਹਦੇ ਲੋਕ, ਖੁਦ ਮੈਨੂਫੈਕਚਰ ਨੇ ਕਿਸੇ ਤੋਂ ਚੱਕ ਕੇ ਵਿੰਡੋਜ਼ ਟਾਕੀਆਂ ਦੇ ਵਿੱਚ ਫਸਾਉਂਦੇ ਨਹੀਂ ਹੈਗੇ, ਹੋਲਸੇਲਰ ਤੋਂ ਲੈ ਕੇ। ਸੋ ਦੇ ਆਰ ਦਾ ਮੈਨੂਫੈਕਚਰ, ਇਹਨਾਂ ਨੇ ਯੂਨਿਟ ਲਗਾਏ ਹੋਏ ਨੇ, ਫੈਕਟਰੀ ਲਗਾਈ ਹੋਈ ਹੈ। ਸ਼ਿਵਾਨੂ ਜੀ, ਸਭ ਤੋਂ ਪਹਿਲਾਂ ਤੁਹਾਡਾ ਨੰਬਰ ਬੋਲੋ ਕੀ ਹੈ?
4: 416-3200।
0: ਥੈਂਕ ਯੂ ਸੋ ਮਚ। 416-206-3200। ਲੋਕ ਵਿੰਡੋਜ਼ ਤੁਹਾਡੇ ਤੋਂ ਕਿਉਂ ਲਗਵਾਉਣ? ਦੋ ਰੀਜ਼ਨ ਦੇ ਦਿਓ ਬਸ, ਦੈਟਸ ਇਟ।
4: ਓਕੇ, ਪਹਿਲਾ ਰੀਜ਼ਨ ਹੈ ਕਿ ਐਨਰਜੀ ਸਟਾਰ ਵਿੰਡੋਜ਼ ਹੈ, ਕਿਉਂਕਿ ਗਵਰਨਮੈਂਟ ਕੀ ਸਰਟੀਫਾਈਡ ਵਿੰਡੋਜ਼ ਹੈ ਜੋ ਕੈਨੇਡੀਅਨ ਵੈਦਰ ਕੇ ਲਈ ਬਣੀ ਹੋਈ ਹੈ। ਬਹੁਤ ਸਾਰੀ ਵਿੰਡੋਜ਼ ਕੈਨੇਡੀਅਨ ਵੈਦਰ ਕੇ ਮੁਤਾਬਿਕ ਨਹੀਂ ਬਣੀ ਹੋਤੀ ਹੈ। ਦੂਸਰਾ ਰੀਜ਼ਨ ਜੋ ਸਭ ਸੇ ਬੜਾ ਰੀਜ਼ਨ ਹੈ, ਸਿਕਿਉਰਿਟੀ ਆਜ ਕੱਲ ਬਹੁਤ ਬੜਾ ਕੰਸਰਨ ਹੈ, ਔਰ ਸਾਥ ਮੇ ਹੀਟ ਲੋਸ। ਤੋ ਦੋਨੋ ਚੀਜ਼ੋਂ ਕੋ ਹਮ ਸਰ ਐਡਰੈਸ ਕਰਤੇ ਹੈ, ਜਿਸਕੇ ਅੰਦਰ ਹਮ ਆਪਕੋ ਅਮੇਰੀਕਨ ਥਰਮਲ ਗਲਾਸ ਦੇਤੇ ਹੈ ਔਰ ਜਰਮਨ ਲੋਕ ਮੈਕੈਨਿਜ਼ਮ ਦੇਤੇ ਹੈ। ਸੋ ਯੇ ਦੋ ਬੜੇ ਇੰਪੋਰਟੈਂਟ ਫੈਕਟਰਸ ਹੈ ਜੋ ਡਿਸਾਈਡ ਕਰਨੇ ਕੇ ਲਿਏ ਕਾਮ ਆਤੇ ਹੈ ਕਿ ਜਬ ਆਪ ਵਿੰਡੋ ਖਰੀਦ ਰਹੇ ਹੋ। ਤੀਸਰਾ ਅਮਨ ਭਾਈ, ਕਿ ਕਿਸੀ ਕੋ ਅਗਰ ਫਾਈਨੈਂਸ ਕੀ ਜ਼ਰੂਰਤ ਹੈ ਤੋ ਵੋ ਵੀ ਇੱਕ ਅਵੇਲੇਬਲ ਆਪਸ਼ਨ ਹੈ। ਹਮਨੇ ਅਭੀ ਇੱਕ ਘਰ ਕਲੋਜ਼ ਕੀਆ ਹੈ ਜਿਨ੍ਹੋਂਨੇ ਆਪਣਾ ਪੂਰਾ ਫਸਟ ਫਲੋਰ ਮੇਂ ਉਨਕੀ ਕਰੀਬ ਤਕਰੀਬਨ 8-10 ਵਿੰਡੋਜ਼ ਥੀ, ਕਿਉਂਕਿ ਉਹ ਪੂਰਾ ਘਰ ਨਹੀਂ ਕਰਾ ਸਕਤੇ ਥੇ ਬਿਕੋਜ਼ ਆਫ ਫਾਈਨੈਂਸ਼ੀਅਲ ਕੰਸਟ੍ਰੇਂਟ। ਤੋ ਉਨਕੀ ਕਿਸ਼ਤ ਜੋ ਡੇ ਵਨ ਸੇ ਬਣੀ ਹੈ ਵੋ ਸਿਰਫ $78 ਪਰ ਮੰਥ ਕੇ ਹਿਸਾਬ ਸੇ ਬਣੀ।
0: ਵੈਰੀ ਗੁੱਡ, $78 ਪਰ ਮੰਥ ਦੇ ਹਿਸਾਬ ਨਾਲ ਤੁਸੀਂ ਜਿਹੜਾ ਹੈਗਾ ਜ਼ਰੂਰ ਜਿਹੜਾ ਹੈਗਾ ਵਿੰਡੋਜ਼ ਪਵਾ ਸਕਦੇ ਹੋ, ਪਰ ਛੋਟਾ ਜਿਹਾ ਡਾਊਨ ਪੇਮੈਂਟ ਦੇ ਨਾਲ। ਸ਼ਿਵਾਨੂ ਦੇ ਵਿੰਡੋਜ਼ ਦੀ ਤੁਹਾਨੂੰ ਪ੍ਰੈਕਟੀਕਲੀ ਦਿਖਾਊਗਾ ਕਿ ਕਿਸ ਤਰ੍ਹਾਂ ਦੇ ਨਾਲ ਇਹ ਵਿੰਡੋ ਪ੍ਰੈਕਟੀਕਲ ਨੇ। ਪ੍ਰੈਕਟੀਕਲ ਕਿਵੇਂ ਨੇ? ਗੱਲੀ ਬਾਤੀ ਨਹੀਂ ਹੈ। ਮੈਂ ਇੱਕ ਵਿੰਡੋਜ਼ ਪਵਾਈ ਹਾਂ ਅਤੇ ਇੱਕ ਮੇਰਾ ਡਰਾਈਵੇ ਦਾ ਬੈਡ ਐਕਸਪੀਰੀਅੰਸ ਰਿਹਾ, ਮਤਲਬ ਆਈ ਐਮ ਸੋ ਸੋਰੀ, ਅਤੇ ਮੇਰਾ ਬੈਡ ਐਕਸਪੀਰੀਅੰਸ ਰਿਹਾ। ਕਈ ਵਾਰੀ ਆਪਾਂ ਇਹ ਦੇਖ ਲੈਂਦੇ ਜੇ ਆਪਣੀ ਕਮਿਊਨਿਟੀ ਦਾ ਫਲਾਣਾ ਢਮਕਾਣਾ, ਡੋਂਟ ਗਿਵ ਡੈਮ ਟੂ ਦੇ ਦੋਜ਼ ਥਿੰਗਸ। ਤੁਸੀਂ ਕੁਆਲਿਟੀ ਔਰ ਜਿਹੜੇ ਤੁਸੀਂ ਪੈਸੇ ਖਰਚਣਾ ਉੱਥੇ ਦਿਓ। ਲੋਕਾਂ ਦਾ ਕੁਛ ਨਹੀਂ ਪਤਾ, ਵਾਹਿਗੁਰੂ ਕਰਕੇ ਮਿਲਦੇ ਨੇ। ਸਭ ਤੋਂ ਦੁਨੀਆ ਦਾ ਵੱਡਾ ਪਖੰਡਾ, ਮਾਫ਼ੀ ਚਾਹੂੰਗਾ, ਧਰਮ। ਧਰਮ ਦੇ ਨਾਂ 'ਤੇ ਜਿਹਨੂੰ ਜਿਵੇਂ ਮਰਜ਼ੀ ਬਣਾ ਦਿਓ, ਰਾਜਨੀਤਿਕ ਪਾਰਟੀਆਂ ਸਮਝ ਚੁੱਕੀਆਂ ਨੇ, ਧਾਰਮਿਕ ਜਿਹੜੇ ਆਗੂ ਸਮਝ ਚੁੱਕੇ ਨੇ ਕਿ ਧਰਮ ਦੇ ਨਾਂ 'ਤੇ ਜਿੰਨੇ ਮਰਜ਼ੀ ਬੰਦੇ ਤੋੜ ਲਓ, ਜਿੱਧਰ ਨੂੰ ਤੋੜਨੇ ਤੋੜ ਲਓ, ਦਿਲ ਕਰਦਾ ਭਜਾਈ ਫਿਰੋ, ਠੀਕ ਹੈ। ਪਰ ਪ੍ਰੈਕਟੀਕਲ ਲੋਕ ਤੁਹਾਨੂੰ ਸ਼ਿਵਾਨੂ ਵਰਗੇ ਮਿਲਣਗੇ, ਜਿਹੜਾ ਤੁਹਾਨੂੰ ਆਪਣੇ ਕੀਤੇ ਕੰਮ ਦਾ ਇਨ ਰਾਈਟਿੰਗ ਦੇ ਵਿੱਚ ਡਾਕੂਮੈਂਟਸ ਦਊਗਾ, ਬਿਲਸ ਦਊਗਾ, ਜਿਹੜੀ ਜਿਹੜੀ ਚੀਜ਼ ਚਾਹੀਦੀ ਹੈ ਉਹ ਦਊਗਾ, ਅਤੇ ਤੁਸੀਂ ਆਪਣਾ ਤਸੱਲੀ ਬਖਸ਼ ਕੰਮ ਕਰਾਓ। ਰਾਈਟ ਵਿੰਡੋ ਫੋਰਸ, ਨੰਬਰ ਟੂ ਕਾਲ ਸਰ
4: 416-206-3200।
0: ਸਮਝਾਊਗਾ ਕਿਸ ਤਰ੍ਹਾਂ ਐਨਰਜੀ ਦੇ, ਜਿੰਨਾ ਤੁਸੀਂ ਬਿੱਲ ਦੇ ਰਹੇ ਹੋ ਨਾ, $70 ਦੇ ਰਹੇ ਹੋ, ਤੁਸੀਂ $100 ਪੁਰਾਣੀ ਵਿੰਡੋ 'ਚ ਐਨਰਜੀ 'ਚੋਂ ਹੀ ਬਚਾਓਗੇ। ਐਨਰਜੀ 'ਚੋਂ ਜੇ $70 ਤੁਸੀਂ ਪਰ ਮੰਥ ਦੇ ਕੇ ਵਿੰਡੋ ਪੇ ਆਫ ਕਰ ਰਹੇ ਹੋ ਨਾ, ਉੱਧਰ $100 ਦੀ ਸੇਵਿੰਗ ਦਿਖਾਊਗਾ। 416-206-3200, 416-206-3200 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਅਤੇ ਮੇਰੇ ਨਾਲ ਰੁਪਿੰਦਰ ਵੀ ਆ ਅਤੇ ਸੰਤੋਸ਼ ਵੀ ਆ ਚੁੱਕੇ। ਸੰਤੋਸ਼ ਜੀ ਸਤਿ ਸ਼੍ਰੀ ਅਕਾਲ। ਸੰਤੋਸ਼ ਇੱਕ ਘੰਟੇ ਦਾ ਤਾਂ ਨਹੀਂ ਪਤਾ ਲੱਗਦਾ ਕਿਵੇਂ ਲੰਘਦਾ ਹੈਗਾ। ਤੇ ਰੁਪਿੰਦਰ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਬਾਹਰ ਕਾਰ ਖੜੀ ਸੀ ਜਦੋਂ ਮੈਂ ਆਇਆ, ਮੈਂ ਕਿਹਾ ਲੱਗਦਾ ਰੁਪਿੰਦਰ ਜੀ ਆਏ ਨੇ, ਪਰ ਅੰਦਰ ਆ ਕੇ ਦੇਖਿਆ ਕਿ ਰੁਪਿੰਦਰ ਜੀ ਨਹੀਂ ਆਏ ਹੈਗੇ। ਰੁਪਿੰਦਰ ਜੀ ਅੱਜ ਆਨੀਅਰ ਨੇ ਸਾਡੇ ਨਾਲ, ਅਤੇ ਰੁਪਿੰਦਰ ਹਮੇਸ਼ਾ ਕਾਫੀ ਸਾਲਾਂ ਤੋਂ, ਅਸੀਂ 10-12 ਸਾਲ ਤੋਂ ਸਾਰੇ ਇੱਕ ਦੂਜੇ ਨੂੰ ਜਾਣਦੇ ਹਾਂ। ਇਹ ਰੇਡੀਓ ਇੱਕ ਪਲੈਟਫਾਰਮ ਆ ਜਿਹਦੇ ਰਾਹੀਂ ਸਾਰਿਆਂ ਤੱਕ ਮੈਸੇਜ ਪਹੁੰਚ ਰਹੇ ਨੇ। ਅੱਜ ਵੀ ਤੁਹਾਡਾ ਰਿਸਕ ਓਨਾ ਕੀ ਆ ਘਰੋਂ ਬਾਹਰ ਨਿਕਲ ਕੇ, ਜੇ ਤੁਹਾਡੀ ਕਾਰ ਦੇ ਉੱਤੇ ਥਰਡ ਪਾਰਟੀ ਇੰਸ਼ੋਰੈਂਸ ਨਹੀਂ ਹੋਈ ਹੁੰਦੀ, ਥਰਡ ਪਾਰਟੀ ਜਿਹਦੇ 'ਚ ਤੁਹਾਨੂੰ ਕੁਛ ਨਹੀਂ ਮਿਲਣਾ, ਪੰਜੀ ਵੀ ਨਹੀਂ ਮਿਲਣੀ, ਤਾਂ ਵੀ ਤੁਸੀਂ ਡਰਦੇ ਹੋ ਰੋਡ 'ਤੇ ਨਿਕਲ ਕੇ, ਜਿੰਨਾ ਤੁਸੀਂ ਪੁਲਿਸ ਵਾਲੇ ਤੋਂ ਡਰਦੇ ਹੋ ਵੀ ਪੁਲਿਸ ਵਾਲਾ ਨਾ ਕਦੇ ਦੇਖੇ ਟਿਕਟ ਦੇ ਦੇਵੇ, ਉਸ ਤੋਂ ਵੱਧ ਡਰ ਤੁਹਾਨੂੰ ਇਹ ਹੁੰਦਾ ਕਿ ਕੋਈ ਲਿਆ ਕੇ ਮੇਰੇ ਵਿੱਚ ਨਾ ਮਾਰ ਦੇਵੇ। ਮੈਂ ਤਾਂ ਨਹੀਂ ਮਾਰਦਾ, ਮੈਂ ਕੌਨਫੀਡੈਂਟ ਹਾਂ, ਕੋਈ ਨਾ ਮਾਰ ਦੇਵੇ। ਬਟ ਜਦੋਂ ਲਾਈਫ ਦੀ ਗੱਲ ਆਉਂਦੀ ਆ, ਕ੍ਰਿਟੀਕਲ ਦੀ ਗੱਲ ਆਉਂਦੀ ਆ, ਸਾਡੇ ਸਾਥੀ ਨੇ ਬਿਮਾਰ ਹੋ ਗਏ, ਖੜ੍ਹੇ ਖੜ੍ਹੇ ਬਿਮਾਰ ਹੋਏ, ਮੇਰੇ ਸਾਹਮਣੇ ਖੜ੍ਹੇ ਖੜ੍ਹੇ ਬਿਮਾਰ ਹੋਏ, ਖੜ੍ਹੇ ਖੜ੍ਹੇ ਉਹਨਾਂ ਦੀ ਪੇਨ ਛਾਤੀ ਸ਼ੁਰੂ ਹੋ ਗਈ ਮੇਰੇ ਸਾਹਮਣੇ, ਅਸੀਂ ਐਂਬੂਲੈਂਸ ਬੁਲਾਈ, ਸਾਡੇ ਖੜ੍ਹੇ ਖੜ੍ਹੇ, ਸਾਡੇ ਫੁੱਲਾਂ ਵਰਗੇ ਪਿਆਰੇ ਸਾਡੇ ਹੱਥਾਂ 'ਚੋਂ ਨਿਕਲ ਗਏ, ਚਲੇ ਗਏ, ਪਰ ਜ਼ਿੰਦਗੀ ਸਿਖਾ ਕੇ ਗਏ ਨੇ, ਸਮਝਾ ਕੇ, ਮਤਲਬ ਕਿ ਆਖਿਰ ਛੱਡਣੇ ਮਹਿਲ ਮਨਾਰੇ ਬੈਠ ਸਦਾ ਨਹੀਂ ਰਹਿਣਾ, ਚਾਰ ਦਿਨਾਂ ਦਾ ਮੇਲਾ ਹੋਏ ਸੱਜਣਾ ਬਹੁਤੀ ਦੇਰ ਨਹੀਂ ਰਹਿਣਾ, ਜੋ ਬੀਜੇਗਾ ਕਮਲੇ ਬੰਦਿਆ ਉਹੀ ਉਹ ਵੱਢਣਾ ਪੈਣਾ ਹੈਗਾ। ਹਾਂਜੀ, ਸੋ ਕਦੇ ਰੋਂਦੇ ਨੂੰ ਹਸਾਇਆ ਇੱਥੇ ਦੱਸ ਖਾਂ, ਕਦੇ ਰਾਹ 'ਚ ਰੋੜੇ ਨੂੰ ਹਟਾਇਆ ਇੱਥੇ ਦੱਸ ਖਾਂ, ਕਦੇ ਜ਼ਖਮੀ ਕਿਸੇ ਦਾ ਫਟ ਨਹੀਂ ਉਹ ਸੀਤਾ, ਐਵੇਂ ਫੇਰੀ ਤਸਬੀ ਕੱਖ ਵੀ ਨਹੀਂ ਕੀਤਾ, ਨਾਮ ਹੀ ਲਿਆ ਪਰਮਾਤਮਾ ਦਾ, ਕੀਤਾ ਕੁਛ ਨਹੀਂ ਕਿਸੇ ਵਾਸਤੇ। ਇਸ ਲਈ ਆਹ ਸ਼ੋਅ ਹਰ ਰੋਜ਼ ਡੈਡੀਕੇਟ ਕਰਦਾ ਕਿ ਤੁਹਾਡੇ ਕੋਲ ਕੋਈ ਚੰਗੀ ਗੱਲ ਤੁਹਾਡੇ ਤੱਕ ਪਹੁੰਚ ਜਾਵੇ, ਤੁਸੀਂ ਕਿਸੇ ਗੱਲ ਤੋਂ ਜਾਗਰੂਕ ਹੋ ਸਕੋ, ਬਚ ਸਕੋ। ਡੈਫਰੈਂਟ ਵੇ ਨਾਲ ਅਸੀਂ ਲੈ ਕੇ ਆਈਦਾ, ਚਾਹੇ ਖਬਰ ਵੀ ਆ ਉਹਨੂੰ ਤੋੜ ਮਰੋੜ ਕੇ ਨਹੀਂ, ਖਬਰ ਦਾ ਐਕਚੁਅਲ ਮਕਸਦ ਕੀ ਹੈ ਪਿੱਛੇ। ਜਿਸ ਤਰ੍ਹਾਂ ਅੱਜ ਮੈਂ ਸਮਝਾਇਆ ਕਿ AI ਜੇ ਟਰਾਂਸਕ੍ਰਿਪਟਸ ਨੇ ਉਹਨਾਂ ਦੇ ਉੱਪਰ ਰੌਲਾ ਪੈ ਰਿਹਾ, ਅਤੇ ਇਹ ਲਗਾਤਾਰ ਸਾਡੇ ਬੱਚਿਆਂ ਨੂੰ ਪੜ੍ਹਾਉਣ ਤੋਂ ਲੈ ਕੇ ਇਹ ਸਾਡੇ ਇਲਾਜ ਤੱਕ ਕੰਪਿਊਟਰਾਂ ਨੂੰ ਫੜਾਉਣ ਲੱਗੇ ਹੋਏ ਨੇ, ਅਤੇ ਅਸੀਂ ਟੈਕਸ ਕਿਸ ਚੀਜ਼ ਦਾ ਦੇ ਰਹੇ ਹਾਂ? ਸਾਨੂੰ ਕਦੋਂ ਕਾਲ ਆਈ ਹੈ ਬੈਕ ਕੇ ਤੁਹਾਡੇ ਟੈਕਸ ਦੇ ਵਿੱਚ ਰਿਬੇਟ ਹੈ, ਕਿਉਂਕਿ ਹੁਣ ਅੱਗੇ ਖਰਚੇ ਘਟਾ ਰਹੇ ਹਾਂ? ਡਕਫੋਰਡ ਵਰਗੇ ਬੰਦੇ ਜਿਹੜੇ ਬੁਰੀ ਤਰ੍ਹਾਂ ਨਾਲ ਅਲੱਗ ਅਲੱਗ ਪਲੈਟਫਾਰਮ 'ਤੇ ਫੇਲ ਹੋ ਗਏ, ਇਹ ਕਹਿ ਦੇਣਾ ਕਿ ਦੂਜੀ ਪਾਰਟੀ ਕੋਈ ਲੀਡਰ ਨਹੀਂ ਹੈ, ਇਹਦਾ ਮਤਲਬ ਕਿ ਸਭ ਤੋਂ ਮਾੜਾ ਹੁੰਦਾ ਹੈ ਮੁਰਦਾ ਸ਼ਾਂਤੀ ਨਾ ਭਰਜਣਾ, ਗੁਲਾਮੀ ਨੂੰ ਮਹਿਸੂਸ ਵੀ ਨਾ ਕਰ ਪਾਉਣਾ ਕਿ ਮੈਂ ਗੁਲਾਮ ਹੋ ਗਿਆ। ਮੈਂ ਇੰਡੀਆ ਗਿਆ ਨਾ, ਮੈਂ ਮਹਿਸੂਸ ਨਹੀਂ ਕਰ ਪਾਇਆ ਕਿ ਲੋਕ ਇਹ ਚੀਜ਼ ਨੂੰ ਮਹਿਸੂਸ ਕਰਦੇ ਨੇ ਕਿ ਉਹ ਗੁਲਾਮ ਹੋ ਚੁੱਕੇ ਨੇ, ਯਾਨੀ ਕਿ ਉਹ 6 ਤੋਂ 12 ਹਜ਼ਾਰ ਰੁਪਏ ਮਹੀਨੇ ਨਾਲ ਜਿਉਂਦੇ ਨੇ, ਦੁੱਧ ਨਹੀਂ ਪੀਂਦੇ। ਅੱਜ ਦੀ ਮੈਂ ਵੀਡੀਓ 'ਚ ਦੱਸਣ ਲੱਗਿਆ ਰੁਪਿੰਦਰ, ਮੈਂ ਤੁਹਾਨੂੰ ਏਅਰ 'ਤੇ ਤੋਂ ਬਾਤ ਕਰਨ ਲੱਗਿਆ, ਮੇਰੇ ਕੋਲ ਇੱਕ ਵੀਡੀਓ ਆ ਜਿਹੜਾ ਕਿ ਇੱਕ SDM ਨੇ ਬਣਾਇਆ, ਇਹਨੂੰ ਮੈਜਿਸਟ੍ਰੇਟ ਕਹਿੰਦੇ ਨੇ, ਡਿਊਟੀ ਮੈਜਿਸਟ੍ਰੇਟ ਕਹਿ ਦਿੰਦੇ ਨੇ SDM ਨੂੰ। ਉਹ ਕਹਿੰਦਾ ਦੀਵਾਲੀ ਦੇ ਦਿਨਾਂ ਦੇ ਵਿੱਚ UP ਦੇ ਵਿੱਚ ਆਗਰੇ ਸ਼ਹਿਰ ਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਲੀਡ ਮਿਲੀ ਕਿ ਨਕਲੀ ਮਠਿਆਈ ਬਣਦੀ ਪਈ ਆ। ਮੈਂ ਵੀਡੀਓ ਸੰਭਾਲ ਕੇ ਰੱਖਿਆ, ਉਹ ਮੈਂ ਬਣਾਊਂਗਾ ਕਿਸ ਦਿਨ ਲੋਕਾਂ ਨੂੰ ਅਵੇਅਰ ਕਰਨ ਲਈ। ਇੱਥੇ ਮੈਂ ਇਹਨਾਂ ਨੂੰ ਕਹਿਣਾ, ਕਿਹੜੀ ਇੰਡੀਆ ਤੋਂ ਆਈਆਂ ਹੋਈਆਂ ਮਠਿਆਈਆਂ ਨੇ, $4.99 ਨੂੰ ਤੁਸੀਂ ਪੌਂਡ ਚੱਕ ਕੇ ਲੈ ਜਾਓ, ਹੈ ਨਾ? ਇਹ ਚੱਕ ਚੱਕ ਕੇ ਕੁੜੀ ਦੇ ਵਿਆਹ 'ਤੇ 100 ਰੁਪਇਆ ਇਹਨਾਂ ਨੇ ਸ਼ਗਨ ਲੈਣਾ ਹੁੰਦਾ, ਜਿੱਥੋਂ ਰੋਟੀ ਬੁੱਕ ਕਰਾਉਣੀ ਉੱਥੋਂ ਵੀ ਇਹਨਾਂ ਨੇ ਪੈਸੇ ਘਟਾਉਣੇ ਹੁੰਦੇ ਆ, ਫੋਟੋਗ੍ਰਾਫਰ ਨੂੰ ਵੀ ਕਹਿਣਾ ਹੁੰਦਾ ਤੂੰ ਵੀ ਕੁਛ ਨਾ ਲੈ, ਟੈਂਟ ਵਾਲੇ ਨੂੰ ਵੀ ਕਹਿਣਾ ਹੁੰਦਾ ਤੂੰ ਵੀ ਕੁਛ ਨਾ ਲੈ, ਮੁਫਤ 'ਚ ਕਰੋ। 100-100 ਰੁਪਇਆ ਅਗਲੇ ਸ਼ਗਨ ਪਾ ਕੇ ਜਾਂਦੇ ਨੇ, ਦੋ ਆਦਮੀ ਤੀਵੀਂ ਜੇ ਵਿਆਹ 'ਤੇ ਆਏ ਨੇ 200 ਰੁਪਏ ਦੇ ਕੇ ਜਾਂਦੇ ਨੇ, ਲੈ ਕੇ ਨਹੀਂ ਕੁਛ ਜਾਂਦੇ। ਕਈ ਵਾਰੀ ਅਸੀਂ ਉਹਨਾਂ ਨੂੰ ਮਠਿਆਈਆਂ ਉਹ ਵਾਲੀਆਂ ਖਿਲਾ ਦਿੰਦੇ ਹਾਂ। ਮੈਂ ਅਵੇਅਰ ਕਰਨਾ ਚਾਹੁੰਦਾ, ਜਿਹੜੀਆਂ $4.99 ਵਾਲੀ ਮਠਿਆਈ ਹੈ ਨਾ ਤੁਹਾਡੀ, ਉਹਦੇ 'ਤੇ ਦੱਸਦਾ ਆਗਰੇ ਦੇ ਵਿੱਚ ਫੈਕਟਰੀਆਂ ਖੋਲੀਆਂ ਲੋਕਾਂ ਨੇ, ਪਹਿਲਾਂ ਕੁਛ ਹੋਰ ਵੇਚ ਲਿਆ, ਫਿਰ ਉਹ ਛੱਡਤਾ ਫਟਾਫਟ ਕੁਛ ਹੋਰ ਵੇਚਣ ਲੱਗ ਗਏ, ਫਟਾਫਟ ਧਰਮ ਦੇ ਨਾਂ ਦੇ ਉੱਤੇ, ਦਿਖਣ ਦੇ ਨਾਂ ਦੇ ਉੱਤੇ, ਮਜ਼ਹਬ ਦੇ ਨਾਂ ਦੇ ਉੱਤੇ, ਅਸੀਂ ਕਿੱਥੇ ਤੱਕ ਗਿਰਾਂਗੇ ਬਾਈ? ਆਹ ਲੋਕਾਂ ਦੇ ਹਾਲਾਤ ਦੇਖੋ ਨਾ, ਜਿਨ੍ਹਾਂ ਨੇ ਮਗਰ ਲੱਗ ਕੇ ਖਾਣੇ ਦੇ ਸਟੋਰ ਖੋਲ੍ਹੇ ਸੀ, ਆ ਕੁਛ ਬੰਦਿਆਂ ਦੇ ਕੀ ਹਾਲਾਤ ਨੇ, ਉਹਨਾਂ ਦੇ ਹਾਲਾਤ ਪੁੱਛੋ ਜਾ ਕੇ, ਕਿਸੇ ਸਟੋਰ ਦਾ ਦਰਵਾਜ਼ਾ ਖੜਕਾਇਆ, ਪੁੱਛਿਓ ਭਾਅ ਜੀ ਕੀ ਬਣਿਆ? ਡੇਢ ਵਾਲੀ ਚੀਜ਼ ਲੋਕਾਂ ਨੂੰ 4-4 ਦੀ ਮਿਲੀ ਆ। ਚਲੋ ਛੱਡੋ, ਮੈਂ ਉਸ ਟੋਪਿਕ 'ਤੇ ਜਿਹੜਾ, ਮੈਂ ਪੇਟ 'ਤੇ ਜਾਊਂਗਾ। ਪੇਟ ਤੁਹਾਡਾ ਜਿਹੜਾ ਹੈਗਾ ਉਹ ਕੀ ਆ? ਤੁਹਾਡਾ ਪੇਟ, ਛੋਟੀ ਜਿਹੀ ਬਿਮਾਰੀ ਵੀ ਪੈਦਾ ਹੋ ਗਈ, ਤੁਹਾਡਾ ਜਿਹੜਾ ਇਮਿਊਨ ਸਿਸਟਮ ਹੈ ਤੁਹਾਡੇ ਬਜ਼ੁਰਗਾਂ ਤੋਂ 20 ਸਾਲ ਪਿੱਛੇ ਆ, ਕਿਉਂਕਿ ਤੁਸੀਂ ਨੰਗੇ ਪੈਰ ਮਿੱਟੀ 'ਤੇ ਕਦੇ ਤੁਰੇ ਨਹੀਂ, ਤੁਹਾਡੇ ਬਜ਼ੁਰਗ ਰਹਿੰਦੇ ਹੀ ਮਿੱਟੀ ਦੇ ਵਿੱਚ ਸੀ। ਤੁਹਾਡੇ ਬਜ਼ੁਰਗ ਯੂਰੀਏ ਵਾਲੀ ਮਿੱਟੀ 'ਚ ਨਹੀਂ ਹੁੰਦੇ ਸੀ, ਰਿਓ ਵਾਲੀ ਮਿੱਟੀ 'ਚ ਹੁੰਦੇ ਸੀ। ਤੁਸੀਂ ਯੂਰੀਏ 'ਤੇ ਖਾਦਾਂ ਵਾਲੀਆਂ ਮਿੱਟੀਆਂ ਦੇ ਵਿੱਚ ਫਿਰਦੇ ਹੋ, ਫਰਟੀਲਾਈਜ਼ਰਸ ਪਾਏ ਹੋਏ ਨੇ। ਇੱਥੇ ਹੀ ਮੈਂ ਇੱਕ ਮਿੰਟ ਹੋਰ ਲੈ ਲਾਂ, ਪਲੀਜ਼ ਖੁਸ਼ ਹੋ ਕੇ ਬੋਲੋ, ਐਂ ਨਹੀਂ ਮੈਂ ਗੱਲ ਕਰਨੀ ਫਿਰ।
5: ਹਾਂਜੀ ਹਾਂਜੀ ਬਿਲਕੁਲ,
0: ਹਾਂ ਮੈਂ ਅਵੇਅਰ ਕਰ ਰਿਹਾ ਆਪਣੇ ਬੱਚਿਆਂ ਵਾਸਤੇ, ਤੁਹਾਡੇ ਬੱਚੇ ਅਤੇ ਮੇਰੇ ਬੱਚੇ, ਸਾਰਿਆਂ ਦੇ ਬੱਚਿਆਂ ਵਾਸਤੇ, ਆਪਣੇ ਖੁਦ ਦੇ ਪੇਰੈਂਟਸ ਦੇ ਵਾਸਤੇ। ਉਹ ਕਹਿੰਦਾ ਮੈਂ ਜਦੋਂ ਗਿਆ ਉੱਥੇ, ਮੈਂ ਵਾਸ਼ਿੰਗ ਪਾਊਡਰ ਨਿਰਮਾ ਜਿਹੜਾ ਹੈਗਾ ਉਹਦੀਆਂ ਸਕਿੱਡ ਫੜੀਆਂ, ਅਤੇ ਉਹ ਵਾਸ਼ਿੰਗ ਪਾਊਡਰ ਦੇ ਵਿੱਚ ਕੁਛ ਮਿੱਠਾ ਅਤੇ ਕੁਛ ਕੈਮੀਕਲ ਪਾ ਕੇ ਖੋਆ ਤਿਆਰ ਕਰ ਰਹੇ ਸੀ। ਕਹਿੰਦਾ ਤੁਸੀਂ ਹੈਰਾਨ ਹੋ ਜਾਓਗੇ, ਮੈਨੂੰ ਬੰਦੇ ਨੇ ਖੋਆ ਫੜਾਇਆ, ਮੈਂ ਡਰਦੇ ਡਰਦੇ ਨੇ ਫੜਿਆ। ਕਹਿੰਦਾ ਸਰ ਖਾਣ ਵਾਲੀ ਤਾਂ ਸੁੰਘ ਕੇ ਦੇਖ ਲਓ, ਕਹਿੰਦਾ ਪਰ ਮੈਂ ਥੋੜ੍ਹਾ ਜਿਹਾ ਖਾ ਕੇ ਦੇਖਿਆ ਵੀ ਚਲੋ ਨਾ ਵੀ ਪਤਾ ਹੁੰਦਾ ਫਿਰ ਵੀ ਤਾਂ ਖਾਏ ਜਾਂਦੇ। ਕਹਿੰਦਾ ਉਹ ਖੋਆ ਅਸਲੀ ਖੋਏ ਨੂੰ ਮਾਰ ਪਾ ਰਿਹਾ ਸੀ। ਇਸੇ ਤਰ੍ਹਾਂ ਨਾਲ ਮੈਨੂੰ ਚਾਈਨਾ ਦੇ ਵਿੱਚ ਇੱਕ ਬੰਦਾ ਮਿਲਿਆ ਜਿਹੜਾ ਕਹਿੰਦਾ ਮੈਂ 4 ਕਰੋੜ ਰੁਪਇਆ ਲਾ ਕੇ ਡੈਰੀ ਲਾਈ ਸੀ, ਅਤੇ ਮੇਰਾ ਮੁਲਾਜ਼ਮ ਆ ਯੂਰੀਏ ਦੇ ਦੁੱਧ ਬਣਾ ਬਣਾ ਕੇ ਵੇਚਦਾ ਸੀ, ਮੇਰੇ ਕੋਲੋਂ ਦੁੱਧ ਓਰਿਜਨਲ ਲਿਆ ਕੇ ਯੂਰੀਏ ਦੇ ਦੁੱਧ ਪਾ ਕੇ ਵਿੱਚ ਸਾਡੇ ਵਾਲੇ ਦੁੱਧ ਨਾਲ ਮਿਕਸ ਕਰਕੇ ਭੇਜ ਦਿੰਦਾ ਸੀ, ਸਾਡਾ ਇੰਪਲੋਈ ਇੰਡੀਆ ਦੇ ਵਿੱਚ। ਉਹ SDM ਕਹਿੰਦਾ ਵੀ ਮੈਂ ਜਦੋਂ ਬੰਦੇ ਫੜੇ, ਮੈਨੂੰ ਇੱਕ MLA ਦਾ ਫੋਨ ਆ ਗਿਆ, ਕਹਿੰਦਾ ਇਹ ਗਰੀਬ ਲੋਕ ਹੈ, ਇਨ੍ਹੀਂ ਦਿਨੋਂ ਮੈਨੇ ਤਾਂ ਉਹਨੇ 4 ਪੈਸੇ ਬਣਾਉਣੇ, ਅਤੇ ਆਪਣੇ ਪਕੜ ਕੇ ਇਨਕੋ ਬੰਦ ਕਰ ਦਿਆ, ਛੋੜੀਏ ਵੀ ਇਨਕੋ, ਕੋਈ ਮੁਕੱਦਮਾ ਨਹੀਂ ਦਰਜ ਕਰਨਾ। ਕਹਿੰਦਾ I got ਸਰਪ੍ਰਾਈਜ਼ਡ, ਮੈਂ ਉਹਦੇ ਤੋਂ ਬਾਅਦ ਰਿਸਰਚ ਕੀਤੀ, ਉਹ ਅਵੇਅਰਨੈਸ ਲੈ ਕੇ ਆ ਰਿਹਾ ਲੋਕਾਂ 'ਚ ਕਿ ਚਾਈਨਾ ਤੋਂ ਲੈ ਕੇ ਅਮੈਰੀਕਾ ਕੈਨੇਡਾ ਦੇ ਵਿੱਚ ਜੇ ਕੋਈ ਖਾਣੇ 'ਚ ਮਿਲਾਵਟ ਹੁੰਦੀ ਆ, ਪਾਣੀ 'ਚ ਮਿਲਾਵਟ ਹੁੰਦੀ ਆ, ਉਹਦੇ 'ਤੇ ਸਖਤ ਕਾਨੂੰਨ ਨੇ। ਕਈ ਮੁਲਕਾਂ ਦੇ ਵਿੱਚ ਉਮਰ ਕੈਦ ਵਰਗੀ ਸਜ਼ਾ ਕੇ ਜ਼ਹਿਰ ਦਿੱਤਾ ਲੋਕਾਂ ਨੂੰ। ਕਹਿੰਦਾ ਸਾਡੇ ਕੋਲ ਇੰਡੀਆ 'ਚ ਕੋਈ ਕਾਨੂੰਨ ਹੀ ਨਹੀਂ, MLA ਫੋਨ ਕਰਕੇ ਬੰਦਾ ਛੁਡਾ ਦਿੰਦਾ, ਅਤੇ ਅਸੀਂ ਕੁਛ ਨਹੀਂ ਕਰ ਪਾਉਂਦੇ। ਇਸ ਲਈ ਜੋ ਤੁਹਾਡਾ ਇੰਡੀਆ ਤੋਂ ਬਣੀਆਂ ਮਠਿਆਈਆਂ ਖਾਂਦੇ ਹੋ ਨਾ ਤੁਸੀਂ, ਮੇਰੀ ਆਪ ਸਭ ਨੂੰ ਬੇਨਤੀ ਹੈ, ਮੈਨੂੰ ਕੋਈ ਫਰਕ ਨਹੀਂ ਕਿ ਤੁਸੀਂ 6 ਦੀ ਲਈ ਹੈ ਕਿ 9 ਦੀ ਲਈ ਆ, ਮੇਰਾ ਮਕਸਦ ਆ ਅੱਛਾ ਖਾਓ, ਚੰਗਾ ਖਾਓ, ਅਤੇ ਵੈਰੀਫਾਈਡ ਖਾਓ, ਜਿਹੜਾ ਵੈਰੀਫਾਈਡ ਆ। ਸੋ ਤੁਸੀਂ ਜ਼ਰੂਰ ਗੁਰੇਜ਼ ਕਰੋਗੇ ਜਿਹੜੀਆਂ $4.99 ਦੀਆਂ ਮਿਠਾਈਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੰਡਣ ਲਈ। ਚੰਗੇ ਪੈਸੇ ਖਰਚ, ਇੱਥੇ ਬਹੁਤ ਫੈਕਟਰੀਆਂ ਨੇ ਜਿਹੜੀਆਂ ਲੋਕਲ ਬਣਾਉਂਦੀਆਂ ਨੇ, ਇੱਥੇ ਬਹੁਤ ਕਾਰਖਾਨੇ ਉਹਨਾਂ ਦੇ ਨਾਂ ਦੇ ਉੱਤੇ ਖੋਲ੍ਹੇ ਹੋਏ ਨੇ, ਕਾਪੀਆਂ ਕਰ ਕਰਕੇ ਫੈਕਟਰੀਆਂ ਦੇ ਨਾਂ 'ਤੇ ਉਹ ਇੰਡੀਆ ਤੋਂ ਲਿਆ ਕੇ ਭੇਜਦੇ ਨੇ। ਤੁਸੀਂ ਪੁੱਛਣਾ ਉਹਨਾਂ ਦੀ ਡਿਊਟੀ ਹੈ ਟੂ ਟੈਲ ਯੂ, ਦੈਟਸ ਦੇਅਰ ਡਿਊਟੀ। ਜੇ ਉਹ ਲੁਕਾਉਂਦੇ ਨੇ ਫਿਰ ਉਹ ਫੂਡ ਇੰਸਪੈਕਸ਼ਨ ਏਜੰਸੀ ਕੋਲ ਕੰਪਲੇਂਟ ਜਾ ਸਕਦੀ ਹੈ। ਦੇ ਹੈਵ ਟੂ ਡਿਸਕਲੋਜ਼ ਯੂ ਕਿ ਮਿਠਾਈ ਇੰਡੀਆ ਤੋਂ ਆਈ ਹੈ, ਕਿੱਥੋਂ ਆਈ ਹੈ। ਬਸ ਮੈਂ ਆਪਣਾ ਫਰਜ਼ ਨਿਭਾਤਾ, ਬਾਕੀ ਤੁਹਾਡਾ ਕੰਮ ਹੈ। ਰੁਪਿੰਦਰ ਜੀ ਤੁਸੀਂ ਆਪਣਾ ਮੈਸੇਜ ਦਿਓ।
6: ਥੈਂਕ ਯੂ ਅਮਨ ਜੀ। ਸੋ ਬਿਲਕੁਲ ਕੋਈ ਵੀ ਪਰਸਨਲ ਇੰਸ਼ੋਰੈਂਸ ਤੁਸੀਂ ਲੈਣਾ ਚਾਹੁੰਦੇ ਹੈਗੇ ਹੋ, ਲਾਈਫ ਕ੍ਰਿਟੀਕਲ ਡਿਸੇਬਿਲਿਟੀ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਵਿਜ਼ਿਟਰ ਇੰਸ਼ੋਰੈਂਸ ਟਰੈਵਲ ਇੰਸ਼ੋਰੈਂਸ ਬੱਚਿਆਂ ਦੇ ਲਈ ਐਜੂਕੇਸ਼ਨ ਪਲਾਨ RRSP TFSA ਅਕਾਊਂਟ ਤੇ ਕਾਲ ਕਰ ਸਕਦੇ ਹੈਗੇ ਹੋ 416-561-1800 416-561-1800। ਡਿਸੇਬਿਲਿਟੀ ਇੰਸ਼ੋਰੈਂਸ ਦੀ ਗੱਲ ਕਰੂੰਗੀ, ਸੋ ਜਿੰਨੇ ਵੀ ਆਪਣੇ ਲਿਸਨਰ ਸੁਣ ਰਹੇ ਹੈਗੇ ਨੇ, ਅਗਰ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ, ਤੁਹਾਡੇ ਕੋਲ ਕੰਮ ਤੋਂ ਕੋਈ ਵੀ ਬੈਨੀਫਿਟ ਨਹੀਂ ਹੁੰਦਾ, ਅਗਰ ਤੁਹਾਨੂੰ ਕੋਈ ਸਿਕਨੈਸ ਆਉਂਦੀ ਆ, ਕੋਈ ਵੀ ਇੰਜਰੀ ਆਉਂਦੀ ਹੈਗੀ ਆ, ਉਸ ਕੇਸ ਦੇ ਵਿੱਚ ਤੁਸੀਂ ਖੁਦ ਆਪਣਾ ਪਲਾਨ ਲੈਣਾ। ਸੋ ਅਗਰ ਤੁਸੀਂ ਡਿਸੇਬਿਲਿਟੀ ਇੰਸ਼ੋਰੈਂਸ ਲੈਂਦੇ ਹੋ ਤਾਂ 70-75% ਤੁਹਾਡੀ ਇਨਕਮ ਜਿਹੜੀ ਹੈਗੀ ਆ ਕਵਰ ਕਰਦੀ ਆ, ਅਗਰ ਤੁਹਾਨੂੰ ਕੋਈ ਸੱਟ ਲੱਗ ਜਾਂਦੀ ਆ ਜਾਂ ਤੁਹਾਨੂੰ ਕੋਈ ਸਿਕਨੈਸ ਆ ਜਾਂਦੀ ਹੈਗੀ ਆ ਉਸ ਕੇਸ ਦੇ ਵਿੱਚ। ਸੋ ਕਿਉਂਕਿ ਜਦੋਂ ਤੁਸੀਂ ਸੈਲਫ ਇੰਪਲੋਇਡ ਹੋ, ਤੁਹਾਨੂੰ ਕੋਈ ਸਿਕ ਲੇਵ ਨਹੀਂ ਹੈਗੀ, ਤੁਸੀਂ ਅਗਰ ਨਹੀਂ ਕੰਮ ਤੇ ਜਾ ਸਕਦੇ ਤੁਹਾਡੀ ਇਨਕਮ ਰਾਈਟ ਵੇ ਸਟੋਪ ਹੋ ਜਾਂਦੀ ਆ, ਜ਼ੀਰੋ ਹੋ ਜਾਂਦੀ ਆ। ਸੋ ਇਸ ਕਰਕੇ ਤੁਸੀਂ ਆਪਣਾ ਪਲਾਨ ਖੁਦ ਜਿਹੜਾ ਹੈਗਾ ਜ਼ਰੂਰ ਲੈ ਕੇ ਰੱਖੋ। ਅਗਰ ਤੁਸੀਂ ਊਬਰ ਡਰਾਈਵਰ ਹੈਗੇ ਹੋ, ਟਰੱਕ ਡਰਾਈਵਰ ਹੈਗੇ ਹੋ, ਕੰਸਟਰਕਸ਼ਨ ਵਰਕਰ ਹੈਗੇ ਹੋ, ਰੂਫਰ ਹੈਗੇ ਹੋ, ਮਕੈਨਿਕ ਹੈਗੇ ਹੋ, ਸੋ ਜ਼ਰੂਰ ਆਪਣਾ ਜਿਹੜਾ ਹੈਗਾ ਡਿਸੇਬਿਲਿਟੀ ਇੰਸ਼ੋਰੈਂਸ ਦਾ ਪਲਾਨ ਲਓ। ਸਭ ਤੋਂ ਜ਼ਿਆਦਾ ਅਗਰ ਮੈਂ ਗੱਲ ਕਰਾਂ ਤਾਂ ਡਿਸੇਬਿਲਿਟੀ ਦੇ ਵਿੱਚ ਜਿਹੜੇ ਹੈਗੇ ਨੇ ਕਲੇਮ ਆਉਂਦੇ ਨੇ, ਐਂਡ ਸਪੈਸ਼ਲੀ ਇਲਨੈਸ ਦੇ। ਸੋ ਮੋਸਟਲੀ ਆਪਣੇ ਲੋਕਾਂ ਦੇ ਕੋਲ ਕੀ ਹੈਗਾ ਡਿਸੇਬਿਲਿਟੀ ਇੰਸ਼ੋਰੈਂਸ, ਉਹਨਾਂ ਨੂੰ ਪਤਾ ਹੈ ਕਿ ਹਾਂਜੀ ਡਿਸੇਬਿਲਿਟੀ ਇੰਸ਼ੋਰੈਂਸ ਲਈ ਹੋਈ ਆ, ਬਟ ਇਹ ਨਹੀਂ ਪਤਾ ਕਿ ਉਹਦੇ ਵਿੱਚ ਕੀ ਕਵਰੇਜ ਹੈਗੀ ਆ। ਸੋ ਹੁਣ ਆਪਾਂ $32-33 ਵਾਲਾ ਜਦੋਂ ਪਲਾਨ ਲੈਂਦੇ ਹਾਂ ਤਾਂ ਉਹਦੇ ਵਿੱਚ ਓਨਲੀ ਇੰਜਰੀ ਕਵਰੇਜ ਹੁੰਦੀ ਆ, ਉਹ ਵੀ 30 ਦਿਨਾਂ ਤੋਂ ਬਾਅਦ ਸ਼ੁਰੂ ਹੁੰਦੀ ਆ। ਸੋ ਹੁਣ ਜਦੋਂ ਤੁਸੀਂ ਇੰਜਰੀ ਕਵਰੇਜ ਲਈ ਕਲੇਮ ਤੁਹਾਡਾ ਸਿਕਨੈਸ ਆ ਗਿਆ, ਸੋ ਤੁਹਾਨੂੰ ਕੋਈ ਬੈਕ ਪੇਨ ਹੋਈ ਜਿੱਦਾਂ ਤੁਸੀਂ ਟਰੱਕ ਡਰਾਈਵ ਕਰਦੇ ਹੋ, ਸੋ ਮੋਸਟਲੀ ਜਿਹੜੇ ਕਲੇਮ ਨੇ ਜ਼ਿਆਦਾਤਰ ਬੈਕ ਪੇਨ ਦੇ ਆਉਂਦੇ ਨੇ, ਸਿਕਨੈਸ ਦੇ ਆਉਂਦੇ ਨੇ, ਰਾਈਟ। ਸੋ ਉੱਥੇ ਤੁਹਾਡੀ ਡਿਸੇਬਿਲਿਟੀ ਕੋਈ ਕੰਮ ਨਹੀਂ ਕਰਦੀ ਅਗਰ ਤੁਸੀਂ ਲਈ ਹੋਈ ਹੈਗੀ ਆ ਇੰਜਰੀ ਵਾਲਾ ਪਲਾਨ। ਸੋ ਇਟਸ ਨੋਟ ਕਿ ਡਿਸੇਬਿਲਿਟੀ ਲਈ ਆ ਤਾਂ ਆਪਣੇ ਕੋਲ ਸਾਰੀਆਂ ਚੀਜ਼ਾਂ ਕਵਰ ਨੇ, ਤੁਸੀਂ ਇਹ ਦੇਖਣਾ ਕਿ ਤੁਸੀਂ ਪਲਾਨ ਦੇ ਵਿੱਚ ਕੀ ਕਵਰੇਜ ਹੈਗੀ ਆ, ਕਿੰਨੀ ਉਹਦੀ ਪੇਮੈਂਟ ਕਰ ਰਹੇ ਹੈਗੇ ਹੋ, ਦੈਨ ਤੁਹਾਨੂੰ ਪਤਾ ਲੱਗ ਜਾਂਦਾ ਕਿ ਸਾਡੇ ਕੋਲ ਕੀ ਕਵਰੇਜ ਆ, ਓਨਲੀ ਇੰਜਰੀ ਪਲਾਨ ਆ ਜਾਂ ਸਿਕਨੈਸ ਆ। ਹੁਣ ਅਗਰ ਤੁਸੀਂ ਕੰਸਟਰਕਸ਼ਨ ਵਰਕਰ ਹੈਗੇ ਹੋ, ਤੁਹਾਨੂੰ ਪਤਾ ਕਿ ਉੱਥੇ ਕੀ ਚਾਂਸਸ ਹੈਗੇ ਨੇ ਸੱਟ ਲੱਗਣ ਦੇ, ਕੁਛ ਵੀ ਆਉਣ ਦੇ, ਰਾਈਟ। ਅਗਰ ਤੁਸੀਂ ਰੂਫਰ ਹੋ, ਉੱਥੇ ਵੀ ਤੁਹਾਨੂੰ ਪਤਾ ਹੈ ਕੀ ਚਾਂਸਸ ਹੈਗੇ ਨੇ ਕੋਈ ਵੀ ਸੱਟ ਲੱਗਣ ਦੇ। ਸੋ ਇਸ ਕਰਕੇ ਆਪਾਂ ਆਪਣੇ ਆਪ ਨੂੰ ਖੁਦ ਨੂੰ ਜਿਹੜੀ ਇਨਕਮ ਹੈਗੀ ਆ ਉਹਨੂੰ ਪ੍ਰੋਟੈਕਟ ਕਰਕੇ ਰੱਖੀਏ, ਕਿਉਂਕਿ ਸਭ ਤੋਂ ਇੰਪੋਰਟੈਂਟ ਜਿਹੜੀ ਹੈਗੀ ਆ ਤੁਹਾਡੀ ਅਬਿਲਿਟੀ ਟੂ ਵਰਕ ਹੈਗੀ ਆ, ਉਹਨੂੰ ਤੁਸੀਂ ਪ੍ਰੋਟੈਕਟ ਕਰਨਾ ਹੈਗਾ, ਤਾਂ ਹੀ ਤੁਹਾਡੇ ਘਰੇ ਇਨਕਮ ਆਊਗੀ ਐਂਡ ਤਾਂ ਹੀ ਤੁਹਾਡੇ ਬਾਕੀ ਜਿਹੜੇ ਖਰਚੇ ਨੇ ਉਹ ਕਵਰ ਅਪ ਹੁੰਦੇ ਰਹਿਣਗੇ। ਸੋ ਜਦੋਂ ਡਿਸੇਬਿਲਿਟੀ ਲੈਣੀ ਆ ਤੁਸੀਂ ਪ੍ਰੋਪਰ ਲੈਣੀ ਹੈਗੀ ਆ, ਉਹਦੇ ਵਿੱਚ ਤਾਂ ਕਿ ਇੰਜਰੀ ਹੁੰਦੀ ਹੈ ਤਾਂ ਵੀ ਤੁਹਾਨੂੰ ਕਲੇਮ ਮਿਲੇ, ਐਂਡ ਅਗਰ ਤੁਹਾਨੂੰ ਸਿਕਨੈਸ ਹੁੰਦੀ ਆ ਤਾਂ ਵੀ ਤੁਹਾਨੂੰ ਕਲੇਮ ਮਿਲੇ। ਅਗਰ ਤੁਹਾਡੇ ਕੋਲ ਓਨਲੀ ਇੰਜਰੀ ਪਲਾਨ ਹੈਗਾ, ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ ਸਿਕਨੈਸ ਐਡ ਕਰਨ ਦੇ ਲਈ। ਐਂਡ ਤੁਸੀਂ USA ਨੂੰ ਜਾਂਦੇ ਹੋ, ਤੁਸੀਂ ਉਹਦੇ ਵਿੱਚ ਟਰੈਵਲ ਇੰਸ਼ੋਰੈਂਸ ਵੀ ਐਡ ਕਰਨੀ ਆ, ਕੋਈ ਤੁਸੀਂ ਐਕਸੀਡੈਂਟਲ ਡੈਥ ਐਂਡ ਡਿਸਮੈਂਬਰਮੈਂਟ ਐਡ ਕਰਨਾ ਚਾਹੁੰਦੇ ਹੈਗੇ ਹੋ। ਸੋ ਕਾਫੀ ਸਾਰੇ ਅਡੀਸ਼ਨਲ, ਤੋਂ ਇੱਕ ਫ੍ਰੈਕਚਰ ਦਾ ਬੈਨੀਫਿਟ ਹੁੰਦਾ ਆ, ਅਡੀਸ਼ਨਲ ਵਨ ਟਾਈਮ ਪੇਮੈਂਟ ਹੁੰਦੀ ਆ, ਉਹਨੂੰ ਕਵਰ ਅਪ ਕਰਨਾ ਚਾਹੁੰਦੇ ਹੈਗੇ ਹੋ, ਉਹਦੇ ਵਿੱਚ ਐਡ ਕਰਨਾ ਚਾਹੁੰਦੇ ਹੋ, ਜਾਂ ਤੁਹਾਨੂੰ ਕੋਈ ਇੰਜਰੀ ਹੋਈ ਆ, ਕਲੇਮ ਆਇਆ ਉਸ ਇੰਜਰੀ ਨਾਲ ਰਿਲੇਟਡ, ਤੁਹਾਨੂੰ ਕੋਈ ਵੀ ਉਸ ਵਿਦਨ 1 ਈਅਰ ਦੇ ਵਿੱਚ ਤੁਹਾਨੂੰ ਕੋਈ ਫਿਜ਼ੀਓਥੈਰੇਪੀ ਚਾਹੀਦੀ ਹੈਗੀ ਆ, ਤੁਹਾਨੂੰ ਕੋਈ ਕ੍ਰਚਿਸ ਚਾਹੀਦੀਆਂ ਨੇ, ਕੋਈ ਸਟਿੱਕ ਚਾਹੀਦੀ ਆ, ਉਸ ਇੰਜਰੀ ਨਾਲ ਰਿਲੇਟਡ ਕੋਈ ਵੀ ਅਸੈਸਰੀ ਤੁਹਾਨੂੰ ਚਾਹੀਦੀ ਹੈਗੀ ਆ, ਤਾਂ ਉਹਦੇ ਵਿੱਚ ਅਡੀਸ਼ਨਲ 10,000 ਦੇ ਬੈਨੀਫਿਟਸ ਹੁੰਦੇ ਨੇ। ਸੋ ਇਸ ਕਰਕੇ ਡਿਸੇਬਿਲਿਟੀ ਇੱਕ ਵਰਡ ਹੈਗਾ ਆ, ਪਲਾਨ ਦਾ ਨਾਮ ਹੈਗਾ, ਬਟ ਉਹਦੇ ਵਿੱਚ ਅੱਗੇ ਕਵਰੇਜ ਕੀ ਤੁਸੀਂ ਐਡ ਕੀਤੀਆਂ ਨੇ ਉਹ ਮੈਟਰ ਕਰਦੀਆਂ ਨੇ। ਸੋ ਜ਼ਰੂਰ ਮੈਂ ਸਭ ਨੂੰ ਜਿਹੜਾ ਹੈਗਾ ਆ ਇਹੀ ਮੈਸੇਜ ਦਊਂਗੀ ਕਿ ਤੁਸੀਂ ਅਗਰ ਸੈਲਫ ਇੰਪਲੋਇਡ ਹੈਗੇ ਹੋ, ਆਪਣੀ ਡਿਸੇਬਿਲਿਟੀ ਪਲਾਨ ਜ਼ਰੂਰ ਲਓ, ਕਿਉਂਕਿ ਤੁਹਾਨੂੰ ਹੋਰ ਕਿਤੋਂ ਵੀ ਬੈਨੀਫਿਟਸ ਨਹੀਂ ਹੈਗੇ, ਐਂਡ ਤੁਹਾਨੂੰ ਇਹ 24 ਆਵਰ ਕਵਰ ਕਰਦੀ ਹੈਗੀ ਆ। ਜਿਨ੍ਹਾਂ ਨੂੰ ਕੰਮ ਤੋਂ ਬੈਨੀਫਿਟ ਥੋੜੇ ਬਹੁਤੇ ਹੁੰਦੇ ਵੀ ਨੇ, ਉਹ ਓਨਲੀ ਉਹਨਾਂ ਨੂੰ ਕੰਮ ਤੇ ਹੀ ਕਵਰ ਕਰਦੇ ਨੇ, ਐਂਡ ਅਗਰ ਤੁਹਾਨੂੰ ਘਰੇ ਕੋਈ ਇੰਜਰੀ ਹੁੰਦੀ, ਆਪਣੀ ਕਾਰ ਦੇ ਵਿੱਚ ਹੈਗੀ, ਉੱਥੇ ਕੋਈ ਐਕਸੀਡੈਂਟ ਹੈਪਨ ਹੁੰਦਾ ਹੈਗਾ, ਤਾਂ ਉੱਥੇ ਕੋਈ ਕਵਰੇਜ ਨਹੀਂ ਹੁੰਦੀ। ਬਟ ਜਦੋਂ ਤੁਸੀਂ ਖੁਦ ਆਪਣਾ ਪਲਾਨ ਲੈਂਦੇ ਹੋ, ਉਹ 24 ਆਵਰ ਤੁਹਾਨੂੰ ਕਵਰ ਕਰਦਾ ਹੈਗਾ ਆ, ਕੰਮ ਤੇ ਵੀ ਐਂਡ ਕੰਮ ਤੋਂ ਬਾਹਰ ਵੀ। ਸੋ ਕਿਸੇ ਵੀ ਤਰ੍ਹਾਂ ਦੀ ਪਲਾਨ ਦੇ ਲਈ ਕਾਲ ਕਰਨੀ ਹੈਗੀ ਆ 416-561-1800 416-561-1800 ਰੁਪਿੰਦਰ ਰਾਏ 416-561-1800 416-561-1800
0: 561-1800 ਸਿਆਣੇ ਲੋਕਾਂ ਨਾਲ ਗੱਲ ਕਰੋ ਔਰ ਐਨਾਲਿਸਿਸ ਕਰੋ ਕਿ ਜ਼ਿੰਦਗੀ 'ਚ ਕਿੱਥੇ ਲੋੜ ਹੈ। ਜਿਸ ਤਰ੍ਹਾਂ ਮੈਂ ਕਿਹਾ, ਜਾਣ ਲੱਗੇ ਤੁਹਾਨੂੰ ਪੁਲਿਸ ਵਾਲੇ ਤੋਂ ਡਰ ਅਤੇ ਲੋਕਾਂ ਤੋਂ ਡਰ ਲੱਗਦਾ ਮੇਰੇ 'ਚ ਗੱਡੀ ਨਾ ਮਾਰ ਦੇਣ, ਤੁਸੀਂ ਬਾਹਰ ਸੜਕਾਂ 'ਤੇ ਤੁਰੇ ਫਿਰਦੇ ਹੋ, ਕਿਵੇਂ ਤੁਸੀਂ ਰਿਸਕ ਫਰੀ ਦਾ ਮਤਲਬ ਹੈ ਕੁਛ ਵੀ ਹੋ ਗਿਆ, ਤੁਹਾਡੇ ਇਲਾਜ ਤੋਂ ਲੈ ਕੇ ਕਿਸੇ ਅਨ ਜਿਹੜੀ ਵਾਂਟਡ ਚੀਜ਼ ਜੋ ਅਸੀਂ ਲਾਈਫ 'ਚ ਚਾਹੁੰਦੇ ਨਹੀਂ ਤਾਂ ਕੁਛ ਹੋ ਗਿਆ ਤਾਂ ਕਵਰ ਕਿਵੇਂ ਕਰੋਗੇ? 416
7: ਪਵਨ
0: ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰੋਪਰਟੀਜ਼ ਦੀ। 647-325-9900 6 4 7 3 2 5 9 1 0 0 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
8: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ।
0: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401 416-816-8484-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184
7: ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਸ਼ਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਸ਼ਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
9: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
10: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ, ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ। ਸੱਚ ਮੰਨੋ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ, ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੀ।
11: 50 Sunnyvale Gate, Brampton, Mountnesh and Boveda intersection, ya visit karo www.tavakitchen.ca, 905-790-1699, tawakitchen.ca।
12: पापा पापा, सुनते क्यों नहीं, चॉकलेट लेनी है।
13: अजी सुनते हो, कहाँ गुम हो?
14: अरे महेश, अभी तक ऑफिस नहीं आए, पता नहीं मीटिंग थी। हेलो हेलो हेलो,
15: जब मैं रेडियो आवाज सुनता हूँ तब तो मैं अपने आप की भी नहीं सुनता। बम टू बम ट्रैफिक एंड बम टू बम कॉल्स, ऐसा ही होता है जब आप सुनते हैं हर सुबह 9 to 10, मंडे टू फ्राइडे एंड सैटरडे 11 to 1, रेडियो आवाज।
0: सो इस लॉन्ग वीकेंड उत्ते जड़ा हैगा AM 530 तो हरजीत है ते उदी टीम जड़ी हैगी नाल ਲੱਗ ਕੇ ਜਿਹੜਾ ਤੁਹਾਡੇ ਲਈ ਕੀਰਤਨ ਦਰਬਾਰ ਕਰਾ ਰਹੇ ਨੇ, ਤੁਸੀਂ ਜ਼ਰੂਰ ਸਾਰਿਆਂ ਨੂੰ ਉੱਥੇ ਪਹੁੰਚਣਾ ਹੈਗਾ। ਮੈਂ ਹਮੇਸ਼ਾ ਕਹੂੰਗਾ ਕਿ ਇਹਨਾਂ ਕੀਰਤਨ ਦਰਬਾਰ 'ਚ ਹਉਮੈ ਮੁਕਤ ਹੋ ਕੇ ਜਾਣਾ, ਹੰਕਾਰ ਨਾਲ ਨਹੀਂ ਜਾਣਾ ਹੈਗਾ। ਜੇ ਹੰਕਾਰ ਨਾਲ ਗਏ ਨਾ ਤਾਂ ਫਿਰ ਉੱਥੇ ਕੀਰਤਨ 'ਚ ਗਿਆਂ ਦਾ ਕੋਈ ਫਾਇਦਾ ਨਹੀਂ ਹੈਗਾ, ਠੀਕ ਹੈ। ਸੋ ਹਉਮੈ ਮੁਕਤ ਰਹੋ, ਨਿਮਰਤਾ, ਜੋ ਆਪਾਂ ਬਾਣੀ ਨਾਲ ਜੁੜਨਾ ਹੈਗਾ, ਮਹਾਰਾਜ ਮਿਹਰ ਕਰਨਗੇ, ਰੀਅਲ ਲਾਈਫ ਦੇ ਵਿੱਚ ਚੇਂਜਸ ਆਉਣਗੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਜਿੱਥੇ ਮਹਾਰਾਜ ਕਹਿੰਦੇ ਨੇ ਕਿ ਆਨੰਦ ਦੀ ਅਵਸਥਾ ਜਿਹੜੀ ਹੈ ਸੁੱਖ ਔਰ ਦੁੱਖ ਤੋਂ ਪਰੇ ਆ, ਤੁਸੀਂ ਜ਼ਰੂਰ ਆਨੰਦ ਹਾਸਲ ਕਰੋਗੇ। ਇਹ ਕੀਰਤਨ ਦਰਬਾਰ 3 ਦਿਨਾਂ ਦੇ ਹੈਗੇ ਨੇ, ਅਤੇ ਭਾਈ ਹਰਜਿੰਦਰ ਸਿੰਘ ਜੀ ਤੋਂ ਲੈ ਕੇ ਸਾਡੇ ਨਾਮੀ ਗ੍ਰਾਮੀ ਜਿਹੜੇ ਗੁਰੂ ਕੇ ਗਵੱਈਏ ਨੇ, ਜਿਹੜੇ ਗੁਰੂ ਦੀ ਬਾਣੀ ਨੂੰ ਕਹਿੰਦੇ ਨੇ, ਤੁਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ, ਮਿਹਰਬਾਨ ਹੋਏ ਦਿਆਲ ਪੁਰਖ ਸਾਡੇ 'ਤੇ, ਅਤੇ ਉਹਨਾਂ ਲਈ ਸਾਰਿਆਂ ਲਈ ਇਹ ਇੱਕ ਜਿਹੜਾ ਮੌਕਾ ਹੋਊਗਾ। ਅਤੇ ਨਾਲ ਨਾਲ ਜਿਹੜਾ ਭਾਈ ਹਰਜਿੰਦਰ ਸਿੰਘ ਜੀ ਗੁਰਦੁਆਰਾ ਸਾਹਿਬਾਨ 'ਤੇ ਵੀ ਅਲੱਗ ਅਲੱਗ 'ਤੇ ਜਾ ਰਹੇ ਨੇ ਸਟੇਜਸ 'ਤੇ, ਉੱਥੇ ਵੀ ਤੁਸੀਂ ਜ਼ਰੂਰ ਉਹਨਾਂ ਸਟੇਜਸ ਨੂੰ ਅਟੈਂਡ ਕਰੋਗੇ, ਔਰ ਆਪਣੇ ਭਾਈ ਸਾਹਿਬਾਨ ਨੇ ਜਿਹੜੇ ਇਹਨਾਂ ਦੀ ਪੂਰੀ ਰਿਸਪੈਕਟ ਕਰੋਗੇ। ਗਾਉਣੇ ਵਾਲਿਆਂ ਨੂੰ ਤਾਂ ਸਿਰ 'ਤੇ ਚੱਕ ਲੈਂਦੇ ਹੋ, ਪਰ ਇਹਨਾਂ ਨੂੰ ਤੁਸੀਂ ਆਪਾਂ ਇਹਨਾਂ ਦੇ ਚਰਨਾਂ ਦੀ ਧੂੜ ਆ, ਇਹ ਲੋਕਾਂ ਨੇ ਇੰਨਾ ਕੀਰਤਨ ਕੀਤਾ ਭਾਈ ਹਰਜਿੰਦਰ ਸਿੰਘ ਉਹਨਾਂ ਦੀ, ਮੈਂ ਸ਼ੇਅਰ ਕਰਨਾ ਚਾਹੁੰਦਾ ਸੀ ਅੱਜ, ਪਰ ਟਾਈਮ ਇਜ਼ ਨੋਟ ਗੋਇੰਗ ਟੂ ਅਲਾਉ ਮੀ ਕਿਉਂਕਿ ਲਾਸਟ ਮਿੰਟਸ ਮੇਰੇ ਕੋਲ ਸ਼ੋਅ ਦੇ ਚੱਲਦੇ ਪਏ ਨੇ, ਬਟ ਆਈ ਵਿਲ ਟਰਾਈ ਬਿਫੋਰ ਦਿਸ ਵੀਕਐਂਡ। ਭਾਈ ਹਰਜਿੰਦਰ ਸਿੰਘ ਉਹਨਾਂ ਦਾ ਇੱਕ ਲਾਈਵ ਸ਼ੋਅ ਸੀ ਜਿਹੜਾ ਕੈਲੀਫੋਰਨੀਆ ਦਾ, ਉਹਦੇ 'ਚ ਉਹਨਾਂ ਨੇ ਆਪਣੀ ਹੱਡਬੀਤੀ ਸੁਣਾਈ ਸੀ, ਉਹ ਜ਼ਰੂਰ ਦੱਸੂਗਾ ਮੈਨੂੰ। ਸ਼ੋਅ ਤੋਂ ਬਾਅਦ ਕਿਸੇ ਨੇ ਵੀ ਕਾਲ ਕਰਨਾ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰੋ, ਸਾਡੀ ਪੂਰੀ ਅੱਛੇ ਤਰੀਕੇ ਨਾਲ ਬਿਜ਼ਨਸ ਨੂੰ ਲੋਕਾਂ 'ਚ ਰਿਪ੍ਰਜੈਂਟ ਕਰਨਾ, ਉਹਨੂੰ ਆਪਣੇ ਥਰੂ ਜਿਹੜਾ ਹੈਗਾ ਬਿਜ਼ਨਸ ਨੂੰ ਫਿਰ ਉਹਦੇ ਬਾਰੇ ਦੱਸਣਾ, ਅਤੇ ਤੁਸੀਂ ਜ਼ਰੂਰ ਸਾਨੂੰ ਕੋਂਟੈਕਟ ਕਰੋਗੇ। ਤੁਸੀਂ ਦੇਖੋਗੇ ਕਿ ਮਲਟੀਪਲ ਬਿਜ਼ਨਸ ਹਨ ਨਾ, ਮਲਟੀਪਲ ਈਅਰਸ ਤੋਂ ਲੱਗੇ ਹੋਏ ਨੇ, ਅਪਲਾਇੰਸ ਜੰਕਸ਼ਨ ਤੋਂ ਲੈ ਕੇ ਬ੍ਰੈਂਪਟਨ ਟੀਵੀ ਅਪਲਾਇੰਸਿਸ, ਕੋਮਲ ਤੋਂ ਲੈ ਕੇ ਮਨਮੋਹਨ ਸਿੰਘ ਆਟੋ ਇੰਸ਼ੋਰੈਂਸ ਤੋਂ, ਹਾਈਲੈਂਡ ਆਟੋ ਰਿਪੇਅਰ ਸੈਂਟਰ ਤੋਂ ਲੈ ਕੇ ਐਕਸਪ੍ਰੈਸ ਪੀਜ਼ਾ ਹਾਊਸ, ਤਵਾ ਕਿਚਨ, ਨਜ਼ਾਰਾ ਜੋ ਪੀਜ਼ਾ ਸ਼ੈਫ, ਰਾਈਟ ਵਿੰਡੋ, ਲੋਰੀਅਲ ਇਮੀਗ੍ਰੇਸ਼ਨ ਤੋਂ ਲੈ ਕੇ ਡੈਂਟਿਸਟਰੀ ਐਟ ਰੈਂਬਲਰ, ਨਾਨਕ ਟਰੱਕ ਕਲੀਨਿੰਗ ਤੋਂ ਲੈ ਕੇ ਡਾਇਮੰਡ ਇੰਸ਼ੋਰੈਂਸ ਦੇ ਪਵਨ, ਮਿਲਟਨ ਫੋਰਡ ਡੀਲਰਸ਼ਿਪ ਤੋਂ ਲੈ ਕੇ ਬੋਟਨ ਸਪਰਿੰਗ ਸ਼ਾਪ ਤੋਂ ਲੈ ਕੇ ABS ਆਟੋਕਲਿਜ਼ਨ, ਇੱਕ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਇਹਨਾਂ ਨੂੰ, ਰਿਐਲਟੀ ਪੇਂਟਿੰਗ ਗਰੁੱਪ ਸਾਡਾ 3-4 ਸਾਲ ਤੋਂ ਆ, ਅਤੇ ਸੁਚੇਤ ਉਹਨਾਂ ਦਾ ਨੰਬਰ ਦਊਂਗਾ, ਸੁਚੇਤ ਕੌਰ। ਅਗਰ ਤੁਸੀਂ ਕਿਸੇ ਨੇ ਵੀ ਲਾਈਫ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਦਾ ਕੋਈ ਵੀ ਪ੍ਰੋਡਕਟ ਲੈਣਾ, ਸੁਚੇਤ ਕੌਰ, ਵੰਡਰਫੁਲ ਪਰਸਨੈਲਿਟੀ, ਬਹੁਤ ਅੱਛੇ ਨੇ, ਸੁਚੇਤ ਕੌਰ ਉਹਨਾਂ ਨੂੰ ਕਾਲ ਕਰੋਗੇ 647-986-8049, 647-986-8049। ਔਰ ਇਹਦੇ ਨਾਲ ਨਾਲ ਸਪੀਡੈਕਸ ਗਰੁੱਪ ਜਿਹੜਾ ਆਟੋਕਲਿਜ਼ਮ ਦੇ ਵਿੱਚ 416-277-9291, ਐਟਲਸ ਕਿਚਨ ਪੰਜਾਬ, ਟੈਕਸ ਸਲਿਊਸ਼ਨ ਤੋਂ ਲੈ ਕੇ ਹੰਡਰਡਸ ਆਫ ਲੋਕ ਜਿਹੜੇ ਨੇ ਸਾਡੇ ਨਾਲ ਹੁਣ ਤੱਕ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰ ਚੁੱਕੇ ਨੇ। PM ਟਰੱਕ ਸੇਲ ਵਾਲੇ ਗਰੇਵਾਲ ਭਾਅ ਜੀ ਹੋਣੇ, PM ਟਰੱਕ ਐਂਡ ਟ੍ਰੇਲਰ ਰਿਪੇਅਰ, 905-672-0001, ਈਜ਼ੀ ਵੀਜ਼ਾ ਇੰਡੀਆ ਤੋਂ ਪੱਕੀ ਐਡ ਚਲਾਉਂਦਾ ਸਾਡੇ ਨਾਲ, ਅਤੇ ਤੁਸੀਂ ਸਾਨੂੰ 416-518-3200 'ਤੇ ਕਾਲ ਕਰੋਗੇ। ਕਸਟਮ ਸੋਫੇ ਤਿਆਰ ਕਰਾਉਣੇ ਨੇ, ਕਸਟਮ ਸੋਫਿਆਂ ਵਾਸਤੇ ਨਾਂ ਲਿਖੋ RSG ਕਸਟਮ ਸੋਫਾ ਐਂਡ ਅਪੋਸਟਰੀ, ਪੁਰਾਣੇ ਸੋਫਿਆਂ ਨੂੰ ਨਵੇਂ ਬਣਵਾ ਲਓ ਜਾਂ ਨਵੇਂ ਕਸਟਮ ਸੋਫੇ ਚਾਈਨੀਜ਼ ਪ੍ਰਾਈਜ਼ 'ਤੇ ਤਿਆਰ ਕਰਾ ਲਓ, ਪ੍ਰਾਈਜ਼ ਨਹੀਂ ਮਿਸ ਮੈਚ ਕਰ ਪਾਊਗਾ ਕੋਈ ਇਹਨਾਂ ਦੀ ਕੁਆਲਿਟੀ, ਸੋਫਾ ਕਿਸੇ ਨੂੰ ਦੇਣਾ ਹੀ ਪਊਗਾ, ਟੁੱਟੂਗਾ ਨਹੀਂ। 647-705-1317 ਮੈਲਨੀ ਐਂਡ ਸਟੀਲ ਦੇ ਉੱਪਰ ਨੇ, 20 ਮੈਲਨੀ ਡਰਾਈਵ ਦੇ ਉੱਤੇ, 20 ਮੈਲਨੀ ਡਰਾਈਵ, ਯੂਨਿਟ 10, 647-705-1317। ਔਰ ਗਰੋਸਰੀ ਦੇ ਵਿੱਚ ਮਹਿੰਗਾਈ ਨਾਲ ਦੁਸ਼ਮਣੀ ਰੱਖਣ ਵਾਲਾ ਫਰੈਸ਼ ਗਰੋਸਰੀ ਡਿਪੂ, ਦੋ ਲੋਕੇਸ਼ਨ ਤੋਂ ਸਰਵ ਕਰ ਰਿਹਾ ਹੈਗਾ, ਬ੍ਰੈਂਟਨ ਔਰ ਵਿਟਵੀ ਦੇ ਵਿੱਚ। ਅਤੇ ਤੁਸੀਂ ਕੋਈ ਵੀ ਜਾਣਕਾਰੀ ਲਈ 905-458-1300 'ਤੇ ਕਾਲ ਕਰੋਗੇ। ਔਰ ਤੁਸੀਂ ਅਸ਼ੋਕ ਸੈਣੀ CPSE ਜੀ ਨੇ ਟੈਕਸਿਸ 'ਚ ਆਪਣੇ ਅਕਾਊਂਟੈਂਟ ਤੋਂ ਸੈਟਿਸਫਾਈਡ ਦੀ ਹੈ, 905-458-1399 ਦੇ ਉੱਤੇ ਅਸ਼ੋਕ ਸੈਣੀ ਹੋਣਾ ਨੂੰ ਤੁਸੀਂ ਕੋਂਟੈਕਟ ਕਰਨਾ। ਬੋਲਟਨ ਸਪਰਿੰਗ ਸ਼ੋਪ ਕਹਿੰਦੇ, ਕੋਈ ਵੀ ਵੀਰ ਸਾਡਾ ਵਰਕਸ਼ਾਪ ਰਨ ਕਰਦਾ ਰਿਪੇਅਰ ਸ਼ੋਪ, ਤਾਂ 905-857-8222 ਦੇ ਉੱਤੇ ਤੁਸੀਂ ਕਾਲ ਕਰਨੀ ਹੈ, ਬੋਲਟਨ ਸਪਰਿੰਗ ਸ਼ੋਪ। ਔਰ ABS ਆਟੋਕਲਿਜ਼ਨ, ਕੈਂਬਰਿਜ ਕਿਚਨ ਵਾਟਰੂ ਲੰਡਨ ਦੇ ਏਰੀਆ 'ਚ ਆਪਣੇ ਭਰਾਵਾਂ ਦੀ ਦੁਕਾਨ, 416-520-1946 ਦੇ ਉੱਤੇ ਤੁਸੀਂ ਕੋਂਟੈਕਟ ਕਰਨਾ। ਡੈਂਟਿਸਟਰੀ ਐਟ ਰੈਂਬਲਰ, ਦੰਦਾਂ ਦੀ ਸਾਂਭ ਸੰਭਾਲ ਲਈ 905-451-8211 ਤੇ ਕਾਲ ਕਰਨੇ। ਚਰਨਪ੍ਰੀਤ ਮੇਰੇ ਨਾਲ, ਚਰਨਪ੍ਰੀਤ ਕੁਇਕਲੀ ਮੈਸੇਜ ਦਿਓ ਆਪਣਾ। ਹਾਂਜੀ ਪਲੀਜ਼।
16: ਹਾਂਜੀ ਸੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੇਟਰਿੰਗ 'ਚ ਟੋਪ ਦਾ ਨਾ, ਕਿਸੇ ਨੇ ਵੀ ਕੇਟਰਿੰਗ ਕਰਾਉਣੀ ਹੈ ਤੁਹਾਨੂੰ, 10-20-50 ਜਣਿਆਂ ਤੋਂ ਲੈ ਕੇ 100-200-500 ਬੰਦੇ ਦੀ ਕੇਟਰਿੰਗ ਚਾਹੀਦੀ ਹੈ। ਤੁਸੀਂ ਚਾਹੁੰਦੇ ਹੋ ਕਿ ਸਾਰਾ ਫੂਡ ਏਦਾਂ ਲੱਗੇ ਕਿ ਗੈਸਟ ਤੁਹਾਡੇ ਕਹਿਣ ਕਿ ਮਜ਼ਾ ਹੀ ਆ ਗਿਆ, ਕੇਟਰਿੰਗ ਖਾਧੀ ਹੈ ਤਾਂ ਪਹਿਲੀ ਵਾਰੀ ਖਾਧੀ ਹੈ ਤਾਂ ਤਵਾ ਕਿਚਨ ਤੇ ਤੁਸੀਂ ਪਹੁੰਚ ਸਕਦੇ ਹੈ। ਜਾਂ ਫਿਰ ਤੁਹਾਨੂੰ ਜੇ ਹਾਲ ਚਾਹੀਦਾ ਵਾ, 70-80-90-100 ਜਣੇ ਦੀ ਕੋਈ ਗੈਦਰਿੰਗ ਹੈਗੀ ਤੁਹਾਡੀ, ਤੁਸੀਂ ਕਹਿੰਦੇ ਹੋ ਘਰੇ,
0: ਤੁਸੀਂ ਆਪਣੇ ਘਰ ਚ ਗਾਹ ਨਾ ਪਾਓ, ਤੁਸੀਂ ਇਹਨਾਂ ਕੋਲ ਜਾਓ, ਸਟੇਜ ਹੈ, ਲੇਜ਼ਰ ਚੱਲਦੀ ਹੈ ਇਹਨਾਂ ਦੇ ਕੋਲ, ਇਹਨਾਂ ਕੋਲ ਬਾਰ ਬਣੀ ਹੋਈ ਆ, ਇਹਨਾਂ ਕੋਲ ਪ੍ਰਾਈਵੇਟ ਬੂਥਸ ਨਾਲ ਬਣੇ ਹੋਏ ਨੇ, ਇਹਨਾਂ ਨੂੰ ਤੁਸੀਂ ਕੋਂਟੈਕਟ ਕਰਨਾ। ਨਜ਼ਾਰਾ ਜਿਹੜੀ ਕੰਪਨੀ ਹੈ, ਨਜ਼ਾਰਾ ਜਿਹੜੀ ਹੈ ਉਹ ਤੁਹਾਨੂੰ ਵਨ ਆਫ ਦਾ ਡਿਫਰੈਂਟ ਟੇਸਟ, ਡਿਫਰੈਂਟ ਸ਼ੈਫ ਲੈ ਕੇ ਆਉਂਦੇ ਨੇ। ਡਾਇਨਿੰਗ ਦੇ ਵਿੱਚ ਟੌਪ ਦਾ ਨਾਮ ਹੈ, ਜਿਹੜਾ ਨਹੀਂ ਗਿਆ ਜ਼ਰੂਰ ਜਾ ਕੇ ਡਾਇਨਿੰਗ ਕਰਕੇ ਆਓ। ਅਤੇ ਕੇਟਰਿੰਗ ਕਰਾਉਣੀ ਹੈ ਜਾਂ ਪੀਜ਼ਾ, ਪੀਜ਼ਾ ਦੇ ਵਿੱਚ ਅਸੀਂ ਇਸ ਵੀਕਐਂਡ 'ਤੇ ਇਹਨਾਂ ਦੇ ਸਪੈਸ਼ਲ ਡੀਲ ਲਗਵਾਉਣ ਲੱਗੇ, ਲੌਂਗ ਵੀਕਐਂਡ ਦੇ ਉੱਤੇ, ਤੁਸੀਂ ਸਟੇ ਟਿਊਨ ਰਹੋ। ਕੋਈ ਵੀ ਜਾਣਕਾਰੀ ਕੇਟਰਿੰਗ ਵਾਸਤੇ ਜਾਂ ਕਿਸੇ ਵਾਸਤੇ, 905-790-1699, ਚਰਨਪ੍ਰੀਤ ਨੂੰ ਕਾਲ ਕਰਨੇ, 9057901699, ਤਵਾ ਕਿਚਨ ਦੀ ਕਿਸੇ ਵੀ ਲੋਕੇਸ਼ਨ 'ਤੇ 905-790-1699 'ਤੇ ਕਾਲ ਕਰ ਸਕਦੇ ਹੋ। ਅਤੇ ਸੰਤੋਸ਼ ਮੈਨਾ, ਸੰਤੋਸ਼ ਸਤਿ ਸ਼੍ਰੀ ਅਕਾਲ ਜੀ, ਸੰਤੋਸ਼ ਸਤਿ ਸ਼੍ਰੀ ਅਕਾਲ,
17: ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ ਜੀ। ਅਮਨ ਜੀ, ਟਾਈਮ ਬਹੁਤ ਥੋੜਾ ਰਹਿ ਗਿਆ,
0: ਪਰ ਨਹੀਂ ਆਪਾਂ ਅੱਜ ਨਹੀਂ ਗੱਲ ਕਰਾਂਗੇ, ਕੱਲ ਕਰਾਂਗੇ। ਅਸੀਂ ਗੱਲ ਕਰਨੀ ਸੀ, ਸੰਤੋਸ਼ ਨੇ ਮੈਨੂੰ ਅੱਜ ਟੌਪਿਕ ਦਿੱਤਾ ਸੀ ਕਿ ਤੁਸੀਂ ਗੱਲ ਕਰਿਓ ਜਿਹੜੇ ਲੋਕ ਕੌਂਡੋਜ਼ ਕਲੋਜ਼ ਕਰਾ ਰਹੇ ਨੇ ਅੱਜ ਦੀ ਡੇਟ 'ਚ। ਕੱਲ ਦੇ ਵਿੱਚ ਮੈਂ ਦੋ ਪਰਿਵਾਰਾਂ ਨੂੰ ਮਿਲਿਆ ਜਿਨ੍ਹਾਂ ਨੂੰ ਮੈਂ ਸਮਝਾਇਆ ਕਿ ਅੱਗੇ ਟੋਆ ਪਿੱਛੇ ਖਾਈ ਵਾਲੀ ਸਿਚੁਏਸ਼ਨ ਨਹੀਂ ਹੈ, ਤੁਸੀਂ ਆਪਣੇ ਆਪ ਨੂੰ ਖਾਈ ਅਤੇ ਟੋਏ ਦੋਵਾਂ 'ਚੋਂ ਬਚਾ ਸਕਦੇ ਹੋ। ਆਪਣੀਆਂ ਕੌਂਡੋਜ਼ ਕਲੋਜ਼ ਕਰਾਉਣ ਦੇ ਲਈ ਆਪਣੇ ਬੱਚਿਆਂ ਦਾ ਭਵਿੱਖ ਦਾ ਪੈਸਾ ਗਰਕ ਨਾ ਕਰੋ, ਖਤਮ ਨਾ ਕਰੋ। ਕਾਨੂੰਨ ਹੈਗਾ ਕਿ ਤੁਸੀਂ ਬਚ ਸਕਦੇ ਹੋ ਅਗਰ ਨਹੀਂ ਕਲੋਜ਼ ਕਰਾਉਣੀ ਹੈ, ਕੋਈ ਬੈਡ ਰੀਅਲ ਸਟੇਟ ਚ ਫਸਿਆ, ਸੰਤੋਸ਼ ਨੂੰ ਕਾਲ ਕਰੋ, ਕਿਸ਼ਤਾਂ ਨਹੀਂ ਦੇ ਰਹੀਆਂ, ਸੰਤੋਸ਼ ਨੂੰ ਕਾਲ ਕਰੋ। ਸੰਤੋਸ਼ ਨੰਬਰ ਬੋਲੋ,
17: 416 473 42 42 4 7 3 42 42।
0: ਇਹ ਹੋ ਗਿਆ ਜਿਹਦੇ ਕੋਲ ਪ੍ਰੋਪਰਟੀ ਦੀਆਂ ਕਿਸ਼ਤਾਂ ਨਹੀਂ ਦੇ ਰਹੀਆਂ, 416 473 42 42 ਤੇ ਕਾਲ ਕਰਨੀ ਹੈ।
18: ਅੱਜ ਕੱਲ ਕਿਸੇ ਵੀ ਚੀਜ਼ ਚ ਵੈਲਿਊ ਨਹੀਂ ਮਿਲਦੀ, ਸਾਡੀਆਂ ਆਇਲਾਂ ਵਿੱਚ ਵੈਲਿਊ ਮਿਲੂਗੀ।
19: ਉਹ ਕਿਦਾਂ?
18: ਜਿੱਥੇ ਤੁਸੀਂ ਸਿਰਫ 22.49 ਵਿੱਚ ਹੈਲਮਨਸ ਮੇਅਨੀਜ਼ 4 ਲੀਟਰ ਕਲੱਬ ਪੈਕ ਖਰੀਦੋ ਤੇ 3000 ਪੀਸੀ ਆਪਟੀਮਮ ਪੁਆਇੰਟਸ ਹਾਸਲ ਕਰੋ। ਕੋਲ ਪੀਸੀ ਆਪਟੀਮਮ ਹੈ ਪਰ ਬਿਜ਼ਨਸ ਮੈਂਬਰਸ਼ਿਪ ਫੀਸ
20: ਬਿਲਕੁਲ ਜ਼ੀਰੋ।
19: ਤੁਸੀਂ ਹੋ ਕੌਣ?
18: ਹੋਲਸੇਲ ਕਲੱਬ, ਜਿੱਥੇ ਫੂਡ ਸਰਵਿਸ ਮਿਲੇ ਵੈਲਿਊ ਨਾਲ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ।

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this video show is for informational and entertainment purpose only. The hosts are not liable for any actions taken by listeners or callers based on the information provided. Enjoy.
0: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340।
2: ਰਾਤ ਆਵੇਂ ਛੱਡ ਦਿੰਨੀ ਆ ਪਰ ਜਨਾਬ ਚੱਲੇ ਕਿੱਥੇ ਹੋ?
3: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ, ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
2: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼, ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
3: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਫਲੀਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਬਥੇਰੀ ਜਾਣਕਾਰੀ ਲਈ ਕਾਲ ਕਰੋ 905-874-9878।
4: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
7: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ। ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
8: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।

0: जी हां मोटर कार का तो मालूम नहीं लेकिन आपको आपके बंगले तक पहुंचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी
1: 6477-0202-2023-647-702-B-23 License number 10394
2: ਅਸੀਂ ਕਰਦੇ ਹਾਂ ਫਿਕਰ ਤੁਸੀਂ ਰਹੋ ਬੇਫਿਕਰ ਤੁਸੀਂ ਜੀਓ ਬੇਫਿਕਰ
3: ਕੀ ਗੱਲ ਬਾਈ ਜੀ ਐਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ ਰਾਜ਼ ਕੀ ਹੈ ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ ਸਾਡੀ ਲਾਈਫ ਇੰਸ਼ੋਰੈਂਸ ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340-647-765-2340
4: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮੋਰਨਿੰਗ।

ਲਓ ਜੀ, ਅੱਜ ਦਿਨ ਹੋ ਗਿਆ ਜੀ ਬੁੱਧਵਾਰ ਦਾ, ਤੇ ਜੇ ਗੱਲ ਕਰੀਏ ਅੱਜ ਤਰੀਕ ਕਿੰਨੀ ਹੋ ਗਈ ਜੀ, ਅੱਜ ਹੋ ਚੁੱਕੀ ਹੈ 13 ਮਈ। ਅੱਜ 13 ਮਈ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਤੇ ਸਾਲ ਚੱਲ ਰਿਹਾ 2026 ਦਾ, ਤੇ ਦਿਨ ਬੁੱਧਵਾਰ ਦਾ ਹੋ ਗਿਆ। ਵਿਸਾਖ ਮਹੀਨੇ ਦੀ ਅੱਜ ਹੋ ਗਈ ਜੀ 30 ਤਰੀਕ, ਤੇ ਨਾਨਕ ਸ਼ਾਹੀ ਸੰਮਤ ਚੱਲ ਰਿਹਾ ਜੀ 558। ਤੇ ਜੇ ਗੱਲ ਕਰੀਏ ਮੌਸਮ ਦੀ, ਮੌਸਮ ਬੜਾ ਔਸਮ ਬਣਿਆ ਹੋਇਆ ਇਸ ਸਮੇਂ। 13 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਬੱਦਲਵਾਈ ਐਨ ਹੋਈ ਹੋਈ ਹੈ ਖੂਬ, ਤੇ ਰਾਤ ਦਾ ਮੀਂਹ ਪੈ ਰਿਹਾ ਸੀਗਾ, ਹੁਣ ਤਾਂ ਨਹੀਂ ਪੈ ਰਿਹਾ ਇਸ ਸਮੇਂ, ਪਰ ਕਿਤੇ ਕਿਤੇ ਪੈ ਰਿਹਾ ਹੋਣਾ, ਹੈ ਨਾ। ਜਿੱਥੇ ਜਿੱਥੇ ਪੈ ਰਿਹਾ ਬਿਲਕੁਲ ਤੁਸੀਂ ਸਾਂਝ ਪਾ ਸਕਦੇ ਹੋ ਕਿੱਥੇ ਕਿੱਥੇ ਮੀਂਹ ਪੈ ਰਿਹਾ। 13 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ, ਫੀਲ ਲਾਈਕ ਤੁਸੀਂ ਕਰ ਰਹੇ ਹੋ 8 ਡਿਗਰੀ ਸੈਲਸੀਅਸ। ਹਾਈ ਜਾਣਾ 13 ਡਿਗਰੀ, ਲੋ ਜਾਣਾ ਹੈ 6 ਡਿਗਰੀ ਸੈਲਸੀਅਸ। ਤੇ ਇਸ ਸਮੇਂ ਬੱਦਲਵਾਈ ਬਣੀ ਹੋਈ ਹੈ, 13 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਤੇ ਹਵਾ ਵੀ ਕਹਿੰਦੇ 2 ਵਜੇ ਚੱਲਣ ਲੱਗ ਜਾਣੀ ਹੈ। ਇਸ ਸਮੇਂ ਤਾਂ ਚਲੋ ਵਧੀਆ ਲੱਗ ਰਿਹਾ ਮੌਸਮ, ਨਹੀਂ ਲੱਗਦੀ ਹਵਾ ਇੰਨੀ। ਤੇ ਬਾਕੀ ਜਿਹੜਾ ਹੈਗਾ ਜੀ 8:35 'ਤੇ ਸਨਸੈਟ ਹੋਣਾ, ਹਵਾ 37 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀ ਹੈ ਉਹ ਚੱਲ ਰਹੀ ਆ। ਅਤੇ ਬਾਕੀ ਰਾਤ ਦਾ ਟੈਂਪਰੇਚਰ ਵੀ ਵਧੀਆ 7-6, ਅਤੇ ਸਨਰਾਈਜ਼ ਕੱਲ੍ਹ ਸਵੇਰੇ ਹੋਵੇਗਾ 5:55 'ਤੇ। ਸੋ 5:55 ਹੈ, 5:55 'ਤੇ। ਸੋ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ, ਅਤੇ ਸੁਣਦੇ ਰਹੋ ਗੁਰਦਾਸ ਰੇਡੀਓ।

ਬਿਲਕੁਲ ਜੀ, ਇਹ ਆਵਾਜ਼ ਪਛਾਣਨੀ ਹੈ. ਤੁਸੀਂ ਦੇਖਦੇ ਹੋ ਸਾਡੇ ਲਿਸਨਰਸ ਜਿਹੜੇ ਹੈ ਪੁਰਾਣੇ ਗੀਤ ਕਿੰਨੇ ਕੁ, ਉਹਨਾਂ ਨੂੰ ਪਤਾ ਕਿਹੜੀ ਫਿਲਮ ਹੈ. ਜਿਹੜੇ ਅਸਲੀ ਕਲਾਕਾਰ ਆ ਜਿਨ੍ਹਾਂ ਨੇ ਇਹ ਗੀਤ ਗਾਇਆ ਉਹਨਾਂ ਦਾ ਨਾਮ ਕੀ ਤੇ ਇਹ ਕਿਹਨਾਂ ਦੀ ਆਵਾਜ਼ ਹੈ, ਜੇ ਪਛਾਣਦੇ ਹੋ ਦੇਖ ਲਓ. ਕਿੰਨਾ ਮੁਸ਼ਕਲ ਸਵਾਲ ਤੁਹਾਡੇ ਲਈ ਅੱਜ ਮੈਂ ਪਾ ਦਿੱਤਾ. ਤੇ ਸਟੂਡੀਓ ਦਾ ਨੰਬਰ 647-8741-1313 6478741313 ਤੇ ਤੁਸੀਂ ਕਾਲ ਕਰ ਸਕਦੇ ਹੋ.

0: ਹੈਲੋ ਜੀ, ਸਤਿ ਸ਼੍ਰੀ ਅਕਾਲ।
1: ਹੈਲੋ,
0: ਹਾਂਜੀ,
1: ਸਤਿ ਸ਼੍ਰੀ ਅਕਾਲ ਜੀ। ਦ ਮੂਵੀ ਨੇਮ ਇਜ਼ ਗਾਈਡ ਐਂਡ ਸਿੰਗਰ ਇਜ਼ ਲਤਾ ਮੰਗੇਸ਼ਕਰ, ਪਿਕਚਰਾਈਜ਼ਡ ਔਨ ਵਹੀਦਾ ਰਹਿਮਾਨ ਐਂਡ ਦੇਵਾਨੰਦ।
0: ਓਕੇ, ਅੱਛਾ, ਅਸਲ ਦੇ ਵਿੱਚ ਲਤਾ ਮੰਗੇਸ਼ਕਰ ਜੀ ਨੇ ਗਾਇਆ, ਹਾਂਜੀ,
1: ਯਾ ਐਂਡ ਪਿਕਚਰਾਈਜ਼ਡ ਔਨ ਵਹੀਦਾ ਰਹਿਮਾਨ।
0: ਅੱਛਾ, ਇਹ ਜਿਹੜਾ ਮੈਂ ਤੁਹਾਨੂੰ ਵਰਜਨ ਸੁਣਾਇਆ ਹੈ, ਬਿਲਕੁਲ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਹੀ ਲੱਗਦੀ, ਕੋਈ ਹੋਰ ਹੈ?
1: Very close but not exactly.
0: ਠੀਕ ਹੈ, ਥੈਂਕ ਯੂ ਸਰ, ਥੈਂਕ ਯੂ।
1: ਅਗਰ ਤੁਸੀਂ ਓਰਿਜਿਨਲ ਸੌਂਗ ਸੁਣੋਗੇ, ਇਟਸ ਅ ਲਿਟ ਡਿਫਰੈਂਟ।
0: ਠੀਕ ਹੈ, ਠੀਕ ਹੈ, ਥੈਂਕ ਯੂ।
1: ਬਟ ਦਿਸ ਇਸ ਅ ਗ੍ਰੇਟੈਸਟ, ਵਨ ਆਫ ਦ ਗ੍ਰੇਟੈਸਟ ਮੂਵੀ ਆਫ ਦੇਵਾਨੰਦ।
0: ਦੇਖੀ,
1: ਦਿਸ ਮੂਵੀ ਸਪੋਜ਼ਡ ਟੂ ਬੀ ਡਾਇਰੈਕਟਡ ਬਾਈ ਹਿਸ, ਯੈਸ, ਮੈਨੀ ਮੈਨੀ ਟਾਈਮ, ਐਂਡ ਆਈ ਲਵ ਦਿਸ ਸੌਂਗ। ਇਟਸ ਵਨ ਆਫ ਦ ਫਾਈਨੈਸਟ ਰੋਮਾਂਟਿਕ ਸੌਂਗ ਵੀ ਹੈਵ ਇਨ ਇੰਡੀਅਨ ਮੂਵੀ।
0: ਜੀ, ਥੈਂਕ ਯੂ।
1: ਇਸ ਪਿਕਚਰ ਕੋ ਡਾਇਰੈਕਟ ਕੀਆ ਥਾ ਪਹਿਲੇ ਉਨਕੇ ਭਾਈ ਨੇ ਕੀਆ ਥਾ, ਉਨਕਾ ਭਰਾ ਸੀ ਗੋਲਡੀ ਜਿਹਨੂੰ ਕਹਿੰਦੇ ਹੈ।
0: ਹਾਂਜੀ,
1: ਟ੍ਰਾਇੰਗਲ ਦਾ ਐਂਡ ਮੇ ਮਿਲਤੇ ਨਹੀਂ ਹੈ, ਦੇਵਾਨੰਦ ਔਰ ਵਹੀਦਾ ਰਹਿਮਾਨ।
0: ਠੀਕ ਹੈ, ਥੈਂਕ ਯੂ ਸਰ, ਥੈਂਕ ਯੂ।
1: But Devanand nurtured and, you know, made her life, got her out of the problems which she had with her husband, and then, you know, made her a special dancer, and she became very famous. But in the end, she left Devanand, and Devanand becomes a big sadhu. They made him sadhu for no reason. Mm-hmm. And then he sacrificed for others. And then Vahida Rahman comes to meet him in the end, but by the time he was just leaving. So this... the greatest movie, one of the greatest movie Bollywood ever produced, like Mughal Azam, Ye Ho Gayi, Satte Kaam Karmender Ji Di. There are a few movies which people must watch.
0: Ji, bilkul, Satte Kaam bhi badi vadiya movie si. Thank you sir, thank you very
1: much.
0: Bahut
1: gajab ki
0: movie. Haanji, haanji, thank you. Te na main vi udon choti si gi, matlab ke na sade utthe ta ਫਿਲਮਾਂ ਜਿਵੇਂ ਨਵੀਆਂ ਪੁਰਾਣੀਆਂ ਸਭ ਦਿਖਾਉਂਦੇ ਰਹਿੰਦੇ ਸੀ। ਸੋ ਸੱਤਿਆ ਕਾਮ ਮੂਵੀ ਨਾ ਇਹ ਵੀ ਦਿਖਾਈ ਸੀਗੀ, ਮੈਨੂੰ ਥੋੜ੍ਹਾ ਜਿਹਾ ਯਾਦ ਹੈ, ਮੈਨੂੰ ਉਂਝ ਸਟੋਰੀ ਨਹੀਂ ਯਾਦ, ਬਸ ਇੱਕ ਸੀਨ ਯਾਦ ਹੈ ਉਹ ਸੱਤਿਆ ਕਾਮ ਮੂਵੀ ਦਾ, ਜਿਵੇਂ ਉਹ ਨਾ ਜਦੋਂ ਉਹਨਾਂ ਦੀ ਕਾਰ ਦਾ ਐਕਸੀਡੈਂਟ ਹੁੰਦਾ, ਜਿਵੇਂ ਜਿਹੜਾ ਡਰਾਈਵ ਕਰ ਰਿਹਾ ਹੁੰਦਾ ਨਾ ਬਾਰ ਬਾਰ ਆਪਣੇ ਫਰੈਂਡਸ ਨਾਲ ਇੱਧਰ ਉੱਧਰ, ਜਿਵੇਂ ਆਪਾਂ ਗੱਲਾਂ ਕਰੀ ਜਾਂਦੇ ਹਾਂ, ਦੇਖੀ ਜਾਂਦੇ ਅੱਗੇ ਪਿੱਛੇ, ਫਿਰ ਉਹ ਐਕਸੀਡੈਂਟ ਹੈਪਨ ਹੋ ਜਾਂਦਾ, ਉਹ ਉਂਝ ਮੈਨੂੰ ਉਹਦੀ ਸਟੋਰੀ ਨਹੀਂ ਪਤਾ, ਸਿਰਫ ਮੈਨੂੰ ਆਹ ਸੀਨ ਹੁਣ ਤੱਕ ਯਾਦ ਹੈ ਜਿਵੇਂ ਮਾਇੰਡ 'ਚ ਹੁੰਦਾ। ਅਤੇ ਬਿਲਕੁਲ ਇਹ ਜਿਹੜੀ

ਸੋ ਬਿਲਕੁਲ ਜੀ, ਇਹ ਤਾਂ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਹੈ। ਸੋ ਜਿਹੜਾ ਇਹ ਮੈਂ ਲਾਇਆ, ਜਿੱਥੇ ਤੱਕ ਮੈਨੂੰ ਲੱਗਦਾ, ਉਂਝ ਮੈਂ ਵੀ ਸ਼ੋਰ ਨਹੀਂ ਆ, ਜੇ ਤੁਹਾਨੂੰ ਲੱਗਦਾ ਵੀ ਇਹ ਆਵਾਜ਼ ਕਿਸੇ ਹੋਰ ਦੀ ਹੈ ਤਾਂ ਵੀ ਤੁਸੀਂ ਦੱਸਣਾ, ਪਰ ਮੈਨੂੰ ਲੱਗਦਾ ਕਿ ਇਹ ਆਵਾਜ਼ ਹੈਗੀ ਹੈ ਜਿਹੜੀ ਇੰਡੀਅਨ ਆਈਡਲ ਦੇ ਵਿੱਚ ਅਰੁਣੀਤਾ ਕਾਂਜੀਵਾਲ ਸੀਗੀ, ਹੈ ਨਾ, ਕਾਂਜੀ ਲਾਲ ਕੇ ਕਾਂਜੀਵਾਲ। ਸੋ ਅਰੁਣੀਤਾ ਦੀ ਆਵਾਜ਼ ਮੈਨੂੰ ਲੱਗਦੀ ਹੈ, ਬਾਕੀ ਤੁਸੀਂ ਦੱਸ ਸਕਦੇ ਹੋ ਜੇ ਤੁਹਾਨੂੰ ਲੱਗਦਾ। ਤੇ ਬਾਕੀ ਫਿਰ ਉਸ ਤੋਂ ਬਾਅਦ ਆਪਣਾ ਅਗਲਾ ਪ੍ਰੋਗਰਾਮ ਹੈ, ਇਹ ਤਾਂ ਮੇਰੇ ਐਵੇਂ ਸਾਹਮਣੇ ਆ ਗਿਆ ਗੀਤ, ਮੈਨੂੰ ਮੈਨੂੰ ਵੀ ਬੜਾ ਪਸੰਦ ਹੈ, ਮੈਂ ਤਾਂ ਲਗਾ ਦਿੱਤਾ।

0: है ना जी, ये बिल्कुल लगती है अरुणिता कांजीवाल, ओदी आवाज़ है जी। सो बिल्कुल जी, सो लो जी हुण आपां अगे प्रोग्राम करिए। सो मैनू तां ये गीत दिख गया सी, मैनू पसंद है, फिर मैं कहा चल यही लाउंदे आ। ते लो जी, साडे प्रोग्राम नू स्पॉन्सर कर रहे हैं ईटी एंड ट्रैवल्स। सो वधिया रेट दे उपर टिकटां तुसीं लैणा चाहुंदे हो ना, ते तुसीं जरूर कॉल करनी है ईटी एंड ट्रैवल्स नू, 905-463-1301 नंबर है इहनां दा, क्योंकि सवेरे 9 बजे खुल जाते हैं, हुणे ओपन है। सो रात दे 8:30 बजे तक ये ओपन होंगे आ, तुसीं कदे भी कॉल करो, जाना इन्हां दे जा सकते हो जी, उत्थे जाके बह के गलबात कर सकते हो। जे तुसीं फोन ते गलबात करनी है तां भी कर सकते हो, 905-463-1301, क्योंकि कोई भी ट्रिप, टूर, क्रूज़, जां फिर तुसीं जाना चाहुंदे हो बैक होम, ते फिर जरूर तुसीं इन्हां तों टिकटां लो, ते वधिया रेट दे उपर टिकटां तुहानूं प्रोवाइड करनगे, 905-463-1301। हाँ जी, सत श्री अकाल। हाँ जी, सत श्री अकाल।
1: ਮੈਂ ਤਾਂ ਇੱਕ ਮੂਵੀ ਦੇਖੀ ਸੀ ਇੱਥੇ, ਹਿੰਦੀ ਬਾਕੀ ਪੰਜਾਬੀ ਵੇਖਦੇ ਨੇ ਇੰਡੀਆ ਚ, ਪੰਜਾਬ ਚ ਆਪਣੇ, ਇੱਕੋ ਦੇਖੀ ਸੀ ਮੈਂ। ਹਾਂਜੀ, ਇੱਥੇ ਫਿਲਮਾਂ ਆਪਣੇ ਐਲੀਵੇਲ ਤੇ ਹਿੰਦੀ ਮੂਵੀ, ਤੇ ਮੈਂ ਨੀ ਦੇਖੀ ਜੀ, ਇੱਕ ਅੱਧੀ ਹੋ ਕੇ ਦੇਖੀ ਹੋਣੀ, ਤੇ ਪੰਜਾਬੀ ਆਏ ਦੇਖੇ ਹੈ ਜੀ। ਹਾਂਜੀ,
0: ਕਿਹੜੀ ਮੂਵੀ?
1: ਹਿੰਦੀ ਹੁੰਦੀ ਨਾ, ਵਧੀਆ ਮੂਵੀ ਆ ਜੀ।
0: ਕਿਹੜੀ ਦੇਖੀ?
1: ਉਹ ਸ਼ਾਹਰੁਖ ਖਾਨ ਦੀ ਸੀ, ਸ਼ਾਹਰੁਖ ਖਾਨ ਸੀ ਤੇ ਕੁੜੀ ਹੋਰ ਸੀ, ਪਤਾ ਨੀ ਕੀ ਨਾਮ ਪਲਾ ਉਹਦੇ ਨਾਲ,
0: ਕਾਜੋਲ
1: ਨਾਲ ਮੂਵੀ ਦਾ ਨਾਮ ਸੀ ਉਹ, ਕੁਛ ਕੁਛ ਹੋਤਾ ਹੈ, ਲੌਂਗ ਟਾਈਮ ਹੋ ਗਿਆ ਜੀ।
0: ਠੀਕ ਹੈ, ਕਾਜੋਲ
1: 25 ਸਾਲ ਹੋ ਗਿਆ।
0: ਠੀਕ ਹੈ,
1: ਹਾਂਜੀ ਰਾਣੀ ਮਸਤ, ਤੁਹਾਨੂੰ ਤਾਂ ਨਾਮ ਵੀ ਲੈਣਾ ਆਉਂਦਾ। ਹਾਂਜੀ, ਤੇ ਪਰ ਮੂਵੀ ਮੂਵੀ ਬਹੁਤ ਵਧੀਆ ਸੀ, ਮੇਰਾ ਦੋਸਤ ਸੀ ਮੁੰਡਾ ਬਾਈ, ਉਹ ਲੱਗਿਆ ਸੀ ਮੈਨੂੰ, ਤੇ ਮੈਨੂੰ ਬਹੁਤ ਵਧੀਆ ਲੱਗੀ ਉਹ। ਹਾਂਜੀ,
0: ਕੁਛ ਕੁਛ ਹੋਤਾ ਹੈ ਬਿਲਕੁਲ, ਓਹਦੇ ਚ ਸ਼ਾਹਰੁਖ ਖਾਨ, ਕਾਜੋਲ, ਤੇ ਫਿਰ ਨਾਲ ਓਹਦੇ ਰਾਣੀ ਮੁਖਰਜੀ। ਸੋ ਬੜੀ ਵਧੀਆ ਮੂਵੀ ਸੀ, ਗਾਣੇ ਤਾਂ ਹੁਣ ਵੀ ਹਿੱਟ ਹਿੱਟ ਹੈ ਸਾਰੇ, ਕੋਈ ਨੀ ਦੇਖਦੇ ਆ ਜੇ ਲਾ ਹੋਇਆ ਕੋਈ ਗੀਤ। ਤੇ ਲਓ ਜੀ, ਆਪਾਂ ਹੁਣ ਗੱਲਬਾਤ ਕਰੀਏ, ਕਿਉਂਕਿ ਇੱਕ ਤਾਂ ਨਾ ਸੈਂਸਸ ਬਾਰੇ ਬੜੇ ਮੈਨੂੰ ਫੋਨ ਤੁਹਾਡੇ ਆ ਰਹੇ ਆ, ਕੱਲ ਵੀ ਆਏ ਤੇ ਪਰਸੋਂ ਵੀ, ਜਿਸ ਦਿਨ ਦੱਸਿਆ ਸੀ ਪਰਸੋਂ, ਤੇ 12 ਤਰੀਕ ਸੀਗੀ, 12 ਮਈ ਤੱਕ ਤੁਸੀਂ ਜਿਹੜੇ ਸੈਂਸਸ ਦੇ ਤੁਹਾਡੇ ਘਰੇ ਲੈਟਰ ਆਈ ਹੋਊਗੀ, ਸੋ ਫਿਰ ਔਨਲਾਈਨ ਜਾ ਕੇ ਤੁਸੀਂ ਉਹ ਐਕਸੈਸ ਕੋਡ ਪਾ ਕੇ ਤੁਸੀਂ ਆਪਣੀ ਇਨਫੋਰਮੇਸ਼ਨ ਜਿਹੜੀ ਉਹਦੇ 'ਚ ਪਾਉਣੀ ਹੈ, ਪਰ ਜ਼ਿਆਦਾ ਫਿਕਰ ਕਰਨ ਦੀ ਵੀ ਲੋੜ ਨਹੀਂ ਹੈ, ਵੈਸੇ ਮੈਂਡੇਟੋਰੀ ਆ, ਤੁਸੀਂ ਇਹਨੂੰ ਭਰਨਾ, ਪਰ ਜੁਲਾਈ ਤੱਕ ਦਾ ਸਮਾਂ ਤੁਹਾਡੇ ਕੋਲ ਹੈਗਾ, ਇਹ ਸ਼ੁਰੂਆਤ ਕੀਤੀ ਆ ਉਹਨਾਂ ਨੇ, ਤੇ ਜਿਹੜੇ ਜਿਵੇਂ ਤੁਸੀਂ ਜਿੰਨਾ ਅਰਲੀ ਭਰ ਦਿੰਦੇ ਹੋ ਗੁੱਡ ਹੈ, ਜੇ ਨਹੀਂ ਵੀ ਭਰਿਆ ਗਿਆ ਤਾਂ ਉਹਨਾਂ ਨੇ ਤੁਹਾਨੂੰ ਮੇ ਬੀ ਕਾਲ ਵੀ ਆਵੇ ਜਾਂ ਤੁਹਾਡੇ ਘਰ ਵੀ ਵਿਜ਼ਿਟ ਕਰਨਗੇ, ਉਹ ਘਰ ਵੀ ਵਿਜ਼ਿਟ ਕਰ ਸਕਦੇ ਆ, ਤੇ ਤੁਹਾਨੂੰ ਫਿਰ ਦੇਖ ਸਕਦੇ ਆ ਵੀ ਹਾਂਜੀ ਕਿਹਨਾਂ ਨੇ ਭਰਿਆ ਕਿਹਨਾਂ ਨੇ ਨਹੀਂ, ਜਾਂ ਕਈ ਵਾਰ ਉਹੀ ਆ ਵੀ ਚੈੱਕ ਕਰਨੇ ਵੀ ਆ ਸਕਦੇ ਆ ਵੀ ਬਿਲਕੁਲ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਹੈ ਤੇ ਇਹ ਘਰ ਵਾਲਿਆਂ ਨੇ ਸਹੀ ਇਨਫੋਰਮੇਸ਼ਨ ਪਾਈ ਹੈ ਕਿ ਨਹੀਂ ਪਾਈ, ਹੈ ਨਾ ਇੱਦਾਂ। ਸੋ ਜੁਲਾਈ ਤੱਕ ਹੈਗਾ, ਪਰ ਉਂਝ ਜਿੰਨੀ ਜਲਦੀ ਤੁਸੀਂ ਕਰ ਲੈਂਦੇ ਹੋ, ਸੋ ਆਪਣਾ ਜਿਵੇਂ ਗੱਲ ਹੈ ਵੀ ਕਈ ਵਾਰ ਨਾ ਆਪਾਂ ਅੱਗੇ ਅੱਗੇ ਕਰੀ ਜਾਂਦੇ ਵੀ ਕੋਈ ਨਹੀਂ ਹੈਗਾ ਟਾਈਮ, ਜਦੋਂ ਤੁਹਾਡੇ ਕੋਲ ਲੈਟਰ ਪਹੁੰਚ ਗਈ ਤੇ ਤੁਸੀਂ ਆਪਣਾ ਕੰਮ ਕਰੋ ਡਨ, ਤੇ ਆਪਣਾ ਬੇਫਿਕਰੇ ਹੋ ਜਾਓ, ਹੈ ਨਾ। ਸੋ ਕਈ ਵਾਰ ਆਪਾਂ ਸੋਚਦੇ ਕੋਈ ਨਹੀਂ ਹੈਗਾ ਹੈਗਾ ਟਾਈਮ, ਫਿਰ ਉਹ ਟਾਈਮ ਹੀ ਲੰਘ ਜਾਂਦਾ ਕਈ ਵਾਰੀ। ਸੋ ਇਸ ਕਰਕੇ ਜਿੰਨੀ ਜਲਦੀ ਤੁਸੀਂ ਭਰ ਸਕਦੇ ਹੋ ਭਰ ਲਓ, ਉਹਨੂੰ ਕੋਈ ਚੱਕਰ ਨਹੀਂ ਹੈਗਾ, ਕੋਈ ਉਹਦੇ 'ਚ ਇੰਨੀ ਜਿਵੇਂ ਕਹਿ ਹੁੰਦਾ ਕੋਈ ਔਖਾ ਕੰਮ ਨਹੀਂ ਹੈ ਵੀ ਬੜੇ ਕੁਐਸਚਨਸ ਇੱਦਾਂ ਦੇ ਆ ਸਾਨੂੰ ਪਤਾ ਨਹੀਂ ਲੱਗਣਾ। ਤੁਹਾਡੀ ਇਨਫੋਰਮੇਸ਼ਨ ਜਿਹੜੀ ਆ, ਇੱਕ ਤਾਂ ਲੈਂਗੁਏਜ ਬਾਰੇ, ਜਾਂ ਤੁਹਾਡੇ ਜਿਹੜੇ ਘਰ ਦੇ ਪਰਿਵਾਰ ਦੇ ਮੈਂਬਰ ਆ, ਕੌਣ ਹੈ, ਕੀ ਰਿਲੇਸ਼ਨ ਹੈ, ਸਿਰਫ ਇਹੀ ਹੈ, ਕੋਈ ਇੰਨਾ ਨਹੀਂ ਹੈਗਾ, 12-13 ਕੁਐਸਚਨ ਹੀ ਮੈਨੂੰ ਲੱਗਦਾ ਉਹਦੇ 'ਚ ਹੈਗੇ ਆ। ਸੋ ਬਾਕੀ ਫਿਰ ਜਦੇ ਸਬਮਿਟ 'ਤੇ ਤੁਸੀਂ ਕਲਿੱਕ ਕਰ ਦੇਣਾ ਅਤੇ ਡਨ ਹੋ ਜਾਣਾ, ਅਤੇ ਬਾਕੀ ਕੋਈ ਕੁਐਸਚਨ ਕੰਸਰਨ ਹੈ ਜੀ ਬਿਲਕੁਲ ਪੁੱਛ ਲੈਣਾ ਮੈਨੂੰ, ਮੇਰਾ ਨੰਬਰ 647-765-2340 ਹੈ, 11 ਵਜੇ ਤੋਂ ਬਾਅਦ ਮੈਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ। ਸੋ ਮੈਨੂੰ ਕਈਆਂ ਨੇ ਪੁੱਛਿਆ, ਮੈਂ ਉਹਨਾਂ ਨੂੰ ਸਾਰੇ ਤਰੀਕੇ ਦੱਸ ਦਿੱਤੇ, ਭੇਜ ਦਿੱਤੇ ਟੈਕਸਟ ਮੈਸੇਜ ਦੇ ਥਰੂ ਵੀ ਤੁਸੀਂ ਕਿਵੇਂ ਕਿਵੇਂ ਜਿਹੜਾ ਹੈਗਾ ਇਹਨੂੰ ਕਰ ਸਕਦੇ ਹੋ, ਕਿਉਂਕਿ ਨਾ ਮੈਨੂੰ ਨਾ ਜਦੋਂ ਮੈਂ ਪਰਸੋਂ ਦੱਸਿਆ ਸੀਗਾ ਤੇ ਮੈਨੂੰ ਕਾਲ ਆਈ ਕਈਆਂ ਦੀ, ਤੇ ਉਹ ਜਿਵੇਂ ਬਜ਼ੁਰਗ ਹੁੰਦੇ, ਫਿਰ ਉਹਨਾਂ ਨੂੰ ਹੁੰਦਾ ਪਤਾ ਨਹੀਂ ਵੀ ਕੀ ਸੀਗਾ, ਅਸੀਂ ਨਾ ਰਹਿ ਜਾਈਏ, ਹੈ ਨਾ। ਫਿਰ ਆਪਣੇ ਬੱਚਿਆਂ ਨਾਲ ਉਹਨਾਂ ਨੇ ਗੱਲ ਕਰਾਈ ਵੀ ਅਸੀਂ ਸੁਣਿਆ ਤੇ ਸਾਡੇ ਲੈਟਰ ਨਹੀਂ ਆਈ ਹੈਗੀ, ਆ ਸਾਨੂੰ ਪਤਾ ਨਹੀਂ ਹੈ ਵੀ ਕਿਵੇਂ ਕੀ ਕਰਨਾ, ਤੇ ਮੈਂ ਕਿਹਾ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ। ਸੋ ਮੈਨੂੰ ਇੱਦਾਂ ਲੱਗਦਾ ਜਿਵੇਂ ਆਪਣੇ ਪੇਰੈਂਟਸ ਹੀ ਹੁੰਦੇ ਆ ਵੀ ਜਿਹੜੇ ਪੁੱਛ ਰਹੇ ਆ, ਹੈ ਨਾ। ਸੋ ਬਿਲਕੁਲ ਜੀ, ਕੋਈ ਨਹੀਂ, ਤੁਸੀਂ ਜੇ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਮੈਨੂੰ ਪੁੱਛ ਸਕਦੇ ਹੋ, ਕੋਈ ਗੱਲ ਨਹੀਂ, ਤੇ ਮੈਂ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰ ਦੂੰਗੀ, ਕਿਉਂਕਿ ਕਈਆਂ ਨੂੰ ਨਹੀਂ ਪਤਾ ਹੁੰਦਾ। ਸੋ 647-765-2340 ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ, ਤੇ ਇੱਕ ਗੱਲਬਾਤ ਜਿਹੜੀ ਬੜੀ ਜ਼ਰੂਰੀ ਹੈ ਅੱਜ, ਇੱਕ ਤਾਂ ਸੈਂਸਸ ਦੀ ਹੋ ਗਈ ਤੁਹਾਡੇ ਤੱਕ ਪਹੁੰਚਾ ਦਿੱਤੀ, ਇੱਕ ਹੈਗਾ ਕਿ ਨਾ ਜਿਵੇਂ ਅਸੀਂ ਕੱਲ ਵੀ ਗੱਲ ਕਰ ਰਹੇ ਸੀ ਕਿ ਜਿਹੜੇ ਜੀ ਕਲਾਸ ਦੇ ਜਿਹੜੇ ਡਰਾਈਵਿੰਗ ਲਾਇਸੈਂਸ ਹਨ ਬੜੇ ਗਲਤ ਤਰੀਕੇ ਦੇ ਨਾਲ ਦਵਾਏ ਗਏ ਆ। ਸੋ ਇਨਵੈਸਟੀਗੇਸ਼ਨ ਜਿਹੜੀ ਹੋਈ ਆ ਸਪਟੈਂਬਰ 2024 ਤੋਂ ਜਿਹੜੀ ਇਨਵੈਸਟੀਗੇਸ਼ਨ ਇਹ ਚੱਲ ਰਹੀ ਸੀਗੀ। ਸੋ ਫੇਰ ਇਨਵੈਸਟੀਗੇਸ਼ਨ ਕਰਨ ਨੂੰ ਵੀ ਦੇਖੋ ਕਿੰਨਾ ਸਮਾਂ ਲੱਗਦਾ, ਹੁਣ 2026 ਚੱਲ ਰਿਹਾ। ਸੋ ਅੱਜ ਇੱਕ ਹੋਰ ਖੁਲਾਸਾ ਨਿਕਲ ਕੇ ਸਾਹਮਣੇ ਆਇਆ, ਉਹਦੀ ਵੀ ਆਪਾਂ ਗੱਲਬਾਤ ਕਰਦੇ ਹਾਂ। ਟਰੱਕਿੰਗ ਕੰਪਨੀ ਬਾਰੇ, ਜਿਹੜੀਆਂ ਟਰੱਕਿੰਗ ਜਿਹੜੇ ਟਰੱਕ ਡਰਾਈਵਰ ਦੇ ਲਈ ਲਾਇਸੈਂਸ ਪ੍ਰੋਵਾਈਡ ਕਰਦੇ ਆ, ਜਿਹੜੇ ਟ੍ਰੇਨਿੰਗ ਸਕੂਲ ਆ ਉਹਨਾਂ ਦੀ ਗੱਲਬਾਤ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਪਹਿਲਾਂ ਆਪਾਂ ਪਰਮਜੀਤ ਦਿਓਲ ਜੀ ਸਾਡੇ ਨਾਲ ਜੁੜਿਆ, ਉਹਨਾਂ ਤੋਂ ਆਪਾਂ ਰੀਅਲ ਅਸਟੇਟ ਦੀ ਜਾਣਕਾਰੀ ਲੈ ਲਈਏ, ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਪਰਮਜੀਤ ਜੀ ਸਵਾਗਤ ਤੁਹਾਡਾ।
1: ਸਤਿ ਸ੍ਰੀ ਅਕਾਲ ਜੀ, ਮੇਰੇ ਬੰਨਿਓ ਗੁਣਕਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਬਿਊਟੀ ਸਲੋਨ ਜਿਹੜਾ ਕਿ ਕੈਲਡਨ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਬਿਊਟੀ ਸਲੋਨ ਤੁਹਾਨੂੰ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਏਅਰਪੋਰਟ ਰੋਡ ਤੇ। ਅਤੇ ਇਹਦੀ ਖਾਸੀਅਤ ਹੈ ਕਿ ਸੇਲ ਇਹਦੀ ਬਹੁਤ ਹੀ ਗੁੱਡ ਮਿਲ ਰਹੀ ਹੈ ਤੁਹਾਨੂੰ। ਰੈਂਟ ਸਿਰਫ $3,100 ਪਰ ਮੰਥ, ਲੀਜ਼ ਲੌਂਗ ਟਰਮ 5+5 ਤੇ ਪਾਸਕਿੰਗ ਪ੍ਰਾਈਸ ਸਿਰਫ $60,000 ਰੱਖੀ ਗਈ ਹੈ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ ਬ੍ਰਾਂਪਟਨ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ ਮਿਸਾਗਾ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਇਹਨਾਂ ਬਾਰੇ ਸਾਰਿਆਂ ਬਾਰੇ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਪੀਜ਼ਾ ਸਟੋਰ ਜਿਹੜਾ ਕਿ ਥਰੋਲ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਪੀਜ਼ਾ ਸਟੋਰ ਤੁਹਾਨੂੰ ਬਰਾਕ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਮਿਲ ਗਿਆ ਵਾ। ਇਸ ਦੇ ਵਿੱਚ 18 ਬੰਦਿਆਂ ਦੀ ਸਿਟਿੰਗ ਆ, ਲਿਕਰ ਲਾਇਸੈਂਸ ਆ, ਸੇਲ ਇਸਦੀ $14,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ, ਰੈਂਟ ਸਿਰਫ $2,600 ਪਰ ਮੰਥ ਹੋਵੇਗਾ, ਤੇ ਲੀਜ਼ ਜਿਹੜੀ ਆ ਉਹ 5+5 ਹੋਵੇਗੀ, ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਬਹੁਤ ਵਧੀਆ ਪ੍ਰੋਫਿਟੇਬਲ ਬਿਜ਼ਨਸ ਪੀਜ਼ਾ ਸਟੋਰ ਦਾ ਦੇਖ ਰਹੇ ਹੋ, ਬਿਗ ਫਰੈਂਚਾਈਜ਼ ਦਾ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਜਾਂ ਤੁਸੀਂ ਨਾਗਰਾਫਾਲ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ, ਜਾਂ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਡਿਟੈਚ ਘਰ ਜਿਹੜਾ ਕਿ ਮਾਲਟਨ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਫੁੱਲੀ ਰੈਨੋਵੇਟ ਕੀਤਾ ਹੋਇਆ ਡਿਟੈਚ ਘਰ, 3 ਬੈਡਰੂਮ ਦਾ, ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਰੈਨੋਵੇਟ ਕੀਤਾ ਹੋਇਆ, ਜਿਹੜਾ ਕਿ ਜਿਸ ਦੇ ਵਿੱਚ 3 ਬੈਡਰੂਮ ਹਨ, 2 ਵਾਸ਼ਰੂਮ ਹਨ, ਅਤੇ ਬਿਗ ਲਾਟ ਦੇ ਉੱਤੇ ਇਹ ਬਣਿਆ ਹੋਇਆ ਡਿਟੈਚ ਬੈਂਗਲੋ ਘਰ ਤੁਹਾਨੂੰ ਮਾਲਟਨ ਦੇ ਵਿੱਚ ਮਿਲ ਰਿਹਾ ਵਾ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378, 416-993-7378। ਥੈਂਕਸ ਜੀ।
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਤੁਸੀਂ ਗੱਲਬਾਤ ਕਰ ਸਕਦੇ ਹੋ ਪਰਮਜੀਤ ਦਿਓਲ ਜੀ ਦੇ ਨਾਲ, ਕਿਉਂਕਿ ਪਰਮਜੀਤ ਦਿਓਲ ਜੀ ਬੜੇ ਵਧੀਆ ਰੀਅਲ ਅਸਟੇਟ ਬ੍ਰੋਕਰ ਹੈ। ਕੋਈ ਵੀ ਤੁਸੀਂ ਸੈਲਿੰਗ ਬਾਇੰਗ ਕਰਨਾ ਚਾਹੁੰਦੇ ਹੋ, ਕੋਈ ਵੀ ਟ੍ਰਾਂਜੈਕਸ਼ਨ ਕਰਨੀ ਹੈ ਰੀਅਲ ਅਸਟੇਟ ਦੇ ਵਿੱਚ, ਨੰਬਰ ਤੁਸੀਂ ਨੋਟ ਕਰੋ 416-993-7378 ਤੇ ਗੱਲਬਾਤ ਕਰਨੀ ਹੈ, 416-993-7378 ਤੇ ਤੁਹਾਡੀ ਗੱਲਬਾਤ ਜਿਹੜੀ ਹੈ ਹੋ ਸਕਦੀ ਹੈ। ਬਾਕੀ ਜੇਕਰ ਤੁਸੀਂ ਵਧੀਆ ਟਰੱਕਿੰਗ ਕੰਪਨੀ ਜੁਆਇਨ ਕਰਨਾ ਚਾਹੁੰਦੇ ਹੋ, ਵਧੀਆ ਤੁਹਾਨੂੰ ਪੇ ਮਿਲੇ, ਵਧੀਆ ਜੋਬ ਦੇ ਲਈ ਤੁਸੀਂ ਟਰਾਈ ਕਰ ਰਹੇ ਹੋ, ਤਾਂ ਤੁਸੀਂ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੰਟੈਕਟ ਕਰੋ, ਕਿਉਂਕਿ ਇਹਨਾਂ ਨੂੰ ਕੁਛ ਏ ਜ਼ੈਡ ਲਾਇਸੈਂਸ ਹੋਲਡਰ ਚਾਹੀਦੇ ਆ, ਯਾਨੀ ਕਿ ਇਹ ਹਾਇਰ ਕਰ ਰਹੇ ਆ ਟਰੱਕ ਡਰਾਈਵਰਸ ਨੂੰ, ਓਨਰ ਓਪਰੇਟਰਸ ਨੂੰ। ਸੋ ਅਰਜੈਂਟਲੀ ਇਹਨਾਂ ਨੂੰ ਲੋੜ ਹੈਗੀ ਆ। ਬਾਕੀ ਤੁਹਾਡਾ CVOR ਕਲੀਨ ਕਲੀਅਰ ਹੋਵੇ ਤੇ ਤੁਸੀਂ ਇਹਨਾਂ ਨੂੰ 6472925757 ਤੇ ਤੁਹਾਡੀ ਗੱਲਬਾਤ ਇਹਨਾਂ ਨਾਲ ਹੋ ਸਕਦੀ ਹੈ। ਤੇ ਜੇ ਆਪਣੇ ਟਰੱਕਾਂ ਨੂੰ ਵਾਸ਼ ਕਰਾਉਣਾ ਅੰਦਰੋਂ ਬਾਹਰੋਂ, ਫਿਰ ਤੁਸੀਂ ਗੱਲਬਾਤ ਕਰੋਗੇ ਆਲ ਟਰੱਕ ਲਿਊਬ ਐਂਡ ਵਾਸ਼ ਦੇ ਨਾਲ, ਕਿਉਂਕਿ ਆਲ ਟਰੱਕ ਲਿਊਬ ਐਂਡ ਵਾਸ਼ ਵਾਲੇ ਕਹਿੰਦੇ ਆ ਕਿ 24/7 ਸਰਵਿਸ ਅਸੀਂ ਪ੍ਰੋਵਾਈਡ ਕਰਦੇ ਹਾਂ। ਤੁਸੀਂ ਵਧੀਆ ਜੇਕਰ ਆਪਣੇ ਟਰੱਕਾਂ ਨੂੰ ਕਰਾਉਣਾ ਹੈ ਵਾਸ਼, ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ, ਕਦੇ ਵੀ ਤੁਸੀਂ ਟਰੱਕ ਨੂੰ ਛੱਡ ਕੇ ਜਾ ਸਕਦੇ ਹੋ, ਤੇ ਉਹ ਤੋਂ ਬਾਅਦ ਇਹ ਤੁਹਾਨੂੰ ਕਾਲ ਕਰਨਗੇ ਤੇ ਤੁਹਾਡਾ ਜਦੋਂ ਟਰੱਕ ਬਿਲਕੁਲ ਰੈਡੀ ਹੋ ਜਾਊਗਾ ਤੇ ਆਪਣਾ ਚੱਕੋ ਤੇ ਜਾਓ ਕੰਮ ਤੇ। 905-452-9955 ਨੰਬਰ ਹੈ ਜੀ, 9054-52-9955। ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਜੀ ਕਹਿੰਦੇ ਆ ਕਿ ਬੜਾ ਵਧੀਆ, ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਟਰੱਕ ਤੇ ਪਹੁੰਚੋ ਈਗਲ ਟਰੱਕ ਸੇਲਸ ਤੇ, ਤੁਸੀਂ ਪਹਿਲਾਂ ਕਾਲ ਕਰ ਲਓ, ਅਪੁਆਇੰਟਮੈਂਟ ਬਣਾਓ, ਫਿਰ ਤੁਸੀਂ ਇਹਨਾਂ ਕੋਲ ਜਾਓ। ਫਾਈਨਾਂਸਿੰਗ ਔਨ ਦਾ ਸਪੋਟ ਹੈ, ਤੁਸੀਂ ਨਵਿਆਂ ਵਰਗੇ ਟਰੱਕ ਖਰੀਦਣਾ ਚਾਹੁੰਦੇ ਹੋ ਜਿਵੇਂ ਆਪਾਂ ਕਹਿੰਦੇ ਹਾਂ ਸੈਕਿੰਡ ਹੈਂਡ ਰੇਟ ਦੇ ਵਿੱਚ, ਫਿਰ ਈਗਲ ਟਰੱਕ ਸੇਲਜ਼ ਜਿਹੜੀ ਤੁਹਾਡੇ ਲਈ ਬਹੁਤ ਵਧੀਆ ਜਗ੍ਹਾ, ਤੁਸੀਂ ਉੱਥੇ ਜਾਣਾ ਅਤੇ ਤੁਹਾਡੀ ਡੀਲ ਬੜੀ ਕੰਮ ਦੀ ਬਣ ਜਾਣੀ ਹੈ। ਨੰਬਰ ਨੋਟ ਕਰ ਲਓ 416-819-6000, 416-819-6000 'ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ। ਅਤੇ ਲਓ ਜੀ, ਜਿਹੜੀ ਹੁਣ ਮੈਂ ਗੱਲਬਾਤ ਤੁਹਾਡੇ ਨਾਲ ਕਰਨ ਲੱਗੀ ਹਾਂ ਉਹ ਹੈਗੇ ਆ ਕਿ ਜਿਹੜਾ ਆਪਣੇ ਓਨਟੈਰੀਓ ਦੇ ਵਿੱਚ, ਓਨਟੈਰੀਓ ਦੇ ਜਿਹੜੇ ਆਡੀਟਰ ਜਨਰਲ ਹੈ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਹੈ ਕਿ ਜਿਹੜੇ ਪ੍ਰਾਈਵੇਟ ਕੈਰੀਅਰ ਕਾਲਜ ਹੈ ਨਾ, ਟਰੱਕਿੰਗ ਜਿਹੜੇ ਟਰੱਕ ਡਰਾਈਵਰਸ ਹੈ ਉਹਨਾਂ ਨੂੰ ਸਹੀ ਜਾਣਕਾਰੀ, ਸਹੀ ਟ੍ਰੇਨਿੰਗ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ। ਸੋ ਇੱਕ ਪ੍ਰੋਪਰ ਟ੍ਰੇਨਿੰਗ ਹੁੰਦੀ ਹੈ ਨਾ, ਜਿਹਦੇ ਵਿੱਚ ਆਪਾਂ ਕਹਿੰਦੇ ਹਾਂ ਵੀ ਇੱਕ ਇਹਨਾਂ ਨੇ ਨਾ ਘੰਟੇ ਨਿਸ਼ਚਿਤ ਕੀਤੇ ਹੁੰਦੇ ਆ ਮੈਲਟ ਪ੍ਰੋਗਰਾਮ ਦੇ ਅਧੀਨ। ਮੈਲਟ ਪ੍ਰੋਗਰਾਮ ਹੁੰਦਾ MELT ਉਹਨੂੰ ਕਹਿੰਦੇ ਆ, ਮੈਂਡੇਟੋਰੀ ਐਂਟਰੀ ਲੈਵਲ ਟ੍ਰੇਨਿੰਗ। ਇਹ ਇਫੈਕਟਿਵ ਹੋਇਆ ਸੀਗਾ ਫਰੋਮ 2022, ਯਾਨੀ ਕਿ 2022 ਤੋਂ ਬਾਅਦ, ਯਾਨੀ ਕਿ 2022 ਦੇ ਵਿੱਚ ਇਹ ਇਫੈਕਟਿਵ ਹੋਇਆ ਸੀ, ਲਾਗੂ ਹੋਇਆ ਸੀ ਕਾਨੂੰਨ ਕਿ ਮੈਂਡੇਟੋਰੀ ਐਂਟਰੀ ਲੈਵਲ ਟ੍ਰੇਨਿੰਗ ਜਿਹੜੀ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ ਜਦੋਂ ਟ੍ਰੇਨਿੰਗ ਕੀਤੀ ਜਾਂਦੀ ਹੈ ਟਰੱਕ ਡਰਾਈਵਰ ਦੇ ਲਈ। ਸੋ ਇਹਦੇ ਵਿੱਚ ਕੀ ਹੈ ਕਿ ਮੈਲਟ ਪ੍ਰੋਗਰਾਮ ਦੇ ਅਧੀਨ 103.5 ਘੰਟੇ, ਯਾਨੀ ਕਿ 103 ਸਾਢੇ ਆਪਾਂ ਕਹਿ ਸਕਦੇ ਹਾਂ ਨਾ, ਮੈਲਟ ਪ੍ਰੋਗਰਾਮ ਦੇ ਅਧੀਨ ਜਿਹੜੀ ਤੁਹਾਡੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਪ੍ਰੋਪਰ। ਪਰ ਜਿਹੜੇ ਹੁਣ ਇਹ ਪਾਇਆ ਗਿਆ, ਕਿਉਂਕਿ ਨਾ ਇਹਦੀ ਜਿਹੜੀ ਹੈ ਤਫਤੀਸ਼ ਚੱਲ ਰਹੀ ਸੀ ਬੜੇ ਦੇਰ ਤੋਂ, ਅਤੇ ਇਹ ਪਾਇਆ ਗਿਆ ਕਿ 25% ਤੱਕ ਜਿਹੜੇ ਟ੍ਰੇਨਿੰਗ ਸਕੂਲਸ ਹੈਗੇ ਆ ਨਾ, ਉਹਨਾਂ ਦੀ ਕਦੇ ਇੰਸਪੈਕਸ਼ਨ ਹੀ ਨਹੀਂ ਕੀਤੀ ਗਈ। ਤੁਸੀਂ ਇਹ ਲਾ ਲਓ ਵੀ ਉਹਨਾਂ ਦੀ ਇੰਸਪੈਕਸ਼ਨ ਹੀ ਨਹੀਂ ਕੀਤੀ ਗਈ 25% ਟ੍ਰੇਨਿੰਗ ਸਕੂਲਾਂ ਦੀ। ਸੋ ਫਿਰ ਉਹ ਕਿੱਥੇ, ਜਿਵੇਂ ਆਪਾਂ ਕਹਿੰਦੇ ਨਾ ਸੱਚਾਈ 'ਤੇ ਨਿੱਤਰਦੇ ਹੋਣੇ ਆ ਕਿ ਉਹ ਪ੍ਰੋਪਰ ਟ੍ਰੇਨਿੰਗ ਦਿੰਦੇ ਹੋਣੇ, ਨਹੀਂ ਦਿੱਤੀ ਜਾਂਦੀ ਹੋਣੀ। ਸੋ ਜਿਹੜੇ ਆਪਣੇ ਓਨਟੈਰੀਓ ਦੀ ਆਡੀਟਰ ਜਨਰਲ ਹੈ ਸ਼ੈਲੀ ਸਪੈਂਸ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ। ਔਰ ਇਹ 14ਵੇਂ ਆਡੀਟਰ ਜਨਰਲ ਹੈ, ਔਰ ਇਹਨਾਂ ਨੇ ਜਿਹੜਾ ਆਪਣਾ ਆਫਿਸ 'ਤੇ ਇਹ ਗਏ ਸੀਗੇ 8 ਜਨਵਰੀ 2024 ਦੇ ਵਿੱਚ। ਸੋ 10 ਸਾਲ ਦੇ ਲਈ ਇਹ ਟਰਮ ਹੁੰਦੀ ਹੈ ਜਿਹੜਾ ਵੀ ਆਡੀਟਰ ਜਨਰਲ ਬਣਦਾ। ਸੋ ਇਹ 2024 ਦੇ ਵਿੱਚ ਬਣੇ ਆ, ਸੋ ਫਿਰ 2034 ਤੱਕ ਚੱਲਣਗੇ, ਇਹਦਾ ਮਤਲਬ ਹੈ 10 ਸਾਲ ਦੀ ਇਹਨਾਂ ਦੀ ਟੈਨਿਓਰ ਹੁੰਦੀ ਹੈ। ਸੋ ਹੁਣ ਇਹ ਪਾਇਆ ਗਿਆ ਜੀ ਇਹਨਾਂ ਦੁਆਰਾ ਵੀ ਜਿਹੜੇ ਇਹ ਟ੍ਰੇਨਿੰਗ ਸਕੂਲਸ ਹੈਗੇ ਆ ਇਹ ਪ੍ਰੋਪਰ ਟ੍ਰੇਨਿੰਗ ਨਹੀਂ ਦੇ ਰਹੇ। ਜਿਵੇਂ ਮੈਂ ਦੱਸਿਆ 103.5 ਘੰਟੇ ਦੀ ਟ੍ਰੇਨਿੰਗ ਮੈਲਟ ਪ੍ਰੋਗਰਾਮ ਦੇ ਅਧੀਨ ਹੋਣੀ ਚਾਹੀਦੀ ਹੈ, ਜਿਹਦੇ ਵਿੱਚ 36.5 ਜਿਹੜੇ ਘੰਟੇ ਆ ਉਹ ਇਨ ਕਲਾਸ ਥਿਊਰੀ, ਯਾਨੀ ਕਿ ਪੜ੍ਹਾਈ ਹੋਣੀ ਚਾਹੀਦੀ ਹੈ ਉਹਦੇ 'ਚ ਕਲਾਸ ਦੇ ਵਿੱਚ ਥਿਊਰੀ, ਅਤੇ 17 ਘੰਟੇ ਦੀ ਯਾਰਡ ਵਹੀਕਲ ਇੰਸਪੈਕਸ਼ਨ ਹੋਣੀ ਚਾਹੀਦੀ ਹੈ। ਉਸ ਤੋਂ ਇਲਾਵਾ 50 ਘੰਟੇ ਜਿਹੜੇ ਆ ਇਨ ਕੈਬ ਟ੍ਰੇਨਿੰਗ ਬਿਹਾਈਂਡ ਦਾ ਵੀਲ, ਇਹ ਜ਼ਰੂਰੀ ਹੈ। ਪਰ ਕਹਿੰਦੇ ਆ ਵੀ ਇਹ 103.5 ਘੰਟੇ ਦੀ ਜਿਹੜੀ ਟ੍ਰੇਨਿੰਗ ਹੈ ਇਹ ਨਹੀਂ ਦਿੱਤੀ ਗਈ, ਜਿਹੜੀ ਕਿ ਬੜੀ ਜ਼ਰੂਰੀ ਹੈ। ਸੋ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ। ਸੋ ਇਹ ਨਮੋਸ਼ੀ ਵਾਲੀ ਗੱਲ ਹੈ ਵੈਸੇ, ਕਿਉਂਕਿ ਜਿਹੜੇ ਟ੍ਰੇਨਿੰਗ ਸਕੂਲਸ ਹੈਗੇ ਆ ਉਹ ਕੀ ਕਰਦੇ ਆ, ਜਿਵੇਂ ਵੀ ਫਟਾਫਟ ਟ੍ਰੇਨਿੰਗ ਦਿੱਤੀ ਅਤੇ ਉਹੀ ਗੱਲ ਹੈ, ਕਰਪਸ਼ਨ ਵੀ ਹੈ ਵਿੱਚ, ਪੈਸੇ ਲਏ ਅਤੇ ਉਹਨਾਂ ਦਾ ਜਿਹੜਾ ਵੀ ਇਹ ਮੈਂਡੇਟੋਰੀ ਹੁੰਦਾ ਹੋਣਾ ਜਾਂ ਇੱਦਾਂ ਹੀ ਕੰਪਲੀਟ ਕਰ ਦਿੰਦੇ ਹੋਣੇ ਆ ਵੀ ਉਹਨਾਂ ਨੂੰ ਫਟਾਫਟ ਲਾਇਸੈਂਸ ਦੇ ਦਈਏ। ਸੋ ਉਹਦੇ ਨਤੀਜੇ ਵੀ ਆਪਾਂ ਦੇਖ ਰਹੇ ਹਾਂ ਸੜਕਾਂ ਦੇ ਉੱਪਰ, ਜੋ ਜੇ ਆਪਾਂ ਨੇ ਕੱਲ੍ਹ ਗੱਲ ਕੀਤੀ ਸੀ ਜੀ ਕਲਾਸ ਲਾਇਸੈਂਸ ਦੀ ਵੀ ਉਹ ਵੀ ਆਈ ਆ, ਦੇਖੋ ਵਿੱਚ 7 ਬੰਦੇ ਫੜੇ ਆ ਜਿਹੜੇ ਕਿ ਗਲਤ ਤਰੀਕੇ ਦੇ ਨਾਲ ਹੈ ਨਾ ਜੀ ਲਾਇਸੈਂਸ ਦਵਾਈ ਜਾ ਰਹੇ ਸੀਗੇ। ਸੋ ਇੱਦਾਂ ਹੀ ਹੁਣ ਇਹ ਟਰੱਕਿੰਗ ਟ੍ਰੇਨਿੰਗ ਸਕੂਲਸ ਜਿਹੜੇ ਹੈਗੇ ਆ ਉਹਨਾਂ ਦੀ ਗੱਲ ਨਿਕਲ ਕੇ ਸਾਹਮਣੇ ਆਈ ਹੈ। ਸੋ 12 ਮਈ 2026 ਨੂੰ ਇਹ ਰਿਪੋਰਟ ਜਿਹੜੀ ਆਈ ਹੈ, ਕੱਲ੍ਹ ਆਈ ਹੈ। ਸੋ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਕਿੰਨੇ ਗਲਤ ਤਰੀਕੇ ਦੇ ਨਾਲ ਟ੍ਰੇਨਿੰਗ ਹੋਈ, ਜਿਹਦੇ ਕਰਕੇ ਐਕਸੀਡੈਂਟ ਫਿਰ ਹੈਪਨ ਹੁੰਦੇ ਆ, ਕਿਉਂਕਿ ਓਬਵੀਅਸ ਹੈ ਕਿ ਜਿਹੜਾ ਇੱਕ ਪ੍ਰੋਪਰ ਜਦੋਂ ਟ੍ਰੇਨਿੰਗ ਹੁੰਦੀ ਹੈ ਪ੍ਰੋਪਰ ਸਮਾਂ ਲਾਇਆ ਜਾਂਦਾ ਉਹ ਚੀਜ਼ ਦੇ ਉੱਪਰ, ਅਤੇ ਫਿਰ ਉਹ ਪਰਿਪੱਕਵ ਹੋ ਜਾਂਦਾ ਬੰਦਾ, ਮਤਲਬ ਉਹਨੂੰ ਪਤਾ ਲੱਗ ਜਾਂਦਾ ਪ੍ਰੋਪਰ ਕਿ ਹਾਂ ਆਹ ਚੀਜ਼ ਇੱਦਾਂ ਆਹ ਚੀਜ਼ ਇੱਦਾਂ। ਹੁਣ ਜਿਵੇਂ ਕਈਆਂ ਨੂੰ ਬੈਕ ਹੀ ਨਹੀਂ ਲਾਉਣੇ ਆਉਂਦੇ ਟਰੱਕ, ਜਾਂ ਫਿਰ ਉਹਨਾਂ ਨੇ ਟਰਨ ਕਿਵੇਂ ਲੈਣਾ, ਲੈਫਟ ਟਰਨ ਕਿਵੇਂ ਲੈਣਾ, ਰਾਈਟ ਕਿਵੇਂ ਲੈਣਾ, ਉਹ ਜਿਵੇਂ ਕਹਿੰਦੇ ਪੇਵਮੈਂਟ ਜੀ ਹੁੰਦੀ ਉਹਦੇ ਉੱਪਰ ਹੀ ਜਿਹੜੇ ਪਿਛਲੇ ਟਰੱਕ ਦੇ ਟ੍ਰੇਲਰ ਦੇ ਜਿਹੜੇ ਟਾਇਰ ਹੁੰਦੇ ਆ ਉਹ ਹੀ ਚੜ੍ਹ ਜਾਂਦੇ ਆ। ਫਿਰ ਕਈ ਵਾਰ ਐਕਸੀਡੈਂਟ ਵੀ ਇੱਦਾਂ ਹੀ ਹੈਪਨ ਹੋਏ ਆ ਕਿ ਕੋਈ ਜਿਹੜਾ ਹੈਗਾ ਚੌਂਕ ਦੇ ਉੱਪਰ ਜਿੱਥੇ ਇੰਟਰਸੈਕਸ਼ਨ ਸੀਗਾ ਕੋਈ ਮੋੜ 'ਤੇ ਖੜ੍ਹਾ ਹੈ, ਜਾਂ ਫਿਰ ਉਹਨਾਂ ਨੇ ਦੇਖਿਆ ਹੀ ਨਹੀਂ, ਉਹ ਵੀ ਵਿੱਚੇ ਲਪੇਟਿਆ ਜਾਂਦਾ, ਐਕਸੀਡੈਂਟ ਵੀ ਬੜੇ ਹੋਏ ਇੱਦਾਂ ਦੇ। ਸੋ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਕਿੰਨੀਆਂ ਵੱਡੀਆਂ ਵੱਡੀਆਂ ਗਲਤੀਆਂ, ਕਿਉਂਕਿ ਇੱਕ ਤਾਂ ਹੁੰਦਾ ਥੋੜ੍ਹਾ ਬਹੁਤਾ ਕੋਈ ਚਲੋ ਹੈਗਾ, ਕਿਹੜਾ ਕੋਈ ਇੰਨਾ ਫਰਕ ਪੈਣਾ, ਅੰਦਰ ਹੀ ਬਹਿ ਕੇ ਕੰਮ ਕਰਨਾ, ਪਰ ਕੋਈ ਵੀ ਚਲੋ ਟ੍ਰੇਨਿੰਗ ਆ ਉਹ ਤਾਂ ਪ੍ਰੋਪਰ ਹੀ ਹੋਣੀ ਚਾਹੀਦੀ ਹੈ ਕੋਈ ਵੀ ਹੋਵੇ, ਕਿਉਂਕਿ ਜਦੋਂ ਫਿਰ ਗਲਤੀਆਂ ਹੁੰਦੀਆਂ ਉਹ ਬਹੁਤ ਵੱਡੀਆਂ ਵੱਡੀਆਂ ਨਿਕਲ ਆਉਂਦੀਆਂ। ਪਰ ਜੇ ਸੜਕ 'ਤੇ ਤੁਸੀਂ ਇੰਨਾ ਭਾਰੀ ਹੈਵੀ ਵਹੀਕਲਸ ਲੈ ਕੇ ਜਾਣਾ ਹੈ ਅਤੇ ਤੁਸੀਂ ਆਪਣੀ ਜ਼ਿੰਦਗੀ ਨਾਲ ਵੀ ਖਿਲਵਾੜ ਕਰ ਰਹੇ ਹੋ, ਅਤੇ ਬਾਕੀ ਜਿਹੜੇ ਭਲੇ ਚੰਗੇ ਲੋਕ ਜਿਨ੍ਹਾਂ ਨੂੰ ਪਤਾ ਹੁੰਦਾ, ਕਈਆਂ ਨੇ ਉਹੀ ਹੁੰਦਾ, ਕਈ ਵਾਰ ਕੋਈ ਗਲਤੀ ਵੀ ਨਹੀਂ ਹੁੰਦੀ ਕਈਆਂ ਦੀ, ਸੋ ਉਹ ਵੀ ਦੂਜਿਆਂ ਦੀ ਗਲਤੀ ਕਾਰਨ ਕਿੱਡੇ ਵੱਡੇ ਵੱਡੇ ਨੁਕਸਾਨ ਹੋ ਜਾਂਦੇ ਆ। ਅਤੇ ਜਿਹੜੀ ਇਹ ਟ੍ਰੇਨਿੰਗ ਹੈ ਇਹ ਹੋਣੀ ਚਾਹੀਦੀ ਪ੍ਰੋਪਰ। ਸੋ ਹੁਣ ਫਿਰ ਜਦੋਂ ਪਤਾ ਲਾਇਆ ਤਾਂ ਦੇਖੋ ਇਹ ਗੱਲਾਂ ਨਿਕਲ ਕੇ ਸਾਹਮਣੇ ਆਈਆਂ, ਅਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੇ ਜਿਹੜੀਆਂ ਇਹ ਟ੍ਰੇਨਿੰਗ ਸਕੂਲਸ ਹੈਗੇ ਆ ਇਹ ਲਿਮਿਟਿਡ ਨਹੀਂ ਹੋਣੇ ਚਾਹੀਦੇ, ਸਿਰਫ ਗੌਰਮੈਂਟ ਦੇ ਅਦਾਰੇ ਹੀ ਹੋਣ, ਉਹੀ ਟ੍ਰੇਨਿੰਗ ਦੇਣ, ਆਪਣੇ ਆਪ ਪ੍ਰੋਪਰ ਟ੍ਰੇਨਿੰਗ ਹੋਊਗੀ। ਹੁਣ ਤਾਂ ਜਿਵੇਂ ਕਹਿੰਦੇ ਆ ਵੀ ਜਣੇ ਖੜੇ ਨੇ ਖੁੱਲ੍ਹੀ ਹੋਈ ਆ ਟ੍ਰੇਨਿੰਗ ਦੇਣ ਵਾਸਤੇ, ਆਪਣੀ ਟਰੱਕਾਂ ਦੀ ਟ੍ਰੇਨਿੰਗ ਦੇਣ ਨੂੰ ਸਕੂਲਸ ਜਿਹੜੀਆਂ ਅਕੈਡਮੀਆਂ ਖੁੱਲ੍ਹੀਆਂ ਹੋਈਆਂ, ਅਤੇ ਫਿਰ ਕਿੰਨਾ ਔਖਾ ਸਮਾਂ ਆਮ ਲੋਕਾਂ ਨੂੰ ਫਿਰ ਦੇਖਣਾ ਪੈਂਦਾ, ਫਿਰ ਇੱਕਦਮ ਜਿਹੜਾ ਬੈਨ ਲੱਗ ਜਾਂਦਾ ਜਿਹਦੇ ਨਾਲ ਬਾਕੀ ਜਿਹੜੇ ਸਹੀ ਹੁੰਦੇ ਆ ਉਹਨਾਂ ਨੂੰ ਵੀ ਨੁਕਸਾਨ ਹੋ ਜਾਂਦਾ। ਸੋ ਇਹਦੇ ਬਾਰੇ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਜੀ, ਬਿਲਕੁਲ 647-8713-1313 'ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਦੱਸ ਸਕਦੇ ਹੋ ਕਿ ਦੇਖੋ ਇਹ ਕਿੱਡੀ ਵੱਡੀ ਗਲਤੀ ਹੈ ਜਿਹੜੀ ਕਿ ਓਨਟੈਰੀਓ ਦੇ ਵਿੱਚ ਹੋ ਰਹੀ ਸੀ, ਸੋ ਉਹਦਾ ਖੁਲਾਸਾ ਜਿਹੜਾ ਉਹ ਕੀਤਾ ਗਿਆ। ਅਤੇ ਲਓ ਜੀ ਸਿਲਵਰ ਲੈਡਰ ਵਿੰਡੋਜ਼ ਐਂਡ ਡੋਰਸ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਆ। ਵਧੀਆ, ਤੁਸੀਂ ਵਿੰਡੋਜ਼ ਡੋਰਸ ਦਾ ਕੰਮ ਕਰਾਉਣਾ ਚਾਹੁੰਦੇ ਹੋ, ਪੋਰਚ ਬਣਾਉਣਾ ਚਾਹੁੰਦੇ ਹੋ, ਅਤੇ ਫਿਰ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰੋ, ਕਿਉਂਕਿ ਇਹਨਾਂ ਨੇ ਅਪਗ੍ਰੇਡ ਬੜਾ ਕੁਛ ਕਰਕੇ ਜਾਣਾ, ਜਦੋਂ ਇਹ ਤੁਹਾਡੇ ਘਰੇ ਬੜੇ ਵਧੀਆ ਵਿੰਡੋਜ਼ ਡੋਰਸ ਦਾ ਕੰਮ ਕਰਕੇ ਜਾਣਗੇ, ਪੋਰਚ ਦਾ ਕੰਮ ਕਰਨਗੇ, ਅਤੇ ਫਿਰ ਇਹਨਾਂ ਨੇ ਅਪਗ੍ਰੇਡ ਜਿਹੜੇ ਆ ਨਾਲ ਹੀ ਕਰ ਦੇਣੇ ਆ, ਕੋਈ ਤੁਹਾਨੂੰ ਉਹਦਾ ਐਕਸਟਰਾ ਮਨੀ ਪੇ ਨਹੀਂ ਕਰਨਾ ਪੈਣਾ। ਫਾਈਨਾਂਸਿੰਗ ਜਿਹੜੀ ਅਵੇਲੇਬਲ ਹੈ, ਜੇ ਤੁਹਾਨੂੰ ਫਾਈਨਾਂਸਿੰਗ ਦੀ ਪ੍ਰੋਬਲਮ ਹੈ ਤਾਂ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਲਓ। ਨੰਬਰ ਹੈਗਾ ਜੀ ਕੈਸ਼ ਦਾ 647-9260047 ਨੰਬਰ ਹੈ, 6479260047 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, 647-9260047 'ਤੇ ਤੁਸੀਂ ਗੱਲਬਾਤ ਕਰੋਗੇ ਸਿਲਵਰ ਲੈਡਰ ਵਿੰਡੋਜ਼ ਐਂਡ ਡੋਰਸ ਦੇ ਨਾਲ। ਅਤੇ ਜੇ ਤੁਸੀਂ ਲੈਣੀਆਂ ਟਿਕਟਾਂ ਬੜੇ ਵਧੀਆ ਰੇਟ ਦੇ ਉੱਪਰ, ਕਿਤੇ ਵੀ ਘੁੰਮਣ ਫਿਰਨ ਜਾਣਾ ਤੁਸੀਂ, ਦਸੰਬਰ ਤੱਕ ਵਧੀਆ ਰੇਟ ਇਹਨਾਂ ਕੋਲ ਆਏ ਹੋਏ ਆ ਜੀ ਏਅਰ ਫੇਅਰ ਦੇ, ਦੀਪਾਂਸ਼ ਨੂੰ ਤੁਸੀਂ ਕਾਲ ਕਰਨੀ ਹੈ, ਔਰ ਦੀਪਾਂਸ਼ ਕਹਿੰਦੇ ਹੈ ਕਿ ਜੇ ਤੁਸੀਂ ਮੈਨੂੰ ਕਾਲ ਕਰੋਗੇ ਤਾਂ ਸਰਵਿਸ ਨੰਬਰ 1 ਹੈ, ਕੋਈ ਵੀ ਤੁਹਾਡਾ ਕੁਐਸਚਨ ਕੰਸਰਨ ਹੈ, ਕੋਈ ਗੱਲਬਾਤ ਤੁਸੀਂ ਇਹਨਾਂ ਨਾਲ ਕਰਨੀ, ਕੁਛ ਪੁੱਛਣਾ, ਟਿਕਟਾਂ ਅੱਗੇ ਪਿੱਛੇ ਕਰਵਾਉਣੀਆਂ ਜਾਂ ਲੈਣੀਆਂ, ਜਾਂ ਕਿਤੇ ਪੈਕੇਜ ਤੁਸੀਂ ਲੈਣਾ ਚਾਹੁੰਦੇ ਹੋ ਟੂਰ ਟ੍ਰਿਪ ਵਾਸਤੇ, ਇਕੱਠੇ ਕਿਤੇ ਜਾਣਾ ਕੋਈ ਆਫਿਸ ਦਾ, ਜਾਂ ਫਿਰ ਤੁਸੀਂ ਮਿੱਤਰ ਬੇਲੀ ਇਕੱਠੇ ਹੋ ਕੇ ਜਾਣਾ ਚਾਹੁੰਦੇ ਹੋ, ਅਤੇ ਜਾਂ ਫਿਰ ਦੀਵਾਲੀ ਦੁਸਹਿਰੇ ਜਾਂ ਫਿਰ ਦਸੰਬਰ ਤੱਕ ਤੁਸੀਂ ਜਦੋਂ ਛੁੱਟੀਆਂ ਹੁੰਦੀਆਂ ਵੱਡੇ ਦਿਨ ਕਹਿੰਦੇ ਹੁੰਦੇ ਹੈ ਨਾ, ਸੋ ਉਦੋਂ ਤੱਕ ਦੀਆਂ ਤੁਸੀਂ ਟਿਕਟਾਂ ਹੁਣ ਬੁੱਕ ਕਰਾ ਸਕਦੇ ਹੋ। ਅਤੇ ਨੰਬਰ ਤੁਸੀਂ ਨੋਟ ਕਰੋ 905-673-1400 'ਤੇ ਗੱਲਬਾਤ ਕਰੋ, 905-673-1400 ਦੁਆਬਾ ਟੂਰਸ ਐਂਡ ਟਰੈਵਲਸ ਨੂੰ ਤੁਸੀਂ ਕੰਟੈਕਟ ਕਰਨਾ। ਅਤੇ ਜੇ ਤੁਸੀਂ ਚਾਹੁੰਦੇ ਹੋ ਜੀ ਬਹੁਤ ਵਧੀਆ ਸੋਫੇ ਬਣਾਉਣੇ ਆ, ਸੋ ਸਗਨਦੀਪ ਦਾ ਨੰਬਰ ਵੀ ਬੜਾ ਮੰਗਿਆ ਜਾਂਦਾ ਹੈ ਜੀ, ਬਿਲਕੁਲ ਗਰੰਟੀ ਵਰੰਟੀ ਨਾਲ ਸੋਫੇ ਤੁਸੀਂ ਤਿਆਰ ਕਰਾਓ। ਸਗਨਦੀਪ ਕਹਿੰਦੇ ਆ ਕਿ ਕਮਾਲ ਦੇ ਸੋਫੇ ਜੇ ਤੁਸੀਂ ਤਿਆਰ ਕਰਵਾਓਗੇ ਤਾਂ ਫਿਰ ਤੁਹਾਨੂੰ ਜਿਹੜਾ ਹੈਗਾ ਛੇਤੀ ਛੇਤੀ ਕੋਈ ਸੋਫੇ ਚੇਂਜ ਕਰਨ ਦੀ ਜਾਂ ਰਿਪੇਅਰ ਕਰਵਾਉਣ ਦੀ ਲੋੜ ਨਹੀਂ ਪੈਣੀ, ਕਿਉਂਕਿ ਗਰੰਟੀ ਵਰੰਟੀ ਨਾਲ ਇਹ ਫੋਮ ਜਾਂ ਸਪਰਿੰਗ ਉਹਨਾਂ ਦੀ ਪੂਰੀ ਵਾਰੰਟੀ ਇਹ ਦਿੰਦੇ ਆ। ਸਗਨਦੀਪ ਸੋਫਾ ਸਟੂਡੀਓ ਕੈਨੇਡਾ ਵਾਈਡ ਡਿਲੀਵਰੀ ਹੈ ਜੀ, ਅਤੇ ਤੁਸੀਂ ਕਿਤੇ ਵੀ ਬੈਠੇ ਹੋ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਤੁਸੀਂ ਵੈਬਸਾਈਟ ਵਿਜ਼ਿਟ ਕਰੋ, ਪਸੰਦ ਕਰੋ ਸੋਫੇ, ਆਰਡਰ ਕਰੋ, ਉਹ ਤੋਂ ਬਾਅਦ ਉੱਥੇ ਐਨ ਟਿਕਾਣੇ ਸਿਰ ਪਹੁੰਚਾ ਦੇਣਗੇ ਤੁਹਾਡੇ ਸੋਫਿਆਂ ਨੂੰ। ਸਿਰਫ ਸੋਫੇ ਹੀ ਬਣਾਉਂਦੇ ਆ, ਹੋਰ ਨਹੀਂ ਕੁਛ ਵੀ। ਸਗਨਦੀਪ ਸੋਫਾ ਸਟੂਡੀਓ 905-799-7878 'ਤੇ ਨਾ ਰਿਪੇਅਰ ਕਰਦੇ ਆ, ਇਹ ਰਿਪੇਅਰ ਵੀ ਨਹੀਂ ਕਰਦੇ, ਮਤਲਬ ਜਿਵੇਂ ਹੁੰਦਾ ਨਾ ਕਈ ਵਾਰ ਵੀ ਸੈਕਿੰਡ ਹੈਂਡ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ, ਮਤਲਬ ਤੁਹਾਡੇ ਸੋਫਾ ਤੁਸੀਂ ਕਹਿ ਦਿਓ ਵੀ ਭਾਈ ਸਾਡਾ ਸੋਫਾ ਠੀਕ ਹੈ, ਉਹ ਨਹੀਂ ਕਰਦੇ, ਇਹ ਨਵੇਂ ਸੋਫੇ ਹੀ ਬਣਾਉਂਦੇ ਅਤੇ ਤੁਹਾਨੂੰ ਪ੍ਰੋਵਾਈਡ ਕਰਦੇ ਆ, ਡਿਲੀਵਰ ਕਰਦੇ ਆ। ਸਗਨਦੀਪ ਸੋਫਾ ਸਟੂਡੀਓ 905-799-7878 9057999778777 'ਤੇ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਸਕਦੀ ਆ। ਅੱਛਾ, ਜਿਹੜੀ ਇਹ ਮੈਲਟ ਪ੍ਰੋਗਰਾਮ ਦੇ ਅਧੀਨ ਟ੍ਰੇਨਿੰਗ ਹੈ, ਸੋ ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਭੈਣ ਜੀ, ਬਿਲਕੁਲ ਉਹ ਵੀ ਗੱਲਬਾਤ ਕਰ ਸਕਦੇ ਆ। ਬਿਲਕੁਲ ਇੰਨੀ ਟ੍ਰੇਨਿੰਗ ਜਿਹੜੀ ਹੈ ਤੁਹਾਨੂੰ ਦਿੱਤੀ ਗਈ, ਜਿਨ੍ਹਾਂ ਨੇ 2022 ਤੋਂ ਬਾਅਦ ਜਿਹੜੀ ਹੈ ਟ੍ਰੇਨਿੰਗ ਲਿੱਤੀ ਹੈ, ਟਰੱਕਾਂ ਦੀ ਕੋਰਸ ਕੀਤਾ, ਸੋ ਉਹਨਾਂ ਨੇ ਇੰਨੀ ਟ੍ਰੇਨਿੰਗ ਲਿੱਤੀ 103 ਘੰਟੇ ਦੀ ਕਿ ਨਹੀਂ ਲਿੱਤੀ, ਕਿਉਂਕਿ ਇਹ ਤਾਂ ਚਲੋ 2022 ਤੋਂ ਬਾਅਦ ਹੋਇਆ, ਜਾਂ 2022 ਤੋਂ ਪਹਿਲਾਂ ਕਿੰਨੇ ਘੰਟੇ ਦੀ ਟ੍ਰੇਨਿੰਗ ਸੀਗੀ ਜਦੋਂ ਜਿਹੜੇ ਸਾਡੇ ਪੁਰਾਣੇ ਟਰੱਕ ਡਰਾਈਵਰ ਵੀਰ ਭੈਣ ਹੈਗੇ ਆ, ਸੋ ਉਹ ਵੀ ਦੱਸ ਸਕਦੇ ਆ ਪਹਿਲਾਂ ਕਿੰਨੀ ਸੀਗੀ ਟ੍ਰੇਨਿੰਗ। ਸੋ ਹੁਣ 103 ਘੰਟੇ ਐਟ ਪ੍ਰੈਜੈਂਟ ਹੈਗੀ ਆ, ਅਤੇ ਕਈ ਵਾਰ ਇਹ ਹੁੰਦਾ ਵੀ ਹਾਂ ਪਹਿਲਾਂ ਤਾਂ ਇੰਨੀ ਘੱਟ ਸੀਗੀ, ਸੋ ਹੁਣ ਜਿਵੇਂ ਕਹਿੰਦੇ ਨੇ ਸ਼ੋਰਟਕੱਟ ਮਾਰ ਲੈਂਦੇ ਆ ਕਈ ਵੀ, ਚਲੋ ਭਾਈ ਹੁਣ ਪਹਿਲਾਂ ਵੀ ਥੋੜ੍ਹੀ ਸੀਗੀ ਹੁਣ ਵੀ ਕਰਾਓ। ਪਹਿਲਾਂ ਕਿੰਨੀ ਸੀਗੀ 2022 ਤੋਂ ਪਹਿਲਾਂ ਕਿੰਨੇ ਘੰਟੇ ਦੀ ਟ੍ਰੇਨਿੰਗ ਜਿਹੜੀ, ਚਾਹੇ ਇਨਕਲਾਸ ਆ, ਚਾਹੇ ਜਿਹੜੀ ਹੈਗੀ ਹੈ ਬਿਹਾਇੰਡ ਦਾ ਵੀਲ ਹੈ, ਜਾਂ ਫਿਰ ਇਨਕਲਾਸ ਟ੍ਰੇਨਿੰਗ ਜਿਹੜੀ ਥਿਊਰੀ ਪੜ੍ਹਾਈ ਜਾਂਦੀ ਆ। ਸੋ ਇਹ 647-874-1313 'ਤੇ ਜੇ ਜਿਹੜੀ ਗੱਲਬਾਤ ਹੈ ਉਹ ਕਰ ਸਕਦੇ ਹੋ। ਅਤੇ ਨਾ ਇਹ ਨਾ ਹੁਣ ਕਿਉਂਕਿ ਜਦੋਂ ਜਿਹੜੀ ਤਫਤੀਸ਼ ਹੈ ਉਹ ਵੀ ਕਿਵੇਂ ਸਟਾਰਟ ਹੁੰਦੀ ਹੈ, ਉਹ ਸਟਾਰਟ ਹੁੰਦੀ ਹੈ ਜਦੋਂ ਐਕਸੀਡੈਂਟ ਜ਼ਿਆਦਾ ਹੈਪਨ ਹੋਣ ਲੱਗ ਜਾਂਦੇ ਆ, ਚਾਹੇ US ਦੇ ਵਿੱਚ ਹੋਵੇ। ਦੇਖੋ ਜਦੋਂ ਹੁਣ ਇੱਕ ਦੋ ਬੜੇ ਭਿਆਨਕ ਜਿਹਨੇ ਯੂ ਟਰਨ ਲਿੱਤਾ ਸੀਗਾ, ਹੈ ਨਾ, ਫਿਰ ਉਹ ਤੋਂ ਬਾਅਦ ਵੀ ਹੋਇਆ ਸੀਗਾ ਇਹ, ਹੈ ਨਾ, ਉਹ ਤੋਂ ਬਾਅਦ ਫਿਰ ਇੱਥੇ ਵੀ ਸਖਤਾਈ ਜਿਹੜੀ ਹੈ ਕਰਨ ਦੀ ਦੇਖਿਆ ਗਿਆ ਵੀ ਇੱਥੇ ਸਾਰਾ ਕੁਛ ਠੀਕ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਸੋ ਫਿਰ ਇੱਥੇ ਵੀ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਹੋ ਗਈ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਦੂਜਾ ਇੱਕ ਮੈਂ ਗੱਲ ਕਰੂੰਗਾ, ਨਾ ਰਹੂਗਾ ਸੱਪ ਬਾਂਸ ਨਾ ਬੱਜੂਗੀ ਬਾਂਸਰੀ, ਸਿੱਧੇ ਇੰਗਲਿਸ਼ ਤੋਂ ਸਵਾਈ ਕਿਸੇ ਹੋਰ ਲੈਂਗੁਏਜ ਚ ਟੈਸਟ ਨਾ ਹੋਵੇ, ਬੰਦ ਕਰਦਾ। ਮੈਂ 35-36 ਸਾਲ ਪਹਿਲਾਂ ਇਸ ਤੋਂ ਮੈਂ ਇੰਗਲਿਸ਼ ਦਿੱਤਾ, ਹਾਲੇ ਕਿ ਮੈਂ ਇੰਨਾ ਪੜ੍ਹਿਆ ਵੀ ਨਹੀਂ ਕੁਛ ਨਹੀਂ, ਮੈਂ ਅੱਜ ਤੱਕ ਕੋਈ ਆਪਣੇ ਨਾਲ ਨਹੀਂ ਇੰਟਰਪ੍ਰੇਟਰ ਕੋਲ, ਜਿੱਥੇ ਪੈਸੇ ਦੇ ਲੈ ਜਾਂਦੇ ਰਿਟਨ ਟੈਸਟ ਦੇਣ ਨੂੰ, ਬਾਹਰ ਲੈ ਜਾਂਦੇ ਆ, ਉਹ ਸਭ ਬੰਦ ਹੋਣੇ ਚਾਹੀਦੇ। ਔਰ ਕੋਈ ਸਕੂਲ 'ਚ ਟ੍ਰੇਨਿੰਗ ਹੋਵੇ, ਜਿੱਦਾਂ ਸ਼ੈਲਟਨ ਕਾਲਜ ਵਗੈਰਾ ਹੋਵੇ, ਉੱਥੇ ਕਲਾਸਾਂ ਲੱਗਣੀਆਂ ਚਾਹੀਦੀਆਂ। ਇਹ ਕਲਾਸਾਂ ਆਪਣੇ ਸਕੂਲਾਂ 'ਚ ਤਾਂ ਬੰਦੇ ਜਾਂਦੇ ਨੇ, ਉੱਦਾਂ ਅਟੈਂਡੈਂਸ ਲਾ ਲੈਂਦੇ ਆ, ਦੇਈ ਜਾਂਦੇ ਆ, ਪਾਸ ਕਰੀ ਜਾਂਦੇ ਆ। ਜਿਵੇਂ ਇੰਸ਼ੋਰੈਂਸ ਸਰਟੀਫਿਕੇਟ, ਕਾਰ ਦੇ ਇੰਸ਼ੋਰੈਂਸ 'ਤੇ ਡਿਸਕਾਊਂਟ ਲੈਣਾ, ਤੁਸੀਂ ਉਹ ਉੱਦਾਂ ਹੀ ਦੇਈ ਜਾਂਦੇ, $200 ਲੈਂਦੇ ਆ। ਕਿੰਨਾ ਕੁ ਰੋਕੂਗੇ, ਨੇਤਾ ਨਹੀਂ ਰੁਕਣਾ ਹੈ, ਸਿਰਫ ਇੱਕ ਬਾਕੀ ਲੈਂਗੁਏਜ ਬੰਦ ਕਰ, ਜਿਹਨੇ ਲੈਣਾ ਇੰਗਲਿਸ਼ ਤੋਂ ਸਵਾਏ ਹੋਰ ਕੋਈ ਲੈਂਗੁਏਜ ਨਹੀਂ ਲੈਂਦਾ ਇੱਥੇ, ਨਾ ਹਿੰਦੀ, ਪੰਜਾਬੀ, ਨਾ ਉਰਦੂ, ਨਾ ਫਾਰਸੀ, ਭਾਰਤੀ, ਕੁਛ ਨਹੀਂ ਹੋਣਾ ਚਾਹੀਦਾ। ਬਿਲਕੁਲ ਸਭ ਕੁਛ ਮੁੱਕ ਜਾਊਗਾ, ਦੇਖੋ ਕਿੰਨਾ ਸਭ ਕੁਛ ਮੁੱਕ ਜਾਊਗਾ।
0: ਠੀਕ ਹੈ, ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਤੇ ਲਓ ਜੀ, ਨੈਕਸਟ ਕਾਲ ਤੇ ਆਪਾਂ ਚੱਲਦੇ ਆ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ
2: ਹਾਂਜੀ, ਤੁਸੀਂ ਟ੍ਰੇਨਿੰਗ ਦੀ ਗੱਲ ਕਰਦੇ ਸੀਗੇ, ਮੇਰੇ ਹਸਬੈਂਡ ਨੇ 3 ਸਾਲ ਪਹਿਲਾਂ ਲਾਇਸੈਂਸ ਲਿਆ ਸੀਗਾ ਟਰੱਕ ਦਾ, ਤੇ ਐਗਜੈਕਟਲੀ ਜਿੱਦਾਂ ਤੁਸੀਂ ਕਹਿੰਦੇ ਇੰਨੇ ਆਵਰਸ ਪੂਰੇ ਕਰਕੇ ਹੀ, ਈਵਨ ਕਿ ਉਹਨਾਂ ਨੇ 3 ਟਰਾਈਜ ਕੀਤੀਆਂ, ਫਿਰ 3 ਟਰਾਈ ਦੇ ਬਾਅਦ ਉਹਨਾਂ ਦਾ ਲਾਇਸੈਂਸ ਕਲੀਅਰ ਹੋਇਆ ਸੀਗਾ।
0: ਠੀਕ ਹੈ, ਥੈਂਕ ਯੂ।
2: ਹਾਂਜੀ, ਤੇ ਟ੍ਰੇਨਿੰਗ ਹੋਣੀ ਜ਼ਰੂਰੀ ਆ। ਬਾਕੀ ਆਈ ਥਿੰਕ ਏਜ ਵੀ ਹੋਣੀ ਚਾਹੀਦੀ ਆ ਕਿ ਇੰਨੀ ਏਜ ਤੱਕ ਵੀ ਤੁਸੀਂ ਡਰਾਈਵਿੰਗ ਕਰ ਸਕਦੇ ਹੋ, ਤੇ ਜੇ ਉਸ ਏਜ ਤੱਕ ਲਿਮਿਟ ਹੋਵੇ ਜਾਂ ਉਸ ਤੋਂ ਬਾਅਦ ਦੁਬਾਰਾ ਤੁਹਾਨੂੰ ਟੈਸਟ ਦੇਣਾ ਪਵੇ, ਇੱਦਾਂ ਕੁਛ ਤਾਂ ਕਿਉਂ ਹੋਣਾ ਚਾਹੀਦਾ ਹੈ।
0: ਨਹੀਂ, ਉਹ ਤਾਂ ਮੈਨੂੰ ਲੱਗਦਾ ਹੁੰਦਾ ਹੈ ਇੱਦਾਂ, ਬਾਕੀ ਸਾਡੇ ਲਿਸਨਰ ਦੱਸ ਸਕਦੇ
2: ਆ। ਆਪਾਂ ਨਾਰਮਲ ਦੇਖਦੇ ਆ, ਆਪਾਂ ਜਿਹੜੇ ਕਾਰ ਹੀ ਡਰਾਈਵ ਕਰਦੇ ਹਾਂ, ਕਿੰਨੇ ਮਤਲਬ ਬਜ਼ੁਰਗ ਡਰਾਈਵ ਕਰਦੇ ਆ, ਕਿੰਨਿਆਂ ਨੂੰ ਫੇਸ ਕਰਦੇ ਆ, ਤੇ ਉਹਦੇ ਲਈ ਵੀ ਏਜ ਹੋਣੀ ਚਾਹੀਦੀ ਆ ਕਿ ਇੰਨੀ ਏਜ ਤੱਕ ਹੀ ਕੁਛ ਡਰਾਈਵ ਕਰ ਸਕਦੇ, ਇਹਦੇ ਬਾਅਦ ਡਰਾਈਵ ਨਹੀਂ ਕਰ ਸਕਦੇ।
0: ਠੀਕ ਹੈ, ਠੀਕ ਹੈ, ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਲਓ ਜੀ, ਇਹ ਵੀ ਦੱਸੋ, ਵੈਸੇ ਗੱਲ ਸਹੀ ਹੈ ਕਿ ਜਦੋਂ ਆਪਾਂ ਜਿਹੜਾ ਆਪਣਾ ਡਰਾਈਵਿੰਗ ਦਾ ਹੁੰਦਾ ਵੀ, ਉਹਦੀ ਵੀ ਏਜ ਲਿਮਿਟ ਹੈਗੀ ਕਿ ਚਲਾਈ ਜਾਓ ਜਦ ਤੱਕ ਤੁਹਾਡੀ ਏਜ, ਜਦੋਂ ਤੱਕ ਤੁਸੀਂ ਹੈਗੇ ਆ। ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਭੈਣ ਜੀ,
2: ਥੈਂਕ ਯੂ, ਬਹੁਤ ਬਹੁਤ ਧੰਨਵਾਦ
0: ਜੀ। ਹਾਂਜੀ, ਤੁਸੀਂ ਰੇਡੀਓ ਦੀ
3: ਆਵਾਜ਼ ਕਰਨਾ ਇੰਗਲਿਸ਼ ਜ਼ਰੂਰੀ ਚਾਹੀਦੀ ਹੈ ਜੀ,
0: ਦੱਸੋ ਤੁਸੀਂ
3: ਇੰਗਲਿਸ਼ ਜ਼ਰੂਰੀ ਚਾਹੀਦੀ ਹੈ ਜੀ।
0: ਨਹੀਂ, ਨਹੀਂ ਜ਼ਰੂਰੀ ਤਾਂ ਨਹੀਂ ਚਾਹੀਦੀ ਹੁੰਦੀ, ਜਦੋਂ ਟੈਸਟ ਤੁਸੀਂ ਦੇਣਾ ਹੈ ਉਦੋਂ ਤਾਂ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਵੀ ਦੇ ਸਕਦੇ ਹੋ, ਪਰ
1: ਹਾਂਜੀ ਮੈਂ 18 ਸਾਲ ਦਾ ਟਰੱਕ ਚਲਾਉਂਦਾ, ਇੰਡੀਆ ਚ ਵੀ ਚਲਾਇਆ ਉਰੇ ਵੀ ਚਲਾਇਆ, ਮੈਨੂੰ ABC ਪੂਰੀ ਨਹੀਂ ਆਉਂਦੀ। ਹੈਲੋ,
0: ਹਾਂਜੀ ਤੁਸੀਂ ਰੇਡੀਓ ਦੀ ਆਵਾਜ਼ ਘੱਟ ਕਰੋ, ਤੁਹਾਡੀ ਰੇਡੀਓ ਦੀ ਆਵਾਜ਼ ਆਈ ਜਾਂਦੀ ਆ, ਤੁਸੀਂ ਰੇਡੀਓ ਦੀ ਆਵਾਜ਼ ਘੱਟ ਕਰੋ ਤਾਂ ਫਿਰ ਤੁਹਾਡੀ ਆਵਾਜ਼ ਆਊਗੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ,
1: ਹਾਂਜੀ ਭੈਣ ਜੀ।
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਰਾਕੇਸ਼ ਜੀ, ਕੀ ਹਾਲ ਚਾਲ ਆ?
1: ਠੀਕ ਠਾਕ, ਮੈਨੂੰ ਤਾਂ ਮਜ਼ਾ ਹੀ ਆ ਗਿਆ ਇਸ ਕੰਟਰੀ ਚ ਰਹਿ ਕੇ।
0: ਅੱਛਾ,
1: ਇੰਨਾ ਮਜ਼ਾ ਆ ਰਿਹਾ ਕਿ ਚੋਰ ਸਿਪਾਹੀ ਇੱਕ ਬਰਾਬਰ।
0: ਅੱਛਾ,
1: ਮਤਲਬ ਉਹ ਦੇਖੋ ਵਿੱਚੋਂ ਹੀ ਚੋਰ ਫੜੀ ਜਾਂਦੇ ਆ ਤੇ ਸਾਰੇ ਚੋਰ ਸਿਪਾਹੀ ਕਿਹਨੂੰ ਕਹੀਏ ਆਪਾਂ? ਹੈਂ, ਦੱਦੇ ਮੈਂ ਇਹਨਾਂ ਦਾ ਨਾਮ ਹੀ ਰੱਖਿਆ ਇਸ ਕੰਟਰੀ ਦਾ ਇੱਕ।
0: ਅੱਛਾ,
1: ਪੁੱਛੋ ਕੀ? ਚੋਰਾਂ ਦਾ ਕੰਟਰੀ।
0: ਚਲੋ ਆਪਾਂ ਐ ਵੀ ਨੀ ਕਹਿ ਸਕਦੇ ਚੋਰਾਂ ਦਾ ਕੰਟਰੀ, ਅਸੀਂ ਕਿਉਂ ਕਹਿਣਾ, ਅਸੀਂ ਵੀ ਵਿੱਚੇ ਹੀ ਆ ਇੱਥੇ, ਜਿਹੜੇ ਗਲਤੀਆਂ ਕਰਦੇ ਉਹ ਥੋੜੇ ਜਿਹੇ ਹੀ ਆ, ਸਾਰੇ ਗਲਤੀਆਂ ਨਹੀਂ ਕਰਦੇ ਹੈਗੇ। ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ,
4: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਰਾਜਵਿੰਦਰ ਜੀ, ਕੀ ਹਾਲ ਚਾਲ?
4: ਠੀਕ ਹੈ ਜੀ, ਠੀਕ ਵਧੀਆ, ਚੜ੍ਹਦੀ ਕਲਾ
0: ਜੀ।
4: ਮੈਂ ਕਿਹਾ ਜੀ ਲਾਇਸੈਂਸ ਏਦਾਂ ਹੋਣਾ ਚਾਹੀਦਾ ਜਿਹੜਾ ਹੁਣ ਫਰੈਸ਼ ਆਇਆ ਇੰਡੀਆ ਤੋਂ ਆ ਕੇ, ਉਹਨੂੰ ਘੱਟੋ ਘੱਟ 2 ਸਾਲ ਦਾ ਕਾਰ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਹਾਂਜੀ, ਜਿੱਥੇ ਕਾਰ ਤੇ ਚਲਾਉਣੀ ਆਉਂਦੀ ਨੀ ਕਿਸੇ ਨੂੰ, ਮੇਰੇ ਖਿਆਲ ਹੋਣੀ ਵੀ ਨਹੀਂ, 90% ਆਪਣੇ ਉਹ ਕਾਰਾਂ ਨੀ ਹੁੰਦੀਆਂ ਤੇ ਹਨਾ, ਤੇ ਆ ਕੇ ਆਪਾਂ ਟਰੱਕ ਦਾ ਲਾਇਸੈਂਸ ਲੈ ਲੈਂਦੇ
0: ਹੈ, ਔਖਾ ਹੀ ਫਿਰ।
4: ਹਾਂਜੀ, ਹਾਂ, ਕਿਉਂ ਤੁਹਾਨੂੰ ਐਟਲੀਸਟ ਤੁਸੀਂ 2 ਸਾਲ ਡਰਾਈਵ ਕਰੋ ਕਾਰ, ਇਹ ਰਿਕਮੈਂਡ ਕਰਨਾ ਚਾਹੀਦਾ ਤੁਸੀਂ ਟਰੱਕ ਦਾ ਲਾਇਸੈਂਸ ਲੈ ਸਕਦੇ ਆ। ਹੁਣ ਆਪਾਂ ਨੂੰ ਉੱਥੇ ਸਾਈਕਲ ਨੀ ਕਰ ਹੁੰਦਾ, ਇੱਥੇ ਆ ਕੇ ਸਿੱਧਾ ਆਪਾਂ ਟਰੱਕ ਦੇ ਲਾਇਸੈਂਸ ਤੇ ਚੜ੍ਹ ਜਾਂਦੇ ਹਨ ਤੇ ਇੱਕ ਲੱਤ ਬਾਹਰ ਕੱਢ ਕੇ 12 ਦਿਨ ਹੀ ਟਰੱਕ ਚਲਾਉਂਦੇ ਆ। ਹਾਂਜੀ, ਥੋੜਾ ਬਣਦੀ ਹੈ ਰੂਲ ਆਫ ਰੈਗੂਲੇਸ਼ਨ ਫਾਲੋ ਕਰਨੇ ਚਾਹੀਦੇ ਤੁਹਾਨੂੰ ਹਨਾ। ਹੁਣ ਸਵੇਰੇ ਆ ਰਿਹਾ 427 ਤੇ ਇੱਕ ਕੰਟੇਨਰ ਵਾਲਾ ਵੀ ਫਾਸਟ ਲਾਈਨ ਚ ਜਾ ਰਿਹਾ ਸੀ, ਮੈਂ ਉਹਨੂੰ ਹਾਰਨ ਮਾਰਿਆ, ਮੈਂ ਕਿਹਾ ਵੀ ਯਾਰ ਤੂੰ ਕਿਉਂ ਨਾ ਬਕਾਰਾਂ ਤੇ ਇੱਕ ਲਾਈਨ ਛੱਡੋ, ਉਹ ਸਾਰੀਆਂ ਲਾਈਨਾਂ ਚਲਾਈ ਜਾਂਦਾ ਸੀ। ਫੇਰ ਮੁੰਡੇ ਅੰਗੂਠਾ ਖੜਾ ਕਰੇ, ਭਾਜੀ ਤੁਸੀਂ ਠੀਕ ਸੀ, ਤੇ ਉਦਣ ਪੁਲਿਸ ਵਾਲਾ ਉੱਥੇ ਟਿਕਟਾਂ ਦੇ ਰਿਹਾ ਸੀ ਜਿਹੜਾ ਉਹ ਲਾਈਨ ਚ ਜਾ ਰਿਹਾ ਸੀ ਫਾਸਟ।
0: ਅੱਛਾ,
4: ਹਾਂਜੀ ਤੁਸੀਂ ਇੱਕ ਲਾਈਨ ਤੇ ਕਾਰ ਵਾਸਤੇ ਛੱਡੋ, ਸਾਰੀਆਂ ਲਾਈਨਾਂ ਟਰੱਕ ਵਾਲਿਆਂ ਨੇ ਮੱਲੀਆਂ ਹੁੰਦੀਆਂ, ਮੈਂ ਵੀ ਟਰੱਕ ਚਲਾਉਣਾ। ਹਾਂਜੀ,
0: ਪਿੱਛੇ ਜੈਮ ਲੱਗ ਜਾਂਦਾ ਬਿਲਕੁਲ ਜੀ।
4: ਤੁਸੀਂ ਕਿੰਨੇ ਕੁ ਕਾਹਲੀ ਆ ਕੇ ਤੇ ਦਾਮ ਪੈਂਡ ਦਾ ਫਰਕ ਨਹੀਂ ਪੈਂਦਾ ਵੀ ਕਿੰਨੇ ਕੁ ਜਾ ਕੇ ਤੁਸੀਂ ਛੇਤੀ ਲੋਡ ਲਾ ਦੋਗੇ
0: ਹਨਾ ਜੀ। ਥੈਂਕ ਯੂ।
4: ਜਦੋਂ 2 ਲਾਈਨਾਂ ਹੁੰਦੀਆਂ ਇੱਕ ਲਾਈਨ ਕਾਰ ਵਾਸਤੇ ਚਾਹੀਦੀ ਹਮੇਸ਼ਾ ਹੀ, ਤੁਸੀਂ ਦੋਨੇ ਬਲੌਕ ਕਰਕੇ ਕਾਰਾਂ ਵਾਲੇ ਪਿੱਛੇ ਵਿਚਾਰੇ ਲਾਈਨ ਲਾਈ ਆਉਂਦੇ ਆ।
0: ਹਾਂਜੀ ਜੀ, ਧੰਨਵਾਦ, ਧੰਨਵਾਦ ਜੀ, ਥੈਂਕ ਯੂ ਤੁਹਾਡਾ, ਬਹੁਤ ਬਹੁਤ ਧੰਨਵਾਦ। ਤੇ ਲਓ ਜੀ ਨੈਕਸਟ ਕਾਲ ਤੇ ਬਲਦੇਵ ਭਾਜੀ ਆ। ਹਾਂਜੀ ਭਾਜੀ, ਕੀ ਹਾਲ ਚਾਲ? ਹੈਲੋ,
5: ਹੈਲੋ
0: ਬਲਦੇਵ ਭਾਜੀ, ਸਤਿ ਸ੍ਰੀ ਅਕਾਲ।
5: ਇੰਗਲਿਸ਼ ਤਾਂ ਆਉਣੀ ਜ਼ਰੂਰੀ ਆ, ਇੰਗਲਿਸ਼ ਤੋਂ ਬਿਨਾਂ ਕਿਵੇਂ ਸਾਇੰਸ ਪੜ੍ਹਨੇ ਹਨਾ, ਤੇ ਜਾਂ ਫਿਰ ਉੱਥੇ ਰੱਸੀਆਂ ਬੰਨ ਕੇ ਪੂਰੇ ਨਿਸ਼ਾਨੀਆਂ ਲਾ ਕੇ ਇੱਥੋਂ ਮੁੜਨਾ ਇੱਥੋਂ ਮੁੜਨਾ।
0: ਬਿਲਕੁਲ,
5: ਕੈਨੇਡਾ ਬਹੁਤ ਵਧੀਆ ਕੰਟਰੀ ਹੈ, ਚੋਰਾਂ ਦੀ ਕੰਟਰੀ ਨਹੀਂ ਕਹਿ ਸਕਦੇ, ਚੋਰਾਂ ਦੀ ਕੰਟਰੀ ਉੱਥੇ ਹੈ ਜਿੱਥੋਂ ਆਪਾਂ ਆਏ ਆ। ਤੇ ਭੈਣ ਜੀ ਇੱਕ ਤੁਹਾਨੂੰ ਨਵਾਂ ਕੈਪਟਨ ਮਿਲਣ ਲੱਗਿਆ ਬ੍ਰਹਮਟਨ ਚ,
0: ਕਿਹੜਾ
5: ਗਾਰਵੇਜ ਵਾਲੇ ਲਾਉਣ ਲੱਗੇ ਆ ਪਲਾਂਟ
0: ਜੀ। ਜੀ ਬਿਲਕੁਲ,
5: ਉਹਦੇ ਬਾਰੇ ਵੀ ਗੱਲ ਕਰਿਓ। ਧੰਨਵਾਦ ਭੈਣ ਜੀ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਤੇ ਨਹੀਂ ਪਤਾ ਕੀ ਆ, ਸਾਰੀ ਤਰ੍ਹਾਂ ਦੇ ਲੋਕ ਹੈ, ਔਰ ਜਿਨ੍ਹਾਂ ਨੇ ਚੋਰ ਬਜ਼ਾਰੀਆਂ ਕਰਨੀਆਂ ਉਹ ਵੀ ਹੈਗੇ ਆ, ਜਿਹੜੇ ਸਹੀ ਬੰਦੇ ਆ ਉਹ ਵੀ ਹੈਗੇ, ਜਿਹੜੇ ਕੋਈ ਗਲਤੀ ਨਹੀਂ ਕਰਦੇ। ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਭੈਣ ਜੀ, ਕੀ ਕਹਿਣਾ ਚਾਹੁੰਦੇ ਹੋ? ਹੋਰ
6: ਜਿਹੜਾ ਬੰਦਾ ਸਾਇੰਸ ਨਹੀਂ ਪੜ੍ਹ ਸਕਦਾ ਇੰਗਲਿਸ਼ ਚ, ਉਹ ਫਿਰ ਕਿੱਦਾਂ ਹੋਊਗਾ
7: ਬਿਲਕੁਲ
6: ਆਪਣੇ ਦੱਸੋ ਬਈ ਉਹ ਇੰਨਾ ਕਹਿਗਾ ਬਈ ਇੱਥੇ ਡੰਪ ਡੁੰਪ ਟਰੱਕ ਇੱਕੋ ਜਗ੍ਹਾ ਸੇਮ ਜਗ੍ਹਾ ਉਹਦੇ ਡੱਡੂ ਵਾਲਾ ਸਾਹ ਪਈ ਇੱਥੋਂ ਉੱਥੋਂ ਮੁੜ ਕੇ ਆ ਜਾਓ ਉਹਨਾਂ ਕੇ ਠੰਡਾ ਜਾਂ ਟੀਮ ਤੇ ਚੱਲਦੇ ਆ ਸੁਧਾਰ ਕਰਨਾ ਪੈਣਾ ਇਹਨਾਂ ਨੂੰ ਓਦਾਂ ਨੀ ਭੈਣ ਜੀ ਗੱਲ ਬਣਦੀ ਹੈ ਨਾਲੇ ਟਰੱਕ ਦੀ ਜਿਹੜੀ ਡਰਾਈਵਿੰਗ ਦੀ ਆ ਨਾ ਮੈਂ ਰਿਟਾਇਰਮੈਂਟ ਦੀ ਵੀ ਕਹੂੰਗਾ ਵੀ 65 ਸਾਲ ਤੋਂ ਉੱਤੇ ਨੀ ਚਾਹੀਦਾ ਦੂਜਾ 25 ਸਾਲ ਤੋਂ ਬਾਅਦ 25 ਸਾਲ ਤੋਂ ਬਾਅਦ ਵਾਲੇ ਨੂੰ ਦੇਣਾ ਚਾਹੀਦਾ ਜਿਹੜੇ ਆਉਂਦੇ ਨਾ ਨਵੇਂ ਉਹਨਾਂ ਨੂੰ 2 ਸਾਲ ਜਾਂ ਜਾਤੀ ਉਹ ਸਟੂਡੈਂਟ ਜਾਤੀ ਉਹ ਨਹੀਂ ਟਰੱਕ ਦਾ ਲਾਇਸੈਂਸ ਮਿਲਣਾ ਚਾਹੀਦਾ ਬੱਚਾ ਤੁਹਾਡਾ ਉਹਦੀ ਮਹਿੰਗੀ ਕਰਦੇ ਆ ਸੋ ਉਹਨਾਂ ਚ ਰਿਕੁਆਇਰਮੈਂਟ ਹੁੰਦੇ ਆ
7: ਬਾਕੀ
6: ਮੈਂ ਹੁਣ ਡੈਰੀ ਤੇ ਸੀਗਾ ਭੈਣ ਜੀ ਤਿੰਨੇ ਲਾਈਨਾਂ ਟਰੱਕਾਂ ਵਾਲੇ ਨੇ ਦੱਬੀਆਂ ਓਦਾਂ ਹੀ ਤੁਰੇ ਰਹਿੰਦੇ ਨਾ ਕੋਈ ਅੱਗਾ ਦੇਖਦੇ ਨਾ ਪਿੱਛਾ ਦੇਖਦੇ ਕੁਛ ਨੀ ਘੱਟੋ ਘੱਟ ਜਿੱਥੇ 3 ਲਾਈਨਾਂ ਉੱਥੇ 2 ਲਾਈਨਾਂ ਟਰੱਕਾਂ ਵਾਲੀ ਯੂਜ਼ ਕਰਨ ਜਿੱਥੇ 2 ਉੱਥੇ ਰਾਈਟ ਵਾਲੀ ਯੂਜ਼ ਕਰਨ
7: ਬਿਲਕੁਲ ਥੈਂਕ ਯੂ
6: ਕਰਨਿੰਗ ਤੋਂ
7: ਜੀ
6: ਥੈਂਕ ਯੂ
7: ਜੀ ਧੰਨਵਾਦ ਤੁਹਾਡਾ ਬਿਲਕੁਲ ਤੇ ਨੈਕਸਟ ਕਾਲ ਤੇ ਆਪਾਂ ਚੱਲਦੇ ਆ ਮੇਰੇ ਫੋਨ ਤੇ ਤੁਸੀਂ ਕਾਲ ਨਹੀਂ ਕਰਨੀ ਤੁਸੀਂ ਸਟੂਡੀਓ ਚ ਕਾਲ ਕਰੋ 647-8-74-13-13 ਆਪਣੇ ਸਟੂਡੀਓ ਦਾ ਨੰਬਰ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਹਾਲ ਚਾਲ ਹੈ ਜੀ
8: ਠੀਕ ਹੈ ਜੀ ਮੈਂ ਵੀ ਇਹੀ ਕਹਿਣਾ ਸੀ ਜਿਵੇਂ ਕਾਲਰ ਦੱਸ ਕੇ ਗਏ ਨਾ ਵੀ ਡਰਾਈਵਰਾਂ ਤੇ ਬਹੁਤ ਸਖਤਾਈ ਹੋਣ ਜਾ ਰਹੀ ਹੈ ਤੇ ਜੁਲਾਈ ਤੱਕ ਤਾਂ ਬਹੁਤ ਗ੍ਰਹਿ ਚੜਿਆ ਹੋਇਆ ਇਹਨਾਂ ਤੇ ਜੀ
7: ਅੱਛਾ ਜੁਲਾਈ ਤੱਕ ਗ੍ਰਹਿ ਕਾਤੋਂ ਆ
8: ਹਾਂਜੀ ਕਿਉਂਕਿ ਬਹੁਤ ਭਾਰੀ
7: ਜੁਲਾਈ ਤੱਕ ਤਾਂ ਸੈਂਸਰ ਹੈ ਜਨਗਣਨਾ
8: ਹਾਂਜੀ ਉਹ ਤਾਂ ਭਾਰੀ ਗ੍ਰਹਿ ਆ ਇੱਕ ਤਾਂ ਇਹਨਾਂ ਨੇ ਦੇਖਣਾ ਵਾ ਵੀ ਤੁਹਾਡੀ ਲੌਗ ਬੁੱਕ ਸਹੀ ਹੈ
7: ਅੱਛਾ
8: ਤੇ ਦੂਸਰਾ ਇਨਸਪੈਕਸ਼ਨ ਵਗੈਰਾ ਇਹਨਾਂ ਨੇ ਚੈੱਕ ਕਰਨੀਆਂ ਰਾਈਟ ਸੜਕਾਂ ਤੋਂ ਲਾ ਲਾ ਸਿੱਟਣਾ ਇਹਨਾਂ ਨੇ ਟਰੱਕ ਜੇ ਕੋਈ ਕੰਮ ਹੋਣ ਵਾਲਾ ਵੀ ਹੋਇਆ
7: ਅੱਛਾ
8: ਤੇ ਤੀਸਰਾ ਇੰਗਲਿਸ਼ ਦਾ ਲੈਣਗੇ ਲੈ ਸਕਦੇ ਆ
7: ਨਹੀਂ ਇੰਗਲਿਸ਼ ਤਾਂ ਵੈਸੇ ਮੈਂਡੇਟੋਰੀ ਉਹ ਹੋਣੀ ਚਾਹੀਦੀ ਹੈ ਜੋ ਕਿਉਂਕਿ ਸਾਈਨ ਜਾਂ ਤੁਹਾਨੂੰ ਰੋਕਿਆ ਰਾਹ ਚ ਪੁਲਿਸ ਨੇ ਹੈ ਨਾ ਪੁਲਿਸ ਆਫਿਸਰ ਨੇ ਤੇ ਕੀ ਤੁਸੀਂ ਉਹਨਾਂ ਨੂੰ ਕੀ ਕਹੋਗੇ ਫਿਰ ਜੇ ਬੋਲਣੇ ਨਹੀਂ ਆਉਣਾ
8: ਹਾਂਜੀ ਬਿਲਕੁਲ ਕਿਉਂਕਿ ਚਲਾਉਂਦੇ ਤਾਂ ਵਧੀਆ ਨੇ ਲਾਈਕ ਲਾ ਲਓ 60+ ਰਾਈਟ
7: ਜੀ
8: ਤੇ ਉਹਨਾਂ ਦੇ ਵਿੱਚੋਂ ਕੁਝ ਇਹੋ ਜਿਹੇ ਵੀ ਹੋਣੇ ਜਿਹੜੇ ਨੋ ਇੰਗਲਿਸ਼ ਵਾਲੇ ਹੋਣੇ ਆ
7: ਬਿਲਕੁਲ
8: ਜੀ
7: ਥੈਂਕ ਯੂ ਭੈਣ ਜੀ
8: ਜੀ
7: ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਹਾਡਾ ਤੇ ਲਓ ਜੀ ਆਪਣਾ ਸਮਾਂ ਵੀ 53 ਹੋ ਗਏ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਜਦੋਂ ਸਾਡੇ ਲਿਸਨਰ ਗੱਲਾਂ ਬਾਤਾਂ ਕਰਦੇ ਆ ਨਾ ਤੇ ਜਿਵੇਂ ਚਲੋ ਆਪਾਂ ਟਰੱਕ ਡਰਾਈਵਰਸ ਦੀ ਜਾਂ ਸਕੂਲਸ ਦੀ ਗੱਲਬਾਤ ਕਰ ਰਹੇ ਜਿਹੜੇ ਟ੍ਰੇਨਿੰਗ ਸਕੂਲਸ ਹੈਗੇ ਵੈਸੇ ਤਾਂ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਇਹਨਾਂ ਦੁਆਰਾ ਬਾਕੀ ਉਹੀ ਗੱਲ ਹੈ ਇੱਕ ਨਾ ਜਿਹੜੇ ਟਰੱਕ ਡਰਾਈਵਰਸ ਹੈਗੇ ਆ ਉਹਨਾਂ ਦੀ ਇਹ ਜਿਵੇਂ ਸਤਿੰਦਰ ਸਰਤਾਜ ਕਹਿੰਦਾ ਨਾ 26 ਸਾਲ ਦੀ ਉਮਰ ਦੇ ਵਿੱਚ ਬੰਦੇ ਨੂੰ ਅਕਲ ਆ ਜਾਂਦੀ ਹੈ ਸੋ 25 ਜਾਂ 26 ਤੋਂ ਬਾਅਦ ਹੀ ਟਰੱਕ ਚਲਾ ਸਕੇ ਬੰਦਾ ਹੁਣ ਜਿਵੇਂ ਕਈ ਬੜੇ ਹੀ ਉਹ ਨਿਆਣਪੁਣੇ 'ਚ ਹੁੰਦੇ ਆ ਜਾਂ ਯੰਗ ਹੁੰਦੇ ਜਿਵੇਂ ਕਹਿੰਦੇ ਨਾ ਭਾਈ ਯੰਗ ਬਲੱਡ ਫਿਰ ਉਹ ਕਾਹਲੀ ਬੜੀ ਕਰਦੇ ਆ ਟੋਲਰੈਂਸ ਪਾਵਰ ਬੜੀ ਘੱਟ ਹੁੰਦੀ ਹੈ ਉਹਨਾਂ ਦੀ ਅਤੇ ਫਿਰ ਤੇਜ਼ ਤੇਜ਼ ਭਜਾਉਂਦੇ ਆ ਜਾਂ ਅਣਜਾਣੇ ਹੁੰਦੇ ਇੰਨਾ ਪਤਾ ਨਹੀਂ ਹੁੰਦਾ ਐਕਸਪੀਰੀਅੰਸ ਵੀ ਨਹੀਂ ਹੁੰਦਾ ਤੇ ਦੇਖੋ ਕਿੱਡੀਆਂ ਵੱਡੀਆਂ ਵੱਡੀਆਂ ਗਲਤੀਆਂ ਕਰ ਜਾਂਦੇ ਆ ਫਿਰ ਉਹਦੇ ਨਾਲ ਐਡੇ ਵੱਡੇ ਵੱਡੇ ਐਕਸੀਡੈਂਟ ਹੋ ਜਾਂਦੇ ਆ ਸੋ ਉਹ ਚੀਜ਼ਾਂ ਤੋਂ ਜਿਹੜਾ ਬਚਣ ਦੀ ਜਿਹੜੀ ਬੜੀ ਲੋੜ ਹੈ ਜੇ ਇਹ ਨਿਰਧਾਰਿਤ ਕਰ ਦੇਣ ਵੀ ਹਾਂਜੀ 25 ਜਾਂ 26 ਸਾਲ ਤੋਂ ਬਾਅਦ ਵਾਲੇ ਜਾਂ ਨਾਲ ਦੀ ਨਾਲ ਜਿਵੇਂ ਆਪਾਂ ਕਹਿੰਦੇ ਹਾਂ ਕਾਰ ਦਾ ਲਾਇਸੈਂਸ ਉਹਨਾਂ ਕੋਲ ਪਹਿਲਾਂ ਹੋਵੇ ਵੈਸੇ ਏਦਾਂ ਹੋਣਾ ਨਹੀਂ ਹੈ ਨਾ AZ ਲਾਇਸੈਂਸ ਸਿੱਧਾ ਤਾਂ ਨਹੀਂ ਲੈਂਦੇ ਹੋਣੇ ਹੋਣੇ ਹੀ ਉਹਨਾਂ ਕੋਲ ਜੀ ਲਾਇਸੈਂਸ ਪਹਿਲਾਂ ਫਿਰ ਹੀ AZ ਲੈਂਦੇ ਹੋਣੇ ਆ ਜਾਂ ਫਿਰ ਜਿਹੜੇ ਪਿੱਛੋਂ ਐਕਸਪੀਰੀਅੰਸ ਕਾਊਂਟ ਕਰਕੇ ਆ ਜਾਂਦੇ ਆ ਵੀ ਹਾਂਜੀ ਭਾਈ ਅਸੀਂ ਉੱਥੇ ਚਲਾਇਆ ਹੋਇਆ ਤੇ ਫਿਰ ਆਪਾਂ ਨੂੰ ਪਤਾ ਹੀ ਆ ਉੱਥੇ ਤਾਂ ਕਈ ਵਾਰ ਐਵੇਂ ਏਦਾਂ ਹੀ ਬਣਾ ਬਣੂ ਕੇ ਲਿਆਉਂਦੇ ਆ ਤੇ ਫਿਰ ਇੱਥੇ ਦੀ ਜਿਹੜੀ ਟ੍ਰੇਨਿੰਗ ਆ ਪ੍ਰੋਪਰ ਜਾਂ ਇੱਥੇ ਦਾ ਐਕਸਪੀਰੀਅੰਸ ਜਿਹੜਾ ਹੈਗਾ ਉਹ ਕਾਊਂਟ ਹੋਣਾ ਚਾਹੀਦਾ ਹਾਂਜੀ ਸਤਿ ਸ੍ਰੀ ਅਕਾਲ
9: ਹਾਂਜੀ ਸਤਿ ਸ੍ਰੀ ਅਕਾਲ ਜੀ
7: ਹਾਂਜੀ
9: ਹਾਂਜੀ ਮੈਂ ਹਰਿੰਦ ਬੋਲਦਾ ਤੇ ਮੈਂ ਨਾ ਇੱਕ ਮੇਰੇ ਦਿਮਾਗ ਚ ਨਾ ਕਈ ਦਿਨਾਂ ਦਾ ਕੁਐਸਚਨ ਜਿਹਾ ਆ ਰਿਹਾ ਕਿ ਨਾ ਜਦੋਂ ਕਈ ਲੋਕੀ ਕਹਿੰਦੇ ਆ ਨਾ ਕਿ ਮੈਨੂੰ 30 ਸਾਲ ਹੋ ਗਿਆ ਆਏ ਨੂੰ ਕੋਈ 40 ਕਹਿੰਦਾ ਸਭ ਝੂਠ ਮਾਰਦੇ ਪਤਾ ਨੀ ਕਿਉਂ ਜਿਹਨੂੰ 5 ਸਾਲ ਵੀ ਆਏ ਹੁੰਦੇ ਆ ਨਾ ਉਹ ਵੀ ਕਹਿ ਦਿੰਦਾ
7: ਮੈਨੂੰ
9: 30 ਸਾਲ ਹੋ ਗਏ।
7: ਨਹੀਂ ਝੂਠ ਕਾਹਦੇ ਮਾਰਦੇ ਆ, ਮਤਲਬ ਜੇ ਆਏ ਹੋਣੇ ਤਾਂ ਕਹਿੰਦੇ ਹੋਣੇ।
9: ਹਾਂਜੀ
7: ਨਹੀਂ ਵੀ ਕਾਹਤੋਂ ਕਹਿੰਦੇ
9: ਆ, ਗੱਲ ਕਹਿੰਦੇ ਆ ਜੀ।
7: ਅੱਛਾ
9: ਉਹ ਆਪਦੇ ਆਪ ਨੂੰ ਉਹ ਸ਼ੋ ਕਰਦੇ ਆ ਕਿ ਅਸੀਂ ਪਹਿਲਾਂ ਦੇ ਆਏ ਹੋਏ ਆ, ਲੇਕਿਨ ਉਹ ਆਏ ਨੀ ਹੁੰਦੇ ਗੇ, ਨਹੀਂ ਆਏ ਹੁੰਦੇ ਸ਼ੋ। ਮੈਂ ਕਹਿੰਦਾ ਮੈਂ ਗਰੰਟੀ ਨਾਲ ਕਹਿੰਦਾ।
7: ਅੱਛਾ ਚਲੋ ਇਹ ਤੇ ਵੀ ਆਪਾਂ ਗੱਲ ਇਹ ਵੀ ਆਪਾਂ ਕਰਾਂਗੇ ਗੱਲ,
9: ਗੱਲਾਂ ਤੋਂ ਪਤਾ ਲੱਗ ਜਾਂਦਾ ਜੀ, ਕਈ ਗੱਲਾਂ ਤੋਂ ਪਤਾ ਲੱਗ ਜਾਂਦਾ। ਇੱਕ ਮੈਂ ਉਦਾਹਰਨ ਦਿੰਦਾ, ਇੱਕ ਬੰਦਾ ਕਹਿੰਦਾ ਨਾ ਮੈਂ 80 ਦਾ ਆਇਆ ਹੋਇਆ ਇੱਥੇ ਫਲਾਨਾ, ਬਾਅਦ ਚ ਪੁੱਛਣ ਲੱਗ ਗਏ ਜੀ ਵੀ ਲੀਨ ਕੀ ਹੁੰਦੀ ਆ। ਦੇਖੋ ਹੈ ਜੇ ਤੁਸੀਂ ਤੂੰ 80 ਦਾ ਆਇਆ ਤੇ ਤੈਨੂੰ ਲੀਨ ਤਾਂ ਨੀ ਪਤਾ, ਬਹੁਤ ਹੈਗੇ ਜੀ ਇੱਥੇ ਇੱਥੇ 3-4 ਸਾਲ ਤੋਂ ਬਾਅਦ ਨਾ ਤੁਹਾਨੂੰ ਇਹ ਕਹਿਣ ਲੱਗ ਜਾਣਗੇ ਕਿ ਅਸੀਂ ਸਾਨੂੰ 35 ਸਾਲ ਹੋ ਗਏ, 30 ਸਾਲ ਹੋ ਗਏ, 91 ਦੇ ਆਏ ਹਾਂ ਭਾਈ, ਤਾਂ ਬਹੁਤ ਪੁਰਾਣੇ ਆ ਗਏ, ਜਿਹਨੂੰ ਮਰਜ਼ੀ ਪੁੱਛ ਲਓ।
7: ਅੱਛਾ ਕੋਈ ਨੀ, ਕੱਲ ਨੂੰ ਆਪਾਂ ਨੇ ਇਹੀ ਪੁੱਛਣਾ ਕਿ ਤੁਸੀਂ ਕਿੰਨੀ ਦੇਰ ਦੇ
9: ਇੱਥੇ ਆਏ ਹੋ। ਬਿਲਕੁਲ ਟੌਪਿਕ ਹੈ, ਦੇਖੋ ਝੂਠ ਮਾਰਦੇ ਹੀ ਹੁੰਦੇ 100% ਸਾਰੇ ਨੇ ਝੂਠ ਹੀ ਮਾਰਨਾ।
7: ਹਾਂ ਨਹੀਂ ਕੋਈ ਨੀ, ਆਪਾਂ ਜਦੇ ਫੜ ਲੈਣੇ ਫਿਰ ਕੋਈ ਨਾ ਕੋਈ ਕੁਐਸਚਨ ਆਪਾਂ ਪੁੱਛ ਲਾਂਗੇ। ਠੀਕ ਹੈ ਭਾਜੀ, ਥੈਂਕ ਯੂ,
9: ਥੈਂਕ ਯੂ,
7: ਥੈਂਕ ਯੂ ਤੁਹਾਡਾ। ਤੇ ਲਓ ਜੀ ਨੈਕਸਟ ਕਾਲ ਆਪਾਂ ਲੈਂਦੇ ਆ। ਹਾਂਜੀ ਸਤਿ ਸ੍ਰੀ ਅਕਾਲ।
10: ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ।
7: ਹਾਂਜੀ ਭਾਜੀ ਕੀ ਹਾਲ ਚਾਲ?
10: ਠੀਕ ਠਾਕ ਹੈ ਭੈਣ ਜੀ। 2004-5 ਦੇ ਵਿੱਚ ਪਿੰਡ ਕੋਵਰ ਕੰਮ ਚੱਲਦਾ ਹੁੰਦਾ ਸੀ ਜੀ।
7: ਅੱਛਾ
10: ਤੇ ਉੱਥੋਂ ਜਿੰਨੇ ਠੱਗ ਸੀ ਸਾਰੇ ਇੱਥੇ ਆ ਗਏ ਜੀ। ਉੱਥੇ ਸਰਕਾਰੀ ਕਰਤਾ ਸੀ ਇਹਨਾਂ ਨੇ ਸਾਰਾ ਕੁਛ ਨਾ।
7: ਅੱਛਾ ਉੱਥੇ ਠੀਕ ਕਰਦਾ ਫਿਰ ਇੱਧਰ ਨੂੰ ਆ ਗਏ। ਹਾਂ
10: ਉਹ ਸਾਰੇ ਇੱਧਰ ਨੂੰ ਆ ਗਏ 2004-5 ਤੋਂ ਬਾਅਦ ਹੈ ਨਾ, ਉਹ ਸਰਕਾਰੀ ਹੋ ਗਿਆ।
7: ਨਹੀਂ ਹੁਣ ਇਹਨਾਂ ਨੇ ਸਰਕਾਰੀ ਕਰ ਦੇਣੀ ਫਿਰ ਕਿੱਧਰ ਨੂੰ ਜਾਣਗੇ?
10: ਹੋਰ ਕਿਤੇ ਮੋਂਟਰੀਅਲ ਵੱਲ ਨਿਕਲ ਜਾਓਗੇ ਜੀ, ਕਿਤੇ ਹੋਰ ਪਾਸੇ ਚਲੇ ਜਾਓ, ਕੈਲਗਰੀ ਵੱਲ ਚਲੇ ਜਾਓਗੇ।
7: ਤਾਂ ਉਹੀ ਨਹੀਂ ਉਹਨਾਂ ਨੇ ਪੁੱਛਣਾ, ਉਹ ਤਾਂ ਕਹਿੰਦੇ ਫ੍ਰੈਂਚ ਆਉਂਦੀ ਨਹੀਂ।
10: ਹਾਂ ਜੀ
7: ਦੇਖਦੇ ਆ ਭਾਜੀ, ਥੈਂਕ ਯੂ।
10: ਇਹ ਇਹ ਹੈ ਨਾ ਜਿਹੜਾ ਸਿਸਟਮ ਹੈ ਜੀ, ਇਹ ਕਲੈਪਸ ਕਰ ਗਿਆ ਇੱਥੇ।
7: ਬਿਲਕੁਲ
10: ਜੀ, ਅੱਗੇ ਪਹਿਲਾਂ ਜਦੋਂ ਆਉਂਦੇ ਸੀ 2 ਸਾਲ ਲਾਇਸੈਂਸ ਦਾ ਐਕਸਪੀਰੀਅੰਸ ਪੈਂਦਾ ਹੀ ਨਹੀਂ ਸੀ ਜੀ।
7: ਠੀਕ ਹੈ,
10: ਇੱਥੇ ਲਿਬਰਲ ਦੀ ਸਰਕਾਰ ਹੁੰਦੀ ਸੀ, ਅੰਟਾਰੀਓ ਚੋਲ ਪਾਉਂਦੇ ਹੀ ਨਹੀਂ ਸੀ, ਆਪਣੇ ਹਰਿੰਦਰ ਤੱਕਰ ਹੋਣੀ ਹੁੰਦੇ ਸੀ ਮਿਨਿਸਟਰ ਹੈ ਨਾ, ਉਹ ਐਕਸਪੀਰੀਅੰਸ ਪੈਣ ਹੀ ਨਹੀਂ ਦਿੰਦੇ ਸੀ ਉਹਦਾ ਹੈ ਨਾ।
7: ਪਰ ਹੁਣ ਵੀ ਲਿਬਰਲ ਦੀ ਉਹ ਸਰਕਾਰ ਤਾਂ
10: ਨਹੀਂ ਜੀ, ਡੱਗ ਫੋਰਡ ਦੀ ਅੰਟਾਰੀਓ ਜੀ।
7: ਅੱਛਾ ਇੱਧਰ ਪ੍ਰੋਵਿੰਸ਼ੀਅਲ ਦੀ ਉਹਨਾਂ ਦੀ ਹੈ। ਠੀਕ
10: ਹਾਂ ਜੀ, ਇਹ ਤਾਂ ਇਹਨਾਂ ਦੀ ਪ੍ਰੋਬਲਮ ਹੈ ਨਾ, ਪ੍ਰੋਵਿੰਸ ਦੀ ਪ੍ਰੋਬਲਮ ਹੈ, ਇਸ਼ੂ ਪ੍ਰੋਵਿੰਸ ਦਾ ਜੀ ਹੈ ਨਾ।
7: ਠੀਕ ਹੈ, ਠੀਕ ਹੈ, ਥੈਂਕ ਯੂ ਭਾਜੀ,
10: ਥੈਂਕ ਯੂ
7: ਜੀ, ਬਹੁਤ ਬਹੁਤ ਧੰਨਵਾਦ। ਤੇ ਇੱਕ ਕਾਲ ਫਟਾਫਟ ਲੈ ਲੈਂਦੇ ਆ ਆਪਾਂ। ਹਾਂਜੀ ਸਤਿ ਸ੍ਰੀ ਅਕਾਲ। ਹੈਲੋ, ਹਾਂਜੀ ਭਾਜੀ, ਸ਼ਾਰਟ ਚ ਰੱਖਿਓ ਗੱਲ।
11: ਹਾਂਜੀ ਭਾਜੀ, ਇਹਨੂੰ ਸਿਟੀਜ਼ਨਸ਼ਿਪ ਦਾ ਆਪਣਾ ਪਾਸਪੋਰਟ ਦਿਖਾਈਏ, ਕਿੰਨੇ ਸਾਲ ਹੋ ਗਏ ਆਏ ਨੂੰ।
7: ਕੱਲ ਨੂੰ ਇਹੀ ਗੱਲ ਕਰਨੀ ਆਪਾਂ ਨੇ, ਫਿਰ ਭੇਜੋ
11: ਮੈਨੂੰ ਪਾਸਪੋਰਟ ਦੇਖਣੇ ਸ਼ੁਰੂ ਕਰਦੇ ਆ ਕੇ, ਜਿਹੜੇ ਤੁਹਾਨੂੰ ਕਾਲ ਕਰਦੇ ਆ ਉਹਨੇ ਪਾਸਪੋਰਟ ਦੇਖ ਲਵੇ ਆ ਕੇ।
7: ਠੀਕ ਹੈ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਤੇ ਇੱਕ ਹੋਰ ਲੈ ਲਈਏ ਕਾਲ ਜਾਂਦੇ ਜਾਂਦੇ। ਹਾਂਜੀ ਭਾਜੀ ਕੀ ਹਾਲ ਚਾਲ? ਹਾਂਜੀ ਬਰਿੰਦਰ ਜੀ, ਹੈਲੋ। ਨਹੀਂ ਤੁਹਾਡੀ ਆਵਾਜ਼ ਨਹੀਂ ਆਈ। ਹਾਂਜੀ ਕੀ ਕਹਿਣਾ ਚਾਹੁੰਦੇ ਹੋ?
12: ਹੈਲੋ,
7: ਹਾਂਜੀ ਸਤਿ ਸ੍ਰੀ ਅਕਾਲ।
12: ਹੈਲੋ,
7: ਹਾਂਜੀ ਹਾਂਜੀ ਦੱਸੋ
12: ਭਾਈ ਜੀ, ਤੋਂ ਫਿਕਰ ਨਾ ਕਰੋ, ਆਪਾਂ ਪਾਸਪੋਰਟ ਚੱਕ ਲਾਂਗੇ ਨਾਲੇ, ਇੰਗਲਿਸ਼ ਬੁਲਾ ਕੇ ਦੇਖਾਂਗੇ ਉਹਨਾਂ ਤੋਂ।
7: ਕੱਲ ਨੂੰ ਇਹੀ ਕੰਮ ਕਰਦੇ ਆਪਾਂ, ਥੈਂਕ ਯੂ। ਹਾਂਜੀ ਸਤਿ ਸ੍ਰੀ ਅਕਾਲ। ਚਲੋ ਆਪਣਾ ਨਾ ਹੁਣ ਹੋ ਗਿਆ ਟਾਈਮ, ਤੇ ਆਪਾਂ ਹੁਣ ਗੱਲਬਾਤ ਕਰਾਂਗੇ ਕੱਲ ਨੂੰ, ਤੇ ਬਾਕੀ ਕੱਲ ਨੂੰ ਫਿਰ ਪੁੱਛਦੇ ਆ ਕਿਹਨੂੰ ਕਿੰਨੇ ਸਾਲ ਹੋ ਗਏ। ਠੀਕ ਹੈ, ਅੱਛਾ ਇੰਗਲਿਸ਼ ਦੀ ਆਪਾਂ ਗੱਲ ਕਰ ਰਹੇ ਸੀ, ਇੰਗਲਿਸ਼ ਵੈਸੇ ਹੈ ਉਹ ਜ਼ਰੂਰੀ ਆਉਣੀ ਚਾਹੀਦੀ ਹੈ। ਚਲੋ ਫਲੂਐਂਸੀ ਜਿਹੜੀ ਆ ਉਹ ਡਿਫਰੈਂਟ ਗੱਲ ਹੈ, ਪਰ ਐਟਲੀਸਟ ਬੰਦਾ ਪੜ੍ਹ ਸਕੇ ਥੋੜ੍ਹਾ ਬਹੁਤਾ, ਜਿਵੇਂ ਆਪਾਂ ਕਹਿੰਦੇ ਹਾਂ ਵੀ ਟੁੱਟੀ ਫੁੱਟੀ ਬੋਲ ਸਕੇ, ਸਮਝ ਸਕੇ, ਇੰਨੀ ਕੁ ਤਾਂ ਇੰਗਲਿਸ਼ ਆਉਣੀ ਚਾਹੀਦੀ ਹੈ ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਭੈਣ ਹੈ, ਕਿਉਂਕਿ ਨਹੀਂ ਤਾਂ ਔਖਿਆਈ ਆਉਂਦੀ ਹੈ। ਠੀਕ ਹੈ, ਤੇ ਲਓ ਜੀ ਹੁਣ ਹੋ ਗਿਆ ਸਮਾਂ ਆਪਣੇ ਜਾਣ ਦਾ, ਤੇ ਪ੍ਰੋਪਰ ਟ੍ਰੇਨਿੰਗ ਵੈਸੇ ਹਰ ਇੱਕ ਚੀਜ਼ ਦੀ ਹੋਣੀ ਚਾਹੀਦੀ, ਕੋਈ ਵੀ ਹੋਵੇ, ਨਹੀਂ ਤਾਂ ਤੁਸੀਂ ਉਸ ਫੀਲਡ ਦੇ ਵਿੱਚ ਜਿਹੜਾ ਹੈਗਾ ਮਾਰਕਾਂ ਨਹੀਂ ਮਾਰ ਸਕਦੇ, ਹੈ ਨਾ। ਸੋ ਮੇਰਾ ਨੰਬਰ ਜੀ 647-7563-4 7776-52-340 ਤੇ ਤੁਸੀਂ ਮੇਰੇ ਨਾਲ ਗੱਲਬਾਤ ਹੈ ਜਿਹੜੀ ਉਹ ਕਰ ਸਕਦੇ ਹੋ, ਤੇ ਇੰਸ਼ੋਰੈਂਸ ਦੀ ਤੁਹਾਡੀ ਕੋਈ ਨੀਡ ਹੈ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਲੈਣੀ ਹੈ। ਵਿਜ਼ਟਰ ਸੁਪਰ ਵੀਜ਼ਾ ਦੇ ਬੈਸਟ ਕੋਟ ਜਾਂ ਫਿਰ ਆਪਣਾ ਬਿਜ਼ਨਸ ਪ੍ਰਮੋਟ ਕਰਨਾ, 647-7563-4 7776-52-340 ਤੁਹਾਡਾ ਦਿਨ ਹੋਵੇ ਵਧੀਆ, ਮਿਲਦੇ ਹਾਂ ਜੀ ਕੱਲ ਨੂੰ, ਸਤਿ ਸ੍ਰੀ ਅਕਾਲ।
13: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ। ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ, ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ।
14: Another Don Clean with the Don Ducks. Oh, he's doing dishes with Dawn Platinum.
15: The only soap trusted to save wildlife affected by oil.
14: And Platinum removes up to 99% of grease and food residue, so he doesn't have to work so hard.
15: Well, flap my wings. What'll he do with all that unused elbow grease?
14: Organize the fridge, the spice rack, the junk drawer.
15: What are you quacking on about? He's gonna make enchiladas.
14: More dishes? That's giving this duck goosebumps.
16: Dawn Platinum, the better grease getter.
17: Donations to the War Amps have a lasting impact on amputees. Today, your support gives them the artificial limbs and resources they need for everyday activities and learning to live with amputation. Having access to our essential programs helps amputees prepare for tomorrow on their road to independence. The War Amps is committed to improving the quality of life for Canadian amputees, but this wouldn't be possible without you. To learn how your donation helps, visit waramps.ca.
16: This is AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, ਮਈ 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਨੇਕ ਰੋਡ ਕੈਲਡਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲਏ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474841000, 6474841000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
1: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ, ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ, ਤੇ ਕੰਪਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ, ਨੰਬਰ ਹੈ 416-526-3535, 416-524-3535, ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ।
2: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ? ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਇੱਕ ਵਾਰੀ ਫਿਰ ਤੋਂ ਪੰਜਾਬੀ ਵਿਰਸਾ ਰੇਡੀਓ ਦੇ ਨਾਲ ਤੁਸੀਂ ਜੁੜ ਗਏ ਆ ਔਰ ਕੋਸ਼ਿਸ਼ ਕਰਾਂਗੇ ਕਿ 12ਵੇਂ ਤੱਕ ਤੁਹਾਡੇ ਨਾਲ ਗੱਲਾਂ ਬਾਤਾਂ ਔਰ ਬਿਜ਼ਨਸਮੈਨਾਂ ਦੇ ਸੰਦੇਸ਼ ਔਰ ਮਹਾਨ ਕੀਰਤਨ ਦਰਬਾਰ ਦੀਆਂ ਗੱਲਾਂ ਬਾਤਾਂ ਕੀਤੀਆਂ ਜਾਣ। ਸਭ ਤੋਂ ਪਹਿਲਾਂ ਮੈਨੂੰ ਇੱਕ ਦੋ ਕਾਲ ਕਰਕੇ ਦੱਸੋ ਕਿ ਮੇਰੀ ਆਵਾਜ਼ ਬਾਹਰ ਆ ਰਹੀ ਹੈ, ਕਿਉਂਕਿ ਥੋੜ੍ਹਾ ਜਿਹਾ ਲੇਟ ਹੋ ਗਿਆ ਸੀ ਸਿਸਟਮ ਦੇ ਨਾਲ ਔਰ ਪਹਿਲਾਂ ਤੁਸੀਂ ਕੁਛ ਮਿਊਜ਼ਿਕ ਸੁਣਿਆ ਔਰ ਉਸ ਤੋਂ ਬਾਅਦ ਕੁਛ ਐਡਵਰਟਾਈਜ਼ਮੈਂਟ ਦੇ ਨਾਲ ਹੁਣ ਸ਼ਬਦ ਗੁਰਬਾਣੀ ਲੱਗੀ ਹੋਈ ਹੈ। ਮੈਨੂੰ ਇੱਕ ਦੋ ਕਾਲ ਰਾਈਟ ਵੇ ਕਰਕੇ ਦੱਸ ਦਿਓ ਤਾਂ ਕਿ ਫਿਰ ਅਗਲਾ ਆਪਣਾ ਪ੍ਰੋਗਰਾਮ ਸ਼ੁਰੂ ਕਰ ਸਕੀਏ। 9056733337 ਦੇ ਜਿਹੜੀ ਮੇਰੀ ਆਵਾਜ਼ ਆ ਬਿਲਕੁਲ ਤੁਹਾਨੂੰ ਬਾਹਰ ਠੀਕ ਸੁਣਾਈ ਦੇ ਰਹੀ ਹੈ ਔਰ ਮੇਕ ਸ਼ੋਰ ਹੋ ਜਾਵੇ ਥੋੜ੍ਹਾ ਜਿਹਾ ਅਤੇ ਤਾਂ ਕਿ ਆਪਾਂ ਅੱਗੋਂ ਚੱਲੀਏ ਫਿਰ ਹੈ ਨਾ। 905-673-3337 9056733337 ਜਪੀਏ ਨਿਤ ਜਪੀਏ ਨਾਮ ਗਰਾਸ ਪਰਵਤ ਦੇਖ ਲਓ ਕੈਸੀਆਂ ਕਮਾਲ ਦੀਆਂ ਪੰਕਤੀਆਂ ਔਰ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਉਹਨਾਂ ਦੀ ਰਸਤਾ ਤੋਂ ਇਹ ਤੁਸੀਂ ਸ਼ਬਦ ਜੋ ਹੈ ਸਰਵਣ ਕਰ ਰਹੇ ਹਾਂ ਔਰ ਇੱਕ ਦੋ

0: ਪੰਜਾਬੀ ਵਿਰਸਾ ਹੈਲੋ
1: ਹਾਂਜੀ ਭਾਜੀ
0: ਜੀ ਸਰ
1: ਕਿਵੇਂ ਹਾਲ ਚਾਲ ਜੀ
0: ਕੱਲ ਕਿੱਥੇ ਸੀ ਤੁਸੀਂ
1: ਭਾਜੀ ਕੱਲ ਬਸ ਕਿਤੇ ਗਏ ਹੋਏ ਹੈਗੇ
0: ਅੱਛਾ ਕਮਾਲ ਦੀ ਗੱਲ ਕੱਲੇ ਗਏ ਸੀ
1: ਨਹੀਂ ਭਾਜੀ ਘਰਦਿਆਂ ਦੇ ਨਾਲ
0: ਅੱਛਾ ਨਾਲ ਦੇ ਗਏ ਸੀ ਮੈਂ ਕਿਹਾ ਕੱਲੇ ਗਏ ਸੀ ਕਿਤੇ
1: ਨਹੀਂ ਨਹੀਂ ਕੱਲੇ ਜਾਣ ਜੋ ਕੇ ਛੱਡੇ ਨੀ ਕਿਸੇ
0: ਕਿਉਂ ਕੀ ਗੱਲ ਛੱਡਿਆ ਕਿਉਂ ਨੀ
1: ਨਹੀਂ ਹੁਣ ਫੈਮਿਲੀ ਵਾਲੇ ਹੋ ਗਏ
0: ਅੱਛਾ ਤੁਸੀਂ ਹੁਣ ਗੱਲ ਵਿੱਚ ਕਰ ਗਏ ਹੁਣ ਲੱਗਦੇ ਤੁਸੀਂ ਪੰਗਾ ਪਾਉਣਾ ਸੀ ਨਾ ਕੋਈ ਨਾ ਕੋਈ ਪਾ ਦਿੱਤਾ ਸਵੇਰੇ ਸਵੇਰੇ ਬਸ ਗੱਲ ਕਰਦੇ ਕੱਲੇ ਜਾਣ ਜੋ ਛੱਡਿਆ ਨੀ ਪਹਿਲਾਂ ਹੌਲੀ ਜਿਹਾ ਕਹਿਤਾ ਕੱਲੇ ਜਾਣ ਜੋ ਕੋਈ ਛੱਡਿਆ ਨੀ ਤੇ ਬਾਅਦ ਚ ਕਹਿਤਾ ਫੈਮਿਲੀ ਤੁਸੀਂ ਦੋਨੇ ਬੰਦੇ ਚੱਲਦੇ ਮੈਂ ਤਾਂ ਦੇਖਿਆ ਤੁਸੀਂ ਲਿਬਰਲ ਵੀ ਸਪੋਰਟ ਕਰ ਰਹੇ ਹਾਂ ਕੰਜ਼ਰਵੇਟਿਵ ਦੀ ਸਪੋਰਟ ਵੀ ਕਰ ਰਹੇ ਹਾਂ ਤੁਸੀਂ ਦੋਨੇ ਪਾਰਟੀਆਂ ਸਪੋਰਟ ਕਰਦੇ ਹਾਂ
1: ਦੋਨਾਂ ਨੂੰ ਸਪੋਰਟ ਕਰਾਂਗੇ ਪਰ ਕੰਮ ਤੱਕ ਚੱਜ ਦਾ ਕਰੇ
0: ਚਲੋ ਮੇਰੀ ਆਵਾਜ਼ ਆ ਰਹੀ ਹੈ ਬਾਹਰ
1: ਸੈਟ
0: ਹੋ ਜਾਣਾ ਚਾਹੀਦਾ ਦਵਾਈ ਲੱਗ ਗਈ ਪਤਾ ਆਪਾਂ ਨੂੰ ਕਿਹੜੀ ਚਾਹੀਦੀ ਹੁੰਦੀ ਆ
1: ਦਵਾਈ ਸਾਨੂੰ ਵੀ ਦੱਸਦੀ
0: ਹਲੇ ਨੀ ਦੱਸਣਾ ਪ੍ਰਾਈਵੇਟ ਦੱਸਣ ਦੀ ਦਵਾਈ ਹੈ ਕੱਲੇ ਨੂੰ ਆਨ ਏਅਰ ਨੀ ਦੱਸ ਸਕਦਾ ਮੈਂ ਬਚ ਕੇ ਮੋੜ ਤੋਂ ਪੰਜਾਬੀ ਵਿਰਸਾ ਨੈਕਸਟ ਕਾਲ ਹੈਲੋ
2: ਹੈਲੋ
0: ਜੀ ਸਰ
2: ਤੁਹਾਡੀ ਆਵਾਜ਼ ਘੰਟੀ ਵਾਂਗੂ ਖੜਕਦੀ ਆ ਬਾਕੀ ਬਾਬਾ ਜੀ ਦੀ ਕਿਰਪਾ ਹੁਣ ਤਾਂ ਵੈਸੇ ਨੀ ਕੋਈ ਉਹ ਹੋ ਸਕਦੀ
0: ਆਵਾਜ਼ ਖੜਕਦੀ ਨੀ
2: ਘੰਟੀ ਵਾਂਗੂ ਖੜਕਦੀ ਆ ਮੈਂ ਕਿਹਾ
0: ਘੰਟੀ ਵਾਂਗਰ ਮੈਂ ਕਿਹਾ ਪਤਾ ਨੀ ਇਹ ਤਾਂ ਗੁਰੂ ਸਾਹਿਬ ਦੀ ਮੌਜ ਆ ਆਵਾਜ਼ ਦੇ ਉੱਤੇ ਦੇਖ ਲੋ
2: ਮੈਂ ਕਿਹਾ ਵੀ ਹੁਣ ਤਾਂ ਵੈਸੇ ਹੀ ਨੀ ਨਾਲੇ ਹੁਣ ਤਾਂ ਗੁਰੂ ਸਾਹਿਬ ਦੀ ਵੈਸੇ ਹੀ ਕਿਰਪਾ ਤੇ ਹੁਣ ਤਾਂ ਆਵਾਜ਼ ਤੁਸੀਂ ਥੱਲੇ ਕਰਨ

0: ਨਹੀਂ ਨਹੀਂ ਦੋਸਤ ਆਪਣੇ ਹੀ ਆਪਾਂ।
1: ਇਸ ਵੀਕਐਂਡ ਦੇ ਸਾਰਿਆਂ ਨੇ ਪਹੁੰਚਣਾ, ਠੀਕ ਹੈ ਜੀ?
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਰ।
1: ਬਹੁਤ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ, ਬਹੁਤ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ, ਅਮਰੀਕਾ ਦੇ ਕਈ ਸ਼ਹਿਰਾਂ ਵਿੱਚੋਂ ਸੰਗਤਾਂ ਆ ਰਹੀਆਂ, ਮੌਂਟਰੀਅਲ ਤੋਂ, ਆਟਵਾ ਤੋਂ ਫੋਨ ਬਹੁਤ ਕਾਲ ਆ ਰਹੀਆਂ। ਹਰਜੀਤ ਜੀ, ਸਾਨੂੰ ਹੋਟਲ ਦੱਸੋ ਨੇੜੇ ਕਿਹੜਾ ਰਹਿਣ ਵਾਲਾ। ਮੈਂ ਕਿਹਾ ਜੀ ਆ ਜਾਓ ਤੁਸੀਂ ਇੱਥੇ, ਕੋਈ ਗੱਲ ਨਹੀਂ, ਹੋਟਲ ਦਾ ਇੰਤਜ਼ਾਮ ਵੀ ਕਰ ਦਾਂਗੇ ਤੁਹਾਡਾ। ਤੁਹਾਡੇ ਮੌਂਟਰੀਅਲ ਤੋਂ ਇੱਧਰ ਐਡਮਿੰਟਨ, ਮੌਂਟਰੀਅਲ ਹੋ ਗਿਆ, ਇੱਧਰ ਕੈਲਗਰੀ ਹੋ ਗਿਆ, ਵੈਨਕੂਵਰ ਸਾਈਡ ਤੋਂ ਇੱਧਰ ਹੋ ਗਏ, ਹੋਰ ਨਾਰਥ ਵਰੀ ਸਾਈਡ ਤੋਂ ਵੀ ਸੰਗਤਾਂ ਬੜੀਆਂ ਆ ਰਹੀਆਂ, ਬੈਰੀ ਵਰੀ ਸਾਈਡ ਤੋਂ ਵੀ ਸੰਗਤਾਂ ਬੜੀਆਂ ਆ ਰਹੀਆਂ, ਉਰਲੀਆ ਤੋਂ ਸੰਗਤਾਂ ਆ ਰਹੀਆਂ, ਵਿਟਵੀ ਤੋਂ ਸੰਗਤਾਂ ਆ ਰਹੀਆਂ। ਇਸ ਵੀਕਐਂਡ ਦੇ ਭਾਈ ਸਾਹਿਬ, ਭਾਈ ਹਰਜਿੰਦਰ ਸਿੰਘ ਜੀ, ਅੱਜ ਜਾਂ ਕੱਲ, ਕਿਉਂਕਿ ਮੈਂ ਦੱਸ ਨਹੀਂ ਸਕਦਾ ਕਿਉਂਕਿ ਫਿਰ ਏਅਰਪੋਰਟ ਤੇ ਰਸ਼ ਬਹੁਤ ਹੋ ਜਾਂਦਾ, ਤੇ ਇਸ ਕਰਕੇ ਮੈਂ ਪੱਕਾ ਟਾਈਮ ਨਹੀਂ ਦੱਸੂਗਾ ਕਿੰਨੇ ਵਜੇ ਉਹਨਾਂ ਨੇ ਟੋਰਾਂਟੋ ਏਅਰਪੋਰਟ ਤੇ ਪਹੁੰਚਣਾ, ਪਰ ਸਾਰੇ ਜਥੇ 3 ਦਿਨ ਹੀ ਹਾਜ਼ਰੀ ਲਾਉਣਗੇ, 3 ਦਿਨ ਹੀ ਕੀਰਤਨ ਕਰਨਗੇ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ 3 ਦਿਨ ਕੀਰਤਨ ਕਰਨਗੇ, ਸੰਤ ਅਨੂਪ ਸਿੰਘ ਜੀ 3 ਦਿਨ ਕੀਰਤਨ ਕਰਨਗੇ, ਬਬੀਆ ਸਾਹਿਬ 3 ਦਿਨ ਕੀਰਤਨ ਕਰਨਗੇ, ਤੇ ਪ੍ਰੋਫੈਸਰ ਪਰਮਜੀਤ ਸਿੰਘ ਜੀ 3 ਦਿਨ ਕੀਰਤਨ ਕਰਨਗੇ, ਤੇ ਇਸ ਦੇ ਨਾਲ ਅਨੰਤ ਵੀਰ ਜੀ ਵੀ 3 ਦਿਨ ਕੀਰਤਨ ਕਰਨਗੇ, ਸਾਰੇ ਜਥੇ 3 ਦਿਨ ਕੀਰਤਨ ਕਰਨਗੇ। ਇਸ ਵੀਕਐਂਡ ਆ ਗਿਆ ਹੁਣ, ਅੱਜ ਬੁੱਧ, ਕੱਲ ਵੀਰ ਤੇ ਸ਼ੁੱਕਰ, ਕਰ ਲਓ ਤਿਆਰੀਆਂ।

ਮੈਨੂੰ ਬਸ ਕਿਸੇ ਨੇ ਲੇਟ ਕਰਾਤਾ ਸਵੇਰੇ ਸਵੇਰੇ ਨਾ, ਮੈਂ ਆ ਤਾਂ ਰਿਹਾ ਸੀ ਸਿੱਧਾ ਰਸਤੇ ਚੋਂ, ਪਰ ਰਸਤੇ 'ਚ ਮੈਨੂੰ ਥੋੜ੍ਹਾ ਜਿਹਾ 2 ਮਿੰਟ ਰੁਕਣੇ ਪਏ, ਉਹਦੇ ਕਰਕੇ ਲੇਟ ਹੋ ਗਿਆ। ਚਲੋ ਕੋਈ ਗੱਲ ਨਹੀਂ। ਔਰ ਗੁਰਮੇਲ ਸਿੰਘ ਸੱਗੂ ਸਾਹਿਬ ਜੀ, ਕੀ ਹਾਲ ਚਾਲ, ਠੀਕ ਹੋ? ਸੱਗੂ ਸਾਹਿਬ, ਸਟੂਡੀਓ 'ਚ ਮੈਨੂੰ ਕਾਲ ਕਰੋ, ਥੋੜ੍ਹਾ ਜਿਹਾ ਮੈਨੂੰ ਅਪਡੇਟ ਕਰੋ ਕਿ ਤੁਹਾਡੀ ਤਿਆਰੀ ਹੋ ਗਈ ਹੈ ਪੂਰੀ, ਸਟੇਜ ਸਾਰੀ ਤੁਸੀਂ ਸਾਹਮਣੀ ਹੈ। 905-673

0: ਜਪੀਐ ਸਾਸ ਗਿਰਾਸ ਨਾਉ ਕਿਹਦਾ ਉਸ ਪਰਵਤ ਦੀ ਗਾਰ ਦਾ ਅੱਲਾਹ ਤਾਲਾ ਈਸ਼ਵਰ ਪਰਮਾਤਮਾ ਵਾਹਿਗੁਰੂ ਦਾ ਨਾਮ ਹੀ ਆ ਨਿਤ ਜਪੀਐ ਸਾਸ ਤੇ ਗਿਰਾਸ ਤੇ ਇਹ ਜਿਹੜਾ ਦੇਖ ਲਓ ਸ਼ਬਦ ਹੈ ਕਿੰਨਾ ਸੌਖਾ ਹੈ ਔਰ ਆਪਾਂ ਨੂੰ ਸਾਰਿਆਂ ਨੂੰ ਸਮਝ ਆ ਰਹੀ ਹੈ ਨਿਤ ਜਪਣਾ ਚਾਹੀਦਾ ਉਸ ਗੁਰੂ ਦਾ ਨਾਮ ਪਰਮੇਸ਼ਵਰ ਅੱਲਾਹ ਤਾਲਾ ਦਾ ਹਰਕਮਲ ਸਿੰਘ ਜੀ ਪੱਟਾ ਸਾਹਿਬ ਕੀ ਹਾਲ ਚਾਲ ਆ
1: ਹਾਂਜੀ ਹਰਜੀਤ ਜੀ ਪਹਿਲਾਂ ਸਾਰੇ ਜਿਹੜੇ ਪੰਜਾਬੀ ਵਿਸਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਐਂਡ ਵੈਰੀ ਗੁੱਡ ਮਾਰਨਿੰਗ ਮੇਰਾ ਨਾਮ ਹੈਗਾ ਹਰਕਮਲ ਸਿੰਘ ਪੱਡਾ ਤੇ ਅੱਜ ਮੈਂ ਟੌਪ ਫਾਈਨੈਂਸ਼ੀਅਲ ਟੀਮ ਵੱਲੋਂ
0: ਆਇਆ ਮੈਂ ਦੱਸ ਦੇਵਾਂ ਸਾਡੇ ਸੁਰਜੀਤ ਸਿੰਘ ਪੱਡਾ ਸਾਹਿਬ ਦੇ ਸਪੁੱਤਰ ਆ ਔਰ ਇਹ ਵੀ ਇੰਸ਼ੋਰੈਂਸ ਫੀਲਡ ਦੇ ਵਿੱਚ ਹੀ ਹੈ ਔਰ ਲੰਬੇ ਅਰਸੇ ਤੋਂ ਪੱਡਾ ਸਾਹਿਬ ਦੇ ਆਪਣੇ ਫਾਦਰ ਸਾਹਿਬ ਦੇ ਨਾਲ ਹੀ ਕੰਮ ਕਰਦੇ ਆ ਔਰ ਹਰਕਮਲ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ
1: ਅੱਜ ਹਰਜੀਤ ਜੀ ਮੈਂ ਥੋੜ੍ਹੇ ਜਿਹੇ ਸਰ ਲਿਸਨਰਸ ਹੈਗੇ ਉਹਨਾਂ ਨੂੰ ਮੈਂ ਥੋੜ੍ਹੀ ਜਿਹੀ ਡਿਸੇਬਿਲਟੀ ਇੰਸ਼ੋਰੈਂਸ ਬਾਰੇ ਦੱਸਣਾ ਚਾਹੁੰਦਾ ਹੈਗਾ ਡਿਸੇਬਿਲਟੀ ਇੰਸ਼ੋਰੈਂਸ ਇੱਕ ਇੱਦਾਂ ਦੀ ਇੰਸ਼ੋਰੈਂਸ ਹੈਗੀ ਜਿਹੜੀ ਸਾਡੀ ਇਨਕਮ ਨੂੰ ਪ੍ਰੋਟੈਕਟ ਕਰਦੀ ਹੈਗੀ
0: ਠੀਕ ਹੈ
1: ਫੋਰ ਐਗਜ਼ਾਮਪਲ ਜਿਹੜੇ ਸਾਡੇ ਕੋਈ ਲਿਸਨਰਸ ਹੈਗੇ ਉਹਨਾਂ ਦਾ ਆਪਣਾ ਖੁਦ ਦਾ ਕੋਈ ਬਿਜ਼ਨਸ ਹੋਵੇ ਜਾਂ ਟਰੱਕਿੰਗ ਇੰਡਸਟਰੀ ਹੋ ਸਕਦੀ ਹੈਗੀ ਰੈਸਟੋਰੈਂਟ ਓਨਰਸ ਹੋ ਸਕਦੇ ਆ ਕੰਸਟਰਕਸ਼ਨ ਵਰਕਰਸ ਹੋ ਸਕਦੇ ਆ ਇੱਦਾਂ ਦੇ ਹੋਰ ਵੀ ਬਹੁਤ ਸਾਰੇ ਬਿਜ਼ਨਸ ਹੈਗੇ ਜਿਹੜੇ ਸਾਡੇ ਲਿਸਨਰਸ ਓਨ ਕਰਦੇ ਹੈਗੇ ਪਰ ਮੈਜੋਰਟੀ ਆਫ ਦਮ ਇਹਨਾਂ ਕੋਲ ਇਨਕਮ ਪ੍ਰੋਟੈਕਸ਼ਨ ਨਹੀਂ ਹੈਗੀ
0: ਠੀਕ ਹੈ
1: ਤਕਰੀਬਨ ਮੋਰ ਦੈਨ ਹਾਫ ਅ ਮਿਲੀਅਨ ਜਿਹੜੇ ਇੱਥੇ ਲੋਕੀ ਹੈਗੇ ਹਰ ਸਾਲ ਆਪਣਾ ਖੁਦ ਦਾ ਬਿਜ਼ਨਸ ਖੋਲਦੇ ਹੈਗੇ ਕੋਈ ਵੀ ਟਾਈਪ ਆਫ ਬਿਜ਼ਨਸ ਹੋਵੇ ਹਰਜੀਤ ਜੀ ਪਰ ਇਨਕਮ ਪ੍ਰੋਟੈਕਸ਼ਨ ਤੁਹਾਨੂੰ ਲੈ ਕੇ ਰੱਖਣੀ ਜ਼ਰੂਰੀ ਚਾਹੀਦੀ ਹੁੰਦੀ
0: ਠੀਕ ਹੈ
1: ਹੁਣ ਜੇ ਸਾਨੂੰ ਕਦੇ ਵੀ ਇੰਜਰੀ ਹੋ ਜਾਂਦੀ ਹੈਗੀ ਤਾਂ ਆਪਾਂ ਕੰਮ ਹੀ ਨਹੀਂ ਕਰ ਸਕਦੇ ਹੁਣ ਟੈਂਪਰਰੀ ਇੰਜਰੀ ਹੋ ਸਕਦੀ ਹੈ ਜਾਂ ਪਰਮਨੈਂਟ ਇੰਜਰੀ ਹੋ ਸਕਦੀ ਆ ਐਂਡ ਰਿਜ਼ੋਲਵ ਇੰਜਰੀ ਦਾ ਕੀ ਹੁੰਦਾ ਆ ਸਾਡੀ ਇਨਕਮ ਬੰਦ ਹੋ ਜਾਂਦੀ ਹੈਗੀ ਹੁਣ ਆਪਾਂ ਇਹ ਸਾਨੂੰ ਪਤਾ ਤਾਂ ਨਹੀਂ ਲੱਗਦਾ ਜੋ ਸਾਨੂੰ ਸੱਟ ਲੱਗ ਜਾਂਦੀ ਕਿੰਨਾ ਟਾਈਮ ਲੱਗੂਗਾ ਸਾਨੂੰ ਰਿਕਵਰ ਕਰਨ ਲਈ ਉਹ ਤਾਂ ਜੋ ਡਾਕਟਰ ਦੇ ਹਿਸਾਬ ਨਾਲ ਜੋ ਡਾਇਗਨੋਸਿਸ ਟੈਸਟ ਕਰਕੇ ਦੇ ਦਿਨ ਲੱਗ ਸਕਦੇ ਹਫ਼ਤੇ ਲੱਗ ਸਕਦੇ ਮਹੀਨੇ ਲੱਗ ਸਾਲ ਲੱਗ ਸਕਦੇ ਇੱਦਾਂ ਦਾ ਟਾਈਮ ਵੀ ਆਉਂਦਾ ਜਿੱਥੇ ਕਿ ਡਾਕਟਰ ਕਹਿ ਦੂਗਾ ਤੁਸੀਂ ਅੱਜ ਤੱਕ ਦੀ ਕੰਮ ਹੀ ਨਹੀਂ ਕਰ ਸਕਦੇ ਹੈ
0: ਅੱਛਾ
1: ਮੈਂ ਜੀ ਜੋ ਕਹਿਣਾ ਚਾਹੁੰਦਾ ਬੇਸ਼ੱਕ ਟੈਂਪਰਰੀ ਇੰਜਰੀ ਹੋਵੇ ਜਾਂ ਪਰਮਨੈਂਟ ਇੰਜਰੀ ਹੋਵੇ ਇੱਕ ਚੀਜ਼ ਜਿਹੜੀ ਸਾਡੀ ਕਦੇ ਵੀ ਬੰਦ ਨਹੀਂ ਹੁੰਦੀ ਹੈਗੀ ਉਹ ਸਾਡੇ ਖਰਚੇ ਹੈਗੇ ਆ ਸਾਡੇ ਖੁਦ ਦੇ ਡੇ ਟੂ ਡੇ ਲਿਵਿੰਗ ਐਕਸਪੈਂਸਿਸ ਹੁੰਦੇ ਆ ਬਿੱਲ ਬੱਤੀਆਂ ਹੁੰਦੀਆਂ ਮੋਰਗੇਜਸ ਲੋਨਸ ਹੁੰਦੇ ਆ ਆਪਾਂ ਹਰਜੀ ਜੀ ਸਵੇਰ ਨੂੰ ਉੱਠ ਕੇ ਆਪਣੀ ਫੈਮਿਲੀ ਨੂੰ ਕੱਲ੍ਹ ਛੱਡ ਕੇ ਜਾਂਦੇ ਹੋਗੇ ਕੰਮ ਕਰਕੇ ਪੈਸਾ ਕਮਾਉਣ ਲਈ ਸੋ ਆਪਾਂ ਆਪਣੇ ਖਰਚੇ ਤੇ ਫੈਮਿਲੀ ਲਿਵਿੰਗ ਸਟੈਂਡਰਡ ਪੂਰੀ ਕਰ ਸਕਦੇ
0: ਰਾਈਟ
1: ਪਰ ਜੇ ਤੁਹਾਡੇ ਕੋਲ ਕੱਲ੍ਹ ਨੂੰ ਸੱਟ ਲੱਗ ਜਾਏ ਕੀ ਤੁਹਾਡੇ ਕੋਲ ਆਪਣਾ ਕੋਈ ਬੈਕਅਪ ਪਲਾਨ ਹੈਗਾ ਜੇ ਨਹੀਂ ਹੈਗਾ ਡਿਸੇਬਿਲਟੀ ਇੰਸ਼ੋਰੈਂਸ ਲੈ ਕੇ ਰੱਖਣੀ ਬਹੁਤ ਜ਼ਰੂਰੀ ਹੈ ਤਾਂ ਕਿ ਜੇ ਕਦੇ ਵੀ ਤੁਹਾਨੂੰ ਸੱਟ ਲੱਗ ਜਾਂਦੀ ਹੈਗੀ ਇਹ ਤਕਰੀਬਨ ਇਨਕਮ ਰਿਪਲੇਸਮੈਂਟ ਹੁੰਦੀ ਆ ਹਰ ਮਹੀਨੇ ਅਕੋਰਡਿੰਗ ਟੂ ਜੋ ਤੁਹਾਡੀ ਆਕੂਪੇਸ਼ਨ ਇਨਕਮ ਦੇ ਹਿਸਾਬ ਨਾਲ ਤੁਹਾਨੂੰ ਕੰਪਨੀ ਤੁਹਾਨੂੰ ਹਰ ਵੇਲੇ ਪੈਸੇ ਭੇਜਦੀ ਰਹਿੰਦੀ ਹੈ ਐਵਰੀ ਮੰਥ ਅਤੇ ਬੈਸਟ ਪਾਰਟ ਕੀ ਹੈਗਾ ਹਰਜੀਤ ਜੀ ਜਿਹੜੀ ਇਹ ਕਵਰੇਜ ਹੈਗੀ 24 ਆਵਰ ਕਵਰੇਜ ਹੁੰਦੀ ਆ ਤੁਸੀਂ ਕੰਮ 'ਤੇ ਹੈਗੇ ਆ ਆਫ ਵਰਕ ਹੈਗੇ ਆ ਯੂ ਆਰ 100% ਕਵਰਡ ਅਤੇ ਹੋਰ ਕੀ ਇਹਦੇ ਵਿੱਚ ਹੈਗੇ ਜੇ ਤੁਹਾਨੂੰ ਕਦੇ ਵੀ ਐਕਸੀਡੈਂਟ ਤੁਹਾਨੂੰ ਸੱਟ ਲੱਗ ਜਾਂਦੀ ਹੈਗੀ ਹੈ ਫਿਰ ਤੁਹਾਨੂੰ ਐਡੀਸ਼ਨਲ ਇਹਦੇ ਵਿੱਚ $10,000 ਦਾ ਮੈਡੀਕਲ ਐਕਸਪੈਂਸਿਸ ਮਿਲਦਾ ਹੈਗਾ ਦਵਾਈਆਂ ਹੋਵੇ ਫਿਜ਼ੀਓ ਹੋਵੇ ਮਸਾਜ ਕਾਰ ਓਪਰੇਸ ਜੋ ਵੀ ਤੁਹਾਡਾ ਮੈਡੀਕਲ ਖਰਚਾ ਹੋਵੇ ਤੁਹਾਨੂੰ ਹੈਲਥ ਐਂਡ ਡੈਂਟਲ ਪਲਾਨ ਲੈਣ ਦੀ ਜ਼ਰੂਰਤ ਜਾਂ ਆਪਣੇ ਪੋਕਟ 'ਚ ਖਰਚਣ ਦੀ ਜ਼ਰੂਰਤ ਨਹੀਂ ਹੈਗੀ ਕਿ ਇਹ ਪਲਾਨ ਤੁਹਾਨੂੰ ਕਵਰ ਕਰਦਾ ਹੈਗਾ ਆ
0: ਠੀਕ ਹੈ
1: ਕਈ ਜਿਹੜੇ ਸਾਡੇ ਲਿਸਨਰ ਕਹਿੰਦੇ ਸਾਡੇ ਕੰਪਨੀ ਵੱਲੋਂ ਵੀ ਮਿਲੇ ਹੈਗੇ ਪਰ ਤੁਸੀਂ ਜੇ ਤੁਹਾਨੂੰ ਮਿਲੇ ਹੈਗੇ ਤੁਸੀਂ ਆਪਣੀ ਪੋਲਿਸੀ ਰਿਵਿਊ ਕਰੋ ਕੀ ਉਹ ਤੁਹਾਨੂੰ ਆਫ ਵਰਕ ਵੀ ਕਵਰ ਕਰਦੇ ਹੈਗੇ ਤਾਂ ਕਿ ਬਹੁਤ ਸਾਰੀ ਜਿਹੜੀ ਕੰਪਨੀਆਂ ਹੁੰਦੀਆਂ ਜਦੋਂ ਤੱਕ ਤੁਸੀਂ ਕੰਮ 'ਤੇ ਹੈਗੇ ਇਹ ਕਵਰ ਯੂ ਪਰ ਜਦੋਂ ਤੁਸੀਂ ਉਹਨਾਂ ਦੇ ਕੰਮ ਤੋਂ ਸਾਈਡ ਤੋਂ ਆਪਣਾ ਚਲ ਗਏ ਉਹ ਇਟ ਡਜ਼ ਨਾਟ ਕਵਰ ਯੂ ਸੋ ਆਪਣੇ ਆਪ ਦੇਖੋ ਜੇ 24 ਆਵਰ ਤੁਸੀਂ ਆਪਣੇ ਆਪ ਨੂੰ ਕਵਰ ਕਰਦੇ ਹੈਗੇ
0: ਜੀ
1: ਇਹਦੇ ਨਾਲ ਤੁਸੀਂ ਐਡ ਆਨ ਵੀ ਕਰ ਸਕਦੇ ਜੇ ਤੁਸੀਂ ਕਾਫੀ ਟਰੈਵਲ ਕਰਦੇ ਹੈਗੇ ਤੁਸੀਂ ਇਹਦੇ ਵਿੱਚ $5 million ਦੀ ਟਰੈਵਲ ਇੰਸ਼ੋਰੈਂਸ ਵੀ ਲੈ ਸਕਦੇ ਹੈਗੇ ਐਕਸੀਡੈਂਟ ਡੈਥ ਇਹਦੇ ਵਿੱਚ 3 ਲੱਖ ਦੀ ਲੈ ਸਕਦੇ ਹੈਗੇ ਐਂਡ ਤੇ ਇਹੀ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਆਲਰੇਡੀ ਡਿਸੇਬਿਲਟੀ ਇੰਸ਼ੋਰੈਂਸ ਲਈ ਹੈਗੀ ਤੇ ਤੁਹਾਡੇ ਕੋਲ ਕਵਰੇਜ ਕਹਿ ਦੋ ਸਿਰਫ 2 ਸਾਲ ਦੀ ਹੈਗੀ ਆਪਣੀ ਪੋਲਿਸੀਜ਼ ਰਿਵਿਊ ਕਰੋ ਮੈਕਸੀਮਮ ਕਵਰੇਜ 70 ਸਾਲ ਤੱਕ ਲਓ ਤਾਂ ਕਿ ਜੇ ਕੋਈ ਸੱਟ ਲੱਗ ਗਈ ਫਿਰ ਤੁਸੀਂ ਉਸ ਟਾਈਮ 'ਤੇ ਨਹੀਂ ਤੁਸੀਂ ਕੋਈ ਵੀ ਚੇਂਜਸ ਕਰ ਸਕਦੇ ਮੈਨੂੰ ਹਰਜੀ ਕਿਸੇ ਦਾ ਫੋਨ ਆਇਆ ਸਰ ਕਿਸੇ ਸੱਟ ਲੱਗੀ ਕਹਿੰਦੇ ਆਪਾਂ ਹੁਣ ਇਹਨੂੰ ਵਧਾ ਸਕਦੇ ਇੱਕ ਵਾਰੀ ਜੋ ਸੱਟ ਲੱਗੀ ਫਿਰ ਚੇਂਜ ਨਹੀਂ ਕੋਈ
0: ਨਹੀਂ ਹੋਣਾ ਚੇਂਜ ਕੰਮ
1: ਸੋ ਇਹ ਚੀਜ਼ਾਂ ਜ਼ਰੂਰੀ ਰੱਖਣੀ ਚਾਹੀਦੀ ਹੈ ਰਿਵਿਊ ਕਰੋ ਪੋਲਿਸੀ ਨਹੀਂ ਹੈਗੀ ਰੱਖੋ ਵੈਰੀ ਅਫੋਰਡੇਬਲ ਪ੍ਰਾਈਸ 'ਤੇ ਸ਼ੋਪ ਰਾਊਂਡ ਕਰੋ ਵੀ ਡੀਲ ਵਿਦ ਦ ਟੌਪ ਮੇਜਰ ਇੰਸ਼ੋਰੈਂਸ ਕੰਪਨੀਜ਼ ਇਨ ਕੈਨੇਡਾ ਤੁਸੀਂ ਮੈਨੂੰ ਜ਼ਰੂਰ ਸੰਪਰਕ ਕਰ ਸਕਦੇ ਮੇਰਾ ਇੱਕੋ ਇੱਕ ਨੰਬਰ ਹੈਗਾ 647-946-6464
0: ਹਰਕਮਲ ਜੀ ਨੰਬਰ ਇੱਕ ਵਾਰੀ ਤੁਸੀਂ ਆਪਣਾ ਦੁਬਾਰਾ ਦਿਓ ਪਲੀਜ਼
1: ਹਾਂਜੀ 647-986-6464
0: ਸੰਗਤਾਂ ਦਾ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ ਸੰਗਤਾਂ ਦਾ ਬਹੁਤ ਜ਼ਿਆਦਾ ਇਸ ਚੀਜ਼ ਦਾ ਉਤਸ਼ਾਹ ਹੈ ਦੇਖਣ ਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤਾਂ ਦਾ ਜਿਹੜਾ ਕਿ ਠਾਠਾ ਮਾਰਦਾ ਇਕੱਠ ਇਸ 5ਵੇਂ ਮਹਾਨ ਕੀਰਤਨ ਦਰਬਾਰ ਦੇ ਵਿੱਚ ਸੰਗਤਾਂ ਹਾਜ਼ਰੀ ਲਵਾਉਣ ਵਾਸਤੇ ਆ ਰਹੇ ਹੈ ਔਰ ਮੈਨੂੰ ਹੁਣੇ ਥੋੜ੍ਹੀ ਦੇਰ ਪਹਿਲਾਂ ਰਸਤੇ 'ਚ ਆ ਰਿਹਾ ਸੀ ਦਸਵੰਧ 2 ਈਮੇਲਸ ਆਈਆਂ ਔਰ ਇੱਕ ਤਾਂ ਕੱਲ੍ਹ ਹੀ ਆਈ ਸੀ ਸਤਨਾਮ ਕੌਰ ਸੰਧੂ ਜੀ ਦੀ ਔਰ ਇੱਕ ਸਿਮਰਪ੍ਰੀਤ ਸਿੰਘ ਹਰਾਂ ਦੀ ਸ਼ੀ ਇਜ਼ ਵਰਕਿੰਗ ਇਨ ਦਾ ਓਕਵਿਲ ਹੋਸਪਿਟਲ ਔਰ ਕਮਲਜੀਤ ਕੌਰ ਸਿੰਮੀ ਉਹਨਾਂ ਨੇ ਵੀ ਭੇਜੀ ਹੈ ਜੀ ਆਪਣਾ ਦਸਵੰਧ, ਥੈਂਕ ਯੂ ਵੈਰੀ ਮੱਚ ਮੈਮ ਸਿੰਮੀ, ਔਰ ਤੁਹਾਡਾ ਵੀ ਥੈਂਕ ਯੂ। ਇੱਕ ਦਲਜੀਤ ਕੌਰ ਸੈਂਬੀ ਜੀ ਨੇ ਵੀ ਆਪਣਾ ਦਸਵੰਧ ਭੇਜਿਆ ਹੈ, ਅਸੀਂ ਉਹਨਾਂ ਦਾ ਵੀ ਇੱਥੇ ਥੈਂਕਸ ਕਰ ਰਹੇ ਹਾਂ। ਈਮੇਲਸ ਉਹੀ ਆ, 2022 ਦੇ ਵਿੱਚ ਐਕਚੁਲੀ ਇਹ ਪ੍ਰੋਗਰਾਮ ਸਟਾਰਟ ਹੋਏ ਸੀ, ਪਹਿਲਾ ਪ੍ਰੋਗਰਾਮ ਸੀ 2022 ਦੇ ਵਿੱਚ, ਅਤੇ ਇਸ ਕਰਕੇ ਅੱਗੇ ਸਿਰਫ ਹੈ ਸੇਵਾ SEWA2022@yahoo.com, ਅਤੇ ਤੁਸੀਂ ਆਪਣਾ ਜੋ ਵੀ ਦਸਵੰਧ ਹੈ ਔਰ ਤੁਸੀਂ ਇਹ ਦਸਵੰਧ ਆਪਣੀ ਸੇਵਾ ਸਮਝ ਕੇ ਦਸਵੰਧ ਜਿਹੜਾ ਗੁਰੂ ਦੇ ਲੇਖੇ ਲਾਉਣਾ ਹੈ। ਇਸ ਵੀਕਐਂਡ 'ਤੇ ਇਹ ਜਿਹੜੇ ਸਮਾਗਮ ਹੋ ਰਹੇ ਆ, 5ਵਾਂ ਮਹਾਨ ਕੀਰਤਨ ਦਰਬਾਰ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਹੀ ਹੋ ਰਿਹਾ, ਜਿੱਥੇ ਲਗਾਤਾਰ ਪਿਛਲੇ 4 ਸਾਲਾਂ ਤੋਂ ਹੋ ਰਿਹਾ। ਸੰਗਤਾਂ ਦਾ ਉਤਸ਼ਾਹ ਹੈ, ਸੰਗਤਾਂ ਦਾ ਪਿਆਰ ਹੈ, ਸੰਗਤਾਂ ਨੇ ਹੀ ਇਹ ਕਾਰਜ ਸਾਰੇ ਸਿੱਧ ਕਰਨੇ ਆ, ਸੰਗਤਾਂ ਨੇ ਹੀ ਇਹ ਕਾਰਜ ਸਾਰੇ ਸਵਾਰਨੇ ਆ। ਔਰ ਗੁਰਮੇਲ ਸਿੰਘ ਜੀ ਸੱਗੂ ਸਾਹਿਬ ਪਿਛਲੇ 4 ਸਾਲ ਤੋਂ ਲਗਾਤਾਰ ਤੋਂ ਸਟੇਜ ਸੈਕਟਰੀ ਦੀ ਸੇਵਾ ਨਿਭਾਉਂਦੇ ਆ ਰਹੇ ਆ। ਮੈਂ ਸੱਗੂ ਸਾਹਿਬ ਨੂੰ ਇਸ ਟਾਈਮ ਫਿਰ ਵੀ ਔਨ ਏਅਰ ਕਰੂੰਗਾ, ਔਰ ਕਿੰਨੇ ਕੁ ਸੱਗੂ ਸਾਹਿਬ ਇਸ ਵੇਲੇ ਬਿਲਕੁਲ ਤਿਆਰੀ ਦੇ ਵਿੱਚ ਆ, ਔਰ ਸੰਗਤਾਂ ਦਾ ਬਾਹਰ ਪਬਲਿਕਲੀ ਜਿਹੜੀ ਆਵਾਜ਼ ਹੈ ਉਹ ਸੱਗੂ ਸਾਹਿਬ ਨੂੰ ਪਤਾ ਲੱਗ ਜਾਂਦੀ ਹੈ, ਕਿਉਂਕਿ ਲੋਕਾਂ ਦੇ ਵਿੱਚ ਵਿਚਰਦੇ ਹਨ ਸੱਗੂ ਸਾਹਿਬ, ਔਰ ਆਮ ਕਮਿਊਨਿਟੀ ਦੀ ਆਵਾਜ਼ ਕੀ ਹੈ। ਸੱਗੂ ਸਾਹਿਬ ਕੀ ਹਾਲ ਚਾਲ ਹੈ ਜੀ?
2: ਬਹੁਤ ਵਧੀਆ ਸਿੰਘ ਹਰਜੀਤ ਜੀ, ਜਿਸ ਤਰ੍ਹਾਂ ਉਡੀਕਦੀਆਂ ਘੜੀਆਂ ਸਮਾਪਤ ਹੋਣ ਵਾਲੀਆਂ
0: ਜੀ,
2: 2 ਦਿਨ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ। ਇਸ ਸਾਲ ਆਪਾਂ 5ਵਾਂ ਮਹਾਨ ਕੀਰਤਨ ਦਰਬਾਰ ਸਰਬੱਤ ਦੇ ਭਲੇ ਦੇ ਅਰਦਾਸ ਦੇ ਲਈ ਜੋ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਮਨਾ ਰਹੇ ਹਾਂ, ਅਤੇ ਉੱਥੇ ਜੋ ਰੌਣਕਾਂ ਲੱਗਦੀਆਂ ਹਨ, ਅਲੌਕਿਕ ਦਰਬਾਰ ਸਜਿਆ ਹੁੰਦਾ ਹੈ, ਉਸਦਾ ਜੋ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਵੀ ਬਹੁਤ ਹੈ। ਹੁਣੇ ਹੀ ਮੈਂ ਸੁਖਵਿੰਦਰ ਸਿੰਘ ਮਠਾੜੂ ਹੁਣੇ ਮਠਾੜੂ ਬਿਲਡਿੰਗ ਤੋਂ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਸੀ
0: ਜੀ ਜੀ,
2: ਤੇ ਜੋ ਤੁਸੀਂ ਸਪੈਸ਼ਲ
0: ਕਈ ਚੀਜ਼ਾਂ ਸੱਗੂ ਸਾਹਿਬ ਇੱਦਾਂ ਦੀਆਂ ਆਉਂਦੀਆਂ ਉਹਨਾਂ ਆਪਾਂ ਸਿਰਫ ਦਿਖਾਉਣੀਆਂ ਹੁੰਦੀਆਂ ਉੱਥੇ, ਔਰ ਉਸਦਾ ਜ਼ਿਕਰ ਜਿਹੜਾ ਕਿ ਆਪਾਂ ਸੰਗਤਾਂ ਤੱਕ ਉਸ ਦੇ ਨਹੀਂ ਕਰਾਂਗੇ, ਜਿਹੜੀਆਂ ਚੀਜ਼ਾਂ ਆਪਾਂ ਕਈ ਵਾਰੀ ਬਹੁਤ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਕਿ ਅਸੀਂ ਉੱਥੇ ਸੰਗਤਾਂ ਨੂੰ ਆ ਕੇ ਇੱਕ ਅਲੱਗ ਤੋਂ ਦ੍ਰਿਸ਼ ਦੇ ਸਕੋ ਜੀ। ਸੱਗੂ ਸਾਹਿਬ
2: ਮੈਂ ਉਹ ਦੱਸਿਆ ਨਹੀਂ ਵੀ ਕਿਹੜੀ ਚੀਜ਼ ਹੈ
0: ਜੀ ਜੀ, ਅੱਗੇ ਦੱਸੋ,
2: ਉਦੋਂ ਹੀ ਪਤਾ ਲੱਗੂਗਾ, ਦੇਖਣ ਤੇ ਪਤਾ ਲੱਗਦਾ ਹੈਗਾ
0: ਜੀ ਜੀ।
2: ਚਾਹ ਦੀਆਂ ਗੱਲਾਂ ਕਰਦਾ ਹੈਗਾ ਮੈਂ ਵੀ ਕਿੰਨਾ ਚਾਹ ਹੁੰਦਾ, ਕਿੰਨਾ ਉਤਸ਼ਾਹ ਹੁੰਦਾ ਹੈਗਾ
0: ਜੀ ਜੀ,
2: ਜਦੋਂ ਆਪਾਂ ਕੋਈ ਨਾ ਕੋਈ ਸਪੈਸ਼ਲ ਕੁਛ ਨਾ ਕੁਛ ਵਿਲੱਖਣ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੰਗਤਾਂ ਦੇ ਸਹਿਯੋਗ ਦੇ ਨਾਲ
0: ਜੀ ਜੀ,
2: ਉਸਦਾ ਚਾਹ ਹੁੰਦਾ, ਇਹ ਮੈਂ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਸੀ।
0: ਬਹੁਤ ਅੱਛੀ ਗੱਲ
2: ਕਿ ਸੰਗਤਾਂ ਦਾ ਜੋ ਪਿਆਰ ਉਤਸ਼ਾਹ ਠਾਠਾ ਮਾਰਦਾ ਇਕੱਠ ਉੱਥੇ ਹੁੰਦਾ ਹੈ, ਅਸੀਂ ਤੁਹਾਡੀ ਸਾਰੀ ਟੀਮ ਜਿਹੜੀ ਹੈਗੀ ਆਪਣੀ ਟੀਮ ਹੈਗੀ ਆ ਉਹ ਹਮੇਸ਼ਾ ਸੰਗਤਾਂ ਦੀ ਰਿਣੀ ਰਹੇਗੀ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਰਹੀਆਂ ਹਨ 16, 17, 18 ਨੂੰ।
0: ਇੱਕ ਵਾਰੀ ਨਾਮ ਬੋਲ ਦੋ, ਕਿੱਥੇ ਇਹ ਪ੍ਰੋਗਰਾਮ ਹੋ ਰਿਹਾ ਉਹ ਵੀ ਨਾਮ ਦੱਸ ਦੋ ਸਰ।
2: ਇਹ ਫੇਅਰ ਗਰਾਊਂਡ ਬ੍ਰੈਂਪਟਨ ਵਿੱਚ 12942 ਹਰਟ ਲੇਕ ਤੇ।
0: ਮੈਂ ਇੱਥੇ ਦੱਸ ਦੇਵਾਂ, ਇੱਕ ਮਿੰਟ, ਤੁਹਾਡੀ ਗੱਲ ਵਿੱਚ ਆ ਰਹੀ ਹੈ, ਇਹ ਨਾਮ ਜ਼ਰੂਰ ਇਸ ਗਰਾਊਂਡ ਦਾ ਹੈ ਬ੍ਰੈਂਪਟਨ ਫੇਅਰ ਗਰਾਊਂਡ, ਪਰ ਇਹ ਪੈਂਦਾ ਜਿਹੜਾ ਕਿ ਕੈਲਡਨ ਸਿਟੀ ਦੇ ਵਿੱਚ ਹੈ, ਔਰ ਮੇਕ ਸ਼ੋਰ ਤੁਸੀਂ ਜਿਸ ਵੇਲੇ ਐਡਰੈਸ ਪਾਉਣਾ ਹੈ ਬ੍ਰੈਂਪਟਨ ਫੇਅਰ ਗਰਾਊਂਡ, ਤੇ ਤੁਹਾਨੂੰ ਲੈ ਕੇ ਨੇ ਕੈਲਡਨ ਜਾਣਾ, ਕਿਤੇ ਘਬਰਾ ਨਾ ਜਾਇਓ। ਜਿਹੜੇ ਪਹਿਲੀ ਵਾਰੀ ਆ ਰਹੇ ਆ, ਜਿਹੜੇ ਤਾਂ ਸੰਗਤਾਂ ਅੱਗੇ ਆਈਆਂ ਹੋਈਆਂ, ਉਹਨਾਂ ਨੂੰ ਤਾਂ ਪਤਾ ਕਿ ਬ੍ਰੈਂਪਟਨ ਫੇਅਰ ਗਰਾਊਂਡ ਇਸ ਗਰਾਊਂਡ ਦਾ ਨਾਂ ਹੈ, ਇਸ ਵੈਨਿਊ ਦਾ ਨਾਂ ਹੈ, ਪਰ ਜਿਹੜੀ ਸਿਟੀ ਹੈ ਕੈਲਡਨ ਹੀ ਪੈਂਦੀ ਹੈ ਜੀ। ਸੱਗੂ ਸਾਹਿਬ
2: ਬਿਲਕੁਲ ਸੁੱਚੀ, ਜੋ ਵੀ ਪ੍ਰਬੰਧ ਹੈ ਸੰਗਤਾਂ ਦੇ ਹੱਥ ਵਿੱਚ ਹੀ ਹੁੰਦਾ ਹੈ, ਸੰਗਤਾਂ ਦਾ ਵੱਡਾ ਸਹਿਯੋਗ ਹੁੰਦਾ ਹੈ, ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਪਾਉਂਦੇ ਹਨ, ਤੇ ਹਰ ਸਾਲ ਜੋ ਵਧਦਾ ਹੋਇਆ ਇਕੱਠ ਹੈ ਉਹ ਇਸ ਚੀਜ਼ ਦਾ ਸਬੂਤ ਹੈ ਕਿ ਸੰਗਤਾਂ ਦੇ ਵਿੱਚ ਕਿੰਨਾ ਪਿਆਰ ਹੈ, ਕਿੰਨਾ ਉਤਸ਼ਾਹ ਹੈ, ਕਿਉਂਕਿ ਉੱਥੋਂ ਲਾਹਾ ਲੈ ਕੇ ਜਾਂਦੀਆਂ ਸੰਗਤਾਂ, ਆਪਣੇ ਜੀਵਨ ਦਾ ਜਾਚ ਸਿੱਖ ਕੇ ਜਾਂਦੀਆਂ ਹਨ, ਵੱਖੋ ਵੱਖਰੇ ਰਾਗੀ ਜੱਥੇ ਜੋ ਕਿ ਕਿਸੇ ਵੀ ਨਾਮ ਦੇ ਜਾਂ ਮੁਹਤਾਜ ਨਹੀਂ ਹਨ, ਪਰ ਉਹਨਾਂ ਦੀ ਬੁਲੰਦ ਆਵਾਜ਼ ਦੇ ਵਿੱਚ ਜਿਸ ਤਰ੍ਹਾਂ ਨਵੀਂ ਯੰਗ ਜਨਰੇਸ਼ਨ ਜਗਜੀਤ ਸਿੰਘ ਬਬੀਹਾ ਜੀ ਆ ਕੇ ਅਤੇ ਭਾਈ ਅਨੰਤ ਵੀਰ ਸਿੰਘ ਜੀ ਆ ਕੇ ਨਵੀਂ ਜਨਰੇਸ਼ਨ ਜਿਹੜੀ ਹੈਗੀ ਆ ਉਹ ਸੰਗਤਾਂ ਨੂੰ ਨਵੀਂ ਨਾਲ ਦਿਨ ਜੋੜਦੇ ਹਨ। ਸੋ ਸਾਰਿਆਂ ਦਾ ਕੋਟਨ ਕੋਟਾਨ ਧੰਨਵਾਦ, ਵੱਧ ਤੋਂ ਵੱਧ ਸੇਵਾ ਚ ਹਿੱਸਾ ਪਾ ਕੇ ਹਾਜ਼ਰੀਆਂ ਲਵਾ ਕੇ ਧੰਨਵਾਦ ਜੀ। ਮੈਂ
0: ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮੱਚ। ਔਰ ਇੱਕ ਵਾਰੀ ਫਿਰ ਤੋਂ ਜਿਹੜਾ ਸੇਵਾ ਦਾ ਈਮੇਲ ਹੈ, ਦੇਖੋ ਮੈਂ ਅੱਗੇ ਵੀ ਕਹਿ ਕੇ ਹਟਿਆ, ਬੜੇ ਵੱਡੇ ਵੱਡੇ ਬਿਜ਼ਨਸਮੈਨ ਇਸ ਚੀਜ਼ ਦੇ ਵਿੱਚ ਸਪੋਰਟ ਕਰਦੇ ਆ, ਠੀਕ ਹੈ, ਤੁਹਾਡਾ ਵੀ ਸਾਰਿਆਂ ਦਾ ਸਹਿਯੋਗ ਹੈ, ਔਰ ਟੋਰਾਂਟੋ ਦੇ ਬੜੇ ਬੜੇ ਵੱਡੇ ਬਿਜ਼ਨਸਮੈਨ ਹੁੰਦੇ ਆ ਜਿਹੜੇ ਹਜ਼ਾਰਾਂ ਡਾਲਰ ਦੇ ਹਿਸਾਬ ਨਾਲ ਇਹਨੂੰ ਪਲੈਜ ਕਰਦੇ ਆ, ਔਰ ਉਸ ਪਲੈਜ ਦੇ ਸਦਕੇ ਸਾਰੇ ਕਾਰੇ ਰਾਸ ਹੁੰਦੇ ਆ। ਪਰ ਤੁਹਾਡਾ ਵੀ $100 $200 $300 ਹੋਣੀ ਆ। ਓਕਵਿਲ ਹੋਸਪਿਟਲ ਸਿਮੀ ਜੀ ਕਰਦੇ ਕੰਮ, ਉਹਨਾਂ ਨੇ $300 ਭੇਜਿਆ ਹੈ, $101 ਦੀ ਸੇਵਾ ਆਈ ਹੈ, $113 ਦੀ ਸੇਵਾ ਆਈ ਹੈ, ਜਿੰਨਾ ਵੀ ਤੁਹਾਡਾ ਦਸਵੰਧ ਹੈ। ਦੇਖੋ ਹਰ ਪਰਿਵਾਰ ਨੇ ਆਪਣੇ ਪਰਿਵਾਰ ਦੇ ਹਿਸਾਬ ਦੇ ਨਾਲ ਆਪਣੇ ਖਰਚਿਆਂ ਦੇ ਹਿਸਾਬ ਨਾਲ ਹੀ ਦਸਵੰਧ ਕੱਢਣਾ ਹੈ, ਪਰ ਕੱਢੋ ਜ਼ਰੂਰ ਦਸਵੰਧ, ਕਿਉਂਕਿ ਇਹ ਜਿਹੜਾ ਪੈਸਾ ਹੈ ਤੁਹਾਡਾ ਇਹ ਗੁਰੂ ਸਾਹਿਬਾਂ ਦੀ ਸੇਵਾ ਵਾਸਤੇ ਲੱਗਣਾ ਹੈ। ਔਰ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੀ ਆ, ਤੁਸੀਂ ਪਿਛਲੇ ਸਾਲਾਂ ਦੇ ਵਿੱਚ ਲਗਾਤਾਰ ਦੇਖਿਆ ਹੈ ਕੈਸੀਆਂ ਸਟੇਜਾਂ, ਕੈਸੇ ਸੋਹਣੇ ਸੋਹਣੇ ਦਰਬਾਰ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਸਾਹਿਬ ਦਾ ਪ੍ਰਕਾਸ਼ ਹੋਣਾ ਹੈ, ਉਹ ਕਿਵੇਂ ਸਜਾਈਆਂ ਜਾਂਦੀਆਂ ਸਟੇਜਾਂ। ਅਤੇ ਇਸ ਵਾਰੀ ਤਾਂ ਇੱਕ ਅਲੱਗ ਤੋਂ ਹੋਰ ਚੀਜ਼ ਹੋ ਰਹੀ ਹੈ। ਮੈਂ ਤਾਂ ਆਦੀ ਸੰਗੂ ਸਾਹਿਬ ਨੂੰ ਵਿੱਚ ਰੋਕਦਾ ਸੀ, ਮੈਂ ਕਿਹਾ ਕਈ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਕਿ ਮੌਕੇ 'ਤੇ ਦਿਖਾਈਆਂ ਜਾਣ, ਉਹ ਫਿਰ ਉਸ ਚੀਜ਼ ਦਾ ਜਿਹੜੀ ਅਟਰੈਕਸ਼ਨ ਹੈ ਉਹ ਇੱਕ ਅਲੱਗ ਤੋਂ ਹੋ ਜਾਂਦੀ ਹੈ। ਬੜੀ ਮੈਂ ਕੋਸ਼ਿਸ਼ ਕਰ ਰਿਹਾ ਬਾਬਾ ਜੀ ਦੇ ਕਿਰਪਾ ਦੇ ਨਾਲ, ਗੁਰੂ ਸਾਹਿਬ ਦੇ ਵੋਟ ਆਸਰੇ ਨਾਲ, ਕਿ ਕੁਛ ਨਾ ਕੁਛ ਅਲੱਗ ਤੋਂ ਚੀਜ਼ਾਂ ਫਿਰ ਇਸ ਸਾਲ ਪੇਸ਼ ਕੀਤੀਆਂ ਜਾਣ, ਕਿਉਂਕਿ ਹਰ ਸਾਲ ਹੀ ਅਸੀਂ ਕੁਛ ਨਾ ਕੁਛ ਕੋਸ਼ਿਸ਼ ਕਰਦੇ ਹਾਂ ਕਿ ਇਹਦੇ 'ਚ ਨਵਾਂਪਨ ਕੀਤਾ ਜਾਵੇ। ਔਰ ਇਸ ਸਾਲ ਜਿਸ ਵੇਲੇ ਤੁਸੀਂ ਇਸ ਦਰਬਾਰ ਦੇ ਵਿੱਚ ਪਹੁੰਚਣਾ ਹੈ, ਤੁਹਾਡੇ ਟੈਲੀਫੋਨ ਆਟੋਮੈਟਿਕਲੀ ਔਨ ਹੋ ਜਾਣੇ ਆ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਕਿ ਇੰਨੀ ਸੋਹਣੀ ਸਟੇਜ ਗੁਰੂ ਸਾਹਿਬ ਦੀ ਕਿਰਪਾ ਲਿੰਨੀ ਨਾਲ ਔਰ ਗੁਰੂ ਸਾਹਿਬਾਂ ਵਾਸਤੇ ਸਟੇਜ ਜਿਹੜੀ ਬਣ ਰਹੀ ਹੈ। ਇੱਕ ਗੱਲ ਮੈਂ ਇੱਥੇ ਤੁਹਾਨੂੰ ਦੱਸ ਦਿੰਦਾ, ਇਹ ਜਿਹੜੇ ਪ੍ਰੋਗਰਾਮ ਲੱਖਾਂ ਡਾਲਰ ਦਾ ਖਰਚਾ ਹੈ ਇਹਦੇ ਉੱਤੇ, ਜਿਹੜੀਆਂ ਮੈਂ ਸੰਗਤਾਂ ਸੁਣ ਰਹੀਆਂ ਇਹ ਕੋਈ ਹਜ਼ਾਰਾਂ ਡਾਲਰ ਦਾ ਖਰਚਾ ਨਹੀਂ ਹੈ, ਮੈਂ ਲੱਖਾਂ ਡਾਲਰ ਦਾ ਖਰਚਾ ਕਹਿ ਰਿਹਾ, ਕਿਉਂਕਿ ਰਾਗੀ ਸਿੰਘਾਂ ਦੀਆਂ ਭੇਟਾਂ, ਏਅਰਲਾਈਨ ਦੀਆਂ ਟਿਕਟਾਂ, ਹਾਲ ਵਾਲਿਆਂ ਦੇ ਕਿਰਾਏ, ਡੈਕੋਰੇਸ਼ਨਸ, ਸਾਊਂਡ, ਲਾਈਟਿੰਗ, ਫਿਰ ਉੱਥੇ ਹੋਰ ਟੈਂਟ ਵਗੈਰਾ ਬਾਹਰ ਲੱਗਦੇ, ਫਲੋਰਿੰਗ ਪੈਂਦੀ ਹੈ, ਬੜਾ ਕੁਛ ਹੁੰਦਾ, ਇਕੱਲੀ ਇਕੱਲੀ ਸਿਕਿਉਰਿਟੀ ਗਾਰਡਸ ਉੱਥੇ ਹੁੰਦੇ ਆ, ਤੁਹਾਡੇ ਲਾਈਸੈਂਸ ਸਿਕਿਉਰਿਟੀ ਗਾਰਡਸ ਹੁੰਦੇ ਆ, ਫਿਰ ਅਸੀਂ ਆਫਿਸਰ ਕੁਛ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਕਿ ਅਸੀਂ ਸਿਵਲ ਯੂਨੀਫਾਰਮ 'ਚ ਉੱਥੇ ਹੁੰਦੇ ਆ। ਇਹ ਬੜੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਹੁੰਦੀਆਂ, ਬੜੇ ਖਰਚੇ ਆ, ਛੋਟੇ ਛੋਟੇ ਖਰਚੇ, ਗਾਰਬੇਜ ਬਿਨਾਂ ਦੇ ਵੱਡੇ ਵੱਡੇ ਖਰਚੇ ਆ ਜਾਂਦੇ ਆ, ਫਿਰ ਉੱਥੇ ਟਰੱਕ ਲੱਗਾ ਹੁੰਦਾ ਜਿਹੜੇ ਸਾਰੇ ਬਿਜ਼ਨਸਮੈਨਾਂ ਨੇ ਇਹਦੇ ਸਪੋਰਟ ਕੀਤੀ ਹੁੰਦੀ ਹੈ, ਉਹਨਾਂ ਦੀ ਉੱਥੇ ਐਡਵਰਟਾਈਜ਼ਮੈਂਟ ਚੱਲਦੀ ਆ। ਜੇ ਤੁਸੀਂ ਵੀ ਬਿਜ਼ਨਸਮੈਨ ਸਾਡੇ ਵੀਰ ਕੋਈ ਸੁਣ ਰਹੇ ਆ, ਤੁਸੀਂ ਵੀ ਦਸਵੰਧ ਪਾਉਣਾ ਚਾਹੁੰਦੇ ਇਹਦੇ ਵਿੱਚ, ਅਤੇ ਤੁਸੀਂ ਮੈਨੂੰ ਕਾਲ ਕਰ ਲਿਓ, ਤੁਹਾਡੇ ਕੰਪਨੀ ਦਾ ਜਿਹੜਾ ਚੈੱਕ ਹੋਏਗਾ ਸਿਰਫ ਉੱਤਰ ਸੇਵਾ ਹੀ ਲਿਖਣੀ ਹੈ, SEWA, ਅਤੇ ਜਿਨ੍ਹਾਂ ਨੇ ਈਮੇਲ ਟ੍ਰਾਂਸਫਰ ਕਰਨੇ ਆ seva2022@yahoo.com 'ਤੇ ਤੁਸੀਂ ਆਪਣਾ ਦਸਵੰਧ ਜਿਹੜਾ ਹੈ ਭੇਜ ਸਕਦੇ ਹੋ। ਔਰ ਭਾਈ ਅਨੰਤ ਵੀਰ ਸਿੰਘ ਜੀ ਸਪੈਸ਼ਲੀ ਤੌਰ 'ਤੇ ਤੁਹਾਡੇ ਵਾਸਤੇ, ਤੁਹਾਨੂੰ ਪਿਆਰ ਕਰਦੇ ਸਾਰੇ ਜਣੇ, ਮੈਨੂੰ ਕਈ ਵਾਰੀ ਕਹਿੰਦੇ ਆ, ਕਹਿੰਦੇ ਹਰਜੀਤ ਟੋਰਾਂਟੋ ਮੈਂ ਆਉਂਦਾ, ਬੜੀਆਂ ਸੰਗਤਾਂ ਮੈਨੂੰ ਪਿਆਰ ਕਰਦੀਆਂ। ਮੈਂ ਕਿਹਾ ਜੀ ਤੁਹਾਨੂੰ ਹਰ ਪੂਰੇ ਵਰਲਡ ਦੇ ਵਿੱਚ ਹੀ ਪਿਆਰ ਮਿਲਦਾ ਹੈ। ਔਰ ਭਾਈ ਸਾਹਿਬ ਭਾਈ ਅਨੰਤ ਵੀਰ ਸਿੰਘ ਜੀ ਵੀ ਕੱਲ੍ਹ ਪਹੁੰਚ ਜਾਣਗੇ ਟੋਰਾਂਟੋ 'ਚ।

0: ਬਸ ਆਹੀ ਦੋ ਦਿਨ ਆ, ਅਸੀਂ ਤੁਹਾਨੂੰ ਸਾਰੇ ਆ ਸੰਗਤਾਂ ਨੂੰ ਰਿਕੁਐਸਟ ਹੀ ਕਰਨੀ ਹੈ ਕਿ ਆਪਣਾ ਦਸਵੰਧ ਜ਼ਰੂਰ ਕੱਢੋ ਜੇ ਤੁਸੀਂ ਕੱਢ ਸਕਦੇ ਹੋ, ਤੇ ਜੇ ਤੁਹਾਨੂੰ ਲੱਗਦਾ ਕਿ ਚੰਗੇ ਕਾਰਜਾਂ ਵਿੱਚ ਤੁਹਾਡਾ ਪੈਸਾ ਜਾਣਾ ਹੈ ਤੇ ਫਿਰ ਜ਼ਰੂਰ ਦਸਵੰਧ ਕੱਢਿਓ। ਜੇ ਤੁਹਾਨੂੰ ਲੱਗਦਾ ਕਿ ਚੰਗੇ ਕਾਰਜ ਨਹੀਂ ਹੈ ਤੇ ਫਿਰ ਕੋਈ ਲੋੜ ਨਹੀਂ ਦਸਵੰਧ ਕੱਢਣ ਦੀ, ਫਿਰ ਆਪਣੇ ਅਕਾਊਂਟ ਦੇ ਵਿੱਚ ਹੀ ਰੱਖੋ ਸਾਂਭ ਕੇ ਪੈਸੇ, ਫਿਰ ਨਹੀਂ ਭੇਜਣੇ ਸਾਨੂੰ ਤੁਸੀਂ। ਜੇ ਤੁਹਾਨੂੰ ਲੱਗਦਾ ਕਿ ਜਿਹੜਾ ਤੁਹਾਡਾ ਦਸਵੰਧ ਹੈ, ਜਿਹੜੀ ਤੁਹਾਡੀ ਸੇਵਾ ਹੈ ਗੁਰੂ ਸਾਹਿਬਾਂ ਦੇ ਕਾਰਜਾਂ ਵਾਸਤੇ ਲੱਗਣੀ ਹੈ, ਤੇ ਫਿਰ ਜ਼ਰੂਰ ਦਸਵੰਧ ਕੱਢਿਓ। ਔਰ ਉੱਥੇ ਆ ਕੇ ਤੁਸੀਂ ਦੇਖੋਗੇ, ਤੁਸੀਂ ਮੇਰਾ ਖਿਆਲ ਮੈਨੂੰ ਦੱਸਣ ਲੋੜ ਨਹੀਂ ਪੈਣੀ ਉਸ ਨੂੰ ਉੱਥੇ, ਕਿਉਂਕਿ ਅਸੀਂ ਤਾਂ ਕੱਲ੍ਹ ਤੋਂ ਸੇਵਾ ਉੱਥੇ ਸਟਾਰਟ ਹੋਈ। ਹਾਂ, ਸਾਡੇ ਵਲੰਟੀਅਰਸ ਦੇ ਮੈਨੂੰ ਬੜੀਆਂ ਕਾਲਸ ਆ ਰਹੀਆਂ, ਬਹੁਤ ਵੱਡੀ ਤਾਦਾਦ ਵਿੱਚ ਵਲੰਟੀਅਰ ਇਸ ਸਾਲ ਆ ਰਹੇ ਆ, ਕਿਉਂਕਿ ਪਹਿਲੇ ਸਾਲ ਕਹਿੰਦੇ ਹੁੰਦੇ ਨਾ ਵੀ ਸੰਗਤਾਂ ਨੂੰ ਪਤਾ ਲੱਗਦਾ ਜਾ ਰਿਹਾ ਕਿ ਉੱਥੇ ਕਿੰਨਾ ਵੱਡੇ ਕਾਰਜ ਹੁੰਦੇ ਆ, ਕਿੰਨੇ ਵੱਡੇ ਕੰਮ ਹੁੰਦੇ ਆ। ਔਰ ਤੁਸੀਂ ਵੀ ਸਾਰੀਆਂ ਸੰਗਤਾਂ ਨੇ ਉੱਥੇ ਕੱਲ੍ਹ ਸ਼ਾਮ ਨੂੰ, ਅਸੀਂ ਤਾਂ ਕੱਲ੍ਹ 12 ਵਜੇ ਤੋਂ ਬਾਅਦ ਉੱਥੇ ਹੀ ਹਾਂ ਜੀ, ਸਾਫ਼ ਗੱਲ ਦੱਸ ਦਈਏ, ਕੱਲ੍ਹ ਵੀ ਅਤੇ ਪਰਸੋਂ ਵੀ, ਕਿਉਂਕਿ ਉੱਥੇ ਬੜੀਆਂ ਸਫਾਈਆਂ ਹੋਣੀਆਂ, ਵਿਛਾਈ ਹੋਣੀ ਹੈ, ਬਾਹਰ ਦੇ ਕੰਮ, ਅੰਦਰ ਦੇ ਕੰਮ, ਤੁਹਾਨੂੰ ਪਤਾ ਕਿ ਬਹੁਤ ਇਸ ਤਰ੍ਹਾਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਜ਼ਿੰਦਗੀ ਦੇ ਵਿੱਚ ਤੁਹਾਨੂੰ ਸਮਾਂ ਲੱਗਦਾ ਉਹਨਾਂ ਚੀਜ਼ਾਂ ਨੂੰ। ਔਰ ਇਸ ਵਾਰੀ ਸਟੇਜ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਤਰ੍ਹਾਂ ਦੀ ਬਣ ਰਹੀ ਹੈ, ਮੈਂ ਜਿਵੇਂ ਪਹਿਲੇ ਲਫ਼ਜ਼ ਯੂਜ਼ ਕੀਤੇ ਆ, ਆਪ ਜੀ ਨੂੰ ਖੁਸ਼ੀ ਬੜੀ ਹੋਣੀ ਹੈ, ਤੁਸੀਂ ਆਪ ਮੁਹਾਰੇ ਤੁਹਾਡੇ ਮੂੰਹ ਚੋਂ ਨਿਕਲ ਜਾਣਾ ਵੀ ਵਾਹ, ਕਿਹਾ ਯਾਰ ਬਾਬਾ ਜੀ ਦੇ ਸਟੇਜ ਵਾਸਤੇ ਤੁਸੀਂ ਸਤਿਕਾਰ ਕੀਤਾ ਹੈ। ਹੁਣ ਇੱਕ ਈਮੇਲ ਮੈਨੂੰ ਹੋਰ ਆਈ ਹੈ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਗੁਲਵਿੰਦਰ ਕੌਰ ਵਿਰਕ ਜੀ ਨੇ ਵੀ ਆਪਣਾ ਦਸਵੰਧ ਭੇਜਿਆ ਹੈ। ਗੁਲਵਿੰਦਰ ਜੀ, ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਵੈਰੀ ਮੱਚ। ਔਰ ਜਿਹੜਾ ਵੀ ਤੁਹਾਡਾ ਦਸਵੰਧ ਆ ਰਿਹਾ ਹੈ, ਤੁਹਾਨੂੰ ਉੱਥੇ ਆ ਕੇ ਪਤਾ ਲੱਗ ਜਾਣਾ, ਤੁਸੀਂ ਉਦੋਂ ਇਹ ਆਪ ਗੱਲ ਕਹਿਣੀ ਹੈ ਕਿ ਹਰਜੀਤ ਜੀ, ਜਿੰਨੀ ਅਸੀਂ ਤੁਹਾਨੂੰ ਸੇਵਾ ਭੇਜੀ ਹੈ ਨਾ ਇਸ ਕੀਰਤਨ ਦਰਬਾਰ ਵਾਸਤੇ, ਅਸੀਂ ਘੱਟ ਭੇਜੀ ਹੈ। ਇਹ ਤੁਹਾਨੂੰ ਆਪਣੇ ਆਪ ਮਹਿਸੂਸ ਹੋਣਾ ਉੱਥੇ ਜਾ ਕੇ ਕਿ ਅਸੀਂ ਜੋ ਵੀ ਸੇਵਾ ਭੇਜੀ ਹੈ ਬਹੁਤ ਘੱਟ ਭੇਜੀ ਹੈ, ਜਿੰਨੇ ਉੱਥੇ ਹਜ਼ਾਰਾਂ ਲੱਖਾਂ ਡਾਲਰ ਦਾ ਖਰਚਾ ਹੈ, ਰਾਗੀ ਸਿੰਘਾਂ ਦਾ ਪੇਟਾਂ, ਟਿਕਟਾਂ, ਬੜਾ ਕੁਛ ਹੁੰਦਾ। ਇਸ ਵੀਕਐਂਡ ਦੇ ਤੁਸੀਂ ਆਪਣੇ ਦਿਨ 3 ਰਾਖਵੇਂ ਰੱਖਣੇ ਆ, ਸ਼ਨੀਵਾਰ, ਐਤਵਾਰ ਅਤੇ ਮੰਡੇ। ਸੈਚਰਡੇ ਸੰਡੇ 3 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਇਹ ਸਮਾਗਮ ਹੋਣਗੇ। ਮੰਡੇ ਨੂੰ ਸਵੇਰੇ 12 ਵਜੇ ਸ਼ੁਰੂ ਹੋ ਜਾਣਗੇ ਸਮਾਗਮ ਅਤੇ ਤਕਰੀਬਨ 6-7 ਵਜੇ ਤੱਕ ਚੱਲਣਗੇ, ਬ੍ਰੈਂਪਟਨ ਫੇਅਰ ਗਰਾਊਂਡ। 5ਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ, ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, ਮਈ 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਨੇਕ ਰੋਡ ਕੈਲਡਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲਏ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ, 6474481000, 6474481000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ। ਪ੍ਰੋਗਰਾਮ ਪੰਜਾਬੀ ਵਿਰਸਾ, ਔਰ $140 ਦੇ ਵਿੱਚ ਅਸੀਂ ਤੁਹਾਡੇ ਵਾਸਤੇ ਡਕਟ ਕਲੀਨਿੰਗ ਕਰ ਰਹੇ ਹਾਂ। ਔਰ ਜਿਨ੍ਹਾਂ ਪਰਿਵਾਰਾਂ ਨੇ ਇਹ ਡਕਟ ਕਲੀਨਿੰਗ ਕਰਾਉਣੀ ਆ, ਅਕਾਲ ਡਕਟ ਕਲੀਨਿੰਗ ਕੰਪਨੀ ਬੜੀ ਪੁਰਾਣੀ ਕੰਪਨੀ ਹੈ ਤੁਹਾਡੇ ਵਾਸਤੇ, ਤਕਰੀਬਨ 40 ਸਾਲ ਦਾ ਇਹਨਾਂ ਦਾ ਤਜਰਬਾ ਹੈ। ਸਾਡੇ ਪੰਜਾਬੀਆਂ ਦੀ ਇਹ ਪਹਿਲੀ ਕੰਪਨੀ ਆ ਜਿਨ੍ਹਾਂ ਨੇ ਅਕਾਲ ਡਕਟ ਕਲੀਨਿੰਗ ਦਾ ਕੰਮ ਸ਼ੁਰੂ ਕੀਤਾ ਸੀ ਟੋਰਾਂਟੋ ਕੈਨੇਡਾ ਦੇ ਵਿੱਚ, ਇੱਥੇ ਸਾਡੇ ਬ੍ਰੈਂਪਟਨ ਵਿੱਚ ਮਿਸੀਸਾਗਾ ਦੇ ਵਿੱਚ। ਔਰ ਤੁਸੀਂ ਸਰਦਾਰ ਹਰਮਿੰਦਰ ਸਿੰਘ ਨੂੰ ਬਹੁਤ ਭਲੀ ਭਾਂਤ ਜਾਣਦੇ ਹੋ, ਬੜੇ ਪਿਆਰ ਵਾਲੇ ਸੱਜਣ ਆ, ਗੁਰਮੁਖ ਬੰਦੇ ਆ, ਕੀਰਤਨ ਵੀ ਬਹੁਤ ਸੋਹਣਾ ਕਰਦੇ ਆ। ਅਕਾਲ ਡਕਟ ਕਲੀਨਿੰਗ ਵਾਲਿਆਂ ਨੂੰ ਤੁਸੀਂ ਕਾਲ ਕਰ ਲਿਓ, ਵੈਸੇ ਤਾਂ ਤਕਰੀਬਨ $200 ਹੁੰਦਾ, $180 ਹੁੰਦੇ ਆ, ਪਰ ਜੇ ਤੁਸੀਂ ਇਸ ਲੌਂਗ ਵੀਕਐਂਡ 'ਤੇ ਆਪਣੇ ਘਰਾਂ 'ਚ ਡਕਟ ਕਲੀਨਿੰਗ ਕਰਾਉਣੀ ਚਾਹੁੰਦੇ ਆ ਤੇ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ, ਅੱਜ ਕੱਲ੍ਹ 'ਚ ਹੀ ਕਰਾ ਲਿਓ, ਕਿਉਂਕਿ ਤੁਸੀਂ ਫਿਰ ਮੁੜ ਕੇ ਤਾਂ ਉੱਥੇ ਹੀ ਹੋਣਾ ਆਪਣੇ ਕੀਰਤਨ ਦਰਬਾਰ 'ਤੇ ਨਾ। ਅਤੇ ਮੈਂ ਚਾਹੁੰਦਾ ਕਿ ਤੁਸੀਂ ਸਾਰੇ ਜਣੇ ਵਕਤ ਜਿਹੜੀ ਡਕਟ ਕਲੀਨਿੰਗ ਹੈ ਪਹਿਲਾਂ ਹੀ ਕਰਾ ਲਿਓ, ਕੀਰਤਨ ਦਰਬਾਰ ਤੋਂ ਪਹਿਲਾਂ ਸਵੇਰੇ ਦਾ ਟਾਈਮ ਰੱਖ ਲਓ, ਕਿਉਂਕਿ ਫਿਰ ਸ਼ਨੀਵਾਰ ਅਤੇ ਐਤਵਾਰ ਆਪਾਂ 3 ਵਜੇ ਤੋਂ ਲੈ ਕੇ 10 ਵਜੇ ਤੱਕ ਉੱਥੇ ਹੋਣਾ, ਠੀਕ ਹੈ ਨਾ। ਅਤੇ ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ ਅਕਾਲ ਡਕਟ ਕਲੀਨਿੰਗ ਦਾ, ਪਹਿਲੇ ਇਹਨਾਂ ਨੂੰ ਫੋਨ ਕਰਿਓ, ਵੀਰਾ ਜੀ ਨੂੰ ਪੁੱਛਿਓ, ਹਰਜੀਤ ਜੀ ਮੇਰਾ ਨਾਮ ਲਈਓ ਇਹਨਾਂ, ਤੁਸੀਂ ਪਹਿਲਾਂ ਪੁੱਛੋ 2700 ਸਕੇਅਰ ਫੁੱਟ ਦਾ ਘਰ ਹੈ, ਕਿੰਨੇ ਪੈਸੇ ਇਹਨਾਂ ਕਹਿਣਾ, $200। ਜਦੋਂ ਤੁਸੀਂ ਕਹਿਣਾ ਭਾਅ ਜੀ ਅਸੀਂ ਤਾਂ ਸਿੰਘ ਹਰਜੀਤ ਦਾ ਸ਼ੋਅ ਸੁਣਿਆ ਪੰਜਾਬੀ ਵਿਰਸਾ, ਅਤੇ ਨਾਲ ਹੀ 140 ਹੋ ਜਾਣੇ ਆ, ਹੈ ਕਿ ਨਹੀਂ ਹੈ ਫਾਇਦਾ ਫਿਰ ਨਾ ਲੈਣ ਦਾ। ਨੰਬਰ ਤੁਸੀਂ ਨੋਟ ਕਰ ਲਓ, ਹੁਣ ਬੁਕਿੰਗ ਕਰਾ ਲਓ, ਅੱਜ ਕਰਾ ਲਓ, ਕੱਲ੍ਹ ਕਰਾ ਲਓ। 8 ਟਰੱਕ ਇਹਨਾਂ ਚੱਲਦੇ ਆ ਪੂਰੇ ਸ਼ਹਿਰ ਦੇ ਵਿੱਚ, ਬਹੁਤ ਤੁਸੀਂ ਸਟਰੀਟ ਦੇ ਉੱਤੇ ਸੜਕਾਂ 'ਤੇ ਤੁਹਾਨੂੰ ਅਕਾਲ ਡਕਟ ਕਲੀਨਿੰਗ ਦੇ ਟਰੱਕ ਮਿਲਦੇ ਆ, ਵੱਡੀਆਂ ਵੱਡੀਆਂ ਕਿਊ ਹੈ ਨਾ, ਛੋਟੇ ਟਰੱਕ ਨਹੀਂ ਜਿਹਦੇ 'ਚ ਵੈਕਿਊਮ ਛੋਟੇ ਲੱਗੇ ਹੁੰਦੇ ਆ, ਵੱਡੇ ਟਰੱਕ ਆ, ਵੱਡੇ ਵੈਕਿਊਮ ਆ, ਇੱਕਦਮ ਪ੍ਰੈਸ਼ਰ ਨਾਲ ਚੱਕ ਕੇ ਮਾਰਦੇ ਗੰਦ ਸਾਰਾ ਆਪਣੇ ਟਰੱਕ 'ਤੇ ਲੈ ਜਾਂਦੇ ਆ। ਅਕਾਲ ਡਕਟ ਕਲੀਨਿੰਗ $140, $2500, $2400, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, $2600, 0662 ਤੇ ਕਾਲ ਕੀਤੀ ਜਾ ਸਕਦੀ ਹੈ 4167100662। ਵਕਾਰ ਖਾਨ ਸਾਹਿਬ ਕੀ ਹਾਲ ਹੈ ਆਪਕੇ
1: ਜੀ? ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ।
1: ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ ਮੇਰੇ ਕੋਲ। 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ
0: ਜੀ।
1: ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ। ਨੰਬਰ ਹੈ 6478648000 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ
0: ਜੀ।
1: ਨੰਬਰ ਅਗੇਨ 6478648000 6478000।
0: ਬਹੁਤ ਸ਼ੁਕਰੀਆ ਆਪਕਾ ਸਰ, ਥੈਂਕ ਯੂ ਵੈਰੀ ਮਚ ਵਕਾਰ ਸਾਨ ਸਾਹਿਬ। ਹਰਕਮਲ ਜੀ, ਹੋਰ ਕੀ ਕਹਿਣਾ ਚਾਹੋਗੇ ਸਰ?
2: ਹਾਂਜੀ ਹਰਜੀਤ ਜੀ, ਮੈਂ ਹੁਣ ਥੋੜ੍ਹੇ ਜਿਹੇ ਜਿਹੜੇ ਸਾਡੇ ਲਿਸਨਰ ਉਹਨਾਂ ਨੂੰ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪੋਲਿਸੀ ਬਾਰੇ ਦੱਸਣਾ ਚਾਹੁੰਦਾ ਹੈਗਾ। ਹਰਜੀਤ ਜੀ, ਆਪਾਂ ਕਦੀ ਸੋਚੀਦਾ ਨਹੀਂ, ਨਾ ਸੋਚਣਾ ਚਾਹੁੰਦੇ ਹੈਗੇ, ਪਰ ਆਪਣੇ ਜੇ ਆਪਾਂ ਕੱਲ੍ਹ ਨਾ ਰਹੀਏ, ਆਪਾਂ ਜੇ ਆਪਾਂ ਕੱਲ੍ਹ ਪਿਕਚਰ ਦੇ ਵਿੱਚ ਨਾ ਰਹੀਏ, ਅਤੇ ਤੁਸੀਂ ਇੱਕ ਮੇਨ ਇਨਕਮ ਪ੍ਰੋਵਾਈਡਰ ਹੈਗੇ ਆਪਣੀ ਫੈਮਲੀ ਲਈ, ਕੀ ਤੁਸੀਂ ਆਪਣੇ ਲਈ ਕੋਈ ਬੈਕਅਪ ਪਲਾਨ ਦੇਖਿਆ ਹੈਗਾ? ਤੁਸੀਂ ਆਪਣੀ ਫੈਮਲੀ ਨੂੰ ਆਪਣੀ ਫਾਈਨੈਂਸ਼ੀਅਲ ਬਰਡਨ 'ਚ ਥੋੜ੍ਹਾ ਛੱਡ ਕੇ ਜਾਓਗੇ? ਇਹ ਵਿੱਚ ਜਿੰਨਾ ਹੁੰਦਾ ਕੋਈ ਵੀ ਕਰਜ਼ਾ, ਕੋਈ ਵੀ ਟੈਕਸਿਸ, ਕੋਈ ਵੀ ਮੋਰਗੇਜ ਲੋਨਸ, ਜੇ ਤੁਸੀਂ ਕੱਲ੍ਹ ਨੂੰ ਨਾ ਰਹੇ, ਕੀ ਉਹ ਆਪਣੇ ਆਪ ਨੂੰ ਹੈਂਡਲ ਕਰ ਸਕਦੇ ਹੈਗੇ?
0: ਠੀਕ ਹੈ,
2: ਨਹੀਂ ਕਰ ਸਕਦੇ, ਲਾਈਫ ਇੰਸ਼ੋਰੈਂਸ ਆਪਣੇ ਲਈ ਲੈ ਕੇ ਰੱਖਣੀ ਬਹੁਤ ਜ਼ਰੂਰੀ ਹੈਗੀ ਹੈ। ਜੇ ਕੋਈ ਵੀ ਸਾਡੇ ਲਿਸਨਰਸ ਹੈਗੇ ਆ, ਉਹਨੇ ਲਾਈਫ ਇੰਸ਼ੋਰੈਂਸ ਲਈ ਅਪਲਾਈ ਕੀਤਾ ਸਰ, ਕੋਈ ਵੀ ਵਜ੍ਹਾ ਖਾਤਰ ਡਿਕਲਾਈਨ ਹੋ ਗਏ, ਹੈਲਥ ਇਸ਼ੂਜ਼ ਹੋ ਸਕਦਾ, ਡਿਕਲੇਅਰ ਬੈਂਕਰਪਸੀ ਕੀਤੀ, ਜੇ ਕਲੀਅਰ ਨਹੀਂ ਹੋਈ ਹੈਗੀ, ਜਾਂ ਉਹਨਾਂ ਦੀ ਜਿਹੜੀ ਜੋਬ ਹੈਗੀ ਹੈ ਰਿਸਕ ਜੋਬ ਹੈਗੀ ਆ, ਜਾਂ ਕੋਈ ਕ੍ਰਿਮੀਨਲ ਅਫੈਂਸਿਸ ਹੈਗੇ ਆ, ਜਾਂ ਕੋਈ ਡਿਸੇਬਿਲਟੀ ਦੇ ਉੱਤੇ ਹੈਗੇ ਆ, ਤੇ ਇਹਦੀ ਵਜ੍ਹਾ ਖਾਤਰ ਕੰਪਨੀਆਂ ਨੇ ਡਿਕਲਾਈਨ ਕਰਤਾ ਹੈਗਾ। ਸਾਡੇ ਕੋਲ ਇੱਦਾਂ ਦੀ ਵੀ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਜਿਹੜੇ ਹਰ ਇੱਕ ਬੰਦੇ 18 ਤੋਂ ਲੈ ਕੇ 80 ਸਾਲ ਦੀ ਉਮਰ ਤੱਕ ਤੁਹਾਨੂੰ ਇੰਸ਼ੋਰੈਂਸ ਮਿਲ ਸਕਦੀ ਹੈਗੀ
0: ਜੀ। ਜੀ,
2: ਕੱਲੀ ਇੰਸ਼ੋਰੈਂਸ ਨਹੀਂ ਮਿਲਦੀ ਹਰਜੀਤ ਜੀ, ਕੰਪਨੀ ਤੁਹਾਨੂੰ 12 ਐਕਸਟਰਾ ਬੈਨੀਫਿਟ ਵੀ ਦਿੰਦੀ ਹੈਗੀ ਜਿਹੜੇ ਬਿਲਟ ਇਨ ਹੁੰਦੇ ਹੈਗੇ ਆ।
0: ਠੀਕ ਹੈ,
2: ਮੈਂ ਹੁਣ 12 ਬੈਨੀਫਿਟਸ ਥਰੂ ਤਾਂ ਨਹੀਂ ਜਾਊਂਗਾ, ਮੈਂ ਤੁਹਾਨੂੰ 2-3 ਬੈਨੀਫਿਟਸ ਅੱਜ ਦੱਸੂਗਾ ਕਿਹੜੇ ਕਿਹੜੇ ਜਿਹੜੇ ਮੈਨੂੰ ਮੇਨ ਲੱਗਦੇ ਹੈਗੇ, ਜਿਹੜੇ ਵੈਰੀ ਵੈਲਿਊਬਲ ਹੈਗੇ ਆ। ਪਹਿਲਾ ਜਿਹੜਾ ਬੈਨੀਫਿਟ ਹੈਗਾ ਹੈ ਉਹਨੂੰ ਔਰਫਨ ਬੈਨੀਫਿਟ ਕਹੀਦਾ। ਜੇ ਕੋਈ ਤੁਹਾਡੇ ਕੋਲ ਕੋਈ ਬੱਚੇ ਹੈਗੇ 18 ਸਾਲ ਤੋਂ ਘੱਟ ਹੈਗੇ ਆ ਉਮਰ ਦੇ ਸਭ, ਅਤੇ ਹਸਬੈਂਡ ਵਾਈਫ ਪਾਸ ਅਵੇ ਹੋ ਜਾਂਦੇ ਹੈਗੇ, ਫਿਰ ਕੰਪਨੀ ਕੀ ਕਰਦੀ ਹੈਗੀ ਹਰਜੀਤ ਜੀ, $900 ਪਰ ਮੰਥ ਪਰ ਚਾਈਲਡ, ਜਦੋਂ ਤੱਕ ਬੱਚਾ 18 ਸਾਲ ਦਾ ਨਹੀਂ ਹੋ ਜਾਂਦਾ ਹੈਗਾ, ਆਪਣੇ ਵੱਲੋਂ ਜਿਹੜੇ ਬੱਚੇ ਨੂੰ ਦਿੰਦੀ ਹੈਗੀ ਆ। ਸੋ ਇਹਦਾ ਮਤਲਬ ਜੇ ਬੱਚਾ 1 ਸਾਲ ਦਾ ਹੈਗਾ ਤੇ ਜਦੋਂ ਤੱਕ ਬੱਚੇ 18 ਸਾਲ ਦਾ, ਇਹਦਾ ਤਕਰੀਬਨ $183,000 ਕੰਪਨੀ ਨੇ ਆਪਣੇ ਵੱਲੋਂ ਦੇਣਾ।
0: ਅੱਛਾ,
2: ਤੁਹਾਡਾ ਡੈਥ ਬੈਨੀਫਿਟ ਹੁੰਦਾ ਆ।
0: ਠੀਕ ਆ,
2: ਦੂਸਰਾ ਕੀ ਹੈਗਾ, ਤੁਹਾਨੂੰ ਇਹਦੇ ਵਿੱਚ ਲੀਗਲ ਵਿਲ ਕਿੱਟ ਮਿਲਦੀ ਹੈਗੀ, ਜਿਵੇਂ ਵਸੀਅਤ ਕਹੀਦਾ ਹੈਗਾ, ਕੋਈ ਵੀ ਐਕਸਟਰਾ ਕੋਸਟ ਦੇ ਨਹੀਂ, ਤੁਹਾਨੂੰ ਫੁੱਲ ਐਕਸੈਸ ਮਿਲਦਾ ਹੈਗਾ, ਤੁਸੀਂ ਇਹਨੂੰ ਕਸਟਮਾਈਜ਼ ਕਰ ਸਕਦੇ, ਜਿੰਦਾ ਵੀ ਚਾਹੁੰਦੇ ਐਡ ਕਰਨਾ ਚਾਹੁੰਦੇ, ਰਿਮੂਵ ਕਰਨਾ ਚਾਹੁੰਦੇ, ਕੋਈ ਚੇਂਜ ਕਰਨਾ, ਤੁਹਾਡੇ ਕੋਲ ਫੁੱਲ ਅਥੋਰਟੀ ਹੁੰਦੀ ਆ। ਤੀਸਰਾ ਬੈਨੀਫਿਟ ਕੀ ਹੈਗਾ ਇਹਦੇ ਵਿੱਚ, ਟਰਮੀਨਲ ਇਲਨੈਸ, ਜੇ ਤੁਸੀਂ ਕੋਈ ਵੀ ਟਾਈਮ 'ਤੇ ਟਰਮੀਨਲੀ ਬਿਮਾਰ ਹੋ ਜਾਂਦੇ ਹੈਗੇ, ਤੁਸੀਂ ਆਪਣੇ ਇੰਸ਼ੋਰੈਂਸ ਅਮਾਊਂਟ ਦੇ ਵਿੱਚੋਂ ਇੰਟਰਸਟ ਫਰੀ ਲੋਨ ਕਢਾ ਸਕਦੇ ਹੈਗੇ। ਇੱਦਾਂ ਦੇ ਹੋਰ ਵੀ ਬਹੁਤ ਸਾਰੇ ਬੈਨੀਫਿਟਸ ਹੈਗੇ ਜਦੋਂ ਤੁਸੀਂ ਇੱਦਾਂ ਦੀ ਇੰਸ਼ੋਰੈਂਸ ਪੋਲਸੀਜ਼ ਲੈਂਦੇ ਹੈਗੇ।
0: ਜੀ ਜੀ,
2: ਇਹ ਜ਼ਰੂਰੀ ਨਹੀਂ ਹੈਗਾ ਜੇ ਤੁਸੀਂ ਡਿਕਲਾਈਨ ਹੋਏ ਤਾਂ ਹੀ ਤੁਹਾਨੂੰ ਇੰਸ਼ੋਰੈਂਸ ਪੋਲਸੀ ਇਹ ਕੰਪਨੀ ਦਿੰਦੀ ਹੈ। ਜੇ ਤੁਸੀਂ ਪਰਫੈਕਟਲੀ ਹੈਲਦੀ ਹੈਗੇ ਆ ਤਾਂ ਤੁਹਾਨੂੰ ਕਹਿ ਦਿਓ $7,50,000 ਦੀ ਇੰਸਟੈਂਟਲੀ ਤੁਹਾਨੂੰ ਕਵਰੇਜ ਚਾਹੀਦੀ ਹੈਗੀ, ਕੋਈ ਮੈਡੀਕਲ ਰਿਕੁਆਇਰਮੈਂਟ ਨਹੀਂ ਹੈਗਾ, ਇੰਸਟੈਂਟਲੀ ਅਪਰੂਵ ਹੋ ਜਾਂਦੇ ਹੈਗੇ, ਤੁਸੀਂ ਸਕਦੀ ਹੈਗੀ। ਕੋਈ ਵੀ ਹੋਰ ਜਾਣਕਾਰੀ ਲਈ ਫੋਰ ਨੋਨ ਮੈਡੀਕਲ ਇੰਸ਼ੋਰੈਂਸ ਪੋਲਸੀਜ਼, ਜਾਂ ਕੋਈ ਵੀ ਅਦਰ ਸਰਵਿਸਿਸ ਜਿਹੜੀ ਲਾਈਫ ਇੰਸ਼ੋਰੈਂਸ ਹੋਵੇ, ਕ੍ਰਿਟੀਕਲ ਇਲਨੈਸ, ਟਰੈਵਲ ਇੰਸ਼ੋਰੈਂਸ, ਸੁਪਰਵੀਜ਼ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੋਮ ਐਂਡ ਆਟੋ ਇੰਸ਼ੋਰੈਂਸ, ਨਵਾਂ ਘਰ ਲੈ ਰਹੇ, ਨਵੀਂ ਗੱਡੀ ਲੈ ਰਹੇ ਹੈਗੇ, ਤੁਸੀਂ ਸ਼ੋਪ ਅਰਾਊਂਡ ਕਰ ਰਹੇ, ਵੀਡੀਓ ਉੱਥੇ ਟੋਪ ਮੇਜਰ ਇੰਸ਼ੋਰੈਂਸ ਕੰਪਨੀਜ਼ ਇਨ ਕੈਨੇਡਾ, ਜ਼ਰੂਰ ਸੰਪਰਕ ਕਰ ਸਕਦੇ ਰਹੇ। ਮੇਰਾ ਇੱਕੋ ਨੰਬਰ ਹੈਗਾ 6476 9864 6464 6 47 986 64 64।
0: ਪਿਛਲੇ ਹਫ਼ਤੇ ਅਸੀਂ ਬੁੱਧਵਾਰ ਨੂੰ ਗੁਰੂ ਜੀ ਨਾਲ ਤੁਹਾਡੀ ਗੱਲਬਾਤ ਕਰਾਈ ਸੀ, ਔਰ ਗੁਰੂ ਜੀ ਤੁਹਾਡੇ ਵਾਸਤੇ ਇੱਕ ਐਸੀ ਰੂਹਾਨੀਅਤ ਦੇ ਨਾਲ ਤੁਹਾਨੂੰ ਦਵਾਈਆਂ ਦਿੰਦੇ ਆ, ਐਸੇ ਉਸ ਈਸ਼ਵਰ ਦਾ ਨਾਮ ਲੈ ਕੇ ਆਪਕੋ ਦਵਾਈ ਦੇਤੇ ਹੈ ਕਿ ਆਪਕਾ ਬਸ ਜੋ ਜ਼ਿੰਦਗੀ ਕੀ ਪ੍ਰੋਬਲਮ ਹੈ ਵੋ ਆਪਕੀ ਠੀਕ ਹੋ ਜਾਤੀ ਹੈ। ਸਭ ਸੇ ਪਹਿਲੇ पहले हम गुरु जी से बात करेंगे, उनको वेलकम करेंगे। जी सर वेलकम, कैसे हैं आप?
3: नमस्ते नमस्ते भाई साहब, बहुत अच्छा है, भगवान आशीर्वाद से। आप कैसा है भाई?
0: बहुत अच्छे। आप लास्ट वीक बोल के गए इतनी कॉल्स मेरे को बाद में, नंबर दो गुरुजी का, नंबर दो गुरुजी का, नंबर दो गुरुजी का, क्या ऐसा आपके अंदर है जो इतने लोग आपको प्यार करने लगे एक हफ्ते में?
3: सही बात, ये सारा भगवान का आशीर्वाद भाई। हम अच्छा करता हूँ, लोगों को सेवा करता हूँ, लोगों को ठीक करता हूँ, इसलिए हमारा ऊपर सारा लोगों को प्रेमा है, सारा लोगों को प्यार है।
0: जी जी।
3: हम करता हूँ भाई, नाइट जनरेशन से वैद्य करता है, आयुर्वेद के अंदर वैद्य में नौ जनरेशन, मेरा पापा, मेरा प्रदादा, दादा प्रदादा, वैसा नौ जनरेशन से वैद्य है।
0: अच्छा।
3: हर बीमार को इलाज जड़ी बूटिया से कर रहा हूँ। ये जड़ी बूटिया हिमालय से, केदारनाथ बद्रीनाथ से, साउथ इंडिया से, नॉर्थ इंडिया से, और श्रीलंका वैसा केरला से, अच्छा अच्छा जगह से जड़ी बूटिया लेकर आके उसको प्रोसेस करके उससे हम इलाज करता हूँ। इसलिए बहुत लोग हमारा शो सुन के आ गया था, सारा लोग अच्छा हो गया था। अभी मेरे
0: अच्छा।
3: को दे रहा है।
0: और मैं आपसे छोटी छोटी जो प्रॉब्लम्स एक बंदे की होती है, कई बार लेडीज के कुछ ऐसी प्रॉब्लम होती है वो डॉक्टर के साथ ठीक नहीं होती। सबसे पहले मेरे को कोलेस्ट्रॉल का इलाज बताएं, कोलेस्ट्रॉल कैसे, अगर जिस बंदे का कोलेस्ट्रॉल हाई है उसका क्या इलाज है आपके पास?
3: यस भैया, कोलेस्ट्रॉल ब्लड में जाके क्या करता है, ब्लड को वो पतला वाला अच्छा वाला ब्लड को वो थिकनेस करता है, इसलिए ब्लड सर्कुलेशन से कम हो जाता है, हार्ट में ब्लॉकेज हो जाता है। ये कोलेस्ट्रॉल से बहुत बहुत प्रॉब्लम होता है, एक दो नहीं है, हार्ट में प्रॉब्लम आ जाता है और ब्लॉकेज हो जाता है। ये कोलेस्ट्रॉल ओनली ब्लड में नहीं होता है, फैटी लिवर भी बोलता है, लिवर के ऊपर भी फैटी बन जाता है, ये फैट हमारा स्टमक के ऊपर भी बन जाता है, फैट बॉडी में भी बन जाता है, सारा बन के कोलेस्ट्रॉल हो जाता है। ये कोलेस्ट्रॉल के लिए बहुत प्रॉब्लम है, चर्बी कम से कम निकलना नॉर्मल रहना है, नहीं तो हार्ट में प्रॉब्लम हो जाएगा, दिमाग में प्रॉब्लम हो जाएगा।
0: ऐसे नहीं, आप करो, हमें ठीक करो जल्दी जल्दी,
3: 100% उसके लिए हमारे पास ठीक होने के इलाज है। बहुत लोगों को इलाज किया, 1 month में कंट्रोल आ रहा है, बहुत लोगों को टेस्ट को दिख रहा है मेरे को।
0: मैं सबसे पहले आपका नंबर देना चाहूंगा, मेरे को पता है सारा दिन लोग मेरे से नंबर लेते हैं, आपकी कॉल है ठा बजती है। एक बार फिर से मैं गुरुजी का नंबर जरूर देना चाहूंगा, 4374383399। नंबर बहुत इजी है, नंबर आप सभी जन जितने भी सुन रहे हैं सभी नोट किया जाए, और 4374383399। एक सबसे और बड़ी जो चीज है, तकरीबन फैमिली में शुगर का बहुत प्रॉब्लम आ रहा है, जिनकी शुगर आई है उसका क्या इलाज है आपके पास?
3: हमारे पास शुगर के लिए बहुत अच्छा होता है भैया, पैनक्रियास बंद हो जाता है। शुगर लोगों को क्या होता है, ग्लूकोज डायरेक्टली ब्लड में जाता है, हमारा पैनक्रियास क्या करता है, ये ग्लूकोज को लेकर हमको बॉडी को कितना शुगर चाहिए उतना शुगर देता है पैनक्रियास।
0: अच्छा।
3: ये पैनक्रियास का काम कम करता है, पैनक्रियास का फिल्ट्रेशन कम करता है, इसलिए शुगर और लोगों को मेटफॉर्मिन में पहले खाता है, उसको बाद जोरेमेट खाता है, उसको बाद जार्डन खाता है, उसको बाद इंजेक्शन लेता है।
0: अच्छा।
3: या वैसा बढ़ के जाता है, बट हमारा में वैसा नहीं है
0: जी।
3: शुगर को हमारा लेने को वो पैनक्रियास को काम करने के लिए हमारा इलाज है, बहुत लोगों को शुगर के लिए भी लेना है, ले लिया कंट्रोल में, हमारा वो हर्बल से कंट्रोल में है।
0: अच्छा, शुगर भी आप, जिनका शुगर हाई रहता है उसका भी कंट्रोल आप कर दोगे?
3: जरूर कंट्रोल, वो इंजेक्शन डालने के लोगों को इंजेक्शन बंद कर सकता हूँ, वैसा करने के बहुत बहुत केस में दिखे है वैसा।
0: अच्छा, जिनके इंजेक्शन भी लगते हैं वो इंजेक्शन भी बंद हो जाएंगे?
3: हाँ, बंद हो जाता है पक्का।
0: अच्छा कमाल जी, ये तो बहुत आपने इस जैसे कहते हैं बुध के दिन में आपने काम शुद्ध कर दिया, और ऐसी जो आपने बात बताई है। और कई बार और गुरुजी, आप जैसे किसी का कहते हैं गाउट वगैरह हो जाता है, कुछ गैस हो जाती है, कुछ स्टमक पेन हो जाती है, कोई मोटापा हो जाता है, उसके बारे में क्या कहना चाहेंगे आप?
3: यस भैया, गाउट में का आप बताए तो उसको अच्छा मैं बताता हूँ, ये आर्थराइटिस बताते हैं भैया, वो बॉडी को अंदर यूरिक एसिड ज्यादा बन के वो जॉइंट में बैठ के वो रूमाटिक आर्थराइटिस, एस्ट्रो आर्थराइटिस हो के जस्ट दर्द हो जाता है। गाउट भी हो जाए, गाउट का मतलब क्या होता है, उंगली टर्न हो जाता है, राइट नहीं तो लेफ्ट टर्न हो जाता है, उसको गाउट बोलता है। ये आर्थराइटिस का कारण से वैसा होता है, उस लोगों को दर्द ज्यादा आता है, वैसे लोगों को सम पीपल्स को क्या होता है भैया, लोअर बैक पेन होता है, एल L3 L4 L5 में बल्जिंग हुआ कि ये
0: आपको तो आपको तो बहुत नॉलेज, आप तो एक एक बात बता रहे हो हमें, जैसे डॉक्टर आप होते हो, बड़े डॉक्टर जैसे स्पेशलिस्ट डॉक्टर होते हो, आपके पास इतनी नॉलेज कैसे आ गई जी सारी नॉलेज?
3: ये भैया मेरे को आज कल से नहीं है, भगवान आशीष में 9 जनरेशन से मेरे पापा दादा परदादा से ये नॉलेज मेरे को ट्रांसफर आया था।
0: अगर आपकी इतनी जनरेशन कहा, आपने तो बहुत बड़े बड़े लोगों को ठीक किया होगा पहले।
3: यो क्या भैया, बहुत बड़ा बड़ा लोगों को भी ठीक किया, नाम क्यों बताता हूँ, बहुत बहुत बड़ा बड़ा लोग हमारे पास आके ट्रीटमेंट कर दिया था। हमारा इंदिरा गांधी जी, राजीव गांधी जी भी हमारा पास आके किया था पहले।
0: अच्छा, इंदिरा गांधी जी भी आपके पास आए थे?
3: नेहरू जी भैया, नेहरू जी भी मेरे दादा के पास आए, मेरा गुड़ माया था मेरे पास, वो मेरे दादा के पास दिया था। इसका किसके लिए नाम बता, नाम वैसा बड़ा बड़ा लोग अभी अभी रहता है, बड़ा बड़ा लोग
0: अभी तो आपने ये जो नाम
3: बुलाकर बुलाकर
0: ये जो नाम आपने बोल दिए, इंदिरा गांधी जी आए, राजीव गांधी जी आए, उनके फादर साहब जवाहरलाल नेहरू जी आए, ये तो आपने तो इंडिया के टॉप के प्राइम मिनिस्टर के नाम ले दिए सभी के।
3: यस यस, वो उनको पास फोटो भी ले लिया हमारा लोग, वो हमारे पास आने के टाइम में वो भी आए।
0: अच्छा, फोटो भी आपके पास है?
3: ऐसा होता है। सो हम ऐसा पब्लिसिटी करने वाला नहीं भैया, हमारा क्या होता है, मैं देखता है उनको स्थिति नहीं है, उनको बीमार देखता है, शरीर में क्या बीमार आता है वो बीमार के लिए हम इलाज करते हैं उनको, उनको बड़ा बड़ा स्थिति वैसा नहीं देखता हूँ। वैसा देख के बहुत लोग वो गठिया के लिए वो
0: तो आपके लिए तो आपके लिए जो पेशेंट है वो पेशेंट ही है, वो इंदिरा गांधी जी थे, भावे राजीव गांधी थे, अगर मैं भी आपके पास, आपके लिए पेशेंट इम्पोर्टेंट है।
3: यस।
0: नंबर आप एक बार अपना दें प्लीज मेरे को।
3: मेरा नंबर वो चारा वो नॉर्मल नंबर भैया 4374383399, ये मेरा फोन नंबर है।
0: नंबर एक बार फिर दोबारा बोल दें आप।
3: 4374383399।
0: और कुछ कहना चाहेंगे गुरुजी एंड आखिर में?
3: यस भाई, मैं एक ही बात बताता हूँ, किसी को बीमार नहीं होना, हैप्पी में हेल्थ में होना, किसी के बीमार हो या तो किधर भी हेर्बल से ट्रीट करो, कोई भी नहीं तो हमारे पास आ जाओ, मैं 100% ऊपर वाला का आशीर्वाद से ट्रीट करूंगा।
0: ठीक है, और बहुत बहुत शुक्रिया आपका, आज आपने टाइम निकाला और लोगों को ठीक कर रहे हो, आपके लिए शुभ गुड विशेस, और बहुत अच्छा लगा आपके साथ बात करके, शुक्रिया आपका बात कर, थैंक यू वेरी मच। प्रोग्राम पंजाबी वैसा तुसी इन्हां नूं कॉल कर लियो भाई 4374383399, नंबर एक बार मैं फिर बोल देना 437-438-3399 दे कॉल जल्दी जल्दी कर लियो। पंजाबी विरसा हैलो
3: बड़ी मेहरबानी,
0: थैंक यू वेरी मच। 905-673-3333 गुरु जी का नंबर, वो भाई हूं तो मैं नंबर बोलिया, दोबारा नोट कर लो यार, मैसेज आया 4374383399 437-438-3399 नंबर आ। गुरु जी नूं हुण फोन कर लो, केड़े गुरु जी नाल पुछो
4: जी। असीं आप दे नाल शेयर करांगे जी शैल गैस स्टेशन, ए शैल गैस स्टेशन च मल्टीपल इनकम जनरेटिंग हैगा वे, एदे च टनल कार वाश हैगा, 4 कॉइन कार वाश हैगा ने, एच कॉइन लॉन्ड्री हैगी, एच 3 यूनिट हैगे ने जिहड़े रेंटल ने, 3 बेडरूम अपार्टमेंट हैगा, टेक आउट रेस्टोरेंट हैगा, यू नेम इट, ब्यूटीफुल लोकेशन 1.2 एकड़ लॉट ही है, क्वाथरा लेक से एरिया च हैगा वे। ਤੁਸੀਂ ਇਹੋ ਜਿਹੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾਵੇ, ਇਹੋ ਜਿਹੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ, ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449। ਹਸੀਬ ਸ਼ੇਖ 6479884449, ਸੇਵਾ ਦਾ ਮੌਕਾ ਜ਼ਰੂਰ ਦੇਣਾ।

0: 15. ਪ੍ਰੋਗਰਾਮ ਪੰਜਾਬੀ ਵਿਰਸਾ. ਹੈਲੋ.
1: ਹੈਲੋ
0: ਜੀ,
1: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ?
0: ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੱਸੋ, ਠੀਕ ਹੋ ਜੀ?
1: ਬਸ ਠੀਕ ਹੈ. ਬਲਜੀਤ ਬੋਲ ਰਹੀ ਹਾਂ.
0: ਕੌਣ ਬੋਲ ਰਹੇ ਜੀ?
1: ਬਲਜੀਤ
0: ਜੀ. ਬਲਜੀਤ ਜੀ, ਕੀ ਹਾਲ ਹੈ ਜੀ?
1: ਬਸ ਠੀਕ ਹੈ. ਜਿਹੜੇ ਤੁਸੀਂ ਵੈਦ ਜੀ ਦਾ ਹੁਣੇ ਦੱਸਿਆ ਸੀ ਨਾ,
0: ਹਾਂਜੀ,
1: ਮੈਂ ਇਹਨਾਂ ਕੋਲੋਂ ਲਾਸਟ ਵੀਕ ਦਵਾਈ ਲੈ ਕੇ, ਇਹਨਾਂ ਦੀ ਦਵਾਈ ਵਾਕਈ ਕੰਮ ਕਰਦੀ ਹੈ.
0: ਅੱਛਾ. ਇਹ ਮੈਨੂੰ ਹਰ ਬੰਦਾ ਹੀ ਕਹਿ ਰਿਹਾ, ਕਹਿੰਦੇ ਇਹ ਬੜੇ ਬੰਦੇ ਠੀਕ ਹੋ ਗਏ ਇਹਨਾਂ ਦੀ ਦਵਾਈ ਤੋਂ.
1: ਨਹੀਂ ਨਹੀਂ, ਐਕਸਪੈਂਸਿਵ ਹੈ ਲੇਕਿਨ ਦਵਾਈ ਕੰਮ ਕਰਦੀ ਹੈ. ਰਾਈਟ ਅਵੇ ਸ਼ੁਰੂ ਹੋ ਜਾਂਦੀ ਦਵਾਈ ਕੰਮ.
0: ਅੱਛਾ, ਆਪ ਜੀ ਨੂੰ ਕੀ ਪ੍ਰੋਬਲਮ ਸੀ?
1: ਮੇਰੀ ਬੋਨਸ ਦੇ ਵਿੱਚ ਪੇਨ ਹੋਣੀ ਸ਼ੁਰੂ ਹੋ ਗਈ ਸੀ.
0: ਅੱਛਾ.
1: ਐਂਡ ਆਈ ਵਾਜ਼ ਵੈਰੀ ਲੈਕ ਆਫ ਐਨਰਜੀ, ਮੇਰੀ ਬਿਲਕੁਲ ਡਾਊਨ ਸੀ ਮੈਂ ਟੋਟਲੀ. ਹੁਣ ਮੈਨੂੰ ਹੱਲੇ ਮੇਰੇ ਖਿਆਲ 4 ਦਿਨ ਹੋਏ ਨੇ, ਮੇਰੀ ਬੋਨਸ ਪੇਨ ਖਤਮ ਹੋ ਗਈ. ਆਈ ਫੀਲ ਮੋਰ ਐਨਰਜੈਟਿਕ.
0: ਵੈਰੀ ਨਾਈਸ.
1: ਹਾਂਜੀ,
0: ਚਲੋ ਜੀ, ਬੜਾ ਚੰਗਾ ਲੱਗਾ ਸੁਣ ਕੇ.
1: ਵੈਰੀ ਗੁੱਡ. ਜਿਹੜੇ ਤੇ ਜਾਣਾ ਚਾਹੁੰਦੇ ਨੇ ਜਾਣ, ਪਰ ਇਹ ਸੋਚ ਕੇ ਜਾਣ ਕਿ ਐਕਸਪੈਂਸਿਵ ਹੈਗੇ ਨੇ.
0: ਉਹ ਚਲੋ, ਮੇਰੀ ਗੱਲ ਪਤਾ ਕੀ ਹੈ, ਬੰਦਾ ਠੀਕ ਹੋ ਜਾਵੇ, ਉਹ 100-200 ਅੱਗੇ ਤਾਂ ਨੀ ਫਰਕ ਪੈਂਦਾ ਹੁੰਦਾ. ਮੈਂ ਤਾਂ ਇੱਕ ਗੱਲ ਜਾਣਦਾ ਬਸ, ਠੀਕ ਹੈ ਨਾ, ਬੰਦਾ ਠੀਕ ਹੋਣਾ.
1: ਜੀ ਜੀ, 100-200 ਦੀ ਗੱਲ ਨਹੀਂ ਹੈ, ਉਹ ਮੈਂ ਤੁਹਾਨੂੰ ਆਫ ਦੀ ਏਅਰ ਦੱਸ ਦਾਂਗੀ, ਪਰ ਦਵਾਈ ਕੰਮ ਕਰਦੀ ਹੈ ਐਂਡ ਉਹਦੇ ਹੱਥ 'ਚ ਹੁਨਰ ਹੈ.
0: ਅੱਛਾ.
1: ਹਾਂਜੀ,
0: ਚਲੋ, ਬੜਾ ਅੱਛਾ ਲੱਗਾ ਜੀ, ਚੰਗਾ ਕੀਤਾ ਤੁਸੀਂ ਦੱਸਤਾ, ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮੱਚ. ਪੰਜਾਬੀ ਵਿਰਸਾ, ਨੈਕਸਟ ਕਾਲ. ਹੈਲੋ
2: ਸਰ ਜੀ, ਇਹਨਾਂ ਦਾ ਨੰਬਰ ਮੈਨੂੰ ਲਿਖਾਇਆ, ਥੋੜਾ ਆਰਾਮ ਨਾਲ ਲਿਖਵਾਇਓ.
0: 437
2: ਇੱਕ ਮਿੰਟ ਜੀ, 437
0: 438
2: 438
0: 3399
3: 3399.
4: नजर बदलो, नजारे बदल जाएंगे. आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज.
5: गेट सिलेक्टेड फ्रेम रेगुलर सिंगल विजन लेंसेज फॉर जस्ट $129. 35 रेजोल्यूशन ड्राइव, ब्रैम्पटन इन वॉलमार्ट प्लाजा. कॉल 9054608888. दैट्स 9054608888.
4: सर्विंग फ्रॉम 2 लोकेशंस, बेस्ट सर्विस बेस्ट प्राइस, स्पेक्स एक्सप्रेस.
6: ਘਰ ਤਾਂ ਆਪਾਂ ਐਡਾ ਵੱਡਾ, ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਿਸ ਵੀ ਹਾਈ ਐਂਡ ਹੀ ਲੈਣੇ ਆ.
7: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ. ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ 'ਚ ਨਹੀਂ ਮਿਲਣੀਆਂ. ਕੋਈ ਵੀ ਅਪਲਾਇੰਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ 'ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ. ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ. ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 905-405-2828.
0: ਆਪਾਂ ਕਮਾਉਣੇ ਕਾਹਦੇ ਵਾਸਤੇ ਆ? ਤੰਦਰੁਸਤੀ ਹੋਵੇ, ਆਪਣੇ ਬੱਚੇ ਤੰਦਰੁਸਤੀ ਹੋਵੇ, ਸਾਰਾ ਕੁਛ ਹੋਵੇ. ਮੈਂ ਸਮਝਦਾ ਕਿ ਇੱਕ ਵਧੀਆ ਗੱਲ ਆ, ਜੇ ਬੰਦਾ ਠੀਕ ਹੋ ਰਿਹਾ. ਹੁਣ ਕਿਸੇ ਬੰਦੇ ਨੂੰ ਸ਼ੂਗਰ ਹੋਵੇ, ਉਹ ਟੀਕੇ ਲਾਉਂਦਾ ਹੋਵੇ, ਉਹਦੀ ਸ਼ੂਗਰ ਠੀਕ ਹੋ ਜਾਵੇ, ਉਹਨੂੰ 2-4, ਮੈਂ 100-200 ਕਿਹਾ ਸੀ, 2-4 ਸੋ ਲਾਉਂਦੇ ਹੋਣੇ, ਹੋਰ ਉੱਥੇ ਕੀ ਹੋਣਾ. ਅਤੇ ਪਰ ਗੱਲ ਇਹ ਆ ਕਿ ਹੁਣ ਸ਼ੂਗਰ ਦੇ ਟੀਕੇ ਬੰਦੇ ਨੂੰ ਛੁੱਟ ਜਾਣ ਤਾਂ ਹੋਰ ਕੀ ਚਾਹੀਦਾ? 4374383399 ਨੰਬਰ, ਇਸ ਨੰਬਰ 'ਤੇ ਕਾਲ ਕਰ, ਤੁਸੀਂ ਮੇਕ ਸ਼ੋਰ ਕਰ ਲਿਓ ਬਈ ਇਹ ਸਾਡੀ ਇਹ 'ਚ ਕੋਈ ਗਰੰਟੀ ਨਹੀਂ, ਸਾਡੀ ਕੋਈ ਜ਼ਿੰਮੇਵਾਰੀ ਨਹੀਂ. ਤੁਹਾਨੂੰ ਚੰਗਾ ਲੱਗੋ ਉੱਥੇ ਲਿਆਓ ਦਵਾਈ, ਨਹੀਂ ਚੰਗਾ ਲੱਗੂ ਤਾਂ ਸਤਿ ਸ਼੍ਰੀ ਅਕਾਲ ਕਰਕੇ ਬਾਹਰ ਆ ਜਾਇਓ. ਕਿਉਂਕਿ ਮਿਲਣ ਦੇ ਕੋਈ ਪੈਸੇ ਲੈਂਦੇ. ਕੱਲ੍ਹ ਨੂੰ ਤੁਸੀਂ ਕਹੋ ਹਰਜੀਤ ਜੀ ਨੂੰ 200 ਲੈ ਲਿਆ, 300 ਲੈ ਲਿਆ, 400 ਲੈ ਲਿਆ, ਹਰਜੀਤ ਸਿੰਘ ਦੀ ਕੋਈ ਜ਼ਿੰਮੇਵਾਰੀ ਨਹੀਂ. ਸਾਡਾ ਫਰਜ਼ ਆ ਅਸੀਂ ਮੈਸੇਜ ਦੇਣਾ, ਮੈਸੇਜ ਦੇ ਰਹੇ ਹਾਂ. ਤੁਹਾਨੂੰ ਉਹ ਮੈਸੇਜ ਚੰਗਾ ਲੱਗਦਾ, ਜਾਓ ਉੱਥੇ ਉਹਨਾਂ ਨੂੰ ਮਿਲੋ ਜਾ ਕੇ. ਜੇ ਤੁਹਾਨੂੰ ਕੋਈ ਫਰਕ ਪੈਂਦਾ ਤਾਂ ਠੀਕ ਹੈ, ਨਹੀਂ ਫਰਕ ਪੈਂਦਾ ਤਾਂ ਸਤਿ ਸ਼੍ਰੀ ਅਕਾਲ ਕਰ ਦਿਓ. ਦੋ ਗੱਲਾਂ ਗੱਲ ਖਤਮ, ਠੀਕ ਹੈ ਨਾ. ਇੱਕ ਨੰਬਰ ਹੋਰ ਤੁਸੀਂ ਨੋਟ ਕਰੋ, ਹਸੀਬ ਸ਼ੇਖ ਸਾਹਿਬ ਦਾ. ਇਹਨਾਂ ਦੇ ਕੋਲ ਇੱਕ ਸਕੂਲ ਆਇਆ ਬਿਨਾਂ ਟੈਕਸ ਤੋਂ, ਸਿਟੀ ਦਾ ਟੈਕਸ ਹੀ ਹੈ ਨਹੀਂ, ਕਮਾਲ ਦੀ ਗੱਲ ਆ. ਅੱਜ ਸਵੇਰੇ ਮੇਰੇ ਕੋਲ ਨੰਬਰ ਆ ਕਿਸੇ ਭਾਜੀ ਨੇ, 647-9484-4949 'ਤੇ ਕਾਲ ਕੀਤੀ ਜਾ ਸਕਦੀ ਹੈ. ਹਰ ਕਮਲ ਜੀ, ਹੋਰ ਕੀ ਕਹਿਣਾ ਚਾਹੋਗੇ?
8: ਹਰਜੀਤ ਜੀ, ਬਸ ਐਂਡ 'ਤੇ ਮੈਂ ਇਹ ਕਹਿਣਾ ਚਾਹੁੰਦਾ ਹੈਗਾ, ਕੋਈ ਵੀ ਇੰਸ਼ੋਰੈਂਸ ਸਰਵਿਸਿਸ ਲਏ, ਜਿੱਦਾਂ ਲਾਈਫ ਇੰਸ਼ੋਰੈਂਸ ਹੋਵੇ, ਟਰਮ ਇੰਸ਼ੋਰੈਂਸ, ਕੈਸ਼ਵੈਲ ਦੀ ਤੁਹਾਨੂੰ ਉਹਦੇ ਵਿੱਚ ਚਾਹੀਦੀ ਹੈਗੀ ਆ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਵੇ, ਡਿਸੇਬਿਲਟੀ ਇੰਸ਼ੋਰੈਂਸ ਹੋਵੇ, ਤੁਸੀਂ ਆਪਣੇ ਲੈਣਾ ਚਾਹੁੰਦੇ ਹੈਗੇ ਜਾਂ ਗਰੁੱਪ ਪਲਾਨਸ ਲੈਣਾ ਚਾਹੁੰਦੇ ਹੈਗੇ, ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਰ ਇੰਸ਼ੋਰੈਂਸ, ਵਿਜ਼ਟਰਸ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੈਗੀ, ਹੈਲਥ ਐਂਡ ਡੈਂਟਲ ਪਲਾਨ ਚਾਹੀਦੇ ਤੁਹਾਨੂੰ, ਇੰਡੀਵਿਜੁਅਲੀ ਚਾਹੀਦੇ, ਕਪਲਸ ਲਈ ਚਾਹੀਦੇ, ਫੈਮਿਲੀ ਲਈ ਚਾਹੀਦੇ ਜਾਂ ਕੰਪਨੀ ਲਈ ਚਾਹੀਦੇ ਹੈਗੇ, ਹੋਮ ਐਂਡ ਆਟੋ ਇੰਸ਼ੋਰੈਂਸ, ਨਵਾਂ ਘਰ ਲੈ ਰਹੇ ਹੈਗੇ, ਨਵੀਂ ਗੱਡੀ ਲੈ ਰਹੇ ਹੈਗੇ, ਜਾਂ ਤੁਹਾਡੇ ਰਿਨਿਊ ਆ ਰਹੀ ਹੈਗੀ, ਸ਼ੋਪ ਰਾਊਂਡ ਕਰ ਰਹੇ ਹੈਗੇ, ਵੀ ਡੀਓ ਵਿਦ ਦ ਟੋਪ ਮੇਜਰ ਇੰਸ਼ੋਰੈਂਸ ਕੰਪਨੀਜ਼ ਇਨ ਕੈਨੇਡਾ, ਜੇ ਤੁਸੀਂ ਕਹਿ ਦਿਓ ਹਾਈ ਰਿਸਕ ਡਰਾਈਵਰ ਹੈਗੇ, ਐਕਸਪੀਰੀਅੰਸ ਡਰਾਈਵਰ ਹੈਗੇ, ਨਿਊ ਡਰਾਈਵਰਸ ਹੈਗੇ, ਡਰਾਈਵਰ ਵਿਦ ਕਲੇਮਸ ਹੈਗੇ, ਡਰਾਈਵਰ ਵਿਦ ਕਨਵਿਕਸ਼ਨਸ ਹੈਗੇ, ਆਪਾਂ ਐਵਰੀ ਸਿੰਗਲ ਇੰਡੀਵਿਜੁਅਲ ਨੂੰ ਆਪਾਂ ਇੰਸ਼ੋਰੈਂਸ ਲੈ ਕੇ ਦੇ ਸਕਦੇ ਹੈਗੇ ਆ। ਜੇ ਤੁਸੀਂ ਇੰਸ਼ੋਰੈਂਸ ਫੀਲਡ ਦੇ ਵਿੱਚ ਜੁਆਇਨ ਕਰਨਾ ਚਾਹੁੰਦੇ ਹੈਗੇ ਤਾਂ ਤੁਹਾਨੂੰ ਲਾਈਸੈਂਸਿੰਗ ਦੀ ਹੈਲਪ ਚਾਹੀਦੀ ਹੈਗੀ, ਜਾਂ ਆਲਰੇਡੀ ਐਕਸਪੀਰੀਅੰਸ ਬ੍ਰੋਕਰ ਹੈਗੇ, ਕੋਈ ਬ੍ਰੋਕਰਸ ਦੇਖ ਰਹੇ ਹੈਗੇ, ਟੋਪ ਫਾਈਨੈਂਸ਼ੀਅਲ, ਵੀ ਆਰ ਵੈਰੀ ਗਰੋਇੰਗ ਸਕਸੈਸਫੁਲ ਟੀਮ, ਕਾਫੀ ਜਿਹੜੇ ਸਾਡੇ ਸਾਰੇ ਐਡਵਾਈਜ਼ਰਸ ਹੈਗੇ, ਐਕਸਪੀਰੀਅੰਸ ਹੈਗੇ ਆ, ਵਨ ਓਨ ਸੈਸ਼ਨਸ ਦੇ ਸਕਦੇ, ਗਰੁੱਪ ਟ੍ਰੇਨਿੰਗਸ ਦੇ ਸਕਦੇ ਹੈਗੇ, ਹਾਈ ਕੰਪਨਸੇਸ਼ਨ ਪੈਕੇਜਸ ਹੈਗੇ, ਨੋ ਡੈਸਕ ਵੀ ਹਰਜੀ ਜੀ, ਕੋਈ ਵੀ ਇਹਨਾਂ ਦੇ ਵਿੱਚ ਜੇ ਤੁਹਾਨੂੰ ਕੋਈ ਇੰਟਰਸਟ ਹੈਗਾ ਤੁਸੀਂ ਮੈਨੂੰ ਜ਼ਰੂਰ ਸੰਪਰਕ ਕਰ ਸਕਦੇ। ਮੇਰਾ ਇੱਕੋ ਇੱਕ ਨੰਬਰ ਹੈਗਾ 647-9864-6464। ਜਾਂ ਤੁਸੀਂ ਸਾਡੇ ਟੋਪ ਫਾਈਨੈਂਸ਼ੀਅਲ ਲਿੰਕ ਦਫ਼ਤਰ ਆ ਕੇ ਸਾਨੂੰ ਮਿਲ ਸਕਦੇ ਹੈਗੇ। ਇਹਦੀ ਲੋਕੇਸ਼ਨ ਹੈਗੀ 70 Delta Park Boulevard, Unit 11, ਮੇਨ ਇੰਟਰਸੈਕਸ਼ਨ ਇਹਦਾ ਹੈਗਾ ਹੈ ਏਅਰਪੋਰਟ ਐਂਡ ਕਲਰਕ ਦੇ।
0: ਠੀਕ ਹੈ, ਨੰਬਰ ਦੇ ਦਿਓ ਆਪਣਾ ਸਾਰਾ।
8: 647-9864-6464-647-9864-6464।
3: ਯਾਰ ਇਹਨਾਂ ਇੰਸ਼ੋਰੈਂਸਾਂ ਨੇ ਤੇ ਧੂਆਂ ਕਢਾਤਾ, ਵਧੀਆ ਤੇ ਜਾਇਜ਼ ਰੇਟ ਕਿੱਥੋਂ ਮਿਲੇਗਾ?
9: ਟੌਪ ਫਾਈਨੈਂਸ਼ੀਅਲ ਲਿੰਕ ਤੋਂ, ਜੋ ਆਪਣੀਆਂ ਬਿਹਤਰ ਤੇ ਭਰੋਸੇਮੰਦ ਸੇਵਾਵਾਂ ਲਈ ਜਾਣੇ ਜਾਂਦੇ ਨੇ।
10: ਕ੍ਰਿਟੀਕਲ ਮਾਰਗੇਜ, RESP, RRSP, ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ, ਸਪੈਸ਼ਲ ਡਿਸੇਬਿਲਿਟੀ ਪਲਾਨ ਫੋਰ ਟਰੱਕਰਸ। ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
9: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 647-3300-3100
10: ਜਾਂ ਮਿਲੋ 70 Delta Park Boulevard, Unit 11, ਬ੍ਰੈਂਪਟਨ।
4: ਨਜ਼ਰ ਬਦਲੋ, ਨਜ਼ਾਰੇ ਬਦਲ ਜਾਣਗੇ।
0: ਸਪੈਕਸ ਐਕਸਪ੍ਰੈਸ ਤੋਂ ਹੁਣੇ ਥੋੜੀ ਦੇਰ ਪਹਿਲਾਂ ਮੈਸੇਜ ਸੁਣਿਆ ਹੈ, ਔਰ ਵਧੀਆ ਤੁਸੀਂ ਐਨਕਾਂ ਬਣਾਉਣੀਆਂ ਤੇ ਸਪੈਕਸ ਐਕਸਪ੍ਰੈਸ ਤੇ ਤੁਸੀਂ ਪਹੁੰਚ ਵੀ ਸਕਦੇ ਆ। A1 ਕੇਕ ਐਂਡ ਪੇਸਟਰੀ ਵਾਲਿਆਂ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੌਂਸਰ ਕਰ ਰਹੇ ਹਾਂ, ਔਰ ਤੁਸੀਂ ਪਿਓਰ ਵੈਜੀਟੇਰੀਅਨ ਕੁੱਕੀਜ਼, ਪਿਓਰ ਵੈਜੀਟੇਰੀਅਨ ਤੁਸੀਂ ਕੇਕ ਲੈਣੇ ਆ, ਤੁਹਾਡੇ ਵਾਸਤੇ ਨੰਬਰ ਹਾਜ਼ਰ ਆ। A1 ਕੇਕ ਐਂਡ ਪੇਸਟਰੀਜ਼ 1075 ਲੋਰੀ ਮਾਰ ਡਰਾਈਵ ਦੇ ਉੱਤੇ ਆ, 905-564-2663 ਦੇ ਕੋਕ ਦੀ ਜਾ ਸਕਦੀ ਹੈ, 905-564-2663 ਦੇ ਕੋਕ ਦੀ ਜਾ ਸਕਦੀ ਹੈ। A1 ਕੇਕ ਐਂਡ ਪੇਸਟਰੀ ਤੁਹਾਡੇ ਵਾਸਤੇ ਲੰਬੇ ਅਰਸੇ ਤੋਂ ਸਾਡੇ ਬਹੁਤ ਹੀ ਪਿਆਰੇ ਵੀਰ ਸੀ ਸਰਦਾਰ ਜਸਪਾਲ ਸਿੰਘ ਜੀ ਨਾਗਰਾ, ਦੁਨੀਆਂ ਨੂੰ ਛੱਡ ਗਏ, ਆਪਣੇ ਕੰਮ ਦੇਖੋ ਚਲਾ ਗਏ, ਪੀਪੀ ਵਾਲੇ ਬਿਸਕੁਟ ਇੱਥੇ ਘਰ ਘਰ ਦੇ ਵਿੱਚ ਹਾਲੇ ਵੀ ਉਹਨਾਂ ਦੇ ਖਾਧੇ ਜਾਂਦੇ ਆ। ਜਸਪਾਲ ਸਿੰਘ ਜੀ ਨਾਗਰਾ ਸਾਹਿਬ ਜਿੱਥੇ ਆਪ ਬੜੇ ਪਿਆਰ ਵਾਲੇ ਵੀਰ ਸੀ, ਉਹਨਾਂ ਦੇ ਬੇਟਾ ਜੀ ਅੱਗੋਂ ਇਸ ਉਹਨਾਂ ਦੀ ਕੰਪਨੀ ਨੂੰ ਸਾਂਭ ਰਿਹਾ ਹੈ। 905-564-2663 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਈਗਲ ਟਰੱਕ ਸੇਲਸ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੌਂਸਰ ਕਰ ਰਹੇ ਹਾਂ, ਔਰ ਈਗਲ ਟਰੱਕ ਸੇਲਸ ਵਾਲੇ ਸਾਡੇ ਵੀਰ ਬਿੱਲ ਸੇਖੋ ਸਾਹਿਬ ਪੂਰੇ ਪਰਿਵਾਰ ਦੇ ਨਾਲ ਤਿੰਨੇ ਦਿਨ ਹੀ ਹਾਜ਼ਰੀ ਲਵਾਉਂਦੇ ਆ, ਘਰੋਂ ਵੀ ਲੰਗਰ ਬਣਾ ਕੇ ਲੈ ਕੇ ਆਉਂਦੇ ਆ ਸਾਡੇ ਭੈਣ ਜੀਆਂ ਨੇ, ਔਰ ਨਾਲੇ ਸੇਵਾ ਵੀ ਪਾਉਂਦੇ ਆ ਉੱਥੇ। ਈਗਲ ਟਰੱਕ ਸੇਲ ਵਾਲਿਆਂ ਦਾ ਵੀ ਮੈਂ ਇੱਥੇ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ, ਜਿਹੜੇ ਸੇਵਾ ਵੀ ਪਾਉਂਦੇ ਆ, ਮਾਈਕ ਤੌਰ 'ਤੇ ਵੀ ਸਹਾਇਤਾ ਕਰਦੇ, ਘਰੋਂ ਵੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੈ ਕੇ ਆਉਂਦੇ ਇਹਨਾਂ ਪ੍ਰੋਗਰਾਮਾਂ ਦੇ 'ਚ। ਇਸ ਵੀਕ ਦਾ ਤੁਸੀਂ ਹੁਣ ਆ ਜਿਓ, ਜਿਨ੍ਹਾਂ ਨੇ ਦਸਵੰਧ ਆਪਣਾ ਕੱਢਣਾ ਹੈ, ਇੱਕੋ ਈਮੇਲ ਆਈ ਹਾਲੇ ਤੱਕ, ਚਲੋ ਕੋਈ ਨਹੀਂ, SEWA2022@yahoo.com, SEWA2022@yahoo.com ਤੇ ਆਪਣਾ ਤੁਸੀਂ ਦਸਵੰਧ ਪਾ ਸਕਦੇ ਆ। ਸ਼ਨੀਵਾਰ ਤੇ ਐਤਵਾਰ 3 ਵਜੇ ਤੋਂ ਲੈ ਕੇ 10 ਵਜੇ ਤੱਕ ਹੋਣਗੇ ਪ੍ਰੋਗਰਾਮ, ਤੇ ਮੰਡੇ ਜਿਹੜਾ ਤੁਹਾਡਾ ਹੈ ਲੌਂਗ ਵੀਕਐਂਡ, ਸਵੇਰੇ 12 ਵਜੇ ਲੈ ਕੇ ਸ਼ਾਮ ਦੇ 6 ਵਜੇ ਤੱਕ 7 ਵਜੇ ਤੱਕ ਹੋਏਗਾ। ਔਰ ਭਾਈ ਜਗਜੀਤ ਸਿੰਘ ਜੀ ਬੱਬੀਹਾ ਤੁਹਾਡੇ ਵਾਸਤੇ ਸਪੈਸ਼ਲ ਤੌਰ ਤੇ ਪਹੁੰਚ ਰਹੇ ਆ।

0: 6:30.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Tobler Show, brought to you in part by Culture of Punjab.
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
6: 647-739-7710 6477398710।
3: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 905-790-8335-790-8335 ਔਰ ਵਿਜ਼ਿਟ www.reetiglass.com।
8: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ। ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
9: ਨਹੀਂ ਨਹੀਂ,
8: ਤੂੰ ਚੋਰ ਹੈ,
9: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ ਹੈ,
10: ਚੋਰ ਹੈ ਤੂੰ।
11: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ।
12: ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000, 647-871-5000।
13: Indian Fruitland, one stop for all your grocery needs.
14: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
13: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
15: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
16: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
15: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
16: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
15: ਬੇਦਾਗ ਸਰਵਿਸ।
17: ਗਿੱਲ ਇੰਟਰਨੈਸ਼ਨਲ ਟ੍ਰੈਵਲ,
16: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ,
17: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
16: 905-671-8400 or 905-796-8800 or visit giltravels.ca.
18: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
16: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800
19: ਨਾਓ। ਓਪਨ ਟਿਲ 2 AM।
20: ਆਰ ਯੂ ਰੈਡੀ?
21: ਪਿੱਕਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ,
22: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ,
21: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
22: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
21: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
22: ਕਾਲ 647-429-4040,
21: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
1: ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, because we care.
2: ताया साडा मीट मच्छी दा बड़ा ही शौकीन आ, कहिंदा पार्टी विच नॉन वेज स्पेशल होना चाहिदा। बस वे असी करदा फोन पंजाबी बाय नेचर वालेयां नूं, ओ करे आके लाइव कुकिंग करके गए। पंजाबी बाय नेचर वालेयां नूं कॉल करियो,
10: पंजाबी बाय नेचर एयरपोर्ट एंड वेट टिको रूट 9057944667।
23: मेरे नाम जी, मेरा बिजनेस नहीं है चलता। बाबा जी बड़े पापड़ मेल मेल देख ले ने, कोई गल नहीं बनती। बाबा जी प्रसाद चढ़ाऊंगा, $50 का प्रसाद चढ़ाऊंगा। बाबा जी मेरा बिजनेस चला दियो।
24: मैनू क्यों डिस्टर्ब कर रहे हैं? देव दातले नु कॉल कर, रेडियो ते अपने कारोबार दी एड चला। भाई स्पेशल पैकेज ने उना कोल, फोन कर 416-677-0609 416-677-0609।
25: Ladies and gentlemen, introducing from CHLO AM 530, the number one radio host in the world.

0: गुड मॉर्निंग आफ्टरनून, वेलकम टू डे टॉलर शो। आज के प्रोग्राम में बहनों और भाइयों आप सबका स्वागत है। आशावादी उम्मीद करते हैं कि तुहाडा अज्ज दा दिन अच्छा गुजर रहा होगा। साडी कोशिश रहेगी 2 बजे तक नेशनल और इंटरनेशनल खबरों नाल जोड़ के रखिए। अगे चल के किरण जी वतनों दूर प्रोग्राम पेश करनगे, मनप्रीत जी इंडिया तो खबर पेश करनगे, सुखी निजे साहब भी नाल हाजरी लाउणगे और 1 बजे तो बाद इन्हां दा नवां सीडी प्लेयर आउच गाने भी चलणगे। ਹਰਪ੍ਰੀਤ ਜੀ ਪ੍ਰਣਾਮ, ਸਵਾਗਤ ਹੈ।
1: ਥੈਂਕ ਯੂ ਸੋ ਮਚ ਦੇਵ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭੇਜ ਸਤਿ ਸ੍ਰੀ ਅਕਾਲ।
0: ਤਰੀਕ ਅੱਜ ਕਿੰਨੀ ਹੋ ਗਈ ਜੀ?
1: ਅੱਜ ਹੋ ਗਈ 13 ਤਰੀਕ
0: ਤੇ 21 ਤਰੀਕ ਨੂੰ ਗਰਮੀ ਆਉਣੀ ਉਹਨਾਂ ਚਿਰ ਕੋਟੀਆਂ ਪਕਾਟੀਆਂ ਜੈਕਟਾਂ ਜੁੱਟਾਂ
1: ਤਿਆਰ। 21 ਮਈ ਕਿ 21 ਜੂਨ?
0: 21 ਜੂਨ ਜੀ।
1: ਹਫਤੇ 21 ਹੱਲੇ ਤਾਂ ਹਲੇ ਤਾਂ ਮਈ ਚੱਲਦਾ
0: ਚੱਲੀ ਜਾਵੇ
1: ਨਾ ਤਾਂ ਫਿਰ
0: ਤਾਂ ਜੂਨ ਵੀ ਚੱਲਣਾ ਭਰੌਂਸਲਾ ਜਿਹਾ ਤਾਂ ਹੁੰਦਾ ਨਾ। 21 ਕਿਹਾ ਮੈਂ ਮਹੀਨਾ,
1: ਤੁਸੀਂ ਕਹਿੰਦੇ 21 ਜਾ ਕੇ ਕਹਾਂਗੇ ਮਹੀਨਾ ਰਹਿ ਗਿਆ।
0: ਹਾਂ ਮਹੀਨਾ ਰਹਿ ਗਿਆ, ਖੈਰ ਮਹੀਨੇ ਤੋਂ ਘੱਟ ਸਮਾਂ ਰਹਿ ਗਿਆ ਜਦੋਂ ਆਪਣਾ ਫੁੱਟਬਾਲ ਸ਼ੁਰੂ ਹੋ ਜਾਣੀ ਹੈ ਫੀਫਾ ਦਾ ਇੱਥੇ। ਖੈਰ ਸੂਰਜ ਸਿੰਘ 5-54 ਦੇ ਕਾਨੂੰਨੀ ਤੌਰ ਤੇ ਆਇਆ, 8-33 ਦੇ ਚਲੇ ਗਿਆ। ਮਾਮਾ ਚਾਂਸਲਰ ਸਵੇਰੇ ਸਵੇਰੇ 3:51 ਤੇ ਆਇਆ, ਸਾਰਾ ਦਿਨ ਬੱਦਲਾਂ ਦੇ ਪਿੱਛੇ ਧੱਕੇ ਖਾਏਗਾ ਤੇ 5:04 ਤੇ ਸ਼ਾਮ ਨੂੰ ਚਲਿਆ ਜਾਏਗਾ। ਅੱਜ ਦਾ ਤਾਪਮਾਨ 16 ਡਿਗਰੀ, ਸਾਰਾ ਦਿਨ ਬੱਦਲਵਾਈ ਨਾਲ ਹਲਕੀ ਹਲਕੀ ਬਾਰਿਸ਼ ਪੈਣ ਦੇ ਆਸਾਰ ਨਜ਼ਰ ਆਉਂਦੇ ਨੇ। ਕੱਲ ਨੂੰ ਵੀ ਬਦਲਵਾਈ ਔਰ ਹਲਕੀ ਹਲਕੀ ਬਾਰਿਸ਼ ਪੈਂਦੀ ਰਹੇਗੀ, ਤਾਪਮਾਨ 14 ਡਿਗਰੀ। ਫਰਾਈਡੇ ਨੂੰ 18 ਡਿਗਰੀ ਸੂਰਜ ਚਮਕੇਗਾ, ਸੈਟਰਡੇ ਨੂੰ 21 ਡਿਗਰੀ ਸੂਰਜ ਚਮਕੇਗਾ, ਸੰਡੇ ਨੂੰ 19 ਡਿਗਰੀ ਸੂਰਜ ਚਮਕੇਗਾ, ਮੰਡੇ ਨੂੰ 22 ਡਿਗਰੀ ਸੂਰਜ ਚਮਕਦਾ ਰਹੇਗਾ।

0: ਰਾਈਟ ਜਿਹੜਾ ਬਾਇਕਾਟ ਕੀਤਾ ਹੈ ਯੂਐਸ ਦੀ ਜਿਹੜੀ ਦਾਰੂ ਆਪਣੇ ਇੱਥੇ ਆਉਂਦੀ 63% ਜਿਹੜਾ ਐਕਸਪੋਰਟ ਦੇ ਵਿੱਚ ਟੋਟਲ ਫਰਕ ਪੈ ਚੁੱਕਿਆ ਹੈ ਔਰ ਇੱਥੇ ਜਿਹੜੇ ਆਪਣੇ ਡਰਾਈਵਿੰਗ ਟੈਸਟ ਵਾਲੇ ਸੀਗੇ ਉਹ ਫਰੋਡ ਦਾ ਕੰਮ ਕਰਦੇ ਸੀ ਉਹ ਫੜੇ ਨੇ ਇਹ ਕਿਹੜਾ ਪਹਿਲੀ ਵਾਰ ਫੜਿਆ ਅੱਗੇ ਵੀ ਕਈ ਫੜੇ ਆਪਣੇ ਇੱਕ ਪਤਾ ਨਹੀਂ ਕਿਹੜਾ ਸੀ ਆਪਣਾ ਪਗਲਾ ਸਿੰਘ ਉੱਥੇ ਔਰੇਂਜਵਿਲ ਜਾ ਕੇ ਉੱਥੇ ਕੁਛ ਕਰਦਾ ਸੀ ਡੰਕਨ ਡੋਨਟ ਇਹ ਕੰਪਨੀ ਵਾਪਸ ਆ ਰਹੀ ਹੈ ਜੀ ਆਪਣੇ ਇੱਥੇ ਬਹੁਤ ਸਾਰੇ ਡੰਕਨ ਡੋਨਟ ਦੀਆਂ ਦੁਕਾਨਾਂ ਜਿਹੜੀਆਂ ਆਉਣ ਵਾਲੇ ਸਮੇਂ ਵਿੱਚ ਇੱਥੇ ਖੁੱਲਣਗੀਆਂ
1: ਡੈਕੋਰੇਸ਼ਨ ਹੋ ਗਈ ਮਿੱਠਾ ਹੋ ਗਿਆ ਫੋਟੋ ਸਭ ਕੁਛ ਅਸੀਂ ਦੇਖਾਂਗੇ ਤੁਸੀਂ ਬਸ ਟੇਬਲ ਬੁੱਕ ਕਰਵਾਓ ਤੇ ਹੁਣ ਘੁਮਾ ਕੇ ਆਓ ਸਾਡੇ ਕੋਲ ਇੰਡੀਅਨ ਸਵੀਟ ਮਾਸਟਰ ਤੁਹਾਡੇ ਸੈਲੀਬ੍ਰੇਸ਼ਨ ਦਾ ਅਸਲੀ ਸਾਥ
0: ਇੱਜ਼ਤ ਔਰ ਤਾਰੀਫ ਮੰਗੀ ਨਹੀਂ ਜਾਂਦੀ ਸੱਜਣਾ ਕਮਾਈ ਜਾਂਦੀ ਹੈ
2: ਯਾਰ ਕਲੋਜ਼ਿੰਗ ਨੇੜੇ ਆ ਗਈ ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ
3: ਓਹੋ ਫਿਕਰ ਨਾ ਕਰੋ ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ ਪਰਚੇਜ਼ਸ ਸੇਲ ਕਲੋਜ਼ਿੰਗਸ ਰੀਫਾਈਨਾਂਸਿੰਗ ਮੌਰਗੇਜਸ ਬੋਰੋਵਰ ਤੇ ਲੈਂਡਰ ਸਾਈਡ

0: ਪਾਊਡਰਸ ਫ੍ਰੀ ਵਿਜਨ ਵੈਨਿਟੀਜ਼ ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ ਕਾਲ 9056711800 905-671-1800
1: ਕੰਡੀਸ਼ਨਸ ਅਪਲਾਈ
2: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ
3: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 647-581-9999 ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
5: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab. Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
6: Lord is Sunday Nal Harley, one and only sportsman, Gurpreet Purba.
7: Purba Sahib, pranam swagat hai vire.
8: Dhanwad Deep ji, thano te sare listeners nu good afternoon ji.
7: Pehla eh dasso Buffalo Sabre te Montreal Canadian jehdi ko team reh gayi apni hockey di, inna da ki baneya raat?
8: ਭਾਜੀ ਬਹੁਤ ਵਧੀਆ ਗੇਮ ਰਹੀ ਬਫਲੋ ਇਸ ਦੇ ਵਿੱਚ ਜੇਤੂ ਰਹੀ ਹੈ ਔਰ ਸੀਰੀਜ਼ ਜਿਹੜੀ ਹੈ ਪੂਰੀ ਕਾਂਟੇ ਦੀ ਟੱਕਰ ਹੈ ਦੋ ਦੋ ਦੀ ਬਰਾਬਰੀ ਤੇ ਹੈ ਜੀ
7: ਰਾਈਟ ਤੇ ਕੱਲ
8: ਬਲੂ ਜੇ ਵਾਲੇ ਜੇ ਇਸ ਸੀਜ਼ਨ ਦੀ ਗੱਲ ਕਰੀਏ ਤਾਂ ਟੈਂਪਾ ਬੇ ਤੋਂ ਲਗਾਤਾਰ ਪੰਜਵੀਂ ਗੇਮ ਹਾਰ ਗਏ ਜੀ ਸੋ 5-0 ਹੈ ਸੀਰੀਜ਼ ਜੇ ਦੋਨਾਂ ਟੀਮਾਂ ਦੀ ਆਪਸ ਚ ਗੱਲ ਕਰਦੇ ਹਾਂ ਸੋ ਕੱਲ 5-0 ਦੇ ਨਾਲ ਟੈਂਪਾ ਅੱਗੇ ਸੀ ਸੋ 7ਵੀਂ ਇਨਿੰਗ ਚ ਟੋਰਾਂਟੋ ਬਹੁਤ ਵਧੀਆ ਖੇਡੀ 5-5 ਦੀ ਬਰਾਬਰੀ ਹੋਈ ਪਰ ਜਿਹੜੀ ਆਪਣੀ ਪ੍ਰੋਬਲਮ ਚੱਲ ਰਹੀ ਹੈ ਨਾ ਪਿਚਿੰਗ ਦੇ ਨਾਲ ਜਿਹੜੇ ਰਿਲੀਵਰ ਆਉਂਦੇ ਨੇ ਬਾਈ ਜੀ ਉਹ ਕੋਈ ਬਹੁਤੇ ਵਧੀਆ ਪਰਫਾਰਮ ਨਹੀਂ ਕਰ ਰਹੇ ਤੇ ਇਸੇ ਕਰਕੇ ਕੱਲ ਵੀ 7-6 ਦੇ ਨਾਲ ਟੀਮ ਜਿਹੜੀ ਹੈ ਜੀ ਐਕਸਟਰਾ ਇਨਿੰਗ ਦੇ ਵਿੱਚ ਹਾਰ ਗਈ ਹੈ
7: ਤੇ ਟੋਰਾਂਟੋ ਮੇਪਲ ਲੀਫ ਦਾ ਜਿਹੜਾ ਕੋਚ ਹੈ ਕਹਿੰਦੇ ਉਹਨੂੰ ਚੱਕਤਾ
8: ਅੱਜ ਸਵੇਰ ਦੀ ਬ੍ਰੇਕਿੰਗ ਨਿਊਜ਼ ਹੈ ਜੀ ਕ੍ਰੇਗ ਬਰੂਬੀ ਉਹਨਾਂ ਨੂੰ ਵੀ ਫਾਇਰ ਕਰ ਦਿੱਤਾ ਗਿਆ ਸੋ ਦੇਖਦੇ ਹਾਂ ਜੀ ਹੁਣ ਕਿਹੜਾ ਨਵਾਂ ਕੋਚ ਆਉਂਦਾ ਰੀਸੈਟ ਬਟਨ ਪੂਰਾ ਵਧੀਆ ਦੱਬ ਦਿੱਤਾ ਗਿਆ ਹੁਣ ਆਫ ਸੀਜ਼ਨ ਦੇ ਵਿੱਚ ਇਹ ਵੀ ਦੇਖਣਾ ਪੈਣਾ ਕਿ ਕਿਤੇ ਆਸਟਨ ਮੈਥਿਊਜ਼ ਨੂੰ ਵੀ ਤਾਂ ਨਹੀਂ ਟੀਮ ਅਲਵਿਦਾ ਕਹਿ ਦਿੰਦੀ ਜਾਂ ਉਹ ਵੀ ਕਿਤੇ ਚਲੇ ਜਾਂਦੇ ਨੇ ਜਾਂ ਨਹੀਂ
7: ਉਹਨਾਂ ਦਾ ਕੰਟਰੈਕਟ ਤਾਂ ਜੇ ਹੈਗਾ ਐਕਸਪਾਇਰ ਹੋ ਗਿਆ
8: ਕੰਟਰੈਕਟ ਹੈਗਾ ਜੀ ਪਰ ਉਹਨਾਂ ਨੇ ਇੱਕ ਐਸ ਫਾਰ ਐਸ ਦਾ ਰਿਪੋਰਟਸ ਆਰ ਕੰਸਰਨਡ ਉਹਨਾਂ ਨੇ ਇੱਕ ਸ਼ਰਤ ਰੱਖੀ ਆ ਵੀ ਜਿੰਨੀ ਦੇਰ ਤੱਕ ਤੁਸੀਂ ਆਪਣਾ ਸਕੁਆਡ ਸਿਗਨੀਫੀਕੈਂਟਲੀ ਇੰਪਰੂਵ ਨਹੀਂ ਕਰਦੇ ਟੀਮ ਵਧੀਆ ਨਹੀਂ ਬਣਾਉਂਦੇ ਉਨੀ ਦੇਰ ਤੱਕ ਮੈਂ ਵੀ ਸੋਚਾਂਗਾ ਵੀ ਇੱਥੇ ਦੁਬਾਰਾ ਆਉਣਾ ਕਿ ਨਹੀਂ ਆਉਣਾ
7: ਠੀਕ ਹੈ ਜਨਾਬ ਠੀਕ ਹੈ ਤੇ ਕ੍ਰਿਕਟ ਦੇ ਵਿੱਚ ਕਲਕੱਤਿਆਂ ਦਾ ਕੀ ਬਣਿਆ
8: ਕਲਕੱਤਾ ਦਾ ਮੈਚ ਚੱਲ ਰਿਹਾ ਜੀ ਅੱਜ ਆਰਸੀਬੀ ਦੇ ਨਾਲ ਔਰ ਬੜਾ ਇੰਪੋਰਟੈਂਟ ਮੈਚ ਆ ਆਰਸੀਬੀ ਵਾਸਤੇ ਵੀ ਔਰ ਕਲਕੱਤਾ ਵਾਸਤੇ ਵੀ ਟੂ ਸਟੇ ਇਨ ਦਾ ਬਈ ਸਾਡੀ ਜਗ੍ਹਾ ਬਣੀ ਰਹੇ ਸ਼ਾਇਦ ਪੋਸੀਬਿਲਿਟੀ ਹੋ ਜਾਏ ਚੌਂਚ ਆਉਣ ਦੀ ਸੋ ਕਰੰਟਲੀ 12.3 ਓਵਰ ਹੋ ਗਏ ਨੇ ਕਲਕੱਤਾ ਪਹਿਲਾਂ ਬੈਟਿੰਗ ਕਰ ਰਿਹਾ ਮੈਚ ਰੇਨ ਕਰਕੇ ਡਿਲੇਡ ਸ਼ੁਰੂ ਹੋਇਆ 117 ਰਨ ਨੇ ਜੀ 3 ਖਿਡਾਰੀ ਆਊਟ ਨੇ KKR ਦੇ
7: ਕੋਈ ਅਪਡੇਟ ਰੀਅਲ ਸਟੇਟ ਸੰਬੰਧੀ ਜਨਾਬ
8: ਰੀਅਲ ਸਟੇਟ ਸੰਬੰਧੀ ਵੀਰ ਜੀ ਸਟੈਂਡ ਸਟਿਲ ਹੀ ਆ ਜੇ ਤਾਂ ਕਿਸੇ ਦੀਆਂ 2-4 ਲਿਸਟਿੰਗਾਂ ਵਿਕ ਜਾਂਦੀਆਂ ਨੇ ਉਹ ਤਾਂ ਫਿਰ ਕਹਿੰਦਾ ਬਈ ਬਾਈ ਜੀ ਮਾਰਕੀਟ ਬਹੁਤ ਤੇਜ਼ ਚੱਲ ਪਈ ਆ ਤੇ ਪਿਛਲੇ ਇੱਕ ਹਫ਼ਤੇ ਤੋਂ ਬਹੁਤ ਤੇਜ਼ ਚੱਲ ਰਹੀ ਆ
7: ਤੇ
8: ਜਿਹਦੀ ਕਿਸੇ ਦੀ 4-6 ਮਹੀਨੇ ਚ ਕੋਈ ਸੇਲ ਨਹੀਂ ਹੋਈ ਉਹ ਕਹਿੰਦਾ ਯਾਰ ਮਾਰਕੀਟ ਬਿਲਕੁਲ ਡੈਡ ਪਈ ਹੈ ਸੋ ਓਵਰਆਲ ਜਿਹੜੀ ਆ ਇਟਸ ਅ ਗੁੱਡ ਓਪਰਚੁਨਿਟੀ ਫਾਰ ਬਾਇਰਸ ਕਿ ਆਪਣੀ ਪੂਰੀ ਡਿਊ ਡਿਲੀਜੈਂਸ ਕਰਕੇ ਪ੍ਰੋਪਰਟੀ ਤੁਸੀਂ ਬਾਏ ਕਰ ਸਕਦੇ ਹੋ ਪਰ ਜੇ ਫਲਿਪ ਸਾਈਡ ਤੁਸੀਂ ਸੈਲਰਸ ਦੇ ਵਾਲੇ ਪਾਸਿਓ ਸੋਚਦੇ ਹੋ ਤਾਂ ਰਾਈਟ ਨਾਓ ਜਿਨ੍ਹਾਂ ਨੇ ਮਹਿੰਗੇ ਭਾਅ ਤੇ ਜ਼ਮੀਨਾਂ ਖਰੀਦੀਆਂ ਸੀ ਜਾਂ ਘਰ ਖਰੀਦੇ ਸੀ ਉਹਨਾਂ ਨੂੰ ਵੀਰ ਜੀ ਕਾਫੀ ਘਾਟਾ ਪੈ ਰਿਹਾ ਸੋ ਪਹਿਲਾਂ ਜਿਨ੍ਹਾਂ ਨੇ ਗੇਨ ਕੀਤੇ ਸੀ ਹੁਣ ਉਹ ਨੁਕਸਾਨ ਉਠਾ ਰਹੇ ਨੇ ਸੋ ਜਿਸ ਤਰ੍ਹਾਂ ਲਾਈਫ ਬੈਲੈਂਸ ਦੇ ਵਿੱਚ ਚੱਲਦੀ ਹੈ ਰੀਅਲ ਇਸਟੇਟ ਮਾਰਕੀਟ ਵੀ ਬੈਲੈਂਸ 'ਚ ਹੈ ਜੀ
7: ਰਾਈਟ ਮਾਈ ਫਰੈਂਡ ਗਿਵ ਫੋਨ ਨੰਬਰ ਦੇ ਦਿਓ
8: ਜੀ 416-669-1423 416-669-1423 ਤੇ ਅੱਜ ਟੋਰਾਂਟੋ ਟੈਂਪੋ ਦਾ ਵੀ ਮੈਚ ਹੈ ਜੀ ਸੀਐਟਲ ਦੇ ਨਾਲ ਮੈਚ ਹੈ ਸ਼ਾਮ ਨੂੰ 7 ਵਜੇ
7: ਆਲਰਾਈਟ ਸਰ ਥੈਂਕ ਯੂ
8: ਥੈਂਕ ਯੂ ਜੀ ਟੈਟਲਰ ਸ਼ੋਅ
7: ਹਰਪ੍ਰੀਤ ਜੀ
9: ਹਾਂਜੀ
7: ਜਦੋਂ ਬੰਦਾ ਡਿਸੇਬਲ ਹੋ ਜਾਂਦਾ
9: ਹਾਂਜੀ
7: ਉਹ ਡਿਸੇਬਲ ਇਹ ਹੋ ਸਕਦਾ ਟੈਂਪਰੇਰੀ ਵੀ ਹੋ ਸਕਦਾ ਪਰਮਾਨੈਂਟਲੀ ਵੀ ਹੋ ਸਕਦਾ
9: ਦੇਖੋ ਜੀ
7: ਉਹਦੇ ਲਈ ਵੀ ਜਿਹੜੀਆਂ ਪਾਲਿਸੀਆਂ ਹੁੰਦੀਆਂ ਉਹ ਕਿਵੇਂ ਵਰਕ ਕਰਦੀਆਂ
9: ਸੋ ਦੇਵ ਜੀ ਜਿਹੜੀਆਂ ਇਹ ਡਿਸੇਬਿਲਿਟੀ ਦੀ ਸਿਚੁਏਸ਼ਨ ਦੇ ਵਿੱਚ ਜਦੋਂ ਪਰਸਨ ਡਿਸੇਬਲ ਹੋ ਜਾਵੇ ਹੁਣ ਕਿਉਂਕਿ ਦੋ ਸਿਚੁਏਸ਼ਨ ਹੋ ਸਕਦੀਆਂ ਇੱਕ ਹੈਗਾ ਕਿ ਬੰਦੇ ਨੂੰ ਕੋਈ ਇੰਜਰੀ ਹੋ ਸਕਦੀ ਹੈ ਦੂਜੀ ਸਿਚੁਏਸ਼ਨ ਹੈਗੀ ਕੋਈ ਸਿਕਨੈਸ ਹੋ ਸਕਦੀ ਹੈ ਸੋ ਹੁਣ ਜੇ ਆਪਣੇ ਪਲਾਨ ਦੇ ਵਿੱਚ ਦੋਨੋਂ ਚੀਜ਼ਾਂ ਕਵਰਡ ਹੈਗੀਆਂ ਆ

0: ਸੋ ਦੋਨੋ ਕੰਡੀਸ਼ਨਸ ਕਵਰਡ ਆ। ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਬਹੁਤਿਆਂ ਪਰਸਨਸ ਦੇ ਕੋਲ ਜਿਹੜੇ ਡਿਸੇਬਿਲਿਟੀ ਦੇ ਪਲਾਨ ਹੈਗੇ ਉਹਨਾਂ ਵਿੱਚ ਸਿਰਫ ਇੰਜਰੀ ਦੀ ਕਵਰੇਜ ਲਈ ਹੋਈ ਆ। ਐਂਡ ਜਦੋਂ ਕੋਈ ਸਿਕਨੈਸ ਨਾਲ ਰਿਲੇਟਡ ਕਲੇਮ ਆਉਂਦਾ ਹੈਗਾ, ਜੇ ਅਸੀਂ ਪਾਲਿਸੀ ਇੰਜਰੀ ਦੇ ਨਾਲ ਰਿਲੇਟਡ ਲਈ ਸੀਗੀ, ਇਹਦਾ ਮਤਲਬ ਸਿਕਨੈਸ ਕਵਰ ਨਹੀਂ ਹੋ ਸਕਦੀ। ਸੋ ਇਸ ਕਰਕੇ ਤਾਂ ਪਹਿਲੀ ਚੀਜ਼ ਇਹ ਰਿਵਿਊ ਕਰਨ ਵਾਲੀ ਆ ਕਿ ਤੁਹਾਡੇ ਕੋਲ ਸਿਕਨੈਸ ਦੀ ਕਵਰੇਜ ਹੈਗੀ ਵੀ ਹੈ ਕਿ ਨਹੀਂ। ਦੂਜੀ ਸਿਚੁਏਸ਼ਨ ਇਹ ਹੈਗੀ ਆ ਕਿ ਜੇ ਆਪਣੇ ਕੋਲ ਦੋਨਾਂ ਚੋਂ ਕੋਈ ਵੀ ਕਵਰੇਜ ਨਹੀਂ ਹੈਗੀ, ਤਾਂ ਡਿਸੇਬਿਲਿਟੀ ਇੰਸ਼ੋਰੈਂਸ ਲੈਣਾ ਜਿਹੜਾ ਤਾਂ ਇੰਪੋਰਟੈਂਟ ਆ, ਕਿਉਂਕਿ ਅਗਰ ਕੱਲ ਨੂੰ ਆਪਾਂ ਇਨਕੇਸ ਮਹੀਨਾ, ਦੋ ਮਹੀਨੇ, ਪੰਜ ਮਹੀਨੇ ਕੰਮ ਤੇ ਨਹੀਂ ਜਾਂਦੇ ਇਹਨਾਂ ਕੋਈ ਵੀ ਸਿਚੁਏਸ਼ਨ ਦੇ ਕਰਕੇ, ਤਾਂ ਉਸ ਟਾਈਮ ਦੇ ਉੱਪਰ ਜਦੋਂ ਸਾਨੂੰ ਡਾਕਟਰ ਲਿਖ ਕੇ ਦੇ ਦਿੰਦਾ ਹੈ ਕਿ ਤੁਹਾਨੂੰ 4-5 ਮਹੀਨੇ ਦੀ ਰੈਸਟ ਕਰਨੀ ਪੈਣੀ ਆ, ਤਾਂ ਉਹ ਜਿਹੜੀ ਉਸ ਟਾਈਮ ਦੇ ਉੱਪਰ ਜਿਹੜੀ ਸਾਡੀ ਇਨਕਮ ਸਟਾਪ ਹੁੰਦੀ ਹੈਗੀ ਆ, ਉਹਨੂੰ ਕਵਰ ਕਰਨ ਦੇ ਲਈ ਆਪਾਂ ਨੂੰ ਡਿਸੇਬਿਲਿਟੀ ਇੰਸ਼ੋਰੈਂਸ ਚਾਹੀਦੀ ਆ। ਡਿਸੇਬਿਲਿਟੀ ਦੇ ਵਿੱਚ ਸ਼ਾਰਟ ਟਰਮ ਡਿਸੇਬਿਲਿਟੀ, ਲੌਂਗ ਟਰਮ ਡਿਸੇਬਿਲਿਟੀ, ਹਰ ਤਰ੍ਹਾਂ ਦੇ ਪਲਾਨ ਹੈਗੇ ਆ। ਬਟ ਮੇਨ ਚੀਜ਼ ਜ਼ਰੂਰੀ ਇਹ ਹੈਗੀ ਆ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਸਿਰਫ 4-5% ਕਲੇਮ ਹੈਗੇ ਜਿਹੜੇ ਇੰਜਰੀ ਨਾਲ ਰਿਲੇਟਡ ਆ, ਬਾਕੀ 90-92% ਕਲੇਮ ਇੱਦਾਂ ਦੇ ਹੈਗੇ ਜਿਹੜੇ ਸਿਕਨੈਸ ਨਾਲ ਰਿਲੇਟਡ ਆ। ਐਂਡ ਅਗਰ ਮੈਂ ਪਾਲਿਸੀਜ਼ ਦੀ ਗੱਲ ਕਰਾਂ, 90% ਪਾਲਿਸੀ ਸਿਰਫ ਇੰਜਰੀ ਨਾਲ ਰਿਲੇਟਡ ਲਈਆਂ ਹੋਈਆਂ, ਸਿਰਫ 5-10% ਹੋਣੀਆਂ ਜਿਨ੍ਹਾਂ ਦੇ ਕੋਲ ਸਿਕਨੈਸ ਵੀ ਹੈਗੀ ਆ। ਸੋ ਤੁਸੀਂ ਲਗਾ ਸਕਦੇ ਆਂ ਅੰਦਾਜ਼ਾ ਕਿ ਆਪਾਂ ਕਿੰਨੇ ਜ਼ਿਆਦਾ ਵੱਡੇ ਰਿਸਕ ਦੇ ਵਿੱਚ ਹੈਗੇ ਆ ਕਿ ਜੇ ਆਪਾਂ ਸਿਰਫ ਇੰਜਰੀ ਦੀ ਕਵਰੇਜ ਲਈ ਆ, ਐਂਡ ਜਦੋਂ ਮੈਕਸੀਮਮ ਕਲੇਮ ਸਿਕਨੈਸ ਨਾਲ ਰਿਲੇਟਡ ਆਉਂਦੇ ਹੈਗੇ ਆ, ਤਾਂ ਸਾਡੇ ਕੋਲ ਉਹ ਚੀਜ਼ ਦੀ ਪ੍ਰੋਟੈਕਸ਼ਨ ਹੀ ਨਹੀਂ ਹੈਗੀ। ਆਪਣੀਆਂ ਪਾਲਿਸੀਜ਼ ਨੂੰ ਰਿਵਿਊ ਕਰਵਾ ਕੇ ਤੁਸੀਂ ਉਸ ਚੀਜ਼ ਦੀ ਕਵਰੇਜ ਨੂੰ ਐਡ ਆਨ ਕਰਵਾ ਸਕਦੇ ਆ। ਜਿੰਨੇ ਵੀ ਟਰੱਕ ਡਰਾਈਵਰਸ ਹੈਗੇ ਆ, ਜਿੰਨੇ ਵੀ ਸੈਲਫ ਇੰਪਲਾਇਡ ਪਰਸਨ ਆ, ਜਿਨ੍ਹਾਂ ਦੇ ਕੰਮ ਵੱਲੋਂ ਕੋਈ ਵੀ ਕਵਰੇਜ ਨਹੀਂ ਹੈਗੀ, ਉਹਨਾਂ ਨੂੰ ਤਾਂ ਡੈਫੀਨੇਟਲੀ ਨੀਡ ਹੈਗੀ ਆ ਕਿ ਉਹਨਾਂ ਦੇ ਕੋਲ ਦੋਨੋਂ ਕਵਰੇਜਿਸ ਐਡ ਆਨ ਹੋਣ। ਨੰਬਰ ਹੈਗਾ ਜੀ 416-817-6500-416-817-6500।
1: ਤੁਸੀਂ ਹਰਪ੍ਰੀਤ ਨਾਲ ਥੋੜਾ ਸਮਾਂ ਕੱਢੋ ਆਪਣਾ, ਔਰ ਬੈਠ ਕੇ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਆਲਰਾਈਟ, ਖਬਰਾਂ ਚੋਂ ਖਬਰ ਇਹ ਹੈ ਕਿ ਅਮਨ ਅਰੋੜਾ ਬਣੇ ਪੰਜਾਬ ਦੇ ਨਵੇਂ ਉਦਯੋਗ ਮਿਨਿਸਟਰ। ਟਿੱਕਾ ਜੰਕਸ਼ਨ ਤੇ ਅਗਰ ਤੁਸੀਂ ਪਾਰਟੀ ਕਰਨੀ ਆ, ਪਾਰਟੀਆਂ ਹਰਬੀ ਜੀ ਦੋ ਤਰ੍ਹਾਂ ਦੀਆਂ ਹੁੰਦੀਆਂ,
0: ਹਾਂਜੀ
1: ਪਾਰਟੀ ਤੇ ਪਾਰਟੀ ਆ, ਪਰ ਉਹ ਮੈਂ ਇਹਨੂੰ ਦੋ ਤਰ੍ਹਾਂ ਦੀ ਬਣਾਉਣ ਲੱਗਿਆ ਹੁਣ, ਵਿਹਲੇ ਬੈਠੇ ਕੋਈ ਤਾਂ ਕਰਨਾ ਹੀ ਆਪਾਂ। ਇੱਕ ਤਾਂ ਗੋਲ ਮੇਜ ਹੁੰਦੇ ਆ, ਉੱਥੇ ਕੁਰਸੀਆਂ ਲੱਗੀਆਂ ਉੱਥੇ ਬਹਿ ਜਾਓ, ਤਾਂ ਫੂਡ ਫਾਡ ਜਿਹੜਾ ਵੀ ਟਿੱਕਾ ਜੰਕਸ਼ਨ ਨੂੰ ਤੁਸੀਂ ਆਰਡਰ ਕਰੋਗੇ ਉਹਨੇ ਬਣਾ ਕੇ ਤੁਹਾਨੂੰ ਦੇ ਦੇਣਾ। ਇੱਕ ਪਾਰਟੀ ਹੁੰਦੀ ਆ ਘਰ ਵਾਲੀ, ਸੋਫੇ ਸਾਫੇ ਲੱਗੇ ਹੋਣ, ਆਰਾਮ ਨਾਲ ਬੈਠੇ ਹੋਣ, ਰਿਲੈਕਸ ਜਿਹਾ ਹੋਇਆ ਹੋਵੇ ਬੰਦਾ, ਉਹ ਵੀ ਇਹਨਾਂ ਕੋਲ ਫੈਸਿਲਿਟੀ ਹੈਗੀ ਦੋਨੇ ਨੇ। ਤੁਸੀਂ ਇਹਨਾਂ ਦੇ ਲੌਂਜ ਜਿੱਥੇ ਸੋਫੇ ਲੱਗੇ ਉੱਥੇ ਪਾਰਟੀ ਕਰ ਲਓ, ਜਾਂ ਇਹਨਾਂ ਦਾ ਜਿਹੜਾ ਬੈਂਕਟ ਹਾਲ ਆ ਉੱਥੇ ਪਾਰਟੀ ਕਰ ਲਓ। ਨੰਬਰ ਇੱਕੋ ਹੀ ਹੈ, 647-449-4040-40। ਲਓ ਜੀ ਐਂ ਕਰਦੇ ਆ, ਜਾਣੇ ਆਉਂਦੇ ਆ, ਸਟੇ ਟਿਊਨ। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
2: ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਮਨਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
3: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
4: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
3: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
3: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
1: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕੋਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕੋਨ ਇਵੈਂਟ ਸਪੇਸ, 3rd 87 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631। ਜ਼ਿੰਦਗੀ ਨੇ ਦੋ ਗੱਲਾਂ ਸਿਖਾਤੀਆਂ, ਇੱਕ ਆਪਣੇ ਆਪ ਵਿੱਚ ਖੁਸ਼ ਰਹੋ, ਦੂਸਰਾ ਆਪਣੇ ਰੱਬ ਤੋਂ ਇਲਾਵਾ ਕਿਸੇ ਤੇ ਯਕੀਨ ਨਾ ਕਰੋ।
6: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
7: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
6: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
8: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 6472016002, 647-201-6002, 201-6002।
9: कल्चर ऑफ पंजाब, आपका डेली एंटरटेनमेंट डोज।
10: अब हम लेकर आए हैं एंटरटेनमेंट अनलिमिटेड। आपके लिए अट्रैक्टिव एंड एल्यूरिंग एडवर्टाइजमेंट पैकेजेस अवेलेबल हैं। जस्ट डायल 416-677-0609। सिर्फ एक कॉल आपकी किस्मत बदल सकती है।
1: अभी जी इंडिया दे विच काफी पुरानी गल है, ਮੇਰੇ 30-35 ਸਾਲ ਪਹਿਲਾਂ ਦੀ ਹੋਣੀ ਆ। ਗੀਤਮਾਲਾ ਪ੍ਰੋਗਰਾਮ ਆਉਂਦਾ ਹੁੰਦਾ ਸੀਗਾ ਅਮੀਨ ਸਾਹਨੀ ਦਾ, ਉਹਦੀਆਂ ਕਾਪੀਆਂ ਤਾਂ ਸਾਰੇ ਹੀ ਕਰਦੇ ਆ, ਪਰ ਅਮੀਨ ਸਾਹਨੀ ਕੋਈ ਬਣ ਨਹੀਂ ਸਕਿਆ। ਉਹਦੀ ਆਵਾਜ਼ ਸੁਣਾਉਂਦੇ ਆ ਅੱਜ ਜਿਹੜੇ ਸਾਡੇ ਪੁਰਾਣੇ ਲਿਸਨਰ ਆ ਥੋੜੀ ਵੱਡੀ ਉਮਰ ਦੇ, ਉਹਨਾਂ ਨੂੰ ਇਹਦੇ ਬਾਰੇ ਜ਼ਰੂਰ ਗਿਆਨ ਹੋਏਗਾ।
11: ਔਰ ਬਹਿਨੋ ਭਾਈਓ, ਆਜ ਗੀਤਮਾਲਾ ਕੀ ਛਾਓ ਮੇ ਵੀ ਮੈਂ ਆਪਸੇ ਬੇਨਤੀ ਕਰਤਾ ਹੂੰ ਕਿ ਪੁਰਾਣੀ ਵੀ ਔਰ ਨਈ ਵੀ ਸਾਰੀ ਕੜਵਾ ਹਟੇ, ਸਾਰੀ ਨਫ਼ਰਤ ਹਟਾਈਏ ਆਪਣੇ ਦਿਲ ਸੇ, ਬਲਕੇ ਦਿਲ ਪਰ ਹੱਥ ਰੱਖ ਕਰ ਆਪਣੇ ਗੁਜ਼ਰੇ ਹੋਏ ਸੁਹਾਨੇ ਜ਼ਮਾਨੇ ਕੀ ਖੁਸ਼ਬੂਏ ਸਮੇਟੀ। ਵਰਨਾ ਅਗਰ ਆਪ ਆਪਣੀ ਉਨ ਸੁਹਾਨੀ ਪੁਰਾਣੀ ਯਾਦੋਂ ਕੋ ਭੁੱਲ ਗਏ ਨਾ, ਤੋ ਵੋ ਯਾਦੇ ਤੜਪ ਕਰ ਕਹੇਂਗੀ।
1: ਐਨੀਹਾਉ, ਇਹ ਸਨ ਅਮੀਨ ਸਾਹਨੀ, ਬੜੇ ਮਸ਼ਹੂਰ ਸਨ। ਅੱਛਾ, ਗੀਤਮਾਲਾ ਜਿਹੜਾ ਪ੍ਰੋਗਰਾਮ ਹੁੰਦਾ ਸੀ, ਲੋਕੀ ਨਾ ਟਾਈਮ ਦੇਖਦੇ ਹੁੰਦੇ, ਲੈ ਵੀ ਹੁਣ ਆਉਣ ਵਾਲਾ, ਹੁਣ ਰੇਡੀਓ ਲਾ ਲਈਏ। ਉਦੋਂ ਰੇਡੀਓ ਹੁੰਦੇ ਸੀ, ਉਹ ਤਾਂ ਕੁਛ ਹੁੰਦਾ ਹੀ ਨਹੀਂ ਸੀਗਾ। ਐਨੀਵੇ, ਹੋਰ ਖਬਰਾਂ ਚੋਂ ਖਬਰ ਕਿਹੜੀ ਹੈ ਜੀ, ਇਹ ਵੀ ਦੱਸ ਦਿੰਦੇ ਹਾਂ। ਹਰਭਜਨ ਸਿੰਘ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ, ਇਹ ਹਰਭਜਨ ਸਿੰਘ ਕ੍ਰਿਕਟਰ ਆ ਜਿਹੜਾ, ਕਿ ਉਹਨਾਂ ਦੀ ਸੁਰੱਖਿਆ ਘਟਾਉਣ ਜਾਂ ਵਾਪਸ ਲੈਣ ਤੋਂ ਬਾਅਦ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਲਈ ਖਤਰਾ ਵੱਧ ਰਿਹਾ ਹੈ। ਇਹ ਜਿਹੜੇ ਐਡਵਰਟਾਈਜ਼ ਕਰਦੇ ਆ, ਕਦੇ ਆਹਦਾ ਐਡਵਰਟਾਈਜ਼, ਕਦੇ ਸਾਬਣ ਦਾ, ਕਦੇ ਸ਼ੈਂਪੂ ਦਾ, ਕਦੇ ਕੁਛ ਦਾ, ਕਰੋੜਾਂ ਅਰਬਾਂ ਰੁਪਈਏ ਕਮਾਉਂਦਾ, ਤੁਸੀਂ ਆਪਦੀ ਸਕਿਉਰਟੀ ਆਪ ਲੈ ਲਓ, ਸੀਰੀਅਸਲੀ। ਐਨੀਵੇ, ਕੈਲਗਰੀ ਅਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਨੇ ਕਿਹਾ ਕਿ ਦੇਸ਼ ਨੂੰ ਟੁੱਟਣ ਤੋਂ ਬਚਾਉਣ ਲਈ ਫੈਡਰਲ ਆਗੂਆਂ ਨੂੰ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ। ਇਹ ਗੱਲ ਇਹ ਹੈ, ਅੱਜ ਤੋਂ ਮੇਰੇ ਖਿਆਲ 1991 ਦੀ ਗੱਲ ਹੋਣੀ ਆ ਹਰਪੇ ਜੀ, ਜਾਂ ਮੈਨੂੰ ਸਾਲ ਨਹੀਂ ਯਾਦ ਹੈਗਾ। ਉਦੋਂ ਕੁਵੈਕ ਵਾਲੇ ਕਹਿੰਦੇ ਹਮਨੇ ਤੋਂ ਕੈਨੇਡਾ ਛੱਡਣਾ ਹੈ, ਅੱਡ ਹੋਣਾ ਹੈ। ਉਹਨਾਂ ਨੇ ਵੋਟਾਂ ਪਾਈਆਂ, ਕੀ ਕਹਿੰਦੇ ਰੈਫਰੈਂਡਮ ਜਿਹਾ ਕੀਤਾ, ਉਹ ਹਾਰ ਗਏ। ਉਹ ਕਹਿੰਦੇ ਜੇ ਠੀਕ ਆ ਨਾਲ ਹੀ ਆ, ਹਾਂ ਅਲਬਰਟਾ ਵਾਲੇ ਰੈਫਰੈਂਡਮ ਕਰਨ ਨੂੰ ਬੰਦੇ ਕਿ ਹਮਨੇ ਅੱਡ ਹੋਣਾ ਹੈ, ਇਹ ਅੱਡ ਹੋਣ ਨੂੰ ਸਾਰੀ ਤਿਆਰ ਆ। ਫਿਰ ਗੱਲ ਆਉਂਦੀ ਹੈ ਦਲਜੀਤ ਦੁਸਾਂਝ ਦੇ ਕੌਂਸਲਟ ਤੇ ਖਾਲਿਸਤਾਨ ਦੇ ਝੰਡੇ ਲੈ ਕੇ ਗਏ, ਉਹ ਜਿਹੜੀਆਂ ਸੋਸ਼ਲ ਵੀਡੀਓ ਤੇ ਵੀਡੀਓ ਦੇਖੀਆਂ, ਅੱਧੇ ਉਹਦੇ ਹੱਕ ਚ ਆ, ਅੱਧੇ ਉਹਦੇ ਅਗੇਂਸਟ ਆ। ਇੱਕ ਬੰਦਾ ਜੇ ਗਾਉਂਦਾ ਉਹ ਤਿਰੰਗਾ ਲੈ ਕੇ ਆਉਂਦਾ, ਉਹਦੇ ਲਈ ਤੁਸੀਂ ਝੰਡੇ ਲੈ ਕੇ ਜਾਂਦੇ ਹੋ। 1.5 ਕਰੋੜ 1.5 ਬਿਲੀਅਨ ਲੋਕ ਆ ਜਿਹੜੇ ਤਿਰੰਗੇ ਨੂੰ ਸਲਾਮਾਂ ਕਰਦੇ ਆ, ਕਿਹਦੇ ਕਿਹਦੇ ਮੁਰੇ ਕਰਾਂਗੇ ਆਪਾਂ। ਸੋ ਪ੍ਰੋਟੈਸਟ ਕਰਨ ਦਾ ਢੰਗ ਹੋਣਾ ਚਾਹੀਦਾ ਜਿੱਥੇ ਪ੍ਰੋਟੈਸਟ ਕਰਨ ਦੀ ਆਗਿਆ ਮਿਲੀ ਹੋਵੇ। ਜਿਵੇਂ ਫੋਰ ਜੇ ਟੋਰਾਂਟੋ ਦੀ ਗੱਲ ਕਰੀਏ, ਕੁਈਨਸ ਪਾਰਕ ਹੈ, ਨੇਥਨ ਫਿਲਪ ਸਕੁਏਅਰ ਹੈ, ਉਹੋ ਜਿਹੀ ਜਗ੍ਹਾ ਸਾਨੂੰ ਪ੍ਰੋਟੈਸਟ ਕਰਨਾ ਜ਼ਰੂਰੀ, ਹੱਕ ਹਰੇਕ ਦਾ ਹੈ ਪ੍ਰੋਟੈਸਟ ਕਰਨ ਦਾ। ਲੇਕ ਏਰੀ ਵਿੱਚ ਡੁੱਬਣ ਕਾਰਨ ਪਿਓ ਪੁੱਤ ਦੀ ਮੌਤ ਹੋ ਗਈ, ਕਿਸ਼ਤੀ ਦੀ ਖੋਜ ਕੀਤੀ ਜਾ ਰਹੀ ਹੈ। ਕਿਸ਼ਤੀ ਤੋਂ ਕੀ ਕਰਾਉਣਾ ਦੱਸੋ, ਹੁਣ ਪੁੱਛੋ, ਕਿਸ਼ਤੀ ਲੱਭ ਰਿਹਾ, ਉਹ ਵਿਚਾਰੇ ਪਿਓ ਪੁੱਤ ਤਾਂ ਮਰ ਗਏ, ਹੁਣ ਕਿਸ਼ਤੀ ਦਾ ਚਾਰ ਪਾਉਣਾ।
0: ਦੇਖਣਾ ਕਿ ਕਿਸ਼ਤੀ ਸੀ ਕੋਈ।
1: ਇੱਕ ਹੋਰ ਸੁਣ ਲਓ, ਸਕੈਚਵਾਂ ਦੇ ਜੰਗਲਾਂ ਵਿੱਚ ਕੰਮ ਕਰੇ ਇੱਕ ਭਾਰਤੀ ਨੌਜਵਾਨ ਨੂੰ ਰਿਛ ਖਾ ਗਿਆ। ਇਹ ਖਬਰ ਲਿਖਣ ਵਾਲੇ ਨਾ ਜਿਹੜੇ ਅਖਬਾਰਾਂ ਵਾਲੇ ਆ, ਕੁਛ ਨਾ ਕਰੇ, ਇਹਨਾਂ ਨੂੰ ਫੜ ਕੇ ਨਾ ਜੰਗਲ ਚ ਹੀ ਲੈ ਜਾਓ ਉੱਥੇ। ਤੁਸੀਂ ਇਹ ਕਹੋ ਵੀ ਰਿਛ ਨੇ ਅਟੈਕ ਕਰਤਾ, ਉਹਦੀ ਮੌਤ ਹੋ ਗਈ, ਰਿਛ ਖਾ ਗਿਆ, ਹੱਦ ਹੋ ਗਈ ਯਾਰ ਤੁਹਾਡੀ। ਜਦਕਿ ਅਮਰੀਕਾ ਵਿੱਚ ਦੋ ਭਾਰਤੀ ਨੌਜਵਾਨ ਭੇਤ ਭਰੇ ਹਾਲਾਤ ਵਿੱਚ ਦਮ ਤੋੜ ਗਏ, ਜਿਨ੍ਹਾਂ ਦੀ ਸ਼ਨਾਖਤ ਸੁਦਰਸ਼ਨ ਕ੍ਰਿਸ਼ਨਾ ਅਤੇ ਅਰਨਵ ਸਿੰਘ ਵਜੋਂ ਕੀਤੀ ਗਈ ਹੈ। ਐਨੀਵੇ ਇਹ ਵੀ ਹੋ ਗਿਆ, ਆਹ ਵੀ ਹੋ ਗਿਆ, ਅਤੇ ਹੁਣ ਗੱਲ ਕਰਦੇ ਹਾਂ ਆਪਾਂ ਜੀ ਐਵਰੈਸਟ ਟਰਾਂਸਪੋਰਟ ਦੀ। ਇਹਨਾਂ ਨੂੰ ਏਜ ਡਰਾਈਵਰ ਚਾਹੀਦੇ ਨੇ, ਆਟੋ ਪਾਟ ਦੇ ਡੈਡੀਕੇਟਡ ਰਨ ਨੇ, ਔਰ ਡੇਲੀ ਸ਼ਾਮ ਨੂੰ ਘਰ ਆ ਜਾਣਾ, 3000 ਮੀਲ ਮਿਲਣਗੇ। ਨਾਲ ਦੀ ਨਾਲ ਮਿਡ ਵੈਸਟ ਅਤੇ US ਇਸ ਲਈ ਵੀ ਡਰਾਈਵਰ ਚਾਹੀਦੇ ਨੇ। 905-846-2229 846-2229 ਇਹਨਾਂ ਦਾ ਨੰਬਰ ਆ। ਲਓ ਜੀ ਜਾਣੇ ਆਉਂਦੇ ਆ, ਸਟੇ ਟਿਊਨ।
12: ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ,
13: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ,
12: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
13: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
12: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
13: ਕਾਲ 6474290040,
12: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
14: ਸਾਰੀ ਦੁਨੀਆ ਆਪਣੇ ਬੀਮੇ ਕਰਾਉਂਦੀ ਹੈ, ਤੁਸੀਂ ਬੀਮਾ ਕਿਉਂ ਨਹੀਂ ਕਰਾਇਆ?
15: ਇਸ ਕਰਕੇ ਕਿ ਜਦੋਂ ਮੈਂ ਮਰਾਂ ਤੈਨੂੰ ਸੱਚੀ ਦੁੱਖ ਲੱਗੇ।
14: ਹੈ ਫਿੱਟੇ ਮੋਤੇਰੇ,
1: ਤੁਹਾਨੂੰ ਦੇਖ ਕੇ ਯਾਰ ਵੀ ਜਿਵੇਂ ਇਹ ਲਾਇਆ ਨਹੀਂ ਸੀ, ਮੇਰੇ ਜੋਕ ਦੇ ਨੰਬਰ ਲਿਖ ਦਿੰਦੇ, ਜੋਕ ਨੰਬਰ 246-247। ਅੱਛਾ, ਆਪਾਂ ਡਿਸੇਬਿਲਟੀ ਦੀ ਗੱਲ ਕਰ ਰਹੇ ਸੀ, ਇਹਨੂੰ ਥੋੜਾ ਜਿਹਾ ਹੋਰ ਇਹਦੇ ਉੱਤੇ ਰੋਸ਼ਨੀ ਪਾਓ।
0: ਬਿਲਕੁਲ ਦੇਵ ਜੀ, ਸੋ ਜਿਹੜੇ ਡਿਸੇਬਿਲਟੀ ਇੰਸ਼ੋਰੈਂਸ ਆ, ਬੇਸਿਕਲੀ ਇਟਸ ਅ ਪੇ ਚੈੱਕ ਪ੍ਰੋਟੈਕਸ਼ਨ, ਇਹਨੂੰ ਪੇ ਚੈੱਕ ਦੀ ਪ੍ਰੋਟੈਕਸ਼ਨ ਵੀ ਕਹਿ ਦਿੰਦੇ ਆ, ਇਹਨੂੰ ਇਨਕਮ ਪ੍ਰੋਟੈਕਸ਼ਨ ਵੀ ਕਹਿ ਲੈਂਦੇ ਆ, ਇਹਨੂੰ ਡਿਸੇਬਿਲਟੀ ਇੰਸ਼ੋਰੈਂਸ ਵੀ ਕਹਿ ਲੈਂਦੇ ਆ। ਮੇਨ ਮਕਸਦ ਇਹਦੇ ਵਿੱਚ ਇਹ ਹੈਗਾ ਆ ਕਿ ਕੱਲ ਨੂੰ ਇਨ ਕੇਸ ਅਗਰ ਕੋਈ ਵੀ ਡਿਸੇਬਿਲਟੀ ਹੁੰਦੀ ਆ, ਕੋਈ ਵੀ ਇੰਜਰੀ, ਕੋਈ ਵੀ ਸਿਕਨੈਸ ਹੁੰਦੀ ਆ, ਹੁਣ ਪਰਸਨ ਜਿਹੜਾ ਹੈਗਾ ਆ ਉਹ ਕੰਮ ਤੇ ਨਹੀਂ ਜਾ ਸਕਦਾ, ਕਿਉਂਕਿ ਉਹ ਜਦੋਂ ਕੰਮ ਤੇ ਨਹੀਂ ਜਾ ਰਿਹਾ ਤਾਂ ਉਹਦੀ ਪੇ ਜਿਹੜੀ ਹੈਗੀ ਉਹ ਰੁਕ ਗਈ, ਉਹਦੀ ਪ੍ਰੋਟੈਕਸ਼ਨ ਹੋ ਸਕਦੀ। ਕਿਉਂਕਿ ਜਿੰਨੇ ਵੀ ਆਪਾਂ ਹੋਰ ਪਲਾਨਸ ਕਰਦੇ ਹੈਗੇ ਆ, ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਚਾਹੇ ਕੋਈ ਸੇਵਿੰਗ ਅਕਾਊਂਟ ਆ, ਚਾਹੇ ਕੋਈ ਕ੍ਰਿਟੀਕਲ ਇਨਲੈਸ ਆ, ਉਹ ਤਦੇ ਆਪਾਂ ਹੋ ਸਕਦੇ ਆ ਉਹਨਾਂ ਦਾ ਪ੍ਰੀਮੀਅਮ ਜਾਂਦਾ ਰਹੇ, ਕਿਉਂਕਿ ਜੇ ਸਾਡੀ ਇਨਕਮ ਆ ਰਹੀ ਹੈ ਤਾਂ ਉਹਨਾਂ ਦਾ ਪ੍ਰੀਮੀਅਮ ਜਾ ਰਿਹਾ ਆ। ਜੇ ਆਪਣੀ ਜੋਬ ਲਾਸ ਹੋ ਜਾਂਦੀ ਆ, ਜੇ ਆਪਣੀ ਇਨਕਮ ਬੰਦ ਹੋ ਜਾਂਦੀ ਆ ਇਹਨਾਂ ਸਿਚੁਏਸ਼ਨ ਦੇ ਕਰਕੇ, ਤਾਂ ਉਸ ਟਾਈਮ ਦੇ ਉੱਪਰ ਆਪਣੇ ਜਿਹੜੇ ਇਹ ਰੈਗੂਲਰ ਖਰਚੇ ਕਵਰ ਕਰਨੇ ਵੀ ਔਖੇ ਹੁੰਦੇ ਆ। ਸੋ ਡਿਸੇਬਿਲਟੀ ਇੰਸ਼ੋਰੈਂਸ ਜਿਹੜੀ ਹੈਗੀ ਉਹ ਪਹਿਲੀ ਪ੍ਰਾਇਓਰਟੀ ਹੋਣੀ ਚਾਹੀਦੀ ਹੈ, ਜਿਹਦੇ ਨਾਲ ਤੁਸੀਂ ਆਪਣੀ ਇਨਕਮ ਨੂੰ ਕਵਰ ਕਰ ਸਕੋ। ਔਰ ਸੈਲਫ ਇੰਪਲੋਇਡ ਦੇ ਲਈ ਆਪਾਂ ਜ਼ਿਆਦਾ ਫੋਕਸ ਇਸ ਕਰਕੇ ਕਰਦੇ ਹੈਗੇ ਆ ਕਿ ਉਹਨਾਂ ਦੇ ਕੋਲ ਤਾਂ ਕੰਮ ਵੱਲੋਂ ਵੀ ਕੋਈ ਕਵਰੇਜ ਨਹੀਂ ਹੈਗੀ। ਕਈਆਂ ਦੇ ਜਿਹੜੇ ਇੰਪਲੋਈ ਕੈਟਾਗਰੀ ਹੈਗੀ ਆ, ਉਹਨਾਂ ਦੀ EI ਕਵਰੇਜ ਹੈਗੀ ਆ, ਉਹਨਾਂ ਦੇ ਗਰੁੱਪ ਵੱਲੋਂ ਪਲਾਨਸ ਹੋ ਸਕਦੇ ਆ। ਬਟ ਅਗਰ ਤੁਸੀਂ ਸੈਲਫ ਇੰਪਲੋਇਡ ਕੈਟਾਗਰੀ ਦੇ ਵਿੱਚ ਹੈਗੇ ਆ, ਤੁਹਾਡੇ ਕੋਲ ਕੋਈ ਪ੍ਰੋਟੈਕਸ਼ਨ ਨਹੀਂ ਹੈਗੀ, ਤੁਸੀਂ ਆਪਣੇ ਆਪ ਨੂੰ ਸੈਲਫ ਇੰਸ਼ੋਰਡ ਕਰ ਸਕਦੇ ਆ ਡਿਸੇਬਿਲਟੀ ਦੇ ਵਿੱਚ, ਆਪਣੀ ਇਨਕਮ ਦੇ ਅਕੋਰਡਿੰਗਲੀ ਤੁਸੀਂ ਬੈਨੀਫਿਟ ਚੂਜ਼ ਕਰ ਸਕਦੇ ਆ। ਤੇ ਜਿਨ੍ਹਾਂ ਦੀਆਂ ਟਰਾਂਸਪੋਰਟੇਸ਼ਨ ਹੈਗੀਆਂ ਆ, ਸੋ ਹੁਣ ਰੈਦਰ ਦੈਨ ਤੁਹਾਡੇ 40-50 ਟਰੱਕ ਡਰਾਈਵਰ ਹੈਗੇ ਆ ਤੁਹਾਡੇ ਲਈ ਉਹ ਕੰਮ ਕਰ ਰਹੇ ਆ, ਤੁਸੀਂ ਹਰੇਕ ਬੰਦੇ ਨੂੰ ਕਹੋ ਕਿ ਉਹ ਅਲੱਗ ਅਲੱਗ ਆਪਣੀ ਇੰਸ਼ੋਰੈਂਸ ਕਰਾਵੇ, ਐਂਡ ਹਰੇਕ ਡਰਾਈਵਰ ਜਿਹੜੀ ਹੈਗੀ ਆ ਉਹ ਆਪਣੀ ਪਾਲਿਸੀਜ਼ ਦੇ ਪੇਪਰ ਸਬਮਿਟ ਕਰੇ। ਕੱਲ ਨੂੰ ਡਰਾਈਵਰ ਦੇ ਹੱਥ ਦੇ ਵਿੱਚ ਹੈਗਾ ਉਹ ਜਦੋਂ ਮਰਜ਼ੀ ਪਾਲਿਸੀ ਕੈਂਸਲ ਕਰਵਾ ਲਵੇ, ਤਾਂ ਟਰਾਂਸਪੋਰਟੇਸ਼ਨ ਦੇ ਜਿਹੜੇ ਓਨਰਸ ਹੈਗੇ ਆ ਉਹ ਆਪਣਾ ਇੱਕ ਗਰੁੱਪ ਪਲਾਨ ਡਿਜ਼ਾਈਨ ਕਰਵਾ ਸਕਦੇ ਆ, ਜਿਹਦੇ ਵਿੱਚ ਉਹਨਾਂ ਨੂੰ ਡਿਸਕਾਊਂਟਡ ਰੇਟਸ ਮਿਲ ਸਕਦੇ ਆ। ਅਗਰ ਉਹਨਾਂ ਦੇ ਕੋਲ 20 ਤੋਂ ਜ਼ਿਆਦਾ ਟਰੱਕ ਡਰਾਈਵਰਸ ਹੈਗੇ ਆ ਜਿਨ੍ਹਾਂ ਦਾ ਉਹ ਗਰੁੱਪ ਪਲਾਨ ਕਰਵਾ ਰਹੇ ਆ, ਉਹਦੇ ਵਿੱਚ ਉਹਨਾਂ ਦੇ ਜਿਹੜੇ ਆਫਿਸ ਦੇ ਮੈਂਬਰਸ ਹੈਗੇ ਉਹਨਾਂ ਨੂੰ ਵੀ ਕਵਰ ਕੀਤਾ ਜਾ ਸਕਦਾ, ਐਂਡ ਉਹਨਾਂ ਦੇ ਲਈ ਉਹ ਜਿਹੜਾ ਗਰੁੱਪ ਪਲਾਨ ਹੈਗਾ ਉਹ ਡਿਜ਼ਾਈਨ ਹੋ ਸਕਦਾ। ਇੱਕ ਤਾਂ ਡਿਸਕਾਊਂਟਡ ਰੇਟਸ ਮਿਲਣਗੇ, ਦੂਸਰੀ ਚੀਜ਼ ਇਹ ਹੈਗੀ ਆ ਕਿ ਉਹਨਾਂ ਨੂੰ ਪਤਾ ਹੋਊਗਾ ਕਿ ਉਹਨਾਂ ਦੇ ਕਿਹੜੇ ਡਰਾਈਵਰ ਦੀ ਕਵਰੇਜ ਐਡ ਆਨ ਹੈਗੀ ਆ, ਕਿਹੜੇ ਡਰਾਈਵਰ ਦੀ ਕਵਰੇਜ ਐਡ ਆਨ ਨਹੀਂ ਹੈਗੀ, ਜਾਂ ਕੋਈ ਡਰਾਈਵਰ ਛੱਡ ਗਿਆ ਹੈਗਾ ਤਾਂ ਉਹਦੀ ਕਵਰੇਜ ਨੂੰ ਡਿਲੀਟ ਕੀਤਾ ਜਾ ਸਕਦਾ ਆ, ਕੋਈ ਨਵਾਂ ਡਰਾਈਵਰ ਜਿਹੜਾ ਆਇਆ ਹੈਗਾ ਉਹਦੀ ਕਵਰੇਜ ਨੂੰ ਨਾਲ ਐਡ ਆਨ ਕੀਤਾ ਜਾ ਸਕਦਾ। ਸੋ ਜ਼ਰੂਰ ਮੈਂ ਕਹੂੰਗੀ ਕਿ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ ਇਸ ਵੇਲੇ ਸੁਣ ਰਹੇ, ਅਗਰ ਤੁਹਾਡੀਆਂ ਟਰਾਂਸਪੋਰਟੇਸ਼ਨ ਹੈਗੀਆਂ, ਐਂਡ ਅਗਰ ਤੁਸੀਂ ਚਾਹੁੰਦੇ ਹੈਗੇ ਆ ਕਿ ਉਹਨਾਂ ਦੇ ਲਈ ਕੋਈ ਗਰੁੱਪ ਪਲਾਨ ਡਿਜ਼ਾਈਨ ਕੀਤਾ ਜਾ ਸਕੇ, ਉਹਦੀ ਵੀ ਡਿਟੇਲ ਇਨਫੋਰਮੇਸ਼ਨ ਤੁਸੀਂ ਮੇਰੇ ਕੋਲੋਂ ਲੈ ਸਕਦੇ ਆ। ਨੰਬਰ ਹੈਗਾ ਜੀ 416-817-6500-416-817-6500-817-6500।
1: ਲਓ ਜੀ, ਜਨਕ ਜੂਲਰ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਹਾਜ਼ਰ ਨੇ। ਟੋਰਾਂਟੋ ਸਟਾਕ ਚੇਂਜ ਡਾਓ ਤੇ ਡਾਲਰ ਇਹ ਥੱਲੇ ਆ, ਸੋਨਾ, ਕਰੂਡ ਆਇਲ, ਨੈਸਡੈਕ ਇਹ ਸਭ ਉੱਪਰ ਜਾ ਰਹੇ ਨੇ। ਤੇ ਰਹੀ ਗੱਲ ਪੈਟਰੋਲ ਦੀ, ਅੱਜ ਅੱਧੀ ਰਾਤੋਂ 4 ਸੈਂਟ ਪ੍ਰਾਈਜ਼ ਉੱਪਰ ਜਾਏਗੀ। ਜਨਕ ਜੂਲਰ ਦਾ ਆਹ ਸੁਨੇਹਾ।
16: खरीद लिया गहने
17: किथे छान लिया शहर दा कोना कोना किथे नहीं मिलिया चंगा सोना
16: ले ए वी गल कोई कहण दी है सोना ता सोना ही हुंदा है गल ता ज्वेलरी दे डिजाइन दी है
17: गल ता तेरी सही है भैन किथों मिलणगे गहनियां दे सोने डिजाइन
18: जनक ज्वेलर्स जनक ज्वेलर्स ते स्टोन ज्वेलरी दी नवी शिपमेंट पहुंच चुकी है जिदे विच थानू एंटीक जड़ाऊ ते कुंदन सेट्स रिंग्स बैंगल्स दी लेटेस्ट डिजाइन दे डिजाइनर इयररिंग्स भी मिलणगे जनक ज्वेलर्स कॉल 9052308800
19: सजना जिंदगी अंदर खुश रहने दा तुहानू पूरा पूरा हक है बस नीड अते वांट लोड की है और चाहुंदे की हो इस दा ध्यान रखियो लेके चलदे ब्रह्मा टीवी अपलायंसेस सुल्तान जी जुड़ चुके ने सुल्तान जी वेलकम टू द शो सर
20: थैंक यू वेरी मच जी बहुत बहुत शुक्रिया
19: सुल्तान जी लॉन्ग वीकेंड आ रहा क्या अपडेट है सर
20: बिल्कुल जी ब्रैम्पटन टीवी एंड अपलायंसेस दी अपडेट दवांगे जी क्योंकि साडे कोल इस टाइम जेडे बंडल पैकेजेस है ओदे च डिस्काउंट है किसी दे भी घरां दीयां क्लोजिंग्स आ रही है या तुसी बेसमेंट अपार्टमेंट बना रहे हो या तुहाडा कॉन्डोमिनियम च कोई भी तुहानू बंडल पैकेज चाहीदा ते साडे कोल फ्रिज स्टोव दो चीजां किचन च होणगीयां स्टेनलेस स्टील दीयां ते नाल वाशर एंड ड्रायर लॉन्ड्री च होएगा $4,000 ਵਾਲਾ ਪੈਕੇਜ $2,699 ਦਾ ਲੈ ਕੇ ਤੁਸੀਂ ਐਟਲੀਸਟ $1,400 ਦੀ ਸੇਵਿੰਗ ਕਰ ਸਕਦੇ ਹੋ ਚਾਰ ਹੋਮ ਅਪਲਾਈਸਿਸ ਤੇ $2,699 ਫ੍ਰੀ ਹੋਮ ਡਿਲੀਵਰੀ ਮਿਲਣੀ ਹੈ ਜੀ ਬੋਵੇਡ ਐਂਡ ਚੰਕੂਜ਼ੀ ਤੇ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਿਹੜੇ ਕਸਟਮਰ ਪੈਨਲ ਰੈਡੀ ਫ੍ਰਿਜ ਦੇਖ ਰਹੇ ਆ ਸਾਡੇ ਕੋਲ ਐਲੀਕਾ ਇਟਾਲੀਅਨ ਬ੍ਰੈਂਡ ਹੈ ਪੈਨਲ ਰੈਡੀ ਫ੍ਰਿਜ 48 ਇੰਚ ਦਾ ਇਹਦੇ ਨਾਲ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ਵਾਸ਼ਰ ਤੇ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਪੈਨਲ ਰੈਡੀ 48 ਇੰਚ ਫ੍ਰਿਜ ਦੇ ਨਾਲ ਬੰਡਲ ਪੈਕੇਜ $25,000 ਤੋਂ ਸਿਰਫ $18,900 ਦਾ ਸਪੈਸ਼ਲ ਪ੍ਰਾਈਸ ਤੇ ਦਿੱਤਾ ਜਾ ਰਿਹਾ ਜੇ ਤੁਸੀਂ ਕਸਟਮੇਡ ਕਿਚਨ ਬਣਾ ਰਹੇ ਹੋ ਪੈਨਲ ਰੈਡੀ ਕੋਲਮਸ ਲਗਾਉਣਾ ਚਾਹੁੰਦੇ ਹੋ 48 ਇੰਚ ਦਾ ਪੈਨਲ ਰੈਡੀ ਫ੍ਰਿਜ ਤੁਹਾਨੂੰ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਬੰਡਲ ਪੈਕੇਜ ਦੇ ਨਾਲ ਸਿਰਫ 18,900 ਚ ਜਿਹਦੇ ਚ ਕੁੱਕਟੋਪ ਤੇ ਬਿਲਟ ਇਨ ਵਾਲਵਨ ਬਿਲਟ ਇਨ ਮਾਈਕ੍ਰੋਵੇਵ ਤੇ ਡਿਸ਼ਵਾਸ਼ਰ ਪੈਨਲ ਰੈਡੀ ਇੰਕਲੂਡਿਡ ਹੈ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,500 ਵਾਲਾ $1,799 ਚ ਮਿਲਣਾ $700 ਤੁਸੀਂ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨੇ ਆ ਤੇ 85 ਇੰਚ ਦਾ ਸੈਮਸੰਗ ਦਾ QLED ਕੁਆਂਟਮ ਪ੍ਰੋਸੈਸਰ ਦੇ ਨਾਲ ਸਿਰਫ $1,399 ਦਾ $2,000 ਵਾਲਾ QLED 85 ਇੰਚ $1,399 ਦਾ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੋਂ ਲਿਆ ਜਾ ਸਕਦਾ ਜੀ ਪਿਕਅਪ ਕਰਨਾ ਪਿਕਅਪ ਕਰ ਲਓ ਤਦ ਵੀ 6 ਮਹੀਨੇ ਚ ਪੇ ਕਰਨਾ ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ ਤਦ ਵੀ 6 ਮਹੀਨੇ ਚ ਪੇ ਕਰਨਾ ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 9054502828 905-450-2828 ਜੀ
19: 905-450-2828 ਔਰ ਪੈਸੇ 6 ਮਹੀਨਿਆਂ ਚ ਦੇਣੇ ਆ 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਥੈਂਕ ਯੂ ਸਰ
20: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
21: एवरेस्ट ट्रांसपोर्टेशन हायर कर रहे ने क्रॉस बॉर्डर एसी ड्राइवर्स बहुत ही शानदार अपॉर्चुनिटी डेडिकेटेड ऑटो पार्ट्स डेली होम रन्स सेम ट्रक ते ट्रेलर्स लगभग 10,000 माइल पर वीक मिलेंगे स्टार्टिंग फ्रॉम कुशावा इटोविको अते बॉल्टन जे तुहाडे कोल भी है वैलिड एसी लाइसेंस क्लीन CVOR ते एब्स्ट्रैक्ट US बॉर्डर एलिजिबिलिटी ते फास्ट कार्ड ता आज ही एवरेस्ट ट्रांसपोर्टेशन नु कॉल करो 9058462229 एक्सटेंशन है 4 या फिर 9053348222 यानी 905-846 229 ते या फिर कॉल करो 905-334-82 एक्सटेंशन है 4
19: आओ तो अनु लेके चले ग्रैंड ग्रैंड ग्रैंड मैनेजर दे सुख साहब साडे नाल जुड़ चुके ने जनाब
22: ਬਹੁਤ ਸ਼ੁਕਰੀਆ ਧੰਨਵਾਦ ਦੇ ਭਾਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਇਸ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ ਤੇ ਸਪੈਸ਼ਲ ਪ੍ਰਾਈਸਸ ਤਾਂ ਮਿਲਣੇ ਹੀ ਆ ਹਰੇਕ ਪਰਚੇਜ ਨਾਲ ਤੋਹਫਾ ਦਿੱਤਾ ਜਾਣਾ ਚਾਹੇ ਤੁਸੀਂ ਬੈਡਰੂਮ ਸੈੱਟ ਲੈਣਾ ਸੋਫਾ ਸੈੱਟ ਲੈਣਾ ਡਾਇਨਿੰਗ ਟੇਬਲ ਲੈਣਾ ਕੌਫੀ ਟੇਬਲ ਲੈਣਾ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਨੂੰ ਮਿਸ ਨਾ ਕਰਿਓ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਹੈ ਤੇ ਡਰੈਸ ਇੱਕੋ ਯਾਦ ਰੱਖਣਾ ਤੁਸੀਂ 6685 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਡੈਰੀ ਟੋਮਕਨ ਦੀ ਮੇਨ ਮੇਨ ਮੇਨ ਇੰਟਰਸੈਕਸ਼ਨ ਦੇ ਉੱਪਰ ਤੇ ਇੱਕ ਬੈਡਰੂਮ ਸੈੱਟ ਦੇ ਡੀਲ ਦਿੰਦੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਕਿੰਗ ਸਾਈਜ਼ ਦਾ ਵਾਈਟ ਕਲਰ ਦਾ ਬੈਡਰੂਮ ਸੈੱਟ ਸਾਈਡ ਤੇ ਗਲਾਸ ਲੱਗਾ ਹੋਇਆ ਹੈੱਡਬੋਰਡ ਦੇ ਵਿੱਚ LED ਲਾਈਟ ਲੱਗੀ ਹੋਈ ਆ ਤੇ ਨਾਲ ਵੈਨਿਟੀ ਵੀ ਮਿਲਣੀ ਆ, ਨਾਲ ਵੈਨਿਟੀ ਮਿਰਰ ਵੀ ਹੋਊਗਾ, ਵੈਨਿਟੀ ਸਟੂਲ ਵੀ ਮਿਲੂਗਾ, ਨਾਲ ਨਾਈਟ ਸਟੈਂਡ ਹੋਊਗਾ। ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਵਿਦ ਵੈਨਿਟੀ ਮਿਰਰ, ਨਾਲ ਸਟੂਲ ਵੀ ਮਿਲੂਗਾ, ਨਾਲ ਨਾਈਟ ਸਟੈਂਡ ਵੀ ਮਿਲੂਗਾ, ਮਾਡਰਨ ਬੈਡਰੂਮ ਸੈੱਟ ਐਲਈਡੀ ਲਾਈਟਾਂ ਦੇ ਨਾਲ, ਜਿਹਦੀ ਰੈਗੂਲਰ ਕੀਮਤ $4,000 ਸੀ, ਪਰ ਅਸੀਂ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ ਕੰਪਲੀਟ ਬੈਡਰੂਮ ਸੈੱਟ $899 ਦਾ, ਜੀ ਹਾਂ, ਪੂਰਾ ਬੈਡਰੂਮ ਸੈੱਟ ਵੈਨਿਟੀ ਮਿਰਰ ਸਟੂਲ ਦੇ ਨਾਲ, ਨਾਈਟ ਸੈੱਟ ਦੇ ਨਾਲ, ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ $899 ਦੇ ਵਿੱਚ ਮਿਲੂਗਾ, ਤੇ ਨਾਲ ਕਿੰਗ ਸਾਈਜ਼ ਦਾ ਮੈਟਰੈਸ ਫ੍ਰੀ ਫ੍ਰੀ ਫ੍ਰੀ। ਸੋ ਬੈਡਰੂਮ ਸੈੱਟ ਬਾਏ ਕਰੋ $899 ਦਾ ਤੇ ਨਾਲ ਮੈਟਰੈਸ ਫ੍ਰੀ ਮਿਲੂਗਾ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ ਦੇ ਉੱਪਰ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਦੇ ਭਾਜੀ।
1: ਬੜੀ ਮਿਹਰਬਾਨੀ ਭਰਾ, ਥੈਂਕ ਯੂ ਸੋ ਮਚ। All right, Kolkata ਵਾਲਿਆਂ ਨੇ 164 ਰਨ ਬਣਾ ਲਏ 3 ਵਿਕਟਾਂ ਦੇ ਤੇ ਅਜੇ ਖੇਡ ਰਹੇ ਨੇ। ਹਰਪੀ ਜੀ, ਕਈ ਸਾਡੇ ਐਸੇ ਲਿਸਨਰ ਹੋਣਗੇ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਜਾਂ ਕੋਈ ਹੋਰ ਬਿਮਾਰੀ ਲੱਗੀ ਹੈ, ਜਾਂ ਬਲੱਡ ਪ੍ਰੈਸ਼ਰ ਦੀਆਂ ਮੇਰੇ ਵਰਗਾ ਗੋਲੀਆਂ ਖਾਈ ਜਾਂਦਾ, ਜਾਂ ਕੋਈ ਟੈਨਸ਼ਨ ਦੀ ਗੋਲੀ ਖਾਈ ਜਾਂਦਾ, ਜੋ ਵੀ ਖਾਂਦਾ, ਉਹਨਾਂ ਲਈ ਜਿਹੜੀ ਇੰਸ਼ੋਰੈਂਸ ਕਰਾਉਣੀ ਔਖੀ ਹੁੰਦੀ ਹੈ ਕਿ ਉਹਦਾ ਵੀ ਕੋਈ ਸਾਧਨ ਹੈਗਾ?
0: ਸੋ ਡਿਪੈਂਡ ਕਰਦਾ ਹੈ ਦੇਵ ਜੀ ਕਿ ਕਿਹੜਾ ਮੈਡੀਕਲ ਸਿਚੁਏਸ਼ਨ ਹੈਗੀ ਆ। ਸੋ ਹੁਣ ਕਈ ਵਾਰ ਇੱਦਾਂ ਹੁੰਦਾ ਹੈ ਕਿ ਜਿੱਦਾਂ ਤੁਸੀਂ ਬਲੱਡ ਪ੍ਰੈਸ਼ਰ ਦੀ ਗੱਲ ਕੀਤੀ ਆ, ਕੋਈ ਕੋਲੈਸਟਰੋਲ ਦੀ ਦਵਾਈ ਖਾ ਰਿਹਾ ਆ, ਸੋ ਅਗਰ ਉਹਨਾਂ ਨੂੰ ਇਹ ਪ੍ਰੋਬਲਮਸ ਹੈਗੀਆਂ ਐਂਡ ਦਵਾਈ ਖਾਣ ਦੇ ਨਾਲ ਉਹਨਾਂ ਦੀਆਂ ਇਹ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਸਟੇਬਲ ਆ, ਸੋ ਜਿਹੜੀ ਵੀ ਉਹਨਾਂ ਦੀ ਇਹ ਮੈਡੀਕੇਸ਼ਨ ਚੱਲਦੀ ਆ ਉਹ ਸਟੇਬਲ ਹੈਗੀ ਆ, ਕੰਡੀਸ਼ਨ ਉਹਨਾਂ ਦੀ ਸਟੇਬਲ ਆ, ਤਾਂ ਫਿਰ ਉਹਨਾਂ ਨੂੰ ਲਾਈਫ ਇੰਸ਼ੋਰੈਂਸ ਵਗੈਰਾ ਲੈਣ ਦੇ ਲਈ ਜਾਂ ਕ੍ਰਿਟੀਕਲ ਇਲਨੈਸ ਲੈਣ ਦੇ ਲਈ ਇੰਨੇ ਇਸ਼ੂ ਨਹੀਂ ਆਉਂਦੇ। ਬਟ ਜੇ ਹੁਣ ਉਹਨਾਂ ਨੂੰ ਡਾਇਬਟੀਜ਼ ਆ ਔਰ ਡਾਇਬਟੀਜ਼ ਦੇ ਲਈ ਵੀ ਉਹ ਇਨਸੁਲਿਨ ਤੇ ਡਿਪੈਂਡ ਕਰਦੇ ਆ, ਜੇ ਉਹਨਾਂ ਨੂੰ ਪਹਿਲਾਂ ਹਾਰਟ ਕੰਡੀਸ਼ਨ ਹੋ ਚੁੱਕੀ ਆ ਜਾਂ ਉਹਨਾਂ ਦੀ ਫੈਮਿਲੀ ਦੇ ਵਿੱਚ ਪੇਰੈਂਟਸ ਨੂੰ ਇੱਕ ਤੋਂ ਜ਼ਿਆਦਾ ਮੈਂਬਰਸ ਨੂੰ ਸੇਮ ਕੰਡੀਸ਼ਨ ਸੀਗੀ, ਦੈਨ ਡੈਫੀਨੇਟਲੀ ਉਹਨਾਂ ਦੀ ਜਿਹੜੀ ਸਪੈਸ਼ਲੀ ਕ੍ਰਿਟੀਕਲ ਇਲਨੈਸ ਦੇ ਵਿੱਚ ਕਵਰੇਜ ਲੈਣੀ ਔਖੀ ਹੁੰਦੀ ਆ, ਕਿਉਂਕਿ ਉਹਨਾਂ ਦੇ ਵਿੱਚ ਜਿਹੜੀ ਅੰਡਰ ਰਾਈਟਿੰਗ ਹੈਗੀ ਆ ਉਹਦਾ ਕ੍ਰਾਈਟੀਰੀਆ ਕਾਫੀ ਸਟ੍ਰਿਕਟ ਆ ਲਾਈਫ ਇੰਸ਼ੋਰੈਂਸ ਦੇ ਨਾਲੋਂ। ਬਟ ਇਹ ਹੈਗਾ ਆ ਕਿ ਜੇ ਇੱਦਾਂ ਦੀ ਕੋਈ ਸਿਚੁਏਸ਼ਨ ਹੋਵੇ ਕਿ ਅਗਰ ਸਾਨੂੰ ਪਹਿਲਾਂ ਕੋਈ ਹਾਰਟ ਦੀ ਕੰਡੀਸ਼ਨ ਆ ਚੁੱਕੀ ਆ, ਕੋਈ ਕੈਂਸਰ ਦਾ ਇਸ਼ੂ ਹੋ ਚੁੱਕਾ ਆ, ਡਾਇਬਟੀਜ਼ ਦੇ ਲਈ ਇਨਸੁਲਿਨ ਤੇ ਡਿਪੈਂਡ ਕਰਦੇ ਸੀ, ਬਟ ਹੁਣ ਉਹ ਕੰਡੀਸ਼ਨ ਜਿਹੜੀ ਹੈਗੀ ਆ ਹਾਰਟ ਦੀ ਜਾਂ ਕੈਂਸਰ ਦੀ ਠੀਕ ਹੋ ਚੁੱਕੀ ਆ, ਤਾਂ ਉਹਨਾਂ ਸਿਚੁਏਸ਼ਨ ਦੇ ਵਿੱਚ ਇਹ ਹੈਗਾ ਕਈ ਵਾਰ ਰੈਗੂਲਰ ਇੰਸ਼ੋਰੈਂਸ ਕੰਪਨੀ ਸਾਨੂੰ ਐਕਸੈਪਟ ਨਹੀਂ ਕਰਦੀਆਂ, ਬਟ ਨਾਨ ਮੈਡੀਕਲ ਪਲਾਨਸ ਇੱਦਾਂ ਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਕਵਰੇਜ ਲੈ ਸਕਦੇ ਆ। ਅਫਕੋਰਸ ਨਾਨ ਮੈਡੀਕਲ ਪਲਾਨਸ ਤਾਂ ਹੀ ਮਿਲ ਸਕਦੇ ਆ ਕਿਉਂਕਿ ਉਹਨਾਂ ਦੇ ਜਿਹੜੇ ਰੇਟਸ ਹੈਗੇ ਆ ਰੈਗੂਲਰ ਪਲਾਨ ਨਾਲੋਂ ਥੋੜੇ ਜਿਹੇ ਜ਼ਿਆਦਾ ਹੁੰਦੇ ਆ, ਕਿਉਂਕਿ ਉਹ ਕੰਪਨੀਜ਼ ਰਿਸਕ ਲੈਣ ਲਈ ਰੈਡੀ ਹੁੰਦੀਆਂ ਆ। ਸੋ ਇਸੇ ਕਰਕੇ ਉਹਨਾਂ ਨੇ ਇਹ ਪਲਾਨ ਡਿਜ਼ਾਈਨ ਕੀਤੇ ਹੋਏ ਆ ਕਿ ਹਾਂ, ਜੇ ਤੁਹਾਨੂੰ ਇਹ ਕੰਡੀਸ਼ਨਸ ਹੈਗੀਆਂ ਆ, ਤੁਸੀਂ ਐਪਲੀਕੇਸ਼ਨ ਦੇ ਕੁਐਸਚਨ ਆਨਸਰਸ ਨੂੰ ਫੋਲੋ ਕਰੋ, ਅਗਰ ਤੁਸੀਂ ਉਹਨਾਂ ਕੁਐਸਚਨਸ ਦੇ ਆਨਸਰ ਜਿਹੜੇ ਹੈਗੇ ਆ ਸਾਰੇ ਉਹਨਾਂ ਦੇ ਵਿੱਚ ਨੋ ਹੋ ਰਹੇ ਆ, ਦੈਨ ਤੁਸੀਂ ਕੁਆਲੀਫਾਈ ਕਰਦੇ ਆ ਆਪਣੀ ਕਵਰੇਜ ਕਰਵਾਉਣ ਦੇ ਲਈ। ਤੇ ਜਿਹੜੀ ਲਾਈਫ ਇੰਸ਼ੋਰੈਂਸ ਹੈਗੀ ਆ $500,000 ਤੋਂ ਲੈ ਕੇ $1,000,000 ਤੱਕ ਦੀ ਕਵਰੇਜ ਤੁਸੀਂ ਲੈ ਸਕਦੇ ਆ ਨਾਨ ਮੈਡੀਕਲ ਪਲਾਨ ਦੇ ਵਿੱਚ। ਐਂਡ ਜਿਹੜੇ ਖਾਸ ਕਰਕੇ ਜੇ ਕੋਈ ਪਰਸਨ ਜਿੱਦਾਂ ਆਪਣੇ ਪੇਰੈਂਟਸ ਦੇ ਲਈ ਤੁਸੀਂ ਫਾਈਨਲ ਐਕਸਪੈਂਸ ਦੀ ਕਵਰੇਜ ਕਰਨਾ ਚਾਹੁੰਦੇ ਆ $20,000-$25,000 ਦੀ $10,000-$15,000 ਦੀ, ਤਦ ਵੀ ਨਾਨ ਮੈਡੀਕਲ ਪਲਾਨ ਦੇ ਵਿੱਚ ਗਰੰਟਡ ਇਸ਼ੂ ਪ੍ਰੋਡਕਟ ਦੇ ਵਿੱਚ ਵੀ ਉਹ ਕਵਰੇਜ ਲਈ ਜਾ ਸਕਦੀ ਆ। ਐਂਡ ਨਾਨ ਮੈਡੀਕਲ ਦੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਪਲਾਨਸ ਵੀ ਹੈਗੇ ਆ। ਸੋ ਅਗਰ ਤੁਹਾਨੂੰ ਆਲਰੇਡੀ ਕੋਈ ਕੰਡੀਸ਼ਨ ਆ ਚੁੱਕੀ ਹੈਗੀ ਆ ਤਾਂ ਤੁਸੀਂ ਕ੍ਰਿਟੀਕਲ ਇਲਨੈਸ ਦਾ ਰੈਗੂਲਰ ਪਲਾਨ ਨਹੀਂ ਲੈ ਸਕਦੇ, ਬਟ ਤੁਸੀਂ ਨਾਨ ਮੈਡੀਕਲ ਪਲਾਨ ਦੇ ਵਿੱਚ ਅਪ ਟੂ $75,000 ਤੱਕ ਦੀ ਕਵਰੇਜ ਲੈਣ ਲਈ ਕੁਆਲੀਫਾਈ ਕਰ ਸਕਦੇ ਆ। ਸੋ ਉਹਨਾਂ ਦੀਆਂ ਜੋ ਵੀ ਕੰਡੀਸ਼ਨਸ ਹੈਗੀਆਂ ਉਹ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰਕੇ ਸਮਝ ਸਕਦੇ ਆ। ਤੇ ਨੰਬਰ ਹੈਗਾ ਜੀ ਮੇਰਾ 416-8176500-416-817-6500।
1: ਆਉਣ ਵਾਲੇ ਦਿਨਾਂ ਚ ਪੰਜਾਬ ਕਿੰਗਸ ਵਾਲਿਆਂ ਨੇ ਫੇਰ ਮੈਚ ਖੇਡਣਾ, 4 ਲਗਾਤਾਰ ਹਾਰ ਗਏ, ਜੇ 5ਵਾਂ ਜਿਤਾਉਣਾ ਹੈ ਤਾਂ 10ਵਾਂ ਦਸੌਂਦ ਕੱਢੋ। ਸੀਰੀਅਸਲੀ ਤੁਸੀਂ sewa@davidwala.com ਤੇ 10ਵਾਂ ਦਸੌਂਦ ਭੇਜੋ, ਮੈਂ ਫਿਰ ਗੁਰੂ ਘਰ ਜਾ ਕੇ $125 ਦੀ ਅਰਦਾਸ ਕਰਾਵਾਂਗੇ ਤੇ ਆਪਾਂ ਪੰਜਾਬ ਕਿੰਗ ਨੂੰ ਜਿਤਾ ਦਾਂਗੇ। ਲਓ ਜੀ ਗਏ ਤੇ ਆਏ,
2: ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਏ ਆ, ਮਕੈਨਿਕ ਨੂੰ ਗੋਦ ਲੈ ਲਿਆ।
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
5: ਨਾ ਇੰਨੇ ਪਰੇਸ਼ਾਨ ਕਾਦੀ ਆ ਫਰਸਟ੍ਰੇਸ਼ਨ
6: ਉਹ ਕੀ ਦੱਸਾਂ ਕਰਨਾ ਇੱਕ ਫੰਕਸ਼ਨ
5: ਫਿਰ ਚੱਲ ਫਿਰ ਟਿੱਕਾ ਜੰਕਸ਼ਨ
7: ਟਿੱਕਾ ਜੰਕਸ਼ਨ 100 ਤੋਂ 125 ਲੋਕਾਂ ਦੀ ਪਾਰਟੀ ਦੇ ਲਈ ਬੈਂਕਟ ਹਾਲ 100 ਲੋਕਾਂ ਦੀ ਸਿਟਿੰਗ ਦੇ ਲਈ ਰੈਸਟੋਰੈਂਟ ਤੇ VIP ਲਾਉਂਜ ਫੋਰ 70 ਪੀਪਲ
23: ਦਿੱਲੀ ਸਟਾਈਲ ਮੁਗਲਾਈ ਫੂਡ ਦਾ ਮਜ਼ਾ ਲਓ 295 ਕੁਈਨ ਸਟਰੀਟ ਬ੍ਰੈਂਪਟਨ ਬਰਗਰ ਕਿੰਗ ਪਲਾਜ਼ਾ ਦੇ ਅੰਦਰ 6477356072 647-6035-6072
24: ਬੱਚਿਓ ਅੱਜ ਤੁਸੀਂ ਐਸੇ ਲਿਖੋਗੇ ਤੇ ਅੱਜ ਦਾ ਟੌਪਿਕ ਹੈ ਮਾਈ ਟੀਚਰ ਇਹਦੇ ਤੇ ਐਸੇ ਲਿਖੋ
25: ਮੈਡਮ ਜੀ ਉਹ ਤਾਂ ਮੈਂ ਲਿਖ ਦੂੰਗਾ ਪਰ ਇੱਕ ਸਵਾਲ ਹੈ
24: ਹਾਂਜੀ ਪੁੱਛੋ
25: ਮੈਡਮ ਚੁੜੇਲ ਨੂੰ ਅੰਗਰੇਜ਼ੀ ਚ ਕੀ ਕਹਿੰਦੇ ਹੈ
26: ਫਿੱਟੇ ਮੁਤੇਰੇ
27: ਜਿੱਦਾਂ ਕਿਸੇ ਦੀ ਖੂਬਸੂਰਤੀ ਸੁਰਖੀ ਤੇ ਬਿੰਦੀ ਵਧਾ ਦਿੰਦੀ ਹੈ ਨਾ ਉਸੇ ਤਰ੍ਹਾਂ ਘਰ ਦੀ ਖੂਬਸੂਰਤੀ ਸੋਹਣੀਆਂ ਟਾਈਲਾਂ ਵਧਾਉਂਦੀਆਂ ਨੇ
28: ਤਾਂ ਹੀ ਤੇ ਆਪਣੇ ਘਰ ਵੀ ਸਾਰਾ ਸਮਾਨ ਬਿਲਡਰਸ ਬਲਿਸ ਤੋਂ ਆਏਗਾ ਬਿਲਡਰਸ ਬਲਿਸ ਸਟੋਨ ਐਂਡ ਟਾਈਲਸ ਆਫ ਪੈਰਾਡਾਈਜ਼ ਨੀਅਰ ਡਿਕਸੀ ਐਂਡ ਸਟੀਲ ਔਨ 185 ਐਡਵਾਂਸ ਬੁਲੇਵਾਰਡ ਇਨ ਬ੍ਰੈਂਪਟਨ ਕਾਲ 9057992075
29: preetladi.com ਤੇ ਦੇਵਤਾਤਲਾ ਹੁਣ ਪੇਸ਼ ਕਰਦੇ ਨੇ ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ
30: ਕਲਚਰ ਆਫ ਪੰਜਾਬ
31: ਕਲਚਰ ਆਫ ਪੰਜਾਬ
29: ਫੋਰ ਬਿਜ਼ਨਸ ਕੁਐਰੀਜ਼ ਐਂਡ ਐਡਵਰਟਾਈਜ਼ਿੰਗ ਕੰਟੈਕਟ ਦੇਵਤਾ ਕਲਾਬ 416-677-0609 416-677-0609
30: ਕਲਚਰ ਆਫ ਪੰਜਾਬ
31: ਕਲਚਰ ਆਫ ਪੰਜਾਬ
32: ਲੇਡੀਜ਼ ਐਂਡ ਜੈਂਟਲਮੈਨ Dave Tatlaw.
33: Yeah, Tatlaw. Dave Tatlaw.
1: ਹਰਪ੍ਰੀਤ ਜੀ ਪਿਛਲੇ ਫਰਾਈਡੇ ਤੱਕ ਅਮਰੀਕਾ ਦਾ ਇਰਾਨ ਤੇ ਜਿਹੜਾ ਹੱਲਾ ਬੋਲਿਆ ਉਹਦਾ ਖਰਚਾ ਤਕਰੀਬਨ 26 ਬਿਲੀਅਨ ਡਾਲਰ ਹੋ ਗਿਆ ਤੇ ਇਹੀ ਪੈਸਾ ਜੇ ਆਪਦੇ ਲੋਕਾਂ ਚ ਵੰਡਿਆ ਜਾਂਦਾ ਕਿੰਨਾ ਚੰਗਾ ਲੱਗਣਾ ਸੀਗਾ ਕਾਹਦਾ ਯਾਰ ਆਪਣਾ ਟੂਟੋ ਵੰਡ ਕੇ ਗਿਆ ਸੀਗਾ 2-2 ਹਜ਼ਾਰ ਤੇ 20-20 ਹਜ਼ਾਰ ਤੇ ਪਤਾ ਨੀ ਕਿੰਨੇ ਕਿੰਨੇ ਸਾਰੇ ਗਾਲਾਂ ਕੱਢਣ ਲੱਗ ਗਏ 6 ਮਹੀਨੇ ਬਾਅਦ ਭੁੱਲ ਜਾਂਦੇ ਆ
0: ਖੈਰ ਨਹੀਂ ਤੇ ਜਿਹੜੇ ਬਾਹਰ ਵੰਡੇ ਆ ਉਹ ਵੀ ਵੰਡ ਦਿੰਦੇ ਹੁਣ
1: ਉਹਦੀ ਵੀ ਗੱਲ ਕਰਦੇ ਬਠਾਰੋ ਤੇ ਜਿਹੜਾ ਗੋਲਫ ਵਾਰ ਹੋਇਆ ਸੀ 90-91 ਚ ਉਦੋਂ ਤਕਰੀਬਨ 61 ਬਿਲੀਅਨ ਡਾਲਰ ਅਮਰੀਕਨ ਲੱਗਿਆ ਤੇ ਜਿਹੜਾ ਇਰਾਕ ਦਾ ਯੁੱਧ ਹੋਇਆ ਸੀ 200-203 ਤੋਂ 2011 ਤਾਈਂ 732 ਬਿਲੀਅਨ ਡਾਲਰ ਲੱਗਿਆ ਇਰਾਕ ਸੀਰੀਆ ਦੇ ਵਿੱਚ ਜਿਹੜਾ ਯੁੱਧ ਚੱਲਿਆ 895 ਬਿਲੀਅਨ ਡਾਲਰ ਲੱਗਿਆ ਅਫਗਾਨਿਸਤਾਨ ਚ 2001 ਤੋਂ 2011 ਤਾਂ 805 ਬਿਲੀਅਨ ਡਾਲਰ ਲੱਗਿਆ ਇੰਨਾ ਪੈਸਾ ਯੁੱਧ ਤੇ ਇਹਨਾਂ ਨੇ ਲਾਤੇ ਜੇ ਵੈਸੇ ਗੱਲ ਕਰੀਏ ਇਰਾਕ ਦੀ ਤੇ ਅਫਗਾਨਿਸਤਾਨ ਦੀ ਸਾਰਿਆਂ ਦੀ ਰਲਾ ਕੇ 4.1 ਟ੍ਰਿਲੀਅਨ ਡਾਲਰ ਦੱਸੀ ਜਾ ਰਹੀ ਹੈ ਤੇ ਅਮਰੀਕਾ ਵਿਚ ਜਿਹੜਾ ਡੋਨਲਡ ਟਰੰਪ ਆ ਉਹਦਾ ਉਹਨਾਂ ਨੇ ਲੋਕਾਂ ਨੇ ਸਵਾਲ ਪੁੱਛਿਆ ਪੱਤਰਕਾਰਾਂ ਨੇ ਕਿ ਇਹ ਜਿਹੜਾ ਅਟੈਕ ਕੀਤਾ ਇਹ ਸਹੀ ਡਿਸੀਜਨ ਹੈ ਜਾਂ ਨਹੀਂ 36% ਕਹਿੰਦੇ ਯੈਸ 61% ਕਹਿੰਦੇ ਨੋ ਔਰ ਜਿਹੜੀ ਸਪੋਰਟ ਹੈ ਇਹਦੀ 42% ਹੈ ਅਪੋਜ਼ ਇਹਨੂੰ 40 ਕਰ ਰਹੇ ਆ ਜਿਹੜੇ ਮੇਰੇ ਵਾਲੇ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਉਹ 17% ਹੈ ਸੋ ਜਿਹੜੇ ਯੁੱਧ ਨੇ ਇਹ ਸਸਤੇ ਨਹੀਂ ਪੈਂਦੇ ਮਿੱਤਰੋ ਬਹੁਤ ਮਹਿੰਗੇ ਪੈਂਦੇ ਆ ਇਹਨਾਂ ਚ ਪੰਗੇ ਨਾ ਲਓ ਐਨੀਵੇ ਐ ਕਰਦੇ ਆ ਅਨੀਸ਼ਾ ਜੀ ਵੈਲਕਮ ਟੂ ਦਾ ਸ਼ੋ
34: ਸਤਿ ਸ਼੍ਰੀ ਅਕਾਲ ਦੇਵ ਭਾਜੀ ਸਾਡੇ ਕੋਲ ਹੈਗੀ ਇੰਟਰਨੈਟ ਐਂਡ ਮੋਬਿਲਿਟੀ ਦੀ ਸਪੈਸ਼ਲ ਆਫਰਸ ਹਾਈ ਸਪੀਡ ਇੰਟਰਨੈਟ $55 ਤੋਂ ਸਟਾਰਟਿੰਗ ਪਲੱਸ ਸਪੈਸ਼ਲ ਕ੍ਰੈਡਿਟਸ ਬਿਜ਼ਨਸ ਕਸਟਮਰਸ ਲਈ ਮੋਬਿਲਿਟੀ ਦੇ ਪਲਾਨਸ $30 ਦੇ ਵਿੱਚ ਕੈਨੇਡਾ ਵਾਈਡ ਤੇ $40 ਦੇ ਵਿੱਚ US ਐਂਡ ਮੈਕਸੀਕੋ ਰੋਮਿੰਗ ਇੰਕਲੂਡਿਡ ਜੇ ਤੁਸੀਂ ਇਹ ਪਲਾਨ ਲੈਣਾ ਚਾਹੁੰਦੇ ਹੋ ਸਾਨੂੰ ਕਾਲ ਕਰਿਓ 647-946-2525
35: ਸਤਿ ਸ਼੍ਰੀ ਅਕਾਲ ਦੇਵ ਭਾਜੀ ਦੇਵ ਭਾਜੀ ਫਸਟ ਟਾਈਮ ਹੋਮ ਬਾਇਰਸ ਲਈ ਬਹੁਤ ਹੀ ਸੋਹਣਾ ਮੌਕਾ ਹੈ ਜੀ ਪ੍ਰਾਈਸਿਸ ਬਹੁਤ ਡਾਊਨ ਨੇ ਬਿਲਡਰ ਵੱਲੋਂ ਵੀ ਸਪੈਸ਼ਲ ਇਨਸੈਂਟਿਵਸ ਨੇ ਗਵਰਨਮੈਂਟ ਵੀ ਸਪੋਰਟ ਕਰ ਰਹੀ ਹੈ HST ਦੇ ਨਾਲ ਤੇ ਇਸ ਦੇ ਚੱਲਦੇ ਸਾਡੇ ਕੋਲ ਦੇਵ ਭਾਜੀ ਓਕਵਿਲ ਦੇ ਅੰਦਰ ਬ੍ਰਾਂਡ ਨਿਊ ਟਾਊਨ ਹੋਮਸ ਆ ਰਹੇ ਨੇ ਜੀ 7 ਲੱਖ ਦੀ ਰੇਂਜ ਤੋਂ ਸਟਾਰਟ ਹੋ ਰਹੇ ਨੇ ਜੀ ਡੀਟੈਚਡ ਹੋਮ 1.2 ਮਿਲੀਅਨ ਦੀ ਰੇਂਜ ਚੋਂ ਬ੍ਰੈਂਪਟਨ ਜਾਂ ਕੈਲੀਟਨ ਦੇ ਅੰਦਰ ਆਪਣੇ ਕੋਲ ਬ੍ਰਾਂਡ ਨਿਊ ਟਾਊਨ ਹੋਮ ਮਾਊਂਟ ਪਲੇਜ਼ੈਂਟ ਗੋ ਸਟੇਸ਼ਨ ਦੇ ਨਾਲ ਸਿਰਫ 5,30,000 ਦੀ ਰੇਂਜ ਡੀਟੈਚਡ ਘਰ 3,3200 ਫੁੱਟ ਵੱਡੇ ਘਰ 1.2-1.3 ਮਿਲੀਅਨ ਦੀ ਰੇਂਜ ਹੈਗੀ ਅਗਲੇ ਸਾਲ ਦੀ ਕਲੋਜ਼ਿੰਗ ਸਪੈਸ਼ਲ ਇਨਸੈਂਟਿਵ ਸਪੈਸ਼ਲ ਡਿਸਕਾਊਂਟਸ ਕਮਰਸ਼ੀਅਲ ਕੋਈ ਬਿਜ਼ਨਸ ਬਾਏ ਕਰਨਾ ਚਾਹੁੰਦਾ ਹੈ ਜਾਂ ਕਨਵੀਨੀਅੰਸ ਸਟੋਰ ਹੈਗਾ ਜੀ ਸਾਡੇ ਕੋਲ ਵੌਨ ਦੇ ਅੰਦਰ ਅਸਾਈਨਮੈਂਟ ਸੇਲ ਮਿਲਟਨ ਦੇ ਅੰਦਰ 1 ਬੈਡਰੂਮ ਪਲੱਸ ਡੈਨ 1 ਪਾਰਕਿੰਗ 1 ਲੋਕਰ ਓਰਿਜਨਲ ਬਾਇੰਗ ਤੋਂ ਲੱਖ ਡਾਲਰ ਤੇ ਡਿਸਕਾਊਂਟ ਤੇ ਸਾਡੇ ਕੋਲ ਅਵੇਲੇਬਲ ਹੈ 5 ਲੱਖ ਤੋਂ ਥੱਲੇ ਥੱਲੇ ਜੇ ਕੋਈ ਕਮਰਸ਼ੀਅਲ ਸਪੇਸ ਰੈਂਟ ਕਰਨਾ ਚਾਹੁੰਦਾ ਹੈ ਮੇਰੇ ਕੋਲ ਸਟੀਲਸ ਐਂਡ ਟੋਰਬਰਮ ਤੇ ਕਮਰਸ਼ੀਅਲ ਸਪੇਸ ਅਵੇਲੇਬਲ ਹੈ ਰੈਂਟ ਕਰਨ ਵਾਸਤੇ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਨਵੇਂ ਪ੍ਰੋਜੈਕਟਸ ਦਾ ਪਲੈਟੀਨਮ ਐਕਸੈਸ ਹੈ ਬਹੁਤ ਸੋਹਣੀ ਸੋਹਣੀ ਡੀਲਾਂ ਨੇ ਜੀ ਸਾਨੂੰ ਹੁਣੇ ਕਾਲ ਕਰੋ 647-792-7000 647-792-7000
1: ਬੁੱਲੇ ਸ਼ਾਹ ਕਹਿੰਦਾ ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ ਦਿਲ ਦੇ ਕੇ ਵਾਪਸ ਲੈਣ ਦਾ ਆਸ ਰੱਖੀ ਬੁੱਲਿਆ ਪਿਆਰ ਵੀ ਲਾਲਚ ਨਾਲ ਕੀਤਾ ਤਾਂ ਕੀ ਕੀਤਾ
3: ਕੋਈ ਨਾ ਅੱਜ ਤੇਰੀ ਤਰੀ ਬਣਾਉ ਮਿਰਚਾਂ ਪਾ ਕੇ ਚੰਗਾ ਰਾੜਾ ਲਾਉ
8: ਕਿਉਂ ਇਹਦੇ ਮਗਰ ਪਏ ਹੋ ਤੁਸੀਂ ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ ਰੇ ਲੋਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ 905-450-2800
9: ਇੰਡੀਅਨ ਫਰੂਟਲੈਂਡ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ
10: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ
9: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ ਬ੍ਰੈਂਪਟਨ
1: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਸ ਐਵਨਿਊ ਨੀਅਰ ਟੋਬਰਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ
11: ਵੈਸੇ ਮੈਨੂੰ ਬੜੀ ਹੈਰਾਨੀ ਹੈ ਕਿ ਤੂੰ ਬਿਨਾਂ ਗਨ ਤੋਂ ਵੀ ਬੈਂਕ ਲੁੱਟ ਲਿਆ
12: ਜੀ ਜੱਜ ਸਾਹਿਬ ਇਨਸਾਨੀਅਤ ਅੱਜ ਵੀ ਜ਼ਿੰਦਾ ਹੈ
11: ਉਹ ਕਿਵੇਂ
12: ਦੇਖੋ ਮੈਂ ਗਨ ਲਿਆਉਣੀ ਭੁੱਲ ਗਿਆ ਮੈਂ ਖਜ਼ਾਨਚੀ ਸਾਹਿਬ ਕੋਲ ਜਾ ਕੇ ਰਿਕੁਐਸਟ ਕੀਤੀ ਮੈਂ ਕਿਹਾ ਜੀ ਗਨ ਮੈਂ ਕੱਲ ਦਿਖਾ ਦੂੰ ਅੱਜ ਕੈਸ਼ ਦੇ ਦਿਓ ਉਹਨਾਂ ਦੇ ਤਾਂ
26: ਫਿੱਟੇ ਮੂੰਹ ਤੇਰੇ
1: ਬੋਲਾਂ ਰਹਿੰਦੀਆਂ ਕਲਕੱਤਿਆਂ ਦੇ 183 ਹੋ ਗਏ 3 ਵਿਕਟਾਂ ਤੇ ਸਰੀ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਗੋਲਾਬਾਰੀ ਦੀਆਂ ਵਾਰਦਾਤਾਂ ਤਾਂ ਆਮ ਹੀ ਸੁਣੀ ਦੀਆਂ ਕੱਲ ਛੁਰੇਬਾਜ਼ੀ ਹੋਈ ਔਰ 6 ਕਿਰਾਏਦਾਰ ਜ਼ਖਮੀ ਕਰ ਦਿੱਤੇ ਗਏ ਅਮਰੀਕਾ ਵੱਲੋਂ ਇੱਕ ਭਾਰਤੀ ਕੰਪਨੀ ਨਾਲ ਸੰਬੰਧਿਤ 13 ਜਣਿਆਂ ਉੱਤੇ ਵੀਜ਼ੇ ਪਾਬੰਦੀਆਂ ਲਾਉਣ ਦਾ ਐਲਾਨ ਕਰਤਾ ਜੋ ਫੈਡਰਲ ਕਥਿਤ ਸਮਗਲਿੰਗ ਕਰਦੇ ਸੀ ਇਹ ਯਾਰ ਸਮਗਲਰ ਵੀ ਪਹਿਲਾਂ ਸਮਗਲਿੰਗ ਕਰਦੇ ਇੱਥੇ ਫਿਰ ਕਹਿੰਦੇ ਜੀ ਹਮੇ ਯਹਾਂ ਆਨੇ ਦੋ ਹਮਨੇ ਘੁੰਮਣਾ ਹੈ ਸਾਡੇ ਅੱਗੇ ਤੁਹਾਡੇ ਖੈਰ ਟੀਮਾਂ ਸਵੇਰੇ ਸਵੇਰੇ ਕਾਰੋਬਾਰੀ ਹੀਰਾ ਸਚਦੇਵ ਦੇ ਘਰ ਪਹੁੰਚੀਆਂ ਅਧਿਕਾਰੀਆਂ ਨੇ ਉਸਦੇ ਘਰ ਤੇ ਤਲਾਸ਼ੀ ਸ਼ੁਰੂ ਕਰਤੀ ਸੀ ਕਥਿਤ ਤੌਰ ਤੇ ਟੀਮ ਕਾਰੋਬਾਰੀ ਦਸਤਾਵੇਜ਼ ਅਤੇ ਕਾਰੋਬਾਰੀ ਲੈਣ ਦੇਣ ਪੁੱਛਗਿੱਛ ਕਰ ਦਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ਤੇ ਗੋਲੀਆਂ ਚਲਾਤੀਆਂ ਸਿਆਸਤ ਠੁਕਰਾਉਣ ਦੀ ਸਜ਼ਾ ਹੈ ਆਪ ਨੇ ਬਾਜਵਾ ਤੇ ਲਾਏ ਇਲਜ਼ਾਮ ਏਅਰ ਇੰਡੀਆ ਨੇ ਫੱਟੇ ਚੱਕਦੇ ਜੀ ਹਰਬੀ ਜੀ
0: ਹਾਂਜੀ
1: ਏਅਰ ਇੰਡੀਆ ਨੇ ਬੁੱਧਵਾਰ ਤੋਂ ਯਾਨੀ ਅੱਜ ਤੋਂ ਹਵਾਈ ਖੇਤਰ ਦੀਆਂ ਪਾਬੰਦੀਆਂ ਤੇ ਜੈੱਟ ਫਿਊਲ ਦੀਆਂ ਉੱਚੀਆਂ ਕੀਮਤਾਂ ਦੇ ਵਿਚਕਾਰ ਅੰਤਰਰਾਸ਼ਟਰੀ ਉਡਾਨਾਂ ਵਿੱਚ ਕਟੌਤੀ ਕਰਤੀ ਸ਼ਿਕਾਗੋ ਦੀਆਂ ਫਲਾਈਟਾਂ ਕੈਂਸਲ ਇੱਥੇ ਵੀ ਹੋ ਰਹੀਆਂ ਨੇ ਕਿੰਨੀਆਂ ਹੋ ਰਹੀਆਂ ਕਦੋਂ ਹੋ ਰਹੀਆਂ ਉਹ ਤਾਂ ਮੇਰੇ ਕੋਲ ਖਬਰ ਨਹੀਂ ਆਈ ਤੁਸੀਂ ਸੁਣਿਆ ਹੋਣਾ ਕਦੇ ਨਾ ਕਦੇ ਵੀ ਤੁਹਾਡੇ ਜਿਹੜੀ ਨੰਬਰ ਪਲੇਟ ਲੱਗੀ ਆ ਇਹਦੀ ਸੇਮ ਨੰਬਰ ਪਲੇਟ ਕਿਸੇ ਹੋਰ ਗੱਡੀ ਦੇ ਜਿਹੜੀ ਤੁਹਾਡੇ ਨਾਲ ਮਿਲਦੀ ਹੈ ਸ਼ਕਲ ਉਹਦੇ ਲੈ ਕੇ 407 ਦੇ ਭਜਾਉਂਦੇ ਆ ਚੋਰੀਆਂ ਕਰਦੇ ਆ ਡਕੈਤੀਆਂ ਕਰਦੇ ਆ ਸੁਣਿਆ ਕਦੇ ਆਮ ਹੋਇਆ ਮੈਂ ਆਪਣਾ ਸਨੀ ਮੁੰਡਾ ਉਹਦੇ ਨਾਲ ਹੋਇਆ ਸੀ ਪੁਲਿਸ ਨੇ ਉਹਨੂੰ ਫੋਨ ਕੀਤਾ ਵੀ ਤੇਰੀ ਗੱਡੀ ਕਿਤੇ ਕਹਿੰਦੇ ਘਰੇ ਖੜੀ ਆ ਉਹ ਕਹਿੰਦਾ ਜਾ ਕੇ ਪਹਿਲਾਂ ਆਪਦੀ ਨੰਬਰ ਪਲੇਟ ਚੇਂਜ ਕਰਾ ਕਹਿੰਦਾ ਕਿਉਂ ਕੀ ਹੋ ਗਿਆ ਕਹਿੰਦਾ ਆ ਹੋਇਆ ਉਹਨਾਂ ਨੇ 407 ਤੇ ਭਜਾਈਆਂ ਗੱਡੀਆਂ ਤੇ ਫਲਾਣੀ ਜਗ੍ਹਾ ਚੋਰੀ ਕੀਤੀ ਢੰਗ ਕੇ ਜਾ ਕੋਰੀ ਹੁਣ ਪੁਲਿਸ ਨੇ ਨਕਲੀ ਪਲੇਟਾਂ ਬਣਾਉਣ ਵਾਲੇ ਫੜ ਲਏ ਦੇਸੀ ਘਿਓ ਤਾਂ ਤਾਲਿਆਂ ਚਨ ਸਾਰੀ ਜਗ੍ਹਾ ਮੀਟ ਵੀ ਤਾਲਿਆਂ ਚ ਲਾਉਣ ਲੱਗੇ ਨੇ ਉਹ ਵੀ ਚੋਰੀ ਕਰਨ ਲੱਗ ਗਏ ਸਟਰੋਲਰ ਲੈ ਕੇ ਜਾਂਦੇ ਆ ਬੱਚਿਆਂ ਵਾਲਾ ਵਿੱਚ ਬੱਚਾ ਬੈਠਾ ਹੁੰਦਾ ਉਹਦੀਆਂ ਲੱਤਾਂ ਜਾਂ ਤਾਂ ਜਾ ਕੇ ਥਰਡੇ ਪਾਸੇ ਕੱਪੜੇ ਮੀਟ ਦੇ ਦੋ ਪੈਕਟ ਰੱਖ ਦਿੰਦੇ ਨੇ ਆਈ ਡੋਨਟ ਨੋ ਟੋਰਾਂਟੋ ਦੇ ਡਾਊਨਟਾਊਨ ਵਿੱਚ ਹਥਿਆਰਬੰਦ ਡਕੈਤੀ ਦੌਰਾਨ $500,000 ਦੇ ਗਹਿਣੇ ਚੋਰੀ ਟੋਰਾਂਟੋ ਪੁਲਿਸ ਨੇ ਦੋ ਜਿਨਸੀ ਹਮਲਿਆਂ ਤੋਂ ਬਾਅਦ ਸ਼ੱਕੇ ਨੂੰ ਗ੍ਰਿਫ਼ਤਾਰ ਕੀਤਾ ਲਓ ਜੀ, ਜਦੋਂ ਅੱਜ ਤੋਂ 15 ਸਾਲ ਪਹਿਲਾਂ, 10 ਸਾਲ, 5 ਸਾਲ ਪਹਿਲਾਂ, 5 ਸਾਲ ਪਹਿਲਾਂ ਕਦੇ ਮੱਝਾਂ ਸੁਣੀਆਂ ਸੀ ਵੀ ਮੱਝਾਂ ਦਾ ਦੁੱਧ ਮਿਲਦਾ ਇੱਥੇ?
0: ਨਹੀਂ,
1: ਮੱਝਾਂ ਦਾ ਦੁੱਧ ਵੀ ਮਿਲਣ ਲੱਗ ਗਿਆ ਆਪਣੇ ਬੰਦਿਆਂ ਕੋਲ ਹੀ ਆ ਮੱਝਾਂ। ਇਹਨਾਂ ਨੂੰ ਪੁੱਛੇ ਵੀ ਇਹ ਗਾਈਆਂ ਦਾ ਹੀ ਕਿਉਂ ਵੇਚਦੇ ਸੀ ਪਹਿਲਾਂ, ਮੱਝਾਂ ਦਾ ਨੀ ਵੇਚਦੇ ਸੀਗੇ? ਦਿਸ ਇਜ਼ ਅ ਰੀਜ਼ਨ, ਰੀਜ਼ਨ ਕਾਫੀ ਲੰਮਾ ਚੌੜਾ, ਮੇਰੇ ਕੋਲ ਇੰਨਾ ਟਾਈਮ ਨਹੀਂ ਹੈ, ਲੇਕਿਨ
0: ਥੋੜਾ ਜਿਹਾ ਦੱਸ ਦੇ ਇਨ ਸ਼ਾਰਟ।
1: ਸ਼ਾਰਟ ਇਹ ਆ, ਗਾਈਆਂ ਦਾ ਦੁੱਧ ਮੱਝਾਂ ਨਾਲੋਂ ਵਧੀਆ ਹੁੰਦਾ।
0: ਅੱਛਾ,
1: ਹੁਣ ਕੁਛ ਕੰਪਨੀਆਂ ਨੇ 6% ਫੈਟ ਮਿਲਕ ਵੇਚਣ ਲੱਗ ਗਏ, ਲਾਈਕ ਯਾਰ ਕਿਉਂ ਸਾਨੂੰ ਮਾਰਨ ਤੇ ਆਏ ਹੋਏ ਮੋਟੇ? ਇਸਰਾਇਲ ਵੱਲੋਂ ਲਬਨਾਨ ਤੇ ਹਮਲੇ ਚੱਲ ਰਹੇ ਨੇ, ਬੈਰੂਤ ਨੇੜੇ 8 ਲੋਕਾਂ ਦੀ ਮੌਤ ਹੋ ਗਈ। ਹਰਪ੍ਰੀਤ ਜੀ,
0: ਹਾਂਜੀ,
1: ਤੁਹਾਡੇ ਆਫਿਸ ਚ ਤੁਸੀਂ ਲਾਈਫ ਇੰਸ਼ੋਰੈਂਸ ਰਿਲੇਟਡ,
0: ਹਾਂਜੀ,
1: ਇਨਵੈਸਟਮੈਂਟ ਰਿਲੇਟਡ,
0: ਹਾਂਜੀ,
1: ਜੇ ਕਿਸੇ ਦੀ ਪਾਰਟਨਰਸ਼ਿਪ ਆ ਉਹਦੇ ਰਿਲੇਟਡ ਸਾਰੇ ਕੰਮ ਕਰਦੇ ਹੋ?
0: ਬਿਲਕੁਲ ਜੀ।
1: ਇਹਨਾਂ ਚੋਂ ਕਿਹੜਾ ਟੌਪਿਕ ਚੁਣਨਾ ਅਗਲਾ?
0: ਆਪਾਂ ਸਰਵਿਸਿਜ਼ ਦੀ ਹੀ ਗੱਲ ਕਰਦੇ ਹਾਂ, ਜਿਹੜੀਆਂ ਸਰਵਿਸਿਜ਼ ਆਪਾਂ ਪ੍ਰੋਵਾਈਡ ਕਰਦੇ ਹਾਂ ਆਪਣੇ ਆਫਿਸ ਤੋਂ। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, ਬ੍ਰੈਂਪਟਨ ਦੇ ਵਿੱਚ। ਸੋ ਮੈਕਵੀਨ ਤੇ ਮੇਫਿਲ ਦਾ ਇੰਟਰਸੈਕਸ਼ਨ ਆ ਪੈਟਰੋ ਕੈਨੇਡਾ ਦੇ ਬਿਲਕੁਲ ਬਿਸਾਈਡ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ ਹੈਗਾ ਆ। ਤੇ ਤੁਸੀਂ ਕਿਸੇ ਵੀ ਇੰਸ਼ੋਰੈਂਸ ਦੇ ਨਾਲ ਰਿਲੇਟਡ, ਕਿਸੇ ਵੀ ਇਨਵੈਸਟਮੈਂਟ ਆਪਸ਼ਨ ਦੇ ਨਾਲ ਰਿਲੇਟਡ ਅਗਰ ਤੁਹਾਡੀ ਕੋਈ ਕੁਐਸਚਨ ਹੈਗੇ ਆ, ਜਾਂ ਤੁਸੀਂ ਆਪਣੀ ਐਗਜ਼ਿਸਟਿੰਗ ਸਟੇਟਮੈਂਟਸ ਨੂੰ, ਪਾਲਿਸੀਜ਼ ਨੂੰ ਰਿਵਿਊ ਕਰਵਾਉਣਾ ਹੈਗਾ, ਤਾਂ ਡੈਫੀਨੇਟਲੀ ਤੁਸੀਂ ਸਾਡੇ ਆਫਿਸ ਆ ਸਕਦੇ ਆ, ਉੱਥੇ ਆ ਕੇ ਸਾਨੂੰ ਮਿਲ ਕੇ ਇਹ ਸਾਰੀਆਂ ਚੀਜ਼ਾਂ ਰਿਵਿਊ ਕਰਵਾ ਸਕਦੇ ਆ। ਕਿਉਂਕਿ ਬਹੁਤ ਵਾਰ ਇੱਦਾਂ ਹੁੰਦਾ ਕਿ ਆਪਾਂ ਕੋਈ ਜਿਹੜੀਆਂ ਪਾਲਿਸੀਜ਼ ਕਰਵਾਈਆਂ ਉਹ ਬਹੁਤ ਪਹਿਲਾਂ ਦੀਆਂ ਕਰਵਾਈਆਂ ਹੋਈਆਂ, ਬਹੁਤ ਘੱਟ ਕਵਰੇਜ ਆ, ਅੱਜ ਦੇ ਦਿਨ ਦੇ ਹਿਸਾਬ ਦੇ ਨਾਲ ਤੁਹਾਡੀਆਂ ਲਾਇਬਿਲਟੀਆਂ ਚੇਂਜ ਹੋ ਗਈਆਂ, ਤੁਹਾਡੀਆਂ ਨੀਡਸ ਚੇਂਜ ਹੋ ਗਈਆਂ। ਸੋ ਆਪਣੀਆਂ ਪਾਲਿਸੀਜ਼ ਨੂੰ ਜ਼ਰੂਰ ਅਪਗ੍ਰੇਡ ਕਰਵਾਓ, ਆਪਣੀਆਂ ਪਾਲਿਸੀਜ਼ ਦੇ ਵਿੱਚ ਐਡਰੈਸ, ਬੈਨੀਫਿਸ਼ਰੀ ਉਹ ਅਪ ਟੂ ਡੇਟ ਹੋਣਾ ਚਾਹੀਦਾ ਆ। ਸੋ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ, ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ ਆ, ਡਿਸਐਬਿਲਿਟੀ ਆ, ਕੋਈ ਵਿਜ਼ਿਟਰ, ਟਰੈਵਲ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਆ, ਜਾਂ ਫਿਰ ਮੋਰਗੇਜ ਇੰਸ਼ੋਰੈਂਸਿਸ, ਇੰਸ਼ੋਰੈਂਸ ਵਾਲੀ ਸਾਈਟ ਤੋਂ ਤੁਸੀਂ ਇਹਨਾਂ ਸਰਵਿਸਿਜ਼ ਨਾਲ ਰਿਲੇਟਡ ਤੁਹਾਡੀ ਕੋਈ ਵੀ ਗੱਲਬਾਤ ਕਰਨੀ ਹੋਵੇ, ਨੰਬਰ ਹੈਗਾ ਜੀ 4168176500। ਇਸ ਤੋਂ ਇਲਾਵਾ ਜਿੰਨੇ ਇਨਵੈਸਟਮੈਂਟ ਵਾਲੇ ਪਲਾਨ ਹੈਗੇ ਆ, ਚਾਹੇ ਉਹ CRA ਦੇ ਨਾਲ ਰਜਿਸਟਰਡ ਪਲਾਨ ਆ ਜਾਂ ਨਾਨ ਰਜਿਸਟਰਡ ਇਨਵੈਸਟਮੈਂਟਸ ਹੈਗੀਆਂ ਆ। ਸੋ ਅਗਰ ਰਜਿਸਟਰਡ ਪਲਾਨ ਦੇ ਬਾਰੇ ਤੁਸੀਂ ਗੱਲ ਕਰਨੀ ਆ, ਚਾਹੇ ਉਹ TFSA ਅਕਾਊਂਟ ਆ, RRSP, RESP, ਜਿਹੜਾ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਆ, ਜਾਂ ਜਿਨ੍ਹਾਂ ਫੈਮਿਲੀਜ਼ ਦੇ ਵਿੱਚ ਡਿਸੇਬਲ ਪਰਸਨ ਹੈਗੇ ਆ, ਉਹਨਾਂ ਦੇ ਲਈ ਤੁਸੀਂ RDSP ਦਾ ਅਕਾਊਂਟ ਖੋਲਣਾ ਚਾਹੁੰਦੇ ਆ। ਸੋ ਇਹਨਾਂ ਸਾਰੇ ਪਲਾਨਸ ਦੇ ਨਾਲ ਰਿਲੇਟਡ ਕਿੰਨੀ ਕੰਟਰੀਬਿਊਸ਼ਨ ਕਰਨੀ ਆ, ਕੀ ਗਵਰਨਮੈਂਟ ਤੋਂ ਬੈਨੀਫਿਟਸ ਮਿਲਣੇ ਹੈਗੇ ਆ। ਕਈ ਲਿਸਨਰਸ ਹੋਣਗੇ ਸਾਡੇ ਜਿਹੜੇ ਨਿਊ ਇਮੀਗ੍ਰੈਂਟਸ ਆ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਕਿ CRA ਵੱਲੋਂ ਕਿਹੜੇ ਕਿਹੜੇ ਬੈਨੀਫਿਟਸ ਉਹਨਾਂ ਨੂੰ ਮਿਲ ਸਕਦੇ ਆ, ਉਹਦੇ ਰਿਗਾਰਡਿੰਗ ਤੁਸੀਂ ਜ਼ਰੂਰ ਸਾਡੇ ਨਾਲ ਗੱਲ ਕਰ ਸਕਦੇ ਆ। ਸੋ ਨੰਬਰ ਮੇਰਾ ਅਗੇਨ 416-816-5500।
1: ਟਰੰਪ ਚੀਨੀ ਰਾਸ਼ਟਰਪਤੀ ਸ਼ੀ ਨਾਲ ਉੱਚ ਪੱਧਰੀ ਮੁਲਾਕਾਤ ਲਈ ਬੀਜਿੰਗ ਪਹੁੰਚ ਗਿਆ। ਕੈਲੀਫੋਰਨੀਆ ਦੀ ਇੱਕ ਮੇਅਰ ਸੀ ਬੀਬੀ,
0: ਹਾਂਜੀ,
1: ਉਹ ਗੈਰ ਕਾਨੂੰਨੀ ਏਜੰਟ ਸੀ, ਉਹਨੇ ਕਬੂਲ ਮੰਨ ਵੀ ਲਿਆ। ਫਿਲਪੀਨ ਸੈਨਟ ਦੇ ਅੰਦਰ ਗੋਲੀਆਂ ਚੱਲੀਆਂ ਤੇ ਜਿਹੜੇ ਸੈਂਟਰ ਐ ਭੱਜੇ ਪੁੱਛੋ ਨਾ। ਸਰੀ ਦੇ ਵਿੱਚ ਬੱਸ ਵਿੱਚ ਨੌਜਵਾਨ ਨੂੰ ਚਾਕੂ ਮਾਰ ਕੇ ਮਾਰਨ ਵਾਲੇ ਨੂੰ 8 ਸਾਲਾਂ ਲਈ ਚੱਕੀ ਪੀ ਸਿੰਘ। ਸਬ ਇੰਸਪੈਕਟਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥ ਗ੍ਰਿਫ਼ਤਾਰ ਕਰ ਲਿਆ ਗਿਆ। ਚਾਈਨਾ ਦਾ AI ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਆ, ਇਹ ਸਾਰੇ ਮੁਲਕਾਂ ਚ ਸਾਰਿਆਂ ਕੋਲ ਹੈਗੀ ਆ, ਮਾੜੀ ਮੋਟੀ ਵੱਡੀਆਂ ਕੰਪਨੀਆਂ ਕੋਲ ਹੈਗੀ ਆ, ਲੇਕਿਨ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਚਾਈਨਾ ਦੀ ਉਹ ਬੜੀ ਖਤਰਨਾਕ ਆ, ਉਹ ਬੈਂਕਾਂ ਨੂੰ ਵੀ ਟਾਰਗੇਟ ਕਰ ਸਕਦੀ ਆ। ਕਿੰਨਾ ਚੰਗਾ ਹੋਵੇ ਆਪਣੀ ਮੋਰਗੇ ਸਾਫ਼ ਹੋ ਜੇ। ਆ ਜਿਹੜੇ ਖੰਭੇ ਲੱਗੇ ਆ ਉਹ ਤੇ ਘਰ ਵੇਚਣ ਵਾਲੇ ਏਜੰਟ, ਮੋਰਗੇਜ ਵਾਲੇ ਏਜੰਟ, ਸੀਬਾ ਲੋਨ ਮਾਫ਼ ਕਰਾਉਣ ਵਾਲੇ, ਫੇਰ ਹੋਰ ਤਾਂ ਹੋਰ ਕਹਿੰਦੇ ਜੀ ਆਪਦੇ ਤੁਸੀਂ ਪਾਰਟਨਰ ਲੱਭਣਾ ਮੁੰਡਾ ਨੂੰ, ਕੁੜੀ ਨੂੰ ਮੁੰਡਾ, ਉਹ ਵੀ ਲੱਭ ਸਕਦੇ ਹੋ। ਖੰਭਿਆਂ ਤੇ ਇਹ ਚੀਜ਼ਾਂ ਲੱਭਣ ਲੱਗੇ ਹੋਏ ਆ, ਟਿਕਟੌਕ ਤੇ ਇਹ ਚੀਜ਼ਾਂ ਲੱਭਣ ਲੱਗੇ ਹੋਏ ਆ। ਵਟਸ ਰੋਂਗ ਵਿਦ ਯੂ ਪੀਪਲ, ਸੀਰੀਅਸਲੀ? ਐਨੀਵੇ ਗਏ ਤੇ ਆਏ।
2: ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
4: ਨਹੀਂ ਨਹੀਂ,
2: ਤੂੰ ਚੋਰ ਹੈ,
4: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਨਹੀਂ ਕਰ ਚੋਰ ਹੈ ਤੂੰ।
5: ਕ੍ਰਿਮੀਨਲ ਡਿਫੈਂਸ ਲਾਇਰ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 6478715000 8705000।
6: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
7: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
6: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ 2958 Queen Street East, Unit 26, Brampton.
13: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ। ਟਰੱਕ ਖਰੀਦਿਆ ਆਇਆ ਮਕੈਨਿਕ ਨੂੰ ਗੋਦ ਲੈ ਲਿਆ।
14: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
13: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
14: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
13: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
14: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 6475581999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
15: ਉਸ ਮਹਿਫਲ ਦਾ ਹਿੱਸਾ ਕਦੀ ਨਾ ਬਣੋ ਜਿੱਥੇ ਦੂਜਿਆਂ ਦੀਆਂ ਚੁਗਲੀਆਂ ਤੇ ਬੁਰਿਆਈਆਂ ਹੁੰਦੀਆਂ ਹੋਣ, ਕਿਉਂਕਿ ਤੁਹਾਡੇ ਉੱਠਣ ਤੋਂ ਬਾਅਦ ਉਹਨਾਂ ਦਾ ਅਗਲਾ ਮੁੱਦਾ ਤੁਸੀਂ ਹੋਵੋਗੇ।
11: ਤੂੰ ਮੈਨੂੰ ਕਿੰਨਾ ਕੁ ਪਿਆਰ ਕਰਦਾ ਹੈ ਮੈਂ ਦੇਖਣਾ ਚਾਹੁੰਦੀ ਹਾਂ।
16: ਓ ਨਾ ਨਾ, ਏਦਾਂ ਦੇ ਸਵਾਲ ਨਹੀਂ ਕਰੀਦੇ ਹੁੰਦੇ। ਏਦਾਂ ਹੀ ਪਿਆਰ ਦੇਖਣ ਵਾਸਤੇ ਨਾ ਇੱਕ ਸੱਸ ਨੇ ਨਾ ਨਦੀ ਵਿੱਚ ਛਾਲ ਮਾਰਦੀ।
11: ਅੱਛਾ।
16: ਉਹਦੇ 3 ਜਵਾਈ ਸੀ।
11: ਅੱਛਾ।
16: ਇੱਕ ਜਵਾਈ ਨੇ ਉਹਨੂੰ ਦੇਖਿਆ, ਤੱਕ ਦੇਣੀ ਉਹਨੇ ਛਾਲ ਮਾਰੀ ਤੇ ਸੱਸ ਨੂੰ ਬਚਾ ਕੇ ਲਿਆ।
11: ਵਧੀਆ ਗੱਲ ਹੈ।
16: ਸੱਸ ਨੇ ਚਾਹ ਦੇ ਜਾਣ ਕੇ ਨਿਵਰੁਤੀ ਕਰ ਦਿੱਤੀ।
11: ਵਾਹ ਜੀ ਵਾਹ।
16: ਦੂਸਰੇ ਦਿਨ ਸੱਸ ਕਹਿੰਦੀ ਬਾਕੀ ਜਵਾਈਆਂ ਦਾ ਵੀ ਦੇਖ ਲਈਏ, ਪਰ ਕਿਉਂਕਿ ਵੀ ਕਿੱਦਾਂ ਕਦੇ ਬੰਦੇ ਆ। ਉਹਨੇ ਫਿਰ ਨਦੀ ਵਿੱਚ ਛਾਲ ਮਾਰੀ, ਦੂਸਰੇ ਜਵਾਈ ਨੇ ਉਹਨੂੰ ਬਚਾਇਆ, ਸੱਸ ਨੇ ਉਹਨੂੰ ਹੀਰੋ ਹਾਂਡਾ ਲੈ ਕੇ ਦਿੱਤਾ।
11: ਵਾਹ ਵਾਹ।
16: ਤੇ ਹੁਣ ਵਾਰੀ ਆ ਗਈ ਤੀਸਰੇ ਦੀ। ਸੱਸ ਕਹਿੰਦੀ ਇਹਨੂੰ ਵੀ ਦੇਖ ਲਈਏ, ਨਖੱਟੂ ਨੂੰ, ਨਕੰਮੇ ਨੂੰ। ਲਓ ਜੀ ਉਹਨੇ ਮਾਰੀ ਨਹਿਰ ਦੇ ਵਿੱਚ ਛਾਲ। ਤੀਸਰੇ ਜਵਾਈ ਨੇ ਸੋਚਿਆ ਕਿ ਹੁਣ ਤਾਂ ਸਾਈਕਲ ਹੀ ਰਹੇਗਾ, ਛੱਡੋ ਕੀ ਕਰਨ ਬਚਾਉਣਾ ਨੂੰ, ਦਫਾ ਕਰ ਮਰਦੀ ਤੇ ਮਰ ਲਵੇ।
11: ਕੀ
16: ਆਹੋ, ਲਓ ਜੀ ਸੱਸ ਡੁੱਬ ਕੇ ਮਰ ਗਈ, ਪਰ ਉਹਦੇ ਚੌਥੇ ਦੇ ਹੀ ਸਾਰੇ ਨੂੰ BMW ਲੈ ਕੇ ਦਿੱਤੀ।
6: ਫਿੱਟੇ ਮੁਤੇਰੇ। ਕੀ ਤੁਸੀਂ ਵੀ ਡਾਕਟਰ, ਡੈਂਟਿਸਟ, IT ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਸ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜਿਸਟ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 6474461616।
17: ਯਾਰ ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
18: ਓਹੋ, ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ। ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
17: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ, ਬ੍ਰੈਂਪਟਨ, ਔਨ L60 5C6।
18: ਕਾਲ ਰਵਿੰਦਰ ਤੰਬਰ 6477104659
17: ਜਾਂ ਹਰਮਨ ਢਿੱਲੋਂ 6479866760।
18: 32, 55, 80, 98, 6, 7, 6, 0, 32, 55, 80, 80, 90, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80
19: Brampton TV and Appliances, 801 Bowway Drive near Chingozi. Call 905-450-2828. 905-450-2828.
20: Another Don Clean with the Don Ducks.
21: Oh, he's doing dishes with Dawn Platinum.
22: The only soap trusted to save wildlife affected by oil.
21: And Platinum removes up to 99% of grease and food residue, so he doesn't have to work so hard.
22: Well, flap my wings. What'll he do with all that unused elbow grease?
21: Organize the fridge, the spice rack, the junk drawer.
22: What are you quacking on about? He's gonna make enchiladas.
21: More dishes? That's giving this duck goosebumps.
20: Dawn Platinum, the better grease getter.
3: swing into golf season with AM 530 at the MCPA 33rd Annual Golf Tournament, June 10th at Piper's Heath Golf Club. Sponsored by Betty Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee, support community services, and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
9: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
10: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜ਼ਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
9: This is Vatno Dur Radio.

0: समोसा एंड स्वीट फैक्ट्री जिथे पाजी दिया सारिया आइटमा $4.75 पर पाउंड तो शुरू ने। बेसन पिस्ता रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165 ते 416-213-1165।
1: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
2: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव, ब्रैम्पटन इन वॉलमार्ट प्लाजा। कॉल 9054608888, दैट्स 9054608888।
1: सर्विंग फ्रॉम 2 लोकेशंस, बेस्ट सर्विस बेस्ट प्राइस, स्पेक्स एक्सप्रेस के साथ।
3: भाई साहब, जिंदगी दा कोई भरोसा नहीं, इस करके हाथ दे विच इंश्योरेंस पॉलिसी होनी बहुत जरूरी है।
4: ता इस लई आज ही हरप्रीत सैनी नु मिलो। इना कोल ने स्पेशल लाइफ इंश्योरेंस प्लान्स विद इन्वेस्टमेंट ऑप्शंस। तुहानु सिर्फ 10 साल या 20 साल लई पे करन दी लोड है, ते इन्ने नाल ही तुसी पूरी लाइफ कवर्ड हो। डिविडेंड्स दे नाल हर साल कैश वैल्यू ग्रो करदी है ते कवरेज इंक्रीज करदी है। वधेरी जानकारी लई कॉल हरप्रीत सैनी 416-817-5500।
5: Kataria Tours and Travels, located near 2883 Derry Road, East Upper Airport and Derry, the intersection upper. Tusi cheap flight tickets Nepal de vichho, Toronto to Delhi, Delhi to Amritsar de route options sunu chahide ne. Ja tusi visa services Nepal de vichho, puri family vacation upper jaan di soch rahe ne, jithe tuhanu all inclusive vacation packages vi milde ne. Pahunchna wa ji Kataria Tours and Travels, Airport and Derry, the intersection upper. Call kar sakde ho 905-678-1200. 905-678-1200 Kataria Tours and Travels, Airport and Derry, the intersection over.
6: Je mainu yaar na mile te mar jaawa, je mainu pyaar na mile te mar jaawa.
7: What's up everybody, this is Jasmine Sandler, te tusi sun rahe ho Watno Dur with Sukhi Nijjar.
8: जी दोस्तों, वतन दूर दे विच आप सब दा निघा स्वागत है। जी आयां नूं और पूरी आस है कि बीते 24 घंटे तुहाडे चंगे निकले होणगे, ते दुआ करदे कौण वाला सारा समां तुहाडा बहुत वधिया रहे। अज दे प्रोग्राम दे विच वी हरप्रीत सैणी उनी साथ दे रहे ने, मनप्रीत होरी दे रहे ने, किरण दे रहे, ते मैं तुहाडे नाल सुखी निजर गल्लां बातां करदा रहांगा। बेशक मेरा गला खराब है, पर फिर भी शो मस्ट गो ऑन। गो की कहिंदे हुंदे अंग्रेजी च हरप्रीत जी? गो ऑन।
9: हां जी,
8: खबर मेरे को आई हुणे हुणे। चलो खबर तो गल शुरू करदे आ। मनप्रीत जी, तुसी फाइनेंस दे नाल जुड़े हुए हो, इंश्योरेंस दे नाल जुड़े हो, ओ सॉरी हरप्रीत जी, मनप्रीत खबरां नाल जुड़े हुए।
9: हां जी।
8: ते अच्छा हरप्रीत जी, की देखो सारे आल ओवर पूरे कैनेडा दे विच कम्मा कारां दे इकॉनमी दे बुरे हाल ने।
9: बिल्कुल जी।
8: पर कैनेडा नूं बाहरले मुल्कां दा बड़ा फिक्र है।
9: या
8: साडे जी ब्रैम्पटन तो ही जिहड़े मिनिस्टर बने ने मनिंदर सिद्धू साहब,
9: हां जी,
8: ओह अज कल मनीले दे दौरे ते ने, फिलपीन दे दौरे ते। उन्हां ने मनीले च जाके कहा कि असीं तुहाडे विकास लई तुहानूं पैसे देवांगे। ਮੈਨੂੰ ਸਮਝ ਨੀ ਕਿ ਦੂਜੇ ਮੁਲਕਾਂ ਦਾ ਫਿਕਰ ਜ਼ਿਆਦਾ ਆਪਾਂ ਨੂੰ, ਤੇ ਆਪਣੇ ਮੁਲਕ ਚ ਇੱਥੇ ਲੋਕੀ ਸੜਕਾਂ ਤੇ ਲਾਈਟਾਂ ਤੇ ਵਿਚਾਰੇ ਉੱਡਣ ਫੜ ਕੇ ਫੱਟੇ ਖੜੇ ਆ ਕਿ ਮੈਂ ਬਿਮਾਰ ਹਾਂ, ਮੇਰੇ ਕੋਲ ਨੌਕਰੀ ਨਹੀਂ ਹੈ, ਮੇਰੇ ਕੋਲ ਰਹਿਣ ਨੂੰ ਜਗ੍ਹਾ ਨਹੀਂ ਹੈ। ਕੀ ਇਹ ਝਾਤ ਇਹਨਾਂ ਵੱਲ ਨੀ ਜਾਂਦੀ?
9: ਪਤਾ ਨਹੀਂ, ਜਾਂ ਤਾਂ ਹੁੰਦਾ ਕਿ ਕਈ ਵਾਰ ਬਾਹਰ ਸਾਨੂੰ ਦਿਖਾਵੇ ਲਈ ਜ਼ਿਆਦਾ ਹੁੰਦਾ ਹੈ, ਬਟ ਇਹ ਹੈ ਕਿ ਫਿਰ ਚੁਣਦੇ ਵੀ ਆਪਾਂ ਹੀ ਆ। ਸੋ ਆਪਾਂ ਨੂੰ ਵੀ ਥੋੜਾ ਜਿਹਾ ਉਸ ਚੀਜ਼ ਦੇ ਉੱਪਰ ਕਿ ਰੈਦਰ ਦੈਨ ਹੁਣ ਸਾਨੂੰ ਸਾਰਿਆਂ ਦਾ ਪੋਲੀਟਿਕਸ ਦਾ ਪਤਾ ਲੱਗੀ ਗਿਆ ਕਿ ਚੱਲਦਾ ਪਿਆ ਇਸ ਵੇਲੇ ਬ੍ਰੈਮਟਨ ਦੇ ਵਿੱਚ ਕੀ ਹੋ ਰਿਹਾ ਜਾਂ ਬਾਕੀ ਕੰਟਰੀ ਚ ਕੀ ਹੋ ਰਿਹਾ। ਸੋ ਆਪਾਂ ਨੂੰ ਵੀ ਥੋੜਾ ਅਵੇਅਰ ਹੋਣਾ ਚਾਹੀਦਾ ਜਦੋਂ ਆਪਾਂ ਵੋਟਿੰਗ ਸਿਸਟਮ, ਤਾਂ ਹੀ ਕਰਕੇ ਤਾਂ ਡੈਮੋਕ੍ਰੇਸੀ ਹੈ। ਉਹ ਕਹਿੰਦੇ ਵੋਟਿੰਗ ਦਾ ਰਾਈਟ ਆ, ਹੁਣ ਤੁਸੀਂ ਚੁਣ ਕੇ ਭੇਜ ਦਿੱਤਾ, ਅਗਲਾ ਬੰਦੇ ਨੇ ਜੋ ਕਰਨਾ ਹੁਣ ਉਹ ਕਰੀ ਜਾਣਾ।
8: ਪਰ ਹਰਪ੍ਰੀਤ ਜੀ, ਜਿੱਦਾਂ ਤੁਸੀਂ ਪੜ੍ਹੇ ਲਿਖੇ ਵੀ ਹੋ, ਤੁਹਾਡਾ ਕਮਿਊਨਿਟੀ ਵਿੱਚ ਪੂਰਾ ਬੋਲ ਵਾਲਾ ਵੀ ਆ, ਕਿਉਂ ਨਹੀਂ ਤੁਸੀਂ ਪੋਲਿਟਿਕਸ ਚਾਹੁੰਦੇ?
9: ਨਹੀਂ ਮੇਰਾ ਜੇ ਮੈਂ ਆ ਗਈ ਮੈਂ ਬਾਹਰ ਗਈ ਤੈਨੂੰ ਕੁਝ ਦੇਣਾ ਨਹੀਂ ਹੈ, ਸੋ ਕੈਨੇਡਾ ਚ ਰਹਿ ਜਾਣਾ, ਸੋ ਇਸ ਕਰਕੇ ਫਿਰ
8: ਕਿਉਂਕਿ ਮੇਰੇ ਵਰਗਾ ਤਾਂ ਕਿਉਂਕਿ ਮੇਰੇ ਵਰਗਾ ਤਾਂ ਇੱਦਾਂ ਦਾ ਨਾ, ਇੱਕ ਵਾਰੀ ਕੋਈ ਬੱਚਾ ਨਾ ਹੱਥ ਜੋੜ ਕੇ ਅਰਦਾਸ ਕਰ ਰਿਹਾ ਰੱਬ ਅੱਗੇ, ਕਹਿੰਦਾ ਰੱਬਾ ਪੰਜਾਬ ਨੂੰ ਪੰਜਾਬ ਦੀ ਰਾਜਧਾਨੀ ਨਿਊਯਾਰਕ ਬਣਾ ਦੇ। ਇੱਦਾਂ ਅਰਦਾਸ ਕਰੀ ਗਿਆ ਪੰਜਾਬ, ਕਹਿੰਦੇ ਯਾਰ ਸਾਰੇ ਇਕੱਠੇ ਹੋ ਗਏ, ਬਾਕੀ ਦੇ ਟੀਚਰ ਵੀ ਇਕੱਠੇ ਹੋ ਗਏ, ਕਹਿੰਦੇ ਕਿੱਡਾ ਮੁੰਡੇ ਦੀ ਵੱਡੀ ਸੋਚ ਆ ਕਿ ਵੀ ਪੰਜਾਬ ਨੂੰ ਦੀ ਰਾਜਧਾਨੀ ਜੇ ਨਿਊਯਾਰਕ ਬਣੀ, ਪੰਜਾਬ ਕਿੰਨਾ ਵਿਕਾਸ ਹੈ ਨਾ। ਉਹਨੇ ਕਾਕਾ ਤੇਰੀ ਕਿੱਡੀ ਵੱਡੀ ਸੋਚ ਆ, ਵੀ ਤੂੰ ਕਿੱਦਾਂ ਸੋਚਿਆ? ਕਹਿੰਦਾ ਜੀ ਕਿਉਂਕਿ ਮੈਂ ਪੇਪਰਾਂ ਦੇ ਵਿੱਚ ਲਿਖਿਆ ਹੈ ਪੰਜਾਬ ਦੀ ਰਾਜਧਾਨੀ ਨਿਊਯਾਰਕ ਆ। ਕਹਿੰਦਾ ਹੁਣ ਮੈਂ ਦੱਸੋ ਕੀ ਕਰਾਂ। ਸੋ ਕਈ ਵਾਰੀ ਇੱਦਾਂ ਵੀ ਲਓ ਜੀ, ਅੱਜ ਤੁਹਾਨੂੰ ਪੂਰਾ ਹਸਾਉਣਾ ਸਾਰਿਆਂ ਨੂੰ, ਭਾਵੇਂ ਮੇਰਾ ਗਲਾ ਖਰਾਬ ਹੈ ਪਰ ਤੁਹਾਨੂੰ ਅੱਜ ਖੁਸ਼ ਕਰਨਾ ਨਵੇਂ ਨਵੇਂ ਗੱਲਾਂ। ਜੇ ਤੁਹਾਡੇ ਕੋਲ ਕੋਈ ਜੋਕ ਹੈ ਨਾ ਤੁਸੀਂ ਵੀ ਕਰ ਸਕਦੇ ਹੋ ਸਾਡੇ ਨਾਲ 9057990999 ਦੇ ਉੱਤੇ। ਸੋ ਮਨਪ੍ਰੀਤ ਤੁਹਾਨੂੰ ਵੀ ਵੈਲਕਮ ਕਰ ਲਈਏ, ਮਨਪ੍ਰੀਤ ਜੀ ਆਓ ਜੀ, ਜੀ ਆਇਆਂ ਨੂੰ ਤੁਹਾਨੂੰ ਵੀ ਸਹਾਈ ਅੱਜ। ਮੈਂ ਸੁਣਾ ਦਿੰਦਾ ਜੀ ਜੋਕ ਇੱਕ ਹੋਰ, ਉਹ ਵੀ ਦੇਖੋ ਜੋਕ ਹੀ ਹੁੰਦੇ ਆ ਜੋ ਆਮ ਲੋਕਾਂ ਨਾਲ ਵਾਪਰਦਾ।
9: ਹਾਂਜੀ।
8: ਤੇ ਉਹ ਨਾ ਕੋਈ ਬੰਦਾ ਅਨਪੜ੍ਹ ਸੀਗਾ ਤੇ ਉਹਦੀ ਵਾਈਫ ਦੀ ਲੈਟਰ ਆਈ, ਉਹ ਆਪਣੇ ਦੋਸਤ ਨੂੰ ਕਹਿੰਦਾ ਯਾਰ ਪੜ੍ਹ ਕੇ ਸੁਣਾ ਪਰ ਤੈਨੂੰ ਨਾ ਸੁਣੇ, ਤੂੰ ਆਪਣੇ ਕੰਨ ਬੰਦ ਕਰ ਲੈ। ਦੇਖੋ ਉਹ ਕਹਿੰਦਾ ਪਰ ਤੂੰ ਨੀ ਸੁਣਨੀ ਗੱਲਬਾਤ, ਤੂੰ ਆਪਣੇ ਕੰਨ ਬੰਦ ਕਰ ਲੈ ਪਰ ਮੈਨੂੰ ਪੜ੍ਹ ਕੇ ਸੁਣਾ ਦੇ। ਤੂੰ ਕੰਨਾ ਚ ਰੋਣ ਲੈਦਾ। ਸੋ ਮੇਰੇ ਖਿਆਲ ਸਾਡੀਆਂ ਲਾਈਨਾਂ ਵੀ ਪੂਰੀਆਂ ਹੋ ਗਈਆਂ ਜੀ, ਦੇਖਦੇ ਕਿਹੜੇ ਕਿਹੜੇ ਜੋਕ ਆ ਰਹੇ ਨੇ, ਦੇਖਦੇ ਅਗਲੀ ਕਾਲ, ਪਹਿਲੀ ਕਾਲ ਲੈਂਦੇ ਆ ਮਨਪ੍ਰੀਤ ਜੀ। ਜੀ ਆਇਆਂ ਨੂੰ ਜੀ ਵਤਨੋਂ ਦੂਰ ਚ।
10: ਹੈਲੋ ਜੀ ਸੁਖੀਰ ਸਾਹਿਬ, ਸਤਿ ਸ਼੍ਰੀ ਅਕਾਲ
8: ਜੀ। ਜੀ ਜੀ ਅਮਰੀਕ ਜੀ, ਕੀ ਹਾਲ ਚਾਲ?
10: ਮਨਪ੍ਰੀਤ ਸੈਣੀ ਜੀ ਔਰ ਮਨਪ੍ਰੀਤ ਜਲੰਧਰ।
8: ਹਾਂਜੀ।
10: ਔਰ ਕਿਰਨ ਜੀ, ਤੁਹਾਡਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵੈਲਕਮ ਜੀ।
8: ਧੰਨਵਾਦ ਸਰ, ਧੰਨਵਾਦ
10: ਜੀ। ਅੱਜ ਸਭ ਤੋਂ ਜਿਹੜੀ ਬ੍ਰੇਕਿੰਗ ਨਿਊਜ਼ ਹੈ ਉਹ ਇਹ ਹੈ, ਸੁਖਰੀਜਰ ਸਾਹਿਬ ਤੁਹਾਡਾ ਹੀ ਡਿਪਾਰਟਮੈਂਟ ਹੈ ਇਹ।
8: ਹਾਂ ਹਾਂ।
10: ਔਰ ਜਿਹੜੇ ਸੇਵ ਮੈਕਸ ਵਾਲੇ ਰਮਨ ਦੂਆ ਜੀ, ਜਿਹੜੀ ਬਹੁਤ ਵੱਡੀ ਬ੍ਰੋਕਰੇਜ ਹੈ
8: ਜੀ,
10: ਉਹ ਆਪਣੇ ਕੇਸ ਨੂੰ ਜਿੱਤ ਕੇ ਲਿਆਏ ਵਿਦ ਇਨ 3 ਮੰਥ।
8: ਠੀਕ ਹੈ ਜੀ, ਵਧੀਆ।
10: ਪਤਾ ਨਾ ਉਹਨਾਂ ਦੀ ਬ੍ਰੋਕਰੇਜ ਨੂੰ ਰਿਕੋ ਨੇ ਕੋਈ ਚੈਲੰਜ ਕਰ ਦਿੱਤਾ ਸੀ।
8: ਦੇਖੋ ਜੀ ਮੈਨੂੰ ਨਹੀਂ ਇਹਦੇ ਬਾਰੇ ਦੇ। ਹੈਲੋ ਜੀ, ਆਪਾਂ ਦੇਖੋ ਸਰ, ਆਵਾਜ਼ ਬੰਦ ਕਰ, ਆਪਾਂ ਕਿਸੇ ਦੇ ਪਰਸਨਲ ਗੱਲ ਪਿੱਛੇ ਜਾ ਨਹੀਂ ਸਕਦੇ ਜਿੰਨਾ ਚਿਰ ਸਾਡੇ ਕੋਲ ਕੋਈ ਖਬਰ ਨਹੀਂ ਆਫਿਸ ਦੇ ਵਿੱਚ ਪਹੁੰਚੀ। ਜੇ ਤੁਹਾਡੇ ਕੋਲ ਹੈ ਤਾਂ ਤੁਸੀਂ ਆਪਣੇ ਨੈਟਵਰਕ ਦੇ ਰਾਹੀਂ ਲੋਕਾਂ ਨੂੰ ਦੱਸ ਸਕਦੇ ਹੋ, ਸਾਡੇ ਤੱਕ ਨਾ ਦੱਸੋ ਕਿਉਂਕਿ ਅਗਲੇ ਦੀ ਸਾਡੇ ਨਿਊਜ਼ 'ਚ ਨਹੀਂ ਪਹੁੰਚੀ, ਸਾਡੇ ਆਫਿਸ ਦੇ ਵਿੱਚ ਆਪਾਂ ਇਹ ਗੱਲਾਂ ਨਹੀਂ ਕਰ ਸਕਦੇ। ਮੇਰੇ ਖਿਆਲ ਸਿਆਣੇ ਪੈਣੇ ਹੋ ਤੁਸੀਂ, ਹਰ ਰੇਡੀਓ ਦੇ ਉੱਤੇ ਕਾਲ ਕਰਦੇ ਹੋ, ਸ਼ਾਇਦ ਤੁਹਾਨੂੰ ਏਅਰ ਦੇ ਰੂਲ ਪਤਾ ਜਾਂ ਨਹੀਂ ਪਤਾ, ਮੈਂ ਦੱਸ ਦਿੰਦਾ। ਅਗਲੀ ਕਾਲ ਜੀ। ਜੀ ਆਇਆਂ ਨੂੰ
11: ਜੀ ਨੀਲਮ ਜੀ। ਨਿੱਜਰ ਸਾਹਿਬ
8: ਜੀ, ਜੀ ਮੇਰੇ ਨਾਲ ਜੋ ਵਾਪਰਦਾ ਉਹੀ ਸੁਣਾ ਦੇਣਾ।
11: ਆਈ ਲਾਈਕ ਦੀ ਫਸਟ ਵਨ।

0: ਤੇ ਉਹ ਬੜਾ ਰੋਬ ਧੋਬ ਹੁੰਦਾ ਸੀ, ਅਸੀਂ ਲਾਈਕ ਮੈਂ ਕਿਸੇ ਦੀ ਗੱਲ ਭੁੰਜੇ ਡਿੱਗਣ ਨੀ ਦਿੰਦੀ ਹੁੰਦੀ ਸੀ, ਰੋਬ ਨਾਲ ਤੁਰੀਦਾ ਸੀ। ਤੇ ਇੱਕ ਵਾਰੀ ਸਾਈਕਲ ਵੀਰੋ ਮਹੱਲੇ ਚੋਂ ਚੋਰੀ ਚੱਕ ਕੇ ਚਲਾਉਣਾ, ਜਿਹੜੇ ਕੈਂਚੀ ਜਾਂ ਸਾਈਕਲ ਸਿੱਖੀ ਦੇ ਲੋਕਾਂ ਨੇ ਕਿਸੇ ਨੇ ਉਹਨਾਂ ਦਾ ਸਾਈਕਲ ਚੱਕ ਕੇ ਲੈ ਜਾਣਾ ਕਰ ਲੈਣਾ, ਉਹ ਬੰਦੇ ਨੇ ਮੈਨੂੰ ਉੱਥੇ ਰੋਕ ਲਿਆ, ਕਹਿੰਦਾ ਕੁੜੀਏ ਮੇਰਾ ਸਾਈਕਲ ਹੈ ਤੂੰ ਲੈ ਕੇ ਭੱਜੀ ਫਿਰਦੀ ਹੈ ਗੱਜਾ। ਮੈਂ ਕਿਹਾ ਓਏ ਆਈ ਐਮ ਪੁਲਿਸ, ਮੈਨੂੰ ਉਹਦਾ ਕਹਿਣਾ ਤਾਂ ਆਇਆ ਨੀ ਕਿ ਮੇਰਾ ਆਪੇ ਹੋ ਪੁਲਿਸ ਹੈ।
1: ਹਾਂਜੀ
0: ਮੈਂ ਆਪੇ ਉਹ ਵਿਚਾਰਾ ਮੱਥੇ ਤੇ ਹੱਥ ਮਾਰ ਕੇ ਹੱਸ ਲਾ ਪਿਆ, ਕਹਿੰਦਾ ਓਕੇ ਯੂ ਨੋ ਵਾਟ ਠਹਿਰ ਕੇ ਜੀ ਸਾਈਕਲ ਜਿੱਦਾਂ ਘੰਟਾ ਹੋਰ ਚਲਾਉਣਾ ਸੀ।
1: ਅੱਛਾ ਜੀ, ਲਓ ਫਿਰ ਮੈਂ ਇੱਕ ਹੋਰ ਤੁਹਾਨੂੰ ਮੈਂ ਵੀ ਸੁਣਾਉਣਾ ਗੱਲ ਚਿੱਤੇ ਆ ਗਈ। ਇੱਕ ਵਿਚਾਰਾ ਕੋਈ ਕੰਮ ਤੋਂ ਥੱਕਿਆ ਥਕਾਇਆ ਘਰ ਗਿਆ ਵਾਈਫ ਨੂੰ ਜਾ ਕੇ, ਕਹਿੰਦਾ ਵੀ ਅੱਜ ਖਾਣਾ ਆਪਾਂ ਬਾਹਰ ਖਾਵਾਂਗੇ। ਉਹ ਕਹਿੰਦੀ ਫਿਰ 2 ਮਿੰਟ ਰੁਕੋ ਮੈਂ ਤਿਆਰ ਹੋ ਕੇ ਆਈ, ਕਹਿੰਦਾ ਓਕੇ ਮੈਂ ਬਾਹਰ ਮੰਜਾ ਡੋਣਾ। ਸੋ 905 ਹਾਂਜੀ
0: ਆਜੋ ਹਰ ਪੇਜ ਤੇ ਚਲਿਏ ਲੰਚ ਖਾ ਕੇ ਆਈਏ।
1: ਅੱਛਾ ਹਾਂਜੀ, ਉਹ ਕਹਿੰਦਾ ਮੈਂ ਓਕੇ ਮੈਂ ਬਾਹਰ ਮੰਜਾ ਡੋਣਾ ਤੂੰ ਬਾਹਰ ਹੋਣੇ ਤਾਂ ਬਾਹਰ। ਸੋ 9057990999 ਸਾਡਾ ਨੰਬਰ ਹੈ, ਹੋਰ ਵੀ ਕਿਸੇ ਨੇ ਯੋਗਦਾਨ ਪਾਉਣਾ ਤੇ ਪਾ ਸਕਦੇ ਹੋ। ਤੇ ਹੁਣ ਆਪਾਂ ਪੁੱਛਦੇ ਹਾਂ ਮਨਪ੍ਰੀਤ ਹੋਰਾਂ। ਮਨਪ੍ਰੀਤ ਜੀ ਕੋਈ ਹਾਸਾ ਹੁਸਾ ਆਇਆ ਕਰੀ ਤੁਹਾਨੂੰ?
2: ਬਿਲਕੁਲ ਸੁਖੀ ਜੀ, ਹਸਮੁਖ ਗੱਲਾਂ ਹੋ ਰਹੀਆਂ, ਹਾਸਾ ਆਇਆ ਔਰ ਚੰਗੀ ਗੱਲ ਆ। ਵਿੱਚ ਵਿੱਚ ਮੈਨੂੰ ਲੱਗਦਾ ਹਫ਼ਤਾ ਇੱਕ ਹਫ਼ਤੇ ਦੇ ਵਿੱਚ ਇੱਕ ਦਿਨ ਐਵੇਂ ਦਾ ਸੁਖੀ ਜੀ ਲਗਾ ਲੈਣਾ ਚਾਹੀਦਾ। ਤੁਸੀਂ ਪਤੀ ਪਤਨੀ ਦੀ ਗੱਲ ਸੁਣਾਈ, ਉਸ ਤੋਂ ਮੈਨੂੰ ਵੀ ਇੱਕ ਚੁਟਕਲਾ ਚੇਤਿਆ। ਪਤਨੀ ਨਾ ਪੇਕਿਆਂ ਤੋਂ ਵਾਪਸ ਆਈ ਤੇ ਪਤੀ ਨੇ ਦਰਵਾਜ਼ਾ ਖੋਲਿਆ ਤੇ ਜ਼ੋਰ ਜ਼ੋਰ ਦੀ ਹੱਸਣ ਲੱਗ ਗਿਆ। ਉਹ ਵਿਚਾਰੀ ਹੈਰਾਨ ਹੋ ਕੇ ਕਹਿੰਦੀ ਵੀ ਐਵੇਂ ਕਿਉਂ ਹੱਸ ਰਹੇ ਹੋ? ਕਹਿੰਦੇ ਮੈਨੂੰ ਕਿਸੇ ਬਾਬੇ ਨੇ ਦੱਸਿਆ ਸੀ ਵੀ ਜਦੋਂ ਕੋਈ ਮੁਸੀਬਤ ਆਵੇ ਤੇ ਹੱਸ ਹੱਸ ਕੇ ਸਾਹਮਣਾ ਕਰਨਾ ਹੈ ਉਹਦਾ, ਮੈਂ ਤਾਂ ਹੱਸ ਰਿਹਾ। ਸੋ
1: ਅੱਛਾ ਜੀ, ਮੈਂ ਵੀ ਸੁਣਾਉਣਾ, ਮੈਂ ਵੀ ਇੱਦਾਂ ਦਾ ਸੁਣਾਉਣਾ। ਇੱਕ ਕਿਸੇ ਦੀ ਪਤਨੀ ਪੇਕੇ ਗਈ, ਉਹ ਬੜਾ ਵਿਚਾਰਾ ਆਪਣੇ 1-2 ਪੈਗ ਲਾ ਕੇ ਟੀਵੀ ਲਾ ਕੇ ਸੋਫੇ ਤੇ ਬੈਠਾ ਤੇ ਉੱਥੇ ਉਹਨੂੰ ਥੋੜੀ ਜਿਹੀ ਨੀਂਦ ਆ ਗਈ।
2: ਹਾਂਜੀ,
1: ਥੋੜੀ ਦੇਰ ਚ ਖੜਕਾ ਹੋਇਆ, ਉਹ ਇੱਕਦਮ ਉੱਠ ਕੇ ਦੇਖਿਆ ਖੜਕਾ ਚੁੱਪ ਹੋ ਗਿਆ। ਉਹ ਫਿਰ ਟੀਵੀ ਲਾ ਲਿਆ, ਫਿਰ ਥੋੜਾ ਜਿਹਾ ਖੜਕਾ ਜਿਹਾ ਹੋਇਆ ਤੇ ਉਹਨੇ ਪੁੱਛਦੇ ਨੀ ਪੁੱਛਿਆ, ਕਹਿੰਦਾ ਕੌਣ? ਉਹ ਕਹਿੰਦਾ ਜੀ ਚੋਰ। ਕਹਿੰਦਾ ਫੇਰ ਕੋਈ ਗੱਲ ਨੀ, ਮੈਂ ਕਿਹਾ ਘਰ ਵਾਲੀ ਨਾ ਮੁੜਿਆ ਹੋਵੇ। ਕਈ ਵਾਰੀ ਇੱਦਾਂ ਦੇ ਵੀ ਗੱਲਬਾਤ ਹੁੰਦੀ ਹੈ। ਤੇ ਨਾਲ ਦੀ ਨਾਲ ਜੀ ਆਪਾਂ ਸਪੌਂਸਰਾਂ ਦੇ ਸੰਦੇਸ਼ ਵੀ ਦਈਏ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਨੋਵਲ ਫਰੈਸ਼ ਫੂਡ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰ ਰਹੇ ਹਾਂ। ਵਧੀਆ ਗਰੋਸਰੀ ਘੱਟ ਕੀਮਤਾਂ 'ਚ ਖਰੀਦਣੀ ਚਾਹੁੰਦੇ ਹੋ ਤੇ ਹਾਈਵੇ 10 ਤੇ ਬੁਵੇੜ ਦੇ ਕਾਰਨਰ ਦੇ ਉੱਤੇ ਇੱਕ ਲੋਕੇਸ਼ਨ ਹੈ, ਦੂਜੀ ਹੈ ਸੈਂਡਲਵੁੱਡ ਅਤੇ 에ਅਰਪੋਰਟ ਦੇ ਕਾਰਨਰ ਦੇ, ਤੀਜੀ ਕੈਨੇਡੀ ਕੁਈਨ ਦੇ ਉੱਤੇ ਖੁੱਲਣ ਜਾ ਰਹੀ ਹੈ ਵੈਰੀ ਸੂਨ। ਬਹੁਤ ਜ਼ਿਆਦਾ ਸਮਾਨ ਦੇ ਉੱਤੇ ਡਿਸਕਾਊਂਟ ਲੈ ਸਕਦੇ ਹੋ ਤੁਸੀਂ ਨੋਵਲ ਫਰੈਸ਼ ਫੂਡ ਤੋਂ। ਨਾਲ ਦੀ ਨਾਲ ਸਮੋਸਾ ਸਵੀਟ ਫੈਕਟਰੀ ਨੇ ਵੀ ਪ੍ਰੋਗਰਾਮ ਨੂੰ ਸਪੌਂਸਰ ਕੀਤਾ ਜੀ।
3: ਜੀ ਬਿਲਕੁਲ ਜੀ। ਸੋ ਨਾਲ ਦੀ ਨਾਲ ਜਿਹੜਾ ਜੀ ਇੱਕ ਵਾਰੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਬਾਰਾ ਤੋਂ। ਸੋ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਮੁਕੇਸ਼ ਚੌਹਾਨ ਫਰੋਮ ਮੋਰਗੇਜ ਜਿਲਜਨ ਦੇ ਸਹਿਯੋਗ ਨਾਲ ਵੀ ਅਸੀਂ ਤੁਹਾਡੇ ਤੱਕ ਜਿਹੜਾ ਜੀ ਲੈ ਕੇ ਆਏ ਹਾਂ। ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਹੈ ਤੁਸੀਂ ਮੁਕੇਸ਼ ਚੌਹਾਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹਾਂ 6475127000 ਤੇ, ਜਿੱਥੇ ਕਿ ਆਪਣਾ ਪੰਜਾਬ ਟੈਂਟ ਹਾਊਸ ਟੈਂਟ ਦੀਆਂ ਕੋਈ ਵੀ ਸਰਵਿਸਿਜ਼ ਲੈਣੀਆਂ, ਛੋਟਾ ਪ੍ਰੋਗਰਾਮ ਹੈ ਚਾਹੇ ਕੋਈ ਵੱਡਾ ਪ੍ਰੋਗਰਾਮ ਤੁਸੀਂ ਕਰ ਰਹੇ ਹੋ, ਆਪਣਾ ਪੰਜਾਬ ਟੈਂਟ ਹਾਊਸ ਤੋਂ ਅੱਜ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ 4169984170। ਤੇ ਸਪੈਕਸ ਐਕਸਪ੍ਰੈਸ, ਬਿਲਕੁਲ ਜੀ, ਤੁਸੀਂ ਆਪਣੀਆਂ ਅੱਖਾਂ ਦਾ ਜਿਹੜਾ ਜੀ ਇਲਾਜ ਕਰਾਉਣਾ ਚਾਹੁੰਦੇ ਆ ਜਾਂ ਤੁਸੀਂ ਆਈ ਟੈਸਟ ਕਰਾਉਣਾ, ਪ੍ਰਿਸਕ੍ਰਾਈਬ ਆਈ ਗਲਾਸਿਸ ਲੈਣੀਆਂ ਹੈਗੀਆਂ, ਸਪੈਕਸ ਐਕਸਪ੍ਰੈਸ ਤੋਂ ਤੁਸੀਂ ਜਿਹੜਾ ਜੀ ਗੱਲਬਾਤ ਕਰਕੇ ਅਪੁਆਇੰਟਮੈਂਟ ਜ਼ਰੂਰ ਬਣਾ ਸਕਦੇ ਆ। ਫਰਾਈਡੇ ਔਰ ਸੈਟਰਡੇ ਇਹਨਾਂ ਕੋਲ ਜਿਹੜੇ ਜੀ ਡਾਕਟਰਸ ਅਵੇਲੇਬਲ ਹੁੰਦੇ ਆ। 9054608888 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ
1: ਜੀ। ਇਸ ਦੇ ਨਾਲ ਨਾਲ ਬੁੱਡਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ ਆ। ਆਉਣ ਵਾਲੇ ਦਿਨਾਂ 'ਚ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ ਤੇ ਇੱਕੋ ਹੀ ਮੈਨੇਜਮੈਂਟ ਹੈ 4167430003 ਤੇ ਗੱਲਬਾਤ ਕਰ ਲਓ। ਔਰ ਜੁਦਰੀ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ ਤੇ ਇਸ ਟਾਈਮ ਸਿੰਗਾਪੁਰ ਜੁਦਰ ਤੇ ਚਲੇ ਜਾਓ, ਮਦਰਸ ਡੇ ਸਪੈਸ਼ਲ ਜਿਹੜੇ ਨੇ ਅੱਜ ਵੀ ਤੁਹਾਨੂੰ ਮਿਲ ਸਕਦੇ ਨੇ 9056121500। ਤੇ ਅੱਜ ਦੇ ਪ੍ਰੋਗਰਾਮ ਨੂੰ ਟਿੱਕਾ ਜੰਕਸ਼ਨ ਦੇ ਸਹਿਯੋਗ ਦੇ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ। ਰਦਰਫੋਰਡ ਤੇ ਕੁਈਨ ਦਾ ਕਾਰਨਰ ਹੈ, ਉੱਥੇ ਜਾ ਕੇ ਤੁਸੀਂ ਵਧੀਆ ਖਾਣਾ ਖਾ ਸਕਦੇ ਹੋ, ਲਾਈਵ ਮਿਊਜ਼ਿਕ ਸੁਣ ਸਕਦੇ ਹੋ। ਤੇ ਲਓ ਫਿਰ ਹੁਣ ਥੋੜ੍ਹੀਆਂ ਜਿਹੀਆਂ ਆਪਾਂ ਇਨਫੋਰਮੇਸ਼ਨ ਵਾਲੀਆਂ ਗੱਲਾਂ ਬਾਤਾਂ ਕਰੀਏ, ਫਿਰ ਆਪਣੇ ਨਾਲ ਮਨਪ੍ਰੀਤ ਹੋਰਾਂ ਦੇ ਨਾਲ ਨਿਊਜ਼ ਤੇ ਫਿਰ ਹੋਰ ਜੋਕ ਤੇ ਜੋਕ ਆਉਣ ਦਿਓ ਅੱਜ। ਪਰ ਉਸ ਤੋਂ ਪਹਿਲਾਂ ਹਰਪ੍ਰੀਤ ਜੀ, ਅੱਜ ਦੇ ਪ੍ਰੋਗਰਾਮ ਚ ਆਪਾਂ ਕਿਹੜੀ ਜਾਣਕਾਰੀ ਦੇਣੀ?
3: ਬਿਲਕੁਲ ਸੁਖੀ ਜੀ, ਸੋ ਜਿੱਥੇ ਆਪਾਂ ਜਿਹੜੀ ਫੈਮਿਲੀ ਕਲਾਇੰਟ ਹੈਗੇ ਆ ਜਿਹਨਾਂ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਜਿਹੜੇ ਇੰਪਲੋਈ ਕੈਟਾਗਰੀ ਦੇ ਵਿੱਚ ਹੈਗੇ ਆ, ਉਹਨਾਂ ਦੀਆਂ ਮੋਰਗੇਜਿਸ ਆ, ਹਸਬੈਂਡ ਵਾਈਫ ਆ, ਬੱਚੇ ਆ, ਸੋ ਉਹਨਾਂ ਦੀ ਆਪਾਂ ਕਵਰੇਜ ਦੀ ਆਲਵੇਜ਼ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ। ਉੱਥੇ ਆਪਾਂ ਜਿਹੜੇ ਬਿਜ਼ਨਸ ਪਰਸਨ ਹੈਗੇ ਆ ਜਿਹਨਾਂ ਦੀਆਂ ਕਾਰਪੋਰੇਸ਼ਨਸ ਹੈਗੀਆਂ, ਸੋ ਉਹਦੀ ਰਿਗਾਰਡਿੰਗ ਵੀ ਆਪਾਂ ਗੱਲ ਕਰਦੇ ਰਹਿੰਦੇ ਹਾਂ ਕਿ ਉਹ ਆਪਣੀ ਜਿਹੜੀ ਕਾਰਪੋਰੇਟ ਪਾਲਿਸੀਜ਼ ਜਾਂ ਆਪਣੀ ਜਿਹੜੀ ਇਹ ਪਲੈਨਿੰਗ ਹੈਗੀ ਆ ਉਹ ਕਿੱਦਾਂ ਕਰ ਸਕਦੇ ਆ, ਕਿਹੜੀਆਂ ਕਿਹੜੀਆਂ ਸਟ੍ਰੈਟਜੀਜ਼ ਅਪਣਾ ਸਕਦੇ ਆ, ਕਿਹੜੀਆਂ ਕਿਹੜੀਆਂ ਕਵਰੇਜਸ ਦੀ ਉਹਨਾਂ ਨੂੰ ਜ਼ਰੂਰਤ ਹੁੰਦੀ ਆ? ਸੋ ਇੱਕ ਚੀਜ਼ ਦੀ ਆਪਾਂ ਹਮੇਸ਼ਾ ਇਨਫੋਰਮੇਸ਼ਨ ਦਿੰਦੇ ਹੁੰਦੇ ਹਾਂ, ਕਿਉਂਕਿ ਕੋਈ ਵੀ ਬਿਜ਼ਨਸ ਨੂੰ ਚਲਾਉਣ ਦੇ ਲਈ ਈਵਨ

0: ਤਾਂ ਜਿਹੜਾ ਪਰਸਨ ਉਹਨੂੰ ਕੰਪਨੀ ਨੂੰ ਖੋਲ ਰਿਹਾ ਹੈਗਾ ਉਹ, ਜਾਂ ਫਿਰ ਜਦੋਂ ਬਿਜ਼ਨਸ ਬਹੁਤ ਜ਼ਿਆਦਾ ਵਧੀਆ ਚੱਲ ਜਾਵੇ ਤਾਂ ਉਹਨਾਂ ਨੇ ਅੱਗੇ ਜਿਹੜੇ ਇੰਪਲੋਈਜ਼ ਹੈਗੇ ਉਹ ਬਹੁਤ ਇੰਪੋਰਟੈਂਟ ਹੁੰਦੇ ਆ। ਸੋ ਕਈ ਵਾਰ ਇੱਦਾਂ ਹੁੰਦਾ ਹੈ ਕਿ ਸਾਡਾ ਕੋਈ ਖਾਸ ਇੰਪਲੋਈ ਹੋਵੇ ਜਿਹਦੇ ਉੱਪਰ ਸਾਡਾ ਸਾਰਾ ਬਿਜ਼ਨਸ ਡਿਪੈਂਡ ਕਰਦਾ ਹੋਵੇ, ਜੇ ਕੱਲ੍ਹ ਨੂੰ ਇਨਕੇਸ ਉਸ ਇੰਪਲੋਈ ਨੂੰ ਕੁਛ ਹੋ ਜਾਂਦਾ ਹੈਗਾ ਆ, ਅਗਰ ਉਹ ਕੋਈ ਉਹ ਕ੍ਰਿਟੀਕਲ ਇਲਨੈਸ ਹੋ ਜਾਂਦੀ ਆ ਉਹਨੂੰ, ਜਾਂ ਕੋਈ ਉਹ ਡਿਸੇਬਲ ਹੋ ਜਾਂਦਾ ਆ, ਜਾਂ ਉਸ ਪਰਸਨ ਦੀ ਡੈਥ ਹੋ ਜਾਂਦੀ ਹੈਗੀ ਆ, ਉਸ ਦੇ ਪਰਸਨ ਦੇ ਜਾਣ ਤੋਂ ਬਾਅਦ ਉਹਨਾਂ ਦੇ ਬਿਜ਼ਨਸ ਦੇ ਉੱਪਰ ਬਹੁਤ ਇੰਪੈਕਟ ਪੈਂਦੇ ਆ। ਸੋ ਇਹਨਾਂ ਚੀਜ਼ਾਂ ਨੂੰ ਆਪਾਂ ਕਵਰ ਕਰ ਸਕਦੇ ਹਾਂ ਇੰਸ਼ੋਰੈਂਸ ਦੇ ਨਾਲ, ਕਿਉਂਕਿ ਜਦੋਂ ਇੱਕ ਕੀ ਪਰਸਨ ਹੈਗਾ ਆ ਜਿਹੜਾ ਤੁਹਾਡੇ ਬਿਜ਼ਨਸ ਲਈ ਇੰਪੋਰਟੈਂਟ ਹੈਗਾ ਆ, ਔਰ ਅਗਰ ਉਹਦੇ ਜਾਣ ਤੋਂ ਬਾਅਦ ਤੁਹਾਨੂੰ ਇੱਕ ਨਵਾਂ ਇੰਪਲੋਈ ਲਿਆਉਣਾ ਪੈਂਦਾ, ਉਹਨੂੰ ਟ੍ਰੇਨਿੰਗ ਵੀ ਦੇਣੀ ਪੈਂਦੀ ਆ, ਤੁਹਾਡੇ ਬਿਜ਼ਨਸ ਦੇ ਉੱਪਰ ਜਿਹੜਾ ਤੁਹਾਡਾ ਜਿੰਨਾ ਵੀ ਪ੍ਰੋਫਿਟ ਹੋ ਰਿਹਾ ਸੀ ਉਹਦੇ ਉੱਪਰ ਤੁਹਾਡੇ ਇੰਪੈਕਟ ਪੈਂਦੇ ਆ, ਤਾਂ ਉਹਨਾਂ ਚੀਜ਼ਾਂ ਨੂੰ ਕਵਰ ਕਰਨ ਦੇ ਲਈ ਤੁਸੀਂ ਆਪਣੇ ਕੀ ਪਰਸਨ ਦੀ ਇੰਸ਼ੋਰੈਂਸ ਕਰਵਾ ਸਕਦੇ ਆ, ਉਹ ਕੀ ਪਰਸਨ ਕੋਈ ਇੰਪਲੋਈ ਵੀ ਹੋ ਸਕਦਾ, ਉਹ ਕੀ ਪਰਸਨ ਤੁਸੀਂ ਆਪ ਐਜ਼ ਅ ਡਾਇਰੈਕਟਰ ਵੀ ਹੋ ਸਕਦੇ ਆ, ਤੁਸੀਂ ਐਜ਼ ਅ ਸ਼ੇਅਰ ਹੋਲਡਰ ਵੀ ਹੋ ਸਕਦੇ ਆ। ਸੋ ਉਹਦੇ ਵਿੱਚ ਮੇਨ ਚੀਜ਼ ਇਹ ਹੈਗੀ ਆ ਕਿ ਤੁਸੀਂ ਆਪਣੇ ਉਸ ਇੰਪਲੋਈ ਨੂੰ ਕਵਰ ਕਰ ਸਕਦੇ ਆ। ਐਂਡ ਬਹੁਤ ਸਾਰੀਆਂ ਇੱਦਾਂ ਦੀਆਂ ਪਲੈਨਿੰਗਸ ਹੈਗੀਆਂ ਆ, ਜੇ ਤੁਹਾਡੀਆਂ ਕਾਰਪੋਰੇਸ਼ਨਸ ਹੈਗੀਆਂ ਆ, ਜੇ ਤੁਸੀਂ ਕੋਈ ਬਿਜ਼ਨਸ ਓਨਰ ਹੈਗੇ ਆ, ਤੁਹਾਡੀਆਂ ਰਿਟੇਨ ਅਰਨਿੰਗ ਪਈਆਂ ਹੋਈਆਂ ਕਾਰਪੋਰੇਸ਼ਨ ਦੇ ਵਿੱਚ, ਉਹਨਾਂ ਨੂੰ ਆਪਾਂ ਟੈਕਸ ਐਫੀਸ਼ੀਐਂਟਲੀ ਕਿੱਦਾਂ ਯੂਜ਼ ਕਰਨਾ ਹੈਗਾ ਆ, ਤਾਂ ਕਿ ਆਪਾਂ ਕਿਹੜੀਆਂ ਕਿਹੜੀਆਂ ਸਟ੍ਰੈਟਜੀਜ਼ ਅਪਣਾ ਸਕਦੇ ਆ ਜਿਹੜੀਆਂ ਫਿਊਚਰ ਦੇ ਵਿੱਚ ਸਾਡੀਆਂ ਕਾਰਪੋਰੇਸ਼ਨਸ ਦੇ ਵਿੱਚ ਕੋਈ ਐਕਸਟਰਾ ਮਨੀ ਜਨਰੇਟ ਕਰ ਸਕਣ, ਜਿਹੜੀਆਂ ਆਪਾਂ ਲੇਟਰ ਔਨ ਆਪਣੀ ਰਿਟਾਇਰਮੈਂਟ ਲਈ ਯੂਜ਼ ਕਰਨੀ ਹੈਗੀ ਆ, ਜਾਂ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰਨ ਦੇ ਲਈ ਯੂਜ਼ ਕਰਨੀ ਆ, ਤਾਂ ਘੱਟ ਤੋਂ ਘੱਟ ਟੈਕਸ ਪੇ ਕਰਕੇ ਆਪਾਂ ਉਸ ਪੈਸੇ ਨੂੰ ਯੂਜ਼ ਕਰ ਸਕੀਏ। ਸੋ ਉਹਨਾਂ ਪਲੈਨਿੰਗਸ ਨੂੰ ਸਮਝਣ ਦੇ ਲਈ ਤੁਸੀਂ ਜ਼ਰੂਰ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਨੰਬਰ ਹੈਗਾ ਜੀ 416-8170-6500-416-8170-6500।
1: ਜੀ ਇੱਕ ਵਾਰੀ ਫਿਰ ਵਤਨੋਂ ਦੂਰ ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਢਾਬਾ ਔਨ ਦ ਫਾਲ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ ਆ, ਔਰ ਜੇਕਰ ਨਾਗਰਾ ਫਾਲ ਜਾਣ ਦਾ ਮੌਕਾ ਮਿਲ ਰਿਹਾ ਤੁਹਾਨੂੰ, ਕਿਉਂਕਿ ਇਹ ਵੀਕਐਂਡ ਬਹੁਤ ਅੱਛਾ ਆ ਰਿਹਾ, ਕਾਫੀ ਪਲੱਸ ਵੈਦਰ ਹੋਵੇਗਾ ਤੇ ਤੁਹਾਨੂੰ ਘਰ ਘਰੋਂ ਖਾਣਾ ਲੈ ਕੇ ਜਾਣ ਦੀ ਜ਼ਰੂਰਤ ਨਹੀਂ, ਉਹਨਾਂ ਦਾ ਵਧੀਆ ਖਾਣੇ ਦਾ ਆਨੰਦ ਮਾਣ ਸਕਦੇ ਹੋ ਨਿਆਗਰਾ ਫਾਲ ਦੇ ਵਿੱਚ। ਸੋ ਸਾਡੀਆਂ ਲਾਈਨਾਂ ਫਿਰ ਬਿਜ਼ੀ ਨੇ, ਸੋ ਦੇਖਦੇ ਹਾਂ ਸਾਡੇ ਕਿਹੜੇ ਕਾਲਰ ਨੇ ਜੀ। ਜੀ ਆਇਆਂ ਨੂੰ
2: ਹੈਲੋ।
1: ਜੀ ਜੀ ਜੀ
2: ਹਾਂਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ,
2: ਇੱਕ ਜੋਕ ਸੁਣਾਉਣਾ ਸੀ।
1: ਆਉਣ ਦਿਓ ਜੀ।
2: ਹਾਂਜੀ, ਇੱਕ ਲੜਕਾ ਹੁੰਦਾ, ਉਹ ਲੜਖੜਾਉਂਦਾ ਆਪਣੇ ਘਰ ਸ਼ਰਾਬ ਪੀ ਕੇ ਆਉਂਦਾ ਪੂਰੀ ਨਾ, ਤੇ ਉਹਦੀ ਵਾਈਫ ਕਹਿੰਦੀ ਆ ਵੀ ਕੀ ਹੋਇਆ ਤੂੰ ਅੱਜ ਫਿਰ ਸ਼ਰਾਬ ਪੀ ਕੇ ਆ ਗਿਆ ਇੰਨੀ ਜ਼ਿਆਦਾ ਨਾ, ਕਹਿੰਦਾ ਤੈਨੂੰ ਆਪਣੀ ਸੁਰਤੀ ਨੀ ਹੈਗੀ, ਕਹਿੰਦਾ ਮੈਨੂੰ ਸਾਰਾ ਪਤਾ, ਮੈਨੂੰ ਸਾਰਾ ਹੀ ਪਤਾ ਵਾ, ਮੈਨੂੰ ਪਤਾ ਵਾ ਵੀ ਤੇਰਾ ਕੀ ਇਰਾਦਾ, ਮੈਨੂੰ ਕੁਛ ਨੀ ਪਤਾ, ਮੈਂ ਸਭ ਕੁਛ ਜਾਣਦਾ। ਕਹਿੰਦੀ ਤੈਨੂੰ ਤੇ ਵੀ ਨੀ ਪਤਾ ਹੋਣਾ ਵੀ ਮੈਂ ਕੌਣ ਆ, ਕਹਿੰਦਾ ਕੀ ਗੱਲ ਕਰਦੇ ਹੋ ਭੈਣ ਜੀ, ਤੁਹਾਨੂੰ ਤਾਂ ਮੈਂ ਘਰ ਵੜਦੇ ਪਛਾਣ ਲਿਆ ਜੀ।
1: ਅੱਛਾ ਜੀ, ਮੈਂ ਵੀ ਇੱਕ ਹੋਰ ਸੁਣਾਉਣਾ ਤੁਹਾਨੂੰ ਇਦਾਂ ਦੇ। ਇੱਕ ਨਾ ਹਸਬੈਂਡ ਵਾਈਫ ਖੜੇ, ਤੋਂ ਹਸਬੈਂਡ ਨੇ ਨਵੀਂ ਸ਼ਰਟ ਪਾਈ ਤੇ ਵਾਈਫ ਕਹਿੰਦੀ ਵਾਓ ਕਿੰਨੀ ਸੋਹਣੀ ਸ਼ਰਟ ਆ ਹਨਾ, ਕਹਿੰਦਾ ਕੋਈ ਨਾ ਇੰਨੀ ਤਾਰੀਫ ਨਾ ਕਰ, ਮੈਂ ਤੈਨੂੰ ਸੂਟ ਨੀ ਲੈ ਕੇ ਦੇਣਾ। ਕਹਿੰਦੀ ਮੈਂ ਸ਼ਰਟ ਦੀ ਤਾਰੀਫ ਕੀਤੀ, ਮੂੰਹ ਤੇ ਵਿੱਚ ਤੇਰਾ ਹੀ ਆ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਕਾਲ ਕਰਨ ਦੇ ਲਈ। 9057990999 ਸਾਡਾ ਨੰਬਰ ਹੈ, ਤੇ ਜੇਕਰ ਤੁਸੀਂ ਆਪਣੇ ਬਿਜ਼ਨਸ ਨੂੰ ਵੀ ਪ੍ਰਮੋਟ ਕਰਵਾਉਣਾ ਸਾਡੇ ਰਾਹੀਂ, ਔਰ ਸਾਡਾ ਤਕਰੀਬਨ 2 ਘੰਟੇ ਦਾ ਇਹ ਪੈਕੇਜ ਹੁੰਦਾ ਹੈ, 12 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਕਦੀ ਵੀ ਤੁਸੀਂ ਉਹਦੇ ਚੋਂ ਸਾਡੀਆਂ ਸੇਵਾਵਾਂ ਲੈ ਸਕਦੇ ਹੋ। ਪਹਿਲਾਂ ਦੇਵਤਾ ਆਦਲਾ ਜੀ ਹੁੰਦੇ, ਉਸ ਤੋਂ ਬਾਅਦ ਸਾਡੀ ਵਾਰੀ ਆ ਜਾਂਦੀ ਆ, ਤੇ ਤੁਸੀਂ ਨੰਬਰ ਹੈ 9057990999 ਤੇ ਕਾਲ ਕਰ ਸਕਦੇ ਹੋ। ਮਨਪ੍ਰੀਤ ਤੁਹਾਨੂੰ ਨੂੰ ਪੁੱਛੀਏ ਹਾਲ ਇੰਡੀਆ ਦਾ। ਜੀ ਮਨਪ੍ਰੀਤ ਜੀ, ਕਿਹੜੀ ਕਿਹੜੀ ਖਬਰ ਹੈ
3: ਜੀ? ਸੁਖੀ ਜੀ, ਖਬਰਾਂ ਬਹੁਤ ਸਾਰੀਆਂ ਨੇ। ਸੋ ਸਭ ਤੋਂ ਪਹਿਲਾਂ ਤਾਂ ਮੌਸਮ ਦੀ ਗੱਲ ਕਰ ਲੈਂਦੇ ਹਾਂ ਕਿ ਬਹੁਤ ਤੇਜ਼ ਹਨੇਰੀ ਦੇ ਨਾਲ ਹਵਾਵਾਂ ਤੇ ਮੀਂਹ ਪਿਆ ਬਹੁਤ ਜਗ੍ਹਾ ਤੇ, ਬਹੁਤ ਜਗ੍ਹਾ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਗੜੇ ਪਏ, ਤੇ ਉਹਦੇ ਨਾਲ ਮੌਸਮ ਜਿਹੜਾ ਹੈ ਠੰਡਾ ਹੋ ਗਿਆ, ਗਰਮੀ ਤੋਂ ਕਹਿ ਸਕਦੇ ਆ ਰਾਹਤ ਮਿਲੀ।
1: ਬਿਲਕੁਲ ਮਨਪ੍ਰੀਤ ਜੀ, ਸਾਡੇ ਕੋਲ ਵੀ ਨਿਊਜ਼ ਪਹੁੰਚੀ ਕਿ ਅੱਜ ਅੰਮ੍ਰਿਤਸਰ ਦਾ ਇੱਕ ਬਹੁਤ ਅਨੋਖਾ ਦ੍ਰਿਸ਼ ਦੇਖਣ ਨੂੰ ਮਿਲਿਆ, ਦਿਨ ਦੇ ਵਿੱਚ ਹੀ ਹਨੇਰਾ ਸੀ।
3: ਹਾਂਜੀ ਹਾਂਜੀ, ਐਵੇਂ ਹੀ ਸੀਗਾ ਸੁਖੀ ਜੀ, ਔਰ ਕਈ ਜਗ੍ਹਾ ਦੇ ਉੱਪਰ ਜਲੰਧਰ ਦੇ ਵਿੱਚ ਵੀ ਤਕਰੀਬਨ ਐਵੇਂ ਸੀਗਾ ਈਵਨਿੰਗ ਟਾਈਮ, ਤੇ ਤਰਨ ਤਾਰਨ ਦੇ ਵਿੱਚ ਬਹੁਤ ਗੜੇ ਪਏ, ਐਵੇਂ ਹੀ ਹੋਰ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆ ਭਾਰੀ ਜਿਹੜੀ ਗੜੇ ਮਾਰੀ ਆ ਉਹ ਦੇਖਣ ਨੂੰ ਮਿਲੀ, ਤੇ ਕਹਿ ਸਕਦੇ ਹਾਂ ਵੀ ਚਲੋ ਫਸਲਾਂ ਨੂੰ ਪਾਣੀ ਲੱਗਣਾ ਹੀ ਸੀਗਾ, ਪਰ ਜਿਹੜਾ ਨੁਕਸਾਨ ਜ਼ਿਆਦਾ ਉਹ ਦਰਖਤਾਂ ਦਾ ਹੋਇਆ ਜਾਂ ਬਿਜਲੀ ਦਾ ਹੋਇਆ ਕਈ ਜਗ੍ਹਾ ਤੇ, ਸੋ ਉਹਨੂੰ ਥੋੜਾ ਜਿਹਾ ਟਾਈਮ ਲੱਗੂਗਾ, ਕਈ ਜਗ੍ਹਾ ਤੇ ਬਿਜਲੀ ਜ਼ਰੂਰ ਗੁੱਲ ਹੋਈ ਆ, ਬਾਕੀ ਕੋਈ ਜਾਨੀ ਮਾਲੀ ਨੁਕਸਾਨ ਜਿਹੜਾ ਨਹੀਂ ਹੋਇਆ, ਤੇ ਗਰਮੀ ਤੋਂ ਰਾਹਤ ਮਿਲੀ ਆ। ਗਰਮੀ ਪਿਛਲੇ ਕਈ ਦਿਨਾਂ ਤੋਂ ਸੱਚ ਚ ਲੋਕ ਬਹੁਤ ਮਨਾ ਰਹੇ ਸੀ, ਚਲੋ ਸੀਜ਼ਨ ਆ, ਮੌਸਮ ਹੈ, ਆਪਣੇ ਹਿਸਾਬ ਦੇ ਨਾਲ ਇਹਨਾਂ ਨੇ ਬਦਲਣਾ ਵੀ ਆ, ਰੰਗ ਬਦਲਦੇ ਨੇ ਮੌਸਮ, ਤੇ ਚੇਂਜਸ ਜਿਹੜੀਆਂ ਨੇ ਦੇਖਣ ਨੂੰ ਮਿਲੀਆਂ, ਇਹਦਾ ਕਰਕੇ ਹੁਣ 3-4 ਦਿਨ ਜਿਹੜੇ ਆਉਣ ਵਾਲੇ ਨੇ ਉਹ ਥੋੜੇ ਜਿਹੇ ਰਾਹਤ ਦੇ ਨਿਕਲਣਗੇ
1: ਜੀ। ਇਹ ਤਾਂ ਹੋ ਗਈ ਮੌਸਮ ਦੀ ਗੱਲ, ਹੋਰ ਕੋਈ ਖਾਸ ਹੋਰ ਖਬਰ ਹੋਵੇ
3: ਜੀ? ਬਿਲਕੁਲ ਸੁਖੀ ਜੀ, ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਜੂਨ ਮਹੀਨੇ ਤੋਂ ਅਗਲੇ 3 ਮਹੀਨਿਆਂ ਦੇ ਲਈ ਆਪਣੇ ਜਿੰਨੇ ਵੀ ਇੰਟਰਨੈਸ਼ਨਲ ਨੈਟਵਰਕ ਆ ਉਹਨਾਂ ਦੇ ਵਿੱਚ ਵੱਡੀ ਕਟੌਤੀ ਕਰਨ ਦਾ ਜੇ ਐਲਾਨ ਕੀਤਾ ਹੈ। ਹਵਾਈ ਜਹਾਜ਼ ਦੇ ਤੇਲ ਦੀਆਂ ਵੱਧਦੀਆਂ ਕੀਮਤਾਂ ਦੇ ਕਾਰਨ ਏਅਰਲਾਈਨ ਦੇ ਕੰਮਕਾਜ ਤੇ ਉਹਨਾਂ ਨੇ ਕਿਹਾ ਕਿ ਭਾਰੀ ਦਬਾਅ ਪੈ ਰਿਹਾ ਹੈ, ਜਿਹਦੇ ਕਾਰਨ ਕਈ ਮੁੱਖ ਰੂਟਾਂ ਤੇ ਜਿਹੜੀ ਉਡਾਣਾਂ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਆ। ਔਰ ਏਅਰ ਇੰਡੀਆ ਨੇ ਦਿੱਲੀ ਸਥਿਤ ਆਪਣੇ ਮੁੱਖ ਹੱਬ ਤੋਂ ਸ਼ਿਕਾਗੋ, ਨਿਊਯਾਰਕ, ਸਿੰਗਾਪੁਰ ਤੇ ਸ਼ੰਘਾਈ ਵਰਗੇ ਜਿਹੜੇ ਇੰਪੋਰਟੈਂਟ ਸ਼ਹਿਰਾਂ ਲਈ ਉਡਾਣਾ ਜਾਂਦੀਆਂ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਰੋਕਣ ਦਾ ਫੈਸਲਾ ਕੀਤਾ ਹੈ ਤੇ ਇਸ ਤੋਂ ਬਿਨਾਂ ਸੈਨ ਫਰਾਂਸਿਸਕੋ, ਪੈਰਿਸ ਤੇ ਟੋਰਾਂਟੋ ਵਰਗੇ ਰੂਟਾਂ ਦੇ ਲਈ ਉਡਾਣਾਂ ਦੀ ਜਿਹੜੀ ਗਿਣਤੀ ਆ ਉਹ ਘਟਾਈ ਗਈ ਆ। ਏਅਰਲਾਈਨ ਨੇ ਰੋਜ਼ਾਨਾ ਲਗਭਗ 100 ਉਡਾਣਾਂ ਦੀ ਕਟੌਤੀ ਕੀਤੀ ਹੈ ਤੇ ਤੇਲ ਦੀਆਂ ਕੀਮਤਾਂ ਦੀ ਭਾਰੀ ਜਿਹੜੀ ਉਛਾਲਮਈ ਹੋਈ ਆ 226 ਦੇ ਅੰਕੜਿਆਂ ਅਨੁਸਾਰ, ਉਹਦੇ ਮੁਤਾਬਿਕ ਜਿਹੜਾ ਇਹ ਫੈਸਲਾ ਲਿਆ ਗਿਆ
1: ਜੀ। ਇਸ ਦੇ ਨਾਲ ਨਾਲ ਦੱਸ ਦਈਏ ਕਿ ਜਿਵੇਂ ਤੁਹਾਨੂੰ ਪਤਾ ਕਿ ਸਾਡੀ ਟੀਮ ਜਿਹੜੀ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੀ ਹੈ, ਸਾਡੇ ਕੋਲ ਕੁਝ ਇੱਕ ਯੂਨਿਟ ਆਏ ਨੇ। ਅਗਰ ਤੁਸੀਂ ਮਿਸਾਗਾ ਦੇ ਵਿੱਚ ਵਧੀਆ ਜਗ੍ਹਾ, ਹਾਈਵੇ ਦੇ ਬਿਲਕੁਲ ਨਜ਼ਦੀਕ ਆਪਣਾ ਕੋਈ ਬਿਜ਼ਨਸ ਖੋਲ੍ਹਣਾ ਚਾਹੁੰਦੇ ਹੋ, ਭਾਵੇਂ ਉਹ ਯੂਨਿਟ ਬਾਏ ਕਰਨਾ ਚਾਹੁੰਦੇ ਹੋ ਤੇ ਭਾਵੇਂ ਤੁਸੀਂ ਰੈਂਟ ਕਰਨਾ ਚਾਹੁੰਦੇ ਹੋ, 1000 ਸਕੁਅਰ ਫੀਟ ਤੋਂ ਲੈ ਕੇ 2000, 3000, 4000 ਜਿੰਨਾ ਮਰਜ਼ੀ ਦਾ ਤੁਸੀਂ ਯੂਨਿਟ ਲੈ ਸਕਦੇ ਹੋ, ਸਿਰਫ 550 ਪ੍ਰਤੀ ਪਰ ਫੀਟ ਦੇ ਹਿਸਾਬ ਦੇ ਨਾਲ ਤੁਹਾਨੂੰ ਇਹ ਜਗ੍ਹਾ ਮਿਲ ਸਕਦੀ ਹੈ। ਨੰਬਰ ਹੈ 416-881-7070, 416-881-7070 ਦੇ ਉੱਤੇ। ਤੇ ਇਸ ਦੇ ਨਾਲ ਨਾਲ ਸੋਰੀ ਜੀ, ਅੱਜ ਸਿਹਤ ਇਜਾਜ਼ਤ ਨਹੀਂ ਦੇ ਰਹੀ। ਕੱਲ ਤੁਹਾਨੂੰ ਦੱਸਿਆ ਸੀ ਕਿ ਸਾਡੀ ਟੀਮ ਦੇ ਕੋਲ ਕੁਝ ਗੈਸ ਸਟੇਸ਼ਨ ਆਏ ਨੇ, ਜਿਨ੍ਹਾਂ ਦੇ ਵਿੱਚੋਂ ਔਰੰਜਵਿਲ ਦੇ ਵਿੱਚ, ਕਿਚਨਰ ਦੇ ਵਿੱਚ, ਹੈਮਲਟਨ ਦੇ ਵਿੱਚ, ਪਿਕਰਿੰਗ ਦੇ ਵਿੱਚ ਤੇ ਨਾਲ ਹੈ ਜਿਹੜਾ ਵੁੱਡਸਟਾਕ ਦੇ ਵਿੱਚ। ਇਹ ਗੈਸ ਸਟੇਸ਼ਨ ਕਾਫੀ ਇਨਕਮ ਵਾਲੇ ਨੇ, ਜਿਨ੍ਹਾਂ ਦੇ ਵਿੱਚ ਕਈਆਂ ਗੈਸ ਸਟੇਸ਼ਨਾਂ ਦੇ ਨਾਲ ਕਾਰਵਾਸ਼ ਨੇ, ਕਈ ਗੈਸ ਸਟੇਸ਼ਨਾਂ ਦੇ ਨਾਲ ਟਿਮ ਹੋਟਲਸ ਨੇ, ਕਈਆਂ ਦੇ ਨਾਲ ਰੈਸਟੋਰੈਂਟ ਹੈ, ਔਰ ਕਈਆਂ ਦੇ ਨਾਲ ਅਪਾਰਟਮੈਂਟਸ ਔਰ ਜਿਹੜੇ ਕਨਵੀਨੀਅੰਸ ਸਟੋਰ ਨੇ, ਜਿਨ੍ਹਾਂ ਦੇ ਕੈਪ ਰੇਟ ਕਹਿ ਲਈਏ ਕਿ ਰਫਲੀ 9% ਤੋਂ ਲੈ ਕੇ 10% ਤੱਕ ਨੇ। ਚੰਗੀ ਇਨਕਮ ਹੈ, ਤੁਸੀਂ ਪਰਿਵਾਰਕ ਬਿਜ਼ਨਸ ਕਰ ਸਕਦੇ ਹੋ। ਕੀਮਤ 3 ਮਿਲੀਅਨ ਤੋਂ ਲੈ ਕੇ 5 ਮਿਲੀਅਨ ਦੇ ਦਰਮਿਆਨ ਹੈ, ਡਿਪੈਂਡ ਹੈ ਕਿਹੜੀ ਜਗ੍ਹਾ ਕਿੱਥੇ ਤੁਸੀਂ ਲੈ ਰਹੇ ਹੋ। ਆਪਣਾ ਸਮਾਂ ਕੱਢ ਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਬਣਾਉਣ ਲਈ 416-881-7070, 416-881-7070, ਜਾਣੀ ਕਿ 7070 ਦੇ ਉੱਤੇ ਤੁਹਾਡੀ ਕਾਲ ਆ ਸਕਦੀ ਹੈ ਜੀ। ਤੇ ਬਾਕੀ ਖਬਰਾਂ ਵੱਲ ਨੂੰ ਵੀ ਚੱਲਦੇ ਹਾਂ, ਉਸ ਤੋਂ ਪਹਿਲਾਂ ਆਪਾਂ ਕਿਰਨ ਜੀ ਇੱਕ ਗੀਤ ਵੱਲ ਨੂੰ ਚੱਲੀਏ, ਮਿਊਜ਼ਿਕ ਦੀ ਥੋੜਾ ਜਿਹਾ ਥੋੜਾ ਐਂਟਰਟੇਨ ਕਰ ਲਈਏ।
0: ਬਿਲਕੁਲ ਜੀ, ਬਿਲਕੁਲ। ਸੋ ਆਪਾਂ ਇੱਕ ਗੀਤ ਲਾਉਂਦੇ, ਉਹਦੇ ਬਾਅਦ ਆਪਾਂ ਜਿਹੜੀਆਂ ਜੀ ਰਹਿੰਦੀਆਂ ਖਬਰਾਂ ਤੇ ਕੁਛ ਸਾਡੇ ਸਪਾਂਸਰਸ ਦੇ ਮੈਸੇਜਸ ਸਾਂਝੇ ਕਰਦੇ।
4: ਸਵੀਕਾਰ ਕਰਦੇ, ਅੱਜ ਮੈਨੂੰ ਜਨਾਨਾ ਲਿਬਾਸ ਵੀ ਪਹਿਨਾ ਦੇ, ਮੇਰੇ ਹੱਥ ਚ ਵੰਗਾ, ਪੈਰਾਂ ਚ ਚਾਂਜਰਾਂ ਤੇ ਕੰਨਾਂ ਚ ਝੁਮਕੇ ਵੀ ਪਾ ਦੇ। ਤੇ ਉਹ ਬੀਬੀ ਪੁੱਛਦੀ, ਬਾਬਾ ਲੱਗਦਾ ਤੂੰ ਕਮਲਾ ਹੋ ਗਿਆ, ਬੀਬੀ ਤੇਰੀ ਜ਼ੁਬਾਨ ਮੁਬਾਰਕ ਹੋਵੇ, ਜੇ ਕਿਤੇ ਮੈਂ ਕਮਲਾ ਹੋ ਜਾਂਦਾ, ਜੇ ਕਿਤੇ ਮੈਂ ਪਾਗਲ ਹੋ ਜਾਂਦਾ। ਪਾਗਲ ਤੇ ਉਹ ਹੁੰਦਾ ਜਿਹੜਾ ਗੱਲ ਪਾ ਜਾਂਦਾ। ਤੇ ਬਾਬਾ ਬੁੱਲੇ ਸ਼ਾਹ ਹੋ ਕੇ ਤਿਆਰ, ਲੈ ਕੇ ਤਵਾਇਫਾਂ ਨੂੰ ਨਾਲ, ਆਪਣੇ ਪੀਰ ਦੇ ਦਰਬਾਰ ਵੱਲ ਨੂੰ ਚੱਲ ਪਿਆ ਤੇ ਕੀ ਕਹਿੰਦਾ,

0: ਹਾਂ ਬਤਨੂ ਦੂਰ ਦੇ ਉੱਤੇ ਸਰਦਾਰ ਅਲੀ ਹੋਰਾਂ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ ਦੇ ਨਾਲ ਜੁੜੇ ਹੋਏ ਹੋ ਔਰ ਤੁਹਾਡਾ ਸਾਡਾ ਸਾਥ ਤਕਰੀਬਨ ਆਪਣਾ ਹੈਗਾ ਜੀ 2 ਵਜੇ ਤੱਕ ਰਹਿਣਾ ਹੋਰ ਵੀ ਗੀਤ ਸੰਗੀਤ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕੋਈ ਪ੍ਰੋਗਰਾਮ ਨੂੰ ਫੀਡਬੈਕ ਦੇਣੀ ਚਾਹੁੰਦੇ ਹੋ ਸਾਨੂੰ ਟੈਕਸਟ ਮੈਸੇਜ ਕਰ ਸਕਦੇ ਹੋ ਜੀ 9057990999 ਦੇ ਉੱਤੇ ਵਟਸਐਪ ਮੈਸੇਜ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ ਲਓ ਫਿਰ ਹੁਣ ਜਿਹੜੀ ਸਾਡੀ ਲਾਈਨ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਡਾਲਰਾਂ ਦੀ ਬਚਤ ਕਰਵਾਈਏ ਨੋਵਲ ਫਰੈਸ਼ ਫੂਡ ਦੇ ਨਾਲ ਸਾਡੀ ਲਾਈਨ ਮਿਲ ਗਈ ਹੈ ਮੀਆਂ ਜੀ ਸਾਡੇ ਨਾਲ ਨੇ ਕਿਉਂਕਿ ਹੋਲਸੇਲ ਕਰਦੇ ਨੇ ਦੂਜੇ ਸਟੋਰਾਂ ਨੂੰ ਔਰ ਕਾਫੀ ਕੀਮਤਾਂ ਦੇ ਵਿੱਚ ਇਹਨਾਂ ਨੇ ਘੱਟ ਗਿਰਾਵਟ ਮਤਲਬ ਕਾਫੀ ਕੀਮਤਾਂ ਘੱਟ ਕੀਤੀਆਂ ਹੋਈਆਂ ਨੇ ਜਿਹੜਾ ਕਿ ਤੁਹਾਡਾ ਫਾਇਦਾ ਹੋ ਸਕੇ ਇਸ ਮਹਿੰਗਾਈ ਦੇ ਸਮੇਂ ਦੇ ਉੱਤੇ ਮੀਆਂ ਜੀ ਵੈਲਕਮ ਜੀ ਆਇਆਂ ਨੂੰ
1: ਮਿਹਰਬਾਨੀ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਵਤਨੋਂ ਦੂਰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਪਹਿਲੀ ਦੱਸੋ ਜੀ ਜਿਹੜੀ ਤੀਸਰੀ ਲੋਕੇਸ਼ਨ ਆਪਣੀ ਖੁੱਲਣ ਜਾ ਰਹੀ ਹੈ ਕਿ ਕਿੰਨੀ ਕੁ ਦੇਰ ਹੋਰ ਇਹਦੇ ਚ ਲੱਗ ਰਹੀ ਆ
1: ਇਹਦੇ ਦੇਖੋ ਐਂਡ ਆਫ ਦਾ ਮੰਥ ਜਿਹੜੀ ਆ ਖੁੱਲ ਜਾਏਗੀ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਤੁਹਾਨੂੰ ਪਤਾ ਸਿਟੀ ਦੀ ਪ੍ਰੋਬਲਮ ਆ ਜਾਂਦੀ ਹੈ ਸਮਟਾਈਮ ਕੋਈ ਚੀਜ਼ ਅਪਰੂਵ ਕਰਵਾਉਣੀ ਹੋਵੇ
0: ਹਾਂਜੀ
1: ਉਹੀ ਥੋੜਾ ਜਿਹਾ ਮਸਲਾ ਲਿਖਣ ਨੂੰ ਠੀਕ ਹੋ ਜਾਏਗਾ
0: ਜੀ ਤੇ ਹੁਣ ਜਿਹੜੀਆਂ ਦੋ ਲੋਕੇਸ਼ਨਾਂ ਉਹਨਾਂ ਦੇ ਉੱਪਰ ਜਿਹੜੇ ਜਿਹੜੇ ਸਪੈਸ਼ਲ ਸੇਲ ਚੱਲ ਰਹੀ ਆ ਕਿਉਂਕਿ ਇਸ ਟਾਈਮ ਲੋਕੀ ਬਹੁਤ ਪਰੇਸ਼ਾਨ ਨੇ ਬਾਹਰ ਦੂਜੇ ਸਟੋਰਾਂ ਤੇ ਗਰੋਸਰੀ ਬੜੀ ਮਹਿੰਗੀ ਆ ਔਰ ਕਿਉਂਕਿ ਤੁਸੀਂ ਹੋਲਸੇਲ ਕਰਦੇ ਹੋ ਤੇ ਤੁਸੀਂ ਕਾਫੀ ਫਾਇਦਾ ਪਰਿਵਾਰਾਂ ਦਾ ਕਰਦੇ ਹੋ
1: ਹਾਂਜੀ ਬਿਲਕੁਲ ਸੁਖੀ ਜੀ ਪਹਿਲਾਂ ਤਾਂ ਮੈਂ ਉਹਨਾਂ ਸੈਂਕੜਿਆਂ ਹੀ ਫੈਮਲੀਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਜਿਹੜੀਆਂ ਲਾਸਟ ਵੀਕ ਐਡ ਸੁਣ ਕੇ ਤੇ ਨੋਵਲ ਫਰੈਸ਼ ਫੂਡ ਦੇ ਉੱਤੇ ਤਸ਼ਰੀਫ ਲਿਆਏ ਜਿੱਥੇ ਉਹਨਾਂ ਨੇ ਆਪਣੇ ਮਿਹਨਤ ਕਮਾਏ ਹੋਏ ਡਾਲਰਾਂ ਦੀ ਬਚਤ ਕੀਤੀ ਉੱਥੇ ਸਾਡਾ ਹੌਸਲਾ ਵੀ ਅਸਮਾਨ ਦੀ ਬੁਲੰਦੀ ਤੱਕ ਗਿਆ ਤੇ ਹੁਣ ਅਗਰ ਅਸੀਂ ਦਾਲਾਂ ਦੀ ਗੱਲ ਕਰੀਏ ਤੇ ਦਾਲਾਂ ਮਸਾਂ ਹੀ ਦਾਲ ਮਸਰ ਸਾਹਿਬ 299 ਆ ਅਗਰ ਵਾਈਟ ਚਨਾ ਲੈਣਾ ਤਾਂ ਉਹ ਵੀ 299 ਦੇ 4 ਪਾਉਂਡ ਦੇ ਲਿਫਾਫੇ ਨੇ 4 ਪਾਉਂਡ ਮਿਲੇਗਾ ਚਨਾ ਦਾਲ ਔਰ ਕਾਲਾ ਚਨਾ ਜਿਹੜਾ ਉਹ 399 ਦੇ ਵਿੱਚ 4 ਪਾਉਂਡ ਮਿਲੇਗਾ ਔਰ ਅਗਰ ਤੁਸੀਂ ਗੋਲਡ ਲੈਣਾ 22 ਪਾਉਂਡ ਦੀ ਪੇਟੀ ਬਾਕਸ ਉਹ 24.99 ਦਾ ਮਿਲੇਗਾ ਤੇ ਅਗਰ ਤੁਸੀਂ 2 ਪਾਉਂਡ ਗੁੜ ਦਾ ਜਾਰ ਜਿਹੜਾ ਹੁੰਦਾ ਉਹ ਲੈਣਾ ਤਾਂ 299 ਦੇ ਵਿੱਚ ਗੁੜ ਜਾਂ ਛੱਤਰ ਜੋ ਮਰਜ਼ੀ ਲੈ ਸਕਦੇ ਜੇ ਔਰ ਆਟਿਆਂ ਦੇ ਵਿੱਚ 1299 ਦੇ ਵਿੱਚ ਆਸ਼ੀਰਵਾਦ ਆਟਾ ਮਿਲ ਜਾਏਗਾ ਸਾਡੇ ਬਜ਼ੁਰਗ ਸਟੋਨ ਗਰਾਉਂਡ ਆਟਾ ADM ਖਾਂਦੇ ਨੇ ਉਹ ਵੀ ਬੜੀ ਗੁੱਡ ਪ੍ਰਾਈਸ 21.99 ਦੇ ਵਿੱਚ 20 ਕਿਲੋ ਹੁੰਦਾ ਉਹ ਮਿਲ ਜਾਏਗਾ ਔਰ ਸੁਖੀ ਜੀ ਸਾਡਾ ਮਸਟਰਡ ਆਇਲ AAA ਦਾ ਮਸਟਰਡ ਆਇਲ ਪੂਰੀ ਦੁਨੀਆਂ ਲੈ ਕੇ ਜਾਂਦੀ ਹੈ ਔਰ ਬਹੁਤ ਹੀ ਟਾਪ ਕੁਆਲਿਟੀ ਹੈ 100% ਪਿਓਰ ਹੈ ਔਰ ਕੋਲਡ ਪ੍ਰੈਸਡ ਆ ਕੋਈ ਵੀ ਬੰਦਾ ਇੱਕ ਵਾਰੀ ਲੈ ਕੇ ਜਾਏਗਾ ਤੋ ਇਨਸ਼ਾਅੱਲਾ ਦੁਬਾਰਾ ਜ਼ਰੂਰ ਲੈ ਕੇ ਜਾਏਗਾ ਪ੍ਰਾਈਸ ਉਹਦੀ ਸਿਰਫ $19.99 ਆ ਇਸੇ ਤਰ੍ਹਾਂ ਅਗਰ ਤੁਸੀਂ ਜ਼ੀਰਾ ਲੈਣਾ ਵਾ ਜ਼ੀਰੇ ਦੀ ਪ੍ਰਾਈਸ ਸਰੋਤੇ ਗੌਰ ਨਾਲ ਸੁਣ ਲੈਣ 249 ਪਰ ਪਾਉਂਡ ਆ ਔਰ ਅਜਵੈਨ ਜਿਹੜੀ 299 ਪਰ ਪਾਉਂਡ ਆ ਸੌਂਫ 199 ਪਰ ਪਾਉਂਡ ਆ ਧਨੀਆ 199 ਪਰ ਪਾਉਂਡ ਆ ਕਿਨੂਆ 199 ਆ ਪਾਉਂਡ ਇਸੇ ਤਰ੍ਹਾਂ ਬੇਸ਼ੁਮਾਰ ਪ੍ਰਾਈਸਿਸ ਨੇ ਤੁਸੀਂ ਹਮੇਸ਼ਾ ਦੀ ਤਰ੍ਹਾਂ ਸਾਥ ਦੇਣਾ ਨੋਬਲ ਫਰੈਸ਼ ਫੂਡ ਦਾ ਸਾਡੀਆਂ 2 ਲੋਕੇਸ਼ਨਾਂ ਇਸ ਵੇਲੇ ਕਰ ਰਹੀਆਂ ਨੇ 2945 ਸੈਂਡਰਵੁੱਡ ਪਾਰਕਵੇ ਈਸਟ ਸੈਂਡਰਵੁੱਡ ਐਂਡ ਏਅਰਪੋਰਟ ਮੇਨ ਇੰਟਰਸੈਕਸ਼ਨ ਬਣਦਾ ਔਰ ਦੂਸਰੀ ਲੋਕੇਸ਼ਨ ਜਿਹੜੀ ਆ 20 ਗਲਿੰਗਹੈਮ ਡਰਾਈਵ ਬਵੇਡ ਐਂਡ ਹਾਈਵੇ 10 ਦਾ ਮੇਨ ਇੰਟਰਸੈਕਸ਼ਨ ਬਣਦਾ ਵਾ ਔਰ ਸਟੋਰ ਨਵਾਂ ਖੁੱਲੇਗਾ ਤੇ ਮੈਂ ਲਾਸਟ ਟਾਈਮ ਵੀ ਅਨਾਊਂਸ ਕੀਤਾ ਸੀ 20 ਸਾਲ ਪਹਿਲੇ ਪਿੱਛੇ ਚਲੇ ਜਾਓ ਮੈਂ ਗਰੋਸਰੀ ਦਾ ਕੰਮ ਕਰਦਾ ਗਰੋਸਰੀ ਦੀਆਂ ਪ੍ਰਾਈਸਾਂ 20 ਸਾਲ ਪਿੱਛੇ ਜਾ ਕੇ ਮਜ਼ਾ ਆਏਗਾ ਜਦੋਂ ਸਟੋਰ ਖੁੱਲੇਗਾ ਕੰਪੀਟੀਸ਼ਨ ਬਹੁਤ ਹੈ ਸੁਖੀ ਜੀ
0: ਜੀ
1: ਲੇਕਿਨ ਓਪਨਿੰਗ ਹੋਏਗੀ ਤਾਂ ਮਜ਼ਾ ਆਏਗਾ ਤੇ
0: ਮਤਲਬ
1: ਉਹਨਾਂ ਦਾ ਬਹੁਤ ਗਰੋਸਰੀ ਦੇ ਵਿੱਚ ਫਾਇਦਾ ਕਰਾਂਗਾ
0: ਮੈਂ ਕਿਹਾ ਜੀ ਓਪਨਿੰਗ ਵਾਲੇ ਦਿਨ ਬਤਨੋਂ ਦੂਰ ਦੀ ਟੀਮ ਉੱਥੋਂ ਲਾਈਵ ਪ੍ਰੋਗਰਾਮ ਕਰੇਗੀ ਤੇ ਆਪਾਂ ਸਾਡੇ ਲਿਸਨਰ ਦਾ ਸਾਰਿਆਂ ਦਾ ਬਹੁਤ ਸਾਰਾ ਫਾਇਦਾ ਕਰਾਂਗੇ
1: ਆਪਕੋ ਸੁਖੀ ਭਾਈ ਵੀ ਉੱਥੇ ਹੋਣਗੇ ਤੁਸੀਂ ਸੁਖੀ ਭਾਈ ਨੂੰ ਮਿਲੋ ਵਾਸਤੇ ਉਹ ਬਹੁਤ ਪਿਆਰ ਕਰਦੇ ਜੇ ਤੁਸੀਂ ਇਹਨਾਂ ਨਾਲ ਨਾਲੇ ਤੁਹਾਨੂੰ ਗੱਲਬਾਤ ਕਰਨ ਦਾ ਮੌਕਾ ਮਿਲ ਜਾਏਗਾ
0: ਬਹੁਤ ਬਹੁਤ ਧੰਨਵਾਦ ਮੀਆਂ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਗੁੱਡ ਲੱਕ ਜੀ ਸੋ ਇਸ ਦੇ ਨਾਲ ਨਾਲ ਇੱਕ ਵਾਰੀ ਮੈਂ ਫਿਰ ਦੱਸਦਾ ਕਿ ਅੱਜ ਦਾ ਪ੍ਰੋਗਰਾਮ ਅਸੀਂ ਜਿਹੜਾ ਹੈ ਓਂਕਾਰ ਟੂਰ ਐਂਡ ਟਰੈਵਲ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ ਗ੍ਰੇਟ ਪੰਜਾਬ ਚ ਇਹਨਾਂ ਦਾ ਦਫ਼ਤਰ ਹੈ ਕਿਤੇ ਵੀ ਜਾਣਾ ਤੇ ਸਸਤੀਆਂ ਹਵਾਈ ਟਿਕਟਾਂ ਲਈ 9056789555 ਤੇ ਗੱਲ ਕਰ ਸਕਦੇ ਹੋ
2: ਜੀ ਬਿਲਕੁਲ ਜੀ, ਔਰ ਨਾਲ ਦੀ ਨਾਲ ਜਿਹੜਾ ਜੀ ਦਾ ਮਾਸਟਰ ਬਿਲਡ ਫੈਬ ਵਾਲਿਆਂ ਦਾ ਵੀ ਮੈਸੇਜ ਆਪਾਂ ਜ਼ਰੂਰ ਸਾਂਝਾ ਕਰ ਦਈਏ ਜੀ। ਦੇਖੋ ਤੁਸੀਂ ਲਗਜ਼ਰੀ ਆਊਟਡੋਰ ਕਿਚਨ ਬਣਵਾਉਣੀ ਹੈਗੀ ਆ, ਚਾਹੇ ਤੁਸੀਂ ਫੈਂਸਿਸ ਗੇਟਸ ਲਵਾਉਣੇ ਆ, ਤੁਸੀਂ ਰੇਲਿੰਗਸ ਲਵਾਉਣੀਆਂ, ਬੇਸਮੈਂਟ ਦੇ ਤੁਸੀਂ ਵਿੰਡੋ ਕਵਰਸ ਪਵਾਉਣੇ ਆ ਫਿਕਸਡ ਜਾਂ ਮੂਵੇਬਲ, ਤੁਸੀਂ ਪੋਰਸ਼ ਕਵਰ ਕਰਾਉਣੇ ਆ, ਡੋਰਸ ਜਾਂ ਵਿੰਡੋ ਕਸਟਮ ਐਲੀਵੇਸ਼ਨ ਕਰਾਉਣੀ ਆ, ਤੁਸੀਂ ਜਿਹੜਾ ਹੈ ਜੀ ਮਾਸਟਰ ਬਿਲਡ ਫੈਬ ਦੇ ਨਾਲ ਗੱਲਬਾਤ ਕਰ ਸਕਦੇ ਆ। ਔਰ ਬਿਲਕੁਲ ਇਹਨਾਂ ਦਾ ਦਾਅਵਾ ਹੈ ਕਿ ਜਿਹੜੇ ਵੀ ਪ੍ਰੋਡਕਟਸ ਇਹ ਯੂਜ਼ ਕਰਦੇ ਮੇਡ ਇਨ ਕੈਨੇਡਾ ਹੈਗੇ ਆ, ਸੋ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਔਰ ਜੇ ਸਾਡੇ ਕੋਈ ਕੰਟਰੈਕਟਰ ਭੈਣ ਭਰਾ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਇਸ ਨੰਬਰ ਤੇ ਗੱਲਬਾਤ ਕਰ ਸਕਦੇ ਆ, 4379552200 4379552200 ਤੇ ਤੁਸੀਂ ਜਿਹੜੀ ਜੀ ਗੱਲਬਾਤ ਕਰ ਸਕਦੇ ਹੈਗੇ ਆ। ਸੋ ਜਿੱਥੇ ਕਿ ਅਸੀਂ ਦੱਸਿਆ ਸੀਗਾ ਕਿ ਅੱਜ ਹੈਗਾ ਬੁੱਧਵਾਰ ਤੇ ਹਰਪ੍ਰੀਤ ਸੈਣੀ ਜੀ ਸਾਡੇ ਨਾਲ ਆਲਵੇਜ਼ ਜਿਹੜਾ ਹੈ ਜੀ ਬੁੱਧਵਾਰ ਨੂੰ ਪਹੁੰਚਦੇ ਆ ਜ਼ਰੂਰੀ ਸੂਚਨਾ ਦੇਣ ਦੇ ਲਈ। ਸੋ ਹਰਪ੍ਰੀਤ ਜੀ ਇੱਕ ਵਾਰੀ ਫੇਰ ਸਵਾਗਤ ਹੈ।
3: ਥੈਂਕ ਯੂ ਸੋ ਮਚ ਕਿਰਨ।
2: ਬਿਲਕੁਲ ਹਰਪ੍ਰੀਤ ਜੀ, ਜਿੱਥੇ ਕਿ ਆਪਾਂ ਆਲਵੇਜ਼ ਗੱਲਬਾਤ ਕਰਦੇ ਹੁੰਦੇ ਕਿ ਠੀਕ ਹੈ ਜੇ ਸਾਡੇ ਕੋਈ ਪਰਸਨਲ ਪਲੈਨਿੰਗ ਦੇ ਬਾਰੇ ਗੱਲ ਕਰਨੀ ਉਹ ਤੁਹਾਡੇ ਨਾਲ ਕਰ ਸਕਦੇ ਆ, ਬਟ ਜੇ ਕਿਸੇ ਨੇ ਕਾਰਪੋਰੇਟ ਪਲੈਨਿੰਗ ਦੇ ਬਾਰੇ ਕਰਨੀ ਆ, ਸਪੋਜ਼ ਕਰੋ ਕਿਸੇ ਦਾ ਬਿਜ਼ਨਸ ਹੈਗਾ ਹੈ, ਭਾਵੇਂ ਸਮਾਲ ਬਿਜ਼ਨਸ ਹੈ ਭਾਵੇਂ ਲਾਰਜ ਸਕੇਲ ਬਿਜ਼ਨਸ ਜਿਹੜਾ ਜੀ ਹੈਗਾ ਆ, ਸੋ ਜੇ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਆ ਉਹ ਕਿੱਦਾਂ ਤੁਹਾਡੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ?
3: ਬਿਲਕੁਲ ਕਿਰਨ, ਸੋ ਜਿੱਦਾਂ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਕਾਰਪੋਰੇਸ਼ਨ ਦੇ ਵਿੱਚ ਆਪਾਂ ਨੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਆ ਕਿ ਸਾਡੇ ਕੋਈ ਕੀ ਪਰਸਨ ਹੈਗੇ ਆਪਾਂ ਉਹਨਾਂ ਦੇ ਬਾਰੇ ਇੰਸ਼ੋਰੈਂਸ ਕਰਨੀ ਹੈਗੀ ਆ, ਸਾਡਾ ਕੋਈ ਜਿਹੜਾ ਬਿਜ਼ਨਸ ਅਸੀਂ ਖੋਲਿਆ ਹੋਇਆ ਉਹ ਪਾਰਟਨਰਸ਼ਿਪ ਦੇ ਵਿੱਚ ਖੋਲਿਆ ਹੋਇਆ, ਅਸੀਂ ਇੱਕ ਤੋਂ ਜ਼ਿਆਦਾ ਪਾਰਟਨਰ ਹੈਗੇ ਹਾਂ, ਸੋ ਆਪਾਂ ਨੂੰ ਬਾਈ ਸੈਲ ਐਗਰੀਮੈਂਟ ਪ੍ਰਪੇਅਰ ਕਰਨ ਦੀ ਜ਼ਰੂਰਤ ਆ, ਜਾਂ ਫਿਰ ਉਸ ਐਗਰੀਮੈਂਟ ਨੂੰ ਆਪਾਂ ਫੰਡ ਕਿੱਦਾਂ ਕਰਨਾ ਹੈਗਾ ਉਹਦੇ ਵਿੱਚ ਆਪਾਂ ਨੂੰ ਕਾਰਪੋਰੇਟ ਪਲੈਨਿੰਗ ਦੀ ਜ਼ਰੂਰਤ ਹੈਗੀ ਆ, ਸੋ ਬਹੁਤ ਸਾਰੀਆਂ ਸਟ੍ਰੈਟੇਜੀਜ਼ ਹੈਗੀਆਂ ਆ ਜਿਨ੍ਹਾਂ ਦੇ ਵਿੱਚ ਕਾਰਪੋਰੇਸ਼ਨ ਬਿਜ਼ਨਸ ਇਨਵੋਲਵ ਹੁੰਦੇ ਆ, ਤੇ ਉਹਦੇ ਨਾਲ ਆਪਾਂ ਇਹ ਫੁੱਲ ਪਲੈਨਿੰਗ ਕਰ ਸਕਦੇ ਹਾਂ, ਡਿਫਰੈਂਟ ਡਿਫਰੈਂਟ ਸਟ੍ਰੈਟੇਜੀਜ਼ ਅਪਣਾ ਸਕਦੇ ਹਾਂ ਜਿਹਦੇ ਨਾਲ ਆਪਾਂ ਟੈਕਸਿਸ ਵੀ ਸੇਵ ਕਰ ਸਕਦੇ ਹਾਂ ਐਂਡ ਵੱਧ ਤੋਂ ਵੱਧ ਜਿਹੜੀ ਆਪਣੀ ਰਿਟੇਨ ਅਰਨਿੰਗ ਹੈਗੀ ਆ ਉਹਨੂੰ ਆਪਾਂ ਇੰਸ਼ੋਰੈਂਸ ਦੇ ਪਰਪਜ਼ ਲਈ ਯੂਜ਼ ਕਰ ਸਕਦੇ ਹਾਂ ਤਾਂ ਕਿ ਉਹਦੇ ਪਰ ਕੋਈ ਪੈਸਿਵ ਇਨਕਮ ਜਨਰੇਟ ਨਾ ਹੋਵੇ ਤਾਂ ਸਾਨੂੰ ਰੈਗੂਲਰ ਟੈਕਸੇਸ਼ਨ ਨਾ ਹੋਵੇ। ਸੋ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿੰਨੇ ਵੀ ਸਾਡੇ ਪ੍ਰੋਫੈਸ਼ਨਲਸ ਹੈਗੇ ਆ, ਡਾਕਟਰਸ ਆ, ਡੈਂਟਿਸਟ ਆ, ਫਿਜ਼ੀਓਥੈਰੇਪਿਸਟ ਆ, ਜਾਂ ਫਿਰ ਜਿੰਨੇ ਬਿਜ਼ਨਸ ਪਰਸਨ ਹੈਗੇ ਆ, ਚਾਹੇ ਕਿਸੇ ਦਾ ਰੈਸਟੋਰੈਂਟ ਆ, ਚਾਹੇ ਕਿਸੇ ਦੇ ਬੈਂਕਟ ਹਾਲ ਆ, ਚਾਹੇ ਕਿਸੇ ਦੀਆਂ ਟਰਾਂਸਪੋਰਟੇਸ਼ਨ ਆ, ਸੋ ਉਹ ਸਾਰੇ ਜਿਹੜੇ ਹੈਗੇ ਆ ਇਹਨਾਂ ਪਲੈਨਿੰਗਸ ਦਾ ਬੈਨੀਫਿਟਸ ਲੈ ਸਕਦੇ ਆ, ਬਟ ਹਰੇਕ ਪਰਸਨ ਦੇ ਜਿਹੜੇ ਮੋਟਿਵ ਹੈਗੇ ਆ, ਹਰੇਕ ਪਰਸਨ ਦੀਆਂ ਨੀਡਸ ਡਿਫਰੈਂਟ ਹੁੰਦੀਆਂ, ਉਹਨਾਂ ਦੇ ਅਕੋਰਡਿੰਗਲੀ ਉਹਨਾਂ ਦੇ ਪਲਾਨ ਨੂੰ ਡਿਜ਼ਾਈਨ ਕੀਤਾ ਜਾ ਸਕਦਾ ਹੈ।
2: ਬਿਲਕੁਲ, ਔਰ ਹਰਪ੍ਰੀਤ ਜੀ ਕਿਉਂਕਿ ਸਮਰ ਜਿਹੜੀ ਆ ਆਲਮੋਸਟ ਆਉਣ ਵਾਲੀ ਹੈਗੀ ਆ, ਬਟ ਸਾਡੇ ਪੇਰੈਂਟਸ ਸਾਨੂੰ ਇੱਥੇ ਵਿਜ਼ਿਟ ਕਰਦੇ ਆ ਜਾਂ ਆਪਾਂ ਕਿਤੇ ਕਿਸੇ ਹੋਰ ਕੰਟਰੀ ਦੇ ਵਿੱਚ ਜਾਇਦਾ, ਚਾਹੇ ਆਪਾਂ ਇੰਡੀਆ ਜਾਂਦੇ ਆ, ਸੋ ਮੈਨੂੰ ਲੱਗਦਾ ਹੈ ਕਿ ਇੰਸ਼ੋਰੈਂਸ ਜਿਹੜੀ ਆਪਾਂ ਟਰੈਵਲ ਇੰਸ਼ੋਰੈਂਸ ਕਰਾਈਏ ਜਾਂ ਵਿਜ਼ਟਰ ਵੀਜ਼ਾ ਜਾਂ ਸਾਡੇ ਪੇਰੈਂਟਸ ਦੀ ਸੁਪਰ ਵੀਜ਼ਾ ਇੰਸ਼ੋਰੈਂਸ, ਉਹਦੇ ਤੇ ਮੈਨੂੰ ਲੱਗ ਰਿਹਾ ਹੈ ਕਿ ਕਾਫੀ ਘੱਟ ਕੁ ਡਾਲਰਾਂ ਦੇ ਵਿੱਚ ਜਿਹੜੀ ਆ ਉਹ ਇੰਸ਼ੋਰੈਂਸ ਲੈ ਸਕਦੇ, ਔਰ ਕਾਫੀ ਜਿਹੜਾ ਜੀ ਆਪਾਂ ਕਹਿ ਸਕਦੇ ਹਾਂ ਕਿ ਸੇਫ ਸਾਈਡ ਹੋ ਜਾਂਦੀ ਹੈ।
3: ਬਿਲਕੁਲ ਕਿਰਨ, ਸੋ ਬਹੁਤ ਜ਼ਰੂਰੀ ਆ ਜਦੋਂ ਆਪਾਂ ਇਹਨਾਂ ਦਿਨਾਂ ਦੇ ਵਿੱਚ, ਹੁਣ ਸਾਨੂੰ ਬਹੁਤ ਸਾਰੀਆਂ ਕਾਲਸ ਆ ਰਹੀਆਂ ਕਿ ਸਾਡੇ ਪੇਰੈਂਟਸ ਨੇ ਵਾਪਸ ਆਉਣਾ ਹੈਗਾ ਜਿਹਨਾਂ ਦੇ ਕੋਲ ਆਲਰੇਡੀ ਸੁਪਰ ਵੀਜ਼ਾ ਸੀਗਾ ਜਾਂ ਵਿਜ਼ਿਟਰ ਵੀਜ਼ਾ ਸੀਗਾ, ਸੋ ਹਮੇਸ਼ਾ ਆਪਾਂ ਇਹ ਗੱਲ ਕਰਦੇ ਰਹਿੰਦੇ ਹਾਂ ਕਿ ਜਦੋਂ ਵੀ ਉਹ ਇੱਥੇ ਆਉਂਦੇ ਹੈਗੇ, ਕਿਉਂਕਿ ਆਪਾਂ ਉਹਨਾਂ ਦਾ ਸਾਰਾ ਟ੍ਰਿਪ ਪਲਾਨ ਕਰਦੇ ਹਾਂ, ਸੋ ਬਹੁਤ ਸਾਰੇ ਰਿਲੇਟਿਵ ਵੀ ਆ ਰਹੇ ਹੋਣਗੇ, ਕਈਆਂ ਦੇ ਵੈਡਿੰਗਸ ਹੈਗੀਆਂ ਉੱਥੇ ਵੀ ਉਹ ਆਪਣੇ ਸਪੋਂਸਰ ਕਰਕੇ ਆਪਣੇ ਰਿਲੇਟਿਵਸ ਨੂੰ ਸੱਦਦੇ ਆ। ਜਦੋਂ ਆਪਾਂ ਕਿਸੇ ਨੂੰ ਵੀ ਇੱਥੇ ਆਪਣੇ ਕੋਲ ਸਪੋਂਸਰ ਕਰਕੇ ਬੁਲਾ ਰਹੇ ਹਾਂ, ਸਪੋਂਸਰਸ਼ਿਪ ਦਾ ਮਤਲਬ ਹੀ ਇਹ ਆ ਕਿ ਤੁਸੀਂ ਇੱਕ ਰਿਸਪੋਂਸੀਬਿਲਟੀ ਲੈ ਰਹੇ ਹਾਂ ਕਿ ਕੱਲ੍ਹ ਅਗਰ ਜਿਹੜਾ ਵੀ ਪਰਸਨ ਇੱਥੇ ਆ ਰਿਹਾ ਆ, ਅਗਰ ਉਹਨੂੰ ਕੋਈ ਵੀ ਮੈਡੀਕਲੀ ਪ੍ਰੋਬਲਮ ਆ ਗਈ, ਜਿੱਥੇ ਆਪਾਂ ਉਹਨਾਂ ਦੇ ਰਹਿਣ ਸਹਿਣ ਖਾਣ ਪੀਣ ਦਾ ਖਰਚਾ ਕਰ ਰਹੇ ਹਾਂ, ਉੱਥੇ ਆਪਾਂ ਉਹਨਾਂ ਦੀ ਇਹ ਵੀ ਰਿਸਪੋਂਸੀਬਿਲਟੀ ਲਈ ਆ ਕਿ ਜੇ ਕੋਈ ਮੈਡੀਕਲ ਇਸ਼ੂ ਆ ਗਿਆ, ਜੇ ਹਸਪਿਟਲਾਈਜੇਸ਼ਨ ਹੋ ਗਈ, ਤਾਂ ਉੱਥੇ ਦਾ ਜੋ ਵੀ ਟ੍ਰੀਟਮੈਂਟ ਦਾ ਖਰਚਾ ਹੋਗਾ ਉਹ ਅਸੀਂ ਕਵਰ ਕਰਾਂਗੇ। ਸੋ ਉਹਨੂੰ ਚੀਜ਼ ਨੂੰ ਆਪਾਂ ਜਿਹੜਾ ਹੈਗਾ ਉਹ ਇੰਸ਼ੋਰੈਂਸ ਕੰਪਨੀ ਦੇ ਉੱਪਰ ਡਾਇਵਰਟ ਕਰ ਸਕਦੇ ਹਾਂ ਕਿ ਕੱਲ੍ਹ ਅਗਰ ਇੱਦਾਂ ਦੀ ਕੋਈ ਸਿਚੁਏਸ਼ਨ ਆਵੇ ਤਾਂ ਇੰਸ਼ੋਰੈਂਸ ਕੰਪਨੀ ਜਿਹੜੀ ਹੈਗੀ ਆ ਇਸ ਚੀਜ਼ ਨੂੰ ਪ੍ਰੋਟੈਕਟ ਕਰੇ ਕਿ ਕੱਲ੍ਹ ਅਗਰ ਉਹਨਾਂ ਨੂੰ ਕੋਈ ਵੀ ਮੈਡੀਕਲ ਐਮਰਜੈਂਸੀ ਹੈਗੀ ਆ, ਕੋਈ ਹਸਪਿਟਲਾਈਜੇਸ਼ਨ ਹੋ ਗਈ, ਕੋਈ ਇੰਜਰੀ, ਕੋਈ ਸਿਕਨੈਸ ਹੋ ਗਈ, ਉਸ ਟਾਈਮ ਦੇ ਉੱਪਰ ਹਸਪਿਟਲ ਦਾ ਖਰਚਾ, ਡਾਕਟਰ ਦੀ ਫੀਸ, ਜਿੰਨੇ ਵੀ ਟੈਸਟ ਹੋ ਰਹੇ ਆ ਜਾਂ ਕੋਈ ਸਰਜਰੀ ਹੋ ਰਹੀ ਆ, ਉਹਨਾਂ ਦਾ ਖਰਚਾ ਜਿਹੜਾ ਹੈਗਾ ਉਹ ਇੰਸ਼ੋਰੈਂਸ ਕੰਪਨੀ ਕਵਰ ਕਰੇ। ਆਉਣ ਤੋਂ ਪਹਿਲਾਂ ਉਹਨਾਂ ਦੀ ਕਵਰੇਜ ਕਰਾਓ, ਉਹਨਾਂ ਦੀਆਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਡਿਸਕਲੋਜ਼ ਕਰੋ, ਐਂਡ ਇਨ ਟ੍ਰਾਂਜ਼ਿਟ ਕਵਰੇਜ ਹੋਵੇ ਬਹੁਤ ਜ਼ਰੂਰੀ ਹੈਗੀ ਆ ਕਿ ਰਸਤੇ ਦੇ ਵਿੱਚ ਵੀ ਉਹ ਕਵਰ ਹੋਣ। ਇਹਨਾਂ ਸਾਰੇ ਪਲਾਨਸ ਦੀ ਇਨਫੋਰਮੇਸ਼ਨ ਵਾਸਤੇ ਤੁਸੀਂ ਜ਼ਰੂਰ ਸਾਨੂੰ ਕਾਲ ਕਰ ਸਕਦੇ ਆ, ਚਾਹੇ ਕੋਈ ਵਿਜ਼ਿਟਰ ਆ, ਚਾਹੇ ਕੋਈ ਆਪਾਂ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਬਾਰੇ ਫਾਈਂਡ ਆਊਟ ਕਰਨਾ, ਜਾਂ ਇੱਥੋਂ ਕੋਈ ਪਰਸਨ ਬਾਹਰ ਕਿਤੇ ਕੰਟਰੀ ਦੇ ਵਿੱਚ ਟਰੈਵਲ ਕਰਨ ਲਈ ਜਾ ਰਿਹਾ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਦੇ ਲਈ। ਸੋ ਨੰਬਰ ਹੈਗਾ ਜੀ 416-817-6500-416-817-6500।
2: ਬਿਲਕੁਲ ਜੀ, ਤੁਸੀਂ ਗੱਲਬਾਤ ਕਰਨ ਲਈ ਨੰਬਰ ਹੈਗਾ ਆ 416-817-6500, ਜਾਂ ਤੁਸੀਂ ਜਿਹੜੀ ਹੈ ਜੀ ਇਹਨਾਂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਤਾਂ ਵੀ ਗੱਲਬਾਤ ਕਰ ਸਕਦੇ ਆ, ਜਾਂ ਤੁਸੀਂ ਹੋਰ ਕੋਈ ਗੱਲਬਾਤ ਕਰਨੀ, ਇਹਨਾਂ ਦਾ ਦਫ਼ਤਰ ਹੈਗਾ 116-75 ਮਕਵੀਨ ਡਰਾਈਵ, ਯੂਨਿਟ 6, ਬਰੈਂਪਟਨ ਦੇ ਵਿੱਚ, ਨੰਗ ਦੇ ਬਰਦੇ ਜਿਹੜਾ
0: ਉਹ ਦੱਸ ਦਿੰਦੇ ਆ ਜੀ ਕਿ ਕਿਉਂਕਿ ਕਾਫੀ ਆਪਾਂ ਕੱਲ ਪਾਈ ਸੀ ਇੱਕ ਲਿਸਟਿੰਗ ਔਰ ਕਾਫੀ ਉਹਦੀ ਇਨਕੁਆਇਰੀ ਵੀ ਆਈ ਆ ਕਿ ਨਿਆਗਰਾ ਫਾਲ ਦੇ ਵਿੱਚ ਇੱਕ ਬਿਲਡਿੰਗ ਹੈ ਜਿਹਦੇ ਵਿੱਚੋਂ 9000 ਦੇ ਆਸ ਪਾਸ ਕਿਰਾਇਆ ਆ ਰਿਹਾ ਹੈਗਾ, ਉਹਦੇ ਵਿੱਚ ਇੱਕ ਸ਼ੋਪ ਕਿਰਾਏ ਤੇ ਚੜੀ ਆ ਤੇ 4 ਅਪਾਰਟਮੈਂਟਸ ਨੇ ਉਹ ਚੜੀਆਂ ਹੋਈਆਂ ਨੇ, 8-10 ਕਾਰਾਂ ਦੀ ਪਾਰਕਿੰਗ ਹੈਗੀ ਆ ਔਰ ਫਾਲ ਤੋਂ ਸਿਰਫ 5 ਮਿੰਟ ਦੀ ਦੂਰੀ ਤੇ ਆ ਤੇ ਉਹਦੀ ਸਿਰਫ ਤੇ ਸਿਰਫ ਜਿਹੜੀ ਆਸਕਿੰਗ ਕੀਮਤ ਹੈ ਪ੍ਰਾਈਜ਼ ਆ ਉਹ 1.3 13 ਲੱਖ ਡਾਲਰ ਦੀ ਆਸਕਿੰਗ ਕੀਮਤ ਹੈ। ਜੇ ਕੋਈ ਵਧੀਆ ਆਫਰ ਆਊਗੀ ਤੇ ਉਹਨੂੰ ਵੀ ਰਿਫਿਊਜ਼ ਨਹੀਂ ਕੀਤਾ ਜਾਵੇਗਾ। 416-8817070 ਤੇ ਇਨਕੁਆਇਰੀ ਕਰ ਲਓ। ਇਸ ਤੋਂ ਇਲਾਵਾ ਜੀ ਅਗਰ ਭਾਰਤ ਦੇ ਵਿੱਚ ਤੁਸੀਂ ਜਲੰਧਰ, ਲੁਧਿਆਣਾ ਜਾਂ ਮੋਹਾਲੀ ਦੇ ਵਿੱਚ ਕਾਂਡੋ ਲੈਣੇ ਚਾਹੁੰਦੇ ਹੋ, ਬਹੁਤ ਵਧੀਆ ਕੰਪਨੀ ਆ ਜਿਹਨਾਂ ਦੇ ਆਲਰੇਡੀ ਬਣੇ ਹੋਏ ਅਪਾਰਟਮੈਂਟਸ ਨੇ, ਪੂਰੀ ਫੁੱਲੀ ਸਿਕਿਉਰਿਟੀ ਦੇ ਨਾਲ ਪੂਰੇ ਲਗਜ਼ਰੀ ਅਪਾਰਟਮੈਂਟ ਨੇ, 2 ਬੈਡਰੂਮ, 3 ਬੈਡਰੂਮ, 4 ਬੈਡਰੂਮ ਜਿਹੜੇ ਵੀ ਲੈਣੇ। ਔਰ ਪਲੱਸ ਇਹ ਧਿਆਨ ਨਾਲ ਸੁਣਨਾ, ਉਹਦੀ ਕਲੋਜ਼ਿੰਗ ਭਾਵੇਂ ਤੁਸੀਂ ਅੱਜ ਲੈ ਲਓ, ਭਾਵੇਂ ਅਗਲੇ ਸਾਲ ਲੈ ਲਓ, ਭਾਵੇਂ ਉਦੋਂ ਅਗਲੇ ਸਾਲ ਲੈ ਲਓ, ਇਹ ਤੁਹਾਡੇ 'ਤੇ ਇੱਛਾ ਹੈ। ਥੋੜ੍ਹੇ ਥੋੜ੍ਹੇ ਪੈਸੇ ਕਰਕੇ ਵੀ ਦੇਣੀ ਚਾਹੁੰਦੇ ਹੋ ਤਾਂ ਦੇ ਸਕਦੇ ਹੋ। ਇਹਦੀ ਸਟਾਰਟਿੰਗ ਜਿਹੜੀ ਕੀਮਤ ਹੈਗੀ ਉਹ 50 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਆ ਅਤੇ ਤੁਸੀਂ ਇੱਥੇ ਬੈਠੇ ਬਿਠਾਏ ਵੀ ਉਹਨੂੰ ਬੁੱਕ ਕਰ ਸਕਦੇ ਹੋ, ਉਹਦੀਆਂ ਤਸਵੀਰਾਂ ਦੇਖ ਸਕਦੇ ਹੋ, ਵੀਡੀਓ ਤੁਹਾਨੂੰ ਦਿਖਾਈ ਜਾਵੇਗੀ ਕਿ ਆਹ ਤੁਹਾਡੀ ਅਪਾਰਟਮੈਂਟ ਹੈ ਐਂਡ ਸਾਰਾ ਕੁਝ ਤੁਹਾਨੂੰ ਐਕਸਪਲੇਨ ਕੀਤਾ ਜਾਵੇਗਾ। ਔਰ ਤੁਸੀਂ ਉਹਦੇ ਲਈ ਵੀ ਅਪਾਇੰਟਮੈਂਟ ਲਈ 416-8817070 ਤੇ ਕਾਲ ਕੀਤੀ ਜਾ ਸਕਦੀ ਹੈ। 416-881-7070 ਜੀ।
4: अगर आपका कार एक्सीडेंट हो गया और आप कानूनी मदद लेना चाहते हैं तो ना सिर्फ हम आपके हक का जायज ज्यादा से ज्यादा पैसा लेकर दिलवाते हैं बल्कि अपनी फीस भी आपका क्लेम दिलवाने के बाद ही लेते हैं। और मैं आपकी अपनी अंजुम कुरैशी आपकी अपनी जबान बोलती हूँ और हमारे पर्सनल इंजरी लॉयर्स की टीम आपके क्लेम को प्रोफेशनली हैंडल करते हैं। और अगर अपने क्लेम के सिलसिले में आप हमारे लॉयर के साथ मीटिंग करना चाहते हैं तो हमारी कंसल्टेंसी बिल्कुल फ्री है। आज ही मुझे कॉल करें, आपके कार एक्सीडेंट केस में आपका इन्फॉर्मेशन लेना आपका हक है।
5: 100% ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ।
6: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਸਾਹਿਬ ਸਿੰਘ ਸਹਿਜਰਾ, ਆਟੋ ਹੋਮ ਐਂਡ ਲਾਈਫ ਇੰਸ਼ੋਰੈਂਸ ਬ੍ਰੋਕਰ। ਫੋਰ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਦੀ ਕੋਟ ਲਈ ਅਸੀਂ ਡੀਲ ਕਰਦੇ ਹਾਂ ਮੋਰ ਦੈਨ 15 ਇੰਸ਼ੋਰੈਂਸ ਕੰਪਨੀਜ਼ ਨਾਲ, ਤਾਂ ਅੱਜ ਹੀ ਕਾਲ ਕਰੋ 647-241-1309 647-241-1309 ਨੂੰ। ਜੇਕਰ ਤੁਸੀਂ TFSA, RRSP ਜਾਂ RESP ਜਾਂ ਸਿਪ ਖੁਲਵਾਉਣਾ ਚਾਹੁੰਦੇ ਹਾਂ ਜਾਂ ਤੁਸੀਂ ਬਿਜ਼ਨਸ ਓਨਰ ਆ, ਆਪਣੀ ਰਿਟੇਨ ਅਰਨਿੰਗਸ ਨੂੰ ਸਟ੍ਰੈਟੇਜਿਕਲੀ ਰਾਈਟਲੀ ਇਨਵੈਸਟ ਕਰਨਾ ਚਾਹੁੰਦੇ ਹਾਂ, ਤਾਂ ਹੀ ਕਾਲ ਕਰੋ 647-241-1309 647-241-1309।
7: ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ। 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
8: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
7: ਲੋਡਡ ਫਰਾਈਜ਼ ਨਾਲ ਬਟਰ ਚਿਕਨ ਫਰਾਈਜ਼, ਸ਼ਾਹੀ ਪਨੀਰ ਫਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
8: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ। ਪਿਜ਼ਾ ਡਿਪੋ, ਸਵਾਦ ਦੇ ਟੌਪ ਟੌਪਿੰਗਸ ਨਾਨ ਸਟੌਪ।
9: ਇੱਕ ਲਾਈਫ ਹੈ ਜਿਸ ਲਵ ਹੈ
10: ਯੇ ਕਹਤੇ ਮੁਝਸੇ ਸਭ ਹੈ,
11: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ। ਔਰ ਕੁਛ ਕੁ ਜਿਹੜੇ ਜੀ ਮਿੰਟ ਆਪਣੇ ਕੋਲ ਹੋਰ ਬਚੇ ਹੈਗੇ, ਸੋ ਆਪਾਂ ਉਹਦੇ ਤੇ ਵੀ ਜਿਹੜੀ ਜੀ ਥੋੜੀ ਰਹਿੰਦੀ ਗੱਲਬਾਤ ਕਰਾਂਗੇ। ਨਾਲ ਦੀ ਨਾਲ ਫਰਨੀਚਰ ਇੰਪਾਇਰ ਦਾ ਮੈਸੇਜ ਮੈਂ ਜ਼ਰੂਰ ਸਾਂਝਾ ਕਰ ਦਵਾਂ, ਜਿੱਥੇ ਕਿ ਅਸੀਂ ਕੱਲ੍ਹ ਵੀ ਤੁਹਾਨੂੰ ਦੱਸਿਆ ਸੀਗਾ ਕਿ ਫਰਨੀਚਰ ਇੰਪਾਇਰ ਤੇ ਟੈਂਟ ਸੇਲ ਲੱਗੀ ਹੋਈ, ਜਾਣੀ ਕਿ ਬਹੁਤ ਸਾਰੀ ਇਨਵੈਂਟਰੀ ਉਹ ਕਲੀਅਰ ਆਊਟ ਕਰ ਰਹੇ ਆ ਬਹੁਤ ਰੀਜ਼ਨੇਬਲ ਪ੍ਰਾਈਸਿਸ ਤੇ। ਤੁਹਾਨੂੰ ਜਿਹੜਾ ਜੀ ਸਾਰਾ ਫਰਨੀਚਰ ਮਿਲ ਸਕਦਾ ਆ, ਤੁਸੀਂ ਰਗਸ ਲੈਣੇ ਹੈਗੇ ਆ, ਤੁਸੀਂ ਵੈਨਿਟੀ ਸੈੱਟ ਲੈਣਾ ਹੈਗਾ ਆ, ਬੈੱਡ ਸੈੱਟ ਲੈਣਾ ਹੈਗਾ ਆ, ਸੋਫਾ ਸੈੱਟ ਕੁਛ ਵੀ ਲੈਣਾ ਇਹਨਾਂ ਕੋਲ ਮਿਲ ਸਕਦਾ। ਔਰ ਜੇ ਤੁਸੀਂ ਨਹੀਂ ਵੀ ਸਟੋਰ ਤੇ ਪਹੁੰਚ ਪਾ ਰਹੇ ਹੈਗੇ, ਤੁਸੀਂ ਇਹਨਾਂ ਦੇ ਨੰਬਰ ਜਿਹੜਾ ਜੀ ਮੈਂ ਤੁਹਾਨੂੰ ਦੇ ਦੂੰਗੀ, ਉਹਦੇ ਤੇ ਤੁਸੀਂ ਪਿਕਚਰ ਆਨਲਾਈਨ ਮੰਗਾ ਸਕਦੇ ਹੋ ਔਰ ਤੁਹਾਡੇ ਘਰ ਜਿਹੜੀ ਜੀ ਇਹ ਡਿਲੀਵਰੀ ਕਰ ਦੇਣਗੇ। ਫਰਨੀਚਰ ਐਮਪਾਇਰ 126 ਡੈਵਿਨਸ ਰੋਡ, ਬਰੈਂਪਟਨ ਏਅਰਪੋਰਟ ਰੋਡ ਐਂਡ ਕਲਾਰਕ ਦਾ ਜਿਹੜਾ ਜੀ ਇਹ ਹੈਗਾ ਇੰਟਰਸੈਕਸ਼ਨ, ਤੇ ਨੰਬਰ 9054971100 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੈਗੇ ਆ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਇੱਕ ਵਾਰੀ ਫਿਰ ਸਪੈਕਸ ਐਕਸਪ੍ਰੈਸ ਵਾਲਿਆਂ ਦਾ ਮੈਸੇਜ ਮੈਂ ਜ਼ਰੂਰ ਸਾਂਝਾ ਕਰ ਦਵਾਂ। ਸਪੈਕਸ ਐਕਸਪ੍ਰੈਸ ਤੇ ਤੁਸੀਂ ਵਧੀਆ ਜਿਹੜੇ ਜੀ ਡਿਜ਼ਾਈਨਰ ਫਰੇਮ ਗਲਾਸਿਸ ਲੈ ਸਕਦੇ ਆ। ਅੱਖਾਂ ਦਾ ਇਲਾਜ ਕਰਾਉਣਾ ਹੈ ਤਾਂ ਵੀ ਤੁਸੀਂ ਸਪੈਕਸ ਐਕਸਪ੍ਰੈਸ ਦੇ ਨਾਲ ਗੱਲਬਾਤ ਕਰ ਸਕਦੇ ਹੋ। ਦੋ ਲੋਕੇਸ਼ਨ ਤੋਂ ਤੁਹਾਨੂੰ ਕਰਦੇ ਆ ਜੀ ਇਹ ਸਰਵ, 35 ਰੈਜ਼ੋਲਿਊਸ਼ਨ ਡਰਾਈਵ ਬਰੈਂਪਟਨ, ਕੈਨੇਡੀਅਨ ਸਟੀਲਸ ਦਾ ਜਿਹੜਾ ਜੀ ਹੈਗਾ ਇੰਟਰਸੈਕਸ਼ਨ ਵਾਲਮਾਰਟ ਵਾਲੇ ਪਲਾਜ਼ੇ ਦੇ ਵਿੱਚ। ਦੂਜੀ ਲੋਕੇਸ਼ਨ ਹੈਗੀ ਹੈ 10635 ਕ੍ਰੈਡਿਟ ਵਿਊ ਰੋਡ, ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਹੈਗਾ ਇਹ ਇੰਟਰਸੈਕਸ਼ਨ। ਸੋ ਨੰਬਰ 9054608888 ਤੇ ਤੁਸੀਂ ਗੱਲਬਾਤ ਕਰ ਸਕਦੇ ਹੈਗੇ। ਸੋ ਹਰਪ੍ਰੀਤ ਜੀ, ਆਪਾਂ ਥੋੜ੍ਹੀ ਜਿਹੀ ਹੋਰ ਗੱਲਬਾਤ ਜਿਹੜੀ ਜੀ ਕਰਾਂਗੇ। ਸੋ ਹਰਪ੍ਰੀਤ ਜੀ, ਜਦੋਂ ਕਿ ਆਪਾਂ ਆਲਵੇਸ ਗੱਲ ਕਰਦੇ ਹਾਂ ਕਿ ਠੀਕ ਹੈ ਸਾਡੇ ਪੇਰੈਂਟਸ ਇੱਥੇ ਆਉਂਦੇ ਆ, ਆਪਾਂ ਹੋਰ ਇੰਨੇ ਸਾਰੇ ਖਰਚੇ ਕਰੀਦੇ ਆ, ਹਨਾ?
1: ਹਾਂਜੀ,
0: ਚਾਹੇ ਕੋਈ ਵੀ ਚੀਜ਼ ਹੁੰਦੀ ਹੈ, ਮੈਨੂੰ ਲੱਗਦਾ ਕਿ ਠੀਕ ਆ ਇੱਥੇ ਜਦੋਂ ਆਉਂਦੇ ਆ, ਕਿਉਂਕਿ ਇੱਕ ਤਾਂ ਵਿਜ਼ਿਟਰ ਹੁੰਦੇ, ਉਹਨਾਂ ਦਾ ਇੱਦਾਂ ਸਟੇਟਸ ਕੋਈ ਪਰਮਾਨੈਂਟ ਨਹੀਂ ਹੁੰਦਾ ਹੈਗਾ ਆ, ਤੇ ਨਾ ਉਹਨਾਂ ਕੋਲ ਹੈਲਥ ਕਾਰਡ ਹੁੰਦਾ ਹੈ। ਔਰ ਵੈਦਰ ਜੇ ਆਪਾਂ ਕਹੀਏ ਕਿ ਅਨਪ੍ਰੋਡਿਕਟੇਬਲ ਹੁੰਦਾ ਹੈ, ਕਈ ਵਾਰੀ ਵੈਦਰ ਚੇਂਜ ਹੋ ਜਾਂਦਾ ਹੈ, ਕਈ ਵਾਰੀ ਮੌਸਮ, ਕਿਉਂਕਿ ਇੰਡੀਆ ਤੋਂ ਇੱਥੇ ਮੌਸਮ ਤਾਂ ਬਹੁਤ ਫਰਕ ਹੁੰਦਾ, ਚਾਹੇ ਆਪਾਂ ਇੱਥੋਂ ਜਾਈਏ ਥੋੜਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਚੇਂਜ ਹੁੰਦੇ ਆ, ਪੇਰੈਂਟਸ ਕਈ ਵਾਰੀ ਬਿਮਾਰ ਵੀ ਹੋ ਜਾਂਦੇ ਆ, ਫਿਰ ਆਪਾਂ ਇੰਨੇ ਪੈਸੇ ਲਾ ਕੇ ਉਹਨਾਂ ਦੀ ਜਿਹੜੀ ਜੀ ਦਵਾਈਆਂ ਖਰੀਦਦੇ ਆ, ਕਿਉਂ ਨਾ ਥੋੜੇ ਜਿਹੇ ਪੈਸਿਆਂ ਤੋਂ ਆਪਾਂ ਇੰਸ਼ੋਰੈਂਸ ਕਰਾ ਲਈਏ।
1: ਬਿਲਕੁਲ ਕਿਰਨ, ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਆ ਜਿਨ੍ਹਾਂ ਦੇ ਵਿੱਚ ਇੰਸ਼ੋਰੈਂਸ ਮੈਟਰ ਕਰਦੀ ਆ, ਕਿਉਂਕਿ ਹੁਣ ਜਦੋਂ ਅਸੀਂ ਕਿਸੇ ਨੂੰ ਵੀ ਇੱਥੇ ਬੁਲਾ ਰਹੇ ਹਾਂ, ਚਲੋ ਪੇਰੈਂਟਸ ਆ, ਸਾਡੇ ਗ੍ਰੈਂਡ ਪੇਰੈਂਟਸ ਆ, ਸਾਡੇ ਕੋਈ ਰਿਲੇਟਿਵਸ ਆ, ਜਿੱਥੇ ਆਪਾਂ ਉਹਨਾਂ ਨੂੰ ਸਪਾਂਸਰ ਕਰਕੇ ਇੱਥੇ ਬੁਲਾ ਰਹੇ ਹੈਗੇ ਆ, ਜਿੱਥੇ ਆਪਾਂ ਉਹਨਾਂ ਦਾ ਸਾਰਾ ਟ੍ਰਿਪ ਪਲਾਨ ਕਰ ਰਹੇ ਹਾਂ, ਆਪਾਂ ਇੰਸ਼ੋਰੈਂਸ ਨਹੀਂ ਕਰਵਾ ਰਹੇ, ਹੁਣ ਉਹਨਾਂ ਨੂੰ ਆਪਾਂ ਇੱਥੇ ਜਦੋਂ ਬੁਲਾਇਆ ਹੈਗਾ, ਆਪਾਂ ਉਹਨਾਂ ਨੂੰ ਘੁੰਮਾਉਣ ਫਿਰਾਉਣ ਵੀ ਲੈ ਕੇ ਜਾਂਦੇ ਹਾਂ, ਐਕਸੀਡੈਂਟ ਕੁਡ ਹੈਪਨਸ। ਸੋ ਅਗਰ ਕੋਈ ਇੱਦਾਂ ਦੀ ਸਿਚੁਏਸ਼ਨ ਆ ਜਾਵੇ ਕਿ ਬੰਦੇ ਨੂੰ ਐਕਸੀਡੈਂਟ ਹੋ ਗਿਆ, ਤਾਂ ਫਿਰ ਉਸ ਤੋਂ ਬਾਅਦ ਕੋਈ ਹਸਪਿਟਲਾਈਜੇਸ਼ਨ ਹੋਈ ਹੈਗੀ ਆ, ਉਸ ਟਾਈਮ ਦੇ ਉੱਪਰ ਕਿੰਨੇ ਮੈਡੀਕਲ ਖਰਚੇ ਆ, ਹਸਪਿਟਲ ਦੇ ਵਿੱਚ ਜਸਟ ਰਜਿਸਟ੍ਰੇਸ਼ਨ ਹੀ $1,000 ਨੂੰ ਕੋਸਟ ਕਰਦੀ ਆ, ਅਗਰ ਤੁਸੀਂ ਜਸਟ ਉੱਥੇ ਐਂਟਰ ਹੀ ਹੁੰਦੇ ਆ, ਉਸ ਤੋਂ ਬਾਅਦ ਤੁਹਾਨੂੰ ਉੱਥੇ ਹਸਪਿਟਲ ਸਟੇ ਕਰਨੀ ਪੈਂਦੀ ਆ, ਇੱਕ ਰਾਤ ਹਸਪਿਟਲ ਦੀ ਸਟੇ ਜਿਹੜੀ ਹੈਗੀ ਆ ਉਹ $3,000-$4,000 ਦੀ ਕੋਸਟ ਕਰਦੀ ਆ। ਸੋ ਇਸੇ ਕਰਕੇ ਆਪਾਂ ਹਮੇਸ਼ਾ ਕਹੀਦਾ ਕਿ ਜਿਹੜੇ ਰੈਦਰ ਦੈਨ ਇੰਨਾ ਵੱਡਾ ਰਿਸਕ ਲੈਣ ਦੀ ਬਜਾਏ, ਉਹਦੇ ਨਾਲੋਂ ਬੈਟਰ ਆ ਕਿ ਆਪਾਂ ਪਹਿਲਾਂ ਉਹਨਾਂ ਦੀ ਇੰਸ਼ੋਰੈਂਸ ਪਾਲਿਸੀ ਕਰਵਾ ਲਈਏ, ਅਗਰ ਇਨਕੇਸ ਇੱਦਾਂ ਦੀ ਕੋਈ ਵੀ ਸਿਚੁਏਸ਼ਨ ਹੁੰਦੀ ਹੈਗੀ ਆ, ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਕਵਰ ਹੋਣੀਆਂ ਆ। ਤੁਸੀਂ $1,00,000 ਦੀ, $2,00,000 ਦੀ, ਅਪ ਟੂ $1,000,000 ਤੱਕ ਦੀ ਇੰਸ਼ੋਰੈਂਸ ਤੁਸੀਂ ਪਾਲਿਸੀ ਉਹਨਾਂ ਦੀ ਲੈ ਸਕਦੇ ਆ। ਮੇਨ ਚੀਜ਼ ਜ਼ਰੂਰੀ ਇਹ ਹੈਗੀ ਆ ਕਿ ਉਹਨਾਂ ਦੀਆਂ ਜਿਹੜੀਆਂ ਵੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨਸ ਹੈਗੀਆਂ ਉਹ ਪ੍ਰੋਪਰਲੀ ਡਿਸਕਲੋਜ਼ ਕਰਿਆ ਕਰੋ, ਕਿਉਂਕਿ ਤਾਂ ਕਿ ਐਡਵਾਈਜ਼ਰ ਨੂੰ ਪਤਾ ਹੁੰਦਾ ਹੈ ਕਿ ਉਹਨਾਂ ਕੰਡੀਸ਼ਨਸ ਦੇ ਕਰਕੇ ਕਿਹੜੀ ਕਵਰੇਜ ਮਿਲ ਸਕਦੀ ਆ। ਅਤੇ ਦੂਜਾ ਇਹ ਹੈਗਾ ਆ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਆਪਾਂ ਕਵਰੇਜ ਕਰਾਉਂਦੇ ਹੈਗੇ ਆ, ਤਾਂ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਹੈਗੀ ਆ ਉਹ ਰਾਈਟ ਵੇ ਉਹਨਾਂ ਨੂੰ ਕਵਰ ਸ਼ੁਰੂ ਕਰ ਦਿੰਦੀ ਹੈਗੀ ਆ, ਉਹਦੇ ਵਿੱਚ ਕੋਈ ਵੇਟਿੰਗ ਪੀਰੀਅਡ ਨਹੀਂ ਹੁੰਦਾ। ਅਗਰ ਉਹ ਆਲਰੇਡੀ ਇੱਥੇ ਲੈਂਡ ਹੋ ਚੁੱਕੇ ਹੈਗੇ ਆ, ਅਤੇ ਅਗਰ ਉਹਨਾਂ ਨੂੰ ਕੋਈ ਵੀ ਇਸ ਵੇਲੇ ਮੈਡੀਕਲ ਸਿਚੁਏਸ਼ਨ ਨਹੀਂ ਹੈਗੀ, ਤਾਂ ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਡਿਫਰੈਂਟ ਡਿਫਰੈਂਟ ਵੇਟਿੰਗ ਪੀਰੀਅਡ ਦੇ ਹਿਸਾਬ ਦੇ ਨਾਲ ਆਪਾਂ ਕਵਰੇਜਿਸ ਲੈ ਸਕਦੇ ਹਾਂ। ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਇਹਨਾਂ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਰਿਲੇਟਡ, ਅਗਰ ਤੁਸੀਂ ਐਨੂਅਲ ਪ੍ਰੀਮੀਅਮ ਨਹੀਂ ਪੇ ਕਰ ਸਕਦੇ, ਤੁਸੀਂ ਮੰਥਲੀ ਇੰਸਟਾਲਮੈਂਟ ਦੇ ਵਿੱਚ ਵੀ ਇਹ ਪਲਾਨਸ ਲੈ ਸਕਦੇ ਹਾਂ। ਸੋ ਨੰਬਰ ਮੇਰਾ ਹੈਗਾ ਜੀ 4168176500, ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਓਨਟੈਰੀਓ ਤੋਂ ਬਾਹਰ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਅਲਬਰਟਾ ਐਂਡ ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ ਦੇ ਵਿੱਚ ਵੀ ਮੈਂ ਲਾਇਸੈਂਸਡ ਹਾਂ। ਸੋ ਜਿੰਨੇ ਵੀ ਤੁਹਾਡੇ ਰੈਲੇਟਿਵਸ ਉਹਨਾਂ ਪ੍ਰੋਵਿੰਸਿਸ ਦੇ ਵਿੱਚ ਵੀ ਰਹਿੰਦੇ ਹੈਗੇ ਆ, ਉਹਨਾਂ ਨੂੰ ਵੀ ਤੁਸੀਂ ਜ਼ਰੂਰ ਨੰਬਰ ਪਾਸ ਔਨ ਕਰ ਸਕਦੇ ਹਾਂ, ਅਗਰ ਉਹਨਾਂ ਨੂੰ ਵੀ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਨਾਲ ਰਿਲੇਟਡ। ਸੋ ਨੰਬਰ ਮੇਰਾ ਅਗੇਨ 4168176500।
2: ਹਰਪ੍ਰੀਤ ਜੀ ਧੰਨਵਾਦ। ਹਰਪ੍ਰੀਤ ਜੀ, ਇੱਕ ਖਬਰ ਹੁਣੇ ਹੁਣੇ ਪਹੁੰਚੀ ਸਾਡੇ ਸਟੂਡੀਓ ਦੇ ਵਿੱਚ ਕਿ ਮੌਂਟਰੀਅਲ ਦੇ ਵਿੱਚ ਇੱਕ ਸਕੂਲ 'ਚ ਵਿਵਾਦ ਹੋਇਆ ਤੇ 11 ਅਧਿਆਪਕਾਂ ਦੇ ਲਾਇਸੈਂਸ ਰੱਦ। ਪਤਾ ਨਹੀਂ ਕਿਹੜਾ ਵਿਵਾਦ ਹੋਇਆ ਹੋਊਗਾ ਕਿ ਜਿਹੜੇ ਟੀਚਰਾਂ ਦੇ ਲਾਇਸੈਂਸ ਵੀ ਜਿਹੜੇ ਰੱਦ ਹੋ ਗਏ। ਤੇ ਇਹਦੇ ਨਾਲ ਇੱਕ ਹੋਰ ਕੱਲ ਦੀ ਖਬਰ ਇੰਡੀਆ ਦੇ ਵਿੱਚ ਬੜੀ ਜੀ, ਸਾਰੇ ਵਪਾਰੀ ਜਿਹੜੇ ਸੋਨੇ ਚਾਂਦੀ ਦਾ ਵਪਾਰ ਕਰ ਰਹੇ ਉਹਨਾਂ ਵੱਲੋਂ ਬੜੀ ਖਬਰ ਆ ਕਿ ਇੰਡੀਆ ਨੇ ਥੋੜੀ ਜੀ ਡਿਊਟੀ ਵਾਧਾ ਕਰਤਾ ਤੇ ਸੋਨੇ ਚਾਂਦੀ ਦੇ ਵਿੱਚ ਬੜਾ ਵਾਧਾ ਹੋ ਗਿਆ। ਸੋਨੇ ਦੇ ਵਿੱਚ ਹੈਗਾ ਸੋ ਹੁਣ ਫਾਇਦਾ ਜਿਹਦੇ ਕੋਲ ਹੈ ਵੇਚ ਦੇਣ।
1: ਤਾਂ ਹੀ ਤਾਂ ਮੋਦੀ ਜੀ ਨੇ ਕਿਹਾ ਕਿ ਸੋਨਾ ਨਹੀਂ ਖਰੀਦਣਾ ਅਭੀ ਇੱਕ ਸਾਲ ਤੱਕ।
2: ਹਾਂਜੀ,
1: ਇਸ ਕਰਕੇ ਡਿਊਟੀ ਲਾਈ ਹੈ ਉਹਨਾਂ ਨੇ ਕਿ ਨਾ ਖਰੀਦ।
2: ਚਲੋ ਜੀ, ਜੋ ਵੀ ਹੋਰ ਵੀ ਖਬਰਾਂ ਦੋ ਤਿੰਨ ਹੈਗੀਆਂ ਉਹ ਵੀ ਸਾਂਝੀਆਂ ਕਰਾਂਗੇ, ਪਰ ਉਸ ਤੋਂ ਮੈਂ ਪਹਿਲਾਂ ਇੱਕ ਖਬਰ ਹੋਰ ਤੁਹਾਨੂੰ ਦੱਸ ਦਵਾਂ। ਹੋ ਸਕਦਾ ਤੁਸੀਂ ਹੁਣੇ ਰੇਡੀਓ ਆਨ ਕੀਤਾ ਹੋਵੇ, ਅਗਰ ਤੁਸੀਂ ਗੈਸ ਸਟੇਸ਼ਨ ਲੱਭ ਰਹੇ ਹੋ, ਗੈਸ ਸਟੇਸ਼ਨ ਜਿਹੜੇ ਸਾਡੇ ਕੋਲ ਸਾਡੀ ਟੀਮ ਕੋਲ ਆਏ ਨੇ, 5-6 ਗੈਸ ਸਟੇਸ਼ਨ ਆਏ ਨੇ ਜਿਹੜੇ ਕਿ ਹੈਮਿਲਟਨ ਦੇ ਵਿੱਚ ਆ, ਕਿਚਨਰ ਦੇ ਵਿੱਚ ਆ, ਵੁੱਡਸਟਾਕ ਆ, ਬੈਰੀ ਦੇ ਵਿੱਚ ਆ, ਪਿਕਰਿੰਗ ਦੇ ਵਿੱਚ ਆ, ਔਰ ਸਾਰੇ ਨਾਮਵਰ ਗੈਸ ਸਟੇਸ਼ਨ ਨੇ ਜਿਹਨੇ ਚੰਗੀ ਇਨਕਮ ਜਿਹਨਾਂ ਦੇ ਵਿੱਚੋਂ ਆ ਰਹੀ ਹੈਗੀ ਆ। ਕੈਪ ਰੇਟ ਆਲਮੋਸਟ 10% 11% ਵੀ ਤੁਹਾਨੂੰ ਮਿਲ ਸਕਦਾ, ਬੈਠ ਕੇ ਤੁਹਾਡੇ ਨਾਲ ਸਾਰਾ ਤੁਹਾਨੂੰ ਐਕਸਪਲੇਨ ਕਰ ਸਕਦੇ ਹਾਂ। ਜੇ ਕੋਈ ਚਾਹਵਾਨ ਹੈ ਇਹ ਵਪਾਰ ਖਰੀਦਣ ਦਾ, ਆਪਣਾ ਕੰਮ ਸ਼ੁਰੂ ਕਰਨ ਦਾ, ਤੇ ਫੋਨ ਕਰ ਸਕਦੇ ਨੇ 416-881-7070 ਦੇ ਉੱਤੇ, 416-881-7070 ਤੇ ਕਾਲ ਕਰ ਲੈਣੀ। ਤੇ ਜੇਕਰ ਕੋਈ ਮਾਲਟਨ ਦੇ ਇਲਾਕੇ ਦੇ ਵਿੱਚ ਕੋਈ ਸੱਜਣ ਆਪਣਾ ਘਰ ਵੇਚਣਾ ਚਾਹੁੰਦਾ ਔਰ ਬੰਗਲੋ ਘਰ ਹੋਵੇ, ਡਿਟੈਚ ਹੋਵੇ, ਤੇ ਸਾਡੇ ਕੋਲ ਇਸ ਟਾਈਮ ਬਾਹਰ ਜਿਹੜੇ ਉਹ ਲੱਭ ਰਹੇ ਨੇ ਘਰ ਮਾਲਟਨ ਦੇ ਇਲਾਕੇ ਦੇ ਵਿੱਚ, ਤੁਹਾਡਾ ਘਰ ਵੇਚ ਦੇਵਾਂਗੇ ਜੀ ਬਹੁਤ ਜਲਦੀ ਤੁਹਾਡੀ ਮੂੰਹ ਮੰਗੀ ਕੀਮਤ ਦੇ ਮੁਤਾਬਕ। ਨੰਬਰ ਹੈ 416-881-7070 ਤੇ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਹੈਗਾ ਜੀ, 416-881-7070 ਦੇ ਉੱਤੇ
0: ਜੀ। ਔਰ ਜਿੱਥੇ ਕਿ ਅੱਜ ਜਿਹੜੀ ਜੀ ਤਰੀਕ ਹੈਗੀ ਆ 13 ਮਈ, ਸੋ ਜਿਹੜਾ ਜੀ ਥੋੜੀ ਜਿਹੀ ਜਾਣਕਾਰੀ ਮੈਂ ਜ਼ਰੂਰ ਦੱਸ ਦੇਵਾਂ ਕਿ ਅੱਜ ਦੇ ਦਿਨ ਤੇ 1648 ਦੇ ਵਿੱਚ 13 ਮਈ ਨੂੰ ਜਿਹੜਾ ਜੀ ਰੈੱਡ ਫੋਰਟ, ਜਿਹੜਾ ਕਿ ਆਪਾਂ ਲਾਲ ਕਿਲ੍ਹਾ ਕਹਿ ਦਿੰਦੇ ਹਾਂ, ਉਹਦੀ ਕੰਸਟਰਕਸ਼ਨ ਪੂਰੀ ਤਰੀਕੇ ਦੇ ਨਾਲ ਜਿਹੜੀ ਜੀ ਕੰਪਲੀਟ ਹੋਈ ਸੀ, ਪੂਰੀ ਤਰੀਕੇ ਦੇ ਨਾਲ ਬਣ ਚੁੱਕਿਆ ਸੀਗਾ। 1969 ਦੇ ਵਿੱਚ ਜਿਹੜਾ ਹੈ ਜੀ ਕੈਨੇਡੀਅਨ ਰੇਡੀਓ ਟੈਲੀਵਿਜ਼ਨ ਐਂਡ ਟੈਲੀਕਮਿਊਨੀਕੇਸ਼ਨ ਜਿਹੜਾ ਜੀ ਕਮਿਸ਼ਨ CRTC ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਆਫਿਸ਼ੀਅਲੀ ਜਿਹੜਾ ਜੀ ਸਟੈਬਲਿਸ਼ਡ ਹੋਈ ਸੀ, ਜਾਣੀ ਕਿ ਸਥਾਪਿਤ ਹੋਈ ਸੀਗੀ। ਔਰ 1958 ਦੇ ਵਿੱਚ ਜਿਹੜਾ ਜੀ ਫਸਟ ਕੈਨੇਡੀਅਨ ਕਮਰਸ਼ੀਅਲ ਜੈੱਟ ਜਿਹੜਾ ਜੀ ਏਅਰਲਾਈਨ ਸਰਵਿਸਿਜ ਜਿਹੜੀਆਂ ਜੀ ਉਹਦੀਆਂ ਜਾਰੀ ਕੀਤੀਆਂ ਗਈਆਂ ਸੀਗੀਆਂ ਵਿਦ ਟਰਾਂਸ ਕੈਨੇਡਾ, ਔਰ ਬਾਅਦ ਜਿਹੜਾ ਜੀ ਉਹਨੂੰ ਏਅਰ ਕੈਨੇਡਾ ਦਾ ਨਾਮ ਦਿੱਤਾ ਗਿਆ ਸੀਗਾ। ਔਰ ਨਾਲ ਦੀ ਨਾਲ ਜਿਹੜਾ ਜੀ ਇੱਕ ਸਾਡੇ ਕੋਲ ਹੋਰ ਸੂਚਨਾ ਜਿਹੜੀ ਜੀ ਇਹ ਆਈ ਹੈਗੀ ਕਿ ਲਿੰਕਡਇਨ ਜਿਹੜਾ ਜੀ ਉਹ 15% ਜਿਹੜਾ ਜੀ 5% ਆਪਣਾ ਸਟਾਫ ਜਿਹੜਾ ਜੀ ਕੱਟ ਆਫ ਕਰਨ ਜਾ ਰਿਹਾ ਹੈਗਾ ਆ ਬਿਕੋਜ਼ ਆਫ ਦ ਨਿਊਜ਼ ਟੈਕਨੋਲੋਜੀ। ਸੋ ਇਹ ਸੀਗੀ ਕੁਛ ਨਿਊਜ਼ ਤੇ ਕੁਛ ਜਿਹੜੇ ਜੀ ਇੰਪੋਰਟੈਂਟ ਹਿਸਟਰੀ। ਔਰ ਨਾਲ ਦੀ ਨਾਲ ਜਿੱਥੇ ਕਿ ਅਲਬਰਟਾ ਜਿਹੜਾ ਜੀ ਇੰਡਸਟਰੀਅਲ ਕਾਰਬਨ ਪ੍ਰਾਈਸ ਡੀਲ ਜਿਹੜੀ ਹੈ ਜੀ ਉਹ ਫਰਾਈਡੇ ਨੂੰ ਦੱਸੂਗੀ। ਸੋ ਨਾਲ ਦੀ ਨਾਲ ਜਿਹੜਾ ਜੀ ਅਸੀਂ ਦੱਸਦੇ ਰਹਿੰਦੇ ਹਾਂ ਕਿ ਸਮੋਸਾ ਐਂਡ ਸਵੀਟ ਫੈਕਟਰੀ ਤੁਸੀਂ ਜਾ ਕੇ ਜਿਹੜਾ ਜੀ ਵਧੀਆ ਸਵਾਦ ਮਿਠਾਈਆਂ ਇਹਨਾਂ ਦੇ ਲੱਡੂ ਬੇਸਣ ਤੁਸੀਂ ਜ਼ਰੂਰ ਟਰਾਈ ਕਰ ਸਕਦੇ ਹੈਗੇ ਆ। ਇਹਨਾਂ ਦੀ ਲੋਕੇਸ਼ਨ ਈਟੋਬੀਕੋ ਸੈਂਡਲਵੁੱਡ ਐਂਡ ਬ੍ਰੈਮਲੀ ਵੱਲ ਹੈਗੇ ਆ। ਹਰਪ੍ਰੀਤ ਸੈਣੀ ਜੀ, ਤੁਸੀਂ ਇਹਨਾਂ ਦੀ ਜੇ ਇੰਸ਼ੋਰੈਂਸ ਦੇ ਸੰਬੰਧੀ ਤੁਸੀਂ ਗੱਲ ਕਰਨੀ ਤਾਂ ਵੀ ਗੱਲ ਕਰ ਸਕਦੇ, ਜੇ ਤੁਸੀਂ ਇਹਨਾਂ ਦੀ ਟੀਮ ਜੁਆਇਨ ਕਰ ਨਹੀਂ ਸਕਦੇ, ਇਹਨਾਂ ਕੋਲ ਮੋਰ ਦੈਨ 150 ਜਿਹੜੇ ਜੀ ਐਡਵਾਈਜ਼ਰਸ ਇਹਨਾਂ ਦੀ ਟੀਮ ਦੇ ਵਿੱਚ ਹੈਗੇ ਆ। ਸੋ ਜੁਆਇਨ ਕਰਨ ਲਈ ਵੀ ਨੰਬਰ 416-817-6500 ਤੇ ਗੱਲਬਾਤ ਹੋ ਸਕਦੀ ਹੈਗੀ ਆ। ਸਿੰਗਾਪੁਰ ਜਵੈਲਰ 70% ਆਫ ਜਿਹੜਾ ਜੀ ਡਾਇਮੰਡ ਦੀ ਜਵੈਲਰੀ ਤੇ ਲੱਗਿਆ ਹੋਇਆ ਹੈ, ਕਾਫੀ ਡਿਸਕਾਊਂਟਡ ਪ੍ਰਾਈਜ਼ਸ ਤੇ ਤੁਹਾਨੂੰ ਜਿਹੜਾ ਹੈ ਜੀ ਮਦਰਸ ਦੇ ਸਪੈਸ਼ਲ ਡੀਲਸ ਹੱਲੇ ਵੀ ਚੱਲ ਰਹੀਆਂ, ਤੁਸੀਂ ਸੋਨੇ ਦੀ ਖਰੀਦਦਾਰੀ ਇਹਨਾਂ ਦੇ ਇੱਥੇ ਕੈਨੇਡਾ ਚ ਕਰ ਸਕਦੇ ਹੋ 9056-1500
2: ਜੀ। ਇੱਕ ਮੈਂ ਹੋਰ ਜ਼ਰੂਰੀ ਸੂਚਨਾ ਦੇ ਦਾਂ ਕਿ ਅਗਰ ਕੋਈ ਵੀ ਆਪਣੇ ਵਪਾਰ ਵਾਸਤੇ ਯੂਨਿਟ ਲੱਭ ਰਿਹਾ ਹੈ ਕਿਰਾਏ ਦੇ ਉੱਤੇ, ਤੇ ਮਿਸਿਸ ਸਾਗਾ ਦੇ ਵਿੱਚ ਮਾਲਟਨ ਗੁਰਦੁਆਰੇ ਦੇ ਬਿਲਕੁਲ ਨਜ਼ਦੀਕ ਗ੍ਰੇਟ ਪੰਜਾਬ ਪਲਾਜ਼ੇ ਦੇ ਵਿੱਚ 1300 ਸਕੁਅਰ ਫੀਟ ਦਾ ਯੂਨਿਟ ਗਰਾਊਂਡ ਫਲੋਰ ਦੇ ਉੱਤੇ ਤੁਹਾਨੂੰ ਮਿਲ ਸਕਦਾ ਹੈ, ਜਿੱਥੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਵਪਾਰ ਖੋਲ ਸਕਦੇ ਹੋ, ਬਿਜ਼ਨਸ ਖੋਲ ਸਕਦੇ ਹੋ, ਕੋਈ ਆਫਿਸ ਬਣਾ ਸਕਦੇ ਹੋ, ਕੁਛ ਵੀ ਕਰ ਸਕਦੇ ਹੋ। ਨੰਬਰ ਮੈਂ ਦੇ ਦਿੰਦਾ ਜੀ 416-881-7070, 416-881-7070 ਦੇ ਉੱਤੇ ਤੁਸੀਂ ਜਿਹੜੀ ਹੈਗੀ ਆ ਕਾਲ ਕਰ ਲੈਣੀ ਹੈ ਜੀ
0: ਜੀ। ਔਰ ਨਾਲ ਦੇ ਨਾਲ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ, ਤੁਸੀਂ ਜਿਹੜਾ ਜੀ ਕੋਈ ਹਾਲ ਬੁੱਕ ਕਰਨਾ ਚਾਹੁੰਦਾ ਵਿਆਹਾਂ ਸ਼ਾਦੀਆਂ ਦੇ ਲਈ, ਕੋਈ ਛੋਟਾ ਪ੍ਰੋਗਰਾਮ ਬਰਥਡੇ ਪਾਰਟੀਜ਼ ਲਈ, ਤਾਂ ਵੀ ਤੁਸੀਂ ਇਹਨਾਂ ਦੀਆਂ ਜਿਹੜੇ ਜੀ ਸਟਾਫ ਨਾਲ ਜਾਂ ਆਪਾਂ ਕਹਿ ਸਕਦੇ ਹਾਂ ਕਿ ਮੈਂਬਰਸ ਨਾਲ ਗੱਲਬਾਤ ਕਰ ਸਕਦੇ। ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ 9054511500 ਤੇ। ਔਰ ਪੀਜ਼ਾ ਡਿਪੂ, ਬਿਲਕੁਲ ਜੀ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਪੀਜ਼ਾ ਡਿਪੂ ਜਿਹੜੀਆਂ ਜੀ ਕੁਛ ਕੁ ਟਿਕਟਾਂ ਦਿਲਜੀਤ ਦੁਸਾਂਝ ਦੇ ਸ਼ੋਅ ਦੀਆਂ ਫ੍ਰੀ ਦੇ ਰਹੇ ਹੈਗੇ ਆ, ਔਰ ਕੁਛ ਕੁ ਟਿਕਟਾਂ ਜਿਹੜੀਆਂ ਜੀ ਉਹਨਾਂ ਨੇ ਵੰਡਰਲੈਂਡ ਦੀਆਂ ਵੀ ਦੇਣੀਆਂ ਹੈਗੀਆਂ। ਵੰਡਰਲੈਂਡ ਵਾਲੀਆਂ ਟਿਕਟਾਂ ਦਾ ਜਿਹੜਾ ਜੀ ਆਖਰੀ ਟਾਈਮ ਡੈਡਲਾਈਨ ਹੈਗੀ ਹੈ 30 ਜੂਨ। ਸੋ ਤੁਸੀਂ ਕੀ ਕਰਨਾ ਹੈ, pizzadepot.ca ਤੇ ਜਾ ਕੇ ਆਰਡਰ ਪਲੇਸ ਕਰੋ ਤੇ ਨਾਲ ਨਾਲ ਆਪਣਾ ਜਿਹੜਾ ਜੀ ਨਾਮ ਉੱਥੇ ਜ਼ਰੂਰ ਪਾ ਦੇਣਾ, ਕੀ ਪਤਾ ਤੁਹਾਡਾ ਜਿਹੜਾ ਜੀ ਲੱਕੀ ਡਰਾਅ ਦੇ ਵਿੱਚ ਨਾਮ ਨਿਕਲ ਜਾਵੇ, ਕਿਉਂਕਿ ਕਾਫੀ ਸਾਰੀਆਂ ਟਿਕਟਾਂ ਆ ਜਿਹੜੀਆਂ ਜੀ ਗਿਵ ਆਊਟ ਕਰ ਰਹੇ ਹੈਗੇ ਆ। ਔਰ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੁੰਦੀ ਨੰਬਰ ਬੜਾ ਆਸਾਨ ਹੈ 9057990999 ਤੁਸੀਂ ਜਿਹੜਾ ਜੀ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਜਾਂ ਤੁਸੀਂ ਜਾਂ ਕੋਈ ਇੰਟਰਵਿਊ ਲਾਉਣਾ ਚਾਹੁੰਦੇ ਹਾਂ ਸਾਡੇ ਨਾਲ ਕਿਉਂਕਿ ਸਾਡੀ IPTV ਵੀ ਹੈਗੀ ਅਸੀਂ ਡਿਫਰੈਂਟ ਡਿਫਰੈਂਟ ਤਰੀਕੇ ਨਾਲ ਤੁਹਾਡਾ ਬਿਜ਼ਨਸ ਜਿਹੜਾ ਜੀ ਪ੍ਰਮੋਟ ਕਰਕੇ ਦਿੰਦੇ ਹਾਂ ਰੇਡੀਓ ਤੋਂ ਬਾਅਦ ਵੀ ਸਾਡੇ ਨਾਲ ਇਸੇ ਨੰਬਰ ਤੇ ਗੱਲਬਾਤ ਹੋ ਸਕਦੀ ਹੈ 9057990999 ਤੇ ਜੀ
2: ਬਿਲਕੁਲ ਔਰ ਇਸ ਦੇ ਨਾਲ ਨਾਲ ਦੱਸ ਦਈਏ ਕਿ ਸਮਰ ਆ ਰਹੀ ਹੈ ਸਮਰ ਦੇ ਵਿੱਚ ਤੁਸੀਂ ਅਗਰ ਆਪਣੇ ਘਰ ਦੇ ਬਾਹਰ ਬਹੁਤ ਵਧੀਆ ਗਲਾਸ ਦਾ ਕੋਈ ਰੇਲਿੰਗ ਲਵਾਉਣੀ ਚਾਹੁੰਦੇ ਹੋ ਸ਼ੀਸ਼ੇ ਦੀ ਅਲਮੋਨੀਅਮ ਦੀ ਜਾਂ ਫਿਰ ਆਪਣੇ ਤੁਸੀਂ ਸ਼ੈੱਡ ਬਣਾਉਣਾ ਚਾਹੁੰਦੇ ਹੋ ਕੁਛ ਵੀ ਪ੍ਰੋਫੈਸ਼ਨਲ ਤਰੀਕੇ ਨਾਲ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਪਿੱਛੇ ਤੁਸੀਂ ਬਰਾਂਡਾ ਤਿਆਰ ਕਰਵਾਉਣਾ ਚਾਹੁੰਦੇ ਹੋ ਤੇ ਦ ਮਾਸਟਰ ਬਿਲਡਿੰਗ ਵਾਲਿਆਂ ਨੇ ਅਨਾਊਂਸ ਕੀਤਾ ਕਿ ਕਾਫੀ ਡਿਸਕਾਊਂਟ ਤੁਹਾਨੂੰ ਦੇ ਰਹੇ ਨੇ ਆਪਣਾ ਉਹਨਾਂ ਦਾ 22 ਸਾਲ ਦਾ ਤਜਰਬਾ ਹੈ ਆਪਣਾ ਉਹਨਾਂ ਨੇ ਵੇਅਰ ਹਾਊਸ ਆਪਣਾ ਜੋ ਸ਼ੋਰੂਮ ਹੈ ਉਹ ਕਿਚਨਰ ਦੇ ਵਿੱਚ ਖੋਲਿਆ ਔਰ ਤੁਸੀਂ ਉਹਨਾਂ ਨੂੰ ਜਾ ਕੇ ਮਿਲ ਵੀ ਸਕਦੇ ਹੋ ਨੰਬਰ ਬੜਾ ਸੌਖਾ ਹੈ ਤੁਹਾਡੇ ਕੋਲ ਆ ਕੇ ਐਸਟੀਮੇਟ ਵੀ ਦੇ ਸਕਦੇ ਨੇ 4372225220 ਦੇ ਉੱਤੇ ਜੀ
0: ਜੀ ਔਰ ਨਾਲ ਦੀ ਨਾਲ ਜਾਂਦੇ ਜਿਹੜਾ ਜੀ ਇੱਕ ਵਾਰੀ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਸਾਹਿਬ ਸਿੰਘ ਸਹਿਜਰਾ ਫਰੋਮ ਬੈਲੀਆਰ ਇੰਸ਼ੋਰੈਂਸ ਦੇ ਗਰੁੱਪ ਦੇ ਸਿਗਨਾ ਵੀ ਪੇਸ਼ ਕੀਤਾ ਹੈਗਾ ਤੁਸੀਂ ਆਟੋ ਇੰਸ਼ੋਰੈਂਸ ਕਰਾਉਣੀ ਆ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ ਆ ਲਾਈਫ ਇੰਸ਼ੋਰੈਂਸ ਜਾਂ ਫਰਨਲ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਆ ਤੁਸੀਂ ਸਾਹਿਬ ਸਿੰਘ ਸਹਿਜਰਾ ਦੇ ਨਾਲ ਗੱਲਬਾਤ ਕਰ ਸਕਦੇ ਹੈਗੇ ਆ 6472411309 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ ਔਰ ਟਿੱਕਾ ਜੰਕਸ਼ਨ ਬਿਲਕੁਲ ਜੀ ਲੰਚ ਟਾਈਮ ਹੋ ਚੁੱਕਿਆ ਹੈਗਾ ਆ ਟਿੱਕਾ ਜੰਕਸ਼ਨ ਤੁਸੀਂ ਪਹੁੰਚ ਕੇ ਵਧੀਆ ਸਵਾਦ ਫੂਡ ਜਿਹੜਾ ਜੀ ਖਾ ਸਕਦੇ ਆ ਔਰ ਜੇ ਤੁਸੀਂ ਚੱਲੇ ਨਾਇਗਰਾ ਫਾਲ ਤੇ ਤੁਸੀਂ ਜ਼ਰੂਰ ਜਾਇਓ ਜਿਹੜਾ ਜੀ ਢਾਬਾ ਔਨ ਦਾ ਫਾਲ ਬੜੀਆ ਬਹੁਤ ਸਵਾਦ ਜਿਹੜਾ ਜੀ ਇਹਨਾਂ ਦਾ ਫੂਡ ਹੁੰਦਾ ਆ ਡਰਿੰਕਸ ਇਹਨਾਂ ਦੀਆਂ ਜਿਹੜੀਆਂ ਜੀ ਆ ਬਹੁਤ ਸਵਾਦ ਹੁੰਦੀਆਂ ਤੁਸੀਂ ਭਾਵੇਂ ਮੈਂਗੋ ਡਰਿੰਕ ਲੈ ਲਓ ਭਾਵੇਂ ਸਟ੍ਰੋਬੇਰੀ ਡਰਿੰਕ ਲੈ ਲਓ ਸਾਰੀਆਂ ਬਹੁਤ ਸਵਾਦ ਆ ਤੇ ਇਹ ਜੇ ਮੋਬਾਈਲ ਪੁਆਇੰਟ ਦਾ ਮੈਸੇਜ ਸਾਂਝਾ ਕਰ ਦਿਓ ਮੈਂ ਦੱਸ ਦਵਾਂ ਕਿ ਤੁਸੀਂ ਜੇ ਈਅਰਲੀ ਸਾਲ ਵਾਲਾ IP ਬਾਕਸ ਲਵਾਉਣਾ ਹੋਵੇ HD ਗੋਲਡ ਪ੍ਰੋਗਰਾਮ ਦੇ ਨਾਲ ਤੇ ਤੁਸੀਂ ਜਿਹੜਾ ਹੈ ਜੀ $99 ਦੇ ਵਿੱਚ ਇਹ ਪ੍ਰਾਈਸ ਤੇ ਇੰਜੋਏ ਕਰ ਸਕਦੇ ਆ ਤੁਸੀਂ ਫੋਨਾਂ ਦੀ ਸੇਲ ਕਰਨੀ ਆ ਜਾਂ ਰਿਪੇਅਰ ਕਰਾਉਣੇ ਆ ਸਪੀਕਰ ਲੈਣੇ ਵਾਚਿਸ ਆਈਪੈਡ ਟੈਬਲੇਟ ਕੁਛ ਵੀ ਲੈਣਾ ਚਾਹੁੰਦੇ ਆ ਤੁਸੀਂ ਅਜੇ ਜੀ ਦੇ ਨਾਲ ਗੱਲਬਾਤ ਕਰ ਸਕਦੇ ਆ 6478741414 ਤੇ ਜੀ
2: ਜੀ ਬਿਲਕੁਲ ਔਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਾਥ ਦੇਣ ਦਾ ਧੰਨਵਾਦ ਸਾਰੇ ਸਪੌਂਸਰਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਫੋਨ ਕਰ ਸਕਦੇ ਹੋ ਸਾਨੂੰ ਆਫਿਸ ਦੇ ਵਿੱਚ 9057990999 ਦੇ ਉੱਤੇ ਤੇ ਸਾਡੇ ਉੱਧਰ ਰੀਅਲ ਸਟੇਟ ਵਾਲੀ ਲਾਈਨ ਦੇ ਉੱਤੇ ਕਾਫੀ ਜਿਹੜੇ ਟੈਲੀਫੋਨ ਖੜਕ ਰਹੇ ਨੇ ਸਾਰਿਆਂ ਦੇ ਅਸੀਂ ਆਨਸਰ ਕਰਾਂਗੇ ਜੀ ਟੈਲੀਫੋਨ ਕਿਉਂਕਿ ਸਾਡੇ ਕੋਲ ਜਿਹੜੇ ਗੈਸ ਸਟੇਸ਼ਨ ਆਏ ਨੇ ਜੀ ਸਾਡੀ ਟੀਮ ਦੇ ਕੋਲ 5-6 ਗੈਸ ਸਟੇਸ਼ਨ ਨੇ ਕਿਚਨਰ ਦੇ ਵਿੱਚ ਲੱਭ ਰਹੇ ਹੋ ਬੈਰੀ ਚ ਲੱਭ ਰਹੇ ਹੋ ਵੁੱਡ ਸਟਾਕ ਦੇ ਵਿੱਚ ਲੱਭ ਰਹੇ ਹੋ ਹਮਿਲਟਨ ਦੇ ਵਿੱਚ ਲੱਭ ਰਹੇ ਹੋ ਤੇ ਕਾਫੀ ਸਾਡੇ ਕੋਲ ਜਿਹੜੇ ਗੈਸ ਸਟੇਸ਼ਨ ਇਨਕਮ ਵਾਲੇ ਆ ਜਿਨ੍ਹਾਂ ਦੇ ਵਿੱਚੋਂ ਪੈਟਰੋ ਕੈਨੇਡਾ ਅਲਟਰਾ ਮਾਰਟ ਐਸੋ ਦੇ ਗੈਸ ਸਟੇਸ਼ਨ ਨੇ ਇਹ ਜਿਨ੍ਹਾਂ ਦੇ ਵਿੱਚ ਕਈਆਂ ਦੇ ਵਿੱਚ ਕਾਰ ਵਾਸ਼ ਨਾਲ ਤੇ ਕਈਆਂ ਦੇ ਵਿੱਚ ਟਿਮ ਹੋਟਲ ਹੈ ਔਰ ਕੀਮਤਾਂ ਵੀ ਬਹੁਤ ਰੀਜਨੇਬਲ ਹੈ ਕੈਪ ਰੇਟ ਤੁਹਾਨੂੰ ਆਲਮੋਸਟ 10-11% ਮਿਲੇਗਾ ਨੰਬਰ ਹੈ ਡਿਟੇਲ ਵਾਸਤੇ ਕਿਸੇ ਨੇ ਵੀ ਸੀਰੀਅਸ ਬਾਇਰ ਨੇ ਗੱਲਬਾਤ ਕਰਨੀ ਹੈ 416-881-7070 416-881-7070 ਤੇ ਜਿਹੜੀ ਹੈਗੀ ਆ ਸਾਡੇ ਨਾਲ ਗੱਲਬਾਤ ਹੋ ਸਕਦੀ ਹੈ ਤੇ ਆਲਮੋਸਟ 1-2 ਮਿੰਟ ਰਹਿ ਗਏ ਨੇ ਇਸ ਤੋਂ ਬਾਅਦ ਸਾਡੇ ਤੋਂ ਰਾਜਵੀਰ ਬੋਪਾ ਰਾਏ ਸਾਹਿਬ ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ ਉਹਨੂੰ ਸੁਣਨਾ ਉਹਨਾਂ ਨੇ ਵੀ ਕਾਫੀ ਜਿਹੜਾ ਰਿਸਰਚ ਕਰਕੇ ਨੌਲੇਜ ਵਾਲਾ ਪ੍ਰੋਗਰਾਮ ਹੁੰਦਾ ਹੈ ਤੇ ਉਹਨਾਂ ਤੋਂ ਬਾਅਦ ਫਿਰ ਦੇਸ਼ ਪ੍ਰਦੇਸ਼ ਪ੍ਰੋਗਰਾਮ ਚੱਲਦਾ ਹੈ ਸਿੱਧੂ ਸਾਹਿਬ ਪੇਸ਼ ਕਰਦੇ ਨੇ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਪੰਜਾਬੀ ਲਹਿਰਾਂ ਨਵੀਂ ਹੋਣੀ ਉਹ ਵੀ ਬਹੁਤ ਵਧੀਆ ਪ੍ਰੋਗਰਾਮ ਕਰਦੇ ਨੇ ਇਸੇ ਤਰ੍ਹਾਂ ਸਾਰਾ ਦਿਨ ਤੁਸੀਂ ਸਟੇਸ਼ਨ ਦੇ ਨਾਲ ਜੁੜੇ ਰਿਹਾ ਕਰੋ ਤੇ ਕੋਈ ਵੀ ਵਪਾਰ ਅਗਰ ਆਪਣਾ ਪ੍ਰਮੋਟ ਕਰਨ ਲਈ ਸਾਡੀ ਹੈਲਪ ਚਾਹੀਦੀ ਹੈ ਪ੍ਰਮੋਸ਼ਨ ਕਰਨ ਦੇ ਲਈ ਤੇ ਬੜੇ ਵਧੀਆ ਪੈਕੇਜ ਤੁਹਾਨੂੰ ਅਸੀਂ ਦੇ ਸਕਦੇ ਹਾਂ 9057990999 ਦੇ ਉੱਤੇ ਇੰਤਜ਼ਾਰ ਕਰ ਰਿਹਾ ਤੁਹਾਡੀਆਂ ਕਾਲਾਂ ਦੀਆਂ ਦਿਓ ਆ ਗਿਆ ਜੀ ਫਿਰ ਪਰਮਾਤਮਾ ਨੇ ਚਾਹਿਆ ਤੇ ਕੱਲ੍ਹ ਫਿਰ ਮਿਲਾਂਗੇ ਤਦ ਤੱਕ ਦੇ ਲਈ ਸਾਰੇ ਜਾਣੇ ਹੱਸਦੇ ਵੱਸਦੇ ਰਹੋ ਖੁਸ਼ ਰਹੋ ਸਤਿ ਸ਼੍ਰੀ ਅਕਾਲ।

32 55 80 ਤੇ 98 81 ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ ਕਾਊਂਟਿੰਗ ਨਹੀਂ ਇਹ ਤੇ 32 55 ਅੱਸੀ ਤੇ 98 ਇੰਚ ਦੇ ਟੀਵੀ ਨੇ ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰੈਂਡ ਬਹੁਤ

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮਾਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ

0: yum snacks, delicious food, perfect dining. Vyadi Pachi. Live catering le 4 food trucks vine. Catering for all parties. Quality number 1. Breakfast, lunch, dinner sab milega. Toronto cha food is the perfect location. Yani Sweet Mahal. 680 Rexdale Boulevard. For more information, call Subkhap Kang 416-679-9191.
1: Sweet Mahal.
2: रात में छड़ दिनी आ, पर जनाब चले किथे हो?
3: मैं चलिया स्काईडोम ऑटो ते बॉडी सेंटर, जो सर्टिफाइड कोलिजन शॉप है, जो करनगे मेरी कार दी केयर, बेस्ट सर्विस ते फुल रिपेयर, एक्सीडेंट होने ते इंश्योरेंस कंपनी नाल डील भी कर देने। स्काईडोम ग्रुप ऑफ कंपनीज पिछले 25 साल तो तुहाडी सेवा विच।
2: भैया ते कारां दे नाल नाल बसां ते वड्डे ट्रकां दी रिपेयर ते बॉडी वर्क दा भी काम कीता जांदा है। फ्लीट वास्ते स्पेशल पैकेज ने।
3: कॉल करो 905-874-9878।
4: लाओ जी चक्को फिर खुशखबरी, ब्रैम्पटन निवासियां ले खुशखबरी। हुण जदों भी तुसी कैनेडियन, इंडियन या पाकिस्तानी ग्रोसरी खरीदना चाहो तां ब्रैम्पटन विच इंडियन फ्रूट लैंड दीआं चारों लोकेशनां विचों जिथे मर्जी आ जाओ, चाहे 15 फैंडोवे ब्रैम्पटन होवे, जां दूजी लोकेशन 45 डस्ट ड्राइव ब्रैम्पटन, या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड, ते हुण चौथी नवीं लोकेशन 1465 मेफील्ड रोड ब्रैम्पटन। ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟਲੈਂਡ 905-456-9900।
5: ਜੀ ਦੋਸਤੋ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ। ਅੱਜ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ, ਕਹਾਣੀ ਲੈ ਕੇ ਤੁਹਾਡੇ ਰੂਬਰੂ ਵੀ ਹੋਵਾਂਗੇ। ਸੋ ਬੁੱਧਵਾਰ ਦਾ ਦਿਨ ਤੇ ਸਵਰਨ ਸਿੰਘ ਟਾਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਸਾਡੇ ਨਾਲ ਹਾਜ਼ਰ ਹੋਣਗੇ। ਤੇ ਦੱਸ ਦਈਏ ਕਿ ਇਹਨਾਂ ਖਬਰਾਂ ਨੂੰ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਗ੍ਰੈਂਡ ਫਰਨੀਚਰ, ਤੇ ਇਸ ਹਫ਼ਤੇ ਸੇਲ ਆ ਜਿਹੜੀ ਉਹ ਲੱਗਣ ਜਾ ਰਹੀ ਆ 6085 ਟੌਮਕਨ ਰੋਡ ਤੇ, ਤੁਸੀਂ ਸਾਰਿਆਂ ਨੇ ਪਹੁੰਚਣਾ। ਸੋ ਬਹੁਤ ਵੱਡੀ ਸੇਲ ਆ ਜਿਹੜੀ ਉਹ ਲੱਗਣੀ ਹੈ। ਰੈਪਿਡ ਮੂਵ ਕੰਪਨੀ ਆ, ਉਹਨਾਂ ਦੇ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਜੇ ਸਮਾਨ ਮੂਵਿੰਗ ਦਾ ਕੋਈ ਤੁਹਾਡਾ ਕੰਮ ਹੈ ਤਾਂ ਤੁਸੀਂ ਸਮਾਨ ਫਰਨੀਚਰ ਡਿਲੀਵਰ ਕਰਾਉਣਾ ਆ, ਮੂਵਿੰਗ ਕਰਵਾਉਣੀ ਆ, ਤਾਂ ਨੰਬਰ 226-505-9970 ਤੇ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਰੈਪਿਡ ਮੂਵ ਤੋਂ ਜਸਬਾਈ ਹੋਣੀ, ਤੇ ਨਾਲ ਦੀ ਨਾਲ ਹੀ ਜੇਕਰ ਤੁਸੀਂ ਆਪਣੇ ਆਪ ਨੂੰ ਹੈਲਦੀ ਰੱਖਣਾ ਚਾਹੁੰਦੇ ਹੋ, ਫਿੱਟ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸੰਦੀਪ ਸੰਘਾ ਸਾਹਿਬ ਦੀ ਆਪਣੀ ਪ੍ਰਾਈਵੇਟ ਜਿੰਮ ਆ। ਸੋ ਇੰਸਟਰਕਟਰ ਰਹਿ ਚੁੱਕੇ ਆ, ਟ੍ਰੇਨਰ ਰਹਿ ਚੁੱਕੇ ਆ, ਹੁਣ ਵੀ ਟ੍ਰੇਨਿੰਗ ਦਿੰਦੇ ਆ। ਵੱਡੀਆਂ ਵੱਡੀਆਂ ਜਿੰਮ ਨੇ ਜਿਹੜੀਆਂ, ਉਹਨਾਂ ਦੇ ਵਿੱਚ ਐਜ ਏ ਟ੍ਰੇਨਰ ਇਹਨਾਂ ਨੇ ਕੰਮ ਕੀਤਾ, ਅਤੇ ਤੁਸੀਂ ਇਹਨਾਂ ਨੂੰ ਸਿਰਫ ਜਿੰਨੀਆਂ ਕਲਾਸਿਸ ਲਾਉਣੀਆਂ ਨੇ ਉਹਨਾਂ ਕਲਾਸਿਸ ਦੇ ਪੈਸੇ ਦੇਣੇ ਆ। ਤੁਹਾਡਾ 6 ਮਹੀਨੇ ਦਾ, ਸਾਲ ਦਾ ਕੰਟਰੈਕਟ ਨਹੀਂ ਕਰਨਾ ਇਹਨਾਂ ਨੇ। ਸੋ ਤੁਸੀਂ ਸਪੋਜ਼ ਕਰੋ ਕਿ ਮਹੀਨੇ ਦੇ ਵਿੱਚ 10 ਕਲਾਸਾਂ ਨੇ, 12 ਕਲਾਸਾਂ ਨੇ, ਜਾਂ ਵੀਕ ਦੇ ਵਿੱਚ ਸਿਰਫ 2 ਕਲਾਸਿਸ ਲਾ ਸਕਦੇ ਹੋ ਜਾਂ 1 ਲਾ ਸਕਦੇ ਹੋ, ਉਹਦੇ ਹਿਸਾਬ ਨਾਲ ਤੁਸੀਂ ਪਰ ਹੈੱਡ ਜਿਹੜੀ ਪਰ ਕਲਾਸ ਆ ਉਹਦੇ ਹਿਸਾਬ ਨਾਲ ਤੁਸੀਂ ਪੈਸੇ ਦੇ ਦੇਣੇ ਆ। ਨੰਬਰ ਨੋਟ ਕਰ ਲਓ 647-985-5553 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਰਾਣਾ ਸਾਹਿਬ ਸਾਡੇ ਨਾਲ ਆ ਚੁੱਕੇ। ਰਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
6: ਬੜੀ ਮਿਹਰਬਾਨੀ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਖਬਰਾਂ ਕਈ ਨੇ ਜਿਨ੍ਹਾਂ 'ਤੇ ਝਾਤ ਪਾਉਣੀ ਬਣਦੀ ਆ। ਇੱਕ ਤਾਂ ਪਹਿਲਾਂ ਦਿਲਜੀਤ ਵਾਲੀ ਖਬਰ ਆ ਜਿਹੜੀ, ਉਹ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਦਲਜੀਤ ਵਾਲੀ ਖਬਰ। ਅਤੇ ਉੱਧਰ ਭਗਵੰਤ ਮਾਨ ਸਾਹਿਬ ਨੇ ਵੀ ਜਿਹੜਾ ਉਹ ਇੱਕ ਇਸ਼ਾਰਾ ਕੀਤਾ ਕਿ ਦਲਜੀਤ ਹੋਣਾ ਨੂੰ ਵੀ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਅਪਰੋਚ ਕਰ ਰਹੀਆਂ ਨੇ ਕਿ ਭਾਈ ਤੁਸੀਂ ਵੀ ਪੋਲੀਟਿਕਸ ਦੇ ਵਿੱਚ ਆਓ, ਅਤੇ ਕੀ ਕਹੋਗੇ ਤੁਸੀਂ, ਕੀ ਕਹਿਣਾ ਚਾਹੁੰਦੇ ਹੋ?
6: ਦੇਖੋ ਬਾਈ ਜੀ, ਗੱਲ ਇਹ ਵੀ ਦਲਜੀਤ ਦੁਸਾਂਝ ਬਹੁਤ ਵੱਡਾ ਕਲਾਕਾਰ ਆ, ਸਿਆਸਤ ਦੇ ਵਿੱਚ ਆਉਣਾ ਨਾ ਆਉਣਾ ਤਾਂ ਉਹਦੀ ਮਰਜ਼ੀ ਆ ਨਾ। ਕੋਈ ਇਹ ਤਾਂ ਹੈ ਨੀ ਵੀ ਭਾਈ ਡੰਗ ਦੇ ਜ਼ੋਰ ਦੇ ਉੱਤੇ ਆਪਾਂ ਕਿਸੇ ਨੂੰ ਸਮਝਿਆ ਵੀ ਭਾਈ ਤੂੰ ਪਾਰਟੀ 'ਚ ਆ ਜਾ। ਪਰ ਇਹ ਕਿਉਂਕਿ ਉਹਨੇ ਗੱਲ ਕਲੀਅਰ ਕਰਤੀ ਸੀਗੀ ਕਈ ਦਿਨ ਪਹਿਲਾਂ ਹੀ, ਉਹਨੇ ਕਿਹਾ ਸੀ ਵੀ ਮੈਂ ਰਾਜਨੀਤੀ ਵਿੱਚ ਕਦੇ ਵੀ ਨੀ ਆਉਣਾ ਚਾਹੁੰਦਾ, ਮੈਂ ਮਨੋਰੰਜਨ ਵਾਸਤੇ ਹਾਂ ਤੇ ਮਨੋਰੰਜਨ ਕਰਦੇ ਰਹਿਣਾ ਤੇ ਸਿਆਸਤ ਮੇਰੇ ਵੱਸ ਦੀ ਗੱਲ ਨੀ ਤੇ ਮੇਰੀ ਕੋਈ ਦਿਲਚਸਪੀ ਨਹੀਂ ਆ। ਪਰ ਕਿਉਂਕਿ ਹੁਣ ਉਹਦੇ ਮੈਨੇਜਰ ਦੇ ਉੱਤੇ ਜਿਹੜਾ ਮੁੰਡਾ ਨਾਲ ਹੁੰਦਾ ਤੰਗ, ਤੇ ਉਹਦੇ ਪਤਾ ਲੱਗਾ ਜੀ ਘਰ ਦੇ ਉੱਤੇ ਗੋਲੀਆਂ ਚੱਲੀਆਂ, ਤੇ ਜਿਹਦੇ ਕਰਕੇ ਇਸ ਗੱਲ ਨੇ ਸਿਆਸੀ ਰੰਗ ਫੜਿਆ। ਕਿਉਂਕਿ ਬੀਜੇਪੀ ਦੇ ਉੱਤੇ ਦੋਸ਼ ਲਾ ਰਹੇ ਆ ਆਮ ਆਦਮੀ ਪਾਰਟੀ ਦੇ ਆਗੂ, ਉਹ ਇਹ ਗੱਲ ਕਹਿੰਦੇ ਵੀ ਭਾਈ ਇਹਨਾਂ ਨੇ ਫਿਰ ਹੁਣ ਇਹ ਖਿੜਕ ਲੜੀ ਸ਼ੁਰੂ ਕਰਤੀ ਵੀ ਭਾਈ ਆ ਸਿਆਸੀ ਪੌੜੀ ਨੀ ਚੜਦਾ, ਕਿਸੇ ਨੇ ਕੋਈ ਗੱਲ ਕਹੀ ਕਿਸੇ ਨੇ ਕੋਈ ਗੱਲ ਕਹੀ ਆ। ਪਰ ਮੇਰਾ ਖਿਆਲ ਵੀ ਕਲਾਕਾਰ ਹੋਵੇ ਜਾਂ ਕੋਈ ਵੀ ਹੋਰ ਹੋਵੇ, ਉਹਨੂੰ ਇਵੇਂ ਵਰਗਵੰਡ ਦੀ ਨਹੀਂ ਹੋਣੀ ਚਾਹੀਦੀ। ਕਿਸੇ ਦਾ ਮਨ ਹੈ ਚੋਣ ਲੜੇ, ਨਹੀਂ ਮਨ ਚੋਣ ਨਾ ਲੜੇ। ਮੈਂ ਤਾਂ ਵੈਸੇ ਹੀ ਸਿਆਣਾ ਬੰਦਾ ਉਹਨੂੰ ਮੰਨਦਾ ਉਸ ਕਲਾਕਾਰ ਨੂੰ ਜਿਹੜਾ ਚੋਣ ਵਾਲੇ ਝੰਜਰ ਚ ਪੈਂਦਾ ਹੀ ਨੀਗਾ, ਪਿੰਡ ਦੇ ਉੱਤੇ ਸਿਰ ਦੇ ਵਿੱਚ ਸਵਾਹ ਹੀ ਪੈਣੀ ਹੁੰਦੀ ਆ, ਕਿਉਂਕਿ ਲੋਕ ਵੀ ਉਹ ਇਹੋ ਜਿਹਾ ਗੱਲ ਦੋਨੋਂ ਪਾਸੇ ਇੱਕੋ ਜਿਹੀ ਹੁੰਦੀ ਆ। ਸੋ ਜਿਹੜੇ ਬੰਦੇ ਦਾ ਜਿਹੜੇ ਖੇਤਰ ਦੇ ਵਿੱਚ ਵੱਡਾ ਨਾਂ ਹੈਗਾ, ਉਹ ਆਪਦਾ ਉਸ ਕੰਮ ਚ ਹੋਰ ਮਿਹਨਤ ਕਰੇ, ਸਿਆਸਤ ਵੱਲ ਆਉਣ ਦੀ ਕੋਈ ਲੋੜ ਨਹੀਂ ਜੀ।
5: ਇੱਕ ਤੁਸੀਂ ਕਲਾਕਾਰੀ ਦੀ ਗੱਲ ਕੀਤੀ ਹੈ ਤੇ ਬੰਟੀ ਬੈਂਸ ਤੇ ਮਜੀਠੀਆ ਹੋਣੀ ਆ ਜਿਹੜੀ ਉਹਨਾਂ ਦੀ ਵੀ ਆਪਸ ਦੇ ਵਿੱਚ ਤਕਰਾਰਬਾਜੀ ਚੱਲ ਰਹੀ ਆ ਬਿਆਨਬਾਜੀ ਚੱਲ ਰਹੀ ਆ ਤੇ ਉਹਦੇ ਬਾਬਤ ਕੋਈ ਹੈ ਅਪਡੇਟ? ਤੇ ਮਜੀਠੀਆ ਹੋਣੀ ਕਹਿੰਦੇ ਭਾਈ ਬੰਟੀ ਬੈਂਸ ਨੂੰ ਵੀ ਮੈਂ ਤਾਂ ਇਹਦੇ ਨਾਲ ਕੀ ਡਿਬੇਟ ਕਰਨੀ ਆ, ਮੈਂ ਤਾਂ ਜਿਹਨਾਂ ਦੇ ਇਸ਼ਾਰਿਆਂ 'ਤੇ ਇਹ ਨੱਚਦੇ ਆ ਸੋ ਮੈਂ ਉਹਨਾਂ ਨਾਲ ਡਿਬੇਟ ਕਰਾਂਗਾ, ਕੀ ਇਹਨਾਂ ਦਾ ਅਸਲ 'ਚ ਮਾਮਲਾ ਕੀ ਚੱਲ ਰਿਹਾ?
6: ਜੀ ਗੱਲ ਅਸਲ ਦੇ ਵਿੱਚ ਇਹ ਆ ਵੀ ਬੰਟੀ ਬੈਂਸ ਤੇ ਇੱਕ ਦੋ ਹੋਰ ਜਣਿਆਂ ਦੇ ਬਾਰੇ ਮਜੀਠੀਆ ਨੇ ਕਿਹਾ ਸੀ ਜਿਹੜੇ ਇਸ ਵੇਲੇ ਮੰਡਰਾਉਂਦੇ ਫਿਰਦੇ ਮੁੱਖ ਮੰਤਰੀ ਦੇ ਆਲੇ ਦੁਆਲੇ, ਤੇ ਉਹਨਾਂ ਨੇ ਸਭ ਤੋਂ ਪਹਿਲਾਂ ਭੱਜਣਾ ਬਾਹਰਲੇ ਮੁਲਕ ਜਦੋਂ ਸਰਕਾਰ ਬਦਲੀ। ਫਿਰ ਬੰਟੀ ਬੈਂਸ ਦੇ ਤਿੱਖੇ ਭਰੇ ਸ਼ਬਦਾਂ ਦੀ ਵਰਤੋਂ ਕੀਤੀ ਵੀ ਭਾਈ ਤੁਸੀਂ ਤਾਂ ਜਵਾਨੀ ਬਰਬਾਦ ਕੀਤੀ ਹੋਈ ਆ, ਆਹ ਕੀਤਾ ਉਹ ਕੀਤਾ, ਹਨਾ ਏਦਾਂ। ਫਿਰ ਉਹਨਾਂ ਨੇ ਜਵਾਬ ਦਿੱਤਾ ਮਜੀਠੀਆ ਹੋਰਾਂ ਨੇ ਵੀ ਭਾਈ ਮੈਂ ਤੈਨੂੰ ਕੀ ਸਮਝਦਾ, ਤੇਰੀ ਤਾਂ ਮੈਂ ਗੱਲ ਹੀ ਨੀ ਕੀਤੀ। ਮਤਲਬ ਹੈ ਤਾਂ ਬੇਲੋੜੀ ਜੀ ਗੌਸਿਪ ਆ ਵੀ ਭਾਈ ਇੱਥੇ ਵਿਕਰਮ ਜੀਠੀਏ ਨੂੰ ਬੰਟੀ ਦਾ ਨਾਂ ਲੈਣ ਦੀ ਕੋਈ ਲੋੜ ਨਹੀਂ, ਤੇ ਬੰਟੀ ਦਾ ਆਪਦਾ ਖੇਤਰ ਆ, ਬੰਟੀ ਦਾ ਕੱਦ ਜਿੰਨਾ ਹੈ ਉਹ ਆਪਦੇ ਖੇਤਰ ਚ ਆ, ਮਜੀਠੀਏ ਦਾ ਕੱਦ ਜਿੰਨਾ ਹੈ ਉਹ ਆਪਣੇ ਖੇਤਰ ਦੇ ਵਿੱਚ ਆ, ਨਾ ਦੋਵਾਂ ਦਾ ਕੋਈ ਮੁਕਾਬਲਾ, ਨਾ ਤਾਂ ਮਜੀਠੀਏ ਨੇ ਗਾਣੇ ਲਿਖਣੇ ਆ ਤੇ ਨਾ ਹੀ ਬੰਟੀ ਨੇ ਚੋਣ ਲੜਨੀ ਆ। ਮੇਰਾ ਖਿਆਲ ਇਹ ਆ, ਹਾਂ ਕੱਲ ਨੂੰ ਕੋਈ ਪੰਪ ਪੁੰਪ ਦੇ ਕੇ ਐਵੇਂ ਲੜਾ ਦੇਵੇ ਗੱਲ ਵੱਖਰੀ ਆ, ਪਰ ਗੱਲ ਕੁੱਲ ਮਿਲਾ ਕੇ ਵੀ ਆਪੋ ਆਪਣੇ ਕੰਮ ਕਰਦੇ ਰਹਿਣਾ ਚਾਹੀਦਾ, ਫਸਣਾ ਕਿਸੇ ਨਾਲ ਕਿਹੜੀ ਗੱਲੋਂ ਆ ਜੀ।
5: ਮਨਪ੍ਰੀਤ ਮੰਨਾ ਹੁਣੀ ਚੋਣ ਲੜਨਗੇ, ਉਹਨਾਂ ਨੂੰ ਉਹਨਾਂ ਦੀ ਵੀ ਬਿਆਨਬਾਜ਼ੀਆਂ ਤੁਹਾਡੇ ਤਾਂ ਬੜੇ ਤੁਸੀਂ ਉਹਨਾਂ ਨਾਲ ਵਾਰਤਾਲਾਪ ਕਰਦੇ ਰਹਿੰਦੇ ਹੋ, ਸੋ ਤੁਹਾਨੂੰ ਕੀ ਲੱਗਦਾ ਉਹ ਚੋਣ? ਉਹ ਕਹਿੰਦੇ ਮੈਨੂੰ ਜਿਹੜੀ ਪਾਰਟੀ ਕੋਈ ਪਹਿਲਾਂ ਵੀ ਅਪਰੋਚ ਕਰਦੀਆਂ ਰਹੀਆਂ ਨੇ, ਪਰ ਜੇ ਕੋਈ ਚੰਗੀ ਪਾਰਟੀ ਮੈਨੂੰ ਲੱਗੂਗੀ ਤਾਂ ਚੋਣ ਲੜ ਸਕਦੇ ਆ, ਤੁਹਾਨੂੰ ਕੀ ਲੱਗਦਾ?
6: ਦੇਖੋ ਬਾਈ ਜੀ, ਮਨਪ੍ਰੀਤ ਮੰਨਾ ਮੇਰਾ ਦੋਸਤ ਵੀ ਆ, ਬੜਾ ਵਧੀਆ ਬੰਦਾ, ਬੜਾ ਚੰਗਾ ਬੁਲਾਰਾ ਹੈਗਾ, ਅਸੀਂ ਬੜੀ ਵਾਰ ਉਹਦੀ ਇੰਟਰਵਿਊ ਕੀਤੀ ਆ, ਪਰ ਮੈਂ ਉਹਦੀ ਚੋਣ ਉਹਨੇ ਲੜਨੀ ਆ ਕਿ ਨਹੀਂ ਲੜਨੀ ਇਹਦੇ ਬਾਰੇ ਤਾਂ ਮੈਂ ਦਾਅਵਾ ਕਰ ਸਕਦਾ, ਪਰ ਮੈਨੂੰ ਇਸ ਗੱਲ ਦਾ ਪਤਾ ਵੀ ਉਹਨੂੰ ਬੜੀ ਵਾਰ ਪੇਸ਼ਕਸ਼ਾਂ ਹੋਈਆਂ ਵੀ ਭਾਈ ਚੋਣ ਲੜਦਾ, ਪਰ ਉਹਨੇ ਹਰ ਵਾਰ ਇਹ ਗੱਲ ਕਹੀ ਵੀ ਮੈਂ ਚੋਣ ਨੀ ਲੜਦੀ। ਉਹਨੂੰ ਆਮ ਆਦਮੀ ਪਾਰਟੀ ਵੱਲੋਂ ਵੀ ਟਿਕਟ ਦੀ ਆਫਰ ਸੀ, ਲੋਕ ਸਭਾ ਦੀ ਚੋਣ ਦੇ ਵੇਲੇ ਦੀ ਆਫਰ ਸੀ, ਪਰ ਉਹ ਤਾਂ ਨਹੀਂ ਮੰਨਿਆ ਭਵਿੱਖ ਦੇ ਵਿੱਚ, ਹੁਣ ਉਹਦਾ ਮਨ ਕੀ ਕਹਿੰਦਾ ਇਹ ਫਿਰ ਉਹੀ ਜਾਣਦਾ।
5: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਸਕਾਈਡਮ ਗਰੁੱਪ ਆਫ ਕੰਪਨੀਜ਼ ਵੱਲੋਂ ਸਪਾਂਸਰ ਕੀਤਾ ਜਾ ਰਿਹਾ, ਨਾਲ ਦੀ ਨਾਲ ਹੀ ਦੀਪਾਂਸ਼ ਬਾਈ ਹੁਣਾਂ ਵੱਲੋਂ ਵੀ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਸਪਾਂਸਰ ਕੀਤਾ ਜਾ ਰਿਹਾ। ਸੋ ਜੇਕਰ ਤੁਸੀਂ ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਬੈਸਟ ਟਿਕਟਾਂ ਲਈ 905-673-1400 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, ਜੇਕਰ ਤੁਸੀਂ ਡਿਸਪੋਜ਼ੇਬਲ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੋਂ ਤੁਸੀਂ ਜ਼ਰੂਰ ਇੱਕ ਵਾਰ ਉੱਥੇ ਜਾ ਕੇ ਨੰਬਰ ਨੋਟ ਕਰ ਲਓ, ਉਹਨਾਂ ਨੂੰ ਕਾਲ ਕਰਿਓ, ਬੈਸਟ ਰੇਟ ਲੈ ਕੇ ਆਇਓ। 416-748-2116 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, 416-748-2116 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਗ੍ਰੈਂਡ ਫਰਨੀਚਰ ਅੱਜ ਦੇ ਸਾਡੇ ਮੇਨ ਸਪੋਂਸਰ ਆ, ਨਾਲ ਦੀ ਨਾਲ ਇਹਨਾਂ ਖਬਰਾਂ ਨੂੰ ਮੋਨਾ ਮਹਿੰਗੀ ਜੀ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ ਵਾ। ਸੋ ਹੁਣ ਚੱਲਦੇ ਆਪਾਂ ਫਿਰ ਟੈਣਾ ਸਾਹਿਬ ਵੱਲ। ਟੈਣਾ ਸਾਹਿਬ, ਪਸ਼ਤੈਨੀ ਜ਼ਮੀਨ ਜਿਹੜੀ ਹੁੰਦੀ ਆ ਉਹਦੀ ਵੰਡ ਨੂੰ ਲੈ ਕੇ ਦੋਹਰਾ ਕਤਲਕਾਂਡ ਹੋਇਆ, ਕੀ ਹੈ ਇਹਦੀ ਅਪਡੇਟ ਪੂਰੀ ਦੱਸੋ।
6: ਬਾਈ ਜੀ, ਲੋਕ ਬੜੀ ਦੋਗਲੀ ਸੋਚ ਵਾਲੇ ਆ, ਨਾਲੇ ਤਾਂ ਸਾਰੀ ਰੜੀ ਪ੍ਰਵਚਨ ਸੁਣੀ ਜਾਣਗੇ, ਦੇਈ ਜਾਣਗੇ, ਪਾਣੀ ਦਾ ਬਲਬਲਾ ਏਜੰਡ ਨਾਲ ਕੋਈ ਚੀਜ਼ ਜਾਂਦੀ ਨੀ, ਸਿਕੰਦਰ ਦੇ ਖਾਲੀ ਹੱਥ ਸੀ ਤੇ ਕੱਫਣ ਦੇ ਜੇਬ ਨੀ ਹੁੰਦੀ, ਫਲਾਂ ਟੀਲਾ ਇੰਨੀਆਂ ਗੱਲਾਂ ਜਾਣਦੇ ਆ ਤੇ ਫਿਰ ਜ਼ਮੀਨਾਂ ਦੇ ਪਿੱਛੇ ਭਰਾ ਮਾਰ ਲੈਂਦੇ ਆ। ਮਤਲਬ ਇਹਦਾ ਇਹ ਨਿਕਲਿਆ ਵੀ ਭਾਈ ਇਹ ਸਾਰੀ ਜ਼ਮੀਨ ਨਾਲ ਜਾਊਗੀ, ਜੋ ਪੈਸਾ ਟਕਾ ਨਾਲ ਹੀ ਜਾਊਗਾ, ਉਹ ਸਿਕੰਦਰ ਦੇ ਭਾਵੇਂ ਖਾਲੀ ਹੱਥ ਸੀ ਪਰ ਇਹ ਜੱਫੇ ਪਾ ਪਾ ਕੇ ਲੈ ਕੇ ਜਾਣਗੇ। ਗੁਰਦਾਸਪੁਰ ਦੇ ਵਿੱਚ ਦੋ ਸਕੇ ਭਰਾਵਾਂ ਦੀ ਟਸਲ ਚੱਲਦੀ ਸੀਗੀ 9 ਕਿੱਲੇ ਜ਼ਮੀਨ ਦੇ ਪਿੱਛੇ, ਉਹ ਟਸਲ ਇੰਨੀ ਭੈੜੀ ਬਣ ਗਈ ਵੀ ਭਾਈ ਵੱਡਾ ਭਰਾ ਜ਼ਿਆਦਾ ਜ਼ਹਿਰੀ ਸੀ, ਉਹਨੇ ਛੋਟੇ ਭਰਾ ਦੇ ਗੋਲੀਆਂ ਮਾਰੀਆਂ ਉਦੋਂ ਜਦੋਂ ਉਹ ਸੈਰ ਕਰਦਾ ਫਿਰਦਾ ਸੀ, ਉਹਦੇ ਗੋਲੀਆਂ ਮਾਰ ਕੇ ਉਹਨੂੰ ਮਾਰ ਕੇ ਤੇ ਬਾਅਦ ਦੇ ਵਿੱਚ ਆ ਜਾਏ ਜੀ ਘਰੇ, ਫਿਰ ਉਹਦੀ ਵਹੁਟੀ ਦੇ ਗੋਲੀਆਂ ਮਾਰੀਆਂ। ਹੁਣ ਪੁਲਿਸ ਨੇ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ। ਹੁਣ ਦੇਖੋ ਕਿੰਨੀ ਬੇਵਕੂਫੀ ਆ ਪੰਜਾਬੀਆਂ ਦੀ, ਮੱਤ ਨੂੰ ਪਤਾ ਨੀ ਕੀ ਹੋ ਗਿਆ ਵੀ ਤੂੰ ਇੱਕ ਘਰ ਉਜਾੜਤਾ ਤੇ ਆਪਦਾ ਵੀ ਉਜਾੜ ਲਿਆ, ਆਪ ਹੁਣ ਸਾਰੀ ਉਮਰ ਕਤਲ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਰਹੂਗਾ ਤੇ ਆ ਪਤਾ ਨੀ 9 ਕਿੱਲੇ ਇਹਦੇ ਕਿੱਥੇ ਲੱਗਣੇ, ਉਹ ਵਕੀਲਾਂ ਨੇ ਲੈ ਜਾਣੇ ਆ, ਇਹ ਗੱਲ ਖਤਮ ਹੋ ਗਈ ਜੀ।
5: ਟਾਣਾ ਸਾਹਿਬ, ਕਹਿੰਦੇ ਹੁਣ ਦੱਸਿਆ ਜਾ ਰਿਹਾ ਕਿ ਭਾਈ ਸੋਨਾ ਨਾ ਖਰੀਦੋ, ਗੱਡੀਆਂ ਨਾ ਚਲਾਓ, ਘਰਾਂ ਤੋਂ ਬੈਠ ਕੇ ਕੰਮ ਕਰੋ, ਤੇ ਜਿਹੜੇ ਪੈਟਰੋਲੀਅਮ ਮੰਤਰੀ ਆ ਉਹਨਾਂ ਨੇ ਕਿਹਾ ਕਿ ਭਾਰਤ ਕੋਲ ਹਜੇ 60 ਦਿਨਾਂ ਦਾ ਕੱਚਾ ਤੇਲ ਹੈਗਾ। ਹਾਂਜੀ,

0: ਦੁਆ ਨਾ ਕਰੋ ਨਾ ਕਰੋ, ਦੇਸ਼ ਦੇ ਵਿੱਚ ਕੁਝ ਸ਼ਾਇਦ ਵੱਡਾ ਹੋਣ ਲੱਗਾ ਹੋਵੇ। ਕਦੇ ਕਦੇ ਮੈਨੂੰ ਇਉਂ ਲੱਗਦਾ ਵੀ ਭਾਈ ਤੇਲ ਕੰਪਨੀਆਂ ਨੂੰ ਘਾਟੇ ਦੇ ਵਿੱਚੋਂ ਕੱਢਣ ਦੇ ਲਈ ਸ਼ਾਇਦ ਤੇਲ ਦਾ ਭਾਅ ਹੀ ਬਹੁਤ ਵਧਾ ਦਿੱਤਾ ਜਾਣਾ। ਅੱਜ ਤੱਕ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਕਿਹਾ ਵੀ ਅਸੀਂ ਆਪਦੀਆਂ ਗੱਡੀਆਂ ਦੇ ਕਾਫਲੇ ਘਟਾਤੇ ਆ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸਾਹਿਬ ਨੇ ਗੱਲ ਕਹੀ ਆ ਕਿ ਮੈਂ ਤੇ ਮੇਰਾ ਸਾਰਾ ਦਫ਼ਤਰੀ ਸਟਾਫ ਬੁੱਧਵਾਰ ਨੂੰ ਸਾਈਕਲਾਂ ਤੇ ਆਇਆ ਕਰਾਂਗੇ।
1: ਬੁੱਧਵਾਰ ਨੂੰ ਸਾਈਕਲਾਂ ਤੇ ਆਇਆ ਕਰਾਂਗੇ। ਸੋ ਚਲੋ ਦੇਖੋ, ਅੱਗੇ ਵੀ ਇੱਕ ਮੰਤਰੀ ਸੀ, ਉਹ ਕਹਿੰਦੇ ਸੀ ਕਿ ਮੈਂ ਸਾਈਕਲ ਤੇ ਆਇਆ ਕਰੂੰਗਾ ਜੀ, ਆਮ ਆਦਮੀ ਪਾਰਟੀ ਦੇ ਸੀ, ਤੁਹਾਨੂੰ ਯਾਦ ਹੋਊਗਾ ਸ਼ਾਇਦ।
0: ਉਹ ਦੇਵਮਾਨ ਨੇ, ਉਹ ਦੇਵਮਾਨ ਨਾਭਾ ਤੋਂ ਵਿਧਾਇਕ ਨੇ, ਉਹਨਾਂ ਨੇ ਗੱਲ ਕਹੀ ਸੀ। ਪਰ ਮੈਂ ਉਹਨਾਂ ਨਾਲ ਇੰਟਰਵਿਊ ਕੀਤੀ ਸੀ ਵੀ ਹੁਣ ਸਾਈਕਲ ਤੇ ਕਿਉਂ ਨੀ ਜਾਂਦੇ। ਉਹ ਕਹਿੰਦੇ ਬਾਈ ਜੀ, ਵਿਧਾਇਕ ਬਣ ਕੇ ਬਹੁਤ ਸਾਰੇ ਰੁਝੇਵੇਂ ਹੋ ਜਾਂਦੇ ਆ। ਤੁਸੀਂ ਰੱਖ ਲਿਆ ਪ੍ਰੋਗਰਾਮ 10 ਵਜੇ ਦਾ, 11 ਵਜੇ ਆਪਾਂ ਅਗਲੇ ਪਿੰਡ ਚ ਪਹੁੰਚਣਾ, ਕਿਸੇ ਨੇ ਰੱਖ ਲਿਆ 12:15 ਵਜੇ ਦਾ, ਦਿਨ ਦੇ ਵਿੱਚ 15-15 ਸਮਾਗਮ ਅਟੈਂਡ ਕਰਨੇ ਪੈਂਦੇ, ਸਾਈਕਲ ਤੇ ਜਾਇਆ ਨੀ ਜਾਂਦਾ ਚਾਰੇ ਪਾਸੇ।
1: ਠੀਕ ਹੈ, ਸੋ ਟਾਣਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਤੁਸੀਂ ਵੀ ਮੈਨੂੰ ਲੱਗਦਾ ਕਿ ਕੋਸ਼ਿਸ਼ ਕਰੋਗੇ ਕਿ ਸਾਈਕਲ ਵਰਤਿਆ ਕਰੋ।
0: ਹਾਂ ਬਾਈ ਜੀ, ਮੈਂ ਸਾਈਕਲ ਵਰਤਣਾ ਕਰੂੰਗਾ ਜੀ। ਹੁਣ ਮੈਨੂੰ ਵੀ ਹੈ ਵੀ ਭਾਈ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਦੇ ਵਿੱਚ ਟਾਈਮ ਲੱਗ ਜਾਂਦਾ, ਵੀ ਸੱਚੀ ਮੁੱਚੀ ਚਿੱਤ ਮੇਰਾ ਇਹੀ ਕਰਦਾ ਵੀ ਮੈਂ ਸਾਈਕਲ ਤੇ ਹੀ ਜਾਇਆ ਕਰਾਂ ਚਾਰੇ ਪਾਸੇ ਜੀ।
1: ਸੋ ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ। ਇਹ ਸਨ ਸਵਰਨ ਸਿੰਘ ਟਿਣਾ ਸਾਹਿਬ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਇਹਨਾਂ ਖਬਰਾਂ ਨੂੰ ਮੋਨਾ ਮਹਿੰਗੀ ਜੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਮੋਨਾ ਜੀ ਦਾ ਨੰਬਰ ਆ ਜਿਹੜਾ ਤੁਸੀਂ ਹਮੇਸ਼ਾ ਹੀ ਕਈ ਵਾਰ ਮੰਗਦੇ ਵੀ ਹੋ, ਕਈ ਵਾਰ ਤੁਹਾਡੇ ਕੋਲ ਨੋਟ ਕੀਤਾ ਵੀ ਹੁੰਦਾ ਨੰਬਰ, ਤੁਸੀਂ ਨੋਟ ਕਰਕੇ ਰੱਖ ਲਓ, 416-509-1509 ਮੋਨਾ ਜੀ ਦਾ ਨੰਬਰ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ।
2: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਅਦਬ ਜੀ।
1: ਸਤਿ ਸ਼੍ਰੀ ਅਕਾਲ ਮੋਨਾ ਜੀ, ਮੈਂ ਨਾ ਇੱਕ ਦਿਨ ਕੱਲ ਹਾਂ ਇੱਕ ਦਿਨ ਕਿਉਂ ਕੱਲ ਬੈਠਾ ਸੀ ਕਿਤੇ, ਉੱਥੇ ਗੱਲਬਾਤ ਚੱਲ ਰਹੀ ਸੀ ਅਤੇ ਉਹਨਾਂ ਦੇ ਕੋਈ ਮਤਲਬ ਪਰਿਵਾਰਕ ਮੈਂਬਰ ਇੱਥੇ ਆਏ ਹੋਏ ਸੀ, ਹੁਣ ਉਹ ਵਾਪਸ ਇੰਡੀਆ ਚਲੇ ਗਏ, ਅਤੇ ਉਹਨਾਂ ਦੀ ਇੰਸ਼ੋਰੈਂਸ ਸੀ, ਉਹ ਕਹਿੰਦੇ 21 ਦਿਨ ਹੋਸਪਿਟਲ 'ਚ ਰਹਿਣਾ ਪਿਆ ਅਤੇ ਤਕਰੀਬਨ $1,00,000 ਦਾ ਖਰਚਾ ਜਿਹੜਾ ਆ ਗਿਆ। ਜੇ ਇੰਸ਼ੋਰੈਂਸ ਨਾ ਹੁੰਦੀ ਤਾਂ ਬਹੁਤ ਮੁਸ਼ਕਿਲ ਹੋ ਜਾਣਾ ਸੀ। ਇੰਸ਼ੋਰੈਂਸ ਉਹ ਕਹਿੰਦੇ ਸਾਡੀ 1 ਤਰੀਕ ਤੱਕ 6 ਤਰੀਕ ਤੱਕ ਸੀ, ਤੋਂ 1 ਤਰੀਕ ਨੂੰ ਉਹ ਉਹਨਾਂ ਨੂੰ ਛੁੱਟੀ ਹੋਸਪਿਟਲ 'ਚੋਂ ਮਿਲ ਗਈ ਸੀ। ਥੋੜ੍ਹੇ ਦਿਨਾਂ ਦਾ ਫਰਕ ਰਹਿ ਗਿਆ ਸੀ ਅਤੇ ਕਈ ਵਾਰ ਅਸੀਂ ਜਦੋਂ ਇੱਦਾਂ ਦੀ ਇਹ ਚੀਜ਼ ਦੇਖਦੇ ਹਾਂ ਤਾਂ ਉਹ ਕਹਿੰਦੇ ਮੈਂ ਹਰੇਕ ਨੂੰ ਰਿਕਮੈਂਡ ਕਰੂੰਗਾ ਭਾਈ ਜ਼ਰੂਰ ਸਭ ਤੋਂ ਪਹਿਲਾਂ ਤੁਸੀਂ ਇਹ ਆਪਣੀ ਇੰਸ਼ੋਰੈਂਸ ਪਾਲਿਸੀ ਹੈ, ਚਾਹੇ ਤੁਹਾਡੇ ਕੋਲ ਕੋਈ ਵਿਜ਼ਟਰ ਆਵੇ, ਕਰਵਾ ਕੇ ਰੱਖਿਆ ਕਰੋ, ਨਹੀਂ ਤਾਂ ਬਹੁਤ ਮਹਿੰਗੇ ਖਰਚੇ ਆ ਹੋਸਪਿਟਲਾਂ ਦੇ। ਜੀ
2: ਬਿਲਕੁਲ ਠੀਕ ਆ ਰਾਜਵੀਰ ਜੀ, ਕਿਉਂਕਿ ਜਿੰਨੇ ਵੀ ਪਰਸਨ ਹੈਗੇ ਆ ਇੱਥੇ, ਪੀਆਰ ਹੈਗੇ ਆ, ਸਿਟੀਜ਼ਨ ਆ, ਸਾਨੂੰ ਹਰੇਕ ਜਗ੍ਹਾ ਤੇ ਮਹਿੰਗਾਈ ਟੱਚ ਹੁੰਦੀ ਆ। ਸਾਨੂੰ ਲੱਗਦਾ ਹਰ ਜਗ੍ਹਾ ਇਨਫਲੇਸ਼ਨ ਵੱਧ ਰਹੀ ਹੈ, ਪਰ ਹੋਸਪਿਟਲਾਈਜੇਸ਼ਨ, ਡਾਕਟਰਸ, ਮੈਡੀਕਲ ਜਿਹੜਾ ਟ੍ਰੀਟਮੈਂਟਸ ਹੈਗੇ ਨੇ ਉਹਨਾਂ ਦੇ ਬਾਰੇ ਆਪਾਂ ਕਦੇ ਗੱਲ ਨਹੀਂ ਕਰਦੇ, ਕਿਉਂਕਿ ਸਾਨੂੰ ਉਹ ਗੌਰਮੈਂਟ ਵੱਲੋਂ ਕਵਰੇਜ ਹੁੰਦੀ ਹੈ। ਪਰ ਜਿਹੜਾ ਪਰਸਨ ਇੱਥੇ ਵਿਜ਼ਿਟਰ ਸੁਪਰਵਾਈਜ਼ਰ ਤੇ ਆ ਰਿਹਾ, ਸਾਨੂੰ ਪਤਾ ਕਿ ਉਸ ਪਰਸਨ ਕੋਲ ਤਾਂ ਹੈਲਥ ਕਾਰਡ ਹੈ ਨਹੀਂ ਗਾ, ਉਹ ਉਸੇ ਨੂੰ ਹੀ ਪਤਾ ਹੁੰਦਾ ਕਿ ਕਿੰਨਾ ਕੁ ਮਹਿੰਗਾ ਪੈਣਾ ਜਿਹਦੇ ਜਿੱਦਾਂ ਇੱਦਾਂ ਦੀ ਕੋਈ ਸਿਚੁਏਸ਼ਨ ਆਈ ਹੁੰਦੀ ਹੈ। ਸੋ ਇਸੇ ਕਰਕੇ ਡੈਫੀਨੇਟਲੀ ਉਹਨਾਂ ਨੇ ਬਿਲਕੁਲ ਠੀਕ ਕਿਹਾ, ਐਂਡ ਫੋਰਚੂਨੇਟਲੀ ਦੈਟਸ ਗੁੱਡ ਥਿੰਗ ਕਿ ਉਹਨਾਂ ਦੇ ਕੋਲ ਐਟਲੀਸਟ ਇੰਸ਼ੋਰੈਂਸ ਸੀਗੀ। ਐਂਡ ਮੋਸਟ ਆਫ ਦਾ ਕੰਪਨੀਜ਼ ਜਿਹੜੀਆਂ ਹੁੰਦੀਆਂ ਨੇ, ਜਿੱਦਾਂ ਤੁਸੀਂ ਦੱਸਿਆ ਕਿ 1 ਤਰੀਕ ਤੱਕ ਇੰਸ਼ੋਰੈਂਸ ਸੀਗੀ, ਮੋਸਟ ਆਫ ਦਾ ਕੰਪਨੀ 72 ਆਵਰਸ ਐਕਸਟੈਂਸ਼ਨ ਵੀ ਦੇ ਦਿੰਦੀਆਂ ਨੇ। ਜੇ ਕੋਈ ਪਰਸਨ ਇੱਦਾਂ ਹੋਸਪਿਟਲ ਦੇ ਵਿੱਚ ਹੈਗਾ ਅਤੇ ਉਹਨਾਂ ਦੀ ਪੋਲਿਸੀ ਖਤਮ ਹੋ ਰਹੀ ਹੈ, ਤਾਂ 72 ਆਵਰਸ ਔਰ ਡਿਪੈਂਡਿੰਗ ਅਪੋਨ ਕਿ ਡਾਕਟਰ ਕਦੋਂ ਡਿਸਚਾਰਜ ਕਰ ਰਿਹਾ ਹੋਸਪਿਟਲ ਦੇ ਵਿੱਚੋਂ, ਅਤੇ ਉਹ ਸਾਰਾ ਖਰਚਾ ਉਹਨਾਂ ਦਾ ਕਵਰ ਹੋ ਸਕਦਾ ਹੁੰਦਾ, ਡਿਪੈਂਡਿੰਗ ਕਿਹੜੀ ਕੰਪਨੀ ਨਾਲ ਉਹਨਾਂ ਨੇ ਡੀਲ ਕੀਤਾ ਸੀਗਾ। ਸੋ ਬਟ ਇਹ ਚੀਜ਼ ਮੇਨਲੀ ਹੈਗੀ ਆ ਕਿ ਪੀਸ ਆਫ ਮਾਇੰਡ ਸਭ ਨਾਲੋਂ ਵੱਡੀ ਚੀਜ਼ ਹੈ। ਜਦੋਂ ਵੀ ਕਿਸੇ ਨੇ ਇੱਥੇ ਆਉਣਾ ਹੋਵੇ, ਬਹੁਤ ਵਾਰ ਆਪਾਂ ਪਲੈਨਿੰਗਸ ਕਰਦੇ ਹਾਂ, ਆਪਾਂ ਉਹਨਾਂ ਨੂੰ ਇੱਥੇ ਘੁੰਮਾਉਣ ਲਈ ਲੈ ਕੇ ਜਾਣਾ ਹੈ, ਇਹ ਚੀਜ਼ ਦਿਖਾਉਣੀ ਹੈ, ਕਿਤੇ ਲੈ ਕੇ ਜਾਣਾ ਹੈ, ਪਰ ਇਹਦੇ ਨਾਲ ਨਾਲ ਸਭ ਨਾਲੋਂ ਪਹਿਲੀ ਚੀਜ਼ ਇੰਸ਼ੋਰੈਂਸ ਹੈਗੀ ਹੈ ਕਿ ਉਹਨਾਂ ਦੇ ਐਰੋਪਲੇਨ ਦੇ ਵਿੱਚ ਚੜ੍ਹਨ ਤੋਂ ਪਹਿਲਾਂ ਆਪਾਂ ਇੰਸ਼ੋਰੈਂਸ ਪੋਲਿਸੀ ਜ਼ਰੂਰ ਕਰਵਾਈਏ, ਤਾਂ ਕਿ ਇਨ ਟ੍ਰਾਂਜ਼ਿਟ ਵਿੱਚ ਵੀ ਕਵਰੇਜ ਹੋਵੇ, ਕੋਈ ਰਸਤੇ ਦੇ ਵਿੱਚ ਵੀ ਤਬੀਅਤ ਖਰਾਬ ਹੋ ਸਕਦੀ ਹੈ, ਕੋਈ ਇੰਜਰੀ ਹੋ ਸਕਦੀ ਹੈ, ਉਹ ਸਾਰੀਆਂ ਚੀਜ਼ਾਂ ਇੰਸ਼ੋਰੈਂਸ ਕੰਪਨੀ ਵੱਲੋਂ ਕਵਰ ਕੀਤੀਆਂ ਜਾਂਦੀਆਂ ਨੇ। ਸੋ ਮੇਕ ਸ਼ੋਰ ਕਰੋ ਕਿ ਪ੍ਰੋਪਰ ਕਵਰੇਜ ਹੋਵੇ। ਇੱਕ ਚੀਜ਼ ਜਿਹੜੀ ਕਿ ਮੈਂ ਹਰ ਵਾਰ ਕਹਿੰਦੀ ਹੈਗੀ ਆ, ਮੇਕ ਸ਼ੋਰ ਕਰੋ ਹੈਲਥ ਦੇ ਵਿੱਚ ਜੇ ਕੋਈ ਚੇਂਜਿਸ ਆਈਆਂ ਨੇ। ਮੈਨੂੰ ਬਹੁਤ ਵਾਰ ਇਸ ਤਰੀਕੇ ਦੇ ਨਾਲ ਕੰਸਰਨਸ ਆਉਂਦੇ ਨੇ ਕਿ ਹਾਂਜੀ ਜਦੋਂ ਆਪਾਂ ਲਾਸਟ ਟਾਈਮ ਕਰਵਾਈ ਸੀ ਪਿਛਲੇ ਸਾਲ, ਉਸ ਤੋਂ 2 ਸਾਲ ਪਹਿਲਾਂ ਪੋਲਿਸੀ ਕਰਵਾਈ ਸੀ, ਸੇਮ ਹੀ ਕਰ ਦਿਓ। ਪਰ ਜਦੋਂ ਉਹਨਾਂ ਨੂੰ ਕਹਿੰਦੇ ਹਾਂ ਕਿ ਅਸੀਂ ਪੇਰੈਂਟਸ ਨਾਲ ਤੁਸੀਂ ਡਿਸਕਸ ਜ਼ਰੂਰ ਕਰੋ ਜੇ ਕੋਈ ਹੈਲਥ ਦੇ ਵਿੱਚ ਚੇਂਜਿਸ ਹੈ, ਬਹੁਤ ਵਾਰ ਹੁੰਦਾ ਹੈਲਥ ਦੇ ਵਿੱਚ ਚੇਂਜਿਸ ਆਈਆਂ ਹੁੰਦੀਆਂ ਨੇ, ਤਦੋਂ ਵਿਦਆਊਟ ਪ੍ਰੀ ਐਗਜ਼ਿਸਟਿੰਗ ਕਰਾਈ ਸੀ, ਅੱਜ ਵਿਦ ਪ੍ਰੀ ਐਗਜ਼ਿਸਟਿੰਗ ਕਰੀ ਦੀ ਹੈ। ਸੋ ਡਿਪੈਂਡਿੰਗ ਅਪੋਨ ਕਿੱਦਾਂ ਦਾ ਹੈਲਥ ਇਸ਼ੂ ਆ, ਓਬਵੀਅਸਲੀ ਹੈ ਕਿਉਂਕਿ ਜਿੱਦਾਂ ਜਿੱਦਾਂ ਏਜ ਵੱਧ ਰਹੀ ਹੈ ਕੋਈ ਨਾ ਕੋਈ ਹੈਲਥ ਇਸ਼ੂ, ਚਾਹੇ ਉਹ ਸਟੇਬਲ ਹੈਗਾ, ਪਰ ਆਪਾਂ ਨੂੰ ਵਿਦ ਪ੍ਰੀ ਐਗਜ਼ਿਸਟਿੰਗ ਜ਼ਰੂਰ ਜਾਣਾ ਪੈਣਾ ਜੇ ਆਪਾਂ ਉਸਦੀ ਵੀ ਕਵਰੇਜ ਚਾਹੁੰਦੇ ਹੈਗੇ ਹਾਂ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਕੰਸਰਨ, ਕੋਈ ਵੀ ਡਿਟੇਲਸ ਚਾਹੀਦੀ ਹੈਗੀ ਹੈ ਰਿਗਾਰਡਿੰਗ ਸੁਪਰਵਾਈਜ਼ਰ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਖੁਦ ਤੁਸੀਂ ਅਪਲਾਈ ਸਟੇਟਸ ਤੇ ਹੈਗੇ ਹੋ, ਹੈਲਥ ਕਾਰਡ ਇਸ ਟਾਈਮ ਤੇ ਵੈਲਿਡ ਨਹੀਂ ਹੈਗਾ, ਜ਼ਰੂਰ ਆਪਣੀ ਪਰਸਨਲ ਇੰਸ਼ੋਰੈਂਸ ਕਰਵਾਓ।

0: ਕੋਈ ਵੀ ਮੰਥਲੀ ਪੇਮੈਂਟ ਐਨੁਅਲ ਪੇਮੈਂਟ ਆਪਸ਼ਨ ਦੇ ਵਿੱਚ ਜਾਣਾ ਹੋਵੇ ਜ਼ਰੂਰ ਕਾਲ ਕਰ ਸਕਦੇ ਹੋ ਜੀ ਜ਼ਿਆਦਾ ਡਿਟੇਲ 'ਚ ਗੱਲ ਕਰਨ ਲਈ। ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509 416-509-1509
1: 416-509-1509।

0: ਛੁੱਟ ਜਾਣਾ।
1: ਜੀ ਦੋਸਤੋ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸੋ ਪਿਛਲੇ ਹਫ਼ਤੇ ਤੁਹਾਨੂੰ ਯਾਦ ਹੋਏਗਾ ਕਿ ਇੱਕ ਇੰਟਰਵਿਊ ਆਪਾਂ ਕੰਡਕਟ ਕੀਤੀ ਸੀ ਗੁਰੂ ਜੀ ਦੇ ਨਾਲ, ਅਤੇ ਜਿਹੜੇ ਜਿਨ੍ਹਾਂ ਦੀਆਂ ਪਛਤੈਣੀ ਤੁਸੀਂ ਕਹਿ ਲਓ ਕਿ ਕਈ ਪੁਸ਼ਤਾਂ ਤੋਂ ਵੈਦ ਦੇ ਤੌਰ 'ਤੇ ਉਹਨਾਂ ਦੇ ਦਾਦੇ ਪੜਦਾਦੇ ਪਿਓ ਸਾਰੇ ਹੀ, ਮਤਲਬ ਉਹ ਸਾਰੇ ਵੈਦ, ਜਿਵੇਂ ਵੈਦ ਨਾ ਨਬਜ਼ ਦੇਖ ਕੇ ਪਹਿਚਾਣ ਲੈਂਦੇ ਸੀਗੇ ਕਿ ਕਿਹੜਾ ਰੋਗ ਆ, ਇਸ ਤਰੀਕੇ ਦੇ ਉਹ ਜੜੀ ਬੂਟੀਆਂ ਦੇ ਨਾਲ ਇਲਾਜ ਕਰਦੇ ਆ। ਸੋ ਬਹੁਤ ਲੋਕ ਨੇ ਜਿਨ੍ਹਾਂ ਨੇ ਫਾਇਦਾ ਲਿਆ, ਬਹੁਤਿਆਂ ਨੇ ਜਾ ਕੇ ਇਹਨਾਂ ਨਾਲ ਗੱਲਬਾਤ ਕੀਤੀ ਆ। ਸੋ ਉਹ ਅੱਜ ਸਾਡੇ ਨਾਲ ਫਿਰ ਨੇ ਗੱਲਬਾਤ ਕਰਦੇ ਹਾਂ। ਗੁਰੂ ਜੀ, ਜੀ ਆਇਆਂ ਨੂੰ ਵੈਲਕਮ ਰੇਡੀਓ ਪ੍ਰੋਗਰਾਮ ਸਾਰੰਗ 'ਤੇ।
2: ਨਮਸਤੇ ਨਮਸਤੇ ਭਈਆ, ਬਹੁਤ ਅੱਛਾ ਹੈ ਆਪਕੇ ਸਾਥ ਬਾਤ ਕਰਕੇ, ਆਪਕੋ ਵੀ ਮੇਰੇ ਕੋ ਵੀ ਬਹੁ ਭਗਵਾਨ ਆਸ਼ੀਰਵਾਦ, ਸਾਰਾ ਕੱਚੇ ਲੋਕ ਕੋ ਠੀਕ ਹੋਣਾ ਹੈ। ਮੈਂ ਆਪ ਸਹੀ ਬਤਾਈ ਭਈਆ, ਮੈਂ ਆਯੁਰਵੇਦਿਕ ਵੈਦਿਆ ਆਜ ਕੱਲ ਸੇ ਨਹੀਂ ਹੈ, ਨੌ ਜਨਰੇਸ਼ਨ ਸੇ ਯੇ ਕਾਮ ਕਰ ਰਹਾ ਹੈ।
1: ਨੌ ਜਨਰੇਸ਼ਨ?
2: ਯੈਸ, ਮੇਰਾ ਪਾਪਾ, ਮੇਰਾ ਦਾਦਾ, ਮੇਰਾ ਪ੍ਰਦਾਦਾ, ਉਸ ਗ੍ਰੇਟ ਗ੍ਰੇਟ ਗ੍ਰੇਟ ਗ੍ਰਾਂਡ ਫਾਦਰ ਸਾਰਾ ਮੈਂ ਵੈਦਿਆ ਹੈ। ਕੈਸਾ ਹੈ ਭਈਆ, ਹਮਕੋ ਆਪਕੋ ਐਗਜ਼ਾਮਪਲ ਬਤਾਤਾ ਹੂੰ, ਆਪਕੋ ਐਗਜ਼ਾਮਪਲ ਬਤਾਤਾ ਹੂੰ। ਪਹਿਲੇ 70-80 ਸਾਲ ਕੇ ਪਹਿਲੇ ਹਮਾਰਾ ਇੰਡੀਆ ਮੇ ਡਾਕਟਰ MBBS ਡਾਕਟਰ ਬਹੁਤ ਕਮ ਥਾ, ਤਬ ਸਾਰਾ ਲੋਕ ਜਾਤਾ ਹੈ ਹਕੀਮ ਕੇ ਪਾਸ। ये हकीम क्या करता है, नाड़ी देखता है, फल्स का देखता है। फल्स में वाता पित्ता कपा तीन दोष रहता है, ये तीन दोष के नाड़ी देख के उसको क्या प्रॉब्लम है बता करके उसको थोड़ा वो हर्बल से दवा बना के देता है। वो ये फैमिली मेरा फैमिली है, वैसा फैमिली से मैं नौ जनरेशन से ये काम कर रहा है, सारा हर्बल से इलाज कर रहा है। वो इलाज किस किस के होता है, जॉइंट पेन के लिए, यूरिक एसिड के लिए, आर्थराइटिस के लिए और रूमाटिक आर्थराइटिस के लिए, सायटिका के लिए, लोअर बैक पेन के लिए, नेक पेन के लिए, सी बोलता है सर्विकल का, वो शोल्डर ऊपर नहीं होता है, नमनेस हो जाती है, इसके लिए
1: फ्रीज हो जाता है, जो बोलते हैं कि मेरा शोल्डर फ्रीज होगा,
2: फ्रोजन शोल्डर के लिए, सिर में दर्द होता है, हाथों में उंगली में नमनेस हो जाता है उसके लिए, और पेट को समस्या होता है, गैस्ट्रिक एसिडिटी, पित्त अल्सर होता है उसके लिए, थोड़ा खाना खाता है पेट फुल होता है। हमारा भाई बहन को, लोगों को, बहुत लोगों को फैटी हो जाता है पेट को अंदर, वो फैट लूज करने के लिए और टांगों में दर्द के लिए, के नम के लिए।
1: अच्छा, इसका ये बताएं कि इसके रिजल्ट कितने परसेंट सक्सेस आते हैं, अगर आपने बोला कि
2: वन वीक को अंदर 25% रिजल्ट आता है।
1: वन वीक के अंदर?
2: हाँ, वन वीक, बहुत लोग वन वीक को अंदर 25% रिजल्ट आता है।
1: जो फैटी लिवर है उसके लिए भी है आपके पास कुछ?
2: 100% उसके लिए पक्का है मेरे पास, फैटी लिवर होता है। पैनक्रियास के लिए बहुत लोग मेरे पास ले रहा है, शुगर के लिए, शुगर भी कंट्रोल हो जाता है वन वीक को अंदर, उसको वो दवा लेता है, इंग्लिश दवा भी बंद होता है।
1: नहीं, हमने तो सुना है कि शुगर की कोई दवाई होती नहीं है, बंद नहीं होती है,
2: कंट्रोल होता है। मेरा दिल क्या बोलता है, इंग्लिश दवा वो छोड़ सकता है, वो इंसुलिन भी छोड़ सकता है, हमारा हर्बल
1: ऐसे बताएं, अगर सपोज करो कि मेरे को कोलेस्ट्रॉल है, मैं आज अपनी रिपोर्ट लेकर आता हूं आपको, ये मेरा लेवल है कोलेस्ट्रॉल का, और उसके बाद
2: वन मंथ में आप मेरा दवा मैं आपको देता हूं, वन मंथ चेक करो, आपको बिल्कुल नॉर्मल आना है।
1: आफ्टर वन मंथ फिर रिपोर्ट दिखाऊंगा आपको, तो नॉर्मल आएगा?
2: 100% नॉर्मल, पक्का नॉर्मल आ जाएगा।
1: बीपी की प्रॉब्लम जिनको रहती
2: है, वो गया था बहुत लोगों को, वो के मेरे को बहुत लोग दिखा रहे, बहुत गुरुजी वैसा हो रहा है, वैसा बोल के बहुत खुशी में है।
1: अच्छा, थायराइड की, गुरुजी थायराइड की बहुत सारे लोगों को प्रॉब्लम आ रही है, और वो कहते हैं कि इसको आपको उबर भर के लिए दवाई लेनी पड़ेगी थायराइड की।
2: यस, थायराइड को भैया मैं क्या बोल, थायराइड को ये एक बार थायराइड का वो ग्रंथि काम बंद नहीं कर तो वो नहीं होता है, ये ठीक नहीं होता है, ये लेना पड़ता है उसको। उसको लेना भी पड़ता है, किसके लिए, ये काम नहीं करेगा, ये एक बार फेल हुआ है तो वो फेल्ड है, ये फेल्ड है।
1: अच्छा।
2: ये फिर रिकनेक्टिंग और काम नहीं करने की जरूरत नहीं है, बट हमारा ये थायराइड से बॉडी में बहुत बहुत साइड इफेक्ट होता है, वो हम रुकता हूँ।
1: ओके, जो उसके उसकी वजह से जो अलग अलग बीमारियां हो जाती हैं उसको।
2: हाँ, वैसा है।
1: अच्छा, बहुत से लोगों को किडनी की प्रॉब्लम आती है, किडनी के लिए भी कुछ है?
2: किडनी के लिए डायलिसिस नहीं करता है उसको, पहले उसको क्रिएटिन लेवल्स कैसा है, एल्बिन लेवल्स कैसा है, यूरिया लेवल कैसा है और फिल्ट्रेशन के लेवल्स कैसा है वो देख के हमारा से उसको वो डायलिसिस को जाने के नहीं करता, उसको पहले हम कंट्रोल करता हूँ
1: डायलिसिस से पहले।
2: डायलिसिस का पहले हम, वो एक बार डायलिसिस जाए तो कुछ भी नहीं कर सकता हूँ।
1: आप अपना नंबर पहले अनाउंस करेंगे?
2: कर दीजिए प्लीज, आप कर दो
1: 4374383399 437-438-3399 ਤੇ ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ ਹੈ 437-438-3399 ਤੇ। ਇਹ ਕਹਿੰਦੇ ਸਾਡੀਆਂ ਨੌ ਪੁਸ਼ਤਾਂ ਤੋਂ ਅਸੀਂ ਇਹੀ ਵੈਦ ਦਾ ਹੀ ਕੰਮ ਆ, ਦਾਦੇ ਪੜਦਾਦੇ ਲੱਕੜਦਾਦੇ ਜੋ ਵੀ ਕਹਾਂ ਕਹਿ ਸਕਦੇ ਹੋ ਤੁਸੀਂ, ਨੌ ਪੁਸ਼ਤਾਂ ਤੋਂ ਇਹੀ ਜੜੀ ਬੂਟੀਆਂ ਦੇ ਨਾਲ ਇਲਾਜ ਕਰਦੇ ਆਉਂਦੇ ਹਾਂ। ਨਬਜ਼ ਦੇਖ ਕੇ ਤੁਹਾਨੂੰ ਪਹਿਚਾਣ ਲੈਂਦੇ ਆ ਕਿ ਭਾਈ ਤੈਨੂੰ ਆਹ ਮਰਜ਼ਾ, ਤੈਨੂੰ ਆਹ ਰੋਗ ਹੋ ਸਕਦਾ, ਜੇ ਕਿਸੇ ਦਾ ਫੈਟੀ ਲੀਵਰ ਆ, ਜੇ ਕਿਸੇ ਦੇ ਵਾਲ ਝੜਦੇ ਆ, ਜੇ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਆ, ਜੇ ਕਿਸੇ ਨੂੰ ਪੇਟ ਦੀ ਪ੍ਰੋਬਲਮ ਆ, ਜੇ ਕਿਸੇ ਦਾ ਬੀਪੀ ਹਾਈ ਲੈਂਦਾ, ਜੇ ਕਿਸੇ ਦਾ ਕੋਲੈਸਟਰੋਲ ਦੀ ਪ੍ਰੋਬਲਮ ਆ, ਮਤਲਬ ਕੋਈ ਵੀ ਬਿਮਾਰੀ, ਜੇ ਤੁਸੀਂ ਭਾਰ ਵੀ ਘਟਾਉਣਾ ਚਾਹੁੰਦੇ ਹੋ ਕਹਿੰਦੇ ਤਾਂ ਵੀ, ਤੇ ਤੁਸੀਂ ਇੱਕ ਵੀਕ ਦੇ ਵਿੱਚ ਹੀ ਉਹਦੇ ਰਿਜ਼ਲਟ ਆ ਤੁਹਾਨੂੰ ਆਉਣੇ ਸ਼ੁਰੂ ਹੋ ਜਾਣੇ ਆ। ਇਹਦਾ ਗੁਰੂ ਜੀ ਕੋਈ ਸਾਈਡ ਇਫੈਕਟ ਤਾਂ ਆਪਕੀ ਜੋ ਆਪ ਦਿੱਤੇ ਹੋ ਮੈਡੀਸਨ, ਉਸਕਾ ਕੋਈ ਸਾਈਡ ਇਫੈਕਟ?
2: ਸਾਰਾ ਦਿੱਤਾ ਹੈ ਹਰਬਲਸ ਪੇ, ਹਿਮਾਲਯਾ ਹਰਬਲਸ, ਕੇਰਲਾ ਹਰਬਲਸ, इससे पक्का साइड इफेक्ट नहीं होता है, बट साइड बेनिफिट ज्यादा आता है। वैसा होता है ये सारा। और दूसरा बात क्या है भाई, मैं वीकली 3 दिन कार्बोसेट रहता है, मंडे ट्यूसडे वेडनेसडे एंड थर्सडे फ्राइडे सैटरडे संडे, 4 दिन ब्रामटन में रहता है। मेरे को हमारा लोगों के लिए, हमारे नॉलेज सारा लोगों को शेयर करने के लिए मैं पैसा कंसल्टेशन को बिल्कुल नहीं लेता, बिल्कुल फ्री कंसल्टेशन है। कोई भी प्रॉब्लम तो हमारे पास आना है, वो डिस्कस करना, उसको हैप्पी हो ये तो दवा लेना, नहीं तो नहीं रहे।
1: ਇਹ ਬਹੁਤ ਵਧੀਆ ਗੱਲ ਇਹਨੇ ਕੀਤੀ ਹੈ, ਕਹਿੰਦੇ ਸਲਾਹ ਮਸ਼ਵਰਾ ਬਾਈ ਜੀ ਬਿਲਕੁਲ ਫ੍ਰੀ ਆ, ਤੁਸੀਂ ਫੋਨ ਕਰਕੇ ਸਲਾਹ ਮਸ਼ਵਰਾ ਲੈ ਲਿਓ, ਆ ਜਾਓ। 4 ਦਿਨ ਬਰੈਂਪਟਨ ਦੇ ਵਿੱਚ ਹੁੰਦੇ ਨੇ, ਉਹਦਾ ਇੱਕ ਵੀ ਡਾਲਰ ਤੁਹਾਡੇ ਤੋਂ ਇਹਨਾਂ ਨੇ ਚਾਰਜ ਨਹੀਂ ਕਰਨਾ। ਤੁਹਾਨੂੰ ਚੰਗਾ ਲੱਗੇ ਤਾਂ ਦਵਾਈ ਲੈ ਲਿਓ, ਦਵਾਈ ਜਿਹੜੀ ਹੈਗੀ ਆ ਉਹ ਵੀ ਜੜੀ ਬੂਟੀ ਨੇ। ਜੇ ਕਹਾਂ ਸੇ ਲੈ ਕਰਾਤੇ ਹੋ ਆਪ?
2: ਸਾਰਾ ਹਿਮਾਲਿਆ ਸੇ ਲੈ ਕਰ ਆਤਾ ਹੈ, ਕੇਰਲਾ ਸੇ ਲੈ ਕਰ ਆਤਾ ਹੈ, ਔਰ श्रीलंका से काट वो उधर हमारा काठमांडू, मानस सरोवर, बद्रीनाथ, केदारनाथ, वैसा वैसा पेड़ों को ऊपर जाके, वो फॉरेस्ट के जाके मेरा टीम से बस जाके लेकर आता।
1: आपको डर नहीं लगता जंगल में जाते हुए?
2: साधु तो हो गया था
1: जी। सो नंबर एक बार मैं फिर अनाउंस कर दूंगा, 437-438-3399 ਇਸ ਨੰਬਰ ਤੇ ਕਾਲ ਕਰ ਲਿਓ। ਜੇ ਜੁਆਇੰਟ ਪੇਨ ਕਈ ਵਾਰ ਬਜ਼ੁਰਗਾਂ ਨੂੰ, ਤੇ ਜੇ ਤੁਹਾਨੂੰ ਕਿਡਨੀ ਦੀ ਕੋਈ ਪ੍ਰੋਬਲਮ ਹੈਗੀ ਆ, ਤੁਸੀਂ ਡਿਸਕਸ ਕਰੋ ਜਿਹੜੀ ਵੀ ਪ੍ਰੋਬਲਮ ਤੁਹਾਨੂੰ ਕੋਈ ਹੈਗੀ ਆ, ਤੁਸੀਂ ਇਹਨਾਂ ਨਾਲ ਇੱਕ ਵਾਰ ਡਿਸਕਸ ਕਰਿਓ ਤੇ ਜਾ ਕੇ ਮਿਲ ਆਇਓ, ਫੋਨ ਕਰ ਲਿਓ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ। 437-438-3399 ਮੇਰੇ ਇੱਕ ਦੋ ਜਾਣਕਾਰ ਆ ਜਿਹਨਾਂ ਨੂੰ ਕਾਫੀ ਫਾਇਦਾ ਹੋਇਆ, ਤਾਂ ਹੀ ਫਿਰ ਮੈਂ ਸੋਚਿਆ ਕਿ ਯਾਰ
2: ਨਾਮ ਨਹੀਂ ਬਤਾਤੇ, ਆਪਕੋ ਜਾਣਕਾਰ ਬਹੁਤ ਲੋਕ ਆ ਗਏ ਥਾ, ਕਮ ਸੇ ਕਮ 10 ਲੋਕ ਕੋ ਉੱਪਰ ਆ ਗਿਆ ਥਾ, 10 ਲੋਕ ਠੀਕ ਹੋ ਗਏ ਹਮਾਰਾ ਸੋ ਸੁਣ ਕੇ।
1: ਬਿਲਕੁਲ। ਸੋ ਨੰਬਰ ਮੈਂ ਫਿਰ ਅਨਾਊਂਸ ਕਰ ਦਵਾਂ,
2: ਨਾਮ ਨਹੀਂ ਬਤਾਤਾ ਹੈ, ਕੁਝ
1: ਜੀ ਜੀ ਰਹਿਤਾ ਹੈ, 437-438-3399 437-438-3399 437-438-3399 ਤੇ ਤੁਸੀਂ ਕਾਲ ਕਰ ਲਿਓ। ਜੜੀ ਬੂਟੀਆਂ ਦੇ ਨਾਲ ਹੀ, ਇਹ ਕਹਿੰਦੇ ਜਿਹੜੀ ਹਿਮਾਲਿਆ ਤੋਂ ਸ਼੍ਰੀਲੰਕਾ ਤੋਂ, ਉਹ ਜੜੀ ਬੂਟੀਆਂ ਦੇ ਨਾਲ ਹੀ ਇਲਾਜ ਆ ਜਿਹੜਾ, ਤੁਹਾਨੂੂੰ ਕਿਸ ਤਰ੍ਹਾਂ ਦੀਆਂ ਤੁਹਾਡੀ ਕੋਈ ਪ੍ਰੋਬਲਮ ਹੈਗੀ ਆ, ਉਹ ਪਹਿਲੇ ਵੀਕ ਦੇ ਵਿੱਚ ਰਿਜ਼ਲਟ ਆਉਣੇ ਸ਼ੁਰੂ ਹੋ ਜਾਣੇ ਆ। ਇੱਕ ਤੌਰ 'ਤੇ ਸੇਵਾ ਵਾਂਗੂ ਕਹਿੰਦੇ ਕੰਮ ਕਰਨਾ, ਮੈਂ ਪੈਸੇ ਵਾਂਗੂ ਕੰਮ ਨਹੀਂ ਕਰਨਾ ਕਿ ਪੈਸੇ ਬਣਾਉਣ ਦਾ ਕੋਈ ਗੱਲ, ਐਸਾ ਹੀ ਆ ਨਾ? ਨੜਿਨਵੇਂ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, 9 ਪੀੜ੍ਹੀਆਂ ਤੋਂ ਇਹੀ ਕੰਮ ਕਰਦੇ ਆ ਰਹੇ ਨੇ। ਸੋ 437-438-3399 ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ। ਕਹਾਣੀ ਲੈ ਕੇ ਵੀ ਅੱਜ ਹਾਜ਼ਰ ਹੁੰਦੇ ਹਾਂ ਤੁਹਾਡੇ ਲਈ, ਪਰ ਉਸ ਤੋਂ ਪਹਿਲਾਂ ਦੱਸੀਏ, ਟੱਪੇ ਮੇਰੇ ਸਾਹਮਣੇ 2 ਆਏ ਸੀ, ਟੱਪੇ ਤੁਹਾਡੇ ਨਾਲ ਸਾਂਝੇ ਕਰ ਲਈਏ। ਦੁਨੀਆਂ ਨੂੰ ਕੀ ਪਈ ਹੈ, ਦੁੱਖ ਤੇਰਾ ਜਾਨ ਕੱਢਦਾ, ਤੇਰੀ ਛੋਹ ਨਾਲ ਜੀ ਪਈ ਹੈ, ਆਏ ਹਾਏ ਹਾਏ ਹਾਏ ਹਾਏ। ਕੱਤਣੀ ਨੂੰ ਰੂੰ ਚਾਹੀਦਾ, ਤੈਨੂੰ ਸਾਡਾ ਸਾਥ ਚਾਹੀਦਾ, ਸਾਨੂੰ ਸਾਰਾ ਹੀ ਤੂੰ ਚਾਹੀਦਾ। ਕਿਆ ਬਾਤ ਹੈ ਯਾਰ, ਟੱਪਿਆਂ ਦੇ ਵਿੱਚ ਕਿੰਨਾ ਸੋਹਣਾ ਹੁੰਦਾ। ਘੜਿਆਂ ਵਿੱਚ ਪਾਣੀ ਨੇ, ਜਿਸਮ ਲਿਬਾਸ ਰੂਹਾਂ ਦੇ, ਕਿਹਾ ਰੂਹ ਦੇ ਹਾਣੀ ਨੇ, ਸੋਹਣਾ ਤੇਰੇ ਜਿੰਨਾ ਫੁੱਲ ਕੋਈ ਨਾ, ਜਿਹੜਾ ਸਾਨੂੰ ਤੈਥੋਂ ਮਿਲਿਆ ਉਹ ਪਿਆਰ ਦਾ ਮੁੱਲ ਕੋਈ ਨਾ। ਜੁੜੇ ਰਹੇ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਮੋਨਾ ਜੀ ਵੱਲ ਇੱਕ ਵਾਰ ਫਿਰ ਤੋਂ ਚੱਲਦੇ ਹਾਂ ਇੰਸ਼ੋਰੈਂਸ ਬਾਬਤ, ਜੇ ਅਸੀਂ ਕੋਈ ਨਾਮ ਤੁਹਾਨੂੰ ਦੱਸਦੇ ਤਾਂ ਉਹ ਹੈ ਮੋਨਾ ਮਿੰਗ ਜੀ। ਮੋਨਾ ਜੀ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ।
0: ਥੈਂਕ ਯੂ ਸੋ ਮਚ ਰਾਜਵੀਰ ਜੀ।
1: ਜੀ, ਸੋ ਅਸੀਂ ਇੰਸ਼ੋਰੈਂਸ ਬਾਬਤ ਗੱਲਬਾਤ ਕਰ ਰਹੇ ਸੀਗੇ, ਤੇ ਜਿਹੜੀ ਤਾਂ ਪਹਿਲਾਂ ਆਪਾਂ ਕੀਤੀ ਹੈ ਕਿ ਵਿਜ਼ਟਰ ਇੰਸ਼ੋਰੈਂਸ, ਪਰ ਜਿਹੜੀ ਮੈਂ ਕਹਿੰਦਾ ਹੁੰਦਾ ਕਿ ਕਈ ਵਾਰ ਜ਼ਰੂਰੀ ਨਹੀਂ ਕਿ ਅਸੀਂ ਆਪਣੀ, ਅਸੀਂ ਸਾਨੂੰ ਇਹ ਲੱਗਦਾ ਕਿ ਅਸੀਂ ਇੰਸ਼ੋਰੈਂਸ ਜਦੋਂ ਮਰਜ਼ੀ ਕਰਾ ਲਈਏ ਹੋ ਹੀ ਜਾਣੀ ਹੈ, ਪੈਸੇ ਦੇਵਾਂਗੇ ਤਾਂ, ਪੈਸੇ ਨਾਲ ਇੰਸ਼ੋਰੈਂਸ ਨਹੀਂ ਖਰੀਦੀ ਜਾਣੀ। ਬਹੁਤ ਵਾਰ ਡਿਨਾਈ ਕਰ ਦਿੰਦੇ ਨੇ ਕੰਪਨੀਆਂ, ਅੰਡਰਰਾਈਟਰ ਪਹਿਲਾਂ ਦੇਖਦਾ ਕਿ ਕਦੋਂ ਤੁਸੀਂ ਕੀ ਕੀਤਾ ਸੀ, ਉਹਨੂੰ ਪਤਾ ਕਿ ਤੁਸੀਂ 2022 ਦੇ ਵਿੱਚ ਡਾਕਟਰ ਕੋਲ ਗਏ ਸੀ, ਤੁਹਾਨੂੰ ਸਪੈਸ਼ਲਿਸਟ ਲਈ ਕਿਹਾ ਸੀ, ਤੁਸੀਂ ਉਹਦੀ ਰਿਪੋਰਟ ਦਿੱਤੀ ਨਹੀਂ ਤਾਂ ਤੁਹਾਡੀ ਅਪਰੂਵ ਅਪਰੂਵਲ ਨਹੀਂ ਆਉਣੀ। ਇਹ ਜ਼ਰੂਰੀ ਨਹੀਂ ਕਿ ਤੁਸੀਂ ਕਹੋ ਲੈ $100 ਦੀ ਜਗ੍ਹਾ 'ਤੇ ਆ ਚੁੱਕੋ ਜੀ ਪੈਸੇ, ਮੇਰੀ ਇੰਸ਼ੋਰੈਂਸ ਹੋ ਜੂ। ਰਹਿੰਦੇ ਟਾਈਮ 'ਤੇ ਤੰਦਰੁਸਤ ਹੋ ਤਾਂ ਤੁਸੀਂ ਜ਼ਰੂਰ ਇੰਸ਼ੋਰੈਂਸ ਕਰਵਾਇਆ ਕਰੋ, ਕਿਉਂ ਮੋਨਾ ਜੀ, ਸਹੀ ਹੈ ਕਿ ਨਹੀਂ?
0: ਬਿਲਕੁਲ ਠੀਕ ਹੈ ਰਾਜਵੀਰ ਜੀ, ਮੈਂ ਇੱਕ ਰੀਅਲ ਐਗਜ਼ਾਮਪਲ ਹੀ ਦੇ ਦਿੰਦੀ ਹਾਂ। ਕਾਫੀ ਵਾਰ ਆਪਾਂ ਇਹ ਸੋਚਦੇ ਜ਼ਰੂਰ ਹੈਗੇ ਹਾਂ ਕਿ ਸਾਡਾ ਬਹੁਤ ਹੈਲਦੀ ਲਾਈਫ ਸਟਾਈਲ ਹੈਗਾ, ਅਸੀਂ ਤਾਂ ਖਾਣਾ ਪੀਣਾ ਵੀ ਹੈਲਦੀ ਰੱਖਿਆ, ਜਿਮ ਵੀ ਜਾਂਦੇ ਹਾਂ, ਸਭ ਕੁਛ ਠੀਕ ਹੈਗਾ, ਪਰ ਅਨਫੋਰਚੁਨੇਟਲੀ ਸਾਨੂੰ ਪਤਾ ਨਹੀਂ ਹੁੰਦਾ ਕਦੋਂ ਹੈਲਥ ਦੇ ਵਿੱਚ ਚੇਂਜਿਸ ਆ ਜਾਣੀਆਂ। ਰੀਅਲ ਐਗਜ਼ਾਮਪਲ ਇੱਕ ਮੈਂ ਇਹ ਸ਼ੇਅਰ, ਵੈਸੇ ਤਾਂ ਬਹੁਤ ਸਾਰੇ ਐਗਜ਼ਾਮਪਲਸ ਨੇ, ਪਰ ਇੱਕ ਜਿਹੜਾ ਹੁਣ ਰੀਸੈਂਟਲੀ ਮੈਂ ਹੁਣੇ ਰਿਵਿਊ ਕਰ ਰਹੀ ਸੀ ਕਿਸੇ ਦੀ ਪੋਲਿਸੀ, ਜਿਹਨਾਂ ਦੀ ਪੋਲਿਸੀ ਅੱਜ ਤੋਂ ਮੈਂ ਅਪਰੋਕਸੀਮੇਟਲੀ 12 ਸਾਲ ਪਹਿਲਾਂ ਕੀਤੀ ਸੀ, 2014 ਕਰੇ ਆਸ ਪਾਸ, ਐਂਡ ਉਸ ਟਾਈਮ ਤੇ ਉਹਨਾਂ ਨੂੰ ਗੁੱਡ ਹੈਲਥ ਡਿਸਕਾਊਂਟ ਮਿਲਿਆ ਸੀਗਾ। ਗੁੱਡ ਹੈਲਥ ਡਿਸਕਾਊਂਟ ਮਤਲਬ ਕਿ ਜਦੋਂ ਇੰਸ਼ੋਰੈਂਸ ਕੰਪਨੀ ਬਲੱਡ ਐਂਡ ਯੂਰਿਨ ਟੈਸਟ ਮੰਗਵਾਉਂਦੀ ਹੈ ਪਰਸਨ ਦਾ, ਤਾਂ ਉਸ ਟਾਈਮ ਤੇ ਇੱਕ ਗੁੱਡ ਹੈਲਥ ਡਿਸਕਾਊਂਟ ਐਕਸਟਰਾ ਉਹਨਾਂ ਨੂੰ ਡਿਸਕਾਊਂਟ ਮਿਲਦਾ ਪ੍ਰੀਮੀਅਮ ਦੇ ਵਿੱਚ, ਕਿ ਪ੍ਰੀਮੀਅਮ ਘੱਟ ਅਸੀਂ ਤੁਹਾਨੂੰ ਆਫਰ ਕਰਾਂਗੇ, ਤੁਹਾਡੀ ਹੈਲਥ ਬਹੁਤ ਵਧੀਆ ਹੈਗੀ ਹੈ। ਪਰ ਆਫਟਰ 1.5 ਈਅਰ ਤੋਂ ਬਾਅਦ, 1.5 ਸਾਲ ਤੋਂ ਬਾਅਦ, ਉਸੇ ਪਰਸਨ ਨੂੰ ਕੈਂਸਰ ਦੀ ਪ੍ਰੋਬਲਮ ਆ ਗਈ ਸੀਗੀ, Stage 3। ਸੋ ਇਹ ਚੀਜ਼ ਹੈਗੀ ਹੈ ਕਿ ਇੱਕ ਰੀਅਲ ਐਗਜ਼ਾਮਪਲ, ਐਂਡ ਇਹ ਪਰਸਨ ਮੈਂ ਉਸ ਏਜ ਦੀ ਕੈਟੇਗਰੀ ਦੀ ਗੱਲ ਕਰ ਰਹੀ ਹਾਂ ਜਿਹੜੀ ਕਿ ਪਰਸਨ 35-36 ਦੇ ਆਸ ਪਾਸ ਸੀ ਉਸ ਟਾਈਮ ਤੇ। ਸੋ ਹੁਣ ਆਪਾਂ ਇੱਥੇ ਦੇਖ ਸਕਦੇ ਹਾਂ ਕਿ ਜੇ ਇੰਸ਼ੋਰੈਂਸ ਕੰਪਨੀ ਪੂਰੇ ਟੈਸਟ ਵਗੈਰਾ ਕਰਨ ਤੋਂ ਬਾਅਦ ਵੀ ਕੈਂਸਰ ਨੂੰ, ਕਿਉਂਕਿ ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਡਿਟੈਕਟ ਨਹੀਂ ਕੀਤਾ ਜਾ ਸਕਦਾ ਕਈ ਕਾਫੀ ਹੱਦ ਤੱਕ ਅਰਲੀ ਸਟੇਜਿਸ ਦੇ ਵਿੱਚ, ਸੋ ਇਸੇ ਕਰਕੇ ਹਮੇਸ਼ਾ ਇਹ ਮੈਸੇਜ ਕਨਵੇ ਕਰਦੇ ਹਾਂ ਕਿ ਜਿੰਨੀ ਜਲਦੀ ਹੋ ਸਕਦਾ ਆਪਣੀ ਇੰਸ਼ੋਰੈਂਸ ਪੋਲਿਸੀ ਕਰਵਾਓ। ਇਹ ਨਾ ਸੋਚੋ ਕਿ ਇਸ ਟਾਈਮ ਹਜੇ ਬਜਟ ਨਹੀਂ ਹੈਗਾ, ਅਸੀਂ 6 ਮਹੀਨੇ ਬਾਅਦ ਕਰਵਾ ਲਵਾਂਗੇ, 4 ਮਹੀਨੇ ਬਾਅਦ ਕਰਵਾ ਲਵਾਂਗੇ, ਉਹਨਾਂ 6 ਮਹੀਨਿਆਂ ਦੇ ਵਿੱਚ ਹੋ ਸਕਦਾ। ਅਸੀਂ ਹਮੇਸ਼ਾ ਇਹ ਵਿਸ਼ ਕਰਾਂਗੇ ਕਿ ਹਰੇਕ ਦੀ ਹਾਲਤ ਵਧੀਆ ਰਹੇ, ਪਰ ਹੋ ਸਕਦਾ ਕਿ ਉਸ ਟਾਈਮ ਤੇ ਕੋਈ ਜੇ ਹਾਲਤ ਦੇ ਵਿੱਚ ਚੇਂਜਿਸ ਆ ਗਈਆਂ ਤਾਂ ਸਾਨੂੰ ਕੋਈ ਵੀ ਕੰਪਨੀ ਮੇ ਬੀ ਆਫਰ ਨਾ ਕਰੇ, ਕਿਉਂਕਿ ਰੀਜ਼ਨ ਇਸ ਕਰਕੇ ਕਾਫੀ ਵਾਰ ਪਰਸਨ ਸੁਣ ਲੈਂਦੇ ਨੇ ਕਿ ਹਾਂਜੀ ਤੁਸੀਂ ਕਹਿੰਦੇ ਨੋਨ ਮੈਡੀਕਲ ਪੋਲਿਸੀਜ਼ ਵੀ ਮਿਲ ਜਾਂਦੀਆਂ ਨੇ, ਪਰ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪੋਲਿਸੀਜ਼ ਦੇ ਵਿੱਚ ਵੀ ਟਾਈਮ ਫਰੇਮ ਹੁੰਦਾ ਹੈਗਾ ਕਿ ਕੈਂਸਰ ਜਾਂ ਹਾਰਟ ਡਿਜ਼ੀਜ਼ ਜਾਂ ਕੋਈ ਵੀ ਪ੍ਰੋਬਲਮ 5 ਸਾਲ ਪਹਿਲਾਂ ਆਈ ਸੀ, 3 ਸਾਲ ਪਹਿਲਾਂ ਆਈ ਸੀ, ਜੇ ਹੁਣ ਅਸੀਂ ਕਹਾਂਗੇ ਕਿ 2 ਮਹੀਨੇ ਪਹਿਲਾਂ ਆਈ ਹੈ ਜਾਂ 6 ਮਹੀਨੇ ਪਹਿਲਾਂ ਆਈ ਹੈਗੀ ਹੈ, ਮੋਸਟ ਪ੍ਰੋਬੇਬਲੀ ਉਹ ਤੁਹਾਨੂੰ 50,000 ਦੀ ਹੀ ਕਵਰੇਜ ਦੇਣਗੇ, ਜਿਹਦੇ ਵਿੱਚ ਕਿ ਪਹਿਲੇ 2 ਸਾਲ ਵਿੱਚ ਵੀ ਵੇਟਿੰਗ ਪੀਰੀਅਡ ਹੋਊਗਾ। ਸੋ ਇਸੇ ਕਰਕੇ ਜੇ ਤੁਸੀਂ ਆਪਣੀ ਮਰਜ਼ੀ ਦੇ ਨਾਲ, ਆਪਣੀ ਚੋਇਸ ਦੇ ਨਾਲ ਪੋਲਿਸੀ ਦੀ ਕਵਰੇਜ ਅਮਾਊਂਟ, ਆਪਣੀ ਚੋਇਸ ਦੇ ਨਾਲ ਪ੍ਰੀਮੀਅਮ ਚੂਜ਼ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇੱਕ ਚੀਜ਼ ਸਭ ਨਾਲੋਂ ਜ਼ਿਆਦਾ ਜ਼ਰੂਰੀ ਚਾਹੀਦੀ ਹੁੰਦੀ ਹੈ, ਗੁੱਡ ਹੈਲਥ। ਐਂਡ ਇਸ ਟਾਈਮ 'ਤੇ ਜੇ ਅਸੀਂ ਕੋਈ ਜ਼ਿਆਦਾ ਵੱਡਾ ਪ੍ਰੀਮੀਅਮ ਨਹੀਂ ਅਫੋਰਡ ਕਰ ਸਕਦੇ, ਕੋਈ 20 ਸਾਲ 30 ਸਾਲ ਦੀ ਟਰਮ, 40 ਸਾਲ ਦੀ ਨਹੀਂ ਲੈ ਸਕਦੇ, ਮਨੀ ਬੈਕ ਪਲਾਨ ਨਹੀਂ ਲੈ ਸਕਦੇ, ਤਾਂ ਟਰਮ 10 ਸਾਲ ਦੇ ਟਰਮ ਕਰਵਾ ਕੇ ਐਟਲੀਸਟ ਆਪਣੇ ਆਪ ਨੂੰ ਆਪਣੀ ਇੰਸ਼ੋਰੇਬਿਲਟੀ ਨੂੰ ਲੋਕ ਇਨ ਜ਼ਰੂਰ ਕਰ ਸਕਦੇ ਹੈਗੇ ਹਾਂ। ਜਿੱਦਾਂ ਕਿ ਅਕਸਰ ਆਪਾਂ ਗੱਲ ਕਰਦੇ ਹਾਂ ਕਿ ਇੰਸ਼ੋਰੈਂਸ ਪੋਲਿਸੀਜ਼ ਇੱਦਾਂ ਦੀਆਂ ਨੇ ਜਿਹਨਾਂ ਦੇ ਵਿੱਚ $12 ਪਰ ਮੰਥ, $15 ਪਰ ਮੰਥ, ਐਂਡ ਕੱਲ ਹੁਣੇ ਮੈਂ ਕਿਸੇ ਨੂੰ ਕੋਟੇਸ਼ਨ ਦੇ ਰਹੀ ਸੀਗੀ ਕਿ ਜਿਹੜੇ ਪਰਸਨ, ਬਹੁਤ ਸਾਰੇ ਕੇਸਿਸ ਈਵਨ ਕਿ 30s, 40s, 45 ਨੋਨ ਸਮੋਕਰ ਰੇਟ ਦੇ ਵਿੱਚ ਜਸਟ $2 ਪਰ ਡੇ, ½ ਮਿਲੀਅਨ ਦੀ ਕਵਰੇਜ ਉਹਨਾਂ ਨੂੰ ਮਿਲ ਰਹੀ ਹੈਗੀ ਹੈ $2 ਪਰ ਡੇ ਦੇ ਵਿੱਚ। ਸੋ ਇਸ ਤਰੀਕੇ ਦੀਆਂ ਆਪਸ਼ਨ ਬਹੁਤ ਸਾਰੀਆਂ ਹੁੰਦੀਆਂ ਨੇ ਜਿਹਦੇ ਵਿੱਚ ਕਿ ਉਹਨਾਂ ਨੂੰ ਲਾਈਫ ਤੇ ਕ੍ਰਿਟੀਕਲ ਇਲਨੈਸ ਦੋਨੋਂ ਚੀਜ਼ਾਂ ਮਿਲ ਗਈਆਂ, ਐਂਡ ਦੋਨਾਂ ਦੀ ਇੰਸ਼ੋਰੇਬਿਲਟੀ ਲੋਕ ਹੋ ਗਈ ਹੈ, ਐਂਡ ਕਦੇ ਵੀ ਉਸ ਪੋਲਿਸੀ ਨੂੰ 20 ਸਾਲ, 25 ਸਾਲ, 30 ਸਾਲ ਵਿੱਚ ਲਿਜਾ ਸਕਦੇ ਨੇ, ਕਦੇ ਵੀ ਮਨੀ ਬੈਕ ਵਿੱਚ ਲਿਜਾ ਸਕਦੇ ਨੇ, ਦੁਬਾਰਾ ਕੋਈ ਵੀ ਮੈਡੀਕਲ ਕੁਐਸਚਨ ਨਹੀਂ ਪੁੱਛਿਆ ਜਾਣਾ। ਸੋ ਮੇਕ ਸ਼ੋਰ ਕਰੋ ਆਪਣੀ ਇੰਸ਼ੋਰੇਬਿਲਟੀ ਨੂੰ ਜ਼ਰੂਰ ਲੋਕ ਇਨ ਕਰੋ, ਈਵਨ ਕਿ ਚਾਹੇ ਤੁਹਾਡੇ ਆਪਣੇ ਲਈ, ਬੱਚਿਆਂ ਦੇ ਲਈ, ਕੋਈ ਵੀ ਤੁਹਾਨੂੰ ਕੰਸਰਨ ਹੈਗਾ, ਜ਼ਰੂਰ ਤੁਸੀਂ ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ @416-509-1509। ਈਵਨ ਤੁਹਾਡੇ ਕੋਲ ਪਹਿਲਾਂ ਟਰਮ ਇੰਸ਼ੋਰੈਂਸ ਕੋਈ ਚੱਲ ਰਹੀ ਹੈ, ਕਿਸੇ ਵੀ ਇੰਸ਼ੋਰੈਂਸ ਕੰਪਨੀ ਦੇ ਨਾਲ ਚੱਲ ਰਹੀ ਹੈ, ਉਹਨੂੰ ਰਿਵਿਊ ਕਰਨਾ ਚਾਹੁੰਦੇ ਹੋ ਕਿ ਉਹਦੇ ਵਿੱਚ ਕੀ ਕੀ ਆਪਸ਼ਨ ਹੋ ਸਕਦੀਆਂ ਨੇ, ਕੀ ਪ੍ਰੋਵੀਜ਼ਨ ਤੁਸੀਂ ਐਕਸਪਲੋਰ ਕਰ ਸਕਦੇ ਹੋ, ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੋ। ਵਰਕਿੰਗ ਐਜ਼ ਅ ਬ੍ਰੋਕਰ ਸਾਰੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਕਰਦੇ ਹਾਂ ਅਤੇ ਤੁਹਾਨੂੰ ਸਰਵਿਸ ਪ੍ਰੋਵਾਈਡ ਕਰ ਸਕਦੇ ਹਾਂ। 416-509-1509।
1: ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ ਕਹਾਣੀ ਵੱਲ ਚੱਲਾਂਗੇ, ਕਹਾਣੀ ਤੋਂ ਬਿਲਕੁਲ ਪਹਿਲਾਂ ਬ੍ਰੈਂਪਟਨ ਟੀਵੀ ਐਂਪਲਾਈਸ ਤੋਂ ਸੁਲਤਾਨ ਜੀ ਦਾ ਇੱਕ ਸੁਨੇਹਾ ਲੈ ਲਈਏ, ਫਿਰ ਉਸ ਤੋਂ ਬਾਅਦ ਚੱਲਦੇ ਹਾਂ ਆਪਾਂ ਅੱਜ ਦੀ ਕਹਾਣੀ ਵੱਲ। ਸੁਲਤਾਨ ਜੀ ਦੇ ਕੋਲ ਸਪੈਸ਼ਲੀ ਤੌਰ 'ਤੇ ਬਹੁਤ ਜ਼ਰੂਰੀ ਜਾਣਾ ਇਸ ਕਰਕੇ ਆ ਕਿਉਂਕਿ ਤੁਹਾਡੀ ਸੇਵਿੰਗ ਵੱਡੀ ਹੋ ਜਾਣੀ ਹੈ ਸੁਲਤਾਨ ਜੀ ਦੇ ਕੋਲ ਬ੍ਰੈਂਪਟਨ ਟੀਵੀ ਐਂਪਲਾਈਸ ਤੋਂ। ਸੁਲਤਾਨ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
3: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਜਿਸ ਤਰ੍ਹਾਂ ਤੁਸੀਂ ਵੀ ਰਾਜਵੀਰ ਦੱਸ ਰਹੇ ਹੋ, ਅਸੀਂ ਵੀ ਜਿਹੜਾ ਇਹ ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਸੇਲ ਮਦਰਸ ਡੇ ਵਾਲੀਆਂ ਪ੍ਰਾਈਸਿਸ ਨੂੰ ਲੈ ਕੇ ਆਏ ਹਾਂ, ਕਿਉਂਕਿ ਮਦਰਸ ਡੇ ਵੀ ਇੱਕ ਵਾਰੀ ਆਉਂਦਾ ਹੈ ਅਤੇ ਮਦਰਸ ਡੇ ਦੇ ਉੱਤੇ ਜਿਹੜੀਆਂ ਪ੍ਰਾਈਸਿਸ ਸੀ ਉਹ ਵੀ ਇੱਕ ਵਾਰੀ ਹੀ ਦਿੱਤੀਆਂ ਗਈਆਂ, ਔਰ ਇਹ ਸਿਰਫ ਅਤੇ ਸਿਰਫ ਲੋਐਸਟ ਪ੍ਰਾਈਸ ਹੋਣ ਦੇ ਨਾਲ ਕਰਕੇ 18 ਮਈ ਤੱਕ, ਇਸ ਵਿਕਟੋਰੀਆ ਡੇ ਲੌਂਗ ਵੀਕਐਂਡ ਤੱਕ ਇਹ ਪ੍ਰਾਈਸਿਸ ਨੂੰ ਅਸੀਂ ਇਸ ਟਾਈਮ ਐਕਸਟੈਂਡ ਕਰਵਾਇਆ। ਸੋ ਇਹਦੇ 'ਚ 85 ਇੰਚ ਟੀਵੀ ਜਿਹੜਾ ਸਿਰਫ $9.99 ਦਾ। ਦੇਖ ਲੋ ਕਿ $1800 ਦੀ ਪ੍ਰਾਈਸ ਹੈ ਜੀ, $13.99 ਸੇਲ ਤੇ ਵਿਕਿਆ, ਲੇਕਿਨ ਮਦਰਸ ਡੇ ਤੇ ਕਿਉਂਕਿ $9.99 ਦਾ ਲਗਾਇਆ ਤੇ 18 ਮਈ ਤੱਕ ਇਸ ਵਿਕਟੋਰੀਆ ਡੇ ਲੌਂਗ ਵੀਕੈਂਡ ਤੇ $9.99 ਦਾ ਅਵੇਲੇਬਲ ਹੈ। ਰਾਈਟ ਵੇ ਕਸਟਮਰ ਲੈ ਸਕਦੇ ਆ, ਉਸ ਤੋਂ ਬਾਅਦ ਫਿਰ $13.99 ਦਾ ਹੀ ਮਿਲਣਾ ਜੀ। 6 ਮਹੀਨੇ ਚ ਕਸਟਮਰ ਪੇ ਕਰਨਗੇ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ। 55 ਇੰਚ $3.99 ਚ ਸਿਰਫ ਤੇ 65 ਇੰਚ $6.99 ਦਾ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਜੀ। 905-450-2828 ਨੰਬਰ ਹੈ।
1: ਬਿਲਕੁਲ ਜੀ, ਸੋ ਤੁਸੀਂ ਬਿਲਕੁਲ ਵੀ ਮਿਸ ਨਾ ਕਰਿਓ। ਤੇ ਸੁਲਤਾਨ ਜੀ, ਜਿਨ੍ਹਾਂ ਦੇ ਘਰਾਂ ਦੀ ਕਲੋਜ਼ਿੰਗ ਆ ਰਹੀ ਹੈ, ਅਪਲਾਈਸਿਸ ਦਾ ਵੀ ਦੱਸ ਦਿਓ ਥੋੜਾ ਜਿਹਾ।
3: ਹਾਂਜੀ ਬਿਲਕੁਲ, ਅਗਰ ਤਾਂ ਬੰਡਲ ਪੈਕੇਜ ਹੈ ਰਾਜਵੀਰ ਜੀ, ਫਿਰ ਤਾਂ ਦੇਖੋ $2000 ਸਿਰਫ 3-ਪੀਸ ਕਿਚਨ ਬੰਡਲ ਤੇ ਸੇਵ ਹੋ ਰਿਹਾ। ਫਰਿੱਜ ਸਟੋਵ ਡਿਸ਼ਵਾਸ਼ਰ $5000 ਵਾਲਾ $29.99 ਦਾ, ਪਰ ਜਿਹੜੇ ਕਸਟਮਰ 48 ਇੰਚ ਫਰਿੱਜ ਦੇ ਨਾਲ ਪੈਨਲ ਰੈਡੀ ਫਰਿੱਜ ਜਾਂ ਪੈਨਲ ਰੈਡੀ ਡਿਸ਼ਵਾਸ਼ਰ ਦੇ ਨਾਲ ਬਿਲਟ ਇਨ ਕਿਚਨ ਦੇਖਣਾ ਚਾਹੁੰਦੇ, 40% ਦਾ ਡਿਸਕਾਊਂਟ ਉਹਨਾਂ ਨੂੰ ਲੈ ਕੇ ਦੇਵਾਂਗੇ ਅਸੀਂ। ਸਾਡੇ ਕੋਲ ਬੋਸ਼ ਜਰਮਨ ਬ੍ਰਾਂਡ ਹੈ, ਉਹਨਾਂ ਨੇ ਵੀ 40% ਆਫਰ ਕੀਤਾ, ਜਿਹੜਾ ਕਿ ਬਿਲਟ ਇਨ ਕੁੱਕਟੋਪ, ਬੋਸ਼ ਦਾ ਬਿਲਟ ਇਨ ਵਾਲਵਨ ਵਿਦ ਮਾਈਕ੍ਰੋਵੇਵ, ਬੋਸ਼ ਦਾ ਬਿਲਟ ਇਨ ਡਿਸ਼ਵਾਸ਼ਰ ਤੇ ਬੋਸ਼ ਕੰਪਨੀ ਦਾ ਹੀ ਬਿਲਟ ਇਨ ਕਾਊਂਟਰ ਡੱਪ ਫਰਿੱਜ ਹੈ ਆਈਸ ਐਂਡ ਵਾਟਰ ਡਿਸਪੈਂਸਰ ਦੇ ਨਾਲ। $16,000 ਵਾਲਾ ਬਿਲਟ ਇਨ ਕਿਚਨ ਸਿਰਫ $9,900 ਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗਾ। ਤੇ ਨਾਲ ਦੀ ਨਾਲ ਲਾਂਡਰੀ ਸੈਕਸ਼ਨ ਚ ਮਿਸ ਨਾ ਕਰਨਾ, ਕਿਉਂਕਿ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ, ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ, $2500 ਵਾਲਾ $17.99 ਦਾ ਲੈ ਕੇ $700 ਵਾਸ਼ਰ ਐਂਡ ਡਰਾਇਰ ਲਾਂਡਰੀ ਸੈਕਸ਼ਨ ਚ ਵੀ ਸੇਵ ਕਰੋਗੇ। ਪਹੁੰਚਣਾ ਜੀ ਤੁਸੀਂ 801 Bovade Drive ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828, 905-450-2828 ਜੀ।
1: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ।
3: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ,
1: ਧੰਨਵਾਦ। ਅੱਜ ਦੀ ਕਹਾਣੀ ਸਾਡੇ ਲਿਸਨਰ ਵੀ ਨੇ, ਅਜ਼ੀਜ਼ ਵੀ ਨੇ, ਅਵਤਾਰ ਕੁੰਡੀ ਸਾਹਿਬ, ਉਹਨਾਂ ਨੇ ਲਿਖ ਕੇ ਭੇਜੀ ਹੈ ਜੀ, ਉਹ ਤੁਹਾਡੇ ਰੂਬਰੂ ਕਰਦੇ ਹਾਂ। ਪੰਡਿਤ ਜਗਨਨਾਥ ਸ਼ਾਸਤਰੀ ਦਾ ਘਰ ਅੱਜ ਦੁਲਹਨ ਵਾਂਗੂ ਸ਼ਿੰਗਾਰਿਆ ਹੋਇਆ ਸੀਗਾ। ਅੱਜ ਤਾਂ ਲਾਡਲੀ ਧੀ ਦਾ ਵਿਆਹ ਜੋ ਸੀਗਾ, ਅਤੇ ਵਿਆਹ ਵਾਲੇ ਘਰ ਰੌਣਕਾਂ ਇਹ ਤਾਂ ਹੋਣੀਆਂ ਸੀਗੀਆਂ। ਸੋ ਆਸੇ ਪਾਸੇ ਵੀ ਸਾਰੇ ਖੁਸ਼ੀਆਂ ਖੇੜੇ ਸੀਗੇ, ਅਤੇ ਘਰ ਦੇ ਪਿਛਲੇ ਗਾਰਡਨ ਦੇ ਵਿੱਚ ਤਾਂ ਬਹੁਤ ਵੱਡਾ ਟੈਂਟ ਲੱਗਿਆ ਹੋਇਆ ਸੀਗਾ। ਸੁੱਤੀ ਉਹਦੀ ਇੱਕੋ ਇੱਕ ਔਲਾਦ ਸੀਗੀ, ਜਿਹਦੇ ਵਿਆਹ ਦਾ ਸੁਪਨਾ ਉਹਨੇ ਉਹਦੇ ਪੈਦਾ ਹੋਣ ਵੇਲੇ ਦੇਖਿਆ ਸੀਗਾ। ਸੁੱਤੀ ਬੈਡਸ ਸ਼ਸ਼ਾਂਕ, ਇਹਦਾ ਵੱਡਾ ਸਾਰਾ ਬੈਨਰ ਐਂਟਰੀ 'ਤੇ ਲੱਗਿਆ ਹੋਇਆ ਸੀਗਾ। ਅੰਦਰ ਜਾਂਦੇ ਹਰ ਇੱਕ ਮਹਿਮਾਨ, ਉਹਦੇ ਆਸੇ ਪਾਸੇ ਜਿਹੜੀਆਂ ਕੁੜੀਆਂ ਖੜੀਆਂ ਸੀਗੀਆਂ ਉਹ ਉਹਨਾਂ 'ਤੇ ਫੁੱਲ ਵਰਸਾ ਰਹੀਆਂ ਸੀ। ਕਿਸੇ ਕੰਮ ਆਪਣੀ ਘਰਵਾਲੀ ਕਮਲਾ ਨੂੰ ਮਿਲਣ ਅੰਦਰ ਗਿਆ ਤਾਂ ਅੱਜ ਆਪਣੀ ਬੇਟੀ ਨੂੰ ਸੁਹਾਗ ਦੇ ਜੋੜੇ 'ਚ ਦੇਖ ਕੇ ਅੱਖਾਂ ਭਰੇ ਆਈਆਂ। ਕਿੰਨੀ ਸੋਹਣੀ ਲੱਗ ਰਹੀ ਸੀ, ਇੰਨੀ ਵੱਡੀ ਹੋ ਗਈ ਹੈ ਕਿ ਅੱਜ ਘਰ ਛੱਡ ਕੇ ਜਾਣ ਲੱਗੀਆਂ ਤੂੰ। ਕਹਿੰਦਾ ਪੰਡਿਤ ਜੀ ਆਪ ਮਹਾਰੇ ਰੂਪ। ਧੀ ਵੀ ਆਪਣੇ ਪਿਓ ਦੇ ਗਲ ਲੱਗ ਕੇ ਰੋਣ ਲੱਗ ਗਈ, ਕਹਿੰਦੀ ਕਿਹਨੇ ਕਿਹਾ ਸੀ ਮੈਨੂੰ ਤੋਰ ਦਿਓ, ਮੈਂ ਕਿਹੜਾ ਇਸ ਘਰ ਤੋਂ ਜਾਣਾ ਚਾਹੁੰਦੀ ਹਾਂ। ਮਾਂ ਨੇ ਦੋਨਾਂ ਨੂੰ ਚੁੱਪ ਕਰਾਇਆ। ਫਿਰ ਬੇਟੀ ਪੁੱਛਣ ਲੱਗੀ, ਕਹਿੰਦੀ ਡਾਕਟਰ ਅੰਕਲ ਨਹੀਂ ਆਏ? ਤਾਂ ਪੰਡਿਤ ਜਗਨਨਾਥ ਕਹਿੰਦੇ ਬਈ ਨਹੀਂ, ਉਹਨੇ ਲੇਟ ਹੋ ਜਾਣਾ ਥੋੜ੍ਹਾ ਜਿਹਾ, ਪਰ ਫੇਰਿਆਂ ਤੱਕ ਆ ਜਾਣਾ ਉਹਨੇ, ਡਾਕਟਰ ਰਾਮਦਿਆਲ। ਇਹਦੇ ਪਿਓ ਦਾ ਜਿਗਰੀ ਯਾਰ ਸੀਗਾ, ਬਚਪਨ ਤੋਂ ਹੀ ਬਹੁਤ ਪਿਆਰ ਸੀ, ਅਤੇ ਇਹਨੂੰ ਵੀ ਆਪਣੀਆਂ ਧੀਆਂ ਵਾਂਗੂ ਹੀ ਸਮਝਦਾ ਸੀਗਾ। ਜਗਨਨਾਥ ਸ਼ਾਸਤਰੀ ਕਾਰਪੋਰੇਸ਼ਨ ਦੇ ਵਿੱਚ ਇੱਕ ਵੱਡਾ ਇੰਜੀਨੀਅਰ ਲੱਗਿਆ ਸੀ, ਅਤੇ ਅਗਲੇ 2-3 ਸਾਲਾਂ 'ਚ ਉਹਦੀ ਰਿਟਾਇਰਮੈਂਟ ਦਾ ਸਮਾਂ ਆਉਣ ਵਾਲਾ ਸੀਗਾ। ਉਹਦੀ ਘਰਵਾਲੀ ਕਮਲਾ ਅਤੇ ਸਤੁਤੀ ਉਹ ਆਪਸ ਦੇ ਵਿੱਚ ਹੀ ਬਹੁਤ ਇੱਕ ਦੂਜੇ ਦੇ ਨੇੜੇ ਸੀ, ਅਤੇ ਇਹਨਾਂ ਦੋਨਾਂ ਨੇ ਸੋਚਿਆ ਸੀ ਵੀ ਆਪਣੀ ਬੇਟੀ ਨੂੰ ਪੜ੍ਹਾਉਣ 'ਚ ਕੋਈ ਕਸਰ ਨਹੀਂ ਛੱਡਣੀ, ਚਾਹੇ ਪੈਸਾ ਅਧਾਰਾ ਲੈਣਾ ਕਿਉਂ ਨਾ ਪੈ ਜਾਵੇ, ਚੰਗੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਣਾ ਅਤੇ ਚੰਗੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਇਆ ਵੀ। ਜੇ ਕਿਸੇ ਨੇ ਕਹਿਣਾ ਵੀ ਤੁਹਾਡੀ ਇੱਕੋ ਕੁੜੀ ਆ, ਤਾਂ ਉਹਨੇ ਕਹਿਣਾ ਇਹ ਤਾਂ ਕਿਸਮਤ ਪੁੜੀ ਆ, ਜਦੋਂ ਦੀ ਇਹ ਆਈ ਆ ਉਦੋਂ ਤਾਂ ਭਾਗ ਲੱਗੇ ਪਏ ਸਾਡੇ ਘਰੇ, ਇਹਦੇ ਨਾਲ ਹੀ ਤਾਂ ਮੈਨੂੰ ਤਰੱਕੀ ਮਿਲੀ ਆ ਜਦੋਂ ਇਹ ਆਈ ਹੈ। ਕਿਸੇ ਨੇ ਮੁੰਡੇ ਦੀ ਦੱਸ ਪਾਈ ਤਾਂ ਇੱਕ ਦਿਨ 'ਚ ਜਾ ਕੇ ਸ਼ਸ਼ਾਂਕ ਨੂੰ ਵੇਖ ਕੇ ਪਸੰਦ ਵੀ ਕਰਿਆ। ਮਾਂ ਪਿਓ ਦਾ ਇਕੱਲਾ ਇਕੱਲਾ ਪੁੱਤ ਸੀ, ਅਤੇ ਅੱਜ ਬਚਪਨ ਤੋਂ ਪਾਲ ਪੋਸ ਕੇ ਵੱਡੀ ਕੀਤੀ, ਉਹ ਗੁੜੀਆ ਦਾ ਵਿਆਹ ਸੀ, ਠੀਕ ਸਮੇਂ 'ਤੇ ਬਰਾਤ ਆ ਗਈ, ਵਧੀਆ ਤਰੀਕੇ ਨਾਲ ਸਵਾਗਤ ਕੀਤਾ, ਨਾਸ਼ਤਾ ਪਾਣੀ ਕੀਤਾ, ਜੈਮਾਲਾ ਦੀ ਰਸਮ ਕੀਤੀ, ਸਾਰੇ ਬਹੁਤ ਖੁਸ਼ ਸੀਗੇ। ਰਾਤ ਨੂੰ 12 ਕੁ ਵਜੇ ਜਿਹੜੇ ਆ ਉਹ ਫੇਰਿਆਂ ਦਾ ਮਹੂਰਤ ਸੀਗਾ, ਮੰਡਪ ਤਿਆਰ ਸੀ। ਠੀਕ ਸਮੇਂ 'ਤੇ ਮੁੰਡਾ ਅਤੇ ਕੁੜੀ ਆ ਕੇ ਮੰਡਪ 'ਚ ਬੈਠ ਗਏ, ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ, ਫੇਰੇ ਸ਼ੁਰੂ ਹੋ ਗਏ। ਹਾਲੇ 2 ਫੇਰੇ ਹੋਏ ਸੀ ਕਿ ਇੱਕਦਮ ਪੰਡਿਤ ਜਗਨਨਾਥ ਸ਼ਾਸਤਰੀ ਦੀ ਗਰਜਦੀ ਹੋਈ ਆਵਾਜ਼ ਆ ਜਿਹੜੀ ਉਹ ਗੂੰਜੀ, ਗੀਤ ਗੁੱਤ ਚੱਲ ਰਿਹਾ, ਉਹ ਕਹਿੰਦਾ ਠਹਿਰ ਜੋ, ਉਹ ਇਹ ਵਿਆਹ ਨਹੀਂ ਹੋ ਸਕਦਾ, ਬੰਦ ਕਰੋ ਸਾਰਾ ਕੁਛ ਬੰਦ ਕਰੋ, ਇਹ ਵਿਆਹ ਨਹੀਂ ਹੋ ਸਕਦਾ। ਇਹ ਕੈਸਾ ਮਾਹੌਲ ਹੋ ਗਿਆ ਸੀਗਾ, ਸਾਰਾ ਕੁਛ ਠੀਕ ਠਾਕ ਤਾਂ ਚੱਲ ਰਿਹਾ ਸੀਗਾ। ਸਤੀ ਦੀ ਮਾਂ ਨੇ ਪੁੱਛਿਆ, ਕਹਿੰਦੀ ਤੁਸੀਂ ਆ ਕੀ ਕਹਿ ਰਹੇ ਹੋ? ਮੈਂ ਇਹਨਾਂ ਕੁੜੀ ਮਾਰਾਂ ਦੇ ਘਰੇ ਆਪਣੀ ਕੁੜੀ ਨਹੀਂ ਤੋਰਨੀ, ਕਹਿੰਦਾ। ਸਾਰੇ ਬਰਾਤੀ ਹੈਰਾਨ ਹੋ ਗਏ, ਵੀ ਕੀ ਕਹੀ ਜਾਂਦੇ ਹੋ? ਉਹਦਾ ਪਿਓ ਮੁੰਡੇ ਦਾ ਕਹਿੰਦਾ ਵੀ ਕੁੜੀ ਮਾਰ ਸ਼ਬਦ ਸਾਨੂੰ ਕਿਹਾ? ਉਹ ਜਣੀ ਉਹਦਾ ਗੁੱਸਾ 7ਵੇਂ ਸਮਾਨ 'ਤੇ ਚੜ ਗਿਆ, ਕਹਿੰਦਾ ਪੰਡਿਤ ਜੀ ਉਹ ਅਸੀਂ ਇੱਥੇ ਪੁੱਤ ਵਿਆਹਣਾ ਆ ਕਿ ਬੇਇੱਜ਼ਤੀ ਕਰਾਉਣਾ ਆ? ਸਾਡਾ ਸਾਰਾ ਭਾਈ ਕਬੀਲਾ ਖੜਾ ਵਾ, ਅਤੇ ਨਾਲੇ ਤੁਹਾਡੀ ਜ਼ਰੂਰਤ ਕਿਵੇਂ ਪੈ ਗਈ? ਤੁਸੀਂ ਸਾਡੀ ਇੱਜ਼ਤ ਨੂੰ ਵੱਟਾ ਨਾ ਲਾਇਓ। ਮੈਂ ਤੁਹਾਨੂੰ ਦੱਸਾਂ ਗੱਲ, ਕੌਣ ਕਹਿੰਦਾ ਅਸੀਂ ਕੁੜੀ ਮਾਰ ਹੈ? ਤਾਂ ਪੰਡਿਤ ਨੇ ਆਪਣਾ ਦੋਸਤ ਜਿਹੜਾ ਸੀਗਾ ਡਾਕਟਰ ਰਾਮਦਿਆਲ, ਉਹਨੂੰ ਮੂਹਰੇ ਕਰਤਾ। ਹੁਣ ਇਹਦੀ ਬੇਟੀ ਵੀ ਹੈਰਾਨ ਰਹਿ ਗਈ, ਉਹ ਵਿਆਹ ਵਾਲੇ ਕੱਪੜੇ ਪਾਏ ਹੋਏ ਬੈਠੀ ਝਾਕਦੇ, ਵੀ ਡਾਕਟਰ ਅੰਕਲ ਤੁਸੀਂ? ਉਹ ਡਾਕਟਰ ਨੂੰ ਦੇਖਦੇ ਹੀ ਹੁਣ ਮੁੰਡੇ ਦੇ ਮਾਂ ਪਿਓ ਦਾ ਰੰਗ ਉੜ ਗਿਆ, ਜ਼ਬਾਨ ਤਾਲੂਏ ਨਾਲ ਲੱਗ ਗਈ। ਡਾਕਟਰ ਰਾਮਦਿਆਲ ਕਹਿੰਦਾ, ਮੈਨੂੰ ਪਛਾਣਿਆ ਕਿ ਨਹੀਂ ਤੁਸੀਂ? ਅੱਜ ਤੋਂ 25 ਵਰੇ ਪਹਿਲਾਂ ਮੇਰੇ ਕਲੀਨਿਕ 'ਚ ਤੁਸੀਂ ਆਏ ਸੀ ਅਬੋਰਸ਼ਨ ਕਰਾਉਣ ਦੇ ਲਈ, ਆਏ ਸੀ ਕਿ ਨਹੀਂ ਆਏ ਸੀ? ਅਤੇ ਜਦ ਮੈਂ ਮਨਾ ਕਰਤਾ ਤੁਸੀਂ ਕਿਸੇ ਹੋਰ ਡਾਕਟਰ ਤੋਂ ਕਰਵਾਇਆ ਆਏ ਸੀ? ਹੁਣ ਮੁੰਡਾ ਚੁੱਪ ਚਾਪ ਸੁਣੀ ਜਾ ਰਿਹਾ ਸੀਗਾ, ਅਤੇ ਉਹ ਸਤੁਤੀ ਦੇ ਪਿਓ ਨੂੰ ਕਹਿੰਦਾ, ਕਹਿੰਦਾ ਅੰਕਲ ਇਹ ਕੌਣ ਹੁੰਦੇ ਆ ਮੇਰੇ ਮਾਂ ਪਿਓ ਦੀ ਬੇਇੱਜ਼ਤੀ ਕਰਨ ਵਾਲੇ? ਚੁੱਪ ਕਰਾਓ ਤੁਸੀਂ ਇਹਨਾਂ ਨੂੰ। ਕਹਿੰਦਾ ਕਾਕਾ ਚੁੱਪ, ਮੈਂ ਜੋ ਕਹਿ ਰਿਹਾ ਡਾਂਕੇ ਦੀ ਚੋਟ 'ਤੇ ਕਹਿ ਰਿਹਾ, ਇੱਕ ਵਾਰ ਨਹੀਂ, ਮੇਰੇ ਤੋਂ ਬਾਅਦ ਪਤਾ ਨਹੀਂ, 2 ਵਾਰ ਦਾ ਤਾਂ ਮੈਨੂੰ ਪੂਰਾ ਪੱਕਾ ਪਤਾ, ਕਿਉਂਕਿ ਉਹ ਡਾਕਟਰ ਵੀ ਜੀ ਤੋਂ ਕਰਵਾ ਕੇ ਆਇਆ, ਮੇਰਾ ਹੀ ਆੜੀ ਸੀ, ਉਹਨੇ ਮੈਨੂੰ ਦੱਸਿਆ ਕਿ 2 ਵਾਰ ਤਾਂ ਮੇਰੇ ਤੋਂ ਕਰਵਾ ਕੇ ਆਇਆ ਅਬੋਰਸ਼ਨ। ਜੇ ਮੇਰੀ ਗੱਲ ਝੂਠੀ ਤਾਂ ਤੂੰ ਆਪਣੇ ਮਾਂ ਪਿਓ ਨੂੰ ਪੁੱਛਦਾ ਸੀ, ਚਿਹਰੇ ਦਾ ਰੰਗ ਇਹਨਾਂ ਦਾ ਪੀੜਾ ਕਿਵੇਂ ਪੈ ਗਿਆ? ਹੁਣ ਮਾਂ ਪਿਓ ਵੱਲ ਮੁੜਿਆ ਮੁੰਡਾ, ਕਹਿੰਦਾ ਡੈਡ ਮੰਮ ਤੁਸੀਂ ਚੁੱਪ ਕਿਉਂ ਹੋ? ਇਹ ਬੰਦਾ ਕੀ ਕਹੀ ਜਾਂਦਾ? ਡੈਡੀ ਤਾਂ ਕੁਛ ਬੋਲਿਆ ਨਹੀਂ, ਮਾਂ ਦਾ ਰੋਣ ਨਿਕਲ ਗਿਆ। ਕਹਿੰਦੇ ਕਾਕਾ ਇਹ ਸਾਰੇ ਪੁਆੜੇ ਤੇਰੀ ਦਾਦੀ ਦੇ ਪਾਏ ਹੋਏ ਆ, ਮੈਂ ਤਾਂ ਅੱਜ ਤੱਕ ਆਪਣੀਆਂ ਦੋਨੋਂ ਮਰੀਆਂ ਹੋਈਆਂ ਧੀਆਂ ਨੂੰ ਯਾਦ ਕਰਕੇ ਰੋਣੀ ਆ। ਤੇਰੀ ਦਾਦੀ ਦੀ ਜਗ੍ਹਾ ਕਿ ਤੇਰਾ ਪਿਓ ਵੀ ਉਦੋਂ ਕੁਝ ਨਹੀਂ ਬੋਲ ਸਕਿਆ, ਉਹਨੂੰ ਇਉਂ ਲੱਗਿਆ ਵੀ ਯਾਰ ਮੇਰੇ ਥੱਲੋਂ ਜ਼ਮੀਨ ਖਿਸਕ ਜਾਵੇ, ਮੈਨੂੰ ਇਹ ਸੁਣਨਾ ਇਉਂ ਲੱਗਿਆ ਜਿਵੇਂ ਕਿਸੇ ਨੇ ਸ਼ੀਸ਼ਾ ਘੋਲ ਕੇ ਉਹਦੇ ਕੰਨਾਂ 'ਚ ਪਾਤਾ ਹੋਵੇ, ਅੱਖਾਂ 'ਚੋਂ ਹੰਝੂ ਆਵੇ। ਕਹਿੰਦੇ ਤਾਂ ਮਤਲਬ ਮੇਰੀਆਂ 2 ਵੱਡੀਆਂ ਭੈਣਾਂ ਵੀ ਸੀਗੀਆਂ ਜਿਨ੍ਹਾਂ ਨੂੰ ਜੰਮਣ ਤੋਂ ਪਹਿਲਾਂ ਹੀ ਮੁਕਾਤਾ ਤੁਸੀਂ? ਪਾਪਾ ਜੇ ਅੱਜ ਉਹ ਜਿਉਂਦੀਆਂ ਹੁੰਦੀਆਂ ਹਨ, ਤੁਹਾਨੂੰ ਪਤਾ ਉਹਨਾਂ ਨੂੰ ਕਿੰਨਾ ਚਾਅ ਹੋਣਾ ਸੀਗਾ, ਛੋਟੀ ਭਾਬੀ ਦੀਆਂ ਬਲਾਵਾਂ ਲੈਂਦੀਆਂ ਨਹੀਂ ਸੀ ਤੱਕਣਾ ਉਹਨਾਂ ਨੇ। ਜਦ ਬਚਪਨ 'ਚ ਰੱਖੜੀ ਵਾਲੇ ਦਿਨ ਮੇਰਾ ਗੁੱਟ ਸੁਣਨਾ ਹੁੰਦਾ ਸੀ ਤਾਂ ਮੈਂ ਰੋਂਦਾ ਸੀ, ਤਾਂ ਤੁਸੀਂ ਇੱਕੋ ਗੱਲ ਕਹਿੰਦੇ ਸੀ ਕਿ ਰੱਬ ਨੇ ਤੈਨੂੰ ਭੈਣ ਨਹੀਂ ਦਿੱਤੀ। ਝੂਠ ਬੋਲਦੇ ਸੀ ਤੁਸੀਂ, ਰੱਬ ਨੇ ਤਾਂ ਮੈਨੂੰ ਭੈਣ ਦਿੱਤੀ ਸੀ, ਤੁਸੀਂ ਨਹੀਂ ਭੈਣ ਦਿੱਤੀ, ਰੱਬ ਨੇ ਤਾਂ ਇੱਕ ਨਹੀਂ 2 ਭੈਣਾਂ ਦਿੱਤੀਆਂ ਸੀ, 2, ਤੁਸੀਂ ਨਹੀਂ ਦਿੱਤੀਆਂ। ਝੂਠ ਤੇ ਝੂਠ, ਤੇ ਮੈਨੂੰ ਸਾਰੀ ਜ਼ਿੰਦਗੀ ਇਹੀ ਕਹੀ ਗਏ ਕਿ ਸੱਚ ਬੋਲੀ ਦਾ ਹੁੰਦਾ ਪੁੱਤ, ਸੱਚ ਬੋਲੀ ਦਾ ਹੁੰਦਾ। ਹੰਝੂ ਵਗੀ ਜਾ ਰਹੇ ਸੀ ਉਹਦੇ। ਹੁਣ ਉਹਦਾ ਪਿਓ ਕੁੜੀ ਦੇ ਪਿਓ ਕੋਲ ਜਾ ਕੇ ਕਹਿੰਦਾ ਮੈਂ ਮੰਨਦਾ ਕਿ ਉਸ ਸਮੇਂ ਆਪਣੀ ਮਾਂ ਦੇ ਕਹਿਣ 'ਤੇ ਅਸੀਂ ਇਹ ਪਾਪ ਕਮਾਇਆ, ਅਤੇ ਮੈਨੂੰ ਇਸ ਚੀਜ਼ ਦਾ ਪਛਤਾਵਾ ਵੀ ਹੈ, ਪਰ ਇਸ ਗੱਲ ਨੂੰ ਜਾਣ ਦਿਓ, ਤੁਸੀਂ ਮਾਫ਼ ਕਰ ਦਿਓ, ਵਿਆਹ ਨਾ ਰੋਕੋ, 2 ਧੀਆਂ ਤਾਂ ਮੈਂ ਗਵਾ ਚੁੱਕਿਆ, ਪਰ ਹੁਣ ਤੀਜੀ ਨਹੀਂ ਗਵਾਉਣੀ ਚਾਹੁੰਦਾ। ਉੱਥੇ ਸਾਰੇ ਲੋਕ ਇਹ ਦੇਖਣ ਕਿ ਆਹਦਾ ਜੱਗੋ 13ਵੀਂ ਗੱਲ ਆ, ਵੀ ਪਹਿਲਾਂ ਵਿਆਹ ਦੇਖਿਆ ਜਿਹੜਾ ਕੁੜੀ ਦਾ ਪਿਓ ਬਰਾਤ ਵਾਪਸ ਭੇਜ ਰਿਹਾ ਵਾ, ਹੁਣ ਤਾਂ ਹੋਰ ਬੰਦੇ ਨੇ ਵੀ ਪੰਡਿਤ ਨੂੰ ਸਲਾਹ ਦਿੱਤੀ ਵੀ ਦੇਖੋ ਹੁਣ ਤਾਂ ਮੁੰਡੇ ਵਾਲੇ ਆਪਣੀ ਗਲਤੀ ਵੀ ਮੰਨਦੇ ਆ, ਵਿਆਹ ਹੁਣ ਦੇ ਦਿਓ। ਨਾ, ਇਹਨੇ 2 ਧੀਆਂ ਜੰਮਣ ਤੋਂ ਪਹਿਲਾਂ ਮਾਰਤੀਆਂ, ਬਗਾਨੀ ਧੀ ਦਾ ਕੀ ਹਾਲ ਕਰਨਗੇ ਤੁਸੀਂ ਸੋਚ ਕੇ ਤਾਂ ਦੇਖੋ, ਲੈ ਜਾਓ ਬਰਾਤ ਵਾਪਸ ਤੁਸੀਂ, ਮੈਂ ਆਪਣੀ ਕੁੜੀ ਦਾ ਕੋਈ ਹੋਰ ਮੁੰਡਾ ਲੱਭ ਲੂੰ। ਇਹ ਆਖਰੀ ਸ਼ਬਦ ਸੁਣ ਕੇ ਉਹਦੀ ਮੁੰਡੇ ਦੀ ਮਾਂ ਦਾ ਤਾਂ ਜਿਵੇਂ ਸੀਨਾ ਹੀ ਛਲਣੀ ਹੋ ਗਿਆ ਹੋਵੇ, ਹੰਝੂ ਭਰੀਆਂ ਅੱਖਾਂ ਨਾਲ ਪੰਜੀਤ ਦੇ ਆ ਕੇ ਅੱਗੇ ਖੜ ਗਈ। ਤੇ ਨਾਲ ਉਹਦੇ ਘਰਵਾਲੀ ਨੂੰ ਕਹਿੰਦੀ ਭੈਣ ਜੀ ਭਾਵੇਂ ਅਸੀਂ ਮੁੰਡੇ ਵਾਲੇ ਹਾਂ ਪਰ ਮੈਂ ਤੁਹਾਡੇ ਅੱਗੇ ਪੱਲਾ ਅੱਡ ਕੇ ਆਪਣੇ ਪੁੱਤ ਦੀਆਂ ਖੁਸ਼ੀਆਂ ਮੰਗਦੀ ਹਾਂ, ਇਹ ਕੁੜੀ ਸਾਡੀ ਝੋਲੀ ਪਾ ਦਿਉ, ਤੁਸੀਂ ਕੰਨਿਆ ਦਾਨ ਲੈਣ ਦੇਣਾ ਅਤੇ ਅਸੀਂ ਲੈ ਕੇ ਜਾਣਾ, ਸਾਡੀਆਂ ਗਲਤੀਆਂ ਦੀ ਸਜ਼ਾ ਇਹਨਾਂ ਬੱਚਿਆਂ ਨੂੰ ਨਾ ਦਿਓ। ਮੈਂ ਆਪਣੀ ਉਹਨਾਂ ਬੇਟੀਆਂ ਨੂੰ ਵੇਖਦੀ ਹਾਂ ਇਹਦੇ ਵਿੱਚੋਂ ਜਿਹੜੀਆਂ ਮੇਰੀ ਝੋਲੀ 'ਚ ਨਾ ਪੈ ਸਕੀਆਂ। ਇਹ ਗੱਲ ਸੁਣ ਕੇ ਉਹਦੇ ਘਰਵਾਲੀ ਦਾ ਮਨ ਵੀ ਪਸੀਜ ਗਿਆ ਅਤੇ ਕੁੜੀ ਵੱਲ ਝਾਕ ਕੇ ਕੁੜੀ ਦੇ ਵੀ ਅੱਖਾਂ 'ਚੋਂ ਹੰਝੂ ਇਸ ਤਰੀਕੇ ਨਾਲ ਡਿੱਗੇ ਕਿ ਉਹ ਵੀ ਹਾਂ ਦੀ ਹਾਮੀ ਭਰ ਰਹੇ ਸੀ। ਲੋਕਾਂ ਦੇ ਕਹਿਣ 'ਤੇ ਕਹਿੰਦਾ ਪੰਡਿਤ ਜੀ ਤੁਹਾਡਾ ਬਹੁਤ ਸ਼ੁਕਰਾਨਾ, ਜਿਹੜੀ ਗਲਤੀ ਮੈਂ ਤੋਂ 25 ਸਾਲ ਪਹਿਲਾਂ ਕੀਤੀ ਸੀ ਤੁਸੀਂ ਅੱਜ ਉਹਨੂੰ ਬਖਸ਼ਤਾ, ਅੱਜ ਤੋਂ ਬਾਅਦ ਇਸ ਧੀ ਦੇ ਵਿੱਚੋਂ ਮੈਂ ਦੂਜੀਆਂ ਧੀਆਂ ਨੂੰ ਵੀ ਦੇਖੂੰਗਾ। ਇਹ ਤੁਹਾਡੀ ਘਰ ਦੀ ਧੀ ਸਾਡੇ ਘਰ ਨੂੰਹ ਬਣ ਕੇ ਨਹੀਂ ਆਈ, ਮੈਂ ਇਹਨੂੰ ਧੀਆਂ ਤੋਂ ਵੱਧ ਪਿਆਰ ਦਊਂ। ਇਹ ਸੀ ਅੱਜ ਦੀ ਕਹਾਣੀ, ਹੋ ਸਕਦਾ ਕਿ ਕਈਆਂ ਨਾਲ ਵਾਪਰੀ ਵੀ ਹੋਵੇ, ਬਹੁਤ ਸਾਰੇ ਲੋਕਾਂ ਨਾਲ ਵਾਪਰੀ ਹੋ ਸਕਦਾ ਹੋਈ ਹੋਵੇ, ਪਰ ਪਰਮਾਤਮਾ ਅੱਗੇ ਅਰਦਾਸ ਕਿ ਇਹੋ ਜਿਹੀ ਕਿਸੇ ਨਾਲ ਨਾ ਵਾਪਰੇ। ਹੁਣ ਤਾਂ ਬਹੁਤ ਘੱਟ ਹੁੰਦਾ ਪਰ ਪਹਿਲਾਂ ਇਹ ਹੋਇਆ। ਅੱਜ ਕੱਲ੍ਹ ਬਹੁਤ ਸਾਰੇ ਪਿੰਡਾਂ ਦੇ ਵਿੱਚ ਤੁਸੀਂ ਜਾ ਕੇ ਦੇਖਿਓ, ਮੈਂ ਤਾਂ ਹੈਰਾਨ ਹੋ ਗਿਆ, ਕਹਿੰਦੇ ਚੰਗੇ ਭਲੇ ਜ਼ਮੀਨਾਂ ਵਾਲੇ ਮੁੰਡੇ, ਹਰ ਇੱਕ ਪਿੰਡ 'ਚ 15-15, 20-20 ਮੁੰਡੇ ਐਸੇ ਆ ਜਿਨ੍ਹਾਂ ਨੂੰ ਕੁੜੀਆਂ ਨਹੀਂ ਲੱਭ ਰਹੀਆਂ ਹੁਣ ਵਿਆਹ ਲਈ। ਇੱਕ ਭੂਰ ਸੀ ਜਦੋਂ ਬਹੁਤ ਸਾਰੇ ਲੋਕਾਂ ਨੇ ਅਬੋਰਸ਼ਨ ਕਰਾਏ ਸੀਗੇ ਜਦੋਂ ਰੂਲ ਨਹੀਂ ਸੀ ਹੋਇਆ। ਸੋ ਹਜੇ ਵੀ ਕਈ ਪਿੰਡਾਂ ਦੇ ਵਿੱਚ ਇਹ ਚੱਲ ਰਿਹਾ ਵਾ ਕਿ ਮੁੰਡਿਆਂ ਨੂੰ ਕੁੜੀਆਂ ਨਹੀਂ ਲੱਭ ਰਹੀਆਂ।

0: ਜਿਹੜੇ ਹੋ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ, ਮੋਨਾ ਜੀ ਤੁਸੀਂ ਕੁਛ ਐਡ ਕਰਨਾ ਚਾਹੁੰਦੇ ਹੋ?
1: ਬਿਲਕੁਲ ਰਾਜਵੀਰ ਜੀ, ਸਟੋਰੀ ਬਹੁਤ ਹੀ ਵਧੀਆ ਸੀਗੀ ਐਂਡ ਕਹਿ ਲਓ ਕਿ ਪੂਰਾ ਮਤਲਬ ਨਿਕਲਦਾ ਹੈਗਾ ਇਸ ਦੇ ਵਿੱਚ। ਇਹੀ ਚੀਜ਼ ਹੈਗੀ ਹੈ ਮੇਨਲੀ ਕਿ ਹਿਊਮਨ ਬੀਂਗ ਪਰਸ ਹਰੇਕ, ਚਾਹੇ ਉਹ ਲਾਈਕ ਫੀਮੇਲ ਹੈ ਮੇਲ ਹੈਗੇ ਆ, ਹਰੇਕ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਇਹ ਤਾਂ ਮੈਨੂੰ ਲੱਗਦਾ ਪਰਮਾਤਮਾ ਨੇ ਕਿਸੇ ਨੂੰ ਵੀ ਹੱਕ ਨਹੀਂ ਦਿੱਤਾ ਕਿ ਕਿਸੇ ਦੀ ਵੀ ਅਸੀਂ ਜਾਣ ਲਈਏ। ਸੋ ਇਸੇ ਕਰਕੇ ਬਿਲਕੁਲ ਇਹ ਚੀਜ਼ਾਂ ਬਹੁਤ ਮੈਂ ਮੰਨਦੀ ਹਾਂ ਕਿ ਸੁਧਾਰ ਹੋ ਚੁੱਕਿਆ ਐਂਡ ਇਟਸ ਗੁੱਡ ਕਿ ਹੁਣ ਅਵੇਅਰਨੈਸ ਹੈਗੀ ਹੈ ਤੇ ਲੋਕ ਇਸ ਚੀਜ਼ ਨੂੰ ਫੋਲੋ ਨਹੀਂ ਕਰ ਰਹੇ।
0: ਬਿਲਕੁਲ ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ।
2: ਹੈਲੋ,
0: ਸਤਿ ਸ਼੍ਰੀ ਅਕਾਲ ਬਾਈ
2: ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਹਰ ਵਾਰੀ ਕਹਾਣੀ ਵੇਲੇ ਰਵਾ ਕੇ ਦਿੰਦੇ।
0: ਬਹੁਤ ਵਾਰ ਕਈ ਵਾਰ ਮੈਸੇਜ ਹੀ ਐਸਾ ਹੁੰਦਾ
2: ਤੁਸੀਂ ਦਿੰਦੇ ਹੋ ਕਿ ਬਸ ਰੋਣਾ ਚੱਲ ਜਾਂਦੇ। ਦੇਖਿਆ ਤੇ ਇਸ ਤਰ੍ਹਾਂ ਹੁੰਦਾ ਕਿ ਜਿਸ ਤਰ੍ਹਾਂ ਕਹਾਣੀ ਦੇ ਵਿੱਚ ਹੀ ਵਾਰ।
0: ਬਹੁਤ ਸ਼ੁਕਰੀਆ ਵੀਰੇ, ਤੁਸੀਂ ਇਸ ਨੂੰ ਐਪਰੀਸ਼ੀਏਟ ਕੀਤਾ ਕਿ ਕਹਾਣੀ ਦਿਲ ਚੋਂ ਨਿਕਲੀ ਤੁਹਾਡੇ ਦਿਲ ਤੱਕ ਪਹੁੰਚਦੀ ਹੈ।
2: ਹਰ ਵਾਰੀ ਇਹ ਨਹੀਂ ਪਹਿਲੀ ਵਾਰੀ, ਪਤਾ ਨਹੀਂ ਕਿੰਨੀ ਵਾਰੀ ਹੋਇਆ, ਕਿੰਨੀ ਵਾਰੀ।
0: ਥੈਂਕ ਯੂ ਵੀਰੇ,
2: ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ,
0: ਥੈਂਕ ਯੂ ਵੀਰੇ, ਥੈਂਕ ਯੂ। ਸੋ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਇੰਨਾ ਪਿਆਰ ਦਿੰਦੇ ਹੋ, ਕਹਾਣੀ ਦਿਲ ਤੋਂ ਨਿਕਲਦੀ ਹੈ ਤੁਹਾਡੇ ਦਿਲ ਤੱਕ ਪਹੁੰਚਦੀ ਹੈ, ਅਤੇ ਜੇ ਕੋਈ ਇੱਦਾਂ ਦਾ ਸੋਚਦਾ ਵੀ ਹੋਊਗਾ ਜਾਂ ਹੋਇਆ ਹੋਊਗਾ ਉਹ ਰਿਲੇਟ ਕਰ ਪਾਉਂਦਾ। ਮੈਨੂੰ ਉਹ ਡਾਇਲੋਗ ਬਹੁਤ ਵਧੀਆ ਲੱਗਿਆ, ਕਹਿੰਦਾ ਪੁੱਤ ਰੱਬ ਨੇ ਤੈਨੂੰ ਭੈਣ, ਕਹਿੰਦਾ ਰੱਬ ਨੇ ਇੱਕ ਨਹੀਂ, ਰੱਬ ਨੇ ਤਾਂ ਦੋ ਦਿੱਤੀਆਂ ਸੀ, ਤੁਸੀਂ ਨਹੀਂ ਦਿੱਤੀ। ਜਿਹੜੇ ਤੁਸੀਂ ਕਹਿ ਰਹੇ ਹੋ ਕਿ ਸੱਚ ਬੋਲਿਆ ਕਰ, ਤੁਸੀਂ ਝੂਠ ਸਾਰੀ ਜ਼ਿੰਦਗੀ ਮੇਰੇ ਨਾਲ ਬੋਲਦੇ ਆਇਓ, ਕਿੱਡੀ ਵੱਡੀ ਗੱਲ ਕਿਸ ਟਾਈਮ 'ਤੇ ਹੋ ਸਕਦੀ ਹੈ। ਸੋ ਜੁੜਿਓ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਮੋਨਾ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ?
1: ਅਸੀਂ ਅਕਸਰ ਹੁਣੇ ਗੱਲ ਕਰ ਰਹੇ ਸੀ ਆਪਾਂ ਇੰਸ਼ੋਰੈਂਸ ਦੀ ਪਾਲਿਸੀਜ਼ ਦੇ ਬਾਰੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਬਾਰੇ ਗੱਲ ਕਰ ਰਹੇ ਸੀਗੇ ਕਿ ਇੰਸ਼ੋਰੇਬਿਲਟੀ ਸਾਡੀ ਜ਼ਰੂਰ ਲੋਕ ਇਨ ਹੋਣੀ ਚਾਹੀਦੀ ਹੈ। ਜੇ ਸਾਡਾ ਬਜਟ ਨਹੀਂ ਵੀ ਅਲਾਓ ਕਰ ਰਿਹਾ ਤਾਂ ਅਸੀਂ ਛੋਟੇ ਜਿਹੇ ਪ੍ਰੀਮੀਅਮ ਦੇ ਨਾਲ ਵੀ ਕਵਰੇਜ ਸ਼ੁਰੂ ਕਰ ਸਕਦੇ ਹੁੰਦੇ ਹਾਂ। ਪਰ ਇਹੀ ਚੀਜ਼ ਆ ਜਾਂਦੀ ਹੈ ਕਿ ਹਰੇਕ ਦਾ ਸਿਨੇਰੀਓ ਡਿਫਰੈਂਟ ਹੁੰਦਾ, ਹਰੇਕ ਪਰਸਨ ਦਾ, ਹਰੇਕ ਫੈਮਿਲੀ ਦਾ, ਹਰੇਕ ਦੀ ਸਿਚੁਏਸ਼ਨ ਡਿਫਰੈਂਟ ਹੈਗੀ ਆ, ਬਜਟ ਰਿਕੁਆਇਰਮੈਂਟ ਸਭ ਕੁਛ ਡਿਫਰੈਂਟ ਹੁੰਦਾ ਹੈਗਾ। ਸੋ ਇਸੇ ਕਰਕੇ ਮੇਕ ਸ਼ੋਰ ਕਰੀਏ ਕਿ ਤੁਹਾਡੀ ਰਿਕੁਆਇਰਮੈਂਟ ਤੁਹਾਡੇ ਬਜਟ ਦੇ ਹਿਸਾਬ ਦੇ ਨਾਲ, ਤੁਹਾਡੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਹੀ ਆਪਾਂ ਆਪਣੀਆਂ ਪਾਲਿਸੀਜ਼ ਨੂੰ, ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਡਿਜ਼ਾਇਨ ਕਰ ਸਕਦੇ ਹੁੰਦੇ ਹੈਗੇ ਆ। ਪਰ ਉਹਦੇ ਲਈ ਡੈਫੀਨੇਟਲੀ ਥੋੜ੍ਹਾ ਟਾਈਮ ਕੱਢ ਕੇ ਜ਼ਰੂਰ ਡਿਸਕਸ ਕਰਿਆ ਕਰੋ, ਕਿਉਂਕਿ ਬਹੁਤ ਵਾਰ ਅਸੀਂ ਦੇਖਦੇ ਹੈਗੇ ਹਾਂ ਕਿ ਪਰਸਨ ਦੀ ਆਲਰੇਡੀ ਉਹਨਾਂ ਦੀ ਕਾਫੀ ਕਾਰਪੋਰੇਸ਼ਨ ਚੱਲ ਰਹੀਆਂ ਹੁੰਦੀਆਂ ਨੇ, ਬਿਜ਼ਨਸ ਵੀ ਗੁੱਡ ਹੈਗਾ, ਐਵਰੀਥਿੰਗ ਇਜ਼ ਗੁੱਡ, ਬਟ ਪਰਸਨਲ ਪੋਲਿਸੀਜ, ਪਰਸਨਲ ਇੰਸ਼ੋਰੈਂਸ ਪੋਲਿਸੀਜ਼ ਜ਼ਰੂਰ ਲਿੱਤੀਆਂ ਹੋਈਆਂ ਹੁੰਦੀਆਂ, ਪਰ ਆਪਣੀ ਫਾਈਨੈਂਸ਼ੀਅਲ ਪਲੈਨਿੰਗ, ਬਿਜ਼ਨਸ ਦੇ ਰਿਲੇਟਿਡ ਕੁਛ ਵੀ ਨਹੀਂ ਕੀਤੀ ਹੋਈ ਹੁੰਦੀ। ਸੋ ਉਹੀ ਚੀਜ਼ ਆ ਜਾਂਦੀ ਹੈ ਕਿ ਅਕਸਰ ਅਸੀਂ ਇਸ ਚੀਜ਼ ਦੀ ਅਵੇਅਰਨੈਸ ਦੇ ਰਹੇ ਹੈਗੇ ਹਾਂ ਕਿ ਜਿਹੜੇ ਵੀ ਪਰਸਨ ਇਸ ਟਾਈਮ ਤੇ ਬਿਜ਼ਨਸ ਦੇ ਵਿੱਚ ਨੇ, ਮੇਕ ਸ਼ੋਰ ਕਰੋ ਬਿਜ਼ਨਸ ਦੇ ਰਿਲੇਟਿਡ ਫਾਈਨੈਂਸ਼ੀਅਲ ਪਲੈਨਿੰਗ ਜ਼ਰੂਰ ਕੀਤੀ ਜਾਵੇ, ਚਾਹੇ ਤੁਸੀਂ ਇਕੱਲੇ ਪਰਸਨ ਹੈਗੇ ਹੋ ਜਾਂ ਫਿਰ ਤੁਸੀਂ ਪਾਰਟਨਰਸ਼ਿਪ ਦੇ ਵਿੱਚ ਕੰਮ ਕਰ ਰਹੇ ਹੈਗੇ ਹੋ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿੱਦਾਂ ਕਿ ਪਰਸਨ ਇੰਸ਼ੋਰੈਂਸ, ਜਿਹੜਾ ਕਿ ਮੇਨ ਪਰਸਨ ਹੈਗਾ ਕੰਮ ਕਰ ਰਿਹਾ, ਉਹਦੀ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਤਾਂ ਕਿ ਜੇ ਉਸ ਪਰਸਨ ਨੂੰ ਕੁਛ ਹੋ ਜਾਂਦਾ ਹੈਗਾ ਤਾਂ ਐਟਲੀਸਟ 6 ਮਹੀਨੇ ਸਾਲ ਤੁਹਾਡੇ ਕੋਲ ਕੁਛ ਫੰਡਸ ਹੋਣ। ਦੂਜੀ ਚੀਜ਼ ਬਾਏ ਸੈਲ ਐਗਰੀਮੈਂਟ, ਜੇ ਦੋ ਪਰਸਨ ਪਾਰਟਨਰਸ਼ਿਪ ਦੇ ਵਿੱਚ ਹੈਗੇ ਆ ਤਾਂ ਦੂਜੇ ਪਰਸਨ ਜੇ ਇੱਕ ਨੂੰ ਕੁਛ ਹੋ ਜਾਂਦਾ ਤਾਂ ਦੂਜੇ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਸ਼ੇਅਰ ਨੂੰ ਪੇ ਆਊਟ ਕਰਨਾ ਹੈਗਾ। ਨਾਲ ਦੇ ਨਾਲ ਇੱਕ ਹੋਰ ਚੀਜ਼ ਆ ਜਾਂਦੀ ਹੈ, ਗਰੁੱਪ ਡਿਸੇਬਿਲਟੀ ਪਲੈਨਸ, ਗਰੁੱਪ ਡਰੱਗ ਐਂਡ ਡੈਂਟਲ ਪਲੈਨਸ। ਕਈ ਵਾਰ ਦੇਖਦੇ ਹੈਗੇ ਆ ਕਿ ਕੰਪਨੀ ਚੱਲ ਰਹੀਆਂ ਨੇ, ਕਈ ਵਾਰ ਸਮਾਲ ਬਿਜ਼ਨਸਿਸ ਹੈ, ਵੱਡੇ ਬਿਜ਼ਨਸਿਸ ਹੈ, ਗਰੁੱਪ ਜਿਹੜੇ ਤੁਹਾਡੇ ਹੈਲਥ ਐਂਡ ਡੈਂਟਲ ਪਲੈਨਸ ਹੁੰਦੇ ਨੇ ਉਸੇ ਤਰੀਕੇ ਦੇ ਨਾਲ ਚੱਲੀ ਜਾਂਦੇ ਨੇ। ਐਵਰੀ ਈਅਰ ਜਦੋਂ ਵੀ ਰਿਨਿਊਅਲ ਆਉਂਦਾ ਥੋੜ੍ਹਾ ਬਹੁਤ ਪ੍ਰੀਮੀਅਮਸ ਵੱਧ ਜਾਂਦੇ ਆ, ਪਰ ਮੋਸਟਲੀ ਪਰਸਨ ਕਈ ਵਾਰ ਟਾਈਮ ਕੱਢ ਕੇ ਅਸੀਂ ਨਹੀਂ ਉਸਨੂੰ ਰਿਵਿਊ ਕਰ ਪਾਉਂਦੇ ਬਿਜ਼ੀ ਸਕੈਜੂਲ ਹੋਣ ਕਰਕੇ। ਪਰ ਜੇ ਥੋੜ੍ਹਾ ਜਿਹਾ ਟਾਈਮ ਤੁਸੀਂ ਕੱਢਦੇ ਹੈਗੇ ਹੋ ਤਾਂ ਤੁਸੀਂ ਉਸਦੇ ਵਿੱਚ ਕਾਫੀ ਸੇਵਿੰਗਸ ਕਰ ਸਕਦੇ ਹੈਗੇ ਹੋ ਤਾਂ ਕਿ ਤੁਹਾਨੂੰ ਉਸੇ ਤਰ੍ਹਾਂ ਦੇ ਬੈਨੀਫਿਟਸ ਦੂਸਰੀ ਕੰਪਨੀਜ਼ ਦੇ ਵਿੱਚ ਸ਼ੋਪ ਅਰਾਊਂਡ ਕਰਕੇ ਪ੍ਰੋਵਾਈਡ ਕੀਤੇ ਜਾ ਸਕਦੇ ਨੇ ਲੋਅਰ ਰੇਟ ਦੇ ਵਿੱਚ। ਸੋ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਕਾਰਪੋਰੇਟ ਓਨਡ ਪੋਲਿਸੀਜ਼ ਦੇ ਬਾਰੇ ਜਾਂ ਫਿਰ ਪਰਸਨਲ ਤੁਹਾਨੂੰ ਕੋਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ ਕੋਈ ਕੰਸਰਨ ਹੈਗਾ, ਕੋਈ ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ ਦੀ ਜ਼ਰੂਰਤ ਹੈ। ਕਾਫੀ ਵਾਰ ਸਾਨੂੰ ਕੰਸਰਨ ਆਉਂਦੇ ਨੇ ਸੀਨੀਅਰਸ ਦੇ ਵੱਲੋਂ ਕਿ 70s 80s ਦੇ ਵਿੱਚ ਹੈਗੇ ਆ, ਕੋਈ ਵੀ ਫਾਈਨਲ ਐਕਸਪੈਂਸ ਕਵਰੇਜ ਚਾਹੀਦੀ ਹੋਵੇ, ਚਾਹੇ ਪ੍ਰੀਵੀਅਸ ਹਿਸਟਰੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਇਸ਼ੂਜ ਆ ਚੁੱਕੇ ਨੇ ਤਾਂ ਵੀ ਸਾਡੇ ਕੋਲ ਪੋਲਿਸੀਜ ਅਵੇਲੇਬਲ ਨੇ ਜਿਹੜੀਆਂ ਕਿ ਤੁਹਾਨੂੰ ਵਰਲਡ ਵਾਈਡ ਕਵਰ ਕਰਦੀਆਂ ਨੇ। ਜ਼ਰੂਰ ਜ਼ਿਆਦਾ ਜਾਣਕਾਰੀ ਲਈ ਮੈਨੂੰ ਕੋਂਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜਿਟ ਕਰ ਸਕਦੇ ਹੋ, 9280 ਗੋਲਵੇ ਡਰਾਈਵ, ਯੂਨਿਟ C110, ਇੰਦਰਮ ਵਾਸ਼ਿੰਗਟਨ ਤੁਸੀਂ ਜਾਂ ਫਿਰ ਇੰਸ਼ੋਰੈਂਸ ਇੰਡਸਟਰੀ ਨੂੰ ਜੁਆਇਨ ਕਰਨਾ ਹੋਵੇ, ਇੰਸ਼ੋਰੈਂਸ ਫੋਰ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਮੈਂਬਰ ਬਣਨਾ ਚਾਹੁੰਦੇ ਹੋ, ਡੈਫੀਨੇਟਲੀ ਤੁਸੀਂ ਸਾਨੂੰ ਕਾਲ ਕਰਕੇ ਇਸਦੀ ਜਾਣਕਾਰੀ ਵੀ ਲੈ ਸਕਦੇ ਹੋ ਕਿੱਦਾਂ LLQP ਦਾ ਲਾਇਸੈਂਸ ਲੈਣਾ ਜਾਂ ਆਲਰੇਡੀ ਲਾਇਸੈਂਸ ਹੈਗੇ ਹੋ, ਪ੍ਰੋਪਰ ਸਪੋਰਟ ਨਹੀਂ ਮਿਲ ਪਾਈ, ਪ੍ਰੋਫੈਸ਼ਨਲਿਜ਼ਮ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਜ਼ਰੂਰ ਕਾਲ ਕਰ ਸਕਦੇ ਹੋ ਜੀ 416-501-509. ਥੈਂਕ ਯੂ ਸੋ ਮਚ ਸਰ।
0: ਇੱਕ ਨੰਬਰ ਦਿੰਦਾ, ਜੇ ਤੁਸੀਂ ਕੰਮ ਦੀ ਭਾਲ ਦੇ ਵਿੱਚ ਹੋ ਤਾਂ ਇਹਨਾਂ ਨੂੰ ਫੋਨ ਕਰ ਲਿਓ, ਕੰਮ ਤੁਹਾਨੂੰ ਮਿਲ ਜਾਣਾ। 905-913-2929 905-913-2929 905-913-2929 ਤੁਸੀਂ ਕਾਲ ਕਰ ਲੈਣੀ ਆ, ਅਤੇ ਜੇ ਤੁਹਾਨੂੰ ਕੰਮ ਨਹੀਂ ਕਿਤੇ ਲੱਭ ਰਿਹਾ, ਚੰਗੇ ਪੈਸੇ ਤੁਸੀਂ ਇੱਥੋਂ ਕਮਾ ਸਕਦੇ ਹੋ। 905-913-2929 'ਤੇ ਕਾਲ ਹੁਣੇ ਕਰ ਲਿਓ ਚਾਹੇ। ਸਾਡਾ ਸੁਖ ਬਾਈ ਜੀ ਆ ਚੁੱਕੇ ਆ, 6085 ਟੌਮਕਨ ਰੋਡ 'ਤੇ ਲੱਗਣਗੀਆਂ ਮਹਿਫਲਾਂ, ਲੱਗਣਗੀਆਂ ਸ਼ਹਿਬਰਾਂ ਇਸ ਵਾਰ। ਸੋ ਪੁੱਛਦੇ ਆ ਇਹਨਾਂ ਤੋਂ ਕਿੱਦਾਂ ਦੀ ਤਿਆਰੀ ਚੱਲ ਰਹੀ ਜੀ ਬਾਈ ਜੀ।
3: ਬਹੁਤ ਸ਼ੁਕਰੀਆ, ਧੰਨਵਾਦ ਵੋਪਰ ਸਾਹਿਬ। ਬਿਲਕੁਲ ਵਿਕਟੋਰੀਆ ਡੇ, ਵਿਕਟੋਰੀਆ ਡੇ, ਵਿਕਟੋਰੀਆ ਡੇ, ਲੌਂਗ ਵੀਕਐਂਡ, ਲੌਂਗ ਵੀਕਐਂਡ, ਲੌਂਗ ਵੀਕਐਂਡ ਸੇਲ ਲੱਗਣ ਜਾ ਰਹੀ ਆ 6085 ਟੌਮਕਨ ਰੋਡ ਦੇ ਉੱਪਰ। ਜੇ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਤਾਂ ਸਾਰੰਗ ਰੇਡੀਓ ਦਾ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਡਿਸਕਾਊਂਟ ਵੀ ਮਿਲਣੇ ਆ, ਤੋਹਫੇ ਵੀ ਮਿਲਣੇ ਆ, ਪਰ ਫਰਾਈਡੇ ਵਾਲੇ ਦਿਨ ਪਹੁੰਚ ਜਿਓ। ਵਿਕਟੋਰੀਆ ਡੇ ਲੌਂਗ ਵੀਕਐਂਡ ਜਿਹੜੀ ਸੇਲ ਲੱਗਣ ਜਾ ਰਹੀ ਆ 6685 ਟੌਮਕਨ ਰੋਡ ਦੇ ਉੱਪਰ, 6085 ਟੌਮਕਨ ਰੋਡ ਦੇ ਉੱਪਰ ਆ ਜਿਓ, ਤੇ ਜਲ ਜਾਂਦੇ ਪੇਟੀ ਬੈਡਰੂਮ ਸੈੱਟ ਦੀ ਡੀਲ ਦੇ ਦਿੰਦੇ ਆ। ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਕੰਪਲੀਟ ਬੈੱਡਰੂਮ ਸੈੱਟ, ਕੁਈਨ ਸਾਈਜ਼ ਦਾ ਪੇਟੀ ਵਾਲਾ ਕੰਪਲੀਟ ਬੈੱਡਰੂਮ ਸੈੱਟ, ਜਿਹੜਾ ਤੁਸੀਂ 2000 ਡਾਲਰ ਦਾ ਲੈਂਦੇ ਆਇਓ ਸਿਰਫ 599 ਦਾ। ਜੀ ਹਾਂ, ਪੇਟੀ ਵਾਲਾ ਕੰਪਲੀਟ ਬੈੱਡਰੂਮ ਸੈੱਟ 599 ਦਾ ਮਿਲੂਗਾ, ਤੇ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਫ੍ਰੀ ਫ੍ਰੀ। ਸੋ ਤੁਸੀਂ ਪਹੁੰਚੇ ਹੁਣ 6085 ਟੌਮਕਨ ਰੋਡ, ਗ੍ਰੈਂਡ ਹੋਮ ਫਰਨੀਚਰ ਬਾਜੀ,
0: ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ 'ਤੇ ਇਸ ਹਫ਼ਤੇ ਬਹੁਤ ਵੱਡੀ ਸੇਲ ਆ ਜਿਹੜੀ ਲੱਗਣ ਜਾ ਰਹੀ ਆ 6085 ਟੌਮਕਨ ਰੋਡ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
4: ਸੁੱਟਿਓ ਨਾ ਮੇਰੀਆਂ ਚੀਜ਼ਾਂ, ਕੁੜੀਆਂ ਦੇ ਕਰ ਦੋ ਹੁੰਦੇ ਦੋ ਮਾਵਾਂ।
0: ਗੋਗਬੇ ਜੀ, ਇੱਕ ਚੀਜ਼ ਮੈਨੂੰ ਦੱਸਿਓ ਕਿ ਜਦੋਂ ਵੀ ਮੋਰਗੇਜ ਬਾਬਤ ਕੋਈ ਸਵਾਲ ਆਉਂਦਾ ਤਾਂ ਜਿਹੜੇ ਸੈਲਫ ਐਮਪਲਾਈਡ ਨੇ, ਜਿਹੜੇ ਕੋਈ ਸਪੋਜ਼ ਕਰੋ ਕਿ ਆਪਦੀ ਟਰੈਕਿੰਗ ਕਰਦੇ ਆ ਜਾਂ ਕੋਈ ਵੀ ਸੈਲਫ ਐਮਪਲਾਈਡ ਨੇ ਜਿਹੜੇ, ਉਹਨਾਂ ਦੇ ਲਈ ਦਿੱਕਤ ਆ ਜਾਂਦੀ ਹੈ ਕਈ ਵਾਰ ਜਦੋਂ ਮੋਰਗੇਜ ਲੈਣੀ ਹੁੰਦੀ ਹੈ, ਉਦੋਂ ਪ੍ਰੋਬਲਮਸ ਆ ਜਾਂਦੀਆਂ ਨੇ, ਉਹਨਾਂ ਦਾ ਹੱਲ ਕੀ ਹੋ ਸਕਦਾ, ਕਿਸ ਤਰੀਕੇ ਨਾਲ ਉਹਨਾਂ ਨੂੰ ਤੁਸੀਂ ਲੈਂਦੇ ਹੋ?
5: ਬਹੁਤ ਹੀ ਚੰਗਾ ਸਵਾਲ ਪੁੱਛਿਆ ਹੈ ਕਿ ਸੈਲਫ ਇੰਪਲੋਇਡ, ਕਮਾਈ ਤਾਂ ਉਹਨਾਂ ਦੀ ਚੰਗੀ ਹੁੰਦੀ ਹੈ, ਬਟ ਹੁੰਦਾ ਕਿ ਸਭ ਤੋਂ ਜ਼ਿਆਦਾ ਪਰੇਸ਼ਾਨੀ ਮੋਰਗੇਜ ਲੈਣ ਵਾਲੇ ਟਾਈਮ 'ਚ ਸੈਲਫ ਇੰਪਲੋਇਡ ਨੂੰ ਆਉਂਦੀ ਹੈ।
0: ਬਿਲਕੁਲ,
5: ਉਸ ਸੈਲਫ ਇੰਪਲੋਇਡ ਤੁਸੀਂ ਰਿਲੇਟਰ ਹੋ ਸਕਦੇ ਨੇ, ਸੈਲੂਨ ਓਨਰ, ਕੰਟਰੈਕਟ, ਟਰੱਕ ਡਰਾਈਵਰ, ਕਿਹੜਾ ਵੀ ਹੋ ਸਕਦੇ ਨੇ। ਤੇ ਜੇ ਤੁਸੀਂ ਬੈਂਕ ਜਾਂਦੇ ਹੋ, ਤੁਸੀਂ ਜਿਹੜੇ ਸੈਲਫ ਇੰਪਲੋਇਡ ਹੋ, ਇੱਕ ਤਾਂ ਦੋ ਐਕਸਪੀਰੀਅੰਸ ਹੋਣਾ ਚਾਹੀਦਾ, ਸਾਲ ਦਾ ਐਕਸਪੀਰੀਅੰਸ, ਚਾਹੇ ਉਹ ਤੁਹਾਡਾ ਆਰਟੀਕਲਸ ਆਫ ਇਨਕਾਰਪੋਰੇਸ਼ਨ ਹੋ ਜਾਂ ਫਿਰ ਤੁਹਾਡਾ ਮਾਸਟਰ ਬਿਜ਼ਨਸ ਲਾਇਸੈਂਸ ਹੋ। ਉਹਨਾਂ ਦੇ ਜਿਹੜੀ ਹੋਰ ਕੰਡੀਸ਼ਨ ਸੀ, ਉਹਨਾਂ ਕ੍ਰੈਡਿਟ ਸਕੋਰ ਦਾ ਵੀ ਕ੍ਰਾਈਟੀਰੀਆ ਆ ਜਾਂਦਾ, ਤੇ ਡਿਕਲੇਅਰਡ ਇਨਕਮ। ਸਭ ਤੋਂ ਵੱਡੀ ਦਿੱਕਤ ਜਿਹੜੀ ਆਉਂਦੀ ਹੈ ਨਾ ਰਾਜਵੀਰ ਜੀ, ਜੇ ਬੰਦਾ ਸੈਲਫ ਇੰਪਲੋਇਡ ਹੁੰਦਾ ਹੈ, ਉਹ ਨੋਟਿਸ ਆਫ ਅਸੈਸਮੈਂਟ 'ਚ ਆਪਣੀ ਇਨਕਮ ਜਿਹੜੀ ਦੇਖੋਗੇ ਨਾ, 18,000, 20,000, 25,000, 50,000 ਉਹ ਤੱਕ ਹੁੰਦੀ ਹੈ। ਉਹਦੇ ਵਿੱਚ ਜਦ ਤੁਸੀਂ ਇੰਨੀ ਇਨਕਮ ਡਿਕਲੇਅਰ ਕਰੋ, ਪਤਾ ਕੱਖ ਕੁਛ ਨਹੀਂ ਆਉਣਾ। 50,000 ਦਾ 5 ਟਾਈਮਸ ਵੀ ਕਰੋਗੇ 2.5 ਲੱਖ ਦੇ, ਕੁਛ ਵੀ ਨਹੀਂ ਆਉਂਦਾ ਅੱਜ ਦੇ ਟਾਈਮ 'ਚ ਵੀ, ਕੁਛ ਨਹੀਂ ਆਉਣਾ,
0: ਨਹੀਂ ਆਉਣਾ,
5: ਕਿਉਂਕਿ ਉਹਨਾਂ ਨੇ ਸਿਰਫ ਦੇਖਣੀ ਹੈ ਤੁਹਾਡੀ ਇਨਕਮ ਕਿੰਨੀ ਹੈਗੀ ਹੈ। ਬਟ ਘਬਰਾਉਣ ਦੀ ਲੋੜ ਨਹੀਂ ਹੈਗੀ ਹੈ, ਸਾਡੇ ਕੋਲ ਇਸ ਤਰ੍ਹਾਂ ਦੇ ਵੀ ਲੈਂਡਰ ਹੈਗੇ ਨੇ ਜਿਹੜੇ ਅੰਡਰ ਸਟੇਟਡ ਇਨਕਮ ਪ੍ਰੋਗਰਾਮ ਤੁਹਾਡੀ ਮੋਰਗੇਜ ਕੁਆਲੀਫਾਈ ਕਰ ਸਕਦੇ ਨੇ। ਅੰਡਰ ਸਟੇਟਡ ਇਨਕਮ ਪ੍ਰੋਗਰਾਮ ਰਾਜਵੀਰ ਜੀ, ਇਹ ਲੈਂਡਰ ਵੀ ਲੈ ਲੈਂਦੇ ਨੇ ਜੇ ਤੁਸੀਂ ਪ੍ਰੋਪਰਟੀ ਪਰਚੇਸ ਕਰੇ ਹੋ, ਬਟ ਮਿਨੀਮਮ ਡਾਊਨ ਪੇਮੈਂਟ ਇਹਦੇ 'ਚ 10% ਹੁੰਦੀ ਹੈ। ਉਹ ਕਰਦੇ ਕੀ ਨੇ, ਸਪੋਜ਼ ਕਰੋ, ਡਿਪੈਂਡ ਕਰਦਾ ਇੰਡਸਟਰੀ 'ਚ, ਤੁਸੀਂ 50,000 ਡਿਕਲੇਅਰ ਕੀਤੀ ਹੈ, ਲੈਟਸ ਸੇ, ਠੀਕ ਹੈ ਨਾ, ਬਟ ਤੁਹਾਡੇ ਜਿਹੜੇ T1 ਜਨਰਲ 'ਚ ਤੁਹਾਡਾ ਰੈਵਨਿਊ ਜਿਹੜਾ ਉਹ ਜ਼ਿਆਦਾ ਹੈਗਾ, ਉਹ ਇੰਡਸਟਰੀ ਨੂੰ ਫੈਕਟਰ ਕਰਕੇ 50,000 ਦਾ ਕਹਿੰਗੇ ਨਹੀਂ, ਚਲੋ ਤੁਹਾਡੀ 50 ਨਹੀਂ, ਤੁਹਾਡੀ 80 ਹੋ ਗਈ ਜਾਂ 90 ਹੋ ਗਈ, ਉਹ ਇਨਕਮ ਉਹ ਕਹਿੰਦੇ ਸਟੇਟਡ, ਉਹਦੇ ਹਿਸਾਬ ਨਾਲ ਕਰ ਸਕਦੇ ਨੇ। ਬਟ 2 ਸਾਲ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈਗਾ, ਤੋ ਉਹ ਸਮੱਸਿਆ ਉਹਨੂੰ ਬੈਸਟ ਮਿਲ ਸਕਦਾ ਹੈ, 10% 'ਚ ਵੀ ਬੰਦਾ ਕੁਆਲੀਫਾਈ ਹੋ ਸਕਦਾ। ਬਟ ਕਈ ਵਾਰੀ ਹੋਰ ਦੂਜੀ ਆਉਂਦੀ ਹੈ ਰਾਜੂ ਜੀ, ਬੰਦਾ ਕਹਿੰਦਾ ਯਾਰ ਕਿ ਮੇਰਾ 2 ਸਾਲ ਦਾ ਐਕਸਪੀਰੀਅੰਸ ਨਹੀਂ ਹੈ, ਮੈਂ ਥੋੜ੍ਹਾ ਕ੍ਰੈਡਿਟ ਵੀ ਥੋੜ੍ਹਾ ਚੈਲੇਂਜਿੰਗ ਹੈਗਾ, ਤੇ ਚੈਲੇਂਜਿੰਗ ਕ੍ਰੈਡਿਟ ਹੈਗਾ, ਬੈਂਕਾਂ ਨੇ ਤਾਂ ਲੈਣਾ ਨੀ, ਤਾਂ ਵੀ ਘਬਰਾਉਣ ਦੀ ਲੋੜ ਨਹੀਂ। ਜਿਹੜਾ ਚਾਹੇ ਕ੍ਰੈਡਿਟ ਯੂਨੀਅਨ ਹੋਣ ਜਾਂ ਆਲਟਰਨੇਟਿਵ ਜਾਂ ਬੀ ਲੈਂਡਰ ਵੀ ਉਹਨਾਂ ਨੂੰ ਕਹਿ ਲਓ, ਉਹ ਤੁਹਾਡੀ ਮੌਰਗੇਜ ਚਾਹੇ ਜਿਹੜਾ ਵੀ ਸਟੀਫਾਈ ਕਰ ਸਕਦੇ, ਉਹਨਾਂ ਨੂੰ ਨੋਟਿਸ ਆਫ ਅਸੈਸਮੈਂਟ ਨਹੀਂ ਚਾਹੀਦਾ। ਉਹ ਕਹਿੰਦੇ ਨੇ ਮੈਨੂੰ ਤੁਸੀਂ ਸਿਰਫ ਆਪਣੀ ਜੇ 12 ਮੰਥ ਦੀ ਬਿਜ਼ਨਸ ਬੈਂਕ ਅਕਾਊਂਟ ਸਟੇਟਮੈਂਟ ਦੇ ਦਿਓ, ਉਹਦੇ 'ਚ ਉਹਨਾਂ ਨੂੰ ਪਤਾ ਲੱਗਦਾ ਤੁਹਾਡੀ ਰੈਵਨਿਊਜ਼ ਕਿੰਨੀ ਆ। ਰੈਵਨਿਊਜ਼ 'ਚ ਬੰਦਾ ਦੇਖ ਲੈਂਦਾ ਖਰਚੇ ਵੀ ਕਿੰਨੇ ਹੋ ਗਏ, ਜੇ ਬੰਦੇ ਰੱਖੇ ਨੇ ਤੁਸੀਂ ਸੈਲਰੀ ਦੇ ਰਹੇ ਹੋਗੇ ਜਾਂ ਤੁਹਾਡਾ ਬ੍ਰਿਕ ਐਂਡ ਮੋਟਰ ਸਟੋਰ ਹੈਗਾ ਰੈਂਟ ਦੇ ਰਹੇ ਹੋਗੇ, ਉਹ ਨੋਮੀਨਾਈਜ਼ ਕਰਕੇ ਖਰਚੇ ਕੱਟ ਕੇ ਕਹਿੰਦੇ ਤੁਹਾਡੀ ਤੇ ਤੁਹਾਨੂੰ ਆਪਾਂ ਕੁਆਲੀਫਾਈ। ਬਟ ਇੱਕ ਚੀਜ਼ ਯਾਦ ਰੱਖਣੀ ਹੈ, ਜਦ ਵੀ ਆਪਾਂ ਆਲਟਰਨੇਟਿਵ ਕ੍ਰੈਡਿਟ ਯੂਨੀਅਨ ਕੋਲ ਜਾਂਦੇ ਹਾਂ, 20% ਮੰਗਦੇ ਨੇ, 20% ਤੁਹਾਡੀ ਡਾਊਨ ਪੇਮੈਂਟ ਹੋਣੀ ਚਾਹੀਦੀ ਹੈ। ਰੀਫਾਈਨੈਂਸ ਕਰਾ ਰਹੇ ਹੋ ਤਾਂ ਇਕੁਇਟੀ ਤੁਹਾਡੀ 20% ਤੱਕ ਹੋਣੀ ਚਾਹੀਦੀ ਹੈ, ਤੱਕ ਇਹ ਕਰ ਸਕਦੇ ਨੇ ਜੀ। ਸੋਲਿਊਸ਼ਨ ਸਾਰੇ ਹੈਗੇ ਨੇ ਸਾਡੇ ਕੋਲ, ਸਾਰੇ ਸੋਲਿਊਸ਼ਨ ਹੈਗੇ, ਡਿਪੈਂਡ ਕਰੇ ਤੁਹਾਡੀ ਸਿਚੁਏਸ਼ਨ ਕੀ ਹੈ, ਸੋਲਿਊਸ਼ਨ ਤੁਸੀਂ ਲੱਭ ਰਹੇ ਹੋ
0: ਜੀ।
5: ਹੋਰ ਕਰੇ ਲਈ ਤੁਸੀਂ ਮੈਨੂੰ ਕਾਲ ਕਰੋ, ਮੇਰਾ ਗੂਗਲ ਨੰਬਰ ਹੈ
0: 416-262-8937 ਤੇ ਤੁਸੀਂ ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ,
5: ਥੈਂਕ ਯੂ,
0: ਬਹੁਤ ਬਹੁਤ ਸ਼ੁਕਰੀਆ। DLK ਸੈਪਟਿਕ ਸਰਵਿਸਿਜ਼ ਵੱਲੋਂ ਪ੍ਰੋਗਰਾਮ ਦਾ ਹਿੱਸਾ ਸਪੌਂਸਰ ਕੀਤਾ ਗਿਆ। ਜੇਕਰ ਤੁਸੀਂ ਘਰ ਦੇ ਵਿੱਚ ਸੈਪਟਿਕ ਟੈਂਕ ਲਗਵਾਉਣਾ ਚਾਹੁੰਦੇ ਹੋ ਤਾਂ DLK ਸੈਪਟਿਕ ਸਰਵਿਸਿਜ਼ ਨਾਲ ਸੰਪਰਕ ਕਰ ਲਿਓ। ਨੰਬਰ 1 ਕੰਪਨੀ ਹੈ, 905-584-2261 'ਤੇ ਗੱਲਬਾਤ ਕਰ ਸਕਦੇ ਹੋ। ਰੈਪ ਐਂਡ ਮੂਵ। ਜੇਕਰ ਤੁਸੀਂ ਘਰ ਦਾ ਸਮਾਨ ਮੂਵ ਕਰਵਾਉਣਾ, ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ, ਜੰਕ ਰਿਮੂਵਲ ਆ, ਅਤੇ ਜਾਂ ਤੁਸੀਂ ਇਹ ਕਹਿ ਲਓ ਕਿ ਤੁਸੀਂ LTL ਮੂਵ ਕਰਵਾਉਣਾ, ਬਿਜ਼ਨਸ ਟੂ ਬਿਜ਼ਨਸ ਮੂਵ ਕਰਵਾਉਣਾ, ਕਿਚਨ ਕੈਬਨਿਟਸ ਮੂਵ ਕਰਵਾਉਣੀਆਂ ਨੇ, ਫਰਨੀਚਰ ਮੂਵ ਕਰਵਾਉਣਾ ਵਾ, ਹਾਊਸ ਮੂਵਿੰਗ ਆ, ਰੈਪ ਐਂਡ ਮੂਵ ਵਾਲੀ ਕੰਪਨੀਆਂ ਨੰਬਰ 1 ਕੰਪਨੀ ਆ, ਕੋਈ ਵੀ ਹਿਡਨ ਕੋਸਟ ਨਹੀਂ ਹੈ, ਮੋਂਟਰੀਅਲ ਤੱਕ ਜਾਂਦੇ ਆ ਪੂਰੇ GTA ਦੇ ਵਿੱਚ, ਓਂਟਾਰੀਓ ਦੇ ਵਿੱਚ। ਸੋ ਨੰਬਰ ਜਸ ਬਾਈ ਦਾ ਤੁਸੀਂ ਨੋਟ ਕਰ ਲਓ, ਬਹੁਤ ਵਾਜਬ ਰੇਟ 'ਤੇ ਥੋੜ੍ਹੇ ਜਿਹੇ ਡਾਲਰਾਂ ਦੇ ਨਾਲ ਹੀ ਸਮਾਨ ਮੂਵ ਕਰ ਦੇਣਾ ਇਹਨਾਂ ਨੇ, ਤੁਹਾਨੂੰ ਇਹ ਨਹੀਂ ਹੈ ਕਿ ਗਰਾਜ 'ਚ ਰੱਖ ਕੇ ਚਲੇ ਜਾਣਗੇ, ਜਿੱਥੇ ਕਹੋਗੇ ਟਿਕਾ ਕੇ ਜਾਣਗੇ। 226-505-9270 226-505-9270 'ਤੇ ਤੁਸੀਂ ਕਾਲ ਕਰ ਲਿਓ ਜੀ, ਰੈਪ ਐਂਡ ਮੂਵ। ਅੱਜ ਦੇ ਪ੍ਰੋਗਰਾਮ ਵਿੱਚ ਮੈਨੂੰ ਦੇ ਦਿਓ ਇੱਥੇ ਇਜਾਜ਼ਤ, ਅਗਲੇ ਪ੍ਰੋਗਰਾਮ ਤੱਕ ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।

0: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਹੈ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828 9054502828

0: ਟਾਂਟਾ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
2: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
3: ਹੈਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 to 4 ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 530।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
6: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
5: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
5: 416-509-1509,
6: ਔਰ ਵਿਜ਼ਿਟ insuranceforyou.ca।
3: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011, 905-239-7711। ਕੋਮਲ ਟ੍ਰੈਵਲ ਐਂਡ ਟੂਰ।

0: ਕਰ ਚੁੱਕੇ ਹੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਅਤੇ ਅੱਜ ਮਹਿਫਲ ਸੱਜ ਚੁੱਕੀ ਆ ਔਰ ਦੇਸ਼ ਪਰਦੇਸ਼ ਦੀ ਸ਼ਾਮ ਵੀ ਮਹਿਫਲ ਨਾਲ ਜੁੜ ਚੁੱਕੇ ਹੋ ਅਤੇ ਅੱਜ ਬੁੱਧਵਾਰ ਦਾ ਦਿਨ ਹੈ। ਹੁਣੇ ਤੁਸੀਂ ਦੋ ਦੋ ਤਿੰਨ ਸਾਰੰਗ ਜਿਹੜੇ ਸੁਣਿਆ ਹੁਣ ਤੁਹਾਡੇ ਲਈ ਦੇਸ਼ ਪਰਦੇਸ਼ ਠੀਕ ਹੈ ਸ਼ਾਮ ਦੇ 6 ਵਜੇ ਤੱਕ ਹਾਜ਼ਰ ਰਵਾਏਗਾ। ਸਭ ਤੋਂ ਪਹਿਲਾਂ ਤਜਿੰਦਰ ਸਿੰਘ ਸਿੱਧੂ ਸਿੱਧੂ ਮਵਾਲੇ ਵੱਲੋਂ ਸਿਰਾਂ ਦਾ ਨਿੱਘਾ ਸਵਾਗਤ ਅੱਜ ਦੇ ਪ੍ਰਾਂਤ ਦੇ ਵਿੱਚ। 13 ਤਰੀਕ ਮਈ ਮਹੀਨੇ ਦੀ ਦਿਨ ਬੁੱਧਵਾਰ
1: ਜੀ ਨਾਲ ਸਾਥ ਦੇ ਰਹੀ ਹੈ ਮੈਂ ਮਨਪ੍ਰੀਤ ਕੌਰ ਤੂਰ। ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਬਿਲਕੁਲ ਤੁਹਾਡਾ ਸਾਡਾ ਸਾਥ 1 ਘੰਟੇ ਦਾ ਆ ਅਤੇ ਉੱਦਾਂ 6 ਵਜੇ ਤੱਕ ਤੁਹਾਡਾ ਸਾਡਾ ਸਾਥ ਸਾਡੇ ਨਾਲ ਰਹੇਗਾ ਅਤੇ ਬਿਲਕੁਲ। ਅਤੇ ਸਟੂਡੀਓ ਦਾ ਨੰਬਰ 905-564-5444 ਇਸੇ ਨੰਬਰ ਦੇ ਉੱਪਰ ਤੁਹਾਡੀ ਸਾਡੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ ਅਤੇ ਉਸ ਤੋਂ ਬਾਅਦ ਸਮਰਾਜ ਸਿੱਧੂ ਜੀ ਦੇ ਨਾਲ ਤੁਹਾਡੀ ਮੁਲਾਕਾਤ ਹੋਣੀ ਹੈ 2 ਘੰਟਿਆਂ ਦੀ। ਅਤੇ ਸਟੂਡੀਓ ਦਾ ਨੰਬਰ ਇੱਕ ਵਾਰ ਫਿਰ 905-564-6444 ਇਸ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਜੇ ਤੁਸੀਂ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ ਫੋਨ ਦੇ ਉੱਪਰ ਤਾਂ ਨੰਬਰ ਹੈ 416-477-2040 416-477-2040 ਤੇ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ ਕਾਲ ਕਰਕੇ। ਅਤੇ ਨਾਲ ਹੀ ਤੁਸੀਂ ਸਾਡੀ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ, ਗੂਗਲ ਦੇ ਉੱਪਰ ਜਾ ਕੇ ਫਿਲ ਕਰੋ ਦੇਸ਼ ਪ੍ਰਦੇਸ਼ ਰੇਡੀਓ ਜਾਂ ਫਿਰ ਦੇਸ਼ ਪ੍ਰਦੇਸ਼ TV.com ਅਤੇ ਤੁਸੀਂ ਸਾਨੂੰ ਲਾਈਵ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ ਅਤੇ ਪ੍ਰੋਗਰਾਮ ਵੀ ਸੁਣ ਸਕਦੇ ਹੋ। ਅਤੇ ਜਿਨ੍ਹਾਂ ਦੇ ਘਰਾਂ 'ਚ IPTV ਬਾਕਸ ਹੈ ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰੋ ਅਤੇ ਤੁਸੀਂ ਸਾਡੇ ਨਾਲ ਜੁੜ ਕੇ ਰਹੋ ਪੂਰੇ 6 ਵਜੇ ਤੱਕ।
0: ਤੁਸੀਂ ਰਾਤ ਪੂਰਾ ਆਨੰਦ ਲਿਆ ਮੀਂਹ ਦਾ, ਲੇਕਿਨ ਹੁਣ ਥੋੜ੍ਹਾ ਸਾਫ਼ ਹੈ ਕੰਮ ਅਤੇ ਵਧੀਆ ਮੌਸਮ ਖਿਲਿਆ ਹੋਇਆ।
1: ਹਾਂਜੀ,
0: ਅਸੀਂ ਤੁਹਾਡੇ ਨਾਲ ਰਹਾਂਗੇ 1 ਘੰਟੇ ਦੀ ਮੁਲਾਕਾਤ ਅਤੇ ਗੱਲਬਾਤਾਂ ਇਸ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ। ਅਤੇ ਜਿਹੜੀ ਪ੍ਰਾਂਤ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਸਭ ਤੋਂ ਪਹਿਲਾਂ ਆਪਾਂ ਕਿਉਂ ਸ਼ਬਦ ਸੁਣੀਏ
1: ਜੀ,
0: ਉਸ ਤੋਂ ਬਾਅਦ ਪਰਮਾਤਮਾ ਦਾ ਨਾਂ ਲਈਏ, ਖਸਮ ਦਾ ਨਾਂ ਲਈਏ। ਸਾਡਾ ਖਸਮ ਕਹਿਣ ਦਾ ਭਾਗ ਵੱਡਾ ਉਹੀ ਹੈ ਪਰਮਾਤਮਾ ਜਿਹੜਾ ਸਾਨੂੰ ਤੋਰੀ ਫਿਰਦਾ, ਉਸ ਤੋਂ ਨਾਮ ਲੈਣ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਸਟੂਡੀਓ ਨੰਬਰ ਨੇ 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ ਦੋਸਤੋ। ਔਰ ਸ਼ੁੱਕਰਵਾਰ ਨੂੰ ਅਸੀਂ ਲਾਈਵ ਪਹੁੰਚਾਂਗੇ ਗ੍ਰੈਂਡ ਫਰਨੀਚਰ ਦੀ ਜਿਹੜੀ ਬ੍ਰਾਂਚ ਹੈਗੀ ਆ 6685 ਟਾਮਕਨ ਰੋਡ, ਟਾਮਕਨ ਦੀ ਡੈਰੀ 'ਤੇ ਪਹੁੰਚਾਂਗੇ ਜਿੱਥੋਂ ਤੁਹਾਡੇ ਲਈ ਲਾਈਵ ਪ੍ਰੋਗਰਾਮ ਪੇਸ਼ ਹੋਏਗਾ। ਇਸ ਤਰ੍ਹਾਂ ਹੀ ਸੈਚਰਡੇ ਨੂੰ ਵੀ ਤੁਹਾਡੇ ਵਾਸਤੇ ਅਸੀਂ ਲਾਈਵ ਪ੍ਰੋਗਰਾਮ ਪੇਸ਼ ਕਰਾਂਗੇ ਅਤੇ ਤੁਸੀਂ ਜ਼ਰੂਰ ਆਇਓ। ਉੱਥੇ ਬਹੁਤ ਵੱਡੀ ਸੇਲ ਹੋਊਗੀ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਹੋਊਗੀ ਜਿਹਦਾ ਤੁਸੀਂ ਫਾਇਦਾ ਉਠਾਓਗੇ, ਕਿਉਂਕਿ ਲੌਂਗ ਵੀਕਐਂਡ ਆ ਸਾਰਾ, ਮੰਡੇ ਵੀ ਛੁੱਟੀ ਆਪਾਂ ਨੂੰ ਸਾਰਿਆਂ ਨੂੰ। ਅਤੇ ਇਸ ਸੇਲ ਦੇ ਵਿੱਚ ਤੁਹਾਨੂੰ ਅਸੀਂ ਇੰਨੀਆਂ ਸੋਹਣੇ ਸੋਹਣੇ ਪ੍ਰਾਈਸਾਂ ਦਵਾਵਾਂਗੇ ਕਿ ਤੁਸੀਂ ਖੁਸ਼ ਹੋ ਜਾਓਗੇ। ਅਤੇ 6685 ਟੌਂਕਨ ਵਾਲੀ ਬ੍ਰਾਂਚ 'ਤੇ ਪਹੁੰਚਾਂਗੇ। ਵੈਸੇ ਦੋ ਬ੍ਰਾਂਚਾਂ ਨੇ ਗ੍ਰੈਂਡ ਫਰਨੀਚਰ ਦੀਆਂ ਅਤੇ 294 ਵਾਕਰ ਡਰਾਈਵ 'ਤੇ ਵੀ ਹੈਗੀ ਆ ਬ੍ਰੈਂਪਟਨ ਦੇ ਵਿੱਚ, ਪਰ ਅਸੀਂ ਲਾਈਵ ਕਰਾਂਗੇ 6685 ਟੌਂਕਨ ਰੋਡ 'ਤੇ
1: ਜੀ।
0: ਅਤੇ ਨੋਟ ਕਰ ਲਓ, ਫਰਾਈਡੇ ਨੂੰ ਤੁਹਾਡੇ ਨਾਲ ਉੱਥੇ ਹੋਵਾਂਗੇ, ਯਾਨੀ ਕੱਲ੍ਹ ਨੂੰ ਨਹੀਂ ਪਰਸੋਂ ਨੂੰ ਤੁਹਾਡੇ ਲਈ ਲਾਈਵ ਪ੍ਰੋਗਰਾਮ ਹੋਏਗਾ ਜੀ।
1: ਜੀ, ਅਤੇ ਨਾਲੇ ਤੁਸੀਂ ਓਂਕਾਰ

0: ਸਪੈਸ਼ਲ ਡਿਸਕਾਊਂਟਸ ਚੱਲ ਰਹੇ ਨੇ ਇਸੇ ਮਹੀਨੇ ਦੇ ਲਈ। ਮਈ ਮੰਥ ਦੇ ਵਿੱਚ ਤੁਸੀਂ ਆਪਣੀ ਗਾਰਡਨ ਸੂਈਟ ਰੈਡੀ ਕਰਵਾਉਣ ਨੇ, ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣਾ ਆ, ਤਾਂ ਤੁਸੀਂ ਮਈ ਮਹੀਨੇ ਦੇ ਲਈ ਇਹਨਾਂ ਦੇ ਨਾਲ ਬੁਕਿੰਗ ਕਰੋ ਕਾਲ ਕਰਕੇ। ਨੰਬਰ ਹੈ 416-817-3600। ਪੌਲ ਗਰੇਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ ਓਂਕਾਰ ਹੋਮਸ ਤੋਂ। 416-817-3600 ਇਹਨਾਂ ਦਾ ਨੰਬਰ ਹੈ।
1: ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਮਹਿਮਾਨ ਹੁੰਦੇ ਨੇ ਇੰਸ਼ੋਰੈਂਸ ਫਾਰ ਯੂ ਤੋਂ ਮੋਨਾ ਮਹਿੰਗੇਓਰੀ
0: ਜੀ,
1: ਬੜੀ ਜਲਦੀ ਉਹਨਾਂ ਨੂੰ ਵੀ ਲਵਾਂਗੇ। 416-509-5509 ਨੰਬਰ ਹੁੰਦਾ, 416-509-1509 ਟੈਲੀਫੋਨ ਨੰਬਰ ਹੈ। ਔਰ ਵਧੀਆ ਖੁੱਲ੍ਹਿਆ ਹੋਇਆ ਮੌਸਮ ਆ, ਵੀਕਐਂਡ 'ਚ ਵੀ ਮੌਸਮ ਬੜਾ ਵਧੀਆ, ਤੁਸੀਂ ਧੁੱਪ ਦੇਖੋਗੇ ਅਤੇ ਨਜ਼ਾਰੇ ਲਓਗੇ। ਬਾਰਿਸ਼ ਥੋੜ੍ਹੀ ਘੱਟ ਆ ਹੁਣ ਵੀਕਐਂਡ 'ਤੇ, ਲੌਂਗ ਵੀਕਐਂਡ 'ਤੇ, ਪਰ ਇੰਜੋਏ ਕਰੋ। ਅਤੇ ਅੱਗੇ ਜਾ ਕੇ ਮਨੋਹਰ ਨੂੰ ਵੀ ਨਾਲ ਆਪਾਂ ਜੋੜਦੇ ਹਾਂ ਅਤੇ ਫਿਰ ਆਪਾਂ ਨਾਲ ਹੀ ਰਵਾਂਗੇ। ਮੈਂ ਕੁਝ ਕੁਐਸਚਨ ਵੀ ਰੈਡੀ ਮੇਰੇ ਕੋਲ ਤੁਹਾਡੇ ਨਾਲ ਸਾਂਝ ਪਾਊਂਗਾ ਅਤੇ ਗੱਲਾਂ ਬਾਤਾਂ ਕਰਾਂਗੇ, ਤੁਸੀਂ ਤੁਹਾਡੇ ਵੀ ਵਿਚਾਰ ਲਵਾਂਗੇ, ਸਾਡੇ ਵੀ ਵਿਚਾਰ ਹੋਣਗੇ। ਅਤੇ ਚਲੋ ਹਾਲ ਦੀ ਘੜੀ ਗੀਤ ਸੰਗੀਤ ਵੱਲ ਚੱਲੀਏ, ਕਿਤੇ ਕੋਈ ਵਧੀਆ ਜਿਹਾ
0: ਜੀ
1: ਲਾਓ ਜੀ ਗੀਤ।

0: ਮੈਂ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀ ਨਾਲ ਜੁੜੇ ਹੋਏ ਹੋ ਮਲਪ੍ਰੀਤ, ਇਸ ਸਮੇਂ ਸਾਡੇ ਨਾਲ ਜੁੜ ਚੁੱਕੇ ਨੇ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਹੋਰੀ, ਉਹਨਾਂ ਨੂੰ ਵੀ ਨਾਲ ਜੋੜਦੇ ਹਾਂ। ਮੋਨਾ ਜੀ, ਕੀ ਆਉਣ ਲੱਗੇ ਸਵਾਗਤ ਜੀ ਤੁਹਾਡਾ।
1: ਥੈਂਕ ਯੂ ਸੋ ਮਚ ਸਿੱਧੂ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਮਨਪ੍ਰੀਤ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ, ਅੱਜ ਆਪਾਂ ਕਿਸ ਵਿਸ਼ੇ ਤੇ ਗੱਲ ਕਰਦੇ ਹਾਂ ਇੰਸ਼ੋਰੈਂਸ ਦੇ?
1: ਜ਼ਰੂਰ ਸਿੱਧੂ ਜੀ, ਅਸੀਂ ਕਾਫੀ ਵਾਰ ਗੱਲ ਕਰਦੇ ਹੁੰਦੇ ਹਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ ਦੀ, ਕਿ ਸਾਨੂੰ ਹਮੇਸ਼ਾ ਕਵਰੇਜ ਜ਼ਰੂਰ ਕਰਵਾਉਣੀ ਚਾਹੀਦੀ ਹੈਗੀ ਹੈ। ਪਰ ਕਾਫੀ ਵਾਰ ਅਸੀਂ ਉੱਥੇ ਨਜ਼ਰ ਅੰਦਾਜ਼ ਕਰ ਜਾਂਦੇ ਹਾਂ ਜਿੱਥੇ ਸਾਡੀਆਂ ਪਾਲਿਸੀਜ਼ ਆਲਰੇਡੀ ਚੱਲ ਰਹੀਆਂ ਹੁੰਦੀਆਂ ਨੇ। ਕਾਫੀ ਵਾਰ ਟਰਮ ਇੰਸ਼ੋਰੈਂਸ ਚੱਲ ਰਹੀ ਹੈ, ਕੋਈ 10 ਸਾਲ ਦੀ ਟਰਮ ਹੈਗੀ ਹੈ, ਕੋਈ 20 ਸਾਲ ਦੀ ਟਰਮ ਹੈਗੀ ਹੈ, ਜਿੱਥੇ ਟਰਮ ਹੈਗੀ ਹੈ ਕੋਈ 20 ਸਾਲ ਦੀ ਟਰਮ ਹੈਗੀ ਹੈ, ਜਿੱਥੇ ਟਰਮ 10 ਸਾਲ ਦੀ 20 ਸਾਲ ਦੀ ਚੱਲਦੀ ਹੈਗੀ ਹੈ, ਤਾਂ ਉਸ ਟਾਈਮ ਤੇ ਵੀ ਸਾਨੂੰ ਇੱਕ ਰਿਵਿਊ ਕਰਨਾ ਜ਼ਰੂਰ ਬਣਦਾ ਹੈਗਾ ਕਿ ਰੀਜ਼ਨ ਕੀ ਹੁੰਦਾ ਹੈਗਾ ਕਿ ਚਾਹੇ ਉਹ ਲਾਈਫ ਇੰਸ਼ੋਰੈਂਸ ਦੀ ਹੈ, ਚਾਹੇ ਉਹ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਹੈ। ਕਾਫੀ ਵਾਰ ਸਾਨੂੰ ਇਹ ਕੰਸਰਨ ਆਉਂਦੇ ਨੇ ਕਿ ਸਾਡੀ ਪਾਲਿਸੀ ਚੱਲ ਰਹੀ ਸੀ, ਹੁਣ ਖਤਮ ਹੋ ਗਈ ਹੈ ਤੇ ਹੁਣ ਅਸੀਂ ਗੱਲ ਕਰਦੇ ਹਾਂ। ਹੁਣ ਉਹਦੇ ਵਿੱਚ ਕੀ ਹੈਗਾ ਕਿ ਜਦੋਂ ਪਾਲਿਸੀ ਖਤਮ ਹੋ ਜਾਂਦੀ ਹੈ ਤਾਂ ਬਹੁਤ ਵਾਰ ਤੁਹਾਨੂੰ ਇੰਸ਼ੋਰੇਬਿਲਟੀ ਦੁਬਾਰਾ ਅਪਰੂਵਲ ਲੈਣਾ ਪੈਂਦਾ ਹੈਗਾ। ਇਸੇ ਕਰਕੇ ਜ਼ਰੂਰੀ ਹੈਗਾ ਕਿ ਜਦੋਂ ਤੁਹਾਡੀਆਂ ਪਾਲਿਸੀ ਚੱਲ ਰਹੀਆਂ ਨੇ ਥੋੜਾ ਜਿਹਾ ਟਾਈਮ ਕੱਢ ਕੇ ਜ਼ਰੂਰ ਰਿਵਿਊ ਕੀਤਾ ਜਾਵੇ, ਤਾਂ ਕਿ ਉਹਦੇ ਵਿੱਚ ਇੱਕ ਤਾਂ ਤੁਹਾਨੂੰ ਇਹ ਅਪਡੇਟ ਕੀਤੀ ਜਾਂਦੀ ਕਿ ਕਦੋਂ ਪਾਲਿਸੀ ਨੇ ਐਕਸਪਾਇਰ ਹੋਣਾ ਹੈ, ਐਕਸਪਾਇਰੀ ਤੋਂ ਪਹਿਲਾਂ ਪਹਿਲਾਂ ਕੀ ਆਪਸ਼ਨਸ ਅਵੇਲੇਬਲ ਨੇ, ਕੀ ਆਪਾਂ ਐਕਸਪਲੋਰ ਕਰ ਸਕਦੇ ਹਾਂ ਉਸੇ ਪਾਲਿਸੀ ਦੇ ਵਿੱਚ ਵਿਦਆਊਟ ਐਨੀ ਮੈਡੀਕਲ ਕੁਐਸਚਨ, ਵਿਦਆਊਟ ਐਨੀ ਬਲੱਡ ਔਰ ਯੂਰੀਨ ਟੈਸਟ। ਨਾਲ ਦੇ ਨਾਲ ਇਹ ਵੀ ਚੀਜ਼ ਆ ਜਾਂਦੀ ਹੈਗੀ ਹੈ ਕਿ ਜਦੋਂ ਤੁਹਾਡੇ ਕੋਈ ਵੀ ਟਰਮ ਇੰਸ਼ੋਰੈਂਸ ਚੱਲ ਰਹੀ ਹੈਗੀ ਹੈ, ਜੇ ਅੱਜ 10 ਸਾਲ ਦੀ ਟਰਮ ਹੈਗੀ ਹੈ, ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ ਕਿ ਚਾਹੇ ਅਸੀਂ ਟਰਮ ਟੂ ਟਰਮ ਐਕਸਚੇਂਜ ਕਰ ਲਈਏ, ਉਹਨੂੰ ਅਸੀਂ ਮਨੀ ਬੈਕ ਵਿੱਚ ਲੈ ਜਾਈਏ, ਜਾਂ ਫਿਰ ਉਹਦੇ ਵਿੱਚ ਜੇ ਤੁਸੀਂ ਕਵਰੇਜ ਵੀ ਇਨਕਰੀਜ ਕਰਨੀ ਹੁੰਦੀ ਹੈ, ਬਹੁਤ ਵਾਰ ਗਰੰਟਿਡ ਇੰਸ਼ੋਰੇਬਿਲਟੀ ਜੇ ਰਾਈਡਰ ਪਾਇਆ ਹੋਇਆ ਹੋਵੇ ਤਾਂ ਉਹ ਵੀ ਚੀਜ਼ ਅਸੀਂ ਇਨਕਰੀਜ ਕਰ ਸਕਦੇ ਹੁੰਦੇ ਹੈਗੇ ਹਾਂ। ਬਟ ਮੇਨਲੀ ਚੀਜ਼ ਆ ਜਾਂਦੀ ਹੈ ਕਿ ਪਾਲਿਸੀ ਨੂੰ ਜ਼ਰੂਰ ਟਾਈਮ ਸੇ ਰਿਵਿਊ ਕਰੋ, ਉਸਦੀ ਐਕਸਪਾਇਰੀ ਤੋਂ ਬਾਅਦ ਜਿੰਨੀ ਵੀ ਪ੍ਰੋਵੀਜ਼ਨ ਹੁੰਦੀਆਂ ਉਹ ਸਾਰੀਆਂ ਖਤਮ ਹੋ ਜਾਂਦੀਆਂ, ਉਹਦੇ ਵਿੱਚ ਫਿਰ ਆਪਾਂ ਕੁਛ ਵੀ ਨਹੀਂ ਕਰ ਸਕਦੇ ਹੁੰਦੇ। ਸੋ ਜ਼ਰੂਰ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ, ਚਾਹੇ ਟਰਮ ਇੰਸ਼ੋਰੈਂਸ ਚੱਲ ਰਹੀ ਹੈ ਜਾਂ ਫਿਰ ਤੁਹਾਡੀ ਯੂਨੀਵਰਸਲ ਹੋਲ ਲਾਈਫ ਪਾਲਿਸੀਜ਼ ਚੱਲ ਰਹੀਆਂ ਨੇ, ਕੁਛ ਟਾਈਮ ਕੱਢ ਕੇ ਜ਼ਰੂਰ ਰਿਵਿਊ ਕੀਤਾ ਜਾਵੇ ਤਾਂ ਕਿ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਕੋਈ ਚੇਂਜਿਸ, ਚਾਹੇ ਬੈਨੀਫਿਸ਼ਰੀ ਹੈ, ਬੈਨੀਫਿਸ਼ਰੀ ਦੇ ਲੀਡਰ ਕੰਟੀਨਜੈਂਟ ਬੈਨੀਫਿਸ਼ਰੀ ਕਿਹਨੂੰ ਬਣਾਇਆ ਸੀਗਾ, ਜਾਂ ਕੰਟੀਨਜੈਂਟ ਬੈਨੀਫਿਸ਼ਰੀ ਜੇ ਤੁਸੀਂ ਬੱਚਿਆਂ ਨੂੰ ਰੱਖਿਆ ਹੈਗਾ, ਜੇ ਬੱਚੇ 18 ਸਾਲ ਤੋਂ ਘੱਟ ਦੀ ਉਮਰ ਹੈਗੀ, ਮਾਈਨਰ ਹੈਗੇ ਨੇ, ਟਰਸਟੀ ਕਿਹਨੂੰ ਬਣਾਇਆ ਸੀਗਾ, ਜੇ ਟਰਸਟੀ ਇਸ ਟਾਈਮ ਤੇ ਤੁਹਾਡਾ ਇਸ ਟਾਈਮ ਉਹਨਾਂ ਨਾਲ ਲਿੰਕ ਨਹੀਂ ਹੈਗਾ, ਜਾਂ ਫਿਰ ਪਰਸਨ ਇਸ ਟਾਈਮ ਤੇ ਇਸ ਦੁਨੀਆਂ ਦੇ ਵਿੱਚ ਨਹੀਂ ਹੈ, ਤਾਂ ਟਰਸਟੀ ਨੂੰ ਅਪਡੇਟ ਕਰਨਾ ਜ਼ਰੂਰ ਬਣਦਾ ਹੈਗਾ ਟਾਈਮ ਦੇ ਨਾਲ, ਤਾਂ ਕਿ ਅਸੀਂ ਉਸ ਪਾਲਿਸੀ ਦੇ ਵਿੱਚ ਸਹੀ ਇਨਫੋਰਮੇਸ਼ਨ ਦੇ ਸਕੀਏ, ਤਾਂ ਕਿ ਜੇ ਕੱਲ ਨੂੰ ਰੱਬ ਨਾ ਕਰੇ ਕਿਸੇ ਵੀ ਟਾਈਮ ਤੇ ਜ਼ਰੂਰਤ ਪੈਂਦੀ ਹੈਗੀ ਹੈ, ਤਾਂ ਉਹ ਈਜ਼ੀਲੀ ਸੋਰਟ ਆਊਟ ਹੋ ਸਕੇ। ਸੋ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਕਿਸੇ ਵੀ ਇੰਸ਼ੋਰੈਂਸ ਕੰਪਨੀ ਨਾਲ, ਤੁਹਾਡੀ ਚਾਹੇ ਪਾਲਿਸੀ ਚੱਲ ਰਹੀ ਹੈ, ਚਾਹੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ, ਜਾਂ ਫਿਰ ਮੋਰਗੇਜ ਇੰਸ਼ੋਰੈਂਸ ਕੋਈ ਵੀ ਬੈਂਕ ਦੇ ਨਾਲ ਚੱਲ ਰਹੀ ਹੋਵੇ, ਉਹਨੂੰ ਵੀ ਰਿਵਿਊ ਕਰਨਾ ਚਾਹੁੰਦੇ ਹੈਗੇ ਹੋ, ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ @416-509-1509 ਇੱਕ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹੂੰਗੀ। ਬਹੁਤ ਵਾਰ ਮੈਨੂੰ ਕੁਐਸਚਨ ਆਉਂਦੇ ਨੇ, ਕੰਸਰਨ ਆਉਂਦੇ ਨੇ ਕਿ ਪਾਲਿਸੀ ਅਸੀਂ ਰਿਵਿਊ ਕਰਵਾਉਣ ਲੱਗੇ ਹਾਂ, ਸ਼ਾਇਦ ਅਸੀਂ ਨਵੀਂ ਨਾ ਕਰਵਾਈਏ, ਹੋਰ ਪਾਲਿਸੀ ਨਾ ਕਰਵਾਈਏ, ਤਾਂ ਉਹਦੇ ਲਈ ਮੈਂ ਜ਼ਰੂਰ ਕਲੀਅਰ ਕਰਨਾ ਚਾਹੂੰਗੀ, ਕੋਈ ਕੰਸਲਟੇਸ਼ਨ ਚਾਰਜਿਸ ਨਹੀਂ ਹੈਗੇ ਸਾਡੇ ਵੱਲੋਂ, ਨਾ ਹੀ ਕੋਈ ਓਬਲੀਗੇਸ਼ਨ ਹੈਗੀ ਕਿ ਤੁਸੀਂ ਪਾਲਿਸੀ ਹੀ ਕਰਵਾਉਣੀ ਹੈ, ਤੁਸੀਂ ਜਦੋਂ ਵੀ ਪਾਲਿਸੀ ਰਿਵਿਊ ਕਰਵਾਉਣਾ ਚਾਹੋ ਬੇਝਿਜਕ ਹੋ ਕੇ ਸਾਨੂੰ ਜ਼ਰੂਰ ਕੰਟੈਕਟ ਕਰ ਸਕਦੇ ਹੋ 416-509-1509।
0: ਮਿਹਰਬਾਨੀ ਮੋਨਾ ਜੀ, ਅੱਗੇ ਜਾ ਕੇ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। 416-509-1509। ਦੋਸਤੋ, ਤਜਿੰਦਰ ਸਿੰਘ ਸਿੱਧੂ ਵੱਲੋਂ ਇੱਕ ਵਾਰੀ ਫਿਰ ਸਭਨੂੰ ਚੀਆਂ ਨੂੰ ਜੀ, ਮੈਂ ਅੱਜ ਤੁਹਾਡੇ ਨਾਲ ਵੀ ਕੁਝ ਗੱਲਾਂ ਬਾਤਾਂ ਕਰਾਂਗਾ ਕਿ ਜਿਉਂ ਜਿਉਂ ਆਪਾਂ ਯੰਗ ਹੁੰਦੇ ਹਾਂ, ਕਹਿਣ ਦਾ ਮਤਲਬ ਜਿਉਂ ਜਿਉਂ ਆਪਣੀ ਜਿਹੜੀ ਉਮਰ ਵੱਧਦੀ ਆ, ਹਾਂਜੀ, ਤੋ ਜੇਕਰ ਤੁਸੀਂ ਸਕੂਨ ਵਿੱਚ ਰਹਿਣਾ, ਜੇਕਰ ਤੁਸੀਂ ਤੰਦਰੁਸਤ ਰਹਿਣਾ, ਅਤੇ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਆਪਾਂ ਨੂੰ ਜ਼ਰੂਰ ਰੱਖਣਾ ਚਾਹੀਦਾ ਹੈਗਾ, ਇਹ ਤੁਹਾਤੋਂ ਵੀ ਪੁੱਛਦੇ ਹਾਂ ਅਤੇ ਅਸੀਂ ਵੀ ਕੁਝ ਗੱਲਾਂ ਇਹਦੇ ਵਿੱਚ ਤੁਹਾਡੇ ਨਾਲ ਐਡ ਕਰਾਂਗੇ
2: ਜੀ।
0: ਅਤੇ ਖਾਸ ਕਰਕੇ ਕਿਉਂਕਿ ਜਦੋਂ ਤੁਸੀਂ 60+ ਹੁੰਦੇ ਹੋ, 65 ਵੀ ਕਹਿ ਸਕਦੇ ਹੋ, 60 ਤੋਂ ਬਾਅਦ ਬੰਦਾ ਹੌਲੀ ਹੌਲੀ ਹੌਲੀ ਹੌਲੀ ਜਾਂਦਾ, ਹਾਂਜੀ, ਦੂਜੀ ਉਮਰ ਵੱਲ ਨੂੰ, ਤਾਂ ਜੇ ਤੁਸੀਂ ਖੁਸ਼ ਰਹਿਣਾ, ਜਿੰਦਾਬਾਦ ਰਹਿਣਾ, ਕਿਹੜੀਆਂ ਕਿਹੜੀਆਂ ਟਿਪਸ ਤੁਸੀਂ ਦੇ ਸਕਦੇ ਹੋ ਤੁਹਾਡੇ ਸਰੋਤਿਆਂ ਨਾਲ ਸਾਂਝੇ ਕਰੋ, ਤਾਂ ਕਿ ਉਹ ਵੀ ਅਮਲ ਕਰਨ ਹੁਣ
2: ਜੀ।
0: ਕਈ ਵਾਰੀ ਇਹ ਹੁੰਦਾ ਕਿਸੇ ਦੇ ਕੋਲ ਕੁਛ ਚੀਜ਼ ਹੁੰਦੀ ਹੈ ਵਧੀਆ, ਕਿਸੇ ਕੋਲ ਕੁਛ ਚੀਜ਼ ਹੁੰਦੀ ਹੈ, ਤੋ ਟੈਲੀਫੋਨ ਨੰਬਰ ਤੁਹਾਨੂੰ ਸਟੂਡੀਓ ਦੱਸਦੇ 905-564-64-44, ਅਤੇ ਚੰਗੇ ਚੰਗੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ। ਅਤੇ 8518 ਜੀ ਆਉਣ ਕੀ ਨਾਮ ਹੈ ਜੀ ਆਪਣਾ? ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਬਿਲਕੁਲ।
1: ਸਭ ਤੋਂ ਪਹਿਲਾਂ ਆਪਾਂ ਨੂੰ ਹੈਲਥ ਦਾ ਖਿਆਲ ਕਰਨਾ, ਚੰਗਾ ਖਾਣਾ ਖਾਣਾ ਚਾਹੀਦਾ, ਪਰੇਸ਼ਾਨੀਆਂ ਤੋਂ ਦੂਰ ਰਹਿਣਾ ਚਾਹੀਦਾ। ਰੱਬ ਨੇ ਆਪਾਂ ਨੂੰ ਇੱਕੋ ਜ਼ਿੰਦਗੀ ਦਿੱਤੀ ਹੈ, ਉਹਨੂੰ ਐਕਟਿਵ ਰੱਖਣਾ, ਆ ਜਾਣਾ, ਤੁਰਨਾ ਫਿਰਨਾ, ਵਾਕ ਕਰਨਾ ਵੈਰੀ ਇੰਪੋਰਟੈਂਟ
0: ਜੀ। ਜੀ,
1: ਨੋਨ ਸੈਂਸ ਗੱਲਾਂ ਜਾਂ ਜਿਹੜੀਆਂ ਇਹੋ ਜਿਹੀਆਂ ਸੁਣਨ ਤੋਂ ਪਰੇ ਰਹੋ, ਤੇ ਆਪਣਾ ਮਾਇੰਡ ਆ ਜਿਹੜਾ ਪੋਜ਼ਿਟਿਵ ਰੱਖੋ, ਨੈਗੇਟਿਵ ਨੂੰ ਦੂਜੇ ਪਾਸੇ ਛੱਡ ਦਿਓ
0: ਜੀ। ਬਹੁਤ ਅੱਛੇ ਤੁਹਾਡੇ ਵਿਚਾਰ ਨੇ, ਔਰ ਅਸੀਂ ਤੁਹਾਡੇ ਵਿਚਾਰ ਵੀ ਲੈ ਲੈਂਦੇ, ਅਤੇ ਮਨਪ੍ਰੀਤ ਇਹਨਾਂ ਨੇ ਵੀ ਉੱਥੇ ਵਿਚਾਰ ਦਿੱਤੇ, ਹੋਰ ਵੀ ਸਾਡੇ ਸਰੋਤੇ ਜਿਹੜਾ ਕੁਛ ਨਾ ਕੁਛ ਇਹਦੇ 'ਚ ਐਡ ਕਰਨਗੇ। 9055646444 905-564-6644 ਟੈਲੀਫੋਨ ਨੰਬਰ ਨੇ
2: ਜੀ।
0: ਅਗਲੇ ਕਾਰਾਂ ਨੂੰ ਲੈਂਦੇ ਹਾਂ, ਅਤੇ ਫਿਰ ਮੈਂ ਵੀ ਆਪਣੇ ਕੁਛ ਐਡ ਕਰਾਂਗਾ ਵਿਚਾਰ ਇਹਦੇ ਵਿੱਚ ਜੀ।
2: ਹਾਂਜੀ, 2865 ਜੀ, ਸਤਿ ਸ਼੍ਰੀ ਅਕਾਲ।
3: ਦੇਸ਼ ਪ੍ਰਦੇਸ਼ ਚੋਂ ਸਿੱਧੂ ਸਾਹਿਬ ਨੂੰ ਜੀ, ਖੁਸ਼ ਵੀ ਰਹਾ ਦਿਆਂ ਤੇ ਵਧੀਆ ਚੰਗੀ ਗੱਲ ਆ ਜੀ,
0: ਸੋਹਣੇ
3: ਵੀ ਆ, ਤੇ ਨਾਲੇ ਵਧੀਆ ਬਹੁਤ ਵਧੀਆ ਟਾਈਮ ਵੀ ਪਾਸ ਹੁੰਦਾ। ਚਲੋ ਟਾਈਮ ਤਾਂ ਨਹੀਂ ਕਰਕੇ ਸਕਦੇ, ਚਲੋ ਖਬਰਾਂ ਵੀ ਸੁਣਦੀਆਂ, ਸਿੱਖ ਨੂੰ ਬੜਾ ਕੁਛ ਮਿਲਦਾ ਜੀ।
0: ਜੀ ਜੀ,
3: ਹਾਂਜੀ, ਚਲੋ ਸੁਣਦੇ
0: ਮਿਹਰਬਾਨੀ, ਵਿਚਾਰ ਤੁਹਾਡੇ ਮੈਂ ਲੈ ਕੇ ਗੱਲਬਾਤ ਕਰਦੇ ਰਹਾਂਗੇ, ਤੁਸੀਂ ਵੀ ਆਪਣੀ ਆਊਟਪੁੱਟ ਪਾਈ ਜਾਓ ਨਾਲ ਦੇ ਨਾਲ, ਅਤੇ ਅਸੀਂ ਵੀ ਤੁਹਾਡੇ ਨਾਲ ਸਾਂਝ ਪਾਉਂਦੇ, ਕਿਉਂਕਿ ਇਹਦੇ ਨਾਲ ਨਾ ਜਿਹੜੇ ਵਿਚਾਰ ਵਟਾਂ ਆਪਾਂ ਵਿਚਾਰ ਇੱਕ ਦੂਜੇ ਨਾਲ ਨਾ ਵਟਾਂਦਰਾ ਕਰਦੇ ਹਾਂ, ਵਿਚਾਰ ਵਟਾਂਦਰਾ ਦਾ ਉਹਦੇ ਨਾਲ ਬਹੁਤ ਚੀਜ਼ ਸਿੱਖਦਾ ਬੰਦਾ, ਲਰਨ ਕਰਦਾ।
2: ਹਾਂਜੀ,
0: ਮੈਂ ਇੱਕ ਗੱਲ ਮੈਂ ਸਟਾਰਟ ਇੱਥੋਂ ਕਰਦਾ ਵੀ ਆਸ਼ਾ ਅਤੇ ਨਿਰਾਸ਼ਾ,
2: ਹਾਂਜੀ,
0: ਇਹ ਦੋ ਚੀਜ਼ਾਂ ਨੇ ਬੜੀ ਵਧੀਆ।
2: ਹਾਂਜੀ,
0: ਜਦੋਂ ਆਸ਼ਾ ਬਾਹਲੀਆਂ ਰੱਖ ਲੈਂਦੇ ਹਾਂ, ਉਮੀਦਾਂ ਬਾਹਲੀਆਂ ਰੱਖਦੇ ਹਾਂ ਉਮਰ ਜਦੋਂ ਜਿਉਂ ਹੋ ਜਾਂਦੀ, ਸਭ ਤੋਂ ਪਹਿਲਾਂ ਤਾਂ ਚੀਜ਼ ਇਹ ਆ ਕਿ ਜਦੋਂ ਤੁਸੀਂ 60+ ਹੁੰਦੇ ਹੋ ਤੁਹਾਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਆ।
2: ਹਾਂਜੀ,
0: ਤੁਰੋ ਫਿਰੋ, ਬਾਹਰ ਜਾਓ, ਕਮਿਊਨਿਟੀ ਸੈਂਟਰ ਜਾਓ, ਹੋਰ ਬੰਦਿਆਂ ਨਾਲ ਬੈਠੋ, ਕੰਮ 'ਤੇ ਤੁਸੀਂ ਵਾਕ ਕਰ ਲਓ ਸਮਰ ਦੇ ਵਿੱਚ, ਜਿਵੇਂ ਭੈਣ ਜੀ ਨੇ ਪਹਿਲਾਂ ਕਿਹਾ ਕਿ ਤੰਦਰੁਸਤੀ,
2: ਹਾਂਜੀ,
0: ਸਿਹਤ ਨਾਲ ਸਾਰੀਆਂ ਚੀਜ਼ਾਂ ਨੇ।
2: ਹਾਂਜੀ, ਬਿਲਕੁਲ,
0: ਜੇ ਸਿਹਤ ਨਹੀਂ ਹੈਗੀ ਤਾਂ ਤੁਸੀਂ ਸਮਝ ਲਓ ਕਿ ਕਈ ਵਾਰੀ ਆਪਾਂ ਇਹ ਸੋਚਦੇ ਹਾਂ ਕੋਈ ਨਹੀਂ ਯਾਰ ਮੈਂ ਤਾਂ ਬੱਚੇ ਹੈਗੇ ਆ ਆਪੇ ਸਾਂਭ ਲੈਣਗੇ ਮੈਨੂੰ, ਨਹੀਂ ਨਹੀਂ ਨਹੀਂ ਨਹੀਂ, ਤੁਹਾਡੀ ਸਿਹਤ ਦੀ ਦੇਖਭਾਲ ਤੁਸੀਂ ਆਪ ਕਰਨੀ ਆ। ਤੁਸੀਂ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਰੱਖਣਾ, ਤੁਸੀਂ ਆਪਣੇ ਆਪ ਨੂੰ ਕਿਸ ਮੂਡ 'ਚ ਰੱਖਣਾ, ਅਤੇ ਐਕਸਪੈਕਟੇਸ਼ਨ ਆਪਾਂ ਕਈ ਵਾਰੀ ਜ਼ਿਆਦਾ ਕਰ ਲੈ ਜਾਂਦੇ ਹਾਂ, ਉਹਦੇ ਨਾਲ ਫਿਰ ਨਿਰਾਸ਼ਾ ਮਿਲਦੀ ਆ, ਜਿਹਨੂੰ ਆਪਾਂ ਕਹਿੰਦੇ ਹਾਂ ਕਈ ਬੰਦੇ ਕਹਿੰਦੇ ਜੀ ਆਪਣੇ ਡਿਪਰੈਸ਼ਨ ਹੋ ਗਿਆ ਜਾਂ ਹੋ ਗਿਆ।
2: ਹਾਂ,
0: ਸਾਰਿਆਂ ਦੀ ਚੀਜ਼ ਨੂੰ ਨਾ ਸਮਝਣ ਲੱਗੋ, ਜੇ ਤੁਸੀਂ ਦੂਰ ਅੰਦੇਸ਼ੀ ਨਾਲ ਸੋਚੋ, ਕਈ ਵਾਰੀ ਕਹਿ ਦਿੰਦੇ ਯਾਰ ਬੱਚੇ ਮੇਰੇ ਵਾਸਤੇ ਆਹ ਕਰ ਦੇਣਗੇ, ਨਹੀਂ, ਬੱਚੇ ਕਿਸੇ ਹੱਦ ਤੱਕ ਕੁਝ ਕੰਮ ਕਰ ਸਕਦੇ ਆ, ਪਰ ਤੁਹਾਨੂੰ ਆਪਣੀ ਸਿਹਤ ਦਾ ਖਿਆਲ ਆਪ ਰੱਖਣਾ ਪੈਣਾ, ਕਿਉਂਕਿ ਬੱਚਿਆਂ ਦੀ ਵੀ ਆਪਣੀ ਲਾਇਬਿਲਟੀਜ਼ ਹੋ ਜਾਂਦੀਆਂ ਨੇ ਜਦੋਂ ਉਹ ਵਿਆਹੇ ਜਾਂਦੇ ਨੇ, ਗਾਹਾਂ ਬੱਚੇ ਹੋ ਜਾਂਦੇ ਨੇ, ਹੈ ਨਾ, ਅਤੇ ਉਹਨਾਂ ਦਾ ਵੀ ਆਪਣਾ ਨਹੀਂ ਕਿ ਝੰਜਟ ਮੁੱਕਦੇ
2: ਜੀ,
0: ਠੀਕ ਹੈ ਨਾ, ਤਾਂ ਉਹ ਕਿਸੇ ਹੱਦ ਤੱਕ ਤੁਹਾਡੀ ਕਰ ਸਕਦੇ ਨੇ। ਆਪਾਂ ਕਈ ਵਾਰ ਕਹਿੰਦੇ ਯਾਰ ਬੱਚੇ ਆਹ ਕਰ ਦੇਣਗੇ, ਬੱਚੇ ਆਹ ਕਰ ਦੇਣਗੇ, ਨਹੀਂ, ਜਦ ਤੱਕ ਤੁਸੀਂ ਆਪਣੇ ਵਾਸਤੇ ਆਪ ਖੁਦ ਕੰਮ ਨਹੀਂ ਕਰਦੇ, ਆਪਣੀ ਸਿਹਤ ਦੇ ਬਾਹਰ ਤੁਰਦੇ ਫਿਰਦੇ ਨਹੀਂ, ਕਿਤੇ ਜਾਓ ਤੁਸੀਂ, ਸਪੋਜ਼ ਤੁਸੀਂ ਕਦੇ ਕਮਿਊਨਿਟੀ ਸੈਂਟਰ ਨਹੀਂ ਜਾਣਾ,
2: ਹਾਂਜੀ,
0: ਵਿੰਟਰ ਹੈਗੀ ਆ, ਤੁਰ ਨਹੀਂ ਸਕਦੇ ਬਾਹਰ, ਠੰਡ ਹੈਗੀ, ਮਾਲ ਦੇ ਵਿੱਚ ਆਇਆ ਉਹ, ਠੀਕ ਹੈ ਨਾ, ਅਤੇ ਬਾਕੀ ਤੁਸੀਂ ਵੀ ਆਊਟਪੁੱਟ ਦੇ ਸਕਦੇ, ਸਾਡੇ ਸਰੋਤੇ ਵੀ ਦੇ ਸਕਦੇ ਨੇ। ਉਹ ਮੇਰੇ ਕੋਲ ਇੱਕ ਨਾ ਬੜੀ ਹਾਸੇ ਵਾਲੀ ਗੱਲ ਆ ਗਈ, ਕਹਿੰਦਾ ਬਈ ਦਾਲ ਮੂੰਗੀ, ਜਨਾਨੀ ਗੂੰਗੀ, ਇਹ ਹੋ ਨਹੀਂ ਸਕਦਾ, ਇਕੱਲਾ ਮੈਂ ਇਹ ਔਰਤ ਦੀ ਗੱਲ ਨਹੀਂ ਕਰ ਰਿਹਾ, ਤੁਸੀਂ ਕਿਸੇ ਦਾ ਵੀ ਆਰਗੂਮੈਂਟ ਕਰੋਗੇ ਨਾ, 60 ਤੋਂ ਬਾਅਦ ਜੇ ਤੂੰ ਸਿਆਣੇ ਬਣਨਾ,
2: ਹਾਂਜੀ,
0: ਜੇ ਕੋਈ ਬੰਦਾ ਕਹਿੰਦਾ ਯਾਰ ਬਾਹਰ ਤਾਂ ਤੂਫਾਨ ਆਇਆ ਪਿਆ, ਧੁੱਪ ਨਿਕਲੀ ਹੋਵੇ, ਉਹਨੂੰ ਕਹੇ ਯਾਰ ਠੀਕ ਹੈ ਤੂਫਾਨ ਹੀ ਆਇਆ, ਉਹਨੂੰ ਇਹ ਕਹਿਣ ਦੀ ਲੋੜ ਨਹੀਂ ਯਾਰ ਵੀ ਤੂਫਾਨ ਨਹੀਂ, ਅੱਜ ਤਾਂ ਯਾਰ ਬਹੁਤ ਦਿਨ ਚੜਿਆ ਹੋਇਆ, ਉਹਨੂੰ ਕਹੇ ਠੀਕ ਆ ਭਾਈ ਜੇ ਤੁਸੀਂ ਖੁਸ਼ ਹੀ ਰਹਿਣਾ, ਹੈ ਨਾ, ਬਾਹਰ ਤੂਫਾਨ ਹੀ ਆ, ਬਾਹਰ ਤਾਂ ਗੜੇ ਪੈਂਦੇ ਆ। ਤੋ ਇਹ ਵੈਸੇ ਨਾ ਕਿਸੇ ਨੇ ਕਹਾਵਤ ਜੀ ਰੱਖੀ ਹੈ ਵੀ ਦਾਲ ਮੂੰਗੀ ਦੀ, ਦਾਲ ਮੂੰਗੀ ਜਨਾਨੀ ਗੂੰਗੀ ਚੰਗੀ ਆ, ਸਿਹਤ ਦੇ ਸਿਆਣੇ ਕਹਿੰਦੇ ਕਿ ਸਿਹਤ ਦੇ ਦੋ ਰਾਜ ਨੇ, ਕਿਸੇ ਨੇ ਕਿਟੇਸ਼ਨ ਕੀਤੀ ਆ, ਕਿ ਦਾਲ ਮੂੰਗੀ ਜਨਾਨੀ ਗੂੰਗੀ, ਪਰ ਇਹ ਹੋ ਨਹੀਂ ਸਕਦਾ। ਉਹ ਜਿਹਨੂੰ ਜਨਾਨੀ ਕਹਿੰਦੀ ਹੈ, ਕਹਿੰਦੀ ਮੈਂ ਆਪੇ, ਕਹਿੰਦੀ ਮੈਂ ਹਰ ਰੋਜ਼ ਮੂੰਗੀ ਦੀ ਦਾਲ ਹੀ ਬਣਾ ਕੇ ਦਿੰਦੀ ਹਾਂ ਆਪਣੇ ਘਰ ਨੂੰ।
2: ਅਤੇ ਉਹ ਵੀ ਅੱਕ ਜਾਊ ਫਿਰ?
0: ਨਹੀਂ ਅੱਕ ਨਹੀਂ ਜਾਊ, ਮਤਲਬ ਕਹਿੰਦੀ ਸਿਹਤ ਦਾ ਖਿਆਲ ਵੀ ਰੱਖਣਾ ਮੈਂ। ਕਹਿੰਦੀ ਮੈਂ ਉਹਦਾ, ਮੈਨੂੰ ਚਾਹੀਦਾ ਕਿ ਮੈਂ ਉਹਦੀ ਅਰਧਾ ਅਗਨੀ ਆ, ਤਾਂ ਮੈਂ ਉਹਦੀ ਸਿਹਤ ਦਾ ਖਿਆਲ ਰੱਖਾਂ।
2: ਪਰ ਫਿਰ ਵੀ, ਪਰ ਜੇ ਇਹ ਗੱਲ ਕਹੀਏ, ਫਿਰ ਤੁਹਾਨੂੰ ਗਾਈਡ ਕੌਣ ਕਰੇ, ਹੈ ਨਾ ਵੀ? ਗਾਈਡੈਂਸ ਵੀ ਤਾਂ ਲੇਡੀਜ਼ ਹੀ ਦਿੰਦੀਆਂ
0: ਜ਼ਿਆਦਾਤਰ,
2: ਨਾਲੇ ਤਾਂ ਫਿਰ
0: ਕਹਾਵਤ,
2: ਫਿਰ ਦੇਖੋ ਨਹੀਂ,
0: ਸਿਆਣੇ ਬਹੁਤ ਕਿਕਟੇਸ਼ਨ ਦਿੰਦੇ ਆ ਨਾ।
2: ਹਾਂਜੀ,
0: ਸਾਡੇ ਕਾਫੀ ਵਧੀਆ ਢੱਡਰੀਆਂ ਵਾਲੇ ਬਾਬਾ ਜੀ ਆ ਕੇ, ਫਿਰ ਉਹ ਵੀ ਮੈਂ ਕਦੇ ਕਿਕਟੇਸ਼ਨ ਸੁਣ ਲੈਂਦਾ, ਉਹਨਾਂ ਨੂੰ ਬੋਲ ਦਿੰਦਾ, ਮੈਂ ਆਪ ਵੀ ਬੋਲ ਦਿੰਦਾ।
2: ਹਾਂਜੀ ਹਾਂਜੀ ਹਾਂਜੀ,
0: ਕਈ ਵਾਰੀ ਹੋਸ ਤੋਂ ਕਿਸੇ ਹੋਰ ਨੇ ਗੱਲ ਨਾ ਸੁਣੀ, ਉਹ ਕਹਿੰਦੇ ਯਾਰ ਬਈ ਕਿਤੇ ਘਰੇ ਤੁਸੀਂ ਬੈਠੇ ਹੋ, ਕਈ ਵਾਰੀ ਮੂਡ ਨਹੀਂ ਅੱਛਾ ਕਿਸੇ ਦਾ, ਦੋਹਾਂ ਤੋਂ ਇੱਕ ਦਾ ਮੂਡ ਅੱਛਾ ਨਹੀਂ, ਇੱਕ ਜਣਾ ਬਾਹਰ ਨਿਕਲ ਕੇ ਬਾਹਰੋਂ ਤੁਰ ਜਾਓ। ਜੇ ਕਹਿ ਲਓ ਵੀ ਜਨਾਨੀ ਆਰਗੂਮੈਂਟ ਕਰਦੀ ਤੁਹਾਡੇ ਨਾਲ, ਸਿੱਧਾ ਕਹਿੰਦਾ ਕੰਮ ਉਹਨੇ ਜੀ ਹਿਸਾਬ ਨੇ ਕਿਹਾ, ਪਰਨਾ ਰੱਖੋ ਮੋਢੇ ਤੇ, ਪੈਰੀ ਪਾਓ ਜੁੱਤੀ ਬਾਹਰ, ਖਤਮ ਹੀ ਹੋ ਗਿਆ ਨਾ ਆਰਗੂਮੈਂਟ।
2: ਆਰਗੂਮੈਂਟ ਉਹ ਅਵੋਇਡ ਕਰਨਾ ਹੋ ਗਿਆ ਨਾ,
0: ਅਵੋਇਡ ਹੋ ਗਿਆ ਨਾ,
2: ਪਰ ਫਿਰ ਵੀ ਗੱਲ ਤਾਂ ਫਿਰ ਵੀ ਕੰਟੀਨਿਊ ਹੋਊਗੀ ਕਿਤੇ ਨਾ
0: ਕਿਤੇ। ਅਵੋਇਡ ਕਰ ਲਈ ਨਾ ਉਹਨਾਂ ਨੇ, ਉਹ ਗੱਲ ਤਾਂ ਉਹਨਾਂ ਦੀ ਕਹਿਣ ਦਾ ਭਾਵ ਇਹ ਸੀ ਤੁਸੀਂ ਬਾਹਰ ਚਲੇ ਗਏ ਕਿਤੇ ਹੋਰ ਪਾਸੇ।
2: ਹਾਂਜੀ,
0: ਉਹ ਥੋੜ੍ਹਾ ਉਹਨਾਂ 'ਚ ਹੀ ਉਹ ਕਹਿੰਦੇ ਹੁੰਦੇ ਮੂਡ ਬਦਲ ਜਾਂਦਾ ਅਤੇ ਬਚ ਜਾਂਦਾ,
2: ਬਚ ਜਾਂਦੇ।
0: ਸਿਆਣੇ ਲੋਕ ਕਰਦੇ ਵੀ ਹੁੰਦੇ ਸਾਡੇ ਆਪਣੇ ਉੱਥੇ, ਮੈਂ ਦੇਖਦਾ ਰਹਿੰਦਾ ਮੈਂ ਕਹਿੰਦਾ, ਕਈ ਵਾਰੀ ਪੁਰਾਣੇ ਬਜ਼ੁਰਗ ਨਾ,
2: ਹਾਂਜੀ,
0: ਜਦੋਂ ਕਿਤੇ ਘਰ ਦੇ ਵਿੱਚ ਆਰਗੂਮੈਂਟ ਹੋਣ ਲੱਗਣੀ, ਕਿਸੇ ਬੈਠੇ ਹੋਣ ਤਿੰਨ ਚਾਰ ਜਾਣੇ ਨਾ, ਉਹ ਮੈਂ ਹਮੇਸ਼ਾ ਦੇਖਦਾ ਕਈ ਬੰਦੇ ਬਾਹਰਲੇ ਘਰ ਚਲੇ
2: ਜਾਂਦੇ
0: ਜਾਂ ਖੇਤ ਚਲੇ ਜਾਵਣ, ਸਿਆਣੇ ਹੁੰਦੇ ਸੀ ਉਹਨਾਂ ਦੇ,
2: ਪਿਓਰ ਟਾਈਮ ਦੇ ਵਿੱਚ ਗੈਪ ਪਾਦਾ ਤਾਂ ਆਬਵੀਅਸਲੀ ਆਪਣੇ ਆਪ ਜਿਹੜੀ
0: ਗੱਲ ਚੀਜ਼ਾਂ ਹੰਡਾਈਆਂ ਹੁੰਦੀਆਂ ਆਪਣੇ ਤੇ।
2: ਹਾਂਜੀ,
0: ਤੇ ਸਮੇਂ ਸਮੇਂ ਦੇ ਨਾਲ ਚੀਜ਼ਾਂ ਹੁੰਦੀਆਂ, ਤੇ ਲਓ ਪਰ ਆਪਾਂ ਹੋਲਡ ਕਰਕੇ, ਸਤਨਾਮ ਸਿੰਘ ਜੀ ਤੁਸੀਂ ਹੋਲਡ ਕਰ ਲਓ, ਸਤਨਾਮ ਸਿੰਘ ਨੂੰ ਹੋਲਡ 'ਤੇ ਪਾਉਂਦੇ ਹਾਂ, ਅਤੇ ਪਹਿਲਾਂ ਮੈਸੇਜ ਲੈ ਲਈਏ ਆਪਾਂ। ਸੁਖ ਹੋਰਾਂ ਦਾ ਤੇਲ ਲੈ ਕੇ ਚੱਲੀ ਤੁਹਾਨੂੰ ਆਪਾਂ
2: ਗ੍ਰੈਂਡ ਹੋਮ,
0: ਗ੍ਰੈਂਡ ਫਰਨੀਚਰ ਤੇ, ਕਿਉਂਕਿ ਇਹ ਵੀਕਐਂਡ ਤੇ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਲੌਂਗ ਵੀਕਐਂਡ ਤੇ। ਜੀ ਸੁਖ,
4: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸਰ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਲਾਈਵ ਲੋਕੇਸ਼ਨ ਫਰਾਈਡੇ ਤੇ ਸੈਚਰਡੇ ਦੋਨੋਂ ਦਿਨ ਚੱਲੂਗਾ ਜੀ। ਕੋਈ ਵੀ ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ, ਬੈੱਡ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਤਾਂ ਜ਼ਰੂਰ ਇੱਕ ਚੱਕਰ ਲਾਓ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ, ਕਿਉਂਕਿ ਸਪੈਸ਼ਲ ਤੁਹਾਨੂੰ ਡਿਸਕਾਊਂਟ ਤਾਂ ਮਿਲਣਾ ਹੀ ਆ, ਹਰੇਕ ਪਰਚੇਜ ਨਾਲ ਤੋਹਫਾ ਵੀ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ। 6685 ਟੌਮਕਨ ਰੋਡ ਦੇ ਉੱਪਰ, ਅਤੇ ਮੈਂ ਅੱਗੇ ਇੱਕ ਡੀਲ ਦੇਣਾ ਸਿੱਧੂ ਸਾਹਿਬ, ਜਿਹਨਾਂ ਪਰਿਵਾਰਾਂ ਨੇ ਕੋਈ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ ਲੈਣਾ ਜੀ, ਹਾਂ, ਕੋਈ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ 1200 ਡਾਲਰ ਸੀ, ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਬੈੱਡ ਸਟੋਰੇਜ ਵਾਲਾ ਬੈੱਡ ਸਿਰਫ 299 ਦਾ, ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ 299 ਦਾ ਦਿੱਤਾ ਜਾਊਗਾ। ਸੋ ਜ਼ਰੂਰ ਤੁਸੀਂ ਵੀ ਇੱਕ ਚੱਕਰ ਲਾਓ, ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ, ਸਪੈਸ਼ਲ ਡਿਸਕਾਊਂਟ ਤੇ ਸਪੈਸ਼ਲ ਤੋਹਫੇ ਮਿਲਣੇ ਆ। 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, ਡੈਰੀ ਐਂਡ ਟੌਮਕਨ ਦੀ ਮੇਨ ਇੰਟਰਸੈਕਸ਼ਨ, 6685 ਟੌਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ। ਥੈਂਕ ਯੂ ਵੈਰੀ ਮਚ ਸਿੱਧੂ ਸਾਹਿਬ,
0: ਮਿਹਰਬਾਨੀ। ਔਰ ਗੱਲਬਾਤ ਚੱਲ ਰਹੀ ਸੀ ਕਿ ਜਦੋਂ ਤੁਸੀਂ 60+ ਤੋਂ ਉੱਪਰਲੀ ਉਮਰ ਨੂੰ ਜਾਂਦੇ ਹੋ ਤਾਂ ਸੁਖੀ ਰਹਿਣ ਵਾਸਤੇ ਕਿਹੜੀਆਂ ਕਿਹੜੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ? 8398 ਜੀ ਸਤਨਾਮ ਜੀ।
5: ਹਾਂਜੀ ਸਿੱਧੂ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
5: ਹਰਪਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਜਦੋਂ ਤੁਸੀਂ ਬੁੜੇ ਹੋ ਗਏ ਨਾ, ਜੇ ਤੁਹਾਡੇ ਕੋਲ 5 ਰੁਪਏ 1 ਰੁਪਏ ਕੋਈ ਰੱਖੇ ਜੇ ਸੁਖੀ ਰਹਿਣਾ ਦਾ, ਸੱਚੀ ਗੱਲ ਆ। ਬੁੜਾ ਗੁਰਦੁਆਰੇ ਜਾ ਕੇ ਤਰਸੀ ਜਾਂਦਾ ਵੀ ਮਾਤ ਮਾਥਾ ਟਿਕਣਾ, ਮੁੰਡਾ ਕਹਿੰਦਾ ਮੈਂ ਤਾਂ ਕਾਟ ਖਾ, ਜਦੋਂ ਕਾਟ ਗੁਰਦੁਆਰੇ ਘਸੇ ਨਾ ਘਸੇ ਜਾ ਕੇ, ਆਪਦੇ ਕੋਲ 1 ਰੁਪਇਆ ਹੋਵੇ ਯਾਰ, 10 ਮਾਂ ਦਿਖਾਓ ਜਾਕਣ ਦਿਓ, ਕੋਈ ਚੱਕਰ ਨਹੀਂ ਹੈ। ਜੇ ਤੁਹਾਡੇ 10 ਲੱਖ 1 ਲੱਖ ਰੁਪਇਆ ਲਾਜ਼ਮੀ ਰੱਖੋ,
0: ਤਾਂ ਕਿ ਮੱਥਾ ਟੇਕ ਸਕੋ ਨਾ,
5: ਮੱਥਾ ਟੇਕ ਸਕੋ। ਹਾਂਜੀ, ਕਿਉਂਕਿ ਬੱਸਾਂ ਫਰੀ ਆ, ਗੋਡੇ ਫਰੀ ਆ, ਤੇ ਜੀ
0: 1 ਰੁਪਏ ਬਲੱਡ ਜਲੰਧਰ ਵਧੀਆ ਪਾ ਦਿੰਦੇ
5: ਆ, ਬਿਲਕੁਲ ਉੱਥੇ ਮਾਂਦਰੀ ਬਹੁਤ ਹੈ ਜੀ ਗੋਡਿਆਂ ਦੇ, ਡਾਕਟਰ ਸ਼੍ਰੀ ਦੇ ਆ।
0: ਅੱਛਾ, ਹੁਣ ਮੈਂ ਉੱਥੇ ਨਵੀਂ ਕਈ ਟੈਕਨੋਲੋਜੀ ਮੈਂ ਇੱਥੇ ਵੀ ਡਾਕਟਰਾਂ ਨੇ ਚੈੱਕ ਕੀਤੀ ਗਈ ਆ, ਬੰਦਿਆਂ ਨੇ ਕੁਛ ਨੇ ਪਾਉਣੇ ਸੀਗੇ, ਉਹ ਡਾਕਟਰ ਕਹਿੰਦੇ ਯਾਰ ਇੰਡੀਆ ਵਾਲੇ ਸਾਤੋਂ ਵੀ ਐਡਵਾਂਸ ਨੇ, ਬਹੁਤਾ ਕੁਛ ਲਾਉਣਾ ਵੀ ਨਹੀਂ ਪੈਂਦਾ, ਉੱਤੇ ਕੁਛ ਨਹੀਂ ਲਾਉਂਦੇ ਟਾਂਕੇ ਟੂੰਕੇ ਉਹ,
5: ਦਸ
0: ਰੁਪਇਆ ਉਹ ਕਹਿੰਦੇ ਇੱਕ ਨੀ ਦੋ ਨੀ ਦਸ ਰੁਪਏ ਰੱਖਿਓ
5: ਲੱਖ ਦਸ ਸੌ ਨੱਬੇ ਘਰੇ ਦਸ ਕੋਲੇ ਰੱਖਿਆ ਕਰੋ ਗੱਲ ਦੇ ਲੋ ਬਜ਼ੁਰਗਾਂ ਦੀ ਗੱਲ
2: ਠੀਕ ਹੈ ਜੀ
0: ਮਿਹਰਬਾਨੀ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ ਅਤੇ ਗੱਲਬਾਤ ਤਾਂ ਵੈਸੇ ਹੀ ਕਰ ਰਹੇ ਹਾਂ ਆਪਾਂ ਇਹ ਤਾਂ ਵੈਸੇ ਤਾਂ ਬਹੁਤ ਸਾਰੇ ਲੋਕ ਵੈਸੇ ਹੀ ਬਹੁਤ ਸਿਆਣੇ ਨੇ ਉਮਰ ਦਾ ਨਾਲ ਤਕਾਜ਼ਾ ਹੋ ਜਾਂਦਾ ਅਤੇ ਸਾਰੀ ਚੀਜ਼ ਦੀ ਪਰ ਫਿਰ ਵੀ ਜ਼ਿਆਦਾ ਜਦੋਂ ਆਪਣੀਆਂ ਉਮੀਦਾਂ ਆਪਾਂ ਕਰ ਲੈਂਦੇ ਹਾਂ ਫਿਰ ਕਈ ਵਾਰੀ ਜਦੋਂ ਨਾ ਉਹ ਉਮੀਦ ਟੁੱਟਦੀ ਹੈ ਤੁਹਾਡੀ
2: ਅਤੇ
0: ਕਿਉਂਕਿ ਤੁਸੀਂ ਤਾਂ ਆਪਣੇ ਫਰੇਮ 'ਚ ਦੇਖਣਾ ਬਈ ਯਾਰ ਬੱਚੇ ਆਹ ਨਹੀਂ ਕਰਦੇ ਆਹ ਨਹੀਂ ਕਰਦੇ ਆਹ ਨਹੀਂ ਕਰਦੇ ਹੈ ਨਾ ਪਰ ਉਹਨਾਂ ਦੀ ਤਾਂ ਲਾਇਬਿਲਟੀ ਉਹਨਾਂ ਦੀ ਲਾਈਫ ਡਿਫਰੈਂਟ ਹੈ ਨਾ ਅਤੇ ਉਹਨਾਂ ਨੇ ਆਪਣੇ ਇੰਜੋਏ ਵੀ ਕਰਨੇ ਲਾਈਫ ਕੰਮ ਵੀ ਕਰਨੇ ਆ ਤੋ ਹਰ ਇੱਕ ਦੀ ਇੱਥੇ ਨੇ ਵੀ ਇਸ ਦੁਨੀਆਂ ਦੇ ਉੱਤੇ ਜਿੰਨੇ ਵੀ ਇਨਸਾਨ ਨੇ ਨਾ ਹਰ ਇੱਕ ਦੀ ਆਪੋ ਆਪਣੀ ਲਾਈਫ ਆ
2: ਹਾਂਜੀ
0: ਅਤੇ ਇੰਨਾ ਟਾਈਮ ਤਾਂ ਕਿਸੇ ਕੋਲ ਵੀ ਹੈ ਨਹੀਂ ਵੀ ਤੁਹਾਡੇ ਹੁਣ ਆਪਾਂ ਦੇਖਦੇ ਹਾਂ ਬਹੁਤ ਸਾਰੀਆਂ ਪਰਿਵਾਰਾਂ ਦੇ ਵਿੱਚ ਕੋਈ ਆਪਣਾ ਬਜ਼ੁਰਗ ਆ ਹੋਸਪਿਟਲ ਚਲਾ ਗਿਆ ਇੱਕ ਦਿਨ ਤਾਂ ਜਾਇਆ ਆਉਣਗੇ ਸ਼ਾਮ ਨੂੰ ਛੁੱਟੀ ਹੋਏਗੀ ਬੱਚੇ ਜਾਇਆ ਆਉਂਦੇ ਆ ਪਰ ਉਹ ਕੰਮ ਛੱਡ ਕੇ ਵੀ ਨਹੀਂ ਬੈਠ ਸਕਦੇ ਮਜ਼ਬੂਰੀਆਂ ਇਹਨਾਂ ਕੰਟਰੀਆਂ ਦੀਆਂ ਹੁਣ ਤਾਂ ਇੰਡੀਆ 'ਚ ਵੀ ਕੰਮ ਕਰਨ ਸਾਰੇ ਜੋਬਾਂ 'ਤੇ ਲੱਗੇ ਹੁੰਦੇ ਨੇ ਉੱਥੇ ਵੀ ਸੇਮ ਹੀ ਆ ਤੋ ਕਹਿੰਦਾ ਬਾਬਾ ਕਿ ਹਾਂ ਇਹ ਹੋ ਜਾਂਦਾ ਵੀ ਚਲੋ ਟਾਈਮ ਸਿਰ ਕਿਤੇ ਵੀਹ 'ਚ ਦੋ ਜਾਇਆ ਦੋ ਤਿੰਨ ਵਾਰੀ ਜਾਇਆ ਹੈ ਨਾ ਬੜੇ ਪ੍ਰਾਹਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ ਗੱਲਬਾਤ ਇਸ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ ਅਤੇ ਇੱਕ ਵਾਰੀ ਫਿਰ ਤੁਹਾਨੂੰ ਦੇ ਦਈਏ ਜਾਣਕਾਰੀ ਆਲ ਲਿੰਕ ਟਰੈਵਲ ਦੀ ਜੇ ਤੁਸੀਂ ਇੰਡੀਆ ਜਾਣਾ ਤਾਂ ਫਿਰ ਤੁਸੀਂ ਟੋਰਾਂਟੋ ਟੂ ਦਿੱਲੀ ਡਾਇਰੈਕਟ ਫਲਾਈਟ ਲਗਾਈ ਆ ਉਹਨਾਂ ਨੇ ਮਈ ਦੇ ਵਿੱਚ ਵਨ ਵੇ ਹੈਗੀ ਆ $780 ਅਤੇ ਮੋਸਟ ਅਵੇਟਡ ਹੈਗੀ ਆ ਫਿਰ ਹੈਗੇ ਨੇ ਸਮਰ ਬ੍ਰੇਕ ਜਿਹੜੇ ਕਿ ਜੂਨ ਜੁਲਾਈ ਅਗਸਤ 'ਚ ਹੈਗੇ ਆ $2050 ਦੀ ਟਿਕਟ ਟਨ ਟਿਕਟ ਆ ਦੋ ਬੈਗ ਨਾਲ ਇਹ ਹੈਗੀ ਆ ਇੰਡੀਆ ਦੀ
2: ਜੀ
0: ਨਾਲ ਦੀ ਨਾਲ ਨਵੰਬਰ ਦਸੰਬਰ ਜਾਣਾ ਹੁਣੇ ਬੁੱਕ ਕਰਕੇ ਰੱਖ ਸਕਦੇ ਹੋ $1850 ਅਤੇ ਰਿਟਰਨ ਟਿਕਟ ਇਨਕਲੂਡ ਹੈ ਦੋ ਹੈ ਨਾ ਬੈਗ ਲਿਜਾ ਸਕਦੇ ਹੋ ਰਿਤੂ ਧਾਲੀਵਾਲ ਨੂੰ ਕਾਲ ਕਰਨੀ ਆ ਹਾਈਬਰ 10 'ਤੇ ਆਪਣੇ ਡੈਰੀ 'ਤੇ ਟੈਲੀਫੋਨ ਨੰਬਰ ਹੈ 905-565-8704 905-565-8704 ਰਿਤੂ ਧਾਲੀਵਾਲ ਦਾ ਟੈਲੀਫੋਨ ਨੰਬਰ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਜੁੜੇ ਹੋਏ ਹੋ ਔਰ ਠੀਕ 4:05 ਤੱਕ ਸਾਡੀ ਮੁਲਾਕਾਤ ਦਾ ਵੈਸੇ ਤਾਂ 6 ਵਜੇ ਤੱਕ ਤੁਹਾਡੇ ਨਾਲ ਹੀ ਹੈ ਪਰ ਉਸ ਤੋਂ 4 ਵਜੇ ਤੋਂ ਬਾਅਦ ਚਾਰ ਸਮਰਾਜ ਦੋਹਰੀ ਆਉਂਦੇ ਨੇ ਉਹ ਕੈਨੇਡੀਅਨ ਖਬਰਾਂ ਹੁੰਦੀਆਂ ਪੂਰੀਆਂ ਅਤੇ ਵੇਰਵਾ ਦੇਣਗੇ ਟਰੰਪ ਪੂਰੀ ਚਾਈਨਾ ਗਏ ਆ ਕੀ ਕਰ ਰਹੇ ਨੇ ਉੱਥੇ ਚਾਈਨਾ ਦੇ ਵਿੱਚ ਉਹ ਸਾਰਾ ਕੁਝ ਦੱਸਣਗੇ ਇੱਥੋਂ ਦੀ ਜਾਣਕਾਰੀ ਵੀ ਤੁਹਾਡੀ ਕੈਨੇਡਾ ਕੀ ਹੋ ਰਿਹਾ ਕੈਨੇਡਾ ਦੇ ਵਿੱਚ ਸੈਂਸਸ ਕੈਨੇਡਾ ਦਾ ਕੱਲ੍ਹ ਲਾਸਟ ਦਿਨ ਸੀ ਪਰ ਅਜੇ ਵੀ ਤੁਸੀਂ ਜਿਹਨਾਂ ਨੇ ਨਹੀਂ ਹਾਲੇ ਭਰੀ ਔਨਲਾਈਨ ਜਾ ਕੇ ਭਰ ਸਕਦੇ ਹੋ ਕਿਉਂਕਿ ਉਹਨਾਂ ਨੇ ਜੇ ਤੁਸੀਂ ਨਹੀਂ ਭਰੀ ਉਹਨਾਂ ਨੇ ਕੀਪ ਕਾਲਿੰਗ ਉਹਨੇ ਕਾਲਾਂ ਕਰਨੀ ਸ਼ੁਰੂ ਕਰ ਦੇਣੀ ਤੁਹਾਨੂੰ
2: ਹਾਂਜੀ ਅਤੇ ਫਾਈਨ ਵੀ ਹੈਗਾ ਅਪ ਟੂ $500
0: ਸਡਨ ਪੁਆਇੰਟ 'ਤੇ ਤੁਸੀਂ ਨਹੀਂ ਫਿਰ ਵੀ ਨਹੀਂ ਕਰਦੇ ਅਜੇ ਤਾਂ ਟਾਈਮ ਦਿੰਦੇ ਹੁਣ ਤਾਂ
2: ਹਾਂਜੀ
0: ਫਿਰ ਵੀ ਨਹੀਂ ਕਰਦੇ ਤਾਂ ਫਿਰ ਤੁਸੀਂ ਇਹ ਸਮਝੋ ਕਿ ਦੋ $500 ਜੁਰਮਾਨਾ ਵੈਸੇ ਵੀ ਆਪਣਾ ਫਰਜ਼ ਬਣ ਜਾਓ ਜਿੱਥੇ ਵੀ ਆਪਾਂ ਸ਼ਹਿਰੀ ਚਾਹੇ ਇੰਡੀਆ 'ਚ ਹੋਵੇ ਉੱਥੇ ਮਰਦ ਮਸ਼ਵਾਰੀ ਹੈ ਇੱਥੇ ਹੋਵੇ ਅਤੇ ਉਹ ਭਰ ਕੇ ਭਾਈ ਔਨਲਾਈਨ ਕਿ ਆਪ ਨਹੀਂ ਭਰ ਸਕਦੇ ਔਨਲਾਈਨ ਹੁਣ ਭਰਨੀ ਹੁੰਦੀ ਆ ਆਪਣੇ ਬੱਚਿਆਂ ਨੂੰ ਕੰਪਿਊਟਰ ਸਰ ਆਉਂਦੇ ਆ ਅਤੇ ਬਾਕੀ ਮੋਸਟ ਪੀਪਲ ਕਰ ਹੀ ਲੈਂਦੇ ਇੰਨਾ ਕੰਮ ਤਾਂ ਭਰਨ ਜੋਗਾ ਆਪਣੇ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਟੈਲੀਫੋਨ ਨੰਬਰ 905-564-6444 ਸਟੂਡੀਓ ਨੰਬਰ ਨੇ ਇਹ ਗੀਤ ਸੁਣ ਲਈਏ ਉਸ ਤੋਂ ਬਾਅਦ ਮੈਂ ਗੱਲਬਾਤ ਕਰਾਂਗੇ ਆਪਾਂ ਭਗਵੰਤ ਮਾਨ ਕੀ ਕਹਿ ਰਹੇ ਨੇ ਜੀ ਮੁੱਖ ਮੰਤਰੀ ਉਹਦੀ ਵੀ ਗੱਲ ਕਰਾਂਗੇ ਬਾਬਾ ਟਰੰਪ ਗਿਆ ਹੋਇਆ ਚਾਈਨਾ ਕਹਿੰਦੇ ਚਾਈਨਾ 'ਚ ਬਾਬਾ ਸਵਾਗਤ ਕੀਤਾ ਚੈਂਗ ਬੋਲਦੇ ਗਏ ਹੁਣ ਚੈਂਗ ਮੈਂ ਕਰਕੇ ਹੈ ਨਾ ਵੀ ਚਾਈਨਾ ਵਾਲੇ ਵੀ ਕੈਮ ਆ ਵੀ ਉਹਦੇ ਪੂਰੇ ਉਹਨਾਂ ਦਾ
2: ਹਾਂਜੀ ਬਿਲਕੁਲ
0: ਏਸ਼ੀਆ ਦੇ ਵਿੱਚ ਚਾਈਨਾ ਪੂਰੇ ਜ਼ਬਰਦਸਤ ਕੰਟਰੀ ਆ ਅਤੇ ਉਹ ਵੀ ਕਾਫੀ ਸਮਝੌਤੇ ਕਰਨ ਗਏ ਆ ਕਹਿੰਦੇ ਹੁਣ ਦੇਖੋ ਕੀ ਲੈ ਕੇ ਆਉਂਦੇ ਉੱਥੋਂ

0: ऑफर इंश्योरेंस फॉर यू तो मोना हरी टिप्स लेके आ गए ने जी मोना जी।
1: थैंक यू सो मच सिद्धू जी।
0: जी जी
1: बिल्कुल सिद्धू जी, जिदा की हुने आपा पॉलिसीज रिव्यू दी गल कर रहे सी, मैं ऑफ द एयर सुन भी रही सी थोड़ा टॉपिक कि डेफिनेटली अपनी हेल्थ दी दा जरूर ध्यान रखना चाहिए दा।
0: जी जी।
1: क्योंकि हेल्थ ही एक ऐदां दी साडी कह लो कि एक बहुत ही वड्डा एसेट है एक तरीके दे नाल, कि जे हेल्थ है तो वेल्थ है, हेल्थ दे नाल ही सारा कुछ चलदा साडा। इसे तरीके दे नाल इंश्योरेंस इंडस्ट्री दे विच भी यही चीज आ जांदी हैगी है, क्योंकि साडी हेल्थ मेन प्रायोरिटी ते आ जांदी है अक्सर।
0: काफी
1: बार सानू हुण इस टाइम ते कंसर्न्स आंदे ने जिदा की क्रिटिकल इलनेस इंश्योरेंस, अक्सर असीं गल करदे हुणे आ कि क्रिटिकल इलनेस इंश्योरेंस दी पॉलिसीज दी रिक्वायरमेंट जिहड़ी हैगी आ मेन रिक्वायरमेंट उहनां टाइम ते हुंदी जिहड़ी वर्किंग ईयर्स दे विच असीं काम कर रहे हुणे आ, तां कि जे रब ना करे कोई कैंसर हार्ट डिजीज़ कोई भी ऐदां दी अक्कर हुंदी है कंडीशन, 25 डिजीजेस विचों इक भी डिजीज डायग्नोस हुंदी तां सानू लमसम अमाउंट मिल जांदी है। असीं लख डालर दी कवरेज लई सी, 2 लख दी लई सी, नो मैटर उस साल दे विच साडी ਕਿੰਨੀ ਇਨਕਮ ਆ ਰਹੀ ਹੈਗੀ ਹੈ ਉਹਦਾ ਸਾਡੇ ਇਨਕਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਕੋਈ ਇਨਕਮ ਕ੍ਰਾਈਟੇਰੀਆ ਨਹੀਂ ਹੁੰਦਾ ਹੈਗਾ। ਐਸ ਲੌਂਗ ਐਸ ਸਾਡਾ ਬਜਟ ਅਲਾਓ ਕਰ ਰਿਹਾ ਅਸੀਂ ਉਸਨੂੰ ਲੈ ਸਕਦੇ ਹਾਂ ਜਿੰਨੀ ਮਰਜ਼ੀ ਅਸੀਂ ਕਵਰੇਜ ਲੈਣਾ ਚਾਹੀਏ। ਪਰ ਇੱਕ ਚੀਜ਼ ਜ਼ਰੂਰ ਆ ਜਾਂਦੀ ਹੈਗੀ ਹੈ ਕਿ ਇਸ ਟਾਈਮ ਤੇ ਨੋਟ ਓਨਲੀ ਕਿ ਵਰਕਿੰਗ ਈਅਰਸ, ਇਸ ਟਾਈਮ ਤੇ ਬਹੁਤ ਜ਼ਿਆਦਾ ਪ੍ਰਾਇਰਟੀ ਮੈਂ ਦੇਖ ਰਹੀ ਹਾਂ ਸਪੈਸ਼ਲੀ ਫੀਮੇਲਸ ਦੇ ਵਿੱਚ ਜਿਹੜੇ ਕਿ ਉਹ ਸੀਨੀਅਰ ਏਜਿਸ ਦੇ ਵਿੱਚ ਜਾ ਰਹੇ ਨੇ, ਐਂਡ ਇਸ ਟਾਈਮ ਤੇ ਉਹਨਾਂ ਵੱਲੋਂ ਪ੍ਰਾਇਰਟੀ ਇਸ ਚੀਜ਼ ਦੀ ਆ ਰਹੀ ਕਿ ਕ੍ਰਿਟੀਕਲ ਇਲਨੈਸ ਜੇ ਸਾਡੀ ਟਰਮ ਇੰਸ਼ੋਰੈਂਸ ਸੀਗੀ 10 ਸਾਲ ਦੀ ਸੀ, 20 ਸਾਲ ਦੀ ਸੀ, ਅਸੀਂ ਉਸਨੂੰ ਪਰਮਾਨੈਂਟ ਦੇ ਵਿੱਚ ਲੈ ਕੇ ਜਾਣਾ। ਰੀਜ਼ਨ ਕੀ ਹੈਗਾ, ਸਪੈਸ਼ਲੀ ਜਦੋਂ ਮੈਡੀਕਲ ਸਾਇੰਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਇਸ ਟਾਈਮ ਤੇ ਸਪੈਸ਼ਲੀ ਫੀਮੇਲਸ ਦੇ ਵਿੱਚ ਅਨਫੋਰਚੁਨੇਟਲੀ ਡਾਇਮੈਂਸ਼ੀਆ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ, ਅਲਜ਼ਾਈਮਰਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈਗੀ ਹੈ, ਐਂਡ ਉਸ ਟਾਈਮ ਤੇ ਜੇ ਇੱਦਾਂ ਦੀ ਕੋਈ ਸਾਡੇ ਕੋਲ ਕਵਰੇਜ ਹੋਊਗੀ ਤਾਂ ਡੈਫੀਨੇਟਲੀ ਜਿੱਦਾਂ ਤੁਸੀਂ ਹੁਣੇ ਕਿਹਾ ਪੈਨਸ਼ਨ ਕਿੰਨੀ ਕੁ ਅਮਾਊਂਟ ਆਉਣੀ ਹੈਗੀ ਹੈ, ਬਹੁਤ ਥੋੜ੍ਹੀ ਕਵਰੇਜ ਆਪਾਂ ਨੂੰ ਪੈਨਸ਼ਨ ਮਿਲਣੀ ਹੈ, ਉਹਦੇ ਨਾਲ ਤਾਂ ਸਾਡਾ ਗੁਜ਼ਾਰਾ ਵੀ ਨਹੀਂ ਹੋਣਾ। ਇਹੀ ਜੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਊਗੀ, ਕੋਈ 50,000 ਦੀ 1 ਲੱਖ ਦੀ ਕਵਰੇਜ ਹੋਊਗੀ, ਤਾਂ ਐਟਲੀਸਟ ਲਮਸਮ ਅਮਾਊਂਟ ਪਰਸਨ ਨੂੰ ਮਿਲ ਜਾਂਦੀ ਹੈਗੀ ਆ। ਕੋਈ ਪਰਸਨ ਨੇ ਆਪਣੀ ਕੋਈ ਪ੍ਰਾਈਵੇਟ ਨਰਸ ਹਾਇਰ ਕਰਨੀ ਹੈਗੀ ਆ, ਕੋਈ ਹੋਰ ਤੁਹਾਨੂੰ ਕੋਈ ਫੈਸਿਲਿਟੀ ਉਸ ਟਾਈਮ ਤੇ ਚਾਹੀਦੀ ਹੈਗੀ ਆ, ਤਾਂ ਕਿ ਤੁਹਾਡੀ ਫੈਮਿਲੀ ਈਜ਼ੀਲੀ ਤੁਹਾਡੀ ਟੇਕ ਕੇਅਰ ਕਰ ਸਕੇ। ਕਿਉਂਕਿ ਜਦੋਂ ਇੱਕ ਫਾਈਨੈਂਸ਼ੀਅਲ ਸਪੋਰਟ ਸਾਡੇ ਕੋਲ ਹੁੰਦੀ ਹੈਗੀ ਆ ਤਾਂ ਡੈਫੀਨੇਟਲੀ ਹਰੇਕ ਪਰਸਨ ਨੂੰ ਥੋੜ੍ਹਾ ਈਜ਼ੀ ਹੋ ਜਾਂਦਾ ਹੈਗਾ ਉਸ ਚੀਜ਼ ਨੂੰ ਟੇਕ ਕੇਅਰ ਕਰਨਾ ਜੋ ਸਾਡੇ ਕੰਟਰੋਲ ਦੇ ਵਿੱਚ ਨਹੀਂ ਹੈਗਾ। ਸੋ ਇਸੇ ਕਰਕੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਮੈਂ ਜ਼ਰੂਰ ਕਹਾਂਗੀ ਕਿ ਚਾਹੇ ਅਸੀਂ ਯੰਗਰ ਏਜਿਸ ਦੇ ਵਿੱਚ ਆ ਚਾਹੇ ਓਲਡਰ ਏਜਿਸ ਦੇ ਵਿੱਚ ਜਾ ਰਹੇ ਹਾਂ, ਇਸ ਟਾਈਮ ਤੇ ਜਿੱਦਾਂ ਦੇ ਕਲੇਮਸ ਆ ਰਹੇ ਨੇ ਉਸ ਹਿਸਾਬ ਦੇ ਨਾਲ ਰਿਕੁਆਇਰਮੈਂਟ ਵੱਧਦੀ ਜਾ ਰਹੀ ਹੈਗੀ ਹੈ, ਜ਼ਰੂਰ ਟਾਈਮ ਸਿਰ ਆਪਣੇ ਆਪ ਨੂੰ ਕਵਰ ਅਪ ਕਰੋ। ਕਿਉਂਕਿ ਜੇ ਤੁਹਾਡੀ ਹੈਲਥ ਚੰਗੀ ਹੈਗੀ ਹੈ ਤਾਂ ਵਿਦਆਊਟ ਐਨੀ ਐਕਸਕਲੂਜਨ, ਵਿਦਆਊਟ ਐਨੀ ਰੇਟਿੰਗ ਤੁਹਾਨੂੰ ਸਟੈਂਡਰਡ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਮਿਲ ਸਕਦੀ ਹੈ ਜਿਹੜੀ ਕਿ ਤੁਹਾਨੂੰ ਵਰਲਡ ਵਾਈਡ ਕਵਰ ਕਰਦੀ ਹੈਗੀ ਹੈ। ਸੋ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਬਾਰੇ, ਡਿਟੇਲ 'ਚ ਗੱਲ ਕਰਨਾ ਚਾਹੁੰਦੇ ਹੋ, ਮਨੀ ਬੈਕ ਪਲੈਨ ਦੇ ਬਾਰੇ ਗੱਲ ਕਰਨਾ ਚਾਹੁੰਦੇ ਹੋ, ਕਿੱਦਾਂ ਉਸ ਦੇ ਵਿੱਚ ਮਨੀ ਬੈਕ ਆਪਸ਼ਨ ਆਪਾਂ ਲੈ ਸਕਦੇ ਹੁੰਦੇ ਹਾਂ, ਜੇ ਕੋਈ ਵੀ ਕਲੇਮ ਨਹੀਂ ਆਉਂਦਾ ਤਾਂ ਸਾਰਾ ਪ੍ਰੀਮੀਅਮ ਤੁਹਾਡਾ ਵਾਪਿਸ ਹੋ ਜਾਂਦਾ ਜਿੰਨੀਆਂ ਵੀ ਪੇਮੈਂਟਸ ਕੀਤੀਆਂ ਹੁੰਦੀਆਂ ਨੇ। ਸੋ ਜ਼ਿਆਦਾ ਜਾਣਕਾਰੀ ਲਈ ਜ਼ਰੂਰ ਮੈਨੂੰ ਕੋਂਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-1509-1509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-
0: ਦੱਸਦੇ ਆ ਅਸੀਂ ਤੇ ਖਬਰ ਸੀਗੀ ਕਿ ਜਿਹੜੇ ਦਲਜੀਤ ਦਸਾਂਝ ਹੋਰੀ ਸਿੰਗਰ ਨੇ ਨਾ
2: ਹਾਂਜੀ
0: ਉਹਨਾਂ ਦੇ ਕੋਈ ਮੈਨੇਜਰ ਨੇ ਜਾਂ ਉਹਨਾਂ ਦੇ ਨਾਲ ਹੈਗੇ ਨੇ ਕੋਈ ਆਰਗੇਨਾਈਜ਼ਰ ਨੇ ਹੈ ਨਾ ਪ੍ਰਤਾਪ ਸਿੰਘ ਸ਼ਿਵਰਨਾ ਉਹਨਾਂ ਦੇ ਘਰ ਦੇ ਉੱਤੇ ਇੰਡੀਆ 'ਚ ਗੋਲੀਆਂ ਚੱਲੀਆਂ
2: ਉਹ ਅੱਛਾ
0: ਇਹ ਤਾਂ ਆਮ ਹੀ ਚੱਲਦੀਆਂ ਵੈਨਕੂਵਰ ਚਲੀ ਜਾਂਦੀਆਂ ਸਾਡੇ ਨਾਲ ਪਰ ਭਗਵੰਤ ਮਾਨ ਹੋਰਾਂ ਨੇ ਹੋਰ ਹੀ ਕੱਢ ਮਰੇ ਵਿੱਚੋਂ ਕਹਿੰਦੇ ਕਿ ਦਲਜੀਤ ਨੇ ਟਵੀਟ ਕੀਤਾ ਕਿ ਉਹਦੇ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਉਹ ਜਿਹੜੀ ਹੈਗੀ ਖਾਸ ਕਰ ਸਿਆਸਤ ਜੁਆਇਨ ਕਰੇ
2: ਅੱਛਾ
0: ਪਰ ਕਹਿੰਦੇ ਉਹ ਭਗਵੰਤ ਮਾਨ ਹੋਣੀ ਕਹਿੰਦੇ ਦਲਜੀਤ ਨੇ ਵੀ ਟਵੀਟ ਕੀਤਾ ਆਪ ਕਿ ਮੈਂ ਆਪਣਾ ਸੁਖੀ ਹਾਂ ਮੈਂ ਇੱਕ ਆਰਟਿਸਟ ਹਾਂ ਮੈਂ ਨਹੀਂ ਕਰਨਾ ਚਾਹੁੰਦਾ ਜੁਆਇਨ ਹਾਂਜੀ ਕਿਉਂਕਿ ਹੁਣ 2027 ਦੀਆਂ ਚੋਣਾਂ ਹੋਣੀਆਂ
2: ਹਾਂਜੀ
0: ਹੁਣੇ ਹੀ ਗੱਲਾਂ ਪਤਾ ਸ਼ੁਰੂ ਹੋ ਗਈਆਂ ਛੇ ਪ੍ਰਭਾਵ ਹੋ ਗਈ ਸ਼ੁਰੂ 2027 ਪੰਜਾਬ 'ਚ ਚੋਣਾਂ ਹੋਣੀਆਂ
2: ਹਾਂਜੀ
0: ਅਤੇ ਭਾਜਪਾ ਵਾਲੇ ਵੀ ਕਹਿੰਦੇ ਅਸੀਂ ਬਣਾਉਣੀ ਬਣਾਉਣੀ ਗੌਰਮੈਂਟ ਅਤੇ ਹੋਰ ਵੀ ਕਈ ਬੰਦਿਆਂ ਨੂੰ ਲਿਆ ਕੇ ਉਹਨਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਨਾ ਇੱਕ ਕੋਈ ਚੇਰਾ ਭਰਾ ਹੈਗਾ ਆਪਣੇ ਦਾ ਆਪਣੇ ਭਗਵੰਤ ਮਾਨ ਦਾ, ਉਹਨੂੰ ਵੀ ਭਾਜਪਾ ਨੇ ਆਪਣੇ ਸ਼ਾਮਿਲ ਕੀਤਾ, ਹੈ ਨਾ। ਚਲੋ ਖੈਰ ਉਹ ਤਾਂ ਚੱਲਦੀ ਰਹਿੰਦੀ ਸਿਆਸਤ ਦੇ ਵਿੱਚ, ਪਰ ਭਗਵੰਤ ਮਾਨ ਦਾ ਇਹ ਕਹਿਣਾ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਕਹਿੰਦੇ ਜਿਹੜੀ ਜੇ ਕਹਿੰਦੇ ਵੀ ਉਹਨੇ ਨਾ ਕਰਤੀ ਜਲਜੀਤ ਦੋਸਾਂਝ ਨੇ ਟਵੀਟ ਕੀਤਾ ਕਿ ਮੈਂ ਇੱਕ ਸਿੰਗਰ ਹਾਂ, ਮੈਂ ਆਰਟਿਸਟ ਹੀ ਲੈਣਾ ਚਾਹੁੰਦਾ, ਉਹਨੇ ਟਵੀਟ ਕੀਤੀ ਆ, ਪਰ ਉਹਦੇ ਮੈਨੇਜਰ ਕਹਿੰਦੇ ਜਾਂ ਕਾਰਕਰਦੇ ਕੋਈ ਵੀ ਹੈ ਕੰਮ ਕਰਦੇ ਨਾਲ, ਉਹਨੂੰ ਫਿਰ ਗੋਲੀਆਂ ਚਲਾ ਕੇ ਕਹਿੰਦੇ ਡਰਾਇਆ ਜਾਂਦਾ, ਧਮਕਾਇਆ ਜਾਂਦਾ ਵੀ ਜੁਆਇਨ ਕਰ ਲੈਣ। ਇਹ ਹੁਣ ਅੱਜ ਕਿੰਨੀ ਸੱਚਾਈ ਆ ਭਗਵੰਤ ਮਾਨ ਹੁਣ ਜਾਣਦੇ ਆ, ਕਹਿੰਦੇ ਅੱਜ ਕੱਲ੍ਹ ਇਹ ਹੋ ਰਿਹਾ, ਕਹਿੰਦੇ ਜਦੋਂ ਦੇ ਨਾ ਕਹਿੰਦੇ ਖਾਸ ਜਿਹੜੇ ਆਮ ਲੀਡਰ ਆ ਉਹਨਾਂ ਤੋਂ ਮੂੰਹ ਨਹੀਂ ਖਲਾਉਂਦਾ, ਜਿਹੜੇ ਸੈਲੀਬ੍ਰਿਟੀਜ਼ ਨੇ, ਤਾਮਿਲਨਾਡੂ 'ਚ ਕਹਿੰਦੇ ਉਹ ਸੈਲੀਬ੍ਰਿਟੀ ਜਿੱਤਿਆ ਮੁੱਖ ਮੰਤਰੀ ਜਿਹੜਾ ਬਣਿਆ, ਅਤੇ ਉਹ ਕਹਿੰਦੇ ਹੁਣ ਜਿਹੜੇ ਸੈਲੀਬ੍ਰਿਟੀਆਂ ਵਾਲੇ ਨੇ ਨਾ, ਜਿਹੜੀਆਂ ਪਾਰਟੀਆਂ ਨੇ ਨਾ, ਕਾਂਗਰਸ ਜਾਂ ਹੋਰ ਪਾਰਟੀਆਂ ਵੀ ਹੈਗੀਆਂ, ਉਹ ਕਹਿੰਦੇ ਸੈਲੀਬ੍ਰਿਟੀ ਵੱਲ ਨੂੰ ਜ਼ਿਆਦਾ ਰੁੱਖ ਕਰ ਰਹੀਆਂ, ਇਹਨਾਂ ਨੂੰ ਖੜਾਈਏ
2: ਕਿਉਂਕਿ ਉਹਨਾਂ ਦੀ ਫੈਨ
0: ਫੋਲੋਇੰਗ ਬਹੁਤ ਹੁੰਦੇ ਹਨ, ਅਤੇ ਕਹਿੰਦੇ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਜੇ ਕੋਈ ਜਿਹੜਾ ਆਰਟਿਸਟ ਆ ਉਹਨੂੰ ਆਰਟਿਸਟ ਗਾਈ ਜਾਂਦਾ, ਉਹਨੂੰ ਉੱਥੇ ਰਹਿਣ ਦੀ ਅਗਲੇ ਦੀ ਇੱਛਾ ਨਹੀਂ ਹੋਣੀ, ਹੈ ਨਾ। ਅਤੇ ਇਹ ਖਬਰ ਦਾ ਖਾਸ ਕਰਕੇ ਆਪਣੇ ਦਲਜੀਤ ਦੋਸਾਂਝ ਹੋਰਾਂ ਨੇ ਤਾਂ ਟਵੀਟ ਕੀਤਾ, ਕਹਿੰਦੇ ਕਿ ਮੈਂ ਨਹੀਂ ਪੋਲੀਟਿਕਸ ਜੁਆਇਨ ਕਰਨਾ ਚਾਹੁੰਦਾ, ਪਰ ਭਗਵੰਤ ਮਾਨ ਹੋਣੀ ਦਾ ਇਹ ਬਿਆਨ ਆਇਆ ਬਾਹਰ 9239 ਜੀ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਜੀ ਆਨੂ ਜੀ।
3: ਹਾਂਜੀ, ਮੈਂ ਵੱਲੋਂ ਕਿਸੇ ਪਾਰਟੀ ਨੂੰ ਬਲੋਗ ਨਹੀਂ ਕਰਦਾ, ਮੈਂ ਉਹ ਤੁਹਾਡੇ ਟਵੀਟ ਤੇ ਕਰੈਕਟ ਕਰਨਾ ਚਾਹੁੰਦਾ ਸੀ। ਦਲਜੀਤ ਦੋਸਾਂਝ ਨੇ ਆਪਣੀ ਟਵੀਟ ਤੇ ਪਾਇਆ ਵੀ ਮੈਨੂੰ ਭਾਜਪਾ ਵਾਲੇ ਕਹਿ ਰਹੇ ਆ ਵੀ ਜੁਆਇਨ ਕਰ ਸਾਨੂੰ,
0: ਮੈਂ ਉਹੀ ਗੱਲ ਕੀਤੀ ਆ ਵੀ ਭਗਵੰਤ ਮਾਨ ਕਹਿ ਰਹੇ ਆ ਕਿ ਭਾਜਪਾ,
3: ਤੁਸੀਂ ਕਹਿੰਦੇ ਭਗਵੰਤ ਮਾਨ ਕਹਿੰਦਾ ਵੀ ਸਿਆਸਤ 'ਚ ਆ ਜਾ,
0: ਉਹ ਨਹੀਂ ਨਹੀਂ ਤੁਸੀਂ ਉਲਟਾ ਸਮਝ ਗਏ ਸਰ, ਤੁਸੀਂ ਉਲਟਾ ਸਮਝੇ ਹੋ, ਤੁਸੀਂ ਗੱਲ ਨੂੰ ਸੁਣੋ ਧਿਆਨ ਨਾਲ ਪਹਿਲਾਂ ਮੈਂ ਕੀ ਕਹਿ ਰਿਹਾ, ਮੈਂ ਹਾਂ ਤੁਸੀਂ ਥੋੜ੍ਹੀ ਗੱਲ ਸੁਣ ਗਏ, ਮੈਂ ਕਿਹਾ ਬਈ ਦਲਜੀਤ ਦੋਸਾਂਝ ਨੇ ਟਵੀਟ ਕੀਤਾ ਕਿ ਭਾਜਪਾ ਵਾਲੇ ਕਹਿ ਰਹੇ ਨੇ ਕਿ ਸਾਨੂੰ ਜੁਆਇਨ ਕਰ, ਇਹ ਭਗਵੰਤ ਮਾਨ ਨੇ ਗੱਲ ਆਖੀ ਆ, ਹੁਣ ਲੇਟੈਸਟ ਜਿਹੜੀ ਆਈ ਆ,
3: ਨਹੀਂ ਦਲਜੀਤ ਨੇ ਆਪ ਵੀ ਪਾਇਆ ਜੀ,
0: ਹਾਂਜੀ
3: ਉਹਨੇ ਆਪਣੇ ਟਵੀਟ ਤੇ ਵੀ ਪਾਤਾ, ਕਲੀਅਰ ਕਰਤਾ ਮੈਨੂੰ ਭਾਜਪਾ ਵਾਲਿਆਂ ਦੇ ਮੈਸੇਜ ਆਏ ਨੇ ਵੀ ਜੁਆਇਨ ਕੀਤਾ,
0: ਉਹ ਤਾਂ ਹਰ ਪਾਰਟੀ ਦਾ ਹੁੰਦਾ ਹੀ ਆ ਵੀ ਸੈਲੀਬ੍ਰਿਟੀ ਨੂੰ ਲਿਆ ਹੀ ਹੈ ਵੀ ਉਹਦੇ ਫੈਨ ਫਾਲੋਅਰ ਬਹੁਤ ਹੁੰਦੇ ਆ,
3: ਉਹ ਤਾਂ ਸਾਰੇ ਲੱਭਦੇ ਆ ਕੋਈ ਨਾ ਕੋਈ ਆਵੇ,
0: ਹਾਂਜੀ ਆਉਂਦੇ ਆ, ਕਿਉਂਕਿ ਪੰਜਾਬ 'ਚ ਪੰਜਾਬ ਲਿਆਉਣੇ ਪੈਣਗੇ ਚੰਗੇ ਬੰਦੇ ਜਿਹਨਾਂ ਦੀ ਫੈਨ ਫੋਲੋਅਰ ਹੈਗੀ ਆ, ਉਹਨਾਂ ਨੂੰ ਲਿਆਉਣਾ ਮੂਹਰੇ
3: ਲਿਆਉਣਗੇ,
0: ਮਿਹਰਬਾਨੀ। ਔਰ ਮੈਂ ਵੀ ਭਗਵੰਤ ਮਾਨ ਉਹਨਾਂ ਨੇ ਵੀ ਆਪਣੀ ਗੱਲ ਕਹੀ ਆ, ਅਤੇ ਕਿਉਂਕਿ ਹਰ ਪਾਰਟੀ ਨੇ ਆਪਣੇ ਹਿਸਾਬ ਨਾਲ ਹੁੰਦਾ ਵੀ ਅਸੀਂ ਆਪਣੀ ਸਰਕਾਰ ਬਣਾਈ ਹੈ ਜੀ।
2: ਜੀ, ਅਤੇ ਮਨੂ ਸ਼ਰਮਾ ਜੀ ਦਾ ਇੱਕ ਮੈਸੇਜ ਲੈ ਲਈਏ, ਜੇ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੇ ਰੇਟਸ ਜ਼ਿਆਦਾ ਪੇ ਕਰ ਕਰਕੇ ਤੰਗ ਆ ਚੁੱਕੇ ਹੋ, ਤੁਸੀਂ ਮਨੂ ਸ਼ਰਮਾ ਜੀ ਨੂੰ ਕਾਲ ਕਰੋ, ਇਹ ਤੁਹਾਨੂੰ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਕਮਰਸ਼ੀਅਲ ਐਂਡ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਬੈਸਟ ਡੀਲ ਦੇਣਗੇ, ਇਹਨਾਂ ਦੇ ਕੋਲ ਅਪ ਟੂ 35% ਡਿਸਕਾਊਂਟਸ ਹੈਗੇ ਨੇ ਜੋ ਤੁਹਾਡੇ ਲਈ ਅਪਲਾਈ ਕਰਵਾ ਸਕਦੇ ਆ, ਅਤੇ ਜਿੰਨੇ ਵੀ ਪ੍ਰੋਫੈਸ਼ਨਲਸ ਨੇ, ਇੰਜੀਨੀਅਰਸ, ਟੀਚਰਸ, ਨਰਸਿਸ, ਡਾਕਟਰਸ ਜਾਂ ਤੁਹਾਡਾ ਕੋਈ ਵੀ ਪ੍ਰੋਫੈਸ਼ਨ ਹੈ, ਤੁਸੀਂ ਇਹਨਾਂ ਨੂੰ ਅੱਜ ਹੀ ਕਾਲ ਕਰੋ ਅਤੇ ਤੁਸੀਂ ਆਪਣਾ ਇੱਕ ਵਧੀਆ ਰੇਟ ਸਿਕਿਓਰ ਕਰ ਸਕਦੇ ਹੋ। ਆਟੋ ਇੰਸ਼ੋਰੈਂਸ ਦੇ ਵਿੱਚ, ਘਰ ਦੀ ਇੰਸ਼ੋਰੈਂਸ, ਕਮਰਸ਼ੀਅਲ ਐਂਡ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਬੈਸਟ ਰੇਟਸ ਲੈ ਕੇ ਦੇਣਗੇ ਮਾਰਕੀਟ 'ਚੋਂ। ਕਾਲ ਕਰੋ ਮਨੂ ਸ਼ਰਮਾ ਜੀ ਨੂੰ, 299-952-9532 ਇਹਨਾਂ ਦਾ ਨੰਬਰ ਹੈ, 289-952-9532 ਮਨੂ ਸ਼ਰਮਾ ਜੀ ਨੂੰ ਕਾਲ ਕਰ
0: ਸਕਦੇ ਹੋ। ਤੁਹਾਨੂੰ ਕੁਝ ਖਵਾਈਏ ਜੇ ਖਾਣ ਦਾ ਦਿਲ ਕਰਦਾ, ਤੁਹਾਡਾ ਵਧੀਆ ਕੋਈ ਥਾਲੀ, ਅੱਜ ਸਿੰਪਲੀ ਇਨ ਸਵੀਟ ਰੈਸਟੋਰੈਂਟ ਨੇ ਲਗਾਇਆ ਹੈਗਾ, ਬੁੱਧਵਾਰ ਨੂੰ ਸਪੈਸ਼ਲ ਹੁੰਦਾ ਉਹਨਾਂ ਦਾ, ਵੈਜ ਥਾਲੀ ਬੜੀ ਪੂਰੀ ਲੋਡਡ, ਇੱਕ ਖਰੀਦੋ ਦੂਜੀ ਫ੍ਰੀ ਆ, ਅੱਜ ਸਪੈਸ਼ਲ ਆ ਅਤੇ ਇਹਦਾ ਫਾਇਦਾ ਉਠਾਓ। 275 ਗਾਰਡਨ ਬਰੁੱਕ ਟ੍ਰੇਲ 'ਤੇ ਨੇ, ਗਾਰਡਨ ਬਰੁੱਕ ਟੂ ਕੈਸਲ ਮੋਰ 'ਤੇ, ਨੰਬਰ ਹੈਗਾ ਜੀ 905-795-8111। ਕਈ ਵਾਰ ਤੁਸੀਂ ਕਿਤੇ ਕੰਮ ਕਰ ਰਹੇ ਹੋ ਫੈਕਟਰੀ ਏਰੀਆ ਜਾਂ ਹੋਰ ਡਿਨਰ ਦੇ ਕਿਸੇ ਪਾਸੇ ਆਫਿਸ ਦੇ ਵਿੱਚ ਵੱਧ ਬੰਦੇ ਹੁੰਦੇ ਆ, ਤਾਂ ਤੁਸੀਂ ਇੱਕ ਥਾਲੀ ਕਰੋਗੇ ਔਡਰ, ਜੇ ਦੋ ਕਰੋਗੇ ਦੋ ਫ੍ਰੀ ਹੋ ਜਾਣੀਆਂ। ਪਹਿਲਾਂ ਔਡਰ ਕਰਦੇ ਫੋਨ 'ਤੇ, ਫਿਰ ਉਹ ਚੱਕਣੀਆਂ ਸੌਖੀਆਂ ਹੋ ਜਾਂਦੀਆਂ। ਨੰਬਰ ਲੈ ਲਓ ਦੀ ਗਾਰਡਨ ਬਰੁੱਕ ਟ੍ਰੇਲ ਦਾ, 905-795-8111। ਦੂਜੀ ਲੋਕੇਸ਼ਨ ਹੈਗੀ ਇਹਨਾਂ ਦੀ 15 ਫੈਂਟਰ ਵੇ ਬੁਬੇੜ ਅਤੇ ਚੰਕੂਰ ਦੀ, 905-840-2200। ਅਤੇ ਤੀਸਰੀ ਲੋਕੇਸ਼ਨ ਹੈਗੀ ਇਹਨਾਂ ਦੀ ਆਪਣੇ ਬਿਲਕੁਲ ਫਾਈਨੈਂਸ਼ੀਅਲ ਰੋਡ 'ਤੇ, ਮਿਸਿਸਾਗਾ ਜਮੇਨ ਕਹਿ ਲਓ, ਸ਼੍ਰੀ ਕੋਈਨ ਅਤੇ ਆਪਣਾ ਮਿਸਗਰ ਰੋਡ, 905-593-4400। ਇਹਨਾਂ ਦੇ ਅੱਜ ਦੇ ਸਪੈਸ਼ਲ ਦਾ ਤੁਸੀਂ ਪੂਰਾ ਪੂਰਾ ਫਾਇਦਾ ਉਠਾਓ ਜੀ। 2865 ਜੀ, ਸਤਿ ਸ਼੍ਰੀ ਅਕਾਲ ਜੀ।
3: ਕੋਈ ਨੀ ਕੀਤਾ, ਇੱਥੇ ਵੀ ਕੰਮ ਚੱਲ ਪਊ, ਹੁਣ ਕੰਪਨੀ ਕਹਿੰਦੇ ਧੱਕੇ ਨਾਲ ਡਰਾਈਵਰ ਲੈ ਜਾਣਗੇ ਕੰਪਨੀ ਵਾਲੇ,
0: ਅੱਛਾ ਜੀ ਇੱਥੇ ਵੇਖੋ ਜੀ
4: ਇੱਥੇ ਵੀ ਕੰਮ ਚੱਲ ਭਾਈ ਤੁਹਾਡਾ ਡਰਾਈਵਰ ਸਾਨੂੰ ਵੀ ਆਉਂਦਾ ਇਹ ਤਾਂ ਕੰਮ ਠੀਕ ਨਹੀਂ ਨਾ ਫਿਰ ਕਹਿੰਦੇ ਸਿੱਧੂ ਸਾਹਿਬ
0: ਡੰਡ ਦਾਮ ਸਭ ਚੱਲਦੇ ਆ ਸਿਆਸਤ ਦੇ ਵਿੱਚ ਮਿਹਰਬਾਨੀ ਰਣੀ ਪ੍ਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ ਪਰ ਮੈਂ ਸਮਝ ਜਿੱਥੇ ਜਿਹੜਾ ਬੰਦੇ ਦੀ ਚੱਲ ਰਹੀ ਹੈ ਹੁਣ ਜੇ ਬੰਦਾ ਕੋਈ ਸਿੰਗਰ ਆ ਉਹਨੂੰ ਪਹਿਲਾਂ ਹੀ ਫੈਨ ਫੋਲੋਇੰਗ ਬਹੁਤ ਹੈਗੀ ਸਿਆਸਤ ਜਾ ਕੇ ਤਾਂ ਬਹੁਤ ਸਾਰੇ ਸਿੰਗਰਾਂ ਦੀ ਤਾਂ ਬਰਬਾਦੀ ਹੁੰਦੀ ਹੈ ਉਹ ਗੱਲ ਨਹੀਂ ਬਣਦੀ ਕਈ ਨਾ ਜਵਾ ਕੇ ਦੇਖਿਆ ਵੀ ਆ ਅਤੇ ਆਪਾਂ ਪਤਾ ਹੀ ਆ ਅਤੇ ਸਿਆਸਤ ਹੋਰ ਚੀਜ਼ ਆ ਅਤੇ ਜਿਹੜੀ ਖਾਸ ਕਰਕੇ ਆਰਟਿਸਟ ਹੋਣਾ ਉਹ ਇੱਕ ਵੱਖਰੀ ਗੱਲ ਆ ਹਾਂ ਕੋਈ ਕਈ ਬੰਦੇ ਹੈਗੇ ਵੀ ਜਿਹੜੇ ਸਿਆਸਤ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ
2: ਆਪਣਾ ਆਪਣਾ ਇੰਟਰਸਟ ਵੀ ਹੁੰਦਾ ਨਾ ਜੇ ਕਿਸੇ ਦਾ ਇੰਟਰਸਟ ਹੈਗਾ ਉਹ ਆਪਣੇ ਆਪ ਹੀ ਆ ਜਾਂਦੇ ਆ
0: ਬਿਲਕੁਲ ਅਗਲਾ ਮੈਸੇਜ ਚੱਲ ਰਿਹਾ ਤੇ ਫਿਰ ਗੀਤ ਸੁਣਾਈ ਕੋ ਵਧੀਆ ਜਿਹਾ
2: ਜੀ ਏਐਨਜੀ ਆਟੋਮੋਟਿਵ ਰਿਪੇਅਰ ਦੀ ਜਾਣਕਾਰੀ ਦੇ ਦਿਆਂ ਜਿਨ੍ਹਾਂ ਦੇ ਕੋਲ ਤੁਸੀਂ ਆਪਣੀ ਕਾਰਸ ਨੂੰ ਰਿਪੇਅਰ ਕਰਵਾ ਸਕਦੇ ਹੋ ਕੋਈ ਵੀ ਰਿਪੇਅਰ ਵਰਕ ਹੈ ਇਹਨਾਂ ਦੇ ਕੋਲ ਲੈ ਕੇ ਪਹੁੰਚੋ ਨਵੇਂ ਸਮਰ ਟਾਇਰਸ ਵੀ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਪੁਰਾਣੇ ਟਾਇਰਸ ਤੁਸੀਂ ਚੇਂਜ ਵੀ ਕਰਵਾ ਸਕਦੇ ਹੋ ਅਤੇ ਨਾਲ ਦੀ ਨਾਲ ਵੀਲ ਅਲਾਈਨਮੈਂਟ ਵੀ ਕਰਕੇ ਦੇਣਗੇ ਅਤੇ ਹਰ ਤਰ੍ਹਾਂ ਦਾ ਸਸਪੈਂਸ਼ਨ ਵਰਕ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ ਇੰਜਨ ਦਾ ਕੋਈ ਵੀ ਕੰਮ ਹੈ ਬ੍ਰੇਕਸ ਐਗਜ਼ੌਸਟ ਹੋ ਰਹੇ ਨੇ ਰਿਪੇਅਰ ਕਰਵਾਉਣ ਦੀ ਲੋੜ ਹੈ ਜਾਂ ਫਿਰ ਆਇਲ ਚੇਂਜ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਵਾਉਣੀ ਹੋਵੇ ਏਐਨਜੀ ਆਟੋਮੋਟਿਵ ਰਿਪੇਅਰ ਤੁਹਾਡੇ ਲਈ ਲੋਕੇਟਡ ਨੇ ਹਾਈਵੇ 50 ਐਂਡ ਮੇਫਿਲ ਦੀ ਇੰਟਰਸੈਕਸ਼ਨ 'ਤੇ ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਪ੍ਰੋਪਰ ਐਡਰੈਸ ਹੈ 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ ਅਤੇ ਇੰਗਲਿਸ਼ ਪੰਜਾਬੀ ਹਿੰਦੀ ਜਿਹੜੀ ਮਰਜ਼ੀ ਲੈਂਗੁਏਜ ਵਿੱਚ ਗੱਲਬਾਤ ਕਰੋ ਏਐਨਜੀ ਆਟੋਮੋਟਿਵ ਰਿਪੇਅਰ ਐਵਰੀ ਡੇ ਓਪਨ ਨੇ 905-857-7596 ਦੇ ਉੱਪਰ ਕਾਲ ਹੋਏਗੀ 905-857-7596 ਏਐਨਜੀ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ
0: ਉਹ ਇੱਕ ਕਹਾਵਤ ਹੈਗੀ ਆ ਡਾਢੇ ਦਾ ਸੱਤੀ ਵੀ ਸੌ ਜਿਹਦੇ ਕੋਲ ਤਾਕਤ ਹੁੰਦੀ ਹੈ ਪਾਵਰ ਹੁੰਦੀ ਹੈ ਕਿਸੇ ਪਾਰਟੀ ਕੋਲ
2: ਹਾਂਜੀ
0: ਉਹ ਪਰ ਉਹਦੀ ਵਰਤੋਂ ਕਰਦੇ ਆ ਖੁੱਲ੍ਹ ਕੇ ਖਾਸ ਕਰਕੇ ਆਪਣੇ ਇੰਡੀਆ ਦੇ ਮੁਲਕਾਂ ਦੇ ਹੁਣ ਤਾਂ ਸਾਰੇ ਵਰਲਡ ਵਾਈਡ ਹੋਣ ਲੱਗ ਗਏ ਚੀਜ਼ਾਂ ਅਤੇ ਹੁਣ ਫਰਕ ਨਹੀਂ ਰਿਹਾ ਪੋਲੀਟਿਕਸ ਦੇ ਸਾਰੇ ਪਾਸੇ ਤੋ ਕਹਿੰਦੇ ਉਹਨੇ ਜਿੰਨੀ ਤਾਕਤ ਹੈਗੀ ਆ ਭਾਈ ਵਰਤੋਂ ਜਦ ਹੈਗੀ ਆ ਨਹੀਂ ਹੋਊਗੀ ਤਾਂ ਜਿਹੜੇ ਜਿੰਨਾ ਕੋ ਪਾਵਰ ਨਹੀਂ ਪਾਵਰ ਜਿਵੇਂ ਹੈ ਨਹੀਂ ਪਾਰਟੀਆਂ ਹੈਗੀਆਂ ਉਹ ਹੱਥ ਤਰੀ ਬੈਠੀਆਂ ਜਿਹੜੇ ਬੜਾ ਬੇਸ ਪ੍ਰਦੇਸ਼ ਨਾਲ ਜੁੜਿਆ ਗੀਤ ਸੁਣਿਆ ਕੋਈ ਵਧੀਆ ਜਿਹਾ ਅਤੇ ਫਿਰ ਅਸੀਂ
2: ਫਰਮਾਇਸ਼ੀ ਗਾਣੇ ਸਾਡੇ ਕੋਲ ਹੈਗੇ ਨੇ ਤੇ ਆਪਾਂ ਸੁਣਾ ਦਿੰਦੇ ਆ
0: ਕਿਹੜਾ ਹੋਣਾ ਕੋਈ ਲਾ ਦਿਓ
2: ਹਾਂਜੀ ਦੋ ਫਰਮਾਇਸ਼ੀ ਗਾਣੇ ਮੇਰੇ ਕੋਲ ਹਜੇ ਪੈਂਡਿੰਗ ਪਿਆ ਤੇ ਲੋ ਫਿਰ ਸੁਣੋ ਤੇ
0: ਨਾ ਮੋਨਾ ਜੀ ਨੂੰ ਲੈ ਲਈਏ ਉਹਨਾਂ ਦਾ ਆਪਣਾ ਟਿਪਸ ਸਾਂਝੇ ਕਰ ਲਈਏ
2: ਹਾਂਜੀ
0: ਜੀ ਮੋਨਾ ਜੀ ਜੀ
1: ਥੈਂਕ ਯੂ ਸੋ ਮਚ ਸਿੱਧੂ ਜੀ
0: ਜੀ
1: ਬਿਲਕੁਲ ਸਿੱਧੂ ਜੀ ਜਿੱਦਾਂ ਕਿ ਹੁਣ ਅਸੀਂ ਗੱਲ ਕਰ ਰਹੇ ਸੀਗੇ ਆਪਣੀ ਇੰਸ਼ੋਰੈਂਸ ਪਾਲਿਸੀਜ਼ ਦੇ ਬਾਰੇ ਚਾਹੇ ਉਹ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਹੋਵੇ ਮੋਰਗੇਜ ਇੰਸ਼ੋਰੈਂਸ ਦੀ ਗੱਲ ਹੋਵੇ ਫਿਊਨਰਲ ਕੋਸਟ ਐਕਸਪੈਂਸ ਕਵਰੇਜ ਦੀ ਗੱਲ ਹੋਵੇ ਇਸੇ ਦੇ ਨਾਲ ਨਾਲ ਇੱਕ ਹੋਰ ਇੰਸ਼ੋਰੈਂਸ ਦੀ ਗੱਲ ਕਰਨੀ ਜ਼ਰੂਰ ਬਣਦੀ ਹੈਗੀ ਹੈ ਸੁਪਰ ਵੀਜ਼ਾ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਡੈਫੀਨੇਟਲੀ ਹਰ ਘਰ ਦੀ ਇਸ ਟਾਈਮ 'ਤੇ ਰਿਕੁਆਇਰਮੈਂਟ ਹੁੰਦੀ ਹੈਗੀ ਆ ਕਿਉਂਕਿ ਜਿੱਦਾਂ ਜਿੱਦਾਂ ਸਾਡੇ ਅਸੀਂ ਸਮਰ ਦੇ ਵਿੱਚ ਜਾ ਰਹੇ ਹੈਗੇ ਆ ਇਸ ਟਾਈਮ 'ਤੇ ਬਹੁਤ ਸਾਰੀਆਂ ਫੈਮਿਲੀਜ਼ ਦੇ ਵਿੱਚ ਪੇਰੈਂਟਸ ਗ੍ਰੈਂਡ ਪੇਰੈਂਟਸ ਆ ਰਹੇ ਨੇ ਬਹੁਤ ਸਾਰੇ ਰਿਲੇਟਿਵਸ ਫਰੈਂਡਸ ਈਵੈਂਟਸ ਹੁੰਦੇ ਨੇ ਵੈਡਿੰਗਸ ਹੁੰਦੀਆਂ ਨੇ ਸਾਨੂੰ ਵੀ ਹੁੰਦਾ ਹਰੇਕ ਪਰਸਨ ਨੂੰ ਕਿ ਸਾਡੀ ਫੈਮਿਲੀਜ਼ ਫਰੈਂਡਸ ਇਕੱਠੇ ਹੋਣ ਇੱਥੇ ਆਉਣ ਪਰ ਉਹਨਾਂ ਦੇ ਲਈ ਇੱਕ ਇੰਸ਼ੋਰੈਂਸ ਕਰਵਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਉਹਨਾਂ ਦੇ ਆਉਣ ਤੋਂ ਪਹਿਲਾਂ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਵੇਟਿੰਗ ਪੀਰੀਅਡ ਕਿਸੇ ਵੀ ਤਰ੍ਹਾਂ ਦਾ ਐਕਸਕਲੂਜਨ ਨਾ ਆਊਗਾ ਜੇ ਤੁਸੀਂ ਉਹਨਾਂ ਦੇ ਆਉਣ ਤੋਂ ਪਹਿਲਾਂ ਪੋਲਿਸੀ ਕਰਵਾਓਗੇ ਇੱਕ ਇਹ ਵੀ ਚੀਜ਼ ਆ ਜਾਂਦੀ ਹੈ ਕਿ ਇਨ ਟ੍ਰਾਂਜ਼ਿਟ ਦੇ ਵਿੱਚ ਵੀ ਉਹਨਾਂ ਦੀ ਜਦੋਂ ਟਰੈਵਲ ਕਰ ਰਹੇ ਹੋਣਗੇ ਉਸ ਟਾਈਮ 'ਤੇ ਵੀ ਕਵਰੇਜ ਹੁੰਦੀ ਹੈਗੀ ਹੈ ਨਾਲ ਦੀ ਨਾਲ ਇੱਕ ਬਹੁਤ ਹੀ ਵਧੀਆ ਫੀਚਰ ਜਿਹੜਾ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਹਾਂ ਕਿ ਨੋ ਮੈਟਰ ਚਾਹੇ ਤੁਸੀਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ 'ਚ ਜਾ ਰਹੇ ਹੋ ਵਿਦਆਊਟ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦੇ ਵਿੱਚ ਜਾ ਰਹੇ ਹੈਗੇ ਹੋ ਹਰੇਕ ਆਪਸ਼ਨ ਦੇ ਵਿੱਚ ਤੁਹਾਡੇ ਕੋਲ ਐਨੂਅਲ ਪੇਮੈਂਟ ਦੇ ਨਾਲ ਨਾਲ ਮੰਥਲੀ ਪੇਮੈਂਟ ਆਪਸ਼ਨ ਅਵੇਲੇਬਲ ਹੁੰਦੀ ਹੈ ਪਹਿਲਾਂ ਹਰੇਕ ਪਰਸਨ ਦਾ ਇਹੀ ਕੁਐਸਚਨ ਹੁੰਦਾ ਕਿ ਹਾਂਜੀ ਸਾਰੇ ਅਮਾਊਂਟ ਸਾਨੂੰ ਕੀ ਅਪਫਰੰਟ ਪੇ ਕਰਨੀ ਪਊ ਤਾਂ ਉਸ ਕੇਸ ਦੇ ਵਿੱਚ ਜ਼ਰੂਰ ਤੁਸੀਂ ਮੰਥਲੀ ਪੇਮੈਂਟ ਆਪਸ਼ਨ ਦੇ ਵਿੱਚ ਜਾ ਸਕਦੇ ਹੁੰਦੇ ਹੋ ਜਿਹੜਾ ਕਿ ਤੁਹਾਨੂੰ ਇੱਕ ਫਲੈਕਸੀਬਿਲਟੀ ਵੀ ਦਿੰਦਾ ਈਜ਼ੀ ਅਫੋਰਡ ਹੋ ਜਾਂਦੀਆਂ ਨੇ ਪੋਲਿਸੀਜ਼ ਨਾਲ ਦੀ ਨਾਲ ਕਵਰੇਜ ਤੁਹਾਡੇ ਕੋਲ ਫਰੋਮ ਦਾ ਫਸਟ ਡੇ ਹੁੰਦੀ ਹੈ ਸੋ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਕੋਈ ਵੀ ਪਰਸਨ ਤੁਹਾਡੇ ਘਰ ਆ ਰਹੇ ਹੈਗੇ ਆ ਚਾਹੇ ਸੁਪਰ ਵੀਜ਼ਾ ਤੇ ਆ ਰਹੇ ਆ ਵਿਜ਼ਿਟਰ ਵੀਜ਼ਾ ਤੇ ਆ ਰਹੇ ਹੈਗੇ ਆ ਕੋਈ ਵੀ ਏਜ ਹੋਵੇ 70, 80, 90 ਜਾਂ 100+ ਦੀ ਏਜ ਹੈਗੀ ਹੈ ਸਾਡੇ ਕੋਲ ਇੰਸ਼ੋਰੈਂਸ ਕੰਪਨੀਜ਼ ਅਵੇਲੇਬਲ ਨੇ ਈਵਨ ਕਿ ਜੇ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਇਸ ਟਾਈਮ ਤੇ ਉਹਨਾਂ ਦੀ ਨਹੀਂ ਵੀ ਸਟੇਬਲ ਹੈਗੀਆਂ ਨੋਰਮਲੀ ਆਪਾਂ ਜਦੋਂ ਵੀ ਦੇਖਦੇ ਹੈਗੇ ਸਟੇਬਿਲਟੀ ਕਲੋਜ਼ ਹੁੰਦਾ ਕੰਪਨੀਜ਼ ਵੱਲੋਂ 6 ਮੰਥ ਦਾ 3 ਮੰਥ ਦਾ, ਪਰ ਸਾਡੇ ਕੋਲ ਇੱਦਾਂ ਦੀਆਂ ਵੀ ਕੰਪਨੀਜ਼ ਹੈਗੀ ਜਿਹੜੀਆਂ ਕਿ ਮਿਨੀਮਮ 7 ਡੇਜ਼ ਵੀ ਸਟੇਬਲ ਹੈਗੀ ਹੈ, ਤਾਂ ਵੀ ਆਪਾਂ ਉਹਨਾਂ ਨੂੰ ਪ੍ਰੋਪਰਲੀ 100% ਕਵਰ ਕਰ ਸਕਦੇ ਹੁੰਦੇ ਹਾਂ। ਕੋਈ ਵੀ ਤੁਹਾਨੂੰ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਸੁਪਰਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਤੁਸੀਂ ਖੁਦ ਅਪਲਾਈਡ ਸਟੇਟਸ ਤੇ ਹੈਗੇ ਹੋ, ਹੈਲਥ ਕਾਰਡ ਵੈਲਿਡ ਨਹੀਂ ਹੈਗਾ, ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ। ਮੋਨਾ ਮਹਿੰਗੀ 416-509-1509। ਤੁਸੀਂ ਕਿਸੇ ਵੀ ਇੰਸ਼ੋਰੈਂਸ ਦੇ ਬਾਰੇ ਗੱਲ ਕਰਨੀ ਹੋਵੇ, ਬੱਚਿਆਂ ਦੀ RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ, ਆਪਣੇ ਬਾਰੇ ਫਾਈਨੈਂਸ਼ੀਅਲ ਪਲੈਨਿੰਗ ਕਰਨਾ ਚਾਹੁੰਦੇ ਹੋ, ਕਾਰਪੋਰੇਟ ਓਨਡ ਪਾਲਿਸੀਜ਼, ਆਪਣੀਆਂ ਇਨਵੈਸਟਮੈਂਟਸ, RRSP, FHSA, ਜ਼ਰੂਰ ਸਾਨੂੰ ਆਫਿਸ ਵੀ ਮਿਲ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਿਡ ਹੈਗਾ 9280 ਗੋਰਵੇ ਡਰਾਈਵ, ਯੂਨਿਟ C110, ਇੰਦਰਮਟਨ। ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋਵੋ, ਸਾਡੀ ਟੀਮ ਦਾ ਮੈਂਬਰ ਬਣਨਾ ਚਾਹੁੰਦੇ ਹੋਵੋ, ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਤਾਂ ਕਿ ਤੁਹਾਨੂੰ ਪੂਰਾ ਗਾਈਡ ਕੀਤਾ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਲਾਇਸੈਂਸ ਲੈਣਾ ਹੈ, ਕਿਸ ਤਰੀਕੇ ਦੇ ਨਾਲ LLQP ਪਾਸ ਕਰਨਾ, ਜਾਂ ਫਿਰ ਆਲਰੇਡੀ LLQP ਹੋਲਡਰ ਹੈਗੇ ਹੋ, ਤੁਸੀਂ ਲਾਇਸੈਂਸ ਹੋਲਡਰ ਹੈਗੇ ਹੋ, ਇਸ ਟਾਈਮ ਤੇ ਸਪੋਰਟ ਨਹੀਂ ਮਿਲ ਪਾਏ, ਪ੍ਰੋਫੈਸ਼ਨਲਿਜ਼ਮ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ। ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509। ਥੈਂਕ ਯੂ ਸੋ ਮਚ ਸਿੱਧੂ ਜੀ,
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਇੱਕ ਛੋਟੀ ਜਿਹੀ ਬ੍ਰੇਕ ਲਾਉਣੀ ਪੈਣੀ ਆ ਤੇ ਅਸੀਂ ਵਾਪਸ ਹੋ ਰਹੇ ਹਾਂ ਜਿਹੜੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ।
5: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਲੈ ਕੇ ਰਾਤ 10 ਵਜੇ ਤੱਕ, 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਡਲੇਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
6: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP।

0: ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੇਅਰ ਫੀਟ ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $104। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ
1: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ? ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ। ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ? ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਵਿਚਾਰ ਵਿੱਚ ਜਗਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ Seven days a week at the hard day and sang. Hello, AM 530.
2: Simply Indian brings you all simply delicious deals. Buy one, get one free every day. Surya Dasu Sham Satoja Tak on dining and takeouts. Mazala Vo Sunday no Pranta plate. Monday, Manpasand Kulcha plate. Tuesday, Chanapatura. Wednesday, Lajwab Veg Thali. Thursday, Yummy Haka Thali. Friday, Mazala Vo Sag Makidi Roti Da. A yummy deals is Simply Indian. This Sariya Hi location stay. Dining, takeout, and catering also available. Call at 905-794-8111. Simply delicious. Matlab, simply Indian.
1: ਦੋਸਤੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਜੁੜੇ ਰਹੋ ਸਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ ਅਤੇ 3 ਘੰਟੇ ਦੀ ਮੁਲਾਕਾਤ ਹੁੰਦੀ ਹੈ ਅਤੇ ਤੁਸੀਂ ਕੰਮ ਘਰ ਤੋਂ ਆ ਰਹੇ ਹੋਗੇ ਹੌਲੀ ਹੌਲੀ ਘਰ ਨੂੰ ਪਹੁੰਚੋ ਅਤੇ ਹੁਣ ਆਪਾਂ ਅਸੀਂ ਤੱਤ ਲਵਾਂਗੇ ਮਾਨੀ ਕਿ ਸਾਈਨ ਆਫ ਕਰਾਂਗੇ ਅਗਲਾ ਪ੍ਰੋਗਰਾਮ ਲੈ ਕੇ ਆਉਣਗੇ ਸਮਰਾਜ ਸਿੱਧੂ ਹੋਰੀ ਔਰ ਖਬਰਾਂ ਹੋਣਗੀਆਂ ਤੁਹਾਡੇ ਇੱਥੋਂ ਸਾਰੀਆਂ ਆਪਣੇ ਲੋਕਲ ਬਹੁਤ ਸਾਰੀਆਂ ਢੇਰ ਸਾਰੀਆਂ ਕੁਝ ਵਿਚਾਰ ਹੋਣਗੇ ਇਸ ਤਰ੍ਹਾਂ ਹੀ ਨਾਲ ਦੀ ਨਾਲ ਤੁਹਾਡਾ ਹੀ ਪਸੰਦ ਗੀਤ ਸੰਗੀਤ ਜੇ ਫਰਮਾਇਸ਼ ਕਰੋਗੇ ਉਹ ਤੁਹਾਡੇ ਲਈ ਪੇਸ਼ ਕੀਤਾ ਜਾਊਗਾ
3: ਜੀ
1: ਅਸੀਂ ਫਿਰ ਲਈਏ ਅੱਗੇ ਆਪਾਂ
3: ਜੀ ਬਿਲਕੁਲ ਕੱਲ੍ਹ ਨੂੰ ਸਾਡੀ ਮੁਲਾਕਾਤ ਹੋਏਗੀ ਸੇਮ ਟਾਈਮ ਦੇ ਉੱਪਰ 3 ਵਜੇ ਅਤੇ ਉਦੋਂ ਤੱਕ ਫਿਰ ਸਾਨੂੰ ਇੱਥੇ ਦਿਓ ਇਜਾਜ਼ਤ ਅਤੇ ਕੱਲ੍ਹ ਨੂੰ ਮਿਲਦੇ ਹਾਂ
1: ਇੱਕ ਵਧੀਆ ਜਿਹਾ ਗੀਤ ਨੇ ਛੱਡ ਕੇ ਜਾ ਰਹੇ ਤੁਹਾਨੂੰ
3: ਜੀ
1: ਕਰੋ ਇੰਜੋਏ ਅਤੇ ਫਿਰ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਕੱਲ੍ਹ ਨੂੰ
3: ਜੀ ਸਤਿ ਸ਼੍ਰੀ ਅਕਾਲ

0: ਗਾਂ ਦਾ ਕੰਮ ਵੀ ਕੀਤਾ ਜਾਂਦਾ ਹੈ। ਟਰੱਕਾਂ ਦੀ ਸੇਫਟੀ ਇੰਸਪੈਕਸ਼ਨ ਔਰ ਟ੍ਰੇਲਰਾਂ ਦੀ ਸੇਫਟੀ ਇੰਸਪੈਕਸ਼ਨ ਤੇ ਕਿਊ ਵੈਨ ਦੀ ਸੇਫਟੀ ਇੰਸਪੈਕਸ਼ਨ ਵੀ ਕੀਤੀ ਜਾਂਦੀ ਹੈ। 24/7 ਰੋਡਸ ਬੰਦ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ 6473021322, 6473213322, ਜੈਲੋ ਟਾਇਰ ਸੈਂਟਰ।
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: Simply Indian brings you all simply delicious deals. Buy one, get one free every day. Surya Das to Sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals is Simply Indian. This sariya hi locations te. Dining, take-out and catering also available. Call at 905-794-8111. Simply delicious. Matlab, Simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
4: ਤਾਂ ਫਿਕਰ ਕਿਉਂ ਕਰਦੇ ਹੋ?
5: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
3: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
5: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
5: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
3: 647-7710-647-739-8710, license number M200-34504.
6: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ, ਦੇਸ ਪਰਦੇਸ, ਦੇਸ ਪਰਦੇਸ।
7: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ,
6: ਇਨਫੋਰਮੇਸ਼ਨ,
7: ਕਾਲ ਅਸ ਨਾਓ 416-457-3381, 416-457-3381, ਜਾਂ ਫਿਰ 416-725-2551, 416-725-2551।
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਅਰਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545, 905-913-4545, ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਕ ਡਰਾਈਵ, 5 ਫੈਂਡਰ ਵੇ, ਬਰੈਂਪਟਨ, 9985 ਮਕਵੀਨ ਡਰਾਈਵ, ਬਰੈਂਪਟਨ, 1465 ਮੇਫੀਲਡ ਰੋਡ, ਬਰੈਂਪਟਨ, 33 ਫਾਰਲੀ ਡਰਾਈਵ, ਗੋਲਫ ਦੇ ਵਿੱਚ, ਔਰ 600 ਹੈਸਪਲਰ ਰੋਡ, ਕੈਂਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ। ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ। ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ, ਜਿਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ, ਸਮਰ ਵਾਲੀਆਂ ਸਨ ਗਲਾਸਸ ਤੇ ਤੁਹਾਨੂੰ 50% ਆਫ ਮਿਲੇਗਾ। ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਓ, ਔਰ ਨਾਲ ਦੀ ਨਾਲ ਔਰਗੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ, ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੋਂ ਪੇ ਨਹੀਂ ਕਰਨਾ, ਇਨਸ਼ੋਰੈਂਸ ਤੋਂ ਸਾਰੇ ਪੈਸੇ ਕਵਰ ਕਰਨਗੇ। ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸਨੇਚਰਵਾਰ ਨੂੰ, ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 905-460-8888, 905-460-8888, ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ, 35 ਰੈਗੂਲੇਸ਼ਨ ਡਰਾਈਵ, ਸਪੈਕਸ ਐਕਸਪ੍ਰੈਸ, 905-460-8888, ਟੈਲੀਫੋਨ ਨੰਬਰ ਹੈ ਸਪੈਕਸ ਐਕਸਪ੍ਰੈਸ ਵਾਲਿਆਂ ਦਾ। ਅਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ

0: ਫਾਹਟ 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਖਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ ਓਪਨ 7 ਡੇਜ਼ ਅ ਵੀਕ
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
4: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
4: 905-564-6444
0: ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

ਫਨ ਸੁਤੀ ਏਐਮ ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਵੈਂਸਡੇ ਸ਼ਾਮ ਦੇ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ 3 PM ਟੋ 6 PM 3 ਘੰਟਿਆਂ ਦੇ ਅੰਦਰ ਅੰਦਰ ਹੁਣ ਸਾਡੇ ਨਾਲ ਠੀਕ 6 ਵਜੇ ਤੱਕ ਜੁੜੇ ਰਹੋ। ਅਤੇ ਜੇਕਰ 6 ਵਜੇ ਤੱਕ ਜੁੜੇ ਰਹੋਗੇ ਅੱਜ ਵੀ ਦੋਸਤੋ, ਤੁਹਾਡੇ ਲਈ ਨੈਸ਼ਨਲ ਅੰਟੇਰੀਓ ਵਾਈਡ ਅਤੇ ਨਾਲ ਨਾਲ ਲੋਕਲ GTA ਦੀਆਂ ਸਭ ਤੋਂ ਨਵੀਆਂ, ਸਭ ਤੋਂ ਤਾਜ਼ੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ, ਨਿਊਜ਼ ਰਿਵਿਊਜ਼ ਠੀਕ 6 ਵਜੇ ਤੱਕ ਤੁਹਾਨੂੰ ਪੇਸ਼ ਕਰਦੇ ਰਹਾਂਗੇ। ਨਾਲ ਦੀ ਨਾਲ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਪੇਸ਼ ਕਰਾਂਗੇ। ਨਾਲ ਦੀ ਨਾਲ ਸਾਡੇ ਅਲੱਗ ਅਲੱਗ ਸਪਾਂਸਰਸ ਵੀ ਆਪਣੇ ਕੁਝ ਮੈਸੇਜਸ ਦੇ ਨਾਲ ਆਪਣੇ ਕੰਮ ਕਾਰੋਬਾਰ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਵੀ ਸਿੱਧੇ ਤੁਹਾਡੇ ਤੱਕ ਵੀ ਪੇਸ਼ ਕਰਨਗੇ। ਸਾਨੂੰ ਵੀ ਕੁਝ ਕੁਐਸਚਨ ਐਂਡ ਆਨਸਰ, ਕੁਝ ਸਵਾਲ ਜਵਾਬ, ਇੰਟਰਵਿਊਜ਼ ਕੰਡਕਟ ਕਰਨ ਦਾ ਮੌਕਾ ਮਿਲੇਗਾ ਅੱਜ ਵੈਨਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਠੀਕ 6 ਵਜੇ ਤੱਕ ਤੁਹਾਡੇ ਲਈ। ਦੋਸਤੋ, ਨਾਲੇ ਤਾਂ ਕੁਝ ਖਾਸ ਇਮੀਗ੍ਰੇਸ਼ਨ ਰਿਲੇਟਡ ਅਪਡੇਟਸ ਹੋਣਗੀਆਂ, ਤੁਹਾਨੂੰ ਅਪ ਟੂ ਡੇ ਇਮੀਗ੍ਰੇਸ਼ਨ ਬਾਰੇ ਇਨਫੋਰਮੇਸ਼ਨ ਮਿਲਦੀ ਰਹੂਗੀ। ਨਾਲ ਦੀ ਨਾਲ ਕੁਝ ਨੈਚੁਰਲ ਹੈਲਥ, ਹੋਮਿਓਪੈਥੀ ਬਾਰੇ ਵੀ ਕੁਝ ਇਨਫੋਰਮੇਸ਼ਨ ਮਿਲੂਗੀ। ਮੋਰਗੇਜ ਦੇ ਨਾਲ ਵੀ ਕੁਝ ਜੁੜੀਆਂ ਹੋਈਆਂ ਗੱਲਾਂ ਬਾਤਾਂ ਅੱਗੇ ਜਾ ਕੇ ਕਰਾਂਗੇ। ਅਤੇ ਹੋਰਾਂ ਵੀ ਸਾਡੇ ਕੁਝ ਇੱਕ ਸੇਲਸ ਐਂਡ ਲਾਈਵ ਲੋਕੇਸ਼ਨ ਪ੍ਰੋਗਰਾਮਸ ਬਾਰੇ ਵੀ ਇਨਫੋਰਮੇਸ਼ਨ ਮਿਲਦੀ ਰਹੂਗੀ, ਜੋ ਕਿ ਹੁਣ ਪਰਸੋਂ ਨੂੰ ਅਤੇ ਨਾਲ ਸੈਟਰਡੇ ਨੂੰ ਹੋ ਰਹੇ ਨੇ। ਫਰਾਈਡੇ ਐਂਡ ਸੈਟਰਡੇ ਲਾਈਵ ਲੋਕੇਸ਼ਨ ਪ੍ਰੋਗਰਾਮਸ ਬਾਰੇ ਵੀ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਰਹਾਂਗੇ ਠੀਕ 6 ਵਜੇ ਤੱਕ। 6 ਵਜੇ ਤੱਕ ਦੋਸਤੋ ਸਾਡਾ ਇੱਕੋ ਹੀ ਇੱਕ ਸਟੂਡੀਓ ਫੋਨ ਨੰਬਰ ਹੈ, ਜਦੋਂ ਵੀ ਅਸੀਂ ਆਫ ਦੀ ਏਅਰ ਹੁੰਦੇ ਹਾਂ ਫਿਰ ਉਦੋਂ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹਾਂ। ਨੰਬਰ ਤੁਹਾਨੂੰ ਘੁਮਾਉਣਾ ਪਊਗਾ 6 ਵਜੇ ਤੱਕ, 905-564-6444 905-564-6444 905-564-6444 ਸਾਡਾ ਇੱਕੋ ਇੱਕ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ। ਜੇ ਤੁਸੀਂ ਟੈਕਸਟ ਔਰ ਵਟਸਐਪ ਦੇ ਰਾਹੀਂ ਗੱਲਬਾਤ ਕਰਨਾ ਚਾਹੁੰਦੇ ਹੋ, ਕੋਈ ਵੀ ਸਾਨੂੰ ਗੀਤ ਸੰਗੀਤ ਦੀ ਰਿਕੁਐਸਟ ਭੇਜਣੀ ਆ ਜਾਂ ਸਾਡੇ ਕਿਸੇ ਵੀ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ, ਉੱਦਾਂ ਹੀ ਹਾਏ ਹੈਲੋ ਮੈਸੇਜ ਵੀ ਭੇਜਣਾ ਹੋਵੇ, ਫੀਲ ਫਰੀ, ਤੁਸੀਂ ਲਾਈਵ ਟੈਕਸਟ ਔਰ ਵਟਸਐਪ ਵੀ ਕਰ ਸਕਦੇ ਹੋ ਸਾਡੇ ਨਾਲ।

416-457-3381. 416-457-3381. 416-457-3381. 416-457-3381 ਤੇ ਸਾਡੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਬਾਈ ਟੈਕਸਟ ਔਰ ਵਟਸਐਪ। ਸੋ ਦੋਸਤੋ ਕੁਛ ਮੇਨ ਨਿਊਜ਼ ਦੀ ਹੈਡਲਾਈਨਸ ਪੇਸ਼ ਕਰੀਏ ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਨਾਲ। ਅੱਜ ਕੈਨੇਡੀਅਨਸ ਫੋਰ ਅਫੋਰਡੇਬਲ ਐਨਰਜੀ ਤੋਂ ਪੈਟਰੋਲੀਅਮ ਐਨਲਿਸਟ ਐਂਡ ਐਕਸਪਰਟ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਜਾਂ ਤਾਂ ਇਸ ਮਈ ਮਹੀਨੇ ਦੇ ਐਂਡ ਦੇ ਵੱਲ ਜਾਂ ਤਾਂ ਜੂਨ ਦੀ ਸ਼ੁਰੂਆਤ ਦੇ ਵਿੱਚ ਅਸੀਂ ਇੱਥੇ ਸਦਰਨ ਅੰਟਾਰੀਓ ਦੇ ਵਿੱਚ ਐਬਸੋਲੂਟ ਰੈਕੋਰਡ ਹਾਈ ਗੈਸੋਲੀਨ ਪ੍ਰਾਈਸ ਹਿੱਟ ਕਰਾਂਗੇ। ਇਸ ਐਕਸਪਰਟ ਨੇ ਕਿਹਾ ਕਿ ਜਿਹੜਾ 2022 ਦੇ ਵਿੱਚ 215.9 cents ਪਰ ਲੀਟਰ ਇੱਥੇ ਜੀ ਟੀ ਏ ਦੇ ਵਿੱਚ ਗੈਸ ਪ੍ਰਾਈਸ ਜਿਹੜੀ ਰੈਕਰਡ ਸੈੱਟ ਕੀਤੀ ਗਈ ਸੀ ਉਹ ਵੀ ਹੁਣ ਅਸੀਂ ਔਨ ਪੇਸ ਹਾਂ ਮਈ ਮਹੀਨੇ ਦੇ ਐਂਡ ਦੇ ਵੱਲ ਜਾਂ ਜੂਨ ਦੀ ਸ਼ੁਰੂਆਤ ਦੇ ਵਿੱਚ ਇਹਨੂੰ ਹੀ ਟੱਪਣ ਦੇ ਲਈ ਅਤੇ ਕਾਫੀ ਜ਼ਿਆਦਾ ਹੋਰ ਨਾਲ ਟੱਪਣ ਦੇ ਲਈ ਐਟਲੀਸਟ 220 ਪਰ ਲੀਟਰ ਪ੍ਰਾਈਸ ਹੋਣੀ ਹੈ ਅਰਾਊਂਡ ਦ ਐਂਡ ਆਫ ਮਈ ਔਰ ਦ ਬਿਗਿਨਿੰਗ ਆਫ ਜੂਨ। ਨਾਲ ਦੀ ਨਾਲ ਗੈਸ ਪ੍ਰਾਈਸ ਨਾਲ ਜੁੜੀਆਂ ਹੋਈਆਂ ਹੋਰ ਵੀ ਗੱਲਾਂ ਬਾਤਾਂ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਪਰ ਨਾਲ ਦੇ ਦੋਸਤੋ ਇੱਕ ਹੋਰ ਗਵਰਨਮੈਂਟ ਰਿਪੋਰਟ ਦੇ ਮੁਤਾਬਕ ਜਿਹੜਾ ਪਿਛਲਾ ਰੈਕਰਡ ਹਾਈ ਪਿਛਲਾ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ 2009 ਦੇ ਵਿੱਚ ਸੈੱਟ ਕੀਤਾ ਗਿਆ ਸੀ ਕੈਨੇਡਾ ਦੇ ਵਿੱਚ 17 ਸਾਲ ਪਹਿਲਾਂ ਕਿ ਇੱਕੋ ਹੀ ਕੁਆਰਟਰ ਆਫ ਦ ਈਅਰ ਦੇ ਵਿੱਚ ਇਨ 2009 ਬਹੁਤ ਵੱਡੀ ਗਿਣਤੀ ਦੇ ਵਿੱਚ ਕੰਜ਼ਿਊਮਰ ਪ੍ਰਪੋਜ਼ਲਸ ਅਤੇ ਬੈਂਕਰਪਸੀਸ ਕੈਨੇਡਾ ਦੇ ਵਿੱਚ ਫਾਇਲ ਕੀਤੀਆਂ ਗਈਆਂ ਸੀ। ਹੁਣ ਦੋਸਤੋ ਅਨਫੋਰਚੁਨੇਟਲੀ 17 ਸਾਲਾਂ ਬਾਅਦ ਉਸ 2009 ਦੇ ਫਾਈਨੈਂਸ਼ੀਅਲ ਗਲੋਬਲ ਕ੍ਰਾਈਸਿਸ ਤੋਂ ਬਾਅਦ ਪਤਾ ਲੱਗ ਗਿਆ ਹੈ ਇੱਕ ਨਵੀਂ ਗਵਰਨਮੈਂਟ ਰਿਪੋਰਟ ਦੇ ਮੁਤਾਬਕ ਕਿ ਇਸ ਸਾਲ ਜੈਨੁਅਰੀ ਪਹਿਲੀ ਤੋਂ ਲੈ ਕੇ ਮਾਰਚ 31 ਤੱਕ ਯਾਨੀ ਕਿ ਪਹਿਲੇ 3 ਮਹੀਨੇ ਯਾਨੀ ਕਿ ਪਹਿਲਾ ਕੁਆਰਟਰ ਫਰਸਟ ਕੁਆਰਟਰ ਆਫ 2026 ਦੇ ਵਿੱਚ ਦੋਸਤੋ ਹੁਣ 17 ਸਾਲਾਂ ਬਾਅਦ ਸਭ ਤੋਂ ਹਾਈਐਸਟ ਅਮਾਊਂਟ ਆਫ ਕੰਜ਼ਿਊਮਰ ਪ੍ਰਪੋਜ਼ਲਸ ਫਾਈਲ ਕੀਤੇ ਗਏ ਨੇ ਅਤੇ ਬੈਂਕਰਪਸੀਜ਼ ਡਿਕਲੇਅਰ ਕੀਤੀਆਂ ਗਈਆਂ ਹਨ। ਖਾਸ ਤਾਂ ਸਭ ਤੋਂ ਵੱਡਾ ਹਿੱਸਾ Ontario de Vichy, big chunk of the amount, he a consumer proposals, the bankruptcy file kitiyan gayan, te hor vi kuch analyst te andaze ne, ke aun wale kuch mahine lagatar hi eh ginti vaddi hi jani hai before it gets even any better, ode bare tonu agge ja ke dassange. Naal di naal dosto, authorities ne hun do bandeyan nu phadiya hai, jo ke nakli license plate bana ke, online, ek actual registered website and business ਦੇ ਰਾਹੀਂ ਇਹ ਜਾਲੀ ਨਕਲੀ fraudulent counterfeit license plates ਵੇਚ ਰਹੇ ਸੀ ਅਤੇ ਹੁਣ ਪਤਾ ਲੱਗ ਗਿਆ ਹੈ ਕਿ ਆਹੀ ਜਿਹੜੇ ਅੰਥੇਰੀਓ ਦੀਆਂ ਨਕਲੀ ਲਾਇਸੈਂਸ ਪਲੇਟ ਨੇ ਵਿਚ ਲੁੱਕ ਬੜੀ ਲਜੈ ਉਹ 30 ਤੋਂ ਵੀ ਜ਼ਿਆਦਾ different Canada wide criminal investigations ਦੇ ਨਾਲ ਲਿੰਕ ਕੀਤੇ ਗਏ ਨੇ। ਫਰਾਡ, ਗੱਡੀਆਂ ਦੇ ਚੋਰੀ, ਅਸਾਲਟ, ਵਾਇਲੈਂਸ, ਗੁੰਡਾਗਰਦੀ, ਗੋਲੀਆਂ ਮਾਰਨੀਆਂ, ਇਸ ਤਰ੍ਹਾਂ ਦੇ 30 ਤੋਂ ਵੀ ਜ਼ਿਆਦਾ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਦੋ ਹੈਮਿਲਟਨ ਦੇ ਬੰਦਿਆਂ ਦੇ ਬਣਾਈਆਂ ਹੋਈਆਂ ਨਕਲੀ ਲਾਇਸੈਂਸ ਪਲੇਟਸ ਹੁਣ ਲਿੰਕ ਕੀਤੀਆਂ ਗਈਆਂ ਹਨ। ਹੁਣ ਹੈਮਿਲਟਨ ਸ਼ਹਿਰ ਦੇ ਵਿੱਚ ਦੋ ਪ੍ਰਾਪਰਟੀਜ਼ ਦੇ ਵਿੱਚ ਪੁਲਿਸ ਰੇਡ ਹੋਣ ਤੋਂ ਬਾਅਦ ਇਹਨਾਂ ਨੇ ਇੱਕ ਤਾਂ ਮਸ਼ੀਨ ਲੱਭੀ ਆ ਜਿਹਦੇ ਨਾਲ ਲਾਇਸੈਂਸ ਪਲੇਟ ਤੁਸੀਂ ਸਟੈਂਪ ਕਰ ਸਕਦੇ ਹੋ ਜਾਂ ਤੁਸੀਂ ਪ੍ਰੈਸ ਪਲੇਟ ਕਰ ਸਕਦੇ ਹੋ ਪਲੇਟ ਨੂੰ ਪ੍ਰੈਸ ਕਰ ਸਕਦੇ ਹੋ। ਨਾਲੇ ਤਾਂ ਹੋਰ ਕੀ ਨਿਕਲਿਆ ਕਿ ਇਹਨਾਂ ਨੇ ਡਿਫਰੈਂਟ ਇੱਥੇ ਲੋਕਲ ਬੈਂਕਸ ਦੇ ਬੈਂਕ ਪਲੇਟਸ ਵੀ ਬਣਾਈਆਂ ਹੋਈਆਂ ਸੀ ਜਿਹਦੇ ਨਾਲ ਤੁਸੀਂ ਨਕਲੀ ਚੈੱਕ ਵੀ ਲੈਜਿਟਮੇਟ ਲੱਗਦੇ ਹੋਏ ਹੀ ਪ੍ਰਿੰਟ ਕਰ ਸਕਦੇ ਹੋ। ਕਾਫੀ ਜ਼ਿਆਦਾ ਕੈਸ਼ ਅਤੇ ਹੋਰ ਵੀ ਮਸ਼ੀਨਰੀ ਅਤੇ ਗੱਡੀਆਂ ਵੀ ਹੁਣ ਸੀਜ਼ ਕੀਤੀਆਂ ਗਈਆਂ ਹਨ ਅਤੇ ਇਹ ਦੋ ਹੈਮਿਲਟਨ ਦੇ ਬੰਦੇ ਕਾਫੀ ਲੰਬੀ ਚੌੜੀ ਕ੍ਰਿਮੀਨਲ ਚਾਰਜਿਸ ਦੀ ਲਿਸਟ ਫੇਸ ਕਰ ਰਹੇ ਨੇ। ਦੋਸਤੋ ਪਿਛਲੇ ਕੁਛ ਦਿਨਾਂ ਤੋਂ ਕਾਫੀ ਜ਼ਿਆਦਾ ਚਰਚਾ ਹੋ ਰਹੀ ਸੀ, ਤੁਹਾਨੂੰ ਹੁਣ ਤਾਂ ਦੋ ਦਿਨ ਲਗਾਤਾਰ ਹੀ ਅਪਡੇਟ ਕਰਦੇ ਰਹੇ ਹਾਂ ਕਿ ਇੱਕ liberal mp hai from toronto area beaches east york nathaniel erskine smith jo ke kafi janiya pashaniya kafi mashhoor ek liberal mp hai ohne weekend te hi scarborough southwest de vich ek mp to leke mpp jaan tak di koshish kiti provincial politics tak enter karne di koshish kiti federal liberal party nu chhad ke ne koshish kiti hai ki main ontario liberal party da ek mpp ban jawan pehla te inu ek nomination contest vich khadna paya par weekend te sirf 19 ਵੋਟਾਂ ਦੇ ਫਰਕ ਨਾਲ ਹਾਰ ਗਿਆ ਅਤੇ ਕੱਲ੍ਹ ਹੀ ਉਹਨੇ ਕਿਹਾ
ਕਿ ਮੈਂ ਇਸ ਹਾਰ ਨੂੰ ਹੁਣ ਅਫੀਸ਼ਲੀ ਅਪੀਲ ਕਰੂੰਗਾ ਅੰਟੇਰੀਓ ਲਿਬਰਲ ਪਾਰਟੀ ਦੇ ਨਾਲ ਅਤੇ ਕੱਲ੍ਹ ਰਾਤ ਹੀ ਇਸ ਸਭ ਕੁਛ ਤੋਂ ਬਾਅਦ ਭਾਵੇਂ ਇਹਨੇ ਅਪੀਲ ਤਾਂ ਫਾਇਲ ਕਰ ਵੀ ਦਿੱਤੀ ਆ, ਇਹਨੇ ਹੁਣ ਅਨਾਊਂਸ ਕੀਤਾ ਹੈ ਕਿ ਜੋ ਮਰਜ਼ੀ ਹੋ ਜਾਵੇ, ਚਾਹੇ ਮੈਂ ਇਹ ਅਪੀਲ ਜਿੱਤਾਂ ਚਾਹੇ ਮੈਂ ਫਿਰ ਵੀ ਹਾਰਾਂ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਮਾਰਕ ਕਾਰਨੀ ਦੀ ਗਵਰਨਮੈਂਟ ਨੂੰ ਹੁਣ ਛੱਡ ਰਿਹਾ। ਉਹਨੇ ਕਿਹਾ ਕਿ ਮੈਂ ਤਾਂ ਇੰਨੀ ਚਿਰ ਹੀ ਰਿਹਾ ਕਿਉਂਕਿ ਮੈਂ ਚਾਹੁੰਦਾ ਸੀ ਕਿ ਮੈਜੋਰਿਟੀ ਤਾਕਤ ਤੱਕ ਸਾਡੀ ਸਟਰੈਂਥ ਵੱਧ ਜਾਵੇ। ਹੁਣ ਕਿਉਂਕਿ ਮੈਜੋਰਿਟੀ ਤਾਕਤ ਹੈਗੀ ਆ, ਮੈਂ ਤਾਂ ਇਸ ਜੂਨ ਮਹੀਨੇ ਤੱਕ ਜਦੋਂ ਸਾਰੇ ਦੇ ਸਾਰੇ ਸਾਡੇ ਐਮ ਪੀਜ਼ ਸਮਰ ਦੀਆਂ ਛੁੱਟੀਆਂ ਦੇ ਲਈ ਹਾਊਸ ਆਫ ਕਾਮਨਸ ਵਿੱਚੋਂ ਬਾਹਰ ਜਾਣਗੇ, ਉਸ ਤੋਂ ਪਹਿਲਾਂ ਹੀ ਉਹਨੇ ਕਿਹਾ ਕਿ ਮੈਂ ਰਿਜ਼ਾਈਨ ਕਰੂੰਗਾ। ਸੋ ਇਹ ਕਹਿ ਰਿਹਾ ਹੈ ਕਿ ਫਿਲਹਾਲ ਤਾਂ ਉਹਨੂੰ ਪਤਾ ਹੀ ਨਹੀਂ ਹੈਗਾ ਜੇ ਉਹ ਹਜੇ ਵੀ ਹੁਣ ਇੰਟਰਸਟਿਡ ਹੈ ਜਾਂ ਨਹੀਂ ਵੀ ਹੈ ਅੰਟੇਰੀਓ ਲਿਬਰਲ ਪਾਰਟੀ ਦਾ ਲੀਡਰ ਬਣਨ ਦੇ ਲਈ, ਜਿਹਦੀ ਇੱਕ ਰੇਸ ਹੁਣ ਬਹੁਤ ਹੀ ਜਲਦ ਸ਼ੁਰੂ ਹੋਣ ਵਾਲੀ ਹੈ। ਸ਼ੁਰੂ ਤਾਂ ਹੋ ਹੀ ਗਈ ਆ, ਪਰ ਕੋਈ ਵੀ ਸੀਰੀਅਸ ਬੰਦੇ ਨੇ ਆਪਣਾ ਨਾਮ ਉਹਦੇ ਵਿੱਚ ਹਜੇ ਐਂਟਰ ਕੀਤਾ ਹੀ ਨਹੀਂ ਹੈਗਾ। ਪਰ ਇਹਦਾ ਜਿਹੜਾ ਨਤੀਜਾ ਹੈ ਦੋਸਤੋ, ਨਵੰਬਰ ਦੇ ਐਂਡ ਦੇ ਵੱਲ ਪੇਸ਼ ਹੀ ਹੋ ਜਾਣਾ ਹੈ, ਪਤਾ ਲੱਗ ਹੀ ਜਾਊਗਾ ਕਿ ਅੰਟੇਰੀਓ ਲਿਬਰਲ ਪਾਰਟੀ ਦਾ ਕੌਣ ਲੀਡਰ ਬਣੂਗਾ ਅਤੇ ਅਗਲੀਆਂ ਚੋਣਾਂ ਜੋ ਕਿ ਜਦੋਂ ਵੀ ਡੱਗ ਫੁਟਕਾਲ ਕਰੂਗਾ ਉਹਦੇ ਖਿਲਾਫ ਕੌਣ ਰਨ ਕਰੂਗਾ ਫੋਰ ਦੀ ਅੰਟੇਰੀਓ ਲਿਬਰਲ ਪਾਰਟੀ। ਪਰ ਇਸ ਬੰਦੇ ਨੇ ਕਿਹਾ ਕਿ ਇਸ ਹਾਰ ਤੋਂ ਬਾਅਦ, ਨਾਮੀਨੇਸ਼ਨ ਕੰਟੈਸਟ ਹਾਰਨ ਤੋਂ ਬਾਅਦ, ਇਹਨੂੰ ਹੁਣ ਪੱਕਾ ਨਹੀਂ ਪਤਾ ਜੇਕਰ ਇਹ ਲੀਡਰਸ਼ਿਪ ਦੇ ਲਈ ਫਿਰ ਵੀ ਖੜੂਗਾ ਕਿ ਨਹੀਂ ਖੜੂਗਾ। ਪਰ ਇਹਨੇ ਕਿਹਾ ਮੈਂ ਫਿਰ ਵੀ ਲਿਬਰਲ ਐਮ ਪੀ ਦੇ ਤੌਰ 'ਤੇ ਰਿਜ਼ਾਈਨ ਕਰ ਰਿਹਾ ਜੂਨ ਮਹੀਨੇ ਦੇ ਵਿੱਚ। ਇਹਦੇ ਨਾਲ ਹੁਣ ਮੈਥ ਦੇ ਵਿੱਚ ਕਿੰਨਾ ਕੁ ਫਰਕ ਪਊਗਾ, ਪਹਿਲਾਂ ਤੋਂ ਹੀ ਕਾਫੀ ਸਲਿਮ ਮਜੋਰਟੀ ਹੈ ਮਾਰਕ ਕਾਰਨ ਦੇ ਲਈ, ਇਟ ਵਿਲ ਬੀ ਈਵਨ ਸਲਿਮਰ ਮਜੋਰਟੀ, ਪਰ ਫਿਰ ਵੀ ਮਜੋਰਟੀ ਹੀ ਰਹਿਣੀ ਹੈ। ਪਰ ਹੁਣ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਕਿਉਂਕਿ ਸ਼ਾਇਦ ਪਰਸੋਂ ਨੂੰ ਹੀ ਜਿਹੜਾ ਐਲਬਰਟਾ ਅਤੇ ਫੈਡਰਲ ਸਰਕਾਰ ਦੇ ਆਪਸ ਦੇ ਵਿੱਚ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਇੰਨੇ ਚਿਰਾਂ ਤੋਂ, ਇੰਨੇ ਮਹੀਨੇ ਤੋਂ ਸਾਈਨ ਕੀਤਾ ਗਿਆ, ਸਾਰੀਆਂ ਤੋਂ ਸਾਰੀਆਂ ਡੈਡਲਾਈਨਸ ਮਿਸ ਕੀਤੀਆਂ ਗਈਆਂ। ਹੁਣ ਕਿਉਂਕਿ ਜਨਤਾ ਹੀ ਅੱਕ ਗਈ ਆ ਅਤੇ ਐਲਬਰਟਾ ਸੈਪਰੇਸ਼ਨਿਸਟ ਮੂਵਮੈਂਟ ਵੀ ਹੁਣ ਦਿਨੋ ਦਿਨ ਵੱਧ ਰਹੀ ਹੈ, ਜਿੱਥੇ ਕਿ ਇਹਨਾਂ ਨੂੰ 180,000 ਸਿਗਨੇਚਰਸ ਵਿਦ ਆਈ ਡੀਜ਼ ਵੇਰੀਫਾਈਕੇਸ਼ਨ ਚਾਹੀਦੀ ਸੀ ਇੱਕ ਮੈਮੋਰੈਂਡਮ ਨੂੰ ਸ਼ੁਰੂ ਕਰਨ ਦੇ ਲਈ, ਰੈਫਰੈਂਡਮ ਨੂੰ ਸ਼ੁਰੂ ਕਰਨ ਦੇ ਲਈ 300,000 ਤੋਂ ਵੀ ਜ਼ਿਆਦਾ ਸਿਗਨੇਚਰਸ ਇਕੱਠੇ ਕੀਤੇ ਗਏ ਨੇ ਵਿਦ ਆਈ ਡੀਜ਼। ਸੋ ਮੂਵਮੈਂਟ ਐਲਬਰਟਾ ਸੈਪਰੇਸ਼ਨਿਸਟ ਦੀ ਹੁਣ ਵੱਧ ਰਹੀ ਹੈ, ਤਾਂ ਹੀ ਤਾਂ ਹੁਣ ਮੂਵਮੈਂਟ ਔਨ ਦਿਸ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਟੂ ਮੇਕ ਅ ਨਿਊ ਪਾਈਪ ਲਾਈਨ ਫਰੋਮ ਐਲਬਰਟਾ ਤੋਂ ਲੈ ਕੇ BC ਦੇ ਪਾਣੀ ਤੱਕ ਵੀ, ਹੁਣ ਮੂਵਮੈਂਟ ਇਹਦੇ ਵਿੱਚ ਵੀ ਵੱਧ ਰਹੀ ਹੈ। ਹੁਣ ਪ੍ਰੈਸ਼ਰ ਦੇ ਥੱਲੇ ਆ ਕੇ ਹੀ ਮਾਰਕ ਕਾਰਨੀ ਦੀ ਸਰਕਾਰ, ਲੱਗਦਾ ਤਾਂ ਹੈ, ਚਰਚਾ ਤਾਂ ਹੋ ਰਹੀ ਆ ਕਿ ਪਰਸੋਂ ਨੂੰ ਫਰਾਈਡੇ ਨੂੰ ਕਾਫੀ ਜ਼ਿਆਦਾ ਲੀਨੀਅੰਸੀ ਗ੍ਰੈਂਟ ਕਰਨਗੇ ਐਲਬਰਟਾ ਦੀ ਸਰਕਾਰ ਨੂੰ, ਜਿਹੜਾ ਹੁਣ CO2 emissions, carbon emissions, ਜਿਹਨੂੰ greenhouse gases ਆਪਾਂ ਕਹਿੰਦੇ ਹਾਂ, ਜਿਹੜਾ ਉਹਦੇ 'ਤੇ ਇੱਕ ਮੈਟ੍ਰਿਕ ਟਨ ਇਮਿਟਡ 'ਤੇ ਇਹ ਇੰਡਸਟਰੀਅਲ ਕਾਰਬਨ ਟੈਕਸ ਲਾਉਣਾ ਚਾਹੁੰਦੇ ਸੀ, ਜਿਹੜਾ ਨਿਸ਼ਾਨਾ ਸੀ ਕਿ 2030 ਤੱਕ ਸ਼ਾਇਦ $140 ਪਰ ਮੈਟ੍ਰਿਕ ਟਨ ਦਾ ਖਰਚਾ ਬਹੁਤ ਮਹਿੰਗਾ ਹੋਵੇ, ਉਹੀ ਹੁਣ ਚਰਚਾ ਹੋ ਰਹੀ ਆ ਕਿ 2030 ਨਹੀਂ 2040 ਤੱਕ 10 ਸਾਲ ਤੁਹਾਨੂੰ ਵਾਧੂ ਦੇ ਦਿੰਦੇ ਹਾਂ ਅਤੇ ਪ੍ਰਾਈਸ ਵੀ $10 ਘੱਟ ਪਰ ਮੈਟ੍ਰਿਕ ਟਨ ਚਾਰਜ ਕਰਾਂਗੇ, ਜਿਹਦੇ ਨਾਲ ਐਲਬਰਟਾ ਦੀ ਸਰਕਾਰ ਅਤੇ ਹੁਣ ਫੈਡਰਲ ਸਰਕਾਰ ਨੂੰ ਲੱਗਦਾ ਤਾਂ ਹੈ ਕਿ ਸ਼ਾਇਦ ਐਲਬਰਟਾ ਦੇ ਵਿੱਚ ਅੱਡ ਹੋਣ ਦੀ ਜਿਹੜੀ ਮੂਵਮੈਂਟ ਹੈ ਥੋੜ੍ਹੀ ਬਹੁਤੀ ਦੱਬੀ ਜਾ ਸਕਦੀ ਆ ਅਕਟੋਬਰ ਦੀ ਪੋਟੈਂਸ਼ੀਅਲ ਰੈਫਰੈਂਡਮ 'ਤੇ ਅੱਡ ਹੋਣ ਦੀ ਵੋਟ ਤੋਂ ਪਹਿਲਾਂ ਅਤੇ ਇਹਨਾਂ ਨੇ ਹੁਣ ਕਿਹਾ ਹੈ ਕਿ ਇਹ ਜਲਦ ਤੋਂ ਜਲਦ ਹੀ ਇਸ ਪਾਈਪਲਾਈਨ ਨੂੰ ਬਣਾਉਣ ਦੀ ਕੋਸ਼ਿਸ਼ ਕਰਨਗੇ। ਸੋ ਲੱਗਦਾ ਤਾਂ ਹੈ ਕਿ ਐਲਬਰਟਾ ਦੇ ਲੋਕਾਂ ਨੂੰ, ਵੱਧ ਤੋਂ ਵੱਧ ਲੋਕਾਂ ਨੂੰ ਖੁਸ਼ ਰੱਖਣ ਦੇ ਲਈ ਹੁਣ ਤਾਂ ਕਾਫੀ ਵੱਡੇ ਵੱਡੇ ਕਨਸੈਸ਼ਨਸ ਫੈਡਰਲ ਸਰਕਾਰ ਦੇ ਵੱਲੋਂ ਕਰਨੇ ਪੈਣਗੇ, ਖਾਸ ਤਾਂ ਜਿਹੜੇ ਇਹਨਾਂ ਦੇ ਪਾਰਟੀ ਦੇ ਵਿੱਚ ਹੁਣ ਜ਼ਿਆਦਾ ਹੀ ਪਾਗਲ ਨੇ, ਅਲਟਰਾ ਲੈਫਟ ਲੀਨਿੰਗ ਰੈਡੀਕਲ ਈਕੋ ਨਟ ਜੋਬਸ, ਜਿਵੇਂ ਕਿ ਸਟੀਵਨ ਗੀਬੋ, ਫੋਰਮਰ ਉਹਨਾਂ ਦਾ ਇਨਵਾਇਰਮੈਂਟ ਮਿਨਿਸਟਰ, ਜਿਹਨੇ ਕੁਛ ਕੁ ਮਹੀਨੇ ਪਹਿਲਾਂ ਹੀ ਮਾਰਕ ਕਾਰਨੀ ਦੇ ਡਰਾਸਟਿਕ ਜਿਹੜਾ ਇੱਕ ਕੰਜ਼ੂਮਰ ਕਾਰਬਨ ਟੈਕਸ ਹਟਾਉਣ ਤੋਂ ਬਾਅਦ ਕਿਹਾ ਕਿ ਮੈਂ ਤਾਂ ਹੁਣ ਤੁਹਾਡੇ ਕੈਬਨਟ ਵਿੱਚ ਰਹਿ ਹੀ ਨਹੀਂ ਸਕਦਾ, ਇਹ ਮੇਰੇ ਸਾਰੇ ਪ੍ਰਿੰਸੀਪਲਸ ਅਤੇ ਅਸੂਲਾਂ ਦੇ ਖਿਲਾਫ ਹੈ। ਸਟੀਵਨ ਗੀਬੋ ਉਹਨੇ ਕੈਬਨਿਟ ਦੀ ਕੁਰਸੀ ਛੱਡ ਦਿੱਤੀ, ਪਰ ਲਿਬਰਲ ਐਮ ਪੀ ਹੀ ਹੈ। ਪਿਛਲੇ ਦਿਨਾਂ ਦੇ ਵਿੱਚ ਉਹ ਹੁਣ ਇਹ ਸਭ ਕੁਝ ਸੁਣ ਕੇ ਕਿ ਐਲਬਰਟਾ ਦੇ ਲੋਕਾਂ ਨੂੰ ਅਪੀਜ਼ ਕਰਨ ਦੇ ਲਈ ਅਸੀਂ ਹੋਰ ਵੀ ਸਕੇਲ ਬੈਕ ਕਰ ਰਹੇ ਹਾਂ ਆਪਣੇ ਇਨਵਾਇਰਮੈਂਟਲ ਪੋਲਿਸੀਜ਼ ਨੂੰ, ਹੋਰ ਵੀ ਉਹਨਾਂ ਨੂੰ ਘਟਾ ਰਹੇ ਹਾਂ, ਕਿਉਂਕਿ ਲੋਕਾਂ ਨੂੰ ਵੀ ਹੁਣ ਪੈਸਾ ਬਣਾਉਣਾ ਜ਼ਿਆਦਾ ਜ਼ਰੂਰੀ ਹੈ ਸਾਡੇ ਕਲਾਈਮੇਟ ਚੇਂਜ ਨਾਲੋਂ, ਇਨਵਾਇਰਮੈਂਟ ਦੇ ਨਾਲੋਂ।
ਉਹਨੇ ਵੀ ਕਿਹਾ ਹੈ ਕਿ ਉਹਨੂੰ ਪੱਕਾ ਪਤਾ ਨਹੀਂ ਹੈਗਾ ਜੇ ਲਿਬਰਲ ਐਮ ਪੀ ਰਹੂਗਾ ਕਿ ਨਹੀਂ ਰਹੂਗਾ। ਸੋ ਜਿਹੜੀ ਹੁਣ ਸਲਿਮ ਮੈਜੋਰਿਟੀ ਹੈ, ਇੱਕ ਅੱਧੇ ਦੋ ਤਿੰਨ ਚਾਰ ਕਥਨ ਪਤਾ ਨਹੀਂ ਕਿੰਨੇ ਹੋਰ ਡਿਫਰੈਂਟ ਐਮ ਪੀਜ਼ ਨਾਲ ਹੁਣ ਗਿਣਤੀ ਘੱਟ ਵੀ ਸਕਦੀ ਆ। ਇੱਕ ਹੋਰ ਐਮ ਪੀ ਹੈ ਜੋ ਕਿ ਇੱਕ ਬਹੁਤ ਹੀ ਵੱਡੀ ਪੋਸਟਿੰਗ ਫੋਰ ਡਿਪਲੋਮੈਟਿਕ ਪੋਜੀਸ਼ਨ ਤੱਕ ਵੀ ਜਾ ਰਿਹਾ ਹੈ ਜੂਨ ਮਹੀਨੇ ਦੇ ਵਿੱਚ, ਉਹਦੀ ਵੀ ਤੀਜੀ ਕੁਰਸੀ ਵੀ ਦੀ ਗਿਣਤੀ ਵੀ ਘੱਟ ਸਕਦੀ ਹੈ। ਸੋ ਕਾਫੀ ਡਿਫਰੈਂਟ ਡਿਫਰੈਂਟ ਚੇਂਜਸ ਪੇਸ਼ ਹੋ ਸਕਦੇ ਨੇ, ਬਾਏ ਇਲੈਕਸ਼ਨ ਵੀ ਕਾਲ ਕਰਨੀਆਂ ਪੈ ਸਕਦੀਆਂ ਹਨ ਫੋਰ ਮਾਰਕ ਕਾਰਨੀ ਟੂ ਮੇਨਟੇਨ ਹਿਜ਼ ਮੈਜੋਰਿਟੀ ਗਵਰਨਮੈਂਟ। ਇਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਪੂਰੀ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ। ਨਾਲ ਦਾ ਦੋਸਤੋ ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਤੁਹਾਨੂੰ ਠੀਕ 6 ਵਜੇ ਤੱਕ ਪੇਸ਼ ਕਰਦੇ ਰਵਾਂਗੇ। ਸਾਡੇ ਨਾਲ ਹੁਣ ਕੋਈ ਵੀ ਗੱਲਬਾਤ ਕਰਨੀ ਹੋਵੇ ਨੰਬਰ ਘਵਾਓ ਸਟੂਡੀਓ ਦਾ 905-564-6444 905-564-6444 905-564-6444 ਅਤੇ ਜੇ ਤੁਸੀਂ ਟੈਕਸਟ ਔਰ ਵਟਸਐਪ ਕਰਨਾ ਚਾਹੁੰਦੇ ਹੋ ਟੈਕਸਟ ਔਰ ਵਟਸਐਪ ਐਟ 416-457-3381 416-457-3381 416-457-3381 ਆਲਰੇਡੀ ਪਹਿਲੇ ਗਾਣੇ ਦੀ ਫਰਮਾਇਸ਼ ਆ ਚੁੱਕੀ ਆ ਸਾਡਾ ਬਾਈ ਸਰਪ੍ਰੀਤ ਫਰੋਮ ਕੇਂਬ੍ਰਿਜ ਫਰਮਾਇਸ਼ ਕੀਤੀ ਆ ਜੈਜ਼ੀ ਬੀ ਰੋਮੀਓ ਪਹਿਲੀ ਫਰਮਾਇਸ਼ ਆ ਗਈ ਆ ਸੋ ਪਹਿਲਾ ਗਾਣਾ ਤਾਂ ਨਹੀਂ ਲੱਗੂਗਾ ਕਿਉਂਕਿ ਹੁਣ ਟਾਈਮ ਵੀ ਲੱਗਦਾ ਯਾਰ ਇਹਨੂੰ ਕਿਊਪ ਕਰਨ ਲਈ ਪਰ ਦੂਜਾ ਜ਼ਰੂਰ ਲਾਵਾਂਗੇ ਸਟੂਡੀਓ ਨੰਬਰ ਵਾਂਸ ਅਗੇਨ 905-564-6444 ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ

0: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।
1: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਭਾਵੇਂ ਕਾਫੀ ਜ਼ਿਆਦਾ ਠੰਡ ਹੈ ਪਰ ਵੀਕਐਂਡ 'ਚ ਤਾਂ ਪੂਰੀ ਪੂਰੀ ਗਰਮੀ ਆਉਣ ਵਾਲੀ ਆ, ਅਤੇ ਉਸ ਤੋਂ ਪਹਿਲਾਂ ਕਿ ਤੁਸੀਂ ਆਪਦਾ ਏਸੀ ਚਲਾਓ, ਸਾਡੇ ਕਹਿਣ 'ਤੇ ਆਪਣੇ ਡਕਟ ਸਾਫ਼ ਕਰਵਾਓ, ਅਕਾਲ ਡਕਟ ਕਲੀਨਿੰਗ ਨਾਲ ਅੱਜ ਹੀ ਸੰਪਰਕ ਕਰੋ ਜੋ ਕਿ ਅੱਜ ਦੇ ਖਾਸ ਸਪਾਂਸਰ ਨੇ। ਇਹ 40 ਤੋਂ ਵੀ ਵੱਧ ਸਾਲ ਲਗਾਤਾਰ ਇੱਥੇ GTA ਐਂਡ ਬਿਯੋਂਡ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਸਭ ਤੋਂ ਪੁਰਾਣੀ ਕੰਪਨੀ ਹੈ ਜੋ ਕਿ ਬਹੁਤ ਹੀ ਸਾਫ਼ ਸੁਥਰੀ ਪ੍ਰੋਫੈਸ਼ਨਲ ਅਤੇ ਅਫੋਰਡੇਬਲ ਡਕਟ ਕਲੀਨਿੰਗ ਦੀਆਂ ਸੇਵਾਵਾਂ ਪ੍ਰੋਵਾਈਡ ਕਰਦੇ ਨੇ। ਜਿੰਨਾ ਵੀ ਗੰਦ ਮੰਦਾ ਆਪਣੇ ਹਾਈ ਹੋਰਸ ਪਾਵਰ ਵੈਕਿਊਮ ਨਾਲ ਖਿੱਚ ਕੇ ਲੈ ਜਾਣਗੇ, ਕੱਢ ਕੇ ਲੈ ਜਾਣਗੇ, ਅਤੇ ਸੈਨੇਟਾਈਜੇਸ਼ਨ ਸਪਰੇ ਵੀ ਕਰਕੇ ਜਾਣਗੇ, ਜਿਹਦੇ ਨਾਲ ਤੁਹਾਨੂੰ ਐਲਰਜਨਸ ਤੋਂ, ਸਕਿਨ ਰੈਸ਼ਿਸ ਤੋਂ, ਇਰੀਟੈਂਟਸ ਤੋਂ, ਸਭ ਕੁਝ ਤੋਂ ਹੀ ਬਚਾਇਆ ਜਾਂਦਾ ਹੈ। ਅੱਜ ਹੀ ਅਕਾਲ ਡਕਟ ਕਲੀਨਿੰਗ ਨੂੰ ਸੱਦੋ 416-710-0662। ਇਹ ਆਮ ਤੌਰ 'ਤੇ ਤਾਂ 250+ ਹੀ ਚਾਰਜ ਕਰਦੇ ਨੇ, ਪਰ ਜਿੰਨੇ ਵੀ ਸਾਡੇ ਦੇਸ ਪ੍ਰਦੇਸ ਦੇ ਲਿਸਨਰਸ ਐਂਡ ਵਿਊਅਰਸ ਨੇ, ਤੁਸੀਂ ਕਹੋ ਕਿ ਦੇਸ ਪ੍ਰਦੇਸ ਹੀ ਸੁਣ ਕੇ ਤੁਹਾਨੂੰ ਕਾਲ ਕੀਤੀ ਆ, ਤੁਹਾਨੂੰ ਦੋਸਤੋ 3000 ਸਕੁਏਅਰ ਫੁੱਟ ਤੱਕ ਇਹ ਸਿਰਫ ਅਤੇ ਸਿਰਫ $140 ਦੇ ਵਿੱਚ, ਓਨਲੀ $140 ਦੇ ਵਿੱਚ ਤੁਹਾਡੇ ਸਾਰੇ ਘਰ ਦੇ ਡਕਟ ਸਾਫ਼ ਕਰਕੇ ਦੇਣਗੇ। ਕਾਲ ਅਕਾਲ ਡਕਟ ਕਲੀਨਿੰਗ 416-710-0662 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਪੰਜਾਬੀ ਬਾਈ ਨੇਚਰ ਦੇ ਵੱਲੋਂ। ਜੇ ਪੰਜਾਬੀ ਪਕਵਾਨ ਨੰਬਰ 1 ਹੀ ਖਾਣਾ ਹੈ ਪੂਰੇ ਬ੍ਰੈਂਪਟਨ ਦੇ ਵਿੱਚ, ਫਿਰ ਤੁਹਾਨੂੰ 4 ਅਲੱਗ ਲੋਕੇਸ਼ਨ 'ਤੇ ਭੇਜਦੇ ਹਾਂ, ਚਾਰੇ ਬ੍ਰੈਂਪਟਨ ਦੇ ਵਿੱਚ ਹੀ ਨੇ। ਪੰਜਾਬੀ ਬਾਈ ਨੇਚਰ ਦੀ ਪਹਿਲੀ ਲੋਕੇਸ਼ਨ ਹੈ 888-7 ਜ਼ਗੋਰ ਰੋਡ, ਗੌਰ ਐਂਡ ਐਬਨੀਜ਼ਰ। ਗੌਰ ਐਂਡ ਐਬਨੀਜ਼ਰ ਕਾਫੀ ਬਿਜ਼ੀ ਪਲਾਜ਼ਾ ਹੈ, ਉੱਥੇ ਤੁਸੀਂ ਪਹਿਲੀ ਲੋਕੇਸ਼ਨ 'ਤੇ 8887 ਯਾਨੀ ਕਿ 888-7 ਜ਼ਗੋਰ ਰੋਡ ਐਂਡ ਐਬਨੀਜ਼ਰ ਵਾਲੀ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ। ਡਾਈਨ ਇਨ ਔਰ ਟੇਕ ਆਊਟ ਸਾਰੇ ਹੀ ਲੋਕੇਸ਼ਨਸ 'ਤੇ ਹੈ, ਅਤੇ ਬਹੁਤ ਹੀ ਪਰਿਵਾਰਕ ਤੁਸੀਂ ਮਾਹੌਲ ਵਿੱਚ ਬਹਿ ਕੇ ਖਾ ਪੀ ਸਕਦੇ ਹੋ। ਨਾਲੇ ਦੂਜੀ ਲੋਕੇਸ਼ਨ Airport and Boveyard ਤੇ ਜਿਹੜਾ LCBO ਵਾਲਾ ਪਲਾਜ਼ਾ ਹੈ, ਬਹੁਤ ਵੱਡਾ ਪਲਾਜ਼ਾ ਹੈ, ਉੱਥੇ ਹੀ LCBO ਦੇ ਸੇਮ ਪਾਰਕਿੰਗ ਲਾਟ ਦੇ ਵਿੱਚ ਹੀ 9980 ਏਅਰਪੋਰਟ ਰੋਡ, ਏਅਰਪੋਰਟ ਐਂਡ ਬੋਵੇਅਰਡ 'ਤੇ ਵੀ ਇਹਨਾਂ ਦੀ ਦੂਜੀ ਲੋਕੇਸ਼ਨ ਹੈ। ਤੀਜੀ ਲੋਕੇਸ਼ਨ ਹੈ ਬੋਵੇਅਰਡ ਐਂਡ ਹਰਨਸੇਰੀਓ at 58 Quarry Edge Drive, Walmart and Fortinos wala plaza, Boveyard te Ontario te sab to nami location hai, te chauthi Brampton location, Kennedy and Sandalwood 180 Sandalwood Parkway East de chauthi location hai. Je dosto tusi garma garm bahut hi swad haje snack hi chakne ha, haje time ikalla snack da hi hoya, kam to bahar nikle ho, ghar tak ja rahe ho, aap de tabbar nu khush kar do, Punjabi by nature da bahut kamal da pakwan tusi take out kar lo, kare la ke jao te khwao apne sare te sare family nu, khush ho jange, naale tuhanu vi kam katuga, jekar ghare ja ਤਾਂ ਰੋਟੀ ਤੜਕਾ ਤੁੜਕਾ ਲਾਉਣਾ ਹੀ ਆ, ਟਾਈਮ ਬਹੁਤ ਬਚੂਗਾ। ਸੋ ਪਹੁੰਚੋ ਆਪਣੀ ਨੇੜਲੀ ਪੰਜਾਬੀ ਬਾਈ ਨੇਚਰ ਲੋਕੇਸ਼ਨ 'ਤੇ, ਚਾਹੇ ਵੈੱਜ ਚਾਹੇ ਨਾਨ ਵੈੱਜ ਜੋ ਵੀ ਖਾਣਾ ਹੋਵੇ ਤੁਹਾਡੀ ਮਰਜ਼ੀ ਆ, ਪਰ ਨੰਬਰ 1 ਪੰਜਾਬੀ ਪਕਵਾਨ ਤਾਂ ਇਹੀ ਬਣਾਉਂਦੇ ਆ। ਅਤੇ ਜੇ ਤੁਸੀਂ ਪੰਜਾਬੀ ਬਾਈ ਨੇਚਰ ਦੀ ਬਹੁਤ ਹੀ ਕਮਾਲ ਦੀ ਲਾਈਵ ਕੇਟਰਿੰਗ ਚਾਹੁੰਦੇ ਹੋ, ਜਿਹਦੇ ਵਿੱਚ ਟਰੱਕ ਭੇਜਦੇ ਨੇ ਸਾਰੇ ਇਹ ਸ਼ੈੱਫ ਭੇਜਦੇ ਆ, ਅਤੇ ਸਰਵਰ ਵੀ ਨਾਲ ਭੇਜਦੇ ਨੇ, ਪੂਰਾ ਬਫੇ ਸਿਸਟਮ ਸੈਟਅਪ ਕਰਦੇ ਆ ਤੁਹਾਡੇ ਘਰੇ, ਪੰਜਾਬੀ ਬਾਈ ਨੇਚਰ ਨਾਲ ਸੰਪਰਕ ਕਰੋ 905-794-4667 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਪੂਰੇ ਤੇ ਪੂਰੇ ਪੀਓ ਰੀਜਨ ਦੇ ਵਿੱਚ ਸਭ ਤੋਂ ਅਫੋਰਡੇਬਲ ਟਾਊਨ ਹਾਊਸਿਸ, ਜੋ ਕਿ ਤੁਹਾਨੂੰ ਫੁੱਲੀ ਫਰੀ ਹੋਲ ਟਾਊਨ ਹਾਊਸਿਸ ਮਿਲਣਗੇ, ਬਿਨਾਂ ਕੋਈ ਵੀ ਮੰਥਲੀ POTL ਜਾਂ ਕਾਂਡੋ ਫੀਸ ਜਾਂ ਮੇਨਟੇਨੈਂਸ ਫੀ ਤੋਂ। ਸੋ ਫੁੱਲੀ ਫਰੀ ਹੋਲ ਟਾਊਨ ਹਾਊਸਿਸ, ਡਬਲ ਕਾਰ ਗਰਾਜ ਅਤੇ 2 ਗੱਡੀਆਂ ਡਰਾਈਵੇ ਵਿੱਚ, ਕੁੱਲ ਮਿਲਾ ਕੇ 4 ਗੱਡੀਆਂ ਦੀ ਪਾਰਕਿੰਗ ਹੋਊਗੀ, ਅਤੇ ਪ੍ਰਾਈਸ 650,000, ਇਹ ਆਫਟਰ ਰੀਬੇਟ ਪ੍ਰਾਈਸ ਹੈ, ਤੁਹਾਨੂੰ ਅਪ ਫਰੰਟ ਹੀ ਬਿਲਡਰ ਦੇ ਵੱਲੋਂ ਆਹੀ ਪ੍ਰਾਈਸ ਮਿਲੂਗੀ, ਚਾਹੇ ਫਸਟ ਟਾਈਮ ਹੋਮ ਬਾਇਰ ਹੋ ਚਾਹੇ ਇਨਵੈਸਟਰ ਹੋ, 650,000 6.5 lakh ਦੀ ਪ੍ਰਾਈਸ ਹੈ, ਅਤੇ ਲੋਕੇਸ਼ਨ very prime location right at the Caledon Brampton border, Mayfield and Chinkoozie, Mayfield te Chinkoozie te Caledon side te ਇਹ ਜਿਹੜੇ ਘਰ ਨੇ
ਅਗਲੇ ਸਾਲ ਤਿਆਰ ਹੋਣੇ ਆ, ਸਮਰ 27 ਤੋਂ ਲੈ ਕੇ ਫਾਲ 27 ਤੱਕ। ਸੋ ਸਮਰ ਫਾਲ ਦੀ ਰੇਂਜ ਹੈ ਅਤੇ 1700 ਤੋਂ ਲੈ ਕੇ 2600 ਸਕੁਆਇਰ ਫੁੱਟ ਤੱਕ ਇਹ ਫੁੱਲੀ ਫਰੀ ਹੋਲ ਡਬਲ ਕਾਰ ਗਰਾਜ ਫੋਰ ਕਾਰ ਪਾਰਕਿੰਗ ਟਾਊਨ ਹਾਊਸ ਤਿਆਰ ਹੋਣੇ ਆ। 2600 ਸਕੁਆਇਰ ਫੁੱਟ ਤੱਕ ਇਹ ਤਿਆਰ ਹੋਣੇ ਨੇ। ਨਾਲੇ ਤੁਸੀਂ 3-5 ਬੈਡਰੂਮ, 3-4 ਜਾਂ 5 ਬੈਡਰੂਮ ਦੀ ਆਪਸ਼ਨ ਹੋਊਗੀ। 2.5-3.5 ਦੀ ਬਾਥਰੂਮ ਦੀ ਆਪਸ਼ਨ ਹੋਊਗੀ। ਡਬਲ ਕਾਰ ਗਰਾਜ ਤਾਂ ਸਟੈਂਡਰਡ ਹੈ, 4 ਗੱਡੀਆਂ ਦੀ ਕੁੱਲ ਮਿਲਾ ਕੇ ਪਾਰਕਿੰਗ ਹੈ ਅਤੇ ਅਨਫਿਨਿਸ਼ਡ ਬੇਸਮੈਂਟ ਵੀ ਹੈ, ਮਤਲਬ ਬਾਅਦ ਦੇ ਵਿੱਚ ਤੁਸੀਂ ਆਪ ਯੂਜ਼ ਕਰ ਸਕਦੇ ਹੋ ਜਾਂ ਰੈਂਟ ਆਊਟ ਕਰ ਸਕਦੇ ਹੋ ਆਪ ਬਣਾ ਕੇ। ਪਰ ਬਿਲਡਰ ਖੁਦ ਆਪ ਵੀ ਕੁਛ ਸਲੈਕਟ ਲੋਟਸ ਦੇ ਵਿੱਚ ਬਿਲਡਰ ਫਰੀ ਦੇ ਵਿੱਚ ਵੀ ਬੇਸਮੈਂਟ ਤਿਆਰ ਕਰਕੇ ਦੇ ਰਿਹਾ ਹੈ, ਸਾਰਿਆਂ ਦੇ ਵਿੱਚ ਨਹੀਂ, ਕੁਛ ਸਲੈਕਟ ਲੋਟਸ ਦੇ ਵਿੱਚ। ਸੋ ਅੱਜ ਹੀ ਟੀਮ ਸਿੱਧੂ ਨਾਲ ਸੰਪਰਕ ਕਰੋ ਕਿਉਂਕਿ ਇਹ ਪ੍ਰੋਜੈਕਟ ਅਗਲੇ ਹਫ਼ਤੇ ਰਿਲੀਜ਼ ਹੋ ਰਿਹਾ। ਰਿਲੀਜ਼ ਹੋਣ ਵਾਲੇ ਇੱਕ ਅੱਧੇ ਦੂਜੇ ਤੀਜੇ ਦਿਨ ਦੇ ਵਿੱਚ ਹੀ ਲੱਗਦਾ ਹੈ ਕਿ ਪੂਰਾ ਤਾਂ ਪੂਰਾ ਸੋਲਡ ਆਊਟ ਹੋ ਜਾਣਾ ਹੈ, ਕਿਉਂਕਿ ਪ੍ਰਾਈਸ ਹੀ 650,000 ਹੈ, 6.5 ਲੱਖ ਹੈ ਅਤੇ ਫੁੱਲੀ ਫਰੀ ਹੋਲ ਟਾਊਨ ਹਾਊਸਿਸ ਨੇ ਐਟ ਮੇਫੀਲਡ ਐਂਡ ਚਿੰਕੂਜ਼ੀ। ਕਾਲ 416-302-0016 416-302-0016 416-300-2-0016 416-300-2-0016 ਸੋ ਘਰ ਲਓ ਇਹਨਾਂ ਤੋਂ ਅਤੇ ਘਰ ਦਾ ਸਾਰਾ ਫਰਨੀਚਰ ਲੈ ਕੇ ਆਓ ਫਰੋਮ ਗ੍ਰੈਂਡ ਹੋਮ ਫਰਨੀਚਰ। ਗ੍ਰੈਂਡ ਹੋਮ ਫਰਨੀਚਰ ਵਾਲੇ 6685 ਥਾਮਕਿਨ ਰੋਡ ਮਿਸਿਸਾਗਾ, ਡੇਅਰੀ ਐਂਡ ਥਾਮਕਿਨ 'ਤੇ ਲੋਕੇਟਡ ਹਨ। ਅਤੇ ਦੋਸਤੋ ਅਸੀਂ ਇਸ ਫਰਾਈਡੇ ਨੂੰ ਯਾਨੀ ਕਿ ਪਰਸੋਂ ਨੂੰ ਫਰਾਈਡੇ ਮੇ 15 ਤਰੀਕ ਨੂੰ ਲੌਂਗ ਵੀਕਐਂਡ ਸਪੈਸ਼ਲ ਸੇਲ ਸ਼ੁਰੂ ਕਰ ਰਹੇ ਹਾਂ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਨਾਲ। ਅਸੀਂ ਫਰਾਈਡੇ ਵਾਲੇ ਦਿਨ ਸ਼ਾਮ 3 ਤੋਂ ਲੈ ਕੇ 6 ਵਜੇ ਤੱਕ 3 PM ਟਿਲ 6 PM ਲਾਈਵ ਲੋਕੇਸ਼ਨ ਪਹੁੰਚਾਂਗੇ ਡੇਅਰੀ ਅਤੇ ਥਾਮਕਿਨ ਦੀ ਨੁੱਕਰ 'ਤੇ, 6685 ਥਾਮਕਿਨ ਰੋਡ ਮਿਸਿਸਾਗਾ ਐਟ ਗ੍ਰੈਂਡ ਹੋਮ ਫਰਨੀਚਰ। ਅਤੇ ਨਾਲ ਜਿਹੜਾ ਸੈਟਰਡੇ ਵੀ ਅਸੀਂ 16 ਤਰੀਕ ਨੂੰ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ 1 PM ਟਿਲ 4 PM ਸਾਡੇ ਸੈਟਰਡੇ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਪਹੁੰਚਾਂਗੇ ਫਿਰ ਤੋਂ ਬੈਕ ਟੂ ਬੈਕ ਐਟ ਗ੍ਰੈਂਡ ਹੋਮ ਫਰਨੀਚਰ ਡੇਅਰੀ ਐਂਡ ਥਾਮਕਿਨ। ਜਿੱਥੇ ਦੋਸਤੋ ਤੁਹਾਨੂੰ ਇੱਕ ਸੱਦਾ ਪੱਤਰ ਅਸੀਂ ਹੁਣ ਹੀ ਦੇ ਰਹੇ ਹਾਂ, ਦਿੰਦੇ ਰਹਾਂਗੇ ਐਵਰੀ ਸਿੰਗਲ ਡੇ, ਲਾਈਵ ਲੋਕੇਸ਼ਨ ਤੋਂ ਵੀ ਸੱਦਾ ਪੱਤਰ ਦੇਵਾਂਗੇ ਕਿ ਜੇ ਤੁਸੀਂ ਨਵਾਂ ਬਹੁਤ ਹੀ ਸੋਹਣਾ ਫਰਨੀਚਰ ਖਰੀਦਣਾ ਹੈ, ਪੈਸੇ ਬਚਾਉਣੇ ਆ, ਨਾਲੇ ਫਰੀ ਗਿਫਟ ਵੀ ਚਾਹੁੰਦੇ ਹੋ, ਆਹੀ ਤੁਹਾਡੇ ਲਈ 3 birds 1 stone ਇੱਕੋ ਹੀ ਤੀਰ ਨਾਲ 3 ਨਿਸ਼ਾਨੇ ਲੱਗ ਜਾਣਗੇ। ਨਾਲੇ ਤਾਂ ਬਹੁਤ ਹੀ ਖੂਬਸੂਰਤ ਨਵਾਂ ਫਰਨੀਚਰ, ਨਾਲੇ ਭਾਰਾ ਡਿਸਕਾਊਂਟ, ਨਾਲੇ ਤੋਹਫੇ, ਅਤੇ ਤੋਹਫੇ ਵੀ ਕੋਈ ਛੋਟੇ ਮੋਟੇ ਨਹੀਂ ਹੋਣੇ, ਵੱਡੇ ਵੱਡੇ ਫਲੈਟ ਸਕਰੀਨ TV ਤੱਕ ਵੀ ਇਹ ਇੱਕ ਪਰਚੇਸ ਨਾਲ ਦੇ ਰਹੇ ਨੇ। ਸੋ ਗੇੜਾ ਕੱਢਿਓ ਫਰਾਈਡੇ ਅਤੇ ਸੈਟਰਡੇ ਇਸ ਲੌਂਗ ਵੀਕਐਂਡ 'ਤੇ ਡੇਅਰੀ ਐਂਡ ਥਾਮਕਿਨ, ਗ੍ਰੈਂਡ ਹੋਮ ਫਰਨੀਚਰ, 6685 ਥਾਮਕਿਨ ਰੋਡ ਮਿਸਿਸਾਗਾ ਦੇ ਵਿੱਚ ਇਹ ਲੋਕੇਟਡ ਹਨ। ਦੋਸਤੋ ਸਭ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦੇਵਾਂ ਕਿ ਇਹ ਲੌਂਗ ਵੀਕਐਂਡ 'ਤੇ ਗੇੜੀ ਗੁੜੀ ਲਾਉਣਾ, ਕਿਤੇ ਵੀ ਤੁਸੀਂ ਫੈਮਿਲੀ ਨੂੰ ਪੈਕਅਪ ਕਰਕੇ ਰੋਡ ਟ੍ਰਿਪ 'ਤੇ ਜਾਣਾ ਬੜਾ ਮਹਿੰਗਾ ਕੰਮ ਪੈਣਾ ਯਾਰ। ਕਿਉਂ? ਕਿਉਂਕਿ ਇੱਕ ਐਨਰਜੀ ਐਨਲਿਸਟ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਇੱਥੇ ਸਦਰਨ ਇੰਟੀਰੀਅਰ ਦੇ ਵਿੱਚ ਹਾਈਐਸਟ ਗੈਸਲੀਨ ਪ੍ਰਾਈਸ ਔਨ ਰੈਕਰਡ ਦਾ ਨਵਾਂ ਰੈਕਰਡ ਹੀ ਸੈੱਟ ਕੀਤਾ ਜਾ ਸਕਦਾ ਹੈ। ਇਟਸ ਮੋਰ ਲਾਈਕਲੀ ਦੈਨ ਨਾਟ, ਇਹਨੇ ਕਿਹਾ ਕਿ ਭਾਵੇਂ ਕੋਈ ਪੀਸ ਡੀਲ ਜਲਦ ਤੋਂ ਜਲਦ ਵੀ ਬ੍ਰੋਕਰ ਕੀਤੀ ਜਾਂਦੀ ਆ ਬਿਟਵੀਨ US ਐਂਡ ਇਰਾਨ, ਫਿਰ ਵੀ ਇਟਸ ਮੋਰ ਲਾਈਕਲੀ ਦੈਨ ਨਾਟ ਕਿ ਅਸੀਂ ਪੁਰਾਣੇ ਰੈਕਰਡ ਨੂੰ ਬੀਟ ਕਰਾਂਗੇ। ਇਹ ਕੋਈ ਵਧੀਆ ਗੱਲ ਨਹੀਂ, ਇਹ ਕੋਈ ਰੈਕਰਡ ਨਹੀਂ ਹੈ ਜੋ ਕਿ ਅਸੀਂ ਕਦੇ ਵੀ ਬੀਟ ਕਰਨਾ ਚਾਹੁੰਦੇ ਹਾਂ। ਕੈਨੇਡੀਅਨਸ ਫੋਰ ਅਫੋਰਡੇਬਲ ਐਨਰਜੀ ਤੋਂ ਪੈਟਰੋਲੀਅਮ ਐਕਸਪਰਟ ਡੈਨ ਮਿਕਟੀਗ ਨੇ ਅੱਜ ਕਿਹਾ ਹੈ ਕਿ ਫਿਲਹਾਲ ਤਾਂ ਸਦਰਨ ਅੰਟਾਰੀਓ ਦੇ ਵਿੱਚ ਤਾਂ ਵੱਧ ਤੋਂ ਵੱਧ ਗੈਸ ਸਟੇਸ਼ਨਸ 'ਤੇ ਰੈਗੂਲਰ ਗੈਸਲੀਨ ਪ੍ਰਾਈਸ 190.9 cents ਪਰ ਲੀਟਰ ਹੈ, 190.9 cents ਪਰ ਲੀਟਰ ਹੈ ਅੱਜ ਦੀ ਪ੍ਰਾਈਸ, ਪਰ ਕੱਲ੍ਹ ਨੂੰ ਹੀ ਪ੍ਰਾਈਸ 4 cents ਪਰ ਲੀਟਰ ਨਾਲ ਹੋਰ ਵਧਣ ਦੀ ਐਕਸਪੈਕਟੇਸ਼ਨ ਹੈ 194.9 cents ਪਰ ਲੀਟਰ ਤੱਕ। ਪਰ ਪ੍ਰਾਈਸ ਇੱਥੇ ਨਹੀਂ ਰੁਕਣੀ, ਨਾ ਕਦੇ ਵੀ ਰੁਕਣੀ ਹੈ ਜਿੰਨੀ ਚਿਰ ਵੋਰ ਇਨ ਦਾ ਮਿਡਲ ਈਸਟ ਨਹੀਂ ਖਤਮ ਕੀਤੀ ਜਾਂਦੀ ਹੈ। ਇਸ ਐਨਰਜੀ ਐਕਸਪਰਟ ਨੇ ਅੰਦਾਜ਼ਾ ਲਾਇਆ ਹੈ ਕਿ ਜਿਹੜਾ ਪੁਰਾਣਾ ਰੈਕਰਡ ਗੈਸਲੀਨ ਪ੍ਰਾਈਸ ਦਾ ਇੱਥੇ ਸਦਰਨ ਅੰਟਾਰੀਓ GTA ਐਕਸੈਟਰਾ ਦੇ ਵਿੱਚ ਸੈੱਟ ਕੀਤਾ ਗਿਆ, ਉਹ ਅਸੀਂ June 11, 2022 ਉਦੋਂ ਕੀ ਹੋਇਆ ਸੀ ਜਦੋਂ ਯੂਕਰੇਨ ਨੂੰ ਇਨਵੇਡ ਕੀਤਾ ਗਿਆ ਬਾਏ ਰਸ਼ਾ, ਬਹੁਤ ਵੱਡੇ ਫਲਕਚੁਏਸ਼ਨਸ ਪੇਸ਼ ਹੋਏ ਇਨ ਗਲੋਬਲ ਓਇਲ ਸ਼ਿਪਿੰਗ। ਉਦੋਂ ਇਸ ਐਨਰਜੀ ਐਕਸਪਰਟ ਦਾ ਕਹਿਣਾ ਹੈ
ਇੰਨਾ ਵੱਡਾ ਪਟਾਕਾ ਪਿਆ ਸਾਡੇ ਗੈਸਲੀਨ ਪ੍ਰਾਈਸਿਸ ਦੇ ਵਿੱਚ, ਭਾਵੇਂ ਦੁਨੀਆ ਦੇ ਵਿੱਚ ਇਕੱਲਾ 3% ਉਂਗਲਾਂ 'ਚ ਗਿਣੋ 1, 2, 3% ਹੀ ਗਲੋਬਲ ਓਇਲ ਟ੍ਰੇਡ ਹੀ ਹਾਲਟ ਜਾਂ ਫਿਰ ਡਿਲੇ ਜਾਂ ਫਿਰ ਰੋਕੀ ਗਈ ਸੀ। ਹੁਣ ਕਿਉਂਕਿ ਦੁਨੀਆ ਭਰ ਦਾ ਜਿੰਨਾ ਵੀ ਮੁਲਕ ਤੇਲ ਮੰਗਵਾਉਂਦਾ 20% ਹੀ ਰੁਕਿਆ ਹੋਇਆ ਹੈ ਹੁਣ ਤਕਰੀਬਨ 3 ਮਹੀਨਿਆਂ ਤੋਂ। ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਕਿੱਥੇ 3% ਨਾਲ ਰੈਕਰਡ ਹਾਈ ਸੈੱਟ ਕੀਤਾ ਗਿਆ, ਕਿੱਥੇ ਹੁਣ 20% ਨਾਲ ਕਿੰਨਾ ਕੁ ਵੱਧ ਪ੍ਰਾਈਸ ਵੱਧ ਸਕਦੀ ਹੈ। ਯੂ ਕੈਨ ਡੂ ਦ ਮੈਥ ਯੋਰਸੈਲਫ। ਸੋ June 11, 2022 ਨੂੰ ਉਦੋਂ ਦੇਖਿਆ ਗਿਆ ਸੀ ਸਦਰਨ ਥਿਊਰੀ ਦੇ ਵਿੱਚ ਪ੍ਰਾਈਸ ਐਟ ਦ ਗੈਸ ਸਟੇਸ਼ਨਸ 215.9 cents ਪਰ ਲੀਟਰ, ਅਤੇ ਉਹ ਹੀ ਹੁਣ ਸਰਪਾਸ ਕੀਤਾ ਜਾਊਗਾ ਅਕੋਰਡਿੰਗ ਟੂ ਦਿਸ ਐਕਸਪਰਟ ਜਾਂ ਤਾਂ ਇਸ ਮਹੀਨੇ ਮੇ ਦੇ ਐਂਡ ਦੇ ਵੱਲ, ਕਿ ਕੱਲ੍ਹ ਨੂੰ ਤਾਂ ਅਸੀਂ 194.9 ਤੱਕ ਪਹੁੰਚ ਰਹੇ ਹਾਂ, 215.9 ਨਾਟ ਦੈਟ ਫਾਰ ਅਵੇ। ਸੋ ਜਾਂ ਤਾਂ ਮੇ ਮਹੀਨੇ ਦੇ ਐਂਡ ਦੇ ਵੱਲ ਜਾਂ ਤਾਂ ਜੂਨ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਅਸੀਂ ਆਹ ਰੈਕਰਡ ਸਰਪਾਸ ਕਰਕੇ ਨਵਾਂ ਰੈਕਰਡ ਸੈੱਟ ਕਰਾਂਗੇ। ਅਤੇ ਇਸ ਐਕਸਪਰਟ ਨੂੰ ਲੱਗਦਾ ਹੈ ਕਿ ਅਸੀਂ 220 ਪਰ ਲੀਟਰ ਤੱਕ ਫਰ ਰੈਗੂਲਰ ਨਾਟ ਈਵਨ ਪ੍ਰੀਮੀਅਮ ਦੇਖਾਂਗੇ ਪ੍ਰਾਈਸ ਮੇ ਦੇ ਐਂਡ ਜੂਨ ਦੀ ਸ਼ੁਰੂਆਤ ਦੇ ਵਿੱਚ। ਪਰ ਅਸਲ 'ਚ ਇਸ ਐਕਸਪਰਟ ਡੈਨ ਮਿਕਟੀਗ ਨੇ ਵਾਰਨ ਕੀਤਾ ਹੈ ਕਿ ਜੇਕਰ ਕੱਲ੍ਹ ਨੂੰ ਯੂ ਐਸ ਅਤੇ ਇਰਾਨ ਦੇ ਆਪਸ ਦੇ ਵਿੱਚ ਮੰਨ ਲਓ ਕੋਈ ਮੈਜੀਕਲ ਮੂਮੈਂਟ ਹੋ ਜਾਵੇ, ਕੋਈ ਚਮਤਕਾਰ ਹੋ ਜਾਵੇ, ਤਾਂ ਉਹ ਇੱਕ ਲੋਂਗ ਲਾਸਟਿੰਗ ਅਸਲੀ ਪੀਸ ਡੀਲ ਬ੍ਰੋਕਰ ਕਰ ਵੀ ਲੈਂਦੇ ਆ। ਜਿੰਨਾ ਹੁਣ ਤੱਕ ਮਿਡਲ ਈਸਟ ਦੇ ਵਿੱਚ ਸਰਾਊਂਡਿੰਗ ਮੁਲਕਾਂ ਦੇ ਵਿੱਚ ਓਇਲ ਇਨਫਰਾਸਟਰਕਚਰ ਨੂੰ ਨੁਕਸਾਨ ਹੋਇਆ ਹੈ ਬੰਬ ਬੁੰਬ ਸਿੱਟ ਕੇ, ਮਿਸਾਇਲ ਸਿੱਟ ਕੇ, ਅਤੇ ਮੁਲਕਾਂ ਦੇ ਵਿੱਚ ਹੁਣ ਵੀ ਜਿੰਨੀ ਓਇਲ ਸ਼ੋਰਟੇਜ ਹੈ ਅਤੇ ਪੈਂਟ ਅਪ ਡਿਮਾਂਡ ਹੈ, ਉਹ ਸਾਰੇ ਫੈਕਟਰਸ ਨੂੰ ਤੁਸੀਂ ਇਕੱਠਾ ਕਰਕੇ ਇਹੀ ਦੇਖੋਗੇ ਕਿ ਪ੍ਰਾਈਸਿਸ ਕਿਸੇ ਵੀ ਟਾਈਮ ਜਲਦ ਨਹੀਂ ਡਰਾਪ ਹੋਣੀਆਂ। ਕੱਲ੍ਹ ਨੂੰ ਪੀਸ ਡੀਲ ਸ਼ੁਰੂ ਵੀ ਹੁੰਦੀ ਹੈ, ਪ੍ਰਾਈਸਿਸ ਵਿਲ ਸਟਿਲ ਗੋ ਅਪ ਫੋਰ ਮੇ ਬੀ ਸੈਵਰਲ ਮੋਰ ਵੀਕਸ, ਮੇ ਬੀ ਸੈਵਰਲ ਮੋਰ ਮੰਥਸ। ਡਰਾਪ ਹੋਣ ਵਾਲੀ ਤਾਂ ਬਹੁਤ ਦੂਰ ਦੀ ਗੱਲ ਆ। ਇਨਫੈਕਟ ਇਹਨੇ ਤਾਂ ਕਿਹਾ ਆਈ ਥਿੰਕ 2026 ਇਜ ਐਕਚੁਲੀ ਅ ਰਾਈਟ ਆਫ, ਯਾਨੀ ਕਿ ਪੂਰਾ ਸਾਲ ਹੀ ਇੱਦਾਂ ਲੰਘ ਜਾਣਾ। ਇਹਨੇ ਪਹਿਲਾਂ ਹੀ ਕਿਹਾ ਇਟਸ ਅ ਰਾਈਟ ਆਫ, 2026 ਇਜ ਏ ਰਾਈਟ ਆਫ ਐਂਡ ਵੀ ਆਰ ਗੋਇੰਗ ਟੂ ਸੀ ਮਚ ਹਾਇਰ ਪ੍ਰਾਈਸਿਸ ਦੈਨ ਮੋਸਟ ਆਫ ਅਸ ਆਰ ਕੰਫਰਟੇਬਲ ਵਿਥ। ਮੈਂ ਤਾਂ ਹੁਣ ਹੀ ਨਹੀਂ ਕੰਫਰਟੇਬਲ ਹੈਗਾ, ਇਹ ਕਾਹਦੀ ਕੰਫਰਟ ਦੀ ਗੱਲ ਕਰ ਰਿਹਾ ਯਾਰ। ਕੰਫਰਟੇਬਲ ਤਾਂ ਹੁਣ ਕੋਈ ਵੀ ਨਹੀਂ ਹੈਗਾ, ਲੋਕ ਤਾਂ ਇੱਥੇ ਇੰਨੇ ਤੰਗ ਹੋਏ ਹੋਏ ਨੇ ਕਿ ਰੈਕਰਡ ਗਿਣਤੀ ਦੇ ਵਿੱਚ ਹੀ ਲੋਕ ਹੁਣ ਇੱਥੇ ਕੰਜ਼ਿਊਮਰ ਪ੍ਰਪੋਜ਼ਲਸ ਅਤੇ ਬੈਂਕਰਪਸੀ ਸਵਾਲ ਕਰ ਰਹੇ ਆ। ਸੋ ਇੱਕ ਨਵੇਂ ਸਰਕਾਰੀ ਰਿਪੋਰਟ ਦੇ ਮੁਤਾਬਕ ਦੋਸਤੋ, ਇਸ ਸਾਲ ਦੇ ਪਹਿਲੇ ਕੁਆਰਟਰ ਦੇ ਵਿੱਚ 37,000 ਤੋਂ ਵੀ ਜ਼ਿਆਦਾ ਕੈਨੇਡੀਅਨਸ ਨੇ ਇਨਸੋਲਵੈਂਸੀ ਪ੍ਰਪੋਜ਼ਲਸ ਫਾਈਲ ਕੀਤੀਆਂ, ਅਤੇ ਇੰਨਾ ਹਾਈ ਨੰਬਰ ਤਾਂ ਅਖੀਰਲੀ ਵਾਰੀ ਸਾਲ 2009 ਦੇ ਵਿੱਚ ਦੇਖਿਆ ਗਿਆ, 17 ਸਾਲ ਪਹਿਲਾਂ, 17 years ago, ਕਮਾਲ ਦੀ ਗੱਲ ਹੈ ਯਾਰ, ਜਦੋਂ ਇੱਕ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਪੇਸ਼ ਹੋਈ ਸੀ, ਨਾਟ ਈਵਨ ਇਨ COVID-19, ਜਦੋਂ ਲੋਕਡਾਊਨ ਅਤੇ ਲੋਕਡਾਊਨ ਅਤੇ ਲੋਕਡਾਊਨ ਅਤੇ ਲੋਕਡਾਊਨ ਹੋਈਆਂ, ਜਦੋਂ ਲੋਕ ਤਾਂ ਉਦੋਂ ਵੀ ਰੌਲਾ ਪਾਉਂਦੇ ਸੀ ਕਿ ਯਾਰ ਕੰਮ ਕਾਰ ਕੋਈ ਚੱਲਦਾ ਨਹੀਂ ਹੈਗਾ, COVID-19 ਟਾਈਮ ਦੇ ਵਿੱਚ ਵੀ ਨਹੀਂ ਇੰਨਾ ਬੁਰਾ ਹਾਲ ਦੇਖਿਆ ਗਿਆ, ਜੋ ਕਿ ਅਸੀਂ 2009 ਦੇ ਫਾਈਨੈਂਸ਼ੀਅਲ ਗਲੋਬਲ ਕ੍ਰਾਈਸਿਸ ਅਤੇ ਹੁਣ ਦੇਖ ਰਹੇ ਹਾਂ ਇਸ ਮੁਲਕ ਦੇ ਵਿੱਚ। ਕੈਨੇਡਾ ਦੇ Office of the Superintendent of Bankruptcy ne aaj hi report kita hai ki is saal de pehle quarter de vich, yani ki January pehli 2026 to leke March 31 2026 tak saal de pehle 3 mahine de vich Canada de vich 37,121 Canadians ne jaan ta consumer proposal file kiti hai jaan ta bankruptcy hi declare kiti hai। ਇਹ ਪਿਛਲੇ ਸਾਲ 2025 ਦੇ ਪਹਿਲੇ ਕੁਆਰਟਰ ਨਾਲੋਂ ਤਾਂ 8.5% ਇੱਕੋ ਹੀ ਸਾਲ ਦੇ ਵਿੱਚ ਵਾਧਾ ਇਨਕਰੀਸ ਪੇਸ਼ ਹੋਇਆ ਹੈ। ਪਰ ਅਸਲ ਦੇ ਵਿੱਚ ਤਾਂ ਦੋਸਤੋ ਇਹ ਹਾਈਐਸਟ ਅਮਾਊਂਟ ਆਫ ਇਨਸੋਲਵੈਂਸੀ ਪ੍ਰਪੋਜ਼ਲਸ ਹੈ ਇਨ ਕੈਨੇਡਾ ਸਿੰਸ 2009, 17 ਸਾਲਾਂ ਬਾਅਦ ਹਾਈਐਸਟ ਅਮਾਊਂਟ। ਜਦੋਂ ਤੁਹਾਨੂੰ ਸ਼ਾਇਦ ਯਾਦ ਹੋਣਾ, ਮੈਂ ਤਾਂ ਬਹੁਤ ਛੋਟਾ ਹੁੰਦਾ ਸੀ ਉਦੋਂ, ਉਦੋਂ ਤਾਂ ਹਾਈ ਸਕੂਲ ਦੇ ਵਿੱਚ ਹੀ ਸੀ ਜਾਂ ਯੂਨੀਵਰਸਿਟੀ ਸ਼ੁਰੂ ਕਰਨ ਲੱਗਿਆ ਹੀ ਸੀ ਮੇਰੇ ਖਿਆਲ 'ਚ। ਪਰ 17 ਸਾਲ ਪਹਿਲਾਂ ਉਦੋਂ ਇੱਕ ਗਲੋਬਲ ਕ੍ਰਾਈਸਿਸ ਵੀ ਹੋਇਆ ਸੀ, ਉਸ ਤੋਂ ਬਾਅਦ ਹੀ ਅਸੀਂ ਹੁਣ ਇੰਨੀ ਵੱਡੀ ਗਿਣਤੀ ਦੇ ਵਿੱਚ ਕੰਜ਼ਿਊਮਰ ਇਨਸੋਲਵੈਂਸੀਜ਼ ਐਂਡ ਪ੍ਰਪੋਜ਼ਲਸ ਐਂਡ ਬੈਂਕਰਪਸੀਜ਼ ਹੁਣ ਦੇਖ ਰਹੇ ਹਾਂ। ਸੋ Canadian Association of Insolvency and Restructuring Professionals ਤੋਂ Andre Bolduc ਨੇ ਕਿਹਾ ਹੈ
कि वो बिल्कुल भी नहीं सरप्राइज्ड है इन नंबर्स नाल, उन्हें कोई हैरानी नहीं हुई इन्ने हाई नंबर्स नाल। क्यों? क्योंकि इन्हें क्या सानू पहला तो ही पता है कि तकरीबन अद्धे ही कनेडियन परिवार पेचैक टू पेचैक जिंदे ने। हुण जदों भी डिफरेंट डिफरेंट मेन स्ट्रीम पोलिंग कंपनीज वालों सर्वेस कंडक्ट किए जाते हैं, उहदे विच्चों ही बंदा सुन के हैरान हुंदा कि किन्ने ज़्यादा लोग असल दे विच इस मुल्क दे विच, पहला तो गल हुंदी नहीं सी 2015 तो भी, पहला कदे भी इन्नी वड्डी गल हुंदी सी 2015 तो बाद ही असी तो एक क्लिफ तो थल्ले डिगे हाँ इस मुल्क दे विच, बर्बादी हुई आ। पर हुण तां अद्धा कनेडियन परिवार पेचैक टू पेचैक, एक पेचैक मिस हो जाए उन्हां नूं लिटरली पता ही नहीं लगना जिंदगी च की करन, कुछ करन जोगे रहने नहीं हैगे। तो इनफैक्ट कुछ तो इन्ने डराने नंबर आते ने पेश इन पोल्स दे विच, लोग कहिंदे ने कि कल नूं जेकर एक अचानक वाधू अनएक्सपैक्टिड $200 का खर्चा पेश हो जाए उन्हां नूं करजा चकना पऊगा उन्हें पे करने। $200 अजक तो बंदा बाहर निकलता 300-400 का खर्च तो उदा ही आ, खाण पीण का तेल तूल का, तो 200 की कितों गल यार, कमाल की गल आ। सो इन्हें बंदे ने कहा है आंड्रे बोल्डक ने कि अद्धे कनेडियंस तो तकरीबन पहला तो ही परिवार पेचैक टू पेचैक जिंदे ने, मतलब उन्हों की कोई भी सेविंग है ही नहीं, इट्स नॉन एग्जिस्टेंट। तो जेकर कोई अचानक वादू खर्चा, खासतौर बड़ा खर्चा, कोई रिपेयर हो गया, कोई एक्स्ट्रा बिल हो गया, कोई फाइन हो गया, एक्सेट्रा एक्सेट्रा, वादू खर्चा पेश होता है, उन्होंने एको ही चारा है, क्रैडिट पर चाढ़ो, क्रैडिट पर ही रिलाय करना पैंदा है। फिर वो कर्जे दे मिनिमम किश्तां, मिस्ड पेमेंट्स, कलैक्शन कॉल्स के चक्कर च फस ही जाते हैं। एंड देयर यू गो, ताईं तां 37,121 कनेडियंस ने इस साल के पहले 3 महीनों के एक नवा 17 साल बाद दा रैकर्ड हाई कंज्यूमर प्रपोजल्स से बैंकरप्सी पेश कीतियां ने। सो इन्हां 37,121 कनेडियन इंसॉल्वेंसी प्रपोजल के इत्थे नो सरप्राइज एट ऑल ओंटारियो के ही सब तो बड़ा हिस्सा रिपोर्ट होया है। कॉमन सेंस की गल तो पॉपुलेशन ओंटारियो में ही है, सो ऑब्वियसली प्रपोर्शनली इतने वध ही टेक्निकली ही मैथमैटिकली ही होनिया चाहिए ने, पर ज़्यादा डूंगा यह रीज़न है। सो 13,913 37,121 इस साल के पहले 3 महीनों के ही ओंटारियो के ही यह पंगे पे ने। तो यह जरा 13,913 नंबर है फॉर द फर्स्ट 3 months ऑफ दिस ईयर इन ओंटारियो कंज्यूमर प्रपोजल्स एंड बैंक्रप्सीज, यह एको ही साल पहला नालों 14.7% ऑलमोस्ट पूरा 15% का इंक्रीज है। सो एक लाइसेंस्ड इंसॉल्वेंसी ट्रस्टी डग होइज ने किया, द नंबर ऑफ इंसॉल्वेंसीज इज अ लॉट वर्स इन ओंटारियो देन द रेस्ट ऑफ कैनेडा बिकॉज वी आर द इंजन ऑफ द इकॉनमी। तुम्हें पता ही है पूरी इंडस्ट्री ही सब कुछ ही सेंट्रलाइज है इतने ओंटारियो के। इन्हें क्या, क्योंकि US tariffs का असर सब तो वध तो ओंटारियो के ही है साडे मैन्यूफैक्चरिंग एंड इकॉनमी एंड सर्विसिज के, उन्होंने इकट्ठा कर लो साडे पहला तो ही वेरी वेरी वेरी हाई कॉस्ट ऑफ लिविंग, इनफ्लेशन, तो मैसिव जॉब लेऑफ्स एंड टर्मिनेशंस, दिनों दिन वध रहे अनएम्प्लॉयमेंट रेट, तो यूथ अनएम्प्लॉयमेंट रेट, कोई भी सरप्राइज है ही नहीं कि ओंटारियो के ही सब तो वध कंज्यूमर प्रपोजल्स से बैंकरप्सीज डिक्लेयर की गई हैं इस साल के। दोस्तों बहुत ही माड़ी खबर है, बट डोंट शूट द मैसेंजर, माड़ी खबर यही आ कि हुण तां दोस्तो कैनेडा दे विच 17 साल बाद सिंस 2009 दे ग्लोबल फाइनैंशियल क्राइसिस तो बाद, आफ्टर 17 ईयर्स, इस साल दे पहले क्वार्टर दे विच जनवरी 1 तो लेके मार्च 31, 2026 सब तो रैकर्ड हाई आफ्टर 17 ईयर्स कंज्यूमर प्रपोजल्स ते बैंकरप्सीज फाइल कीतियां गईयां हन कैनेडा दे विच, ते गिणती कल्ले 3 महीने च किन्नी आ 37,121। हुण आपां एनेकडोटली स्पीकिंग एवरी सिंगल डे ही सुनते आ रहे हैं लोगों तो, बिजनेस ओनर्स तो, यार काम नहीं चलता, बंद करना पैना, आप सुनते रहने, बड़िया बड़िया कंपनीज तबाह हो रही ने। सो हुण तुसी एक एक्चुअल नंबर
to the issue. Connect kar sakde ho 37,121. Ready program, desh pradesh naal jude ho. Dosto, hun agliyan khabraan ta tuhanu 5 to baad hi pesh karange jadon station ID lagugi. Gal vich vichale na katti jave. ਤਾਂ ਆਪਾਂ ਹੁਣ 4-5 ਮਿੰਟ ਵੇਟ ਕਰ ਲੈਂਦੇ ਹਾਂ। ਫਿਲਹਾਲ ਤਾਂ ਪਹਿਲਾ ਫਰਮੈਸ਼ੀ ਗਾਣਾ ਪੇਸ਼ ਕਰਦੇ ਹਾਂ। ਸਾਡੇ ਬਾਈ ਨੇ ਫਰਮੈਸ਼ ਕੀਤੀ ਆ ਜੈਜ਼ੀ ਬੀ ਰੋਮੀਓ। ਤੁਸੀਂ ਵੀ ਕੋਈ ਵੀ ਫਰਮੈਸ਼ ਕਰਨੀ ਹੋਵੇ, ਆਪਣਾ ਪਸੰਦ ਕੋਈ ਗੀਤ ਸੰਗੀਤ ਸੁਣਨਾ ਹੈ, ਸਾਨੂੰ ਟੈਕਸਟ ਔਰ ਵਟਸਐਪ ਕਰੋ 416-457-3381 416-457-3381 ਜਾਂ ਸਿੱਧੇ ਕਾਲ ਕਰ ਲਓ ਸਟੂਡੀਓ ਵਿੱਚ ਹੀ 905-564-6444 905-564-6444 905-564-6444 904-5-564-6444 ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ।

0: ਵੈਲਕਮ ਬੈਕ AM 530 ਦੇ ਇਸ ਪ੍ਰਦੇਸ਼ ਦੇ ਨਾਲ ਜਿੰਨੇ ਵੀ ਸਾਡੇ ਲਿਸਨਰ ਜਿੰਨੇ ਵੀ ਸਾਡੇ ਵਿਊਅਰਸ 3 ਵਜੇ ਦੇ 4 ਵਜੇ ਦੇ ਹੁਣ 5 ਤੋਂ ਬਾਅਦ ਵੀ ਜੁੜੇ ਹੋ ਸਾਰਿਆਂ ਦਾ ਹੀ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਦਿਲੋਂ ਧੰਨਵਾਦ ਜੀ ਸਾਡੇ ਨਾਲ AM 530 ਦੇ ਇਸ ਪ੍ਰਦੇਸ਼ ਨਾਲ ਜੁੜਨ ਦੇ ਲਈ ਅਤੇ ਇਸੇ ਤਰ੍ਹਾਂ ਹੁਣ ਠੀਕ 6 ਵਜੇ ਤੱਕ ਏਸੀ ਫ੍ਰੀਕੁਐਂਸੀ ਨਾਲ ਜੁੜੇ ਰਹੋ ਅਤੇ ਦੋਸਤੋ 6 ਵਜੇ ਤੱਕ ਹੀ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ by grand home furniture ji mitra pehla vi dassya hai grand home furniture te dosto assi 2 din lagatar is long weekend friday and long weekend saturday 15 tarikh te 16 tarikh nu assi live location program pesh kar rahe ha friday wale din yani ki parson nu assi 3 pm till 6 pm pahunchange 6685 tomkin road mississauga deary and tomkin te saturday vi assi 1 to leke sham 4 baje tak pahunchange grand home furniture te 6685 tomkin road mississauga kyon ਕਿਉਂਕਿ ਤੁਹਾਨੂੰ ਅਸੀਂ ਫਰਨੀਚਰ ਉਹ ਵੀ ਬ੍ਰਾਂਡ ਨਿਊ ਨਵੇਂ ਤੋਂ ਨਵੇਂ ਵੱਡੇ ਤੋਂ ਵੱਡੇ ਕੰਟੇਨਰ ਪਹੁੰਚੇ ਹੋਏ ਨੇ ਉਹ ਤੁਹਾਨੂੰ ਭਾਰੇ ਡਿਸਕਾਊਂਟਸ ਨਾਲ ਅਤੇ ਨਾਲ ਇੱਕ ਇੱਕ ਪਰਚੇਸ ਨਾਲ ਤੋਹਫੇ ਵੀ ਨਾਲ ਪ੍ਰੋਵਾਈਡ ਕਰਨੇ ਆ ਲੌਂਗ ਵੀਕਐਂਡ ਸਪੈਸ਼ਲ ਸੇਲ ਦੇ ਵਿੱਚ ਅਤੇ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਸਾਡੇ ਨਾਲ ਜੁੜ ਚੁੱਕੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ
1: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਸਵਰਾਜ ਜੀ ਬਿਲਕੁਲ ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ 6885 ਟੌਮਗਨ ਰੋਡ ਦੇ ਉੱਪਰ ਪਰਿਵਾਰ ਪਹੁੰਚ ਸਕਦੇ ਨੇ ਚਾਹੇ ਤੁਸੀਂ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਡਾਇਨਿੰਗ ਟੇਬਲ ਕਾਫੀ ਟੇਬਲ ਜਾਂ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਨੂੰ ਮਿਸ ਨਾ ਕਰਿਓ ਕਿਉਂਕਿ ਵੱਡੇ ਵੱਡੇ ਡਿਸਕਾਊਂਟ ਤੇ ਵੱਡੇ ਵੱਡੇ ਤੁਹਾਡੇ ਲਈ ਤੋਹਫੇ ਇੰਤਜ਼ਾਰ ਕਰ ਰਹੇ ਨੇ ਕੋਈ ਵੀ ਬੈੱਡ ਸੈੱਟ ਬਾਈ ਕਰਨਾ ਟੈਲੀਵਿਜ਼ਨ ਟੀਵੀ ਫ੍ਰੀ ਮਿਲਣਾ ਕੋਈ ਵੀ ਤੁਸੀਂ ਡਾਇਨਿੰਗ ਟੇਬਲ ਬਾਈ ਕਰੋ ਮਾਈਕ੍ਰੋਵੇਵ ਫ੍ਰੀ ਮਿਲੂਗਾ ਕੋਈ ਵੀ ਸੋਫਾ ਸੈੱਟ ਬਾਈ ਕਰੋ ਟੈਲੀਵਿਜ਼ਨ ਟੀਵੀ ਫ੍ਰੀ ਸੋ ਹਰੇਕ ਪਰਚੇਜ਼ ਨਾਲ ਤੋਹਫਾ ਵੀ ਮਿਲਣਾ ਤੇ ਵੱਡੇ ਵੱਡੇ ਡਿਸਕਾਊਂਟ ਦਿੱਤੇ ਜਾਣੇ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ ਸੋ ਤੁਸੀਂ ਵੀ ਇੱਕ ਚੱਕਰ ਜ਼ਰੂਰ ਲਾਓ 6885 ਟੌਮਗਨ ਰੋਡ ਦੇ ਉੱਪਰ ਤੇ ਇੱਕ ਮੈਂ ਡੀਲ ਦੇਣਾ ਜਿਨ੍ਹਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਬਾਈ ਕਰਨਾ ਜੀ ਹਾਂ ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਡਾਇਨਿੰਗ ਟੇਬਲ ਜਿਹਦੇ ਵਿੱਚ ਟੇਬਲ ਵੀ ਮਿਲੂਗਾ 6 ਚੇਅਰਾਂ ਵੀ ਮਿਲਣਗੀਆਂ ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਊਗਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਜਿਹਦੀ ਰੈਗੂਲਰ ਕੀਮਤ $1500 ਸੀ ਪਰ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਟੇਬਲ ਤੇ 6 ਚੇਅਰਾਂ ਸਿਰਫ $399 ਦਾ ਜੀ ਹਾਂ ਟੇਬਲ ਤੇ 6 ਚੇਅਰਾਂ ਸੋਲਿਡ ਵੁੱਡ ਦਾ $399 ਦਾ ਮਿਲੂਗਾ ਤੇ ਤੋਹਫਾ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਗਿਫਟ ਮਿਲੂਗਾ ਸੋ ਜ਼ਰੂਰ ਇੱਕ ਚੱਕਰ ਲਾਓ 6885 ਟੌਮਗਨ ਰੋਡ ਦੇ ਉੱਪਰ ਡੈਰੀ ਐਂਡ ਟੌਮਗਨ ਦੀ ਮੇਨ ਮੇਨ ਮੇਨ ਇੰਟਰਸੈਕਸ਼ਨ 6685 ਟੌਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਥੈਂਕ ਯੂ ਵੈਰੀ ਮੱਚ ਭਾਜੀ
0: ਥੈਂਕ ਯੂ ਵੈਰੀ ਮੱਚ ਫਰਾਈਡੇ ਤੇ ਸੈਟਰਡੇ 2 ਦਿਨ ਲਗਾਤਾਰ ਇਸ ਲੌਂਗ ਵੀਕਐਂਡ ਤੇ ਗ੍ਰੈਂਡ ਹੋਮ ਫਰਨੀਚਰ ਤੇ ਤੁਹਾਨੂੰ ਬਹੁਤ ਹੀ ਕਮਾਲ ਦੀਆਂ ਡੀਲਾਂ ਪ੍ਰੋਵਾਈਡ ਕਰਾਂਗੇ ਤੁਸੀਂ ਵੀ ਫਰਾਈਡੇ ਤੇ ਸੈਟਰਡੇ ਜ਼ਰੂਰ ਪਹੁੰਚਿਓ ਜੇ ਫਰਨੀਚਰ ਸ਼ਾਪਿੰਗ ਕਰਨੀ ਹੋਵੇ ਡੇਅਰੀ ਐਂਡ ਟੌਮਕਿਨ ਡੇਅਰੀ ਐਂਡ ਟੌਮਕਿਨ ਤੇ ਇਨ ਮਿਸਿਸਾਗਾ 6685 ਟੌਮਕਿਨ ਰੋਡ ਮਿਸਿਸਾਗਾ ਤੇ ਜ਼ਰੂਰ ਪਹੁੰਚਿਓ ਨਾਲ ਦੀ ਨਾਲ ਦੋਸਤੋ ਇਸ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ ਪੂਰੇ ਬ੍ਰੈਂਪਟਨ ਦੇ ਵਿੱਚ ਉਹ ਵੀ 3 ਡਿਫਰੈਂਟ ਬ੍ਰੈਂਪਟਨ ਲੋਕੇਸ਼ਨਸ ਤੋਂ ਅਤੇ ਅੱਜ ਤੁਸੀਂ ਜਿਹੜੀ ਮਰਜ਼ੀ ਨੇੜਲੀ ਲੋਕੇਸ਼ਨ 'ਤੇ ਪਹੁੰਚੋ ਸਿੰਪਲੀ ਇੰਡੀਅਨ ਅਤੇ ਤੁਹਾਨੂੰ ਇੱਕ ਵੈਜ ਥਾਲੀ ਨਾਲ ਦੂਜੀ ਫ੍ਰੀ ਮਿਲੂਗੀ ਸੋ ਬਾਏ 1 ਗੈਟ 1 ਫ੍ਰੀ ਵੈਜ ਥਾਲੀ ਚਾਹੇ ਤੁਸੀਂ ਡਾਇਨ ਇਨ ਕਰੋ ਚਾਹੇ ਟੇਕ ਆਊਟ ਕਰੋ ਬਾਏ 1 ਗੈਟ 1 ਫ੍ਰੀ ਅੱਜ ਵੈਜ ਥਾਲੀ ਸਪੈਸ਼ਲ ਹੈ 275 ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲ ਮੋਰ ਅਤੇ ਗਾਰਡਨ ਬਰੁੱਕ ਟ੍ਰੇਲ ਅਤੇ ਪਹਿਲੀ ਲੋਕੇਸ਼ਨ ਹੈ ਦੂਜੀ ਲੋਕੇਸ਼ਨ ਹੈ ਮਿਸਿਸਾਗਾ ਰੋਡ ਅਤੇ ਫਾਈਨੈਂਸ਼ੀਅਲ ਐਟ 85 ਮੌਂਟਪੈਲੀਏ ਸਟਰੀਟ ਬਰੈਂਪਟਨ ਅਤ�ే ਤੀਜੀ ਲੋਕੇਸ਼ਨ 15 ਫੈਂਡਰ ਵੇ 15 ਫੈਂਡਰ ਵੇ ਰਾਈਟ ਬਾਏ ਬੋਵੇਰਡ ਐਂਡ ਚਿੰਕੂਜ਼ੀ ਸੋ ਸਿੰਪਲੀ ਇੰਡੀਅਨ ਤੇ ਤੁਹਾਡੇ ਲਈ ਸ਼ੁੱਧ ਖੋਏ ਦੀਆਂ ਮਿਠਾਈਆਂ ਤਿਆਰ ਕੀਤੀਆਂ ਜਾਂਦੀਆਂ ਗਰਮਾ ਗਰਮ ਜਲੇਬੀਆਂ ਪਕੌੜੇ ਸਮੋਸੇ ਆਲੂ ਟਿੱਕੀਆਂ ਨਾਲ ਦੀ ਨਾਲ ਫਿਸ਼ ਪਕੌੜਾ ਗਰਮਾ ਗਰਮ ਅੰਮ੍ਰਿਤਸਰੀ ਫਿਸ਼ ਵੀ ਹੁਣ ਤਿਆਰ ਕੀਤੀ ਜਾ ਰਹੀ ਆ ਅਤੇ ਤੁਹਾਡੇ ਲਈ ਹਰੇਕ ਕਿਸਮ ਦਾ ਇਹ ਬਹੁਤ ਹੀ ਕਮਾਲ ਦਾ ਬਹੁਤ ਹੀ ਲਾਜਵਾਬ ਪਕਵਾਨ ਤਿਆਰ ਕਰਦੇ ਨੇ ਵੈਜ ਵੀ ਨਾਨ ਵੈਜ ਵੀ ਪਰ ਇਕੱਲਾ ਆਪਣਾ ਪੰਜਾਬੀ ਫੂਡ ਨਹੀਂ ਕਹਿੰਦੇ ਕਿ ਡੋਸੇ ਹੀ 15 ਵਰਾਇਟੀ ਦੇ ਤਿਆਰ ਕਰਦੇ ਹਾਂ ਅਤੇ ਹੋਰ ਵੀ ਅਲੱਗ ਅਲੱਗ ਡਿਫਰੈਂਟ ਕਿਸਮ ਦੇ ਵੀ ਇੰਡੀਅਨ ਟਾਈਪਸ ਆਫ ਕੁਜ਼ੀਨ ਤਿਆਰ ਕਰਦੇ ਹਾਂ ਸੋ ਗੇੜਾ ਹੁਣ ਕੱਢੋ ਜ਼ਰੂਰ ਆਪਣੀ ਨੇੜਲੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ 3 ਲੋਕੇਸ਼ਨਸ ਇਨ ਬ੍ਰੈਂਪਟਨ ਅਤੇ ਤਿੰਨਾਂ 'ਤੇ ਹੀ ਅੱਜ ਦੋਸਤੋ ਤੁਹਾਨੂੰ ਬਾਏ 1 ਗੈਟ 1 ਫ੍ਰੀ ਵੈਜ ਥਾਲੀ ਅੱਜ ਵੈਨਸਡੇ ਦੇ ਦਿਨ ਅਤੇ ਜੇ ਤੁਸੀਂ ਲਾਈਵ ਕੇਟਰਿੰਗ ਕਿਸੇ ਵੀ ਸਪੈਸ਼ਲ ਇਵੈਂਟ ਖੁਸ਼ੀ ਦੇ ਮੌਕੇ ਦੇ ਵਿੱਚ ਕਰਾਉਣੀ ਹੋਵੇ ਅਤੇ ਮਹਿਮਾਨਾਂ ਨੂੰ ਤੁਸੀਂ ਖੁਸ਼ ਕਰਨਾ ਕਿ ਕਿੰਨਾ ਕਮਾਲ ਦਾ ਪਕਵਾਨ ਆ ਫਿਰ ਸਿੰਪਲੀ ਇੰਡੀਅਨ ਦਾ ਲਾਈਵ ਟਰੱਕ ਸੱਦੋ ਲਾਈਵ ਕੇਟਰਿੰਗ ਲਈ ਨੰਬਰ 905 794 8 1 1111. 905-794-8111. Simply Indian Sweets and Restaurant. ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਦੇ ਵੱਲੋਂ, ਜੋ ਕਿ 20+ ਸਾਲ ਤੋਂ ਸਪੈਸ਼ਲਾਈਜ਼ ਕਰਦੇ ਆ ਰਹੇ ਨੇ A to Z ਪੂਰੇ ਘਰ ਦੇ ਰੈਨੋਵੇਸ਼ਨਸ, ਵਾਸ਼ਰੂਮ ਅਪਗ੍ਰੇਡਸ ਐਂਡ ਰੈਨੋਵੇਸ਼ਨਸ. ਪਰ ਨੰਬਰ 1 ਕੰਮ ਕਰਦੇ ਨੇ ਕਿਚਨ ਦਾ. ਕਿਚਨ ਦੇ ਵਿੱਚ ਦੋਸਤੋ ਤੁਸੀਂ ਨਵੇਂ ਕੈਬਨਿਟ ਲਵਾਉਣੇ ਆ, ਨਵਾਂ ਤੁਸੀਂ ਕਾਊਂਟਰ ਟਾਪ ਲਵਾਉਣਾ ਹੋਵੇ, ਨਵਾਂ ਕਾਊਂਟਰ ਹੀ ਤਿਆਰ ਕਰਵਾਉਣਾ ਹੋਵੇ, ਹੁਣ ਤੁਹਾਡਾ ਓਪਨ ਹੈ, ਤੁਸੀਂ ਐਲ ਸ਼ੇਪ ਬਣਾਉਣਾ ਹੋਵੇ, ਆਈਲੈਂਡ ਤਿਆਰ ਕਰਵਾਉਣਾ ਹੋਵੇ, ਜੋ ਓਪਨ ਕਾਨਸੈਪਟ ਹੀ ਤਿਆਰ ਕਰਵਾਉਣਾ ਹੋਵੇ, ਜੋ ਵੀ ਤੁਹਾਡਾ ਇੱਕ ਪਲਾਨ ਹੈ, ਵਿਜ਼ਨ ਹੈ ਤੁਹਾਡੇ ਕਿਚਨ ਲਈ, ਕਹਿੰਦੇ ਨੇ ਕਿ ਅਸੀਂ ਉਹਨੂੰ ਜ਼ਿਆਦਾ ਬਿਹਤਰ ਵੀ ਬਣਾ ਦੇਵਾਂਗੇ. ਇਹ ਖੁਦ ਆਪ ਆਪਣੀ ਫੈਕਟਰੀ ਦੇ ਵਿੱਚ ਆਪਦੀਆਂ ਹੀ ਸਾਰੀਆਂ ਮਸ਼ੀਨਾਂ ਦੇ ਨਾਲ ਸਾਰਾ ਹੀ ਕੰਮ ਆਪ ਕਰਦੇ ਆ. ਡੋਰ ਖਰਿੰਗ, ਕਸਟਮ ਡੋਰ ਵੀ ਤੁਸੀਂ, ਫਰੰਟ ਡੋਰ ਖਾਸ, ਵੱਡੇ ਵੱਡੇ ਭਾਰੇ ਭਾਰੇ ਲੱਕੜ ਦੇ ਸਾਲਿਡ ਦੇ ਦਰਵਾਜ਼ੇ ਲਾਉਣੇ ਆ. ਡੋਰ ਖਰਿੰਗ ਤੋਂ ਲੈ ਕੇ ਕੈਬਨੇ ਮੇਕਿੰਗ ਤੋਂ ਲੈ ਕੇ ਇਹ ਕਲੋਜ਼ਿਟ, ਐਂਟਰਟੇਨਮੈਂਟ ਸਿਸਟਮ, TV, ਬਾਰ ਸਿਸਟਮ, ਸਭ ਕੁਝ ਹੀ ਆਪ ਤਿਆਰ ਕਰਦੇ ਆ ਅਤੇ ਇੰਸਟਾਲ ਕਰਦੇ ਆ ਕਿਚਨ ਕੈਬਨਿਟਸ ਵੀ. ਪਰ ਨਾਲ ਦੀ ਨਾਲ ਜਿਹੜੇ ਕੁਆਰਟਸ ਦੇ ਕਾਊਂਟਰ ਟਾਪ ਨੇ ਇਨ ਯੂਰ ਕਿਚਨ, ਉਹ ਵੀ ਖੁਦ ਆਪ ਮੈਨੂਫੈਕਚਰ ਅਤੇ ਇੰਸਟਾਲ ਕਰਦੇ ਆ. ਅਤੇ ਵਾਸ਼ਰੂਮ ਦੇ ਵਿੱਚ ਤੁਸੀਂ ਵੈਨਿਟੀ ਤਿਆਰ ਕਰਵਾਉਣੀ ਆ, ਵਾਟਰ ਪਰੂਫ ਵੈਨਿਟੀ ਡਿਫਰੈਂਟ ਡਿਫਰੈਂਟ ਕੈਬਨਿਟਸ ਨਾਲ, ਅਤੇ ਉਹਦੇ ਉੱਪਰ ਲੱਗਿਆ ਹੋਵੇ ਬਹੁਤ ਹੀ ਸੋਹਣਾ ਪੱਥਰ ਦਾ ਕੁਆਰਟਸ ਦਾ ਕਾਊਂਟਰ ਟਾਪ, ਉਹਦੇ ਵਿੱਚ ਵੀ ਇਹ ਸਪੈਸ਼ਲਾਈਜ਼ ਕਰਦੇ ਨੇ. ਅਤੇ ਕਿਉਂਕਿ ਸਭ ਕੁਝ ਆਪ ਬਣਾਉਂਦੇ ਆ ਅਤੇ ਲਾਉਂਦੇ ਆ, ਨੋ ਮਿਡਲ ਮੈਨ, ਤੁਹਾਨੂੰ ਥਾਊਜ਼ੈਂਡਸ ਆਫ ਡਾਲਰ ਦੀ ਸੇਵਿੰਗ ਮਿਲਦੀ ਹੈ. ਆਮ ਤੌਰ 'ਤੇ ਕੋਈ ਵੀ ਆਪ ਬਣਾ ਕੇ ਆਪ ਇੰਸਟਾਲ ਕਰਦਾ ਹੀ ਨਹੀਂ, ਪਰ ਇਹ 20 ਸਾਲ ਤੋਂ ਆਹੀ ਕੰਮ ਕਰਦੇ ਆ ਰਹੇ ਨੇ. ਸੋ ਸੱਦੋ ਆਪਦੇ ਘਰ ਦੇ ਵਿੱਚ ਫ੍ਰੀ ਐਸਟੀਮੇਟ ਲਈ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਵਾਲਿਆਂ ਨੂੰ. 647-400-4550. 647-400-4550. ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਦੇ ਰਣਜੀਤ ਸਿੰਘ ਨਾਲ ਅੱਜ ਹੀ ਸੰਪਰਕ ਕਰੋ. ਨਾਲ ਦੇ ਨਾਲ ਦੋਸਤੋ ਸਾਡੇ ਪ੍ਰੋਗਰਾਮ ਨੂੰ ਇਸ ਘੰਟੇ ਵਿੱਚ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਥੀਮ ਸਿੱਧੂ, ਜੋ ਕਿ ਲੈ ਕੇ ਆਏ ਨੇ ਪੂਰੇ ਫੀਓ ਰੀਜਨ ਦੇ ਵਿੱਚ ਸਭ ਤੋਂ ਅਫੋਰਡੇਬਲ ਨਵਾਂ ਟਾਊਨ ਹਾਊਸ ਦਾ ਪ੍ਰੋਜੈਕਟ. Not stacked, not urban, fully freehold. Fully freehold, brand new, khulle dulle. 1700 to leke 2600 square foot de. Freehold townhouses tayar hone hai Caledon de vich, par mint vi nahi dur hai Brampton ton. And border te hi hai, Mayfield and Chinkoozi. Mayfield te Chinkoozi te eh ਟਾਊਨਹਾਊਸਿਸ ਫਰੀਹੋਲਡ ਤਿਆਰ ਹੋ ਜਾਣੇ ਆ ਅਗਲੇ ਸਮਰ ਤੋਂ ਲੈ ਕੇ ਫਾਲ ਤੱਕ. ਸੋ 1+ ਈਅਰ ਪਿਆ ਹੈ, ਸਮਰ ਤੋਂ ਲੈ ਕੇ ਫਾਲ 2027 ਦੀ ਕਲੋਜ਼ਿੰਗ ਹੈ. ਕੈਲਡਨ ਦੇ ਵਿੱਚ ਇਹ ਡਬਲ ਕਾਰ ਗਰਾਜ, ਐਵਰੀ ਸਿੰਗਲ ਟਾਊਨਹਾਊਸ ਡਬਲ ਕਾਰ ਗਰਾਜ ਨਾਲ ਹੀ ਆਉਣਾ ਹੈ, ਕੋਈ ਐਕਸਟਰਾ ਪੇਮੈਂਟ ਕਰਨ ਦੀ ਲੋੜ ਨਹੀਂ ਹੈਗੀ. ਸਾਰਿਆਂ ਤੋਂ ਸਾਰਿਆਂ ਵਿੱਚ ਡਬਲ ਕਾਰ ਗਰਾਜ ਹੈ ਅਤੇ 4 ਗੱਡੀਆਂ ਦੀ ਪਾਰਕਿੰਗ ਹੈ. ਫੁੱਲੀ ਫਰੀਹੋਲਡ, ਪ੍ਰਾਈਸ 650, 6.5 ਲੱਖ ਦੀ ਪ੍ਰਾਈਸ ਹੈ, 650,000. ਸੋ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਹੋ, ਇਹਦੇ ਨਾਲ ਸ਼ਾਇਦ ਕੋਈ ਵੀ ਬਿਹਤਰ ਓਪਰਚੁਨਿਟੀ ਤੁਹਾਨੂੰ ਦੁਬਾਰਾ ਕਦੇ ਮਿਲਣੀ ਨਹੀਂ ਹੈਗੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਵੀ ਹੁਣ ਨਵਾਂ ਪ੍ਰੋਜੈਕਟ ਆ ਰਿਹਾ ਹੈ, ਬਿਲਡਰ ਵੀ ਪ੍ਰਾਈਸ ਫੱਟੇ ਚੱਕੀ ਜਾਂਦਾ ਰੀਬੇਟ ਹੋਣ ਕਰਕੇ, ਕਿਉਂਕਿ ਇਨਵੈਸਟਰ ਹੀ ਵੱਧ ਖਰੀਦ ਰਹੇ ਨੇ ਹੁਣ. ਸੋ 650,000, 6.5 ਲੱਖ ਦੀ ਪ੍ਰਾਈਸ ਹੈ, 1700 ਤੋਂ ਲੈ ਕੇ 2600 ਸਕੁਆਇਰ ਫੁੱਟ, 3 to 5 bedrooms, 2.5 to 3.5 bathrooms, double car garage, total 4 gaddiyan di parking, the unfinished basement de naal, the prime location hai Mayfield and Chinkoozi, sare highway access, the plaza plus sab kuch lag gaya. Call Team Sidhu, 416-302-0016, 416-302-0016. ਅਤੇ ਇਸ ਟਾਈਮ 'ਤੇ ਤੁਹਾਨੂੰ ਮਿਲਾਉਂਦੇ ਹਾਂ, ਸਾਡੇ ਸਪਾਂਸਰ ਸਾਡੇ ਨਾਲ ਜੁੜ ਚੁੱਕੇ ਨੇ, KD ਹੋਮਿਓਪੈਥੀ. ਕੌਣ ਨਹੀਂ ਜਾਣਦਾ KD ਹੋਮਿਓਪੈਥੀ ਨੂੰ? 47 ਸਾਲ ਦਾ ਤਜ਼ਰਬਾ ਹੈ, ਕਮਾਲ ਦੀ ਗੱਲ ਹੈ ਯਾਰ, 47 ਈਅਰਸ. ਡਾਕਟਰ ਕੁਲਦੀਪ ਸਿੰਘ, KD ਹੋਮਿਓਪੈਥੀ, 47 ਈਅਰਸ ਤੋਂ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ. ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 47 ਸਾਲਾਂ ਵਿੱਚ ਕਿੰਨੇ ਲੱਖਾਂ ਲੋਕਾਂ ਦਾ ਇਹਨਾਂ ਨੇ ਇਲਾਜ ਕੀਤਾ ਹੋਣਾ ਹੈ, ਸਕਸੈਸਫੁਲ ਜੜ੍ਹ ਤੋਂ ਬਿਮਾਰੀ ਦਾ ਇਲਾਜ ਕੀਤਾ, ਉਹ ਵੀ ਬਿਨਾਂ ਕੋਈ ਸਾਈਡ ਇਫੈਕਟ ਤੋਂ. ਸਭ ਤੋਂ ਖਾਸ ਗੱਲ ਇਹ ਹੈ ਦੋਸਤੋ, ਸਿੱਧੇ ਏਅਰ ਤੇ ਤੁਹਾਨੂੰ ਦੱਸਦੇ ਆ, ਜਿਹੜੀ ਵੀ ਕੋਈ ਵੀ ਤੁਹਾਨੂੰ ਨੈਚੁਰਲ ਦਵਾਈ ਦਿੰਦੇ ਨੇ ਉਹ ਸਾਰੀਆਂ ਦਵਾਈਆਂ ਹੈਲਥ ਕੈਨੇਡਾ ਅਪਰੂਵਡ ਹਨ। ਆਹ ਮੇਨ ਗੱਲ ਹੈ, ਤੁਹਾਨੂੰ ਇਹ ਕੈਮੋ ਕੈਮ ਬਣਾ ਦੇਣਗੇ। ਇੱਕ ਵਾਰੀ ਸਲਾਹ ਮਸ਼ਵਰਾ ਕਰੋ 6478180055 6478800055। ਡਾਕਟਰ ਕੁਲਦੀਪ ਸਿੰਘ ਖੇਡੀ ਹੋਮਿਓਪੈਥੀ, 47 years ਦਾ ਇਹਨਾਂ ਦਾ ਤਜ਼ਰਬਾ ਹੈ ਹੋਮਿਓਪੈਥੀ ਵਿੱਚ। ਅਤੇ ਸਾਡੇ ਬਰੈਂਪਟਨ ਸ਼ਹਿਰ ਦੇ ਵਿੱਚ ਏਅਰਪੋਰਟ ਅਤੇ ਕੁਈਨ 'ਤੇ ਮੇਜਰ ਇੰਟਰਸੈਕਸ਼ਨ ਇਹਦੀ ਖਾਸ ਪੈਂਦੀ ਹੈ, ਏਅਰਪੋਰਟ ਅਤੇ ਕੁਈਨ, ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਏਅਰਪੋਰਟ ਅਤੇ ਕੁਈਨ ਦੀ ਨੁੱਕਰ 'ਤੇ 20 Maritime ਅੰਟੇਰੀਓ ਬੁਲਵਾਰਡ No. 2 ਇਹਨਾਂ ਦਾ ਆਫਿਸ ਹੈ। ਤੁਸੀਂ ਅਪੁਆਇੰਟਮੈਂਟ ਬੁੱਕ ਕਰਕੇ ਇਹਨਾਂ ਨੂੰ ਜਾ ਕੇ ਮਿਲੋ ਜ਼ਰੂਰ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਸਿਮਰਾਜ ਜੀ, ਤੁਹਾਨੂੰ ਸਾਰੇ ਸੁਣ ਸਕਦੇ
0: ਕੀ ਬਣ ਰਿਹਾ ਡਾਕਟਰ ਸਾਹਿਬ?
2: ਹੈਲੋ।
0: ਹਾਂਜੀ ਡਾਕਟਰ ਸਾਹਿਬ, ਮੈਂ ਕਿਹਾ ਕੀ ਬਣ ਰਿਹਾ ਅੱਜ ਦਾ, ਕੀ ਮੈਸੇਜ ਦੱਸੋ ਜੀ।
2: ਹਾਂਜੀ ਹਾਂਜੀ, ਅੱਜ ਮੈਂ ਐਂਗਜ਼ਾਇਟੀ, ਡਿਪਰੈਸ਼ਨ, ਨੀਂਦ ਦੀ ਪ੍ਰੋਬਲਮ ਉਹਦੇ ਬਾਰੇ ਜਿਹੜੀ ਜਾਣਕਾਰੀ ਦਵਾਂਗਾ। ਦੇਖੋ ਸਿਮਰਾਜ ਜੀ, ਇੱਦਾਂ ਬਹੁਤ ਦੁਨੀਆ ਪਰੇਸ਼ਾਨ ਰਹਿੰਦੀ ਹੈ। ਮੈਂ ਵਾਰ ਵਾਰ ਕਹਿਣਾ ਹੁੰਦਾ ਕਿ ਕੋਈ ਵੀ ਇਸ਼ੂ ਹੈਗਾ, ਕਿਸੇ ਤਰ੍ਹਾਂ ਦਾ ਇਸ਼ੂ, ਛੋਟਾ ਇਸ਼ੂ, ਵੱਡਾ ਇਸ਼ੂ, ਹੋਮਿਓਪੈਥੀ ਇਜ਼ ਦਾ ਬੈਸਟ। ਮਗਰ ਪੂਰੀ ਦੁਨੀਆ ਤੋਂ ਮੇਰੇ ਕੋਲ ਪੇਸ਼ੈਂਟ ਨੇ, ਮੇਰੇ ਪੇਸ਼ੈਂਟ ਇੱਕ ਦੂਸਰੇ ਨੂੰ ਦੱਸਦੇ ਨੇ ਕਿ ਉੱਥੇ ਜਾਓ, ਜ਼ਰੂਰ ਜ਼ਰੂਰ ਤੁਸੀਂ ਠੀਕ ਹੋਵੋਗੇ।

0: डिप्रेशन, कोई तरह के पुरानी तो पुरानी आर्थराइटिस हैगी है, माइग्रेन हैगा, स्किन के इशू हैगे ने, सोराइसिस हैगी है, एग्जिमा और फुलवेरी, हर बीमारी का इलाज परमानेंट। बच्चों के ऑटिज्म का जरूर नाम लवाना सिमराज जी, ऑटिज्म के मेरे को पूरी दुनिया तो बच्चे हैगे ने, जो बहुत बच्चे ठीक हो चुके ने, कई बच्चे ठीक हो रहे ने, तो जो भी कोई बीमारी तो सफर कर रहे हैं, मेरा नंबर जरूर याद रखो, अपने दोस्त मित्र दो, मैं जरूर थोड़ी हेल्प करूंगा। 6 4 7 8 1 8 0 0 5 5 6 4 7 8 0 0 5 5 ਕਦੇ ਵੀ ਕਾਲ ਕਰਕੇ ਆ ਸਕਦੇ ਹਾਂ। ਦੇਖੋ ਕੋਈ ਵੀ ਕੰਮ ਸਿੱਖਦੇ ਕਿਤੇ ਪੂਰੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਬੰਦੇ ਦੀ, ਜੇ ਤਾਂ ਮੈਂ ਲੱਕੀ ਹੈਗਾ ਪੂਰੇ ਬ੍ਰੈਂਪਟਨ ਲੋਕਾਂ ਦੀ ਸੇਵਾ ਕਰ ਰਿਹਾ, ਠੀਕ ਹੈ। ਤਾਂ ਆਪਣਾ ਧਿਆਨ ਰੱਖੋ, ਕੋਈ ਜ਼ਰੂਰਤ ਹੋਵੇ, ਕੋਈ ਗੱਲ ਪੁੱਛਣੀ ਹੋਵੇ, ਜਾਣਕਾਰੀ ਲੈਣੀ ਹੋਵੇ, ਜ਼ਰੂਰ ਮੇਰੇ ਕੋਲ ਆ ਕੇ ਪੁੱਛ ਸਕਦੇ ਹਾਂ, ਕੋਈ ਜਾਣਕਾਰੀ ਦੇ ਆਪਾਂ ਕੋਈ ਚਾਰਜ ਨਹੀਂ ਕਰਦੇ ਹੈਗੇ, ਠੀਕ ਹੈ। ਹੁਣ ਆਪਾਂ ਐਂਗਜਾਇਟੀ ਡਿਪਰੈਸ਼ਨ ਦੇ ਬਾਰੇ ਗੱਲ ਕਰਦੇ ਹਾਂ। ਦੇਖੋ 7-8 ਘੰਟੇ ਦੀ ਸਾਨੂੰ ਨੀਂਦ ਚਾਹੀਦੀ ਹੁੰਦੀ ਹੈ, 14 ਮਿੰਟ ਦੇ ਅੰਦਰ ਸਾਨੂੰ ਨੀਂਦ ਆਣੀ ਆ ਜਾਣੀ ਚਾਹੀਦੀ ਹੈ, 14 ਮਿੰਟ। ਜੇ ਨੀਂਦ ਨਹੀਂ ਆਉਂਦੀ, ਇਟ ਮੀਨਸ ਤੁਹਾਨੂੰ ਪ੍ਰੋਬਲਮ ਹੈਗੀ ਹੈ, ਘਰ ਉੱਠੇ ਬਦਲਦੇ ਰਹਿੰਦੇ ਹੋ, ਇੱਧਰ ਉੱਧਰ ਕਰਦੇ ਰਹਿੰਦੇ ਹੋ, ਇਟ ਮੀਨਸ ਕੋਈ ਨਾ ਕੋਈ ਪ੍ਰੋਬਲਮ ਹੈਗੀ ਹੈ ਤੁਹਾਨੂੰ। ਦੇਖੋ ਇਹਦਾ ਦੇਖੋ ਐਂਗਜਾਇਟੀ ਕਈ ਤਰ੍ਹਾਂ ਦੀ ਹੁੰਦੀ ਹੈ, ਪੈਨਿਕ ਡਿਸਆਰਡਰ, ਸਟਿੰਗ ਹੋ ਗਈ, ਚੈਸਟ ਪੇਨ ਹੋ ਗਿਆ, ਸੋਸ਼ਲ ਐਂਗਜਾਇਟੀ, 4 ਬੰਦਿਆਂ ਦੇ ਵਿੱਚ ਬੈਠੇ ਹੋ ਉਹਦੇ ਕਰਕੇ ਘਬਰਾਹਟ ਹੋ ਜਾਂਦੀ ਹੈ, ਫੋਬੀਆ, ਹਾਈਟ 'ਤੇ ਜਾਂਦੇ ਹੋ, ਫਲਾਇੰਗ ਕਰਦੇ ਹੋ, ਉਹ ਲੋਕਾਂ ਨੂੰ ਹੋ ਜਾਂਦੀ ਹੈ, ਜਨਰਲ ਐਂਗਜਾਇਟੀ, ਛੱਡਾ ਛੋਟੀ ਛੋਟੀ ਗੱਲ ਤੋਂ ਚਿੜ ਜਾਂਦਾ ਬੰਦਾ, ਜੇ ਉਹ ਵੀ ਇੱਕ ਐਂਗਜਾਇਟੀ ਹੈ। ਜੇ ਤੁਸੀਂ ਟ੍ਰੀਟਮੈਂਟ ਨਹੀਂ ਕਰਦੇ ਤਾਂ ਫਿਰ ਤੁਹਾਨੂੰ ਡਿਪਰੈਸ਼ਨ ਹੋਏਗਾ, ਹੋਰ ਬਹੁਤ ਇਸ਼ੂ, ਹੋਰ ਵੀ ਬਹੁਤ ਇਸ਼ੂ ਹੁੰਦੇ ਨੇ ਐਂਗਜਾਇਟੀ ਕਰਕੇ, ਨਰਵਸ ਸਿਸਟਮ ਤੁਹਾਡੇ ਪੂਰੀ ਬਾਡੀ ਨੂੰ ਡਿਸਟਰਬ ਕਰਨਾ, ਸੈਡ ਹੋਵੋਗੇ ਤੁਸੀਂ, ਗੁੱਸਾ ਆਏਗਾ, ਕਦੇ ਕੰਮ ਨੂੰ ਮਨ ਨਹੀਂ ਕਰੇਗਾ, ਕੰਸਨਟ੍ਰੇਸ਼ਨ ਦੀ ਪ੍ਰੋਬਲਮ ਹੋਏਗੀ, ਨੀਂਦ ਦੀ ਪ੍ਰੋਬਲਮ ਹੋਏਗੀ, ਥਕਾਵਟ ਹੋਏਗੀ, ਔਰ ਭੁੱਖ ਨਹੀਂ ਲੱਗਦੀ, ਲੋਕਾਂ ਦੇ ਸੁਸਾਈਡਲ ਥੋਟ ਆਉਂਦੇ ਨੇ, ਕਈ ਲੋਕ ਸੁਸਾਈਡ ਵੀ ਕਰ ਲੈਂਦੇ ਸਿਮਰਾਜ ਜੀ, ਉਰੇ ਦੁਨੀਆਂ 'ਚ ਤੋਂ ਚਲੇ ਜਾਂਦੇ ਨੇ, ਛੋਟੀ ਛੋਟੀ ਗੱਲ ਤੋਂ ਲੈ ਕੇ ਜੇ ਹੈ। ਤੋ 6 4 7 8 1 8 0 0 5 5 6 4 7 8 0 0 5 5 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹਾਂ। ਇੱਕ ਬਿਮਾਰੀ ਮੈਂ ਦੱਸਦਾ ਸਿਮਰਾਜ ਜੀ, ਤੁਸੀਂ ਕਦੇ ਸ਼ਾਇਦ ਸੁਣਿਆ ਨਹੀਂ, ਤੁਸੀਂ ਨਾਰਕੋਲੈਪਸੀ, ਉਹਦੇ 'ਚ ਨਾ ਅਮੈਰੀਕਾ ਦੇ ਵਿੱਚ ਬਹੁਤ ਲੋਕ ਸਫ਼ਰ ਕਰ ਰਹੇ ਨੇ, 1 ਲੱਖ ਤੋਂ ਬੰਦਾ, ਇਹਦੇ 'ਚ ਹੁੰਦਾ ਕਿ ਬੰਦਾ ਤੁਰਦੇ ਫਿਰਦੇ ਸੌਂ ਜਾਂਦਾ, ਪੌੜੀਆਂ 'ਤੇ ਚੜ੍ਹ ਰਿਹਾ ਉਹਦੇ ਸੌਂ ਜਾਂਦਾ, ਗੱਡੀ ਚਲਾ ਰਿਹਾ ਉਹਦੇ ਸੌਂ ਜਾਂਦਾ। ਤੋ ਇਹ ਇਹ ਇੱਕ ਬਿਮਾਰੀ ਹੈ ਲੋਕਾਂ ਨੂੰ, ਜੇ ਇਸ ਕਰਕੇ ਛੋਟੀ ਛੋਟੀ ਬਿਮਾਰੀ ਬਹੁਤ ਵੱਡੀ ਬਿਮਾਰੀ ਬਣ ਜਾਂਦੀ ਹੈ। ਤੋ 6 4 7 8 1 8 0 0 5 5 6 4 7 8 0 0 5 5 6 4 7 8 0 0 5 5 'ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਐਵਰੀ ਡੇ ਮੇਰੀ ਕਲੀਨਿਕ 11 ਤੋਂ 7 ਵਜੇ ਤੱਕ ਹੁੰਦੀ ਹੈ। 6 4 7 8 1 8 0 0 5 5 6 4 7 8 0 0 5 5 'ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਥੈਂਕ ਯੂ ਸਿਮਰਾਜ ਜੀ, ਥੈਂਕ ਯੂ ਵੈਰੀ ਮੱਚ।
1: ਧੰਨਵਾਦ ਜੀ। ਤੁਸੀਂ ਡਾਕਟਰ ਕੁਲਦੀਪ ਸਿੰਘ ਖੇੜੀ ਹੋਮਿਓਪੈਥੀ ਨਾਲ ਅੱਜ ਹੀ ਗੱਲਬਾਤ ਕਰੋ, ਇਹਨੇ ਆਪ ਹੀ ਤੁਹਾਨੂੰ ਦੱਸਿਆ ਹੈ 47 ਸਾਲਾਂ ਤੋਂ 47 ਈਅਰਸ ਤੋਂ ਇਹ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ। ਕੋਈ ਵੀ ਦਵਾਈ ਤੁਹਾਨੂੰ ਦਿੰਦੇ ਆ ਉਹ ਹੈਲਥ ਕੈਨੇਡਾ ਅਪਰੂਵਡ ਹੀ ਦਵਾਈ ਹੁੰਦੀ ਹੈ, ਬਿਨਾਂ ਸਾਈਡ ਇਫੈਕਟ ਤੋਂ, ਨੈਚੁਰਲ ਤਰੀਕੇ ਨਾਲ ਜੜ੍ਹ ਤੋਂ ਤੁਹਾਨੂੰ ਠੀਕ ਕਰ ਸਕਦੀ ਆ, ਚਾਹੇ ਕੋਈ ਬਿਮਾਰੀ ਡਾਇਗਨੋਸਡ ਵੀ ਹੈ, ਚਾਹੇ ਪਤਾ ਹੀ ਨਹੀਂ ਲੱਗਦਾ ਹੈ ਕਿ ਕੀ ਬਿਮਾਰੀ ਆ। ਨੰਬਰ ਘੁਮਾਓ 6 4 7 8 1 8 0 0 5 5 6 4 7 8 1 8 0 0 5 5 ਡਾਕਟਰ ਕੁਲਦੀਪ ਸਿੰਘ ਖੇਡੀ ਹੋਮਿਓਪੈਥੀ, ਬ੍ਰੈਂਪਟਨ ਦੇ ਵਿੱਚ ਏਅਰਪੋਰਟ 'ਤੇ ਕੁਈਨ 'ਤੇ 20 Maritime Ontario Boulevard, ਯੂਨਿਟ ਨੰਬਰ 2 ਦੇ ਵਿੱਚ ਇਹਨਾਂ ਦਾ ਦਫ਼ਤਰ ਹੈ। ਦੋਸਤੋ ਬਹੁਤ ਵੱਡੀ ਬ੍ਰੇਕਿੰਗ ਖਬਰ ਹੈ, ਪਹਿਲਾਂ ਵੀ ਮੈਂ ਗੱਲਬਾਤ ਕਰ ਰਿਹਾ ਸੀ ਅਲਬਰਟਾ ਸੈਪਰੇਸ਼ਨਿਸਟ ਮੂਵਮੈਂਟ ਦੇ ਬਾਰੇ, ਹੁਣ ਲੱਗਦਾ ਹੈ ਕਿ ਰੋਡ ਬਲਾਕ ਪੇਸ਼ ਹੋ ਗਿਆ ਇਹਨਾਂ ਦੇ ਲਈ, ਭਾਵੇਂ ਇਹਨਾਂ ਨੇ required 178,000 signatures and ID verification tota bahut jyada vadd 302,000 Alberta de lokan to signatures te IDs ikatthe te verify kite ne, inni jyada demand hai add hon de layi Canada to। ਅੱਜ ਇੱਕ ਅਲਬਰਟਾ ਜੱਜ ਨੇ ਇਹਨਾਂ ਦੇ ਸੈਪਰੇਟਿਸਟ ਪਟੀਸ਼ਨ ਨੂੰ ਹੀ ਕੈਂਸਲ ਕਰ ਦਿੱਤਾ, ਕਿਹਾ ਕਿ ਇਹਦਾ ਹੁਣ ਕੋਈ ਮਤਲਬ ਨਹੀਂ ਹੈਗਾ, ਕਿਉਂਕਿ ਇਹਨਾਂ ਨੇ ਕੋਈ ਸਲਾਹ ਕੀਤੀ ਨਹੀਂ ਹੈਗੀ ਫਰਸਟ ਨੇਸ਼ਨਸ ਦੇ ਨਾਲ, ਦੇ ਨੈਵਰ ਕੰਸਲਟਡ ਫਰਸਟ ਨੇਸ਼ਨਸ ਪੀਪਲ। ਅਤੇ ਜੇਕਰ ਇਹ ਕੈਨੇਡਾ ਤੋਂ ਅੱਡ ਹੋਣ ਦੇ ਵਿੱਚ ਕਾਮਯਾਬ ਹੁੰਦੇ ਨੇ, ਅਲਬਰਟਾ ਨੂੰ ਕੱਢਣ 'ਚ ਕਾਮਯਾਬ ਹੁੰਦੇ ਨੇ, ਫਿਰ ਜਿਹੜੀਆਂ ਐਗਜ਼ਿਸਟਿੰਗ ਕਾਫੀ ਜ਼ਿਆਦਾ ਐਬਰਿਜਨ

Native ਕਹਿ ਲਓ, ਫਰਸਟ ਨੇਸ਼ਨਸ ਕਹਿ ਲਓ, ਟ੍ਰੀਟੀਜ਼ ਨੇ, ਕਾਨੂੰਨ ਨੇ, ਉਹਦੇ ਤੇ ਅਸਰ ਪਊਗਾ। ਸੋ ਇਹ ਪਟੀਸ਼ਨ ਹੁਣ ਅੱਗੇ ਵੱਧ ਹੀ ਨਹੀਂ ਸਕਦਾ, ਰੈਫਰੈਂਡਮ ਰੱਖਿਆ ਜਾ ਹੀ ਨਹੀਂ ਸਕਦਾ। ਹੁਣ ਤੁਹਾਨੂੰ ਕੀ ਲੱਗਦਾ ਹੈ ਇਹਦਾ ਨਤੀਜਾ ਕੀ ਹੋਣਾ? ਲੋਕਾਂ ਨੇ ਤਾਂ ਹੁਣ ਹੋਰ ਵੀ ਤੰਗ ਹੋਣਾ ਹੈ। ਜਿਹੜੇ ਬੰਦੇ ਔਨ ਦ ਬੋਰਡਰ ਔਨ ਦ ਲਾਈਨ ਵੇਟ ਕਰ ਰਹੇ ਸੀ ਦੇਖਣ ਲਈ ਕਿ ਕਿੱਧਰ ਨੂੰ ਇਹ ਮੂਵਮੈਂਟ ਜਾਂਦੀ ਆ, ਉਹਨਾਂ ਨੇ ਵੀ ਕਹਿਣਾ ਹੈ ਯਾਰ 5% ਮੁਲਕ ਦੇ ਵਿੱਚ ਜਿਹੜੇ ਇਹ ਪਾਪੂਲੇਸ਼ਨ ਹੈ ਫਰਸਟ ਨੇਸ਼ਨਸ, ਜੋ ਕਿ ਮੰਨਦੇ ਆ ਇੱਥੇ ਪਹਿਲਾਂ ਆਏ ਸੀ, ਰੋਂਦੇ ਰਹਿੰਦੇ ਆ ਯੂਅਰ ਔਨ ਸਟੋਲਨ ਲੈਂਡ, ਚੋਰੀ ਕੀਤੇ ਹੋਏ ਲੈਂਡ 'ਤੇ ਹੋ। ਇੱਕ ਕਲੀਅਰਫਾਈਕੇਸ਼ਨ ਆ, ਕਿਸੇ ਨੇ ਇੱਥੇ ਆ ਕੇ ਯੂਰਪ ਤੋਂ ਲੈ ਕੇ ਇਹ ਲੈਂਡ ਨਹੀਂ ਚੋਰੀ ਕੀਤਾ, ਕਬਜ਼ਾ ਕੀਤਾ, ਕਬਜ਼ਾ ਕਰਕੇ ਖੋਇਆ ਅਤੇ ਬਣਾਇਆ ਜੋ ਵੀ ਸਮਾਜ ਅਸੀਂ ਹੁਣ ਇੱਥੇ ਆ ਕੇ ਰਹਿੰਦੇ ਹਾਂ। ਥੈਂਕ ਯੂ ਫੋਰ ਮੇਕਿੰਗ ਇਟ, ਨਹੀਂ ਤਾਂ ਆਪਾਂ ਕੋਈ ਮੱਡ ਹੱਟ ਦੇ ਵਿੱਚ ਰਹਿੰਦੇ ਜਿੱਥੇ ਵੀ ਆਪਾਂ ਆਏ ਹੋਏ ਸੀ। ਸੋ ਮੇਨ ਗੱਲ, ਇਟਸ ਨਾਟ ਸਟੋਲਨ ਲੈਂਡ, ਇਟਸ ਕੌਂਕਰਡ ਲੈਂਡ। ਅਤੇ ਹੁਣ ਤਾਂ ਇੰਨੇ ਸਾਲ ਪੁਰਾਣੀ ਗੱਲ ਆ, ਹਜੇ ਵੀ ਇਹ ਜਿਹੜੀ 5% ਆਫ ਦ ਕੈਨੇਡੀਅਨ ਪਾਪੂਲੇਸ਼ਨ ਹੈ, ਇੰਨੀ ਜ਼ਿਆਦਾ ਇਹਨਾਂ ਨੂੰ ਤਾਕਤ ਦਿੱਤੀ ਹੋਈ ਹੈ ਸਾਡੇ ਪੋਲਿਟਿਕਸ ਦੇ ਵਿੱਚ, ਸਾਡੇ ਇਕਾਨਮੀ ਦੇ ਵਿੱਚ, ਸਾਡੇ ਕਾਨੂੰਨਾਂ ਦੇ ਵਿੱਚ, ਹਰੇਕ ਚੀਜ਼ ਦੇ ਵਿੱਚ ਹੀ, ਕਿ ਬਹੁਤ ਕੁਛ ਮੁਲਕ ਦੇ ਵਿੱਚ ਜੋ ਕਿ ਤਰੱਕੀ ਹੋਣੀ ਚਾਹੀਦੀ ਹੈ ਹੁੰਦੀ ਹੈ ਨਹੀਂ ਇਹਨਾਂ ਦੇ ਕਹਿਣ ਕਰਕੇ। Very, very bad. Very, very wrong. 5% should not dictate for the 100% of the population. But ਹੁਣ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਇਹ ਜਿਹੜੀ ਪੂਰੀ ਖਬਰ ਹੈ ਚੰਗੀ ਤਰ੍ਹਾਂ ਪੇਸ਼ ਕਰਾਂਗੇ ਫੁੱਲ ਡਿਟੇਲਸ ਨਾਲ। ਫਿਲਹਾਲ ਤਾਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੇ ਇਹ ਅਲਬਰਟਾ ਦੇ ਸੈਪਰੇਟਿਸਟ ਮੂਵਮੈਂਟ ਨੂੰ ਲੀਡ ਕਰਨ ਵਾਲੇ ਨੇ ਅਤੇ ਲੱਖਾਂ ਹੀ ਲੋਕ ਜੋ ਕਿ ਪਟੀਸ਼ਨ ਨੂੰ ਸਾਈਨ ਕਰਨ ਵਾਲੇ ਨੇ, ਅਤੇ ਉਸ ਤੋਂ ਕਈ ਗੁਣਾ ਵੱਧ ਜਿਹਨਾਂ ਨੇ ਸਾਈਨ ਕੀਤਾ ਨਹੀਂ ਹੈਗਾ ਪਰ ਸ਼ਾਇਦ ਵੋਟ ਪਾਉਂਦੇ ਅੱਡ ਹੋਣ ਦੇ ਲਈ, ਦੇ ਨਾਟ ਕੈਨ ਟੇਕ ਦਿਸ ਲਾਈਟਲੀ। ਇਹ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ, ਇਹ ਲਾਇੰਗ ਡਾਊਨ 'ਤੇ ਇਹਨਾਂ ਨੇ ਗੱਲ ਲੈਣੀ ਤਾਂ ਹੈ ਨਹੀਂ। ਕੋਈ ਨਾ ਕੋਈ ਕੋਰਟ ਅਪੀਲ ਕਰਨਗੇ ਜਾਂ ਫਿਰ ਕੁਛ ਨਾ ਕੁਛ ਹੋਰ ਹੀ ਕਰਨਗੇ, ਦੇਖਦੇ ਹਾਂ ਕਿ ਕਰਦੇ ਕੀ ਆ। ਪਰ ਬਹੁਤ ਵੱਡੀ ਖਬਰ ਆ ਕਿ ਜਿਹੜਾ ਹੁਣ ਅਲਬਰਟਾ ਸੈਪਰੇਸ਼ਨਿਸਟ ਮੂਵਮੈਂਟ ਹੈ, 300,000 ਤੋਂ ਵੀ ਜ਼ਿਆਦਾ ਸਿਗਨੇਚਰ ਇਕੱਠੇ ਕੀਤੇ ਸੀ ਰੈਫਰੈਂਡਮ ਵੋਟ ਇਹ ਸੀ ਅਕਟੋਬਰ 'ਚ ਰੱਖਣ ਦੇ ਲਈ, ਜੋ ਕਿ ਅਲਬਰਟਾ ਦੀ ਸਰਕਾਰ ਨੇ ਅਲਾਓ ਕੀਤੀ ਆ। ਇਹ ਹੁਣ ਜੱਜ ਨੇ ਕਿਹਾ ਕਿ ਅਲਬਰਟਾ ਦੀ ਸਰਕਾਰ ਹੀ ਗਲਤ ਹੈ, ਇਹਨਾਂ ਨੂੰ ਕਦੇ ਵੀ ਨਹੀਂ ਇਹ ਪਟੀਸ਼ਨ ਅਲਾਓ ਕਰਨਾ ਚਾਹੀਦਾ ਸੀ, ਕਦੇ ਵੀ ਨਹੀਂ ਸਿਗਨੇਚਰਸ ਕਲੈਕਟ ਕਰਨੇ ਅਲਾਓ ਕਰਨੇ ਚਾਹੀਦੇ ਸੀ, ਕਿਉਂਕਿ ਅਲਬਰਟਾ ਦੀ ਪ੍ਰੋਵਿੰਸ਼ੀਅਲ ਸਰਕਾਰ ਯਾਨੀ ਕਿ ਡੈਨੀਅਲਸਨ ਸਰਕਾਰ ਨੇ ਕਦੇ ਵੀ ਫਰਸਟ ਨੇਸ਼ਨਸ ਦੇ ਨਾਲ ਆਪਣੀ ਡਿਊਟੀ ਟੂ ਕੰਸਲਟ ਨਿਭਾਈ ਹੀ ਨਹੀਂ ਹੈਗੀ। ਕਮਾਲ ਦੀ ਗੱਲ ਆ। ਹੁਣ ਕਿੰਨੇ ਕੁ ਫਰਸਟ ਨੇਸ਼ਨ ਲੋਕ ਅਲਬਰਟਾ ਦੇ ਵਿੱਚ ਹੀ ਰਹਿੰਦੇ ਹੋਣਗੇ? ਮੇ ਬੀ 1% ਆਫ ਦੀ ਇੰਟਾਇਰ ਪਾਪੂਲੇਸ਼ਨ। 1% ਨੂੰ ਕੰਸਲਟ ਕਰੀਏ ਭਾਵੇਂ ਹੁਣ 30-40% ਅੱਡ ਹੋਣਾ ਚਾਹੁੰਦਾ, ਇਹ ਜਸ ਡਜ਼ ਨਹੀਂ ਮੇਕ ਐਨੀ ਸੈਂਸ। ਪਰ ਕੱਲ੍ਹ ਨੂੰ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਖਬਰ ਇਹ ਪੇਸ਼ ਕਰਾਂਗੇ। ਫਿਲਹਾਲ ਤਾਂ ਇੱਕ ਫਰਮੈਸ਼ੀ ਗਾਣਾ ਲਾਉਂਦੇ ਹਾਂ ਅਤੇ ਉਸ ਤੋਂ ਬਾਅਦ ਵਾਪਸ ਆ ਕੇ ਗੱਲਬਾਤ ਕਰਦੇ ਹਾਂ ਅਗਲੇ ਸਪਾਂਸਰ ਦੇ ਨਾਲ। ਸਾਡੇ ਇੱਕ ਬਾਈ ਜੀ ਬੱਟਰ ਸਾਹਿਬ ਨੇ ਫਰਮੈਸ਼ ਕੀਤੀ ਸੀ ਇੱਕ ਸਿੱਧੂ ਮੂਸੇਵਾਲ ਦਾ ਗਾਣਾ, ਹੈ ਤਾਂ ਸੀ ਇੱਕ ਸੈਡ ਗਾਣਾ, ਮੈਂ ਕਿਹਾ ਚਲੋ ਮੈਂ ਉਹਨਾਂ ਦਾ ਕੋਈ ਹੋਰ ਚੱਕਵਾਂ ਗਾਣਾ ਲਾ ਦਿੰਦਾ ਅਤੇ ਲਾਉਂਦੇ ਤੋਂ ਲੈ ਕੇ ਗਾਣਾ ਵਾਪਸ ਆਉਂਦੇ ਹਾਂ ਬਹੁਤ ਹੀ ਜਲਦ। ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ। ਸਟੂਡੀਓ ਦਾ ਫੋਨ ਨੰਬਰ ਹੈ 905-564-6444, 905-564-6464,

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਾਂ। ਤਾਂ ਦੋਸਤੋ, ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ CIC ਇਮੀਗ੍ਰੇਸ਼ਨ ਤੋਂ ਗੈਰੀ ਵਿਰਕ, ਜੋ ਕਿ ਹਰੇਕ ਵੈਨਸਡੇ ਯਾਨੀ ਕਿ ਅੱਜ ਦੇ ਦਿਨ ਸਾਡੇ ਸਟੂਡੀਓ ਦੇ ਵਿੱਚ ਨਹੀਂ, ਸਾਡੇ ਪ੍ਰੋਗਰਾਮ ਦੇ ਵਿੱਚ ਖਾਸ ਮਹਿਮਾਨ ਹੁੰਦੇ ਨੇ। ਅਤੇ ਇਮੀਗ੍ਰੇਸ਼ਨ ਰਿਲੇਟਡ ਦੋਸਤੋ, ਤੁਹਾਡਾ ਕੋਈ ਵੀ ਸਵਾਲ ਹੋਵੇ, ਕੋਈ ਵੀ ਕੰਮ ਹੋਵੇ, ਇਹ ਇਸ ਫੀਲਡ ਦੇ ਵਿੱਚ ਬਹੁਤ ਆਨੈਸਟੀ ਅਤੇ ਟ੍ਰਾਂਸਪੇਰੈਂਸੀ ਦੇ ਨਾਲ ਬਹੁਤ ਚਿਰਾਂ ਤੋਂ ਹੀ ਕੰਮ ਕਰਦੇ ਆ ਰਹੇ ਨੇ। ਇਹਨਾਂ ਦੇ ਹਜ਼ਾਰਾਂ ਹੀ ਕਲਾਇੰਟਸ ਨੇ ਜੋ ਕਿ ਇੱਥੇ ਸਕਸੈਸਫੁਲੀ ਹੁਣ PR ਜਾਂ ਸਿਟੀਜ਼ਨ ਹੋ ਚੁੱਕੇ ਨੇ। ਜੋ ਵੀ ਤੁਹਾਡਾ ਇਮੀਗ੍ਰੇਸ਼ਨ ਦਾ ਸਵਾਲ ਹੋਵੇ, ਕੰਮ ਹੋਵੇ, ਬਿਲਕੁਲ ਫਰੀ ਕੰਸਲਟੇਸ਼ਨ ਕਰ ਸਕਦੇ ਹੋ। ਕੰਸਲਟੇਸ਼ਨ ਭਾਵੇਂ ਇਕੱਲੇ ਫੋਨ 'ਤੇ ਹੀ ਹੋਵੇ, ਨੰਬਰ ਘੁਮਾਓ ਇਹਨਾਂ ਦਾ 416-456-6161 ਜਾਂ ਫਿਰ ਤੁਸੀਂ ਇਹਨਾਂ ਦੇ ਦਫ਼ਤਰ ਦੇ ਵਿੱਚ ਅਪੁਆਇੰਟਮੈਂਟ ਬੁੱਕ ਕਰਕੇ ਮਿਲ ਸਕਦੇ ਹੋ। ਮਾਲਟਨ ਮਿਸਿਸਾਗਾ, ਮਾਲਟਨ ਗੁਰੂ ਘਰ ਦੇ ਬਿਲਕੁਲ ਨਜ਼ਦੀਕ ਗ੍ਰੇਟ ਪੰਜਾਬ ਪਲਾਜ਼ਾ ਦੇ ਵਿੱਚ ਇਹਨਾਂ ਦਾ ਆਫਿਸ ਲੋਕੇਟਡ ਹੈ। ਅਤੇ ਫੋਨ ਨੰਬਰ ਵੰਸ ਅਗੇਨ CIC ਇਮੀਗ੍ਰੇਸ਼ਨ 416-456-6161। ਜੇ ਫੋਨ ਲਾਈਨ ਬਿਜ਼ੀ ਆ ਰਹੀ ਆ, ਤੁਸੀਂ ਇਹਨਾਂ ਨੂੰ ਫਿਰ ਵਟਸਐਪ 'ਤੇ ਵੀ ਆਪਣਾ ਨਾਮ ਅਤੇ ਆਪਣਾ ਮੈਸੇਜ ਵੀ ਭੇਜ ਸਕਦੇ ਹੋ। ਅਤੇ ਜਿੰਨੀ ਛੇਤੀ ਹੋ ਸਕਦਾ ਹੈ, ਐਜ ਸੂਨ ਐਜ ਪੋਸੀਬਲ, ਇਹ ਤੁਹਾਨੂੰ ਖੁਦ ਆਪ ਕਾਲ ਬੈਕ ਕਰ ਲੈਣਗੇ। ਗੈਰੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਜੇ ਹੁਣ ਮੰਨ ਲਓ ਕਿਸੇ ਦੇ ਪੇਰੈਂਟਸ ਇੱਥੇ ਵਿਜ਼ਿਟਰ ਵੀਜ਼ 'ਤੇ ਆਏ ਹੋਏ ਨੇ ਜਾਂ ਸੁਪਰ ਵੀਜ਼ਾ ਵੀ ਲੱਗਿਆ ਹੋਇਆ ਉਹ 'ਤੇ ਆਏ ਹੋਏ ਨੇ, ਕੀ ਉਹਨਾਂ ਨੂੰ ਇੱਥੇ ਪੱਕਾ ਕਰਵਾਉਣ ਦਾ ਕੋਈ ਰਾਹ ਹੈਗਾ ਜੇ ਆਲਰੇਡੀ ਵਿਜ਼ਿਟਰ ਵੀਜ਼ ਜਾਂ ਸੁਪਰ ਵੀਜ਼ਾ ਲੱਗਿਆ ਹੋਇਆ?
1: ਬਿਲਕੁਲ ਸਰਾਜ, ਜਿਵੇਂ ਹੁਣ ਪੇਰੈਂਟਸ ਆਪਣੇ ਹਜ਼ਾਰਾਂ ਹੀ ਲੱਖਾਂ ਹੀ ਪਰਿਵਾਰਾਂ ਦੇ ਪੇਰੈਂਟਸ ਜਿਹੜੇ ਨੇ ਵਿਜ਼ਟਰ ਵੀਜ਼ੇ ਉੱਤੇ ਜਾਂ ਸੁਪਰ ਵੀਜ਼ੇ ਉੱਤੇ ਕੈਨੇਡਾ ਪਹੁੰਚੇ ਹੋਏ ਨੇ, ਉਹਨਾਂ ਵਿੱਚੋਂ ਬਹੁਤ ਸਾਰੇ ਇੱਦਾਂ ਦੇ ਵੀ ਪੇਰੈਂਟਸ ਨੇ ਜਾਂ ਗ੍ਰੈਂਡ ਪੇਰੈਂਟਸ ਨੇ ਜਿਹੜੇ ਪਿੱਛੇ ਇਕੱਲੇ ਰਹਿ ਚੁੱਕੇ ਨੇ, ਜਿਹਨਾਂ ਦੇ ਬੱਚੇ ਸਾਰੇ ਕੈਨੇਡਾ ਸੈਟਲ ਨੇ, ਜਾਂ ਕਹਿ ਲਓ ਕਿ ਮੁੰਡੇ ਕੈਨੇਡਾ ਦੇ ਹੈਗੇ ਨੇ ਜਾਂ ਜਿਹੜੀਆਂ ਡੋਟਰਸ ਨੇ ਉਹ ਵੀ ਕੈਨੇਡਾ ਨੇ, ਜਾਂ ਜੇ ਡੋਟਰਸ ਬੈਕ ਹੋਮ ਨੇ ਤਾਂ ਉਹ ਮੈਰਿਡ ਨੇ, ਆਪਣੇ ਆਪਣੇ ਇਨਲਾਸ ਵਿੱਚ ਸੈਟਲ ਨੇ। ਸੋ ਜਿਹੜੇ ਪੇਰੈਂਟਸ ਪਿੱਛੇ ਇਕੱਲੇ ਨੇ ਔਰ ਕਈ ਵਾਰ ਅਨਫੋਰਚੁਨੇਟਲੀ ਉਹਨਾਂ ਵਿੱਚੋਂ ਕੋਈ ਇੱਕ ਪੇਰੈਂਟ ਰਹਿ ਚੁੱਕਾ ਹੁੰਦਾ, ਮਦਰ ਵਿਡੋ ਜਾਂ ਇਕੱਲੇ ਫਾਦਰ ਹੈਗੇ, ਉੱਦਾਂ ਦੇ ਪੇਰੈਂਟਸ ਜਦੋਂ ਇੱਥੇ ਆਪਣੇ ਬੱਚਿਆਂ ਦੇ ਕੋਲ ਵਿਜ਼ਟਰ ਵੀਜ਼ੇ ਉੱਤੇ ਜਾਂ ਸੁਪਰ ਵੀਜ਼ੇ ਉੱਤੇ ਵੀ ਆਉਂਦੇ ਨੇ, ਆ ਕੇ ਰਹਿ ਰਹੇ ਨੇ, ਉਹਨਾਂ ਦੀ ਇੱਥੇ ਬੋਰਡਿੰਗ ਹੈ, ਚਿਲਡਰਨ ਨੇ, ਗ੍ਰੈਂਡ ਚਿਲਡਰਨ ਨੇ, ਉਹ ਜਿਹੜੇ ਪੇਰੈਂਟਸ ਨੇ ਉਹਨਾਂ ਦੀ ਵਿਦ ਇਨ ਕੈਨੇਡਾ ਇੱਕ PR ਪ੍ਰੋਗਰਾਮ ਚੱਲਦਾ ਹੈ ਅੰਡਰ ਹਿਊਮੈਨਿਟੇਰੀਅਨ ਐਂਡ ਕੰਪੈਸ਼ਨ ਗਰਾਊਂਡਸ ਦੇ ਉੱਤੇ ਜਿਹੜੀ ਸੈਕਸ਼ਨ 25 ਦੇ ਆਧਾਰ 'ਤੇ ਰਿਲੀਫ ਮਿਲ ਸਕਦੀ ਹੈ ਉਹਨਾਂ ਪੇਰੈਂਟਸ ਨੂੰ ਜਿਹਨਾਂ ਦੇ ਬੱਚੇ ਇੱਥੇ ਨੇ ਸਾਰੇ ਅਤੇ ਪਿੱਛੇ ਅਬਜ਼ਰਵ ਹੋ ਚੁੱਕੇ ਨੇ, ਇਕੱਲੇ ਰਹਿ ਚੁੱਕੇ ਨੇ। ਸੋ ਵਿਦ ਇਨ ਕੈਨੇਡਾ ਅੰਡਰ HMC ਗਰਾਊਂਡ ਦੀ ਐਪਲੀਕੇਸ਼ਨ ਬਣਦੀ ਹੈ, ਇਹਦੇ ਵਿੱਚ ਜੇ ਅਪਲਾਈ ਕਰਨਾ ਉਹਨਾਂ ਕੋਈ ਨੁਕਸਾਨ ਨਹੀਂ, ਔਰ ਜੇ ਅਪਰੂਵਲ ਤੁਹਾਡੀ ਆਉਣ ਦੇ ਚਾਂਸ ਵੀ 70-80% ਹੁੰਦੇ ਨੇ, ਜਿਹੜੀ ਰੇਸ਼ੋ ਚੱਲਦੀ ਵੀ ਹੈ। ਸੋ ਇਹਦੇ 'ਚ ਆਲਵੇਜ਼ ਚਾਂਸ ਲੈਣਾ ਬਣਦਾ, ਕਿਉਂਕਿ ਦੂਜੇ ਪਾਸੇ ਲੋਟਰੀ ਸਿਸਟਮ ਪ੍ਰੋਗਰਾਮ ਜਿਹੜਾ ਕਿ ਹੁਣ ਬੰਦ ਪਿਆ, ਵੈਸੇ ਵੀ ਉਹਨਾਂ 'ਚ ਹਜ਼ਾਰਾਂ ਹੀ ਪਰਿਵਾਰਾਂ ਦਾ ਤਾਂ ਵੈਸੇ ਉਹਨਾਂ 'ਚ ਉਹਦੀ ਜਿਹੜੀ ਰਜਿਸਟ੍ਰੇਸ਼ਨ ਕੀਤੀ ਜਾਂ ਉਹਦੀ ਇੰਟੈਂਟ ਫਾਰਮਿੰਗ ਹੈਗਾ। ਸੋ ਜੇ ਵੀ ਕੋਈ ਸਰੋਤੇ ਸੁਣ ਰਹੇ ਨੇ, ਇੱਦਾਂ ਦੇ ਸਿਚੁਏਸ਼ਨ ਹੈਗੀ ਹੈ, ਪੇਰੈਂਟਸ ਆਏ ਹੋਏ ਨੇ, ਵੀਜ਼ੇ ਲੱਗੇ ਹੋਏ ਨੇ, ਆਉਂਦੇ ਜਾਂਦੇ ਰਹਿੰਦੇ ਨੇ, ਇੱਥੇ ਰਹਿ ਰਹੇ ਨੇ ਜਾਂ ਪਹੁੰਚੇ ਹੋਏ ਨੇ, ਉਹਨਾਂ ਦੇ ਵਾਸਤੇ ਇੱਕ ਚਾਂਸ ਬਣ ਸਕਦਾ ਪੇਰੈਂਟਸ ਦੀ PR ਦਾ, ਜੋ ਕਿ ਹਰ ਪਰਿਵਾਰ ਦੀ ਜ਼ਰੂਰਤ ਵੀ ਹੁੰਦੀ ਹੈ। ਸੋ ਇੱਦਾਂ ਦਾ ਕੋਈ ਸਿਚੁਏਸ਼ਨ ਹੈ ਤੁਹਾਡੀ, ਆ ਕੇ ਮਿਲੋ, ਕਾਲ, ਵਟਸਐਪ, ਮੈਸੇਜ, ਤਾਂ ਨੰਬਰ ਹੈਗਾ 416-456-5161। ਪਹਿਲਾਂ ਵੀ ਬਹੁਤ ਸਾਰੇ ਕੇਸ ਜਿਹੜੇ ਸਾਡੇ ਆਪਣੇ ਆਫਿਸ ਦੇ ਹੀ ਅਪਰੂਵ ਵੀ ਹੁੰਦੇ ਰਹੇ ਨੇ, ਜਿਹੜੀ ਰੇਸ਼ੋ 70% ਚੱਲਦੀ ਰਹੀ ਹੈ ਹਮੇਸ਼ਾ, ਹੁਣ ਵੀ ਚੱਲਦੀ ਹੈ, ਇਹ ਪ੍ਰੋਗਰਾਮ ਉੱਤੇ ਕੋਈ ਕੈਪ ਵੀ ਨਹੀਂ ਹੈਗੀ। ਸੋ ਇਹਦੇ ਬਾਰੇ ਕੁਸਚਨ ਹੈ ਤਾਂ ਮਿਲੋ ਆ ਕੇ 416-456-6161, ਇੱਕ ਵਾਰ ਆ ਕੇ ਮਿਲ ਕੇ ਡਿਸਕਸ਼ਨ ਕਰੋ ਸਿਚੁਏਸ਼ਨ ਕੀ ਹੈ, ਕੀ ਉਹਦੇ 'ਚ ਤੁਹਾਡੇ ਡੂਜ਼ ਐਂਡ ਡੋਂਟ ਹੈਗੇ। ਸੋ ਉਸ ਤੋਂ ਬਾਅਦ ਅਪਲਾਈ ਕਰਨ ਦਾ ਵੀ ਫਾਇਦਾ ਹੁੰਦਾ, ਨੰਬਰ 416-456-6161।
0: 416-456-6161 CIC ਇਮੀਗ੍ਰੇਸ਼ਨ ਗੈਰੀ ਵਿਰਕ ਦਾ ਫੋਨ ਨੰਬਰ ਹੈ। ਅਤੇ ਬਾਈ ਜੀ, ਹੁਣ ਜੇਕਰ ਕਿਸੇ ਨੇ ਵਿਜ਼ਟਰ ਵੀਜ਼ਾ ਲਾਇਆ ਹੋਇਆ ਅਤੇ ਉਹ ਹੁਣ ਐਕਸਪਾਇਰ ਹੋਣ ਵਾਲਾ ਹੈ ਜਾਂ ਐਕਸਪਾਇਰ ਹੋ ਵੀ ਚੁੱਕਿਆ ਹੈ, ਕੀ ਉਹ ਐਕਸਟੈਂਸ਼ਨ ਹਾਸਲ ਕਰ ਸਕਦੇ ਆ ਜਾਂ ਹੋਰ ਕੋਈ ਤਰੀਕਾ ਹੈਗਾ ਪੇਰੈਂਟਸ ਨੂੰ ਇੱਥੇ ਰੱਖਣ ਦੇ ਲਈ?
1: ਬਿਲਕੁਲ ਬਾਜੀ, ਵਿਜ਼ਟਰ ਵੀਜ਼ੇ ਉੱਤੇ ਇਕੱਲੇ ਪੇਰੈਂਟਸ ਨਹੀਂ ਹੈਗੇ, ਬਹੁਤ ਸਾਰੇ ਇੰਡੀਵਿਜੁਅਲ ਨੇ, ਹਜ਼ਾਰਾਂ ਹੀ ਇੰਡੀਵਿਜੁਅਲ ਹੁੰਦੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਹੁੰਦੇ ਨੇ, ਔਰ ਜਦੋਂ ਤੁਹਾਡੀ ਡਿਊਰੇਸ਼ਨ ਖਤਮ ਹੋ ਰਹੀ ਹੈ, ਜੇ ਤੁਸੀਂ ਹੋਰ ਇੱਥੇ ਰਹਿਣਾ ਚਾਹੁੰਦੇ ਹੋ, ਕੋਈ ਰੀਜ਼ਨ ਹੈ, ਰੀਜ਼ਨਿੰਗ ਹੈਗੀ ਹੈ, ਤਾਂ ਉਹਦੇ ਲਈ ਐਕਸਟੈਂਡਡ ਸਟੇ ਦੀ ਐਪਲੀਕੇਸ਼ਨ ਡਿਪਾਰਟਮੈਂਟ ਸਬਮਿਟ ਕਰਨੀ ਬਣਦੀ ਹੈ, ਐਟਲੀਸਟ 30 ਦਿਨ ਪਹਿਲਾਂ ਤੁਹਾਡੇ ਡਿਊਰੇਸ਼ਨ ਖਤਮ ਹੋਣ ਤੋਂ ਪਹਿਲਾਂ। ਕਈ ਵਾਰੀ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਕਦੋਂ ਡੇਟ ਆਫ ਐਂਟਰੀ ਸੀਗੀ, ਕਿੰਨੇ ਮਹੀਨੇ ਹੋ ਗਏ, ਉਹਦਾ ਰੈਕਡ 'ਤੇ ਚੈੱਕ ਰੱਖਣਾ ਵੀ ਜ਼ਰੂਰੀ ਹੈ, ਔਰ ਅੱਜ ਕੱਲ੍ਹ ਵੈਸੇ ਵੀ ਸਟ੍ਰਿਕਨੈਸ ਬਹੁਤ ਹੈ, ਐਕਸਟੈਂਸ਼ਨ ਅਪਲਾਈ ਕਰਨੀਆਂ ਵੀ ਇੱਕ ਤਰੀਕੇ ਤਰੀਕੇ ਨਾਲ ਬਣਦੀਆਂ ਨੇ ਕਿ ਤੁਸੀਂ ਰੀਜ਼ਨਿੰਗ ਕੀ ਦੇ ਰਹੇ ਹੋ, ਪਹਿਲਾਂ ਕੀ ਪਰਪਸ ਸੀ ਐਂਟਰ ਹੋਣ ਦਾ, ਹੁਣ ਕੀ ਪਰਪਸ ਹੈ ਅੱਗੇ ਐਕਸਟੈਂਸ਼ਨ ਲੈਣ ਦਾ। ਜੇ ਉਹ ਸੈਟੀਸਫਾਈ ਹੁੰਦਾ ਹੈ ਆਫਿਸਰ ਤਾਂ ਹੀ ਉਹ ਤੁਹਾਨੂੰ ਐਕਸਟੈਂਡਡ ਸਟੇ ਮਿਲਦੀ ਹੈ, ਅਦਰਵਾਈਜ਼ ਕਈ ਵਾਰੀ ਸਿੱਧਾ ਡਿਪਰਚਰ ਆਰਡਰ ਵੀ ਆ ਜਾਂਦਾ, ਤੁਹਾਡਾ ਆਊਟ ਆਫ ਸਟੇਟਸ ਦਾ ਵੀ ਉਹ ਰੈਕਡ ਭੇਜ ਦਿੰਦੇ ਨੇ ਕਿ ਤੁਸੀਂ ਆ ਕੇ CBSE ਨੂੰ ਮਿਲੋ। ਸੋ ਜਿਹੜੀ ਅੱਜ ਕੱਲ੍ਹ ਦੇ ਮਾਹੌਲ ਦੇ ਅਕੋਰਡਿੰਗ ਕਾਫੀ ਸਟ੍ਰਿਕਟਨੈਸ ਚੱਲ ਰਹੀ ਹੈ, ਜਿਹੜੀ ਇੰਪਲੀਮੈਂਟੇਸ਼ਨ ਆਫ ਰੂਲਸ ਐਂਡ ਰੈਗੂਲੇਸ਼ਨ ਕਾਫੀ ਵੱਧ ਤਰੀਕੇ ਨਾਲ ਅਪਲਾਈ ਹੁੰਦੀ ਜਾ ਰਹੀ ਹੈ, ਔਰ ਖਾਸ ਕਰ ਜਿਹੜੇ ਟੈਂਪਰੇਰੀ ਸਟੇਟਸ ਵਾਲੇ ਇੰਡੀਵਿਜੁਅਲ ਨੇ ਉਹਨਾਂ ਉੱਤੇ ਇਹਦਾ ਕਾਫੀ ਅਸਰ ਪੈ ਰਿਹਾ ਹੈ, ਰਿਫਿਊਜ਼ਲ ਆ ਰਹੀਆਂ ਨੇ, ਔਰ ਕਈ ਵਾਰੀ ਸਿੱਧੀ ਡਿਪਰਚਰ ਆਰਡਰ ਵੀ ਆ ਜਾਂਦੇ ਨੇ। ਜਦੋਂ ਤੁਸੀਂ ਕਦੇ ਇਹ ਸੋਚ ਰਹੇ ਹੋ ਕਿ ਮੈਨੂੰ ਐਕਸਟੈਂਸ਼ਨ ਮਿਲ ਜਾਏਗੀ, ਔਰ ਪ੍ਰੋਸੈਸਿੰਗ ਟਾਈਮ ਦੀ ਐਕਸਟੈਂਸ਼ਨ ਦਾ ਕਾਫੀ ਲੰਬਾ ਹੈ, ਅੱਜ ਤੁਸੀਂ ਐਪਲੀਕੇਸ਼ਨ ਸਬਮਿਟ ਕਰਦੇ ਹੋ ਤਾਂ 6-7 ਮਹੀਨੇ ਜਾਂ 8 ਮਹੀਨੇ ਤੱਕ ਤੁਹਾਨੂੰ ਰਿਪਲਾਈ ਹੀ ਨਹੀਂ ਕਰਦਾ ਡਿਪਾਰਟਮੈਂਟ, ਤਾਂ ਆਲਰੇਡੀ ਤੁਹਾਨੂੰ 6 ਮਹੀਨੇ ਉਹ ਦੇ ਚੁੱਕੇ ਹੁੰਦੇ ਨੇ ਜਦੋਂ ਉਹਦਾ ਡਿਸੀਜ਼ਨ ਭੇਜਦੇ ਨੇ। ਸੋ ਕਈ ਤਰ੍ਹਾਂ ਦੇ ਸਵਾਲ ਹੁੰਦੇ ਨੇ, ਕਈ ਤਰ੍ਹਾਂ ਦੀਆਂ ਸਿਚੁਏਸ਼ਨ ਹੁੰਦੀਆਂ ਨੇ, ਕੋਈ ਵੀ ਤੁਹਾਡਾ ਮੁੱਦਾ ਹੈ, ਨਵਾਂ ਵਿਜ਼ਟਰ ਵੀ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਆਇਆ ਹੋਇਆ ਉਹਦੀ ਫਰਦਰ ਐਕਸਟੈਂਸ਼ਨ ਕਰਨੀ ਹੈ, ਜਾਂ ਸੁਪਰਵਾਈਜ਼ਰ ਉੱਤੇ ਵੀ ਪੇਰੈਂਟਸ ਹੁੰਦੇ ਨੇ ਉਹਨਾਂ ਨੇ ਵੀ ਅੱਗੇ ਇੱਥੇ ਡਿਊਰੇਸ਼ਨ ਅਪਲਾਈ ਕਰਨੀ ਹੈ। ਸੋ ਹਮੇਸ਼ਾ ਸਟੇਟਸ ਮੇਨਟੇਨ ਰੱਖਣ ਦੀ ਜ਼ਿੰਮੇਵਾਰੀ ਕਲਾਇੰਟ ਦੀ। ਸੋ ਕੋਈ ਸਵਾਲ ਹੈ ਸੁਪਰਵੀਜ਼ਾ, ਵਿਜ਼ਟਰ ਵੀਜ਼ਾ, ਐਚਐਨਸੀ, ਪੇਰੈਂਟਸ ਦੀ ਫਾਈਲ ਜਾਂ ਸਪਾਊਸਲ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜੇ ਵਿਦਿਆਰਥੀ ਪੈਂਤਾਂ ਦੀ ਕੋਈ ਸਿਚੁਏਸ਼ਨ ਹੈ ਆ ਕੇ ਮਿਲੋ। ਬਹੁਤ ਹਜ਼ਾਰਾਂ ਹੀ ਜਿਹੜੇ ਇੰਡੀਵਿਜੁਅਲ ਨੇ, ਵਿਦਿਆਰਥੀ ਨੇ ਸਾਡੇ ਕੋਲ ਵੀਕਲੀ ਰੂਟੀਨ ਤੇ ਮੰਥਲੀ ਰੂਟੀਨ ਤੇ ਆਉਂਦੇ ਰਹਿੰਦੇ ਨੇ। ਸੋ ਨੰਬਰ ਹੈਗਾ 416-456-6161, ਸਹੀ ਸਮੇਂ ਤੇ ਸਹੀ ਜਾਣਕਾਰੀ ਲੈਣ ਦੇ ਵਾਸਤੇ ਨੰਬਰ 416-456-6161, CIC ਇਮੀਗ੍ਰੇਸ਼ਨ। ਥੈਂਕ ਯੂ ਸੁਰਾਜ, ਧੰਨਵਾਦ, ਮਿਲਣਾ ਫਿਰ।
0: ਧੰਨਵਾਦ ਜੀ। ਤੁਸੀਂ ਵੀ CIC ਇਮੀਗ੍ਰੇਸ਼ਨ ਗੈਰੀ ਵਰਕ ਨਾਲ ਸੰਪਰਕ ਕਰ ਸਕਦੇ ਹੋ। ਇਮੀਗ੍ਰੇਸ਼ਨ ਦਾ ਜਿਹੜਾ ਮਰਜ਼ੀ ਸਵਾਲ ਹੋਵੇ, ਕੰਮ ਹੋਵੇ, ਬਿਲਕੁਲ ਫ੍ਰੀ ਕੰਸਲਟੇਸ਼ਨ ਹੈ। ਅਸੀਂ ਹਮੇਸ਼ਾ ਹੀ ਇਹਨਾਂ ਨੂੰ ਹੀ ਲੋਕਾਂ ਨੂੰ ਰੈਫਰ ਕਰਦੇ ਹਾਂ, ਕਿਉਂਕਿ ਬਹੁਤ ਸਾਫ ਸੁਥਰੇ ਸਟ੍ਰੇਟ ਫੋਰਵਰਡ ਤਰੀਕੇ ਦੇ ਨਾਲ ਹੀ ਇਹ ਤੁਹਾਨੂੰ ਸਲਾਹ ਦਿੰਦੇ ਨੇ। ਜੇ ਕੰਮ ਹੋ ਸਕਦਾ ਪਹਿਲੀ ਮੁਲਾਕਾਤ, ਜੋ ਕਿ ਫ੍ਰੀ ਕੰਸਲਟੇਸ਼ਨ ਹੈ, ਉਹਦੇ ਵਿੱਚ ਹੀ ਇਹਨਾਂ ਨੇ ਤੁਹਾਨੂੰ ਦੱਸ ਦੇਣਾ ਹੈ। ਨੰਬਰ 416-456-6161, 416-456-6161, CIC ਇਮੀਗ੍ਰੇਸ਼ਨ ਗੈਰੀ ਵਿਰਕ ਨਾਲ ਜ਼ਰੂਰ ਸੰਪਰਕ ਕਰੋ। ਦੋਸਤੋ, ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਲੋਕ ਮੋਰਗੇਜ ਰਿਨਿਊਅਲਸ ਫੇਸ ਕਰ ਰਹੇ ਨੇ, ਮਚ ਹਾਇਰ ਰੇਟਸ ਪਹਿਲੇ ਰੇਟਸ ਨਾਲੋਂ। ਜੇ ਤੁਸੀਂ ਵੀ ਇਸ ਸਿਨੇਰੀਓ ਦੇ ਵਿੱਚ ਹੀ ਹੋ, ਫਿਕਰ ਨਾ ਕਰੋ, ਅੱਜ ਹੀ ਸਾਡੇ ਬਾਈ ਨਰਦੇਵ ਸਿੱਧੂ ਨਾਲ ਸੰਪਰਕ ਕਰੋ, ਜੋ ਕਿ ਸਾਰੇ ਤੇ ਸਾਰੇ ਮੇਜਰ ਲੈਂਡਰਸ ਅਤੇ ਏ ਲੈਂਡਰਸ ਅਤੇ ਬੈਂਕਾਂ ਨਾਲ ਡਾਇਰੈਕਟ ਡੀਲ ਕਰਦੇ ਨੇ, ਅਤੇ ਤੁਹਾਨੂੰ ਗੇਰੰਟੀ ਲੋਵੈਸਟ ਰੇਟ ਪੋਸੀਬਲ ਪ੍ਰੋਵਾਈਡ ਕਰਨਗੇ। ਤੁਹਾਨੂੰ ਇੱਕ ਥਾਂ ਤੋਂ ਲੈ ਕੇ ਦੂਜੇ ਥਾਂ ਤੋਂ ਲੈ ਕੇ ਪੇਪਰ ਪੂਪਰ ਚੱਕ ਕੇ ਭੱਜਣ ਦੀ ਕੋਈ ਲੋੜ ਨਹੀਂ ਹੈਗੀ। ਇਹਨਾਂ ਦੇ ਨਾਲ ਫੋਨ 'ਤੇ ਗੱਲਬਾਤ ਕਰੋ ਜਾਂ ਫਿਰ ਇਹਨਾਂ ਦੇ ਦਫ਼ਤਰ ਵਿੱਚ ਮਿਲੋ, ਅਤੇ ਇਹ ਤੁਹਾਨੂੰ ਹੀ ਐਬਸੋਲੂਟਲੀ ਲੋਵੈਸਟ ਇੰਟਰਸਟ ਰੇਟ ਪ੍ਰੋਵਾਈਡ ਕਰ ਦੇਣਗੇ। ਤੁਹਾਨੂੰ ਸ਼ਾਇਦ ਬੈਂਕ ਤੋਂ ਕੈਸ਼ ਬੈਕ ਵੀ ਦਿਲਵਾ ਦੇਣਗੇ। ਜੇ ਹੋਰ ਵੀ ਤੁਸੀਂ ਕਰਜ਼ੇ ਲਏ ਹੋਏ ਨੇ, ਮਹਿੰਗੇ ਵਿਆਜ ਦੇ ਰੇਟ 'ਤੇ ਕਰਜ਼ੇ ਲਏ ਹੋਏ ਨੇ, ਸ਼ਾਇਦ ਸਾਰਾ ਕੁਝ ਹੀ ਇਕੱਠਾ ਕਰਕੇ ਤੁਹਾਡੇ ਹਜ਼ਾਰਾਂ ਡਾਲਰ ਮਹੀਨੇ ਦੇ ਬਚਾ ਦੇਣ, ਕਿਸ਼ਤਾਂ ਵੀ ਘਟਾ ਦੇਣ। ਨੰਬਰ ਘੁਮਾਓ, ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਨਰਦੇਵ ਸਿੱਧੂ, 647-294-5503, 647-294-5503। ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ।
2: ਧੰਨਵਾਦ ਸਿੱਧੂ ਸਾਹਿਬ, ਤੁਹਾਨੂੰ ਤੇ ਰੇਡੀਓ ਦੇਸ਼ ਪ੍ਰਦੇਸ਼ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਭਾਈ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜੇ ਕਿਸੇ ਨੇ ਇੱਕ ਸਿਕਿਓਰ ਲਾਈਨ ਆਫ ਕ੍ਰੈਡਿਟ ਤਿਆਰ ਕਰਵਾਉਣੀ ਹੋਵੇ, ਕਿ ਅਸੀਂ ਪੈਸਿਆਂ ਦਾ ਫੋਰ ਦਾ ਫਿਊਚਰ ਅੱਜ ਬੰਦੋਬਸਤ ਕਰ ਲੈਂਦੇ ਹਾਂ, ਕਿ ਐਨ ਮੌਕੇ 'ਤੇ ਸਾਨੂੰ ਕਿਸੇ ਤੋਂ ਪੈਸੇ ਮੰਗਣ ਦੀ ਲੋੜ ਨਾ ਪਵੇ, ਕੱਲ੍ਹ ਨੂੰ ਜੇਕਰ ਲੋੜ ਪੈਂਦੀ ਆਪਾਂ ਪੈਸਾ ਚੱਕ ਸਕਦੇ ਹਾਂ, ਪਰ ਉਨੇ ਚਿਰ ਕੋਈ ਖਰਚਾ ਨਾ ਪਵੇ, ਕੋਈ ਵਿਆਜ ਨਾ ਪਵੇ। ਇਹਦੀ ਕੀ ਕੁਛ ਰਿਕੁਆਇਰਮੈਂਟ ਹੈ ਬਣਾਉਣ ਦੇ ਲਈ, ਅਤੇ ਕਿਸ ਤਰ੍ਹਾਂ ਕੰਮ ਕਰਦੀ ਹੈ ਸਿਕਿਓਰ ਲਾਈਨ ਆਫ ਕ੍ਰੈਡਿਟ?
2: ਸਿੱਧੂ ਸਾਹਿਬ, ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈ ਜੀ, ਆਪਾਂ ਦੂਸਰਾ ਇਹਦਾ ਨਾਮ ਹੋਮ ਐਕੁਟੀ ਲਾਈਨ ਆਫ ਕ੍ਰੈਡਿਟ ਵੀ ਆਪਾਂ ਇਹਨੂੰ ਕਹਿ ਦਿੰਦੇ ਹੈਗੇ ਆ। ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈ, ਭਾਵ ਕਿ ਇਹਦੇ ਵਾਸਤੇ ਕੋਈ ਨਾ ਕੋਈ ਸਿਕਿਉਰਟੀ ਚਾਹੀਦੀ ਹੈ, ਉਹਦੇ ਅਗੇਂਸਟ ਬਣ ਸਕਦੀ ਹੈ, ਅਤੇ ਸਿਕਿਉਰਟੀ ਹੁੰਦੀ ਹੈ ਜੀ ਘਰ। ਜੇਕਰ ਤੁਹਾਡੇ ਕੋਲ ਘਰ ਹੈਗਾ, ਘਰ 'ਚ ਤੁਹਾਡੇ ਐਕੁਟੀ ਹੈਗੀ ਹੈ, ਬੇਸ਼ੱਕ ਤੁਸੀਂ ਸੈਲਫ ਇੰਪਲਾਇਡ ਹੋ, ਬੇਸ਼ੱਕ ਪੇਰੋਲ 'ਤੇ ਕੰਮ ਕਰਦੇ ਹੋ, ਦੋਨੋਂ ਹੀ ਕੈਟੇਗਰੀ ਦੇ ਭੈਣ ਭਰਾ ਇਹਦੇ ਵਾਸਤੇ ਐਲੀਜੀਬਲ ਹੋ ਸਕਦੇ ਹੈ। ਜਿਨ੍ਹਾਂ ਦਾ ਕ੍ਰੈਡਿਟ ਖਰਾਬ ਹੋ ਗਿਆ ਜਾਂ ਕਿਸੇ ਕਾਰਨ ਕਰਕੇ ਇਨਕਮ ਨਹੀਂ ਸ਼ੋਅ ਕਰ ਸਕਦੇ, ਐਜ਼ ਲੌਂਗ ਐਜ਼ ਉਹਨਾਂ ਦੇ ਘਰ ਦੇ ਵਿੱਚ ਐਕੁਟੀ ਹੈਗੀ ਹੈ, ਚੰਗੀ ਐਕੁਟੀ ਹੈਗੀ ਹੈ, ਉਹਨਾਂ ਦੇ ਘਰ ਦੇ ਉੱਪਰ ਆਪਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਤੁਹਾਨੂੰ ਬਣਾ ਕੇ ਦੇ ਦਾਂਗੇ। ਜਦੋਂ ਤੁਹਾਨੂੰ ਲੋੜ ਹੈਗੀ ਹੈ ਉਦੋਂ ਤੁਸੀਂ ਪੈਸੇ ਵਰਤ ਸਕਦੇ ਹੋ। ਅਤੇ ਇੱਕ ਚੀਜ਼ ਹੋਰ, ਜਿਹੜੀ ਤੁਹਾਡੀ ਮੌਰਗੇਜ ਪਹਿਲਾਂ ਚੱਲ ਰਹੀ ਹੈ ਉਹ ਉਸੇ ਤਰ੍ਹਾਂ ਹੀ ਚੱਲੀ ਜਾਏਗੀ, ਉਹਦੇ ਨਾਲ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈ ਤੁਹਾਨੂੰ ਬਣਾ ਕੇ ਦੇ ਦਾਂਗੇ। ਜੇਕਰ ਤੁਸੀਂ ਪੈਸਾ ਤੋਂ ਯੂਜ਼ ਕਰੋਗੇ ਤਾਂ ਤੁਹਾਨੂੰ ਕੋਈ ਕਿਸ਼ਤ ਆਏਗੀ, ਵਿਆਜ ਪਏਗਾ। ਜੇਕਰ ਪੈਸਾ ਨਹੀਂ ਯੂਜ਼ ਕਰਦੇ, ਬਣਾ ਕੇ ਰੱਖਣੀ ਚਾਹੁੰਦੇ ਹੋ, ਉਸ ਕੇਸ ਦੇ ਵਿੱਚ ਤੁਹਾਨੂੰ ਕੋਈ ਵਿਆਜ ਨਹੀਂ ਪੈਣਾ, ਕੋਈ ਤੁਹਾਨੂੰ ਕਿਸ਼ਤ ਨਹੀਂ ਆਉਣੀ। ਇੱਕ ਵਾਰੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣ ਜਾਂਦੀ ਹੈਗੀ ਹੈ, ਇਸ ਤੋਂ ਪੈਸੇ ਚੱਕ ਕੇ ਤੁਸੀਂ ਆਪਣੀ ਮਰਜ਼ੀ ਮੁਤਾਬਕ ਆਪਣੇ ਕਿਸੇ ਵੀ ਕੰਮ ਕਾਜ ਵਾਸਤੇ ਵਰਤ ਸਕਦੇ ਹੋ। ਤੁਸੀਂ ਕੋਈ ਸੈਕਿੰਡ ਮੋਰਗੇਜ ਚੱਕੀ ਹੈ, ਕੋਈ ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਚੱਕੇ ਆ, ਉਹਨਾਂ ਨੂੰ ਪੇਅ ਆਫ ਕਰਨਾ ਚਾਹੁੰਦੇ ਹੈਗੇ ਹੋ, ਜਾਂ ਤੁਸੀਂ ਆਪਣੇ ਘਰ ਦੇ ਵਿੱਚ ਬੇਸਮੈਂਟ ਫਿਨਿਸ਼ ਕਰਨੀ ਹੈ, ਲੀਗਲ ਬੇਸਮੈਂਟ ਬਣਾ ਕੇ ਉਹਨੂੰ ਤੁਸੀਂ ਆਪਣੇ ਇਨਕਮ ਦਾ ਸੋਰਸ ਜਨਰੇਟ ਕਰਨਾ ਚਾਹੁੰਦੇ ਹੈਗੇ ਹੋ, ਉਹਦੇ ਵਾਸਤੇ ਤੁਹਾਨੂੰ ਪੈਸੇ ਚਾਹੀਦੇ ਹੈ, ਜਾਂ ਤੁਸੀਂ ਕੋਈ ਇਨਵੈਸਟਮੈਂਟ ਵਾਸਤੇ ਪ੍ਰੋਪਰਟੀ ਖਰੀਦੀ ਸੀਗੀ ਉਹਦੀ ਡਾਊਨ ਪੇਮੈਂਟ ਵਾਸਤੇ ਪੈਸੇ ਚਾਹੀਦੇ ਹੈਗੇ, ਜਾਂ ਉਹਦੀ ਵੈਲਿਊ ਘੱਟ ਆ ਰਹੀ ਹੈਗੀ ਹੈ ਅਪਰੇਜ਼ਲ ਦੀ, ਅਤੇ ਉਸ ਕਰਕੇ ਤੁਹਾਨੂੰ ਐਡੀਸ਼ਨਲ ਡਾਊਨ ਪੇਮੈਂਟ ਚਾਹੀਦੀ ਹੈ। ਗੱਲ ਕੀ ਕਿਸੇ ਵੀ ਕੰਮ ਕਾਜ ਵਾਸਤੇ ਪੈਸੇ ਆਪਣੀ ਮਰਜ਼ੀ ਮੁਤਾਬਕ ਸਿਕਿਓਰ ਲਾਈਨ ਆਫ ਕ੍ਰੈਡਿਟ ਤੋਂ ਚੱਕ ਕੇ ਵਰਤ ਸਕਦੇ ਹੋ, ਤੁਹਾਡੇ ਕੋਲ ਸਿਕਿਓਰ ਲਾਈਨ ਕ੍ਰੈਡਿਟ ਬਣੀ ਹੈਗੀ ਹੈ, ਤੁਹਾਨੂੰ ਜਦੋਂ ਵੀ ਲੋੜ ਪੈਂਦੀ ਹੈ ਆਪਣੀ ਸਹੂਲੀਅਤ ਦੇ ਮੁਤਾਬਕ ਇਹ ਤੋਂ ਪੈਸੇ ਯੂਜ਼ ਕਰ ਸਕਦੇ ਹੋ। ਕਿਉਂਕਿ ਕੀ ਹੁੰਦਾ ਕਿ ਪੈਸੇ ਦੀ ਆਪਾਂ ਨੂੰ ਕਈ ਵਾਰ ਲੋੜ ਪੈ ਜਾਂਦੀ ਹੈ, ਆਪਣੇ ਕੋਲ ਫਿਰ ਕੋਈ ਇੰਤਜ਼ਾਮ ਨਹੀਂ ਹੁੰਦਾ, ਫਿਰ ਆਪਾਂ ਸਟ੍ਰੈਸ ਆਊਟ ਹੁੰਦੇ ਹੈਗੇ ਹਾਂ, ਜਾਂ ਆਪਾਂ ਫਿਰ ਜਿਹੜੇ ਹੈਗੇ ਜੀ ਮਹਿੰਗੇ ਜਿਹੜੇ ਕਰਜ਼ੇ ਆ ਉਹ ਚੱਕਦੇ ਹੈਗੇ ਹਾਂ। ਸੋ ਉਹ ਤੋਂ ਬਚਿਆ ਜਾ ਸਕਦਾ ਹੈਗਾ, ਤੁਹਾਡੇ ਕੋਲ ਘਰ ਹੈਗਾ, ਘਰ 'ਚ ਤੁਹਾਡੇ ਐਕੁਟੀ ਹੈਗੀ ਹੈ, ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਨੰਬਰ ਹੈ ਜੀ 647-245-53-03, ਨਵਦੀਪ ਸਿੱਧੂ 647-294-5503।
0: ਅਤੇ ਬਾਈ ਜੀ ਤੁਸੀਂ ਵੀ ਸ਼ਾਇਦ ਸੁਣਿਆ ਹੋਣਾ ਕਿ ਇਸ ਸਾਲ ਦੇ ਪਹਿਲੇ 3 ਮਹੀਨੇ ਵਿੱਚ ਹੁਣ ਤਾਂ 17 ਸਾਲਾਂ ਬਾਅਦ ਦੀਆਂ ਸਭ ਤੋਂ ਹਾਈਐਸਟ ਕੰਜ਼ੂਮਰ ਇਨਸੋਲਵੈਂਸੀਜ਼ ਅਤੇ ਪ੍ਰਪੋਜ਼ਲਸ ਅਤੇ ਬੈਂਕਰਪਸੀਜ਼ ਰਿਪੋਰਟ ਹੋਈਆਂ। ਸੋ ਮਾਮਲਾ ਉਸ ਹੱਦ ਤੱਕ ਨਾ ਹੀ ਪਹੁੰਚ ਜਾਵੇ, ਇਸ ਟਾਈਮ 'ਤੇ ਬਹੁਤ ਲੋਕ ਨੇ, ਬਿਜ਼ਨਸ ਭੈਣ ਭਰਾ ਵੀ ਨੇ, ਆਪਣੇ ਪਰਿਵਾਰ ਵੀ ਨੇ, ਜਿਨ੍ਹਾਂ ਨੇ ਅਲੱਗ ਅਲੱਗ ਥਾਵਾਂ ਤੋਂ ਅਲੱਗ ਅਲੱਗ ਅਮਾਊਂਟ ਦਾ, ਅਲੱਗ ਅਲੱਗ ਇੰਟਰਸਟ ਰੇਟ ਦਾ ਕਰਜ਼ਾ ਚੱਕਿਆ ਹੋਇਆ, ਪਰ ਕੋਈ ਤਰੀਕਾ ਹੈਗਾ ਕਿ ਸਾਰਾ ਕਰਜ਼ਾ ਆਪਾਂ ਇਕੱਠਾ ਕਰ ਲਈਏ, ਕਿਸ਼ਤ ਵੀ ਘਟਾ ਲਈਏ, ਇੰਟਰਸਟ ਵੀ ਘਟਾ ਲਈਏ, ਕੋਈ ਸਿੰਪਲ ਸਲਿਊਸ਼ਨ ਹੈ ਕਿ ਨਹੀਂ?
2: ਸਿੱਧੂ ਸਾਹਿਬ, ਬਿਲਕੁਲ ਸਲਿਊਸ਼ਨ ਇਹਦਾ ਅਵੇਲੇਬਲ ਹੈਗਾ ਜੀ। ਜਿਵੇਂ ਤੁਸੀਂ ਕਿਹਾ ਕਿ ਕਾਫੀ ਸਾਰੇ ਭੈਣਤਾ ਸਟ੍ਰੈਸ ਦੇ ਵਿੱਚ ਹੈਗੇ ਆ, ਖਾਸ ਕਰਕੇ ਫਾਈਨੈਂਸ਼ੀਅਲ ਸਟ੍ਰੈਸ ਦੇ ਵਿੱਚ, ਅਤੇ ਉਹ ਆਮ ਤੌਰ 'ਤੇ ਕੀ ਹੁੰਦਾ ਕਿ ਜਦੋਂ ਮਹਿੰਗੇ ਆਪਣੇ ਦੇ ਕਰਜ਼ੇ ਚੜ੍ਹੇ ਹੁੰਦੇ ਹੈਗੇ, ਉਹਦੇ ਨਾਲ ਜਿਹੜੀ ਪ੍ਰੋਬਲਮ ਹੈ ਉਹ ਜ਼ਿਆਦਾ ਕੰਪਲੀਕੇਟ ਹੋ ਜਾਂਦੀ ਹੈਗੀ ਹੈ। ਸੋ ਉਹ ਤੋਂ ਬਚਿਆ ਜਾ ਸਕਦਾ ਹੈਗਾ। ਸੋ ਅਗਰ ਤੁਹਾਡੇ 'ਤੇ ਕਿਸੇ ਵੀ ਕਾਰਨ ਕਰਕੇ ਕੋਈ ਮਹਿੰਗੇ ਭਾਅ ਦੇ ਕਰਜ਼ੇ ਚੜ੍ਹ ਗਏ, ਖਾਸ ਕਰਕੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ, ਕੋਈ ਲਾਈਨ ਆਫ ਕ੍ਰੈਡਿਟ ਹੈਗੀਆਂ, ਜਾਂ ਕੋਈ ਪੇਡੇ ਲੋਨਸ ਜਾਂ ਐਨੀਥਿੰਗ ਐਲਸ ਜਿਹਦਾ ਤੁਸੀਂ ਕਾਫੀ ਜ਼ਿਆਦਾ ਵਿਆਜ ਪੇ ਕਰ ਰਹੇ ਹੈਗੇ ਹੋ, ਅਤੇ ਇਹਨਾਂ ਸਾਰਿਆਂ ਨੂੰ ਇਕੱਠਿਆਂ ਕੀਤਾ ਜਾ ਸਕਦਾ, ਇਕੱਠਿਆਂ ਕਰਕੇ ਇੱਕ ਪੇਮੈਂਟ ਬਣਾਈ ਜਾ ਸਕਦੀ ਹੈਗੀ, ਅਤੇ ਜਿਹਦੇ ਨਾਲ ਕਿ ਤੁਹਾਡੀ ਕਾਫੀ ਸਾਰੀ ਸੇਵਿੰਗ ਹੋ ਸਕਦੀ ਹੈਗੀ ਹੈ। ਅਗੇਨ, ਕਿਉਂਕਿ ਕਈ ਵਾਰੀ ਭੈਣ ਭਰਾ ਇਹ ਵੀ ਸੋਚਦੇ ਆ ਕਿ ਜੇਕਰ ਆਪਣੇ ਦੇ ਕਰਜ਼ੇ ਚੜ੍ਹੇ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਕਰ ਦਿੰਦੇ ਹੈਗੇ ਹਾਂ, ਪਰ ਸਿੱਧੂ ਸਾਹਿਬ ਪ੍ਰੋਬਲਮ ਉਹਦੀ ਇਹ ਹੁੰਦੀ ਹੈ ਕਿ ਉਹਦੇ ਨਾਲ ਕ੍ਰੈਡਿਟ ਤੁਹਾਡਾ ਇੱਕਦਮ ਖਰਾਬ ਹੋ ਜਾਂਦਾ, ਮੁੜ ਕੇ ਕਈ ਸਾਲ ਲੱਗ ਜਾਂਦੇ ਆ ਕ੍ਰੈਡਿਟ ਨੂੰ ਠੀਕ ਕਰਦਿਆਂ ਕਰਦਿਆਂ, ਇਹਦੇ ਦਰਮਿਆਨ ਤੁਹਾਨੂੰ ਕੋਈ ਮੋਰਗੇਜ ਦੀ ਲੋੜ ਪੈ ਜਾਂਦੀ ਹੈ, ਕੋਈ ਤੁਹਾਨੂੰ ਰੀਫਾਈਨੈਂਸ ਕਰਨਾ ਚਾਹੁੰਦੇ ਹੋ ਤੁਸੀਂ, ਜਾਂ ਕੋਈ ਹੋਰ ਕ੍ਰੈਡਿਟ ਫੈਸਿਲਿਟੀ ਚਾਹੀਦੀ ਹੈ, ਜਾਂ ਤਾਂ ਉਹ ਤੁਹਾਨੂੰ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ, ਫਿਰ ਕੀਤਾ ਕੀ ਜਾ ਸਕਦਾ ਕਿ ਤੁਹਾਡਾ ਕ੍ਰੈਡਿਟ ਵੀ ਬਚਿਆ ਰਹੇ, ਤੁਹਾਡੀ ਪੇਮੈਂਟ ਵੀ ਇੱਕ ਬਣ ਜਾਏ ਔਰ ਤੁਹਾਡੇ ਡਾਲਰ ਵੀ ਸੇਵ ਹੋਣ। ਬਿਲਕੁਲ ਇਸ ਤਰ੍ਹਾਂ ਹੋ ਸਕਦਾ ਹੈ, ਐਜ਼ ਲੌਂਗ ਐਜ਼ ਤੁਹਾਡੇ ਕੋਲ ਘਰ ਹੈਗਾ ਅਤੇ ਘਰ 'ਚ ਤੁਹਾਡੇ ਐਕੁਇਟੀ ਹੈਗੀ ਹੈ, ਉਹਦੇ ਬੇਸ 'ਤੇ ਇਹਦਾ ਕੋਈ ਨਾ ਕੋਈ ਹੱਲ ਆਪਾਂ ਤੁਹਾਨੂੰ ਜ਼ਰੂਰ ਲੱਭ ਕੇ ਦੇ ਸਕਦੇ ਹਾਂ। 3 ਆਪਸ਼ਨਸ ਆਮ ਤੌਰ 'ਤੇ ਅਵੇਲੇਬਲ ਹੋ ਸਕਦੀਆਂ ਜੀ। ਪਹਿਲੀ ਜਿਹੜੀ ਆਪਸ਼ਨ ਹੈਗੀ ਹੈ ਉਹ ਹੈਗੀ ਹੈ ਰੀਫਾਈਨੈਂਸ ਦੀ, ਸਾਰੇ ਕਰਜ਼ੇ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ, ਭਾਵ ਕਿ ਮੋਰਗੇਜ ਪਾਇਆ ਜਾ ਸਕਦਾ, ਜਿਹਨੂੰ ਆਪਾਂ ਰੀਫਾਈਨੈਂਸ ਕਹਿੰਦੇ ਹੈਗੇ ਹਾਂ। ਦੂਸਰੀ ਜਿਹੜੀ ਆਪਸ਼ਨ ਹੁੰਦੀ ਹੈ ਜੀ ਉਹ ਹੁੰਦੀ ਹੈਗੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ, ਅਤੇ ਤੀਸਰੀ ਜਿਹੜੀ ਆਪਸ਼ਨ ਹੁੰਦੀ ਜੀ ਕੁਝ ਕੇਸ ਦੇ ਵਿੱਚ ਸੈਕਿੰਡ ਪ੍ਰਾਈਵੇਟ ਮੋਰਗੇਜ ਵੀ ਕੀਤੀ ਜਾ ਸਕਦੀ ਹੈ। ਇਹ ਰੀਅਲੀ ਡਿਪੈਂਡ ਕਰਦਾ ਕਿ ਤੁਹਾਡੀ ਆਪਣੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਸਲਿਊਸ਼ਨ ਰਿਕਮੈਂਡ ਕਰਦੇ ਹਾਂ। ਫੋਰ ਐਗਜ਼ਾਮਪਲ, ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ 'ਤੇ ਚੱਕੇ ਹੈ, $1,500 ਦੇ ਆਸ ਪਾਸ ਉਹਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ। ਦੂਜੇ ਪਾਸੇ ਆਹ ਜਿਹੜੀਆਂ 3 ਆਪਸ਼ਨਸ ਦੀ ਆਪਾਂ ਗੱਲ ਕੀਤੀ ਹੈਗੀ ਹੈ, ਹੁਣ ਡਿਪੈਂਡ ਕਰਦਾ ਤੁਸੀਂ ਕਿਹੜੀ ਵਾਸਤੇ ਕੁਆਲੀਫਾਈ ਕਰਦੇ ਹੋ ਜਾਂ ਕਿਹੜੀ ਵਾਸਤੇ ਆਪ ਕਰਦੇ ਹੋ, ਉਸੇ $50,000 ਦੀ ਕਿਸ਼ਤ $1,500 ਤੋਂ ਘੱਟ ਕੇ $225-250 ਤੋਂ ਲੈ ਕੇ $450-500 ਮਹੀਨੇ ਦੀ ਰਹਿ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ $50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ $1,000 ਤੋਂ ਲੈ ਕੇ ਤਕਰੀਬਨ $1,200-1,250 ਤੱਕ ਸੇਵ ਕਰ ਸਕਦੇ ਹੋ। ਤੁਹਾਡੇ ਪਹਿਲਾਂ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਤੁਹਾਡਾ ਬੈਟਰ ਹੋ ਜਾਏਗਾ, ਤੁਹਾਡੀ ਪੇਮੈਂਟ ਵੀ ਇੱਕ ਬਣ ਜਾਏਗੀ ਔਰ ਤੁਹਾਡੇ ਡਾਲਰ ਵੀ ਸੇਵ ਹੋਣਗੇ ਔਰ ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪੈਣੀ। ਸੋ ਤੁਹਾਡੇ 'ਤੇ ਕਰਜ਼ੇ ਚੜ੍ਹੇ ਹੋਏ ਆ, ਘਰ ਹੈਗਾ, ਘਰ ਚੈੱਕ ਵੀ ਹੈਗੀ ਆ, ਇਹਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੁੰਦੇ ਹੋ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਹਾਡਾ ਮੋਰਗੇਜ ਦਾ ਹੋਰ ਕੋਈ ਸਵਾਲ ਹੈ, ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ, ਮੋਰਗੇਜ ਕਿਤੇ ਟਰਾਈ ਕਰ ਰਹੇ ਸੀ, ਮੋਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈਗੀ ਹੈ, ਜਾਂ ਤੁਸੀਂ ਹੁਣ ਘਰ ਖਰੀਦਣਾ ਚਾਹੁੰਦੇ ਹੋ, ਆਪਣੀ ਪ੍ਰੀ ਅਸੈਸਮੈਂਟ ਕਰਵਾਉਣੀ ਹੈਗੀ ਹੈ, ਪ੍ਰੀ ਅਪਰੂਵਲ ਲੈਣੀ ਹੈਗੀ ਹੈ, ਜਾਂ ਜਿਹੜੇ ਗੌਰਮੈਂਟ ਦੇ ਰੀਬੇਟਸ ਹੈਗੇ, ਇਨਸੈਂਟਿਵਸ ਹੈਗੇ, ਉਹਨਾਂ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਗੱਲ ਕੀ ਮੋਰਗੇਜ ਦਾ ਕੋਈ ਵੀ ਤੁਹਾਡਾ ਸਵਾਲ ਹੈ, ਕੋਈ ਵੀ ਜਾਣਕਾਰੀ ਚਾਹੀਦੀ ਹੈ, ਤਾਂ ਨੰਬਰ ਹੈ ਜੀ 647-247-5503, ਨਰਦੇਵ ਸਿੱਧੂ 6472945503. ਟਾਈਮ ਦੇਣ ਲਈ ਸਿੱਧੂ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੀ।
0: ਧੰਨਵਾਦ ਜੀ। ਤੁਸੀਂ ਵੀ ਨਰਦੇਵ ਸਿੱਧੂ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਨਾਲ ਗੱਲਬਾਤ ਕਰ ਸਕਦੇ ਹੋ, ਫੋਨ ਨੰਬਰ ਹੈ 6472945503 6472945503। ਦੋਸਤੋ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਕਿ ਅੱਜ ਇੱਕ ਐਲਬਰਟਾ ਦੇ ਜੱਜ ਨੇ ਫੈਸਲਾ ਲਿਆ ਹੈ ਕਿ ਜਿਹੜਾ ਐਲਬਰਟਾ ਦੇ ਵਿੱਚ ਸੈਪਰੇਟਿਸਟ ਮੂਵਮੈਂਟ ਹੈ, ਜਿਨ੍ਹਾਂ ਨੇ ਪ੍ਰੋਵਿੰਸ਼ਲ ਸਰਕਾਰ ਦੇ ਆਰਡਰ 'ਤੇ ਇੱਕ ਪਟੀਸ਼ਨ, ਉਹਨਾਂ ਦੇ ਅਲਾਓ ਕਰਨ ਤੋਂ ਬਾਅਦ ਇੱਕ ਪਟੀਸ਼ਨ ਦੇ ਸਿਗਨੇਚਰਸ ਅਤੇ ਆਈ ਡੀ ਵੇਰੀਫਿਕੇਸ਼ਨ ਇਕੱਠੀ ਕੀਤੀ ਆ। 178,000 ਸਿਗਨੇਚਰਸ ਦੀ ਰਿਕੁਆਇਰਮੈਂਟ ਸੀ, ਅਤੇ ਇਹਨਾਂ ਨੇ 3,02,000 ਸਿਗਨੇਚਰਸ, ਜੋ ਕਿ ਕਾਫੀ ਵੱਡਾ ਹਿੱਸਾ ਆਫ ਐਲਬਰਟਾਸ ਵੋਟਰ ਬੇਸ ਹੈ, ਅਸਲੀ ਸਿਟੀਜ਼ਨਸ ਜੋ ਕਿ ਹੱਕਦਾਰ ਨੇ ਵੋਟ ਪਾਉਣ ਨੂੰ, ਉਹਨਾਂ ਦੇ ਵਿੱਚੋਂ 3,02,000 ਦਾ ਸਿਗਨੇਚਰ ਅਤੇ ਆਈ ਡੀ ਵੇਰੀਫਿਕੇਸ਼ਨ ਕੀਤੀ ਆ, ਸਬਮਿਟ ਕੀਤੀ ਆ ਪ੍ਰੋਵਿੰਸ਼ਲ ਸਰਕਾਰ ਨੂੰ, ਜਿਹਦੇ ਨਾਲ ਲੱਗਦਾ ਤਾਂ ਸੀ ਕਿ ਇਸ ਅਕਤੂਬਰ ਦੇ ਵਿੱਚ ਤਾਂ ਇੱਕ ਅੱਡ ਹੋਣ ਦੀ ਰੈਫਰੈਂਡਮ ਵੋਟ ਰੱਖੀ ਜਾ ਸਕਦੀ ਆ। ਪਰ ਅੱਜ ਹੀ ਇਸ ਜੱਜ ਨੇ ਕਿਹਾ ਕਿ ਕਿਉਂਕਿ ਪ੍ਰੋਵਿੰਸ਼ਲ ਸਰਕਾਰ ਨੇ ਆਪਣੀ ਡਿਊਟੀ ਟੂ ਕੰਸਲਟ ਫਰਸਟ ਨੇਸ਼ਨਸ ਨਹੀਂ ਨਿਭਾਈ, ਇਸ ਪਟੀਸ਼ਨ ਨੂੰ ਅਤੇ ਪੋਟੈਂਸ਼ੀਅਲ ਰੈਫਰੈਂਡਮ ਨੂੰ ਹੁਣ ਤੱਕ ਕੈਂਸਲ ਕੀਤਾ ਗਿਆ ਹੈ, ਕਰ ਲਓ ਗੱਲ। ਸੋ ਅਸੀਂ ਲਾਸਟ ਟਾਈਮ ਆਈ ਚੈੱਕਡ ਇੱਕ ਡੈਮੋਕ੍ਰੇਸੀ ਦੇ ਵਿੱਚ ਰਹਿੰਦੇ ਹਾਂ, ਬਹੁਤ ਲੋਕ ਇਸ ਮੁਲਕ ਤੱਕ ਆਏ ਨੇ ਫੋਰ ਅ ਬੈਟਰ ਲਾਈਫ, ਫੋਰ ਅ ਬੈਟਰ ਫਿਊਚਰ ਐਂਡ ਟੂ ਲਿਵ ਇਨ ਅ ਡੈਮੋਕ੍ਰੈਟਿਕ ਕੰਟਰੀ, ਜਿੱਥੇ ਕਿ ਮਜੋਰਿਟੀ ਰੂਲ ਹੁੰਦੀ ਆ, ਮਤਲਬ ਕਿ ਵੱਧ ਤੋਂ ਵੱਧ ਲੋਕ ਜੋ ਚਾਹੁੰਦੇ ਨੇ ਉਹੀ ਕੰਮ ਕੀਤਾ ਜਾਂਦਾ ਹੈ। ਪਰ ਅਨਫੋਰਚੁਨੇਟਲੀ ਇਹ ਕੋਈ ਅਸਲੀ ਮਜੋਰਿਟੀ ਹੈ ਹੀ ਨਹੀਂ, ਜਦੋਂ ਸਪੈਸ਼ਲ ਇੰਟਰਸਟ ਗਰੁੱਪਸ ਕਹਿ ਲਓ, ਫੋਰ ਅ ਲੈਕ ਆਫ ਅ ਬੈਟਰ ਟਰਮ, ਮੰਨ ਲਓ ਕਿ 5% ਆਫ ਦ ਪਾਪੂਲੇਸ਼ਨ ਨਵੀਂ ਪਾਈਪਲਾਈਨ ਚਾਹੇ 60-70% ਕੰਟਰੀ ਚਾਹੁੰਦੀ ਆ, ਮੈਜੋਰਟੀ ਚਾਹੁੰਦੀ ਆ, 5% ਆਫ ਦ ਪਾਪੂਲੇਸ਼ਨ ਜੇ ਉਹਨੂੰ ਵੀਰੋ ਕਰ ਸਕਦੀ ਆ, ਰੋਕ ਸਕਦੀ ਆ, ਇਹ ਕਿਹੜੀ ਡੈਮੋਕ੍ਰੇਸੀ ਹੋਈ ਆ? ਜੇ ਕੱਲ੍ਹ ਨੂੰ ਰੈਫਰੈਂਡਮ ਦੇ ਵਿੱਚ ਭਾਵੇਂ 50% ਤੋਂ ਘੱਟ ਹੈ, ਵੱਧ ਹੈ ਵੋਟ ਪੈਣੀ ਸੀ, ਜੇ ਵੋਟ ਹੁਣ ਰੱਖੀ ਹੀ ਨਹੀਂ ਜਾ ਸਕਦੀ ਇਹਨਾਂ ਦੇ ਕਹਿਣ ਕਰਕੇ, ਇਹਨਾਂ ਦੇ ਲੀਗਲ ਚੈਲੇਂਜਸ ਕਰਕੇ, ਇਹ ਕਿੱਦਾਂ ਦੀ ਡੈਮੋਕ੍ਰੇਸੀ ਹੋਈ ਜੇ ਵੋਟ ਰੱਖਣ ਤੱਕ ਵੀ ਨਹੀਂ ਇਹ ਅਲਾਓ ਕਰ ਰਹੇ ਹਨ? ਸੋ ਜੇ ਫਰਸਟ ਨੇਸ਼ਨਸ ਦੀ ਪਾਪੂਲੇਸ਼ਨ ਇਕੱਲੀ 5% ਆਲ ਅਕਰੋਸ ਕੈਨੇਡਾ ਹੈ, ਅਤੇ ਇਹਨਾਂ ਨੂੰ ਇੰਨੀ ਐਕਸਟਰਾ ਆਰਡੀਨਰੀ ਤਾਕਤ ਦਿੱਤੀ ਜਾਂਦੀ ਆ, ਇਹ ਕੋਈ ਅਸਲੀ ਡੈਮੋਕ੍ਰੇਸੀ ਤਾਂ ਫਿਰ ਦੋਸਤੋ ਹੈ ਹੀ ਨਹੀਂ। ਫਿਰ ਕਈ ਲੋਕਾਂ ਨੇ ਕਹਿਣਾ ਕਿ ਇਹਨਾਂ ਦੀ ਜ਼ਮੀਨ ਹੈ, ਇੱਥੇ ਪਹਿਲਾਂ ਆਏ ਹੋਏ ਸੀ, ਬੇਸ਼ੱਕ, ਪਰ ਹੁਣ ਕੀ ਕਰੀਏ, ਅਸੀਂ ਕਿਹੜਾ ਇੱਥੇ ਆ ਕੇ ਕਤਲ ਕੀਤੇ ਆ ਅਤੇ ਕਬਜ਼ਾ ਕੀਤਾ ਹੈ? ਨੋ, ਜੇ ਤੁਸੀਂ ਹੁਣ ਦੇਖਦੇ ਹੋ ਹਿਸਟਰੀ ਦੇ ਵਿੱਚ, 400+ ਸਾਲ ਪਹਿਲਾਂ, ਮੋਰ ਦੈਨ 400 ਈਅਰਸ ਅਗੋ, ਇੱਥੇ ਫਰਸਟ ਯੂਰੋਪੀਅਨ ਪਰਮਨੈਂਟ ਕਾਲੋਨੀ ਸੈਟਲ ਕੀਤੇ ਗਏ ਓਵਰ 400 ਈਅਰਸ ਅਗੋ, ਅਤੇ ਕੈਨੇਡਾ ਕਦੋਂ ਫੋਰਮ ਕੀਤਾ ਗਿਆ? 159 ਈਅਰਸ ਅਗੋ। ਸੋ ਹੁਣ ਵੀ ਜੇਕਰ ਅਸੀਂ ਕਹਿੰਦੇ ਹਾਂ ਕਿ ਇਹਨਾਂ ਨਾਲ ਗਲਤ ਹੋਇਆ, ਮੰਨਦੇ ਹੈਗੇ ਹਾਂ ਗਲਤ ਹੋਇਆ, ਬਟ ਇਟਸ ਦ ਵਰਲਡ ਵੀ ਲਿਵ ਇਨ, ਸਮਾਜ ਹੀ ਇਹਨਾਂ ਨੇ ਇੱਥੇ ਤਿਆਰ ਕੀਤਾ ਹੈ, ਤਾਂ ਹੀ ਤਾਂ ਲੋਕ ਦੁਨੀਆ ਭਰ ਦੇ ਮੁਲਕਾਂ ਤੋਂ ਇੱਥੇ ਆਏ ਹੋਏ ਨੇ ਫੋਰ ਅ ਬੈਟਰ ਲਾਈਫ। ਸੋ ਹੁਣ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਇਸ ਐਲਬਰਟਾ ਸੈਪਰੇਸ਼ਨਿਸਟ ਮੂਵਮੈਂਟ ਦੇ ਬਾਰੇ ਅਤੇ ਫਰਸਟ ਨੇਸ਼ਨਸ ਰਾਈਟਸ ਦੇ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਦੇਵਾਂਗੇ, ਪਰ ਫਿਲਹਾਲ ਤਾਂ ਦੋਸਤ ਨੂੰ ਦੱਸ ਦਈਏ ਕਿ ਸਾਡੇ ਪੀਓ ਰੀਜਨਲ ਪੁਲਿਸ ਨੇ 2 ਬੰਦਿਆਂ ਨੂੰ ਫੜਿਆ ਹੈ ਜੋ ਕਿ ਨਕਲੀ ਲਾਇਸੈਂਸ ਪਲੇਟਸ ਬਣਾ ਕੇ ਆਨਲਾਈਨ ਹੋਰਾਂ ਕ੍ਰਿਮੀਨਲਸ ਨੂੰ ਵੇਚ ਰਹੇ ਸੀ, ਜੋ ਕਿ ਹੁਣ ਆਹੀ ਜਿਹੜੀਆਂ ਆਲਮੋਸਟ ਰੀਅਲ ਲੁਕਿੰਗ ਐਂਡ ਸੀਰੀਅਲ ਲਾਇਸੈਂਸ ਪਲੇਟਸ ਲਿੰਕ ਕੀਤੀਆਂ ਗਈਆਂ ਹਨ 30 ਤੋਂ ਵੀ ਜ਼ਿਆਦਾ ਕੈਨੇਡਾ ਵਾਈਡ ਕ੍ਰਿਮੀਨਲ ਇਨਵੈਸਟੀਗੇਸ਼ਨਸ ਦੇ ਨਾਲ, ਜੋ ਕਿ ਗੱਡੀਆਂ ਦੀ ਚੋਰੀ, ਫਰਾਡ, ਵਾਇਲੈਂਸ, ਗਨ ਫਾਇਰ ਦੇ ਚੱਕਰਾਂ ਦੇ ਨਾਲ ਕਨੈਕਟਡ ਹਨ। ਅੱਜ ਪੀਓ ਰੀਜਨਲ ਪੁਲਿਸ ਦੇ ਵੱਲੋਂ ਇੱਕ ਨਿਊਜ਼ ਰਿਲੀਜ਼ ਪੇਸ਼ ਕੀਤੀ ਗਈ ਹੈ, ਜਿਸ ਦੇ ਮੁਤਾਬਕ ਉਹਨਾਂ ਦੇ ਰੋਡ ਸੇਫਟੀ ਸਰਵਿਸਿਸ ਡਿਵੀਜ਼ਨ ਨੇ ਇੱਕ ਰਜਿਸਟਰਡ ਆਨਲਾਈਨ ਬਿਜ਼ਨਸ ਨੂੰ ਆਈਡੈਂਟੀਫਾਈ ਕੀਤਾ। ਪਹਿਲੀ ਗਲਤੀ, ਜੇ ਗਲਤ ਕੰਮ ਕਰਨਾ ਤੁਸੀਂ ਬਿਜ਼ਨਸ ਨੂੰ ਕਿਉਂ ਰਜਿਸਟਰ ਕਰ ਰਹੇ ਹੋ? ਮੇਕਸ ਨੋ ਸੈਂਸ ਐਟ ਆਲ। ਸੋ ਆਨਲਾਈਨ ਬਿਜ਼ਨਸ ਨੂੰ ਆਈਡੈਂਟੀਫਾਈ ਕੀਤਾ, ਜੋ ਕਿ ਕਾਉਂਟਰਫਿਟ ਯਾਨੀ ਕਿ ਨਕਲੀ ਲਾਇਸੈਂਸ ਪਲੇਟਸ ਬਣਾਉਂਦੇ ਸੀ ਅਤੇ ਆਨਲਾਈਨ ਹੀ ਵੇਚਦੇ ਸੀ, ਉਹ ਵੀ ਮਸ਼ਹੂਰੀ ਕਰਕੇ। ਪਿਛਲੇ ਮਹੀਨੇ ਹੈਮਿਲਟਨ ਸ਼ਹਿਰ ਦੇ ਵਿੱਚ ਦੋ ਅਲੱਗ ਘਰਾਂ ਦੇ ਲਈ ਸਰਚ ਵਾਰੰਟਸ ਐਕਸੀਕਿਊਟ ਕੀਤੇ ਗਏ, ਰੇਡਸ ਕੀਤੀਆਂ ਗਈਆਂ ਅਤੇ ਆਫਿਸਰਸ ਨੇ ਕਾਫੀ ਜ਼ਿਆਦਾ ਮਸ਼ੀਨਰੀ ਜਿਵੇਂ ਕਿ ਪਲੇਟ ਪ੍ਰੈਸਿੰਗ ਇਕੁਇਪਮੈਂਟ ਸੀਜ਼ ਕੀਤੀ ਜੋ ਕਿ ਯੂਜ਼ ਕੀਤੀ ਜਾ ਰਹੀ ਸੀ ਇਹਨਾਂ ਨਕਲੀ ਲਾਇਸੈਂਸ ਪਲੇਟਸ ਨੂੰ ਬਣਾਉਣ ਦੇ ਲਈ। ਨਾਲੇ ਫਰਾਡੁਲੈਂਟ ਬੈਂਕ ਪਲੇਟ, ਆਹ ਤਾਂ ਜ਼ਿਆਦਾ ਸੀਰੀਅਸ ਕੰਮ ਆ, ਉਹ ਵੀ ਸੀਜ਼ ਕੀਤੇ ਗਏ ਜੋ ਕਿ ਯੂਜ਼ ਕੀਤੇ ਜਾ ਰਹੇ ਸੀ ਅਲੱਗ ਅਲੱਗ ਬੈਂਕਿੰਗ ਇੰਸਟੀਟਿਊਸ਼ਨਸ ਦੇ ਨਾਮ 'ਤੇ ਨਕਲੀ ਚੈੱਕ ਬਣਾਉਣ ਦੇ ਲਈ, ਅਤੇ ਕਾਫੀ ਜ਼ਿਆਦਾ ਕੈਸ਼ ਅਤੇ ਕਾਰਜ਼ ਵੀ ਸੀਜ਼ ਕੀਤੀਆਂ ਗਈਆਂ। ਸੋ ਦੋ ਬੰਦੇ ਅਰੈਸਟ ਕੀਤੇ ਗਏ ਨੇ, ਦੋਨੇ ਹੈਮਿਲਟਨ ਦੇ ਰੈਜ਼ੀਡੈਂਟ, 27 ਸਾਲ ਦਾ ਟਾਇਲਰ ਮੈਥਿਊ ਮਕਲਾਊਡ ਅਤੇ 28 ਸਾਲ ਦਾ ਏਵਰੀ ਮਕਲਾਊਡ ਨੋਕ, ਜਿਨ੍ਹਾਂ ਦੇ ਖਿਲਾਫ ਹੁਣ ਮਲਟੀਪਲ ਕ੍ਰਿਮੀਨਲ ਚਾਰਜ ਲੇ ਕੀਤੇ ਗਏ ਨੇ। Unlawfully making marks, selling or possessing counterfeit marks, affixing a mark, the possession of property obtained by crime. The PL Regional Police ne state kita hai ki inna do bandiyan de banaye gaye aap de ghar de vich hi machine de naal press de naal te veche gaye nakli jehde license plate ne oh ta itthe GTA de vich hi par all over Canada kafi jyada at least 30 different criminal investigations de vich vi hun linked han। ਯਾਨੀ ਕਿ ਕ੍ਰਿਮੀਨਲਸ ਨੇ ਹੀ ਇਹਨਾਂ ਤੋਂ ਲਾਇਸੈਂਸ ਪਲੇਟਾਂ ਖਰੀਦੀਆਂ ਅਤੇ ਵਰਤੀਆਂ ਹੋਰ ਪੁੱਠੇ ਕੰਮ ਕਰਨ ਦੇ ਲਈ, ਜਿਵੇਂ ਕਿ ਔਰਗਨਾਈਜ਼ਡ ਆਟੋ ਥੈਫਟ, ਫਰਾਡ, ਵਾਇਲੈਂਸ ਅਤੇ ਈਵਨ ਗੋਲੀਆਂ ਤੱਕ ਵੀ ਫਾਇਰ ਕੀਤੀਆਂ ਇਹਨਾਂ ਦੇ ਹੀ ਨਕਲੀ ਲਾਇਸੈਂਸ ਪਲੇਟ ਗੱਡੀ 'ਤੇ ਲਾ ਕੇ। ਪੀਓ ਰੀਜਨਲ ਪੁਲਿਸ ਨੂੰ ਸ਼ੱਕ ਹੈ ਕਿ ਇਹਨਾਂ ਦੇ ਨਕਲੀ ਲਾਇਸੈਂਸ ਪਲੇਟ ਤਾਂ ਐਟਲੀਸਟ 30 ਪੁਲਿਸ ਕ੍ਰਿਮੀਨਲ ਇਨਵੈਸਟੀਗੇਸ਼ਨ ਨਾਲ ਲਿੰਕਡ ਹਨ, ਅਤੇ ਕੀ ਪਤਾ ਇਹਨਾਂ ਨੇ ਹੁਣ ਕਿੰਨੇ ਵੇਚੇ ਨੇ ਅਤੇ ਕਿੰਨੇ ਹੁਣ ਸਰਕੂਲੇਸ਼ਨ ਦੇ ਵਿੱਚ ਵੀ ਨੇ, ਅਤੇ ਕੀ ਪਤਾ ਹੈ ਕਿ ਇਹਨਾਂ ਪਤੰਦਰਾਂ ਨੇ ਕਿੰਨੇ ਨਕਲੀ ਚੈੱਕ ਬਣਾਏ ਨੇ ਅਤੇ ਜਾ ਕੇ ਲੋਕਾਂ ਨੇ ਰਾਈਟ ਵੇ ਬੈਂਕ ਅਕਾਊਂਟ 'ਚ ਪਾ ਕੇ ਕੈਸ਼ ਆਊਟ ਕੀਤੇ ਨੇ ਅਤੇ ਨੁਕਸਾਨ ਵੀ ਹੋਇਆ ਹੈ, ਹੂ ਨੋਜ਼, ਓਨਲੀ ਗਾਡ ਨੋਜ਼। ਅਤੇ ਨਾਲ ਜਿਹੜਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੀਓ ਰੀਜਨਲ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਉਹਨਾਂ ਦੇ ਹੀ ਫੋਨ ਲਾਈਨਸ ਪਿਛਲੇ ਕੁਝ ਹਫ਼ਤਿਆਂ ਤੋਂ ਫਲੱਡ ਕੀਤੇ ਜਾ ਰਹੇ ਨੇ ਬ੍ਰੈਂਪਟਨ ਅਤੇ ਮਿਸਿਸਾਗਾ ਦੇ ਰਹਿਣ ਵਾਲੇ ਲੋਕਾਂ ਦੀਆਂ ਫੋਨ ਕਾਲਸ ਨਾਲ, ਜੋ ਕਿ ਸ਼ਿਕਾਇਤਾਂ ਕਰ ਰਹੇ ਨੇ ਹੁਣ ਪਿਛਲੇ ਕੁਝ ਹਫ਼ਤਿਆਂ ਤੋਂ ਕਿ ਉਹਨਾਂ ਨੂੰ ਪੀਓ ਰੀਜਨਲ ਪੁਲਿਸ ਦੇ ਹੀ ਇੱਕ ਅਫਿਸ਼ਲ ਨਾਨ ਐਮਰਜੈਂਸੀ ਫੋਨ ਲਾਈਨ ਨੰਬਰ ਤੋਂ ਹੀ ਸਪੂਫ ਕੀਤਾ ਗਿਆ, ਯਾਨੀ ਕਿ ਕੋਈ ਨਾ ਕੋਈ ਐਪ ਜਾਂ ਟੈਕਨੋਲੋਜੀ ਫੋਨ ਦੇ ਵਿੱਚ ਯੂਜ਼ ਕੀਤੀ ਗਈ ਆ ਉਸ ਫੋਨ ਦੀ ਨਕਲ ਕਰਨ ਲਈ, ਦਿਖਾਉਣ ਦੇ ਲਈ ਕਿ ਆਹੀ ਥਾਂ ਤੋਂ ਅਸਲੀ ਪੁਲਿਸ ਹੀ ਕਾਲ ਕਰ ਰਹੀ ਆ। ਪਰ ਨਕਲੀ ਪੁਲਿਸ ਆਫਿਸਰਸ ਅਤੇ ਇਨਵੈਸਟੀਗੇਟਰਸ ਉਹਨਾਂ 'ਤੇ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਨਵੈਸਟੀਗੇਟ ਕੀਤੇ ਜਾਣ ਹੋਣ ਕਰਕੇ ਬਹਾਨੇ ਨਾਲ ਪਰਸਨਲ ਇਨਫੋਰਮੇਸ਼ਨ ਖੋਣ ਦੀ ਕੋਸ਼ਿਸ਼ ਹੀ ਕੀਤੀ ਗਈ ਹੈ। ਦੇ ਆਰ ਇਵੋਲਵਿੰਗ, ਠੱਗ ਵੀ ਇਵੋਲਵ ਹੁੰਦੇ ਰਹਿੰਦੇ ਨੇ। ਸੋ ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਉਹਨਾਂ ਦੇ ਹੀ ਨਾਨ ਐਮਰਜੈਂਸੀ ਫੋਨ ਲਾਈਨ ਨੰਬਰ 905-453-3311 ਆਹੀ ਅਸਲੀ ਫੋਨ ਨੰਬਰ ਤੋਂ ਨਕਲੀ ਪੁਲਿਸ ਆਫਿਸਰਸ ਨੇ ਸਪੂਫ ਫੋਨ ਕਾਲਸ ਭੇਜੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਬ੍ਰੈਂਪਟਨ ਦੇ ਮਿਸਿਸਾਗਾ ਦੇ ਲੋਕਾਂ ਨੂੰ, ਅਤੇ ਫੋਨ 'ਤੇ ਉਹਨਾਂ ਨੂੰ ਦੱਸਿਆ ਕਿ ਤੁਹਾਡਾ ਨਾਮ ਜਾਂ ਤੁਹਾਡੀ ਇਨਵੋਲਵਮੈਂਟ ਕਿਸੇ ਫਰਾਡ ਦੇ ਵਿੱਚ, ਕਿਸੇ ਪੁਲਿਸ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਵਿੱਚ ਹੋਈ ਹੈ, ਸ਼ਾਇਦ ਤੁਸੀਂ ਇੱਕ ਵਿਕਟਮ ਹੋ ਫਰਾਡ ਦੇ, ਅਤੇ ਉਹਨਾਂ ਨੂੰ ਉਹਨਾਂ ਦੀ ਹੀ ਹੋਰ ਅਤੇ ਹੋਰ ਅਤੇ ਹੋਰ ਪਰਸਨਲ ਇਨਫੋਰਮੇਸ਼ਨ ਮੰਗੀ ਗਈ, ਕਢਾਉਣ ਦੀ ਕੋਸ਼ਿਸ਼ ਕੀਤੀ ਗਈ। ਫੋਰ ਵਾਟ ਪਰਪਸ, ਯੂ ਕੈਨ ਇਮੈਜਿਨ, ਉਹਨਾਂ ਨੂੰ ਠੱਗਣ ਦੇ ਲਈ ਹੀ, ਹੋਰ ਕਾਹਦੇ ਲਈ। ਪਰ ਇਹੀ ਬ੍ਰੈਂਪਟਨ ਅਤੇ ਮਿਸਿਸਾਗਾ ਦੇ ਲੋਕ ਜੋ ਕਿ ਹੁਣ ਇਹਨਾਂ ਫੋਨ ਕਾਲਸ ਦੇ ਸ਼ਿਕਾਰ ਬਣੇ ਨੇ, ਹੁਣ ਪੀਓ ਰੀਜਨਲ ਪੁਲਿਸ ਦੇ ਅਸਲੀ ਫੋਨ ਲਾਈਨਸ 'ਤੇ ਹੀ 911 ਕਾਲ ਕਰਕੇ ਵੀ ਹਾਈ ਵਾਲਿਊਮ ਆਫ ਕਾਲਸ ਕਰਕੇ ਫੋਨ ਆਪਰੇਟਰਸ ਨੂੰ ਕਾਲਸ ਨਾਲ ਹੁਣ ਫਲੱਡ ਕਰਦੇ ਆ ਰਹੇ ਨੇ, ਜਿਨ੍ਹਾਂ ਦਾ ਧਿਆਨ ਵੀ ਟਾਈਮ ਵੀ ਜ਼ਿਆਦਾ ਜ਼ਰੂਰੀ ਅਸਲੀ 911 ਐਮਰਜੈਂਸੀਜ਼ ਤੋਂ ਖੋਇਆ ਜਾ ਰਿਹਾ ਹੈ। ਇਹ ਪੀਓ ਪੁਲਿਸ ਨੇ ਆਪ ਕਿਹਾ ਦੈਟ ਦੇ ਆਰ ਫਲੱਡਿੰਗ ਆਰ ਲਾਈਨਸ ਐਂਡ ਐਮਰਜੈਂਸੀਜ਼ ਆਰ ਨਾਟ ਬੀਂਗ ਅਟੈਂਡਡ ਟੂ। ਪੀਓ ਰੀਜਨਲ ਪੁਲਿਸ ਨੇ ਹੁਣ ਬ੍ਰੈਂਪਟਨ ਅਤੇ ਮਿਸਿਸਾਗਾ ਸ਼ਹਿਰ ਦੇ ਲੋਕਾਂ ਨੂੰ ਦੱਸਿਆ ਹੈ ਕਿ ਯਾਰ ਜੇ ਤੁਹਾਨੂੰ ਪਿਛਲੇ ਕੁਝ ਹਫ਼ਤਿਆਂ ਜਾਂ ਦਿਨਾਂ ਦੇ ਵਿੱਚ ਕਿਸੇ ਨੇ ਇੱਕ ਲਜਿਟਮੇਟ ਲੁਕਿੰਗ ਪੀਓ ਰੀਜਨਲ ਪੁਲਿਸ ਨਾਨ ਐਮਰਜੈਂਸੀ ਫੋਨ ਨੰਬਰ ਤੋਂ ਨਕਲੀ ਬੈਜ ਨੰਬਰ, ਨਕਲੀ ਪੁਲਿਸ ਆਫਿਸਰ ਦਾ ਨਾਮ, ਨਕਲੀ ਪੁਲਿਸ ਇਨਵੈਸਟੀਗੇਟਰ ਦਾ ਨਾਮ ਕਹਿ ਕੇ ਕਿਹਾ ਕਿ ਸਾਨੂੰ ਆਹ ਇਨਫੋਰਮੇਸ਼ਨ ਦਿਓ, ਸਾਨੂੰ ਨਾ ਕਾਲ ਕਰੋ, ਹੱਥ ਜੋੜ ਕੇ ਬੇਨਤੀ ਹੈ, ਕਿਉਂਕਿ ਤੁਸੀਂ 911 ਕਾਲ ਕਰਕੇ ਤਾਂ ਰੀਸੋਰਸਿਸ ਵੇਸਟ ਕਰ ਰਹੇ ਹੋ। ਕੋਈ ਵੀ ਇਸ ਤਰ੍ਹਾਂ ਦੀ ਸਸਪੇਸ਼ੀਅਸ ਫੋਨ ਕਾਲ ਆਈ ਹੈ, ਡੋਂਟ ਕਾਲ ਅਸ, ਕਾਲ ਵੀ Canadian Anti-Fraud Center, ਉਹਨਾਂ ਦਾ ਨੰਬਰ ਤੁਸੀਂ ਗੂਗਲ ਸਰਚ ਕਰਕੇ ਉਹਨਾਂ ਨੂੰ ਕਾਲ ਕਰੋ, ਨਾ ਕਿ ਸਾਨੂੰ, ਨਾ ਦ ਪੀਓ ਰੀਜਨਲ ਪੁਲਿਸ, ਕਿਉਂਕਿ ਇਹਨਾਂ ਦੀ ਲਿਮਿਟਡ ਮੈਨ ਪਾਵਰ ਹੈ ਅਤੇ ਲਿਮਿਟਡ ਰੀਸੋਰਸਿਸ ਨੇ, ਅਤੇ ਅਸਲੀ ਐਮਰਜੈਂਸੀ ਨੂੰ ਸ਼ਾਇਦ ਨਾ ਹੀ ਅਟੈਂਡ ਕੀਤਾ ਜਾਵੇ ਜੇਕਰ ਇਸ ਤਰ੍ਹਾਂ ਦੀਆਂ ਨਾਨ ਐਮਰਜੈਂਸੀ ਫੋਨ ਕਾਲਸ ਤੁਸੀਂ ਇਹਨਾਂ ਨੂੰ ਭੇਜਦੇ ਹੋ।

ਰੇਡੀ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹੋਏ ਦੋਸਤੋ, ਜੇ ਤੁਸੀਂ ਆਪਦੀ ਆਰਓ ਇੰਸ਼ੋਰੈਂਸ ਕਰਵਾਉਣੀ ਆ ਜਾਂ ਕਿਸ਼ਤ ਘਟਾਉਣੀ ਆ, ਅਸੀਂ ਰੈਕਮੈਂਡ ਕਰਦੇ ਹਾਂ ਕਿ ਤੁਸੀਂ ਮਨੂ ਸ਼ਰਮਾ ਨਾਲ, ਬ੍ਰੋਕਰ ਨਾਲ ਸੰਪਰਕ ਕਰੋ ਜੋ ਕਿ ਵੱਧ ਤੋਂ ਵੱਧ ਆਰਓ ਇੰਸ਼ੋਰੈਂਸ ਕੰਪਨੀਜ਼ ਨਾਲ ਡਾਇਰੈਕਟ ਡੀਲ ਕਰਦੇ ਨੇ। ਸੋ ਤੁਹਾਨੂੰ ਸ਼ਾਪ ਅਰਾਊਂਡ ਕਰਨ ਦੀ ਕੋਈ ਲੋੜ ਨਹੀਂ, ਬਸ ਆਹੀ ਇੱਕੋ ਹੀ ਮਨੂ ਸ਼ਰਮਾ ਬ੍ਰੋਕਰ ਨਾਲ ਸੰਪਰਕ ਕਰੋ ਅਤੇ ਇਹ ਮਿੰਟ ਸਕਿੰਟ ਦੇ ਵਿੱਚ ਹੀ ਸਾਰੀਆਂ ਹੀ ਕੰਪਨੀਜ਼ ਦੇ ਰੇਟ ਚੈੱਕ ਕਰਕੇ ਤੁਹਾਨੂੰ ਬੈਸਟ ਪ੍ਰਾਈਸ ਹੀ ਆਫਰ ਕਰਨਗੇ। ਜੋ ਵੀ ਤੁਹਾਡੀ ਕਿਸ਼ਤ ਹੈ ਉਹ ਘਟਾ ਦੇਣਗੇ, ਖਾਸ ਜੇ ਤੁਹਾਡੀ ਰਿਨਿਊਅਲ ਆ ਗਈ ਹੈ। ਸੋ ਆਰਓ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਕਮਰਸ਼ਲ ਬਿਜ਼ਨਸ ਇੰਸ਼ੋਰੈਂਸ, ਐਬਸੋਲੂ ਬੈਸਟ ਪ੍ਰਾਈਸ ਦੇ ਲਈ ਕਾਲ ਮਨੂ ਸ਼ਰਮਾ 289-952-9532 289-952-9532 that's 289-952-9532। ਜੇ ਦੋਸਤੋ ਇੰਡੀਆ ਆਉਣ ਜਾਣ ਦੀ ਤਿਆਰੀ ਕਰਨੀ ਆ, ਕਿਸੇ ਨੂੰ ਸੱਦਣਾ ਜਾਂ ਆਪ ਜਾਣਾ, ਆਲ ਲਿੰਕ ਟਰੈਵਲ ਨਾਲ ਜ਼ਰੂਰ ਗੱਲਬਾਤ ਕਰੋ। ਤੁਹਾਨੂੰ ਤੁਹਾਡੇ ਪਸੰਦ ਦੀ ਡੇਟ 'ਤੇ ਸਭ ਤੋਂ ਬੈਸਟ ਪ੍ਰਾਈਸ ਪ੍ਰੋਵਾਈਡ ਕਰ ਦੇਣਗੇ। ਚਾਹੇ ਸਿੱਧੇ ਜਾਣਾ ਚਾਹੇ ਰੁੱਕ ਕੇ ਜਾਣਾ, ਉਹ ਤੁਹਾਡੀ ਮਰਜ਼ੀ ਆ, ਚਾਹੇ ਜਾਣਾ ਦਿੱਲੀ ਚਾਹੇ ਅੰਮ੍ਰਿਤਸਰ, ਤੁਹਾਡੀ ਮਰਜ਼ੀ ਆ। ਪਰ ਇਹਨਾਂ ਨੇ ਸਾਨੂੰ ਕੁਝ ਨਵੇਂ ਸਪੈਸ਼ਲ ਫੇਅਰ ਭੇਜੇ ਨੇ, ਧਿਆਨ ਨਾਲ ਸੁਣੋ, ਪੈਸੇ ਬਚਾ ਸਕਦੇ ਹੋ। ਕੋਈ ਵੀ ਇਸ ਹੀ ਮਹੀਨੇ ਰਾਈਟ ਵੇ ਟੋਰਾਂਟੋ ਤੋਂ ਲੈ ਕੇ ਦਿੱਲੀ ਮੇ ਮਹੀਨੇ ਇਸ ਮਹੀਨੇ ਡਾਇਰੈਕਟ ਫਲਾਈਟ ਲੈ ਕੇ ਜਾਣਾ ਚਾਹੁੰਦਾ ਹੈ, ਵਨ ਵੇ $780 ਵਿੱਚ ਟਿਕਟ ਰਾਈਟ ਵੇ ਇਸ ਮਹੀਨੇ ਲਈ ਬੁੱਕ ਕਰ ਸਕਦੇ ਹੋ। ਜੇ ਹੁਣ ਸਮਰ ਛੁੱਟੀਆਂ ਦੇ ਵਿੱਚ ਖਾਸ ਜਵਾਕਾਂ ਨੂੰ ਲੈ ਕੇ ਜਾਣਾ, ਇੰਡੀਆ ਦਿਖਾਉਣਾ, ਪਿੰਡ ਦਿਖਾਉਣਾ, ਜੂਨ ਜੁਲਾਈ ਔਗਸਟ ਜਾਓ ਇਹਨਾਂ ਮਹੀਨੇ ਦੇ ਵਿੱਚ ਹੀ, ਵਾਪਸ ਆਓ ਇਹਨਾਂ ਮਹੀਨੇ ਵਿੱਚ ਹੀ ਸਮਰ ਬ੍ਰੇਕ ਦੇ ਵਿੱਚ। ਜੂਨ ਜੁਲਾਈ ਔਗਸਟ ਰਾਊਂਡ ਟ੍ਰਿਪ, ਟੂ ਚੈੱਕਡ ਬੈਗਸ, ਦੋ ਬੈਗ ਵਿੱਚ ਹੀ 250 ਦੇ ਵਿੱਚ ਇਹ ਰਾਊਂਡ ਟ੍ਰਿਪ ਮਿਲ ਜੂਗੀ ਜੂਨ ਜੁਲਾਈ ਔਗਸਟ ਲਈ $2,050 ਕਾਲ 905-565-8704 905-565-8704 all link travel 905-565-8704। ਤੁਸੀਂ ਕੋਈ ਵੀ ਘਰ ਦੀ ਫਾਊਂਡੇਸ਼ਨ ਡਿਗਿੰਗ ਕਰਵਾਉਣੀ ਆ, ਕਮਰਸ਼ਲ ਫਾਊਂਡੇਸ਼ਨ ਡਿਗਿੰਗ ਕਰਵਾਉਣੀ ਆ, ਕੋਈ ਵੀ ਰੈਜ਼ੀਡੈਂਸ਼ਲ ਔਰ ਕਮਰਸ਼ਲ ਕੰਕਰੀਟ ਦਾ ਕੰਮ ਕਰਵਾਉਣਾ ਹੈ, ਸੈਪਟਿਕ ਟੈਂਕ ਦਾ ਕੰਪਲੀਟ ਕੰਮ ਕਰਵਾਉਣਾ ਹੈ, ਕੋਈ ਪੁਰਾਣਾ ਘਰ ਬਣਿਆ ਹੋਇਆ ਤੁਹਾਡੀ ਪ੍ਰਾਪਰਟੀ 'ਤੇ ਉਹਨੂੰ ਢਾਉਣਾ ਹੋਵੇ, ਡਿਮੋਲਿਸ਼ ਕਰਨਾ ਹੋਵੇ, ਕੋਈ ਬਰਨ ਕੋਈ ਫਾਰਮ ਹੈ ਉਹਨੂੰ ਥੱਲੇ ਢਾਉਣਾ ਹੋਵੇ, ਕੋਈ ਕਮਰਸ਼ਲ ਡੈਮੋਲਿਸ਼ਨ ਵੀ ਕਰਨੀ ਹੋਵੇ, ਜਾਂ ਤੁਸੀਂ ਕੋਈ ਵੀ ਕੰਪਲੀਟ ਟਰੱਕ ਯਾਰਡ ਦਾ ਕੰਮ ਕਰਾਉਣਾ, ਏ ਟੂ ਜ਼ੈਡ ਗ੍ਰੇਡਿੰਗ, ਗ੍ਰੈਵਲ ਪੇਵਿੰਗ ਐਕਸੈਟਰਾ, ਪੀਓ ਐਕਸਕਵੇਸ਼ਨ ਸਰਵਿਸ, ਇਹ ਗੇਰੰਟੀ ਕਰਦੇ ਨੇ ਕਿ ਕਿਸੇ ਵੀ ਕੰਪਨੀ ਦਾ ਅਸੀਂ ਰੇਟ ਬੀਟ ਕਰਾਂਗੇ, ਨਾ ਮੈਚ ਬੀਟ ਕਰਾਂਗੇ। ਸਾਡੀਆਂ ਆਪਦੀਆਂ ਮਸ਼ੀਨਾਂ ਨੇ, ਔਨ ਡਿਮਾਂਡ ਜਦੋਂ ਮਰਜ਼ੀ ਸੱਦੋ, ਤੁਹਾਨੂੰ ਮੈਸਿਵ ਡਿਸਕਾਊਂਟ ਪਹਿਲਾਂ ਹੀ ਦਿੰਦੇ ਹਾਂ, ਪਰ ਜੇ ਸ਼ਾਪ ਰਨ ਕੀਤਾ ਵੀ ਹੈਗਾ ਸਾਨੂੰ ਪ੍ਰਾਈਸ ਦਿਓ, ਉਹਨੂੰ ਬੀਟ ਕਰਾਂਗੇ, ਨਾਲੇ ਜ਼ਿਆਦਾ ਬਿਹਤਰ ਕੰਮ, ਨਾਲੇ ਜ਼ਿਆਦਾ ਛੇਤੀ ਕੰਮ, ਨਾਲੇ ਚੀਪਰ ਕੰਮ। 416-891-1722 ਪੀਓ ਐਕਸਕਵੇਸ਼ਨ ਸਰਵਿਸ ਦੇ ਮਿਸਟਰ ਚੌਹਾਨ ਨਾਲ ਅੱਜ ਹੀ ਗੱਲਬਾਤ ਕਰੋ। ਅਤੇ ਦੋਸਤੋ, ਜੇ ਤੁਸੀਂ ਆਪਦੇ ਖਰਚਿਆਂ ਨੂੰ ਹੈਲਪ ਕਰਨ ਦੇ ਵਿੱਚ ਇੱਕ ਲੀਗਲ ਬੇਸਮੈਂਟ ਤਿਆਰ ਕਰਵਾਉਣਾ ਚਾਹੁੰਦੇ ਹੋ ਜਾਂ ਨਵਾਂ ਕੰਮ ਗਾਰਡਨ ਸਵੀਟ ਤਿਆਰ ਕਰਵਾਉਣਾ ਚਾਹੁੰਦੇ ਹੋ, ਫਿਰ ਇਸ ਕੰਮ ਦੇ ਵਿੱਚ ਮਾਹਰ ਨੇ ਅਨਕਾਰ ਹੋਮਸ ਦੇ ਮਿਸਟਰ ਪਾਲ ਗਰੇਵਾਲ ਅਤੇ ਉਹਨਾਂ ਦੀ ਟੀਮ, ਜਿਹਨਾਂ ਨੇ ਪਿਛਲੇ ਸਾਲ 20 ਤੋਂ ਵੀ ਜ਼ਿਆਦਾ ਇਕੱਲੇ ਗਾਰਡਨ ਸਵੀਟ ਤਿਆਰ ਕੀਤੇ ਨੇ, ਜਿਹਦੇ ਵਿੱਚੋਂ ਹੁਣ ਲੋਕਾਂ ਨੂੰ ਪੱਕਾ ਅਤੇ ਪੱਕਾ ਬਹੁਤ ਹੀ ਵਧੀਆ ਰੈਂਟ ਕਲੈਕਟ ਕਰ ਰਹੇ ਨੇ। ਜੇ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਆ ਜਾਂ ਗਾਰਡਨ ਸਵੀਟ ਤਿਆਰ ਕਰਵਾਉਣਾ ਅਤੇ ਉਹਦੇ ਬਾਰੇ ਤੁਸੀਂ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ, 416-817-3600 ਅਣਕਾਰ ਹੋਮਸ ਦਾ ਕਹਿਣਾ ਹੈ ਕਿ ਤੁਸੀਂ ਜਿਹੜੇ ਮਰਜ਼ੀ ਮਹੀਨੇ ਵਿੱਚ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਉਹਦੀ ਕੋਈ ਟੈਨਸ਼ਨ ਨਹੀਂ, ਪਰ ਮੇ ਮਹੀਨੇ ਮਤਲਬ ਇਸ ਮਹੀਨੇ ਇਹਨਾਂ ਨਾਲ ਸੰਪਰਕ ਕਰੋਗੇ, ਟਾਈਮ ਸੈੱਟ ਕਰੋਗੇ, ਆ ਕੇ ਐਸਟੀਮੇਟ ਤੁਹਾਨੂੰ ਦੇਣਗੇ, ਅਤੇ ਜੇ ਕੰਮ ਸ਼ੁਰੂ ਕਰਨਾ ਭਾਵੇਂ ਜੂਨ ਜੁਲਾਈ ਔਗਸਤ ਸਪਟੈਂਬਰ ਅਕਟੂਬਰ ਨਵੰਬਰ ਵਨੈਵਰ, ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੈ ਜਦੋਂ ਮਰਜ਼ੀ, ਜਾਂ ਫਿਰ ਗਾਰਡਨ ਸਵੀਟ ਤਿਆਰ ਕਰਵਾਉਣਾ ਜਦੋਂ ਮਰਜ਼ੀ, ਮੇ ਮਹੀਨੇ ਇਸ ਮਹੀਨੇ ਨਾਲ ਸਲਾਹ ਮਸ਼ਵਰਾ ਕਰੋ ਅਤੇ ਤੁਹਾਨੂੰ ਕੰਮ ਸ਼ੁਰੂ ਕਰਦੇ ਸੈਰ $5,000 ਦਾ ਡਿਸਕਾਊਂਟ ਦੇਣਗੇ। ਸੋ ਗਿਵ ਦੇਸ ਪ੍ਰਦੇਸ ਦਾ ਰੈਫਰੈਂਸ ਅਤੇ $5,000 ਦਾ ਡਿਸਕਾਊਂਟ ਤੁਹਾਨੂੰ ਮਿਲੇਗਾ। 416-817-3600
ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਕਰਵਾਉਣਾ ਹੈ, ਕਿਚਨ ਦਾ ਕੰਮ, ਵਾਸ਼ਰੂਮ ਦਾ ਕੰਮ, ਯੂ ਨੇਮ ਹੈ, ਇਹ ਫੁੱਲ ਆਊਟ ਰੈਨੋਵੇਸ਼ਨ ਦਾ ਕੰਮ ਕਰਦੇ ਨੇ, ਉਹ ਵੀ ਸ਼ਹਿਰ ਤੋਂ ਸਾਰੇ ਤੇ ਸਾਰੇ ਪਰਮਿਟ ਲੈ ਕੇ। ਤੁਹਾਨੂੰ ਕੋਈ ਵੀ ਪੇਪਰ ਪੂਪਰ ਕੋਈ ਵੀ ਅਪਲਾਈ ਕਰਨ ਦੀ ਲੋੜ ਨਹੀਂ, ਆਪ ਹੀ ਤੁਹਾਡੇ ਕੰਮ ਕਰਨਗੇ। ਨਾਲੇ ਲੀਗੋ ਬੇਸਮੈਂਟ ਤਿਆਰ ਕਰਨ ਦੇ ਵਿੱਚ ਮਾਹਰ ਨੇ, ਅਤੇ ਗਾਰਡਨ ਸਵੀਟ ਤਾਂ ਇਹਨਾਂ ਨੇ ਇਕੱਲੇ ਲਾਸਟ ਈਅਰ ਹੀ 20 ਤੋਂ ਵੀ ਜ਼ਿਆਦਾ ਤਿਆਰ ਕੀਤੇ ਆ। ਹਾਉ ਗਰੇਵਾਲ ਅਨਕਾਰ ਹੋਮਸ 416-817-3600 416-817-3600। ਦੋਸਤੋ, ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਕੱਲ੍ਹ ਨੂੰ ਫਿਰ 3 PM ਟੂ 6 PM ਹਾਜ਼ਰ ਹੋਵਾਂਗੇ। ਸਾਡੇ ਪ੍ਰੋਗਰਾਮ ਤੋਂ ਬਾਅਦ ਸਾਡੇ ਕਿਸੇ ਵੀ ਸਪਾਂਸਰ ਦਾ ਕੋਈ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ ਨਾਲ ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਕਾਲ, ਟੈਕਸਟ ਔਰ ਵਟਸਐਪ 416-457-3381 416-457-3381 416-457-3381। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਮਰਾਜ ਸਿੱਧੂ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਖਾਸ ਆਪਣੇ ਪਰਿਵਾਰ ਦੇ ਲਈ, ਆਪਦੇ ਫੈਮਿਲੀ ਲਈ, ਆਪਣੇ ਫਿਊਚਰ ਦੇ ਲਈ, ਤੁਸੀਂ ਲਾਈਫ ਇੰਸ਼ੋਰੈਂਸ ਪਲੈਨਿੰਗ ਜਾਂ ਫਿਰ ਕ੍ਰਿਟੀਕਲ ਇਲਨੈਸ ਡਿਸਬਿਲਿਟੀ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਜਾਂ ਤੁਹਾਨੂੰ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੋਵੇ, ਕੋਈ ਪੁਰਾਣੀ ਪਾਲਿਸੀ ਹੈ ਉਹਨੂੰ ਫ੍ਰੀ 'ਚ ਰਿਵਿਊ ਕਰਵਾਉਣਾ ਚਾਹੁੰਦੇ ਹੋ, ਜਾਂ ਤੁਸੀਂ ਵੀ ਆਪਦਾ ਲਾਈਫ ਇੰਸ਼ੋਰੈਂਸ ਲਾਈਸੈਂਸ ਲਿਆ ਹੈ ਅਤੇ ਵਧੀਆ ਡਾਲਰ ਕਮਾਉਣਾ ਚਾਹੁੰਦੇ ਹੋ, ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-457-3381 416-457-3381 ਇੱਥੇ ਦਾਗੇ ਜੀ। ਸਤਿ ਸ਼੍ਰੀ ਅਕਾਲ।

0: ਅੱਜ ਕੱਲ ਕਿਸੇ ਵੀ ਚੀਜ਼ 'ਚ ਵੈਲਿਊ ਨਹੀਂ ਮਿਲਦੀ, ਸਾਡੀਆਂ ਆਇਲਾਂ ਵਿੱਚ ਵੈਲਿਊ ਮਿਲੂਗੀ।
1: ਉਹ ਕਿੱਦਾਂ?
0: ਜਿੱਥੇ ਤੁਸੀਂ ਸਿਰਫ 22.49 ਵਿੱਚ ਹੈਲਮਨਸ ਮੇਅਨੀਜ਼ 4 ਲੀਟਰ ਕਲੱਬ ਪੈਕ ਖਰੀਦੋ ਤੇ 3000 ਪੀਸੀ ਆਪਟੀਮਮ ਪੁਆਇੰਟਸ ਹਾਸਲ ਕਰੋ।
2: ਕੋਲ ਪੀਸੀ ਆਪਟੀਮਮ ਹੈ ਪਰ ਬਿਜ਼ਨਸ ਮੈਂਬਰਸ਼ਿਪ ਫੀਸ
3: ਬਿਲਕੁਲ ਜ਼ੀਰੋ।
4: ਤੁਸੀਂ ਹੋ ਕੌਣ?
0: ਹੋਲਸੇਲ ਕਲੱਬ, ਜਿੱਥੇ ਫੂਡ ਸਰਵਿਸ ਮਿਲੇ ਵੈਲਿਊ ਨਾਲ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ। ਪੀਸੀ ਆਪਟੀਮਮ ਐਪ ਖੋਲ ਕੇ ਉਪਲਬਧ ਆਫਰ ਨੋਟ ਕਰੋ। ਆਫਰ 23 ਅਪ੍ਰੈਲ ਤੋਂ 13 ਮਈ ਤੱਕ ਵੈਲਿਡ ਹੈ।
5: ਹੋਲਸੇਲ ਕਲੱਬ, ਹੋਲ ਲੋਟ ਆਫ ਵੈਲਿਊ।
6: ਅਨਦਰ ਡੌਨ ਕਲੀਨ ਵਿਦ ਦ ਡੌਨ ਡਕਸ।
7: Oh, he's doing dishes with Dawn Platinum.
8: The only soap trusted to save wildlife affected by oil.
7: And Platinum removes up to 99% of grease and food residue, so he doesn't have to work so hard.
8: Well, flap my wings. What'll he do with all that unused elbow grease?
7: Organize the fridge, the spice rack, the junk drawer.
8: What are you quacking on about? He's gonna make enchiladas.
7: More dishes? That's giving this duck goosebumps.
6: Dawn Platinum, the better grease getter.

0: Talk530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ. ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ. ਅੱਜ ਹੀ ਕਾਲ ਕਰੋ 437-655-1984, 437-655-1984. ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ.
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ

0: Neil Bridge Mohan. Contact us at bridgemohan.com.
1: ਪੰਜਾਬੀ ਰਾਣਾ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।

0: locations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।

ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਾਲ ਕਰੋ ਬਰਾਰ ਟੈਂਬਰ ਪਰਸਨਲ ਇੰਜਰੀ ਲੋਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ। ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ। ਬਰਾਰ ਟੈਂਬਰ ਲੋਇਰਸ 6475801437 6478091437 GTA ਦੀ ਨੰਬਰ 1 ਪਰਸਨਲ ਇੰਜਰੀ ਲੋਇਰਸ ਦੀ ਟੀਮ। ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313।

ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾਰਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਵੀ ਕਿਵੇਂ ਹੋ, ਕੀ ਹਾਲ ਚਾਲ ਨੇ, ਠੀਕ ਠਾਕ ਹੋ, ਬੱਲੇ ਬੱਲੇ ਆ, ਇੰਜੋਏ ਕਰ ਰਹੇ ਹੋ ਇਸ ਮਿਡ ਵੀਕ ਯਾਨੀ ਕਿ ਵੈਨਸਡੇ ਦੀ ਸ਼ਾਮ ਨੂੰ, ਫਰਾਈਡੇ ਜੂਨੀਅਰ ਕੱਲ੍ਹ ਨੂੰ, ਪਰਸੋਂ ਫਰਾਈਡੇ, ਮੌਸਮ ਨੇ ਬਸ ਫੱਟੇ ਚੱਕ ਦੇਣੇ। ਹੁਣ ਦੇਖਿਆ ਤੁਸੀਂ ਮੌਸਮ ਕਿ ਨਹੀਂ, ਜਦੋਂ ਬੰਦਾ ਖੋਲ੍ਹ ਕੇ ਵੈਦਰ ਐਪ ਚੈੱਕ ਕਰਦਾ ਵੀਕਐਂਡ ਦੀ, ਤਾਂ ਉਹੀ ਚਾਹ ਜਿਹਾ ਚੜ੍ਹ ਜਾਂਦਾ ਯਾਰ। ਸੈਟਰਡੇ 22, ਸੰਡੇ 23, ਮੰਡੇ 27, ਟਿਊਜ਼ਡੇ 28, ਫਿਰ 23, ਸੋ ਵੈਰੀ ਗੁੱਡ। ਐਂਡ ਗੈਟ ਰੈਡੀ, ਲੌਂਗ ਵੀਕਐਂਡ ਐਕਸਟਰਾ ਖੁਸ਼ੀਆਂ ਭਰਿਆ ਹੋਵੇਗਾ ਮੌਸਮ ਕਰਕੇ, ਅਤੇ ਲੌਂਗ ਵੀਕਐਂਡ ਦੀ ਉਡੀਕ ਤਾਂ ਵੈਸੇ ਰਹਿੰਦੇ, ਕਈ ਤਾਂ ਡਬਲ ਲੌਂਗ ਵੀਕਐਂਡ ਮਨਾ ਲੈਂਦੇ ਆ। ਹੈ ਅਗਲਾ ਕਹਿੰਦਾ ਮੰਡੇ ਵੀ ਔਫ ਹੈ, ਫਰਾਈਡੇ ਵੀ ਔਫ ਕਰ ਹੀ ਲੈਂਦੇ ਹਾਂ, ਸੋ ਚਲੋ ਔਫ ਵੀ ਲੈ ਲਿਆ ਕਰੋ ਕਦੇ ਕਦੇ। ਆਪਣੇ ਬੰਦੇ ਕਦੇ ਓਵਰ ਟਾਈਮ ਨਹੀਂ ਮਿਸ ਕਰਦੇ, ਆਪਣੇ ਬੰਦਿਆਂ ਨੂੰ ਫੋਨ ਕਰ ਲਓ ਵੀ ਸ਼ਿਫਟ ਲਾਉਣੀ। ਆਪਣੇ ਬੰਦੇ ਯਾਰ ਮਿਹਨਤੀ ਬਹੁਤ ਨੇ, ਇਹ ਗੱਲ ਮੰਨਣੀ ਪਵੇਗੀ। ਜੋ ਮਰਜ਼ੀ ਤੁਸੀਂ ਕਹੀ ਜਾਓ, ਐਵੇਂ ਆਪਾਂ ਭੰਡੀ ਜਾਂਦੇ ਹਾਂ ਆਪਣੇ ਬੰਦੇ ਐਂ ਕਰਦੇ ਉਹ ਕਰਦੇ ਆ, ਚਲੋ ਕੁਝ ਕੁ ਜ਼ਰੂਰ ਨੇ ਐਂਡ ਬਟ ਉਹ ਹਰ ਕਮਿਊਨਿਟੀਜ਼ ਦੇ ਹੁੰਦੇ ਆ। ਪਰ ਜਦੋਂ ਆਪਾਂ ਦੇਖਦੇ ਹਾਂ ਕਿ ਆਪਣੇ ਲੋਕ ਕਿੰਨੀ ਮਿਹਨਤ ਕਰਦੇ ਆ, ਕਈ ਮੈਨੂੰ ਕਾਲ ਆਉਂਦੀ ਹੈ ਨਵੀਂ 25 ਸਾਲ ਹੋ ਗਏ ਇੱਕ ਦਿਨ ਨਹੀਂ ਮਿਸ ਕੀਤਾ ਕੰਮ ਦਾ, ਨਵੀਂ 25 ਸਾਲ ਹੋ ਗਏ ਇੱਕ ਦਿਨ ਕੰਮ ਲਈ ਲੇਟ ਨਹੀਂ ਹੋਏ, ਨਵੀਂ 25 ਸਾਲ ਹੋ ਗਏ ਓਵਰ ਟਾਈਮ ਨੂੰ ਕਦੇ ਅਸੀਂ ਨਾ ਹੀ ਨਹੀਂ ਕੀਤੀ। ਸੋ ਇਹ ਆਪਣੇ ਬੰਦਿਆਂ ਦੀ ਪਹਿਚਾਣ, ਇਹ ਆਪਣੇ ਬੰਦਿਆਂ ਦੀ ਇੱਕ ਖਾਸੀਅਤ, ਅਤੇ ਇਹ ਆਪਣੇ ਬੰਦਿਆਂ ਦੀ ਮਿਹਨਤ। ਸੋ ਦੱਬ ਕੇ ਮਿਹਨਤ ਜ਼ਰੂਰ ਆਪਾਂ ਕਰਦੇ ਹਾਂ। ਐਂਡ ਤੁਸੀਂ ਵੀ ਹੁਣ ਜੇ ਸੁਣ ਰਹੇ ਹੋ ਪ੍ਰੋਗਰਾਮ ਨੂੰ, ਤੁਸੀਂ ਵੀ ਨੋਟ ਕੀਤਾ ਹੋਊਗਾ ਤੁਹਾਡੇ ਕੰਮਾਂ 'ਤੇ, ਤੁਸੀਂ ਮੈਨੂੰ ਦੱਸੋ ਹੁਣ ਆਪਣੇ ਬੰਦੇ ਕਦੇ ਓਵਰ ਟਾਈਮ ਨੂੰ ਨਾ ਕਰਦੇ, ਆਪਣੇ ਬੰਦੇ ਕਦੇ ਕੰਮ ਦਾ ਦਿਨ ਕੋਈ ਮਿਸ ਕਰਦੇ ਆ। ਆਈ ਡਾਊਟ ਇਟ, ਬਹੁਤ ਘੱਟ ਹੋਣਗੇ ਲੋਕ, ਚਲੋ ਯੰਗ ਸਾਡੀ ਜਨਰੇਸ਼ਨ ਵਰਗੇ ਕਦੇ ਕਦੇ ਕਰਦੇ ਹੋਣਗੇ, ਬਟ ਸਾਡੇ ਤੋਂ ਜਿਹੜੇ ਵੱਡੇ ਉਹ ਤਾਂ ਕਦੇ ਨਾ ਸਵਾਲ ਹੀ ਨਾ ਪੈਦਾ ਹੋਵੇ। ਸੋ ਨੰਬਰ ਹੈ ਆਪਣਾ 9056733337 ਸਟੂਡੀਓ ਦਾ, 9056733337, 905-600-73-33-33 'ਤੇ ਹੋਵੇਗੀ ਗੱਲਬਾਤ ਆਪਣੀ, 9056733337। ਅਤੇ ਕਿਆ ਟਿਊਨ ਚੱਲੀ ਹੈ, ਮੈਂ ਕਹਿੰਦਾ ਕਮਾਲ ਹੀ ਹੈ, ਕਿ ਸੁਣੋ ਫਿਰ।

0: ਹੋਊਗਾ ਹੀ ਚਰਨਜੀਤ ਅਹੂਜਾ ਸਾਹਿਬ ਦਾ ਮਿਊਜ਼ਿਕ ਯਾਰ, ਜੋ ਇੰਟਰੋਡਕਸ਼ਨਸ ਗਾਣੇ ਦੀਆਂ ਹੁੰਦੀਆਂ ਨਾ ਇੱਦਾਂ ਦੇ ਮੈਲੋਡੀਜ਼ ਦੇ ਨਾਲ, ਫਿਰ ਅਹੂਜਾ ਸਾਹਿਬ ਹੀ ਕਰਦੇ ਆ। ਤੁਰ ਪੰਜਾਬਣ ਦੀ ਨੱਚੀ ਜੋ ਸਾਡੇ ਨਾਲ, ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਨਖਰਾ ਹੈ। 7500 ਹੈਲੋ ਜੀ, ਵੈਲਕਮ, ਕਿਵੇਂ ਹੋ?
1: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ?
1: ਵਧੀਆ ਭਾਈ। ਭਾਜੀ ਉਹ ਡਾਕਟਰ ਦਾ ਨੰਬਰ ਚਾਹੀਦਾ ਸੀ, ਜਿਹੜੇ ਉਹ ਆਪਣੇ ਅੱਖਾਂ ਦਾ ਨੀ ਡਾਕਟਰ, ਤੁਸੀਂ ਕੱਲ ਵੀ ਐਡ ਕੇ ਜਿਹੜਾ ਕੈਟਰਿਕ ਚਿੱਟਾ।

0: ਤੇ ਸੋਫਾ ਕੰਮ ਬੈੱਡ ਲੈਣਾ ਨਿਊ ਅਰਾਈਵਲ ਨਿਊ ਕਲੈਕਸ਼ਨ ਕੋਰਡਰਾਈ ਫੈਬਰਿਕ ਦੇ ਵਿੱਚ ਗ੍ਰੇ ਕਲਰ ਦਾ ਸੋਫਾ ਕੰਮ ਬੈੱਡ ਸੋਫਾ ਵੀ ਬਣ ਜਾਂਦਾ ਬੈੱਡ ਵੀ ਬਣ ਜਾਂਦਾ ਜਿਹਦੀ ਰੈਗੂਲਰ ਕੀਮਤ $1000 ਸੀ ਪਰ ਪੰਜਾਬੀ ਲਹਿਰਾਂ ਦੇ ਸਾਰੇ ਪਰਿਵਾਰਾਂ ਦੇ ਲਈ ਸੋਫਾ ਕੰਮ ਬੈੱਡ ਸਿਰਫ $299 ਦਾ ਸੋਫਾ ਕਨਵਰਟ ਇਨ ਟੂ ਬੈੱਡ ਸੋਫਾ ਕੰਮ ਬੈੱਡ $299 ਦਾ ਮਿਲੂਗਾ ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਕੇ ਸੋ ਜ਼ਰੂਰ ਇੱਕ ਚੱਕਰ ਲਾਓ ਇਸ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ 6885 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਨਵੀਂ ਭਾਜੀ
1: ਕੀ ਬਾਤ ਹੈ ਸੋ 6885 ਟੋਮਕਨ ਰੋਡ ਗੈਟ ਰੈਡੀ ਜੀ 6643 ਹਾਂਜੀ
2: ਹਾਂਜੀ ਨਵੀ ਜੀ ਤੁਹਾਨੂੰ ਤੁਹਾਡਾ ਬਾਈ ਸੁਪਿਆ ਸਤਿ ਸ਼੍ਰੀ ਅਕਾਲ ਗੁੱਡ ਈਵਨਿੰਗ ਤੇ ਚੜ੍ਹਦੀ ਕਲਾ ਜੀ ਮੈਂ ਕਿਹਾ ਅੱਜ ਤਾਂ ਫੀਲਿੰਗ ਏਦਾਂ ਲਿਆਂਦੀ ਪਈ ਆ ਵੀ ਜੂਨੀਅਰ ਫਰਾਈਡੇ ਆ ਗਿਆ ਮੈਨੂੰ ਲੱਗਦਾ
1: ਤੁਸੀਂ ਰਹਿੰਦੇ ਕਿੱਥੇ ਹੋ
2: ਕੀ ਗੱਲ ਹੋਈ
1: ਐ ਨਾ ਕਰਿਆ ਕਰੋ ਯਾਰ ਸਾਡੇ ਤੋਂ ਪਤਾ ਨੀ ਦੂਰੀ ਜੀ ਤੁਸੀਂ ਪਾਉਣ ਲੱਗ ਗਏ
2: ਨਹੀਂ ਨਹੀਂ ਨਹੀਂ ਨਹੀਂ ਮੈਂ ਤਾਂ ਅਰਵਿੰਦ ਹਾਜ਼ਰੀ ਲਵਾਉਣਾ ਇਸ ਵੀਕ ਮੇਰੀ ਸ਼ਿਫਟ ਹੀ ਹੋਰ ਸੀਗੀ ਤੇ ਮੇਰਾ ਖਿਆਲ ਸ਼ੁਰੂਆਤ ਫਿਰ ਇਹਦੇ ਨਾਲ ਹੀ ਕਰ ਲਓ ਕਲੈਰੀ ਮੋਰਾ ਵਾਲੀ ਜਿਹੜੀ ਪਿੱਛੇ ਟੋਨ ਲਾਈ ਆ ਬੜੀ ਜ਼ਬਰਦਸਤ ਆ ਮਤਲਬ ਸਪੀਚਲੈਸ
1: ਮੈਂ ਤੁਹਾਡੇ ਲਈ ਤੁਸੀਂ ਤੁਸੀਂ ਅੱਜ ਕਾਫੀ ਚਿਰ ਬਾਅਦ ਫੋਨ ਕੀਤਾ ਤੁਹਾਡੇ ਲਈ ਤਾਂ ਮੈਂ ਲਾਉਣ ਲੱਗਿਆ ਸੀ ਕਿ ਕਾਹਤੋਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ ਦੱਸਦੇ ਹੋਇਆ ਕਿ ਕਸੂਰ ਮੇਰੇ ਕੋਲੋਂ
2: ਤੁਸੀਂ ਬੜੇ ਬੜੇ ਸਤਿਕਾਰਯੋਗ ਹੋ ਤੁਹਾਡੇ ਡੈਡੀ ਨਾਲ ਥੈਂਕ ਯੂ ਤੁਹਾਡੇ ਦਾਦਾ ਜੀ ਹੁਣਾਂ ਦੀਆਂ ਆਲਵੇਜ 12 ਸੁਣੀ ਦੀਆਂ ਬੜੇ ਬੜੇ ਦਿਲ ਦੇ ਨੇੜੇ ਹੋ ਉਹਨੂੰ ਉਹਨੂੰ ਉਹਨੂੰ ਉਹਨੂੰ ਕਹੀਦਾ ਵੀ ਜੀ ਵੀ ਤੂੰ ਭਾਈ ਯਾਦ ਨੀ ਕੀਤਾ ਜਿਹਨੂੰ ਭੁੱਲੇ ਹੋਈਏ ਤੁਸੀਂ ਬਹੁਤ ਨੇੜੇ ਹੋ ਮਹਾਰਾਜ
1: ਤੈਨੂੰ ਯਾਦ ਤਾਂ ਕਰਾਂ ਜੇ ਕਦੇ ਭੁੱਲਿਆ ਹੋਵਾਂ ਹੈ
2: ਚੱਕ
1: ਦੇਗੇ ਫੱਟੇ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਥੈਂਕ ਯੂ ਸੋ ਮਚ 2636 ਹੈਲੋ ਵਧੀਆ ਜੀ ਕਿਵੇਂ ਹੋ
3: ਬਹੁਤ ਵਧੀਆ ਸੀਗਾ
1: ਕੋਈ ਗੱਲ ਨੀ ਦੱਸੋ
3: ਭਾਜੀ ਮੈਨੂੰ ਨਾ ਕੋਈ ਐਨੀਮਲ ਰਿਮੂਵਲ ਕੰਪਨੀ ਦਾ ਕੋਈ ਹੈਗਾ ਤੁਹਾਡਾ ਜਿਸ ਨਾਲ ਤੁਹਾਡਾ ਕੋਈ ਕੰਟੈਕਟ
1: ਮੈਂ ਹਮੇਸ਼ਾ ਕਹਿੰਦਾ ਨਾ ਕਿ ਸਾਰੇ ਨੰਬਰ ਨੇ ਭਾਵੇਂ ਹੋਵੇ ਨਾ ਨਾ ਫਿਰ ਵੀ ਤੁਹਾਨੂੰ ਲੱਭ ਕੇ ਦਵਾਂਗੇ ਲਿਖ ਲਓ ਇੱਕ ਨੰਬਰ
3: ਜੀ ਜੀ ਜੀ ਬਿਲਕੁਲ
1: 647
3: ਹਾਂਜੀ
1: 614
3: 614
1: 7776
3: 7776
1: ਹਾਂਜੀ ਇਹ ਨੇਮ ਰੈਟਰੋ ਪੈਸਟ ਕੰਟਰੋਲ ਵਾਲੇ ਪੰਜਾਬੀ ਲਹਿਰਾਂ ਤੋਂ ਨਵੀਂ ਤੋਂ ਨੰਬਰ ਮਿਲਿਆ ਤਨਵੀਰ ਬਾਈ ਜੀ ਹੋਣਗੇ ਠੀਕ ਹੈ
3: ਠੀਕ ਹੈ ਤਨਵੀਰ ਬਾਈ ਜੀ ਹਾਂਜੀ
1: ਠੀਕ ਹੈ
3: ਚਲੋ ਠੀਕ ਹੈ ਥੈਂਕ
1: ਤੁਸੀਂ ਪੀਟਰ ਬਰੋ ਤੋਂ ਕਾਲ ਕਰ ਰਹੇ ਹੋ ਵੈਸੇ ਤੁਹਾਡਾ ਕਾਲਰ ਆਈ ਡੀ ਪੀਟਰ ਬਰੋ ਵਾਲਾ
3: ਜੀ
1: ਮੈਂ ਚੱਕਰ ਕੀ ਆਪਣੇ ਬੰਦੇ ਨੰਬਰ ਕਿੱਥੋਂ ਲੈਂਦੇ ਆ ਰਹਿੰਦੇ ਕਿਤੇ ਹੋਰ ਨੇ ਅਮੈਰੀਕਾ ਤੋਂ ਕਾਲ ਕਰ ਰਹੇ ਹੋ ਕਿ ਨਹੀਂ ਭਾਜੀ ਨੰਬਰ ਹੀ ਉੱਥੋਂ ਲਿਆ ਹੋਇਆ ਰਹਿੰਦੇ ਤਾਂ ਇੱਥੇ ਮੈਂ ਕਿਹਾ ਵਾਹ ਚਲੋ ਠੀਕ ਹੈ ਹਾਂ ਨਹੀਂ ਚਲੋ ਵਧੀਆ ਜਿੱਥੇ ਸੇਵਿੰਗ ਹੁੰਦੀ ਹੈ ਕਰ ਲੈਣੀ ਚਾਹੀਦੀ ਹੈ ਠੀਕ ਹੈ ਭਾਜੀ ਥੈਂਕ ਯੂ ਸੋ ਮਚ ਥੈਂਕ ਯੂ ਕਈ ਵਾਰ ਮੈਨੂੰ ਕਿਤੇ ਬੈਟਲਫੋਰਡ ਤੋਂ ਫੋਨ ਆਊਗਾ ਸਕੈਚੂਆਨ ਤੋਂ ਫੋਨ ਆਊਗਾ ਤੇ ਫਿਰ ਪਤਾ ਕਰੀਦਾ ਵੀ ਬੰਦੇ ਕਿੱਥੋਂ ਦੇ ਨੇ ਹੁੰਦੇ ਸਾਡੇ ਯਾਰ ਗੁਆਂਢੀ ਨੇ ਸੋ ਪ੍ਰੋਗਰਾਮ ਪੰਜਾਬੀ ਦਾਰਾ 905-673-3337 ਨੰਬਰ ਹੈ ਤੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪੰਜਾਬੀ ਦਾਰਾ ਦੀ ਤੁਹਾਨੂੰ ਕੋਈ ਵੀ ਨੰਬਰ ਚਾਹੀਦਾ ਕੋਈ ਵੀ ਰੈਫਰੈਂਸ ਦੀ ਲੋੜ ਹੈ ਖੱਬੇ ਸੱਜੇ ਕਿਤੋਂ ਪੁੱਛਣ ਦੀ ਲੋੜ ਨਹੀਂ ਗੂਗਲ ਕਰਨ ਦੀ ਲੋੜ ਨਹੀਂ ਆਨਲਾਈਨ ਜਾਣ ਦੀ ਲੋੜ ਨਹੀਂ ਸਾਨੂੰ ਪੁੱਛ ਲਿਆ ਕਰੋ ਪੈਸਟ ਕੰਟਰੋਲ ਦਾ ਨੰਬਰ ਚਾਹੀਦਾ ਨਵੀਆਂ ਵਿੰਡੋਆਂ ਲਵਾਉਣੀਆਂ ਨੰਬਰ ਚਾਹੀਦਾ ਨਵੇਂ ਡੋਰ ਲਵਾਉਣੇ ਨੇ ਘਾਹ ਕਟਵਾਉਣਾ ਨਵਾਂ ਘਾਹ ਲਗਵਾਉਣਾ ਲੈਂਡਸਕੇਪਿੰਗ ਕਰਵਾਉਣੀ ਹੈ ਕੰਕਰੀਟ ਪਵਾਉਣੀ ਹੈ ਬੇਸਮੈਂਟ ਬਣਵਾਉਣੀ ਹੈ ਗੱਲ ਕੀ ਕੋਈ ਵੀ ਨੰਬਰ ਪੰਜਾਬੀ ਦਾਰਾ ਤੋਂ ਲਿਆ ਕਰੋ ਸਾਡਾ ਇੱਕ ਤਾਂ ਇੰਸਟਾਗ੍ਰਾਮ ਪੇਜ ਆਲਵੇਜ਼ ਖੁੱਲ੍ਹਾ ਉੱਥੇ ਮੈਸੇਜ ਕਰਦਿਆ ਕਰੋ ਕਿ ਨਵੀਂ ਆਹ ਨੰਬਰ ਚਾਹੀਦਾ ਭੇਜਿਓ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ PUN JABILDHRAN ਤੇ ਅਸੀਂ ਮਿੰਟਾਂ 'ਚ ਕੋਸ਼ਿਸ਼ ਰਹਿੰਦੀ ਹੈ ਤੁਹਾਨੂੰ ਰਿਪਲਾਈ ਆਵੇਗੀ ਮੈਂ ਟੀਮ ਨੂੰ ਕਿਹਾ ਹੋਇਆ ਕਿ ਬਈ ਸਾਡਾ ਕੋਈ ਸੱਜਣ ਮਿੱਤਰ ਮੈਸੇਜ ਕਰਦਾ ਨਾ ਉਹਨਾਂ ਨੂੰ ਬਾਹਲੀ ਵੇਟ ਨਾ ਕਰਾਇਓ ਕਈ ਸੱਜਣ ਮਿੱਤਰ ਹੁੰਦੇ ਆ ਜਿਹਨਾਂ ਨੂੰ ਵੇਟ ਕਰਨੀ ਪੈ ਜਾਂਦੀ ਹੈ ਕਈ ਵਾਰ ਮਿਸ ਹੋ ਜਾਂਦਾ ਮੈਸੇਜ ਬਟ ਟਰਾਈ ਰਹਿੰਦੀ ਹੈ ਕਿ ਜਲਦੀ ਤੁਹਾਨੂੰ ਰਿਪਲਾਈ ਕਰੀਏ ਸੋ ਇੰਸਟਾਗ੍ਰਾਮ ਪੇਜ ਪੰਜਾਬੀ ਦਾ ਨਾ PUN JABILDHRAN ਇੰਸਟਾਗ੍ਰਾਮ ਐਂਡ ਐਨੀ ਟਾਈਮ ਕੋਈ ਵੀ ਨੰਬਰ ਲੈਣੇ ਆ ਜਾਂ ਸਾਨੂੰ ਟੈਕਸਟ ਮੈਸੇਜ ਵੀ ਕਰ ਸਕਦੇ ਹੋ 647-504-1557 647-504-1557 ਨਵੀਂ ਕਿਚਨ ਰੈਡੀ ਕਰਾਓ ਨਿਊ ਹਾਈਟਸ ਕਿਚਨ ਦੇ ਸਾਡੇ ਜਸਪਾਲ ਰਾਏ ਭਾਅ ਜੀ ਨੇ ਬਹੁਤ ਖਾਸ ਡਿਸਕਾਊਂਟ ਤੁਹਾਨੂੰ ਦੇਣਗੇ ਸਾਡਾ ਨਾਮ ਲੈ ਦਿਓ ਬਿਲਕੁਲ ਫ੍ਰੀ ਡਬਲ ਅੰਡਰਮਾਊਂਟ ਦਾ ਸਿੰਕ ਤੁਹਾਨੂੰ ਦੇਣਗੇ ਸਾਡਾ ਨਾਮ ਲੈ ਦਿਓ ਉਸ ਦੇ ਨਾਲ ਨਾਲ ਹਾਈ ਐਂਡ ਕੰਮ ਬਹੁਤ ਰੀਜਨੇਬਲ ਰੇਟ ਤੇ ਨਵਾਂ ਬਾਰ ਰੈਡੀ ਕਰਾਉਣਾ ਨਵਾਂ ਕਿਚਨ ਰੈਡੀ ਕਰਾਉਣਾ ਕੋਈ ਕਾਊਂਟਰ ਟੋਪ ਨੇ ਵੈਨਿਟੀਜ਼ ਨੇ ਗਿਵ ਹਿਮ ਅ ਕਾਲ 416-859-1920 416-859-1920 416-859-1920 G2986 ਹੈਲੋ
4: ਹਾਂਜੀ ਸਤਿ ਸ਼੍ਰੀ ਅਕਾਲ ਰਵੀ
1: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
4: ਹਾਂ ਠੀਕ ਠਾਕ ਮੈਂ ਕਿਹਾ ਮੈਨੂੰ ਨੰਬਰ ਦਿਓ ਜਿਹੜਾ ਗੱਡੀਆਂ ਦੀ ਇੰਸ਼ੋਰੈਂਸ ਬਸ
1: ਗੱਡੀਆਂ ਦੀ ਇੰਸ਼ੋਰੈਂਸ ਲਈ ਤੁਸੀਂ ਨੰਬਰ ਨੋਟ ਕਰ ਲਓ ਜੀ ਰਾਜਵੰਤ ਦਾ 647
4: ਹਾਂਜੀ
1: 674
4: ਹਾਂਜੀ
1: 4735
4: ਰਾਜਵੰਤ ਕੌਰ
1: ਰਾਜਵੰਤ ਕੌਰ ਹਾਂਜੀ
4: ਹਾਂਜੀ ਥੈਂਕ ਯੂ ਸੋ
1: ਕੋਈ ਗੱਲ ਨਹੀਂ ਜੀ ਨੋ ਪ੍ਰੋਬਲਮ ਕਿਸੇ ਨੇ ਵੀ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ 30% ਤੱਕ ਦਾ ਡਿਸਕਾਊਂਟ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਰਾਜਵੰਤ ਕੌਰ 647-674-4735 647-674-4735 647-4735 ਰਾਜਵੰਤ ਸੁਣੀਏ ਫਿਰ ਸਰਦੂਲ ਸਿਕੰਦਰ

0: ਵਿਵਾ ਕਿਆ ਬਾਤ ਹੈ 7143 ਹੈਲੋ
1: ਆਵੇ ਨਵੀਂ ਨਵੀਂ ਨਵੀਂ ਕਿੱਦਾਂ ਵੇ ਨਵੀਂ ਕੀ ਹਾਲ ਚਾਲ
0: ਬਹੁਤ ਵਧੀਆ ਜੀ ਕਿਵੇਂ ਹੋ ਜੀ
1: ਬਸ ਠੀਕ ਹੈ ਅੱਜ ਮੈਂ ਪੰਜਾਬੀ ਲਹਿਰਾਂ ਦਾ ਟਿਕਟੋਕ ਪੇਜ ਦੇਖਦਾ ਸੀਗਾ ਤੇ ਮੈਂ ਕਿਹਾ ਅੱਜ ਮੈਂ ਜ਼ਰੂਰੀ ਫੋਨ ਕਰਨਾ ਤੇ ਕਰਨ ਔਜਲੇ ਦਾ ਸ਼ੋਅ ਤੁਸੀਂ ਬਹੁਤ ਚੰਗੀ ਤਰ੍ਹਾਂ ਦੇਖਿਆ ਵੀ ਤਾਂ ਜਿਹੜਾ ਇਹਦੇ ਉੱਤੇ ਟਿਕਟੋਕ ਤੇ ਲਾਇਆ ਤਾਂ ਆਨੰਦਬੰਦ ਤੇ ਯਾਰ ਸਾਨੂੰ ਘਰ ਬੈਠਿਆਂ ਨੂੰ ਏਦਾਂ ਦਾ ਸ਼ੋਅ ਦਿਖਾਤਾ
0: ਦੇਖਿਆ ਸ਼ੋਅ ਤੇ ਜਾਣ ਦੀ ਲੋੜ ਨੀ ਅਸੀਂ ਦਿਖਾਤਾ ਤੁਹਾਨੂੰ ਹੈ
1: ਪਰ ਹੁਣ ਤੁਹਾਡੇ ਵਰਗੇ ਮੁੰਡੇ ਜਾਂਦੇ ਬਾਕੀ ਸਾਡੇ ਕਾਕੇ ਗਏ ਹੋ ਸੀਗੇ ਉਹ ਡਾਇਨੈਸਟੀ ਭੰਗੜੇ ਵਾਲੇ ਤੇ ਉਹ ਗਏ ਸੀ ਤੈਨੂੰ ਦੇਖ ਕੇ ਬੜੀ ਖੁਸ਼ੀ ਹੋਈ ਆ ਤੇ ਤੂੰ ਹੀ ਗਿਆ ਸੀਗਾ ਤਾਂ ਸਵੀਟ ਬੁੱਕ ਕਰਾਇਆ ਸੀਗਾ ਬੜੀ ਖੁਸ਼ੀ ਹੁੰਦੀ ਆ
0: ਚਲੋ ਵਧੀਆ ਦੇਖੋ ਫਨ ਕਰ ਲੈਣਾ ਚਾਹੀਦਾ ਜ਼ਿੰਦਗੀ ਚ ਜਿੰਨਾ ਕਰ ਸਕਦੇ ਆ ਕਿ ਨਹੀਂ
1: ਤੇ ਉਹਨੇ ਉਹ ਕਾਲਾ ਸ਼ਾਹ ਰੰਗਾ ਬਾਲ ਸੁਣਾਇਆ ਸੀ ਕਿ ਨਹੀਂ ਉੱਥੇ
0: ਕਾਲਾ ਸ਼ਾਹ ਰੰਗਾ ਬਾਲ ਨੀ ਮੈਨੂੰ ਲੱਗਦਾ ਉਹਨੇ ਸੁਣਾਇਆ ਤੁਹਾਡੇ ਤੇ ਟੁੱਕ ਜਾਵੇ ਠੀਕ ਹੈ ਚਲੋ ਵਧੀਆ ਦੇਖੋ ਚਾਹੀਦਾ ਫਨ ਸ਼ਨ ਜਿਹਾ ਹੋ ਜਾਂਦਾ ਵਧੀਆ ਗਾਣਾ ਨਾਲੇ ਲਾ ਦਿੰਦੇ ਬਿਲਕੁਲ ਯਾਰ ਕਰਨ ਔਜਲੇ ਦਾ ਸ਼ੋਅ ਵਧੀਆ ਸੀ ਮੁੰਡੇ ਨੇ ਬੜੀ ਮਿਹਨਤ ਕੀਤੀ ਤੇ ਦੇਖੋ ਇੱਕ ਦਿਨ 20,000 ਬੰਦਾ ਗਿਆ ਦੇਖਣ ਦੂਏ ਦਿਨ 20,000 ਬੰਦਾ ਗਿਆ ਟੋਟਲ ਯਾਰ ਤਕਰੀਬਨ 40,000 ਬੰਦਾ ਚਲੋ ਹੋਊ ਥੋੜਾ ਬਹੁਤ ਘੱਟ ਵੀ ਹੋਊ ਬਟ ਕਹਿਣ ਦਾ ਮਤਲਬ ਇਹ ਹੈ ਸਕੋਸ਼ਾ ਬੈਂਕ ਅਰੀਨਾ ਬੈਕ ਟੂ ਬੈਕ ਸੋਲਡ ਆਊਟ ਕਰਨੀ ਬੜੀ ਵੱਡੀ ਗੱਲ ਹੈ ਸੋ ਪ੍ਰੋਗਰਾਮ ਪੰਜਾਬੀ ਲਹਿਰਾ 905-673-3333 ਤੇ ਸਾਡਾ ਇੰਸਟਾਗ੍ਰਾਮ ਟਿਕਟੋਕ ਤੇ ਦੇਖੋਗੇ ਯੂ ਵਿਲ ਇੰਜੋਏ ਇਟ ਹੁਣੇ ਮੈਸੇਜ ਆਇਆ ਕਿ ਨਵੀ ਯਾਰ ਦਿਓ ਕੋਈ ਕੌਂਕਰੀਟ ਲਈ ਨੰਬਰ ਦਿੰਦੇ ਹਾਂ ਬਾਈ ਜੀ ਨੋ ਪ੍ਰੋਬਲਮ ਇੱਕ ਵੀਰ ਨੇ ਦੋ ਨੰਬਰ ਪੁੱਛੇ ਨੇ ਦੋਨੋਂ ਮੈਂ ਭੇਜਤੇ ਇੱਕ ਤਾਂ ਕਹਿੰਦੇ ਕੌਂਕਰੀਟ ਲਈ ਸੋ ਕੌਂਕਰੀਟ ਤੇ ਇੰਟਰਲੋਕਿੰਗ ਲਈ ਨੰਬਰ ਲਿਖੋ ਕੁਲਵਿੰਦਰ ਧਾਲੀਵਾਲ ਬਾਈ ਜੀ ਦਾ ਬਾਈ ਜੀ ਹੁਣੇ ਬਹੁਤ ਵਧੀਆ ਇਨਸਾਨ ਨੇ ਅੱਜ ਹੀ ਮੇਰੀ ਬਾਈ ਜੀ ਨਾਲ ਗੱਲ ਹੋ ਰਹੀ ਸੀ ਤੇ ਕਹਿੰਦੇ ਨਵੀ ਤੁਹਾਡੇ ਜਿੰਨੇ ਵੀ ਲਿਸਨਰਸ ਨੇ ਕਾਲ ਕੀਤੀ ਅਸੀਂ ਜੋਬਸ ਕੀਤੀਆਂ ਸਾਰੇ ਬੜੇ ਸੈਟਿਸਫਾਈਡ ਨੇ ਮੈਂ ਕਿਹਾ ਭਾਈ ਤੁਸੀਂ ਕੰਮ ਹੀ ਸੋਹਣਾ ਕਰਦੇ ਹੋ ਸੈਟਿਸਫਾਈ ਤਾਂ ਫਿਰ ਹੋਣਾ ਹੀ ਆ ਸੋ ਕੌਂਕਰੀਟ ਪਵਾਉਣੀ ਹੈ ਇੰਟਰਲੋਕਿੰਗ ਕਰਾਉਣੀ ਹੈ ਨੰਬਰ ਹੈ 647-5623-3372 ਡਰਾਈਵੇ ਬਣਵਾਉਣਾ ਬੈਕਹੈਡ ਪੱਕੀ ਕਰਾ ਲਓ ਬਾਈ ਜੀ ਨੂੰ ਕਾਲ ਕਰ ਲਓ ਫਟਾਫਟ 647-5623-3672 ਦੇ ਉੱਤੇ ਤੁਸੀਂ ਕਾਲ ਜ਼ਰੂਰ ਬਾਈ ਜੀ ਨੂੰ ਕਰੋ ਤੇ ਤੁਹਾਡੇ ਲਈ ਹਾਜ਼ਰ ਨੇ ਉਸ ਦੇ ਨਾਲ ਨਾਲ ਇਹਨਾਂ ਨੇ ਇੱਕ ਨੰਬਰ ਮੰਗਿਆ ਕਹਿੰਦੇ ਨਵੀਂ ਨਵਾਂ ਘਾਹ ਲਗਵਾਉਣਾ ਉਹਦਾ ਵੀ ਦਿਓ ਸੋ ਨਵਾਂ ਘਾਹ ਲਗਵਾਉਣਾ ਸੋਡਿੰਗ ਕਰਵਾਉਣੀ ਹੈ ਤਾਂ ਤੁਸੀਂ ਨੰਬਰ ਇੱਕ ਲਿਖੋ ਐਸ ਐਸ ਲੋਨ ਕੇਅਰ ਵਾਲਿਆਂ ਦਾ ਤੇ ਉਹ ਨੰਬਰ ਹੈ 4376551984 ਵਨਸ ਅਗੇਨ ਨਵਾਂ ਘਾਹ ਸੋਡਿੰਗ ਲਈ 437-655-1984 ਦੇ ਉੱਤੇ ਕਾਲ ਕਰ ਲਓ ਤੇ ਤੁਹਾਡੇ ਲਈ ਗੁਰਪ੍ਰੀਤ ਬਾਈ ਜੀ ਹੁਣੇ ਹਾਜ਼ਰ ਨੇ ਲੈਂਡਸਕੀਪਿੰਗ ਨਵਾਂ ਘਾਹ ਤੁਸੀਂ ਘਾਹ ਕਟਵਾਉਣ ਲਈ ਕਿਸੇ ਨੂੰ ਹਾਇਰ ਕਰਨਾ ਤਾਂ ਇਹਨਾਂ ਦਾ ਨੰਬਰ ਹੈ ਸੋ ਪ੍ਰੋਗਰਾਮ ਹੈ ਪੰਜਾਬੀ ਨਾ ਤੇ ਸਟੂਡੀਓ 'ਚ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ ਸਾਡੇ ਨਾਲ ਜੁੜ ਚੁੱਕੇ ਨੇ ਵਨ ਐਂਡ ਓਨਲੀ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ ਜੀ ਹਰਪ੍ਰੀਤ ਵੈਲਕਮ ਕਿਵੇਂ ਹੋ
2: ਬਿਲਕੁਲ ਨਵੀ ਸੋ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਆਪਾਂ ਰੈਗੂਲਰ ਸਟੈਂਡਰਡ ਪਲਾਨਸ ਦੀ ਹਮੇਸ਼ਾ ਗੱਲ ਕਰਦੇ ਰਹਿੰਦੇ ਹਾਂ ਕਿ ਜਿੰਨੀ ਅਰਲੀ ਏਜ ਦੇ ਵਿੱਚ ਆਪਾਂ ਕਵਰੇਜ ਕਰਵਾਵਾਂਗੇ ਜਿੰਨੀ ਹੈਲਥ ਵਧੀਆ ਹੈਗੀ ਆ ਏਜ ਘੱਟ ਆ ਅਸੀਂ ਵਧੀਆ ਅਮਾਊਂਟ ਦੀ ਕਵਰੇਜ ਘੱਟ ਪ੍ਰੀਮੀਅਮ ਚ ਲੈ ਸਕਦੇ ਹਾਂ ਪਰ ਬਹੁਤ ਸਾਰੇ ਲਿਸਨਰਸ ਸਾਡੇ ਹੋਣਗੇ ਜਿਹੜੇ ਕਈ ਵਾਰ ਤਾਂ ਹੁੰਦਾ ਕਿ ਅਸੀਂ ਵੈਸੇ ਹੀ ਮਿਡਲ ਏਜ ਗਰੁੱਪ ਦੇ ਵਿੱਚ ਇੱਥੇ ਆ ਕੇ ਕੈਨੇਡਾ ਦੇ ਵਿੱਚ ਆਉਂਦੇ ਹਾਂ ਦੂਜੀ ਚੀਜ਼ ਇਹ ਹੁੰਦੀ ਹੈ ਕਿ ਕਈ ਵਾਰ ਸਾਨੂੰ ਕੋਈ ਨਾ ਕੋਈ ਮੈਡੀਕਲ ਇਸ਼ੂਜ਼ ਹੈਗੇ ਆ ਜਿਹਦੇ ਕਰਕੇ ਸਾਨੂੰ ਰੈਗੂਲਰ ਪਾਲਿਸੀਜ਼ ਨਹੀਂ ਮਿਲਦੀਆਂ ਕਈ ਵਾਰ ਇੱਦਾਂ ਹੁੰਦਾ ਕਿ ਅਸੀਂ ਪਾਲਿਸੀ ਲਈ ਟਰਾਈ ਕਰਦੇ ਹਾਂ ਸਾਡੀ ਫੈਮਿਲੀ ਹਿਸਟਰੀ ਕਰਕੇ ਸਾਡੀ ਆਪਣੀ ਮੈਡੀਕਲ ਹਿਸਟਰੀ ਕਰਕੇ ਸਾਨੂੰ ਕਵਰੇਜ ਜਾਂ ਤਾਂ ਰੇਟਿੰਗ ਹੋ ਕੇ ਮਿਲਦੀ ਆ ਜਾਂ ਡਿਕਲਾਈਨਡ ਹੋ ਜਾਂਦੀ ਆ ਸੋ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਸਾਡੇ ਕੋਲ ਨੋਨ ਮੈਡੀਕਲ ਪਲਾਨਸ ਹੈਗੇ ਆ ਸੋ ਜਿੱਥੇ ਆਪਣੇ ਕੋਲ ਲਾਈਫ ਇੰਸ਼ੋਰੈਂਸ ਦੇ ਪ੍ਰੋਡਕਟ ਹੈਗੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਆਪਣੀ ਕਵਰੇਜ ਕਰਵਾ ਸਕਦੇ ਆ ਉਹਦੇ ਨਾਲ ਹੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਨੋਨ ਮੈਡੀਕਲ ਦੇ ਪ੍ਰੋਡਕਟ ਵੀ ਹੈਗੇ ਆ ਸੋ ਅਗਰ ਇਨ ਕੇਸ ਤੁਹਾਨੂੰ ਕੋਈ ਵੀ ਮੈਡੀਕਲ ਸਿਚੁਏਸ਼ਨ ਪਹਿਲਾਂ ਆ ਚੁੱਕੀ ਹੈਗੀ ਆ ਚਾਹੇ ਤੁਹਾਨੂੰ ਕੋਈ ਹਾਰਟ ਕੰਡੀਸ਼ਨ ਆ ਚੁੱਕੀ ਆ ਚਾਹੇ ਕੋਈ ਕੈਂਸਰ ਦੀ ਕੰਡੀਸ਼ਨ ਆ ਚੁੱਕੀ ਆ ਆ ਉਸ ਤੋਂ ਬਾਅਦ ਸਟਿਲ ਤੁਸੀਂ ਆਪਣੀ ਨਵੀਂ ਕਵਰੇਜ ਲੈਣ ਦੇ ਲਈ ਕੁਆਲੀਫਾਈ ਕਰ ਸਕਦੇ ਆ ਅਪ ਟੂ $75,000 ਤੱਕ ਦੀ ਕਵਰੇਜ ਦੇ ਪਲਾਨ ਅਵੇਲੇਬਲ ਹੈਗੇ ਆ ਐਂਡ ਉਹਦੇ ਵਿੱਚ ਜਿਹੜੀ ਹਾਰਟ ਕੰਡੀਸ਼ਨ ਤੁਹਾਨੂੰ ਪਹਿਲਾਂ ਆਈ ਸੀਗੀ ਉਹ ਵਾਲੀ ਕੰਡੀਸ਼ਨ ਵੀ ਦੁਬਾਰਾ ਤੋਂ ਕਵਰ ਹੈਗੀ ਆ ਸੋ ਅਗਰ ਤੁਸੀਂ ਵੀ ਜਾਣਨਾ ਚਾਹੁੰਦੇ ਆ ਕਿ ਇਹ ਵਾਲੇ ਪਲਾਨ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿੱਦਾਂ ਪ੍ਰੋਟੈਕਟ ਕਰ ਸਕਦੇ ਆ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਤੁਸੀਂ ਕਿੱਦਾਂ ਲੈ ਸਕਦੇ ਆ $75,000 ਤੱਕ ਦੀ ਕਵਰੇਜ ਲਈ ਤੁਸੀਂ ਐਲੀਜੀਬਲ ਹੋ ਸਕਦੇ ਆ ਇਹਦੀ ਡਿਟੇਲ ਤੁਸੀਂ ਜ਼ਰੂਰ ਮੇਰੇ ਕੋਲੋਂ ਲੈ ਸਕਦੇ ਆ ਨੰਬਰ ਹੈਗਾ ਜੀ ਮੇਰਾ 416-8176500 ਤੇ ਜੇ ਤੁਸੀਂ ਲਾਈਫ ਇੰਸ਼ੋਰੈਂਸ ਦਾ ਨਾਨ ਮੈਡੀਕਲ ਦਾ ਪ੍ਰੋਡਕਟ ਲੈਣਾ ਹੈਗਾ ਆ ਕਈ ਕੰਪਨੀਜ਼ ਦੇ ਵਿੱਚ 5 ਲੱਖ ਕਈ ਕੰਪਨੀਜ਼ ਵਿੱਚ ਅਪ ਟੂ $1,000,000 ਤੱਕ ਦੇ ਪਲਾਨ ਲਈ ਆਪਾਂ ਕੁਆਲੀਫਾਈ ਕਰ ਸਕਦੇ ਆ ਅਗਰ ਆਪਣੇ ਪੇਰੈਂਟਸ ਦੇ ਲਈ ਅਸੀਂ ਫਾਈਨਲ ਐਕਸਪੈਂਸ ਦੀ ਕਵਰੇਜ ਦੇਖ ਰਹੇ ਹਾਂ ਜਿਹਦੇ ਵਿੱਚ 15,000, 20,000, 25,000 ਤੱਕ ਦੀ ਜੇ ਫਿਊਨਲ ਦੀ ਕਵਰੇਜ ਲੈਣੀ ਹੈਗੀ ਆ ਤਾਂ ਇੱਦਾਂ ਦੇ ਗਰੰਟਿਡ ਇਸ਼ੂ ਪ੍ਰੋਡਕਟ ਵੀ ਹੈਗੇ ਆ ਜਿਨ੍ਹਾਂ ਦੇ ਵਿੱਚ ਨੋ ਮੈਡੀਕਲ ਕੁਐਸਚਨ ਤੇ ਤੁਸੀਂ ਰਾਈਟ ਵੇਜ਼ ਕਵਰੇਜ ਦੇ ਲਈ ਅਪਰੂਵ ਹੋ ਸਕਦੇ ਆ ਸੋ ਇਹਨਾਂ ਦੇ ਪਾਲਿਸੀਜ਼ ਦੇ ਰਿਗਾਰਡਿੰਗ ਤੁਹਾਡੇ ਕੋਈ ਵੀ ਕੁਐਸਚਨ ਹੈਗੇ ਆ ਨੰਬਰ ਹੈਗਾ ਜੀ ਮੇਰਾ 416-8176500 ਆਫਿਸ ਸਾਡਾ ਲੋਕੇਟਿਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ 11675 ਮੈਕਵੀਨ ਡਰਾਈਵ ਯੂਨਿਟ ਨੰਬਰ 6 ਟਾਪ ਚੋਇਸ ਇੰਸ਼ੋਰੈਂਸ ਦਾ ਆਫਿਸ ਤੇ ਨੰਬਰ ਮੇਰਾ ਅਗੇਨ 416-8176500
0: 416-8176500 ਹਰਪ੍ਰੀਤ ਥੈਂਕ ਯੂ ਸੋ ਮਚ ਜ਼ਰੂਰ ਹਰਪ੍ਰੀਤ ਨੂੰ ਕਾਲ ਕਰੋ ਐਨੀ ਟਾਈਮ ਸੋ ਪ੍ਰੋਗਰਾਮ ਪੰਜਾਬੀ ਦਾ 905-600-7373 ਆਪਣਾ ਨੰਬਰ ਹੈ 905-673-3337 ਇਹਨਾਂ ਦਾ ਬਾਈ ਜੀ ਹੁਣ ਦਾ ਮੈਂ ਗਾਣਾ ਲਾਉਣਾ ਇਹਨਾਂ ਨੇ ਰਿਕੁਐਸਟ ਕੀਤਾ ਕਿ ਕਾਲਾ ਸ਼ਾਹ ਰੰਗਾ ਕਿਹਦਾ ਵਾਲ ਸੀ ਸੋ ਕੋਈ ਨਾ ਸੁਣਾ ਦਿੰਦੇ ਯਾਰ ਦੇਖੋ ਕੋਈ ਆਪਾਂ ਨਾ ਕਈ ਵਾਰ ਐਵੇਂ ਕਹਿਣ ਲੱਗ ਜਾਂਦੇ ਹਾਂ ਗਾਣਾ ਆਏ ਕਿਉਂ ਬਣਾਇਓ ਕਿਉਂ ਬਣਾਇਓ ਫੰਕਸ਼ਨ ਹੈ ਦੇਖੋ ਸ਼ੁਗਲ ਮੇਲਾ ਜਿਹਾ ਹੋ ਜਾਂਦਾ ਜ਼ਿੰਦਗੀ 'ਚ ਹੱਸਿਆ ਕਰੋ ਇੰਜੋਏ ਕਰਿਆ ਕਰੋ ਗਾਣਿਆਂ ਨੂੰ ਫਿਲਮਾਂ ਨੂੰ ਇੰਨਾ ਸੀਰੀਅਸ ਨਾ ਲਿਆ ਕਰੋ ਜਿਹੜਾ ਸੁਣਨਾ ਸੁਣ ਲਿਆ ਕਰੋ ਜਿਹੜੀ ਫਿਲਮ ਦੇਖਣੀ ਦੇਖ ਲਿਆ ਕਰੋ ਕੋਈ ਕਿਹੜਾ ਜ਼ਬਰਦਸਤੀ ਕਹਿੰਦਾ ਤੈਨੂੰ ਆਹੀ ਸੁਣਨਾ ਪੈਣਾ ਆਹੀ ਦੇਖਣਾ ਪੈਣਾ ਹੁਣ ਆਪਣੀ ਮਰਜ਼ੀ ਹੈ ਹੁਣ ਕੌਂਸਰਟ ਵੀ ਹੁੰਦੇ ਆ ਜਿਹਦਾ ਕੌਂਸਰਟ ਤੁਸੀਂ ਦੇਖਣਾ ਦੇਖੋ ਨਹੀਂ ਦੇਖਣਾ ਨਾ ਦੇਖੋ ਸਿੰਪਲ ਗੱਲ ਹੈ ਨਾ ਕੋਈ ਤੁਹਾਨੂੰ ਮਜਬੂਰ ਕਰ ਰਿਹਾ ਕਿ ਯਾਰ ਟਿਕਟਾਂ ਲਓ ਜਾਂ ਨਾ ਲਓ ਹੁਣ ਜੇ ਮੈਂ ਇੱਥੇ ਬੈਠਾ ਕਹਾਂ ਕਿ ਤੁਸੀਂ ਉਹਦਾ ਸ਼ੋਅ ਕਿਉਂ ਦੇਖਿਆ ਉਹਦਾ ਕੋਈ ਦੇਖਿਆ ਤੁਹਾਡੀ ਮਨੀ ਆ ਤੁਹਾਡਾ ਪੈਸਾ ਤੁਸੀਂ ਜੋ ਮਰਜ਼ੀ ਕਰੋ ਮੈਂ ਤੁਹਾਨੂੰ ਕਹਾਂ ਕਿ ਯਾਰ ਤੁਸੀਂ ਨਵੀਂ ਦਾ ਸ਼ੋਅ ਕਿਉਂ ਦੇਖਣ ਗਏ ਹੋ ਜਾਂ ਐਕਸ ਵਾਈ ਜ਼ੈਡ ਹੁਣ ਯੂ ਨੋ ਦੈਟਸ ਨੋਟ ਅਪ ਟੂ ਮੀ ਮੇਰੀ ਆਪਦੀ ਲਾਈਫ ਹੈ ਮੈਂ ਆਪਦੇ ਇਨਕਮ ਨਾਲ ਜੋ ਮਰਜ਼ੀ ਕਮਾਂ ਤੁਹਾਡੀ ਆਪਦੀ ਲਾਈਫ ਹੈ ਤੁਸੀਂ ਆਪਣੇ ਖਰਚੇ ਨੂੰ ਜਿਵੇਂ ਮਰਜ਼ੀ ਯਾਰ ਤੁਸੀਂ ਸਪੈਂਡ ਕਰੋ ਇਟਸ ਹਰੇਕ ਦੀ ਜ਼ਿੰਦਗੀ ਅਲੱਗ ਅਲੱਗ ਹੈ ਲੋਕਾਂ ਦੇ ਵੱਖਰੇ ਵੱਖਰੇ ਸ਼ੌਂਕ ਨੇ ਵੱਖਰੇ ਵੱਖਰੇ ਲੋਕ ਯੂ ਨੋ ਜ਼ਿੰਦਗੀ ਜਿਉਣ ਦੇ ਤਰੀਕੇ ਨੇ ਸੋ ਜਿਵੇਂ ਤੁਹਾਨੂੰ ਯਾਰ ਦਿਲ ਨੂੰ ਤੁਹਾਡੇ ਨੂੰ ਤਸੱਲੀ ਮਿਲਦੀ ਹੈ ਜਿਵੇਂ ਤੁਸੀਂ ਖੁਸ਼ ਹੁੰਦੇ ਉਵੇਂ ਕਰ ਲਿਆ ਕਰੋ ਅਤੇ ਇੱਕ ਦੂਜੇ ਨੂੰ ਆਪਾਂ ਕ੍ਰਿਟੀਸਾਈਜ਼ ਨਾ ਬੜਾ ਕਰਿਆ ਕਰੀਏ ਆਈ ਥਿੰਕ ਕ੍ਰਿਟੀਸਿਜ਼ਮ ਕਰਨ ਲਈ ਨਹੀਂ ਆਪਾਂ ਇੱਥੇ ਭੇਜੇ ਗਏ ਜਸਟ ਸਟੇ ਇਨ ਯੋਰ ਓਨ ਲੇਨ ਐਂਡ ਇੰਜੋਏ ਕਰਿਆ ਕਰੋ ਸੋ 905-673-3337 ਨੰਬਰ ਹੈ ਆਪਣਾ 905-673-3337 ਜੀ 2865 ਹਾਂਜੀ ਬਾਈ ਜੀ
3: ਜੋਇਨਮੈਂਟ ਕਰੋ ਜ਼ਿੰਦਗੀ ਦਾ ਕੋਈ ਪਤਾ ਨੀ ਜਦੋਂ ਆਪਾਂ ਫਿਊਨਰਲ ਹਾਲ ਚ ਜਾਂਦੇ ਹਾਂ ਉਦੋਂ ਏਡਾ ਵੱਡਾ ਬੰਦਾ ਹੁੰਦਾ ਅੱਧਾ ਕਿਲੋ ਰਹਿ ਜਾਂਦਾ ਹਨਾ ਜੀ
0: ਸਹੀ ਗੱਲ
3: ਦੇਖੋ
0: ਇਹ ਨਾਲੇ ਦੇਖੋ ਕਈ ਹੁਣ ਲੋਕ ਜਦੋਂ ਜ਼ਿੰਦਗੀ ਦੇ ਆਖਰੀ ਇੱਕ ਪੜਾਅ ਤੇ ਹੁੰਦੇ ਆ ਉਹ ਬੈਠੇ ਪਛਤਾਉਂਦੇ ਆ ਯਾਰ ਮੈਂ ਐਂ ਵੀ ਕਰ ਲੈਂਦਾ ਉਵੇਂ ਵੀ ਕਰ ਲੈਂਦਾ ਜ਼ਿੰਦਗੀ 'ਚ ਕੋਈ ਪਛਤਾਵਾ ਨਹੀਂ ਹੋਣਾ ਚਾਹੀਦਾ ਜੋ ਸੋਚਿਆ ਜੋ ਕਰਨਾ ਉਹ ਕਰੋ ਕਿਉਂਕਿ ਕੁਛ ਨਹੀਂ ਪਤਾ ਕਦੋਂ ਪਟਾਕਾ ਪੈ ਜਾਣਾ
3: ਬਿਲਕੁਲ
0: ਬਹੁਤ ਧੰਨਵਾਦ ਬਾਈ ਜੀ ਸ਼ੁਕਰੀਆ ਤੁਹਾਡਾ ਗੱਲ ਬਾਈ ਜੀ ਬਿਲਕੁਲ ਠੀਕ ਹੈ ਨਾ ਕਿਸੇ ਤੋਂ ਜੈਲਸੀ ਕਰਨ ਦੀ ਲੋੜ ਹੈ ਨਾ ਕਿਸੇ ਨੂੰ ਆਏ ਕਹਿਣ ਦੀ ਲੋੜ ਤੂੰ ਆਏ ਕੀਤਾ ਤੂੰ ਉਵੇਂ ਕੀਤਾ ਜਸਟ ਇੰਜੋਏ ਐਚ ਕੇ ਮੂਵਰਸ ਨੂੰ ਯਾਦ ਰੱਖੋ ਨਵੀਂ ਮੂਵਿੰਗ ਕੰਪਨੀ ਲੱਭ ਰਹੇ ਹੋ ਇੱਕ ਯਾਨੀ ਕਿ ਨਵਾਂ ਘਰ ਲੈ ਲਿਆ ਤੇ ਮੂਵ ਹੋ ਰਹੇ ਹੋ ਤਾਂ ਐਚ ਕੇ ਮੂਵਰਸ 416-524-6704 ਦੇ ਉੱਤੇ ਤੁਸੀਂ ਐਚ ਕੇ ਮੂਵਰਸ ਨੂੰ ਯਾਦ ਰੱਖੋ ਐਚ ਕੇ ਮੂਵਰਸ ਬਹੁਤ ਭਰੋਸੇ ਵਾਲੇ ਬੰਦੇ ਨੇ ਐਂਡ ਨਾਲ ਦੀ ਨਾਲ ਐਚ ਕੇ ਮੂਵਰਸ ਇਹਨਾਂ ਕੋਲ ਸਟੋਰੇਜ ਵੀ ਅਵੇਲੇਬਲ ਹੈ, ਜੇ ਤੁਹਾਡੀ ਕਲੋਜ਼ਿੰਗ 6-7 ਮਹੀਨਿਆਂ ਨੂੰ ਹੈ ਤੇ ਸਟੋਰੇਜ ਵੀ ਤੁਸੀਂ ਕਰਨੀ ਹੈ ਤਾਂ ਨੰਬਰ ਵਨਸ ਅਗੇਨ 4165246704 ਆਰੋਫਨ

0: ਫਰਾਈਡੀ ਜੂਨੀਅਰ ਛੱਡੋ, ਫਰਾਈਡੀ ਬਣਾਇਆ ਪਿਆ। ਸੋ ਲਾਉਣੇ ਪੈਗ ਤੇ ਠੋਕਣੇ ਲਲਕਾਰੇ ਹੈ। ਸੋ ਪੈਗ ਪੁੱਗ ਦੇ ਨਾਲ ਫਿਰ ਲਲਕਾਰੇ ਵੀ ਵੱਜ ਹੀ ਜਾਂਦੇ ਆ, ਬਟ ਇਹ ਲਲਕਾਰੇ ਬਾਲੇ ਨਾ ਮਾਰਿਆ ਕਰੋ। ਫਿਰ ਜਦੋਂ ਖਾਧੀ ਪੀਤੀ 'ਚ ਆਪਾਂ ਮਾਰ ਲੈਂਦੇ ਹਾਂ ਲਲਕਾਰੇ, ਅਗਲੇ ਦਿਨ ਫਿਰ ਬੰਦੇ ਨੂੰ ਪਛਤਾਵਾ ਰਹਿੰਦਾ ਯਾਰ ਕਿ ਕੱਲ੍ਹ ਤਾਂ ਲਲਕਾਰੇ ਹੀ ਮਾਰੇ ਆ, ਹੋਰ ਕੁਛ ਕੀਤਾ ਨਹੀਂ। ਸੋ ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ, ਅਤੇ ਡੀਲਰ ਲਈਏ ਕੁਝ ਇੱਕ ਵਧੀਆ ਜਿਹਾ। ਮਨਜੀਤ ਵੈਲਕਮ।
1: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਜੇ ਤੁਸੀਂ ਬੇਸਮੈਂਟ ਲਈ ਵਾਸ਼ਰ ਤੇ ਡਰਾਇਰ ਦੇਖ ਰਹੇ ਹੋ ਸਿਰਫ $9.99 ਚ ਇਸ ਲੌਂਗ ਵੀਕਐਂਡ ਸੇਲ ਦੇ ਵਿੱਚ ਵਾਸ਼ਰ ਤੇ ਡਰਾਇਰ ਦਾ ਪੇਅਰ ਤੁਸੀਂ ਲਾ ਸਕਦੇ ਹਾਂ। ਜੇ ਆਪਣੇ ਪਰਸਨਲ ਯੂਜ ਲਈ ਤੁਸੀਂ ਫਰੰਟ ਲੋਡ ਦਾ ਪੇਅਰ ਦੇਖ ਰਹੇ ਹੋ ਤਾਂ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਅਲਟਰਾ ਲਾਰਜ ਕਪੈਸਿਟੀ ਦਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੇ ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਈਂਸਿਸ ਦਾ ਪੂਰੇ ਦਾ ਪੂਰਾ ਕੋਂਬੋ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕਟੋਪ ਨਾਲ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਪੂਰੇ ਦਾ ਪੂਰਾ ਬਿਲਟ ਇਨ ਅਪਲਾਈਂਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $69.99 $6,999 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਬੇਸਮੈਂਟ ਬਣਾ ਰਹੇ ਨੇ, ਬੇਸਮੈਂਟ ਲਈ ਸਟੇਨਲੈਸ ਸਟੀਲ ਦਾ ਟੌਪ ਮਾਊਂਟ ਫ੍ਰਿਜ ਤੇ ਸਟੇਨਲੈਸ ਸਟੀਲ ਦਾ ਸਮੂਥ ਟੌਪ ਸਟੋਵ ਸਿਰਫ $14.99 $1499 ਚ ਸਟੇਨਲੈਸ ਸਟੀਲ ਦਾ ਫ੍ਰਿਜ ਤੇ ਸਟੋਵ ਤੁਸੀਂ ਆਪਣੀ ਬੇਸਮੈਂਟ ਲਈ ਲਗਾ ਸਕਦੇ ਹਾਂ। 6 ਮੰਥ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫਾਰ ਦ ਟਾਈਮ।
0: ਥੈਂਕ ਯੂ ਜੀ, ਬਹੁਤ ਸ਼ੁਕਰੀਆ ਮਨਜੀਤ। 905-450-0054 ਮਨਜੀਤ ਦੇ ਨਾਲ ਗੱਲ ਕਰੋ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337, 905-673-3337, ਤੇ ਗੱਲਾਂ ਬਾਤਾਂ ਥੋੜੀਆਂ ਤੇ ਸਾਡੀਆਂ ਹੋ ਰਹੀਆਂ ਨੇ। ਵੈਡਿੰਗ ਸੀਜ਼ਨ ਹੋ ਰਿਹਾ ਸ਼ੁਰੂ, ਥੋੜੀ ਜਿਹੀ ਵੈਡਿੰਗ ਦੀ ਆਪਾਂ ਗੱਲਬਾਤ ਥੋੜਾ ਕਰਨੀ ਹੈ। ਜਸਟ ਜੁੜੇ ਰਹੋ ਤੇ ਜਲਦੀ ਹੀ ਗੱਲਬਾਤ ਆਪਾਂ ਆਪਣੀ ਸ਼ੁਰੂ ਕਰਦੇ ਹਾਂ। ਇੱਕ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹੁੰਦੇ ਹਾਂ ਬਹੁਤ ਹੀ ਖਾਸ ਸਾਡੇ ਫੈਸ਼ਨ IQ ਦੇ ਬਾਈਆਂ ਦੀ। ਫੈਸ਼ਨ IQ ਗੁਰਪ੍ਰੀਤ ਬਾਈ ਅਤੇ ਇਹਨਾਂ ਦੀ ਟੀਮ ਯਾਰ ਬਹੁਤ ਮਿਹਨਤ ਨਾਲ ਕੰਮ ਕਰਦੇ, ਆਲਰੇਡੀ ਇਹਨਾਂ ਨੇ ਪੂਰੇ ਕੈਨੇਡਾ ਵਾਈਡ ਲੋਕੇਸ਼ਨ ਖੋਲ ਲਈਆਂ ਨੇ। ਸੋ ਵਿਆਹਾਂ ਦਾ ਸੀਜ਼ਨ ਆ ਰਿਹਾ, ਕੋਟ ਪੈਂਟ ਲੈਣੇ ਆ, ਕੁੜਤੇ ਪਜਾਮੇ ਲੈਣੇ ਆ, ਤਾਂ ਫੈਸ਼ਨ IQ 905-453-2225, ਇੱਕ ਕੋਟ ਪੈਂਟ ਲਓ ਤੇ ਦੂਜਾ 25% ਔਫ, ਇੱਕ ਕੁੜਤਾ ਪਜਾਮਾ ਲਓ ਤੇ ਦੂਜਾ 25% ਔਫ। 905-453-2225 ਫੈਸ਼ਨ IQ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ 905-453-2225 ਫੈਸ਼ਨ IQ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਜ਼ਰੂਰ ਜ਼ਰੂਰ ਜ਼ਰੂਰ ਕਰੋ ਤੇ ਵਧੀਆ ਤੁਹਾਨੂੰ ਟੌਪ ਦੀਆਂ ਡੀਲਾਂ ਮਿਲ ਰਹੀਆਂ ਨੇ। ਵਾਂਸ ਅਗੇਨ ਨੰਬਰ ਹੈ 905-453-2225 ਫੈਸ਼ਨ IQ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ। ਦੇਖੋ ਹਰ ਸਾਲ ਹੀ ਇੱਕ ਚੀਜ਼ ਹੁੰਦੀ ਹੈ, ਹਰ ਸਾਲ ਜਦੋਂ ਵਿਆਹਾਂ ਦਾ ਸੀਜ਼ਨ ਜਿਹਾ ਸ਼ੁਰੂ ਹੋਣ ਲੱਗ ਜਾਂਦਾ ਨਾ, ਤਾਂ ਕੋਈ ਨਾ ਕੋਈ ਟੌਪਿਕ ਇੱਕ ਵਾਰ ਫਿਰ ਤੋਂ ਸਾਹਮਣੇ ਆਉਂਦਾ, ਉਹਦੇ 'ਤੇ ਚਾਨਣ ਪਾਵਾਂਗੇ। ਉਸ ਤੋਂ ਪਹਿਲਾਂ ਸਾਡੇ ਨਾਲ ਕੈਲੇਡਿਨ ਮਿਤਸੂਬਿਸ਼ੀ ਦੀ ਟੀਮ ਵੀ ਜੁੜੀ ਹੈ, ਕੁਝ ਡੀਲਾਂ ਲੈ ਲਈਏ ਤੇ ਫਿਰ ਗੱਲਬਾਤ ਸ਼ੁਰੂ ਕਰਦੇ ਹਾਂ। ਜੀ ਅਭੀ ਕਿਵੇਂ ਹੋ, ਕੀ ਹਾਲ ਹੈ?
2: ਵਧੀਆ ਨਵੀ ਜੀ, ਤੁਸੀਂ ਦੱਸੋ ਠੀਕ ਹੋ ਜੀ?
0: ਬਹੁਤ ਵਧੀਆ ਬੱਲੇ ਬੱਲੇ। ਸੋ ਕੈਲੇਡਿਨ ਮਿਤਸੂਬਿਸ਼ੀ ਤੇ ਕੀ ਸਪੈਸ਼ਲ ਚੱਲ ਰਿਹਾ ਫਿਰ?
2: ਕੈਲਡਨ ਮਿਤਸੂਬਿਸ਼ੀ ਤੇ ਇਸ ਟਾਈਮ ਤੇ ਬਹੁਤ ਸਾਰੀ ਸਪੈਸ਼ਲ ਡੀਲਸ ਆਪਾਂ ਲੈ ਕੇ ਆਏ ਆ ਸਾਰੇ ਲਿਸਨਰਸ ਲਈ। ਸਪੈਸ਼ਲੀ ਜੇ ਇਸ ਮਹੀਨੇ ਤੁਸੀਂ 25 ਤਰੀਕ ਤੋਂ ਪਹਿਲਾਂ ਕੋਈ ਵੀ ਗੱਡੀ ਸਾਡੇ ਕੋਲੋਂ ਲੈਂਦੇ ਹੋ ਮਿਤਸੂਬਿਸ਼ੀ ਦੀ ਨਵੀਂ, ਅਪ ਟੂ 15 ਓਇਲ ਚੇਂਜਸ ਆਪਾਂ ਬਿਲਕੁਲ ਫ੍ਰੀ ਆਫ ਕੋਸਟ ਦਵਾਂਗੇ ਗੱਡੀ ਦੇ ਨਾਲ। 2026 ਦਾ RVR ਜੇ ਤੁਸੀਂ ਬਾਏ ਕਰਨਾ, ਪ੍ਰਾਈਸ ਸ਼ੁਰੂ ਹੋ ਜਾਂਦਾ 24,998 ਤੋਂ, ਪਲੱਸ ਫੀਸ ਐਂਡ ਟੈਕਸਿਸ, ਇੰਟਰਸਟ ਰੇਟ ਜਿਹੜਾ ਸ਼ੁਰੂ ਹੋ ਜਾਣਾ 0% ਤੋਂ। ਜੇ ਕਿਸੇ ਵੀ ਲਿਸਨਰ ਨੇ ਆਊਟਲੈਂਡਰ ਪਲੱਗ ਇਨ ਹਾਈਬ੍ਰਿਡ ਲੈਣਾ, 2.49 ਇੰਟਰਸਟ ਰੇਟ ਮਿਲੂਗਾ 3 ਸਾਲ ਤੋਂ ਲੈ ਕੇ 7 ਸਾਲ ਦੇ ਲੋਨ ਤੇ, ਜਾਂ ਫਿਰ $70 to $50 ਦਾ ਰਿਬੇਟ ਤੁਸੀਂ ਅਵੇਲ ਕਰ ਸਕਦੇ ਹੋ ਕੈਲਡਨ ਮਿਤਸੂਬਿਸ਼ੀ ਤੇ। ਮੈਂ ਦੱਸ ਦਿੰਦਾ ਸਾਰੇ ਨੂੰ, 10 ਸਾਲ 1,60,000 ਕਿਲੋਮੀਟਰ ਦੀ ਆਪਾਂ ਗੱਡੀ ਤੇ ਸਟੈਂਡਰਡ ਵਾਰੰਟੀ ਦਿੰਦੇ ਹਾਂ। ਸਾਰੀ ਗੱਡੀਆਂ ਮੇਡ ਇਨ ਜਪਾਨ ਹੁੰਦੀਆਂ ਸਾਡੀਆਂ। ਜੇ ਤੁਸੀਂ ਸਕੋਸ਼ੀਆ ਬੈਂਕ ਦੇ ਕਲਾਇੰਟ ਹੋ ਤਾਂ ਆਪਾਂ 1% ਇੰਟਰਸਟ ਰੇਟ ਰਿਡਕਸ਼ਨ ਦੇਵਾਂਗੇ, ਯਾਨੀ ਕਿ ਜੇ 2% ਇੰਟਰਸਟ ਰੇਟ ਚੱਲਦਾ ਪਿਆ ਗੱਡੀ ਤੇ ਤਾਂ ਤੁਹਾਨੂੰ ਮਿਲਣਾ ਸਿਰਫ 1%।
0: ਵੈਰੀ ਗੁੱਡ ਜੀ ਅਭਿਸ਼ੇਕ।
2: ਹੈਲੋ,
0: ਹਾਂਜੀ ਹਾਂਜੀ,
2: ਸੋਰੀ,
0: ਨੰਬਰ ਹੈ ਕੈਲਡਨ ਮਿਤਸੂਬਿਸ਼ੀ ਦਾ 6476782754, 6476782754। ਤੇ ਹਾਂਜੀ ਅਭਿਸ਼ੇਕ
2: ਜੀ, ਸੋ ਮੈਂ ਰਿਪੀਟ ਕਰ ਦਿੰਦਾ ਜੀ, ਜੇ ਤੁਸੀਂ 25 ਤਰੀਕ ਤੋਂ ਪਹਿਲਾਂ ਕੋਈ ਵੀ ਵਹੀਕਲ ਸਾਡੇ ਕੋਲੋਂ ਲੈਂਦੇ ਹੋ, ਅਪ ਟੂ 15 ਆਇਲ ਚੇਂਜਿਸ ਆਪਾਂ ਬਿਲਕੁਲ ਫ੍ਰੀ ਲਵਾਂਗੇ। ਕੋਈ ਵੀ ਮੇਕ ਐਂਡ ਮਾਡਲ ਤੁਸੀਂ ਲੈਣਾ ਸਾਡੇ ਕੋਲੋਂ, 3511 ਹਾਈਵੇ 9 ਇਨ ਕੈਲੇਡਨ ਸਾਡੀ ਡੀਲਰਸ਼ਿਪ ਦਾ ਐਡਰੈਸ ਹੈ ਜੀ, ਹਾਈਵੇ 9 ਤੇ ਕੈਨੇਡੀ ਦੇ ਇੰਟਰਸੈਕਸ਼ਨ ਤੇ ਸਾਡੀ ਡੀਲਰਸ਼ਿਪ ਆ। ਮੇਡ ਇਨ ਜਪਾਨ ਸਾਰੇ ਵਹੀਕਲ ਆ, 10 ਸਾਲ 1,60,000 ਕਿਲੋਮੀਟਰ ਦੀ ਆਪਾਂ ਵਾਰੰਟੀ ਸਟੈਂਡਰਡ ਦਿੰਦੇ ਹਾਂ, 1 ਤੋਂ 1 ਆਫਰ ਸਾਡੇ ਕੋਲ ਲੱਗੀਆਂ ਹੋਈਆਂ। ਜੇ ਕਿਸੇ ਕੋਲ ਕੋਈ ਵੀ ਤਰ੍ਹਾਂ ਦੀ ਪੁਰਾਣੀ ਗੱਡੀ ਹੈਗੀ ਆ, ਚਾਹੇ ਜਿਹੜੇ ਮਰਜ਼ੀ ਸਾਲ ਦੀ ਹੋਵੇ, ਜਿੰਨੀ ਮਰਜ਼ੀ ਚੱਲੀ ਹੋਵੇ ਗੱਡੀ, ਤੁਸੀਂ ਸਾਡੇ ਕੋਲ ਇੱਕ ਵਾਰੀ ਲੈ ਕੇ ਆਓ, ਤੁਹਾਨੂੰ ਮਾਰਕੀਟ ਤੋਂ ਵਧੀਆ ਪ੍ਰਾਈਸ ਦੇਵਾਂਗੇ। ਆਪਣੀ ਪੁਰਾਣੀ ਗੱਡੀ ਲੈ ਆਓ ਸਾਡੇ ਕੋਲ, ਨਵੀਂ ਗੱਡੀ ਦੇ ਕੇ ਤੋਰਾਂਗੇ ਜੀ।
0: ਵੈਰੀ ਗੁੱਡ, ਨੰਬਰ ਹੈ 6476782754, 6476782754। ਥੈਂਕ ਯੂ ਅਭਿਸ਼ੇਕ।
2: ਥੈਂਕ ਯੂ ਨਵੀ,
0: ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਪੰਜਾਬੀ ਨਾਲ, ਓਕੇ, ਆਪਣੇ ਕਮਿਊਨਿਟੀ ਚ ਨਾ ਹਜੇ ਵੀ ਥੋੜੇ ਇੱਕ ਹੁੰਦਾ ਕਿ ਪਰਸਨ ਟੂ ਪਰਸਨ ਇਨ ਪਰਸਨ ਜਿਹੜੀ ਇੱਕ ਕਨੈਕਸ਼ਨ ਹੈ ਹੋਣੀ ਜ਼ਰੂਰੀ ਹੈ। ਚਲੋ ਯਾਰਾਂ ਦੋਸਤਾਂ 'ਚ ਤਾਂ ਬਹੁਤ ਚੱਲ ਜਾਂਦਾ ਵੀ ਤੁਸੀਂ ਜਿਵੇਂ ਮਰਜ਼ੀ ਕਿਸੇ ਨੂੰ ਵਿਆਹ 'ਤੇ ਸੱਦ ਲਓ, ਬਟ ਫੈਮਿਲੀਜ਼ 'ਤੇ ਜਦੋਂ ਗੱਲ ਆਉਂਦੀ ਹੈ ਉਦੋਂ ਪਰਿਵਾਰ ਦੇ ਮੈਂਬਰ ਕੁਝ ਇੱਕ ਨਿਰਾਸ਼ ਬਹੁਤ ਜਲਦੀ ਹੋ ਜਾਂਦੇ ਆ। ਮੈਨੂੰ ਲੱਗਦਾ ਪਿਛਲੇ ਸਾਲ ਵੀ ਕਿਸੇ ਨਾਲ ਹੋਇਆ ਸੀ, ਉਸ ਤੋਂ ਪਿਛਲੇ ਵੀ ਹੋਇਆ ਸੀ, ਐਤਕੀ ਫਿਰ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਇੱਕ ਆਪਦੇ ਦੋਸਤ ਨਾਲ, ਉਹ ਕਹਿੰਦਾ ਨਵੀਂ ਸਾਡਾ ਬਹੁਤ ਨੇੜ ਦਾ ਇੱਕ ਰਿਸ਼ਤਾ, ਅਤੇ ਕਹਿੰਦਾ ਕਿ ਸਾਡੇ ਪਰਿਵਾਰ 'ਚ ਇੱਕ ਵਿਆਹ, ਅਤੇ ਉਹ ਕਹਿੰਦਾ ਸਾਨੂੰ ਸੱਦਾ ਆਇਆ ਅਤੇ ਉਹਨਾਂ ਨੇ ਨਾ ਵਟਸਐਪ 'ਤੇ ਚਲੋ ਕਾਰਡ ਕੂਡ ਸਾਰਾ ਭੇਜ ਦਿੱਤਾ, ਅਤੇ ਕਹਿੰਦਾ ਮੈਨੂੰ ਤਾਂ ਕੋਈ ਮਾਇੰਡ ਨਹੀਂ, ਮੈਂ ਆਪਦੇ ਪੇਰੈਂਟਸ ਨੂੰ ਕਿਹਾ ਕਿ ਮੋਮ ਡੈਡ ਸੱਦਾ ਆਇਆ, ਤੁਹਾਨੂੰ ਵੀ ਆਇਆ ਹੋਊਗਾ। ਉਹ ਕਹਿੰਦੇ ਹਾਂ ਆਇਆ ਤਾਂ ਹੈ, ਬਟ ਉਹ ਕਹਿੰਦੇ ਵੀ ਸਹੀ ਤਰੀਕੇ ਨਾਲ ਨਹੀਂ ਆਇਆ। ਉਹ ਮੁੰਡਾ ਕਹਿੰਦਾ ਆਪਦੇ ਮੋਮ ਡੈਡ ਨੂੰ ਕੀ ਮਤਲਬ, ਉਹ ਕਹਿੰਦੇ ਕਿ ਯਾਰ ਉਹਨਾਂ ਨੇ ਤਾਂ ਚੱਕ ਕੇ ਫੋਨ 'ਤੇ ਹੀ ਭੇਜਤਾ। ਉਹ ਕਹਿੰਦਾ ਫਿਰ ਕੀ ਹੋ ਗਿਆ ਫੋਨ 'ਤੇ ਭੇਜਣ, ਚਾਹੇ ਤੁਹਾਨੂੰ ਆ ਕੇ ਫੜਾਉਣ, ਸੱਦਾ ਹੀ ਹੈ, ਸੱਦਾ ਇਨਵੀਟੇਸ਼ਨ ਦਾ ਇਨਵੀਟੇਸ਼ਨ ਹੈ ਜਿਵੇਂ ਮਰਜ਼ੀ ਹੋਵੇ। ਉਹ ਕਹਿੰਦੇ ਨਹੀਂ ਯਾਰ ਅਸੀਂ ਨਹੀਂ ਜਾਣਾ, ਠੀਕ ਸਮਝਦੇ ਵੀ ਜੇ ਅਗਲਿਆਂ ਨੂੰ ਇੰਨਾ ਵੀ ਨਹੀਂ ਹੈ ਕਿ ਅਸੀਂ ਘਰੇ ਜਾ ਕੇ ਮਿਲ ਕੇ ਉਹਨਾਂ ਨੂੰ ਕਾਰਡ ਵੀ ਦੇਈਏ, ਮਠਿਆਈ ਵੀ ਦੇਈਏ, ਵੀ ਇੰਨਾ ਕੁ ਵੀ ਨਹੀਂ ਜੇ ਕਰ ਸਕਦੇ ਰਿਸ਼ਤੇਦਾਰ ਹੋਣ ਦੇ ਨਾਂ 'ਤੇ, ਫਿਰ ਅਸੀਂ ਕਿਉਂ ਟਾਈਮ ਕੱਢੀਏ। ਉਹ ਕਹਿੰਦਾ ਯਾਰ ਮੋਮ ਡੈਡ ਉਹ ਇੰਨੇ ਬਿਜ਼ੀ ਨੇ, ਉਹਨਾਂ ਨੇ ਹੁਣ ਖਬਰਾਂ ਕਿੰਨੀ ਪਲੈਨਿੰਗ ਕਰਨੀ, ਹੁਣ ਹਰੇਕ ਦੇ ਘਰੇ ਜਾਣਗੇ, ਹਰੇਕ ਕੋਲ 15-20 ਮਿੰਟ ਬੈਠਣਗੇ, ਬੰਦੇ ਨੂੰ ਟਾਈਮ ਵੀ ਬਹੁਤ ਲੱਗ ਜਾਂਦਾ। ਉਹਨਾਂ ਦਾ ਜਵਾਬ ਸੀਗਾ ਵੀ ਅਸੀਂ ਵੀ ਯਾਰ ਗਏ ਸੀਗੇ, ਅਸੀਂ ਕਿਹੜਾ ਤੁਹਾਡੇ ਵਿਆਹਾਂ ਨੂੰ ਨਹੀਂ ਗਏ ਅਗਲਿਆਂ ਦੇ ਘਰੇ। ਬਟ ਹੁਣ ਦੇਖੋ ਆਈ ਡੋਂਟ ਨੋ, ਥੋੜ੍ਹਾ ਜਿਹਾ ਆਪਾਂ ਐਕਸਪੈਕਟੇਸ਼ਨਸ ਘਟਾਈਏ ਮੈਨੂੰ ਲੱਗਦਾ, ਬਾਕੀ ਤੁਸੀਂ ਦੱਸ ਸਕਦੇ ਹੋ। ਹੁਣ ਜੋ ਮੁੰਡਾ ਉਹਨੇ ਤਾਂ ਆਪਣੇ ਪੇਰੈਂਟਸ ਨੂੰ ਕਿਹਾ ਕਿ ਮੋਮ ਡੈਡ ਇੱਡੀ ਕੋਈ ਗੱਲ ਨਹੀਂ, ਤੁਸੀਂ ਆਪਣੀ ਈਗੋ ਛੱਡੋ, ਉਹਨਾਂ ਨੇ ਸੱਦਿਆ, ਖੁਸ਼ ਹੋ ਕੇ ਚਾਵਾਂ ਨਾਲ ਜਾਓ, ਅਗਲੇ ਨੂੰ ਰਿਪਲਾਈ ਕਰ ਦਿਓ ਕਿ ਉਹ ਬਈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਥੈਂਕ ਯੂ ਤੁਸੀਂ ਸਾਨੂੰ ਸੱਦਿਆ, ਯੂ ਨੋ, ਅਗਲੇ ਦੀ ਖੁਸ਼ੀ ਸ਼ਾਮਿਲ ਹੋ। ਉਹਦੇ ਪੇਰੈਂਟਸ ਨਾਰਾਜ਼ ਨੇ, ਉਹ ਕਹਿ ਰਹੇ ਕਿ ਨਹੀਂ ਬਈ ਸਾਡਾ ਤਾਂ ਜਾਣ ਨੂੰ ਹੀ ਮਨ ਨਹੀਂ ਕਰ ਰਿਹਾ। ਸੋ ਨੰਬਰ ਹੈ ਆਪਣਾ 9056733337, 9056733337, ਆਪਣਾ ਫੋਨ ਨੰਬਰ ਹੈ, 9056733337, 9056733337 ਆਪਣਾ ਨੰਬਰ ਹੈ। ਤੁਹਾਡਾ ਕੀ ਖਿਆਲ ਹੈ, ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ, 9056733337, 9056733337। ਅਤੇ ਜੇ ਤੁਹਾਨੂੰ ਸੱਦਾ ਆਵੇ ਡਿਜੀਟਲੀ, ਯਾਨੀ ਕਿ ਵਟਸਐਪ 'ਤੇ ਟੈਕਸਟ ਮੈਸੇਜ ਦੇ ਰੂਪ 'ਚ, ਅਤੇ ਕਾਰਡ ਲੱਡੂ ਦਾ ਡੱਬਾ ਘਰੇ ਨਾ ਆਵੇ, ਤੁਸੀਂ ਕਿਵੇਂ ਫੀਲ ਕਰੋਗੇ? 9056733337, 9056733337, 9056733337 9056733337 9056733337 ਆਪਣਾ ਨੰਬਰ ਹੈ। ਓਕੇ ਗੱਲਬਾਤ ਕਰਦੇ ਹਾਂ ਤੇ ਯਾਦ ਰੱਖੋ ਪ੍ਰਦੀਪ ਭਾਜੀ ਨੂੰ ਤੁਹਾਡੇ ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਇਰ ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਤਾਂ ਮਿਸਟਰ ਪ੍ਰਦੀਪ ਜੀ ਨੂੰ ਯਾਦ ਰੱਖੋ। ਪੁਰਾਣੇ ਕੋਈ ਵੀ ਅਪਲਾਇੰਸਿਸ ਨੇ ਟੀਵੀ ਵੀ ਹੋਵੇ ਉਹ ਵੀ ਰਿਪੇਅਰ ਕਰ ਦੇਣਗੇ 647-322-3203 647-322-3203 6476223203 ਮਿਸਟਰ ਪ੍ਰਦੀਪ ਜੀ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਕਰੋ ਤੇ ਕੋ ਭਾਜੀ ਆਓ ਤੇ ਸਾਡੇ ਅਪਲਾਇੰਸਿਸ ਨੂੰ ਐਨ ਕਰ ਦਿਓ ਕੈਮ ਤੇ ਪ੍ਰਦੀਪ ਜੀ ਨੇ ਕਹਿਣਾ ਚੱਕਰੀ ਕੋਈ ਨਹੀਂ ਵੀ ਆਉਣੇ ਆ ਤੇ ਫਟਾਫਟ ਠੀਕ ਕਰ ਦਿਆਂਗੇ। ਐਂਡ ਸਟੂਡੀਓ ਦਾ ਨੰਬਰ ਹੈ 905-673-3337 9056733337। ਹੁਣ ਮੁੰਡਾ ਸਹੀ ਹੈ ਜਾਂ ਮਾਪੇ ਸਹੀ ਹੈ ਕੀ ਕਹੋਗੇ ਤੁਸੀਂ? ਮਾਂ ਬਾਪ ਤਾਂ ਕਹਿ ਰਹੇ ਅਸੀਂ ਜਾਣਾ ਨਹੀਂ, ਅਗਲੇ ਘਰੇ ਨਹੀਂ ਪਹੁੰਚੇ ਸਾਨੂੰ ਸੱਦਣ। ਮੁੰਡਾ ਕਹਿੰਦਾ ਕਿ ਮੋਮ ਡੈਡ ਆਏ ਨਾ ਕਰਿਓ, ਗਲਤ ਗੱਲ ਹੈ ਤੁਹਾਡੀ, ਸਿਆਣੇ ਬਣੋ ਮਚੋਰ ਬਣੋ, ਅੱਜ ਕੱਲ੍ਹ ਜ਼ਮਾਨਾ ਨਹੀਂ ਰਿਹਾ ਵੀ ਹਰੇਕ ਤੁਹਾਡੇ ਘਰੇ ਆ ਕੇ ਤੁਹਾਨੂੰ ਸੱਦੂਗਾ। ਕੀ ਖਿਆਲ ਹੈ ਤੁਹਾਡਾ? 905-673-3337 9056733337 ਆਪਣਾ ਫੋਨ ਨੰਬਰ ਹੈ 905-673-3337 9056733337 ਲੈਂਦੇ ਹਾਂ ਕੁਝ ਕਾਲਸ, ਵਿਲ ਬੀ ਬੈਕ।

0: multiple locations in GTA. For more information, visit rajdhanisweets.ca.
1: कार वैन ट्रक दा कम होवे ता याद रखो रॉयल ऑटो सेंटर रिलायबल अफोर्डेबल अते ऑनेस्ट सर्विस जिथे कि मैं भी गड्डियां नु लेके जाना रिपेयर दे लई रॉयल ऑटो सेंटर टेस्ला दे व्हीकल्स ते भी कम करदे कोई भी रिपेयर किस भी मेक एंड मॉडल सेफ्टी सर्टिफिकेशन उबर लिफ्ट दी सेफ्टी करोनी है स्पेशलाइज करदे ने इलेक्ट्रिकल अते कंप्यूटराइज्ड डायग्नोस्टिक कम च स्टील्स एंड मेलनी रॉयल ऑटो सेंटर एंड एमिशन टेस्टिंग 905-799-1478 905 799 1478 रॉयल ऑटो सेंटर वेरी गुड 8467 हेलो
2: ਹੈਲੋ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਠੀਕ ਹੈ ਨਵੀਂ ਦਸਨਾ
1: ਬਹੁਤ ਵਧੀਆ
2: ਅਸਲ ਵਿੱਚ ਤਾਂ ਨਾ ਮੇਰੇ ਨਾਲ ਵੀ ਇਦਾਂ ਹੋਈ ਸਾਨੂੰ ਕਿਸੇ ਨੇ ਸੱਦਿਆ ਸੀਗਾ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਉਹਨੇ ਕਾਰਡ ਬਣਨੇ ਸੀ ਨਾ ਸਾਡੇ ਕੋਲ ਨਹੀਂ ਜਾ ਹੋਇਆ ਔਰ ਉਹਨਾਂ ਦਾ ਫਿਰ ਮੈਨੂੰ ਫੋਨ ਆ ਗਿਆ ਹਨਾ ਕਿ ਮੈਂ ਕਾਰਡ ਦੇ ਆਉਣਾ ਮੈਂ ਕਿਹਾ ਆਉਣ ਦੀ ਲੋੜ ਨਹੀਂ ਮੈਨੂੰ ਤੂੰ ਓਦਾਂ ਭੇਜ ਦੇ ਵੀ ਤੈਨੂੰ ਪਤਾ ਮੈਂ ਬਿਜ਼ੀ ਸੀ ਹਨਾ ਤੇ ਭੇਜ ਦਿੱਤੇ ਉਹ ਵੱਖਰੀ ਗੱਲ ਨੀ ਅਗਲਾ ਰਿਸਪੈਕਟ ਕਰਦਾ ਤੇ ਜੇ ਭੇਜ ਵੀ ਦਊਗਾ ਕੋਈ ਵੱਡੀ ਗੱਲ ਨੀ
1: ਬਿਲਕੁਲ
2: ਜੇ ਉਹਨੇ ਪਾਠ ਨਹੀਂ ਕਰਾਇਆ ਫਿਰ ਕਮ ਸੇ ਕਮ ਫੋਨ ਕਰਕੇ ਤਾਂ ਉਹਨਾਂ ਨੂੰ ਕਹਿ ਸਕਦੇ ਵੀ ਅੰਕਲ ਜੀ ਆਪਣੇ ਕਾਰਡ ਭੇਜਣ ਲੱਗਾ
1: ਮੈਨੂੰ
2: ਪਹਿਲਾਂ ਕਹਿਤਾ ਮੈਨੂੰ ਮੈਂ ਕਿਹਾ ਮੈਨੂੰ ਕਾਰਡ ਭੇਜ ਦੇ ਕਿ ਮੈਥੋਂ ਆ ਨੀ ਹੋਣਾ ਤੁਹਾਡੇ ਜਿੱਦਣ ਤੁਸੀਂ ਕਾਰਡ ਬਣਾਉਣੇ ਉਦਣ ਸਾਨੂੰ ਸੇਮ ਡੇ ਵਿਆਹ ਮੈਨੂੰ ਕਾਰਡ ਭੇਜ ਦੇ ਮੈਂ ਪਹੁੰਚੂਗਾ ਥੋੜਾ ਜਿਹਾ ਅੰਡਰਸਟੈਂਡ ਅਗਲੇ ਦੀ ਮਜਬੂਰੀ ਵੀ ਕਰਨੀ ਚਾਹੀਦੀ ਆ ਦੇਖਣੀ ਚਾਹੀਦੀ ਆ ਪਰ ਉਹ ਵੀ ਜੇ ਸਿਆਣੇ ਮਾਇੰਡ ਕਰਦੇ ਆ ਕਾਲ ਕਰਕੇ ਕਹਿ ਵੀ ਦੇਣ ਅੰਕਲ ਜੀ ਵੀ ਅਸੀਂ ਤੈਨੂੰ ਕਾਰਡ ਭੇਜ ਦਿੱਤਾ ਇੰਨੇ ਦਾ ਥੋੜਾ ਜਿਹਾ ਸਿਆਣੇ ਨੂੰ ਵੀ ਹੋ ਜਾਂਦਾ ਕਿਉਂਕਿ ਜਨਰੇਸ਼ਨ ਦਾ ਫਰਕ ਆ ਬਜ਼ੁਰਗ ਮਾਇੰਡ ਕਰਦੇ ਆ
1: ਕਰਦੇ ਆ ਕਰਦੇ ਆ ਬਿਲਕੁਲ ਕਰਦੇ ਆ ਬਹੁਤ ਸ਼ੁਕਰੀਆ ਭਾਜੀ ਬਟ ਦੇਖੋ ਸਿਆਣੇ ਨੂੰ ਵੀ ਹੁਣ ਥੋੜਾ ਜਿਹਾ ਦੇਖੋ ਆਪਾਂ ਸਾਰੇ ਦੁਨੀਆਂ ਨਾਲ ਜੁੜੇ ਹਾਂ ਆਪਾਂ ਨੂੰ ਪਤਾ ਕਿ ਬੱਚਿਆਂ ਦਾ ਕੀ ਮਾਇੰਡ ਸੈਟ ਹੈ ਕੀ ਨਹੀਂ ਪਰਿਵਾਰ ਕਿੱਦਾਂ ਦੇ ਅੱਜ ਕੱਲ੍ਹ ਨੇ ਆਈ ਡੋਂਟ ਥਿੰਕ ਕਿ ਆਪਾਂ ਨੂੰ ਮਾਇੰਡ ਕਰਨਾ ਚਾਹੀਦਾ ਸਿਆਣੇ ਚਲੋ ਮੈਂ ਆਈ ਨਹੀਂ ਕਹਿ ਰਿਹਾ ਵੀ ਸਿਆਣੇ ਸਾਡੇ ਗਲਤ ਨੇ ਆਪਾਂ ਤਾਂ ਆਪਣੇ ਬੜੇ ਸਤਿਕਾਰਯੋਗ ਨੇ ਬਟ ਹਰੇਕ ਨੂੰ ਅੱਜ ਕੱਲ੍ਹ ਸਮੇਂ ਸਮੇਂ ਦੇ ਨਾਲ ਬਦਲਣ ਦੀ ਲੋੜ ਹੈ ਨਹੀਂ ਤਾਂ ਫਿਰ ਸਿਆਣੇ ਗੁੱਸੇ ਕਰ ਗਏ ਤੇ ਇਹ ਤਾਂ ਫਿਰ ਗੁੱਸਾ ਕਦੇ ਖਤਮ ਹੀ ਨਹੀਂ ਹੋਣਾ ਕਿਉਂਕਿ ਮੈਨੂੰ ਪਤਾ ਮੈਂ ਸਮਝਦਾ ਕਿ ਸਾਡੇ ਸੀਨੀਅਰ ਨੇ ਉਹ ਚਲੋ ਜਾਂ ਤਾਂ ਕੋਈ ਬਾਹਲਾ ਹੀ ਸੀਨੀਅਰ ਹੋਵੇ ਕੋਈ ਫੋਨ ਨਹੀਂ ਚਲਾਉਂਦਾ ਫਿਰ ਤਾਂ ਅਗਲੇ ਨੂੰ ਆਪਾਂ ਕਾਲ ਹੀ ਕਰਾਂਗੇ ਰਾਈਟ 7479 ਬਾਈ ਜੀ ਕਿਵੇਂ ਹੋ
3: ਜੀ ਨਵੀਂ ਸਤਿ ਸ਼੍ਰੀ ਅਕਾਲ ਬਾਈ
1: ਤੁਸੀਂ ਵੀ ਕਿੱਥੇ ਰਹਿੰਦੇ ਹੋ
3: ਨਹੀਂ ਮੈਂ ਕਰਦਾ ਰਹਿੰਦਾ ਕਾਲ
1: ਥਣੀ ਤੁਹਾਡੀ ਕਾਲ ਨਹੀਂ ਹੈ ਦੋ ਚਾਰ ਦਿਨ ਹੋ ਗਏ ਬਹੁਤ ਵਧੀਆ ਬਹੁਤ ਵਧੀਆ ਕੀ ਬਣਦਾ
3: ਹੋਰ ਸਿੱਧਵਾਂ ਸਾਹਿਬ ਦਾ ਕੀ ਹਾਲ ਆ
1: ਸਿੱਧਵਾਂ ਸਾਹਿਬ ਬਹੁਤ ਵਧੀਆ ਬੱਲੇ ਬੱਲੇ ਆ
3: ਫੋਨ ਕੋਈ ਫੰਕਸ਼ਨ ਆ ਉਹ ਕਹਿੰਦੇ ਸਾਨੂੰ ਤਾਂ ਆਇਆ ਨੀ ਕਾਰਡ ਸਾਨੂੰ ਤਾਂ ਭੇਜਿਆ ਨੀ ਹੁਣ ਕਈ ਹੁਣ ਜਾਣੀ ਕਿ ਉਹ ਬੱਚਾ ਭਾਵੇਂ 70 ਸਾਲ ਦਾ ਵੀ ਹੋ ਜਾਵੇ ਉਹਨਾਂ ਦਾ ਬੇਟਾ ਉਹ ਫੇਰ ਵੀ ਉਹਨੂੰ ਨੀ ਕੁਛ ਕਿਹਾ ਕਿਉਂਕਿ ਸਾਨੂੰ ਕਾਰਡ ਭੇਜੇ
1: ਅੱਛਾ
3: ਹੁਣ ਮੈਂ ਆਲਮੋਸਟ ਰਿਟਾਇਰਮੈਂਟ ਦੇ ਨੇੜੇ ਆ 2 ਸਾਲ ਰਹਿ ਗਏ ਤੇ ਹਜੇ ਵੀ ਮੇਰੇ ਘਰ ਦੇ ਜੇ ਕਿਤੇ ਅੱਜ ਪਸੰਦ ਤਾਂ ਭੇਜਿਆ ਨੀ ਕਾਰਡ ਹਜੇ ਕਿ ਜਾਣੀ ਕਿ ਵਟਸਐਪ ਤੇ ਭੇਜਿਆ ਵੀ ਮੇਰੇ ਫਾਦਰ ਨੂੰ ਦੇਖਣਾ ਪੈਂਦਾ ਕਾਫੀ ਓਲਡ 93 ਈਅਰ ਓਲਡ ਆ
1: ਜੀ
3: ਉਹ ਫਿਰ ਵੀ ਕਹੂਗੇ ਭਾਈ ਸਾਨੂੰ ਦਿੱਤਾ ਨੀ ਭੇਜਿਆ ਨਾਲੇ ਕਹਿੰਦੇ ਇਸ ਫੰਕਸ਼ਨ ਤੇ ਪਾਰਟੀਆਂ ਪੂਰਟੀਆਂ ਤੇ ਜਾਣਾ ਨੀ
1: ਥੱਕ ਹੋ ਜਾਂਦਾ ਨਾਲੇ ਨਾਲੇ ਜਾਣਾ ਵੀ ਨੀ ਹੁੰਦਾ ਬਟ ਫਿਰ ਵੀ ਉਹਨਾਂ ਨੂੰ ਹੁੰਦਾ ਕਿ ਸਾਨੂੰ ਭੇਜਿਆ ਕਿਉਂ ਨੀ
3: ਉਹਨਾਂ ਨੂੰ ਕਾਰਡ ਚਾਹੀਦਾ ਮੈਨੂੰ ਭਾਵਾਂ ਭੇਜੇ ਨਾ ਭਾਈ ਮੈਨੂੰ ਨੀ ਭੇਜਿਆ ਸਮਝੇ ਨਾ
1: ਸੋ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਦੀ ਇੱਕ ਜਿਹੜੀ ਈਗੋ ਹੈ ਉਹ ਥੋੜੀ ਜੀ ਹਰਟ ਹੁੰਦੀ ਆ
3: ਠੀਕ ਨਹੀਂ ਉਹ ਸੋਚਦੇ ਪਤਾ ਨੀ ਉਹਨਾਂ ਨੂੰ ਭੁੱਲ ਗਿਆ ਪਿੱਛੇ ਕਰਤਾ ਕੁਛ ਨੀ ਵੀ ਮੈਂ ਮੋਹਰੇ ਹੋ ਗਿਆ ਹੁਣ ਗਾਹਾਂ ਦੇਖੋ ਬੱਚੇ ਆ ਉਹਨਾਂ ਨੂੰ ਮੈਂ ਮੇਰੇ ਬੇਟੇ ਦੋ
1: ਤੁਹਾਡੀ ਗੱਲ ਵੈਸੇ ਠੀਕ ਹੈ ਵੀ ਉਹਨਾਂ ਨੂੰ ਥੋੜਾ ਜਿਹਾ ਲੱਗਦਾ ਹੁੰਦਾ ਵੀ ਸਾਡੀ ਪੁੱਛਗਿੱਛੀ ਘਟ ਗਈ ਆ
3: ਰਹਿੰਦਾ ਬਸ ਬਜ਼ੁਰਗਾਂ ਨੂੰ ਨਾ ਹੋਰ ਕੁਛ ਨੀ ਗਾ ਹਮੇਸ਼ਾ ਬਸ ਜਾਣੀ ਕਿ ਉਹ ਕਹਿੰਦੇ ਵੀ ਸਾਡਾ ਤੁਰਲਾ ਉੱਪਰ ਹੀ ਰਹਿਣਾ ਚਾਹੀਦਾ
1: ਠੀਕ ਹੈ
3: ਸਾਡੀ ਵੀ ਤਾਂ ਵਾਰੀ ਕਦੋਂ ਆਊਗੀ ਨਹੀਂ ਸਾਡੀ ਵਾਰੀ ਕਦੋਂ ਆਊਗੀ ਆਪਣੇ ਨਵੀਂ ਜਾਣੀ ਕਿ ਹਜੇ ਤੇ ਦੇਖ ਲੋ ਮੈਂ ਤੁਹਾਨੂੰ ਇਹ ਵੀ ਦੱਸਦੇ ਉਹ ਪਿੱਛਾ ਨੀ ਆਪਣੇ ਮੇਰੇ ਉਹ ਨੀ ਹਟਦੇ ਗਾਹ ਨਿਆਣੇ ਨੂੰ ਅਸੀਂ ਮੋਹਰੇ ਕਰੀ ਜਾਂਦੇ ਅਸੀਂ ਤਾਂ ਬੱਚੇ ਹੀ ਰਹਿ ਗਏ ਤਾਂ ਪਤਾ ਨੀ
1: ਪਰ ਆਪਣੀ ਜਿਹੜੀ ਨਾ ਹੁਣ ਤੁਸੀਂ ਵੀ ਹੋ ਗਏ ਜਾਂ ਚਲੋ ਅਸੀਂ ਵੀ ਹੋ ਗਏ I don't think ਕਿ ਆਪਾਂ ਨੂੰ ਬੜਾ ਕੋਈ ਫਰਕ ਹੈ ਅਗਲਾ ਭੇਜੇ ਨਾ ਭੇਜੇ ਹੁਣ
3: ਨਹੀਂ ਸਾਨੂੰ ਨੀ ਮੈਂ ਤਾਂ ਪੇਰੈਂਟਸ ਨੂੰ ਅੱਜ ਮੈਂ ਤਾਂ ਉਹਨੇ ਨਾਲ ਤੁਰ ਪਊਂਗਾ ਮੈਨੂੰ ਕੋਈ ਫਰਕ ਨੀ
1: ਉਹੀ ਤਾਂ ਹੈ
3: ਬੱਚਿਆਂ ਨੂੰ ਅੱਜ ਮੈਂ ਬੱਚਿਆਂ ਨਾਲ ਤੁਰ ਪਊਂਗਾ ਮੇਰੇ ਬੇਟਿਆਂ ਨਾਲ ਕੋਈ ਫਰਕ ਨੀ ਆਉਂ ਅਗਲਿਆਂ ਨੇ ਕੰਡੀਸ਼ਨ ਨਾ ਰੱਖਿਓ ਵੀ ਤੁਸੀਂ ਦੋਨਾਂ ਨੇ ਉਹਨਾਂ ਬਾਕੀ ਨਾ ਆਓ
1: ਪੇਰੈਂਟਸ
3: ਆਉਣ ਜਾਂ ਕਿੱਦਾਂ ਦੋ ਏਦਾਂ ਦੀ ਕੰਡੀਸ਼ਨ ਹੋਵੇ
1: ਮੈਸੇਜ ਵੀ ਕੀ ਕਹਿੰਦੇ ਹੁੰਦੇ ਆ ਕਾਰਡ ਭੇਜਿਆ ਜਾਵੇ ਆਪਾਂ ਹਰੇਕ ਹੀ ਚੀਜ਼ ਚਾਹੁੰਦੇ ਆ ਜਦੋਂ ਹੁਣ ਨਹੀਂ ਪੋਸੀਬਲ ਹਰੇਕ ਕੋਲ ਜਾਂ ਤਾਂ ਟਾਈਮ ਨਹੀਂ ਹੁੰਦਾ ਜਾਂ ਨਹੀਂ ਅਗਲਾ ਸੋਚਦਾ ਵੀ ਅਸੀਂ ਫੋਨ ਵੀ ਕਰਾਂਗੇ ਮੈਸੇਜ ਵੀ ਕਰਾਂਗੇ ਘਰੇ ਵੀ ਜਾਵਾਂਗੇ ਆਪਾਂ ਤਾਂ ਸਾਰਾ ਕੁਝ ਹੀ ਚਾਹੁੰਦੇ ਆ ਰੋਇਲ ਆਟੋ ਸੈਂਟਰ ਦੇ ਰਾਜ ਬਾਈ ਜੀ ਨੂੰ ਯਾਦ ਰੱਖੋ ਤੁਸੀਂ ਅਗਰ ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ ਗੱਡੀ ਦੀ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਹੈ ਗੱਲ ਕੀ ਕੋਈ ਵੀ ਪੰਗਾ ਪਿਆ ਗੱਡੀ ਦਾ ਤਾਂ ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ ਰਾਜ ਬਾਈ ਜੀ ਨੂੰ ਮਿਲੋ ਜਾ ਕੇ ਨੰਬਰ ਹੈ ਰਾਜ ਭਾਜੀ ਦਾ 9057991478 9057991478 ਰਾਜ ਬਾਈ ਜੀ ਤੁਹਾਡੇ ਲਈ ਹਾਜ਼ਰ ਨੇ ਰੋਇਲ ਆਟੋ ਸੈਂਟਰ ਤੋਂ ਐਂਡ ਕਰਨੀ ਹੈ ਤਾਂ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ ਕੈਨੇਡੀ ਐਂਡ ਡੂਗਲ ਦੇ ਕੋਰਨਰ ਤੇ ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ ਮਨ ਪਸੰਦ ਦੀ ਕਰੋ ਗਰੋਸਰੀ ਬਈ ਐਂਡ ਫਰੈਸ਼ ਫੂਡ ਸੈਂਟਰ ਤੇ ਪਹੁੰਚੋ ਫਿਰ 6570 ਹੈਲੋ
4: ਹਾਂਜੀ ਬਾਈ ਜੀ ਕੀ ਹਾਲ ਹੈ
1: ਠੀਕ ਹੈ ਜੀ ਕਿਵੇਂ ਹੋ
4: ਬਿਲਕੁਲ ਠੀਕ ਹੈ ਸਰ ਅਸਲ ਚ ਦੇਖੋ ਦੁਨੀਆ ਬਦਲ ਗਈ ਹੈ ਹੁਣ ਟਾਈਮ ਬਦਲ ਰਿਹਾ ਹੈਗਾ ਲੋਕਾਂ ਕੋਲ ਟਾਈਮ ਨੀ ਹੁੰਦਾ ਹਾਂਜੀ ਲੇਕਿਨ ਜਿਹੜੇ ਸਾਡੇ ਬਜ਼ੁਰਗ ਹੈਗੇ ਆ ਮੈਂ ਵੀ ਹੁਣ ਬਜ਼ੁਰਗ ਤੇ ਨਹੀਂ ਆਪਣੇ ਆਪ ਨੂੰ ਸਮਝਦਾ 69 ਆ ਬਟ ਫੀਲ ਲਾਈਕ 40 ਤੇ ਮੈਂ ਨੀ ਸਮਝਦਾ ਆਪਣੇ ਆਪ ਨੂੰ ਬਜ਼ੁਰਗ ਤੇ ਲੇਕਿਨ ਇਹ ਹੈ ਕਿ ਦੁਨੀਆ ਬਦਲ ਗਈ ਆ ਸਾਨੂੰ ਦੁਨੀਆ ਦੇ ਨਾਲ ਚੱਲਣਾ ਚਾਹੀਦਾ
1: ਬਿਲਕੁਲ
4: ਮੈਂ ਆਪਣਾ ਦੱਸਦਾ ਤੁਹਾਨੂੰ ਕਿ ਮੇਰੇ ਬੇਟੇ ਦੀ ਸ਼ਾਦੀ ਸੀਗੀ ਪਾਕਿਸਤਾਨ ਵਿੱਚ ਤੇ ਮੇਰੇ ਕੋਲ ਸਿਰਫ 15 ਦਿਨ ਸੀਗੇ 15-20 ਦਿਨ ਹੁਣ ਮੇਰੇ ਕੋਲ ਇੰਨਾ ਟਾਈਮ ਨਹੀਂ ਸੀ ਕਿ ਮੈਂ ਖੁਦ ਜਾਵਾਂ ਜਾਂ ਕਿਸੇ ਬੰਦੇ ਨੂੰ ਕੱਲਾਂ ਜਾਂ ਕਿਸ ਤਰ੍ਹਾਂ ਨਾ ਤੇ ਮੈਂ ਉਹਨਾਂ ਨੂੰ ਮੈਸੇਜ ਭੇਜ ਦਿੱਤਾ ਸੀ ਵਟਸਐਪ ਦੇ ਉੱਤੇ ਠੀਕ ਹੈ ਜੀ ਆਲਮੋਸਟ ਸਮਝੋ ਕਿ 99.9% ਲੋਕ ਆ ਗਏ ਸੀ
1: ਠੀਕ ਹੈ
4: ਮੈਂ ਹੋਰ ਵੀ ਕੰਮ ਕਰਨੇ ਸੀ ਮੈਂ ਇਕੱਲਾ ਬੰਦਾ ਸੀ ਮੈਂ ਹੋਰ ਵੀ ਕਈ ਕੱਪੜੇ ਜੇ ਵੋ ਹੋਰ ਕੰਮ ਕਰਨੇ ਸੀ ਸੋ ਕਿਸੇ ਨੇ ਇਤਰਾਜ਼ ਨਹੀਂ ਕੀਤਾ ਔਰ ਸਭ ਲੋਕ ਆ ਗਏ ਸੀ ਔਰ ਬਿਲਕੁਲ ਖੁਸ਼ ਹੋਏ ਸੀ ਕਿਉਂਕਿ ਬੰਦਾ ਜਦੋਂ ਘੱਲਦੇ ਆ ਨਾ ਪਤਾ ਤੁਹਾਡੇ ਵੱਲ ਕੀ ਰਿਵਾਜ ਹੈਗਾ ਸਾਡੇ ਦਾ 1000-2000 ਉਸ ਬੰਦੇ ਨੂੰ ਦੇਣਾ ਪੈਂਦਾ
1: ਦਿੰਦਾ ਸੇਮ ਹੀ ਆਪਣਾ ਵੀ
4: ਹਾਂਜੀ ਹਾਂਜੀ ਤੇ ਉਹ ਫਿਰ ਉਹ ਲੋਕ ਖੁਸ਼ ਸੀਗੇ ਮੈਂ ਯਾਰ ਮੈਂ
1: ਤੁਹਾਡੀ ਕਾਲ ਕੱਟੀ ਗਈ ਜੀ ਮੈਂ ਨੀ ਕੱਟੀ ਬਟ ਆਟੋਮੈਟਿਕਲੀ ਕੱਟੀ ਗਈ ਪਤਾ ਨਹੀਂ ਕੀ ਚੱਕਰ ਹੋ ਗਿਆ ਦੁਬਾਰਾ ਤੋਂ ਕਰ ਲਿਓ ਫੋਨ ਸੋ ਨਹੀਂ ਦੇਖੋ ਇਹਨਾਂ ਨੇ ਕਿਹਾ ਵੀ 99.9% ਮੈਂ ਪੁੱਛਣਾ ਸੀ ਵੀ 0.1% ਕਿਹੜਾ ਸੀਗਾ ਹੋਊਗਾ ਕੋਈ ਚਾਚਾ ਤਾਇਆ ਮਾਮਾ ਜਿਹੜਾ ਥੋੜ੍ਹਾ ਜਿਹਾ ਜ਼ਿਆਦਾ ਕਰੀਬੀ ਆ ਜਿਹਨੇ ਕਿਹਾ ਹੋਊਗਾ ਮੈਂ ਨਹੀਂ ਜਾਣਦਾ ਵੀ ਵਟਸਐਪ 'ਤੇ ਮੈਨੂੰ ਭੇਜਿਆ ਇਹਨਾਂ ਨੇ ਦੁਆਬਾ ਟਰੈਵਲ ਨੂੰ ਯਾਦ ਰੱਖੋ ਦੁਆਬਾ ਟਰੈਵਲ ਦੇ ਅਮਨ ਅਤੇ ਸੌਰਵ ਬਾਈ ਜੀ ਨੇ ਅਗਰ ਤੁਸੀਂ ਬਈ ਦੇਖੋ ਇੰਡੀਆ ਜਾਣਾ ਜਾਂ ਇੰਡੀਆ ਤੋਂ ਕਿਸੇ ਨੇ ਆਉਣਾ ਦੁਆਬਾ ਟਰੈਵਲ ਨੰਬਰ 1 ਟੀਮ ਹੈ ਤੁਸੀਂ ਜ਼ਰੂਰ ਫੋਨ ਕਰੋ 905-796-7800 ਦੁਆਬਾ ਟਰੈਵਲ 'ਤੇ ਇੰਡੀਆ ਦੀਆਂ ਟਿਕਟਾਂ ਲਓ ਬਹੁਤ ਹੀ ਟੋਪ ਦੇ ਸਾਡੇ ਟਰੈਵਲ ਏਜੰਟ ਨੇ ਦੁਆਬਾ ਟਰੈਵਲ 2118 ਹੈਲੋ
5: ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ
5: ਕਿੱਦਾਂ ਹਾਲ ਚਾਲ ਮਹਾਰਾਜ
1: ਬਹੁਤ ਵਧੀਆ ਜੀ ਕਿਵੇਂ ਹੋ
5: ਮੇਰੀ ਸੋਚ ਜਿਹੜੀ ਆ ਉਹ ਇਹ ਹੈ ਕਿ ਜਿਹੜਾ ਲੈਣ ਦੇਣ ਚੱਲਿਆ ਨਾ ਪੁਰਾਣੇ ਜ਼ਮਾਨੇ ਦਾ ਉਹ ਇਹਨੂੰ ਕਵਰ ਕਰਦਾ ਜਦੋਂ ਕਹਿੰਦੇ ਤੁਸੀਂ ਦੱਸਣ ਨੀ ਆਏ ਵਿਆਹ ਦੱਸਣ ਇਹ ਨਹੀਂ ਆਉਣਾ ਤੁਹਾਡੇ ਹਨਾ ਮੋਸਟਲੀ ਰਿਸ਼ਤੇਦਾਰੀ ਹੁੰਦਾ ਜਿੱਦਾਂ ਮੰਨ ਲਓ ਮਾਮੇ ਦੇ ਮੁੰਡੇ ਦਾ ਵਿਆਹ ਜੇ ਉਹ ਦੱਸਣ ਨਹੀਂ ਆਉਂਦੇ ਉਹ ਪੌੜਾ ਪੈਂਦਾ ਇਸ ਕਰਕੇ ਵੀ ਜਦੋਂ ਅਸੀਂ ਉਹਨਾਂ ਨੂੰ ਵਿਆਹ ਦੱਸਣ ਗਏ ਸੀ ਉਹਨਾਂ ਅੱਗੋਂ ਸ਼ਗਨ ਦਿੱਤਾ ਸੀ ਤੇ ਜੇ ਉਹ ਆਉਣਗੇ ਤਾਂ ਅੱਗੋਂ ਸ਼ਗਨ ਦੇਣਾ ਪਊਗਾ
1: ਜੀ
5: ਤੇ ਇਹ ਸ਼ਗਨ ਦਾ ਲੈਣ ਦੇਣਾ ਪੁਰਾਣਾ ਹਿਸਾਬ ਤਾਂ ਵਾ ਉਹ ਨਿਬੜਦਾ ਨੀ ਉਹ ਨਿਬੜਦਾ ਜਿਹੜੀ ਹੁਣ ਨਵੀਂ ਜਨਰੇਸ਼ਨ ਜਿੱਦਾਂ ਮੇਰੇ ਬੱਚੇ ਆ ਉਹ ਨੀ ਇਸ ਗੱਲ ਨੂੰ ਮੰਨਦੇ ਉਹ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਭੇਜਤੀ ਵੀ ਮੈਸੇਜ ਭੇਜਤਾ ਉਧਰੋਂ ਆ ਗਿਆ ਯੈਸ ਵੀ ਵੈਲਕਮ
1: ਦੈਟਸ ਇਟ ਗੱਲ ਖਤਮ ਹਾਂ
5: ਹਣਾ ਆਪਾਂ ਇਹਨੂੰ ਜਨਰੇਸ਼ਨ ਗੈਪ ਕਹਿ ਸਕਦੇ ਹਾਂ
1: ਬਿਲਕੁਲ
5: ਕਿਉਂਕਿ ਹੁਣ ਅਸੀਂ 71-70 ਦੇ ਵੇਲੇ ਬੰਦੇ ਹਾਂ
1: ਜੀ
5: ਸਾਨੂੰ ਇੱਥੇ ਪਹੁੰਚਣ ਨੂੰ ਟਾਈਮ ਲੱਗਦਾ
1: ਲੱਗਦਾ ਹਾਂਜੀ ਆਪਣੇ ਤਾਂ ਜੇ ਬੰਦਾ ਪਹੁੰਚਦਾ ਨੀ ਤਾਂ ਵੀ 100 ਗਲਾ ਕੱਢਦੇ ਆ ਤਾਂ ਪਹੁੰਚਿਆ ਨੀ ਤਾਂ ਆਇਆ ਨੀ ਪਰ ਅੱਜ ਕੱਲ ਦੇ ਬੱਚੇ ਨੀ ਮਾਇੰਡ ਕਰਦੇ
5: ਨਾ ਨਾ ਇਹ ਬਹੁਤ ਓਪਨ ਬੱਚੇ ਜਿਹੜੇ ਆਈ ਲਾਈਕ ਦੈਟ ਜਿੱਦਾਂ ਹੁਣ ਬਿਲਕੁਲ ਓਪਨ ਹੈਗੇ ਹਨਾ
1: ਜੀ
5: ਹੁਣ ਸਾਡੇ ਚਲੋ ਜਿਹੜੀ ਸਾਰੀ ਉਮਰ ਦੇ ਬੱਚੇ ਉਹ ਸਾਰੇ ਵਹਿ ਗਏ ਵੈਸੇ ਉਹਨਾਂ ਦੇ ਹੁਣ ਤਾਂ ਪੋਤਿਆਂ ਪੜੋਤਿਆਂ ਦੀ ਵਾਰੀ ਆ
1: ਯਾ
5: ਤੇ ਆਪਾਂ ਉਹਨਾਂ ਦਾ ਮਾਇੰਡ ਨੀ ਕਰਦੇ ਪਰ ਇਹ ਜਿਹੜੀ ਅਸਲੀ ਜਿਹੜੀ ਬੈਕਗ੍ਰਾਉਂਡ ਇਹਦੀ ਆ ਉਹ ਹੈਗਾ ਲੈਣ ਦੇਣ ਹਨਾ ਤੇ ਉਹ ਉੱਥੇ ਗਏ ਸੀਗੇ ਇੰਨਾ ਦੇ ਕੇ ਆਇਆ ਸੀਗੇ ਤਾਂ ਉਹਨੇ ਅੱਗੋਂ ਇੰਨਾ ਪਿਆਰ ਦਿੱਤਾ ਸੀਗਾ ਉਹ ਕਹੇ ਉਹਨੇ ਮੈਨੂੰ ਸੂਟ ਦਿੱਤਾ ਸੀਗਾ
1: ਕੁਲਦੀਪ ਜੀ ਤਕਰੀਬਨ 50 ਸਾਲਾਂ ਤੋਂ ਹੋਮਿਓਪੈਥੀ ਦੇ ਵਿੱਚ ਰਾਜ ਕਰ ਰਹੇ ਬਈ ਸੋ ਕੁਲਦੀਪ ਜੀ ਵੈਲਕਮ ਜੀ ਸੋ ਕੁਲਦੀਪ ਜੀ ਸਾਡੇ ਨਾਲ ਨੇ ਕੇਡੀ ਹੋਮਿਓਪੈਥੀ ਤੋਂ ਨੰਬਰ ਹੈ 647-18-0055 ਕੁਲਦੀਪ ਜੀ ਵੈਲਕਮ
6: ਹਾਂਜੀ ਹਾਂਜੀ ਅੱਜ ਮੈਂ ਨਾ ਪੇਟ ਦੀ ਬਿਮਾਰੀ ਬਾਰੇ ਜਾਣਕਾਰੀ ਦੇਵਾਂਗਾ ਪਹਿਲਾਂ ਤਾਂ ਮੈਂ ਕਹਿਣਾ ਹੁੰਦਾ ਤੁਹਾਨੂੰ ਕੋਈ ਵੀ ਇਸ਼ੂ ਹੈ ਕਿਸੇ ਤਰ੍ਹਾਂ ਦਾ ਇਸ਼ੂ ਹੈ ਹਮੇਸ਼ਾ ਮੇਰਾ ਨੰਬਰ ਯਾਦ ਰੱਖੋ ਮੈਂ ਪ੍ਰੂਫ ਕਰਾਂਗਾ ਕਿ ਹੋਮਿਓਪੈਥੀ ਤੋਂ ਬੈਸਟ ਕੋਈ ਦਵਾਈ ਨਹੀਂ ਹੈਗੀ ਠੀਕ ਹੈ ਜੀ ਤੁਸੀਂ ਕੋਈ ਤੁਹਾਨੂੰ ਪਾਇਲਸ ਹੈਗਾ ਥਾਇਰਾਇਡ ਕੋਲੈਸਟਰਾਲ ਡਾਇਬਟੀਜ਼ ਔਰ ਐਂਗਜ਼ਾਇਟੀ ਹੋ ਗਈ ਡਿਪਰੈਸ਼ਨ ਹੋ ਗਿਆ ਐਗਜ਼ਮਾ ਸਕਿਨ ਸੋਰਾਇਸਿਸ ਫੁਲਵੈਰੀ ਕੋਲਾਈਟਿਸ ਔਰ ਆਟਿਜ਼ਮ ਖਾਸ ਕਰਕੇ ਬੱਚਿਆਂ ਦਾ ਜ਼ਰੂਰ ਨਾਮ ਲਵਾਂਗਾ ਆਟਿਜ਼ਮ ਦੇ ਪੂਰੀ ਮੁਝੇ ਦੁਨੀਆਂ ਤੋਂ ਬੱਚੇ ਨੇ ਬਹੁਤ ਬੱਚੇ ਜੇ ਘੱਟ ਪ੍ਰੋਬਲਮ ਜਲਦੀ ਠੀਕ ਹੋ ਜਾਂਦੇ ਨੇ ਜਿਹਨਾਂ ਨੂੰ ਜ਼ਿਆਦਾ ਪ੍ਰੋਬਲਮ ਜ਼ਿਆਦਾ ਟਾਈਮ ਲੱਗਦਾ ਲੇਕਿਨ ਠੀਕ ਹੋ ਜਾਂਦੇ ਨੇ ਏਦਾਂ ਹੀ ਹੈ ਪੇਟ ਦੀਆਂ ਬਿਮਾਰੀਆਂ ਪੇਟ ਦੀ ਕਈ ਬਿਮਾਰੀਆਂ ਹੁੰਦੀਆਂ ਨੇ ਕਈਆਂ ਨੂੰ ਹਾਰਟ ਬਰਨ ਹੈ ਕਈਆਂ ਨੂੰ ਇਨਡਾਈਜੈਸ਼ਨ ਦੀ ਪ੍ਰੋਬਲਮ ਹੈ ਕਈ ਨੂੰ IBS ਹੈ ਕਰੋਨ ਡਿਜ਼ੀਜ਼ ਹੈ ਕੋਲਾਈਟਿਸ ਹੈ ਔਰ ਕੋਨਸਟੀਪੇਸ਼ਨ ਹੈਗਾ ਫੈਟੀ ਲੀਵਰ ਹੋ ਗਿਆ ਲੋਕਾਂ ਦੇ ਗਾਲ ਬੇਡਰ ਸਟੋਨ ਹੈਗੇ ਨੇ ਕਿਉਂਕਿ ਡਾਕਟਰ ਤੁਹਾਨੂੰ ਪਹਿਲਾਂ ਵਾਰਨ ਕਰ ਦਿੰਦਾ ਦੇਖੋ ਬਈ ਆ ਤੁਸੀਂ ਬਣ ਜਾਓ ਸਿਆਣੇ ਠੀਕ ਹੋ ਜਾਓ ਆਪਣਾ ਸਿਸਟਮ ਠੀਕ ਕਰ ਲਓ ਤੁਸੀਂ ਪੂਰੀ ਪੂਰੀ ਜ਼ਿੰਦਗੀ ਭਰ ਦਵਾਈਆਂ ਤੋਂ ਬਚ ਸਕਦੇ ਹੋ ਦੈਟ ਇਜ਼ ਤੁਸੀਂ ਰਾਈਟ ਟਾਈਮ ਹੋਮਿਓਪੈਥੀ ਟ੍ਰੀਟਮੈਂਟ ਕਰੋਗੇ ਮੇਰਾ ਨੰਬਰ 647-818-0055-648-0055 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ ਮੇਰੀ ਕਲੀਨਿਕ 20 ਮੈਰੀਟਾਈਮ ਟੂਰੇ ਬਲਵਾਰਡ ਯੂਨਿਟ ਨੰਬਰ 2 ਹੋਮ ਡਿਪੋ ਵਾਲਾ ਪਲਾਜ਼ਾ 647-818-0055-648-0055 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ ਜੇ ਤੁਹਾਡੇ ਬੈਨੀਫਿਟ ਨੇ ਆਪਣਾ ਬੈਨੀਫਿਟ ਵੀ ਚੈੱਕ ਕਰ ਲਓ ਬੈਨੀਫਿਟ ਵੀ ਆਪਾਂ ਯੂਜ ਕਰ ਸਕਦੇ ਹਾਂ ਜੋ ਦਵਾਈਆਂ ਆਪਾਂ ਯੂਜ ਕਰਦੇ ਹਾਂ ਹੈਲਥ ਕੈਨੇਡਾ ਦਾ ਅਪਰੂਵ ਨੇ ਉਹਨਾਂ ਦਾ ਡਿਨ ਨੰਬਰ ਲਿਖਿਆ ਆਉਂਦਾ ਥੈਂਕ ਯੂ ਨਵੀ ਜੀ ਥੈਂਕ ਯੂ
1: ਜੀ ਨੰਬਰ ਇੱਕ ਇੱਕ ਹੈ ਕਾਲ ਕਰ ਲਓ 647-818-0055 ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 905-673-3337 ਕੁਝ ਤੁਹਾਡੀਆਂ ਕਾਲਸ ਕੱਟੀਆਂ ਗਈਆਂ ਕੁਝ ਟਾਈਮ ਸਿਰ ਐਂਸਰ ਨਹੀਂ ਹੋਈਆਂ ਬਟ ਜੀ ਸਦਕੇ ਐਨੀ ਟਾਈਮ ਕਾਲ ਕਰ ਲਓ ਤੇ ਜ਼ਰੂਰ ਨੰਬਰ ਹੈ 905-673-3337 ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ ਗੱਡੀ ਲੈਣੀ ਹੈ ਐਕਿਰਾ ਦੀ ਤਾਂ ਨੰਬਰ ਹੈ 905-828-5800 ਏਰਨ ਮਿਲਸ ਐਕਿਰਾ ਤੁਹਾਡੀ ਸੇਵਾ 'ਚ ਹਾਜ਼ਰ ਨੇ ਬਈ ਬਹੁਤ ਅੱਛੀਆਂ ਡੀਲਾਂ ਨੇ ਐਕਿਰਾ ਦੀਆਂ ਗੱਡੀਆਂ ਜਿਹਨੇ ਚਲਾ ਲਈ ਨਾ ਐਕਿਰਾ ਇੱਕ ਵਾਰੀ ਤੁਸੀਂ ਕਹੋਗੇ ਯਾਰ ਗੱਡੀ ਲੈਣੀ ਹੈ ਤਾਂ ਹੀ ਲਵਾਂਗੇ ਸੋ ਏਰਨ ਮਿਲਸ ਐਕਿਰਾ 905-828-5800 ਤੇ ਕਾਲ ਤੁਸੀਂ ਕਰ ਸਕਦੇ ਹੋ ਅੱਜ ਡਿਸਕਸ਼ਨ ਤੁਹਾਡੇ ਨਾਲ ਹੋ ਰਹੀ ਹੈ ਈ ਵਾਈਟ ਕਹਿੰਦੇ ਨੇ, ਡਿਜੀਟਲ ਇਨਵਾਈਟਸ ਕਹਿੰਦੇ ਨੇ, ਵੀ ਜੇ ਤੁਹਾਨੂੰ ਡਿਜੀਟਲ ਕੋਈ ਇਨਵਾਈਟ ਆ ਰਹੀ ਆ, ਕੀ ਤੁਹਾਨੂੰ ਉਸ ਨਾਲ ਕੋਈ ਤਕਲੀਫ ਹੈ? ਹੁਣ ਮੈਂ ਇੱਕ ਗੱਲ ਦੱਸ ਰਿਹਾ ਸੀ, ਇੱਕ ਮੁੰਡਾ ਤੇ ਉਹ ਕਹਿੰਦਾ ਕਿ ਨਵੀ ਮੇਰੇ ਫੈਮਿਲੀ ਨੂੰ ਨਾ, ਸਾਡੇ ਰਿਸ਼ਤੇਦਾਰ ਨੇ, ਚਲੋ ਖਾਸ ਨੇ, ਕਾਫੀ ਨਜ਼ਦੀਕੀ ਨੇ, ਤੇ ਉਹਨਾਂ ਨੇ ਆਪਣੇ ਮੁੰਡੇ ਦੇ ਵਿਆਹ ਦਾ ਸੱਦਾ ਸਾਨੂੰ ਭੇਜਤਾ ਵਟਸਐਪ ਤੇ। ਉਹ ਕਹਿੰਦੇ ਕਿ ਜੀ ਅਸੀਂ ਸਾਰਿਆਂ ਨੂੰ ਵਟਸਐਪ ਤੇ ਭੇਜ ਰਹੇ ਹਾਂ, ਸੌਖਾ ਹੈਗਾ ਵੀ ਸੌਖਾ। ਤੇ ਉਹ ਮੁੰਡਾ ਕਹਿੰਦਾ ਨਵੀ ਮੇਰੇ ਮੋਮ ਡੈਡ ਕਹਿੰਦੇ ਕਿ ਆਪਾਂ ਤਾਂ ਵੀ ਜਾਣਾ ਨੀ। ਉਹਨੇ ਪੁੱਛਿਆ ਕਿ ਮੋਮ ਡੈਡ ਕੀ ਚੱਕਰ ਹੋ ਗਿਆ, ਤੁਸੀਂ ਕਿਉਂ ਨੀ ਜਾਣਾ? ਉਹ ਕਹਿੰਦੇ ਵੀ ਜਦੋਂ ਤੇਰਾ ਵਿਆਹ ਸੀ, ਅਸੀਂ ਤਾਂ ਅਗਲੇ ਦੇ ਘਰੇ ਗਏ, ਅਸੀਂ ਕਾਰਡ ਫੜਾਉਣ ਗਏ, ਅਸੀਂ ਨਾਲ ਮਠਿਆਈ ਦਾ ਡੱਬਾ ਲੈ ਕੇ ਗਏ। ਉਹ ਕਹਿੰਦਾ ਯਾਰ ਫਿਰ ਕੀ ਹੋ ਗਿਆ? ਜੇ ਉਹਨਾਂ ਨੇ

0: 273 ਇੱਕ ਬਾਈ ਜੀ ਕਹਿੰਦੇ ਕਿ ਨਾ ਵੀ ਠੀਕ ਹੈ ਕਾਰਡ ਭੇਜ ਦੋ ਵਟਸਐਪ ਤੇ ਬਟ ਕਮ ਸੇ ਕਮ ਬੰਦੇ ਨੂੰ ਫੋਨ ਕਰ ਦੋ ਵੀ ਤੁਹਾਨੂੰ ਅਸੀਂ ਕਾਰਡ ਭੇਜਤਾ ਪਲੀਜ਼ ਪਰਿਵਾਰ ਸਮੇਤ ਪਹੁੰਚਿਓ ਪਰ ਹੁਣ ਜੇ ਆਪਾਂ ਮੈਸੇਜ ਹੀ ਕਰਤਾ ਤਾਂ ਫਿਰ ਵੀ ਆਪਾਂ ਕਹਿੰਦੇ ਹਾਂ ਕਿ ਕਾਲ ਕਰਨ ਦੀ ਵੀ ਲੋੜ ਹੈ ਹੁਣ ਤਾਂ ਕਾਲਾਂ ਕੁੱਲਾਂ ਵੀ ਘੱਟ ਹੀ ਹੁੰਦੀਆਂ ਨੇ ਸਿੱਧੀ ਜੀ ਗੱਲ ਹੈ ਥੋੜ੍ਹੀ ਜਿਹੀ ਯੂਜ਼ ਟੂ ਹੋ ਜਾਓ ਬਟ ਆਪਾਂ ਚਲੋ ਫਿਰ ਵੀ ਸਮਝਦੇ ਹਾਂ ਕਿ ਯੂ ਨੋ ਵੀ ਸਾਨੂੰ ਕਾਲਾਂ ਵੀ ਆਉਣ ਸਾਡੇ ਘਰ ਵੀ ਆਉਣ ਸੋ ਨੰਬਰ ਹੈ ਆਪਣਾ 905-673-3337 905-673-3337 905-673-3337 ਨੰਬਰ ਹੈ 905-673-3337 3057 ਹੈਲੋ
1: ਹਾਂਜੀ ਨਵੀਂ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
1: ਵਧੀਆ ਵਧੀਆ ਤੁਸੀਂ ਟਾਪਿਕ ਬੜਾ ਵਧੀਆ ਸਟਾਰਟ
0: ਜੀ ਥੈਂਕ ਯੂ
1: ਪਾਰਟਿਸਪੇਟ ਕਰਾ ਹਾਂਜੀ ਮੈਂ ਤਾਂ ਨਾਲ ਇੱਕੋ ਐਕਸਪੀਰੀਅੰਸ ਸ਼ੇਅਰ ਕਰਨਾ ਸੀ ਰੀਸੈਂਟਲੀ ਆਹੀ ਰਿਗਾਰਡਿੰਗ ਵਿਆਹ ਦੇ ਕਾਰਡ ਦੇਣ ਦੇ ਅਸੀਂ ਰੀਸੈਂਟਲੀ ਅਜੇ ਮਹੀਨਾ ਪਹਿਲਾਂ ਇੱਕ ਮੈਰਿਜ ਤੇ ਗਏ ਹਾਂ ਉਹਨਾਂ ਦਾ ਵੀ ਬੜਾ ਵਧੀਆ ਲੱਗਿਆ ਸਟਾਈਲ ਨਾ ਉਹਨਾਂ ਨੇ ਸੁੱਖੀ ਤੱਕ ਦਾ ਪਾਠ ਰਖਾਇਆ ਉੱਥੇ ਸਾਰਿਆਂ ਨੂੰ ਬੁਲਾਇਆ ਤੇ ਉੱਥੇ ਕਾਰਡ ਦੇ ਦਿੱਤੇ ਸਾਨੂੰ ਮਿਠਾਈ ਦਾ ਡੱਬਾ ਵੀ ਦੇ ਦਿੱਤਾ ਨਾਲ ਕਾਰਡ ਵੀ ਦੇ ਦਿੱਤੇ ਕਿਤੇ ਜਾਣਾ ਨੀ ਪਿਆ ਘਰ ਘਰ ਨੀ ਜਾਣਾ ਪਿਆ
0: ਜੀ
1: ਉੱਥੇ ਉਹਨਾਂ ਨੇ ਮਤਲਬ ਇਨਵਾਈਟ ਕਰ ਲਿਆ ਉਹਦਾ ਸਾਰੇ ਖੁਸ਼ ਵੀ ਸਾਨੂੰ
0: ਇਤਰਾਜ਼ ਹੋਣਾ ਸੀ ਥੋਨੂੰ ਚਲੋ ਫਿਰ ਵੀ ਤੁਹਾਨੂੰ ਕਾਰਡ ਮਿਲਿਆ ਹੁਣ ਮੈਂ ਗੱਲ ਕਰ ਰਿਹਾ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਸਿਰਫ ਆਨਲਾਈਨ ਹੀ ਭੇਜਿਆ ਜਾਂਦਾ
1: ਹਾਂਜੀ ਹਾਂਜੀ ਬਿਲਕੁਲ ਨਹੀਂ ਮੈਂ ਉਦਾਂ ਮਤਲਬ ਕੀਤਾ ਵੀ ਆ ਵੀ ਇੱਕ ਵੇ ਹੈਗਾ ਆ ਵੀ ਉਹਦੇ ਨਾਲ ਸਾਰੇ ਕੋਈ ਵੀ ਨਾਰਾਜ਼ ਨਹੀਂ ਹੋਏਗਾ
0: ਜੀ ਜੀ ਜੀ
1: ਬਜਾਏ ਉਹਨਾਂ ਲਈ ਵੀ ਔਖਾ ਹੋ ਜਾਂਦਾ ਜਿਨ੍ਹਾਂ ਦੇ ਘਰ ਵਿਆਹ ਆ ਵੀ ਹਰੇਕ ਬੰਦੇ ਦੇ ਇੰਡੀਵਿਜੁਅਲੀ ਜਾ ਕੇ ਦੇਣ
0: ਜੀ ਜੀ
1: ਇੱਕ ਤਾਂ ਬਾਬਾ ਜੀ ਦਾ ਨਾਮ ਲਿਆ ਜਾਂਦਾ ਪਾਠ ਹੋ ਜਾਂਦਾ ਸ਼ੁਰੂਆਤ ਉਹਦੇ ਨਾਲ ਹੋ ਜਾਂਦੀ ਹੈ
0: ਜੀ ਨਹੀਂ ਚਲੋ ਨੋ ਡਾਊਟ ਹੈ ਤਾਂ ਬਹੁਤ ਵਧੀਆ ਬਟ ਫਿਰ ਵੀ ਅਗੇਨ ਉਹੀ ਗੱਲ ਕਿ ਅਗਰ ਕੋਈ ਨਹੀਂ ਕਰਦਾ ਤਾਂ ਆਪਾਂ ਨੂੰ ਮੇਰਾ ਖਿਆਲ ਹੈ ਕਿ ਮਾਈਂਡ ਨਹੀਂ ਕਰਨਾ ਚਾਹੀਦਾ ਆਈ ਥਿੰਕ ਤੁਸੀਂ ਵੀ ਸਹਿਮਤ ਹੋ ਤੇ ਬਾਕੀ ਥੈਂਕ ਯੂ ਸੋ ਮਚ ਤੁਹਾਡਾ ਸ਼ੁਕਰੀਆ ਲੈਟਸ ਸੀ ਵਾਟ ਐਵਰੀਵਨ ਸੇਜ਼ ਕੀ ਸਭ ਦਾ ਖਿਆਲ ਹੈ ਕਿ ਇਹਨੂੰ ਚਲੋ ਫਿਰ ਵੀ ਲੱਗਦਾ ਕਿ ਨਹੀਂ ਯਾਰ ਨਵੀ ਕਮ ਸੇ ਕਮ ਤੁਸੀਂ ਜੇ ਹਰ ਇੱਕ ਦੇ ਘਰ ਨਹੀਂ ਜਾ ਸਕਦੇ ਤਾਂ ਤੁਸੀਂ ਪਾਠ ਰੱਖ ਲਓ ਸਾਰਿਆਂ ਨੂੰ ਤੁਸੀਂ ਇੱਕੋ ਟਾਈਮ ਤੇ ਸੱਦ ਲਓ ਤੇ ਉੱਥੇ ਕਾਰਡ ਵੰਡ ਦਿਓ ਇਹ ਬਹੁਤ ਪਾਪੂਲਰ ਅੱਜ ਕੱਲ੍ਹ ਲੋਕ ਕਰ ਰਹੇ ਨੇ ਐਂਡ ਆਈ ਥਿੰਕ ਮੈਜੋਰਟੀ ਹੁਣ ਇੱਦਾਂ ਹੀ ਕਰਦੇ ਨੇ ਸੋ 905-673-3337 905-673-3337 ਆਪਣਾ ਫੋਨ ਨੰਬਰ ਹੈ 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਯਾਦ ਰੱਖੋ ਜ਼ਰੂਰ ਸਾਰੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨੂੰ ਸਿੰਪਲੀ ਇੰਡੀਅਨ ਨੇ ਬਹੁਤ ਹੀ ਕਮਾਲ ਸ਼ਾਨਦਾਰ ਟੌਪ ਦੀਆਂ ਬਾਏ ਵਨ ਗਿੱਟ ਵਨ ਫ੍ਰੀ ਦੀ ਡੀਲਾਂ ਲਾਈ

0: ਕਲੀਨਿੰਗ ਕਰਾਈ ਹੈ ਤੇ ਦੇ ਡੂ ਅ ਵੈਰੀ ਗੁੱਡ ਜੋਬ। ਸੋ ਡਕਟ ਕਲੀਨਿੰਗ ਕਰਾਉਣੀ ਹੈ ਤਾਂ ਨੰਬਰ ਹੈ 437-688-7750 437-688-7750 ਜੀ 9667 ਹੈਲੋ ਵੈਲਕਮ।
1: ਥੈਂਕ ਯੂ ਭਾਜੀ ਨਵੀਂ ਭਾਜੀ ਕੀ ਹਾਲ ਚਾਲ?
0: ਬਹੁਤ ਵਧੀਆ ਜੀ, ਬਹੁਤ ਵਧੀਆ। ਕੀ ਹਾਲ ਹੈ ਸਰ?
1: ਚੜ੍ਹਦੀ ਕਲਾ ਜੀ, ਵਧੀਆ ਕੰਮ ਤੋਂ ਨਿਕਲੇ, ਸਾਰਾ ਟੌਪਿਕ ਚੱਲ ਰਿਹਾ ਅੱਜ ਵੀ ਵਧੀਆ।
0: ਕੀ ਬਾਤ ਹੈ ਸਰ, ਵੈਲਕਮ।
1: ਮੈਂ ਕਿਹਾ ਥੋੜਾ ਜਿਹਾ ਆਪਾਂ ਵੀ ਹਿੱਸੇਦਾਰੀ ਪਾਈਏ ਵਿੱਚ,
0: ਕਿਉਂ ਨੀ?
1: ਤੇ ਭਾਈ ਮੇਰੇ ਅਕੋਰਡਿੰਗ ਏਦਾਂ ਆ ਵੀ ਡਿਪੈਂਡ ਕਰਦਾ ਜਨਰੇਸ਼ਨ ਤੇ ਹਨਾ। ਜੇ ਅੱਜ ਕੱਲ ਦੀ ਜਨਰੇਸ਼ਨ ਦੀ ਗੱਲ ਕਰੀਏ ਜਾਂ ਆਪਣੀ ਕੰਟਰੀ ਦੀ ਗੱਲ ਕਰੀਏ, ਕੈਨੇਡਾ ਵਰਗੀ ਵੀ, ਇੱਥੇ ਮੈਨੂੰ ਲੱਗਦਾ ਚਲੋ ਸਭ ਕੋਲ ਟਾਈਮ ਨੀ ਹੈਗਾ ਤੇ ਆਪਾਂ ਜਿੱਦਾਂ ਵਟਸਐਪ ਤੇ ਜਾਂ ਉਦਾਂ ਆਨਲਾਈਨ ਹਨਾ ਇਨਵਾਈਟ ਕਰ ਲੈਂਦੇ ਆ ਤੇ ਕੋਈ ਮਾਇੰਡ ਵੀ ਨੀ ਕਰਦਾ। ਬਟ ਆਪਣੇ ਪੰਜਾਬ ਚ ਹਜੇ ਵੀ ਹੈਗੇ ਆਪਣੇ ਜਿਵੇਂ ਆਪਣੇ ਫਾਦਰ ਸਾਹਿਬ ਹੋ ਗਏ, ਆਪਣੇ ਨਾਨਕੀ ਸਾਈਡ ਹੋ ਗਏ ਜਾਂ ਆਪਣੇ ਦਾਦਕੇ ਸਾਈਡ ਹੋ ਗਏ, ਉਹ ਚੀਜ਼ ਆਪਾਂ ਈਗੋ ਨੀ ਕਹਿ ਸਕਦੇ, ਰਿਸਪੈਕਟ ਕਹਿ ਸਕਦੇ ਹਾਂ ਵੀ ਜਦੋਂ ਕੋਈ ਘਰੇ ਆ ਕੇ ਇਨਵਾਈਟ ਕਰਕੇ ਜਾਂਦਾ ਇੱਕ ਰਿਸਪੈਕਟ ਹੁੰਦੀ ਹੈ ਨਾ ਖਾਸ ਰਿਸ਼ਤੇਦਾਰੀ ਚ। ਇਹ ਨੀ ਵੀ ਹਰ ਇੱਕ ਨੂੰ ਆਪਾਂ ਘਰੇ ਜਾਈਏ, ਫਰੈਂਡ ਸਰਕਲ ਚ ਆਪਾਂ ਉਦਾਂ ਵੀ ਕਹਿ ਸਕਦੇ ਹਾਂ ਜੇ ਦੂਰ ਦਾ ਰਿਸ਼ਤੇਦਾਰਾਂ ਨੂੰ ਵੈਸੇ ਇਨਵਾਈਟ ਕਰ ਲਓ, ਫੋਨ ਕਰ ਲਓ ਜਾਂ ਉਹਨੂੰ ਕਾਰਡ ਸੈਂਡ ਕਰ ਦਿਓ। ਬਟ ਜੇ ਖਾਸ ਰਿਸ਼ਤੇਦਾਰ ਆ ਪੰਜ ਸੱਤ ਜਿਵੇਂ ਚਾਚੇ ਤਾਏ ਭੂਆ ਮਾਸੀਆਂ, ਇਹਨਾਂ ਨੂੰ ਇਨਵਾਈਟ ਕਰਾਂਗੇ, ਇੱਕ ਤਾਂ ਰਿਸਪੈਕਟ ਹੁੰਦੀ ਆ, ਇੱਕ ਹੁੰਦਾ ਵੀ ਚਲੋ ਅਗਲਾ ਉਹਨੇ ਘਰੇ ਜਾ ਕੇ ਕਹਿ ਕੇ ਆਉਣਾ ਵੀ ਸਾਡੇ ਵਿਆਹ ਦੇ ਇੰਨੇ ਦਿਨ ਪਹਿਲੋਂ ਆਏ ਜਾਂ ਆਇਓ ਪੰਚੋ ਤੁਹਾਡੇ ਨਾਲ ਸਾਡੀ ਸ਼ਾਨ ਵਧੂਗੀ। ਪਰ ਜੇ ਉਹਨਾਂ ਨੂੰ ਆਪਾਂ ਵਟਸਐਪ ਤੇ ਕਰਾਂਗੇ, ਬਟ ਮੈਨੂੰ ਨੀ ਲੱਗਦਾ ਕਦੋਂ ਤੱਕ ਵੀ ਇਹ ਚੀਜ਼ ਸਹੀ ਆ ਖਾਸ ਰਿਸ਼ਤੇਦਾਰਾਂ ਲਈ।
0: ਨਹੀਂ ਪਰ ਹੁਣ ਦੇਖੋ ਜੇ ਤੁਸੀਂ ਮੈਨੂੰ ਪੁੱਛੋ, ਚਲੋ ਸਪੋਜ਼ ਕਰੋ ਅੱਜ ਤੋਂ 20-25 ਸਾਲ ਬਾਅਦ ਮੇਰਾ ਕੋਈ ਬਹੁਤ ਖਾਸ ਰਿਸ਼ਤੇਦਾਰ ਆ, ਉਹਨਾਂ ਦੇ ਬੱਚਿਆਂ ਦੇ ਵਿਆਹ, ਮੈਂ ਤਾਂ ਮਾਇੰਡ ਨਹੀਂ ਕਰੂੰਗਾ, ਮੈਨੂੰ ਤੁਸੀਂ ਵਟਸਐਪ ਤੇ ਭੇਜ ਦਿਓ ਕੋਈ ਚੱਕਰ।
1: ਹਾਂਜੀ ਹਾਂਜੀ ਉਹੀ ਨਾ ਹੁਣ ਆਪਣੀ ਜਨਰੇਸ਼ਨ ਦੀ ਗੱਲ ਹੋ ਰਹੀ, ਹੁਣ ਕੈਨੇਡਾ ਚ ਅਸੀਂ ਵੀ ਰਹਿੰਦੇ ਇੱਥੇ ਸਾਨੂੰ ਵੀ ਕੋਈ ਆ ਜੇ ਸੋਕੇ, ਆਪਾਂ ਕਹਿੰਦੇ ਚਲੋ ਟਾਈਮ ਨਹੀਂ ਹੈਗਾ, ਹੁਣ ਕਿਸੇ ਦੂਜੀ ਸਿਟੀ ਜਾਣਾ ਆ ਟਾਈਮ ਲੱਗਦਾ। ਬਟ ਪੰਜਾਬ ਜਿੱਦਾਂ ਆਪਣੇ ਆਪਣੇ ਮੈਂ ਤਾਂ ਉਹਨਾਂ ਦੀ ਗੱਲ ਕਰ ਰਿਹਾ, ਆਪਣੇ ਜਿਵੇਂ ਡੈਡੀ ਹੋ ਗਏ, ਆਪਣੇ ਦਾਦੇ ਹੋ ਗਏ ਜਾਂ ਆਪਣੇ ਚਾਚੇ, ਉਹਨਾਂ ਦੀ ਜਨਰੇਸ਼ਨ ਦੀ ਗੱਲ ਕਰ ਰਿਹਾ, ਉਹ ਚੀਜ਼ ਨੂੰ ਕਿਤੇ ਨਾ ਕਿਤੇ ਮਾਇੰਡ ਕਰਦੇ ਆ ਕਿਉਂਕਿ ਉਹ ਰਿਸਪੈਕਟ ਭਾਲਦੇ ਆ ਇਹ ਚੀਜ਼ ਚ, ਸਾਨੂੰ ਕੋਈ ਆਵੇ ਘਰ ਇਨਵਾਈਟ ਕਰੇ ਹੈ ਨਾ।
0: ਤੁਹਾਨੂੰ ਲੱਗਦਾ ਨੀ ਪਰ ਵੀ ਹੁਣ ਕਿਉਂਕਿ ਜਿਹੜੇ ਹਿਸਾਬ ਨਾਲ ਸਮਾਂ ਹੁਣ ਜੋ ਚੱਲ ਰਿਹਾ ਵੀ ਉਹਨਾਂ ਨੂੰ ਵੀ ਥੋੜੇ ਆਪਣਾ ਮਾਈਂਡ ਚੇਂਜ ਕਰਨ ਦੀ ਲੋੜ ਹੈ?
1: ਨਹੀਂ ਲੋੜ ਹੈਗੀ, ਹਾਂਜੀ ਬਿਲਕੁਲ ਚੀਜ਼ ਹੈਗੀ ਆ, ਉਹਨਾਂ ਦਾ ਵੀ ਕਿਤੇ ਨਾ ਕਿਤੇ ਹੁੰਦੀ ਹੈ ਨਾ ਚੀਜ਼ ਮਾਈਂਡ ਦੇ ਵਿੱਚ, ਪਰ ਉਹ ਸਮਝਾਉਣਾ ਔਖਾ ਆ
0: ਉਹਨਾਂ ਨੂੰ ਔਖਾ। ਹਾਂ ਇਹ ਗੱਲ ਤੁਹਾਡੀ ਜ਼ਰੂਰ ਹੈ,
1: ਹਾਂਜੀ ਟਾਈਮ ਟਾਈਮ ਲੱਗਦਾ ਆ ਕਿਉਂਕਿ ਉਹ ਉਹਨਾਂ ਦੀ ਸੋਚ ਉਦਾਂ ਦੀ ਬਣੀ ਹੋਈ ਆ ਵੀ ਹੁਣ ਆਪਾਂ ਉਹ ਚੀਜ਼ ਸਮਝਾ ਨਹੀਂ ਸਕਦੇ। ਆ ਕਈ ਵਾਰੀ ਹੋ ਵੀ ਜਾਂਦਾ ਵੀ ਕਿਤੇ ਨਾ ਕਿਤੇ ਕੋਈ ਛੋਟਾ ਫੰਕਸ਼ਨ ਹੋਵੇ ਉੱਥੇ ਫੋਨ ਤੇ ਵੀ ਚੱਲ ਜਾਂਦਾ, ਬਟ ਵਿਆਹ ਵਾਲਾ ਜਿੱਦਾਂ ਵੱਡਾ ਫੰਕਸ਼ਨ ਹੋਵੇ ਉੱਥੇ ਕਿਤੇ ਉਹ ਕਰਦੇ ਆ ਇਹ ਚੀਜ਼ ਨੂੰ ਮਾਈਂਡ, ਮੇਰੇ ਅਕੋਰਡਿੰਗ ਇੱਦਾਂ ਕਰਦੇ ਆ। ਪੰਜਾਬ ਕੋਈ ਏਡਾ ਵੱਡਾ ਵੀ ਨਹੀਂ ਹੈਗਾ ਜੀ, ਜੇ ਆਪਾਂ ਇੱਕ ਦਿਨ ਜਾਈਏ ਤਾਂ ਦੋ ਦਿਨ
0: ਐਡਮਿੰਟਨ
1: ਤੋਂ ਮੈਨੂੰ ਵਿਆਹ ਆਇਆ ਪਰ ਉਹ ਨਹੀਂ ਆ ਸਕਦੇ ਆਪਣੇ ਕੋਲ ਏਡੀ ਦੂਰ, ਆਪਾਂ ਕਿਉਂ ਮਾਇੰਡ ਕਰੀਏ ਵੀ ਸਾਡੇ ਕੋਲ ਕਾਰਡ ਦੇ ਕੇ ਜਾਓ।
0: ਜੀ ਜੀ ਨਹੀਂ ਕਈ ਤਾਂ ਚਲੋ ਬ੍ਰੈਂਪਟਨ ਚ ਵੀ ਨਹੀਂ ਆਉਂਦੇ ਅੱਜ ਕੱਲ੍ਹ, ਹੁਣ ਜੇ ਆਪਾਂ ਦੇਖੀਏ ਜਿਹੜੇ ਹਿਸਾਬ ਨਾਲ ਹੁਣ ਕਿਉਂਕਿ ਬੱਚੇ ਵੀ ਕਹਿੰਦੇ ਆਪਣੇ ਪੇਰੈਂਟਸ ਨੂੰ ਵੀ ਤੁਸੀਂ ਟਾਈਮ ਨਾ ਵੇਸਟ ਕਰੋ, ਸਾਰੇ ਨੂੰ ਤੁਸੀਂ ਚੁੱਪ ਕਰਕੇ ਆਨਲਾਈਨ ਹੀ ਭੇਜ ਦਿਓ। ਸੋ ਚਲੋ ਨਹੀਂ ਥੈਂਕ ਯੂ ਵੀਰੇ, ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ। ਤੇ ਨਹੀਂ ਆਪਣੇ ਪੇਰੈਂਟਸ ਨੇ ਗ੍ਰੈਂਡ ਪੇਰੈਂਟਸ ਨੇ ਕਿਤੇ ਨਾ ਕਿਤੇ ਉਹੀ ਹੈ ਨਾ ਵੀ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਰਿਸਪੈਕਟ ਜਿਹੜੀ ਹੈ ਉਹ ਭਾਲਦੇ ਆ, ਆਪਣੇ ਖੂਨ 'ਚ ਹੀ ਆ ਯਾਰ ਕਿ ਸਾਡੀ ਇੱਜ਼ਤ। ਹੁਣ ਬਾਈ ਜੀ ਵੀ ਇੱਕ ਕਹਿ ਕੇ ਗਏ ਆ ਕਿ ਇਹਨਾਂ ਨੂੰ ਹੁੰਦਾ ਕਿ ਸਾਡੀ ਟੌਹਰ ਜਿਹੜੀ ਹੈਗੀ ਆ ਉਹ ਤਾਂ ਹੀ ਬਣੇਗੀ ਜੀ ਅਗਲਾ ਆ ਕੇ ਸਾਨੂੰ ਪਿਆਰ ਨਾਲ ਹੁੰਦਾ ਨਾ ਵੀ ਥੋੜ੍ਹੀ ਬਹੁਤੀ ਮਿਹਨਤ ਜੀ ਕਰੇ ਵੀ ਭਾਅ ਜੀ ਯਾਰ ਤੁਹਾਡੇ ਬਿਨਾਂ ਗੱਲ ਨਹੀਂ ਬਣਨੀ, ਤੁਸੀਂ ਜ਼ਰੂਰ ਆਉਣਾ। ਸੋ ਨੰਬਰ ਹੈ ਆਪਣਾ 905-673-3337 'ਤੇ ਗੱਲਬਾਤ ਹੋ ਰਹੀ ਹੈ, 9056733337 ਆਪਣਾ ਫੋਨ ਨੰਬਰ ਹੈ। ਯਾਦ ਰੱਖੋ ਜ਼ਰੂਰ ਬਿਯੋਂਡ ਆਈਵਰ ਨੂੰ ਹੰਬਰ ਵੈਸਟ ਐਂਡ ਗੋਰਵੇ ਦਾ ਬਿਲਕੁਲ ਕੋਰਨਰ ਹੈ, ਤੁਹਾਨੂੰ ਚਾਹੀਦੀਆਂ ਨੇ ਐਨਕਾਂ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਵੀ ਕਰਦੇ ਨੇ। ਬਿਯੋਂਡ ਆਈਵਰ ਦੇ ਰੋਮੀ ਬਾਈ ਜੀ ਨੂੰ ਵਿਜ਼ਿਟ ਕਰ ਲਓ ਤੇ 30% ਤੱਕ ਦਾ ਡਿਸਕਾਊਂਟ ਲੱਗਿਆ ਹੋਇਆ। ਬਿਯੋਂਡ ਆਈਵਰ 9057933937 ਬਿਯੋਂਡ ਆਈ ਵੇਅਰ 6287 ਹਾਂਜੀ ਵੈਲਕਮ। ਸਤਿ ਸ਼੍ਰੀ ਅਕਾਲ ਜੀ, ਹਾਲ ਮੇਰਾ ਵਧੀਆ, ਤੁਹਾਡੀ ਕਾਲ ਆਇਆ ਹਰੀ ਜਿਵੇਂ ਕੋਈ ਰੋਬੋਟ ਕਾਲ ਕਰ ਰਿਹਾ ਮੈਨੂੰ। ਹਾਂ ਦੁਬਾਰ ਤੋਂ ਲਾਇਓ ਲਾਈਨ, ਥੋੜ੍ਹੇ ਡਿਸਟਰਬੈਂਸ ਜੀ ਤੁਹਾਡੀ ਲਾਈਨ ਦੇ ਵਿੱਚ ਆ ਰਹੀ ਹੈ, ਪਤਾ ਨਹੀਂ ਹੁੰਦਾ ਨਾ ਥੋੜ੍ਹੇ ਜਿਹਾ ਵੀ ਇੱਕ ਰੋਬੋਟਿਕ ਕੋਈ ਨਾ ਕੋਈ ਕਈ ਵਾਰ ਹੁੰਦੀ ਹੈ ਨਾ ਕੋਈ ਲਾਈਨ ਹਲਕੀ ਫੁਲਕੀ ਗਲਤ ਟੱਚ ਹੋ ਜਾਂਦੀ ਆ। ਮੈਂ ਫਿਲਹਾਲ ਤੁਹਾਨੂੰ ਇੱਕ ਹੋਰ ਮੈਸੇਜ ਦਵਾਂ ਬਰੌਰ ਟੈਂਬਰ ਲੋਇਰਸ ਦਾ, ਕਦੀ ਵੀ ਕਾਰ ਵੈਨ ਟਰੱਕ ਦਾ ਐਕਸੀਡੈਂਟ ਹੋ ਜਾਵੇ, ਗਲਤੀ ਚਾਹੇ ਤੁਹਾਡੀ ਹੈ ਚਾਹੇ ਕਿਸੇ ਹੋਰ ਦੀ ਹੈ, ਡਜ਼ਨਟ ਮੈਟਰ, ਮੈਂ ਜਿਹੜਾ ਨੰਬਰ ਤੁਹਾਨੂੰ ਦੇ ਰਿਹਾ ਨਾ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਇਹ ਤੁਹਾਡੇ ਲਈ ਫਾਈਟ ਕਰਦੇ ਨੇ, ਤੁਸੀਂ ਸਿੱਧਾ ਇੰਸ਼ੋਰੈਂਸ ਨੂੰ ਕਾਲ ਕਰ ਲੈਂਦੇ ਹੋ, ਇੰਸ਼ੋਰੈਂਸ ਨੇ ਕਹਿਣਾ ਨਹੀਂ ਨਹੀਂ ਸਾਡੀ ਗੱਲ ਮੰਨੋ, ਇੱਥੇ ਜਾਓ ਉੱਥੇ ਜਾਓ, ਇੰਸ਼ੋਰੈਂਸ ਨੇ ਤਾਂ ਯਾਰ ਦੇਖੋ ਆਪਦੇ ਪੈਸੇ ਬਚਾਉਣੇ ਆ, ਤੁਸੀਂ ਚੁੱਪ ਕਰਕੇ ਅੱਛੇ ਵਕੀਲਾਂ ਨੂੰ ਕਾਲ ਕਰੋ, ਜਿਹੜੇ ਵਕੀਲ ਤੁਹਾਡੇ ਲਈ ਖੜਨਗੇ, ਇਹਨਾਂ ਨੇ ਆਪਣੇ ਕਲਾਇੰਟਾਂ ਨੂੰ ਲੱਖਾਂ ਡਾਲਰ ਤੱਕ ਦੀਆਂ ਸੈਟਲਮੈਂਟ ਦਵਾਈਆਂ ਨੇ। ਸੋ ਇੱਕ ਵਾਰ ਤੁਸੀਂ ਨੰਬਰ ਨੋਟ ਕਰੋ ਮੈਂ ਤੁਹਾਨੂੰ ਦਿੰਦਾ, ਬਰੌਰ ਟੈਂਬਰ ਲੋਇਰਸ 647-8940-1437 ਇਹਨਾਂ ਦਾ ਫੋਨ ਨੰਬਰ ਹੈ। ਇਹਨਾਂ ਨੇ ਅੱਜ ਹੀ ਕੁਝ ਆਪਣੇ ਕਲਾਇੰਟਸ ਨੂੰ, ਇੱਕ ਨੂੰ $1.5 ਲੱਖ ਦਵਾਇਆ, ਇੱਕ ਨੂੰ $20,000 ਦਵਾਇਆ, ਇੱਕ ਨੂੰ $95,000 ਦਵਾਇਆ, ਇੱਕ ਨੂੰ $50,000 ਦਵਾਇਆ, ਅੱਜ 4 ਕਲਾਇੰਟਸ ਨੂੰ ਪੈਸੇ ਦਵਾਇਆ। ਇਹ ਸਾਰੇ ਕਲਾਇੰਟਸ ਉਹ ਨੇ ਜਿਨ੍ਹਾਂ ਦੇ ਐਕਸੀਡੈਂਟ ਹੋਏ ਸੀਗੇ ਅਤੇ ਇਹਨਾਂ ਨੇ ਫਿਰ ਇੰਸ਼ੋਰੈਂਸ ਦੀ ਬੱਸ ਕਰਾ ਕੇ ਪੈਸੇ ਦਵਾਏ ਆ। ਸੋ ਨੰਬਰ ਹੈ 647-8940-1437-6287-6287। ਹਾਂਜੀ ਬਾਈ ਜੀ। ਬੱਚੇ ਲਈ ਸਿਰਫ ਉਹਨੂੰ ਪੈਨ ਕੇਕ ਵਧੀਆ ਖਵਾਉਣ ਲਈ ਗਰੋਸਰੀ ਕਰਕੇ ਆ ਰਹੇ ਹੋ?
2: ਨਹੀਂ ਨਹੀਂ, ਹੋਰ ਵੀ ਵੈਸੇ ਵੀ ਬੈਠੇ ਬੈਠੇ ਵਰਕ ਫਰੋਮ ਹੋਮ ਕਰਦਾ, ਮੈਨੂੰ ਆਇਆ ਸੀਗਾ ਥੋੜਾ ਬਾਹਰ ਥੋੜਾ ਹੋ ਜਾਂਦੇ, ਹਲਕੀ ਫੁਲਕੀ ਸ਼ਾਪਿੰਗ ਕਰ ਲੈਂਦੇ।
0: ਚਲੋ ਨਹੀਂ ਚਾਹੀਦਾ, ਦੇਖੋ ਬਾਹਰ ਨਿਕਲੋ ਤੇ ਕਈ ਘਰੇ ਬੈਠੇ ਰਹਿੰਦੇ ਹੋ ਪਰ ਗੱਲ ਨੀ ਬਣਦੀ।
2: ਨਹੀਂ ਨਹੀਂ ਨਹੀਂ, ਬਾਹਰ ਨਿਕਲੀ ਨਾ, ਘਰੇ ਬੈਠ ਕੇ ਤੰਗ ਹੋ ਜਾਈਦਾ।
0: ਚਲੋ ਹੋਰ ਸੁਣਾਓ, ਕੀ ਕਹਿਣਾ ਚਾਹੁੰਦੇ ਹੋ?
2: ਮੈਸੇਜ ਦੇਖੋ, ਇਨਵੀਟੇਸ਼ਨ ਤੇ ਬੁਲਾਣਾ ਨਾ, ਇਟਸ ਅ ਪਰਸਨਲ ਥਿੰਗ, ਤੁਸੀਂ ਹਰੇਕ ਬੰਦੇ ਨੂੰ ਨਹੀਂ ਬੁਲਾਉਂਦੇ। ਸੋ ਆਈ ਐਕਸਪੈਕਟ ਕਿ ਮੈਨੂੰ ਕਾਲ ਆਵੇ, ਆਈ ਡੋਨਟ ਵਾਂਟ ਜਿਹੜੇ ਆਪਣੇ ਡਿਜੀਟਲ ਇਨਵਾਈਟਸ, ਮੈਨੂੰ ਉਹ ਨਹੀਂ ਚਾਹੀਦਾ। ਮੈਨੂੰ ਕੋਈ ਬੰਦਾ 10 ਸੈਕਿੰਡ ਕਰਕੇ ਵੀ ਦਊਗਾ ਨਾ ਯਾਰ, ਆਪਣੇ ਪ੍ਰੋਗਰਾਮ ਆ ਜਾਈਏ ਇਸ ਦਿਨ, ਬਟ ਯਾਰ ਆਪਾਂ ਆਵਾਂਗੇ। ਐਂਡ ਆਈ ਆਲਸੋ ਡੂ ਦ ਸੇਮ ਥਿੰਗ, ਆਈ ਆਲਵੇਜ਼ ਮੇਕ ਸ਼ੋਰ ਆਈ ਕਾਲ, ਆਈ ਸਪੈਂਡ ਟਾਈਮ ਵਿਦ ਦੈਮ, ਮੈਂ ਸ਼ੇਅਰ ਕਰਾਂ ਆਪਣੀ ਖੁਸ਼ੀ, ਔਰ ਮੈਂ ਉਹਨਾਂ ਨੂੰ ਚਾਹਾਂਗੇ ਤੁਸੀਂ ਮੇਰੀ ਖੁਸ਼ੀ ਦੇ ਵਿੱਚ ਨਾ ਆਓ ਐਂਡ ਵਿਲ ਹੈਵ ਫਨ।
0: ਓਕੇ, ਸੋ ਭਾਜੀ ਜੇ ਤੁਹਾਨੂੰ WhatsApp ਸਿਰਫ ਡਿਜੀਟਲ ਇਨਵੀਟੇਸ਼ਨ ਆਵੇਗੀ, ਤੁਸੀਂ ਨਹੀਂ ਜਾਓਗੇ?
2: ਚਲਾ ਜਾਂਦਾ, ਬਟ ਹਲੇ ਜੋ ਵੈਸੇ ਤਾਂ ਮੇਰੇ ਸਾਰੇ ਦੋਸਤ ਮੈਨੂੰ ਕਰਦੇ ਹੀ ਹੈ, ਬਿਲਕੁਲ ਡਿਜੀਟਲ ਲਾ ਲਿਆ ਦੇਣਾ, ਸਕਿਪ ਔਨ ਇਟ।
0: ਅੱਛਾ, ਸਕਿਪ ਕਰ ਦਿੰਦੇ ਹੋ?
2: ਯੈਸ ਯੈਸ ਯੈਸ, ਉਹ ਜਿਹੜਾ ਡਿਜੀਟਲ ਫੋਨ ਨਹੀਂ ਕਰਦਾ ਨਾ, ਉਹ ਬਹੁਤ ਦੂਰ ਵਾਲਾ ਬੰਦਾ ਹੁੰਦਾ।
0: ਨਹੀਂ ਪਰ ਯਾਰ ਭਾਜੀ, ਜੇ ਹੁਣ ਕਿਸੇ ਨੇ ਦੇਖੋ, ਹੁਣ ਜੇ ਮੈਨੂੰ ਕੋਈ ਸੱਦ ਰਿਹਾ, ਡਜ਼ਨਟ ਮੈਟਰ ਉਹ ਕਾਲ ਕਰੇ ਨਾ ਕਰੇ, ਐਟਲੀਸਟ ਯਾਰ ਉਹਨੇ ਮੈਨੂੰ ਇਨਵਾਈਟ ਤਾਂ ਕੀਤਾ, ਮੈਨੂੰ ਕੀ ਤਕਲੀਫ ਹੈ ਜੇ ਉਹ ਕਾਲ ਨਾ ਆਵੇ ਵੀ ਮੈਂ ਜਾਇਆ ਵਾਂ।
2: ਦੇਖੋ ਇੰਨੇ ਸਾਰੇ ਮੈਂ ਹਾਲੇ ਤੱਕ ਸਕਿਪ ਨਹੀਂ ਕੀਤੇ ਹੈ, ਔਰ ਮੈਂ ਕੋਈ ਐਡੇ ਵੀ ਨਹੀਂ ਕਿ ਉਹ, ਬਟ ਆਈ ਵਿਲ ਡੈਫੀਨੇਟਲੀ, ਆਈ ਨੀਡ ਅ ਪਰਸਨਲ ਟੱਚ, ਮੈਂ ਕਰਦਾ, ਮੇਰੇ ਦੋਸਤ ਵੀ ਮੈਨੂੰ ਫੋਨ ਕਰਦੇ ਹੈ, ਬਟ ਅਗਰ ਕੋਈ ਇਹ ਦਿਨ ਹੋਇਆ, ਆਈ ਵਿਲ ਲਾਈਕ ਯੂ ਨੋ, ਈਦਰ ਮਾਈ ਵਾਈਫ ਗੈਟਸ ਇਟ ਔਰ ਆਈ ਗੈਟ ਇਟ, ਵਨ ਆਫ ਅਸ ਸ਼ੁਡ ਗੈਟ ਅ ਕਾਲ। ਮੈਂ ਇਹ ਕਹਿੰਦਾ ਮੈਨੂੰ ਕਰੋ, ਮੇਰੀ ਵਾਈਫ ਨੂੰ ਕਰੋ, ਦੈਟ ਇਜ਼ ਆਲਸੋ ਓਕੇ।
0: ਤੁਹਾਡੇ
2: ਕਾਲ ਇਟ ਮੈਸੇਜਰੀ,
0: ਤੁਹਾਡੇ ਵਰਗੇ ਬੰਦੇ ਨੂੰ ਸੱਦਣ ਤੋਂ ਹੀ ਬੰਦਾ ਡਰਦਾ।
2: ਨਹੀਂ ਨਹੀਂ ਡਰਾ, ਇਹ ਕੋਈ ਗੱਲ ਨਹੀਂ ਹੈਗੀ, ਪਤਾ ਨਹੀਂ ਮੈਂ ਆਪਣੇ ਪਾਪਾ ਤੋਂ ਹੀ ਸਿੱਖਿਆ। ਦੇਖੋ ਮੈਂ ਕਰਦਾ, ਮੈਨੂੰ ਥੋੜੀ ਨਾ ਕੋਈ ਫਰਕ ਪੈਂਦਾ, ਹਰ ਇੱਕ ਬੰਦੇ ਕੋਲ ਟਾਈਮ ਹੈਗਾ।
0: ਜੀ ਜੀ ਜੀ,
2: ਤੁਸੀਂ 30 ਬੰਦੇ ਨਾਲ ਆਉਣਾ, ਮੈਂ ਮੈਕਸਿਮਮ 30-35, ਵਿਆਹ ਵਾਲੀ ਗੱਲ ਅੱਡ ਹੈ, ਜੇ ਤੁਸੀਂ 500 ਬੰਦਾ ਬੁਲਾਉਣਾ ਤਾਂ ਇਹ ਡਿਫਰੈਂਟ ਥਿੰਗ। ਹਾਂ, ਬਟ ਇਵਨ ਦੈਨ ਕਾਲ ਇਜ਼ ਅ ਮਸਟ,
0: ਕਾਲ ਇਜ਼ ਅ ਮਸਟ। ਚਲੋ ਠੀਕ ਹੈ ਸਰ, ਥੈਂਕ ਯੂ।
2: ਮੇਰੇ ਵਿਆਹ ਤੇ, ਹਾਂ ਯੈਸ, ਮੈਂ ਆਪਣੇ ਪਾਪਾ ਦੇ ਸਾਰੇ ਫਰੈਂਡਸ ਨੂੰ ਸੱਦਿਆ ਔਰ ਮੈਂ ਹਰੇਕ ਨੂੰ ਕਾਲ ਕੀਤਾ ਘਰ ਜਾ ਜਾ ਕੇ ਕਾਰਡ ਵੀ ਦੇ ਕੇ ਆਏ
0: ਜੀ
2: ਜੀ ਇੰਪੋਰਟੈਂਟ ਆਈ ਥਿੰਕ
0: ਚਲੋ ਨਹੀਂ ਠੀਕ ਹੈ ਸਰ ਥੈਂਕ ਯੂ ਤੁਹਾਡਾ ਸੋ ਬਾਈ ਜੀ ਕਹਿੰਦੇ ਕਿ ਯਾਰ ਮੈਂ ਤਾਂ ਸਕਿਪ ਕਰਾਂਗਾ ਜੇ ਮੈਨੂੰ ਅਗਲਾ ਕਾਲ ਨਾ ਕਰੇਗਾ ਕਾਲ ਵੀ ਤੇ ਇਨਵੀਟੇਸ਼ਨ ਵੀ ਸੋ 905-673-3337 ਨੰਬਰ ਹੈ ਰਾਜਧਾਨੀ ਰਾਜਧਾਨੀ ਹੋਈ ਪਈ ਹੈ ਯਾਰ ਹਰ ਇੱਕ ਸ਼ਹਿਰ 'ਚ ਰਾਜਧਾਨੀ ਦੀ ਲੋਕੇਸ਼ਨ 'ਤੇ ਬਸ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਹਮੇਸ਼ਾ ਹੀ

0: patience in GTA. For more information, visit rajdhanisweets.ca.
1: Kya baat hai? 7309, haan ji.
2: हाँ जी रवि जी, बहुत बढ़िया टॉपिक है थोड़ा, क्योंकि यह जो टॉपिक लिया इस गुड ओद हों की है कि ज्यो ज्यो जमाना बदलता ना, उसके मुताबिक सानू बदलना पैंदा, क्योंकि इन्होंने कंट्रियां की है कि एवरीबडी सो बिजी, तो बिजी होने करके कई बार थोड़ों यह जो हम कई गुरुद्वारे रखते हैं प्रोग्राम बहुत सोहना जी, कार्ड वंडे उन्होंने बहुत सोहना, ਹੁਣ ਕਈ ਵਾਰ ਗੁਰਦੁਆਰੇ ਵੀ ਤੁਹਾਨੂੰ ਮਿਲਦੇ ਇਹੋ ਜਿਹਾ ਕੰਮ ਕਰਨ ਲਈ, ਕਿਉਂਕਿ ਗੁਰਦੁਆਰੇ ਵੀ ਬੁੱਕ ਹੁੰਦੇ ਸਾਰੇ, ਪੰਜ ਪੰਜ ਸੱਤ ਸੱਤ ਪ੍ਰੋਗਰਾਮ ਹੁੰਦੇ, ਠੀਕ ਆ। ਸੋ ਉਹਦੇ ਚ ਕੀ ਹੁੰਦਾ ਕਿ ਕਈ ਬੰਦੇ ਉਹਨਾਂ ਚ ਈਗੋ ਜ਼ਿਆਦਾ ਹੁੰਦੀ ਆ, ਕਈ ਬੰਦੇ ਹੁਣ ਹਰੇਕ ਬੰਦੇ ਦੇ ਘਰ ਜਾਂਦਾ, ਕਾਰਡ ਚਾਰ ਬੰਦੇ ਆ, ਉਹਨੇ ਆਪਣੀ ਵਾਈਫ ਨੂੰ ਵੀ ਪੁੱਛਣਾ ਪੈਂਦਾ, ਵਾਈਫ ਤੋਂ ਬਿਨਾਂ ਤਾਂ ਉਹ ਹਿੱਲ ਨਹੀਂ ਸਕਦਾ ਕਿੰਚ ਵੀ, ਕਿਉਂਕਿ ਅੱਜ ਕੱਲ੍ਹ ਲੇਡੀਜ਼ ਕਿਉਂਕਿ ਕੰਮ ਵੀ ਕਰਦੀਆਂ ਨੇ, ਉਹ ਕਹਿੰਦੇ ਜਾਣੀ ਤਰੱਕੀ ਕਰਦੀਆਂ ਬਹੁਤ ਲੇਡੀਜ਼, ਦੇ ਡੂ ਹਾਰਡ ਵਰਕ ਐਂਡ ਆਲ ਦੈਟ, ਉਹਨਾਂ ਦੀ ਜਾਂਚ ਤੋਂ ਬਿਨਾਂ ਤਾਂ ਹਿੱਲ ਨਹੀਂ ਸਕਦੇ, ਠੀਕ ਹੈ ਨਾ। ਕਿਉਂਕਿ ਉਹ ਵੀ ਪੁੱਛੂਗੀ ਕਿ ਹਾਂ ਮੈਨੂੰ ਜੀ ਵਾਲ ਬਣਾਉਣ ਜਾਣਾ ਪੈਣਾ, ਮੈਨੂੰ ਆਹ ਕਰਨਾ, ਆਪਾਂ ਨੂੰ $200 ਨੋਟ ਛਪਾਉਣਾ ਪੈਣਾ, ਇਹ ਕਰਨਾ ਪੈਣਾ, ਉਹ ਕਰਨਾ ਪੈਣਾ, ਠੀਕ ਹੈ। ਸੋ ਉਹ ਕਈ ਉੱਦਾਂ ਸਕਿੱਪ ਕਰ ਜਾਂਦੇ ਆ ਉਸ ਚੀਜ਼ ਤੋਂ। ਕੋਈ ਕਿੱਦਾਂ ਹੁੰਦਾ, ਕਿਉਂਕਿ ਹਰੇਕ ਦੀ ਸਿਚੁਏਸ਼ਨ ਨਾ ਡਿਫਰੈਂਟ ਡਿਫਰੈਂਟ ਹੈਗੀ ਆ, ਹਰੇਕ ਘਰ ਦੇ ਵਿੱਚ ਕੋਈ ਪੋਜ਼ਿਟਿਵ ਸੋਲ ਹੈ, ਕੋਈ ਨੈਗੇਟਿਵ ਸੋਲ ਹੈ। ਸੋ ਉਹਦੇ ਕਰਕੇ ਜਿੱਦਾਂ ਨੇਚਰ ਕਰਦੀ ਆ ਉਦਾਂ ਹੋਈ ਜਾਂਦਾ, ਪਰ ਜਿਉਂ ਜਿਉਂ ਜ਼ਮਾਨਾ ਬਦਲੀ ਜਾਂਦਾ ਨਾ, ਤੇ ਜੇ ਕਿਸੇ ਨੇ ਵਟਸਐਪ ਤੇ ਵੀ ਮੈਸੇਜ ਭੇਜਤਾ ਤੇ ਆਈ ਵਿਲ ਸੇ ਕਿ ਯੂ ਸ਼ੁਡ ਗੋ, ਤੁਹਾਡੇ ਕੋਲ ਟਾਈਮ ਹੈਗਾ,
1: ਬਿਲਕੁਲ।
2: ਜੇ ਠੀਕ ਟਾਈਮ ਨਹੀਂ ਹੈਗਾ, ਤੁਸੀਂ ਨਹੀਂ ਜਾ ਸਕਦੇ, ਫਿਰ ਉਹਨੂੰ
1: ਹਾਂ ਨਹੀਂ, ਦੇਖੋ ਜੇ ਤਾਂ ਤੁਸੀਂ ਬਿਜ਼ੀ ਵਾਲੇ ਹੋ, ਕੋਈ ਹੋਰ ਤੁਹਾਨੂੰ ਫੰਕਸ਼ਨ ਹੈ, ਫਿਰ ਚਲੋ ਆਫਕੋਰਸ ਨਾ ਜਾਓ, ਬਟ ਜੇ ਚਲੋ ਅਗਲੇ ਨੇ ਸੱਦਿਆ ਤੇ ਤੁਸੀਂ ਕਹਿਣਾ ਮੈਨੂੰ ਘਰੇ ਆ ਕੇ ਨਹੀਂ ਬੁਲਾਇਆ, ਫਿਰ ਚਲੋ ਗਲਤ ਗੱਲ ਹੈ। ਚਲੋ ਅਵਤਾਰ ਜੀ ਬਹੁਤ ਸ਼ੁਕਰੀਆ।
2: ਸਾਨੂੰ ਕਈ ਵਾਰ ਹੁਣ ਤਿੰਨ ਫੰਕਸ਼ਨ ਹੁੰਦੇ ਆ,
1: ਬਿਲਕੁਲ,
2: ਤੇ ਅਸੀਂ ਕੀ ਕਰਦੇ ਆ, ਉਹ ਜਾ ਕੇ ਉਹਦੇ ਕਾਰਡ ਜਾਂ ਫੜਾਤਾ, ਉੱਥੋਂ ਖਿਸਕ ਕੇ ਦੂਸਰੇ ਜਣੇ ਕਾਰਡ ਫੜਾਤਾ, ਉੱਥੋਂ ਖਿਸਕ ਕੇ ਦੂਸਰੇ ਕਾਰਡ ਫੜਾਤਾ। ਸੋ ਜਾਣਾ ਦਾ ਤੁਹਾਡੇ ਡਿਪੈਂਡ ਕਰਦਾ ਵੀ ਤੁਸੀਂ ਜਾਣਾ ਜਾਂ ਨਹੀਂ ਜਾਣਾ, ਪਰ
1: ਬਹੁਤ ਸ਼ੁਕਰੀਆ, ਥੈਂਕ ਯੂ। ਨਹੀਂ ਹਾਜ਼ਰੀ ਲੱਗਣੀ ਚਾਹੀਦੀ ਹੈ, ਮੇਨ ਗੱਲ ਤਾਂ ਉਹ ਹੁੰਦੀ ਆ। ਇੱਕ ਵਾਰ ਫਿਰ ਚੱਲਦੇ ਹਾਂ ਗ੍ਰੈਂਡ ਹੋਮ ਫਰਨੀਚਰ ਤੇ, ਸੁੱਖ ਭਾਜੀ ਸਾਡੇ ਨਾਲ ਨੇ, ਤੇ ਇਸ ਵੀਕਐਂਡ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਲੱਗੀ ਹੈ, ਤੇ ਅਸੀਂ ਫਰਾਈਡੇ ਨੂੰ ਲਾਈਵ ਆਨ ਲੋਕੇਸ਼ਨ ਵੀ ਹੋਵਾਂਗੇ, ਤੇ ਸੁੱਖ ਜੀ ਵੈਲਕਮ ਸਰ।
3: ਧੰਨਵਾਦ ਧੰਨਵਾਦ ਨਵੀਂ ਭਾਜੀ, ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਪੰਜਾਬੀ ਲਹਿਰਾਂ ਦੀ ਟੀਮ ਜਿਹੜਾ ਤੁਸੀਂ ਪਹੁੰਚੋਗੇ ਲਾਈਵ ਲੋਕੇਸ਼ਨ, ਪ੍ਰੋਗਰਾਮ ਚੱਲੂਗਾ ਫਰਾਈਡੇ ਵਾਲੇ ਦਿਨ। ਸੋ ਕੋਈ ਵੀ ਤੁਸੀਂ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਚਾਹੀਦਾ, ਸੋਫਾ ਸੈੱਟ ਚਾਹੀਦਾ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਟਰਕੀ ਸਟਾਈਲ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਨੂੰ ਮਿਸ ਨਾ ਕਰਿਓ, ਪ੍ਰਾਈਜ਼ ਲੋਐਸਟ ਮਿਲਣੀਆਂ ਤੇ ਤੋਹਫੇ ਤੇ ਮਿਲਣੀਆਂ ਜਦੋਂ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਡਿਸਕਾਊਂਟ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਇਸ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ। 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ ਪਹੁੰਚ ਜਿਓ, ਤੇ ਨਾਲ ਦੀ ਨਾਲ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਡੀਲ ਦਿੰਦੇ ਆ, ਰੀਅਲ ਮਾਰਬਲ ਦਾ ਟੇਬਲ ਤੇ ਨਾਲ 6 ਚੇਅਰਾਂ ਵੈਲਵਟ ਦੀਆਂ। ਸੋ ਰੀਅਲ ਮਾਰਬਲ ਦਾ ਟੇਬਲ ਤੇ ਨਾਲ ਵੈਲਵਟ ਦੀਆਂ 6 ਚੇਅਰਾਂ ਵੀ ਮਿਲਣਗੀਆਂ, ਜਿਹਦੀ ਰੈਗੂਲਰ ਕੀਮਤ $1500 ਸੀ, ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ ਸਿਰਫ $499 ਦਾ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ $499 ਦਾ, ਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਆ ਕੇ ਦੇ ਦਿਓ, ਮਾਈਕਰੋਵੇਵ ਮਾਈਕਰੋਵੇਵ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਰੀਅਲ ਮਾਰਬਲ ਦਾ ਟੇਬਲ ਤੇ 6 ਜਣਾ $499 ਦਾ ਮਾਈਕਰੋਵੇਵ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਜ਼ਰੂਰ ਇੱਕ ਚੱਕਰ ਲਾਓ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਨਵੀਂ ਭਾਜੀ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045151557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows. SS Lawn Care ਤੁਹਾਡੀ lawn ਦੀ ਸੰਭਾਲ ਦੇ ਲਈ best choice. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ sod install ਕਰਵਾਉਣੀ ਚਾਹੁੰਦੇ ਹੋ, seasonal grass cutting, fertilizer, weed ਦੀ treatment ਅਤੇ ਹਰ ਇੱਕ ਕਿਸਮ ਦੀ lawn ਦੀ ਮੁਰੰਮਤ ਦੇ ਲਈ ਤਿਆਰ ਹਨ. ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ. ਅੱਜ ਹੀ ਕਾਲ ਕਰੋ 437-655-1984 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ.
4: ਮੈਂ ਤੁਹਾਡਾ ਆਪਣਾ ਵਕੀਲ ਵਕੀਲ

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਪੰਜਾਬੀ ਰਾਣਾ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।

0: What is the reason?
1: This is the effect of famous masala chai by navigators.
2: ਬਿਲਕੁਲ ਤੁਸੀਂ ਨਾ ਇਹਨਾਂ ਦੀ ਚਾਹ ਪੀ ਲਈ ਤੁਸੀਂ ਉੜਜੂ ਕਰਦੇ ਫਿਰੋਗੇ. ਸੋ ਏਅਰਪੋਰਟ ਐਂਡ ਕੁਈਨ ਤੇ ਕੋਈ ਸਾਈਡ ਤੇ ਗੈਸ ਸਟੇਸ਼ਨ ਤੇ ਨੈਵੀਗੇਟਰ ਕੈਫੇ ਉੱਥੇ ਜਾਇਓ. 0274 ਹੈਲੋ.
3: ਹਾਂਜੀ ਨਵੀਂ, ਸਤਿ ਸ਼੍ਰੀ ਅਕਾਲ ਬ੍ਰੇਕ, ਕੀ ਹਾਲ ਚਾਲ?
2: ਠੀਕ ਹੈ ਜੀ, ਕਿਵੇਂ ਹੋ?
3: ਠੀਕ ਹੈ ਮਹਾਰਾਜ. ਦੇਖੋ ਜ਼ਿਆਦਾ ਟਾਈਮ ਨਹੀਂ ਲਊਂਗਾ, ਪਰ ਮੈਂ ਆਪਣੀ ਦੇਖੋ ਹਰੇਕ ਦੀ ਰਾਇ ਆ ਤੇ ਇੱਕ ਗੱਲ ਕਹਿਣੀ ਚਾਹੁੰਦਾ. ਦੇਖੋ ਜੇ ਤੁਹਾਡੇ ਕੋਈ ਛੋਟਾ ਮੋਟਾ ਫੰਕਸ਼ਨ ਹੁੰਦਾ ਨਾ ਘਰੇ, ਤੁਸੀਂ ਸੁਖਮਣੀ ਸਾਹਿਬ ਦਾ ਪਾਠ ਰਖਾਇਆ ਜਾਂ ਇੱਦਾਂ, ਉਹ ਤੁਸੀਂ ਮੈਸੇਜ ਕਰ ਦਿੰਦੇ ਹੋ ਜਾਂ ਸਮਾਲ ਛੋਟੀ ਜਿਹੀ ਕਾਲ ਕਰ ਦਿੰਦੇ ਹੋ ਤਾਂ ਇਟਸ ਓਕੇ. ਪਰ ਜੇ ਤੁਸੀਂ ਬੱਚੇ ਦਾ ਵਿਆਹ ਕਰਨਾ ਜਾਂ ਹੋਰ ਕਰਨਾ ਨਾ, ਤੇ ਕਾਲ ਤਾਂ ਜ਼ਰੂਰੀ ਆ. ਜੇ ਤੁਸੀਂ ਨੇੜੇ ਤੇੜੇ ਤਾਂ ਤੁਹਾਨੂੰ ਜਾਣਾ ਵੀ ਚਾਹੀਦਾ. ਦਿਸ ਇਜ਼ ਮਾਈ ਪਰਸਨਲ ਓਪੀਨੀਅਨ. ਕਿਉਂਕਿ ਦੂਜੀ ਗੱਲ ਨਾ, ਦੇਖੋ ਜਦੋਂ ਤੁਸੀਂ ਵਿਆਹ ਕਰਦੇ ਹੋ ਨਾ, ਤੁਸੀਂ ਉਹਦੀ ਪ੍ਰੈਪਰੇਸ਼ਨ ਬਹੁਤ ਪਹਿਲਾਂ ਕਰ ਲਈ ਹੁੰਦੀ ਆ, ਤਾਂ ਤੁਹਾਨੂੰ ਕੋਲ ਇਨਫ ਟਾਈਮ ਹੁੰਦਾ ਵੀ ਜੇ ਤੁਹਾਡੇ ਕੋਲ ਨੇੜੇ ਤੇੜੇ ਬੰਦਾ ਅਨਲੈਸ ਕੋਈ ਦੂਰ ਰਹਿੰਦਾ, ਕੋਈ ਕੈਲਗਰੀ ਜਾਂ ਇੱਦਾਂ ਕੋਈ ਰਹਿੰਦਾ, ਉੱਥੇ ਨਹੀਂ ਜਾ ਸਕਦੇ, ਜਾਂ ਈਵਨ ਕਿਸੇ ਹੋਰ ਦੂਰ ਸਿਟੀ ਚ ਰਹਿੰਦਾ. ਪਰ ਜੇ ਤੁਹਾਡੇ ਕੋਲ ਰਹਿੰਦਾ ਕੋਈ ਹਾਫ ਐਨ ਆਵਰ, ਤਾਂ ਫਿਰ ਤੁਹਾਨੂੰ ਜਾਣਾ ਚਾਹੀਦਾ.
2: ਠੀਕ ਹੈ. ਓਕੇ, ਸੋ ਵੈਸੇ ਕਿਉਂ ਕਿਉਂ ਕਿਉਂ ਜ਼ਰੂਰੀ ਹੈ ਤੁਹਾਡੇ ਖਿਆਲ ਚ ਜਾਣਾ?
3: ਦੇਖੋ ਕਿਉਂ ਕਰ, ਦੇਖੋ ਮੈਂ ਕਰੂੰਗਾ ਜੇਕਰ ਰਿਸਪੈਕਟ ਹੁੰਦੀ ਹੈ. ਜੇ ਤੁਸੀਂ ਕਿਸੇ ਨੂੰ ਮੈਸੇਜ ਕੀਤਾ, ਤੁਸੀਂ ਫੋਨ ਤਾਂ ਕਰੇ ਸਕਦੇ ਹੋ ਜੀ. ਇਹ ਹੁਣ ਤੁਸੀਂ ਕੋਈ ਤੁਹਾਡੇ 2 ਮਿੰਟ ਵੀ ਨਹੀਂ ਹੈਗਾ ਤੁਹਾਡੇ ਕੋਲ ਫੋਨ ਤੇ ਗੱਲ ਕਰਨ ਦੇ, ਫਿਰ ਦੈਟ ਇਜ਼ ਡਿਸਰਿਸਪੈਕਟਫੁਲ.
2: ਅੱਜ ਕੱਲ ਨਾ ਭਾਜੀ, ਵੈਸੇ ਪ੍ਰੋਬਲਮ ਇਹ ਹੈ ਨਾ ਵੀ ਹੁਣ ਇਹਨਾਂ ਮੈਸੇਜ ਦਾ ਜ਼ਮਾਨਾ, ਹਰੇਕ ਸੋਚਦਾ ਯਾਰ ਕਿ ਮੈਸੇਜ ਕਰਤਾ ਤਾਂ ਬਹੁਤ ਹੈ.
3: ਅਜੇ ਦੇਖੋ ਦੇਖੋ ਤੁਹਾਡਾ ਰਿਲੇਸ਼ਨਸ਼ਿਪ ਡਿਪੈਂਡ ਕਰਦਾ. ਜੇ ਤੁਹਾਡਾ ਕੋਈ ਕਲੋਜ਼ ਫਰੈਂਡ ਆ ਜਾਂ ਕਲੋਜ਼ ਰਿਲੇਸ਼ਨ ਰਿਲੇਟਿਵ ਆ, ਉਹ ਮੈਸੇਜ ਕਰੇ, ਉਹ ਨਹੀਂ ਗੱਲ ਠੀਕ ਬਣਦੀ. ਜੇ ਤੁਹਾਡਾ ਹਾਂ ਕੋਈ ਜਾਣ ਪਛਾਣ ਦਾ, ਤੁਹਾਡੇ ਵਰਕ ਦੇ ਕੁਲੀਗ ਆ ਜਾਂ ਕੁਛ ਆ, ਉਹ ਕਰ ਦਿੰਦਾ ਤਾਂ ਵੀ ਓਕੇ.
2: ਠੀਕ ਹੈ, ਠੀਕ ਹੈ, ਓਕੇ. ਨਹੀਂ ਚਲੋ, ਥੈਂਕ ਯੂ ਸੋ ਮਚ.
3: ਹਾਂਜੀ.
2: ਸੋ ਭਾਜੀ ਕਹਿੰਦੇ ਫਿਰ ਵੀ ਯਾਰ ਜੇ ਨੇੜੇ ਤੇੜੇ ਹੋ ਤਾਂ ਜਾ ਆਓ, ਏਡੀ ਕਿਹੜੀ ਗੱਲ ਹੈ. 8796 ਹੈਲੋ. ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਬਹੁਤ ਵਧੀਆ ਜੀ, ਬਹੁਤ ਵਧੀਆ.
4: ਭਾਜੀ ਕਾਰ ਇੰਸ਼ੋਰੈਂਸ ਕਰਾਉਣੀ ਸੀ, ਆਪਣਾ ਬੰਦਾ ਹੈਗਾ ਜੀ ਖਾਸ ਕੋਈ?
2: ਹਾਂਜੀ, 416
4: ਹਾਂਜੀ
2: 876
4: 4605.
2: ਠੀਕ ਹੈ ਜੀ. ਗੁਰਕਰਮ ਢੀਂਡਸਾ.
4: ਠੀਕ ਹੈ ਭਾਜੀ,
2: ਠੀਕ ਹੈ ਜੀ, ਕਰ ਲਿਓ ਫੋਨ. ਕੋਈ ਗੱਲ ਨੀ, ਕਿਸੇ ਨੇ ਵੀ ਗੱਡੀਆਂ ਦੀ, ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਆਟੋ ਹੋਮ ਬਿਜ਼ਨਸ ਇੰਸ਼ੋਰੈਂਸ, ਗੁਰਕਰਮ ਢੀਂਡਸਾ. ਗੁਰਕਰਮ ਦਾ ਫੋਨ ਨੰਬਰ ਤੁਸੀਂ ਲਿਖ ਲਓ, 416-876-4605. ਠੀਕ ਹੈ, 416-856-4605. ਸੋਰੀ, 846 ਕੀ ਸੀ, ਮੈਂ ਨੰਬਰ ਗਲਤ ਦਿੱਤਾ. ਰਾਈਟ, 416-876-4605. 416-876-4605, 416-876-4605. ਯੈਸ, ਇਹ ਨੰਬਰ ਹੈ. ਤੇ ਹਰਪ੍ਰੀਤ ਸੈਨ ਜੀ ਵੀ ਇੱਕ ਵਾਰ ਫਿਰ ਸਾਡੇ ਨਾਲ ਜੁੜ ਚੁੱਕੇ ਨੇ, ਟੌਪ ਚੋਇਸ ਇੰਸ਼ੋਰੈਂਸ. ਹਰਪ੍ਰੀਤ, ਵੈਲਕਮ ਅਗੇਨ.
5: ਥੈਂਕ ਯੂ ਸੋ ਮਚ ਨਵੀ. ਸੋ ਜਿੱਦਾਂ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ, ਸਪੈਸ਼ਲੀ ਅੱਜ ਆਪਾਂ ਗੱਲ ਕੀਤੀ ਸੀਗੀ ਜਿੰਨੇ ਵੀ ਨਾਨ ਮੈਡੀਕਲ ਪਲਾਨਸ ਹੈਗੇ ਆ, ਸੋ ਅਗਰ ਕਿਸੇ ਨੂੰ ਕੋਈ ਮੈਡੀਕਲ ਇਸ਼ੂਜ਼ ਹੈਗੇ ਆ ਜਾਂ ਫੈਮਿਲੀ ਹਿਸਟਰੀ ਦੇ ਵਿੱਚ ਕੋਈ ਮੈਡੀਕਲ ਕੰਸਰਨ ਸੀਗੇ, ਇੱਕ ਤੋਂ ਜ਼ਿਆਦਾ ਫੈਮਿਲੀ ਮੈਂਬਰ ਨੂੰ ਸੇਮ ਮੈਡੀਕਲ ਕੰਡੀਸ਼ਨ ਹੈਗੀ ਆ, ਉਹਦੇ ਕਰਕੇ ਉਹਨਾਂ ਨੂੰ ਰੈਗੂਲਰ ਲਾਈਫ ਇੰਸ਼ੋਰੈਂਸ ਦਾ ਜਾਂ ਕ੍ਰਿਟੀਕਲ ਇਲਨੈਸ ਦਾ ਇੰਸ਼ੋਰੈਂਸ ਦਾ ਪਲਾਨ ਨਹੀਂ ਮਿਲਿਆ ਹੈਗਾ ਜਾਂ ਪਲਾਨ ਰੇਟਡ ਹੋ ਕੇ ਮਿਲਿਆ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ, ਕਿਉਂਕਿ ਸਾਡੇ ਕੋਲ ਨਾਨ ਮੈਡੀਕਲ ਪਲਾਨ ਦੇ ਵਿੱਚ ਕਾਫੀ ਆਪਸ਼ਨ ਅਵੇਲੇਬਲ ਆ. ਸਪੈਸ਼ਲੀ ਅਗਰ ਮੈਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰਾਂ, ਕਿਉਂਕਿ ਰੈਗੂਲਰ ਪਲਾਨਸ ਦੇ ਵਿੱਚ ਬਹੁਤ ਸਟ੍ਰਿਕਟ ਅੰਡਰ ਰਾਈਟਿੰਗ ਹੁੰਦੀ ਆ, ਸੋ ਅਗਰ ਸਾਨੂੰ ਕੋਈ ਵੀ ਮੈਡੀਕਲ ਇਸ਼ੂਜ਼ ਹੁੰਦੇ ਹੈਗੇ ਆ, ਖਾਸ ਕਰਕੇ ਜੇ ਮੇਜਰ ਕੋਈ ਡਾਇਬਟੀਜ਼ ਹੈਗੀ ਆ, ਹਾਰਟ ਕੰਡੀਸ਼ਨ ਹੋ ਚੁੱਕੀ ਆ, ਕੈਂਸਰ ਦੀ ਕੰਡੀਸ਼ਨ ਸੀਗੀ, ਇੱਦਾਂ ਦੀਆਂ ਕੰਡੀਸ਼ਨਸ ਤੋਂ ਬਾਅਦ ਰੈਗੂਲਰ ਇੰਸ਼ੋਰੈਂਸ ਪਲਾਨ ਜਿਹੜਾ ਹੈਗਾ ਉਹ ਮਿਲਣਾ ਬਹੁਤ ਹਾਰਡ ਹੋ ਜਾਂਦਾ. ਬਟ ਜਿਹੜਾ ਨਾਨ ਮੈਡੀਕਲ ਪਲਾਨ ਹੈਗਾ ਆ, ਉਹਦੇ ਵਿੱਚ ਤੁਸੀਂ $75,000 ਤੱਕ ਦੀ ਕਵਰੇਜ ਲੈਣ ਦੇ ਲਈ ਐਲੀਜੀਬਲ ਹੋ ਸਕਦੇ ਆ. ਸੋ ਇਸ ਪਲਾਨ ਦੇ ਵਿੱਚ ਮੇਨ ਚੀਜ਼ ਇਹ ਹੈਗੀ ਆ ਕਿ ਜੇ ਤੁਹਾਨੂੰ ਪਹਿਲਾਂ ਆਲਰੇਡੀ ਕੋਈ ਕੰਡੀਸ਼ਨ ਆ ਵੀ ਚੁੱਕੀ ਆ, ਸਟਿਲ ਤੁਸੀਂ ਕਵਰੇਜ ਆਪਣਾ ਲੈਣ ਦੇ ਲਈ ਕੁਆਲੀਫਾਈ ਕਰਦੇ ਆ. ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ, ਨਾਨ ਮੈਡੀਕਲ ਪਲਾਨ ਦੇ ਰਿਗਾਰਡਿੰਗ ਜਾਂ ਲਾਈਫ ਇੰਸ਼ੋਰੈਂਸ ਦੇ ਪਲਾਨ ਦੇ ਰਿਗਾਰਡਿੰਗ, ਜਾਂ ਤੁਸੀਂ ਆਪਣੇ ਪੇਰੈਂਟਸ ਦੇ ਫਾਈਨਲ ਐਕਸਪੈਂਸ ਦੀ ਕਵਰੇਜ ਕਰਨੀ ਹੈਗੀ ਆ, ਉਹਨਾਂ ਦੇ ਬਾਰੇ ਤੁਸੀਂ ਜ਼ਰੂਰ ਸਾਡੇ ਕੋਲੋਂ ਫਾਈਂਡ ਆਊਟ ਕਰ ਸਕਦੇ ਆ. ਇਸ ਤੋਂ ਇਲਾਵਾ ਜਿੰਨੇ ਵੀ ਵਿਜ਼ਿਟਰਸ ਆ ਰਹੇ ਆ, ਤੁਸੀਂ ਕਿਤੇ ਟਰੈਵਲ ਕਰਨਾ ਹੈਗਾ, ਸੁਪਰ ਵੀਜ਼ਾ ਦੇ ਅੰਡਰ ਆਪਣੇ ਪੇਰੈਂਟਸ ਨੂੰ ਤੁਸੀਂ ਸਪੋਂਸਰ ਕਰਨਾ ਆ, ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਬਾਰੇ ਫਾਈਂਡ ਆਊਟ ਕਰਨਾ ਹੈਗਾ, ਅਗਰ ਉਹਨਾਂ ਦੀਆਂ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਹੈਗੀਆਂ ਜਿਹੜੀਆਂ ਸਟੇ ਅਵੇਲੇਬਲ ਨਹੀਂ ਸੀਗੀਆਂ ਤਾਂ ਸਾਡੇ ਕੋਲ ਇੱਦਾਂ ਦਾ ਪਲਾਨ ਵੀ ਹੈਗਾ ਜਿਹਦੇ ਵਿੱਚ ਸਿਰਫ ਤੇ ਸਿਰਫ 7 ਡੇਜ਼ ਦਾ ਸਟੇਬਿਲਿਟੀ ਕਲੋਜ਼ ਹੈਗਾ, ਸੋ ਤੁਸੀਂ ਉਹਨਾਂ ਦੇ ਲਈ ਕਵਰੇਜ ਲੈ ਸਕਦੇ ਆ ਉਸ ਪਲਾਨ ਦੇ ਅੰਡਰ। ਇਨ ਟ੍ਰਾਂਜ਼ਿਟ ਕਵਰੇਜ ਵੀ ਤੁਹਾਨੂੰ ਨਾਲ ਮਿਲੂਗੀ, ਸੋ $1,00,000 ਦੀ ਕਵਰੇਜ ਲੈਣੀ ਆ ਜਾਂ $1,000,000 ਤੱਕ ਦੇ ਕਵਰੇਜ ਦੇ ਪਲਾਨ ਵੀ ਵਿਜ਼ਿਟਰ ਸੁਪਰ ਵੀਜ਼ਾ ਦੇ ਵਿੱਚ ਅਵੇਲੇਬਲ ਹੈਗੇ ਆ। ਤੁਸੀਂ ਮੰਥਲੀ ਇੰਸਟਾਲਮੈਂਟ ਦੇ ਵਿੱਚ ਪੇਮੈਂਟ ਕਰਨੀ ਹੈਗੀ ਆ, ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਜਿਹੜੀਆਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਸੋ ਜਿੰਨੇ ਵੀ ਇਹ ਇੰਸ਼ੋਰੈਂਸ ਪਲਾਨ ਹੈਗੇ ਆ, ਚਾਹੇ ਉਹ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਹੋਵੇ ਜਾਂ ਵਿਜ਼ਿਟਰ ਟਰੈਵਲ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਹੋਵੇ, ਇਸ ਤੋਂ ਇਲਾਵਾ ਜਿੰਨੇ ਵੀ ਇਨਵੈਸਟਮੈਂਟ ਆਪਸ਼ਨਸ ਹੈਗੀਆਂ, TFSA ਦਾ ਅਕਾਊਂਟ ਆ, RRSP, RESP, RDSP ਜਾਂ ਫਿਰ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, ਇਹਨਾਂ ਪਲਾਨਸ ਦੇ ਬਾਰੇ ਤੁਸੀਂ ਕੋਈ ਵੀ ਡਿਟੇਲ ਇਨਫੋਰਮੇਸ਼ਨ ਲੈਣੀ ਹੈਗੀ ਆ, ਨੰਬਰ ਹੈਗਾ ਜੀ ਮੇਰਾ 416-817-6500-416-817-6500.
2: Harpreet, thank you. Thank you ji. So program hai Punjabi da te number hai apna 905-673-3337. Te dekhiya kujh sajjan mitra haje vi kende hai ki nahi yaar Navi, sadna ta muh mitha karke sado, nahi ta rehni do. Vyah wala card gaana suniye.

0: ਵਾਹ ਹਰਮਨ ਸਾਹਿਬ ਕੋਈ ਲਾਉਣਿਆ ਹਰਮਨ ਜੀ ਦਾ ਵੀ ਕੋਈ ਗਾਣਾ ਸਾਡੇ ਨਾਲ ਦਵਿੰਦਰ ਪਵਾਰ ਜੀ ਜੁੜ ਚੁੱਕੇ ਨੇ ਅਕਾਲ ਮੋਰਗੇਜ ਪਵਾਰ ਸਾਹਿਬ ਕਿਵੇਂ ਹੋ
1: ਬਹੁਤ ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲਹਿਰਾਂ ਜੁੜੇ ਸਾਰੇ ਮੇਰੇ ਭੈਣਾਂ ਭਰਾਵਾਂ ਵੀ ਸਤਿ ਸ੍ਰੀ ਅਕਾਲ ਤੇ ਗੁੱਡ ਈਵਨਿੰਗ ਸਾਰਿਆਂ ਨੂੰ ਬਿਲਕੁਲ ਜੀ ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੁਸੀਂ ਐਨੀ ਟਾਈਮ ਕਾਲ ਕਰ ਲਓ ਬਹੁਤ ਸਾਰੇ ਭੈਣ ਭਰਾ ਕਾਲ ਉਦੋਂ ਕਰਦੇ ਆ ਜਦੋਂ ਪਹਿਲਾਂ ਸਾਰੇ ਘੁੰਮ ਫਿਰ ਕੇ ਆ ਜਾਂਦੇ ਆ ਬਾਅਦ ਚ ਆ ਕੇ ਕਾਲ ਕਰਦੇ ਆ ਤੇ ਫਿਰ ਕਈ ਦਫ਼ਾ ਇਹ ਸਾਨੂੰ ਪ੍ਰੋਬਲਮ ਆਉਂਦੀ ਹੈ ਕਿ ਅਸੀਂ ਹੁਣ ਕਿਹੜੇ ਲੈਂਡਰ ਕੋਲ ਡੀਲ ਭੇਜੀਏ ਕਿਉਂਕਿ ਆਲਰੇਡੀ ਡੀਲ ਤੁਹਾਡੀ ਸਾਰੇ ਲੈਂਡਰਾਂ ਕੋਲ ਗਈ ਹੁੰਦੀ ਹੈ ਉਸ ਤੋਂ ਪਹਿਲਾਂ ਇੱਕ ਦਫ਼ਾ ਕਾਲ ਕਰਕੇ ਗੱਲਬਾਤ ਜ਼ਰੂਰ ਕਰ ਲਓ ਕਿਉਂਕਿ ਗੱਲਬਾਤ ਦਾ ਕੋਈ ਮੁੱਲ ਨਹੀਂ ਪੈਂਦਾ ਆਪਾਂ ਨੂੰ ਕੋਈ ਚਾਰਜ ਨਹੀਂ ਹੁੰਦੇ ਫ੍ਰੀ ਸਲਾਹ ਮਸ਼ਵਰਾ ਹੁੰਦਾ ਆ ਕਾਲ ਕਰਨ ਲਈ ਨੰਬਰ ਹੈ 6479888731 647-988-7831 ਕਿਉਂਕਿ ਮੈਂ ਗੱਲ ਤਾਂ ਕਰ ਰਿਹਾ ਕਿ ਅੱਜ ਹੀ ਸਾਡੇ ਕੋਲ ਇੱਕ ਡੀਲ ਆਈ ਹੈ ਜਿਹੜੇ ਕਿ ਲੈਂਡਰ ਨੂੰ ਸਬਮਿਟ ਕਰੇ ਦੇ ਉਹ ਕਹਿੰਦੇ ਆਲਰੇਡੀ ਵੀ ਇਹ ਡੀਲ ਅਸੀਂ ਦੇਖੀ ਹੋਈ ਹੈ ਇਸ ਕਰਕੇ ਫਿਰ ਸਾਨੂੰ ਵੀ ਕਾਫੀ ਪ੍ਰੋਬਲਮ ਆਉਂਦੀ ਹੈ ਜੀ ਤੇ ਅੱਜ ਥੋੜੀ ਜਿਹੀ ਹੋਰ ਆਪਾਂ ਗੱਲ ਕਰਾਂਗੇ ਜਿਹੜੇ ਭੈਣ ਭਰਾ ਇਸ ਵੇਲੇ ਸਿਕਿਓਰ ਲਾਈਨ ਆਫ ਕ੍ਰੈਡਿਟ ਦੇਖ ਰਹੇ ਆ ਕਿਉਂਕਿ ਪੈਸੇ ਤੇ ਲਈ ਲੋੜ ਹਰ ਭੈਣ ਭਰਾ ਨੂੰ ਹੁੰਦੀ ਹੈ ਟਫ ਸਿਚੁਏਸ਼ਨ ਦੇ ਵਿੱਚ ਸਿਕਿਓਰ ਲਾਈਨ ਆਫ ਕ੍ਰੈਡਿਟ ਸਾਡੇ ਕੰਮ ਆਉਂਦੀ ਹੈ ਜੀ ਕਿਉਂਕਿ ਘਰ ਦੀ ਮੋਰਗੇਜ ਸਾਡੀ ਲੋਕ ਹੈ ਬਿਨਾਂ ਮੋਰਗੇਜ ਤੋੜਨ ਤੋਂ ਉਹਦੇ ਤੇ ਅਸੀਂ ਤੁਹਾਨੂੰ $1,00,000 to $5,00,000 ਤੱਕ ਦੀ ਹੀ ਲੋਕ ਲੈ ਕੇ ਦੇ ਸਕਦੇ ਹਾਂ ਜੀ ਉਹ ਲੈ ਕੇ ਕਿਸੇ ਵੀ ਤਰ੍ਹਾਂ ਦਾ ਡੈਟ ਕੰਸੋਲੀਡੇਟ ਕੀਤਾ ਜਾਂਦਾ ਕੋਈ ਕ੍ਰੈਡਿਟ ਕਾਰਡਾਂ ਦਾ ਰੈਟ ਕੇ ਕੋਈ ਜਿਹਨਾਂ ਤੇ ਆਪਾਂ 18-29% ਰੇਟ ਪੇ ਕਰਦੇ ਹਾਂ ਕੋਈ ਮਹਿੰਗੇ ਪੈਸੇ ਚੱਕੀ ਸੈਕਿੰਡ ਮੋਰਗੇਜ ਹੋਵੇ ਜਿਹਦਾ ਰੇਟ 14-15% ਹੁੰਦਾ ਆ ਜਾਂ ਕੋਈ ਗੱਡੀਆਂ ਦੇ ਲੋਨ ਹੋਰ ਕੋਈ ਗੱਲ ਕਿ ਜਦੋਂ ਤੇ ਜਿੰਨੀ ਲਾਈਨ ਆਫ ਕ੍ਰੈਡਿਟ ਆਪਾਂ ਯੂਜ਼ ਕਰਾਂਗੇ ਜੇ ਸਪੋਜ਼ ਕਰੋ $1,00,000 ਦੀ ਲਾਈਨ ਆਫ ਕ੍ਰੈਡਿਟ ਬਣੀ ਹੈ ਉਹ ਚੋਂ ਆਪਾਂ 10,000 ਯੂਜ਼ ਕੀਤਾ 10,000 ਤੇ ਇੰਟਰਸਟ ਪੇ ਕਰਨਾ ਬਾਕੀ 90,000 ਤੇ ਕੋਈ ਇੰਟਰਸਟ ਨਹੀਂ ਪੈਣਾ ਹੈਗਾ ਇਸ ਕਰਕੇ ਜਿਹੜਾ ਲਾਈਨ ਆਫ ਕ੍ਰੈਡਿਟ ਦਾ ਪ੍ਰੋਡਕਟ ਬਹੁਤ ਵਧੀਆ ਪ੍ਰੋਡਕਟ ਹੈਗਾ ਆ ਅਗਰ ਕੋਈ ਭੈਣ ਭਰਾ ਲੈਣੀ ਚਾਹੁੰਦਾ ਆ ਤੇ ਕਾਲ ਕਰ ਲਓ ਕਿਉਂਕਿ ਹੋ ਸਕਦਾ ਕਿ ਲੈਂਡਰ ਕੁਛ ਚੇਂਜਸ ਕਰ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤੋਂ ਪਹਿਲਾਂ ਫਿਰ ਇੱਕ ਵਾਰੀ ਅਪਰੂਵ ਹੋ ਗਈ ਤੇ ਆਪਣੀ ਲਾਈਨ ਆਫ ਕ੍ਰੈਡਿਟ ਬਣ ਜੂਗੀ ਕਾਲ ਕਰ ਲਈ ਨੰਬਰ ਹੈ 6479888731 647-988-7831 ਇਸ ਤੋਂ ਇਲਾਵਾ ਹੋਰ ਵੀ ਕੋਈ ਮੋਰਗੇਜ ਰਿਗਾਰਡਿੰਗ ਕੁਐਸਚਨ ਹੈ ਕਿਸੇ ਭੈਣ ਦੀ ਕੋਈ ਰੀਫਾਈਨਾਂਸ ਕਰਨਾ ਕੋਈ ਰਿਨਿਊਲ ਆ ਰਹੀ ਹੈ ਕੋਈ ਰੇਟ ਕੋਈ ਡਿਸਕਸ ਕਰਨਾ ਆ ਜਾਂ ਕਿਸੇ ਤਰ੍ਹਾਂ ਦੀ ਕੋਈ ਰੀਫਾਈਨਾਂਸ ਕਰਨੀ ਹੈ ਕਿਸੇ ਦਾ ਨਾਂ ਕੱਢਣਾ ਜਾਂ ਪਾਉਣਾ ਘਰ ਦੇ ਵਿੱਚ ਤਾਂ ਵੀ ਕਾਲ ਕਰਕੇ ਗੱਲਬਾਤ ਕਰ ਲਓ ਜੀ 6479888731 647-988-7831 647-988-8731 ਤੇ ਕਾਲ ਕੀਤੀ ਜਾ ਸਕਦੀ ਹੈ ਜੀ ਤੇ ਬਾਕੀ ਹਮੇਸ਼ਾ ਇਹ ਗੱਲ ਕਹਿ ਦਈਏ ਇੱਕ ਵਾਰੀ ਫਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਬਹੁਤ ਬਹੁਤ ਧੰਨਵਾਦ
0: ਬਹੁਤ ਧੰਨਵਾਦ ਜੀ 6479888731 ਜੀ 1304 ਹੈਲੋ
2: ਜੀ ਨਵੀ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ
2: ਤੁਹਾਡੇ ਤੋਂ ਇੱਕ ਫੋਨ ਨੰਬਰ ਵੀ ਲੈਣਾ ਜੀ ਤੇ ਵੈਸੇ ਓਪੀਨੀਅਨ ਵੀ ਦਿੰਦੇ ਤੁਹਾਡਾ ਟੌਪਿਕ ਅੱਜ ਦਾ ਬਹੁਤ ਅੱਛਾ ਹੈ
0: ਜੀ ਸਰ
2: ਇਸ ਵਿੱਚ ਇਹ ਹੈ ਕਿ ਜੋ ਤੁਹਾਡੀ ਓਪੀਨੀਅਨ ਹੈ ਕਿ ਤੁਸੀਂ ਯੰਗ ਜਨਰੇਸ਼ਨ ਨੂੰ ਬਿਲੋਂਗ ਕਰਦੇ ਆ ਤੁਹਾਡੀ ਬਿਲਕੁਲ ਗੱਲ ਸਹੀ ਹੈ ਕਿ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਹੈ ਉਹ ਮਾਇੰਡ ਨਹੀਂ ਕਰਦੀ ਕਿ ਉਹਨਾਂ ਨੂੰ ਵਟਸਐਪ ਤੇ ਕੋਈ ਇਨਵਾਈਟ ਕਰਦਾ ਲੇਕਿਨ ਜਿਵੇਂ ਓਲਡ ਸਕੂਲ ਵਾਲੇ ਨੇ ਉਹਨਾਂ ਦਾ ਜ਼ਰੂਰ ਹੁੰਦਾ ਕਿ ਜਿਸ ਤਰ੍ਹਾਂ ਪਹਿਲੇ ਕਾਲਰ ਨੇ ਬੜੀ ਡਿਟੇਲ 'ਚ ਕਿਹਾ ਸੀ ਕਿ ਜੇ ਤੁਸੀਂ ਉਹਨਾਂ ਨੂੰ ਕਾਲ ਕਰਦੇ ਆ ਤਾਂ ਇੱਕ ਕਿਸਮ ਦੀ ਰਿਸਪੈਕਟ ਹੁੰਦੀ ਹੈ ਤੇ ਜੇ ਤੁਸੀਂ ਘਰੇ ਆਉਂਦੇ ਆ ਤੇ ਉਸ ਤੋਂ ਵੀ ਜ਼ਿਆਦਾ ਫਿਰ ਅਗਲਾ ਹੁੰਦਾ ਕਿ ਹਾਂ ਮੇਰੇ ਘਰੇ ਆਏ ਨੇ ਮਿਠਾਈ ਦਾ ਡੱਬਾ ਦੇ ਕੇ ਗਏ ਨੇ ਲੇਕਿਨ ਅਗਰ ਤੁਸੀਂ ਫੋਨ ਵੀ 2 ਮਿੰਟ ਕਰ ਲਓ ਤਦ ਵੀ ਆਈ ਥਿੰਕ ਇਟਸ ਮਚ ਬੈਟਰ ਦੈਨ ਜਸਟ ਕਿ ਤੁਸੀਂ ਵਟਸਐਪ ਕਰ ਦਿੰਦੇ ਬਾਕੀ ਆਊਟ ਆਫ ਟਾਊਨ ਜੇ ਜਿਸ ਤਰ੍ਹਾਂ ਇੱਕ ਰਿਲੇਸ਼ਨ ਨੇ ਕਿਹਾ ਸੀ ਉਹ ਤਾਂ ਕੋਈ ਗੱਲ ਬਣਦੀ ਨਹੀਂ ਕਿ ਉਹਨਾਂ ਨੇ ਤਾਂ ਨੈਚੁਰਲੀ ਤੁਹਾਨੂੰ ਜਾਂ ਕਾਲ ਕਰਨਗੇ ਜਾਂ ਤੁਹਾਨੂੰ ਵਟਸਐਪ ਤੇ ਕਰਨਗੇ
0: ਲੰਬੀ
2: ਚੋੜੀ ਗੱਲ ਨੀ ਕਰਨੀ ਹੁੰਦੀ ਕਿ ਤੁਸੀਂ 2 ਮਿੰਟ ਦੇ ਵਿੱਚ ਕਿਸੇ ਨੂੰ ਕਾਲ ਕਰਦੇ ਕਿ ਜੀ ਤੁਸੀਂ ਜਰੂਰ ਆਉਣਾ ਕਿ ਤੁਹਾਨੂੰ ਪਰਸਨਲੀ ਅਸੀਂ ਘਰੇ ਨਹੀਂ ਆ ਸਕਦੇ ਤਾਂ ਆਈ ਥਿੰਕ ਉਹਨੇ ਚ ਉਹ ਥੋੜਾ ਬੰਦਾ ਹੁੰਦਾ ਕਿ ਹਾਂ ਮੈਨੂੰ ਪਰਸਨਲੀ ਇਨਵਾਈਟ ਕੀਤਾ ਯੂ ਨੋ ਆਈ ਹੈਵ ਸਮ ਵੈਲਿਊ ਜਿਹੜੀ ਹੈ ਸੋ ਇਸ ਕਰਕੇ ਆਈ ਥਿੰਕ ਇਟ ਮੇਕ ਸੈਂਸ ਕਿ ਤੁਸੀਂ ਕਾਲ ਕਰ ਦਿਓ ਅਗਲੇ ਨੂੰ ਤੇ ਬਾਕੀ ਵੈਸੇ ਚਾਹੇ ਕਾਲ ਕਰਕੇ ਤੁਸੀਂ ਵਟਸਐਪ ਤੇ ਭੇਜ ਦਿਓ ਦੈਨ ਇਟਸ ਓਕੇ
0: ਵੈਰੀ ਗੁੱਡ ਸੋ ਜ਼ਰੂਰ ਭਾਜੀ ਤੇ ਨੰਬਰ ਕਿਹੜਾ ਲੈਣਾ ਹੈਗਾ
2: ਨੰਬਰ ਜੀ ਤੁਹਾਡੇ ਨਾ 3-4 ਮਹੀਨੇ 6 ਮਹੀਨੇ ਪਹਿਲਾਂ ਇੱਕ ਤੁਸੀਂ ਸੱਜਣ ਆਉਂਦੇ ਸੀ ਉਹਨਾਂ ਨੂੰ ਤੁਸੀਂ ਇੰਟਰਵਿਊ ਕਰਦੇ ਹੁੰਦੇ ਸੀ ਉਹ ਆਪਣੇ ਗ੍ਰਾਂਟਸ ਤੇ ਲੋਨ ਗਵਰਨਮੈਂਟ ਤੋਂ ਦਿਵਾਉਂਦੇ ਸੀ ਜਿੱਥੇ ਆਪਣਾ ਕੋਈ ਸਕਿੱਲ ਅਪਗ੍ਰੇਡ ਕਰਾਉਣਾ ਜਾਂ ਕੋਈ ਕੋਰਸ ਲੈਣਾ ਗਵਰਨਮੈਂਟ ਵਾਲੇ
0: ਲਿਖੋ ਨੰਬਰ
2: ਜੀ ਜੀ
0: 437-264-3175
2: ਉਹਨਾਂ ਦਾ ਨਾਮ ਵੀ ਯਾਦ ਹੈ ਜੀ
0: ਉਹਨਾਂ ਦਾ ਨਾਮ ਹੈ ਸਰਾਂਸ਼ ਸਾਡੇ ਨਾਲ ਹੀ ਨੇ ਕੁਦਰਤੀ ਲਾਈਨ ਦੇ ਉੱਤੇ
2: ਓਕੇ ਗ੍ਰੇਟ।
0: ਸਰਾਜ ਜੀ ਇਹਨਾਂ ਨੂੰ ਹੈਲੋ ਕਰ ਦੋ
3: ਜੀ। ਹੈਲੋ ਜੀ
0: ਸਰਾਜ ਜੀ, ਇਹਨਾਂ ਨੂੰ ਪੈਸੇ ਦਵਾ ਦਿਓ ਚੰਗੇ ਸਾਰੇ।
3: ਹਾਂਜੀ ਹਾਂਜੀ ਵਧੀਆ ਗੱਲ ਹੈ ਜੀ, ਬਿਲਕੁਲ ਜੀ।
2: ਸ਼ੋਰ ਜੀ, ਆਈ ਵਿਲ ਕੰਟੈਕਟ ਯੂ ਸਰਾਜ ਜੀ, ਥੈਂਕ ਯੂ ਸੋ ਮਚ ਜੀ। ਮੈਂ ਵਾਸ ਲੁਕਿੰਗ ਫॉर ਯਰ ਨੰਬਰ ਫਰੋਮ ਲਾਸਟ ਮਨੀ ਡੇਜ਼। ਯਾ ਥੈਂਕ ਯੂ।
3: ਥੈਂਕ ਯੂ ਸਰ।
0: ਥੈਂਕ ਯੂ ਸਰ। ਥੈਂਕ ਯੂ। ਸੋ ਸਰਾਜ ਦੇਖੋ, ਸਰਾਜ ਹੈ ਨਾ ਬੱਲੇ ਬੱਲੇ,
3: ਮੁਝੇ ਲੱਗ ਹੀ ਰਿਹਾ ਥਾ ਮੇਰਾ ਨੰਬਰ ਵੀ ਹੋ ਸਕਦਾ ਹੈ।
0: ਓ ਵਾਹ ਵੇ ਵਾਹ, ਆਪਕਾ ਨੰਬਰ ਹੀ ਹੋਤਾ ਹੈ। ਸੋ ਸਰਾਜ ਦਾ ਨੰਬਰ ਹੈ 4372643175। ਸਰਾਜ ਦੇਖੋ, ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਕਿਹਦੇ ਲਈ ਇਹ ਪ੍ਰੋਗਰਾਮ ਬਣਿਆ, ਤੁਸੀਂ ਇਹ ਦੱਸੋ ਵੀ ਇਹ ਜੋ ਗਵਰਨਮੈਂਟ ਦਾ ਪ੍ਰੋਗਰਾਮ ਹੈ ਇਹ ਕਿਹਨੂੰ ਕਿਹਨੂੰ ਨਹੀਂ ਸੂਟ ਕਰਦਾ।
3: ਹਾਂਜੀ, ਲਾਈਕ ਇਸਮੇ ਅਗਰ ਆਪਕੀ 2024 ਕੇ ਨੋਟਿਸ ਆਫ ਅਸੈਸਮੈਂਟ ਕੀ ਇਨਕਮ 70,000 ਸੇ ਜ਼ਿਆਦਾ ਹੈ, ਹਮਾਰੇ ਪਾਸ ਕਾਲਸ ਆਤੇ ਹੈ 100,000 ਹੈ, 80,000 ਹੈ, ਤੋ ਹਮ ਯਹਾਂ ਵੀ ਮਨਾ ਕਰਤੇ ਹੈ ਔਨ ਏਅਰ ਪਰ, ਔਫ ਏਅਰ ਵੀ ਮਨਾ ਹੀ ਕਰਤੇ ਹੈ। ਇੱਕ ਪਹਿਲੀ ਬਾਤ। ਦੂਸਰੀ ਬਾਤ, ਅਗਰ ਆਪ ਸਿੰਗਲ ਹੈ ਤੋ ਆਪ ਆਪਕੇ ਗ੍ਰਾਂਟ ਸੇ ਕਾਲਜ ਕੀ ਫੀਸ ਤੋ ਨਿਕਲ ਜਾਤੀ ਹੈ, ਆਪਕੋ ਸਿਰਫ ਲੋਨ ਮਿਲਤਾ ਹੈ
0: ਜੋ
3: ਕਿ ਇਤਨਾ ਬੈਨੀਫਿਸ਼ੀਅਲ ਨਹੀਂ ਹੈ ਆਪਕੇ ਲੀਏ। ਔਰ ਤੋ ਇਸ ਲਈ ਯੇ ਦੋ ਚੀਜ਼ੇ ਹਮ ਫੈਕਟਰਸ ਦੇਖਤੇ ਹੈ ਕਿ ਮਤਲਬ ਇਨਕੋ ਜ਼ਿਆਦਾ ਸੂਟ ਨਹੀਂ ਕਰਤਾ ਹੈ ਪ੍ਰੋਗਰਾਮ।
0: ਠੀਕ ਹੈ। ਐਂਡ ਇਹ ਜੋ ਫੰਡਿੰਗ ਮਿਲਦੀ ਹੈ ਗਵਰਨਮੈਂਟ ਤੋਂ, ਇਹ ਆਪਾਂ ਪੈਸੇ ਕਿਤੇ ਵੀ ਲਾ ਸਕਦੇ ਹਾਂ?
3: ਹਾਂਜੀ, ਕੋਈ ਰੈਸਟ੍ਰਿਕਸ਼ਨ ਨਹੀਂ ਹੋਤੀ ਇਸਕੇ ਉੱਪਰ, ਆਪ ਕਹੀਂ ਵੀ ਉਸੇ ਕਿਸੀ ਵੀ ਟਾਈਮ ਕੈਸੇ ਵੀ ਖਰਚ ਕਰ ਸਕਤੇ ਹੈ। ਗਵਰਨਮੈਂਟ ਆਪਕੋ ਲਿਵਿੰਗ ਐਕਸਪੈਂਸਿਸ ਕੇ ਲਈ ਫੰਡਿੰਗ ਦੇ ਰਹੀ ਹੈ, ਕਿਸੀ ਕੇ ਲੀਏ ਗ੍ਰੋਸਰੀ ਕਰਨਾ, ਕਿਸੀ ਕੇ ਲੀਏ ਬੈਕ ਹੋਮ ਭੇਜਣਾ, ਕੁਛ ਲੋਕ ਆਪਣਾ ਕਾਰ ਕਾ ਲੋਨ ਪੇ ਆਫ ਕਰ ਦਿੱਤੇ ਉਸ ਪੈਸੇ ਸੇ। ਸੋ ਆਪ ਗਵਰਨਮੈਂਟ ਫੰਡਡ ਕੋਰਸਿਸ ਕਰੇ ਔਰ ਸਾਥ ਮੇਂ ਗ੍ਰਾਂਟਸ ਹਾਸਿਲ ਕਰੇ, ਜੋ ਪੈਸਾ ਆਪਣੇ ਵਾਪਿਸ ਨਹੀਂ ਕਰਨਾ ਹੋਤਾ। ਸਾਥ ਮੇਂ ਆਪਸ਼ਨਲ ਲੋਨ ਵੀ ਹੋਤਾ ਹੈ ਜੋ ਕਿ ਬਹੁਤ ਆਸਾਨ ਸ਼ਰਤੋਂ ਪੇ ਹੋਤਾ ਹੈ, 0% ਪੇ ਹੋਤਾ ਫਾਰ ਮੋਸਟ ਆਫ ਦ ਟਾਈਮ। ਔਰ ਲਾਈਕ 30,000-100,000 ਕੀ ਫੰਡਿੰਗ ਮੇਰੇ ਅਕਾਊਂਟ ਮੇਂ ਨਹੀਂ, ਆਪਕੇ ਅਕਾਊਂਟ ਮੇਂ ਡਾਇਰੈਕਟ ਗਵਰਨਮੈਂਟ ਸੇ ਆਤੀ ਹੈ।
0: ਵੈਰੀ ਗੁੱਡ। ਸੋ ਡਾਇਰੈਕਟ ਗਵਰਨਮੈਂਟ ਕੋਲੋਂ ਤੁਹਾਨੂੰ ਫੰਡਿੰਗ ਮਿਲਦੀ ਹੈ 4372643175 ਫੋਨ ਨੰਬਰ ਹੈ। ਤੇ ਸਰਾਸ਼ ਇਹ ਕਿਹਨੂੰ ਜ਼ਿਆਦਾ ਸੂਟ ਕਰਦਾ ਹੈ ਪ੍ਰੋਗਰਾਮ?
3: ਹਾਂਜੀ, ਲਾਈਕ ਜੋ ਮੇਨ ਹਮਾਰਾ ਜੋ ਕਲਾਇੰਟੇਲ ਹੈ ਉਹ ਹੈ ਲਾਈਕ ਹਾਊਸ ਵਾਈਫ, ਸੈਲਫ ਇੰਪਲੋਇਡ ਲੋਕੀ, ਸਲੂਨ ਓਨਰਸ ਵੀ ਹੈਗੇ ਜਿਹਦੇ ਵਿੱਚ, ਟਰੱਕ ਡਰਾਈਵਰ, ਉਬਰ ਡਰਾਈਵਰ, ਸੈਲਫ ਇੰਪਲੋਇਡ ਲੋਕਾਂ ਲਈ ਇਹ ਚੀਜ਼ ਬਲੈਸਿੰਗ ਹੈਗੀ ਜੀ। ਐਂਡ ਦੈਨ ਅਨਇੰਪਲੋਇਡ ਉਹ ਜ਼ਿਆਦਾ ਸੂਟ ਕਰਦਾ ਹੈ, ਸੋ ਲਾਈਕ ਲੋ ਐਂਡ ਮਿਡਲ ਇਨਕਮ ਕੋ ਜ਼ਿਆਦਾ ਸੂਟ ਕਰਦਾ ਹੈ। ਜੈਸੇ ਗਵਰਨਮੈਂਟ ਇਤਨੀ ਚੀਜ਼ੋਂ ਮੈਂ ਇਨਵੈਸਟ ਕਰਤੀ ਹੈ, ਇਤਨੀ ਜਗ੍ਹਾ ਫੰਡਿੰਗ ਕਰਤੀ ਹੈ, ਵੈਸੇ ਗਵਰਨਮੈਂਟ ਐਜੂਕੇਸ਼ਨ ਮੇਂ ਫੰਡਿੰਗ ਕਰਤੀ ਹੈ। ਕੋਈ ਕੈਚ ਨਹੀਂ ਹੈ, ਕਾਸ਼ ਮੇਰਾ ਬਿਜ਼ਨਸ ਐਸਾ ਹੋਤਾ ਜੋ ਮੈਂ ਕਹਿਤਾ ਮਦਰ ਡੇ ਪੇ 30% ਆਫ, ਫਾਦਰ ਡੇ ਪੇ 50% ਆਫ, ਔਰ ਮਤਲਬ ਕਿਸੇ ਔਰ ਦੇ 100% ਆਫ, ਬਟ ਐਸਾ ਨਹੀਂ ਹੈ। ਅਗਸਤ ਸੇ ਨੈਕਸਟ ਅਕੈਡਮਿਕ ਸੈਸ਼ਨ ਸੇ ਜੋ ਸਟਾਰਟ ਹੋ ਰਿਹਾ ਅਗਸਤ ਸੇ, ਗਵਰਨਮੈਂਟ ਗ੍ਰਾਂਟਸ ਮੇਂ ਕੱਟਸ ਕਰ ਰਹੀ ਹੈ। ਤੋ ਮਤਲਬ ਇਟਸ ਬਾਏ ਦਾ ਬੁੱਕਸ, ਆਜ ਮਿਲ ਰਿਹਾ ਗ੍ਰਾਂਟਸ ਲੈ ਲੀਜੀਏ, ਇੱਕ ਦੋ ਮਹੀਨੇ ਬਾਅਦ ਗਵਰਨਮੈਂਟ ਗ੍ਰਾਂਟ ਬੰਦ ਕਰੀ, ਸਿਰਫ ਲੋਨ ਹੀ ਆਏਗਾ। ਤੋ ਐਨਰੋਲ ਕਰੇ, ਹਮਾਰੇ ਆਫਿਸ ਆਏ, ਕਾਲ ਕਰੇ।
0: ਵੈਰੀ ਗੁੱਡ। ਨੰਬਰ ਕੋਈ ਕਹਿ ਸਰਾਜ ਦਾ 4372643175। ਐਂਡ ਗ੍ਰਾਂਟਸ ਕਦੋਂ ਬੰਦ ਹੋ ਰਹੀਆਂ ਨੇ ਤੇ ਘਟ ਰਹੀਆਂ ਨੇ?
3: ਹਾਂਜੀ, ਲਾਈਕ 1 ਅਗਸਤ ਕੇ ਬਾਅਦ ਮਤਲਬ ਜੋ ਨੈਕਸਟ ਅਕੈਡਮਿਕ ਇਅਰ ਸੈਸ਼ਨ ਸਟਾਰਟ ਹੋ ਰਿਹਾ ਹੈ, ਉਸਮੇ ਮਤਲਬ ਆਜ ਅਗਰ ਫੈਮਿਲੀ ਆਫ 4 ਹੈ, ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਤੋ 80,000-90,000 ਕੀ ਫੰਡਿੰਗ ਉਨਕੇ ਅਕਾਊਂਟ ਮੇਂ ਆਤੀ ਹੈ, ਜਿਸਮੇ ਸੇ ਅਪ੍ਰੋਕਸੀਮੇਟਲੀ ਹਾਫ ਪੋਰਸ਼ਨ $40,000 ਇਸ ਦਾ ਗ੍ਰਾਂਟ ਮੈਨੇ ਜੋ ਵਾਪਸ ਨਹੀਂ ਕਰਨੀ, ਬਾਕੀ ਜੋ ਹੈ ਵੋ ਆਪਸ਼ਨਲ ਲੋਨ ਹੈ ਜੋ 40-50% ਬਚ ਗਿਆ, ਵੋ ਡੇਢ ਸਾਲ ਬਾਅਦ ਲੌਟਾਨਾ ਸਟਾਰਟ ਕਰਨਾ ਹੈ, ਤਬ ਤੱਕ ਇਹ 0% ਪੇ, ਔਰ ਡੇਢ ਸਾਲ ਬਾਅਦ ਵੀ ਇਸਕਾ ਵਿਆਜ ਸਿਰਫ 2.5% ਹੈ ਪੂਰੇ ਸਾਲ ਕਾ, ਜੋ ਕਹੀਂ ਨਹੀਂ ਮਿਲਤਾ ਆਪਕੋ। ਤੋ ਮਤਲਬ ਲੇਕਿਨ ਅਗਸਤ ਕੇ ਬਾਅਦ, ਲਾਈਕ ਅਗਸਤ ਸੇ ਜੋ ਬੈਚ ਸਟਾਰਟ ਹੋਗੇ, ਉਸਮੇ ਸਾਰਾ ਹੀ ਲੋਨ ਆਏਗਾ, $80,000-$90,000 ਗ੍ਰਾਂਟ ਬੰਦ ਹੋ ਜਾਏਗੇ। ਤੋ ਇਸ ਲਈ ਆਪ, ਦੇਰ ਇਜ਼ ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, 30-40-50-60 ਇਅਰਸ ਕੇ ਆਪ ਹੈ, ਨੋ ਏਜ ਲਿਮਿਟ, ਫੁੱਲੀ ਆਨਲਾਈਨ ਕੋਰਸਿਸ ਹੈ, 2-3 ਘੰਟੇ ਆਪਣੇ ਐਵਰੀ ਡੇ ਦੇਣੇ ਹੈ। ਔਰ ਕੁਛ ਐਸੇ ਕੋਰਸਿਸ ਹੈ ਜੋ ਸੈਲਫ ਸਟੱਡੀ ਵਾਲੇ ਕੋਰਸਿਸ ਹੈ, ਗਵਰਨਮੈਂਟ ਉਨ੍ਹੀਂ ਪ੍ਰੋਗਰਾਮ ਕੋ ਫੰਡ ਕਰਤੀ ਜੋ ਇੱਕ ਪਹਿਲੇ ਮੀਟਰ ਤੇ ਖੜੇ ਉਤਰਤੇ, ਐਸੇ ਕਿਸੀ ਐਰੇ ਕਰੇ ਪ੍ਰੋਗਰਾਮ ਕੋ ਫੰਡ ਨਹੀਂ ਕਰਤੀ। ਮੈਨੇਜਮੈਂਟ ਕੇ ਕੋਰਸਿਸ ਹੈ, ਪੜ੍ਹੇ, ਸਕਿੱਲ ਡਿਵੈਲਪ ਕਰੇ, ਸੌਖੇ ਜਿਹੇ ਕੋਰਸਿਸ ਨੇ, ਐਂਡ ਫੰਡਿੰਗ ਹਾਸਿਲ ਆਪਣੇ ਅਕਾਊਂਟ ਮੇਂ ਕਰੇ।
0: ਵੈਰੀ ਗੁੱਡ। ਸੋ ਆਪਣਾ ਨੰਬਰ ਵੀ ਦੇ ਦਿਓ ਸਰਾਂਸ਼, ਆਪਣੀ ਫੀਸ ਵੀ ਦੱਸ ਦਿਓ।
3: ਹਾਂਜੀ, ਨੰਬਰ ਮੇਰਾ ਹੈਗਾ, ਲਾਈਕ ਪਹਿਲੇ ਫੀਸ ਦੱਸ ਦਿੰਦੇ ਹਾਂ। ਫੀਸ ਹੈਗੀ ਸਾਡੀ $199-$499 ਡਿਪੈਂਡਿੰਗ ਔਨ ਕੋਰਸ, ਨੋ ਪਰਸੈਂਟੇਜ, ਨੋ ਕਮਿਸ਼ਨ। ਨੋਟਿਸ ਆਫ ਅਸੈਸਮੈਂਟ ਜੈਸੇ ਸਿੰਪਲ ਸੇ ਡਾਕੂਮੈਂਟਸ ਲੱਗਤੇ ਹੈਂ, ਸੋ ਮੈਰਿਟ ਸਰਟੀਫਿਕੇਟ, ਗਵਰਨਮੈਂਟ ਪਰ ਡਾਕੂਮੈਂਟ ਪਹਿਲੇ ਸੇ ਹੈ, ਤੋ ਕੋਈ ਸੈਟਿੰਗ ਨਹੀਂ, ਕੋਈ ਅਪਰੋਚ ਨਹੀਂ, ਕੋਈ ਕਾਰੀਗਰੀ ਨਹੀਂ ਹੈ, ਸਿੰਪਲ ਜੀ ਮਾਰੀ ਫੀਸ ਹੈ। ਕਾਮ ਹੋਣੇ ਕੇ ਬਾਅਦ ਦੇਣੇ, ਸ਼ੁਰੂ ਮੇਂ ਕੁਛ ਨਹੀਂ ਚਾਹੀਏ ਮੈਂ ਆਪਸੇ। ਲਾਸਟ ਵੀਕ 30 ਲੋਕੋ ਕੀ ਫੰਡਿੰਗ ਗਿਰੀ ਹੈ, 25 ਨੇ ਖੁਦ ਫੋਨ ਕਰਕੇ ਪੈਸੇ ਦੇ ਦੀ ਹੈ, 5 ਬੰਦੇ ਫੋਨ ਨਹੀਂ ਉਠਾ ਰਹੇ। ਤੋ ਮਤਲਬ ਆਪ ਹੀ ਇਮਾਨਦਾਰੀ ਸੇ ਆਪਣੇ ਪੈਸੇ ਬਾਅਦ ਮੇਂ ਦੇਣੇ, ਹਮਨੇ ਸਰ ਸਾਹਮਣੇ ਸਭ ਕੋ ਸਿੰਪਲ ਰੱਖਾ ਹੈ। ਆਫਿਸ ਹਮਾਰਾ 200 ਐਕਸਪੋਰਟ ਬੁਲੇਵਰਡ ਪੇ ਹੈ, ਔਰ ਆਪ ਕੱਲ ਵੀ ਆ ਸਕਤੇ ਹੈਂ। ਨੰਬਰ 4372643175। ਨੰਬਰ ਅਗੇਨ, ਆਪ ਮੈਂ ਅਭੀ ਵੀ ਕਾਲ ਕਰ ਸਕਤੇ ਹੈ, 4372643175।
0: ਨੰਬਰ ਇੱਕ ਕੋਈ ਕੈਸਨਾਸ਼ ਦਾ 4317564 3 1 7 5 4 37 264 3175 ਫੋਨ ਨੰਬਰ ਹੈ ਸਨਾਸ਼, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਕਿਆ ਬਾਤ ਹੈ, ਸੋ ਵੈਰੀ ਗੁੱਡ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਤੇ 905-673-3337 ਆਪਣਾ ਨੰਬਰ ਹੈ, ਸਟੂਡੀਓ ਦਾ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ 9056733337 ਤੁਹਾਡੀ ਕਾਲ ਪਹਿਲਾਂ ਰਹਿ ਗਈ ਸੀ ਹੁਣ ਕਰ ਸਕਦੇ ਹੋ 905-673-3337

0: कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनू ए कहंदे होए बहुत ही मान महसूस हो रहा है कि असी कानूनी अदालत विच उस इंसाफ नू प्राप्त करन च उहनां दी सहायता करदे हां जिस ते ओ सचमुच ही हकदार हन। तुहाडा अपना वकील, वकील ब्रिज मोहन। कॉन्टैक्ट अस एट bridgemohan.com।
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
3: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।